ਵਿਆਹ ਕਰੇ ਆਉਂਦਾ ਜਾਂ ਵਿਆਹ ਵੇਲੇ ਨਾਨਕਾ ਮੇਲ ਆਉਂਦਾ, ਉਦੋਂ ਨਾ ਤੇਲ ਚੋਇਆ ਜਾਂਦਾ ਸੀ। ਕੋਈ ਵੀ ਸ਼ੁਭ ਕਾਰਜ ਤੁਸੀਂ ਨਵੀਂ ਗੱਡੀ ਲੈ ਕੇ ਆਉਂਦੇ ਹੋ, ਟਰੈਕਟਰ ਲੈ ਕੇ ਆਉਂਦੇ ਹੋ, ਜਾਂ ਨਾਨਕਾ ਮੇਲ ਆ ਗਿਆ, ਜਾਂ ਪ੍ਰਾਹੁਣੇ ਆ ਗਏ, ਜਾਂ ਐਸਾ ਗੈਸਟ ਆ ਗਿਆ ਜਿਹੜਾ ਬਹੁਤ ਸਪੈਸ਼ਲ ਹੁੰਦਾ, ਸੋ ਉਦੋਂ ਨਾ ਤੇਲ ਚੋਇਆ ਜਾਂਦਾ ਸੀਗਾ ਦਰਵਾਜ਼ਿਆਂ ਦੇ ਕਿਨਾਰਿਆਂ ਦੇ ਉੱਪਰ, ਦੋਨੋਂ ਬੁਰਜੀਆਂ ਦੇ ਉੱਪਰ। ਸੋ ਉਹ ਤੇਲ ਦੇ ਪਿੱਛੇ ਵੀ ਸਾਇੰਟਿਫਿਕ ਰੀਜ਼ਨ ਆ। ਕੁੱਤੇ ਦਾ ਭੌਂਕਣਾ ਵੀ ਸਾਇੰਟਿਫਿਕ ਰੀਜ਼ਨ ਆ, ਬਿੱਲੀ ਦਾ ਰਸਤਾ ਕੱਟਣਾ ਵੀ ਸਾਇੰਟਿਫਿਕ ਰੀਜ਼ਨ ਨਾਲ ਜੋੜਿਆ ਜਾਂਦਾ ਆ। ਤੁਸੀਂ ਕੀ ਮੰਨਦੇ ਹੋ ਕਿ ਇਹਦੇ ਪਿੱਛੇ, ਸਾਰੀਆਂ ਗੱਲਾਂ ਦੇ ਪਿੱਛੇ ਸਾਇੰਟਿਫਿਕ ਰੀਜ਼ਨ ਹੁੰਦੇ ਸੀ? ਮੈਂ ਮੰਨਦਾ ਹਾਂ, ਆਪਾਂ ਕੁਝ ਗੱਲਾਂ ਬਾਤਾਂ ਕਰਾਂਗੇ ਅੱਜ ਸਾਇੰਟਿਫਿਕ ਰੀਜ਼ਨ ਦੀਆਂ। ਬਹੁਤ ਸਾਰੇ ਸਾਇੰਟਿਫਿਕ ਰੀਜ਼ਨ ਹੁੰਦੇ ਸੀਗੇ ਇਹਨਾਂ ਚੀਜ਼ਾਂ ਪਿੱਛੇ, ਹੋ ਸਕਦਾ ਕੁਝ ਗੱਲਾਂ ਮਨਘੜਤ ਵੀ ਹੋਣ, ਪਰ ਬਹੁਤੀਆਂ ਸਿਆਣਿਆਂ ਵੱਲੋਂ ਕੀਤੀਆਂ ਗਈਆਂ ਉਹਨਾਂ ਪ੍ਰੈਕਟਿਸ ਦੇ ਪਿੱਛੇ ਸਾਇੰਟਿਫਿਕ ਰੀਜ਼ਨ ਹੁੰਦੇ ਸੀਗੇ। ਸੋ ਮੈਂ ਤੁਹਾਨੂੰ ਅੱਜ ਪੁੱਛਣਾ ਚਾਹੂੰਗਾ ਕਿ ਜੇ ਕਿਸੇ ਨੂੰ ਪਤਾ ਆ ਕਿ ਆਪਾਂ ਨਾ ਦੇਖਿਆ ਹੋਣਾ ਕਿ ਬਹੁਤ ਘਰਾਂ ਦੇ ਦਰਵਾਜ਼ਿਆਂ ਦੇ ਉੱਪਰ ਨਿੰਬੂ ਅਤੇ ਮਿਰਚਾਂ ਬੰਨੀਆਂ ਜਾਂਦੀਆਂ ਸੀਗੀਆਂ, ਨਿੰਬੂ ਅਤੇ ਮਿਰਚਾਂ ਆਮ ਤੁਸੀਂ ਵੇਖਿਆ ਹੋਣਾ ਪੰਜਾਬ ਦੇ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਬਹੁਤ ਸਾਰੇ ਬਿਜ਼ਨਸਮੈਨਾਂ ਨੇ ਸ਼ਹਿਰਾਂ ਦੇ ਵਿੱਚ ਮਿਰਚਾਂ ਦੇ ਵਿੱਚ ਨਿੰਬੂ ਪਾ ਕੇ ਟੰਗੇ ਹੁੰਦੇ ਸੀਗੇ। ਉਹ ਕੋਈ ਦੱਸ ਸਕਦਾ ਕਿ ਉਹਦੇ ਪਿੱਛੇ ਸਿਰਫ ਵਹਿਮ ਭਰਮ ਦਾ ਹੀ ਇੱਕ ਰੋਲ ਸੀ, ਜਾਂ ਉਹਦੇ ਵਿੱਚ ਕੋਈ ਤੁਹਾਨੂੰ ਲੱਗਦਾ ਕਿ ਸਾਇੰਟਿਫਿਕ ਰੀਜ਼ਨ ਸੀ? ਮਿਰਚਾਂ ਅਤੇ ਨਿੰਬੂ ਉਹ ਪਰੋ ਕੇ ਦਰਵਾਜ਼ਿਆਂ ਦੇ ਉੱਪਰ ਟੰਗਣੇ, ਉਹਦੇ ਪਿੱਛੇ ਕੀ ਸਾਇੰਟਿਫਿਕ ਰੀਜ਼ਨ ਸੀ? ਕੀ ਤੁਹਾਨੂੰ ਪਤਾ ਆ? 905-673-3337 ਔਨਰ ਗੱਲਾਂ ਕਰਾਂਗੇ, ਲਾਈਵ ਗੱਲਾਂ ਬਾਤਾਂ ਕਰਾਂਗੇ। ਔਰ ਨਾਲ ਦੀ ਨਾਲ ਅਸੀਂ ਅੱਜ ਟਿਕਟੋਕ 'ਤੇ ਵੀ ਲਾਈ ਹਾਂ ਬਾਈ, ਅੱਜ ਟਿਕਟੋਕ ਅਸੀਂ ਚਲਾ ਕੇ ਵੇਖਦੇ ਹਾਂ ਕਿ ਸਹੀ ਚੱਲ ਰਹੀ ਹੈ ਕਿ ਨਹੀਂ, ਅਤੇ ਅੱਜ ਲਾਈਵ ਹੋਏ ਹਾਂ ਪਹਿਲੀ ਵਾਰ ਟਿਕਟੋਕ 'ਤੇ। ਸੋ 905-673-3337 ਤੁਸੀਂ ਬਹੁਤ ਸਾਰੇ ਪਰਿਵਾਰਾਂ ਨੇ ਵੇਖਿਆ ਹੋਣਾ, ਜਿਹੜੇ ਵੀਰ ਸਾਡੇ ਨਾਲ ਹੁਣ ਜੁੜੇ ਆ ਉਹਨਾਂ ਨੂੰ ਦੱਸੀਏ ਕਿ ਤੁਸੀਂ ਨਿੰਬੂ ਅਤੇ ਮਿਰਚਾਂ ਆਮ ਤੌਰ 'ਤੇ ਬਹੁਤ ਸਾਰੇ ਬਿਜ਼ਨਸ ਦੁਕਾਨਾਂ ਦੇ ਉੱਪਰ, ਤੁਸੀਂ ਜਦੋਂ ਸ਼ਹਿਰ ਦੇ ਵਿੱਚ ਮੰਡੀ ਦੇ ਵਿੱਚ ਜਦੋਂ ਵੀ ਦੁਕਾਨਾਂ ਦੇ ਉੱਪਰ ਜਦੋਂ ਤੁਸੀਂ ਦੇਖਿਆ ਹੋਣਾ ਸਵੇਰੇ ਸਵੇਰੇ ਫਰੈਸ਼ ਨਿੰਬੂ ਮਿਰਚਾਂ ਉਹ ਟੰਗੀਆਂ ਹੁੰਦੀਆਂ ਸੀ, ਉਹਦੇ ਪਿੱਛੇ ਕੋਈ ਕਾਰਨ ਤੁਹਾਨੂੰ ਪਤਾ ਆ? 905-673-3337 ਟਿਕਟੋਕ 'ਤੇ ਵੀ ਸਾਡੇ ਨਾਲ ਕੁਛ ਫੈਮਲੀਆਂ ਜੁੜੀਆਂ ਹੋਈਆਂ, ਤੁਸੀਂ ਵੀ ਦੱਸ ਸਕਦੇ ਹੋ ਕਿ ਨਿੰਬੂ ਮਿਰਚਾਂ ਟੰਗਣ ਪਿੱਛੇ ਕੋਈ ਸਾਇੰਟਿਫਿਕ ਰੀਜ਼ਨ ਆ ਕਿ ਜਾਂ ਸਿਰਫ ਅੰਧ ਵਿਸ਼ਵਾਸ ਹੀ ਆ? 905-673-3337 ਸੋ ਕੋਈ ਸਾਨੂੰ ਦੱਸ ਸਕਦਾ ਕਿ ਨਿੰਬੂ ਅਤੇ ਮਿਰਚਾਂ ਪਰੋ ਕੇ ਦਰਵਾਜ਼ਿਆਂ ਦੇ ਉੱਪਰ ਕਿਉਂ ਟੰਗੇ ਜਾਂਦੇ ਸੀ? ਕੋਈ ਸਾਇੰਟਿਫਿਕ ਰੀਜ਼ਨ ਹੈ? ਤੁਹਾਨੂੰ ਇਸ ਰੀਜ਼ਨ ਬਾਰੇ ਪਤਾ ਆ? 905-673-3337 905-673-3337 'ਤੇ ਗੱਲਾਂ ਬਾਤਾਂ ਕਰ ਰਹੇ ਹਾਂ। ਬੜਾ ਹੀ ਈਜ਼ੀ ਥਿੰਗ ਆ ਕਿ ਆਪਣੇ ਜਿਹੜੇ ਬਜ਼ੁਰਗ ਸੀ ਨਾ ਉਹ ਬਹੁਤ ਜੀਨੀਅਸ ਸੀਗੇ। ਆਪਣੇ ਬਜ਼ੁਰਗ ਹਰ ਪ੍ਰੈਕਟਿਸ ਦੇ ਪਿੱਛੇ ਉਹਨਾਂ ਦਾ ਇੱਕ ਸਾਇੰਟਿਫਿਕ ਰੀਜ਼ਨ ਸੀ। ਸੋ ਉਹਨਾਂ ਸਾਇੰਟਿਫਿਕ ਰੀਜ਼ਨਾਂ 'ਤੇ ਗੱਲਬਾਤ ਕਰ ਰਹੇ ਹਾਂ। ਟਿਕਟੋਕ 'ਤੇ ਵੀ ਸਾਡੇ ਨਾਲ ਬਹੁਤ ਸਾਰੀਆਂ ਫੈਮਿਲੀ ਜੁੜੀਆਂ ਹੋਈਆਂ, ਤੁਸੀਂ ਵੀ ਦੱਸ ਸਕਦੇ ਹੋ ਕਿ ਤੁਹਾਨੂੰ ਕੀ ਲੱਗਦਾ ਕਿ ਨਿੰਬੂ ਮਿਰਚਾਂ ਟੰਗਣ ਦੇ ਪਿੱਛੇ ਸਿਰਫ ਇੱਕ ਅੰਧ ਵਿਸ਼ਵਾਸ ਆ ਜਾਂ ਵੈਸੇ ਟੰਗੀਆਂ ਜਾਂਦੀਆਂ, ਜਾਂ ਇਹਦੇ ਪਿੱਛੇ ਕੋਈ ਸਾਇੰਟਿਫਿਕ ਰੀਜ਼ਨ ਆ? ਜ਼ਰੂਰ ਦੱਸਣਾ। 905-673-3337 905-673-3337 ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਜੁੜ ਚੁੱਕੇ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ।

0: ਕਿਆ ਬਾਤ ਹੈ ਜੀ, ਬਿਲਕੁਲ ਜੀ, ਤੜਫਾਉਣਾ ਨਹੀਂ ਚਾਹੀਦਾ, ਕਾਲਾਂ ਆਉਣੀਆਂ ਚਾਹੀਦੀਆਂ, ਗੱਲਾਂ ਬਾਤਾਂ ਕਰਨੀਆਂ ਚਾਹੀਦੀਆਂ, ਕਿਉਂਕਿ ਗੱਲਾਂ ਬਾਤਾਂ ਦੇ ਨਾਲ ਹੀ ਤੁਸੀਂ ਅੱਗੇ ਵੱਧ ਸਕਦੇ ਹੋ। 905-673-3337। ਸੋ ਨਿੰਬੂ ਮਿਰਚਾਂ ਟੰਗਣ ਦੇ ਪਿੱਛੇ ਕੋਈ ਸਾਇੰਟੀਫਿਕ ਰੀਜ਼ਨ ਹੈ? ਟਿਕਟੌਕ 'ਤੇ ਵੀ ਸਾਡੇ ਦੋਸਤ ਜੁੜੇ ਹੋਏ ਆ, ਤੁਸੀਂ ਵੀ ਦੱਸ ਸਕਦੇ ਹੋ। 905-673-3337। ਨਿੰਬੂ ਮਿਰਚਾਂ ਜਦੋਂ ਆਪਾਂ ਟੰਗਦੇ ਹਾਂ ਘਰਾਂ ਦੇ ਦਰਵਾਜ਼ਿਆਂ 'ਤੇ, ਉਹਦੇ ਵਿੱਚ ਕੋਈ ਸਾਇੰਟੀਫਿਕ ਰੀਜ਼ਨ ਹੈ ਤਾਂ ਤੁਸੀਂ ਦੱਸੋ, ਜਾਂ ਫਿਰ ਉਹ ਇੱਕ ਅੰਧ ਵਿਸ਼ਵਾਸ ਦਾ ਹੀ ਇੱਕ ਕਾਰਨ ਮੰਨਿਆ ਜਾਂਦਾ, ਜਾਂ ਕਹਿ ਲਈਏ ਕਿ ਸਿਰਫ ਇੱਕ ਵੈਸੀ ਬੰਨ ਦਿੱਤੀਆਂ ਜਾਂਦੀਆਂ ਕਈ। ਅੱਛਾ, ਕਈ ਐਸੇ ਤੁਸੀਂ ਜਿਹੜੇ ਸਾਡੇ ਬਜ਼ੁਰਗਾਂ ਵੱਲੋਂ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਕੀਤੀਆਂ ਗਈਆਂ ਵਿਆਹਾਂ ਦੇ ਵਿੱਚ, ਬੜੇ ਸਾਰੇ ਐਸੇ ਰੋਲਸ ਆ, ਐਕਟੀਵਿਟੀਜ਼ ਆ, ਜਿਨ੍ਹਾਂ ਦਾ ਕੋਈ ਮਤਲਬ ਨਹੀਂ ਬਣਦਾ। ਸੋ ਉਹਨਾਂ 'ਤੇ ਵੀ ਗੱਲਬਾਤ ਕਰਾਂਗੇ, ਫਿਲਹਾਲ ਆਪਾਂ ਗੱਲਬਾਤ ਕਰ ਰਹੇ ਹਾਂ ਨਿੰਬੂ ਮਿਰਚਾਂ ਟੰਗਣ 'ਤੇ। ਸੋ 905-673-3337, ਬਹੁਤ ਸਾਰੀਆਂ ਕਾਲਸ ਆ ਗਈਆਂ, ਸੋ ਗੱਲਬਾਤ ਕਰਦੇ ਹਾਂ ਕਿ ਸਰੋਤੇ ਕੀ ਕਹਿੰਦੇ ਇਸ ਬਾਰੇ, ਕਿ ਜਿਹੜਾ ਨਿੰਬੂ ਮਿਰਚ ਟੰਗਣਾ ਸਿਰਫ ਇੱਕ ਅੰਧ ਵਿਸ਼ਵਾਸ ਜਾਂ ਕੋਈ ਸਾਇੰਟੀਫਿਕ ਰੀਜ਼ਨ ਵੀ ਹੈਗਾ ਆ। 905-673-3337। ਸਤਿ ਸ਼੍ਰੀ ਅਕਾਲ ਜੀ, ਬਹੁਤ ਸਾਰੀਆਂ ਕਾਲਸ ਆ, 4748 ਜੈਜ਼ੀ ਜੀ, ਅਤੇ ਗੱਲਾਂ ਬਾਤਾਂ ਸਭ ਨਾਲ ਕਰਾਂਗੇ, ਸਟੇ ਔਨ ਹੋਲਡ ਅਤੇ ਵਨ ਬਾਏ ਵਨ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ 5858।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਭਾਅ ਜੀ,
1: ਤੁਸੀਂ ਘਰਾਂ ਦੀ ਗੱਲ ਕਰਦੇ ਹੋ ਜੀ, ਇੱਥੇ ਆਪਣੇ ਸਾਡੇ ਡਿਫੈਂਸ ਮਿਨਿਸਟਰ ਸਾਹਿਬ ਨੇ ਜਹਾਜ਼ ਦੇ ਅੱਗੇ ਟੰਗਤੇ ਸੀ ਨਿੰਬੂ ਜੀ।
0: ਅੱਛਾ, ਉਹ ਉਹ ਮੈਂ ਵੀ ਜਹਾਜ਼ ਅੰਗੇ ਵੀ ਟੰਗੇ ਸੀ, ਇੱਕ ਆਪਣੀ ਟ੍ਰੇਨ ਚੱਲੀ ਸੀਗੀ ਬੁਲੇਟ ਟ੍ਰੇਨ ਵਰਗੀ, ਕਾਫੀ ਉਹਨੂੰ ਐਕਸਪ੍ਰੈਸ ਕੁਛ, ਆਈ ਡੋਂਟ ਨੋ, ਮੈਨੂੰ ਉਹਦਾ ਨਾਮ ਹੀ ਹੁਣ ਯਾਦ ਆ ਰਿਹਾ, ਉਹਦੇ ਅੰਗੇ ਵੀ ਬੜੇ ਮੋਟੇ ਮੋਟੇ ਨਿੰਬੂ ਮਿਰਚਾਂ ਦਾ ਹਾਰ ਪਾਇਆ ਗਿਆ। ਚਲੋ ਐਨੀਵੇ, ਵਿਸ਼ਵਾਸ ਹੋ ਸਕਦਾ, ਪਰੰਪਰਾ ਹੋ ਸਕਦੀ ਆ, ਨੈਵਰ ਨੋਜ਼, ਆਪਾਂ ਕਿਸੇ ਦੇ ਧਾਰਮਿਕ ਭਾਵਨਾ ਨੂੰ ਠੇਸ ਨਹੀਂ ਪਹੁੰਚਾਉਂਦੇ, ਪਰ ਕਹਿੰਦੇ ਇਹਦੇ ਪਿੱਛੇ ਕੋਈ ਸਾਇੰਟੀਫਿਕ ਰੀਜ਼ਨ ਵੀ ਹੈਗਾ, ਬਜ਼ੁਰਗਾਂ ਨੇ ਐਵੇਂ ਨਹੀਂ ਇਹ ਜਿਹੜੇ ਨਿੱਕੇ ਨਿੱਕੇ ਟੋਟ ਕੇ ਸਾਨੂੰ ਦੱਸੇ ਸੀ ਨਾ, ਇਹਨਾਂ ਪਿੱਛੇ ਸਾਇੰਟੀਫਿਕ ਰੀਜ਼ਨ ਸੀ, ਉਹ ਤੁਸੀਂ ਦੱਸ ਸਕਦੇ ਹੋ ਕੋਈ ਸਾਇੰਟੀਫਿਕ ਰੀਜ਼ਨ ਕੀ ਸੀ?
1: ਕੋਈ ਨਹੀਂ ਸਾਇੰਟੀਫਿਕ ਰੀਜ਼ਨ ਜੀ, ਇੱਕ ਵਹਿਮ ਆ, ਇੱਕ ਨੇ ਤੋਰਦਾ ਤੇ ਸਾਰਿਆਂ ਨੇ ਉਹਦੇ ਮਗਰ ਲੱਗ ਗਏ।
0: ਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਦੇਖਦੇ ਹਾਂ ਬਾਕੀ ਸਰੋਤ ਕੀ ਕਹਿੰਦੇ, ਕਿ ਸਿਰਫ ਵਹਿਮ ਆ ਜਾਂ ਕੋਈ ਸਾਇੰਟੀਫਿਕ ਰੀਜ਼ਨ ਆ। ਜੀ ਸਤਿ ਸ਼੍ਰੀ ਅਕਾਲ ਜੀ, ਨੈਕਸਟ ਕਾਲ 4748, ਤੁਸੀਂ ਆਉਣੇ ਰਹੋ ਜੀ।
2: ਹਾਂਜੀ ਪ੍ਰੋਫੈਸਰ ਜੀ, ਕਿੱਦਾਂ?
0: ਚੜ੍ਹਦੀ ਕਲਾ ਬਾਈ ਜੀ, ਚੜ੍ਹਦੀ ਕਲਾ, ਤੁਸੀਂ ਸੁਣਾਓ, ਠੀਕ ਠਾਕ ਹੋ?
2: ਹਾਂਜੀ ਚੜ੍ਹਦੀ ਕਲਾ। ਤੇ ਆਈ ਡੋਂਟ ਨੋ, ਅੰਧ ਵਿਸ਼ਵਾਸ ਆ ਪਤਾ ਨਹੀਂ ਕੀ ਆ, ਬਟ ਜਦੋਂ ਜਿਹੜਾ ਆਪਾਂ ਸੁਣਿਆ ਹੈ ਨਾ, ਵੀ ਉਹ ਕਹਿੰਦੇ ਵੀ ਜਿਵੇਂ ਦੁਕਾਨਾਂ 'ਚ ਕਹਿੰਦੇ ਸੀਗੇ ਵੀ ਵਿਕਰੀ ਵਧੀਆ ਹੋਵੇ, ਜਾਂ ਮਤਲਬ ਬਰਕਤ ਹੈ ਨਾ, ਬਰਕਤ ਰੱਖੀ ਜਾਵੇ, ਤੇ ਜਿੱਦਾਂ ਕਈ ਇਹ ਨਜ਼ਰ ਬੱਟੂ ਦਾ ਵੀ ਕੰਮ ਕਰਦੇ ਆ ਤੇ ਮਿਰਚਾਂ ਨਾ, ਤੋ
0: ਨਜ਼ਰ ਬੱਟੂ ਦਾ ਕੰਮ ਕਰਦੇ, ਸਿਰਫ ਨਜ਼ਰ ਨਜ਼ਰਾਂ ਤੋਂ ਹੀ ਬਚਾਉਂਦੇ, ਹੋਰ ਕੋਈ ਸਾਇੰਟੀਫਿਕ ਰੀਜ਼ਨ ਨਹੀਂ ਹੈ ਇਹਦਾ।
2: ਹਾਂਜੀ, ਬਾਕੀ ਆਈ ਥਿੰਕ ਕਈ ਮਤਲਬ ਜਿਹੜੇ ਦੁਕਾਨਾਂ ਆਪਾਂ ਇੰਡੀਆ ਤੁਸੀਂ ਦੇਖੇ ਆਉਣੇ ਆ, ਉਹ ਸੈਟਰਡੇ ਆਉਂਦੇ ਸੀਗੇ ਜਿਹੜੇ ਨਾ ਬਾਬੇ, ਸਿੱਕਾ ਕੋਇਨ ਪਵਾਉਂਦੇ ਸੀਗੇ ਉਹ
0: ਜੀ,
2: ਉਹ ਉਹ ਬੰਨ ਕੇ ਜਾਂਦੇ ਹੁੰਦੇ ਸੀਗੇ ਇੱਦਾਂ ਦੇ ਨਾ ਦੁਕਾਨ।
0: ਓਕੇ, ਉਹ ਮੈਂ ਸਮਝ ਗਿਆ, ਸ਼ਨੀ ਦੇਵ ਦੇ ਜਿਹੜੇ ਤੇਲ ਲੈ ਕੇ ਜਾਂਦੇ, ਬਿਲਕੁਲ ਜੀ, ਬਹੁਤ ਸ਼ੁਕਰੀਆ, ਆਪਾਂ ਬਹੁਤ ਸਾਰੇ ਕਾਲਜ ਆ ਉਹਨਾਂ ਵੱਲ ਚੱਲਦੇ ਹਾਂ।
2: ਬਟ ਇੱਕ ਮਿੰਟ, ਉਹ ਜਿਹੜਾ ਤੁਸੀਂ ਬੁੜੀਆਂ ਦੇ ਸਾਗਾਂ ਦੀ ਗੱਲ ਕਰਦੇ ਆ, ਬੁੜੇ ਜਿਹੜਾ ਵੀ ਕੰਮ ਕਰਦੇ ਸੀਗੇ ਉਹਨਾਂ ਦਾ ਕੋਈ ਨਾ ਕੋਈ ਰੀਜ਼ਨ ਆਪਾਂ ਨੂੰ ਹੁਣ ਪਤਾ ਲੱਗਦਾ ਵੀ ਉਹ ਤੱਤ ਹੈਗੇ ਸੀਗੇ ਉਹਨਾਂ ਚੀਜ਼ਾਂ 'ਚ।
0: ਮੈਂ ਇਹੀ ਕਹਿ ਰਿਹਾ ਕਿ ਨਿੰਬੂ ਮਿਰਚਾਂ ਟੰਗਣ ਪਿੱਛੇ ਵੀ ਸਾਇੰਟੀਫਿਕ ਰੀਜ਼ਨ ਹੈਗਾ, ਤੁਹਾਨੂੰ ਲੱਭਣਾ ਪੈਣਾ, ਕਿਉਂਕਿ ਆਪਣੇ ਬਜ਼ੁਰਗ ਬਹੁਤ ਜੀਨੀਅਸ ਸੀਗੇ, ਆਪਣੇ ਬਜ਼ੁਰਗ ਬਹੁਤ ਜੀਨੀਅਸ ਸੀ, ਉਹ ਬਹੁਤ ਅੱਗੇ ਦੀ ਸੋਚਦੇ ਸੀ, ਆਪਾਂ ਸੋਚਦੇ ਕਿ ਹੋ ਸਕਦਾ ਕਿ
2: 100
0: ਸਾਲ ਪਿੱਛੇ ਆ ਸਾਇੰਸ ਬੁੜਿਆਂ ਤੋਂ ਆਪਣੇ ਤੋਂ। ਹਾਂ, ਹੁਣ ਆਏ ਤੁਸੀਂ ਟਿਕਾਣੇ ਦੇ, ਬਹੁਤ ਸ਼ੁਕਰੀਆ, ਥੈਂਕ ਯੂ
3: ਸੋ ਮਚ। ਜੈਸੀ ਜੀ,
0: ਤੁਸੀਂ ਆਉਣੇ
3: ਇਹਦੇ ਵਿੱਚ ਸਾਇੰਟਿਸਟ ਆਪਣਾ ਥੋੜਾ ਜਿਹਾ ਦਿਲ ਹੁੰਦਾ, ਜੇ ਆਪਾਂ ਮੰਨ ਲਈਏ ਵੀ ਇਹਦੇ ਨਾਲ ਸਹੀ ਹੈ ਕਿ ਵੀ ਨਜ਼ਰ ਨਹੀਂ ਲੱਗਣੀ ਤਾਂ ਨਹੀਂ ਲੱਗੂਗੀ।
0: ਤੁਸੀਂ ਕਹਿੰਦੇ ਹੋ ਕਿ ਸਿਰਫ ਨਜ਼ਰ ਲੱਗਣਾ ਹੀ ਇਹਦੇ ਪਿੱਛੇ ਇੱਕ ਰੀਜ਼ਨ ਆ?
3: ਹਾਂਜੀ, ਬੁਰੀ ਨਜ਼ਰ ਹੁੰਦੀ ਹੈ ਜਿਹੜੀ ਕਹਿੰਦੇ ਆ ਵੀ ਜੇ ਆਪਾਂ ਮੰਨ ਲਈਏ ਵੀ ਜੇ ਤੇ ਟੰਗਣ ਨਾਲ ਨਹੀਂ ਲੱਗਣੀ ਤਾਂ ਨਹੀਂ ਲੱਗਦੀ
0: ਜੀ,
3: ਆਪਣੇ ਦਿਲ ਨੂੰ ਤਸੱਲੀ ਹੈ ਜੀ।
0: ਓਕੇ, ਸੋ ਤੁਸੀਂ ਕਹਿੰਦੇ ਹੋ ਕਿ ਸਿਰਫ ਨਜ਼ਰਾਂ ਤੋਂ ਬਚਾਉਣ ਲਈ ਹੀ ਨਿੰਬੂ ਮਿਰਚ ਟੰਗੇ ਜਾਂਦੇ ਸੀਗੇ। ਚਲੋ ਜੀ, ਅਗਲੀ ਕਾਲ ਤੋਂ ਪੁੱਛਦੇ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਬਹੁਤ ਸਾਰਾ ਪਿਆਰ, ਬਹੁਤ ਸਾਰੀਆਂ ਕਾਲਸ। 905-673-3337। ਨੈਕਸਟ ਕਾਲ ਵੱਲ ਜਾਂਦੇ ਜੀ, ਸਿੰਗਲਾ ਜੀ, ਤੁਸੀਂ ਆਉਣੇ ਰਹੋ। ਸਤਿ ਸ਼੍ਰੀ ਅਕਾਲ ਜੀ।
4: ਸਤਿ ਸ਼੍ਰੀ ਅਕਾਲ ਬਾਈ ਜੀ, ਕਿਆ ਚੱਲ ਹੈ?
0: ਚੜ੍ਹਦੀ ਕਲਾ ਜੀ, ਤੁਸੀਂ ਸੁਣਾਓ, ਠੀਕ ਹੋ?
4: ਵਧੀਆ ਵਧੀਆ ਜੀ।
0: ਕੀ ਕਹਿਣਾ ਚਾਹੁੰਦੇ?
4: ਇਹ ਵੈਸੇ ਤਾਂ ਨਜ਼ਰ ਵਾਸਤੇ ਹੁੰਦਾ, ਜੇ ਅੱਜ ਕੱਲ੍ਹ ਦੇਖੀਏ ਆਪਾਂ, ਕਿਉਂਕਿ ਇੰਨਾ ਪੜ੍ਹਾਇਆ ਨਹੀਂ ਜਾਂਦਾ ਆਪਾਂ ਨੂੰ ਕੀ ਰੀਜ਼ਨ ਹੁੰਦਾ, ਬਟ ਜਿੱਥੇ ਤੱਕ ਮੈਨੂੰ ਲੱਗਦਾ ਇਹਦੇ ਨਾਲ ਕੀੜੇ ਮਕੌੜੇ ਜਿਵੇਂ ਵੱਧ ਹੁੰਦੇ ਨੇ, ਮੱਛਰ ਉਹਦੇ ਵਾਸਤੇ ਲਾਇਆ ਜਾਂਦਾ ਸੀਗਾ, ਸਮੈਲ ਹੁੰਦੀ ਸੀਗੀ ਨਿੰਬੂ ਦੀ, ਸ਼ਾਇਦ ਵੀ ਉਹ ਦੂਰ ਰਹੇ।
0: ਤੁਹਾਡਾ ਸ਼ੁਭ ਨਾਮ ਬਾਈ ਜੀ? ਚੜ੍ਹਦੀ ਕਲਾ ਬਾਈ ਜੀ, ਤੁਸੀਂ ਸੁਣਾਓ, ਠੀਕ ਹੋ?
5: ਮੈਂ ਨਾ ਆਪਣੇ ਮੇਰੇ ਨਾ ਲਾਉਣ ਦੇ ਵਿੱਚ ਸੀਗੇ ਇੱਕ ਬਜ਼ੁਰਗ, ਉਹਨਾਂ ਨੂੰ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਰਹਿੰਦੇ ਹੁੰਦੇ ਆ ਵੀ ਪੁਰਾਣੇ ਜਿਹੜੇ ਬਜ਼ੁਰਗ ਮੰਨਦੇ ਸੀ ਇਹ ਗੱਲਾਂ, ਕਿਉਂਕਿ ਦੇਖੋ ਸਾਡੀ ਨਵੀਂ ਪੀੜ੍ਹੀ ਤਾਂ ਇਹ ਗੱਲਾਂ ਨੂੰ ਮੰਨਦੀ ਨੀ
0: ਜੀ।
5: ਤੇ ਮੈਂ ਉਹਨਾਂ ਨੂੰ ਪੁੱਛਿਆ ਸੀਗਾ ਵੀ ਇਹ ਕਾਹਤੋਂ ਟੰਗ ਦਿੰਦੇ, ਕਹਿੰਦੇ ਅੱਜ ਤੋਂ ਬਹੁਤ ਟਾਈਮ ਪਹਿਲਾਂ ਨਾ ਜਦੋਂ ਮੱਛਰਦਾਨੀਆਂ ਨੀ ਹੁੰਦੀਆਂ ਸੀ ਜਿਵੇਂ ਅੱਜ ਕੱਲ੍ਹ ਦਾ ਆਲ ਆਊਟ ਵਗੈਰਾ ਚੱਲਦੇ ਹੁੰਦੇ ਆ, ਉਦੋਂ ਮੱਖੀ ਮੱਛਰ ਤੋਂ ਬਚਾ ਲਈ ਗੇਟ ਤੇ ਟੰਗਦੇ ਹੁੰਦੇ ਸੀ ਤਾਂ ਕਿ ਸ਼ਾਮ ਨੂੰ ਜਦੋਂ ਅਸੀਂ ਸੌਣਾ ਤੇ ਉਸ ਥਾਂ ਤੇ ਮੱਛਰ ਵਗੈਰਾ ਨਾ ਆਉਣ। ਦੱਸਿਆ ਸੀ ਬਜ਼ੁਰਗਾਂ ਨੇ, ਬਾਕੀ ਹਰੇਕ ਦੀ ਵੱਖਰੀ ਵੱਖਰੀ ਹੋ ਸਕਦੀ ਆ
0: ਜੀ। ਬਿਲਕੁਲ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਬਾਈ ਜੀ, ਬਹੁਤ ਸ਼ੁਕਰੀਆ। ਸਾਜਨ ਜੀ, 905-673-3333 ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਜੁੜੇ ਹੋਏ ਹੋ ਅਤੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਦੂਰ, ਗੱਲਾਂਬਾਤ ਬਹੁਤ ਖੂਬਸੂਰਤ ਚੱਲ ਰਹੀਆਂ, ਤੁਹਾਡੇ ਜਵਾਬ ਦੋ ਕੁ ਜਵਾਬ ਸਹੀ ਵੀ ਹੈ ਵਿੱਚੋਂ, ਔਰ ਬਾਕੀ ਦੇਖਦੇ ਹਾਂ ਹੋਰ ਦੋਸਤ ਕੀ ਕਹਿਣਾ ਚਾਹੁੰਦੇ ਨੇ। ਸਤਿ ਸ਼੍ਰੀ ਅਕਾਲ ਜੀ, 4557 ਤੁਸੀਂ ਆਉਣੇ ਰਹੋ ਜੀ।
6: ਸਤਿ ਸ਼੍ਰੀ ਅਕਾਲ ਭਾਅ
0: ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
6: ਠੀਕ ਠਾਕ ਭਾਈ, ਮੈਨੂੰ ਲੱਗਦਾ ਪਿਛਲੇ ਕਾਲਰਾਂ ਨੇ ਸਹੀ ਦੱਸਿਆ, ਇਹ ਉਹਦੇ 'ਤੇ ਮੈਟਰ ਕਰਦੇ ਦਾ ਕੀੜੇ ਮਕੌੜੇ ਦੂਰ ਰਹਿੰਦੇ ਆ। ਜਿੱਦਾਂ ਮੈਂ ਜਿਹੜੇ ਬੀਅਰ ਪੀਣ ਵਾਲੇ ਆ ਉਹਦੇ 'ਚ ਵੀ ਇੱਕ ਰਿਵਾਜ਼ ਆ, ਕਰੋਨਾ ਬੀਅਰ 'ਤੇ ਵੀ ਲਾਈਮ ਲਾਉਂਦੇ ਆ। ਉਹਦਾ ਰੀਜ਼ਨ ਆ, ਬੀਚ 'ਤੇ ਲੋਕ ਬੀਅਰ ਪੀਂਦੇ ਸੀ ਤਾਂ ਉਹਦੇ ਆਲੇ ਦੁਆਲੇ ਲਾਈਮ ਲਾ ਦਿੰਦੇ ਸੀ, ਤਾਂ ਕਰਕੇ ਕਿ ਮੱਖੀ ਮੱਛਰ ਕੋਈ ਹੋਰ ਕੀੜਾ ਮਕੌੜਾ ਇੱਦਾਂ ਉਹਦੇ ਉੱਤੇ ਨਾ ਬੈਠੇ।
0: ਬਿਲਕੁਲ ਓਕੇ, ਤੁਸੀਂ ਜਿਨ੍ਹਾਂ ਵੀਰਾਂ ਨੇ ਇਹ ਕਿਹਾ ਨਾ ਕਿ ਮੱਖੀ ਮੱਛਰ ਕੀੜੇ ਮਕੌੜੇ, ਬਿਲਕੁਲ ਕਰੈਕਟ। ਸੋ ਇਹ ਜਦੋਂ ਨਿੰਬੂ ਅਤੇ ਮਿਰਚਾਂ ਦੋਨੋਂ ਰਲ ਜਾਂਦੇ ਨਾ, ਇਹ ਇੱਕ ਐਸਾ ਕੈਮੀਕਲ ਬਣ ਜਾਂਦਾ ਕਿ ਉੱਥੇ ਮੱਛਰ ਮੱਖੀ ਬਿਲਕੁਲ ਨਹੀਂ ਆਉਂਦੇਗੇ। ਸੋ ਇਹਦੇ ਪਿੱਛੇ ਸਾਇੰਟਿਫਿਕ ਰੀਜ਼ਨ ਸੀ, ਕੋਈ ਨਜ਼ਰ ਵਾਲਾ ਕੰਮ ਨਹੀਂ ਹੈਗਾ ਸੀਗਾ। ਪਰ ਆਪਾਂ ਤਾਂ ਹਰ ਚੀਜ਼ ਦੇ ਪਿੱਛੇ ਧਰਮ ਜੋੜ ਦਿੰਦੇ ਹਾਂ, ਹਰ ਚੀਜ਼ ਦੇ ਪਿੱਛੇ ਆਪਾਂ ਜੋੜਦੇ ਹਾਂ ਕਿ ਭਾਈ ਬੁਰੀ ਨਜ਼ਰ ਆਪਾਂ ਨੇ ਕਿਹਨੇ ਕਿਹਾ ਤਾਂ ਉਸੇ ਦੇ ਪਿੱਛੇ ਹੀ ਲੱਗ ਗਿਆ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਭਾਈ ਜੀ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਔਰ ਬਿਲਕੁਲ ਜੀ ਸਿੰਗਲਾ ਸਾਹਿਬ, ਤੁਸੀਂ ਵੀ ਕਰੈਕਟ ਹੋ। ਔਰ ਹੁਣ ਆਪਾਂ ਅਗਲੀ ਗੱਲਬਾਤ ਕਰ ਲਈਏ। ਇੱਕ ਹੋਰ, ਸਾਗ ਦੇ ਵਿੱਚ ਤੇਲ ਪਾਇਆ ਜਾਂਦਾ ਸੀਗਾ, ਰਾਈਟ? ਅਤੇ ਉਧਰੋਂ ਆਪਣੇ ਦਰਵਾਜ਼ਿਆਂ 'ਤੇ ਵੀ ਤੇਲ ਚੜ੍ਹਾਇਆ ਜਾਂਦਾ ਸੀਗਾ ਜਦੋਂ ਰਿਸ਼ਤੇਦਾਰ ਨੇ ਆਉਣਾ ਘਰੇ, ਜਾਂ ਵਿਆਹ ਵੇਲੇ ਜਦੋਂ ਸੱਜਣਾ ਮਿੱਤਰਾਂ ਨੇ ਕਿਸੇ ਮਾਮੇ ਨੇ ਨਾਨਕਾ ਸ਼ੱਕ ਲੈ ਕੇ ਆ ਜਾਣਾ, ਤੁਸੀਂ ਗੱਡੀ ਲੈ ਕੇ ਆ ਰਹੇ ਸੀਗੇ, ਅਤੇ ਉਹਦੇ ਵਿੱਚ ਤੇਲ ਬੂਹਿਆਂ 'ਤੇ ਜ਼ਰੂਰ ਚੋਇਆ ਜਾਂਦਾ ਸੀ, ਚਾਹੇ ਤਾਂ ਤੁਸੀਂ ਘਰ ਵਾਲੇ ਚੋਂਦੇ ਸੀ ਜਾਂ ਇੱਕ ਨੈਣ ਹੁੰਦੀ ਸੀ ਉਦੋਂ। ਸੋ ਨੈਣ ਦੀ ਤੇਲ ਚੋਂਦੀ ਸੀ, ਉਹ ਤੇਲ ਪਿੱਛੇ ਕੀ ਰੀਜ਼ਨ ਆ, ਤੇਲ ਕਿਉਂ ਚੋਇਆ ਜਾਂਦਾ ਸੀ? ਹੁਣ ਸਾਰੇ ਐਂ ਨਾ ਕਹਿੰਦੇ ਕਿ ਸ਼ੁਭ ਮੰਨਿਆ ਜਾਂਦਾ ਸੀਗਾ, ਕੋਈ ਰੀਜ਼ਨ ਕੀ ਸੀ ਉਹਦੇ ਪਿੱਛੇ? 905-673-3333 ਦਰਵਾਜ਼ਿਆਂ ਦੇ ਨਾਲ ਆਪਾਂ ਤੇਲ ਕਿਉਂ ਚੋਂਦੇ ਸੀ ਬੁਰਜੀਆਂ ਦੇ ਨਾਲ, ਪਰ ਬਾਅਦ ਵਿੱਚ ਤਾਂ ਬੁਰਜੀਆਂ ਨਾਲ ਵੀ ਚੋਣ ਲੱਗ ਗਿਆ ਤੇਲ। ਸੋ ਉਹ ਦਰਵਾਜ਼ਿਆਂ ਤੋਂ ਹੋ ਕੇ ਬੁਰਜੀਆਂ ਵੱਲ ਚਲਾ ਗਿਆ। ਬੇਸਿਕਲੀ ਦਰਵਾਜ਼ਿਆਂ ਨਾਲ ਚੋਂਦੇ ਸੀ ਜਾਂ ਬੁਰਜੀਆਂ ਦੇ ਨਾਲ ਤੇਲ ਚੋਂਦੇ ਸੀ, ਇਹ ਵੀ ਤੁਸੀਂ ਜ਼ਰੂਰ ਦੱਸਿਓ। 905-673-3333 ਜੀ ਸਰ, ਸਤਿ ਸ਼੍ਰੀ ਅਕਾਲ, 4133 ਤੁਸੀਂ ਆਉਂਦੇ ਹੋ ਜੀ।
7: ਹਾਂਜੀ ਬੇਟੇ,
0: ਸਤਿ ਸ਼੍ਰੀ ਅਕਾਲ ਜੀ।
7: ਹਾਂਜੀ ਬੇਟੇ, ਉਹ ਚੀਜ਼ ਬਿਲਕੁਲ ਸਹੀ ਦੱਸਿਆ ਤੇ ਹੋਰ ਇਹ ਨਜ਼ਰ ਦਾ ਨਹੀਂ ਹੁੰਦਾ। ਜਿਹੜਾ ਤੇਲ ਚੋਣਾ ਹੈ ਨਾ ਬੇਟੇ, ਉਹ ਵੀ ਲੌਜਿਕ ਇਹਦੇ ਪਿੱਛੇ ਸੀ, ਜਿਹੜੇ ਦਰਵਾਜ਼ਿਆਂ ਦੀਆਂ ਹੁੰਦੀਆਂ ਸੀ ਨਾ ਚੂਲਾਂ ਹੁੰਦੀਆਂ ਸੀ, ਉਹ ਖੜਕਦੀਆਂ ਹੁੰਦੀਆਂ ਸੀ ਨਾ, ਆਵਾਜ਼ ਆਉਂਦੀ ਸੀ ਚੂ ਦਰਵਾਜ਼ਾ ਬੰਦ ਹੋਣਾ ਜਾਂ ਖੁੱਲਣਾ, ਤੇ ਉਹ ਤੇਲ ਚੋਂਦੇ ਸੀ ਵੀ ਉਹ ਬੁਰਾ ਲੱਗਦਾ ਸੀਗਾ, ਤੇ ਜਾਂ ਅੰਦਰ ਜੇ ਕੋਈ ਹੁਣ ਬੱਚਾ ਹੋਇਆ ਜਿੱਦਾਂ ਨਿੰਮ ਟੰਗਦੇ ਸੀ ਤੇ ਉਹ ਸਗਨ ਨਹੀਂ ਸੀ ਹੁੰਦਾ, ਨਿੰਮ ਦਾ ਹੁੰਦਾ ਸੀ ਕੈਮੀਕਲ, ਜਿੱਦਾਂ ਵੀ ਆਪਾਂ ਬਾਹਰੋਂ ਜਾਂਦੇ ਤੇ ਆਪਣੇ ਕੋਈ ਜ਼ਰਮ ਵਗੈਰਾ ਹੁੰਦੇ ਆ, ਤੇ ਉਹ ਨਿੰਮ ਦੇ ਨਾਲ ਨਾ ਉਹ ਐਸ ਕੀ ਉਹਨੂੰ ਕਹਿ ਦਿੰਦੇ ਆ ਵੀ ਉਹ ਐਂਟੀਬਾਇਓਟਿਕ ਹੁੰਦੀ ਸੀ ਹਨਾ, ਹਾਂ ਇਸ ਕਰਕੇ ਟੰਗਦੇ ਸੀ। ਜਿਹੜਾ ਤੇਲ ਵੀ ਹੈ ਨਾ ਉਹ ਬਰੂਹਾਂ 'ਚ ਤਾਂ ਟੰਗਦੇ ਸੀ, ਇੱਕ ਤੇਲ ਨਾ ਉਹ ਦਰਵਾਜ਼ੇ ਚੀਕਦੇ ਨੀਗੇ ਹਨਾ, ਤੇ ਜੇ ਅੰਦਰ ਜੱਚ ਵੀ ਪਈ ਆ ਉਹਨੂੰ ਵੀ ਖੜਕਾ ਦੜਕਾ ਨਾ ਬਹੁਤ ਆ, ਉਹ ਉੱਪਰ ਬੁਰਾ ਨਾ ਲੱਗੇ, ਹੋਰ ਤੇਲ ਚੋਣ ਨਾਲ ਇਹ ਨਹੀਂ ਸੀ ਵੀ ਸਗਨ ਹੁੰਦਾ ਸੀ
0: ਜੀ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। 905-673-3333 ਆਂਟੀ ਜੀ ਟੀਚਰ ਰਹੇ ਆ, ਸੋ ਆਂਟੀ ਜੀ ਨੂੰ ਹਰ ਇੱਕ ਚੀਜ਼ ਦਾ ਪਤਾ ਆ, ਸੋ ਬਿਲਕੁਲ ਕਰੈਕਟ ਆਂਸਰ ਦੇ ਕੇ ਜਾਂਦੇ ਆ। 905-673-3333 ਸਰੂਪ ਸਿੰਘ, ਸਤਿ ਸ਼੍ਰੀ ਅਕਾਲ ਬਾਈ ਜੀ, ਤੁਸੀਂ ਆਉਣੇ ਰਹੋ ਜੀ।
8: ਪਤਾ ਕੀ ਹੈ, ਜਿਹੜਾ ਆਪਾਂ ਨੇ ਮਿਰਚਾਂ ਦੇ ਨਿੰਬੂ ਆਪਣੇ ਮਨ ਨੂੰ ਸਮਝਾਉਣ ਵਾਲੀ ਗੱਲ ਹੈ, ਉਹ ਕਹਿੰਦੇ ਨੇ ਵੀ ਮੈਂ ਨਾ ਨਜ਼ਰ ਨੀ ਲੱਗਣੀ, ਹੁਣ ਮੈਂ ਨਿੰਬੂ ਟੰਗਦੇ ਮਿਰਚਾਂ ਟੰਗਦੀਆਂ। ਜਿੱਦਾਂ ਹੁਣ ਆਪਾਂ ਸਾਰੇ ਬੱਚਿਆਂ ਨੂੰ ਕਹਿੰਦੇ ਆ, ਅੱਜ ਕੱਲ੍ਹ ਉਹ ਕਹਿੰਦੇ ਵੀ ਸਾਰੇ ਕਹੋ ਮੈਂ ਠੀਕ ਹਾਂ, ਮੈਂ ਠੀਕ ਹਾਂ, ਮੈਂ ਠੀਕ ਹਾਂ। ਜੇ ਕੋਈ ਕਹੇਗਾ ਮੈਂ ਬਿਮਾਰ ਹਾਂ ਬਿਮਾਰ ਹਾਂ, ਤਾਂ ਬਿਮਾਰ ਹੀ ਰਹੇਗਾ। ਇਹ ਉਹ ਰੀਜ਼ਨ ਹੈ, ਜਿੱਦਾਂ ਆਪਾਂ ਆਪਣੇ ਸਰੀਰ ਨੂੰ ਠੀਕ ਕਰਨ ਵਾਸਤੇ ਇਹੋ ਜਾਂਦੇ ਵੀ ਆਪਾਂ ਬਿਲਕੁਲ ਠੀਕ ਹਾਂ, ਜਿਹੜਾ ਬਿਲਕੁਲ ਠੀਕ ਆਪਣੇ ਆਪ ਨੂੰ ਕਹਿੰਦਾ ਨਾ ਜੀ, ਉਹ ਕਦੇ ਬਿਮਾਰ ਨਹੀਂ ਹੁੰਦਾ।
0: ਸੋ ਬੇਸਿਕਲੀ ਤੁਸੀਂ ਕਹਿੰਦੇ ਹੋ ਕਿ ਪੋਜ਼ਿਟਿਵਿਟੀ ਚੜ੍ਹਦੀ ਕਲਾ, ਜਿਹਦੀ ਜ਼ਬਾਨ ਤੇ ਫਤਿਹ ਉਹਦੀ ਹਰ ਮੈਦਾਨ ਫਤਿਹ।
8: ਜਦੋਂ ਆਪਾਂ ਆਪਣੇ ਮਨ 'ਚ ਰੱਖ ਲੈਂਦੇ ਆ ਵੀ ਆਪਾਂ ਬੰਨ ਦਿੱਤਾ ਹੁਣ ਨਜ਼ਰ ਨਹੀਂ ਲੱਗੀ, ਉਹ ਹੀ ਆ ਹੋਰ ਕੋਈ ਇਹਦੇ 'ਚ ਰੀਜਨ ਨਹੀਂ। ਪਹਿਲਾਂ ਪੁਰਾਣਾ ਨਹੀਂ ਗਾ ਇਹ, ਜ਼ਿਆਦਾ ਇਹਦੇ ਦੁਕਾਨਦਾਰਾਂ ਨੇ ਚਲਾਇਆ, ਕੋਈ ਨਿੰਬੂ ਵੇਚਣ ਵਾਲਿਆਂ ਨੇ ਇਹਦੇ ਮਿਰਚਾਂ ਵੇਚਣ ਵਾਲਿਆਂ ਨੇ ਚਲਾਇਆ ਜੀ, ਪੁਰਾਣੀ ਹੈ।
0: ਕਿਆ ਬਾਤ ਹੈ ਜੀ, ਬਹੁਤ ਸਮਝ ਬਾਈ ਜੀ, ਬਹੁਤ ਸ਼ੁਕਰੀਆ। 905-673-3333 ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਜੁੜੇ ਹੋਏ। ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ। ਅਤੇ ਕਹਿੰਦੇ ਕਿ ਨਿੰਮ ਤੋਂ ਕੌੜੇ ਲੋਕ ਹਮੇਸ਼ਾ ਮੁਸੀਬਤ ਵਿੱਚ ਕੰਮ ਆਉਂਦੇ ਆ, ਨਿੰਮ ਤੋਂ ਕੌੜੇ ਲੋਕ ਹਮੇਸ਼ਾ ਮੁਸੀਬਤ ਵਿੱਚ ਕੰਮ ਆਉਂਦੇ ਆ, ਅਤੇ ਜਿਹੜੇ ਗੁੜ ਨਾਲੋਂ ਮਿੱਠੇ ਹੁੰਦੇ, ਜਿਹੜੇ ਗੁੜ ਨਾਲੋਂ ਮਿੱਠੇ ਹੁੰਦੇ ਉਹ ਹਮੇਸ਼ਾ ਕੰਨੀ ਕਤਰਾਉਂਦੇ ਆ। ਮੈਂ ਗੱਲਾਂ ਔਕਾਤ ਤੋਂ ਜ਼ਿਆਦਾ ਨਹੀਂ ਕਰਦਾ, ਜੋ ਪੂਰਾ ਕਰ ਨਾ ਸਕਾਂ ਐਸਾ ਵਾਅਦਾ ਨਹੀਂ ਕਰਦਾ। ਅਸਮਾਨਾਂ 'ਤੇ ਉੱਡਣ ਦੀ ਖਵਾਹਿਸ਼ ਹੈ ਦਿਲ ਦੇ ਵਿੱਚ, ਪਰ ਕਿਸੇ ਨੂੰ ਸੁੱਟਣ ਦਾ ਇਰਾਦਾ ਨਹੀਂ ਕਰਦਾ। 905-673-3333 905-673-3333 'ਤੇ ਗੱਲਾਂ ਬਾਤਾਂ ਹੋ ਰਹੀਆਂ, ਬਹੁਤ ਸਾਰੀਆਂ ਕਾਲਸ ਲਾਈਨ ਆਲਮੋਸਟ ਸਾਰੀਆਂ ਬਿਜ਼ੀ ਆ। ਪਰ ਉਸ ਤੋਂ ਪਹਿਲਾਂ ਯੂਨੀ ਗਲੋਬਲ ਐਡਵਾਈਜ਼ਰੀ ਨਾਲ ਸਾਡੀ ਕਾਲ ਲੱਗ ਚੁੱਕੀ ਆ। ਯੂਨੀ ਗਲੋਬਲ ਐਡਵਾਈਜ਼ਰੀ ਨਾਗਪਾਲ ਸਰ ਸਾਡੇ ਨਾਲ ਜੁੜ ਚੁੱਕੇ ਨੇ, ਜਾਣਦੇ ਹਾਂ ਕਿ ਕਿਹੜਾ ਮੈਸੇਜ ਸਾਡੇ ਤੱਕ ਲੈ ਕੇ ਆਏ। ਜੀ ਨਾਗਪਾਲ ਸਰ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਜੀ? ਓ ਐਨੀਵੇ, ਕਾਲ ਡਿਸਕਨੈਕਟ ਹੋ ਗਈ ਹੈ। ਯੂਨੀ ਗਲੋਬਲ ਐਡਵਾਈਜ਼ ਨਾਲ ਦੇਖਦੇ ਹਾਂ ਦੁਬਾਰਾ ਰਾਬਤਾ ਹੋਵੇ। 905-673-3333 ਜੀ ਸਤਿ ਸ਼੍ਰੀ ਅਕਾਲ ਜੀ, 5786 ਤੁਸੀਂ ਆਨਰ ਹੋ ਜੀ।
9: ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
9: ਭਾਜੀ ਬਹੁਤ ਵਧੀਆ, ਰੱਬ ਛੇੜਿਆ ਤੁਸੀਂ, ਤੇ ਨਾਲੇ ਤਾਂ ਬਜ਼ੁਰਗਾਂ ਨੂੰ ਜਿਹੜੀ ਗੱਲਾਂ ਚੇਤੇ ਆ ਜਾਣੀਆਂ, ਤੇ ਨਾਲੇ ਹੋਰਾਂ ਤਾਂ ਨਵੀਆਂ ਨਵੀਆਂ ਕੀ ਚੱਲਦਾ ਸੀ, ਕੋਈ ਦਿਮਾਗ ਵਿੱਚ ਨਵੀਂ ਗੱਲ ਪੈਂਦੀ ਜਿਹੜੀ ਨਾ ਪਤਾ ਹੋਵੇ, ਕਾਫੀ ਕੁਛ ਤਾਂ ਪਤਾ ਚਲੋ ਬਜ਼ੁਰਗਾਂ ਨਾਲ ਬਹਿੰਦੇ ਰਹੇ ਆ। ਇਹ ਤਾਂ ਜੀ ਜਿਹੜਾ ਤੁਸੀਂ ਆ ਜਗਾਠਾਂ ਦਾ ਕਹਿੰਦੇ ਆ ਨਾ, ਪੁਰਾਣੇ ਟਾਈਮ ਦੇ ਵਿੱਚ ਨਾ ਜਗਾਠਾਂ ਬਹੁਤ ਵੱਡੀਆਂ ਹੁੰਦੀਆਂ ਸੀ
0: ਜੀ,
9: ਟੂਰਾਂ ਬਹੁਤ ਬੋਲਾਂ ਬਹੁਤ ਭਾਰੀਆਂ ਹੁੰਦੀਆਂ ਸੀਗੀਆਂ, ਤੇ ਖੁੱਲਦੀਆਂ ਵੀ ਦਿਨ ਸੋਦਨੋਂ ਸੀ, ਡੇਲੀ ਨਹੀਂ ਸੀ ਖੋਲੀਆਂ ਜਾਂਦੀਆਂ, ਇੱਕ ਛੋਟੀ ਡੋਰ ਹੁੰਦੀ ਸੀ ਜਿਹੜੀ ਆਪਾਂ ਅੰਦਰ ਬਾਹਰ ਜਾਣ ਨੂੰ ਰੱਖਦੇ ਸੀ, ਅਦਰਵਾਈਜ਼ ਇਹਦਾ ਵੱਡਾ ਜਿਹੜਾ ਵੱਡਾ ਆਪਣਾ ਗੇਟ ਲਾਇਆ ਹੁੰਦਾ ਸੀਗਾ ਲੱਕੜ ਦਾ, ਉਹ ਕਿਤੇ ਕਿਤੇ ਹੀ ਖੋਲਿਆ ਜਾਂਦਾ ਸੀ
0: ਜੀ,
9: ਇਸ ਲਈ ਉਹਨੂੰ ਰੈਲਾ ਕਰਨ ਦੇ ਲਈ ਤੇਲ ਦਿੱਤਾ ਜਾਂਦਾ ਸੀ, ਵੀ ਉਹ ਕਿੰਨੇ ਟਾਈਮ ਬਾਅਦ ਖੋਲਿਆ ਤੇ ਉਹ ਰੈਲਾ ਰਹੇ ਤੇ ਨੋਇਸ ਨਾ ਆਵੇ, ਤੇ ਇਸ ਕਰਕੇ ਦਿੱਤਾ ਜਾਂਦਾ ਸੀਗਾ ਜੀ, ਕਿਉਂਕਿ ਆਹ ਛੋਟੇ ਡੋਰ ਖੋਲ ਕੇ ਅੰਦਰ ਬਾਹਰ ਆਪਾਂ ਕਰਦੇ ਰਹਿੰਦੇ ਸੀਗੇ, ਤੇ ਆਹੀ ਮੇਨ ਰੀਜ਼ਨ ਸੀਗਾ ਜੀ ਉਹਦਾ, ਜਿੰਨਾ ਚਿਰ ਮੈਂ ਸੁਣਿਆ ਬਜ਼ੁਰਗਾਂ ਕੋਲੋਂ, ਬਾਕੀ ਤੁਸੀਂ ਦੱਸ ਦਿਓ ਜੀ।
0: ਕਿਆ ਬਾਤ ਆ, ਨਹੀਂ ਬਿਲਕੁਲ, 905-673-3333 ਦੇਖੋ, ਜਿਹੜੇ ਆਪਣੇ ਬਜ਼ੁਰਗ ਆਪਣੇ ਸਿਆਣੇ ਜਿੰਨਾ ਵੀ ਆਪਣੇ ਵਾਸਤੇ ਛੋਟੀਆਂ ਛੋਟੀਆਂ ਗੱਲਾਂ ਜਿਹੜੇ ਆਪਾਂ ਨੂੰ ਲੱਗਦੀ ਕਿ ਸਿਰਫ ਵਹਿਮ ਭਰਮਾ ਇਹ ਟੋਟਕੇ ਆ, ਨਹੀਂ, ਸਾਡੇ ਬਜ਼ੁਰਗ ਬਹੁਤ ਜੀਨੀਅਸ ਸੀਗੇ, ਹਰ ਗੱਲ ਦੇ ਵਿੱਚ ਕੋਈ ਮਤਲਬ ਸੀ, ਸਾਇੰਟੀਫਿਕ ਰੀਜ਼ਨ ਸੀ, ਕੋਈ ਇੱਕ ਮੈਸੇਜ ਹੁੰਦਾ ਸੀ ਹਰ ਚੀਜ਼ ਦੇ ਵਿੱਚ, ਸੋ ਅਸੀਂ ਉਹਨਾਂ ਨੂੰ ਵਹਿਮ ਭਰਮ ਬਣਾ ਲਿਆ, ਪਰ ਬਜ਼ੁਰਗਾਂ ਨੇ ਵਹਿਮ ਭਰਮ ਨਹੀਂ ਸਾਨੂੰ ਦੇ ਕੇ ਗਏ ਸੀ, ਵਹਿਮ ਭਰਮ ਅਸੀਂ ਬਣਾਏ ਆ। ਸੋ 905-673-3333 ਕਮਲਜੀਤ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਜੀ?
10: ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ, ਤੇ ਥੈਂਕ ਯੂ ਸਰ ਤੁਹਾਡਾ ਟਾਈਮ ਦੇਣ ਦਾ। ਤੇ ਦੇਖੋ, ਇੱਕ ਤਾਂ ਮੱਖੀ ਮੱਛਰ ਵਾਲਾ ਵੀ ਠੀਕ ਆ, ਤੇ ਚੂਹਾ ਵਾਲਾ ਵੀ ਮਤਲਬ ਆਵਾਜ਼ ਕਰਦੀਆਂ ਸੀ, ਇੱਕ ਤੱਕ ਤੇ ਮੈਂ ਵੀ ਸਹਿਮਤ ਹੈਗਾ। ਹੁਣ ਦੇਖੋ, ਜੇ ਨਜ਼ਰ ਵਾਲਾ ਕੰਮ ਹੁੰਦਾ ਜਾਂ ਕੋਈ ਹੋਰ ਏਦਾਂ ਦੀ ਕੋਈ ਗੱਲਬਾਤ ਉੱਪਰ ਹੁੰਦੀ, ਕੋਈ ਗ੍ਰਹਿ ਇਹੋ ਜਿਹਾ ਕਿੱਦਾਂ ਹੈ ਨਾ, ਤੇ ਫਿਰ ਸਚਿਨ ਤੇਂਦੁਲਕਰ ਨੂੰ 10 ਸਾਲ ਹੋ ਗਏ ਆਪਣੇ ਮੁੰਡੇ ਨੂੰ ਫਿੱਟ ਕਰਾਉਣ ਦੇ ਲਈ ਇੰਡੀਆ ਦੇ, ਉਹ ਨਜ਼ਰ ਲੱਗੀ ਤਾਂ ਉਹ ਵੀ ਲਾ ਦਿੰਦਾ,
0: ਬਿਲਕੁਲ
10: ਮੁੰਡਾ ਦੇਖ ਲਓ ਕਿੱਥੇ ਆ, ਆਪਣੇ ਅੰਬਾਨੀ ਦਾ ਮੁੰਡਾ ਦੇਖ ਲਓ, ਹਾਂਜੀ
0: ਬਿਲਕੁਲ ਜੀ ਬਿਲਕੁਲ,
10: ਹਾਂਜੀ ਉਹ ਤਾਂ ਬਸ ਸੰਨੀ ਦਿਓਲ ਦਾ ਮੁੰਡਾ ਦੇਖ ਲਓ, ਨਜ਼ਰਾਂ ਇਹ ਕੁਛ ਨੀ ਆ, ਚਲੋ ਜਿੱਦਾਂ ਭੈਣ ਜੀ ਹੋਣੀ ਵੀ ਦੱਸ ਕੇ ਗਏ ਆ, ਭਾਈ ਸਾਹਿਬ ਹੋਣੀ ਵੀ ਦੱਸਿਆ ਵੀ ਮੱਖੀ ਮੱਛਰ ਤੋਂ ਇਹ ਚੀਜ਼ਾਂ ਉੱਥੇ ਤੱਕ ਹੀ ਆ, ਇਹ ਉਹਦਾ ਸਰਟੀਫਿਕ ਦੇ ਰੀਜ਼ਨ ਆ, ਬਾਕੀ ਇਹ ਕੁਛ ਨੀ ਹੈਗਾ ਜੀ, ਜੇ ਕਿਸੇ ਦੀ ਕੋਈ ਬੰਦਾ ਲਾਟਰੀ ਕੱਢਦਾ ਤਾਂ ਉਹ ਆਪਦੀ ਕਢਾ ਲਵੇ ਨਾ, ਸਾਡੀ ਜ਼ਰੂਰ ਕੱਢ ਕੇ ਦੇਣੀ ਆ। ਹਾਂਜੀ ਥੈਂਕ ਯੂ ਸਰ, ਮਿਹਰਬਾਨੀ। ਸੋਰੀ, ਇੱਕ ਮੈਂ ਗੱਲ ਕਰਨੀ ਸੀ
0: ਜੀ ਸਰ।
10: ਹੈਲੋ
0: ਜੀ ਸਰ,
10: ਚੜ੍ਹਦੀ ਕਲਾ ਕਹਿੰਦੇ ਹੋ ਤੁਸੀਂ, ਹੁਣ
0: ਚੜ੍ਹਦੀ
10: ਕਲਾ ਦਾ ਕੀ ਰੀਜ਼ਨ ਆ? ਮਤਲਬ ਬੰਦਾ ਫਿਟ ਫਾਰ ਐਨ ਪੂਰਾ, ਮਤਲਬ ਲੈ ਦੇ ਵਿੱਚ ਆ, ਜੋਸ਼ ਹੈ ਪੂਰਾ, ਇਹਦਾ ਹੋਰ ਕੋਈ ਰੀਜ਼ਨ ਥੋੜੀ, ਬੰਦਾ ਕੋਲ ਦੇਖੋ ਜੀ ਇਹਦੇ ਬੰਦੇ ਏਦਾਂ, ਮਤਲਬ ਜਿੱਧਰ ਮਰਜ਼ੀ ਗੱਲ ਲਾ ਲਓ ਤੇ ਇਹਦਾ ਵੀ ਇਹੀ ਰੀਜ਼ਨ ਹੈ, ਕਿਤੇ ਚੜ੍ਹਦੀ ਕਲਾ, ਹਾਂਜੀ ਬੰਦਾ ਐਨ ਪੂਰਾ ਖੁਸ਼ ਹੈ ਆਪਣਾ, ਜਿੱਦਾਂ ਵੀ ਤੁਸੀਂ ਸਮਝ ਸਕਦੇ ਹੋ ਨਾ ਵੀ ਪਰਮਾਤਮਾ ਦੀ ਕੋਟ ਆਸਰਾ ਜਾਂ ਜੋ ਵੀ ਹੈ, ਮੈਨੂੰ ਏਦਾਂ ਕੁੜੀ ਗਿਆ ਨੀ ਤਾਂ ਮੈਂ
0: ਨਹੀਂ,
10: ਇੰਨਾ ਮੈਨੂੰ ਪਤਾ ਜੀ ਵਹਿਮ ਹੀ ਆ, ਬਾਕੀ ਸਾਰੇ ਤੇ ਕੰਮ ਕਰੋ ਕਿਰਤ ਕਰੋ ਉਹਦੇ ਵਿੱਚ ਹੀ ਸਾਰਾ ਕੁੜੀ ਦਾ। ਥੈਂਕ ਯੂ ਸਰ ਤੁਹਾਡਾ ਟਾਈਮ ਦੇਣ ਦਾ,
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮੱਚ। ਸੋ ਐਕਚੁਲੀ ਦੇਖੋ, ਸਾਡੇ ਗੁਰੂ ਸਾਹਿਬ, ਸਾਡੇ ਬਜ਼ੁਰਗ, ਸਾਡੇ ਵੱਡੇ ਵਡੇਰੇ ਸਾਨੂੰ ਚੜ੍ਹਦੀ ਕਲਾ ਦੇ ਗਏ, ਪਰ ਅੱਜ ਡਾਕਟਰਾਂ ਨੇ ਉਹਨਾਂ ਨੂੰ ਨਾਂ ਦਿੱਤਾ, ਅੱਜ ਸਾਇੰਸ ਨੇ ਨਾਂ ਦਿੱਤਾ ਪੋਜ਼ਿਟਿਵਿਟੀ। ਸੋ ਸਾਨੂੰ ਤਾਂ ਸਾਡੇ ਗੁਰੂ ਸਾਹਿਬ ਬੜੇ ਸਾਲ ਪਹਿਲਾਂ ਹੀ ਚੜ੍ਹਦੀ ਕਲਾ ਦੇ ਗਏ ਵੀ ਚੜ੍ਹਦੀ ਕਲਾ 'ਚ ਰਹਿਣਾ, ਪੋਜ਼ਿਟਿਵਿਟੀ 'ਚ ਰਹਿਣਾ। ਸੋ ਕਹਿੰਦੇ ਕਿ ਜੇ ਤੁਹਾਡੀ ਜ਼ੁਬਾਨ 'ਤੇ ਫਤਿਹ ਤਾਂ ਫਿਰ ਤੁਹਾਡੀ ਜਹਾਨ ਦੇ ਵਿੱਚ ਫਤਿਹ। ਸੋ 905-673-3333 905-673-3333 'ਤੇ ਗੱਲਾਂ ਬਾਤਾਂ ਹੋ ਰਹੀਆਂ, ਬਹੁਤ ਸਾਰੀਆਂ ਕਾਲਸ ਆ ਰਹੀਆਂ ਨੇ, ਆਪਾਂ ਗੱਲਬਾਤ ਵੀ ਕਰਾਂਗੇ। ਅਤੇ ਕਹਿੰਦੇ ਕਿ ਹੌਲੀ ਹੌਲੀ ਸਾਰੇ ਰਹਿ ਗਏ, ਹੌਲੀ ਹੌਲੀ ਸਾਰੇ ਰਹਿ ਗਏ, ਸੱਜਣਾ ਤੇਰੇ ਲਾਰੇ ਹੀ ਰਹਿ ਗਏ, ਅਤੇ ਕਾਹਦਾ ਆਖਿਆ ਚੰਨ ਵੇ ਤੈਨੂੰ, ਕਾਹਦਾ ਆਖਿਆ ਚੰਨ ਵੇ ਤੈਨੂੰ, ਅੱਖਾਂ ਦੇ ਵਿੱਚ ਤਾਰੇ ਹੀ ਰਹਿ ਗਏ, ਅਤੇ ਹੌਲੀਆਂ ਉਮਰਾਂ ਦੇ ਵਿੱਚ ਖਾਬ ਜੋ ਦੇਖੇ, ਹੌਲੀਆਂ ਉਮਰਾਂ 'ਚ ਖਾਬ ਜੋ ਦੇਖੇ ਉਹੀ ਦਿਲ 'ਤੇ ਪੈਂਦੇ, ਭਾਰੇ ਰਹਿ ਗਏ ਤੇ ਯਾਦਾਂ ਬਿਨ ਮਿਲਿਆ ਨਹੀਂ ਕੁਝ, ਇਸ਼ਕਾਂ ਦੇ ਮੁੱਲ ਤਾਰੇ ਰਹਿ ਗਏ ਤੇ ਇਸ਼ਕਾਂ ਦੇ ਮੁੱਲ ਤਾਰੇ ਰਹਿ ਗਏ। 905-673-3337 ਤੁਸੀਂ ਜੁੜੇ ਹੋ ਪੰਜਾਬੀ ਲੜਨ ਦੇ ਨਾਲ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਤੇ ਇੱਕ ਖੂਬਸੂਰਤ ਜਿਹਾ ਤਰਾਨਾ ਸੁਣੀਏ।

ਜੇ ਜ਼ਿੰਦਗੀ 'ਚ ਤੁਸੀਂ ਮੁਸਕਰਾਉਣ ਦੇ ਨਾਲ ਸ਼ੁਰੂਆਤ ਕਰਦੇ ਹੋ ਨਾ, ਤਾਂ ਮੁਸਕਰਾਉਣ ਦੇ ਵਿੱਚ ਵੀ ਪੋਜ਼ਿਟਿਵਿਟੀ ਆ। ਮੁਸਕਰਾਉਣਾ ਸ਼ੁਰੂ ਕਰੋ, ਹੱਸਣਾ ਸ਼ੁਰੂ ਕਰੋ, ਖੁਸ਼ ਰਹਿਣਾ ਸ਼ੁਰੂ ਕਰੋ, ਅੱਧੀਆਂ ਪ੍ਰੋਬਲਮ ਤਾਂ ਤੁਹਾਡੀਆਂ ਉਦੋਂ ਖਤਮ ਹੋ ਜਾਣੀਆਂ। ਕਹਿੰਦੇ ਕਿ ਚੱਲ ਆਪਣੀਆਂ ਉਦਾਸੀਆਂ ਮੈਨੂੰ ਦੇ ਦੇ, ਚੱਲ ਆਪਣੀਆਂ ਉਦਾਸੀਆਂ ਮੈਨੂੰ ਦੇ ਦੇ ਅਤੇ ਮੇਰੇ ਹਿੱਸੇ ਦਾ ਮੁਸਕਰਾਉਣਾ ਤੂੰ ਸ਼ੁਰੂ ਕਰ। ਚੱਲ ਆਪਣੀਆਂ ਉਦਾਸੀਆਂ ਤੂੰ ਮੈਨੂੰ ਦੇ ਦੇ ਅਤੇ ਮੇਰੇ ਹਿੱਸੇ ਦਾ ਮੁਸਕਰਾਉਣਾ ਤੂੰ ਸ਼ੁਰੂ ਕਰ। ਮੈਂ ਤੇਰੇ ਨਾਮ ਹੋਰ ਗੂੜਾ ਕਰਕੇ ਲਿਖੂੰਗਾ, ਮੈਂ ਤੇਰਾ ਨਾਮ ਹੋਰ ਗੂੜਾ ਕਰਕੇ ਲਿਖੂੰਗਾ, ਮੇਰਾ ਨਾਮ ਆਪਣੇ ਦਿਲ ਤੋਂ ਮਿਟਾਉਣਾ ਸ਼ੁਰੂ ਕਰ। ਤੇਰੇ ਕਹਿਣ 'ਤੇ ਰੱਖ ਲਏ ਦੁਨੀਆ ਦੇ ਰੀਤੀ ਰਿਵਾਜ਼, ਤੂੰ ਸਾਡੀ ਮੁਹੱਬਤ ਨੂੰ ਉਹਨਾਂ ਅੱਗੇ ਝੁਕਾਉਣਾ ਸ਼ੁਰੂ ਕਰ, ਝੁਕਾਉਣਾ ਸ਼ੁਰੂ ਕਰ।

0: ਬਿਲਕੁਲ ਜੀ, ਸਾਡੇ ਨਾਲ ਕਾਲ ਲੱਗ ਚੁੱਕੀ ਹੈ ਸਾਡੀ ਯੂਨੀ ਗਲੋਬਲ ਐਡਵਾਈਸ ਤੋਂ। ਨਾਗਪਾਲ ਸਰ ਸਾਡੇ ਨਾਲ ਜੁੜ ਚੁੱਕੇ ਨੇ, ਦੇਖਦੇ ਨੇ ਕੀ ਮੈਸੇਜ ਅੱਜ ਲੈ ਕੇ ਆਏ ਨੇ ਯੂਨੀ ਗਲੋਬਲ ਐਡਵਾਈਸ ਤੋਂ। ਨਾਗਪਾਲ ਸਰ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਸਵਾਗਤ ਹੈ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰ ਦੇ ਵਿੱਚ ਤੁਹਾਡਾ।
1: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ।
0: ਜੀ ਸਤਿ ਸ਼੍ਰੀ ਅਕਾਲ ਜੀ ਸਰ, ਕੀ ਮੈਸੇਜ ਆਪਾਂ ਅੱਜ ਦੇ ਰਹੇ ਹਾਂ?
1: ਮੈਸੇਜ ਜੀ ਇਹ ਦੇ ਰਹੇ ਕਿ ਲਾਈਕ ਅਬ ਜੈਸੇ ਅਬ ਮਾਨ ਕੇ ਚਲੇ ਮੇਰੇ ਬੱਚੇ ਦੇਕਰ ਜਾਤੇ ਹੈਂ, $500 ਹਮ ਦੇਤੇ ਹੈ, $1500 ਗਵਰਨਮੈਂਟ ਦੇਤੀ ਹੈ, ਵੈਸੀ ਤਰ੍ਹਾਂ ਸੇ ਗਵਰਨਮੈਂਟ ਐਜੂਕੇਸ਼ਨ ਮੇਂ ਫੰਡਿੰਗ ਕਰਤੀ ਹੈ, ਤੋ ਆਪ ਇਸਕਾ ਲਾਈਕ ਅਗਰ ਆਪਨੇ ਅਭੀ ਵੀ ਐਨਰੋਲ ਨਹੀਂ ਕਰਾ ਹੈ, ਆਪ ਗਵਰਨਮੈਂਟ ਫੰਡਿਡ ਪ੍ਰੋਗਰਾਮਸ ਕਰੇ, ਆਸਾਨ ਜੇ ਕੋਰਸਿਸ ਨੇ, ਫੁੱਲੀ ਆਨਲਾਈਨ ਨੇ, ਘਰ ਕੇ ਕੰਫਰਟ ਸੇ ਕਰੇ, ਕੋਈ ਏਜ ਲਿਮਿਟ ਨਹੀਂ ਹੈ, ਚਾਹੇ 40 ਕੇ ਹੈ, 50 ਕੇ ਹੈ, 75 ਕੇ ਹੈ, ਗਵਰਨਮੈਂਟ ਕੀ ਪਾਲਿਸੀ ਏਜ ਪੇ ਡਿਸਕ੍ਰਿਮੀਨੇਟ ਨਹੀਂ ਕਰਤੀ। ਆਜ 30 ਸੇ 100,000 ਕੀ ਫੰਡਿੰਗ ਆ ਰਹੀ ਹੈ, ਜਿਸਮੇ ਸੇ ਹਾਫ ਪੈਸਾ ਇਜ਼ ਨਾਨ ਰਿਫੰਡੇਬਲ ਗ੍ਰਾਂਟਸ, ਲੇਕਿਨ 1 ਅਗਸਤ ਕੇ ਬਾਅਦ ਸਬ ਲੋਨ ਹੀ ਆਏਗਾ, ਦੇਰ ਇਜ਼ ਨੋ ਗ੍ਰਾਂਟ ਆਫਟਰ 1st of August। ਤੋ ਆਪ ਇਸੀ ਅਕੈਡਮੀ ਕੇ ਮੇ ਐਨਰੋਲ ਕਰੇ, 30 ਸੇ 90 ਡੇਜ਼ ਮੇ ਆਪਕੇ ਅਕਾਊਂਟ ਮੇ ਫੰਡਿੰਗ ਆਤੀ ਹੈ, ਔਰ ਇਸਮੇ ਲਾਈਕ ਕੋਈ ਕੈਚ ਨਹੀਂ ਹੈ, ਹਮਾਰੀ ਫੀਸ ਕਾਮ ਹੋਣੇ ਕੇ ਬਾਅਦ ਆਪਨੇ ਆਪਣੀ ਇਮਾਨਦਾਰੀ ਸੇ ਦੇਣੀ ਹੋਤੀ ਹੈ, ਜੋ ਕਿ ਸਿਰਫ 199 ਯਾ 499 ਫਲੈਟ ਫੀਸ ਹੈ। ਆਪਕੋ ਫੰਡਿੰਗ ਅੱਛੀ ਬਣ ਰਹੀ, ਯੈਸ, ਹਮੇ ਕੋਈ ਲਾਲਚ ਨਹੀਂ, ਹਮੇ ਆਪਣੀ ਗੁਲਕ ਦੇਖਣੀ ਹੈ, ਇਤਨੇ ਹਮ 7 ਇਅਰਸ ਹੋ ਗਏ ਬਿਜ਼ਨਸ ਕਰਤੇ ਹੋਏ, ਬਹੁਤੋਂ ਕੋ ਅਸਿਸਟ ਕਰ ਚੁੱਕੇ, ਫੈਮਿਲੀ ਆਫ 4 ਹੈ, ਅਪ ਟੂ $80,000 ਜਿਸਕਾ ਹਾਫ ਪੋਰਸ਼ਨ ਮੀਨਸ $40,000 ਇਜ਼ ਨਾਨ ਰਿਫੰਡੇਬਲ ਗ੍ਰਾਂਟਸ, ਅਗਰ ਫੈਮਿਲੀ ਆਫ 5 ਹੈ ਤੋ ਅਪ ਟੂ $100,000 ਕੀ ਫੰਡਿੰਗ ਡਾਇਰੈਕਟ ਕਲਾਇੰਟ ਅਕਾਊਂਟ ਮੇ ਆਤੀ, ਮੇਰੇ ਅਕਾਊਂਟ ਮੇ ਨਹੀਂ ਆਤੀ, ਤੋ ਕੋਈ ਕੈਚ ਨਹੀਂ ਹੈ, ਕਾਲ ਕਰੇ ਆਫਿਸ ਆਏ, 2 ਮਿੰਟ ਐਕਸਪਰਟ ਬੁਲੇਵਰਡ ਪੇ, ਪ੍ਰੋਪਰ ਆਫਿਸ ਹੈ ਜੀ ਹਮਾਰਾ, 6 ਸੇ 7 ਇੰਪਲਾਈਜ਼ ਕਾਮ ਕਰਤੇ ਹੈ, ਔਰ ਕੋਈ ਟਿਮ ਹੋਟਲ ਮੇ ਨਹੀਂ ਮਿਲਤੇ, ਹਮ ਐਥੀਕਲ ਵੇ ਮੇ ਕਰ ਰਹੇ ਕਾਮ, ਕੋਈ ਕੈਚ ਨਹੀਂ ਹੈ ਇਸਕੇ ਅੰਦਰ, ਜੈਸੇ ਗਵਰਨਮੈਂਟ ਇਤਨੀ ਚੀਜ਼ਾਂ ਮੇ ਡੈਂਟਲ ਕੇਅਰ, ਫੋਰਨ ਏਡ ਮੇ ਇਨਵੈਸਟ ਕਰਤੀ, ਵੈਸੀ ਗਵਰਨਮੈਂਟ ਐਜੂਕੇਸ਼ਨ ਮੇ ਇਨਵੈਸਟ ਕਰਤੀ ਹੈ, ਕਾਲ ਕਰੇ, ਆਫਿਸ ਆਏ, ਆਸਾਨ ਜੇ ਕੋਰਸਿਸ ਕਰੇ, ਫੰਡਿੰਗ ਡਾਇਰੈਕਟ ਆਪਣੇ ਕੋਲ ਮੇ ਹਾਸਿਲ ਕਰੇ, ਨੰਬਰ 437-264-3175, 437-264-3175, ਹੁਣੇ ਕਾਲ ਕਰੋ, 437-264-3175, ਨੰਬਰ ਅਗੇਨ 437-264-3175, ਅਗਰ ਆਪ ਆਪਣੇ 5 ਫਰੈਂਡਸ ਕੋ ਫੋਨ ਲਗਾਏਂਗੇ, 3 ਐਨਰੋਲ ਹੋ ਚੁੱਕੇ ਹੋਣਗੇ, ਔਰ 2 ਹਮਸੇ ਹੋਏ ਹੋਣਗੇ, ਤੋ ਕੋਈ ਕੈਚ ਨਹੀਂ ਹੈ, ਅਗਰ ਪਹਿਲੇ ਕਲਾਇੰਟ ਐਨਰੋਲ ਹੋਤੇ, ਫਿਰ ਆਪਣੇ ਕੋ ਮਾਤਾ ਪਿਤਾ ਕੋ ਲਾਤੇ, ਫਰੈਂਡਸ ਕੋ ਲਾਤੇ ਹੈ, ਲਾਈਕ ਐਸੇ ਕਾਰੋਬਾਰ ਬੜਤਾ ਰਹਤਾ ਹੈ, ਪੀਛੇ ਨਾ ਰਹੇ, ਓਪਰਚੁਨਿਟੀ ਕੋ ਮਿਸ ਨਾ ਕਰੇ, ਰੂਲਸ ਚੇਂਜ ਹੋਣੇ ਵਾਲੇ ਹੈ, 437-264-3175।
0: ਬਹੁਤ ਸ਼ੁਕਰੀਆ, ਔਰ ਨਾਲ ਦੀ ਨਾਲ ਨਾਗਪਾਲ ਸਰ ਇਹ ਦੱਸੋ ਕਿ $30,000 ਤੋਂ ਲੈ ਕੇ $1,00,000 ਤੱਕ ਦੀ ਫੰਡਿੰਗ ਦੀ ਜਦੋਂ ਗੱਲ ਕਰਦੇ ਹਾਂ, ਇਹਦੇ ਲਈ ਐਲੀਜੀਬਲ ਕੌਣ ਕੌਣ ਹੋ ਸਕਦਾ?
1: ਹਾਂਜੀ ਸਹੀ, ਅੱਛਾ ਕੁਸ਼ਚਨ ਪੁੱਛਿਆ ਆਪਨੇ, ਮੈਂ ਥੱਕੀ ਗਿਆ ਥਾ ਅੱਜ ਪੂਰੇ ਦਿਨ ਦਾ, ਲਾਈਵ ਸ਼ੋਅ ਵੀ ਥੇ ਅੱਜ ਬਾਰੇ 5:30 ਕੇ
0: ਜੀ।
1: ਓਕੇ, PR ਸਿਟੀਜ਼ਨ ਜਾਂ ਪ੍ਰੋਟੈਕਟਿਡ ਪਰਸਨ ਆਪਕਾ ਹੈ ਅਗਰ ਸਟੇਟਸ ਕੈਨੇਡਾ ਮੇ, ਐਂਡ ਲਾਈਕ ਆਪਕੀ ਇਨਕਮ ਅਗਰ ਕਮ ਹੈ $70,000 ਸੇ, 2024 ਕਾ ਨੋਟਿਸ ਅਸੈਸਮੈਂਟ ਮੇ, ਕਿਉਂਕਿ ਇਹ ਅਕੈਡਮਿਕ ਇਅਰ ਚੱਲ ਰਿਹਾ ਹੈ, 25-26 ਕਾ, ਇਸਮੇ 24 ਕਾ NOA ਦੇਖਾ ਜਾਤਾ ਹੈ ਜੀ, 1 ਅਗਸਤ ਕੇ ਬਾਅਦ 25 ਕਾ NOA ਦੇਖਾ ਜਾਏਗਾ, ਬਟ ਅਬ ਗਾਰੰਟੀ ਨਹੀਂ ਆ ਰਹੀ ਕਿਆ ਕਰੇਂਗੇ ਆਪ ਕਰਕੇ, ਫੰਡਿੰਗ ਪੂਰੀ ਲੋਨ ਮੇ ਆਏਗੀ ਆਪਕੋ, ਤੋ ਅਗਰ ਆਪਕੀ ਇਨਕਮ ਕਮ ਹੈ ਤੋ ਹੀ ਆਪਕੋ ਇਸਕਾ ਬੈਨੀਫਿਟ ਹੈ, ਡਾਕੂਮੈਂਟਸ ਕੇ ਲਗਤੇ ਹੈ, ਨੋਟਿਸ ਆਫ ਅਸੈਸਮੈਂਟ, ਬੱਚੋਂ ਕੇ ਬਰਥ ਸਰਟੀਫਿਕੇਟ, ਮੈਰਿਜ ਸਰਟੀਫਿਕੇਟ, ਕਿਉਂਕਿ ਅਗਰ ਫੈਮਿਲੀ ਸਾਈਜ਼ ਜ਼ਿਆਦਾ ਔਰ ਇਨਕਮ ਕਮ ਕਮ ਕਮ ਹੈ ਇਨਕਮ ਆਪਕੀ, ਤੋ ਆਪਕੋ ਬੈਨੀਫਿਟ ਹੈ, ਅਗਰ ਆਪਕੀ ਇਨਕਮ ਜ਼ਿਆਦਾ ਹੈ ਤੋ ਆਪ ਹਮੇ ਕਾਲ ਨਾ ਕਰੇਂ, ਅਗਰ ਆਪ ਸਿੰਗਲ ਹੈ ਆਪ ਕਾਲ ਨਾ ਕਰੇਂ, ਅਗਰ ਆਪ ਮੈਰਿਡ ਹੈ, ਮੈਰਿਡ ਵਿਦ ਕਿਡਸ ਹੈ, ਇਨਕਮ ਕਮ ਹੈ, ਸੈਲਫ ਇੰਪਲੋਇਡ ਊਬਰ ਡਰਾਈਵਰ, ਟਰੱਕ ਡਰਾਈਵਰ ਹੈ, ਸਿੰਗਲ ਮਦਰ ਅਨਇੰਪਲੋਇਡ ਹੈ, ਕਾਲ ਕਰੇ, ਆਫਿਸ ਹੈ, ਗਵਰਨਮੈਂਟ ਫੰਡਿਡ ਐਜੂਕੇਸ਼ਨਲ ਪ੍ਰੋਗਰਾਮਸ, ਅਕਾਊਂਟਿੰਗ, ਬਿਜ਼ਨਸ ਮੈਨੇਜਮੈਂਟ ਸਿੱਖੇ, ਸਾਥ ਹੀ ਸਾਥ ਆਪਣੇ ਅਕਾਊਂਟ ਮੇ 30-100,000 ਹਾਸਿਲ ਕਰੇ, ਆਮ ਆਦਮੀ ਕੇ ਲਈ ਇੱਕ ਹੀ ਗ੍ਰਾਂਟ ਹੈ ਜੀ, ਐਜੂਕੇਸ਼ਨ ਕੀ ਸਕਿੱਲਸ ਡਿਵੈਲਪ ਕਰੇ, ਔਰ ਆਪਣੇ ਲਾਈਕ ਐਥੀਕਲ ਮੇ ਆਪਣੇ ਅਕਾਊਂਟ ਮੇ ਫੰਡਿੰਗ ਹਾਸਿਲ ਕਰੇ, ਜੈਸੇ ਹਮਾਰੇ ਹਜ਼ਾਰੋਂ ਕਲਾਇੰਟ ਕਰ ਚੁੱਕੇ ਹੈ। ਨੰਬਰ ਜੀ 437-264-3175, 437-264-3175, 437-264-3175, ਥੋੜਾ ਜਿਹਾ ਟਾਈਮ ਲੱਗੇ ਜੀ, ਹੁਣੇ ਐਨਰੋਲ ਕਰੋ
0: ਜੀ। ਬਿਲਕੁਲ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਸੋ ਇੱਕ ਵਾਰ ਫਿਰ ਨੰਬਰ ਦੇ ਦਿਓ ਜੀ।
1: ਨੰਬਰ ਹੈ ਜੀ 437-264-3175, ਤੁਸੀਂ ਹੁਣੇ ਕਾਲ ਕਰੋ, ਹੁਣੇ ਤੁਹਾਡਾ ਲਾਈਕ ਕੁਇਕ ਐਸਟੀਮੇਟ ਹਮਾਰਾ ਸਟਾਫ ਦੇ ਦੇਗਾ ਆਪਕੋ, ਇੱਦਾਂ ਆਪ ਹਮਾਰੇ ਆਫਿਸ ਵੀ ਆ ਸਕਤੇ, ਵਰਚੁਅਲੀ ਵੀ ਸਾਰਾ ਕਾਮ ਕਰ ਸਕਦੇ ਹੋ, ਬਟ ਪੀਛੇ ਨਾ ਰਹੋ, 1-2 ਮਹੀਨੇ ਕੀ ਬਾਤ ਹੀ ਰਹੇਗੀ, ਉਸਕੇ ਬਾਅਦ ਲਾਈਕ ਦੇਰ ਇਜ਼ ਨੋ ਗ੍ਰਾਂਟ, ਤੋ ਆਜ ਤੋ ਫੀਸ ਵੀ ਕਾਫੀ ਜਾ ਰਹੀ ਹੈ, ਔਰ ਆਪਣੇ ਪਾਕਟ ਮੇ ਇਤਨਾ ਅੱਛਾ ਅਮਾਊਂਟ ਲੈ ਕੇ ਜਾ ਰਹੇ ਹੈ
0: ਜੀ,
1: ਆਗੇ ਜਾ ਕੇ ਇਟ ਵਿਲ ਬੀ ਵੈਰੀ ਹਾਰਡ
0: ਜੀ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ, ਔਰ

0: पिछले 18 सालों तो मॉर्गेज दिया सेवावां देंदे आ रहे अकाल मॉर्गेजेस इंक नाल कम कर दे दविंदर पवार
1: Second, third mortgage, home equity, business loan, debt consolidation, refinance, rent to only. Call karo Devinder Pawar nu 647-988-8731 647-988-8731
0: Je nahi hona khajjal khwar, ta call karo
1: Devinder Pawar.
0: Jekar ek var ina tuhadi file vekh ke haan keh ditti, ta apne bha dete hamesha khare utar dehan. License number 10845, independently owned and operated.
2: Till now video 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ ਆਈਪੀਟੀਵੀ ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K ਆਈਪੀਟੀਵੀ ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਈਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਆਈਪੀਟੀਵੀ ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313
3: ਬਿਲਕੁਲ ਜੀ ਉਹ ਨਾਲ ਦੀ ਨਾਲ ਇੱਕ ਸ਼ੋਕ ਸਮਾਚਾਰ ਤੁਹਾਡੇ ਨਾਲ ਸਾਂਝਾ ਕਰਾਂਗੇ ਮੀਡੀਆ ਪੋਇਨਰ ਮੀਡੀਆ ਦੇ ਦਰਸ਼ਨ ਸਿੰਘ ਸੋਹਤਾ ਦੇ ਪੁੱਤਰ ਜੋਰਾ ਸੋਹਤਾ ਜੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਸੋ ਅਸੀਂ ਉਹਨਾਂ ਦੇ ਨਾਲ ਪੂਰੀ ਡੂੰਘੀ ਹਮਦਰਦੀ ਰੱਖਦੇ ਹਾਂ ਔਰ ਪਰਮਾਤਮਾ ਆਪਣੇ ਚਰਨਾਂ ਦੇ ਵਿੱਚ ਜੋਰਾ ਸੋਹਤਾ ਹੁਣਾਂ ਨੂੰ ਨਿਵਾਸ ਬਖਸ਼ਣ ਅਤੇ AM530 ਦੀ ਪੂਰੀ ਟੀਮ ਅਤੇ ਸਾਡੇ AM530 ਦੇ ਪਿੱਲਰ ਸਤੰਭ ਸਤਿੰਦਰਪਾਲ ਸਿੰਘ ਸਿੱਧਵਾਂ ਹੋਣਾ ਜੀ ਉਹ ਵੀ ਇਸ ਘੜੀ ਦੇ ਵਿੱਚ ਦੁੱਖ ਦਾ ਪ੍ਰਗਟਾਵਾ ਕਰਦੇ ਨੇ ਸੋ ਪਰਮਾਤਮਾ ਇਸ ਰੂਹ ਨੂੰ ਸ਼ਾਂਤੀ ਬਖਸ਼ੇ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਸੋ 905-673-3337 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ
2: ਸੋ ਕਾਰ ਵੈਨ SUV ਕੋਈ ਵੀ ਲੈਣਾ ਹੋਵੇ ਏਰੀਅਨ ਮਿਲਸ ਐਕਿਊਰਾ 905-825-8000 ਤੇ ਕਾਲ ਕਰੋ ਅਗਰ ਤੁਸੀਂ ਘਰ ਦੇ ਮਾਲਕ ਹੋ ਤਾਂ ਧਿਆਨ ਨਾਲ ਸੁਣੋ ਜੇ ਤੁਹਾਡੀ ਪਲੰਬਿੰਗ ਨੂੰ ਕੋਈ ਹੱਥ ਲਾ ਰਿਹਾ ਚੈੱਕ ਕਰੋ ਲਾਇਸੈਂਸ ਨੇ ਇਨਸ਼ੋਰਡ ਨੇ WSIB ਕਵਰਡ ਨੇ ਪਲੰਬਿੰਗ ਕੋਈ ਮਜ਼ਾਕ ਨਹੀਂ ਇੱਕ ਰੋਂਗ ਫਿਟਿੰਗ ਇੱਕ ਲੂਸ ਲਾਈਨ ਤੇ ਮਿੰਟਾਂ ਵਿੱਚ ਫਲੱਡ ਵਾਟਰ ਡੈਮੇਜ ਮੋਲਡ ਵਰਗੀਆਂ ਚੀਜ਼ਾਂ ਹੋ ਸਕਦੀਆਂ ਨੇ ਜੈਸੀਸ ਪਲੰਬਿੰਗ ਲਾਇਸੈਂਸਡ ਮਾਸਟਰ ਪਲੰਬਰਸ ਫੁੱਲੀ ਇਨਸ਼ੋਰਡ ਅਤੇ WSIB ਕਵਰਡ ਨੇ ਕੋਈ ਵੀ ਲੀਕਸ ਫੌਸਿਟਸ ਟੋਇਲਟਸ ਕੋਈ ਹੌਟ ਵਾਟਰ ਨਹੀਂ ਆ ਰਿਹਾ ਬਲੌਕਡ ਡਰੇਨਸ ਨੇ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਫਾਸਟ ਕਲੀਨ ਓਨੈਸਟ ਅਤੇ professional service Jesse's Plumbing 647-969-1298 647-969-1298 Jesse's Plumbing
4: ਜੇਸ ਹੋਮ ਇੰਪਰੂਵਮੈਂਟ ਮਤਲਬ ਇੱਕ ਵੈਰੀ ਗੁੱਡ ਨਿਊਜ਼ ਹੁਣ ਸੇ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ ਐਕਸਾ ਸਪੈਸ਼ਲ ਔਨ ਬਿਦੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 905-789-03

0: 98 ਪਿੱਟ ਰੋਬਰਟਸਨ ਐਟ ਟੋਰਬਨ ਕ੍ਰੋਲ ਬਾਗ ਪਲਾਜ਼ਾ 905-799-0333।
1: ਜੀ ਬਹੁਤ ਸ਼ੁਕਰੀਆ, ਤੁਸੀਂ ਜੁੜ ਚੁੱਕੇ ਹੋ ਇੱਕ ਵਾਰ ਫਿਰ ਪੰਜਾਬੀ ਲਰਨ ਦੇ ਵਿੱਚ। ਤੁਹਾਡਾ ਸਵਾਗਤ, ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ। ਸੋ ਮੈਂ ਸ਼ੋਕ ਸੰਦੇਸ਼ ਪੜ੍ਹ ਰਿਹਾ ਸੀ ਅਤੇ ਮੈਨੂੰ ਨਾ ਇੱਕ ਗੱਲ ਯਾਦ ਆਈ ਕਿ ਜਨਤਾ ਟੀ ਸਟਾਲ ਦੇ ਜਿਹੜੇ ਓਨਰ ਸੀਗੇ ਉਹ ਪਿਛਲੇ ਦਿਨੀ ਕਾਲ ਚਲਾਉਣਾ ਕਰ ਗਏ। ਸੋ ਕਈ ਵਾਰ ਕੀ ਹੁੰਦਾ ਨਾ, ਅਸੀਂ ਇਸ ਖੂਬਸੂਰਤ ਜ਼ਿੰਦਗੀ ਦੇ ਵਿੱਚ ਅਸੀਂ ਇੰਨੀਆਂ ਕੁ ਟੈਨਸ਼ਨਾਂ, ਇੰਨੀਆਂ ਕੁ ਪਰੇਸ਼ਾਨੀਆਂ, ਇੰਨੀਆਂ ਕੁ ਉਲਝਣਾਂ ਨੂੰ ਇੰਨਾ ਕੁ ਵੱਡਾ ਬਣਾ ਦਿੰਦੇ ਕਿ ਸਾਨੂੰ ਜ਼ਿੰਦਗੀ ਸਾਡੀ ਛੋਟੀ ਲੱਗਣ ਲੱਗ ਜਾਂਦੀ ਹੈ। ਸੋ ਤੁਸੀਂ ਕਦੋਂ ਹੱਸਦੀਆਂ ਖੂਬਸੂਰਤ ਇਸ ਜ਼ਿੰਦਗੀਆਂ ਤੋਂ ਤਸਵੀਰਾਂ ਬਣ ਜਾਓਗੇ, ਕੋਈ ਪਤਾ ਨਹੀਂ। ਜ਼ਿੰਦਗੀ ਬਹੁਤ ਖੂਬਸੂਰਤ ਆ, ਇਸ ਨੂੰ ਇੰਜੋਏ ਕਰੋ। ਜਿੰਨੇ ਵੀ ਪਲ ਤੁਹਾਨੂੰ ਖੂਬਸੂਰਤ ਇਸ ਜ਼ਿੰਦਗੀ ਨੇ ਬਖਸ਼ੇ, ਅਕਾਲ ਪੁਰਖ ਨੇ ਦਿੱਤੇ ਆ, ਉਹਨੂੰ ਇੰਨਾ ਕੁ ਹੰਢਾਓ ਕਿ ਅਕਾਲ ਪੁਰਖ ਕਵੇ ਯਾਰ ਵਾਕਈ ਬਿਲਕੁਲ ਮੈਂ ਜ਼ਿੰਦਗੀ ਦਿੱਤੀ ਸੀ ਤੋਂ ਜਿਉਂ ਕੇ ਆਇਆ। ਇੱਥੇ ਆਪਾਂ ਇੱਕ ਦੂਜੇ ਨਾਲ ਨਫ਼ਰਤਾਂ, ਗੁੱਸੇ, ਗਿਲੇ, ਲੜਾਈਆਂ, ਝਗੜੇ, ਮੈਂ ਤੇਰੇ ਨਾਲ ਨਹੀਂ ਬੋਲਣਾ, ਤੂੰ ਮੇਰੇ ਨਾਲ ਨਹੀਂ ਬੋਲਣਾ, ਤੂੰ ਮੈਨੂੰ ਕਾਲ ਨਹੀਂ ਕੀਤੀ, ਤੂੰ ਮੇਰਾ ਮੈਸੇਜ ਨਹੀਂ ਪਿਕਅਪ ਕੀਤਾ, ਤੂੰ ਮੈਨੂੰ ਬਲੌਕ ਕਰਤਾ, ਇਹ ਛੋਟੀਆਂ ਛੋਟੀਆਂ ਚੀਜ਼ਾਂ ਦੇ ਵਿੱਚ ਆਪਾਂ ਸਾਰੀ ਉਮਰ ਇੱਦਾਂ ਹੀ ਖੱਜਲ ਖੁਆਰ ਹੁੰਦੇ ਰਹਿੰਦੇ ਹਾਂ। ਸੋ ਹੱਸੋ, ਮੁਸਕਰਾਓ, ਪਿਆਰ ਕਰੋ, ਮੁਹੱਬਤ ਕਰੋ, ਆਪਣਿਆਂ ਦੇ ਨਾਲ ਗਿਲੇ ਸ਼ਿਕਵੇ ਮਿਟਾਓ, ਜੱਫੀਆਂ ਪਾਓ। ਪਤਾ ਨਹੀਂ ਇਸ ਦੁਨੀਆਂ ਤੋਂ ਕਦੋਂ ਅਲਵਿਦਾ ਕਹਿ ਜਾਣਾ। ਸੋ ਜਿੰਨੀ ਜ਼ਿੰਦਗੀ ਹੈ ਉਹਨੂੰ ਬੜੇ ਖੂਬਸੂਰਤ ਪਿਆਰ ਢੰਗ ਨਾਲ ਕੱਢੋ। ਕਿਉਂਕਿ ਮੈਂ ਇੱਕ ਹਫ਼ਤਾ ਪਹਿਲਾਂ ਉਹਨਾਂ ਸੱਜਣਾਂ ਨੂੰ ਮਿਲ ਕੇ ਆਇਆ, ਉਸ ਬੜੀ ਖੂਬਸੂਰਤ ਰੂਹ ਨੂੰ ਮਿਲ ਕੇ ਆਇਆ ਅਤੇ ਬੜੇ ਪਿਆਰ ਨਾਲ ਮਿਲੇ ਔਰ ਬੜੀ ਸਤਿਕਾਰ ਨਾਲ ਮਿਲੇ। ਤੁਸੀਂ ਵੀ ਜਨਤਾ ਟੀ ਸਟਾਲ 'ਤੇ ਉਹਨੇ ਵੀਡੀਓ ਬਹੁਤ ਸਾਰੀਆਂ ਸੋਸ਼ਲ ਮੀਡੀਆ 'ਤੇ ਦੇਖਦੇ ਹੋਵੋਗੇ, ਪਰ ਕੱਲ੍ਹ ਮੈਨੂੰ ਪਤਾ ਲੱਗਿਆ ਕਿ ਉਹ ਇਨਸਾਨ ਦੁਨੀਆਂ ਦੇ ਵਿੱਚ ਨਹੀਂ ਹੈ। ਚੰਗੇ ਭਲੇ ਇਨਸਾਨ ਇੱਦਾਂ ਤਸਵੀਰਾਂ ਬਣ ਜਾਂਦੇ ਆ। ਸੋ ਖੁਸ਼ ਰਿਹਾ ਕਰੋ ਯਾਰ, ਜ਼ਿੰਦਗੀ ਜਿੰਨੀ ਵੀ ਅਕਾਲ ਪੁਰਖ ਨੇ ਤੁਹਾਨੂੰ ਦਿੱਤੀ ਹੈ ਨਾ, ਬਸ ਜਿਉਂ, ਖੁਸ਼ ਹੋ, ਮੁਸਕਰਾਓ। ਤੁਸੀਂ ਜਿੰਨਾ ਖੁਸ਼ ਰਹੋਗੇ, ਮੁਸਕਰਾਓਗੇ, ਪਰੇਸ਼ਾਨੀਆਂ ਉਨਾ ਹੀ ਤੁਹਾਡੇ ਤੋਂ ਦੂਰ ਭੱਜਣਗੀਆਂ। ਫਿਰ ਇਹ ਨਾ ਕਿਹੋ ਕਿ ਥੋੜ੍ਹਿਆਂ ਵਾਂਗੂ ਥੁੜ ਕੇ ਮਿਲੀਏ, ਪੰਛੀਆਂ ਵਾਂਗੂ ਉੜ ਕੇ ਮਿਲੀਏ, ਅਤੇ ਮਿਲ ਕੇ ਮੁੜਦਿਆਂ ਇੰਝ ਲੱਗਦਾ ਹੈ ਕਿ ਦਿਲ ਨਹੀਂ ਭਰਿਆ, ਮੁੜ ਕੇ ਮਿਲੀਏ। ਸੋ ਬਾਅਦ ਵਿੱਚ ਗੱਲਾਂ ਹੀ ਰਹਿ ਜਾਂਦੀਆਂ।

0: ਅੱਛਾ ਗੱਲਾਂ ਬਾਤਾਂ ਜਦੋਂ ਕਰ ਰਹੇ ਸੀ ਨਾ ਆਪਾਂ, ਕਾਲ ਤੁਹਾਡੀਆਂ ਆ ਰਹੀਆਂ ਸੀ, ਬਹੁਤ ਸਾਰੇ ਦੋਸਤ ਕਹਿ ਰਹੇ ਸੀ ਕਿ ਨਜ਼ਰ, ਕੀ ਆਪਾਂ ਬਿਲੀਵ ਕਰਦੇ ਹੋ ਤੁਸੀਂ ਅੱਜ ਵੀ ਨਜ਼ਰ ਨੂੰ? ਕਿਉਂਕਿ ਨਜ਼ਰ ਤਾਂ ਮੈਂ ਇੱਥੇ ਵੀ ਦੇਖਿਆ, ਇੱਥੇ ਵੀ ਬੜਾ ਅਸੀਂ ਕਰਦੇ ਹਾਂ ਕਿ ਦੇਖੋ ਯਾਰ ਸਾਡੇ ਮੁੰਡੇ ਨੂੰ ਨਜ਼ਰ ਨਾ ਲਾ ਦੇ, ਕੋਈ ਇਹ ਡਿੱਗ ਪਿਆ ਨੂੰ ਨਜ਼ਰ ਲੱਗ ਗਈ, ਅੱਜ ਇਹਨੂੰ ਬੁਖਾਰ ਚੜ ਗਿਆ ਅੱਜ, ਕੀ ਨਜ਼ਰ ਵਾਕਈ ਲੱਗਦੀ ਆ? ਇਹ ਚੀਜ਼ ਹੁੰਦੀ ਆ, ਤੁਸੀਂ ਇਹ ਚੀਜ਼ਾਂ ਨੂੰ ਮੰਨਦੇ ਹੋ? ਕਿਉਂਕਿ ਮੈਂ ਸੋਸ਼ਲ ਮੀਡੀਆ 'ਤੇ ਵੇਖ ਰਿਹਾ ਸੀ, ਇੱਥੇ ਬੜੀਆਂ ਅੱਖਾਂ ਔਖਾਂ ਜਿਹੀਆਂ ਵੇਖਦੀਆਂ, ਇੱਕ ਬਲੂ ਜਿਹੀਆਂ ਅੱਖਾਂ ਕਹਿੰਦੇ ਤੁਹਾਨੂੰ ਨਜ਼ਰ ਤੋਂ ਬਚਾਉਂਦੀਆਂ, ਇੱਦਾਂ ਦੀ ਕੋਈ ਚੀਜ਼ ਹੁੰਦੀ ਆ? ਕੋਈ ਨੈਗਟਿਵ ਐਨਰਜੀ ਹੁੰਦੀ ਹੈ ਤੁਹਾਨੂੰ ਲੱਗਦਾ ਕਿ ਕਿਸੇ ਦੀ ਨੈਗਟਿਵ ਐਨਰਜੀ ਤੁਹਾਡੇ 'ਤੇ ਹੈਵੀ ਹੋ ਜਾਂਦੀ ਆ, ਜਾਂ ਤੁਹਾਡੇ ਬੱਚੇ ਨੂੰ, ਜਾਂ ਤੁਹਾਡੀ ਗੱਡੀ ਨੂੰ, ਜਾਂ ਤੁਹਾਡੇ ਘਰ ਨੂੰ, ਤੁਹਾਡੇ ਕਾਰੋਬਾਰ ਨੂੰ ਨਜ਼ਰ ਲੱਗ ਸਕਦੀ ਆ? ਇਟਸ ਪੋਸੀਬਲ, ਤੁਸੀਂ ਮੰਨਦੇ ਹੋ ਕਿ ਕਿਸੇ ਹੋਰ ਦੀ ਐਨਰਜੀ ਤੁਹਾਨੂੰ ਅਫੈਕਟ ਕਰ ਸਕਦੀ ਹੈ? ਕੀ ਇੱਦਾਂ ਹੁੰਦਾ ਆ, ਤੁਸੀਂ ਇਹ 'ਚ ਯਕੀਨ ਰੱਖਦੇ ਹੋ? ਆਈ ਡੋਂਟ ਨੋ, 905-673-3337, ਮੇ ਬੀ ਇਹ ਹੋ ਸਕਦਾ ਕਿ ਕਈ ਵਾਰ ਅਸੀਂ ਕਈਆਂ ਚੀਜ਼ਾਂ 'ਚ ਫੇਲ ਹੋ ਜਾਂਦੇ ਹਾਂ, ਕਈ ਚੀਜ਼ਾਂ ਐਸੀਆਂ ਹੋ ਜਾਂਦੀਆਂ ਜਿਹਨਾਂ ਤੋਂ ਅਸੀਂ ਖੁਸ਼ ਨਹੀਂ ਹਾਂ, ਅਸੀਂ ਉਹਨਾਂ ਚੀਜ਼ਾਂ ਨੂੰ ਨਾਪਸੰਦ ਕਰਦੇ, ਮੇ ਬੀ ਆਪਾਂ ਫਿਰ ਕਹਿ ਦਿੰਦੇ ਕਿ ਇਹਨਾਂ ਨੂੰ ਪੱਕਾ ਕਿਸੇ ਨਾ ਕਿਸੇ ਦੀ ਨਜ਼ਰ ਲੱਗੀ, ਜਾਂ ਅਸੀਂ ਕਈ ਐਸੇ ਲੋਕ ਜਿਹਨਾਂ ਬਾਰੇ ਅਸੀਂ ਧਾਰਨਾਵਾਂ ਬਣਾਈਆਂ ਹੁੰਦੀਆਂ ਗਲਤ, ਕਿ ਬਈ ਇਹ ਦੇਖਦਾ ਆ ਮੇਰੇ ਵਾਸਤੇ, ਇਹ ਇਹਨੂੰ ਚੰਗਾ ਨਹੀਂ ਲੱਗਦਾ, ਮੈਂ ਮੇ ਬੀ ਇਹਦੀ ਨਜ਼ਰ ਮੈਨੂੰ ਲੱਗ ਗਈ ਹੋਣੀ ਆ ਮੇਰੇ ਪਰਿਵਾਰ ਨੂੰ, ਮੇਰੇ ਘਰ ਨੂੰ, ਮੇਰੀ ਗੱਡੀ ਨੂੰ, ਮੇਰੇ ਕਾਰੋਬਾਰ ਨੂੰ, ਇਹ ਪੋਸੀਬਲ ਆ? ਤੁਹਾਨੂੰ ਲੱਗਦਾ ਕਿ ਨਜ਼ਰ ਲੱਗਣਾ ਇਹ ਵੀ ਇੱਦਾਂ ਦੀ ਚੀਜ਼ ਕੋਈ ਐਗਜ਼ਿਸਟ ਕਰਦੀ ਆ? ਦੱਸੋ ਕੋਈ, ਆਪਣੇ ਕੋਲ ਹੈਗੇ 5 ਮਿੰਟ, 905-673-3337, ਕੀ ਤੁਹਾਡੇ ਨੂੰ ਕੋਈ ਐਸਾ ਪਰਸਨਲ ਐਕਸਪੀਰੀਅੰਸ ਹੋਇਆ ਆ, ਜਾਂ ਸਿਰਫ ਗੱਲਾਂ ਹੀ ਆ, ਮੇਰੇ ਤੋਂ ਸੁਣਿਆ, ਉਹਨੇ ਅੱਗੋਂ ਉਸ ਤੋਂ ਕਿਸ ਤੋਂ ਸੁਣਿਆ, ਫਿਰ ਤੁਸੀਂ ਦਾਦਿਆਂ ਤੋਂ ਸੁਣੀਆਂ, ਦਾਦੀਆਂ ਤੋਂ ਸੁਣੀਆਂ, ਯਾਰਾਂ ਦੋਸਤਾਂ ਤੋਂ ਸੁਣਿਆ, ਕਿਤੇ ਪੜ੍ਹਿਆ, ਜੋਕ ਪੜ੍ਹਿਆ, ਕਿ ਕਿਸੇ ਨੇ ਪਰਸਨਲ ਐਕਸਪੀਰੀਅੰਸ ਕੀਤਾ ਨਜ਼ਰ ਲੱਗਣ ਦਾ? ਕੀ ਤੁਹਾਨੂੰ ਲੱਗਦਾ ਕਿ ਨਜ਼ਰ ਸੱਚੀਓ ਲੱਗਦੀ ਆ? 905-673-3337, ਜਦੋਂ ਕੋਈ ਆਪਣਾ ਪਰਸਨਲ ਐਕਸਪੀਰੀਅੰਸ ਹੋਵੇ, ਇੱਦਾਂ ਤਾਂ ਮੇਰੇ ਕੋਲ ਵੀ ਬਹੁਤ ਕਹਾਣੀਆਂ ਆ, ਮੈਂ ਕਹਿੰਦਾ ਕਿ ਜੇ ਕਿਸੇ ਦਾ ਪਰਸਨਲ ਐਕਸਪੀਰੀਅੰਸ ਆ ਵੀ ਵਾਕਈ ਨਜ਼ਰ ਲੱਗਦੀ ਆ, ਐਸੀ ਕੋਈ ਚੀਜ਼ ਜਿਹੜੀ ਤੁਹਾਨੂੰ ਅਫੈਕਟ ਕਰਦੀ ਹੈ, ਕਿਸੇ ਦੀ ਐਨਰਜੀ ਤੁਹਾਨੂੰ ਅਫੈਕਟ ਕਰਦੀ ਆ, ਇਹਨੂੰ ਕਹਿੰਦੇ ਨਜ਼ਰ ਲੱਗਣਾ, ਸੋ ਕੀ ਇਹ ਵਾਕਈ ਹੁੰਦੀ ਹੈ ਐਸੀ ਚੀਜ਼ ਕੋਈ? ਆਈ ਡੋਂਟ ਨੋ, 905-673-3337, 905-673-3337, ਦੱਸੋ ਕਹਾਂ ਜਰਾ ਕਿ ਵਾਕਈ ਨਜ਼ਰ ਲੱਗਦੀ ਆ, ਇੱਦਾਂ ਦੀ ਕੋਈ ਚੀਜ਼ ਹੁੰਦੀ ਆ? 905-673-3337 ਜੀ ਸਰ, ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਮਨਮੋਹਨ ਸਿੰਘ ਜੀ?
1: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
1: ਵਧੀਆ ਭਾਜੀ, ਠੀਕ ਠਾਕ, ਤੁਸੀਂ ਸੁਣਾਓ ਕਿਵੇਂ ਹੋ?
0: ਚੜ੍ਹਦੀ ਕਲਾ ਭਾਜੀ।
1: ਭਾਜੀ ਨਜ਼ਰ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਆਪਣਾ ਨਾ ਹਿਊਮਨ ਨੇਚਰ ਆ ਭਾਜੀ
0: ਜੀ,
1: ਕਿ ਕਿਸੇ ਨਾ ਕਿਸੇ ਚੀਜ਼ ਨੂੰ ਬਲੇਮ ਕਰਨਾ।
0: ਹਾਂ, ਇਹੀ ਮੈਂ ਕਹਿ ਰਿਹਾ ਸੀ, ਆਪਾਂ ਅੱਗੇ ਜਿਹੜੀਆਂ ਚੀਜ਼ਾਂ ਸਾਡੇ ਨਾਲ ਹੋ ਜਾਂਦੀਆਂ, ਫਿਰ ਉੱਥੇ ਅਸੀਂ ਵਿਚਾਰੇ ਬਣ ਲਈ ਕਹਿ ਦਿੰਦੇ ਭਈ ਇਹ ਨਜ਼ਰ ਲੱਗੀ ਆ।
1: ਹਾਂਜੀ, ਬਸ ਆਪਣਾ ਭਾਜੀ, ਚਾਹੇ ਆਪਾਂ ਨਾ ਕੀ ਕਹਿੰਦੇ, ਇੱਕ ਮੈਂ ਛੋਟੀ ਜਿਹੀ ਐਗਜ਼ਾਮਪਲ ਦਿੰਦਾ, ਇੱਕ ਬਿੱਲੀ ਜਾ ਰਹੀ ਸੀਗੀ ਭਾਜੀ, ਆਪਣੇ ਬੱਚੇ ਨੇ ਚੱਕੀ ਕਰ ਦਿੰਦੇ, ਇੱਕ ਕੰਧ ਤੇ ਇੱਕ ਬੰਦਾ ਦੂਜੀ ਸਾਈਡ ਕੰਧ ਤੋਂ ਦੇਖ ਰਿਹਾ ਤੇ ਇੱਕ ਦੂਜੀ ਸਾਈਡ ਤੋਂ ਦੇਖ ਰਿਹਾ ਤਾ, ਉਹਨੇ ਜਿਹੜਾ ਦੂਜੀ ਸਾਈਡ ਤੋਂ ਦੇਖ ਰਿਹਾ ਸੀਗਾ, ਉਹਨੇ ਦੇਖਿਆ ਵੀ ਬੱਚੇ ਨੂੰ ਚੱਕੀ ਜਾ ਰਹੀ ਆ, ਗਰਦਨ ਉਹਦੀ ਦਿਖ ਨਹੀਂ ਰਹੀ ਸੀਗੀ, ਉਹ ਕਹਿੰਦਾ ਵੀ ਨਾ ਮਤਲਬ ਕਿੰਨੀ ਬਰੂਟਲ ਆ ਹਨਾ ਮਾਂ, ਵੀ ਆਪਣੇ ਬੱਚੇ ਨੂੰ ਖਾ ਰਹੀ ਆ। ਦੂਜਾ ਕਹਿੰਦਾ ਵੀ ਕਿੰਨੀ ਦਇਆ ਵਾਲੀ ਮਾਂ ਏ, ਵੀ ਆਪਣੇ ਬੱਚੇ ਨੂੰ ਲੈ ਕੇ ਜਾ ਰਹੀ ਆ।
0: ਜੀ,
1: ਬਾਕੀ ਗੱਲ ਭਾਜੀ ਇਹੀ ਆ ਵੀ ਸਾਰਾ ਬਲੇਮ ਇੱਕ ਦੂਜੇ ਤੇ ਲਾਉਣਾ ਵੀ ਹਨਾ, ਉਹ ਵਾਲੀ ਚੀਜ਼ ਆ।
0: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਅਗਲੀ ਕਾਲ ਨਾਲ ਗੱਲਬਾਤ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, 2118 ਤੁਸੀਂ ਓਨਰ ਹੋ ਜੀ? ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਓਨਰ ਜੀ, 2118, ਤੁਸੀਂ ਆਪਣੇ ਰੇਡੀਓ ਦੀ ਆਵਾਜ਼ ਪਲੀਜ਼ ਘੱਟ ਕਰੋਗੇ ਤਾਂ ਕਿ ਅਸੀਂ ਤੁਹਾਨੂੰ ਸੁਣ ਪਾਈਏ।
2: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
2: ਠੀਕ ਠਾਕ ਜੀ, ਤੁਸੀਂ ਸੁਣਾਓ, ਤੁਹਾਡਾ ਕੰਮ ਕੋ ਬੜਾ ਵਧੀਆ
0: ਜੀ। ਸਰ
2: ਗੱਲ ਹੈਗੀ ਮੰਨੇ ਦੀ,
0: ਮੰਨਣ ਦੀ,
2: ਪਰ ਇਹ ਹੈ ਸੱਚ ਆ।
0: ਓਕੇ, ਤੁਸੀਂ ਕਹਿੰਦੇ ਕਿ ਸੱਚ ਆ, ਨਜ਼ਰ ਵਾਕਈ ਲੱਗਦੀ ਆ,
2: ਔਰ ਮੈਂ ਇਸ ਨੂੰ ਬਹੁਤ ਡੀਪਲੀ ਬਿਲੀਵ ਕਰਦਾ।
0: ਤੁਹਾਡੇ ਨਾਲ ਕੋਈ ਪਰਸਨਲ ਐਸਾ ਐਕਸਪੀਰੀਅੰਸ ਹੋਇਆ?
2: ਮੇਰਾ ਇੱਦਾਂ ਜੀ, ਅਗਰ ਮੈਂ ਕੋਈ ਵੀ ਆਪਣਾ ਚੰਗਾ ਕੰਮ ਕੀਤਾ ਹੈ ਕਿ ਹੁਣ ਦੱਸਦਾ ਤਾਂ ਮੇਰਾ ਕੰਮ ਖਰਾਬ ਹੋ ਜਾਂਦਾ।
0: ਅੱਛਾ, ਹਾਂ, ਇਹ ਵੀ ਇੱਕ ਇਹ ਵੀ ਧਾਰਨਾ ਬਣੀ ਆ ਕਿ ਤੁਸੀਂ ਆਪਣੇ ਪਲਾਨ ਤੁਸੀਂ ਪਹਿਲਾਂ ਐਗਜ਼ੀਕਿਊਟ ਕਰ ਦਿੰਦੇ ਹੋ। ਕਈਆਂ ਨੂੰ ਆਦਤ ਹੁੰਦੀ ਹੈ ਕਿ ਦੱਸਣ ਤੋਂ ਪਹਿਲਾਂ ਸ਼ੇਅਰ ਕਰ ਦੇਣਾ ਆਪਣੀ ਗੱਲ, ਉਹ ਤਾਂ ਖੁਸ਼ੀ ਦਾ ਇਜ਼ਹਾਰ। ਕਈ ਬੰਦੇ ਰੱਖ ਨਹੀਂ ਪਾਉਂਦੇ ਆਪਣੇ ਆਪ 'ਚ ਬਹੁਤ ਚੀਜ਼ਾਂ, ਉਹ ਸ਼ੇਅਰ ਕਰ ਦਿੰਦੇ, ਕਹਿੰਦੇ ਉਹ ਕੰਮ ਹੁੰਦੇ ਹੀ ਨਹੀਂ ਬਾਅਦ ਵਿੱਚ,
2: ਉਸ ਨੇ ਚੜ੍ਹਦੇ ਨਹੀਂ।
0: ਅੱਛਾ, ਇਹ ਤੁਸੀਂ ਇਹ ਤੁਹਾਡਾ ਪਰਸਨਲ ਐਕਸਪੀਰੀਅੰਸ ਹੈਗਾ?
2: ਹਾਂਜੀ,
0: ਚਲੋ ਮੇਰਾ ਵੀ ਹੈ, ਮੈਂ ਵੀ ਤੁਹਾਡੇ ਨਾਲ ਦਾ।
2: ਮੇਰੀ ਮਦਰ ਸ਼ੀ ਇਜ਼ ਸਟਿਲ ਅਲਾਈਵ। ਉਹ ਕਹਿੰਦੇ ਹੁੰਦੇ ਪੁੱਤ, ਜਿੱਦਾਂ ਬੱਚੇ ਛੋਟੇ ਹੁੰਦੇ ਨਾ ਘਰ 'ਚ
0: ਜੀ,
2: ਤੇ ਆਪਾਂ ਕਹਿੰਦੇ ਆ ਯਾਰ ਬੱਚਾ ਬੜਾ ਛੋਟਾ ਲੱਗਦਾ, ਉਹ ਬੱਚਾ ਰੋਂਦਾ ਬਹੁਤ ਹੈ ਫਿਰ। ਹਨਾ,
0: ਤੁਸੀਂ ਚੀਜ਼ ਨੂੰ ਮੰਨਦੇ ਹੋ?
2: ਪਹਿਲਾਂ ਕਿਉਂ ਨਹੀਂ ਰੋਂਦਾ ਉਹ? ਅਰੇ, ਉਹ ਪਹਿਲਾਂ ਨਹੀਂ ਰੋਂਦਾ ਜਦੋਂ ਸਾਰੇ ਕਹਿੰਦੇ ਬੜਾ ਸੋਹਣਾ ਲੱਗਦਾ ਯਾਰ, ਬੜਾ ਸੋਹਣਾ ਲੱਗਦਾ, ਉਹ ਫਿਰ ਰੋਂਦਾ ਬਹੁਤ। ਫਿਰ ਕੀ ਕਹਿੰਦੇ ਹੁੰਦੇ ਜੀ,
0: ਮਿਰਚਾਂ ਵਾਰੋ,
2: ਮਿਰਚਾਂ ਲਾਓ ਥੋੜੀਆਂ ਜਿਹੀਆਂ,
0: ਹਾਂ
2: ਮਿਰਚਾਂ ਵਾਰ ਕੇ ਤੇ ਉਹਨੂੰ
0: ਚੁੱਲ੍ਹੇ ਚ
2: ਅੱਗ ਤੇ ਪਾ ਦਿਓ।
0: ਹਾਂ,
2: ਔਰ ਉਹਦੀ ਨਿਸ਼ਾਨੀ ਇਹ ਹੁੰਦੀ ਸੀ ਜੇ ਇਹਦੇ ਮਿਰਚਾਂ ਵਿੱਚੋਂ ਸਮੈਲ ਆ ਗਈ ਤੇ ਨਜ਼ਰ ਨਹੀਂ ਲੱਗੀ,
0: ਹਾਂ
2: ਜੇ ਸਮੈਲ ਨਹੀਂ ਆਈ ਤੇ ਫਿਰ ਨਜ਼ਰ ਲੱਗੀ ਆ।
0: ਅੱਛਾ, ਇਹ ਵੀ ਇੱਕ ਲੌਜੀਕ ਹੁੰਦਾ ਸੀ ਕਿ ਇਹ, ਆਈ ਡੋਨਟ ਨੋ,
2: ਨਹੀਂ ਬਿਲਕੁਲ ਸਹੀ ਹੈ,
0: ਇਹਦੇ ਵਿੱਚ ਵੀ ਕੋਈ ਸਾਇੰਟਿਫਿਕ ਰੀਜ਼ਨ ਹੋਊਗਾ ਕਿ ਜਾਂ ਬਸ ਇਹ ਵਹਿਮ ਭਰਮੀ ਆ?
2: ਨਹੀਂ ਦੇਖੋ ਨਾ, ਸਿੱਧੀ ਜੀ ਗੱਲ ਆ, ਜੇ ਤੁਸੀਂ ਮਿਰਚਾਂ ਮਾਰੀਆਂ,
0: ਹਾਂ
2: ਜੇ ਉਹ ਤੋਂ ਸਮੈਲ ਆ ਗਈ ਆ, ਨਜ਼ਰ ਨਹੀਂ ਲੱਗੀ, ਤੁਹਾਡਾ ਵਹਿਮ ਆ
0: ਜੀ,
2: ਉਹ ਵਹਿਮ ਮਿਰਚਾਂ ਦੇ ਸਹੀ ਨੇ ਸਾਰੀਆਂ, ਮਿਰਚਾਂ ਨੂੰ ਸਮੈਲ ਤਾਂ ਆਉਣੀ ਆ
0: ਜੀ,
3: ਨਜ਼ਰ
0: ਲੱਗ ਜਾਂਦੀ ਆ।
3: ਸਾਡੇ ਪਿੰਡ ਬੜੇ ਉੱਚੇ ਵਧੀਆ ਖਾਨਦਾਨ ਸੀਗੇ, ਵਧੀਆ ਸੀਗੇ ਉਹ
0: ਜੀ,
3: ਪਰ ਉਹ ਜਦੋਂ ਲੇਬਰ ਨੇ ਰੋਟੀ ਲੈ ਕੇ ਜਾਂਦਾ ਖੇਤਾਂ ਚ
0: ਜੀ,
3: ਉਹ ਰੋਟੀ ਉਹਦੇ ਘਰਦਾਰ ਨੇ ਬੰਦ ਆਣੀ, ਉਹਨੇ ਖੋਲਣੀ, ਉਹਨੇ ਜਾ ਕੇ ਖੇਤੇ ਰੱਖ ਦੇਣੀ, ਉਹਨੇ ਕਹਿਣਾ ਆਪੇ ਖਾ ਲਓ, ਉਹ ਇੰਨੀ ਨਜ਼ਰ ਵਿੱਚ ਪੈਣੀ ਸੀ। ਹਾਂ, ਤੇ ਦੂਜੀ ਆ ਕਿ ਉਹਦੇ ਜਿਹੜੇ ਨੌਕਰ ਸੀਗੇ ਉਹਨੇ ਮੱਝਾਂ ਚੋ ਕੇ
0: ਜੀ
3: ਡਰੰਮੀ ਚ ਦੁੱਧ ਪਾ ਕੇ ਦੇ ਦੇਣਾ, ਉਹਨੇ ਦੇਖਣਾ ਨੀ ਹੈਗਾ, ਘਰ ਜਾ ਕੇ ਰੱਖ ਲੈਣਾ।
0: ਕਿਆ ਬਾਤ, ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। 905-673-3337 905-673-3337 ਪੰਜਾਬੀ ਲਹਿਰ ਨਾਲ ਤੁਸੀਂ ਜੁੜੇ ਹੋਏ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਜੀ। ਸਰ ਸਤਿ ਸ੍ਰੀ ਅਕਾਲ, ਅਬਦੁਲ ਵਾਹਿਦ ਜੀ, ਸਲਾਮ ਅਲੈਕੁਮ, ਕੀ ਹਾਲ ਚਾਲ?
4: ਚਲੋ,
0: ਸਾਡੇ ਤੁਸੀਂ ਉਧਰਲੇ ਪੰਜਾਬ ਵਾਲੇ ਭਰਾ ਹੋ, ਪਰ ਤੁਹਾਨੂੰ ਦੱਸੋ ਕਿ ਤੁਹਾਡੇ ਵੀ ਉਧਰ ਜਿਹੜੀਆਂ ਮਤਾਵਾਂ, ਕਿਉਂਕਿ ਪਹਿਲਾਂ ਤੁਹਾਡੇ ਸਾਡੇ ਜਿਹੜੇ ਵਿਹਾਰ, ਕਦਰਾਂ ਕੀਮਤਾਂ, ਬਹੁਤ ਸਾਰੇ ਸਾਡੇ ਰੀਤੀ ਰਿਵਾਜ ਮੋਸਟਲੀ ਸਾਰੇ ਸੇਮ ਸੀਗੇ ਜਦੋਂ ਆਪਾਂ ਇਕੱਠੇ ਸੀ ਵੰਡ ਤੋਂ ਪਹਿਲਾਂ, ਕਿ ਉਧਰ ਵੀ ਜਿਹੜੇ ਇੱਧਰ ਮਾਵਾਂ ਟੋਟ ਕੇ ਕਰਦੀਆਂ ਨਿੱਕੇ ਨਿੱਕੇ ਪੁੱਤਰਾਂ ਨੂੰ, ਉਧਰ ਵੀ ਮਾਵਾਂ ਇਹ ਸੇਮ ਹੀ ਹੈ, ਕਿਉਂਕਿ ਮਾਂ ਤਾਂ ਸੇਮ ਹੀ ਆ, ਪਰ ਹੋ ਸਕਦਾ ਕਿ ਧਾਰਮਿਕ ਰੀਤੀ ਰਿਵਾਜ ਥੋੜੇ ਅਲੱਗ ਹੋਣ, ਪਰ ਇੱਦਾਂ ਪੁੱਤਰਾਂ ਨੂੰ ਨਜ਼ਰਾਂ ਤੋਂ ਬਚਾਉਂਦੀਆਂ, ਉਵੇਂ ਤਵੀਤ ਬੰਨਦੀਆਂ, ਫਿਰ ਉਹ ਉਵੇਂ ਟੋਟ ਕੇ ਕਰਦੀਆਂ ਮਾਤਾ।
4: ਸਾਡੇ ਜਿਹੜੀਆਂ ਨਾਨੀਆਂ ਦਾਦੀਆਂ ਸਨ ਇੰਜ ਕਰਦੀਆਂ, ਹੁਣ ਮਾਵਾਂ ਥੋੜੇ ਜਿਹਾ
0: ਮਾਡਰਨ ਹੋ ਗਏ,
4: ਮੈਨੂੰ ਖਿਆਲ ਹੈ ਸਾਡੇ ਨਾਨੀ ਸਾਡੀ ਬਾਂਹ ਤੇ ਤਵੀਜ਼ ਬੰਨ ਲੈਂਦੇ ਹੁੰਦੇ
0: ਸੀ,
4: ਫਿਰ ਹੋਰ ਵੀ ਬੜੀਆਂ ਸ਼ੈਵਾਂ, ਯਾਨੀ ਅੱਖ ਚ ਸੁਰਮਾ ਸ਼ੁਰਮਾ ਵੀ ਪਾ ਦੇਣਾ ਤੇ ਕੋਈ ਐਸਾ ਕੰਮ ਵੀ ਕਰ ਦੇਣਾ ਕਿ ਨਜ਼ਰ ਨਾ ਲੱਗੇ, ਤੇ ਮੇਰਾ ਆਪਣਾ ਐਕਸਪੀਰੀਅੰਸ ਹੈ ਵੀ ਮੇਰੇ ਆਪਣੇ ਨਾਲ ਇੱਕ ਐਸਾ ਹੋਇਆ ਕਿ
0: ਨਜ਼ਰ ਲੱਗ ਜਾਂਦੀ ਹੈ,
4: ਤਿੰਨ ਤਿੰਨ ਚਾਰ ਸਾਲ ਇੱਥੇ ਆਪਣੀ ਲਾਈਫ ਗੁਜ਼ਾਰ ਕੇ ਖਮੋਸ਼ੀ ਨਾਲ ਗਏ ਆ, ਸ਼ਾਦੀ ਕੀਤੀ ਹੈ, ਤੇ ਪਤਾ ਨੀ ਕਿਹਦੀ ਨਜ਼ਰ ਲੱਗੀ ਸਾਡੇ ਘਰ ਨੂੰ, ਇੱਕ ਵਾਰ ਇੰਸੀਡੈਂਟ ਹੋ ਗਿਆ ਸਾਡੇ ਘਰ, ਤੇ ਉਹ ਬਸ ਖੁਸ਼ੀਆਂ ਤੁਹਾਡੇ ਨਾਲ ਕਿਸੇ ਕੋਲ ਨਹੀਂ ਵੇਖੀ ਜਾਂਦੀ, ਇਹ ਤੇ ਫੋਰ ਸ਼ੋਰ ਗੱਲ ਹੈ, ਤੇ ਬਸ
0: ਪਰ ਮੈਂ ਅਬਦੁਲ ਜੀ, ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਹੈ। ਦੇਖੋ ਆਪਾਂ, ਦੇਖੋ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਬਹੁਤੀ ਦੁਨੀਆ ਤੁਹਾਨੂੰ, ਤੁਹਾਡੇ ਆਸ ਪਾਸ ਦੇ ਜਿੰਨੇ ਵੀ ਲੋਕ ਆ, ਇਹ ਨਾ ਹਿਊਮਨ ਨੇਚਰ ਆ ਵੀ ਤੁਹਾਨੂੰ ਹੁੰਦਾ ਆ ਕਿ ਫਲਾਣੇ ਉਹ ਬੰਦਾ ਇੰਨਾ ਖੁਸ਼ ਕਿਉਂ ਆ, ਉਹ ਬੰਦੇ ਕੋਲ ਇੰਨੀ ਵਧੀਆ ਘਰ ਕਿਉਂ ਆ, ਇੰਨੀ ਵਧੀਆ ਘਰ ਕੋਠੀ, ਇਹ ਹਿਊਮਨ ਨੇਚਰ ਆ, ਤੁਹਾਨੂੰ ਕਿਤੇ ਨਾ ਕਿਤੇ ਗਿਲਟ ਆਉਂਦਾ ਆ। ਜੋ ਪਰਮਾਤਮਾ ਨੇ ਬੜੇ ਖੂਬਸੂਰਤ ਇਨਸਾਨ ਬਣਾਏ ਆ, ਖੁਦਾ ਨੇ ਬੜੀਆਂ ਅੱਛੀਆਂ ਰੂਹਾਂ ਬਣਾਈਆਂ, ਨੇਕ ਰੂਹਾਂ ਵੀ ਹੁੰਦੀਆਂ, ਪਰ ਜਿਹਦੇ ਵਿੱਚ ਬਹੁਤੀਆਂ ਰੂਹਾਂ ਉਹ ਹੁੰਦੀਆਂ ਜਿਹੜੀਆਂ ਦੂਜਿਆਂ ਨੂੰ ਵੇਖ ਕੇ ਖੁਸ਼ ਨਹੀਂ ਹੁੰਦੀਆਂ,
4: ਕੋਈ ਫਲਾਣਿਆਂ ਦਾ ਮੁੰਡਾ ਕਿਉਂ ਏਡਾ ਤੁਰ ਗਿਆ, ਇਹ ਤਾਂ ਸਾਡੇ ਨਾਲ ਹੀ ਇੱਥੇ ਉੱਠਿਆ ਬੈਠਾ ਉੱਠਿਆ ਬਹਿੰਦਾ ਸੀ, ਤੇ ਹੁਣ ਇਹਨੂੰ ਕੀ ਬਣ ਗਈ ਗੱਲ, ਜ਼ਿਆਦਾ ਨੀ ਹੁੰਦੇ, ਇੱਕ ਅੱਧਾ ਹੀ ਬੜਾ ਹੁੰਦਾ, ਤੁਹਾਨੂੰ ਕਹਿੰਦੇ ਨੇ ਨਜ਼ਰ ਤੁਹਾਨੂੰ ਖਲੋਤੇ ਊਠ ਨੂੰ ਕੜੇ ਚ ਪਹੁੰਚਾ ਦਿੰਦੀ ਹੈ।
0: ਬਿਲਕੁਲ, ਬਹੁਤ ਸ਼ੁਕਰੀਆ, ਸ਼ੁਕਰੀਆ ਸਰ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਸਰ। ਤੁਸੀਂ, ਤੁਹਾਡੇ ਵਾਸਤੇ ਪਰਲੇ ਪੰਜਾਬ ਤੋਂ ਹੋ, ਤੇ ਤੁਹਾਡੇ ਵਾਸਤੇ ਇੱਕ ਖੂਬਸੂਰਤ ਜੀ ਗੱਲ ਆ, ਕਹਿੰਦੇ ਕਿ ਮੈਂ ਇੱਕ ਜਿਵੇਂ ਗੁਲਾਬ ਦੇ ਵਰਗੀ, ਮਹਿਕ ਤੋਂ ਜਿਵੇਂ ਗੁਲਾਬ ਦੇ ਵਰਗੀ ਸੋਹਣੀ ਸੋਹਣੇ ਖਾਬ ਤੋਂ ਵਰਗੀ ਚਾਹ ਕੇ ਵੀ ਨਾ ਸਾਡੀ ਹੋਈ ਉਹ ਪਰਲੇ ਪੰਜਾਬ ਦੇ ਵਰਗੀ ਉਹ ਪਰਲੇ ਪੰਜਾਬ ਦੇ ਵਰਗੀ ਸੋ 905-673-3337 ਪੰਜਾਬੀ ਲਹਿਰਾਂ ਖੂਬਸੂਰਤ ਸ਼ਾਮ ਅਤੇ ਖੂਬਸੂਰਤ ਰੇਡੀਓ ਪ੍ਰੋਗਰਾਮ 'ਤੇ ਪ੍ਰਭ ਸੰਧੂ ਨਾਲ ਹੋਵੇ ਫਿਰ ਗੱਲਾਂ ਬਾਤਾਂ ਭਾਈ ਚੱਲਦੀਆਂ ਰਹਿੰਦੀਆਂ ਸੋ ਚਰਨ ਪ੍ਰਹਾਰ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਜੀ
5: ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ
0: ਕੀ ਹਾਲ ਚਾਲ
5: ਮੈਂ ਉਰਲੇ ਪੰਜਾਬ ਤੋਂ ਹਾਂ ਜੀ
0: ਹਾਂ ਤੁਸੀਂ ਉਰਲੇ ਪੰਜਾਬ ਤੋਂ ਜੀ
5: ਮੈਂ ਤੁਹਾਨੂੰ ਸਟੋਰੀ ਸੁਣਾਉਣ ਲੱਗਾ ਜੀ ਮਾੜੀ ਜਿਹੀ ਇੱਕ ਸਾਡੇ ਪਿੰਡ ਨਾ ਇੱਕ ਬੰਦਾ ਆਇਆ ਉਹਨੂੰ ਅਸੀਂ ਆਪਣੀ ਡੈਰੀ ਜਿੱਧਰ ਸਾਡੀਆਂ ਮੱਝਾਂ ਮੁੱਝਾਂ ਉਹਨੂੰ ਉੱਧਰ ਨਹੀਂ ਕਦੀ ਬੰਨ ਦਿੱਤਾ ਜੀ ਉਹ ਜਿੱਦਣ ਸਾਡੀ ਕਦੇ ਉੱਧਰ ਬਣ ਗਿਆ ਸਾਡਾ ਕੋਈ ਨਾ ਕੋਈ ਨੁਕਸਾਨ ਹੋਣਾ ਹੀ ਹੋਣਾ ਜੀ ਹੁਣ 5-6 ਦਿਨ ਹੋਏ ਆ ਤੁਹਾਡੇ ਸਹੁਰਿਆਂ ਤੋਂ ਲਿਆਂਦੀ ਸੀ ਮੱਝ ਅਸੀਂ ਇੱਕ
0: ਜੀ
5: ਉਹ ਤੀਜੇ ਸੂਏ ਜਾਂਦੀ ਲੱਗੀ
0: ਉਹ ਕਿਆ ਬਾਤ ਇਹ ਅੱਛਾ ਤੁਸੀਂ ਬੜਾ ਸਟਰੋਂਗਲੀ ਮੰਨਦੇ ਹੋ ਕਿ ਵਾਕਈ ਨਜ਼ਰ ਹੁੰਦੀ ਆ
5: ਪਰ ਫਿਰ ਵੀ ਪਰਵਾਹ ਨਹੀਂ ਕਰਦੇ
0: ਪਰਵਾਹ ਨਹੀਂ ਕਰਦੇ
5: ਮੈਨੂੰ ਦੱਸਿਆ ਵੀ ਆਹ ਕੰਮ ਹੋ ਗਿਆ ਮੈਂ ਕਿਹਾ ਜੀ ਵਧੀਆ ਹੋ ਗਿਆ ਜੋ ਹੁਣ ਅਸੀਂ ਹੋ ਗਿਆ ਵਧੀਆ ਹੋ ਗਿਆ
0: ਜੀ
5: ਵੀ ਜਿੰਨਾ ਕੁ ਉਹਦਾ ਹਿਸਾਬ ਕਿਤਾਬ ਸੀ ਸਾਡੇ ਨਾਲ ਹੋ ਗਿਆ ਵਧੀਆ ਹੋ ਗਿਆ ਜੋ ਕਿ ਮੈਂ ਇਹੀ ਗੱਲ ਕਹੀ
0: ਜੀ ਬਹੁਤ ਸ਼ੁਕਰੀਆ ਸਰ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਬਿਲਕੁਲ ਜੀ ਤੁਸੀਂ ਪੰਜਾਬੀ ਲਹਿਰਾਂ ਦੇ ਨਾਲ ਇਹਨਾਂ ਚਿਰ ਜੁੜੇ ਬਹੁਤ ਖੂਬਸੂਰਤ ਗੱਲਾਂ ਬਾਤਾਂ ਕੀਤੀਆਂ ਹੁਣ ਸਮਾਂ ਹੋ ਗਿਆ ਪੰਜਾਬ ਦੀ ਧਰਤੀ ਤੋਂ ਖਬਰਾਂ ਦੇ ਨਾਲ ਜੁੜਨ ਦਾ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਖਬਰਾਂ ਲੈ ਕੇ ਪਹੁੰਚ ਚੁੱਕੇ ਨੇ ਸੋ ਇਸ ਤੋਂ ਬਾਅਦ ਰੇਡੀਓ ਪ੍ਰੋਗਰਾਮ ਉਡਾਨ ਲੈ ਕੇ ਹਾਜ਼ਰ ਹੋਵਾਂਗੇ ਗੱਲਾਂ ਬਾਤਾਂ ਕਰਾਂਗੇ ਖੂਬਸੂਰਤ ਮਿਊਜ਼ਿਕ ਗੀਤ ਸ਼ੀਤ ਹੋਊਗਾ ਸੋ ਜੁੜੇ ਰਹੋ AM 530 ਦੀ ਸੁਪਰ ਹਿੱਟ ਫ੍ਰੀਕੁਐਂਸੀ ਦੇ ਨਾਲ ਅਤੇ ਹੁਣ ਤੱਕ ਸਾਡੇ ਨਾਲ ਜੁੜਨ ਦੇ ਲਈ ਬਹੁਤ ਬਹੁਤ ਪਿਆਰ ਸਤਿਕਾਰ ਅਤੇ ਸਤਿ ਸ਼੍ਰੀ ਅਕਾਲ ਮਿਲਦੇ ਹਾਂ 9-10 ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ ਅਤੇ ਹੁਣ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਹੋਣਾ ਤੋਂ ਖਬਰਾਂ ਦੇ ਨਾਲ ਪੰਜਾਬ ਦਾ ਹਾਲ ਜਾਣਦੇ ਹਾਂ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ
6: ਗਰਮੀ ਨੇ ਹਾਲ ਬੇਹਾਲ ਕੀਤਾ ਹੋਇਆ ਤੇ ਰਿਕਾਰਡ ਤੋੜ ਗਰਮੀ ਪੈ ਰਹੀ ਹੈ ਹੀਟ ਵੇਵ ਲੂ ਅਤੇ ਝੋਨੇ ਦੀ ਲਵਾਈ ਦੇ ਸੀਜ਼ਨ ਦੇ ਤੀਜੇ ਪੜਾਅ ਦੀ ਸਰਕਾਰ ਦੇ ਵਿਚਕਾਰ ਪੰਜਾਬ ਵਿੱਚ ਜਿੱਥੇ ਭਿਅੰਕਰ ਗਰਮੀ ਪੈ ਰਹੀ ਹੈ ਉੱਥੇ ਹੀ ਇਸ ਗਰਮੀ ਕਰਕੇ ਬਿਜਲੀ ਦੀ ਮੰਗ ਵੀ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਜੂਨ ਵਿੱਚ ਪਹਿਲੀ ਵਾਰ ਹੀਟ ਵੇਵ ਦੀ ਸਥਿਤੀ ਅਤੇ ਵੱਧਦੇ ਦਿਨ ਦੇ ਤਾਪਮਾਨ ਵਿਚਕਾਰ ਪੰਜਾਬ ਵਿੱਚ ਬਿਜਲੀ ਦੀ ਮੰਗ ਰਿਕਾਰਡ ਤੋੜ ਗਈ ਹੈ ਲੰਘੇ ਕੱਲ ਬਿਜਲੀ ਦੀ ਮੰਗ 16,130 ਮੈਗਾਵਾਟ ਤੱਕ ਪਹੁੰਚ ਗਈ ਜਿਸ ਕਾਰਨ ਸੂਬੇ ਦੇ ਕਈ ਹਿੱਸਿਆਂ ਵਿੱਚ ਅਣ ਐਲਾਨੇ ਬਿਜਲੀ ਕੱਟ ਵੀ ਲੱਗੇ ਨੇ ਜਿਵੇਂ ਜਿਵੇਂ ਝੋਨੇ ਦੀ ਲਵਾਈ ਦਾ ਪ੍ਰੋਗਰਾਮ ਆਪਣੇ ਮਗਰਲੇ ਪੜਾਅ ਵੱਲ ਦਾਖਲ ਹੋਇਆ ਪਿਛਲੇ 3 ਦਿਨਾਂ ਵਿੱਚ ਬਿਜਲੀ ਦੀ ਮੰਗ ਵਿੱਚ 2,000 ਮੈਗਾਵਾਟ ਤੋਂ ਵੱਧ ਦਾ ਵਾਧਾ ਦਰਜ ਹੋਇਆ ਬਿਜਲੀ ਬੋਰਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਣ ਨਾਲ ਹੀ ਬਿਜਲੀ ਦੀ ਮੰਗ ਘਟੇਗੀ ਤੇ ਇਸ ਨਾਲ ਉਹਨਾਂ ਨੂੰ ਮਦਦ ਮਿਲੇਗੀ ਮੌਸਮ ਵਿਭਾਗ ਨੇ 3 ਦਿਨਾਂ ਵਿੱਚ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਪਰ ਮੀਂਹ ਪਿਆ ਨਹੀਂ ਇਸ ਕਰਕੇ ਗਰਮੀ ਦਾ ਆਲਮ ਬਰਕਰਾਰ ਹੈ ਤੇ ਇਸ ਕਰਕੇ ਬਿਜਲੀ ਦੀ ਮੰਗ ਵੀ ਨਵੇਂ ਰਿਕਾਰਡ ਬਣਾਉਣ ਲੱਗ ਪਈ ਹੈ ਆਮ ਆਦਮੀ ਪਾਰਟੀ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੀ ਅਹਿਮ ਮੀਟਿੰਗ ਅੱਜ ਨਵੀਂ ਦਿੱਲੀ ਵਿਖੇ ਹੋਵੇਗੀ ਜਿਸ ਦੀ ਪ੍ਰਧਾਨਗੀ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਕਰਨਗੇ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਮੀਟਿੰਗ ਵਿੱਚ ਸ਼ਾਮਲ ਹੋਣਗੇ ਮਿਲੀ ਜਾਣਕਾਰੀ ਮੁਤਾਬਕ ਇਸ ਮੀਟਿੰਗ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਬਾਰੇ ਵਿਸਥਾਰ ਵਿੱਚ ਚਰਚਾ ਹੋਵੇਗੀ ਅਤੇ ਖਾਸ ਕਰਕੇ ਟਿਕਟਾਂ ਦੀ ਵੰਡ ਨੂੰ ਲੈ ਕੇ ਰਣਨੀਤੀ ਤਿਆਰ ਕੀਤੀ ਜਾਵੇਗੀ ਇਸ ਮੀਟਿੰਗ ਵਿੱਚ ਹਲਕਾ ਵਾਰ ਉਮੀਦਵਾਰਾਂ ਉੱਤੇ ਵੀ ਮੰਥਨ ਹੋਵੇਗਾ ਇਹ ਵੀ ਪਤਾ ਲੱਗਿਆ ਕਿ ਇਸ ਕਮੇਟੀ ਦੀ ਇਹ ਮੀਟਿੰਗ 2 ਦਿਨ ਚੱਲੇਗੀ ਜਿਨ੍ਹਾਂ ਹਲਕਿਆਂ ਵਿੱਚ ਉਮੀਦਵਾਰ ਬਦਲੇ ਜਾਣੇ ਨੇ ਪਹਿਲੇ ਪੜਾਅ ਵਿੱਚ ਉਹਨਾਂ ਹਲਕਿਆਂ ਉੱਤੇ ਵਿਚਾਰ ਵਟਾਂਦਰਾ ਹੋਵੇਗਾ ਮੁੱਖ ਮੰਤਰੀ ਪਹਿਲਾਂ ਦਿੱਲੀ ਵਿੱਚ ਹੋ ਰਹੀ ਨੀਤੀ ਆਯੋਗ ਦੀ ਮੀਟਿੰਗ ਵਿੱਚ ਸ਼ਾਮਲ ਹੋਣਗੇ ਇਸ ਤੋਂ ਬਾਅਦ ਉਹ ਸ਼ਾਮ ਨੂੰ ਪਾਰਟੀ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੀ ਮੀਟਿੰਗ ਵਿੱਚ ਹਿੱਸਾ ਲੈਣਗੇ ਪੰਜਾਬ ਪੱਧਰ ਪਿਛਲੇ 2 ਦਿਨਾਂ ਤੋਂ ਬੱਸ ਕਾਮਿਆਂ ਦੀ ਹੜਤਾਲ ਦਾ ਅਸਰ ਵੇਖਿਆ ਜਾ ਰਿਹਾ ਸੀ ਅਤੇ ਹੁਣ ਪੰਜਾਬ ਸਰਕਾਰ ਦੇ ਟਰਾਂਸਪੋਰਟ ਸਕੱਤਰ ਨਾਲ ਗੱਲਬਾਤ ਤੋਂ ਬਾਅਦ ਪੰਜਾਬ ਰੋਡਵੇਜ਼ ਅਤੇ ਪਨ ਬੱਸ ਵਾਲਿਆਂ ਨੇ ਹੜਤਾਲ ਵਾਪਸ ਲੈ ਲਈ ਹੈ ਕਿਲੋਮੀਟਰ ਸਕੀਮ ਤਹਿਤ ਪ੍ਰਾਈਵੇਟ ਬੱਸਾਂ ਨੂੰ ਸ਼ਾਮਲ ਕਰਨ ਦੇ ਵਿਰੋਧ ਵਿੱਚ ਹੜਤਾਲ ਸ਼ੁਰੂ ਕੀਤੀ ਗਈ ਸੀ ਜਿਸ ਦੇ ਹੋਰ ਤੇਜ਼ ਹੋਣ ਦੀ ਸੰਭਾਵਨਾ ਬਣ ਰਹੀ ਸੀ ਕਿਉਂਕਿ PRTC ਕੰਟਰੈਕਟ ਡਰਾਈਵਰ ਅਤੇ ਕੰਡਕਟਰ ਵੀ ਇਸ ਹੜਤਾਲ ਵਿੱਚ ਸ਼ਾਮਲ ਹੋ ਰਹੇ ਸਨ ਉਹਨਾਂ ਨੇ ਕਿਹਾ ਸੀ ਕਿ ਇਸ ਨੂੰ ਸਰਕਾਰੀ ਟਰਾਂਸਪੋਰਟ ਖੇਤਰ ਦੇ ਪ੍ਰਾਈਵੇਟਾਈਜੇਸ਼ਨ ਯਾਨੀ ਕਿ ਨਿੱਜੀਕਰਨ ਵਾਲੇ ਕਦਮ ਵਜੋਂ ਵੇਖਿਆ ਜਾ ਰਿਹਾ ਸੀ ਅਤੇ ਯੂਨੀਅਨ ਨੇ ਇਸ ਮਹੀਨੇ ਦੇ ਅਖੀਰ ਤੱਕ ਉਡੀਕ ਕਰਨ ਦੀ ਬਜਾਏ ਆਪਣੇ ਵਿਰੋਧ ਨੂੰ ਸਭ ਤੋਂ ਪਹਿਲਾਂ ਵਧਾਉਣ ਅਤੇ ਫਿਰ ਸੂਬਾ ਵਿਆਪੀ ਹੜਤਾਲ ਸ਼ੁਰੂ ਕਰਨ ਦਾ ਫੈਸਲਾ ਕੀਤਾ ਸੀ। ਕਰਮਚਾਰੀ ਜਥੇਬੰਦੀਆਂ ਨੇ ਕਿਹਾ ਕਿ ਸਰਕਾਰ ਨਾਲ ਪਿਛਲੇ ਦੌਰ ਦੀ ਗੱਲਬਾਤ ਦੌਰਾਨ ਉਹਨਾਂ ਨੇ ਕਿਲੋਮੀਟਰ ਸਕੀਮ ਤਹਿਤ ਬੱਸਾਂ ਦੇ ਚੱਲਣ ਦਾ ਸਖ਼ਤ ਵਿਰੋਧ ਕੀਤਾ ਸੀ। ਉਹਨਾਂ ਦੋਸ਼ ਲਾਇਆ ਕਿ ਸਰਕਾਰ ਵੱਲੋਂ ਵਾਰ ਵਾਰ ਭਰੋਸਾ ਦਿੱਤੇ ਜਾਣ ਦੇ ਬਾਵਜੂਦ ਕਿ ਉਹਨਾਂ ਦੀਆਂ ਚਿੰਤਾਵਾਂ ਉੱਤੇ ਵਿਚਾਰ ਕੀਤਾ ਜਾਵੇਗਾ। ਖਜ਼ਾਨਾ ਮੰਤਰੀ ਨੇ ਸਕੀਮ ਤਹਿਤ 5 ਵੋਲਵੋ ਬੱਸਾਂ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਸੀ ਜਿਸ ਨਾਲ ਮੁਲਾਜ਼ਮਾਂ ਨੂੰ ਆਪਣਾ ਅੰਦੋਲਨ ਤੇਜ਼ ਕਰਨ ਲਈ ਮਜਬੂਰ ਹੋਣਾ ਪਿਆ ਸੀ। ਹੁਣ ਗੱਲਬਾਤ ਹੋਈ ਹੈ ਅਤੇ ਫਿਲਹਾਲ ਬੱਸ ਕਾਮਿਆਂ ਨੇ ਹੜਤਾਲ ਵਾਪਸ ਲੈ ਲਈ ਹੈ। ਪਿਛਲੇ ਕੁਛ ਹਫ਼ਤਿਆਂ ਤੋਂ ਦੇਸ਼ ਅੰਦਰ ਚਰਚਾ ਦਾ ਵਿਸ਼ਾ ਬਣੀ ਕਾਕਰੋਚ ਜਨਤਾ ਪਾਰਟੀ ਨੇ ਅੱਜ ਭਾਰਤੀ ਸਮੇਂ ਮੁਤਾਬਕ 11 ਜੂਨ ਨੂੰ ਪੁਣੇ ਤੋਂ ਸ਼ੁਰੂ ਹੋਣ ਵਾਲੇ ਦੇਸ਼ ਵਿਆਪੀ ਅੰਦੋਲਨ ਦਾ ਐਲਾਨ ਕੀਤਾ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਅਸਤੀਫਾ ਨਹੀਂ ਦਿੰਦੇ ਤਾਂ 20 ਜੂਨ ਤੋਂ ਦਿੱਲੀ ਦੇ ਜੰਤਰ ਮੰਤਰ ਵਿਖੇ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ। ਕਾਕਰੋਚ ਜਨਤਾ ਪਾਰਟੀ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਪੁਣੇ, ਲਖਨਊ, ਅੰਮ੍ਰਿਤਸਰ, ਬੈਂਗਲੁਰੂ, ਜੈਪੁਰ ਅਤੇ ਹੈਦਰਾਬਾਦ ਸਮੇਤ ਕਈ ਸ਼ਹਿਰਾਂ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦਿਪਕੇ ਐਕਸ ਉੱਤੇ ਪਾਈ ਇੱਕ ਪੋਸਟ ਵਿੱਚ ਕਿਹਾ ਕਿ ਜਲਵਾਯੂ ਸੰਬੰਧੀ ਕੰਮ ਕਰ ਰਹੇ ਸੋਨਮ ਵਾਂਗਚੁਕ ਵੀ ਪੁਣੇ ਦੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਣਗੇ। ਕਾਕਰੋਚ ਜਨਤਾ ਪਾਰਟੀ ਨੇ ਦੇਸ਼ ਅੰਦਰ ਪ੍ਰੀਖਿਆਵਾਂ ਕਰਵਾਉਣ ਵਿੱਚ ਵਾਰ ਵਾਰ ਹੋ ਰਹੀਆਂ ਨਾਕਾਮੀਆਂ ਦੇ ਦੋਸ਼ ਤਹਿਤ ਕੇਂਦਰੀ ਸਿੱਖਿਆ ਮੰਤਰੀ ਦੀ ਜਵਾਬਦੇਹੀ ਮੰਗਦਿਆਂ ਸਾਫ਼ ਕੀਤਾ ਕਿ ਜਦ ਤੱਕ ਉਹ ਅਸਤੀਫਾ ਨਹੀਂ ਦਿੰਦੇ ਉਦੋਂ ਤੱਕ ਇਹ ਪ੍ਰਦਰਸ਼ਨ ਲਗਾਤਾਰ ਜਾਰੀ ਰਹਿਣਗੇ। ਕਾਕਰੋਚ ਜਨਤਾ ਪਾਰਟੀ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਉਹਨਾਂ ਦੀ ਮੰਗ ਨਾ ਮੰਨੀ ਤਾਂ ਦੇਸ਼ ਦੇ ਨੌਜਵਾਨ 20 ਜੂਨ ਨੂੰ ਨਵੀਂ ਦਿੱਲੀ ਦੇ ਜੰਤਰ ਮੰਤਰ ਵਿਖੇ ਇਕੱਠੇ ਹੋਣਗੇ। ਉਹ ਮੰਤਰੀ ਦੇ ਅਸਤੀਫੇ ਤੱਕ ਉੱਥੇ ਅਣਮਿੱਥੇ ਸਮੇਂ ਲਈ ਸ਼ਾਂਤੀ ਪੂਰਵਕ ਧਰਨਾ ਦੇਣਗੇ। ਕਾਕਰੋਚ ਜਨਤਾ ਪਾਰਟੀ ਨੇ ਵਿਦਿਆਰਥੀਆਂ, ਮਾਪਿਆਂ, ਅਧਿਆਪਕਾਂ ਤੇ ਆਮ ਨਾਗਰਿਕਾਂ ਨੂੰ ਵੀ ਇਸ ਸੰਘਰਸ਼ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਅੰਮ੍ਰਿਤਸਰ ਦੀ ਜ਼ਿਲ੍ਹਾ ਅਦਾਲਤ ਤੋਂ ਫਿਲਹਾਲ ਕੋਈ ਤੁਰੰਤ ਕਾਨੂੰਨੀ ਰਾਹਤ ਨਹੀਂ ਮਿਲੀ ਹੈ। ਮਜੀਠਾ ਥਾਣੇ ਵਿੱਚ ਦਰਜ ਹੋਈ FIR ਨੰਬਰ 91 ਦੇ ਮਾਮਲੇ ਵਿੱਚ ਗ੍ਰਿਫਤਾਰੀ ਤੋਂ ਬਚਣ ਲਈ ਮਜੀਠੀਆ ਵੱਲੋਂ ਦਾਇਰ ਕੀਤੀ ਗਈ ਅਗਾਊਂ ਜ਼ਮਾਨਤ ਉੱਤੇ ਅਦਾਲਤ ਵਿੱਚ ਸੁਣਵਾਈ ਹੋਈ ਹੈ ਅਤੇ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਹੁਣ ਅੱਜ ਤੱਕ ਲਈ ਮੁਲਤਵੀ ਕੀਤੀ ਹੋਈ ਹੈ ਜਿਸ ਕਾਰਨ ਮਜੀਠੀਆ ਉੱਤੇ ਗ੍ਰਿਫਤਾਰੀ ਦੀ ਤਲਵਾਰ ਲਗਾਤਾਰ ਲਟਕ ਰਹੀ ਹੈ। ਬੀਤੀ 31 ਮਈ ਨੂੰ ਇਹ ਮਾਮਲਾ ਦਰਜ ਕੀਤਾ ਗਿਆ ਸੀ ਜਿੱਥੇ ਮਜੀਠਾ ਥਾਣੇ ਵਿੱਚ ਹੰਗਾਮਾ ਕਰਨ, ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਅਤੇ ਹਿਰਾਸਤ ਵਿੱਚ ਲਏ ਗਏ ਇੱਕ ਅਕਾਲੀ ਵਰਕਰ ਨੂੰ ਜਬਰਨ ਛਡਾਉਣ ਦੇ ਦੋਸ਼ ਲੱਗੇ ਸਨ ਅਤੇ ਇਸ ਮਾਮਲੇ ਵਿੱਚ ਮਜੀਠੀਆ ਤੇ ਉਹਨਾਂ ਦੇ 50-60 ਸਮਰਥਕਾਂ ਖਿਲਾਫ ਮਾਮਲਾ ਦਰਜ ਹੋਇਆ ਸੀ। ਪੁਲਿਸ ਨੇ ਮਜੀਠੀਆ ਦੇ ਦੇਸ਼ ਛੱਡ ਕੇ ਭੱਜਣ ਉੱਤੇ ਰੋਕ ਲਾਉਣ ਲਈ ਲੁੱਕਆਊਟ ਸਰਕੂਲਰ ਵੀ ਜਾਰੀ ਕੀਤਾ ਹੋਇਆ ਅਤੇ ਮਜੀਠੀਆ ਦੀ ਗ੍ਰਿਫਤਾਰੀ ਲਈ ਅੰਮ੍ਰਿਤਸਰ ਅਤੇ ਚੰਡੀਗੜ੍ਹ ਸਮੇਤ ਕਈ ਥਾਵਾਂ ਉੱਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਬਿਕਰਮ ਸਿੰਘ ਮਜੀਠੀਆ ਦੀ ਕੋਈ ਉਗ ਸੁਗ ਨਹੀਂ ਲੱਗ ਸਕੀ। ਦੌਰਾਨ ਇਸੇ ਮਾਮਲੇ ਵਿੱਚ ਅਦਾਲਤ ਵੱਲੋਂ ਹੋਰ ਵੱਡਾ ਅਪਡੇਟ ਵੀ ਆਇਆ। ਅਦਾਲਤ ਵਿੱਚ ਪੇਸ਼ ਹੋਈ ਪੁਲਿਸ ਦੀ 5 ਮੈਂਬਰੀ ਵਿਸ਼ੇਸ਼ ਜਾਂਚ ਟੀਮ ਦੇ ਬਿਆਨਾਂ ਦੇ ਆਧਾਰ ਉੱਤੇ ਅਦਾਲਤ ਨੇ ਬਿਕਰਮ ਸਿੰਘ ਮਜੀਠੀਆ ਦੇ ਵਕੀਲ ਬਿਕਰਮਜੀਤ ਸਿੰਘ ਬਾਠ ਨੂੰ ਇਸ ਮਾਮਲੇ ਵਿੱਚ ਵੱਡੀ ਰਾਹਤ ਦਿੰਦਿਆਂ ਨਿਰਦੋਸ਼ ਐਲਾਨ। ਪੁਲਿਸ ਮੁਤਾਬਕ ਵਕੀਲ ਬਾਠ ਸਿਰਫ ਕਾਨੂੰਨੀ ਸਲਾਹਕਾਰ ਵਜੋਂ ਥਾਣੇ ਗਏ ਸਨ ਜਿਸ ਕਾਰਨ ਉਹਨਾਂ ਦਾ ਨਾਂ ਇਸ ਮਾਮਲੇ ਵਿੱਚ ਪਾ ਦਿੱਤਾ ਗਿਆ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਥਾ ਭੇਜ ਦਿੱਤਾ ਗਿਆ ਹੈ ਤੇ ਐਤਵਾਰ ਵੱਡੀ ਗਿਣਤੀ ਵਿੱਚ ਸ਼ਰਧਾਲੂ ਉਧਰਲੇ ਬੰਨੇ ਗਏ ਨੇ। ਇਹ ਜਥਾ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜੈਕਾਰਿਆਂ ਦੀ ਗੂੰਜ ਵਿੱਚ ਰਵਾਨਾ ਹੋਇਆ ਜੋ ਵੱਖ ਵੱਖ ਗੁਰਧਾਮਾਂ ਦੇ ਦਰਸ਼ਨ ਕਰਕੇ ਸ਼ਹੀਦੀ ਦਿਹਾੜੇ ਸੰਬੰਧੀ ਹੋਣ ਵਾਲੇ ਸਮਾਗਮਾਂ ਵਿੱਚ ਸ਼ਾਮਲ ਹੋਣ ਉਪਰੰਤ 19 ਜੂਨ ਨੂੰ ਵਾਪਸ ਪਰਤੇਗਾ। ਇਸ ਦਰਮਿਆਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਲਗਭਗ 60 ਸਿੱਖ ਸ਼ਰਧਾਲੂ ਐਨ ਮੌਕੇ ਉੱਤੇ ਯਾਤਰਾ ਤੇ ਜਾਣ ਤੋਂ ਵਾਂਝੇ ਰਹਿ ਗਏ। ਉਹਨਾਂ ਦਾ ਕਹਿਣਾ ਕਿ ਉਹਨਾਂ ਕੋਲ ਪਾਸਪੋਰਟ ਅਤੇ ਸਾਰੇ ਲੋੜੀਂਦੇ ਦਸਤਾਵੇਜ਼ ਮੌਜੂਦ ਸਨ, ਪਰ ਇਮੀਗ੍ਰੇਸ਼ਨ ਵਿਭਾਗ ਨੇ ਉਹਨਾਂ ਨੂੰ ਸਰਕਾਰ ਵੱਲੋਂ ਪ੍ਰਵਾਨਗੀ ਨਾ ਹੋਣ ਕਾਰਨ ਜਾਣ ਤੋਂ ਰੋਕ ਦਿੱਤਾ। ਇਸ ਦਰਮਿਆਨ ਕਈ ਨਿਰਾਸ਼ ਹੋਏ ਸ਼ਰਧਾਲੂ ਸ਼ਾਮ ਤੱਕ ਪ੍ਰਵਾਨਗੀ ਮਿਲਣ ਦੀ ਆਸ ਵਿੱਚ ਅਟਾਰੀ ਸਰਹੱਦ ਉੱਤੇ ਬੈਠੇ ਰਹੇ ਅਤੇ ਫਿਰ ਨਿਰਾਸ਼ ਹੋ ਕੇ ਵਾਪਸ ਆਪਣੇ ਘਰਾਂ ਨੂੰ ਚਲੇ ਗਏ। ਭਾਰਤੀ ਸਮੇਂ ਮੁਤਾਬਕ ਅੱਜ 11 ਜੂਨ ਦਾ ਦਿਨ ਹੈ ਤੇ ਸਾਰੀ ਦੁਨੀਆ ਵਾਂਗ ਭਾਰਤ ਵਿੱਚ ਵੀ ਦੁਨੀਆ ਦੇ ਸਭ ਤੋਂ ਵੱਡੇ ਫੁੱਟਬਾਲ ਮੁਕਾਬਲੇ ਫੀਫਾ ਵਿਸ਼ਵ ਕੱਪ 2026 ਦੀ ਸ਼ੁਰੂਆਤ ਨੂੰ ਲੈ ਕੇ ਕਾਫੀ ਉਤਸ਼ਾਹ ਵਿਖਿਆ ਜਾ ਰਿਹਾ ਹੈ। ਇਸ ਵਾਰੀ ਵਿਸ਼ਵ ਕੱਪ 3 ਦੇਸ਼ ਮਿਲ ਕੇ ਪਹਿਲੀ ਵਾਰ ਕਰਵਾ ਰਹੇ ਨੇ, USA, ਕੈਨੇਡਾ ਤੇ ਮੈਕਸੀਕੋ, ਤੇ 104 ਮੈਚ ਐਤਕੀ ਹੋਣੇ ਨੇ ਕਿਉਂਕਿ ਐਤਕੀ ਸਭ ਤੋਂ ਵੱਧ ਟੀਮਾਂ ਵਿਸ਼ਵ ਕੱਪ ਵਿੱਚ ਸ਼ਾਮਲ ਨੇ। 48 ਟੀਮਾਂ ਦਾ ਇਹ ਵਿਸ਼ਵ ਕੱਪ ਹੈ ਅਤੇ ਇਸ ਦੀ ਸ਼ੁਰੂਆਤ ਅੱਜ ਹੋ ਰਹੀ। ਉਦਘਾਟਨੀ ਮੁਕਾਬਲੇ ਵਿੱਚ ਸਹਿ ਮੇਜ਼ਬਾਨ ਮੈਕਸੀਕੋ ਦਾ ਮੁਕਾਬਲਾ ਸਾਊਥ ਅਫਰੀਕਾ ਨਾਲ ਹੋਵੇਗਾ ਅਤੇ ਦਿਨ ਦੇ ਦੂਜੇ ਮੁਕਾਬਲੇ ਵਿੱਚ ਸਾਊਥ ਕੋਰੀਆ ਦਾ ਮੁਕਾਬਲਾ ਚੈਕੀਆ ਦੇ ਨਾਲ ਹੋਵੇਗਾ। ਅਗਲੇ 39 ਦਿਨਾਂ ਤੱਕ ਫੁੱਟਬਾਲ ਦਾ ਇਹ ਜਾਦੂ ਪੂਰੀ ਦੁਨੀਆ ਵਿੱਚ ਨਜ਼ਰ ਆਵੇਗਾ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ NDA ਸਰਕਾਰ ਦੇ 12 ਸਾਲ ਮੁਕੰਮਲ ਹੋਣ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਸਭ ਤੋਂ ਲੰਮੇ ਕਾਰਜਕਾਲ ਵਾਲੇ ਚੁਣੇ ਹੋਏ ਪ੍ਰਧਾਨ ਮੰਤਰੀ ਬਣ ਗਏ ਨੇ ਤੇ ਉਹਨਾਂ ਨੇ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਰਿਕਾਰਡ ਨੂੰ ਪਿੱਛੇ ਕਰ ਦਿੱਤਾ। ਇਸ ਦਰਮਿਆਨ NDA ਦੀਆਂ ਸਹਿਯੋਗੀ ਪਾਰਟੀਆਂ ਵੱਲੋਂ ਇੱਕ ਮੀਟਿੰਗ ਕੀਤੀ ਗਈ ਅਤੇ ਇਸ ਮੌਕੇ ਪ੍ਰਧਾਨ ਮੰਤਰੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਪੰਜਾਬ ਦੀਆਂ ਨਜਾਇਜ਼ ਕਲੋਨੀਆਂ ਵਿੱਚ ਪਲਾਟ ਖਰੀਦ ਕੇ ਫਸੇ ਲੋਕਾਂ ਨੂੰ ਵੱਡੀ ਰਾਹਤ ਦੇਣ ਦੀ ਤਿਆਰੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਹੈ ਅਤੇ ਪੂਰੇ ਸੂਬੇ ਵਿੱਚ ਸਮੱਸਿਆ ਦੇ ਹੱਲ ਲਈ ਇੱਕ ਬਰਾਬਰ ਨੀਤੀ ਬਣਾਈ ਜਾਵੇ। ਪੱਛਮੀ ਏਸ਼ੀਆ ਵਿੱਚ ਇੱਕ ਵਾਰ ਫੇਰ ਜੰਗ ਦਾ ਆਲਮ ਬਣ ਗਿਆ ਹੈ। 102 ਦਿਨਾਂ ਦੀ ਜੰਗਬੰਦੀ ਤੋਂ ਬਾਅਦ ਅਮਰੀਕਾ ਤੇ ਇਰਾਨ ਚਾਲੇ ਫਿਰ ਲੜਾਈ ਸ਼ੁਰੂ ਹੋ ਗਈ ਹੈ। ਅਮਰੀਕਾ ਨੇ ਇਰਾਨ ਦੇ 20 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਤੇ ਇਰਾਨ ਨੇ ਵੀ ਕਈ ਅਮਰੀਕੀ ਟਿਕਾਣਿਆਂ ਉੱਤੇ ਹਮਲਾ ਕੀਤਾ।

0: Community.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਭਾਜਪਾ ਵਿੱਚ ਸ਼ਾਮਲ ਹੋਏ ਰਾਜ ਸਭਾ ਮੈਂਬਰ ਰਜਿੰਦਰ ਗੁਪਤਾ ਦੀ ਟ੍ਰਾਈਡੈਂਟ ਗਰੁੱਪ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜੋ ਕਾਰਵਾਈ ਆਰੰਭੀ ਗਈ ਸੀ ਉਸ ਉੱਤੇ ਫਿਲਹਾਲ ਰੋਕ ਲਾ ਦਿੱਤੀ ਗਈ ਹੈ ਤੇ ਕੰਟਰੋਲ ਬੋਰਡ ਤੋਂ ਹਾਈ ਕੋਰਟ ਨੇ 10 ਜੁਲਾਈ ਤੱਕ ਇਸ ਸੰਬੰਧੀ ਜਵਾਬ ਵੀ ਮੰਗਿਆ ਅਤੇ ਮੌਸਮ ਵਿਭਾਗ ਨੇ ਪੰਜਾਬ ਦੇ ਲੋਕਾਂ ਨੂੰ ਫਿਰ ਆਸ ਜਗਾਈ ਹੈ ਕਿ ਅੱਜ ਤੋਂ ਬਾਰਿਸ਼ ਅਤੇ ਗੜੇਮਾਰੀ ਦੀ ਸੰਭਾਵਨਾ ਦੱਸੀ ਹੈ। ਇਹ ਸੀ ਅੱਜ ਦਾ ਤਾਜ਼ਾ ਤਰੀਨ ਖਬਰਾਂ ਦਾ ਅਪਡੇਟ। ਇਜਾਜ਼ਤ ਦਿਓ, ਸਤਿ ਸ੍ਰੀ ਅਕਾਲ, ਧੰਨਵਾਦ, ਥੈਂਕ ਯੂ ਸੋ ਮਚ।

0: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਭ ਦੇ ਨਾਲ ਦਰਿਆਵਾਂ ਤੋਂ ਨਹਿਰਾਂ ਤੱਕ ਦਰਿਆਵਾਂ ਤੋਂ ਨਹਿਰਾਂ ਤੱਕ ਪਿੰਡ ਕਸਬੇ ਤੇ ਸ਼ਹਿਰਾਂ ਤੱਕ ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ ਪੋਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗੈਰਾਂ ਤੱਕ ਪੁੱਛਦੀ ਸੀ ਉਹ ਮੇਰਾ ਰੁਤਬਾ ਮੈਂ ਕਿਹਾ ਤੇਰੇ ਪੈਰਾਂ ਤੱਕ ਮੈਂ ਕਿਹਾ ਤੇਰੇ ਪੈਰਾਂ ਤੱਕ ਡ੍ਰੀਮ ਹੋਮ ਅਪਲਾਈਸਿਸ ਜੇ ਤੁਸੀਂ ਘਰ ਵਾਸਤੇ ਬੇਸਮੈਂਟ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਸਿਸ ਲੱਭ ਰਹੇ ਸੀ ਤਾਂ ਤੁਸੀਂ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ ਬਿਲਟਨ ਅਪਲਾਈਸਿਸ ਫਰਿਜਸ ਡਿਸ਼ਵਾਸ਼ਰਸ ਬੈਸਟ ਬੈਸਟ ਬੈਸਟ ਡੀਲ ਦੇ ਲਈ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ ਵਿਜ਼ਿਟ ਡ੍ਰੀਮ ਹੋਮ ਅਪਲਾਈਸਿਸ ਬੈਸਟ ਡੀਲ ਬੈਸਟ ਪ੍ਰਾਈਜ਼ ਪ੍ਰਾਈਜ਼ ਕਹਿੰਦੇ ਮੈਚ ਨਹੀਂ ਬੀਟ ਕਰਕੇ ਦਿਆਂਗੇ 2915 ਅਰਜੈਂਟੀਆ ਰੋਡ ਮਿਸੀਸਾਗਾ ਡ੍ਰੀਮ ਹੋਮ ਅਪਲਾਈਸਿਸ 905-805-3000 905-805-3000 ਰੇਡੀਓ ਉਡਾਨ ਦਾ ਰੈਫਰੈਂਸ ਦੇਣ ਤੇ ਖੂਬਸੂਰਤ ਗਿਫਟ ਵੀ ਪਾਓ
1: Pizza to go, best pizza in the town. Pizza to go, tandoori paneer pizza, butter chicken pizza, chaat pizza, makhni paneer pizza, shahi paneer pizza, kalle pizza nahi jithe tusi fish pakoda, best soya chaap, malai wings, crunchy momo, malai momo sun ke aaya na munh vich paani. So ajj apne yaaran dostan te parivar de naal kuch vadhiya te quality wala khaan nu dil kar reha na ta ਇੱਕੋ ਇੱਕ ਨਾਮ ਯਾਦ ਰੱਖੋ ਪੀਜ਼ਾ ਟੂ ਗੋ ਬੈਸਟ ਪੀਜ਼ਾ ਇਨ ਦਾ ਟਾਊਨ ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਪਹੁੰਚ ਸਕਦੇ ਹੋ 2 ਕਾਉਂਟੀ ਕੋਰਟ ਬ੍ਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਚਿੰਗੂਜ਼ੀ ਐਂਡ ਕੁਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਤੇ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ ਇੱਕੋ ਇੱਕ ਨਾਮ ਯਾਦ ਰੱਖਣਾ ਪੀਜ਼ਾ ਟੂ ਗੋ ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ ਪੀਜ਼ਾ ਟੂ ਗੋ 905-840-9696 905-840-9696
2: Rushmeet Kaur at 647-539-4499.
3: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ? ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
4: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਫੈਸ਼ਨ ਆਈਕਿਊ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
3: ਲੇਡੀ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
4: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ,
3: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈਕਿਊ, ਫੈਸ਼ਨ ਆਈਕਿਊ, ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
5: ਸੱਚ ਕਿਹੋ ਜਿਹਾ ਹੁੰਦਾ?
6: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
7: ਮਿੱਟੀ ਚੁਗਦੀ ਫਸਲ ਸੱਚ ਹੈ,
6: ਖੁਰੋ ਦੀ ਪਾਣੀ ਸੱਚ ਹੈ,

ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕੱਬ ਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ, ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ, ਜ਼ਿੰਦਗੀ ਜ਼ਿੰਦਾਬਾਦ ਅਤੇ ਚੜ੍ਹਦੀ ਕਲਾ ਦੀ ਪਹਿਚਾਣ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ।

ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ 'ਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ।

0: ਸੋਨਮੀਦ ਹੈ ਕਿ ਅੱਜ ਦਾ ਥੋੜ੍ਹਾ ਦਿਨ ਬਹੁਤ ਹੀ ਖੂਬਸੂਰਤ ਚੜ੍ਹਦੀ ਕਲਾ ਵਾਲਾ ਅਤੇ ਖੁਸ਼ ਗਵਾਰ ਰਿਹਾ ਹੋਏਗਾ। ਥੋੜ੍ਹੀ ਸ਼ਾਮ ਨੂੰ ਖੂਬਸੂਰਤ ਬਣਾਉਣ ਦੀ ਕੋਸ਼ਿਸ਼ ਕਰਾਂਗੇ, ਗੱਲਾਂ ਬਾਤਾਂ ਕਰਾਂਗੇ ਔਰ ਬਹੁਤ ਸਾਰਾ ਮਿਊਜ਼ਿਕ। ਅੱਜ ਬੁੱਧਵਾਰ ਆ ਅਤੇ ਬੁੱਧ ਕੰਮ ਸ਼ੁੱਧ ਕਰ ਦੇਣਾ। ਸੋ 905-673-9563-3337 'ਤੇ ਗੱਲਾਂ ਬਾਤਾਂ ਹੋਣੀਆਂ। ਅਤੇ ਕੀ ਹਾਲ ਚਾਲ ਆ ਦੋਸਤੋ, ਠੀਕ ਠਾਕ ਹੋ ਚੜ੍ਹਦੀ ਕਲਾ 'ਚੋਂ? ਬੱਲੇ ਬੱਲੇ ਆ। ਅੱਜ ਦਾ ਫਰਾਈਡੇ ਦਾ ਦਿਨ ਬਹੁਤ ਖੂਬਸੂਰਤ ਸੀਗਾ, ਹਲਕੀ ਹਲਕੀ ਗਰਮੀ ਅਤੇ ਹਲਕਾ ਹਲਕਾ ਖੂਬਸੂਰਤ ਮੌਸਮ ਔਰ ਖੂਬਸੂਰਤ ਦਿਨ। ਅਤੇ ਕਿਵੇਂ ਹੋ ਸਾਰੇ, ਠੀਕ ਠਾਕ ਹੋ? ਅੱਜ ਕਿਵੇਂ ਤੁਸੀਂ ਕੀ ਸੁਣਨਾ ਚਾਹੁੰਦੇ ਹੋ? ਅੱਜ ਕੋਈ ਗੱਲਾਂ ਬਾਤਾਂ ਕਰੀਏ, ਮਿਊਜ਼ਿਕ ਸੁਣਾਈਏ ਕਰ। ਬਹੁਤ ਸਾਰੇ ਸੁਨੇਹੇ ਰਹਿ ਗਏ। ਕੱਲ੍ਹ ਇੱਕ ਬੜੀ ਖੂਬਸੂਰਤ ਆਵਾਜ਼ ਸਾਡੇ ਬਈ ਸਟੂਡੀਓ 'ਚ ਆਈ ਸੀਗੀ ਅਤੇ ਮੈਂ ਉਹਨਾਂ ਬਾਰੇ ਤੁਹਾਨੂੰ ਰੂਬਰੂ ਕਰਾਉਂਦਾ ਕਰਾਉਂਦੇ ਰਹਿ ਗਿਆ ਅਤੇ ਤੁਸੀਂ ਬੁੱਝ ਹੀ ਨਹੀਂ ਪਾਏਗੇ। ਤੁਹਾਡੀ ਇੱਕ ਮਾਸਟਰ ਸਲੀਮ ਦੇ ਸ਼ੋਅ ਦੀ ਟਿਕਟ ਰਹਿ ਗਈ ਆ। ਚਲੋ ਕੋਈ ਨਾ, ਫਿਰ ਦੇ ਦਾਂਗੇ। ਤੁਸੀਂ ਰੇਡੀਓ ਪ੍ਰੋਗਰਾਮ ਉਡਾਨ, ਆਪਣੇ ਰੇਡੀਓ ਦਾ ਨਾ ਇੱਕ ਉਡਾਨ ਦਾ ਪੇਜ ਆ, ਆਰ ਜੇ ਪ੍ਰਭ ਸੰਧੂ ਮਾਰ ਕੇ ਤੁਸੀਂ ਮੇਰੇ ਨਾਲ ਜੁੜ ਜਾਓ। ਤੁਹਾਨੂੰ ਬਹੁਤ ਸਾਰੀਆਂ ਟਿਕਟਾਂ ਗਿਵ ਅਵੇ ਕਰਨੀਆਂ ਆਪਾਂ ਆਪਾਂ ਮਨਮੋਹਨ ਵਾਰਸ ਅਤੇ ਕਮਲ ਹੀਰ ਹੋਣਾ ਦਾ ਪੰਜਾਬੀ ਵਿਰਸਾ ਆ ਰਿਹਾ, ਉਹਦੇ ਬਾਰੇ ਤੁਹਾਨੂੰ ਪੂਰੀ ਨੌਲੇਜ ਦੇਵਾਂਗੇ। ਫਿਰ ਆਪਾਂ ਨਾਲ ਦੀ ਨਾਲ ਜਾਣਕਾਰੀ ਦੇ ਨਾਲ ਨਾਲ ਤੁਹਾਨੂੰ ਟਿਕਟਾਂ ਵੀ ਗਿਵ ਅਵੇ ਕਰਾਂਗੇ। ਔਰ ਫਿਰ ਮਾਸਟਰ ਸਲੀਮ ਸੁਰਾਂ ਦੇ ਬਾਦਸ਼ਾਹ, ਅਤੇ ਮੈਂ ਕਹਿੰਦਾ ਕਿ ਮਾਸਟਰ ਸਲੀਮ ਸਾਹਿਬ ਜਦੋਂ ਆ ਗਏ ਫਿਰ ਤੁਸੀਂ ਦੇਖਿਓ, ਕਮਾਲ ਹੋ ਜਾਣੀ ਆ। ਸੋ ਨਾਲ ਦੀ ਨਾਲ ਫਿਰ ਤਰਸੇਮ ਜੱਸੜ ਬਾਈ ਆ ਰਿਹਾ, ਕਮਾਲ ਆ ਬਈ, ਸੀ ਏ ਸੈਂਟਰ ਦੇ ਵਿੱਚ ਰੌਣਕਾਂ ਲੱਗਣੀਆਂ। ਅਤੇ ਫਿਰ ਐਮੀ ਵਿਰਕ ਜੀ ਆ ਰਹੇ ਆ ਬਾਈ, ਬੈਕ ਟੂ ਬੈਕ ਜ਼ਬਰਦਸਤ ਸ਼ੋਅ ਆ। ਸੋ ਇਹ ਸਾਰੇ ਸ਼ੋਆਂ ਦੀ ਜਾਣਕਾਰੀ ਤੁਸੀਂ ਰੇਡੀਓ ਪ੍ਰੋਗਰਾਮ ਉਡਾਨ ਦੇ ਉੱਪਰ, ਅਤੇ ਕੋਸ਼ਿਸ਼ ਕਰਾਂਗੇ ਤੁਹਾਨੂੰ ਸਾਰੇ ਵੱਡੇ ਸ਼ੋਆਂ ਦੀ ਨਾ ਟਿਕਟਾਂ ਗਿਵ ਅਵੇ ਕਰੀਏ। ਪਰ ਉਹ ਟਿਕਟਾਂ ਤੁਸੀਂ ਤਾਂ ਹੀ ਲੈ ਸਕਦੇ ਹੋ ਕਿ ਜੇ ਤੁਸੀਂ ਸਾਨੂੰ ਸੁਣਦੇ ਹੋ, ਪਿਆਰ ਕਰਦੇ ਹੋ ਅਤੇ ਨਾਲ ਜੁੜੋਗੇ। ਅਸੀਂ ਟਿਕਟ ਦੇ ਦਈਏ, ਉਹ ਬੰਦਾ ਬੈਠਾ ਹੋਵੇ ਜਾ ਕੇ ਦੁਨੀਆ ਦੇ ਕਿਸੇ ਹੋਰ ਕੋਨੇ 'ਚ, ਸਾਨੂੰ ਪਤਾ ਹੋਵੇ ਕਿ ਸਾਨੂੰ ਸੁਣਨ ਵਾਲੇ ਸਾਡੇ ਨਾਲ ਜੁੜੇ ਹੋਏ ਨੇ, ਉਹ ਲੋਕਲ ਨੇ, ਉਹ ਇੱਥੋਂ ਦੇ GTA ਦੇ ਸਾਰਾ ਰਾਊਂਡ ਸ਼ੋਅ ਦੇਖ ਸਕਦੇ ਨੇ। ਸੋ ਜ਼ਰੂਰ ਜੁੜੋ ਰੇਡੀਓ ਉਡਾਨ ਦਾ ਇੰਸਟਾਗ੍ਰਾਮ ਪੇਜ ਜਾਂ ਟਿਕਟੋਕ ਦੇ ਪੇਜ 'ਤੇ ਆ ਜਾਇਓ ਤੁਸੀਂ। ਨਾਲੇ ਉੱਥੇ ਸੋਹਣੀਆਂ ਸੋਹਣੀਆਂ ਵੀਡੀਓ ਪਾਈ ਦੀਆਂ ਤੁਹਾਡੇ ਵਾਸਤੇ, ਕੋਈ ਲਾਈਕ ਕਰ ਦਿਓ, ਕੋਈ ਡਿਸਲਾਈਕ ਕਰ ਦਿਓ, ਚੰਗੀ ਲੱਗਦੀ ਲਾਈਕ ਕਰ ਦਿਓ, ਮਾੜੀ ਲੱਗੀ ਸੁਝਾਅ ਦੇ ਦਿਓ। 905-673-3337 905-673-3337 'ਤੇ ਗੱਲਾਂ ਬਾਤਾਂ ਅੱਜ ਕਰਾਂਗੇ। ਅਤੇ ਕੀ ਹਾਲ ਚਾਲ ਆ, ਪਹਿਲਾਂ ਦੱਸੋ ਭਾਈ, ਤੁਸੀਂ ਠੀਕ ਠਾਕ ਹੋ? ਆਵਾਜ਼ ਠੀਕ ਆ ਰਹੀ ਹੈ, ਬਾਹਰ ਪੂਰੀ ਚੜ੍ਹਦੀ ਕਲਾ 'ਚ ਆ ਰਹੀ ਹੈ ਆਵਾਜ਼, ਕਿ ਆਵਾਜ਼ ਨੂੰ ਕੁਛ ਥੋੜ੍ਹਾ ਜਿਹਾ ਉੱਚਾ ਨੀਵਾਂ ਸੁਰ ਰੱਖੀਏ? ਚਲੋ 905-673-3337 905-673-3337 'ਤੇ ਗੱਲਾਂ ਬਾਤਾਂ ਹੋਣੀਆਂ ਅੱਜ। ਥੋੜ੍ਹਾ ਸਾਡਾ ਸਾਥ 10 ਵਜੇ ਤੱਕ ਬਣਿਆ ਰਹਿਣਾ, ਅਟੁੱਟ ਸਾਥ।
1: ਰਮਜ਼ ਤੇਰੀ ਦੀ ਸਮਝ ਨਾ ਆ,
0: ਹਾਂ ਹਾਂ ਕਿਆ ਬਾਤ ਆ,
1: ਤੇਰਾ ਨਾਮ ਬਣਿਆ ਗੋਰਖ ਧੰਦਾ,
0: ਹੋਏ ਹੋਏ ਕਿਆ ਬਾਤ ਆ,
1: ਲੇਖਾਂ ਦੇ ਵਿੱਚ ਫਰਕ ਕਿਉਂ ਕਰਦਾ,
0: ਹੋਏ ਹੋਏ

ਵੇਖ ਲਓ, ਬੰਦਾ ਇੱਕੋ ਮਿੱਟੀ ਤੋਂ ਬਣਿਆ ਆ, ਅਤੇ ਨਫ਼ਰਤਾਂ, ਈਗੋ, ਆਕੜ, ਹੰਕਾਰ, ਮੈਂ ਤੇਰੇ ਤੋਂ ਵੱਡਾ, ਤੂੰ ਛੋਟਾ, ਬਸ ਹੱਟ ਪਿੱਛੇ, ਐਸਾਂ ਦੀਆਂ ਚੀਜ਼ਾਂ ਯਾਰ, ਜ਼ਿੰਦਗੀ ਬਹੁਤ ਖੂਬਸੂਰਤ ਆ। ਸੋ ਮੈਂ ਕਹਿੰਦਾ ਕਿ ਜਿਹੜਾ ਪਿਆਰ 'ਚ ਮਜ਼ਾ ਨਾ, ਕਹਿੰਦੇ ਕਿ ਵੇਖ ਫਰੀਦਾ ਮਿੱਟੀ ਖੁੱਲ੍ਹੀ, ਮਿੱਟੀ ਉੱਤੇ ਮਿੱਟੀ ਡੁੱਲੀ, ਮਿੱਟੀ ਹੱਸੇ ਮਿੱਟੀ ਰੋਵੇ, ਅੰਤ ਮਿੱਟੀ ਦਾ ਮਿੱਟੀ ਹੋਵੇ। ਸੋ ਨਾ ਅੱਜ ਤੋਂ 50 ਸਾਲ, 100 ਸਾਲ ਬਾਅਦ ਤੁਸੀਂ ਨਹੀਂ ਇੱਥੇ ਹੋਣਾ, ਤੁਹਾਡੇ ਘਰ, ਤੁਹਾਡੀਆਂ ਗੱਡੀਆਂ, ਤੁਹਾਡੀ ਜੋ ਵੀ ਜਾਇਦਾਦ ਆ, ਸਭ ਕੁਛ ਤੁਹਾਡਾ ਹੋਣਾ ਹੀ ਨਹੀਂ, ਉਹ ਕਿਸੇ ਹੋਰ ਕੋਲ ਹੋਣਾ ਆ। ਅਤੇ ਜਦੋਂ ਯਾਰ ਆਪਣਾ ਕੁਛ ਹੈ ਹੀ ਨਹੀਂ, ਆਪਾਂ ਤਾਂ ਟੈਂਪਰੇਰੀ ਇੱਥੇ ਗੈਸਟ ਆਏ ਹਾਂ ਖੂਬਸੂਰਤ ਜੀ ਦੁਨੀਆ 'ਤੇ, ਅਤੇ ਕਿਉਂ ਨਾ ਜਿੱਥੇ ਅਸੀਂ ਆਏ ਹਾਂ ਉਹਨੂੰ ਘੁੰਮੀਏ ਫਿਰੀਏ, ਇੰਜੋਏ ਕਰੀਏ। ਕਿਉਂ ਐਵੇਂ ਫਾਲਤੂ ਦੀਆਂ ਟੈਨਸ਼ਨਾਂ ਚੱਕੀਆਂ, ਕਿਉਂ ਡਿਪਰੈਸ਼ਨ ਚੱਕੇ, ਐਂਗਜ਼ਾਇਟੀਆਂ ਚੱਕੀਆਂ? ਖੁਸ਼ ਰਹੋ ਇਸ ਸਫ਼ਰ ਨੂੰ, ਇਹ ਖੂਬਸੂਰਤ ਸਫ਼ਰ ਆ ਜ਼ਿੰਦਗੀ ਦਾ, ਇਹਨੂੰ ਇੰਜੋਏ ਕਰੋ। 905-673-3337।

ਹਾਂ ਕਿਉਂਕਿ ਕਿਸੇ ਦੇ ਕਹਿਣ ਨਾਲ ਕੁਛ ਨਹੀਂ ਬਦਲਣ ਲੱਗਾ, ਕਿਸੇ ਦੇ ਕਹਿਣ ਨਾਲ ਤੁਸੀਂ ਵੱਡੇ ਨਹੀਂ ਹੋਣ ਲੱਗੇ, ਕਿਸੇ ਦੇ ਸੋਚਣ ਨਾਲ ਤੁਸੀਂ ਛੋਟੇ ਨਹੀਂ ਹੋਣ ਲੱਗੇ। ਕਹਿੰਦੇ ਕਿ ਸਮਾਂ ਬੀਤਣ ਦੇ ਨਾਲ ਬਾਤ ਪੁਰਾਣੀ ਨਹੀਂ ਬਦਲ ਜਾਂਦੀ, ਸਮਾਂ ਬੀਤਣ ਦੇ ਨਾਲ ਬਾਤ ਪੁਰਾਣੀ ਨਹੀਂ ਬਦਲ ਜਾਂਦੀ, ਕਿਤਾਬ ਅਤੇ ਮਿੱਟੀ ਪਹਿਣ ਦੇ ਨਾਲ ਕਹਾਣੀ ਨਹੀਂ ਬਦਲ ਜਾਂਦੀ, ਕਹਾਣੀ ਉਹੀ ਰਹਿਣੀ ਆ। ਜ਼ਿੰਦਗੀ ਦਾ ਖੂਬਸੂਰਤ ਸੱਚ ਇੱਦਾਂ ਹੀ ਬਰਕਰਾਰ ਰਹਿਣਾ ਡਿਪੈਂਡ ਕਰਦਾ ਕਿ ਤੁਸੀਂ ਕਿਸ ਨਜ਼ਰੀਏ ਨਾਲ ਜ਼ਿੰਦਗੀ ਨੂੰ ਦੇਖਦੇ ਹੋ।

0: ਇੱਕ ਪਲ ਲੱਗਦਾ ਇੱਕ ਖੂਬਸੂਰਤ ਜ਼ਿੰਦਗੀ ਤੋਂ ਤਸਵੀਰ ਬਣਦਿਆਂ। ਸਮਾਂ ਨਹੀਂ ਲੱਗਦਾ, ਮੈਂ ਪਹਿਲਾਂ ਤੁਹਾਨੂੰ ਦੱਸ ਕੇ ਹਟਿਆ ਨਾ, ਮੈਂ ਇੱਕ ਸੱਜਣ ਨੂੰ ਮਿਲ ਕੇ ਆਇਆ, ਜਨਤਾ ਟੀ ਸਟਾਲ ਦੇ ਮਾਲਕ। ਤੁਸੀਂ ਬਹੁਤ ਯੂਟਿਊਬ 'ਤੇ ਵੀਡੀਓ, ਮਾਫ਼ ਕਰਨਾ, ਇੰਸਟਾਗ੍ਰਾਮ 'ਤੇ ਵੇਖੀਆਂ ਹੋਣੀਆਂ। ਸੋ ਮੈਂ ਇੱਕ ਹਫ਼ਤਾ ਪਹਿਲਾਂ ਮਿਲ ਕੇ ਆਇਆ ਅਤੇ ਅੱਜ ਉਹ ਤਸਵੀਰ ਨੇ, ਅੱਜ ਉਹ ਇੱਕ ਇਨਸਾਨ ਨਹੀਂ, ਅੱਜ ਉਹਨਾਂ ਨੂੰ ਤਸਵੀਰਾਂ ਦੇ ਵਿੱਚ ਮੈਂ ਦੇਖਿਆ ਕਿ ਉਹ ਇਸ ਦੁਨੀਆਂ ਤੋਂ ਰੁਖਸਤ ਹੋ ਚੁੱਕੇ ਨੇ, ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਸੋ ਜ਼ਿੰਦਗੀ ਨੂੰ ਖੂਬਸੂਰਤ ਢੰਗ ਦੇ ਨਾਲ ਜਿਉਣ ਦਾ ਇੱਕੋ ਮੰਤਰ ਆ ਕਿ ਪਿਆਰ, ਮੁਹੱਬਤ, ਇਤਫਾਕ, ਈਗੋ, ਆਕੜ, ਹੋਮੇ ਨੂੰ ਬਿਲਕੁਲ ਮਿੱਟੀ ਕਰ ਦਿਓ ਜੇ ਖੂਬਸੂਰਤ ਜ਼ਿੰਦਗੀ ਦਾ ਆਨੰਦ ਲੈਣਾ। 905-673-3337। ਸਤਿ ਸ਼੍ਰੀ ਅਕਾਲ ਸਰ, 6858 ਤੁਸੀਂ ਆਉਣੇ ਰਹੋ ਜੀ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਸਰ ਜੀ, ਕੀ ਹਾਲ ਚਾਲ?
1: ਬਹੁਤ ਵਧੀਆ ਜੀ, ਠੀਕ ਠਾਕ ਜੀ, ਵਧੀਆ ਚੱਲ ਰਿਹਾ ਜੀ ਪ੍ਰੋਗਰਾਮ, ਬਹੁਤ ਵਧੀਆ,
0: ਬਹੁਤ ਸ਼ੁਕਰੀਆ,
1: ਥੈਂਕ ਯੂ ਸਰ, ਆਨੰਦ ਆ ਰਿਹਾ ਜੀ।
0: ਹਾਏ ਹਾਏ, ਕੀ ਬਾਤ ਆ
1: ਜੀ, ਤੇ ਮੈਂ ਪ੍ਰੋਗਰਾਮ ਕਿੱਥੇ ਹੋ ਰਿਹਾ ਆਪਣੇ ਜਿਹੜੇ ਆ ਰਹੇ ਸਿੰਗਰ?
0: ਇਹ ਬਸ ਸਾਰਾ ਕੁਝ ਬ੍ਰੈਂਪਟਨ ਹੀ ਆ, ਇਹ ਤਾਂ ਆਪਣਾ ਪਿੰਡ ਬ੍ਰੈਂਪਟਨ ਜਿੰਦਾਬਾਦ।
1: ਤੇ ਹਾਂ ਜੀ, ਮੈਂ ਨਾ ਉਦੋਂ ਦਵਾਦਾ ਤੁਹਾਨੂੰ ਗੱਲ ਕੀਤੀ, ਇੱਥੇ ਪਤਾ ਨਹੀਂ ਲੱਗਾ ਪ੍ਰੋਪਰ ਕਿੱਥੇ।
0: ਪੰਜਾਬੀ ਵਿਰਸਾ ਹੋ ਰਿਹਾ 25 ਜੁਲਾਈ ਨੂੰ ਮਨਮੋਹਰ ਵਾਸਤੇ, ਸੰਗਤਾਰ ਤੇ ਕਮਲਹੀਰ ਆ ਰਹੇ ਨੇ। ਇਹ ਆਪਣਾ ਜਿਹੜਾ ਕਸੀਨੋ ਵਾਲਾ ਹੈਗਾ, ਜਿੱਥੇ ਕਸੀਨੋ ਬਣਿਆ ਹੋਇਆ ਆਪਣਾ, ਉੱਥੇ ਆਉਂਦੇ ਨੇ, ਗ੍ਰੇਟ ਕਸੀਨੋ ਸੈਂਟਰ ਦੇ ਵਿੱਚ। ਔਰ ਤਰਸੇਮ ਜੱਸੜ ਜੀ, ਬਾਈ ਜੀ ਆ ਰਹੇ ਨੇ 20 ਜੁਲਾਈ ਨੂੰ CA ਸੈਂਟਰ ਦੇ ਵਿੱਚ, ਤੇ ਮਾਸਟਰ ਸਲੀਮ ਜੀ ਪਹੁੰਚ ਰਹੇ ਆ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ 24 ਜੁਲਾਈ ਨੂੰ, ਔਰ ਬਸ ਬੈਕ ਟੂ ਬੈਕ ਆ। 14 ਅਗਸਤ ਨੂੰ ਐਮੀ ਵਿਰਕ ਆ ਰਿਹਾ, ਤੇ ਇਹਦੇ ਵਿੱਚ ਬਹੁਤ ਸਾਰੇ ਸ਼ੋਅ ਆਉਣੇ ਆ। ਹੋਰ ਬਹੁਤ ਖੁਸ਼ਖਬਰੀਆਂ ਦੇਣੀਆਂ ਤੁਹਾਨੂੰ। ਬਹੁਤ ਸ਼ੁਕਰੀਆ। ਤੁਸੀਂ ਰੇਡੀਓ ਉਡਾਨ ਤੇ ਨਾ ਆਪਣਾ ਪੇਜ ਆ ਰੇਡੀਓ ਉਡਾਨ ਇੰਸਟਾਗ੍ਰਾਮ ਦਾ, ਤੁਸੀਂ ਉਹਦੇ ਨਾਲ ਜੁੜੋ ਤੇ ਤੁਹਾਨੂੰ ਬਹੁਤ ਖੂਬਸੂਰਤ ਅਸੀਂ ਫਿਰ ਟਿਕਟਾਂ ਵੀ ਦਿਆਂਗੇ, ਵਿੱਚ ਜੁੜੇ ਰਹਾਂਗੇ, ਤੇ ਫਿਰ ਬਹੁਤ ਸਾਰੇ ਟਿਕਟ ਸਾਡੇ ਕੋਲ ਆਉਣੀਆਂ, ਤੇ ਆਪਣੇ ਸੁਣਨ ਵਾਲੇ ਭੈਣਾਂ ਭਰਾਵਾਂ ਦੇ ਨਾਲ ਫਿਰ ਕੁਛ ਤਾਂ ਸ਼ੇਅਰ ਕਰੀਏ ਨਾ। ਬਹੁਤ ਸ਼ੁਕਰੀਆ ਵੀਰੇ, ਤੁਸੀਂ ਮੈਨੂੰ ਕਰਿਓ ਇੰਸਟਾਗ੍ਰਾਮ ਤੇ ਨਾ ਆਰਜੇ ਪ੍ਰਭ ਸੰਧੂ ਕਰਕੇ, ਤੇ ਫਿਰ ਆਪਾਂ ਗੱਲਾਂ ਬਾਤਾਂ ਕਰਾਂਗੇ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337 ਜੀ। ਹਰਵਿੰਦਰ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ।
2: ਚੜ੍ਹਦੀ
0: ਕਲਾ ਬਾਈ ਜੀ, ਚੜ੍ਹਦੀ ਕਲਾ, ਤੁਸੀਂ ਸੁਣਾਓ।
2: ਮੈਨੂੰ ਤੁਹਾਡਾ, ਤੁਸੀਂ ਗੱਲਾਂ ਬਾਤਾਂ ਕਰ ਰਹੇ ਸੀ ਵੀ ਏਦਾਂ ਹੀ ਵੀ ਉਹ ਮਿੱਟੀ ਵਾਲਾ ਤੁਸੀਂ ਸ਼ੇਅਰ ਵੀ ਸੁਣਾਇਆ, ਤੇ ਮੈਂ ਦਿਲ ਕੀਤਾ ਕੋਈ ਇਸੇ ਤਰ੍ਹਾਂ ਦਾ ਕੁਝ ਮਿਲਦਾ ਮਿਲਦਾ ਜਾਂ ਸੁਣਾ ਦਿਆਂ
0: ਤੁਹਾਨੂੰ। ਆਉਣ ਦੋ, ਆਉਣ ਦੋ।
2: ਉਹ ਮਿੱਟੀ ਦਾ ਤੂੰ ਮਿੱਟੀ ਹੋਣਾ,
0: ਹੋਏ ਹੋਏ
2: ਤੇ ਕਾਦੀ ਬੱਲੇ ਬੱਲੇ,
0: ਕੀ ਬਾਤ ਹੈ।
2: ਅੱਜ ਮਿੱਟੀ ਦੇ ਉੱਤੇ ਬੰਦਿਆ ਤੇ ਕੱਲ ਮਿੱਟੀ ਦੇ ਥੱਲੇ,
0: ਵਾਹ ਵਾਹ।
2: ਹੋ ਸਾਂਭ ਸਾਂਭ ਰੱਖੇ ਜੋ ਸਰੀਰ ਮਿੱਟੀ ਹੋਣਾ ਏ,
0: ਵਾਹ ਵਾਹ।
2: ਮਿੱਟੀ ਦੇ ਅਬਾਵਿਆ
0: ਓਏ ਹੋਏ
2: ਅਖੀਰ ਮਿੱਟੀ ਹੋਣਾ,
0: ਕੀ ਬਾਤ ਆ।
2: ਉਹ ਮਿੱਟੀ ਦੇ ਅਬਾਵਿਆ ਅਖੀਰ ਮਿੱਟੀ ਹੋਣਾ ਏ, ਉਹ ਚਾਰ ਦਿਨਾਂ ਦੀ ਜ਼ਿੰਦਗੀ ਤੇਰੀ ਕਿਸ ਗੱਲ ਤੋਂ ਤੂੰ ਇਤਰਾਵੇ, ਕੀ ਭਰੋਸਾ ਸਾਵਾਂ ਦਾ ਦਮੇ ਆਵੇ ਜਾਂ ਨਾ ਆਵੇ, ਉਹ ਕੰਮ ਨਾ ਆਉਣੀ ਸੋਚ ਤੇਰੀ ਤਕਰੀਰ ਮਿੱਟੀ ਹੋਣਾ ਏ, ਮਿੱਟੀ ਦੇ ਅਬਾਵਿਆ ਅਖੀਰ ਮਿੱਟੀ ਹੋਣਾ ਏ, ਹਾਏ ਮਿੱਟੀ ਦੇ ਅਬਾਵਿਆ ਅਖੀਰ ਮਿੱਟੀ ਹੋਣਾ ਏ, ਅਖੀਰ ਮਿੱਟੀ ਹੋਣਾ ਏ, ਅਖੀਰ ਮਿੱਟੀ ਹੋਣਾ ਏ।
0: ਉਹ ਕਿਆ ਬਾਤ ਆ ਬਾਈ ਜੀ, ਕਿਆ ਬਾਤ ਆ। ਮੈਂ ਨਾ, ਤੁਸੀਂ ਇੱਕ ਵਾਰੀ ਮੇਰੇ ਨਾਲ ਪਹਿਲਾਂ ਕਾਲ ਕੀਤੀ ਸੀ, ਔਰ ਤੁਸੀਂ ਇੱਕ ਖੂਬਸੂਰਤ ਜਿਹਾ ਗੀਤ ਸੁਣਾਇਆ ਸੀ ਮੈਨੂੰ।
2: ਹਾਂਜੀ,
0: ਔਰ ਮੈਂ ਤੁਹਾਨੂੰ ਕਿਹਾ ਸੀ ਕਿ ਮੈਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰਿਓ, ਕਿਉਂਕਿ ਮੇਰੇ ਕੋਲ ਨਾ ਇੱਕ ਈਵੈਂਟ ਆਇਆ ਸੀਗਾ, ਇੱਕ ਫੰਕਸ਼ਨ ਆਇਆ ਸੀ, ਸਕਾਈਡੋਮ ਦਾ ਮੇਲਾ ਆਇਆ ਸੀ, ਅਤੇ ਮੈਂ ਲੱਭ ਰਿਹਾ ਸੀ ਤੁਹਾਡਾ ਮੈਸੇਜ। ਜੇ ਕਿਤੇ
2: ਕੀਤਾ ਸੀ ਤੁਹਾਨੂੰ ਮੈਸੇਜ ਭਾਈ,
0: ਮੈਨੂੰ ਸੱਚੀ ਉਹ ਨਹੀਂ ਲੱਭਿਆ ਮੈਨੂੰ। ਪਲੀਜ਼ ਤੁਸੀਂ ਕਰੋ, ਅਤੇ ਮੇਰੇ ਕੋਲ ਬਹੁਤ ਈਵੈਂਟਸ ਆਉਂਦੇ ਆ, ਮੈਂ ਚਾਹੁੰਦਾ ਕਿ ਜਿਹੜੀਆਂ ਖੂਬਸੂਰਤ ਆਵਾਜ਼ਾਂ ਆ ਉਹਨਾਂ ਨੂੰ ਆਪਾਂ ਅੱਗੇ ਲੈ ਕੇ ਆਈਏ। ਬਹੁਤ ਸਾਰੇ ਮੇਲੇ ਅਪਕਮਿੰਗ ਆ ਰਹੇ ਆ, ਅਤੇ ਤੁਹਾਨੂੰ ਮੌਕਾ ਦਿਆਂਗੇ। ਪਰਮਾਤਮਾ ਕਰੇ ਕਿ ਤੁਸੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ, ਅਤੇ ਅਸੀਂ ਤੁਹਾਡਾ ਜਿੰਨਾ ਵੀ ਵੱਧ ਤੋਂ ਵੱਧ ਸਾਥ ਦੇ ਸਕਦੇ ਹਾਂ ਜ਼ਰੂਰ ਦੇਵਾਂਗੇ। ਮੈਨੂੰ ਤੁਸੀਂ ਮੈਸੇਜ ਕਰਿਓ ਪਲੀਜ਼, ਰਾਈਟ ਨਾਓ ਕਰ ਦਿਓ ਤਾਂ ਮੈਂ ਸੇਵ ਕਰ ਸਕਾਂ, ਤੁਹਾਨੂੰ ਮਾਰਕ ਕਰ ਸਕਾਂ। ਸੋ ਅਪਕਮਿੰਗ ਸਾਡੇ ਸ਼ੋਅ ਦੇ ਵਿੱਚ ਤੁਹਾਨੂੰ ਬੁਲਾਵਾਂਗੇ। ਆਵਾਜ਼ ਤੁਹਾਡੀ ਬਹੁਤ ਖੂਬਸੂਰਤ ਆ, ਬਹੁਤ ਬਾਕਮਾਲ ਆ, ਅਤੇ ਜੇ ਕਿਸੇ ਦਿਨ ਸਮਾਂ ਮਿਲਿਆ ਤੁਹਾਨੂੰ ਸਟੂਡੀਓ ਸੱਦਾਂਗੇ ਆਪਾਂ।
2: ਬਹੁਤ ਸ਼ੁਕਰੀਆ,
0: ਥੈਂਕ ਯੂ ਸੋ ਮਚ। 905-673-3337 ਬਾਈ, ਉਹਨਾਂ ਨੇ ਦਿਨ ਬਣਾਤਾ ਯਾਰ, ਦਿਨ ਨਹੀਂ ਐਕਚੁਅਲ 'ਚ ਰਾਤ ਬਣ ਗਈ ਮੇਰੀ ਤਾਂ। 905-673-3337 ਤੁਹਾਨੂੰ ਓਕੇ ਆਪਾਂ ਨਾ ਅੱਜ ਮੈਨੂੰ ਤਾਂ ਹੁਣ ਨਸ਼ਾ ਲੱਗ ਗਿਆ ਕਿ ਐਸੀਆਂ ਕੋਈ ਆਵਾਜ਼ਾਂ ਆ ਜਾਣ ਜੇ ਹਰਵਿੰਦਰ ਬਾਈ ਜੀ ਤੁਸੀਂ ਸੁਣ ਰਹੇ ਹੋ ਇੱਕ ਹੋਰ ਸੁਣਾ ਕੇ ਜਾਓ ਅਤੇ ਜੇ ਮੈਨੂੰ ਕੋਈ ਸਾਡੇ ਭੰਦੇਰ ਸਾਹਿਬ ਸੁਣ ਰਹੇ ਆ ਬੌਬੀ ਭੰਦੇਰ ਸਾਹਿਬ ਅਤੇ ਜਾਂ ਕੋਈ ਹੋਰ ਸਿੰਗਰ ਮੁੰਡਾ ਜਿਹਨੂੰ ਆਵਾਜ਼ ਗਾਉਣ ਦਾ ਸ਼ੌਂਕ ਹੋਵੇ ਲਿਖਣ ਦਾ ਸ਼ੌਂਕ ਹੋਵੇ ਬੋਲਣ ਦਾ ਸ਼ੌਂਕ ਹੋਵੇ ਭਾਈ ਮੈਨੂੰ ਹੁਣ ਕਾਲ ਕਰ ਲਓ ਅੱਜ ਕੁਛ ਸੁਣਨਾ ਆ ਅੱਜ ਕੁਛ ਸੁਣਨ ਦੇ ਮੂਡ 'ਚ ਹਾਂ ਅਤੇ ਅੱਜ ਲਾਈਏ ਦਰਬਾਰ ਫਿਰ ਮਹਿਫਲਾਂ ਲਾਈਏ ਤੁਸੀਂ ਸੁਣਾਓ ਅਤੇ ਅਸੀਂ ਸੁਣਾਂਗੇ 905-673-3337 905-673-3337 ਮੈਂ ਤੁਹਾਨੂੰ ਉਪਦੇਸ਼ ਦੇਊਂਗਾ ਗੱਲਾਂ ਬਾਤਾਂ ਸਿਆਣੀਆਂ ਵੈਸੇ ਸਿਆਣੀਆਂ ਗੱਲਾਂ ਬਾਤਾਂ ਸਾਰੇ ਕਰ ਲੈਂਦੇ ਆ ਪਰ ਉਸ ਸਿਆਣਪ 'ਤੇ ਆਪ ਨਹੀਂ ਪੂਰਾ ਉਤਰਦੇ ਜਿੰਨੇ ਮਰਜ਼ੀ ਵੱਡੇ ਉਪਦੇਸ਼ ਦੇ ਲਓ ਸਿਆਣੀਆਂ ਗੱਲਾਂ ਕਰ ਲਓ ਪਰ ਆਪਣੇ ਆਪ 'ਤੇ ਉਹ ਲਾਗੂ ਨਹੀਂ ਕਰ ਪਾਉਂਦੇ ਪਰ ਦੇਣੀਆਂ ਚਾਹੀਦੀਆਂ ਕਰਨੀਆਂ ਚਾਹੀਦੀਆਂ ਕਹਿੰਦੇ ਕਿ ਚੰਗਾ ਬੋਲੋ ਅਤੇ ਚੰਗਾ ਹੋਊਗਾ ਜ਼ਿੰਦਗੀ ਖੂਬਸੂਰਤ ਹੋਣ ਦੀ ਗੱਲਬਾਤ ਕਰ ਰਹੀ ਸੀ ਜ਼ਿੰਦਗੀ ਨੂੰ ਜੇ ਖੂਬਸੂਰਤ ਬਣਾਉਣਾ ਨਾ ਤਾਂ ਕਹਿੰਦੇ ਕਿ ਸਕੂਨ ਦੀ ਜ਼ਿੰਦਗੀ ਦੇ ਵਿੱਚ ਕਮੀ ਲੱਗੇ ਤਾਂ ਗੁਨਾਹਾਂ ਤੋਂ ਤੌਬਾ ਕਰਿਆ ਕਰੋ ਜਿਹੜੇ ਗੁਨਾਹ ਤੁਸੀਂ ਪੈਰ ਪੈਰ 'ਤੇ ਕਰਦੇ ਹੋ ਧੋਖੇ ਬਦਖੋਈਆਂ ਚੋਰੀਆਂ ਬੇਈਮਾਨੀਆਂ ਚੁਗਲੀ ਨਿੰਦਿਆ ਈਗੋ ਇਹਨਾਂ ਨੂੰ ਛੱਡੋਗੇ ਨਾ ਇਹੀ ਗੁਨਾਹ ਨੇ ਜੋ ਤੁਹਾਡੇ ਦਿਲ ਨੂੰ ਬੇਚੈਨ ਕਰਦੇ ਨੇ ਜਿੱਦਣ ਤੁਸੀਂ ਪਿਆਰ ਮੁਹੱਬਤ ਚਿਹਰਿਆਂ 'ਤੇ ਸਮਾਈਲ ਲੈ ਕੇ ਆ ਗਏ ਨਾ ਦੁਨੀਆ ਇੰਨੀ ਰੰਗੀਨ ਲੱਗਣੀ ਹੈ ਤੁਸੀਂ ਕਹਿਣਾ ਕਿ ਰੰਗ ਜੀ ਇਹਨਾਂ ਰੰਗਾਂ ਦੇ ਵਿੱਚ ਅਤੇ ਸਾਰਾ ਕੁਛ ਖੂਬਸੂਰਤ ਹੋ ਜਾਣਾ ਸੋ 905-673-3337 ਕਿਉਂਕਿ ਬਹੁਤੇ ਸਿਆਣੇ ਅਤੇ ਬਹੁਤੇ ਸੋਹਣੇ ਅਤੇ ਬਹੁਤੇ ਚਲਾਕ ਕੁਛ ਨਹੀਂ ਲੈ ਕੇ ਜਾਂਦੇ ਇਸ ਦੁਨੀਆ ਤੋਂ ਕਹਿੰਦੇ ਅਕਲਾਂ ਵਾਲੇ ਤੁਰ ਗਏ ਇੱਥੋਂ ਖਾਲੀ ਲੈ ਕੇ ਪੱਲਿਆਂ ਨਾਲ ਅਕਲਾਂ ਵਾਲੇ ਤੁਰ ਗਏ ਇੱਥੋਂ ਖਾਲੀ ਲੈ ਕੇ ਪੱਲਿਆਂ ਨਾਲ ਮੈਂ ਰੱਬ ਨੂੰ ਘੁੰਮਦਾ ਵੇਖਿਆ ਬੰਦਿਆਂ ਝੱਲ ਵਲੱਲਿਆਂ ਨਾਲ ਮੈਂ ਰੱਬ ਨੂੰ ਘੁੰਮਦਾ ਵੇਖਿਆ ਬੰਦਿਆਂ ਝੱਲ ਵਲੱਲਿਆਂ ਨਾਲ ਸੋ ਮਸਤ ਮੌਲੇ ਸਿੰਪਲ ਸਾਧੂ ਫਕੀਰ ਬਿਰਤੀ ਵਾਲੇ ਸਾਧੂ ਜ਼ਰੂਰੀ ਨਹੀਂ ਕਿ ਉਹਨਾਂ ਨੇ ਚੋਲੇ ਪਾਏ ਹੋਣ ਨੀਲੇ ਖੱਟੇ ਚਿੱਟੇ ਪੀਲੇ ਜੋ ਅੱਜ ਤੁਸੀਂ ਵੇਹਨੇ ਹੋ ਬਾਬਿਆਂ ਦੇ ਰੂਪ 'ਚ ਨਹੀਂ ਅੰਦਰੋਂ ਤੁਸੀਂ ਅੰਦਰੋਂ ਕਿੰਨੇ ਖੂਬਸੂਰਤ ਹੁੰਦੇ ਹੋ ਅੰਦਰੋਂ ਕਿੰਨੇ ਤੁਸੀਂ ਵਿਰਾਗੀ ਹੁੰਦੇ ਹੋ ਅੰਦਰੋਂ ਕਿੰਨੇ ਤੁਸੀਂ ਸਿੰਪਲ ਸਾਦੇ ਮਰਾਦੇ ਹੁੰਦੇ ਹੋ ਗੱਲ ਇੱਥੇ ਮੁੱਕਦੀ ਆ ਨਹੀਂ ਤਾਂ ਫਿਰ ਭੇਸਾਂ ਤੋਂ ਤਾਂ ਤੁਸੀਂ ਸਮਝ ਨਹੀਂ ਪਾਉਂਦੇ ਕਿ ਤਿੰਨ ਤਰ੍ਹਾਂ ਦੇ ਲੋਕ ਕਹਿੰਦੇ ਹਮੇਸ਼ਾ ਪਰੇਸ਼ਾਨੀ ਦੇਖੋਗੇ ਤੁਸੀਂ ਇਸ ਦੁਨੀਆ ਦੇ ਉੱਪਰ ਦੋਗਲੇ ਚਾਪਲੂਸ ਅਤੇ ਜਿਹੜੇ ਹਰੇਕ ਜਗ੍ਹਾ ਫਿੱਟ ਹੁੰਦੇ ਆ ਪਰ ਮਦਦਗਾਰ ਵਫਾਦਾਰ ਅਤੇ ਦਿਲ ਦੇ ਸਾਫ ਹਰ ਜਗ੍ਹਾ ਪਰੇਸ਼ਾਨ ਹੁੰਦੇ ਆ 905-673-3337 ਰੇਡੀਓ ਪ੍ਰੋਗਰਾਮ ਦੇ ਵਿੱਚ ਤੁਸੀਂ ਬਈ ਗੱਲਬਾਤ ਕਰਨੀ ਹੈ ਅਤੇ ਆ ਜਾਓ ਕੋਈ ਸੁਣਾਓ ਕੁਛ ਸੁਣੋ ਅਤੇ ਕੁਛ ਖੂਬਸੂਰਤ ਜੇ ਤੁਸੀਂ ਲਿਖਿਆ ਤਾਂ ਹੀ ਹਰਵਿੰਦਰ ਬਾਈ ਜੀ ਨੂੰ ਅਸੀਂ ਰਿਕੁਐਸਟ ਕੀਤੀ ਸੀ ਅਤੇ ਫਿਰ ਸਾਡੇ ਨਾਲ ਆ ਗਏ ਨੇ ਬਾਈ ਜੀ ਆ ਜਾਓ ਅਤੇ ਸੁਣਾਓ ਕੁਛ ਖੂਬਸੂਰਤ ਜਿਹਾ ਤਰਾਨਾ ਤਾਂ ਕਿ ਬਸ ਸਾਡਾ ਸ਼ਾਮ ਖੂਬਸੂਰਤ ਬਣ ਜੇ ਹੋਰ ਆ ਜਾਓ ਜੀ
3: ਜੀ ਮੈਂ ਇਸੇ ਹੀ ਲੜੀ ਨੂੰ ਅੱਗੇ ਤੋਰਦਾ ਜਿੱਦਾਂ ਆਪਾਂ ਸੋਚਦੇ ਹਾਂ ਜਦੋਂ ਵੀ ਪਰਮਾਤਮਾ ਨੇ ਕੁਛ ਵੀ ਹੋਣਾ ਹੁੰਦਾ ਨਾ ਉਹਦੀ ਰਜ਼ਾ ਨਾਲ ਹੁੰਦਾ ਚੰਗਾ ਹੋਵੇ ਬੁਰਾ ਹੋਵੇ ਅਕਸਰ ਤਾਂ ਉਹਦੀ ਰਜ਼ਾ ਹੀ ਹੁੰਦੀ
0: ਬਿਲਕੁਲ ਜੀ
3: ਤਾਂ ਉਸ ਤਰ੍ਹਾਂ ਦੀ ਮੈਂ ਕੋਈ ਚੀਜ਼ ਸੁਣਾ ਦਿੰਦਾ ਬਈ ਉਸੇ ਦੀ ਰਜ਼ਾ ਦੇ ਨਾਲ ਕਿਸੇ ਦੇ ਬਹਾਨੇ ਜਾਂ ਕਿਸੇ ਦੀ ਵਜ੍ਹਾ ਦੇ ਨਾਲ ਹਰ ਕੰਮ ਹੁੰਦਾ ਇੱਥੇ ਬਈ ਉਸੇ ਦੀ ਰਜ਼ਾ ਦੇ ਨਾਲ ਕਿਸੇ ਦੇ ਬਹਾਨੇ ਜਾਂ ਕਿਸੇ ਦੀ ਵਜ੍ਹਾ ਦੇ ਨਾਲ ਹਰ ਕੰਮ ਹੁੰਦਾ ਇੱਥੇ ਬਈ ਉਸੇ ਦੀ ਰਜ਼ਾ ਦੇ
0: ਨਾਲ
3: ਚੜ੍ਹਦੀ ਜਵਾਨੀ ਵਿੱਚ ਹੈਪੀ ਨੂੰ ਪਿਆਰ ਹੋਇਆ ਉਹਦੇ ਰਾਹੀਂ ਉਸ ਡਾਡੇ ਦਾ ਦੀਦਾਰ ਹੋਇਆ ਫਿਰ ਮਾੜੀ ਤਕਦੀਰ ਉਹ ਹੀਰ ਮੈਂ ਫਕੀਰ ਫਿਰ ਮਾੜੀ ਤਕਦੀਰ ਉਹ ਹੀਰ ਮੈਂ ਫਕੀਰ ਮੁੜ ਨਜ਼ਰ ਨਾ ਆਈ ਮੁੜ ਨਜ਼ਰ ਨਾ ਆਈ ਭਾਵੇਂ ਬੀਤ ਗਏ ਨੇ ਸਾਲ ਕਿਸੇ ਦੇ ਬਹਾਨੇ ਜਾਂ ਕਿਸੇ ਦੀ ਵਜ੍ਹਾ ਦੇ ਨਾਲ ਹਰ ਕੰਮ ਹੁੰਦਾ ਇੱਥੇ ਬਈ ਉਸੇ ਦੀ ਰਜ਼ਾ ਦੇ ਨਾਲ
0: ਕਿਆ ਬਾਤ ਹੈ ਕਿਆ ਬਾਤ ਹੈ ਬਈ ਬਹੁਤ ਖੂਬਸੂਰਤ ਬਈ ਕਿਆ ਕਮਾਲ ਵਾਕਈ ਬਈ ਬਹੁਤ ਖੂਬਸੂਰਤ ਆਵਾਜ਼ ਹੈ ਬਾਈ ਜੀ ਤੁਹਾਡੀ ਤੇ ਤੁਸੀਂ ਮੈਨੂੰ ਮੈਸੇਜ ਕਰਿਓ ਤੇ ਫਿਰ ਆਪਾਂ ਅੱਗੇ ਪ੍ਰੋਸੀਡ ਕਰਦੇ ਹਾਂ ਬਹੁਤ ਸ਼ੁਕਰੀਆ ਵੀਰੇ ਥੈਂਕ ਯੂ ਸੋ ਮਚ 905-673-3337 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ ਔਰ ਨਾਲ ਦੀ ਨਾਲ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ ਜੀ ਫੈਸ਼ਨ IQ ਸੋ ਫੈਸ਼ਨ IQ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਏਸ਼ੀਅਨ ਭਾਈਚਾਰੇ ਦਾ ਪੰਜਾਬੀ ਭਾਈਚਾਰੇ ਦਾ ਆਪਣਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਇੰਨਾ ਹੀ ਬਹੁਤ ਆ ਕਿ ਆਪਾਂ ਆਪਣੀ ਕਮਿਊਨਿਟੀ ਨੂੰ ਸਪੋਰਟ ਕਰੀਏ ਹੁਣ ਤੁਹਾਨੂੰ ਵਿਆਹਾਂ ਸ਼ਾਦੀਆਂ ਦੀ ਸ਼ੋਪਿੰਗ ਕਰਨ ਲਈ ਇੰਡੀਆ ਜਾਣ ਦੀ ਲੋੜ ਨਹੀਂ ਆ ਬਸ ਫੈਸ਼ਨ IQ 'ਤੇ ਆਪਣੀ ਫਲੈਟ ਨੂੰ ਲੈਂਡ ਕਰ ਦਿਓ ਬਹੁਤ ਸਾਰੀਆਂ ਲੋਕੇਸ਼ਨ ਨੇ ਗੂਗਲ ਕਰਕੇ ਆਪਣੀ ਜਿਸ ਵੀ ਨੇੜੇ ਦੀ ਲੋਕੇਸ਼ਨ 'ਤੇ ਪਹੁੰਚ ਜਾਣਾ ਰੇਡੀਓ ਉਡਾਣ ਦਾ ਰੈਫਰੈਂਸ ਦੇ ਦੇਣਾ ਆ ਤੋਹਫੇ ਵੀ ਮਿਲਣਗੇ, ਡਿਸਕਾਊਂਟ ਵੀ ਮਿਲਣਗੇ। ਸੋ ਤੁਸੀਂ 905-453-2225 905-453-2225 ਫੈਸ਼ਨ IQ ਨੂੰ ਯਾਦ ਰੱਖਣਾ ਆ। ਚਾਹੇ ਤੁਸੀਂ ਲੈਗਜ਼ ਸੈੱਟ ਲੈਣੇ ਆ, ਲਹਿੰਗੇ ਗਰਾਰੇ ਸ਼ਰਾਰੇ ਲੈਣੇ ਆ, ਸ਼ੇਰਵਾਨੀਆਂ ਲੈਣੀਆਂ ਆ, ਕੋਟ ਪੈਂਟ ਸੂਟ ਬਲੇਜ਼ਰ ਲੈਣੇ ਆ, ਮੈਂ ਕਹਿੰਦਾ ਕਿ ਹਰ ਤਰ੍ਹਾਂ ਦਾ ਕੱਪੜਾ ਤੁਹਾਨੂੰ ਇਸ ਸਟੋਰ ਤੋਂ ਮਿਲ ਜਾਣਾ ਆ। ਵਨ ਸਟੋਪ ਸ਼ੋਪ ਫੈਸ਼ਨ IQ 905-453-2225 ਫੈਸ਼ਨ IQ। ਅਤੇ ਨਾਲ ਦੀ ਨਾਲ ਜੌਨ ਮਸੀਹ ਜੀ ਸਾਡੇ ਜੁੜ ਚੁੱਕੇ ਨੇ। ਮਸੀਹ ਸਾਹਿਬ ਸਤਿ ਸ਼੍ਰੀ ਅਕਾਲ
4: ਜੀ। ਸਤਿ ਸ਼੍ਰੀ ਅਕਾਲ, ਗੁੱਡ ਈਵਨਿੰਗ। ਮੈਂ ਸਿਰਫ ਇਹ ਦੱਸਣਾ ਚਾਹੁੰਦਾ ਤੁਹਾਡੀ ਪਿੱਕ ਜਿਹੜੀ ਹੈ ਨਾ ਪੋਇਟਰੀ ਦੀ, ਪੋਇਟਰੀ ਦੀ ਜਿਹੜੀ ਤੁਸੀਂ ਸ਼ੇਅਰ ਸੁਣਾਉਂਦੇ ਹੋ, ਉਹ ਬੜੀ ਆਲਾ ਨਸਲ ਦੀ,
0: ਬੜੀ ਬਹੁਤ ਸ਼ੁਕਰੀਆ,
4: ਸਬਾਈ ਦੀ ਹੈ, ਮਜ਼ਾ ਆਉਂਦਾ ਹੈ।
0: ਕਿਆ ਬਾਤ,
4: ਪਤਾ ਕੀ ਕਰਿਆ ਕਰੋ ਤੁਸੀਂ, ਜ਼ਿਆਦਾ ਸ਼ੇਰੋ ਸ਼ਾਇਰੀ ਦੀ ਕਰਿਆ ਕਰੋ, ਪ੍ਰੋਗਰਾਮ ਜਿੰਨੀ ਵੀ ਕਰਦੇ ਹੋ ਨਾ ਉਹ ਸਬਾਈ ਦੀ ਹੈ। ਮੇਰਾ ਸੁਜੈਸ਼ਨ ਹੈ ਥੋੜਾ ਜਿਹਾ ਹੋਰ ਵੀ ਲਾਇਆ ਕਰੋ।
0: ਕਿਆ ਬਾਤ ਹੈ ਜੀ, ਫਿਰ ਤੁਹਾਨੂੰ ਅਸੀਂ ਤੁਹਾਨੂੰ ਹੀ ਨਜ਼ਰ ਕਰ ਦਿੰਦੇ ਹਾਂ ਕਿ ਇੰਨਾ ਰੱਜ ਕੇ ਤੱਕਿਆ ਭੁੱਖਾ ਮਰ ਗਈਆਂ, ਇੰਨਾ ਰੱਜ ਕੇ ਤੱਕਿਆ ਭੁੱਖਾ ਮਰ ਗਈਆਂ, ਅੱਜ ਇੱਕ ਸੂਰਤ ਵੇਖ ਕੇ ਅੱਖਾਂ ਠਰ ਗਈਆਂ। ਜਦ ਇੱਕ ਸੁਪਨਾ ਕੱਚੀ ਨੀਂਦਰ ਤੋੜ ਗਿਆ, ਜਦ ਇੱਕ ਸੁਪਨਾ ਕੱਚੀ ਨੀਂਦਰ ਤੋੜ ਗਿਆ, ਫਿਰ ਕੀ ਦੱਸਾਂ ਯਾਦਾਂ ਕੀ ਕੀ ਕਰ ਗਈਆਂ, ਫਿਰ ਕੀ ਦੱਸਾਂ ਕਿ ਯਾਦਾਂ ਕੀ ਕੀ ਕਰ ਗਈਆਂ। ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337। ਅੱਛਾ, ਇਹ ਇੱਕ ਬੜੀ ਖੂਬਸੂਰਤ ਗੱਲ ਆ ਕਿ ਸ਼ਾਇਰ ਨੂੰ, ਕਲਾਕਾਰ ਨੂੰ, ਲਿਖਣ ਵਾਲੇ ਨੂੰ ਕੋਈ ਕਹਿ ਦੇਣਾ ਕਿ ਕੁਛ ਸੁਣਾ ਦੇ, ਉਹਨੂੰ ਚਾਹ ਹੀ ਚੜ੍ਹ ਜਾਂਦਾ। ਭਲਾ ਉਹਨੂੰ ਅੱਧਾ ਜਿੱਦਾਂ ਹੀ ਆਉਂਦਾ ਹੋਵੇ ਮੇਰੇ ਵਰਗੇ ਨੂੰ, ਉਹਨੂੰ ਚਾਹ ਚੜ੍ਹ ਜਾਂਦਾ ਵੀ ਮੈਨੂੰ ਕਿਸੇ ਨੇ ਕਹਿ ਤੱਕ ਸੁਣਾਉਣ ਨੂੰ ਜਾਂ ਮੇਰੀ ਕਿਸੇ ਨੇ ਤਾਰੀਫ ਕਰਤੀ। ਤਾਰੀਫ ਚੀਜ਼ ਹੀ ਐਸੀ ਆ, ਕਲਾਕਾਰ ਕਿੰਨਾ ਵੀ ਖੂਬਸੂਰਤ ਗਾਉਂਦਾ ਹੋਵੇ, ਜਦ ਤੱਕ ਤਾੜੀਆਂ ਨਾ ਵੱਜਣ ਨਾ, ਉਹਨੂੰ ਐਂ ਲੱਗਦਾ ਰਹਿੰਦਾ ਕਿ ਯਾਰ ਨਹੀਂ, ਮੈਨੂੰ ਲੱਗਦਾ ਕਿ ਮੇਰੇ ਸਰੋਤੇ ਆਨੰਦ ਨਹੀਂ ਲੈ ਰਹੇ, ਮੇਰੇ ਸਰੋਤਿਆਂ ਨੂੰ ਮਜ਼ਾ ਨਹੀਂ ਆ ਰਿਹਾ। ਸੋ ਅਸੀਂ ਵੀ ਸ਼ੋਹਰਤ ਦੇ ਇਸ ਚੀਜ਼ ਦੇ ਭੁੱਖੇ ਹੁੰਦੇ ਹਾਂ ਕਿ ਸਾਨੂੰ ਸਾਡੀਆਂ ਗਲਤੀਆਂ ਵੀ ਕੱਢਿਆ ਕਰੋ, ਕਿਉਂਕਿ ਅਸੀਂ ਵੀ ਤੁਹਾਡੇ ਵਰਗੇ ਇਨਸਾਨ ਹਾਂ। ਔਰ ਨਾਲ ਦੀ ਨਾਲ ਤੁਸੀਂ ਜੇ ਤੁਹਾਨੂੰ ਕੋਈ ਚੀਜ਼ ਚੰਗੀ ਲੱਗਦੀ ਆ, ਜ਼ਰੂਰ ਦੱਸਿਆ ਕਰੋ ਕਿ ਭਾਈ ਤੂੰ ਆਹ ਚੀਜ਼ ਚੰਗੀ ਕੀਤੀ ਆ, ਅਤੇ ਇਸ ਚੀਜ਼ ਨੂੰ ਬਰਕਰਾਰ ਰੱਖੋ। ਮਸੀਹ ਸਾਹਿਬ ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ, ਬਹੁਤ ਮੁਹੱਬਤ, ਬਹੁਤ ਪਿਆਰ ਤੁਹਾਡੇ ਇਸ ਸ਼ੁਕਰਾਨੇ ਦੇ ਲਈ। 905-673-3337 ਲਵਾਨਾ ਵੈਲਨੈਸ ਸਪਾ। ਤੁਸੀਂ ਡਰਾਈਵਰ ਵੀਰ ਹੋ, ਲੰਬਾ ਸਮਾਂ ਡਰਾਈਵਿੰਗ ਕਰਦੇ ਹੋ, ਜਾਂ ਤੁਸੀਂ ਘਰੋਂ ਜੋਬ ਕਰਦੇ ਹੋ, ਵਰਕ ਫਰੋਮ ਹੋਮ ਕਰਦੇ ਹੋ, ਬੈਠਣ ਕਰਕੇ ਬੈਕ ਸਟਿਫ ਰਹਿੰਦੀ ਆ, ਬੈਕ ਪੇਨ ਆ, ਮਸਲ ਸਟਿਫ ਰਹਿੰਦੇ ਆ, ਮਸਾਜ ਲੈਣਾ ਇੱਕ ਵਧੀਆ ਰਜਿਸਟਰਡ ਥੈਰੇਪਿਸਟ ਪ੍ਰੋਫੈਸ਼ਨਲ ਇਨਵਾਇਰਮੈਂਟ ਦੇ ਵਿੱਚ ਲਿਵਾਨਾ ਵੈਲਨੈਸ ਸਪਾ ਖੁੱਲ੍ਹ ਚੁੱਕਿਆ। ਔਰ ਭੈਣਾਂ ਵਾਸਤੇ ਬੜੀ ਵੱਡੀ ਖੁਸ਼ਖਬਰੀ ਆ, ਕਿਉਂਕਿ ਬਹੁਤ ਸਾਰੀਆਂ ਐਸੀਆਂ ਸਰਵਿਸਿਸ ਜਿਹੜੀਆਂ ਤੁਸੀਂ ਜਾ ਕੇ ਹੋਰ ਸਲੂਨਾਂ ਤੋਂ ਨਹੀਂ ਮਿਲਦੀਆਂ ਸੀਗੀਆਂ, ਜਿੱਦਾਂ ਬਾਡੀ ਕੰਟੋਰਿੰਗ ਆ, ਪ੍ਰੀ ਨੈਟਲ ਮਸਾਜ ਆ, ਪੋਸਟ ਨੈਟਲ ਮਸਾਜ ਆ, ਵੈਕਸਿੰਗ ਆ, ਹੋਰ ਬੜਾ ਕੁਛ ਤੁਹਾਨੂੰ ਉਸ, ਤੁਸੀਂ ਲਿਵਾਨਾ ਵੈਲਨੈਸ ਸਪਾ ਦੀ ਵੈਬਸਾਈਟ 'ਤੇ ਚਲੇ ਜਾਓ, ਅਤੇ ਨਾਲ ਦਿਆਂ ਰੇਡੀਓ ਉਡਾਨ ਦਾ ਰੈਫਰੈਂਸ ਦੇ ਦੇਣਾ, ਬਹੁਤ ਸਾਰੀ ਸੇਵਿੰਗ ਤੁਹਾਡੀ ਹੋ ਜਾਣੀ ਆ। ਲਿਵਾਨਾ ਵੈਲਨੈਸ ਸਪਾ ਖੁੱਲ੍ਹ ਚੁੱਕਿਆ ਆ, ਬਸ ਤੁਹਾਡੀ, ਈਵਨ ਕਿ ਤੁਸੀਂ ਮਸਾਜ ਲੈਣਾ, ਤੁਹਾਡੀ ਜੇ ਕੰਮ ਵੱਲੋਂ ਤੁਹਾਡੀ ਇੰਸ਼ੋਰੈਂਸ ਆ, ਤਾਂ ਉਹ ਸਿੱਧੀ ਬਿਲਿੰਗ ਤੁਹਾਡੀ ਇੰਸ਼ੋਰੈਂਸ ਨੂੰ ਕਰਨਗੇ, ਤੁਹਾਨੂੰ ਨਹੀਂ ਕਰਨਗੇ। ਸੋ ਰਿਲੈਕਸ ਹੋ ਕੇ ਆਓ, ਭੈਣਾਂ ਨੂੰ ਬਹੁਤ ਇੱਕ ਵਾਰੀ ਮੈਂ ਰਿਕੁਐਸਟ ਕਰੂੰਗਾ, ਤੁਸੀਂ ਇੱਕ ਵਾਰੀ ਜ਼ਰੂਰ ਜਾ ਕੇ ਆਓ। ਇੱਕ ਵਾਰੀ ਤੁਸੀਂ ਲਿਵਾਨਾ ਵੈਲਨੈਸ ਸਪਾ 'ਤੇ ਚਲੇ ਗਏ, ਅਤੇ ਤੁਸੀਂ ਵਾਰ ਵਾਰ ਉੱਥੇ ਜਾਓਗੇ, ਪਰਿਵਾਰਕ ਮਾਹੌਲ, ਹਾਈਜੀਨਿਕ, ਬਹੁਤ ਵਧੀਆ ਇੱਕ ਇਨਵਾਇਰਮੈਂਟ ਦੇ ਵਿੱਚ ਲਿਵਾਨਾ ਵੈਲਨੈਸ ਸਪਾ, ਇੱਕ ਪ੍ਰੋਫੈਸ਼ਨਲ ਸਪਾ ਸੈਂਟਰ ਜਿੱਥੇ ਤੁਸੀਂ ਇੱਕ ਪਰਿਵਾਰ ਵਰਗਾ ਮਹਿਸੂਸ ਕਰੋਗੇ। ਸੋ ਲਿਵਾਨਾ ਵੈਲਨੈਸ ਸਪਾ, 416-881-5385 416-881-5385 ਲਿਵਾਨਾ ਵੈਲਨੈਸ ਸਪਾ। ਅਤੇ ਤੁਸੀਂ ਜੁੜੇ ਹੋ ਜੀ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਅਤੇ ਗੱਲਾਂ ਬਾਤਾਂ ਇੱਦਾਂ ਹੀ ਚੱਲਦੀਆਂ ਰਹਿਣੀਆਂ, ਥੋੜ੍ਹਾ ਜਿਹਾ ਮਿਊਜ਼ਿਕ ਹੋ ਜੇ। ਹੋਏ ਹੋਏ

ਅੱਜ ਕੱਲ੍ਹ ਅਸੀਂ ਇੰਨੇ ਕੱਚੇ ਹੋ ਗਏ ਹਾਂ ਨਾ, ਸਾਨੂੰ ਆਪਣੇ ਰਿਸ਼ਤਿਆਂ ਦੇ ਵਿੱਚੋਂ ਖਾਮੀਆਂ ਲੱਭਣ ਲੱਗ ਗਈਆਂ। ਅਸੀਂ ਇੰਨੇ ਕਮਜ਼ੋਰ ਹੋ ਗਏ ਹਾਂ ਜਹਿਨੀ ਤੌਰ 'ਤੇ, ਸਾਨੂੰ ਅਸੀਂ ਮਾਨਸਿਕ ਤੌਰ 'ਤੇ ਇੰਨੇ ਪਤਲੇ ਹੋ ਗਏ ਹਾਂ, ਸਾਨੂੰ ਆਪਣੇ ਰਿਸ਼ਤਿਆਂ ਦੇ ਵਿੱਚ ਕਮੀਆਂ ਲੱਗਣ ਲੱਗ ਗਈਆਂ। ਮੈਂ ਬਹੁਤ ਸਾਰੇ ਦੋਸਤਾਂ ਦੇ ਨਾਲ ਗੱਲਬਾਤ ਕਰਦਾ ਅਤੇ ਉਹ ਫਿਰ ਕਮੀਆਂ ਦੱਸਣਗੇ ਕਿ ਦੇਖ ਮੇਰੇ ਭਰਾ ਨੇ ਇੱਦਾਂ ਕੀਤਾ, ਮੇਰੀ ਭੈਣ ਨੇ ਇੱਦਾਂ ਕੀਤਾ, ਮੇਰੀ ਮਾਂ ਨੇ ਮੇਰੇ ਨਾਲ ਇੱਦਾਂ ਕੀਤਾ, ਮੇਰੇ ਪਿਓ ਨੇ ਵੇਖੋ ਯਾਰ ਮੇਰੇ ਨਾਲ ਇੱਦਾਂ ਕਰਤਾ। ਹੋ ਸਕਦਾ ਕਿ ਆਪਾਂ ਸਾਰੇ ਇਨਸਾਨ ਹਾਂ, ਆਪਾਂ ਨੂੰ ਲੱਗਦਾ ਕਿ ਸਾਨੂੰ ਕਿਸੇ ਨਾ ਕਿਸੇ ਮੋੜ 'ਤੇ ਕਿਸੇ ਨੇ ਸਾਡੇ ਨਾਲ ਵਿਤਕਰਾ ਕੀਤਾ। ਪਰ ਇੱਕ ਗੱਲ ਤੁਸੀਂ ਕਦੇ ਨਾ ਭੁੱਲਿਓ ਕਿ ਅਸੀਂ ਆਪਣੀ ਕਹਾਣੀ ਦੇ ਵਿੱਚ ਆਪਦੇ ਹੀਰੋ ਹੁੰਦੇ ਹਾਂ। ਅਸੀਂ ਕਦੇ ਵੀ ਆਪਣੀ ਗੱਲ ਨਹੀਂ ਦੱਸਦੇ ਕਿ ਸਾਡੇ ਵਿੱਚ ਕੀ ਕਮੀਆਂ ਰਹੀਆਂ, ਸਾਡੇ ਵੱਲੋਂ ਕਿਹੜੀ ਛੋਟੀ, ਸਾਡੇ ਵੱਲੋਂ ਕਿਸ ਚੀਜ਼ ਦੀ ਨਾਰਾਜ਼ਗੀ ਰਹੀ ਆ, ਸਾਡੇ ਵੱਲੋਂ ਕਿਹੜੀਆਂ ਚੀਜ਼ਾਂ ਦੀ ਊਣਤਾਈਆਂ ਰਹੀਆਂ। ਅਸੀਂ ਆਪਣੀ ਕਹਾਣੀ ਦੇ ਵਿੱਚ ਆਪ ਹੀਰੋ ਹੁੰਦੇ ਹਾਂ। ਕਦੀ ਉਹਨਾਂ ਦੀ ਕਹਾਣੀ ਸੁਣਿਓ, ਤੁਹਾਡੀਆਂ ਜਿਹੜੀਆਂ ਕਮੀਆਂ ਬਿਹਤਰ ਉਹ ਦੱਸ ਸਕਦੇ ਨੇ। ਸੋ 905-673-3337 ਕਹਿੰਦੇ ਕਿ ਜਿਸ ਦੀ ਜੈਸੀ ਨੀਅਤ ਉਹ ਉਹੀ ਕਹਾਣੀ ਰੱਖਦਾ, ਜਿਸ ਦੀ ਜੈਸੀ ਨੀਅਤ ਉਹ ਉਹੀ ਕਹਾਣੀ ਰੱਖਦਾ, ਕੋਈ ਪਰਿੰਦਿਆਂ ਲਈ ਬੰਦੂਕ ਅਤੇ ਕੋਈ ਪਾਣੀ ਰੱਖਦਾ। ਸਾਰੀ ਜਿਹੜੀ ਖੇਡ ਆ ਨਾ, ਇਹ ਤੁਹਾਡੇ 'ਤੇ ਨਿਰਭਰ ਕਰਦੀ ਹੈ ਕਿ ਤੁਸੀਂ ਕਿੱਦਾਂ ਦੇ ਹੋ।

ਆਪਾਂ ਰਿਸ਼ਤਿਆਂ ਦੀ ਗੱਲ ਤਾਂ ਬਹੁਤ ਦੂਰ ਆ, ਆਪਾਂ ਤਾਂ ਰੱਬ ਨੂੰ ਵੀ ਦੋਸ਼ੀ ਠਹਿਰਾ ਦਿੰਦੇ ਹਾਂ ਕਿ ਤੂੰ ਰੱਬਾ ਇੱਦਾਂ ਨਹੀਂ ਕੀਤਾ, ਜੇ ਤੂੰ ਕਾਸ਼ ਇੱਦਾਂ ਨਾ ਕਰਦਾ ਫਿਰ ਇੱਦਾਂ ਨਾ ਹੁੰਦਾ। ਅਸੀਂ ਤਾਂ ਕੁਦਰਤ ਨੂੰ ਵੀ ਕਲਾ ਵਿੱਚ ਲੈਣ ਦੀ ਬਜਾਏ ਉਹਨੂੰ ਦੋਸ਼ੀ ਬਣਾ ਦਿੰਦੇ ਹਾਂ। ਅਸੀਂ ਕੁਦਰਤ ਨੂੰ ਵੀ ਮਿਹਣੋ ਮਿਹਣੀ ਹੁੰਦੇ ਹਾਂ, ਕੁਦਰਤ ਨਾਲ ਵੀ ਕਦੀ ਅਸੀਂ ਆਪਣੀਆਂ ਕੀਤੀਆਂ ਵੱਲ ਨਹੀਂ ਵੇਖਿਆ ਕਿ ਅਸੀਂ ਕੀ ਕਰਦੇ ਹਾਂ। ਅਸੀਂ ਦੋਹਰੀ ਜ਼ਿੰਦਗੀ ਜਿਉਂਦੇ ਹਾਂ, ਲੋਕਾਂ ਦੇ ਵਿੱਚ ਹੋਰ, ਆਪਣਿਆਂ 'ਚ ਹੋਰ, ਬੇਗਾਨਿਆਂ 'ਚ ਹੋਰ, ਦੋ ਦੋ ਤਿੰਨ ਤਿੰਨ ਚਿਹਰੇ ਚੱਕੀ ਫਿਰਦੇ ਹਾਂ ਅਤੇ ਅਸੀਂ ਲੋਕਾਂ ਤੋਂ ਵਫਾਦਾਰੀ ਦੀ ਉਮੀਦ ਕਰਦੇ ਹਾਂ ਅਤੇ ਰੱਬ ਨੂੰ ਵੀ ਅਸੀਂ ਬੇਵਕੂਫ ਬਣਾਉਂਦੇ ਹਾਂ ਕਿ ਜਿਵੇਂ ਉਹਨੂੰ ਕੁਛ ਪਤਾ ਹੀ ਨਹੀਂ। ਲੱਖ ਗੁਨਾਹ, ਚੋਰੀਆਂ, ਝੂਠ, ਠੱਗੀਆਂ ਮਾਰ ਕੇ ਅਤੇ ਮੇਰੇ ਵਰਗਾ $10 ਟੇਕ ਕੇ ਮੱਥਾ ਕਹਿੰਦੇ ਕਿ ਰੱਬਾ ਬਸ ਤੂੰ ਹੀ ਹਾਂ, ਬਸ ਹੁਣ ਤੂੰ ਸਾਰਾ ਕੁਛ ਵੇਖ ਲੈਣਾ, ਮੈਂ ਤਾਂ ਬੰਦਾ ਬੜਾ ਸਹੀ ਹਾਂ, ਨੱਕ ਰਗੜਦੇ ਹਾਂ ਜਾ ਕੇ। ਜਿਉਂਦੇ ਬੰਦਿਆਂ ਨਾਲ ਪਿਆਰ ਕਰੋ, ਜਿਉਂਦੇ ਬੰਦਿਆਂ ਨਾਲ ਮੁਹੱਬਤ ਕਰੋ, ਜਿਉਂਦੇ ਬੰਦਿਆਂ ਦਾ ਦਿਲ ਨਾ ਦਿਖਾਓ, ਰੱਬ ਉਹਨਾਂ ਦੇ ਵਿੱਚ ਹੀ ਆ। ਮੇਰਾ ਨਾਨਾ ਜੀ ਕਹਿੰਦੇ ਹੁੰਦੇ ਸੀ ਕਿ ਢਾਹ ਦੇ ਮਸਜਿਦ, ਢਾਹ ਦੇ ਮੰਦਰ, ਢਾਹ ਦੇ ਜੋ ਕੁਛ ਢਹਿੰਦਾ ਸੀ ਅਤੇ ਵੇਖੀ ਬੰਦਿਆ ਕਿਸੇ ਦਾ ਦਿਲ ਨਾ ਢਾਈ, ਦਿਲਾਂ 'ਚ ਦਿਰਬਲ ਰਹਿੰਦਾ ਸੀ। ਇਹ ਦਿਲਬਰ ਨਾ ਦਿਲਾਂ ਦੇ ਵਿੱਚ ਹੀ ਆ, ਉਹ ਵੜ ਕੇ ਬੈਠਾ ਹੋਇਆ, ਉਹ ਦੇਖਦਾ ਕਿ ਤੁਸੀਂ ਕੀ ਕਰ ਰਹੇ ਹੋ। ਅਤੇ ਜੇ ਆਪਾਂ ਕਿਸੇ ਮਜ਼ਲੂਮ ਨਾਲ, ਕਿਸੇ ਇਨਸਾਨ ਨਾਲ ਬੁਰੀ ਕਰ ਰਹੇ ਹਾਂ, ਉਹਦੇ ਨਾਲ ਧੱਕਾ ਕਰ ਰਹੇ ਹਾਂ, ਉਹਦਾ ਹੱਕ ਖਾ ਰਹੇ ਹਾਂ, ਅਤੇ ਆਪਾਂ ਰੱਬ ਤੋਂ ਕੀ ਉਮੀਦ ਰੱਖਦੇ ਹਾਂ। ਹੈ ਨਾ ਆਪਾਂ ਚਲਾਕ, ਬਹੁਤ ਬਹੁਤ ਚਲਾਕ ਆ। ਆਪਾਂ ਲੋੜ ਤੋਂ ਜ਼ਿਆਦਾ ਚਲਾਕੀਆਂ ਕਰਦੇ ਹਾਂ, ਬੰਦਿਆਂ ਨੂੰ ਛੱਡ ਅਸੀਂ ਰੱਬ ਨਾਲ ਵੀ ਚਲਾਕੀਆਂ ਕਰਨ ਲੱਗ ਗਏ ਹਾਂ। ਇਹ ਸਾਡੀ ਫਿਤਰਤ ਹੋ ਗਈ ਆ। ਔਰ ਅਸੀਂ ਰੱਬ ਨੂੰ ਕਹਿੰਦੇ ਹਾਂ ਕਿ ਯਾਰ ਤੂੰ ਸਾਨੂੰ ਦਿੱਤਾ ਨਹੀਂ, ਜੇ ਸਾਨੂੰ ਤੁਸੀਂ ਇੱਥੋਂ ਦੇ ਦਿੰਦਾ, ਮੈਨੂੰ ਇਸ ਬਿਜ਼ਨਸ 'ਚੋਂ ਫਾਇਦਾ ਕਰ ਦਿੰਦਾ, ਫਿਰ ਮੈਂ ਤੈਨੂੰ ਮੰਨਦਾ। ਜੇਕਰ ਰੱਬ ਨੇ ਤੁਹਾਨੂੰ ਉੱਥੋਂ ਨਹੀਂ ਦਿੱਤਾ ਤਾਂ ਜਿੱਥੋਂ ਤੁਹਾਨੂੰ ਉਮੀਦ ਸੀ ਜਾਂ ਯਕੀਨ ਸੀ, ਤਾਂ ਹੋ ਸਕਦਾ ਉਹਨੇ ਤੁਹਾਨੂੰ ਉੱਥੋਂ ਦੇਣਾ ਹੋਵੇ ਜਿੱਥੋਂ ਤੁਹਾਨੂੰ ਯਕੀਨ ਹੀ ਨਹੀਂ, ਜਿੱਥੋਂ ਤੁਸੀਂ ਉਮੀਦ ਹੀ ਨਹੀਂ ਕੀਤੀ ਕਿ ਇੱਥੋਂ ਵੀ ਮੈਨੂੰ ਕੁਛ ਮਿਲ ਸਕਦਾ। ਪਰ ਸਾਨੂੰ ਤਾਨਿਆਂ ਸ਼ਿਕਵਿਆਂ ਤੋਂ ਵੇਲ ਮਿਲੇ ਤਾਂ ਆ ਨਾ। ਹਾਂ, ਬਾਕੀ ਮੁਕਤੀ ਗੱਲ ਇਹ ਆ ਕਿ ਚਲਾਕੀਆਂ ਇਨਸਾਨਾਂ ਅੱਗੇ ਤਾਂ ਚੱਲ ਜਾਂਦੀਆਂ, ਪਰ ਕੁਦਰਤ ਅੱਗੇ, ਉਸ ਅਕਾਲ ਪੁਰਖ ਅੱਗੇ, ਰੱਬ ਅੱਗੇ ਨਹੀਂ ਚੱਲਦੀਆਂ। ਸੋ 905-673-3337 'ਤੇ ਗੱਲਾਂ ਬਾਤਾਂ ਕਰ ਰਿਹਾ। ਔਰ ਨਾਲ ਦੀ ਨਾਲ ਜਫਰ ਮਲਿਕ ਜੀ ਨੂੰ ਤੁਸੀਂ ਯਾਦ ਰੱਖਣਾ, ਵਾਲ ਝੜ ਰਹੇ ਆ, ਪਤਲੇ ਹੋ ਰਹੇ ਆ, ਸਾਡੀਆਂ ਭੈਣਾਂ, ਸਾਡੇ ਬੱਚੇ, ਸਾਡੇ ਵੀਰ ਬਜ਼ੁਰਗ ਬਹੁਤ ਇਹਨਾਂ ਚੀਜ਼ਾਂ ਤੋਂ ਪਰੇਸ਼ਾਨ ਆ। ਤੁਹਾਨੂੰ ਲੱਗਦਾ ਕਿ ਤੁਸੀਂ ਗੰਜੇ ਹੋ ਜਾਓਗੇ, ਗੰਜੇ ਹੋਣ ਤੋਂ ਪਹਿਲਾਂ ਤੁਸੀਂ ਜਫਰ ਮਲਿਕ ਜੀ ਉਹਨਾਂ ਨਾਲ ਗੱਲ ਕਰ ਲਓ, ਤੁਹਾਡੇ ਵਾਲ ਵਾਪਸ ਵੀ ਆਉਣਗੇ, ਵਾਲ ਪਤਲੇ ਮੋਟੇ ਵੀ ਹੋਣਗੇ, ਵਾਲਾਂ ਦੀਆਂ ਜਿੰਨੀਆਂ ਵੀ ਪ੍ਰੋਬਲਮ ਆ ਉਹਨਾਂ ਦਾ ਜੜਾ ਫਰੈਸ਼ ਹੇਅਰ ਟੋਨਿਕ, ਇਹਨਾਂ ਨੇ 21 ਸਾਲਾਂ ਦੀ ਮਿਹਨਤ ਦੇ ਨਾਲ ਇੱਕ ਟੋਨਿਕ ਤਿਆਰ ਕੀਤਾ ਆ। ਮਲਿਕ ਸਾਹਿਬ ਕਹਿੰਦੇ ਆ ਕਿ ਤੁਸੀਂ ਫੋਟੋ ਖਿੱਚ ਲੈਣੀ ਆ 10 ਦਿਨ ਪਹਿਲਾਂ ਲਾਉਣ ਤੋਂ, ਅਤੇ 10 ਦਿਨਾਂ ਬਾਅਦ ਫਿਰ ਇੱਕ ਫੋਟੋ ਖਿੱਚਣੀ ਆ, ਅਤੇ ਫਿਰ ਤੁਹਾਨੂੰ ਆਪਣੇ ਆਪ ਫਰਕ ਦਿਖੂਗਾ। ਇੰਨਾ ਕੌਨਫੀਡੈਂਸ ਮੈਂ ਅੱਜ ਤੱਕ ਕਿਸੇ ਬਿਜ਼ਨਸਮੈਨ 'ਚ ਨਹੀਂ ਦੇਖਿਆ। ਸੋ ਜਫਰ ਮਲਿਕ ਉਹਨਾਂ ਨਾਲ ਤੁਸੀਂ ਗੱਲਬਾਤ ਕਰ ਲਓ, ਜੇ ਫਰੈਸ਼ ਹੇਅਰ ਟੋਨਿਕ ਲੈ ਕੇ ਆਉਣਾ, ਆਪਣੇ ਘਰ ਪਰਿਵਾਰ ਬੱਚਿਆਂ ਦੇ ਵਾਲ ਝੜ ਰਹੇ ਆ, ਵਾਲਾਂ ਦੀਆਂ ਪਰੇਸ਼ਾਨੀਆਂ ਤੋਂ ਦੁਖੀ ਹੋ ਚੁੱਕੇ ਹੋ, ਤਾਂ ਜਫਰ ਮਲਿਕ ਜੀ ਉਹਨਾਂ ਨਾਲ ਗੱਲਬਾਤ ਕਰ ਲਓ। 647-521-5159 ਜਫਰ ਮਲਿਕ, ਫਰੈਸ਼ ਹੇਅਰ ਟੋਨਿਕ। ਨਾਲ ਦੀ ਨਾਲ ਬ੍ਰੈਂਪਟਨ ਬੈਸਟ ਡੀਲ ਦੇ ਮਨੋਜ ਜੀ ਨੂੰ ਯਾਦ ਰੱਖੋ, ਬ੍ਰੈਂਪਟਨ ਬੈਸਟ ਡੀਲ, 905-965-6941। ਇਲੈਕਟ੍ਰੋਨਿਕ ਦਾ ਸਮਾਨ ਲੈਣਾ, ਘਰ ਦੀਆਂ ਟੀਵੀ, ਵਾਸ਼ਿੰਗ ਮਸ਼ੀਨ, ਓਏ ਵਾਸ਼ਿੰਗ ਮਸ਼ੀਨ ਕਿੱਥੋਂ ਆ ਗਈ, ਵਾਸ਼ਰ ਡਰਾਇਰ, ਵੈਕਿਊਮ ਕਲੀਨਰਸ, ਟੀਵੀਜ਼, ਐਲਈਡੀਜ਼, ਪੈਨਲਸ, ਮਾਈਕ੍ਰੋਵੇਵ, ਜੂਸਰ, ਬਲੈਂਡਰ, ਗ੍ਰੈਂਡਰ, ਜੋ ਵੀ ਸਾਰਾ ਕੁਛ ਹੀ। ਸੋ ਇਹ ਇੰਨਾ ਕੁ ਉਹਨਾਂ ਕੋਲ ਕੁਆਂਟਿਟੀ ਮੈਂ ਬੋਲ ਹੀ ਨਹੀਂ ਸਕਦਾ, ਮੈਨੂੰ ਤਾਂ ਪੇਜ ਭਰ ਕੇ ਦੇਤਾ ਬਾਈ ਹੋਣਾ ਨੇ। ਅਤੇ 30-40% ਔਫ, ਤੁਸੀਂ ਜਿਹੜੀਆਂ ਚੀਜ਼ਾਂ ਕੋਸਕੋ ਵਾਲਮਾਰਟ ਦੇ ਵਿੱਚ ਵੇਖੋਗੇ ਨਾ $100 ਦੀ, ਉਹ ਤੁਹਾਨੂੰ ਉੱਥੇ $60-65 ਦੀ ਮਿਲ ਜਾਣੀ ਆ। ਇੰਨੀ ਫਾਇਦਾ, ਬਰਾਨਿਊ ਬਰਾਨਿਊ ਆਈਟਮ ਮਿਲਣੀਆਂ ਇਹਨਾਂ ਕੋਲ, ਬਹੁਤ ਕਮਾਲ ਕਮਾਲ ਦੀਆਂ ਡੀਲ ਹੁੰਦੀਆਂ, ਮਿਸ ਨਾ ਕਰੋ ਤੁਸੀਂ। ਈਵਨ ਕਿ ਇਹਨਾਂ ਕੋਲ ਐਸੀਆਂ ਐਸੀਆਂ ਚੀਜ਼ਾਂ ਆ ਜਾਂਦੀਆਂ, ਕਈ ਵਾਰੀ ਉਹ ਬੈਸਟ ਬਾਏ 'ਤੇ ਲੱਗੀਆਂ ਹੁੰਦੀਆਂ ਹੌਟ ਡੀਲ ਦੇ ਵਿੱਚ, ਅਤੇ ਉਦੋਂ ਵੀ ਤੁਹਾਨੂੰ 30-40% ਔਫ ਮਿਲ ਜਾਂਦੀਆਂ। ਬ੍ਰੈਂਪਟਨ ਬੈਸਟ ਡੀਲ, ਤੁਸੀਂ ਇਹਨਾਂ ਦਾ ਸੋਸ਼ਲ ਮੀਡੀਆ ਪੇਜ 'ਤੇ ਜਾਓ, ਡੀਲਾਂ ਵੇਖੋ ਤੁਸੀਂ ਰਾਈਟ ਨਾਓ। ਤੁਸੀਂ ਇਹਨਾਂ ਦਾ ਟਿਕਟੋਕ ਖੋਲ੍ਹੋ, ਬ੍ਰੈਂਪਟਨ ਬੈਸਟ ਡੀਲ, ਤੁਸੀਂ ਇਹਨਾਂ ਦਾ ਇੰਸਟਾਗ੍ਰਾਮ ਖੋਲ੍ਹੋ। ਇੱਕ ਤੋਹਫਾ ਸਾਡੇ ਵੱਲੋਂ ਬਿਲਕੁਲ ਫ੍ਰੀ ਆ, ਕੁਛ ਵੀ ਬਾਏ ਕਰਦੇ ਹੋ ਤੁਹਾਨੂੰ $70-80 ਵਾਲਾ ਨਾ, ਤੁਸੀਂ ਕੁਛ ਵੀ ਬਾਏ ਕਰੋ, $70-80 ਵਾਲਾ ਤੁਹਾਨੂੰ ਵੈਕਿਊਮ ਕਲੀਨਰ

0: ਜਿਹੜਾ ਗੱਡੀ ਦੇ ਵਿੱਚ ਰੱਖਣ ਨੂੰ ਕੋਰਡਲੈਸ ਵਾਲਾ, ਔਰ ਉਹ ਵੀ ਬ੍ਰਾਂਡਡ ਡਰਟ ਡੈਵਲ ਦਾ, ਚਾਈਨੀਜ਼ ਨਹੀਂ ਡਰਟ ਡੈਵਲ ਦਾ, ਸਾਡੇ ਵੱਲੋਂ ਬਿਲਕੁਲ ਫ੍ਰੀ ਆ। ਕੋਈ ਵੀ ਚੀਜ਼ $100 ਦੀ ਬਾਇੰਗ ਕਰੋ ਅਤੇ $20 ਦੇ ਨਾਲ ਤੁਹਾਨੂੰ ਇਹ ਜਿਹੜਾ ਗਿਫਟ ਐਡ ਕਰਕੇ ਦਾ ਜੋ $70-$80 ਵਾਲਾ ਵੈਕਿਊਮ ਕਲੀਨਰ ਤੁਹਾਨੂੰ $20 ਦਾ ਜਿਹੜਾ ਉਹਨੇ ਲਾਇਆ ਹੋਇਆ ਬਿਲਕੁਲ ਫ੍ਰੀ। ਬ੍ਰੈਂਪਟਨ ਬੈਸਟ ਡੀਲ, ਰਾਈਟ ਨਾਓ ਤੁਸੀਂ ਮੈਸੇਜ ਕਰ ਲਓ, ਰਾਈਟ ਨਾਓ ਤੁਸੀਂ ਉਹਨਾਂ ਨੂੰ ਆਪਣਾ ਰੈਫਰੈਂਸ ਦੇ ਦਿਓ ਰੇਡੀਓ ਉਡਾਣ ਦਾ, ਅਤੇ ਥੋੜ੍ਹਾ ਫਾਇਦਾ ਤਾਂ ਕਰਾਈਏ ਨਾ ਕੁਛ ਨਾ ਕੁਛ ਤਾਂ। ਜੱਸੜ ਦੇਖੋ ਬਾਈ, ਜੱਸੜ ਵੀ ਆ ਰਿਹਾ, ਤਰਸੇਮ ਜੱਸੜ ਜੀ ਆ ਰਿਹਾ ਇੱਥੇ 20 ਜੁਲਾਈ ਨੂੰ CA ਸੈਂਟਰ ਦੇ ਵਿੱਚ ਰੌਣਕਾਂ ਲਾਉਣ, ਅਤੇ ਤੁਸੀਂ ਹੋ ਜਾਓ ਰੈਡੀ, ਫਿਰ ਟਿਕਟਾਂ ਲੈ ਲਓ। ਤਰਸੇਮ ਜੱਸੜ ਬਾਈ ਜੀ ਆ ਰਹੇ ਆ 20 ਜੁਲਾਈ ਨੂੰ, ਕਿਆ ਬਾਤ ਆ। 905-673-3337 ਲਰਨ ਫਰੈਂਚ ਵਿਦ ਨਿਤਕਾ, ਆਪਣੇ ਬੱਚਿਆਂ ਨੂੰ ਜੇ ਤੁਸੀਂ ਇੰਟਰਨੈਸ਼ਨਲ ਭੈਣ ਭਰਾ ਹੋ ਸਾਡੇ ਤਾਂ ਤੁਸੀਂ ਫਰੈਂਚ ਸਿੱਖਣਾ ਚਾਹੁੰਦੇ ਹੋ ਤਾਂ ਸ਼ਾਰਟ ਦੇ ਵਿੱਚ ਤੁਹਾਨੂੰ ਫਰੈਂਚ ਸਿਖਾਉਣਗੇ 647-594-9093। ਨਿਤਕਾ ਜੀ ਨਾਲ ਗੱਲਬਾਤ ਕਰ ਲਓ, ਅਤੇ ਆਪਣੇ ਕੈਨੇਡੀਅਨ ਬੋਰਨ ਬੱਚਿਆਂ ਨੂੰ ਤੁਸੀਂ ਫਰੈਂਚ ਸਿਖਾਉਣੀ ਆ, ਅਤੇ ਉਹਨਾਂ ਕੋਲ ਸਮਰ ਸਕੂਲ ਦੇ ਇਸ ਟਾਈਮ ਕਲਾਸਾਂ ਸ਼ੁਰੂ ਹੋ ਜਾਣੀਆਂ ਆ, ਤੁਸੀਂ ਹੁਣੇ ਰਜਿਸਟਰ ਕਰ ਲਓ, ਕਿਉਂ ਇਹ ਬਾਹਲੇ ਬੱਚੇ ਨਹੀਂ ਲੈਂਦੇ, ਇਹ ਕਹਿੰਦੇ ਕਿ 101 ਵਾਲਾ ਹਿਸਾਬ ਰੱਖਣਾ ਸੀ, ਜ਼ਿਆਦਾ ਕਰਾਊਡ ਨਹੀਂ ਕਰਨਾ, ਉਹਨੇ ਕੁ ਬੱਚੇ ਰੱਖਣੇ ਜਿਹਨਾਂ ਨੂੰ ਪ੍ਰੋਪਰ 101 ਹੋ ਸਕੇ। ਸੋ 647-594-9093 ਇਹਨਾਂ ਨੂੰ ਵੀ ਰੇਡੀਓ ਉਡਾਣ ਦਾ ਰੈਫਰੈਂਸ ਦੇ ਦਿਓ, ਤੁਹਾਡਾ ਬਹੁਤ ਸਾਰਾ ਫਾਇਦਾ ਹੋ ਜਾਣਾ, ਬਹੁਤ ਸਾਰਾ ਡਿਸਕਾਊਂਟ ਤੁਹਾਨੂੰ ਦੇ ਦੇਣਾ ਫਰੈਂਚ ਸਿੱਖਣ ਦੇ ਲਈ। ਲਰਨ ਫਰੈਂਚ ਵਿਦ ਨਿਤਕਾ 647-594-9093 6475-94-9093 ਅਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। 905-673-3337। ਸਤਿ ਸ਼੍ਰੀ ਅਕਾਲ ਜੀ 2825 ਸੱਜਣੋ, ਕਿਵੇਂ ਹੋ?
1: ਬਸ
0: ਗੱਲਾਂ ਹੀ ਆ, ਬਸ ਪੱਲੇ ਗੱਲਾਂ ਦਾ ਹੀ ਮੁੱਲ ਆ।
1: ਜ਼ਿੰਦਗੀ ਜ਼ਿੰਦਗੀ ਜਿਉਣ ਦਾ ਜਿੱਦਾਂ ਤੁਸੀਂ ਜਿਹੜਾ ਤਕਾਜ਼ਾ ਦੱਸਦੇ ਆ, ਮਤਲਬ ਬੰਦੇ ਦੇ ਸਮਝ ਆ ਜਾਵੇ ਨਾ, ਜ਼ਿੰਦਗੀ ਬਹੁਤ ਫੁੱਲਾਂ ਵਾਲੀ ਹੋ ਸਕਦੀ ਆ। ਕੋਈ ਵੀ ਬੰਦਾ,
0: ਆਪਾਂ ਜਿਉਂਦੇ ਜੀ ਇਨਸਾਨਾਂ ਦੀ ਕਦਰ ਹੀ ਨਹੀਂ ਕਰ ਪਾਉਂਦੇ, ਆਪਾਂ ਜਿਉਂਦੇ ਜੀ ਇਨਸਾਨ ਸਾਨੂੰ ਬੁਰੇ ਹੀ ਲੱਗੀ ਜਾਂਦੇ ਆ, ਉਹਨਾਂ 'ਚੋਂ ਨੁਕਸ ਹੀ। ਮੈਂ ਇੱਕ ਵੀਡੀਓ ਪਾਈ ਹੈ ਇੰਸਟਾਗ੍ਰਾਮ 'ਤੇ, ਤੁਸੀਂ ਵੇਖਿਓ ਕਿ ਮੇਰੇ ਬੈਗ ਦੇ ਵਿੱਚ ਇੱਕ ਦਿਨ ਇਤਰ ਦੀ ਸ਼ੀਸ਼ੀ ਟੁੱਟ ਗਈ, ਸੱਚ ਜਾਣਿਓ ਉਹਦੇ 'ਚੋਂ ਇੰਨੀ ਮਹਿਕ ਆਈ, ਪਹਿਲਾਂ ਕਦੀ ਇੰਨੀ ਮਹਿਕ, ਮੈਂ ਰੋਜ਼ ਉਸ ਪਰਫਿਊਮ ਨੂੰ ਲਾਉਣਾ, ਉਹਦੇ 'ਚੋਂ ਇੰਨੀ ਮਹਿਕ ਕਦੀ ਆਈ ਨਹੀਂ। ਜਿੱਦਣ ਉਹ ਟੁੱਟੀ, ਮੇਰੇ ਬੈਗ ਨੇ ਮਹਿਕਾਂ ਛੱਡੀਆਂ, ਅਤੇ ਫਿਰ ਮੈਨੂੰ ਲੱਗਦਾ ਕਿ ਅਸੀਂ ਇਨਸਾਨ ਦੇ ਟੁੱਟਣ ਦੀ ਵੇਟ ਕਰਦੇ ਹਾਂ, ਉਸਦੇ ਪਰਮਾਤਮਾ ਦੇ ਕੋਲ ਜਾਣ ਦੀ ਵੇਟ ਕਰਦੇ ਕਿ ਜਿੱਦਣ ਜਾਵੇ ਅਸੀਂ ਉਦਣ ਕਹੀਏ ਯਾਰ ਤੂੰ ਤਾਂ ਚੰਗਾ ਹੀ ਬੜਾ ਸੀ। ਸਾਡੀ ਅਸੀਂ ਜਿਉਂਦੇ ਜੀ ਇੱਜ਼ਤ ਹੀ ਨਹੀਂ ਕਰ ਪਾਉਂਦੇ, ਜਿਉਂਦੇ ਜੀ ਉਹਦੇ ਨਾਲ ਹੱਸ ਹੀ ਨਹੀਂ ਸਕਦੇ, ਸਾਨੂੰ ਇਨਸਾਨ ਬੁਰੇ ਲੱਗੀ ਜਾਂਦੇ ਆ, ਸਾਨੂੰ ਆਪਣੇ ਮਾਂ ਬਾਪ ਆਪਣੇ ਭੈਣ ਭਰਾਵਾਂ ਦੇ ਵਿੱਚ ਨੁਕਸ ਲੱਗੀ ਜਾਂਦੇ ਆ, ਅਸੀਂ ਉਹਨਾਂ ਨਾਲ ਮੁਹੱਬਤ ਨਹੀਂ ਜਿਤਾ ਪਾਉਂਦੇ, ਇਹ ਸਾਡੀਆਂ ਕਿਤੇ ਨਾ ਕਿਤੇ ਅਸੀਂ ਇਹਨਾਂ ਕੰਮਾਂ ਦੇ ਵਿੱਚ ਫੇਲ ਹੋ ਗਏ ਹਾਂ, ਅਸੀਂ ਰਿਸ਼ਤਿਆਂ ਨੂੰ ਬਹੁਤ ਪਿੱਛੇ ਛੱਡ ਆਏ ਹਾਂ, ਰਿਸ਼ਤੇ ਜ਼ਿੰਦਗੀ ਜਿਉਣ ਦਾ ਆਧਾਰ ਸੀ, ਅਸੀਂ ਉਹਨਾਂ ਆਧਾਰਾਂ ਤੋਂ ਪਾਸੇ ਹੋ ਗਏ। ਜੀ ਬਾਈ ਜੀ,
1: ਸੰਧੂ ਸਾਹਿਬ ਗੱਲ ਇਸ ਤਰ੍ਹਾਂ ਦੀ ਆ, ਜਿੰਨਾ ਕਿ ਮੈਂ ਹੁਣ ਐਕਸਪੀਰੀਅੰਸ ਲਿਆ ਆਪਣੇ 55 ਸਾਲ ਦੀ ਉਮਰ 'ਚ
0: ਜੀ,
1: ਆਪਾਂ ਦੂਜੇ ਦੀ ਗੱਲ ਨੂੰ ਇਗਨੋਰ ਕਰਦੇ ਹਾਂ। ਜਿੱਦਾਂ ਹੁਣ ਇੰਡੀਆ ਸੁਣਦੇ ਸੀਗੇ ਆਪਾਂ, ਸਿੱਧੀ ਗੱਲ ਆ, ਆਪਾਂ ਟੀਚਰਾਂ ਤੋਂ ਵੀ ਜਾਂ ਆਪਣੇ ਘਰਦਿਆਂ ਦੇ ਵਿੱਚ ਵੇੜਾ ਵੀ ਖਾਂਦੇ ਹੁੰਦੇ ਸੀ ਐਵੇਂ ਕੰਮ, ਹਨਾ
0: ਜੀ।
1: ਤੇ ਇੱਥੇ ਹੁਣ ਤੁਸੀਂ ਦੇਖੋ ਵੀ ਕੋਈ ਆਪਾਂ ਕਿਸੇ ਨੂੰ ਗੱਲ ਕਹਿ ਸਕਦੇ ਹਾਂ, ਕੋਈ ਅਲਾਓ ਕਰਦਾ ਵੀ ਇਹ ਗੱਲ ਤੇਰੀ ਸਹੀ ਆ, ਮੈਂ ਇਹਨੂੰ ਫੋਲੋ ਕਰਾਂ, ਵੀ ਆਪਾਂ ਮਤਲਬ ਇਗਨੋਰ ਕਰਦੇ ਹਾਂ ਵੀ ਉਹ ਗੱਲ, ਆਈ ਐਮ ਰਾਈਟ ਵੀ ਜੂ ਆਰ, ਆਪਣੇ ਵੀ ਦੂਜਾ ਬੰਦਾ ਕਰਦਾ ਗਲਤ ਹੋ ਸਕਦਾ।
0: ਬਿਲਕੁਲ ਜੀ ਬਿਲਕੁਲ।
1: ਤੇ ਪਲੱਸ ਮੈਂ ਤੁਹਾਨੂੰ ਦੱਸਦਾ, ਮੈਂ ਜਿੱਦਾਂ ਆਪਣੇ ਕੱਲ ਉੱਥੇ ਸੀਗਾ ਮੋਨਟਰੀ ਆ, ਹਨਾ, ਤਾਂ ਉੱਥੇ ਮੈਨੂੰ ਲੱਗਦਾ 15-16 ਸਾਲ ਦੀ ਕੁੜੀ ਹੋਣੀ ਜਿਹੜੀ ਕੰਮ ਕਰਦੀ ਸੀ, ਮੈਂ ਕਾਫੀ ਲਈ ਸੀਗੀ
0: ਜੀ,
1: ਤਾਂ ਕਿਉਂਕਿ ਹੁਣ ਆਪਣੇ ਟਾਈਮ ਮੋਨਟਰ ਤੇ ਫਿਰ ਉਹਨੂੰ ਇੰਗਲਿਸ਼ ਵੀ ਬੋਲਣੀ ਪੈਂਦੀ ਹੈ, ਜੇ ਆਪਾਂ ਕੀ ਆਰਡਰ ਕਰ ਰਹੇ ਹੁਣ ਸਾਨੂੰ ਕਿਹੜੀ ਫਰੈਂਚ ਆਉਂਦੀ, ਤੁਸੀਂ ਹੁਣ ਫਰੈਂਚ ਦੀ ਗੱਲ ਕਰਕੇ ਹਟੇ ਆ
0: ਜੀ।
1: ਤੇ ਗੋਰੀ ਕੁੜੀ ਜੋ ਕਿ ਛੋਟੀ ਜਿਹੀ ਸੀਗੀ, ਬੱਚਾ ਸੀਗਾ, ਤਾਂ ਮੈਂ ਕਿਹਾ ਯੂ ਨੋ ਇੰਗਲਿਸ਼, ਜਿੱਦਾਂ ਉਹਨੂੰ ਮੈਂ ਉੱਥੇ ਹੱਸਣ ਲੱਗ ਪਿਆ, ਹਨਾ, ਤਾਂ ਉਹ ਕਹਿੰਦੀ ਆਈ ਨੋ ਇੰਗਲਿਸ਼, ਮੈਂ ਕਿਹਾ ਵੀ ਗੁੱਡ ਚੀਜ਼ ਆ ਵੀ ਇਹ, ਮੈਂ ਕਿਹਾ ਮੈਨੂੰ ਤਾਂ ਫਰੈਂਚ ਨਹੀਂ ਆਉਂਦੀ, ਹਨਾ, ਕਹਿੰਦੀ ਦੈਟਸ ਵਾਈ ਵੀ ਅਸੀਂ ਸਕੂਲੇ, ਕਹਿੰਦੀ ਆਪਣੇ ਜਾਂਦੇ ਹੁੰਦੇ ਆ ਵੀ ਸਾਨੂੰ ਟੀਚਰ ਕਹਿੰਦੀ ਉਹ ਜਿੱਦਾਂ ਟੀਚ ਕਰਾਉਂਦੇ ਆ
0: ਜੀ,
1: ਕਿਉਂਕਿ ਇਹ ਮੇਰੇ ਜਿੱਦਾਂ ਕੁੜੀ ਨੂੰ ਵੀ ਫਰੈਂਚ ਆਉਂਦੀ ਆ ਇੱਥੇ, ਹਨਾ, ਬੇਟੀ ਆ ਮੇਰੀ 22-23 ਸਾਲ ਦੀ, ਹਨਾ
0: ਜੀ,
1: ਉਹ ਵੀ ਜਿੱਦਾਂ ਫਰੈਂਚ, ਉਹ ਵੀ ਜਿੱਦਾਂ ਪੜ੍ਹੀ ਹੋਈ ਆ ਇੱਥੇ ਜਿੱਦਾਂ ਸਕੂਲੇ, ਹਨਾ,
0: ਓਕੇ, ਉਹਨਾਂ ਨੂੰ ਫਰੈਂਚ ਆਉਂਦੀ ਆ,
1: ਹਾਂ ਹਾਂ,
0: ਬਹੁਤ ਜ਼ਰੂਰੀ ਹੈ ਫਰੈਂਚ ਬੱਚਿਆਂ ਨੂੰ ਸਿਖਾਉਣੀ ਚਾਹੀਦੀ ਆ, ਕਿਉਂਕਿ ਆਪਣੇ ਬੱਚੇ ਸਕੂਲਾਂ ਤੋਂ ਜਿੱਦਾਂ ਹੀ ਪਲੱਸ ਟੂ ਕਰਦੇ ਆ ਜਾਂ ਗ੍ਰੈਜੂਏਸ਼ਨ ਕਰਦੇ ਆ, ਉਹ ਫਿਰ ਟਿਮ ਹੋਟਨ ਦੇ ਜੋਬਾਂ ਦੀ ਲਾਈਨ 'ਚ ਲੱਗ ਜਾਂਦੇ ਆ। ਦੇਖੋ ਫਰੈਂਚ ਇੱਕ ਐਜੂਕੇਸ਼ਨ ਦਾ ਜ਼ਰੀਆ ਤਾਂ ਹੈਗਾ ਹੀ ਆ, ਨਾਲ ਦੀ ਨਾਲ ਇਹ ਇੱਕ ਲੈਂਗੁਏਜ ਨਹੀਂ ਆ, ਇਹ ਇੱਕ ਸਕਿੱਲ ਆ। ਤੁਸੀਂ ਫਰੈਂਚ ਦੀਆਂ ਜੋਬਾਂ ਆਪਣੇ ਬਹੁਤ ਸਾਰੇ ਐਸੇ ਡਿਪਾਰਟਮੈਂਟਾਂ ਦੇ ਵਿੱਚ ਖਾਲੀ ਪਈਆਂ ਆ, ਕਿਉਂਕਿ ਆਪਣੇ ਬੱਚੇ ਫਰੈਂਚ ਵੱਲ ਜਾਂਦੇ ਨਹੀਂ ਆ।
1: ਜਿਹੜੀ ਗੱਲ ਮੇਨ ਆ, ਜਿੱਦਾਂ ਮੇਨ, ਜਿੱਦਾਂ ਉੱਥੇ ਹੁਣ ਆਪਾਂ ਜੇ ਉੱਧਰ ਮੋਨਟਰੀਅਲ ਜਾਂਦੇ ਹਾਂ, ਉੱਥੇ ਉੱਥੇ ਫਾਰੀ ਕਰੋ, ਤੁਹਾਨੂੰ ਜੌਬ ਹੀ ਉੱਧਰ ਮਿਲਦੀ ਆ, ਫਿਰ ਤੁਸੀਂ ਇੰਗਲਿਸ਼ ਉੱਥੇ ਤੁਹਾਨੂੰ ਆਪਣੇ ਲੋੜ ਨਹੀਂ ਪੈਣੀ ਇੰਨੀ ਜ਼ਿਆਦਾ।
0: ਵੀਰੇ ਔਨਲਾਈਨ ਨਾ ਬਹੁਤ ਸਾਰੀਆਂ ਐਸੀਆਂ ਜੌਬਸ ਆ ਜਿਹੜੀਆਂ ਆਲ ਓਵਰ ਕੈਨੇਡਾ ਦੇ ਵਿੱਚ ਆ, ਕੈਨੇਡਾ ਦੇ ਹਰ ਖਿੱਤੇ ਦੇ ਵਿੱਚ ਫ੍ਰੈਂਚ ਬੋਲਣ ਵਾਲੇ ਜਿਹੜੇ ਲੋਕ ਹੈ ਨੇ, ਸੋ ਫ੍ਰੈਂਚ ਤੁਸੀਂ ਸਿੱਖੋ, ਤੁਸੀਂ ਚੰਗੀਆਂ ਜੌਬਾਂ ਲਓ, ਆਪਣੇ ਸਕਿੱਲ ਨੂੰ ਡਿਵੈਲਪ ਕਰੋ, ਫ੍ਰੈਂਚ ਜ਼ਰੂਰ ਸਿੱਖੋ। 647-594-93 ਨਿਤਿਕਾ ਜੀ ਨੂੰ ਕਾਲ ਕਰ ਲਓ, ਅਤੇ ਇਹਨਾਂ ਨੇ ਲੈਵਲਾਂ ਦੇ ਚੱਕਰਾਂ 'ਚੋਂ ਨਹੀਂ ਪਾਉਣਾ ਤੁਹਾਨੂੰ, ਅਤੇ ਵਧੀਆ ਫ੍ਰੈਂਚ ਸਿਖਾਉਣਗੇ ਤੁਹਾਨੂੰ। ਲਰਨ ਫ੍ਰੈਂਚ ਵਿਦ ਨਿਤਿਕਾ, ਬਹੁਤ ਸ਼ੁਕਰੀਆ ਬਾਈ ਜੀ, ਥੈਂਕ ਯੂ ਸੋ ਮਚ, ਤੁਸੀਂ ਮੇਰੀ ਹੈਲਪ ਕਰਾ ਗਏ ਐਡ ਵਾਸਤੇ। ਕਿਆ ਬਾਤ ਹੈ, 905-600-3333 ਸੋ ਨਾਲ ਦੀ ਨਾਲ ਵਾਓ ਈਟਸ ਬਾਈ, ਕੁਛ ਵਧੀਆ ਖਾਣਾ ਮੇਰੀ ਗੱਡੀ 'ਚ ਪਿਆ ਆ। ਮੈਂ ਅੱਜ ਮੋਮੋ ਖਾਣ ਨੂੰ ਜੀ ਕੀਤਾ ਅਤੇ ਮੈਂ ਵਾਓ ਈਟ ਵੱਲ ਗੱਡੀ ਘੁਮਾ ਲਈ, ਅਤੇ ਵਾਓ ਈਟ 'ਤੇ $3.99 ਦੇ ਵਿੱਚ ਵੈੱਜ, ਪਿਓਰ ਵੈੱਜ, ਹਾਈਜੀਨਿਕ, ਅਤੇ ਤੁਸੀਂ ਦਿੱਲੀ ਵਰਗਾ ਫੀਲ ਆਊਗਾ। 399 ਦੇ ਵਿੱਚ ਮੋਮੋਜ ਖਾਣੇ ਆ ਤੁਸੀਂ, ਕਮਾਲ ਦੇ ਮੋਮੋਜ, ਬਸ ਤੁਸੀਂ ਵਾਓ ਈਟ 'ਤੇ ਚਲ ਜਾਓ, ਡੇਰੀ ਐਂਡ ਏਅਰਪੋਰਟ ਵਾਲੇ ਇੰਟਰਸੈਕਸ਼ਨ 'ਤੇ ਵਾਓ ਈਟਸ। ਜੇ ਤੁਸੀਂ ਵੈਜੀਟੇਰੀਅਨ ਹੋ ਨਾ, ਵੈਜੀਟੇਰੀਅਨ ਲਵਰ ਹੋ, ਤਾਂ ਤੁਸੀਂ ਵੈੱਜ ਮੋਮੋ ਖਾਓਗੇ, ਤੁਸੀਂ ਕਹੋਗੇ ਵਾਓ। 905-600-3333-0090 905-677-0090 ਵਾਓ ਵਾਓ ਵਾਓ ਵਾਓ ਈਟਸ ਜੀ। ਸਤਿ ਸ਼੍ਰੀ ਅਕਾਲ ਜੀ, ਦਲਜੀਤ ਜੀ ਤੁਸੀਂ ਆਉਣੇ ਰਹੋ। ਸਤਿ ਸ਼੍ਰੀ ਅਕਾਲ ਜੀ,
1: ਪ੍ਰੋਗਰਾਮ ਸਾਡਾ ਬਹੁਤ ਵਧੀਆ ਲੱਗਦਾ, ਪਤਾ ਨਹੀਂ ਲੱਗਦਾ ਕਦੋਂ ਮੈਂ ਮਾਲਕਮ ਤੋਂ ਕਿਤਨਾ ਪਹੁੰਚ ਜਾਂਦਾ।
0: ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ, ਬਹੁਤ ਮੁਹੱਬਤ।
1: ਬਸ ਇਹੀ ਆ, ਕਿਉਂਕਿ ਮੇਰੇ ਮੰਮੀ ਵੀ ਇੱਥੇ ਕਹਿੰਦੇ ਹੁੰਦੇ ਆ ਕਿ ਜਦੋਂ ਵੀ ਤੈਨੂੰ ਲੱਗੇ ਕਿ ਮੈਥੋਂ ਆਹ ਹੈ ਨੀ, ਮੈਥੋਂ ਆਹ ਹੈ ਨੀ, ਇੱਕ ਵਾਰੀ ਆਪਣੇ ਤੋਂ ਨੀਵੇਂ ਵੱਲ ਦੇਖ ਲਈ।
0: ਹਾਂ ਬਿਲਕੁਲ, ਬਹੁਤ ਖੂਬਸੂਰਤ ਬਜ਼ੁਰਗ ਸਾਨੂੰ, ਸਾਡੇ ਬਜ਼ੁਰਗਾਂ ਨੇ, ਸਾਡੇ ਮਾਪਿਆਂ ਨੇ ਬੜਾ ਕੁਛ ਦਿੱਤਾ ਆ, ਬੜਾ ਕੁਛ ਸਿਖਾਇਆ, ਪਰ ਹੁਣ ਆਪਣੇ ਆਪਾਂ ਕੀ ਕੀਤਾ, ਆਪਾਂ ਆਪਣੇ ਆਪ ਨੂੰ ਭੁੱਲ ਗਏ ਹਾਂ, ਉਹਨਾਂ ਦੀ ਗੱਲ ਨੂੰ ਕਿੱਥੇ ਯਾਦ ਰੱਖਣਾ। ਆਪਾਂ ਨੂੰ ਇਹ ਹੀ ਨਹੀਂ ਪਤਾ ਕਿ ਆਪਾਂ ਕੀ ਕਰ ਰਹੇ ਹਾਂ, ਆਪਾਂ ਤਾਂ ਇੱਕ ਦੌੜ ਦੇ ਵਿੱਚ, ਐਸੇ ਦੌੜ 'ਚ ਲੱਗੇ ਹਾਂ, ਉਹ ਦੌੜ ਦੇ ਵਿੱਚ ਨਾ ਕੋਈ ਸਾਡੇ ਅੱਗੇ ਆ ਨਾ ਕੋਈ ਪਿੱਛੇ ਆ, ਪਰ ਸਾਨੂੰ ਲੱਗਣ ਡਿਆ ਕੋਈ ਅਸੀਂ ਹਾਰ ਨਾ ਜਾਈਏ, ਅਸੀਂ ਇਕੱਲੇ ਹੀ ਦੌੜ, ਸਾਡੀ ਆਪਣੇ ਆਪ ਨਾਲ ਦੌੜ ਲੱਗੀ ਹੋਈ ਆ, ਉਹਦਾ ਕੋਈ ਐਂਡ ਨਹੀਂ ਆ, ਬਸ ਦੌੜੀ ਜਾ ਰਹੇ ਹਾਂ, ਪਰ ਉਸ ਦੌੜ ਨੇ ਪਿੱਛੇ ਬੜਾ ਕੁਛ ਛੱਡ ਦਿੱਤਾ ਆ, ਰਿਸ਼ਤੇ, ਤੁਹਾਡੀ ਸਿਹਤ, ਤੁਹਾਡੀਆਂ ਜਿਹੜੀਆਂ ਖੁਆਇਸ਼ਾਂ, ਤੁਹਾਡੀ ਆਪਣੀ ਜ਼ਿੰਦਗੀ, ਤੁਹਾਡੀਆਂ ਆਪਣੀਆਂ ਤਮੰਨਾਵਾਂ, ਸੋ ਇਹ ਅਸੀਂ ਸਭ ਕੁਝ ਪਿੱਛੇ ਛੱਡ ਕੇ ਦੌੜੀ ਜਾ ਰਹੇ ਹਾਂ। ਰੁਕੋ, ਠਹਿਰੋ, ਸਾਹ ਲਓ, ਜ਼ਿੰਦਗੀ ਨੂੰ ਜਿਉਂ, ਭੱਜੋ ਨਾ, ਜ਼ਿੰਦਗੀ ਨੂੰ ਪਿਆਰ ਨਾਲ ਜਿਉਂ, ਇਹ ਬੜੀ ਖੂਬਸੂਰਤ, ਇੱਕੋ ਦੇਖੋ ਇਸ ਖੂਬਸੂਰਤ ਜ਼ਿੰਦਗੀ ਦਾ ਵੀਜ਼ਾ ਸਿਰਫ ਇੱਕੋ ਵਾਰੀ ਲੱਗਿਆ, ਇਹ ਤੁਹਾਡੇ ਹੱਥ ਆ, ਤੁਸੀਂ ਜ਼ਿੰਦਗੀ ਨੂੰ ਕਿਵੇਂ ਜਿਉਣਾ, ਅਤੇ ਇਹ ਵੀ ਨਹੀਂ ਇਹਦੇ ਵਿੱਚ ਪ੍ਰੋਡਕਸ਼ਨ ਕਿ ਤੁਸੀਂ ਕਿੰਨਾ ਲੰਮਾ ਜਿਉਣਾ, ਹਰ ਦਿਨ ਨੂੰ ਇਸ ਤਰ੍ਹਾਂ ਜਿਉਂ ਕਿ ਜ਼ਿੰਦਗੀ ਦਾ ਆਖਰੀ ਦਿਨ ਆ, ਤੁਸੀਂ ਉਹਨੂੰ ਬਹੁਤ ਖੂਬਸੂਰਤ ਤਰੀਕੇ ਨਾਲ ਜਿਉਂ ਪਾਓਗੇ। ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ
1: ਜੀ। ਜੀ ਵਡਾਲੀ ਬ੍ਰਦਰਸ ਦਾ ਕੋਈ ਵੀ ਗਾਣਾ ਲਾ ਦੂੰ।
0: ਬਿਲਕੁਲ ਜ਼ਰੂਰ ਵੀਰੇ, ਜ਼ਰੂਰ ਲਾਉਣੇ ਆ, ਵਡਾਲੀ ਬ੍ਰਦਰ ਕਮਾਲ ਆ, ਆਪਾਂ ਮੇਰੇ ਬੜੇ ਫੇਵਰੇਟ ਸੌਂਗ ਉਹਨਾਂ ਦੇ, ਉਹਨਾਂ 'ਚ ਇੱਕ ਲਾਉਣੇ ਆ। ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ। 905-600-3333-0090 ਤੇ ਗੱਲਾਂ ਬਾਤਾਂ ਹੋ ਰਹੀਆਂ ਰੇਡੀਓ ਪ੍ਰੋਗਰਾਮ ਉਡਾਨ AM 530 ਤੋਂ ਪ੍ਰਭ ਸੰਧੂ ਦੇ ਨਾਲ।
2: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਿਨੇਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ, ਘਰ ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311 905-965-6311।

0: ਜੀ ਸਰ ਸਤਿ ਸ਼੍ਰੀ ਅਕਾਲ ਤੁਸੀਂ ਓਨਰ ਰਵਿੰਦਰ ਜੀ
1: ਸਤਿ ਸ਼੍ਰੀ ਅਕਾਲ ਸਰ ਜੀ
0: ਸਤਿ ਸ਼੍ਰੀ ਅਕਾਲ ਸਰ ਜੀ ਕੀ ਹਾਲ ਚਾਲ
1: ਮੈਂ ਤੇ ਗੱਡੀ ਚਲਾਉਂਦਾ ਸੀ ਮਹਾਰਾਜ ਮੈਂ ਟੋਇਆਂ ਵਾਲੇ ਦੀ ਪਾਰਕਿੰਗ ਲੋਟ 'ਚ ਗੱਲ ਆ ਕੇ ਗੱਲ ਕਰਨ ਲੱਗਾ
0: ਕਿਆ ਬਾਤ ਹੋ ਜੀ ਕਿਆ ਬਾਤ ਹੈ ਬਹੁਤ ਸ਼ੁਕਰੀਆ ਬਹੁਤ ਮੁਹੱਬਤ ਜੀ
1: ਮੈਂ ਇੱਥੇ ਟੋਇਆਂ ਦੀ ਪਾਰਕਿੰਗ ਦੇ ਵਿੱਚ ਲਾ ਕੇ ਤਾਂ ਮੈਂ ਗੱਲ ਕਰਨ ਲੱਗਾ ਮੈਂ ਕਿਹਾ ਸਾਡੇ ਬਜ਼ੁਰਗਾਂ ਨੇ ਦੋ ਤਿੰਨ ਗੱਲਾਂ ਕਹੀਆਂ ਸੀਗੀਆਂ
0: ਜੀ
1: ਉਹ ਕਹਿੰਦੇ ਹੁੰਦੇ ਸੀਗੇ ਵੀ ਬਜ਼ੁਰਗ ਜਿਹੜੇ ਆ ਨਾ ਉਹਨਾਂ ਦੀਆਂ ਅਸੀਸਾਂ ਜਿਹੜੀਆਂ ਉਹ ਲੈਣੀਆਂ ਚਾਹੀਦੀਆਂ ਬਾਅਦ ਦੇ ਵਿੱਚ ਕਹਿੰਦੇ ਲੋਕੀ ਉਹਨਾਂ ਦੀ ਨਸੀਹਤ ਨੀ ਯਾਦ ਰੱਖਦੇ ਵਸੀਅਤ ਯਾਦ ਰੱਖਦੇ ਆ
0: ਬਿਲਕੁਲ ਦਰੁਸਤ ਗਿਆ ਤੁਸੀਂ ਦਰੁਸਤ ਗਿਆ ਤੁਸੀਂ
1: ਤੇ ਉਹ ਕਹਿੰਦੇ ਸੀਗੇ ਵੀ ਜੀਂਦਿਆਂ ਨੂੰ ਡਾਂਗਾਂ ਤੇ ਮੋਇਆਂ ਨੂੰ ਬਾਂਗਾਂ ਬਾਅਦ ਦੇ ਵਿੱਚ ਕਹਿੰਦੇ ਵੀ ਥਾਂ ਥਾਂ ਪੱਖੇ ਲਵਾਉਣੇ ਆ ਮੇਰੇ ਬਾਬੇ ਦੇ ਥਾਂ ਤੇ ਮੇਰੇ ਨਾਲ
0: ਇਹ ਸਾਡੀ ਤਰਾਸਦੀ ਆ ਬਸ ਅਸੀਂ
1: ਕਹਿੰਦੇ ਜੀਂਦਿਆਂ ਨੂੰ ਡਾਂਗਾਂ ਤੇ ਮੋਇਆਂ ਨੂੰ ਬਾਂਗਾਂ ਹਨਾ
0: ਬਿਲਕੁਲ ਦਰੁਸਤ ਬਹੁਤ ਸ਼ੁਕਰੀਆ
1: ਕਿਸੇ ਸ਼ਾਇਰ ਨੇ ਲਿਖਿਆ ਸੀ ਕਹਿੰਦਾ ਕਿਸੇ ਨੇ ਰੋਜ਼ਾ ਰੱਖਾ ਕਿਸੇ ਨੇ ਉਪਵਾਸ ਰੱਖਾ ਦੁਆ ਉਸ ਕੇ ਕਬੂਲ ਹੋਈ ਜਿਸ ਨੇ ਮਾਂ ਬਾਪ ਕੋ ਆਪਣੇ ਪਾਸ ਰੱਖਾ
0: ਬਹੁਤ ਖੂਬਸੂਰਤ ਗੱਲ
1: ਬਹੁਤ ਸੋਹਣਾ ਪ੍ਰੋਗਰਾਮ ਤੁਹਾਡਾ ਵੀਰ ਜੀ ਬਹੁਤ ਸੋਹਣਾ ਜੀ
0: ਥੈਂਕ ਯੂ ਸੋ ਮਚ ਬਹੁਤ ਮੁਹੱਬਤ ਬਹੁਤ ਪਿਆਰ 905-673-3337 ਦੇਖੋ ਗੱਲਾਂ ਇਹ ਆ ਕਿ ਸਾਡੇ ਕੋਲ ਤਾਂ ਰੱਬ ਜਿਨ੍ਹਾਂ ਦੇ ਘਰੇ ਮਾਂ ਪਿਓ ਆ ਨਾ ਅਤੇ ਰੱਬ ਉਹਨਾਂ ਦੇ ਘਰੇ ਬੈਠਾ ਆ ਹੁਣ ਤੁਸੀਂ ਦੇਖੋ ਕਿ ਤੁਸੀਂ ਰੱਬਾਂ ਨੂੰ ਗੁਰਦੁਆਰਿਆਂ ਮੰਦਰਾਂ ਮਸਜਿਦਾਂ 'ਚ ਲੱਭਣਾ ਆ ਜਾਂ ਘਰੇ ਬੈਠੇ ਮਾਂ ਪਿਓ ਦੇ ਵਿੱਚੋਂ ਲੱਭਣਾ ਆ ਕਹਾਣੀ ਤੁਹਾਡੇ 'ਤੇ ਆ ਸਾਰੀ

ਕਹਿੰਦੇ ਕਿ ਦਿਲ ਨੂੰ ਦਿਲ ਬਣਾ ਕੇ ਰੱਖ, ਇੱਕੋ ਥਾਂ 'ਤੇ ਲਾ ਕੇ ਰੱਖ, ਇਸ਼ਕ ਜੇ ਕਰਨਾ ਆਉਂਦਾ ਨਹੀਂ ਫਿਰ ਅੱਖਾਂ ਨੂੰ ਸਮਝਾ ਕੇ ਰੱਖ, ਅਤੇ ਦੁਨੀਆ ਰੋਜ਼ ਤਮਾਸ਼ਾ ਲੱਭੇ, ਦੁਨੀਆ ਰੋਜ਼ ਤਮਾਸ਼ਾ ਲੱਭੇ, ਦਿਲ 'ਤੇ ਪਰਦੇ ਪਾ ਕੇ ਰੱਖ, ਅਤੇ ਮੁਹੱਬਤ ਇੱਕੋ ਵਾਰ ਹੁੰਦੀ ਹੈ ਕਿਸੇ ਦਿਲ ਵਾਲੇ ਨਾਲ ਲਾ ਕੇ ਰੱਖ। 905-673-3337 ਤੁਸੀਂ ਜਿਹੜੇ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ ਏਮ 530 ਤੋਂ ਪ੍ਰਭ ਸੰਧੂ ਦੇ ਨਾਲ, ਅਤੇ ਤੁਸੀਂ ਰੇਡੀਓ ਪ੍ਰੋਗਰਾਮ ਉਡਾਨ ਦਾ ਤੁਸੀਂ ਇੰਸਟਾਗ੍ਰਾਮ ਪੇਜ ਜ਼ਰੂਰ ਜ਼ਰੂਰ ਤੁਸੀਂ ਉੱਥੇ ਫੋਲੋ ਕਰੋ, ਕਿਉਂਕਿ ਤੁਹਾਡੇ ਵਾਸਤੇ ਅਸੀਂ ਬਹੁਤ ਖੂਬਸੂਰਤ ਪਲੇਟਫਾਰਮਸ ਲੈ ਕੇ ਆ ਰਹੇ ਹਾਂ, ਬੜੇ ਖੂਬਸੂਰਤ ਸ਼ੋਅ ਲੈ ਕੇ ਆ ਰਹੇ ਹਾਂ, ਤੁਹਾਡੇ ਨਾਲ ਰੂਬਰੂ ਕਰ ਸਕੀਏ, ਔਰ ਬਹੁਤ ਸਾਰੇ ਗਿਵ ਅਵੇ ਤੁਹਾਨੂੰ ਦੇਵਾਂਗੇ। ਰੇਡੀਓ ਉਡਾਨ ਦਾ ਇੰਸਟਾਗ੍ਰਾਮ ਪੇਜ ਤੁਸੀਂ ਜ਼ਰੂਰ ਆਰ ਜੇ ਪ੍ਰਭ ਸੰਧੂ ਕਰਕੇ ਹੋਣਾ, ਉਹਦੇ ਨਾਲ ਸਾਡੇ ਨਾਲ ਜ਼ਰੂਰ ਜੁੜੋ, ਅਤੇ ਤੁਹਾਨੂੰ ਕੁਛ ਨਾ ਕੁਛ ਫਿਰ ਗਿਫਟ ਕੱਢਿਆ ਕਰਾਂਗੇ।

0: 905-673-33-33-37 ਆਪਾਂ ਲਖਵਿੰਦਰ ਵਡਾਲੀ ਹੁਣ ਦਾ ਸੁਣਦੇ ਹਾਂ ਚੂਰੀ, ਕਿਉਂਕਿ ਉਹਦੇ ਵਿੱਚ ਜ਼ਿਆਦਾ ਕਲਾਸੀਕਲ ਆ ਔਰ ਮੈਨੂੰ ਲੱਗਦਾ ਕਿ ਠੰਡੇ ਨਾ ਹੋ ਜਾਓ, ਆਲਰੇਡੀ ਸ਼ਾਮਾਂ ਦਾ ਟਾਈਮ ਆ ਅਤੇ ਥੋੜ੍ਹਾ ਜਿਹਾ ਐਨਰਜੀ ਵਾਲਾ ਸੁਣਦੇ ਆਪਾਂ ਚੂਰੀ।
1: ਲੋਕਾਂ ਬਦਨਾਮ ਕਰਦੀ, ਬੜੇ ਖੂਬਸੂਰਤ ਸ਼ੇਰ ਸ਼ਿਵ ਕੁਮਾਰ ਬਟਾਲਵੀ ਸਾਹਿਬ ਲਿਖਦੇ ਆ, ਮਿਰਹਾ ਦੇ ਸੁਲਤਾਨ ਕਹਿੰਦੇ ਆ।

0: ਬਾਈ ਅੰਮ੍ਰਿਤਾ ਪ੍ਰੀਤਮ ਜੀ ਲਿਖਦੇ ਆ, ਕਹਿੰਦੇ ਆ ਸੁਪਨੇ
1: 905-673-3337। ਗੱਲਾਂ ਬਾਤਾਂ ਬਹੁਤ ਖੂਬਸੂਰਤ ਚੱਲ ਰਹੀਆਂ, ਬਹੁਤ ਸਾਰੀਆਂ ਕਾਲ ਹੋਲਡ 'ਤੇ ਨੇ, ਗੱਲਾਂ ਬਾਤਾਂ ਵੀ ਕਰਾਂਗੇ। ਔਰ ਨਾਲ ਦੀ ਨਾਲ ਕਹਿੰਦੇ ਕਿ ਸੁਣ ਕੇ ਆਪਣਾ ਹਾਲ ਸਿਆਣੇ, ਲੜ ਪਏ ਮੇਰੇ ਨਾਲ ਸਿਆਣੇ, ਅਤੇ ਮੈਂ ਵੇਖੇ ਨੇ ਕਮਲੇ ਹੋ ਕੇ ਆਟਿਓਂ ਕੱਢਦੇ ਵਾਲ ਸਿਆਣੇ, ਅਤੇ ਮਾਪੇ ਇਕੱਲੇ ਰਹਿ ਜਾਂਦੇ ਨੇ। ਬਾਈ ਜੀ ਹੁਣਾਂ ਨੇ ਮਾਂ ਪਿਓ ਦੀ ਗੱਲ ਕੀਤੀ, ਮਾਪਿਆਂ ਦੀ ਗੱਲ ਕੀਤੀ, ਅਤੇ ਮੈਂ ਕਿਹਾ ਮੈਂ ਪਿੱਛੇ ਨਾ ਰਹਿ ਜਾਂ। ਕਹਿੰਦਾ ਮਾਪੇ ਇਕੱਲੇ ਰਹਿ ਜਾਂਦੇ ਨੇ, ਹੁੰਦੇ ਨੇ ਜਦ ਵਾਲ ਸਿਆਣੇ, ਜਦੋਂ ਅਸੀਂ ਸਿਆਣੇ ਹੋ ਜਾਂਦੇ ਆ ਨਾ, ਉਦੋਂ ਸਾਨੂੰ ਮਾਂ ਬਾਪ ਫਿਰ ਲੱਗਣ ਲੱਗ ਜਾਂਦੇ ਕਿ ਨਹੀਂ ਇਹਨਾਂ ਨੂੰ ਨਹੀਂ ਕੁਛ ਪਤਾ, ਸਾਨੂੰ ਬਹੁਤ ਜ਼ਿਆਦਾ ਪਤਾ। ਅਤੇ ਮਾਪੇ ਇਕੱਲੇ ਰਹਿ ਜਾਂਦੇ ਨੇ, ਹੁੰਦੇ ਨੇ ਜਦ ਵਾਲ ਸਿਆਣੇ, ਅਤੇ ਇਹ ਕੀ ਗੱਲ, ਦੋ ਗੱਲਾਂ ਦੇ ਵਿੱਚ ਗੱਲ ਦਿੰਦੇ ਨੇ ਟਾਲ ਸਿਆਣੇ, ਅਤੇ ਖੁੱਸਦੇ ਪਏ ਨੇ ਘੁੱਗੂ ਘੋੜੇ, ਖਾਂਦੇ ਪਏ ਨੇ ਮਾਲ ਸਿਆਣੇ। ਸੋ 905-673-3337 ਸਾਡੇ ਨਾਲ ਸਾਡੇ ਪ੍ਰਾਊਡ ਸਪੋਂਸਰ ਰਸ਼ਮੀਤ ਜੀ, ਅਕਾਲ ਮੌਰਗੇਜ ਦੇ ਪ੍ਰਿੰਸੀਪਲ ਬ੍ਰੋਕਰ ਜੁੜ ਚੁੱਕੇ ਨੇ, ਤੁਹਾਡੀਆਂ ਬਹੁਤ ਸਾਰੀਆਂ ਪ੍ਰੋਬਲਮਸ ਦਾ ਹੱਲ ਕਰਨ, ਮੌਰਗੇਜ ਦੇ ਮਸਲਿਆਂ ਦਾ ਹੱਲ ਕਰਨ ਅਕਾਲ ਮੌਰਗੇਜ ਦੇ ਪ੍ਰਿੰਸੀਪਲ ਰਸ਼ਮੀਤ ਜੀ ਹਾਜ਼ਰ ਨੇ। ਤੁਸੀਂ ਸਮਾਂ ਰਹਿੰਦਿਆਂ ਆਪਣਾ ਫਾਈਲ ਜ਼ਰੂਰ ਡਿਸਕਸ ਕਰੋ, ਫਸਟ ਟਾਈਮ ਹੋਮ ਬਾਇਰ ਹੋ, ਅਸੀਂ ਰਿਕੁਐਸਟ ਕਰਦੇ ਹਾਂ ਐਨ ਮੌਕੇ 'ਤੇ ਜਦੋਂ ਫਸ ਜਾਂਦੇ ਹੋ, ਤੁਸੀਂ ਉਦੋਂ ਜਾਂਦੇ ਹੋ, ਉਦੋਂ ਬਹੁਤ ਘੱਟ ਰਸਤੇ ਰਹਿ ਜਾਂਦੇ ਨੇ, ਪਰ ਫਿਰ ਵੀ ਤੁਸੀਂ ਐਨ ਮੌਕੇ 'ਤੇ ਵੀ ਫਸੇ ਹੋਏ ਹੋ, ਤਾਂ ਵੀ ਤੁਸੀਂ ਆਪਣੇ ਰਿਸ਼ਤੇਦਾਰਾਂ, ਭੈਣਾਂ ਭਰਾਵਾਂ ਨੂੰ, ਸੱਜਣਾਂ ਮਿੱਤਰਾਂ ਨੂੰ ਇੱਕ ਰੈਫਰੈਂਸ ਦੇ ਸਕਦੇ ਹੋ, ਜਿਹੜੇ ਤੁਹਾਡੇ ਹਰ ਵੇਲੇ ਤੁਹਾਡੀ ਬਾਂਹ ਫੜ ਸਕਦੇ ਨੇ, ਇੱਕ ਸਹੀ ਰਸਤਾ ਵਿਖਾ ਸਕਦੇ ਨੇ। ਪਰ ਐਸੀ ਨੌਬਤ ਆਵੇ ਹੀ ਨਾ, ਪਹਿਲਾਂ ਹੀ ਆਪਣੀ ਤੁਸੀਂ ਕੇਸ ਡਿਸਕਸ ਕਰੋ, ਡੈਟ ਕੰਸੋਲੀਡੇਟ ਬਾਰੇ ਕੋਈ ਸਵਾਲ ਆ, ਫਸਟ ਟਾਈਮ ਹੋਮ ਬਾਇਰ ਹੋ, ਜਾਂ ਰੀਫਾਈਨੈਂਸਿੰਗ ਬਾਰੇ ਕੋਈ ਗੱਲਬਾਤ ਕਰਨੀ ਆ, ਤਾਂ ਤੁਸੀਂ ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜ ਨਾਲ ਗੱਲਬਾਤ ਕਰ ਸਕਦੇ ਹੋ। ਤਾਂ ਤੁਸੀਂ ਅਕਾਲ ਮੌਰਗੇਜ ਜਿਹਦੇ ਜੋ ਗੱਲ ਕਰਦੇ ਆ, ਪਰ ਇਹਦਾ ਮਤਲਬ ਆ ਕਿ ਪੀਸ ਆਫ ਮਾਇੰਡ, ਤੁਸੀਂ ਰਸ਼ਮੀਤ ਜੀ ਹੁਣਾਂ ਕੋਲ ਪਹੁੰਚ ਕੇ ਸਮਝੋ ਤੁਹਾਡਾ ਮਸਲਾ ਹੱਲ ਹੋ ਗਿਆ। ਸੋ ਰਸ਼ਮੀਤ ਜੀ ਅਕਾਲ ਮੌਰਗੇਜ ਤੋਂ 647-544-99-6479-44-99 ਤੁਸੀਂ ਗੂਗਲ ਵੀ ਕਰ ਸਕਦੇ ਹੋ, ਗੂਗਲ ਕਰਕੇ ਤੁਸੀਂ ਬਸ, ਕਈ ਵਾਰੀ ਨੰਬਰ ਨਹੀਂ ਤੁਹਾਡੇ ਪ੍ਰੋਪਰ ਸੁਣਿਆ ਜਾਂਦਾ ਜਾਂ ਲਿਖਿਆ ਜਾਂਦਾ, ਤੁਸੀਂ ਸਿਰਫ ਗੂਗਲ ਕਰਨਾ ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜ। ਸੋ ਰਸ਼ਮੀਤ ਜੀ ਉਹਨਾਂ ਨੇ ਉੱਥੇ ਪ੍ਰਗਟ ਹੋ ਜਾਣਾ, ਰਸ਼ਮੀਤ ਜੀ ਇੱਥੇ ਵੀ ਪ੍ਰਗਟ ਹੋ ਚੁੱਕੇ ਨੇ ਸਟੂਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ ਰਸ਼ਮੀਤ ਜੀ, ਤੁਸੀਂ ਆਉਂਦੇ ਹੋ ਜੀ।
2: ਬਹੁਤ ਬਹੁਤ ਧੰਨਵਾਦ ਸਰ ਜੀ, ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਈਵਨਿੰਗ ਜੀ।
1: ਵੈਰੀ ਗੁੱਡ ਈਵਨਿੰਗ ਜੀ।
2: ਜੀ ਕਾਫੀ ਕੁਛ ਤੁਸੀਂ ਦੱਸ ਹੀ ਦਿੱਤਾ ਆਲਰੇਡੀ, ਬਾਕੀ ਮੌਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 647-539-4499, ਤੇ ਗੂਗਲ ਵੀ ਕਰ ਸਕਦੇ ਹੋ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਗੱਲਬਾਤ ਕਰਾਂਗੇ ਜੀ ਅੱਜ ਬੈਂਕ ਆਫ ਕੈਨੇਡਾ ਦਾ ਜਿਹੜਾ ਰੇਟ ਸੀਗਾ ਉਹਦੇ ਬਾਰੇ, ਕਿ ਥੋੜੀ ਅੰਡਰਸਟੈਂਡਿੰਗ ਲਈਏ ਕਿ ਬੇਸਿਕਲੀ ਜਦੋਂ ਅਸੀਂ ਗੱਲ ਕਰਦੇ ਹੈਗੇ ਆ ਬੈਂਚ ਮਾਰਕ ਰੇਟ ਦੀ ਕਿ 2.25% ਤੇ ਹੈ, ਉੱਥੇ ਮੈਂ ਕਲੈਰੀਫਾਈ ਕਰਨਾ ਚਾਹਾਂਗੀ ਕਿ ਸਾਡਾ ਮੌਰਗੇਜ ਦਾ ਰੇਟ ਨਹੀਂ ਹੁੰਦਾ, ਮੌਰਗੇਜ ਦਾ ਰੇਟ ਜਿਹੜਾ ਹੈਗਾ ਪ੍ਰਾਈਮ ਰੇਟ ਤੇ ਡਿਪੈਂਡ ਕਰਦਾ ਹੈਗਾ। ਇਹਨੂੰ ਇਹਨੂੰ ਜਦੋਂ ਬੈਂਚ ਮਾਰਕ ਰੇਟ ਜਿਹੜਾ ਹੁੰਦਾ ਨਾ, ਇਹ ਹੁੰਦਾ ਹੈਗਾ ਕਿ ਜਦੋਂ ਬੈਂਕਾਂ ਨੇ ਮਾਰਕੀਟ ਚੋਂ ਪੈਸਾ ਚੱਕਣਾ ਹੈਗਾ ਜਾਂ ਬੈਂਕ ਆਫ ਕੈਨੇਡਾ ਤੋਂ ਪੈਸਾ ਲੈਣਾ ਹੈਗਾ ਉਸ ਰੇਟ ਤੇ ਲੈ ਰਹੇ ਨੇ, ਉਸ ਤੋਂ ਬਾਅਦ ਜਦੋਂ ਮੌਰਗੇਜ ਦੇ ਰਹੇ ਨੇ ਉਹ ਪ੍ਰਾਈਮ ਰੇਟ ਦੇ ਨਾਲ ਜਿਹੜੀ ਹੈਗੀ ਐਸੋਸੀਏਟਡ ਹੁੰਦੀ ਹੈ। ਪ੍ਰਾਈਮ ਰੇਟ ਅੱਜ ਦੇ ਦਿਨ ਵਿੱਚ 4.45 ਹੈ, ਜੋ ਕਿ ਸੇਮ ਰਿਹਾ ਹੈਗਾ, ਘਟਿਆ ਵਧਿਆ ਨਹੀਂ ਹੈਗਾ। ਸੋ ਬੇਸਿਕਲੀ ਉਹਦੇ ਵਿੱਚ ਵੀ ਜਦੋਂ ਸਾਡੀ ਫਿਕਸਡ ਮੌਰਗੇਜ ਆ ਗਈ, ਫਿਕਸਡ ਮੌਰਗੇਜ ਦਾ ਕੋਈ ਲੈਣਾ ਦੇਣਾ ਨਹੀਂ ਹੈ ਪ੍ਰਾਈਮ ਰੇਟ ਦੇ ਨਾਲ, ਕਿਉਂਕਿ ਉਹ ਬੰਨਿਆ ਹੋਇਆ ਰੇਟ ਤੁਸੀਂ ਲੈਂਦੇ ਹੈਗੇ ਹੋ ਫੋਰ ਦਾ ਟਰਮ। ਜਦੋਂ ਤੁਸੀਂ ਵੇਰੀਏਬਲ ਰੇਟ ਲੈਂਦੇ ਹੋ, ਵੇਰੀਏਬਲ ਮਤਲਬ ਵੇਰੀ ਕਰਨਾ, ਚੇਂਜ ਹੋਣਾ, ਉਹ ਪ੍ਰਾਈਮ ਰੇਟ ਦੇ ਹਿਸਾਬ ਦੇ ਨਾਲ ਚੇਂਜ ਹੁੰਦਾ ਹੈਗਾ। ਤੇ ਨੋਰਮਲੀ ਬੈਂਕ ਜਿਹੜਾ ਹੈਗਾ ਡਿਸਕਾਊਂਟਡ ਰੇਟਸ ਦਿੰਦਾ ਕਿ ਪ੍ਰਾਈਮ ਮਾਈਨਸ ਕਿੰਨਾ ਦਿੱਤਾ ਹੋਇਆ, ਤੇ ਸਪੋਜ਼ ਤੁਹਾਨੂੰ ਪ੍ਰਾਈਮ ਮਾਈਨਸ 1 ਮਿਲਿਆ ਹੋਇਆ ਤੇ 4.45-1 3.45 ਤੁਹਾਡਾ ਰੇਟ ਹੈਗਾ, ਬਟ ਉਹ ਜਿਹੜਾ ਰੇਟ ਹੈਗਾ ਉੱਪਰ ਥੱਲੇ ਹੋ ਸਕਦਾ ਹੈਗਾ। ਕਾਫੀ ਵਾਰ ਜਦੋਂ ਵੀ ਅਨਾਊਂਸਮੈਂਟ ਵੀ ਹੁੰਦੀਆਂ ਜਾਂ ਅੱਜ ਕੱਲ੍ਹ ਜਿਹੜੇ ਕਲਾਇੰਟ ਦੇ ਰਿਨਿਊਅਲ ਆ ਰਹੇ ਨੇ, ਹਮੇਸ਼ਾ ਮੈਨੂੰ ਕਾਲਸ ਆਉਂਦੀਆਂ ਨੇ ਕਿ ਫਿਕਸ ਰੇਟ ਲਈਏ, ਵੇਰੀਏਬਲ ਰੇਟ ਲਈਏ, ਜੇ ਇਹੋ ਜਿਹਾ ਤੁਹਾਡਾ ਕੋਈ ਕੁਐਸਚਨ ਹੈਗਾ ਜਾਂ ਤੁਸੀਂ ਸਮਝਣਾ ਚਾਹੁੰਦੇ ਹੋ ਕਿ ਇਹ ਕਿੱਦਾਂ ਕੰਮ ਕਰਦੀਆਂ ਚੀਜ਼ਾਂ, ਜਾਂ ਤੁਹਾਡਾ ਕੋਈ ਰਿਨਿਊਅਲ ਆ ਗਿਆ ਹੈਗਾ, ਮੌਰਗੇਜ ਲੈਣੀ ਹੈਗੀ ਹੈ, ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੌਰਗੇਜਸ 647-539-4499-647-549-4499। ਧੰਨਵਾਦ,
1: ਬਹੁਤ ਬਹੁਤ ਸ਼ੁਕਰੀਆ ਰਸ਼ਮੀਤ ਜੀ। ਸੋ ਬਿਲਕੁਲ ਜੀ, ਤੁਸੀਂ ਰਸ਼ਮੀਤ ਹੁਣਾਂ ਨਾਲ ਰਾਬਤਾ ਕਰ ਸਕਦੇ ਹੋ 647-539-4499-647 4499 ਰਸ਼ਮੀਤ ਕੌਰ ਫਰਮ ਅਕਾਲ ਮੋਰਗੇਜ ਬਹੁਤ ਬਹੁਤ ਸ਼ੁਕਰੀਆ ਰਸ਼ਮੀ ਜੀ ਥੈਂਕ ਯੂ ਸੋ ਮਚ ਬਿਲਕੁਲ ਜੀ ਔਰ ਨਾਲ ਦੀ ਨਾਲ ਗੱਲਾਂ ਬਾਤਾਂ ਚੱਲ ਰਹੀਆਂ ਬਹੁਤ ਹੀ ਖੂਬਸੂਰਤ ਔਰ ਤੁਹਾਡੀਆਂ ਕਾਲਸ ਵੀ ਆ ਰਹੀਆਂ ਗੱਲਾਂ ਬਾਤਾਂ ਜ਼ਰੂਰ ਕਰਾਂਗੇ ਪਰ ਉਸ ਤੋਂ ਪਹਿਲਾਂ ਖੂਬਸੂਰਤ ਜਿਹਾ ਮੈਸੇਜ ਦੇ ਦੀ ਤੁਹਾਨੂੰ
3: ਕੀ ਤੁਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਫਿਟਨੈਸ ਅਤੇ ਆਤਮ ਵਿਸ਼ਵਾਸ ਨਾਲ ਜੋੜਨਾ ਚਾਹੁੰਦੇ ਹੋ ਜਾਂ ਤੁਸੀਂ ਖੁਦ ਭੰਗੜਾ ਅਤੇ ਗਿੱਧਾ ਸਿੱਖਣ ਦਾ ਸ਼ੌਕ ਰੱਖਦੇ ਹੋ ਤਾਂ ਆਓ G9 ਭੰਗੜਾ ਐਂਡ ਗਿੱਧਾ ਅਕੈਡਮੀ ਵਿੱਚ ਅੱਜ G9 ਅਕੈਡਮੀ ਦੀਆਂ ਕਲਾਸਾਂ ਕਿਚਨਰ ਕੇਮਬ੍ਰਿਜ ਗੁਐਲਫ ਵੁੱਡਸਟਾਕ ਮਿਲਟਨ ਲੰਡਨ ਓਟਵਾ ਮੌਂਟਰੀਅਲ ਅਤੇ ਹੋਰ 10 ਸ਼ਹਿਰਾਂ ਵਿੱਚ ਚੱਲ ਰਹੀਆਂ ਹਨ ਭਾਵੇਂ ਤੁਸੀਂ ਬਿਗਨਰ ਹੋ ਜਾਂ ਐਕਸਪੀਰੀਅੰਸਡ ਬੱਚੇ ਹੋ ਜਾਂ ਅਡਲਟ ਸਾਡੇ ਤਜਰਬੇਕਾਰ ਕੋਚਿਸ ਤੁਹਾਡੀ ਫਿਟਨੈਸ ਕੌਨਫੀਡੈਂਸ ਸਟੇਜ ਪਰਫਾਰਮੈਂਸ ਅਤੇ ਪੰਜਾਬੀ ਕਲਚਰ ਨਾਲ ਜੁੜਾਅ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਣਗੇ ਹਰ ਸਾਲ ਸਾਡੇ ਵਿਦਿਆਰਥੀਆਂ ਨੂੰ ਵੱਡੇ ਸਟੇਜਾਂ ਸੱਭਿਆਚਾਰਕ ਸਮਾਗਮਾਂ ਅਤੇ ਸਾਲਾਨਾ ਭੰਗੜਾ ਐਂਡ ਗਿੱਧਾ ਕੰਪੀਟੀਸ਼ਨਸ ਵਿੱਚ ਆਪਣਾ ਹੁਨਰ ਦਿਖਾਉਣ ਦੇ ਮੌਕੇ ਮਿਲਦੇ ਹਨ ਅੱਜ ਹੀ ਆਪਣੀ ਫ੍ਰੀ ਡੈਮੋ ਕਲਾਸ ਬੁੱਕ ਕਰੋ ਕਾਲ ਹੋਰ ਜਾਣਕਾਰੀ ਲਈ ਸੰਪਰਕ ਕਰੋ 226-484-1007 ਜਾਂ ਸੋਸ਼ਲ ਮੀਡੀਆ ਤੇ G9 ਭੰਗੜਾ ਐਂਡ ਗਿੱਧਾ ਅਕੈਡਮੀ ਨੂੰ ਫੋਲੋ ਕਰੋ G9 ਭੰਗੜਾ ਐਂਡ ਗਿੱਧਾ ਅਕੈਡਮੀ ਪੰਜਾਬੀ ਵਿਰਸੇ ਫਿਟਨੈਸ ਅਤੇ ਪਰਫਾਰਮੈਂਸ ਦਾ ਮਾਣ
1: ਬਿਲਕੁਲ ਜੀ G9 ਭੰਗੜਾ ਟੌਪ ਦੀ ਟੀਮ ਔਰ ਆਪਣੇ ਬੱਚਿਆਂ ਨੂੰ ਤੁਸੀਂ ਹੈਲਦੀ ਫਿਟਨੈਸ ਦੇ ਰਸਤੇ 'ਤੇ ਪਾਉਣਾ ਚਾਹੁੰਦੇ ਤਾਂ G9 ਭੰਗੜਾ ਗਰੁੱਪ ਨਾਲ ਤੁਸੀਂ ਸੋਸ਼ਲ ਮੀਡੀਆ 'ਤੇ ਮੈਸੇਜ ਕਰ ਦਿਓ ਇਹਨਾਂ ਨੂੰ ਅਤੇ ਸਾਰੀ ਡਿਟੇਲ ਤੁਸੀਂ ਲੈ ਸਕਦੇ ਹੋ ਅਤੇ ਟੌਪ ਦੀ ਟੀਮ ਆ GTA ਦੇ ਵਿੱਚ G9 ਭੰਗੜਾ ਟੀਮ ਸੋ 905-673-3337 ਕਹਿੰਦੇ ਕਿ ਭੋਰਾ ਭੋਰਾ ਮਰਦੇ ਪਏ ਹਾਂ ਬੰਦਿਆਂ ਦੀ ਗੱਲਾਂ ਕਰ ਰਹੇ ਸੀ ਜ਼ਿੰਦਗੀ ਦੀਆਂ ਗੱਲਾਂ ਬਾਤਾਂ ਕਰ ਰਹੇ ਸੀ ਬਹੁਤ ਸਾਰੇ ਜ਼ਿੰਦਗੀ ਦੇ ਵਿੱਚ ਐਸੇ ਭਾਰੀ ਭਾਰੀ ਭਰਕਮ ਭਰਕਮ ਜਿਹੜੇ ਬੋਝ ਹੁੰਦੇ ਆ ਨਾ ਸੋ ਇਹ ਇਨਸਾਨਾਂ ਨੇ ਆਪਣੇ ਉੱਪਰ ਚੱਕੇ ਹੋਏ ਆ ਸੋ ਪਰ ਜ਼ਿੰਦਗੀ ਇੰਨੀ ਹਲਕੀ ਆ ਜ਼ਿੰਦਗੀ ਬਹੁਤ ਹਲਕੀ ਆ ਆਪਾਂ ਉਹਨੂੰ ਫਾਲਤੂ ਦੀਆਂ ਚੀਜ਼ਾਂ ਦੇ ਨਾਲ ਬਹੁਤ ਹੈਵੀ ਭਾਰੀ ਦੁੱਖਦਾਈ ਬਣਾਇਆ ਹੋਇਆ ਸੋ ਕਹਿੰਦੇ ਕਿ ਭੋਰਾ ਭੋਰਾ ਮਰਦੇ ਪਏ ਹਾਂ ਜੀਵਨ ਪੂਰਾ ਕਰਦੇ ਪਏ ਹਾਂ ਡਰ ਨਹੀਂ ਲੱਗਦਾ ਰੱਬ ਦੇ ਕੋਲੋਂ ਪਰ ਬੰਦਿਆਂ ਕੋਲੋਂ ਡਰਦੇ ਪਏ ਹਾਂ ਇੱਥੇ ਹੀ ਪ੍ਰੋਬਲਮ ਆ ਅਸੀਂ ਰੱਬ ਤੋਂ ਨਹੀਂ ਡਰਦੇ ਪਰ ਬੰਦਿਆਂ ਤੋਂ ਡਰ ਲੱਗਦਾ ਜਿਵੇਂ ਇੱਕ ਆਪਣੀ ਕਹਾਵਤ ਨਹੀਂ ਕਹਿੰਦੇ ਹੁੰਦੇ ਸੀ ਕਿ ਰੱਬ ਨੇੜੇ ਕਿ ਘਸੁੰਨ ਸਾਨੂੰ ਘਸੁੰਨ ਨੇੜੇ ਲੱਗਣ ਲੱਗ ਗਿਆ ਸੋ 905-673-3337 ਗੱਲਾਂ ਕਰਦੇ ਕਰਦੇ ਆਪਾਂ ਤੁਹਾਨੂੰ ਦੱਸ ਦਈਏ ਕਿ ਵੈਜ ਕੀਮਾ ਮੋਮੋਜ ਤੁਸੀਂ ਵਾਓ ਈਟਸ ਤੋਂ ਖਾਣਾ 399 ਦੋ ਫਰੈਸ਼ ਮੇਡ ਪਫ ਪੈਟੀਜ਼ 499 ਦੇ ਵਿੱਚ ਨਾਲ ਇੱਕ ਡਰਿੰਕ ਵੀ ਮਿਲਣੀ ਤੁਹਾਨੂੰ 499 ਦੇ ਵਿੱਚ ਵੈਜ ਬਟਰ ਸਟੀਮ ਮੋਮੋ 599 ਦੇ ਵਿੱਚ 7 ਪੀਸ ਇੱਕ ਦੋ ਪੀਸ ਨਹੀਂ 7 ਪੀਸ ਮਿਲਣਗੇ 599 ਦੇ ਵਿੱਚ ਪਿਓਰ ਵੈਜ ਪਲਾਂਟ ਬੇਸਡ ਬਟਰ ਚਿਕਨ ਇਹ ਵੈਜ ਆ ਬਟਰ ਚਿਕਨ ਗ੍ਰੇਵੀ ਦੇ ਨਾਲ ਚਾਂਪ ਤਵਾ ਰੋਟੀ ਦੇ ਨਾਲ ਕੋਂਬੋ ਪੂਰਾ ਅੱਜ ਦਾ ਤੁਸੀਂ ਡਿਨਰ ਵੀ ਕਰਨਾ ਨਾ ਇੰਨਾ ਟੇਸਟੀ ਯਮੀ ਪਿਓਰ ਵੈਜੀਟੇਰੀਅਨ ਹਾਈਜੀਨਿਕ 699 ਦੇ ਵਿੱਚ ਪੂਰਾ ਤੁਸੀਂ ਅੱਜ ਡਿਨਰ ਕਰਕੇ ਆ ਸਕਦੇ ਹੋ 699 ਦੇ ਵਿੱਚ ਅਤੇ ਵੈਜ ਕੀਮਾ ਮੋਮੋ 399 ਦੇ ਵਿੱਚ ਸਪੈਸ਼ਲ ਆ ਰੇਡੀਓ ਉਡਾਨ ਦਾ ਰੈਫਰੈਂਸ ਦੇ ਦਿਓ ਵਾਓ ਈਟਸ WOW ਵਾਓ ਈਟਸ ਇਹ ਤੁਹਾਨੂੰ ਉਬਰ 'ਤੇ ਵੀ ਮਿਲ ਜਾਣੇ ਆ ਸਕਿੱਪ ਡਿਸ਼ 'ਤੇ ਵੀ ਮਿਲ ਜਾਣੇ ਆ ਪਰ ਮੈਂ ਤਾਂ ਕਹਿੰਦਾ ਏਅਰਪੋਰਟ ਅਤੇ ਡੈਰੀ ਵਾਲਾ ਜਿਹੜਾ ਇੰਟਰਸੈਕਸ਼ਨ ਆ ਉੱਥੇ ਤੁਸੀਂ ਪਹੁੰਚੋ ਵਾਓ ਈਟਸ ਅਤੇ ਭਾਈ ਫਰੈਸ਼ ਫਰੈਸ਼ ਖਾ ਕੇ ਆਓ 905-673-3337 905-673-3337 ਸੋ ਪੀਜ਼ਾ ਟੂ ਗੋ ਬੈਸਟ ਪੀਜ਼ਾ ਇਨ ਦਾ ਟਾਊਨ ਬੈਸਟ ਪੀਜ਼ਾ ਖਾਣਾ ਬੈਸਟ ਮੋਮੋ ਖਾਣੇ ਆ ਬੈਸਟ ਸਪਰਿੰਗ ਰੋਲ ਖਾਣੇ ਆ ਫਿਰ ਪੀਜ਼ਾ ਟੂ ਗੋ ਜਾਣਾ ਪੈਣਾ ਅਤੇ ਬੈਸਟ ਮੱਖਣੀ ਪਨੀਰ ਪੀਜ਼ਾ ਇਹਨਾਂ ਦਾ ਟੋਪ ਕਲਾਸ ਦਾ ਪੀਜ਼ਾ ਆ ਅਤੇ ਕੁਆਲਿਟੀ ਵਾਲਾ ਪੀਜ਼ਾ ਤੁਸੀਂ ਖਾਣਾ ਅਤੇ ਪੀਜ਼ਾ ਟੂ ਗੋ ਬੈਸਟ ਪੀਜ਼ਾ ਇਨ ਦਾ ਟਾਊਨ 905-840-9696 905-840-9696 ਪੀਜ਼ਾ ਟੂ ਗੋ

0: ਬਿਲਕੁਲ ਜੀ। ਨਾਲ ਤੁਸੀਂ ਸਾਨੂੰ ਰੇਡੀਓ ਉਡਾਨ ਇੰਸਟਾਗ੍ਰਾਮ ਆਰ ਜੇ ਪ੍ਰਭ ਸੰਧੂ ਦੇ ਨਾਂ 'ਤੇ ਆਪਣਾ ਪੇਜ ਹੈ, ਤੁਸੀਂ ਜ਼ਰੂਰ ਜੁੜੋ। ਸਾਨੂੰ ਅੱਗੇ ਜਾ ਕੇ ਬਹੁਤ ਸਾਰੇ ਖੂਬਸੂਰਤ ਤੋਹਫੇ ਦੇਣੇ ਆ, ਬਹੁਤ ਸਾਰੇ ਸ਼ੋਅਜ਼ ਆ ਰਹੇ, ਉਹਨਾਂ ਦੀਆਂ ਟਿਕਟਾਂ ਤੁਹਾਨੂੰ ਗਿਵ ਅਵੇ ਕਰਾਂਗੇ। ਸੋ ਰੇਡੀਓ ਉਡਾਨ ਜਾਂ ਤੁਸੀਂ ਪ੍ਰਭ ਸੰਧੂ ਆਰ ਜੇ ਪ੍ਰਭ ਸੰਧੂ ਮਾਰੋਗੇ ਤਾਂ ਉੱਥੇ ਸਰਚ ਕਰੋਗੇ। ਅੱਛਾ, ਇਹ ਵੀ ਆਪਣੇ ਪੰਜਾਬੀ ਕਹਿੰਦੇ ਵੀ ਇੱਦਾਂ ਆਹ ਮਾਰੋ, ਆਹ ਚੀਜ਼ ਮਾਰੋ, ਅਤੇ ਫਿਰ ਸਰਚ ਕਰੋ। ਸੋ ਪੰਜਾਬੀ ਭਾਸ਼ਾ ਬਹੁਤ ਖੂਬਸੂਰਤ ਭਾਸ਼ਾ ਆ। ਸੋ ਬਿਲਕੁਲ ਜੀ, ਬੀਡੀਐਸ ਹੋਮ ਪੇਂਟਿੰਗ ਦਾ ਤੁਸੀਂ ਸੁਨੇਹਾ ਦੇ ਦਈਏ ਤੁਹਾਨੂੰ, ਘਰਾਂ ਨੂੰ ਪੇਂਟ ਕਰਾਉਣਾ, ਬੇਸਮੈਂਟ ਨੂੰ ਪੇਂਟ ਕਰਾਉਣਾ, ਐਕਸਟੀਰੀਅਰ ਅਤੇ ਇੰਟੀਰੀਅਰ ਪੇਂਟ ਕਰਾਉਣਾ, ਕਮਰਸ਼ੀਅਲ ਯੂਨਿਟ ਨੂੰ ਪੇਂਟ ਕਰਾਉਣਾ, ਤਾਂ ਬੀਡੀਐਸ ਹੋਮ ਪੇਂਟਿੰਗ ਦੇ ਜਗਰਾਜ ਬਾਈ ਨਾਲ ਕਾਲ ਕਰ ਲਓ, ਵਧੀਆ ਪੇਂਟ ਕਰਕੇ ਦੇਣਗੇ। ਪੇਂਟਿੰਗ ਦੀਆਂ ਸੇਵਾਵਾਂ ਦੇ ਲਈ ਬੀਡੀਐਸ ਹੋਮ ਪੇਂਟਿੰਗ ਦੇ ਜਗਰਾਜ ਬਾਈ ਜੀ, 905-965-6311 ਔਰ ਫੈਸ਼ਨ IQ 905-453-2225 ਫੈਸ਼ਨ IQ। ਅਤੇ ਜੇ ਤੁਸੀਂ ਆਪਣੇ ਬਿਜ਼ਨਸ ਦੀ ਐਡਵਰਟਾਈਜ਼, ਆਪਣੇ ਬਿਜ਼ਨਸ ਦੀ ਐਡ ਰੇਡੀਓ ਪ੍ਰੋਗਰਾਮ ਉਡਾਨ ਦੇ ਉੱਪਰ ਅਤੇ ਸਾਡੇ ਸੋਸ਼ਲ ਮੀਡੀਆ ਪੇਜ ਦੇ ਉੱਪਰ ਕਰਨਾ ਚਾਹੁੰਦੇ ਹੋ, ਆਪਣੇ ਬਿਜ਼ਨਸ ਨੂੰ ਬ੍ਰਾਂਡ ਬਣਾਉਣਾ ਚਾਹੁੰਦੇ ਹੋ, ਤਾਂ ਤੁਸੀਂ ਮੇਰੇ ਨਾਲ ਸਿੱਧੀ ਕਾਲ ਕਰ ਲਿਓ 437-0001-437-870-000-1 'ਤੇ ਤੁਸੀਂ ਮੇਰੇ ਨਾਲ ਰਾਬਤਾ ਕਰ ਸਕਦੇ ਹੋ। ਅਤੇ ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੌਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ, ਯਾਦ ਰੱਖਿਓ, ਕਿਉਂਕਿ ਸਮਾਂ ਹੋ ਗਿਆ। ਅਤੇ ਕੱਲ੍ਹ ਨੂੰ ਮਿਲਦੇ ਹਾਂ ਇਸੇ ਟਾਈਮ ਇਸੇ ਵੇਲੇ, ਪਰ ਸਵੇਰੇ ਵੀ ਮਿਲਾਂਗੇ 7-8 ਖਬਰਾਂ ਦੇ ਨਾਲ ਪੰਜਾਬੀ ਲਹਿਰਾਂ ਦੇ ਵਿੱਚ, ਸ਼ਾਮ ਨੂੰ 9-10। ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਅਤੇ ਬਸ ਮੁਸਕਰਾਉਂਦੇ ਰਹੋ, ਖੁਸ਼ ਰਹੋ, ਆਬਾਦ ਰਹੋ ਅਤੇ ਜ਼ਿੰਦਾਬਾਦ ਰਹੋ।
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂ ਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ, ਐਂਡ ਮਾਈਂਡ ਬਲੋਇੰਗ ਵੈਰਾਈਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ, ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਈਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ, ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ, ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ, ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਸ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।

ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ ਖੁੱਲੀਆਂ ਡੁੱਲੀਆਂ ਥਾਵਾਂ ਵਰਗੀ ਮੇਰੇ ਪਿੰਡ ਨੂੰ ਜਾਂਦੇ ਰਾਵਾਂ ਵਰਗੀ ਆਓ ਇਸ ਦੀ ਸ਼ਾਨ ਵਧਾਈਏ ਇਹਦੇ ਸੋਹਲੇ ਰਲ ਮਿਲ ਗਾਈਏ ਮਾਂ ਬੋਲੀ ਹੀ ਬੋਲਦੇ ਰਹਿਣਾ ਨਵੀਂ ਪੀੜ੍ਹੀ ਨੂੰ ਇਹ ਸਮਝਾਈਏ ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ ਬੰਦਾ ਜਦੋਂ ਬੋਲੇ ਤਾਂ ਪਛਾਣ ਹੋਣਾ ਚਾਹੀਦਾ ਆਪਣੀ ਪਛਾਣ ਵਾਲਾ ਦੀਵਾ ਨਾ ਬੁਝਾ ਦਿਓ ਵੇਖਿਓ ਪੰਜਾਬੀ ਉਹ ਪੰਜਾਬੀ ਨਾ ਭੁਲਾ ਦਿਓ ਵੇਖਿਓ

0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ ਦੋਸਤੋ, ਕੀ ਹਾਲ ਚਾਲ ਨੇ? ਉਮੀਦ ਕਰਦਾ ਤੁਸੀਂ ਸਾਰੇ ਭੈਣ ਭਰਾ ਦੋਸਤ ਮਿੱਤਰ ਬਿਲਕੁਲ ਠੀਕ ਠਾਕ ਹੋ ਗਏ ਤੇ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ। ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰ ਹਾਂ। ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਅਸੀਂ ਮਿਲਦੇ ਹਾਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਵਿੱਚ। ਹੁਣੇ ਹੁਣੇ ਤੁਸੀਂ ਸੁਣ ਕੇ ਹਟਿਓ ਰੇਡੀਓ ਪ੍ਰੋਗਰਾਮ ਸਭ ਰੰਗ, ਔਰ ਇਹ ਸਿਲਸਿਲਾ ਲਗਾਤਾਰ ਸਵੇਰੇ 4 ਵਜੇ ਤੋਂ 5:30 AM ਦੀ ਫ੍ਰੀਕੁਐਂਸੀ ਤੇ ਤੁਹਾਨੂੰ ਜੋੜੀ ਰੱਖਦਾ ਆਪਣੇ ਆਪ ਦੇ ਨਾਲ। ਔਰ ਵੱਖਰੇ ਵੱਖਰੇ ਪ੍ਰੋਗਰਾਮਾਂ ਦੇ ਸਾਡੇ ਹੋਸਟ, ਸਾਡੇ ਦੋਸਤ ਆਪਣੇ ਆਪਣੇ ਟੈਲੈਂਟ, ਆਪਣੀ ਆਪਣੀ ਸਮਰੱਥਾ ਦੇ ਮੁਤਾਬਕ ਤੁਹਾਨੂੰ ਸਵੇਰੇ 4 ਵਜੇ ਤੋਂ ਲੈ ਕੇ ਤੁਹਾਨੂੰ ਐਂਟਰਟੇਨ ਕਰਦੇ ਨੇ, ਤੁਹਾਨੂੰ ਅਪਡੇਟ ਕਰਦੇ ਨੇ ਲੋਕਲ ਨਿਊਜ਼ ਦੇ ਨਾਲ, ਪੂਰੀਆਂ ਫੋਰਨ ਦੀਆਂ ਨਿਊਜ਼ ਦੇ ਨਾਲ, ਔਰ ਪੰਜਾਬੀ ਸੰਗੀਤ ਦੇ ਨਾਲ, ਔਰ ਪੰਜਾਬੀ ਸਾਹਿਤ ਦੇ ਨਾਲ। ਬਹੁਤ ਅੱਛਾ ਰੇਡੀਓ ਪ੍ਰੋਗਰਾਮ, ਸਾਰੇ ਹੀ ਆਪਣੀ ਆਪਣੀ ਸਮਰੱਥਾ ਦੇ ਮੁਤਾਬਕ ਪੇਸ਼ ਕਰਦੇ ਨੇ। ਇਸ ਵੇਲੇ ਵਾਰੀ ਆਉਂਦੀ ਹੈ ਸਾਡੀ 10 ਵਜੇ ਤੋਂ ਲੈ ਕੇ 11 ਵਜੇ ਤੱਕ। ਮੈਂ ਅਕਸਰ ਕਹਿੰਦਾ ਹੁੰਦਾ ਕਿ ਜਦੋਂ ਸ਼ਾਮ ਨੂੰ ਅਸੀਂ ਆਪਣੇ ਆਪਣੇ ਘਰ ਪਰਿਵਾਰ ਦੇ ਵਿੱਚ ਬੈਠਦੇ ਹਾਂ ਨਾ, ਰੋਜ਼ਮਰਾ ਦੇ ਕੰਮ ਕਾਰ ਕਰਕੇ ਸਾਰੇ ਕੰਮਾਂ ਕਾਰਾਂ ਦਾ ਐਨਾਲਿਸਿਸ ਕਰਦੇ ਹਾਂ ਵੀ ਅੱਜ ਕੀ ਕੀਤਾ ਤੇ ਕੱਲ ਕੀ ਕਰਨਾ ਹੈ। ਖਾਣਾ ਵਾਣਾ ਖਾ ਕੇ ਆਪਣੇ ਆਪਣੇ ਬੈਡਰੂਮ ਦੇ ਵਿੱਚ, ਆਪਣੇ ਆਪਣੇ ਲਿਵਿੰਗ ਰੂਮ ਦੇ ਵਿੱਚ ਬੈਠ ਕੇ, ਤੇ ਸਾਡੇ ਪ੍ਰੋਗਰਾਮ ਵਿੱਚ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਜਿਵੇਂ ਖਾਣੇ ਖਾਣ ਤੋਂ ਬਾਅਦ ਅਸੀਂ ਇੱਕ ਥੋੜਾ ਜਿਹਾ ਡੈਜ਼ਰਟ ਲੈਂਦੇ ਨਾ, ਮਿੱਠਾ ਮੂੰਹ ਮਿੱਠਾ ਕਰਨ ਵਾਸਤੇ। ਸੋ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਦੋਸਤਾਂ ਮਿੱਤਰਾਂ ਨੂੰ ਕੁਝ ਐਸੀਆਂ ਗੱਲਾਂ ਬਾਤਾਂ ਦੇ ਨਾਲ ਵਾਬਸਤਾ ਕਰੀਏ, ਪੁਰਾਣੇ ਪੰਜਾਬ ਦੇ ਨਾਲ ਜੋੜੀਏ, ਪੁਰਾਣੀਆਂ ਜੜ੍ਹਾਂ ਦੇ ਨਾਲ ਜੋੜੀਏ, ਪੁਰਾਣੀ ਰੂਹ ਦੇ ਨਾਲ ਜੋੜੀਏ ਤੇ ਪੰਜਾਬੀ ਮਾਂ ਬੋਲੀ ਦੇ ਨਾਲ ਜੋੜੀਏ, ਤਾਂ ਜੋ ਰਾਤ ਨੂੰ ਆਰਾਮ ਦੇ ਨਾਲ ਸਕੂਨ ਦੀ ਜਿਹੜੀ ਨੀਂਦ ਹੈ ਨਾ, ਉਹ ਲੈ ਸਕਣ। ਸੋ ਦੋਸਤੋ, ਕੱਲ ਦੀ ਤਰ੍ਹਾਂ ਅੱਜ ਵੀ ਮੇਰੇ ਨਾਲ ਮੇਰੇ ਦੋਸਤ ਹੁਸਨੈਨ ਅਕਬਰ ਜੀ ਪਾਕਿਸਤਾਨ ਤੋਂ ਸਾਡੇ ਨਾਲ ਨੇ, ਹੁਣ ਇੱਥੇ ਆਏ ਨੇ ਤੇ ਕਥੂਰੀਆ ਸਾਹਿਬ ਦੇ ਮਹਿਮਾਨ ਨੇ ਸਾਡੇ ਨਾਲ। ਉਹਨਾਂ ਨੇ 2-4 ਮਹੀਨੇ ਇੱਥੇ ਗੁਜ਼ਾਰਨੇ ਅਤੇ ਅਸੀਂ ਇਹਨਾਂ ਦੀ ਕਲਾ ਦਾ, ਇਹਨਾਂ ਦੇ ਵਿੱਚ ਜੋ ਟੈਲੈਂਟ ਹੈ ਉਸਦਾ ਬਹੁਤ ਫਾਇਦਾ ਉਠਾਵਾਂਗੇ। ਤੇ ਹੁਸਨੈਨ ਜੀ, ਬਹੁਤ ਬਹੁਤ ਮੁਬਾਰਕ ਰੇਡੀਓ ਪ੍ਰੋਗਰਾਮ ਸਬਰੰਗ ਦੇ ਵਿੱਚ।
1: ਬਹੁਤ ਸ਼ੁਕਰੀਆ ਜਨਾਬ।
0: ਤੇ ਦੋਸਤੋ, ਅੱਜ ਆਪਾਂ ਗੱਲਾਂ ਬਾਤਾਂ ਵੀ ਕਰਾਂਗੇ ਤੇ ਫੋਨ ਨੰਬਰ ਹੈ 647-367-5353। ਬਾਕੀ ਇਸ 10 ਜੂਨ ਦੀ ਡੇਟ ਹੋ ਗਈ ਅੱਜ, ਤੇ ਅੱਜ ਬੁੱਧਵਾਰ ਹੋ ਗਿਆ। ਇਸ ਵੇਲੇ ਟੈਂਪਰੇਚਰ ਹੈਗਾ 25 ਡਿਗਰੀ। ਕੱਲ ਤਰੀਕ ਹੋ ਜਾਣੀ 11 ਤੇ ਕੱਲ ਗਰਮੀ ਦਾ ਕਹਿਰ ਥੋੜਾ ਜਿਹਾ ਇਸ ਤੋਂ ਵੀ ਵੱਧ ਤੁਹਾਨੂੰ ਬਰਦਾਸ਼ਤ ਕਰਨਾ ਪਊਗਾ। ਕੱਲ 31 ਡਿਗਰੀ ਟੈਂਪਰੇਚਰ ਹੈ ਜੀ, ਪਰ ਥੋੜਾ ਜਿਹਾ ਇੰਨੀ ਖੂਬਸੂਰਤੀ ਮੌਸਮ ਦੀ, ਕੁਦਰਤ ਦੀ ਹੈ ਕਿ ਹਵਾ ਜਿਹੜੀ ਉਹ 25-30 ਕਿਲੋਮੀਟਰ ਪਰ ਆਵਰਸ ਦੀ ਜਿਹੜੀ ਨਾ ਚੱਲਦੀ ਰਹੇਗੀ। ਸੂਰਜ ਦੇਵਤਾ ਜੀ ਸਵੇਰੇ 5:37 ਤੇ ਤੁਹਾਨੂੰ ਦਰਸ਼ਨ ਦੇਣਗੇ ਤੇ ਰਾਤ ਨੂੰ 9 ਵਜੇ ਉਹਨਾਂ ਨੇ ਆਪਣੇ ਘਰ ਵਾਪਸ ਜਾਣਾ। ਹੁਸਨੈਨ ਜੀ, ਮੈਂ ਗੱਲ ਕਰਦਾ ਹੁੰਦਾ ਕਿ ਕੁਦਰਤ ਨਾ ਸਾਨੂੰ ਬੜੇ ਲੈਸਨ ਦਿੰਦੀ ਹੈ, ਬੜੇ ਸਾਨੂੰ ਸਬਕ ਦਿੰਦੀ ਹੈ। ਅੱਜ ਤੋਂ 2-3-4 ਮਹੀਨੇ ਪਹਿਲਾਂ ਐਸਾ ਸੀ ਵੀ ਰਾਤ ਨੂੰ ਜਦੋਂ ਅਸੀਂ ਰੇਡੀਓ ਪ੍ਰੋਗਰਾਮ ਕਰਨਾ, ਮੈਂ ਘਰੋਂ ਚੱਲਣਾ ਤੇ ਐਡੀ 2-2 ਫੁੱਟ ਬਰਫ਼ ਪਈ ਹੋਣੀ ਤੇ ਗੱਡੀ ਜਿੱਥੇ 15 ਮਿੰਟ ਲੱਗਦੇ ਨਾ ਘਰੋਂ ਇੱਥੇ ਪਹੁੰਚਣ ਤੇ 35-40 ਮਿੰਟ ਲੱਗਿਆ ਕਰਨੇ ਇੱਥੇ ਪਹੁੰਚਣ ਤੇ, ਸਨੋਫਾਲ ਹੋਇਆ ਕਰਨੀ ਹੁੰਦੀ ਜਾਂ ਲਗਾਤਾਰ ਹੋਣੀ। ਜਦੋਂ ਬਾਹਰ ਨਿਕਲਣਾ ਇੱਥੋਂ 11:15 ਵਜੇ ਸਟੂਡੀਓ ਤੋਂ ਤੇ ਘਰ ਪਹੁੰਚਣਾ ਤੇ 1.5 ਘੰਟਾ ਫੇਰ ਲੱਗਣਾ, ਮਤਲਬ ਇੰਨਾ ਮੌਸਮ ਵੀ ਲੋਕਾਂ ਨੇ, ਦੋਸਤਾਂ ਮਿੱਤਰਾਂ ਨੇ ਬਰਦਾਸ਼ਤ ਕੀਤਾ। ਤੇ ਹੁਣ ਦੇਖੋ, ਹੁਣ ਕੱਪੜੇ ਉਤਾਰਨ ਤੇ ਤਿਆਰ ਹੋਇਆ ਮੌਸਮ ਵੀ, ਆਪਣੇ ਇੰਜੋਏ ਕਰੋ, ਮੌਸਮ ਦੇ ਨਾਲ ਇੰਜੋਏ ਕਰੋ, ਬੱਚਿਆਂ ਦੇ ਨਾਲ ਇੰਜੋਏ ਕਰੋ। ਹਰ ਦੇਖੋ ਨਾ, ਜੂਨ ਦੇ ਐਂਡ ਦੇ ਵਿੱਚ ਬੱਚਿਆਂ ਨੂੰ 2-2 ਮਹੀਨੇ ਦੀਆਂ ਛੁੱਟੀਆਂ ਹੋ ਜਾਣੀਆਂ। ਇੱਕ ਬਹੁਤ ਵਧੀਆ ਜਿਹੜਾ ਨਾ ਇੱਕ ਮੌਸਮ ਖੂਬਸੂਰਤ ਹੈ, ਕਿਉਂਕਿ ਇੱਥੇ ਜ਼ਿਆਦਾ ਟਾਈਮ ਸਰਦੀ ਦੇ ਵਿੱਚ ਲੋਕ ਬਤੀਤ ਕਰਦੇ ਨੇ ਤੇ ਇਸ ਤਰ੍ਹਾਂ ਦੇ ਮੌਸਮ ਨੂੰ ਇੰਜੋਏ ਕਰਦੇ ਨੇ। ਬਾਕੀ ਕੁਦਰਤ ਜਿਹੜੇ ਨਾ ਉਹ ਲੈਸਨ ਬਹੁਤ ਦਿੰਦੀ ਹੈ ਸਾਨੂੰ। ਤੁਸੀਂ ਦੇਖੋ, ਹੁਣ ਇੱਕ ਪੇੜ ਹੈ, ਦਰਖਤ ਹੈ ਜਿਹੜਾ, ਮੈਂ ਇੱਕ ਦਿਨ ਪੜ੍ਹ ਰਿਹਾ ਸੀ ਉੱਥੇ, ਉਹਨੇ ਲਿਖਿਆ ਸੀ ਵੀ 3 ਤਰ੍ਹਾਂ ਦੇ ਦੋਸਤ ਸਾਡੀ ਜ਼ਿੰਦਗੀ ਦੇ ਵਿੱਚ ਹੁੰਦੇ ਆ। ਪਹਿਲੀ ਤਰ੍ਹਾਂ ਦੇ ਦੋਸਤ ਜਿਹੜੇ ਹੁੰਦੇ ਆ ਨਾ, ਉਹਨਾਂ ਦੀ ਹੋਂਦ ਜਿਹੜੀ ਹੁੰਦੀ ਨਾ ਸਾਡੀ ਜ਼ਿੰਦਗੀ ਦੇ ਵਿੱਚ ਪੱਤਿਆਂ ਵਰਗੀ ਹੁੰਦੀ ਹੈ। ਜਿਵੇਂ ਦਰਖਤ ਦੇ ਉੱਪਰ ਪੱਤੇ ਹੁੰਦੇ ਨਾ, ਵੀ ਥੋੜੀ ਜਿਹੀ ਕੋਈ ਹਵਾ ਹੀ ਝੜ ਗਏ, ਮੌਸਮ ਬਦਲ ਗਿਆ ਝੜ ਗਏ, ਕੋਈ ਛੋਟਾ ਮੋਟਾ ਕਿਸੇ ਨੇ ਦਰਖਤ ਨੂੰ ਇੱਧਰ ਉੱਧਰ ਹਿਲਾਇਆ ਤੇ ਉਹ ਝੜ ਗਏ। ਸੋ ਸਾਡੀ ਜ਼ਿੰਦਗੀ ਦੇ ਵਿੱਚ ਵੀ ਬਹੁਤ ਸਾਰੇ ਦੋਸਤ ਇਸ ਤਰ੍ਹਾਂ ਦੇ ਹੁੰਦੇ ਆ, ਜਦੋਂ ਮਾੜੀ ਮੋਟੀ ਸਾਨੂੰ ਕਿਤੇ ਜ਼ਰੂਰਤ ਹੋਈ ਤੇ ਉਹ ਦਰਖਤ ਦੇ ਪੱਤਿਆਂ ਵਾਂਗੂ ਆਪਣਾ ਮੂੰਹ ਮੋੜ ਕੇ ਸਾਡੇ ਤੋਂ ਦੂਰ ਹੋ ਜਾਂਦੇ। ਦੂਸਰੀ ਤਰ੍ਹਾਂ ਦੇ ਇੱਕ ਦਰਖਤ ਦੇ ਟਹਿਣੀਆਂ ਹੁੰਦੀਆਂ, ਜਿੱਥੋਂ ਜਿੱਥੇ ਫੁੱਲ ਫਲ ਲੱਗਦੇ ਆ, ਉਹ ਟਹਿਣੀਆਂ ਪੱਤਿਆਂ ਦੇ ਨਾਲੋਂ ਸੋਲਿਡ ਹੁੰਦੀਆਂ, ਮਜ਼ਬੂਤ ਹੁੰਦੀਆਂ। ਤੇ ਸਾਡੀ ਜ਼ਿੰਦਗੀ ਦੇ ਵਿੱਚ ਇਹ ਦੂਸਰੀ ਤਰ੍ਹਾਂ ਦੇ ਦੋਸਤ ਹੁੰਦੇ ਆ ਵੀ ਜਿਹੜੇ ਸਾਡੇ ਨਾਲ ਖੜਦੇ ਹਨ ਛੋਟੀਆਂ ਮੋਟੀਆਂ ਮੁਸ਼ਕਲਾਂ ਦੇ ਵਿੱਚ ਨਾਲ ਖੜਦੇ ਹਨ, ਲੇਕਿਨ ਜਦੋਂ ਕੋਈ ਥੋੜੀ ਜਿਹੀ ਮੁਸ਼ਕਲ ਭਾਰੀ ਪੈ ਗਈ ਤੇ ਜਿਵੇਂ ਦਰਖਤ ਦੀ ਟਹਿਣੀ ਭਾਰ ਪੈਣ ਦੇ ਨਾਲ ਟਲ ਜਾਂਦੀ ਹੈ, ਡਿੱਗ ਪੈਂਦੀ ਹੈ, ਤੇ ਉਹ ਵੀ ਵਿਚਾਰੇ ਫਿਰ ਦੋਸਤ ਸਾਡਾ ਸਾਥ ਛੱਡ ਜਾਂਦੇ। ਤੀਸਰੇ ਕਿਸਮ ਦੇ ਦੋਸਤ ਜਿਵੇਂ ਦਰਖਤ ਦੀ ਹੁੰਦੀ ਹੈ ਜੜ, ਜੜ ਮਜ਼ਬੂਤ ਹੁੰਦੀ ਹੈ, ਦਰਖਤ ਦਾ ਸਾਰਾ ਭਾਰ ਉਸਨੇ ਆਪਣੇ ਮੋਢਿਆਂ ਦੇ ਉੱਪਰ ਆਪਣੇ ਸਿਰ ਦੇ ਉੱਪਰ ਚੁੱਕਿਆ ਹੁੰਦਾ ਹੈ। ਤੇ ਐਸੇ ਦੋਸਤ ਸਾਡੀ ਜ਼ਿੰਦਗੀ ਦੇ ਵਿੱਚ ਵੀ ਐਸੇ ਥੰਮ ਹੁੰਦੇ ਹਨ ਕਿ ਕੋਈ ਵੀ ਮੁਸ਼ਕਲ, ਕਿੰਨੀ ਵੀ ਮੁਸ਼ਕਲ, ਚਾਹੇ ਉਹ ਪੈਸੇ ਦੀ ਹੋਏ, ਚਾਹੇ ਕਿਸੇ ਦੁੱਖ ਦੇ ਵਿੱਚ ਹੋਏ, ਚਾਹੇ ਕਿਸੇ ਸੁੱਖ ਦੇ ਵਿੱਚ ਹੋਏ, ਉਹ ਹਰ ਵੇਲੇ ਦਿਨ ਰਾਤ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਿਹੜੇ ਨਾ ਉਹ ਖੜੇ ਰਹਿੰਦੇ ਹਨ। ਸੋ ਕੁਦਰਤ ਹਰ ਇੱਕ ਐਕਸ਼ਨ ਦੇ ਵਿੱਚ ਨਾ ਇਨਸਾਨ ਨੂੰ ਕੋਈ ਨਾ ਕੋਈ ਲੈਸਨ ਦਿੰਦੀ ਹੈ, ਸਿੱਖਿਆ ਦਿੰਦੀ ਹੈ। ਮੈਂ ਕਈ ਵਾਰੀ ਕਹਿੰਦਾ ਹੁੰਦਾ ਕਿ ਕੁਦਰਤ ਜਿਸ ਵੀ ਰਜ਼ਾ ਦੇ ਵਿੱਚ ਸਾਨੂੰ ਰੱਖੇ ਨਾ, ਸਾਨੂੰ ਰਾਜ਼ੀ ਰਹਿਣਾ ਚਾਹੀਦਾ, ਕਿਉਂਕਿ ਜੇ ਰਾਜ਼ੀ ਨਹੀਂ ਰਵਾਂਗੇ ਨਾ ਤੇ ਦੁੱਖ ਆਪਣੇ ਆਪ ਨੂੰ ਦੇਵਾਂਗੇ, ਮੁਸ਼ਕਲ ਆਪਣੇ ਆਪ ਵਾਸਤੇ ਹੀ ਕ੍ਰੀਏਟ ਕਰਾਂਗੇ। ਉਹ ਕਿਸੇ ਦੋਸਤ ਨੇ ਦੂਸਰੇ ਦੋਸਤ ਨੂੰ ਕਿਹਾ ਨਾ, ਉਹ ਕਹਿੰਦਾ ਯਾਰ ਦੁਨੀਆਂ ਦੇ ਹਾਲਾਤ ਬੜੇ ਮਾੜੇ ਹੋ ਗਏ। ਉਹ ਦੂਸਰਾ ਕਹਿੰਦਾ ਵੀ ਤੂੰ ਕੀਤੇ ਹੈ? ਕਹਿੰਦਾ ਨਹੀਂ। ਕਹਿੰਦਾ ਵੀ ਤੂੰ ਠੀਕ ਕਰ ਸਕਦਾ ਹੈ? ਕਹਿੰਦਾ ਨਹੀਂ। ਫਿਰ ਕਹਿੰਦਾ ਆਰਾਮ ਲੈ, ਮੌਜਾਂ ਲੈ, ਤੂੰ ਕੀ ਲੈਣਾ? ਦੁਨੀਆਂ ਦੇ ਹਾਲਾਤ ਕੀ ਹੋ ਗਏ, ਕੀ ਹਨੇਰੀ ਆ ਗਈ, ਕੀ ਬੱਦਲ ਆ ਗਏ, ਕੀ ਬਾਰਿਸ਼ ਆ ਗਈ, ਜਦੋਂ ਤੂੰ ਕੁਝ ਕਰ ਨਹੀਂ ਸਕਦਾ, ਫਿਰ ਤੂੰ ਇੰਜੋਏ ਕਰ ਜਿਸ ਤਰ੍ਹਾਂ ਦੇ ਮੌਸਮ ਵਿੱਚ, ਜਿਸ ਤਰ੍ਹਾਂ ਦੀ ਰਜ਼ਾ ਦੇ ਵਿੱਚ ਪਰਮਾਤਮਾ ਤੈਨੂੰ ਰੱਖਦਾ ਨਾ, ਤੇ ਰਾਜ਼ੀ ਰਹਿਣਾ ਚਾਹੀਦਾ। ਹੋਰ ਸੁਨੈਣ ਜੀ, ਕੀ ਹਾਲ ਚਾਲ ਹੈ? ਕੀ ਕੀਤਾ ਅੱਜ ਸਾਰਾ ਦਿਨ ਤੁਸੀਂ? ਫਿਰ
1: ਅੱਜ ਜੀ ਬਹੁਤ ਖੂਬਸੂਰਤ ਦਿਨ ਗੁਜ਼ਰਿਆ
0: ਜੀ,
1: ਖਾਸ ਤੌਰ ਤੇ ਵਿਲੇਜ ਆਫ ਇੰਡੀਆ, ਉਹਦੇ ਜਨਾਬ ਖੂਬਸੂਰਤ ਲਜ਼ੀਜ਼ ਖਾਣੇ,
0: ਕਿਆ ਬਾਤ ਹੈ,
1: ਤੇ ਇਹਦੇ ਨਾਲ ਨਾਲ ਫਿਰ ਬ੍ਰੈਂਪਟਨ ਕੈਸ਼ ਐਂਡ ਕੈਰੀ,
0: ਦੋਸਤਾਂ ਮਿੱਤਰਾਂ ਨਾਲ ਫੋਨ ਤੇ ਸੰਪਰਕ ਹੋ ਗਿਆ, ਜਿਹੜੇ ਜਿਹੜੇ ਇੱਥੇ ਤੁਹਾਡੇ ਸੰਪਰਕ ਚ।
1: ਜੀ ਜੀ ਜੀ,
0: ਹਾਂ, ਹੁਣ ਪਰਸਨਲ ਤੌਰ ਤੇ ਹੌਲੀ ਹੌਲੀ ਜਿਵੇਂ ਜਿਵੇਂ ਦਿਨ ਬੀਤਦੇ ਜਾਣਗੇ ਤੁਹਾਡੀ ਮੁਲਾਕਾਤ ਉਹਨਾਂ ਨਾਲ ਹੁੰਦੀ ਜਾਣੀ ਹੈ।
1: ਜੀ ਜੀ ਜੀ
0: ਜੀ ਜੀ ਜੀ,
1: ਤੇ ਮੈਂ ਸੋਚ ਰਿਹਾ ਸਾਂ ਇਹ ਜੋ ਕੁਝ ਵੀ ਹੈ ਨਾ
0: ਜੀ,
1: ਇਹਦੇ ਪਿੱਛੇ ਕਾਰਨ ਸਿਰਫ ਜਿਹੜਾ ਇਹ ਮਾਂ ਬੋਲੀ ਪੰਜਾਬੀ ਹੈ। ਅਗਰ ਮੈਂ BSc ਡਬਲ ਮੈਥ ਸਟੈਟ ਨੂੰ ਛੱਡ ਕੇ BA ਪੰਜਾਬੀ ਤੇ MA ਪੰਜਾਬੀ ਨਾ ਕਰਦਾ, ਮੇਰਾ ਖਿਆਲ ਹੈ ਸਾਰੀ ਜ਼ਿੰਦਗੀ ਮੈਂ ਕੈਨੇਡਾ ਨਹੀਂ ਸੀ ਆ ਸਕਣਾ।
0: ਬਿਲਕੁਲ ਬਿਲਕੁਲ ਬਿਲਕੁਲ,
1: ਤੇ ਮੈਂ ਹੁਣ ਇੱਥੇ ਇੱਕ ਸੁਨੇਹਾ ਦਿਆਂਗਾ
0: ਜੀ, ਤੁਸੀਂ ਵਿਸ਼ਵ ਪੰਜਾਬੀ ਸਭਾ ਨਾਲ ਜੁੜੇ, ਪੰਜਾਬੀ ਦੇ ਕਾਰਨ, ਪੰਜਾਬੀ ਚ ਤੁਹਾਡਾ ਇੰਟਰਸਟ ਸੀ, ਪੰਜਾਬੀ ਚ ਤੁਸੀਂ ਲਿਖਦੇ ਸੀ, ਪੰਜਾਬੀ ਚ ਤੁਸੀਂ ਗਾਉਂਦੇ ਸੀ।
1: ਜੀ ਜੀ,
0: ਕਥੂਰੀਆ ਸਾਹਿਬ ਨੇ ਫਿਰ ਉਸ ਹੀਰੇ ਨੂੰ ਤਲਾਸ਼ ਲਿਆ ਪਾਕਿਸਤਾਨ ਦੇ ਵਿੱਚ, ਜਦੋਂ ਵਿਸ਼ਵ ਪੰਜਾਬੀ ਸਭਾ ਦੀ ਉਹਨਾਂ ਨੇ ਕਾਨਫਰੰਸ ਕਰਾਈ ਹੈ।
1: ਜੀ ਬਿਲਕੁਲ, ਲਾਹੌਰ ਚ
0: ਉੱਥੇ ਤੁਹਾਨੂੰ ਢੂੰਡਿਆ ਉਹਨਾਂ ਨੇ, ਤੇ ਆਪਣੇ ਨਾਲ ਜੋੜ ਲਿਆ, ਤੇ ਲਗਾਤਾਰ ਤੁਸੀਂ ਜੁੜੇ ਹੋਏ ਹੋ ਉਹਨਾਂ ਦੇ ਨਾਲ।
1: ਕੀ ਬਾਤ ਹੈ! ਤੇ ਇਹ ਜਨਾਬ ਸੁਨੇਹਾ ਹੈ ਵਿਸ਼ਵ ਪੰਜਾਬੀ ਸਭਾ ਵੱਲੋਂ।
0: ਜੀ ਜੀ,
1: ਕਿ ਮਾਂ ਤੋਂ ਮੁੱਖ ਨਾ ਮੋੜੀ ਪੁੱਤਰਾ।
0: ਕੀ ਬਾਤ ਹੈ! ਕੀ
1: ਮਾਂ ਤੋਂ ਮੁੱਖ ਨਾ ਮੋੜੀ ਪੁੱਤਰਾ, ਮਾਂ ਦਾ ਦਿਲ ਨਾ ਤੋੜੀ ਪੁੱਤਰਾ।
0: ਵਾਹ ਵਾਹ ਵਾਹ ਵਾਹ!
1: ਮਾਂ ਦੇ ਮਿੱਠੇ ਬੋਲ ਪੰਜਾਬੀ ਸਾਵਾਂ ਦੇ ਨਾਲ ਜੋੜੀ ਪੁੱਤਰਾ।
0: ਵਾਹ ਵਾਹ!
1: ਤੇ ਮਾਂ ਦੀ ਬੋਲੀ ਦਿਲ ਚ ਵਸਾ ਲੈ, ਬੱਚਿਆਂ ਵੱਲ ਵੀ ਟੋਰੀ ਪੁੱਤਰਾ। ਮਾਂ ਦੀ ਬੋਲੀ ਦਿਲ ਚ ਵਸਾ ਲੈ, ਬੱਚਿਆਂ ਵੱਲ ਵੀ ਟੋਰੀ ਪੁੱਤਰਾ। ਮਾਂ ਤੋਂ ਮਿਲਿਆ ਜੋ ਕੁਝ ਤੈਨੂੰ, ਵਾਅਦਾ ਕਰਕੇ ਮੋੜੀ ਪੁੱਤਰਾ।
0: ਕੀ ਬਾਤ! ਕੀ ਬਾਤ!
1: ਮਾਂ ਤੋਂ ਮਿਲਿਆ ਜੋ ਕੁਝ ਤੈਨੂੰ, ਵਾਅਦਾ ਕਰਕੇ ਮੋੜੀ ਪੁੱਤਰਾ। ਕੰਡ ਕਰੀ ਨਾ ਮਾਂ ਬੋਲੀ ਨੂੰ, ਐਵੇਂ ਛੱਡ ਨਾ ਦੌੜੀ ਪੁੱਤਰਾ। ਤਨ ਮਨ ਵਾਰੀ ਮਾਂ ਬੋਲੀ ਤੋਂ, ਮੁੱਖ ਨਾ ਇਸ ਤੋਂ ਮੋੜੀ ਪੁੱਤਰਾ। ਭੀੜ ਬਣੇ ਜੇ ਕਿਸੇ ਵੇਲੇ ਤੇ, ਸੰਗ ਨਾ ਇਹਦਾ ਛੋੜੀ ਪੁੱਤਰਾ।
0: ਕੀ ਬਾਤ!
1: ਕਰੇ ਪੰਜਾਬੀ ਤੇ ਜੋ ਹਮਲਾ, ਕਰੇ ਪੰਜਾਬੀ ਤੇ ਜੋ ਹਮਲਾ, ਉਹਦੀ ਧੌਣ ਮਰੋੜੀ ਪੁੱਤਰਾ,
0: ਉਹਦੀ ਧੌਣ ਮਰੋੜੀ ਪੁੱਤਰਾ। ਕਿਆ ਬਾਤ!
1: ਤੇ ਵੇਖੀ ਦਾ ਕੋਈ ਲਾ ਨਾ ਜਾਵੇ, ਵੇਖੀ ਦਾ ਕੋਈ ਲਾ ਨਾ ਜਾਵੇ, ਐਵੇਂ ਚੋਰੀ ਚੋਰੀ ਪੁੱਤਰਾ।
0: ਵਾਹ ਵਾਹ!
1: ਤਾਣ ਕੇ ਸੀਨਾ ਰੱਖ ਤੂੰ ਆਪਣਾ, ਤਾਣ ਕੇ ਸੀਨਾ ਰੱਖ ਤੂੰ ਆਪਣਾ, ਹੋਈ ਪੰਜਾਬੀ ਜ਼ੋਰੀ ਪੁੱਤਰਾ।
0: ਕਿਆ ਬਾਤ!
1: ਤੇ ਮਾਂ ਬੋਲੀ ਲਈ ਹਸਨੈਨ ਅਕਬਰ, ਮਾਂ ਬੋਲੀ ਲਈ ਹਸਨੈਨ ਅਕਬਰ, ਸਭ ਨੂੰ ਇੱਕ ਥਾਂ ਜੋੜੀ
0: ਪੁੱਤਰਾ। ਹਾਂ, ਇਹ ਤੇ ਹੈ ਹੀ ਹੈ ਵੀ ਦੱਸੋ, ਮੈਂ ਅੱਗੇ ਅਸੀਂ ਕਹਿੰਦੇ ਹੁੰਦੇ ਹਾਂ ਕਿ ਅਸੀਂ ਕਈ ਵਾਰੀ ਕਹਿੰਦੇ ਹਾਂ ਕਿ ਪੰਜਾਬੀ ਜਿਹੜੀ ਪੰਜਾਬੀਆਂ ਦੀ ਹੈ, ਪੰਜਾਬੀ ਸਿੱਖਾਂ ਦੀ ਭਾਸ਼ਾ, ਇਹ ਬਿਲਕੁਲ ਗਲਤ ਧਾਰਨਾ ਹੈ। ਪੰਜਾਬੀ ਹਰ ਉਸ ਪੰਜਾਬੀ ਦੀ ਹੈ ਜਿਹੜਾ ਦੁਨੀਆਂ ਦੇ ਵਿੱਚ ਕਿਤੇ ਵੀ ਵੱਸਦਾ ਔਰ ਪੰਜਾਬੀ ਬੋਲਦਾ, ਕਿਸੇ ਵੀ ਜਾਤ ਪਾਤ ਮਜ਼ਹਬ ਧਰਮ ਦੇ ਨਾਲ ਉਹਦਾ ਸੰਬੰਧ ਹੋਏ, ਉਹ ਨਾ ਹੋਏ, ਪੰਜਾਬੀ ਨੂੰ ਅਸੀਂ ਕਹਿ ਸਕਦੇ। ਸਾਡੇ ਢੀਂਡਸਾ ਸਾਹਿਬ ਜੁੜੇ ਨੇ, ਸਤਿ ਸ਼੍ਰੀ ਅਕਾਲ ਢੀਂਡਸਾ ਸਾਹਿਬ।
2: ਹਾਂਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
2: ਹਾਂਜੀ, ਇੱਥੇ ਇੱਕ ਇੱਕ ਗਾਣਾ ਬਣਦਾ ਇੱਥੇ ਜੀ, ਲਾ ਲਓ
0: ਗਾਣਾ। ਦੱਸੋ ਤੁਸੀਂ, ਲਾ ਦਿਆਂਗੇ, ਲਾ ਦਿਆਂਗੇ।
2: ਹਾਂਜੀ, ਕਿਆ ਬਾਤ ਹੈ, ਲਾ ਦੋ, ਪਹਿਲੇ ਹੀ ਖੁਸ਼ ਕਰਤਾ ਤੁਸੀਂ ਤਾਂ, ਕਹਿਤਾ ਵੀ ਲਾ ਲਿਆ।
0: ਕੋਈ ਗੱਲ ਨਹੀਂ, ਇਹਦਾ ਜਿਹੜਾ ਸਰੋਤਿਆਂ ਦੀ ਨਾ ਜਿਹੜੀ ਉਹ ਸਾਡੀ ਸਭ ਤੋਂ ਪਹਿਲ ਜਿਹੜੀ ਉਹ ਸਰੋਤਿਆਂ ਦੀ ਹੈ, ਜਿਹੜੇ ਸਾਡੇ ਲਿਸਨਰ ਖਾਸ ਤੌਰ ਤੇ ਤੁਹਾਡੇ ਵਰਗੇ ਰੋਜ਼ ਫੋਨ ਕਰਨ ਵਾਲੇ, ਰੋਜ਼ ਸਾਡੇ ਪ੍ਰੋਗਰਾਮ ਨੂੰ ਸੁਣਨ ਵਾਲੇ, ਤੇ ਸਾਡੀਆਂ ਤਰੀਫਾਂ ਵੀ ਕਰਨ ਵਾਲੇ। ਦੇਖੋ, ਤਰੀਫਾਂ ਕਿਹਨੂੰ ਨਹੀਂ ਚੰਗੀਆਂ ਲੱਗਦੀਆਂ,
2: ਤਰੀਫਾਂ ਵੀ, ਹਾਂ ਤਰੀਫਾਂ ਵੀ ਕਰਦੇ ਆ ਅਸੀਂ, ਕ੍ਰਿਟਿਸ ਵੀ ਕਰ ਦਿੰਦੇ ਆ, ਉਹ ਵੀ ਮੰਨ ਲੈਂਦੇ ਆ ਤੁਸੀਂ।
0: ਹਾਂ, ਮੇਰਾ ਮਤਲਬ ਕਹਿਣ ਤੋਂ ਇਹ ਹੀ ਹੈ ਕਿ ਤੁਹਾਡਾ ਅਸਲੀ ਦੋਸਤ ਉਹ ਹੀ ਹੈ ਜਿਹੜਾ ਤੁਹਾਡੇ ਮੂੰਹ ਤੇ ਤੁਹਾਡਾ ਨੁਕਸ ਤੁਹਾਨੂੰ ਦੱਸ ਦੇਵੇ,
2: ਨੁਕਸ ਦੱਸੇ। ਆਹ ਬਾਤ ਹੈ,
0: ਜਿਹੜਾ ਤੁਹਾਡਾ ਦੋਸਤ ਤੁਹਾਡੇ ਮੂੰਹ ਤੇ ਤਰੀਫਾਂ ਹੀ ਕਰੀ ਜਾਵੇ ਨਾ, ਉਹ ਸਹੀ ਦੋਸਤ ਨਹੀਂ ਹੈ, ਤੁਹਾਡੇ ਨੁਕਸ ਦੱਸੋ, ਅਸਲੀ ਦੋਸਤ ਤੁਹਾਡਾ ਉਹ ਹੈ ਤੁਹਾਡਾ।
2: ਹਾਂਜੀ, ਇਹ ਤੇ ਚਾਰ ਕੁ ਲਾਈਨਾਂ ਫਿਰ ਲਾ ਦੋ।
0: ਦੱਸੋ ਤੁਸੀਂ।
2: ਲੁੱਕ ਲੁੱਕ ਦੁਨੀਆਂ ਤੋਂ ਅਸੀਂ ਰੋਂਦੇ ਰਹੇ ਅਕਰਮ ਰਾਹੀ,
0: ਲੁੱਕ ਲੁੱਕ ਦੁਨੀਆਂ ਤੋਂ ਅਸੀਂ ਰੋਂਦੇ ਰਹੇ
2: ਬਹੁਤ ਰਾਹੀ। ਆਹ ਜਨਰੇਸ਼ਨ ਤਾਂ ਜਾਣਦੀ ਨੀ ਜਿਹੜੀ
0: ਹੁਣੇ, ਅੱਜ ਗਾਣਾ ਤੁਹਾਡਾ ਜਰੂਰ ਲੱਗੂਗਾ। ਬਹੁਤ ਬਹੁਤ ਸ਼ੁਕਰੀਆ,
2: ਠੀਕ ਹੈ, ਥੈਂਕ ਯੂ, ਥੈਂਕ ਯੂ, ਓਕੇ ਓਕੇ।
0: ਸੋ ਹੁਸਨੈਨ ਜੀ, ਬਹੁਤ ਵਧੀਆ ਤੁਸੀਂ ਗੱਲ ਕੀਤੀ, ਮੈਂ ਵੀ ਗੱਲ ਕਰ ਰਿਹਾ ਸੀ। ਇੱਕ ਸ਼ਾਇਰ ਨੇ ਬੜਾ ਖੂਬਸੂਰਤ ਲਿਖਿਆ ਸੀ, ਉਹ ਕਹਿੰਦੇ ਕਿ ਮਾਂ ਬੋਲੀ ਹੈ ਮਾਖਿਓ ਮਿੱਠੀ, ਕਦੇ ਘਰੋਂ ਨੀ ਕੱਢੀ ਦੀ।
1: ਵਾਹ ਵਾਹ।
0: ਮਾਂ ਬੋਲੀ ਹੈ ਮਾਖਿਓ ਮਿੱਠੀ, ਕਦੇ ਘਰੋਂ ਨੀ ਕੱਢੀ ਦੀ, ਅਣਖ ਨਾਲ ਜੇ ਜੀਣਾ ਹੋਵੇ ਕਦੇ ਤਲੀ ਨੀ ਅੱਡੀ ਦੀ, ਲੱਖ ਹੋਵਣ ਚਾਹੇ ਮਾਸੀਆਂ ਤਾਈਆਂ, ਕਦੇ ਮਾਂ ਨੀ ਛੱਡੀ ਦੀ।
1: ਬਹੁਤ ਅੱਲ,
0: ਕਦੇ ਮਾਂ ਨੀ ਛੱਡੀ ਦੀ। ਸੋ ਮਾਂ ਬੋਲੀ ਦਾ ਜਿਹੜਾ ਸਤਿਕਾਰ ਹੈ ਨਾ, ਉਹ ਤੇ ਅਸੀਂ ਕਰ ਹੀ ਨਹੀਂ ਸਕਦੇ, ਜਿੰਨਾ ਵੀ ਕਰ ਸਕਦੇ ਨਾ ਅਸੀਂ ਥੋੜਾ ਹੈ, ਕਿ ਮਾਂ ਬੋਲੀ ਨੇ ਸਾਰੀ ਉਮਰ ਸਾਨੂੰ ਰੋਜ਼ੀ ਰੋਟੀ ਦਿੱਤੀ ਹੈ, ਉਹਦੀ ਰੋਜ਼ੀ ਰੋਟੀ ਦੇ ਨਾਲ ਹੀ ਅਸੀਂ ਇੱਥੋਂ ਤੱਕ ਪਹੁੰਚੇ ਹਾਂ, ਤੇ ਆਹ ਜਿਹੜਾ ਸਾਡਾ ਸਿਲਸਿਲਾ ਰੇਡੀਓ ਤੇ ਵੀ ਚੱਲਿਆ, ਸਾਡਾ ਮਾਂ ਬੋਲੀ ਦੇ ਨਾਲ ਜੁੜਨ ਦੇ ਕਾਰਨ ਹੀ ਜੁੜਿਆ। ਸਤਿ ਸ੍ਰੀ ਅਕਾਲ ਬੀਬੀ ਗੋਸਲ ਜੀ, ਸਤਿ ਸ੍ਰੀ ਅਕਾਲ।
3: ਸਤਿ ਸ੍ਰੀ ਅਕਾਲ ਜੀ। ਪਹਿਲਾਂ ਤੇ ਜੇ ਮੈਂ ਮਾਣ ਆਇਓ ਆਪਣੇ ਇਹਨਾਂ ਨੂੰ ਕਿੰਨਾ ਸੋਹਣਾ ਸੁਣਾਇਆ
0: ਜੀ ਜੀ,
3: ਇਹਨਾਂ ਨੇ ਆਪੇ ਲਿਖ ਕੇ ਆਪੇ ਸੁਣਾਇਆ, ਮਨ ਖੁਸ਼ ਹੋ ਗਿਆ। ਇਹ ਨੀ ਪੰਜਾਬੀ ਸਾਰਿਆਂ ਦੀ, ਪੰਜਾਬੀ ਪੰਜਾਬ ਜਿੰਨੇ ਚ ਹੈਗੇ, ਪੰਜਾਬ ਦੇ, ਪੰਜਾਬ ਤਾਂ ਹੁਣ ਬੰਦ ਹੋਇਆ, ਪੰਜਾਬੀ ਤਾਂ ਪਹਿਲਾਂ ਸਾਰਿਆਂ ਦੀ ਹੈਗੀ ਸੀ, ਜੋ ਵੀ ਪਾਕਿਸਤਾਨ ਚ ਹੋਇਆ, ਲਾਹੌਰ ਗਏ ਤਾਂ ਪੱਕੇ ਪੰਜਾਬੀ ਸੀ, ਉਹਨਾਂ ਬਾਰ ਗਏ ਤਾਂ ਬੋਲੀ ਨੀ ਬੋਲਦਾ ਸੀਗਾ
0: ਜੀ ਜੀ,
3: ਤੇ ਇਹ ਕਿਸੇ ਦੀ, ਇਹ ਸਾਡੀ ਪੰਜਾਬ ਦੀ ਬੋਲੀ ਆ, ਸਾਡੀ ਪੰਜਾਬੀ, ਅਸੀਂ ਪੈ ਕਿੱਥੋਂ, ਜੇ ਸਾਨੂੰ ਕੋਈ ਪੁੱਛੇ ਤੁਸੀਂ ਕਿੱਥੋਂ, ਪੰਜਾਬ ਹਿੰਦੁਸਤਾਨ ਚੋਂ, ਪਰ ਕਿਹੜੇ, ਅਸੀਂ ਪੰਜਾਬ ਚੋਂ ਪੰਜਾਬੀ, ਇੱਥੋਂ ਇਹ ਇਹ ਵੱਡੀ ਗੱਲ ਹੈ ਨਾ, ਤੇ ਅਸੀਂ ਕਹੀਏ ਜੀ ਕੋਈ ਵੀ ਹੈਗਾ ਬੋਲੇ ਤਾਂ ਸਾਰੇ ਬੋਲੇ ਨਾ, ਪਰ ਪਹਿਲਾਂ ਪੰਜਾਬ ਤੇ ਅਸੀਂ ਪੰਜਾਬੀ ਉੱਥੋਂ ਲੈ ਕੇ ਆਏ ਹਾਂ, ਸਾਡੇ ਉਹ ਉੱਥੋਂ ਦੀ ਧਰਤੀ ਦੀ ਬੋਲੀ ਹੈ, ਪੰਜਾਂ ਦਰਿਆਵਾਂ ਦੀ, ਪੰਜਾਂ ਪਾਣੀ, ਪੰਜਾਂ ਗੁਰੂਆਂ ਪੀੜਾਂ ਦੀ ਧਰਤੀ ਤੋਂ। ਇਹਨਾਂ ਨੂੰ ਜਿਹੜਾ, ਇਹਨਾਂ ਨੇ ਮੈਨੂੰ ਬਹੁਤ, ਇਹਨਾਂ ਨੂੰ ਸਲਾਮ, ਜਿਹੜਾ ਇਹਨਾਂ ਨੇ ਪੰਜਾਬੀ ਪੜ੍ਹੀ ਤੇ ਪੰਜਾਬੀ ਨਾਲ ਪਿਆਰ ਕੀਤਾ, ਜੋ ਲਿਖਦੇ ਆ, ਮੈਂ ਇਹਨਾਂ ਨੂੰ ਆਪ ਮਿਲੀ ਉੱਥੇ, ਇਹਨਾਂ ਮੇਰੀ ਫੋਟੋ ਵੀ ਹੈਗੀ ਸੀ, ਮੈਨੂੰ ਪਤਾ ਏਦਾਂ ਹੀ ਪਿਆ ਚੇਟਾ ਬੜਾ ਖੂੰਡਾ ਜਿਹੜਾ ਲੰਬਾ ਫੜਿਆ ਜੀ,
0: ਖੂੰਡਾ ਫੜਿਆ ਹੁੰਦਾ ਇਹਨਾਂ ਨੇ, ਤੁਰਲਾ ਉੱਤੇ ਪੂਰਾ ਕੁੱਲਾ ਛੱਡਿਆ ਹੁੰਦਾ ਜੀ, ਪੂਰਾ ਇੱਕ ਪਠਾਨ ਵਾਲਾ ਜਿਹੜਾ ਲੁੱਕ ਧਾਰੀ ਹੈ, ਤੇ ਇਹਨਾਂ ਦੇ ਵਾਲ ਲੰਬੇ ਛੱਡੇ, ਜਿਵੇਂ ਏਦਾਂ ਲੱਗਦਾ ਕਿ ਵਾਰਿਸ ਸ਼ਾਹ ਤੁਰਿਆ ਆਉਂਦਾ,
3: ਚਾਦਰ ਇੰਨੀ ਸੋਹਣੀ ਚਾਦਰਾ ਬੰਨਿਆ, ਤੇ ਬਾਕੀ ਮੈਂ ਬੜੇ ਆਪਣੇ ਆਪ ਬਹੁਤ, ਜਿਹੜਾ ਇਹਨਾਂ ਨੂੰ ਮਾਣ ਆ ਕਿ ਜਿਹੜੇ ਮੈਂ ਪਤਲ ਕਿਹੜੀ ਕੀ ਪੜ੍ਹਨਾ ਸੀ, ਵੀ ਮੈਂ ਪੰਜਾਬੀ ਪੜ੍ਹੀ ਹੈ, ਪੰਜਾਬੀ ਪੜ੍ਹਨ ਨਾਲ ਇਹਨਾਂ ਨੂੰ ਇੰਨਾ ਮਾਣ ਮਿਲਿਆ।
0: ਤੁਸੀਂ ਬਸ ਯਾਦ ਰੱਖੋ, ਹੁਣ 14 ਜੂਨ ਨੂੰ ਅਸੀਂ, 14 ਜੂਨ ਨੂੰ ਸ਼ਾਮ ਨੂੰ ਅਸੀਂ ਇੱਥੇ 6 ਵਜੇ ਇੱਕ ਬੜਾ ਵਧੀਆ ਫੰਕਸ਼ਨ ਰੱਖਿਆ ਹੋਇਆ ਹੈ ਵਿਸ਼ਵ ਪੰਜਾਬੀ ਭਵਨ ਦੇ ਵਿੱਚ, ਵਾਰਿਸ਼ਾਹ ਦੀ ਯਾਦ ਦੇ ਵਿੱਚ ਰੱਖਿਆ ਹੋਇਆ ਹੈ, ਕਿ ਮੀਆਂ ਵਾਰਿਸ਼ਾਹ ਨੂੰ ਯਾਦ ਕਰਾਂਗੇ ਤੇ ਉਹਦੇ ਕਲਾਮ
3: ਨੂੰ ਵੀ ਸ਼ੇਅਰ ਕਰਾਂਗੇ।
0: ਬਸ 14 ਜੂਨ ਹੁਣ ਸੈਟਰਡੇ, ਮੇਰੇ ਖਿਆਲ ਸੰਡੇ ਹੈ, 14 ਨੂੰ ਸ਼ਾਇਦ ਬੰਦ
1: ਹੁੰਦੇ,
0: ਤੇ ਸ਼ਾਮ ਨੂੰ 6 ਵਜੇ ਤੋਂ ਲੈ ਕੇ 8-9 ਵਜੇ ਤੱਕ ਤੁਸੀਂ, ਤੁਹਾਨੂੰ ਟਾਈਮ ਮਿਲੇ ਤਾਂ ਜ਼ਰੂਰ ਆਓ, ਤੁਹਾਨੂੰ ਸਾਰਿਆਂ ਦੇ ਨਾਲ ਤੁਹਾਡਾ ਮੇਲ ਮਿਲਾਪ ਵੀ ਹੋ ਜਾਊਗਾ, ਬਾਕੀ ਤੁਹਾਡਾ ਟੇਸਟ ਵੀ ਹੈ ਤੇ ਤੁਸੀਂ ਸੁਣੋਗੇ ਵੀ ਤੇ ਬਹੁਤ ਅੱਛਾ ਲੱਗੇਗਾ। ਆਓਗੇ ਤੇ
3: ਮੈਂ ਵੀ ਗਏ ਸੀ ਉਦੋਂ, 3 ਦਿਨ ਕਾਨਫਰੰਸ ਚੱਲੀ ਸੀਗੀ ਤਾਂ ਉੱਥੇ ਤਾਂ ਬਹੁਤ ਇਹ ਵੀ ਆਇਓ ਸੀ, ਬਹੁਤ ਬਹੁਤ ਬਾਹਰੋਂ ਸੱਦੇ ਸੀ ਉਹਨਾਂ ਨੇ, ਕਵੀ ਦਰਬਾਰ ਜਿੱਦਾਂ ਅਮਰਜੀਤ ਆਇਆ ਸੀ,
0: ਡਾਕਟਰ ਅਮਰਜੀਤ, ਠੀਕ ਹੈ ਜੀ, ਠੀਕ ਹੈ ਜੀ, ਬੀਬੀ ਬਹੁਤ
3: ਬਹੁਤ ਸਲਾਮ ਜੀ, ਧੰਨਵਾਦ ਤੁਹਾਡਾ,
0: ਸ਼ੁਕਰੀਆ ਸ਼ੁਕਰੀਆ ਸ਼ੁਕਰੀਆ ਸ਼ੁਕਰੀਆ। ਬਸ ਕੋਈ ਗੱਲ ਨੀ ਜੀ, ਜੁੜੇ ਹਾਂ ਅਸੀਂ ਤੁਹਾਡੇ ਨਾਲ, ਸਾਡਾ ਨੰਬਰ ਹੈ 647-367-5353, ਤੁਸੀਂ ਕੋਈ ਗੱਲਬਾਤ ਕਰਨੀ ਹੋਵੇ ਸਾਡੀ, ਅੱਜ ਦੀ ਗੱਲਬਾਤ ਵੀ ਅਸੀਂ ਸ਼ੁਰੂ ਕਰਾਂਗੇ, ਬਾਕੀ ਹੁਸਨੈਨ ਜੀ ਨਾਲ ਕੋਈ ਗੱਲਬਾਤ ਕਰਨੀ ਹੋਵੇ, ਤੁਸੀਂ ਆਪਣਾ ਵਾਰਿਸ਼ਾਹ ਦੀ ਹੀਰ ਦੇ ਵਿੱਚੋਂ ਕੋਈ ਬੈਂਤ, ਤੁਹਾਡਾ ਮਨਪਸੰਦ ਬੈਂਤ ਵੀ ਤੁਸੀਂ ਸੁਣਨਾ ਚਾਹੋ, ਤੇ ਅਸੀਂ ਹੁਸਨੈਨ ਜੀ ਨੂੰ ਰਿਕੁਐਸਟ ਕਰਾਂਗੇ, ਕਿਉਂਕਿ ਹੀਰ ਵਾਰਿਸ਼ਾਹ ਇਹਨਾਂ ਨੂੰ, ਮੇਰਾ ਖਿਆਲ ਹੈ ਹੁਸਨੈਨ ਜੀ ਸਾਰੀ ਦੀ ਸਾਰੀ ਜ਼ੁਬਾਨੀ ਯਾਦ ਹੈ ਕਿ
1: ਨਹੀਂ, ਜ਼ੁਬਾਨੀ ਯਾਦ ਨਹੀਂ, ਬਾਕੀ ਇਹ ਜ਼ਰੂਰ ਇਹ ਕਿਤਾਬ ਸਾਡੇ ਕੋਲ ਹੁੰਦੀ ਹੈ, ਕੋਈ ਜਿੱਥੋਂ ਵੀ ਕਵੇ ਤੇ ਉਹ ਅੱਲਾਹ ਪਾਕ ਕਰੇ,
0: ਮਤਲਬ ਕੋਈ ਦੋਸਤ ਮਿੱਤਰ ਕਿਤੋਂ ਵੀ ਕੋਈ ਕੋਈ ਬੈਂ ਤੁਹਾਨੂੰ ਅੱਛਾ ਲੱਗਦਾ ਹੋਵੇ ਵਾਰਿਸ਼ਾਹ ਦੀ ਹੀਰ ਦੀ, ਪੂਰੇ ਸਾਰੀ ਕਹਾਣੀ ਦੇ ਵਿੱਚੋਂ ਕਿਸੇ ਵੀ ਸਮੇਂ ਦਾ ਕੋਈ ਬੰਦ ਸੁਣਨਾ ਚਾਹੇ, ਬੈਂਤ ਸੁਣਨਾ ਚਾਹੇ, ਤੇ ਤੁਸੀਂ ਸਾਨੂੰ ਆਪਣੀ ਫਰਮਾਇਸ਼ ਦੱਸ ਸਕਦੇ ਹੋ 647-367-5353। ਤੇ ਹੁਣ ਆਪਾਂ ਢੀਂਡਸਾ ਸਾਹਿਬ ਦੀ ਫਰਮਾਇਸ਼ ਸੀ ਜਿਹੜੀ, ਉਹ ਗਾਣੇ ਦੀ ਇੱਕ ਆਪਾਂ ਪੂਰੀ ਕਰਦੇ ਹਾਂ।

0: ਤੁਸੀਂ ਜੁੜਿਓ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ। ਅਤੇ ਟਾਈਮ ਇਸ ਵੇਲੇ ਹੋ ਗਿਆ 10:23 'ਤੇ। ਤੁਸੀਂ ਕੋਈ ਗੱਲਬਾਤ ਕਰਨੀ ਹੋਵੇ, ਅੱਜ ਅਸੀਂ ਗੱਲਬਾਤ ਕਰਾਂਗੇ ਹੀ ਮਾਂ ਬੋਲੀ ਪੰਜਾਬੀ ਦੇ ਬਾਰੇ, ਕਿਉਂਕਿ ਸਾਡੇ ਨਾਲ ਸਾਡੇ ਦੋਸਤ ਹੁਸਨੈਨ ਅਕਬਰ ਜੀ ਜੁੜੇ ਨੇ ਅਤੇ ਪਾਕਿਸਤਾਨ ਦੇ ਰਹਿਣ ਵਾਲੇ ਨੇ। ਪਾਕਿਸਤਾਨ ਦੇ ਵਿੱਚ ਤੁਹਾਨੂੰ ਪਤਾ ਕਿ ਦੁਨੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਪੰਜਾਬੀ ਬੋਲੀ ਜਾਂਦੀ ਹੈ ਪਾਕਿਸਤਾਨ ਦੇ ਵਿੱਚ। ਜੇ ਆਪਾਂ ਟੋਟਲ ਦੇਖੀਏ ਹੁਸਨੈਨ ਜੀ, ਤਾਂ 15 ਕਰੋੜ ਦੇ ਕਰੀਬ ਪੂਰੀ ਦੁਨੀਆਂ ਦੇ ਵਿੱਚ ਪੰਜਾਬੀ ਬੋਲਣ ਵਾਲੇ, ਰਫਲੀ ਜੇ ਮੈਂ ਗੱਲ ਕਰਾਂ, ਜਿਹਦੇ ਵਿੱਚੋਂ 10-10.5 ਕਰੋੜ ਦੇ ਕਰੀਬ, 11 ਕਰੋੜ ਇਕੱਲੇ ਪਾਕਿਸਤਾਨ ਦੇ ਵਿੱਚ ਪੰਜਾਬੀ ਬੋਲਣ ਵਾਲੇ। ਸੋ ਇਸ ਵੇਲੇ ਦੁਨੀਆਂ ਦੇ ਵਿੱਚ ਪੰਜਾਬੀ ਦਾ ਬੜਾ ਨਾਮ, ਬਹੁਤ ਸਾਰੇ ਦੇਸ਼ਾਂ ਦੇ ਵਿੱਚ ਪੰਜਾਬੀ ਨੂੰ ਦੂਸਰੀ ਤੀਸਰੀ ਭਾਸ਼ਾ ਦੇ ਤੌਰ ਤੇ ਵੀ ਅਕਸੈਪਟ ਕਰ ਲਿਆ ਗਿਆ, ਤੇ ਸਾਡੇ ਕੈਨੇਡਾ ਦੇ ਵਿੱਚ ਵੀ ਇਸ ਵੇਲੇ ਬਹੁਤ ਸਾਰੇ ਸਕੂਲਾਂ ਦੇ ਵਿੱਚ ਪੰਜਾਬੀ ਪੜ੍ਹਾਈ ਵੀ ਜਾਣ ਲੱਗੀ ਹੈ। ਸੋ ਬਹੁਤ ਵਧੀਆ ਇਹ ਉਪਰਾਲਾ, ਬਹੁਤ ਵੱਡੀ ਕੋਸ਼ਿਸ਼ ਹੈ। ਦੂਸਰਾ, ਸਾਡੇ ਜਿੰਨੇ ਪੰਜਾਬੀ ਭੈਣ ਭਰਾ ਇੱਥੇ ਕੈਨੇਡਾ ਦੇ ਵਿੱਚ ਬ੍ਰਮਪਟਨ ਦੇ ਵਿੱਚ ਆ ਕੇ ਵਸੇ ਹੋਏ ਹਨ, ਬ੍ਰਮਪਟਨ ਇਕੱਲੇ ਨਹੀਂ, ਸਾਰੇ ਕੈਨੇਡਾ ਦੇ ਵਿੱਚ, ਤੁਸੀਂ ਕੈਲਗਰੀ ਚਲੇ ਜਾਓ, ਐਡਮਿੰਟਨ ਚਲੇ ਜਾਓ, ਸਰੀ ਚਲੇ ਜਾਓ, ਇਹਨਾਂ ਦਿਨਾਂ ਦੇ ਵਿੱਚ ਗਰਮੀਆਂ ਦੇ ਵਿੱਚ, ਕਿਉਂਕਿ ਸਰਦੀਆਂ ਦੇ ਵਿੱਚ ਥੋੜ੍ਹਾ ਜਿਹਾ ਪੋਸੀਬਲ ਨਹੀਂ ਹੁੰਦਾ, ਇਨਡੋਰ ਫੰਕਸ਼ਨ ਬਹੁਤ ਹੁੰਦੇ ਆ, ਲੇਕਿਨ ਗਰਮੀਆਂ ਦੇ ਵਿੱਚ ਅੱਜ ਕੱਲ੍ਹ ਤੁਸੀਂ ਦੇਖੋਗੇ, ਹੁਣ ਪਾਰਕਾਂ ਦੇ ਵਿੱਚ, ਤੁਸੀਂ ਖੈਰ ਪਿਛਲੇ ਸਾਲ ਇੱਥੇ ਹੀ ਸੀ, ਸਾਰੀਆਂ ਕਮਿਊਨਿਟੀਆਂ ਦੇ ਲੋਕ ਇੱਥੇ ਘੱਟੋ ਘੱਟ 65-70 ਦੇ ਕਰੀਬ ਸੀਨੀਅਰ ਕਲੱਬ ਬਣੇ ਹੋਏ ਹਨ, ਅਤੇ ਸਾਰੇ ਦੇ ਸਾਰੇ ਇਹਨਾਂ ਗਰਮੀਆਂ ਦੇ ਵਿੱਚ ਇੱਕ ਦੋ ਫੰਕਸ਼ਨ ਜ਼ਰੂਰ ਕਰਦੇ ਨੇ। ਇੱਕ ਤਾਂ ਕੈਨੇਡਾ ਡੇ ਹੁਣ ਆਉਣਾ 1 ਜੁਲਾਈ ਨੂੰ, ਉਸ ਦੇ ਸਿਲਸਿਲੇ ਦੇ ਵਿੱਚ ਸਾਰਿਆਂ ਨੇ ਗੈਟ ਟੂਗੈਦਰ ਕਰਨੀ ਹੈ, ਉੱਥੇ ਫਿਰ ਪੂਰਾ ਇੱਕ ਮੇਲੇ ਵਾਲਾ ਮਾਹੌਲ ਹੁੰਦਾ, ਉੱਥੇ ਖਾਣ ਪੀਣ ਦਾ, ਗਾਉਣ ਗੂਣ ਦਾ, ਲੋਕ ਸਿੰਗਰਾਂ ਨੂੰ ਵੀ ਬੁਲਾਉਂਦੇ ਨੇ। ਤੁਹਾਨੂੰ ਵੀ ਪਿਛਲੇ ਬਹੁਤ ਸਾਰੇ ਕਲੱਬਾਂ ਦੇ ਵਿੱਚ ਜਾਣ ਦਾ ਮੌਕਾ ਮਿਲਿਆ, ਬਹੁਤ ਸਾਰੇ ਮੇਲਿਆਂ ਦੇ ਵਿੱਚ ਤੁਸੀਂ ਵੀ ਹਾਜ਼ਰੀ ਲਵਾਈ। ਸੋ ਇਹ ਬਹੁਤ ਵਧੀਆ ਉਪਰਾਲਾ ਸਾਡੇ ਦੋਸਤਾਂ ਭੈਣ ਭਰਾਵਾਂ ਦਾ, ਸਾਡੇ ਵਿਰਸੇ ਨੂੰ, ਸਾਡੀ ਵਿਰਾਸਤ ਨੂੰ, ਸਾਡੇ ਸੱਭਿਆਚਾਰ ਨੂੰ, ਸਾਡੀ ਮਾਂ ਬੋਲੀ ਨੂੰ ਨਹੀਂ ਭੁੱਲਣਾ ਚਾਹੀਦਾ। ਅਸੀਂ ਭਾਵੇਂ ਚਲੋ ਕੰਮ ਕਾਰ ਦੇ ਸਿਲਸਿਲੇ ਦੇ ਵਿੱਚ, ਰੁਜ਼ਗਾਰ ਦੇ ਸਿਲਸਿਲੇ ਦੇ ਵਿੱਚ, ਆਪਣੇ ਬੱਚਿਆਂ ਦੇ ਸੁਪਨਿਆਂ ਨੂੰ ਸਾਕਾਰ ਹੁੰਦੇ ਦੇਖਣ ਦੇ ਸਿਲਸਿਲੇ ਦੇ ਵਜੋਂ ਸਾਨੂੰ ਇੱਥੇ ਆਉਣਾ ਪਿਆ, ਲੇਕਿਨ ਸਾਡਾ ਫਰਜ਼ ਬਣਦਾ ਹੈ ਕਿ ਜਿੱਥੋਂ ਅਸੀਂ ਆਏ ਹਾਂ ਉਸ ਸੱਭਿਆਚਾਰ ਨੂੰ, ਉਸ ਕਲਚਰ ਨੂੰ, ਉਸ ਵਿਰਾਸਤ ਨੂੰ ਆਪਣੇ ਨਾਲ ਰੱਖੀਏ, ਕੋਸ਼ਿਸ਼ ਕਰੀਏ ਉਸ ਨੂੰ ਅਗਲੀ ਪੀੜ੍ਹੀ ਤੱਕ ਵੀ ਪਹੁੰਚਾਉਣ ਦੀ ਕੋਸ਼ਿਸ਼ ਕਰੀਏ। ਜੇਕਰ ਅਸੀਂ ਨਹੀਂ ਰੱਖਾਂਗੇ ਤਾਂ ਹੌਲੀ ਹੌਲੀ ਸਾਡੀ ਮਾਂ ਬੋਲੀ, ਸਾਡਾ ਸੱਭਿਆਚਾਰ ਜਿਹੜਾ ਨਾ, ਇਹ ਖਤਮ ਹੋ ਜਾਊਗਾ। ਜਿਵੇਂ ਕਿਸੇ ਸ਼ਾਇਰ ਨੇ ਲਿਖਿਆ ਕਿ ਆਪਣੀ ਵਿਰਾਸਤ ਕਾ ਜਿਨ੍ਹੇ ਅਹਿਸਾਸ ਨਹੀਂ ਹੋਤਾ, ਆਪਣੀ ਵਿਰਾਸਤ ਕਾ ਜਿਨ੍ਹੇ ਅਹਿਸਾਸ ਨਹੀਂ ਹੋਤਾ, ਐਸੇ ਲੋਕੋਂ ਕਾ ਕਭੀ ਕੋਈ ਇਤਿਹਾਸ ਨਹੀਂ ਹੋਤਾ। ਸੋ ਆਪਣੀ ਵਿਰਾਸਤ ਨੂੰ ਜ਼ਿੰਦਾ ਰੱਖਣਾ, ਆਪਣੀ ਵਿਰਾਸਤ ਨੂੰ ਯਾਦ ਰੱਖਣਾ ਔਰ ਅਗਲੀ ਪੀੜ੍ਹੀ ਤੱਕ ਪਹੁੰਚਾਉਣਾ, ਇਹ ਸਾਡਾ ਫਰਜ਼ ਬਣਦਾ, ਕਿਉਂਕਿ ਸਾਡੀ ਰੋਜ਼ੀ ਰੋਟੀ, ਸਾਡਾ ਰੁਜ਼ਗਾਰ ਪੰਜਾਬੀ ਮਾਂ ਬੋਲੀ ਦੇ ਸਿਰ ਤੇ ਚੱਲਿਆ, ਤੇ ਅਸੀਂ ਅੱਜ ਤੱਕ ਆਪਣੇ ਬੱਚਿਆਂ ਨੂੰ ਵੀ ਪਾ ਲਿਆ, ਬੱਚਿਆਂ ਦੀਆਂ ਸ਼ਾਦੀਆਂ ਵੀ ਕੀਤੀਆਂ, ਘਰ ਬਾਰ ਵੀ ਬਣਾਏ ਆ, ਤੇ ਮਾਂ ਬੋਲੀ ਨੇ ਸਾਡੀ ਤਾਂ ਰੱਜ ਕੇ ਸੇਵਾ ਕੀਤੀ ਹੈ ਜੀ। ਲੋਕ ਮੋਸਟਲੀ ਆਮ ਤੌਰ ਤੇ ਕਹਿੰਦੇ ਆ ਵੀ ਅਸੀਂ ਮਾਂ ਬੋਲੀ ਦੀ ਸੇਵਾ ਕਰਦੇ ਆ, ਅਸੀਂ ਮਾਂ ਬੋਲੀ ਦੀ ਸੇਵਾ ਕੀ ਕਰ ਲੈਣੀ ਹੈ, ਜੋ ਸੇਵਾ ਮਾਂ ਬੋਲੀ ਨੇ ਸਾਡੀ ਕਰਤੀ ਔਰ ਕਰ ਰਹੀ ਹੈ, ਉਸ ਦਾ ਅਸੀਂ ਜਿਹੜਾ ਮੁਆਵਜ਼ਾ ਨਾ, ਉਹ ਤਾਂ ਦੇ ਸਕਦੇ ਨਹੀਂ ਹੈ। ਸੋ ਤੁਸੀਂ ਕੋਈ ਗੱਲਬਾਤ ਕਰਨੀ ਚਾਹੋ ਇਸ ਵਿਸ਼ੇ ਦੇ ਨਾਲ ਸੰਬੰਧਿਤ ਕੋਈ?
1: ਮੈਂ ਜੀ ਜਿਹੜੀ ਤੁਸੀਂ ਗੱਲ ਟੋਰੀ ਹੈ, ਇਸੇ ਗੱਲ ਨੂੰ ਲੈ ਕੇ ਅੱਗੇ ਚੱਲਾਂਗਾ
0: ਜੀ ਜੀ,
1: ਕਿ ਅੱਜ ਕੱਲ ਮੋਬਾਈਲ ਦਾ ਦੌਰ ਆ ਚੁੱਕਿਆ।
0: ਬਿਲਕੁਲ ਬਿਲਕੁਲ,
1: ਹਰ ਧੀ ਪੁੱਤਰ ਵੱਡਾ ਛੋਟਾ ਉਹਦੇ ਹੱਥ ਚ ਮੋਬਾਈਲ ਹੈ।
0: ਕਿਆ ਬਾਤ ਹੈ!
1: ਮਗਰ ਇਹਦੇ ਜਿੱਥੇ ਜਿੱਥੇ ਫਾਇਦੇ ਬੜੇ ਨੇ ਤੇ ਉਹ ਨੁਕਸਾਨ ਵੀ ਬੜੇ ਨੇ।
0: ਅੱਜ ਕੱਲ ਤੁਸੀਂ ਦੇਖਦੇ ਹੋ, ਵੈਸੇ ਮੈਂ ਤਾਂ ਦੇਖਦੇ ਆ ਵੀ ਇੱਕ ਮੋਬਾਈਲ ਨਾਲ ਸਰਦਾ ਹੀ ਨਹੀਂ ਕਿਸੇ ਦਾ ਕੋਈ ਬੰਦਾ, ਮੇਰਾ ਖਿਆਲ ਐਸਾ ਨਹੀਂ ਹੋਏਗਾ ਜਿਹਦੇ, ਕੋਈ ਵਿਰਲਾ ਹੀ ਹੋਏਗਾ ਜਿਹਦੇ ਕੋਲ ਇੱਕ ਮੋਬਾਈਲ ਹੋਏਗਾ
1: ਜੀ।
0: ਮੋਸਟਲੀ ਇੱਕ ਤੋਂ ਜ਼ਿਆਦਾ ਮੋਬਾਈਲ ਰੱਖੇ ਹੁੰਦੇ ਆ
1: ਜੀ ਜੀ।
0: ਇਹਦੇ ਪਿੱਛੇ ਕੀ ਕਾਰਨ? ਪਹਿਲਾਂ ਤਾਂ ਆਪਾਂ ਇੱਥੋਂ ਹੀ ਸ਼ੁਰੂ ਕਰਦੇ ਹਾਂ ਗੱਲ ਦੀ, ਇੱਕ ਤੋਂ ਜ਼ਿਆਦਾ ਮੋਬਾਈਲ ਰੱਖਣ ਦਾ ਕੀ ਰੀਜ਼ਨ ਹੈ?
1: ਇਹਦੀ ਜੀ ਵਜ੍ਹਾ ਸਿਰਫ ਇਹ ਹੀ ਹੈ, ਹੁਣ ਮੈਂ ਗੱਲ ਤੇ ਉਹ ਕਰੀ ਦੀ ਜਿਹੜੀ ਆਪਣੇ ਆਪ ਤੇ ਹੋਵੇ, ਮੈਂ ਆਪਣੀ ਗੱਲ ਕਰਾਂਗਾ। ਹੁਣ ਮੇਰੇ ਕੋਲ ਖੁਦ 2 ਮੋਬਾਈਲ ਨੇ, ਉਹਦੀ ਵਜ੍ਹਾ ਮੈਂ ਇਸ ਨਜ਼ਰੀਏ ਨਾਲ ਰੱਖੇ ਨੇ। ਇੱਕ ਦੇ ਵਿੱਚ ਨੰਬਰ ਸਿਰਫ ਜਿਹੜੇ ਮੇਰੇ ਫਾਰਨ ਦੇ ਲੋਕ ਨੇ ਨਾ, ਜਿੰਨੇ ਉਹਨਾਂ ਦੇ ਨੰਬਰ ਨੇ, ਔਰ ਇੱਕ ਜਿਹੜੇ ਨੇ ਉਹਦੇ ਚ ਸਿਰਫ ਪਾਕਿਸਤਾਨੀ
0: ਪਾਕਿਸਤਾਨ ਵਾਲੇ।
1: ਉਹਦੀ ਵਜ੍ਹਾ ਇਹ ਵੇ ਕਿ ਬੰਦੇ ਦੀ ਕਾਲ ਉਧਰ ਹੁੰਦੀ ਹੋਵੇ ਤੇ ਉਧਰੋਂ ਕਿਸੇ ਪਾਕਿਸਤਾਨੀ ਦੋਸਤ ਦੇ, ਅਕਸਰ ਕਾਲਾਂ ਜ਼ਿਆਦਾ ਹੁੰਦੀਆਂ ਨੇ, ਉਹ ਫਿਰ ਇਧਰ ਵਾਲੀ ਕਾਲ ਜਿਹੜੀ ਜਾਂ ਦੋਸਤ ਡਿਸਟਰਬ ਨਾ ਹੋਵੇ, ਮੈਂ ਇਸ ਨਜ਼ਰੀਏ ਦੇ ਮੁਤਾਬਕ ਰੱਖਿਆ
0: ਜੀ ਜੀ। ਸੋ ਅੱਜ ਸਾਡੀ ਗੱਲਬਾਤ ਹੁਸਨੈਨ ਜੀ, ਕਿ ਆਪਾਂ ਗੱਲਬਾਤ ਪੰਜਾਬੀ ਦੇ ਮੁਹਾਵਰੇ ਤੋਂ ਹੀ ਕਰਾਂਗੇ।
1: ਨਹੀਂ, ਜਿਹੜੀ ਅਸੀਂ ਗੱਲ ਟੋਰੀ ਹੈ ਨਾ,
0: ਹਾਂ ਹਾਂ,
1: ਮੈਂ ਉਹਦੇ ਉੱਤੇ ਇੱਕ ਰੁਬਾਈ ਲਿਖੀ ਹੈ
0: ਜੀ ਜੀ ਜੀ, ਆਉਣ ਦਿਓ
1: ਤੇ ਮੈਂ ਜ਼ਰਾ ਤੁਹਾਨੂੰ ਉਹ ਸੁਣਾਵਾਂ।
0: ਆਉਣ ਦਿਓ ਆਉਣ ਦਿਓ ਆਉਣ ਦਿਓ।
1: ਧੀਆਂ ਪੁੱਤਰ ਜੇ ਹੋਣ

0: ਵੀਡੀਓ ਕਿਵੇਂ ਦੀ ਵੇਖਦੇ ਚਾੜਦੇ ਨੇ ਉਹ ਫੇਸਬੁੱਕ ਨੂੰ ਕਿਵੇਂ ਨੇ ਫੇਸ ਕਰਦੇ ਬੜੇ ਮਸਲੇ ਹੈਨ ਕਿਰਦਾਰ ਦੇ ਨੇ ਉਹ ਜਿੰਨਾਂ ਬਾਲਾਂ ਨੂੰ ਖੁੱਲ ਹਸਨੈਨ ਅਕਬਰ ਚੰਨ ਨਵੇਂ ਤੋਂ ਨਵੇਂ ਉਹ ਚਾੜਦੇ ਨੇ
1: ਬਹੁਤ ਵਧੀਆ ਬਹੁਤ ਵਧੀਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ 7713 ਜੀ
2: ਹਾਂਜੀ ਬੇਟੇ
1: ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭੈਣ ਜੀ ਕੀ ਹਾਲ ਚਾਲ ਹੈ ਜੀ
2: ਹਾਂਜੀ ਬਹੁਤ ਵਧੀਆ ਮੈਂ ਕਿਹਾ ਮੈਂ ਵੀ ਪੰਜਾਬੀ ਬਾਰੇ ਕੁਛ ਬੋਲਾਂ
1: ਬਿਲਕੁਲ ਜੀ ਬੋਲੋ ਤੁਸੀਂ ਤਾਂ ਪਹਿਲੇ ਨੰਬਰ ਤੇ ਬੋਲੋਗੇ ਸਾਡੀਆਂ ਬੀਬੀਆਂ ਭੈਣਾਂ ਨੂੰ ਟੌਪ ਪ੍ਰਾਇਓਰਟੀ ਹੈ ਜੀ
2: ਹਾਂਜੀ ਸੁਣਾਉਣੀ ਬੇਟੇ
1: ਜੀ
2: ਕੂੜਾ ਹੈ ਰਾਤੀ ਦੀ ਸੱਸ

0: क्या बात है, बहुत वधिया जी, शुक्रिया भैन जी, बहुत बहुत तुसी वधिया फोन कीता ते अपनी फीडबैक दीती, थैंक यू,
1: थैंक यू।
0: सत श्रीकाल चरण प्रहार जी, सत श्रीकाल, बड़े दिन तुहाडी गैर हाजरी लाई, पहला तुसी दसो तुसी फोन नहीं कीता इन्ने दिन।
2: ਮੇਰਾ ਟਾਈਮ ਚੇਂਜ ਹੋ ਗਿਆ ਤੇ ਜੀ ਕੰਮ ਦਾ।
0: ਅੱਛਾ ਅੱਛਾ ਅੱਛਾ, ਚਲੋ ਕੋਈ ਗੱਲ ਨੀ, ਕੋਈ ਗੱਲ ਨੀ, ਕੰਮ ਪਹਿਲਾਂ ਹੈ ਕੰਮ, ਕਿਉਂਕਿ ਇਹ ਤਾਂ ਵਰਕ ਚਲੋ ਕੋਈ ਗੱਲ ਨੀ ਜੀ, ਆਇਆਂ ਨੂੰ ਜਦੋਂ ਟਾਈਮ ਮਿਲੇ ਜਰੂਰ ਆਇਆ ਕਰੋ।
2: ਤੇ ਇੱਕ ਗਾਣੇ ਦੀ ਫਰਮਾਇਸ਼ ਕਰਨੀ ਹੈ, ਆਪਣੇ ਗੁਰਦਾਸ ਮਾਨ ਸਾਹਿਬ ਦਾ ਕੋਈ ਗਾਣਾ ਲਾ ਦਿਓ।
0: ਪੰਜਾਬੀ ਦਾ, ਅਸੀਂ ਪੰਜਾਬੀ ਨਾਲ ਸੰਬੰਧਿਤ ਅੱਜ ਮੈਂ ਲਾਉਣ ਲੱਗਾ ਗੁਰਦਾਸ ਮਾਨ ਦਾ ਗਾਣਾ, ਮੈਂ ਕੱਢ ਕੇ ਰੱਖਿਆ, ਹੁਣੇ ਸੁਣਾਉਣਾ ਤੁਹਾਨੂੰ।
2: ਬਸ ਕੋਈ ਲਾ
0: ਦਿਓ, ਲਓ ਦੋ ਮਿੰਟ ਚ ਲਾ ਦਿੰਦੇ ਆਪਾਂ। ਸਤਿ ਸ਼੍ਰੀ ਅਕਾਲ,
2: ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ। ਸੋ ਇੱਕ ਦੋਸਤ ਦੀ ਹੋਰ ਕਾਲ ਆ ਰਹੀ ਸੀ ਤੇ ਉਹ ਡਿਸਕਨੈਕਟ ਹੋ ਗਈ, ਤੁਸੀਂ ਕਾਲ ਕਰ ਸਕਦੇ ਹੋ। ਸੋ 647-367-5353 ਸਾਡੇ ਸਟੂਡੀਓ ਦਾ ਨੰਬਰ ਹੈ, 647-367-5353। ਹਾਂਜੀ ਬੀਬੀ ਜੀ, ਸਤਿ ਸ਼੍ਰੀ ਅਕਾਲ।
1: ਹਾਂਜੀ
0: ਸਤਿ ਸ਼੍ਰੀ ਅਕਾਲ,
1: ਹਾਂਜੀ
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਤੁਸੀਂ
1: ਡਾਕਟਰ ਜੀ ਇਹ ਦੱਸਣਾ ਸੀਗਾ, ਮੈਂ ਪੰਜਾਬੀ ਪੜ੍ਹਾਉਂਦੀ ਸੀ, ਉੱਥੇ ਬੱਚਿਆਂ ਨੂੰ ਇੰਨਾ ਧੀਆਂ ਨੂੰ ਇੰਨਾ ਪੇਂਟ ਕੀਤਾ, ਐਵਰੀ ਡੇ ਸਿਖਾ ਲੈਣਾ ਛੋਟੇ ਛੋਟੇ ਅੰਦਰ ਜਾ ਕੇ ਆਪ ਪੜ੍ਹਾਉਂਦੀ ਸੀ, ਇੰਨਾ ਸੋਹਣਾ ਲੱਗਦਾ ਸੀ ਨਾ, ਪੂਰਾ ਰਾਈਡ ਦੱਸਦਾ
0: ਬਹੁਤ ਵਧੀਆ।
1: ਮੂਵੀ ਦਾ ਗਾਣਾ ਜੀ, ਮੂਵੀ
0: ਦਾ ਮੂਵੀ ਚ ਹੈਗਾ, ਇੱਕ ਮੂਵੀ ਚ ਹੈਗਾ ਗਾਣਾ ਹੈ। ਚਲੋ ਸ਼ੁਕਰੀਆ ਜੀ, ਬਹੁਤ ਬਹੁਤ। ਸੋ ਦੋਸਤੋ ਤੁਸੀਂ ਜਿਹੜੇ ਹੋ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਹੈ 11 ਵਜੇ ਤੱਕ, ਤੇ ਸਾਡੇ ਰੇਡੀਓ ਪ੍ਰੋਗਰਾਮ ਦੇ ਮੇਨ ਸਪੌਂਸਰ ਨੇ ਬ੍ਰਮਟਨ ਕੈਸ਼ ਐਂਡ ਕੈਰੀ, ਪੂਰੇ ਕੈਨੇਡਾ ਦੇ ਵਿੱਚ 9 ਵੱਖਰੀਆਂ ਵੱਖਰੀਆਂ ਲੋਕੇਸ਼ਨਸ ਦੇ ਉੱਪਰ ਆਪਣੀਆਂ ਸੇਵਾਵਾਂ ਦੇ ਰਹੇ ਨੇ। ਤੁਸੀਂ ਲੈਣੀ ਹੋਏ ਆਪਣੇ ਘਰ ਦੇ ਕਿਚਨ ਦੀ ਕੋਈ ਗਰੋਸਰੀ, ਲੈਣੀ ਹੋਏ ਕਿਚਨ ਦਾ ਕੋਈ ਬਰਤਨ ਲੈਣਾ ਹੋਵੇ, ਰੈਸਟੋਰੈਂਟ ਦੀ ਕੋਈ ਗਰੋਸਰੀ ਲੈਣੀ ਹੋਵੇ, ਰੈਸਟੋਰੈਂਟ ਦਾ ਕੋਈ ਬਰਤਨ ਲੈਣਾ ਹੋਵੇ, ਡਿਸਪੋਜ਼ੇਬਲ ਦਾ ਸਮਾਨ ਤੁਸੀਂ ਕੋਈ ਲੈਣਾ ਹੋਏ, ਪਰਚੂਨ ਦੇ ਵਿੱਚ ਲੈਣਾ ਹੋਏ, ਬਲਕ ਦੇ ਵਿੱਚ ਲੈਣਾ ਹੋਏ, ਤਾਂ ਤੁਸੀਂ ਫੋਨ ਕਰ ਸਕਦੇ ਹੋ 905-230-3048, 905-230-3048।

0: ਜਾਂ ਪੂਜਾ ਸਮੱਗਰੀ ਚਾਹੀਦੀ ਹੋਏ, ਕਿਸੇ ਵੀ ਕਿਸਮ ਦਾ ਤੁਹਾਨੂੰ ਕੋਈ ਸਮਾਨ ਏ ਟੂ ਜ਼ੈਡ ਚਾਹੀਦਾ ਹੋਏ ਤਾਂ 60,000 ਸਕੁਅਰ ਫੁੱਟ ਦੇ ਵਿੱਚ ਫੈਲਿਆ ਹੋਇਆ ਬ੍ਰਮਟਨ ਕੈਸ਼ ਐਂਡ ਕੈਰੀ ਨੰਬਰ ਯਾਦ ਰੱਖੋ 905-230-4800 9052-30-4800। ਸਤਿ ਸ੍ਰੀ ਅਕਾਲ ਜੀ ਖਲੀਲ ਜੀ, ਜੀ ਆਇਆਂ ਨੂੰ
1: ਜੀ ਸਤਿ ਸ੍ਰੀ ਅਕਾਲ, ਕੈਸੇ ਹੈ ਆਪ?
0: ਬਹੁਤ ਬੜੀਆ ਜੀ, ਬਹੁਤ ਬੜੀਆ, ਆਪ ਸੁਣਾਓ।
1: ਬਸ ਫਜ਼ਲੇ ਤਾਲਾ ਠੀਕ ਹੂੰ। ਆਪ ਜੋ ਬਾਤ ਕਰ ਰਹੇ ਥੇ ਦੋ ਮੋਬਾਈਲ, ਦਰਅਸਲ ਇੰਡੀਆ ਪਾਕਿਸਤਾਨ ਸੇ ਜੋ ਬੰਦੇ ਹੈ, ਪੰਜਾਬ ਸੇ ਆਏ, ਦਿੱਲੀ ਸੇ ਆਏ, ਹੈਦਰਾਬਾਦ ਸੇ ਆਏ, ਤੋ ਉਨਕੇ ਸਾਥ ਆਪਣਾ ਵੋ ਫੋਨ ਇਸ ਲਈ ਰਹਿਤਾ, ਉਸਕੀ ਦੋ ਵਜੂਹਾਤ ਹੈ। ਏਕ ਤੋ ਇੰਡੀਆ ਮੇ ਪੇਮੈਂਟ ਕਾ ਯੇ ਜੋ ਫੋਨ ਪੇ ਸ਼ੁਰੂ ਹੁਆ ਹੈ, ਉਸਮੇ ਉਨਕੋ ਆਸਾਨੀ ਹੋ ਜਾਤੀ ਹੈ। ਔਰ ਦੂਸਰਾ ਇਹ ਕਿ ਇੰਡੀਆ ਮੇ ਆਪ ਗੈਸ ਬੁੱਕ ਕਰਨਾ ਹੈ, ਆਪ ਲਾਈਟ ਕਾ ਬਿੱਲ, ਬਿਜਲੀ ਕਾ ਬਿੱਲ ਪੇ ਕਰਨਾ ਹੈ, ਆਪ ਪਾਣੀ ਕਾ ਕੁਛ ਵੀ, ਤੋ ਉਸਮੇ ਜੋ ਹੈ ਆਪ ਫੌਰੀ ਪੇਮੈਂਟ ਕਰ ਦੇ ਸਕਤੇ, ਕਿਉਂਕਿ ਉਸਮੇ ਵਹਾਂ ਇੱਕ ਬੇਸਿਕ ਚੀਜ਼ ਸ਼ੁਰੂ ਹੋ ਗਈ ਇੰਡੀਆ ਮੇ, ਆਪ ਪਤਾ ਨਹੀਂ ਕਿਤੇ ਸਾਲ ਸੇ ਨਹੀਂ ਗਏ, ਵੋ ਯੇ ਕਿ ਕੋਈ ਵੀ ਚੀਜ਼ ਹੈ ਆਪਕਾ ਰਜਿਸਟਰਡ ਮੋਬਾਈਲ ਸੇ ਬਾਤ ਕਰੋ ਬੋਲਤੇ।
0: ਹਾਂ ਬਿਲਕੁਲ ਬਿਲਕੁਲ।
1: ਅਬ ਯੇ ਰਜਿਸਟਰ ਕਿਆ ਚੀਜ਼ ਹੋਤੀ ਬੋਲੇ, ਤੋ ਰਜਿਸਟਰ ਯੇ ਕਿ ਆਪਕੇ ਆਧਾਰ ਸੇ ਉਸਕਾ ਲਿੰਕ ਹੋਤਾ,
0: ਲਿੰਕ ਹੋਤਾ,
1: ਆਪਕਾ ਪੈਨ ਸੇ ਉਸਕਾ ਲਿੰਕ ਹੋਤਾ, ਤੋ ਇਸ ਲਈ ਆਸਾਨੀ ਕੇ ਲਈ ਰੱਖਤੇ। ਲੇਕਿਨ ਅਬ ਯਹਾਂ ਆਨੇ ਕੇ ਬਾਅਦ ਕੈਨੇਡਾ ਮੇ ਫੋਨ ਵੋ ਸਵਿਚ ਆਫ ਕਰਕੇ ਰੱਖਣਾ ਪੜਤਾ, ਕਿਉਂਕਿ ਉਸਕੇ ਚਾਰਜਸ ਬਹੁਤ ਹੋਤੇ।
0: ਜੀ ਜੀ।
1: ਇੱਕ ਦਫਾ ਮੈਂ ਖੋਲ ਕੇ ਕੁਛ ਕਾਮ ਕੇ ਲਈ ਬਾਤ ਬਾਤ ਕਰਾ, ਇੰਡੀਆ ਮੇ ਕੁਛ ਪੇਮੈਂਟ ਵਗੈਰਾ ਕਰਾ ਬਿਲਡਿੰਗਸ ਕੇ, ਉਸਕੇ ਬਾਅਦ ਮੈਂ ਭੁੱਲ ਗਿਆ, ਕੁਛ ਚਾਏ ਕਾ ਚਾਏ ਕੇ ਲਈ ਉਠਾ ਥਾ, ਕਿਆ ਕਰਨੇ ਗਿਆ ਥਾ ਨਹੀਂ ਮਾਲੂਮ, ਭੁੱਲ ਗਿਆ ਦਰਸ਼ਨ ਸਾਹਿਬ। ਆਪ ਯਕੀਨ ਮਾਨੀਏ, ਡੇਢ ਪੌਨੇ ਦੋ ਘੰਟੇ ਉਹ ਫੋਨ ਮੇਰਾ ਆਨ ਰਹਾ, ਬਾਤ ਨਹੀਂ ਕਰਾ, ਮਤਲਬ ਕਿਸੀ ਸੇ ਬਾਤ ਨਹੀਂ, ਉਹ ਫੋਨ ਹੀ ਆਨ ਕਰਾ, ਤੋ ਨੈਕਸਟ ਬਿੱਲ ਜੋ ਆਇਆ ਵੋ 12,000 ਇੰਡੀਅਨ ਰੁਪੀਸ ਕਾ ਆਇਆ।
0: ਕਿਆ ਬਾਤ ਹੈ, ਕਿਆ ਬਾਤ।
1: ਤੋ ਮੈਂ ਬੋਲਾ ਫੋਨ ਕਰਕੇ ਉਸਕੋ ਪੁੱਛਾ, ਮਤਲਬ ਭਾਈ 12,000 ਕਿਉਂ, ਪਹਿਲੇ ਤੋ ਸਿਰਫ 3,000 ਆਇਆ ਥਾ। ਬੋਲੇ ਸਰ ਯੇ ਫੋਨ ਖੁੱਲਾ ਰੱਖੇ ਥੇ ਆਪ।
0: ਚਲੋ ਬਹੁਤ ਬੜੀਆ।
1: ਬੋਲੇ ਨਹੀਂ, ਜਬ ਫੋਨ ਆਨ ਕਰਤੇ ਹੈ ਤੋ ਆਪਕਾ ਕਨੈਕਟਡ ਇਮੀਡੀਏਟਲੀ ਇੰਟਰਨੈਸ਼ਨਲੀ ਹੋ ਜਾਤਾ, ਔਰ ਅਗਰ ਆਪ

0: ਬਹੁਤ ਖੂਬਸੂਰਤ ਗਾਣਾ ਗੁਰਦਾਸ ਮਾਨ ਜੀ ਦੀ ਆਵਾਜ਼ ਦੇ ਵਿੱਚ ਸੁਣ ਰਹੇ ਸੀ। ਕਿ ਸਾਡੀ ਅੱਜ ਦੀ ਜਿਹੜੀ ਗੱਲਬਾਤ ਪੰਜਾਬੀ ਦੇ ਬਾਰੇ ਹੋ ਰਹੀ ਸੀ, ਅਤੇ ਉਹਦੇ ਬਾਰੇ ਬਹੁਤ ਖੂਬਸੂਰਤ ਗਾਣਾ ਇਹਨਾਂ ਨੇ ਗਾਇਆ ਹੋਇਆ ਤੁਸੀਂ ਸੁਣਿਆ। ਸੋ ਸੁਨੈਣ ਜੀ, ਸਾਡੇ ਸਟੂਡੀਓ ਦਾ ਨੰਬਰ ਹੈ 647-367-5353, ਅਤੇ ਤੁਸੀਂ ਹੀਰ ਦੀ ਕਿਤਾਬ ਪੂਰੀ ਲੈ ਕੇ ਬੈਠੇ ਹੋ। ਸਾਡੇ ਦੋਸਤ ਮਿੱਤਰ ਨੇ ਹੀਰ ਦੀ ਤੁਹਾਡੇ ਤੋਂ ਕੋਈ ਫਰਮਾਇਸ਼ ਨਹੀਂ ਕੀਤੀ। ਚਲੋ ਕੋਈ ਗੱਲ ਨਹੀਂ, ਕਿਸੇ ਦਿਨ ਫੇਰ ਆਪਾਂ ਜ਼ਰੂਰ ਇਹਨੂੰ ਸ਼ੇਅਰ ਕਰਾਂਗੇ। ਤੇ ਅੱਜ ਪੰਜਾਬੀ ਦੇ ਬਾਰੇ ਆਪਾਂ ਗੱਲਬਾਤ ਕਰ ਰਹੇ ਹਾਂ
1: ਜੀ ਜੀ।
0: ਸੋ ਪੰਜਾਬੀ ਦੇ ਬਾਰੇ ਨਾ ਸਾਡੇ ਜਿਹੜੀਆਂ ਗਲਤ ਫਹਿਮੀਆਂ ਲੋਕਾਂ ਦੇ ਵਿੱਚ ਅਗਿਆਨਤਾ ਦੇ ਕਾਰਨ ਥੋੜੀਆਂ ਬਹੁਤੀਆਂ ਫੈਲੀਆਂ ਹੋਈਆਂ। ਪੰਜਾਬੀ ਨੂੰ ਜ਼ਿਆਦਾਤਰ ਜੋੜਿਆ ਜਾਂਦਾ ਸੀ ਜੀ ਪੰਜਾਬੀ ਹੈ ਸਿੱਖਾਂ ਦੀ ਬੋਲੀ, ਐਸੀ ਕੋਈ ਗੱਲ ਹੈ ਨਹੀਂ ਸੀ। ਹੁਣ ਹੌਲੀ ਹੌਲੀ ਇਹ ਸਾਰੀਆਂ ਚੀਜ਼ਾਂ ਨਾ ਲੋਕਾਂ ਦੇ ਸਾਹਮਣੇ ਆ ਗਈਆਂ ਨਾ। ਅਸਲ ਦੇ ਵਿੱਚ ਨਾ ਇਹ ਥੋੜਾ ਜਿਹਾ ਸਿਸਟਮ ਥੋੜਾ ਜਿਹਾ ਇਸ ਤਰ੍ਹਾਂ ਦਾ ਬਣਿਆ ਸੀ ਲੋਕਾਂ ਦੇ ਵਿੱਚ, ਇਹ ਪ੍ਰਚਾਰ ਇਸ ਲੈਵਲ ਦਾ ਹੋ ਗਿਆ ਕਿ ਜਦੋਂ ਅੰਗਰੇਜ਼ਾਂ ਨੇ ਆਪਣੇ ਹਿੰਦੁਸਤਾਨ ਦੇ ਉੱਪਰ ਰਾਜ ਕੀਤਾ ਨਾ, ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਸਾਰੇ ਬਿਫੋਰ ਪਾਰਟੀਸ਼ਨ ਦੀ ਗੱਲ ਹੈ, ਉਦੋਂ ਉਹਨਾਂ ਨੇ ਈਸਾਈ ਮਿਸ਼ਨਰੀਆਂ ਦੀ ਉੱਥੇ ਨਾ ਸਥਾਪਨਾ ਕੀਤੀ ਸੀ। ਈਸਾਈ ਮਿਸ਼ਨਰੀਆਂ ਦਾ ਕੰਮ ਹੀ ਇਹ ਹੁੰਦਾ ਸੀ ਕਿ ਉੱਥੇ ਈਸਾਈ ਧਰਮ ਦਾ ਪ੍ਰਚਾਰ ਕਰਨਾ
1: ਜੀ ਜੀ।
0: ਸੋ ਇਸ ਪ੍ਰਚਾਰ ਨੂੰ ਜਦੋਂ ਦਿਨ ਬ ਦਿਨ ਵੱਧਦਾ ਜਾ ਰਿਹਾ ਸੀ ਨਾ, ਤੇ ਉੱਥੇ ਆਪਣੇ ਫਿਰ ਹਿੰਦੂ ਸਿੱਖ ਮੁਸਲਿਮ ਭਰਾ ਜਿਹੜੇ ਰਹਿੰਦੇ ਸੀ ਉਸ ਸਾਂਝੇ ਪੰਜਾਬ ਦੇ ਵਿੱਚ, ਤੇ ਉਹਨਾਂ ਨੇ ਸੋਚਿਆ ਕਿ ਹੌਲੀ ਹੌਲੀ ਇਹ ਜਿਹੜਾ ਈਸਾਈ ਧਰਮ ਦਾ ਪ੍ਰਚਾਰ ਵੱਧਦਾ ਗਿਆ ਦਿਨ ਬ ਦਿਨ, ਸਾਡੇ ਬਹੁਤ ਸਾਰੇ ਲੋਕ ਈਸਾਈ ਧਰਮ ਦੇ ਵਿੱਚ ਪਰਿਵਰਤਿਤ ਹੁੰਦੇ ਜਾਣਗੇ। ਤੋ ਉਹਨਾਂ ਨੇ ਆਪਣੇ ਵੱਲੋਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ, ਜਿਹਦੇ ਵਿੱਚ ਆਪਣੇ ਮੁਸਲਿਮ ਭਰਾਵਾਂ ਨੇ ਅੰਜੁਮਨੇ ਇਸਲਾਮ ਬਣਾਈ ਸੀ ਇੱਕ ਸੁਸਾਇਟੀ
1: ਜੀ ਜੀ,
0: ਤੇ ਹਿੰਦੂ ਭਰਾਵਾਂ ਨੇ ਆਰੀਆ ਸਮਾਜ ਦੀ ਸਥਾਪਨਾ ਕੀਤੀ ਸੀ, ਤੇ ਸਾਡੇ ਸਿੱਖ ਭਰਾਵਾਂ ਨੇ ਸਿੰਘ ਸਭਾ ਲਹਿਰ ਦੀ ਸਥਾਪਨਾ ਕੀਤੀ ਸੀ। ਸੋ ਉਹਨਾਂ ਨੇ ਨੈਚੁਰਲ ਜਦੋਂ ਜਿਹੜੀਆਂ ਆਪਣੀਆਂ ਸੁਭਾਵਾਂ ਬਣਾਈਆਂ, ਉਹਨਾਂ ਸੁਭਾਵਾਂ ਦਾ ਕੰਮ ਕਾਜ ਚਲਾਉਣ ਵਾਸਤੇ ਉਹਨਾਂ ਨੂੰ ਕਿਸੇ ਨਾ ਕਿਸੇ ਭਾਸ਼ਾ ਦੀ ਵੀ ਜ਼ਰੂਰਤ ਸੀ। ਮੁਸਲਿਮ ਭਰਾਵਾਂ ਨੇ ਅੰਜੁਮਨ ਇਸਲਾਮ ਦਾ ਕੰਮਕਾਜ ਚਲਾਉਣ ਵਾਸਤੇ ਉਰਦੂ ਨੂੰ ਆਪਣੀ ਭਾਸ਼ਾ ਵਜੋਂ ਅਪਣਾ ਲਿਆ। ਹਿੰਦੂ ਭਰਾਵਾਂ ਨੇ ਆਰੀਆ ਸਮਾਜ ਦੇ ਕੰਮਕਾਜ ਨੂੰ ਚਲਾਉਣ ਵਾਸਤੇ ਹਿੰਦੀ ਨੂੰ ਆਪਣੀ ਭਾਸ਼ਾ ਵਜੋਂ ਅਪਣਾ ਲਿਆ, ਤੇ ਸਿੰਘ ਸਭਾ ਲਹਿਰ ਵਾਲਿਆਂ ਨੇ ਆਪਣੀ ਕੰਮਕਾਜ ਨੂੰ ਚਲਾਉਣ ਵਾਸਤੇ ਪੰਜਾਬੀ ਭਾਸ਼ਾ ਨੂੰ ਆਪਣੇ ਵਾਅਦੇ ਵਜੋਂ ਅਪਣਾ ਲਿਆ। ਤੋ ਇਸ ਕਾਰਨ ਨਾ ਥੋੜਾ ਜਿਹਾ ਜੋੜ ਦਿੱਤਾ ਜਾਂਦਾ ਉਸ ਚੀਜ਼ ਨੂੰ। ਅਦਰਵਾਈਜ਼ ਪੰਜਾਬੀ ਦਾ ਜੇ ਇਤਿਹਾਸ ਦੇਖਿਆ ਜਾਵੇ ਨਾ, ਤੇ 12ਵੀਂ 13ਵੀਂ ਸਦੀ ਵਿੱਚ ਬਾਬਾ ਫਰੀਦ ਜੀ ਹੋਏ ਨੇ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਾਮਿਲ ਕੀਤੀ ਹੋਈ, ਔਰ ਉਹਨਾਂ ਦੀ ਬਾਣੀ ਇੰਨੀ ਸ਼ੁੱਧ ਪੰਜਾਬੀ ਦੇ ਵਿੱਚ ਲਿਖੀ ਹੋਈ ਹੈ। ਸੋ ਜੇ 12ਵੀਂ 13ਵੀਂ ਸਦੀ ਚ ਬਾਬਾ ਫਰੀਦ ਜੀ ਇੰਨੀ ਸ਼ੁੱਧ ਪੰਜਾਬੀ ਦੇ ਵਿੱਚ ਲਿਖ ਸਕਦੇ ਹਨ, ਤੇ ਉਹ ਕੋਈ ਇੱਕ ਦਿਨ ਦੇ ਵਿੱਚ ਤਾਂ ਉਹ ਬਣ ਨਹੀਂ ਗਈ ਪੰਜਾਬੀ। ਇਹਦਾ ਮਤਲਬ ਉਸ ਤੋਂ ਵੀ ਸੈਂਕੜੇ ਹਜ਼ਾਰਾਂ ਸਾਲ ਪੁਰਾਣੀ 8ਵੀਂ 9ਵੀਂ ਸਦੀ ਦੇ ਨਮੂਨੇ ਮਿਲਦੇ ਨਾਥਾਂ ਜੋਗੀਆਂ ਦੀ ਪੰਜਾਬੀ ਭਾਸ਼ਾ ਦੇ 8ਵੀਂ 9ਵੀਂ ਸਦੀ ਦੇ, ਲੇਕਿਨ ਉਸ ਤੋਂ ਵੀ ਪਿੱਛੇ ਇਸ ਦਾ ਇਤਿਹਾਸ ਜਾਂਦਾ। ਜੇ ਇਤਿਹਾਸਕ ਪੱਖ ਤੋਂ ਦੇਖੀਏ ਤਾਂ ਇਸਦਾ ਜਿਹੜਾ ਸੰਬੰਧ ਹੈ ਨਾ, ਉਹ ਵੈਦਿਕ ਸੰਸਕ੍ਰਿਤ ਦੇ ਨਾਲ ਜੁੜਦਾ, ਬਹੁਤ 5-5.5 ਹਜ਼ਾਰ ਸਾਲ ਅੱਜ ਤੋਂ ਪੁਰਾਣਾ
1: ਜੀ ਜੀ।
0: ਸੋ ਪੰਜਾਬੀ ਹਰ ਉਸ ਪੰਜਾਬੀ ਦੀ ਹੈ ਜਿਹੜਾ ਪੰਜਾਬੀ ਬੋਲਦਾ ਹੈ, ਨਾ ਉਹ ਹਿੰਦੂ ਦੀ ਕਿਸੇ ਦੀ, ਨਾ ਉਹ ਸਿੱਖ ਦੀ ਹੈ, ਨਾ ਉਹ ਕਿਸੇ ਮੁਸਲਿਮ ਦੀ, ਨਾ ਉਹ ਕਿਸੇ ਈਸਾਈ ਦੀ। ਜਿਹੜਾ ਵੀ ਦੋਸਤ ਮਿੱਤਰ ਭੈਣ ਭਰਾ ਪੰਜਾਬੀ ਬੋਲਦਾ ਦੁਨੀਆਂ ਵਿੱਚ, ਕਿਤੇ ਵੀ ਉਹ ਵੱਸਦਾ, ਕਿਸੇ ਵੀ ਜਾਤ ਪਾਤ ਮਜ਼ਹਬ ਧਰਮ ਨਾਲ ਸੰਬੰਧ ਰੱਖਦਾ, ਪੰਜਾਬੀ ਉਹਦੀ ਮਾਤ ਬੋਲੀ ਹੈ, ਪੰਜਾਬੀ ਉਸਦੀ ਭਾਸ਼ਾ ਹੈ। ਸੋ ਤੁਸੀਂ ਪੰਜਾਬੀ ਮਾਂ ਬੋਲੀ ਦੇ ਹਵਾਲੇ ਤੋਂ ਕੁਝ ਕਹਿਣਾ ਚਾਹੋ ਜਾਂ ਕੁਝ ਲਿਖਿਆ ਹੋਵੇ ਤੁਸੀਂ ਸਰੋਤਿਆਂ ਦੇ ਨਾਲ ਸ਼ੇਅਰ ਕਰਨਾ ਚਾਹੋ
1: ਤਾਂ। ਇਹ ਯੂਕੇ ਤੋਂ ਮੇਰੇ ਇੱਕ ਦੋਸਤ ਨੇ ਜੀ, ਰਾਣਾ ਰਣਜੀਤ ਸਿੰਘ
0: ਜੀ ਜੀ ਜੀ,
1: ਇਹ ਉਹਨਾਂ ਦਾ ਲਿਖਿਆ ਹੋਇਆ ਹੈ ਪੰਜਾਬੀ ਉੱਤੇ ਕਲਾਮ ਹੈ।
0: ਹਾਂ ਚਲੋ, ਇਹਦੇ ਦੋ ਬੰਦ ਜ਼ਰੂਰ ਸਾਡੇ ਨਾਲ ਸ਼ੇਅਰ ਕਰੋ।

0: ਹਾਂਜੀ ਜਤਿੰਦਰ ਜੀ ਇੰਜੋਏ ਕੀਤਾ?
1: ਹਾਂ
0: ਨਹੀਂ ਨਹੀਂ ਸਾਡੇ ਹੁਸੈਨ ਗਲੇ ਦੇ ਵਿੱਚ ਬਹੁਤ ਰਸ ਹੈ, ਗਲੇ ਦੇ ਵਿੱਚ ਬਹੁਤ, ਕਿਉਂਕਿ ਪਰਮਾਤਮਾ ਨੇ ਗਲਾ ਵੀ ਬਹੁਤ ਖੂਬਸੂਰਤ ਦਿੱਤਾ ਤੇ ਆਵਾਜ਼ ਵੀ ਬਹੁਤ ਖੂਬਸੂਰਤ ਦਿੱਤੀ ਹੈ, ਤੇ ਬਾਕੀ ਗਾਇਕੀ ਉਹ ਕਹਿੰਦੇ ਵੀ ਗਾਣਾ ਹੈ ਉਸਦਾ ਜਿਹਨੂੰ ਗਾਣਾ ਆਉਂਦਾ ਹੋਵੇ, ਸਾਜ਼ ਉਹਦਾ ਜਿਹਨੂੰ, ਸਾਜ਼ ਉਹਦਾ ਜਿਹਨੂੰ ਵਜਾਉਣਾ ਆਉਂਦਾ, ਗਾਣਾ ਉਹਦਾ ਜਿਹਨੂੰ ਗਾਣਾ ਆਉਂਦਾ।
1: ਲਾਈਵ ਵੀ ਇੰਨਾ ਸੋਹਣਾ ਗਾ ਰਹੇ ਨੇ, ਦੇਖ ਲੋ ਜੇ ਜਿੱਦਾਂ ਅੱਜ ਕੱਲ
0: ਦੋਸਤੋ ਤੁਸੀਂ ਜੁੜਿਓ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਅੱਜ ਦੇ ਪ੍ਰੋਗਰਾਮ ਦੇ ਵਿੱਚ ਰਹਿ ਗਿਆ, 6-7 ਮਿੰਟ ਬਾਕੀ ਨੇ, ਤੇ ਸਾਡੇ ਸਪੌਂਸਰਡ ਕੁਝ ਇੱਕ ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ, ਬੀਬੀਆਂ ਭੈਣਾਂ ਨੇ ਕੋਈ ਟ੍ਰੀਟਮੈਂਟ ਲੈਣਾ ਹੋਵੇ ਹੇਅਰਸ ਦਾ ਜਾਂ ਕੋਈ ਬਿਊਟੀ ਦਾ, ਕੋਈ ਵੀ ਟ੍ਰੀਟਮੈਂਟ ਲੈਣਾ ਹੋਵੇ, ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਅਸਥੈਟਿਕ ਡਿਪਲੋਮਾ ਜਾਂ ਇਸ ਫੀਲਡ ਦੇ ਵਿੱਚ ਹੋਰ ਕੋਈ ਐਡਵਾਂਸ ਡਿਪਲੋਮਾ ਕਰਨਾ ਹੋਵੇ, ਤੁਸੀਂ ਕਿਸੇ ਕਿਸਮ ਦੀ ਕੋਈ ਜਾਣਕਾਰੀ ਲੈਣੀ ਹੋਵੇ, ਫੋਨ ਨੰਬਰ ਯਾਦ ਰੱਖੋ 9053996110905-391-1810, ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ। ਤੁਸੀਂ ਕੋਈ ਪ੍ਰੋਪਰਟੀ ਲੈਣੀ ਹੈ, ਤੁਸੀਂ ਕੋਈ ਪ੍ਰੋਪਰਟੀ ਵੇਚਣੀ ਹੈ, ਪ੍ਰੋਪਰਟੀ ਲੀਜ਼ ਤੇ ਲੈਣੀ ਹੈ ਜਾਂ ਲੀਜ਼ ਤੇ ਦੇਣੀ ਹੈ, ਤਾਂ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਬਹੁਤ ਹੀ ਕੁਆਲੀਫਾਈਡ, ਬਹੁਤ ਹੀ ਤਜਰਬੇਕਾਰ ਰੀਅਲ ਸਟੇਟ ਦੇ ਜਾਣੂ ਇੰਦਰ ਅਰੋੜਾ ਤੇ ਰਮਨ ਕਥੂਰੀਆ ਜੀ ਨਾਲ ਸੰਪਰਕ ਕਰ ਸਕਦੇ ਹੋ। ਬੜੀ ਡਿਟੇਲ ਦੇ ਵਿੱਚ, ਬੜੀ ਟ੍ਰਾਂਸਪੇਰੈਂਸੀ ਦੇ ਨਾਲ ਤੁਹਾਡੀ ਪ੍ਰੋਪਰਟੀ ਦੀ ਮੋਰਗੇਜ ਦੇ ਬਾਰੇ, ਤੁਹਾਡੀ ਡਾਊਨ ਪੇਮੈਂਟ ਦੇ ਬਾਰੇ, ਹੋਰ ਜੋ ਵੀ ਡਾਕੂਮੈਂਟੇਸ਼ਨ ਦੀ ਜ਼ਰੂਰਤ ਹੁੰਦੀ ਹੈ ਪ੍ਰੋਪਰਟੀ ਲੈਣ ਦੇਣ ਵੇਲੇ, ਹਰ ਇੱਕ ਚੀਜ਼ ਦੀ ਬੜੀ ਤੁਹਾਡੇ ਨਾਲ ਡਿਟੇਲ ਦੇ ਵਿੱਚ ਡਿਸਕਸ਼ਨ ਕਰਕੇ ਤੁਹਾਨੂੰ ਆਪਣੀ ਰਾਏ ਦੇਣਗੇ। ਫੋਨ ਨੰਬਰ ਨੋਟ ਕਰੋ 416-525-7400-416-525-7400। ਸੋ ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਸਾਡਾ ਤੁਹਾਡਾ ਸਾਥ 11 ਵਜੇ ਤੱਕ ਹੈ, ਅਸੀਂ ਮਿਲਦੇ ਹਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ। ਗੱਲਾਂ ਬਾਤਾਂ ਅਸੀਂ ਕਰ ਰਹੇ ਸੀ ਮਾਂ ਬੋਲੀ ਪੰਜਾਬੀ ਦੀਆਂ, ਮਾਂ ਬੋਲੀ ਪੰਜਾਬੀ ਦੇ ਬਾਰੇ ਤੁਹਾਡੇ ਹੁਸਨੈਣ ਜੀ ਇੱਕ ਬਾਬਾ ਨਜ਼ਮੀ ਜੀ ਨੇ ਵੀ ਬੜੀਆਂ ਖੂਬਸੂਰਤ, ਬਹੁਤ ਕਮਾਲ ਕਮਾਲ ਦੀਆਂ ਨਜ਼ਮਾਂ ਜਿਹੜੀਆਂ ਉਹਨੇ ਲਿਖਿਆ
2: ਜੀ ਜੀ,
0: ਤੇ ਉਹਨਾਂ ਦੇ ਤੁਹਾਡੇ ਧਿਆਨ ਦੇ ਵਿੱਚ ਹੈ ਕੋਈ ਉਹਨਾਂ ਦੀ ਕੋਈ ਕੋਈ ਨਜ਼ਮ, ਕੋਈ ਲਾਈਨ ਆ ਕੋਈ ਉਹਨਾਂ ਨੇ ਲਿਖੀਆਂ ਹੋਏ?
2: ਬਾਬਾ ਜੀ ਤੇ ਜੀ ਤੁਹਾਨੂੰ ਪਤਾ ਫਿਰ ਜਿੱਥੇ ਕਲਮ ਚੁੱਕਦੇ ਨੇ।
0: ਹਾਂ ਹਾਂ,
2: ਤੇ
0: ਇੱਕ ਖੂਬਸੂਰਤ ਲਾਈਨਾਂ ਮੈਂ ਇੱਕ ਦਿਨ ਪੜ੍ਹ ਰਿਹਾ ਸੀ, ਮੈਨੂੰ ਬੜੀਆਂ ਅੱਛੀਆਂ ਲੱਗੀਆਂ ਉਹਨਾਂ ਦੀਆਂ। ਉਹਨਾਂ ਨੇ ਲਿਖਿਆ ਸੀ ਕਿ ਅੰਬਰ ਦਾ ਮੈਂ ਬੂਹਾ ਖੋਲ ਕੇ ਦੇਖਾਂਗਾ,
2: ਹਾਏ ਹਾਏ,
0: ਅੰਬਰ ਦਾ ਮੈਂ ਬੂਹਾ ਖੋਲ ਕੇ ਦੇਖਾਂਗਾ, ਰੱਬ ਦੇ ਨਾਲ ਪੰਜਾਬੀ ਬੋਲ ਕੇ ਦੇਖਾਂਗਾ।
2: ਕੀ ਬਾਤ ਹੈ,
0: ਅੰਬਰ ਦਾ ਮੈਂ ਬੂਹਾ ਖੋਲ ਕੇ ਦੇਖਾਂਗਾ, ਰੱਬ ਦੇ ਨਾਲ ਪੰਜਾਬੀ ਬੋਲ ਕੇ ਦੇਖਾਂਗਾ, ਕਿਹੜੀ ਬੋਲੀ ਨਿਆਰੀ ਮੇਰੀ ਬੋਲੀ ਤੋਂ, ਵੱਡੀ ਰਾਜਕੁਮਾਰੀ ਮੇਰੀ ਬੋਲੀ ਤੋਂ, ਉਹਦੇ ਤੱਕੜ ਉੱਤੇ ਤੋਲ ਕੇ ਦੇਖਾਂਗਾ ਤੇ ਰੱਬ ਦੇ ਨਾਲ ਪੰਜਾਬੀ ਬੋਲ ਕੇ ਦੇਖਾਂਗਾ। ਰੱਬ ਦੇ ਨਾਲ ਪੰਜਾਬੀ ਬੋਲਦਾ, ਦੇਖੋ ਕਵੀ ਦੀ ਕਲਪਨਾ ਜਿਹੜੀ, ਕਵੀ ਦੀ ਇਮੈਜੀਨੇਸ਼ਨ ਜਿਹੜੀ ਕਿੱਥੋਂ ਤੱਕ ਪਹੁੰਚ ਗਈ, ਉਹ ਕਹਿੰਦਾ ਮੈਂ ਅੱਲਾ ਤਾਲਾ ਉਸ ਰੱਬ ਦੇ ਨਾਲ ਵੀ ਪੰਜਾਬੀ ਚ ਗੱਲ ਕਰੂੰਗਾ। ਦੇਖੋ
2: ਨਹੀਂ ਜੀ, ਨਜ਼ਮੀ ਸਾਹਿਬ ਦੀ ਤੇ ਇੱਕ ਇੱਕ ਲਾਈਨ ਬਾਬਾ ਜੀ ਨੇ ਇੱਕ ਜਗ੍ਹਾ ਲਿਖਿਆ ਕਿ ਬੇਹਿੰਮਤੇ ਨੇ ਜਿਹੜੇ ਲੋਕੀ, ਬੇਹਿੰਮਤੇ ਨੇ ਜਿਹੜੇ ਬਹਿ ਕੇ
0: ਸ਼ਿਕਵਾ
2: ਕਰਨ ਮੁਕਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ
0: ਪੱਥਰਾਂ ਦਾ, ਮੰਜ਼ਿਲ ਦੇ ਮੱਥੇ ਤੇ ਹਮੇਸ਼ਾ ਤਖਤੀ ਲੱਗਦੀ ਉਹਨਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨਕਸ਼ਾ ਆਪਣੇ ਸਫ਼ਰਾਂ
2: ਆਪਣੇ ਸਫ਼ਰਾਂ
0: ਤੇ। ਬਾਬਾ ਨਜ਼ਮੀ, ਬਾਬਾ ਨਜ਼ਮੀ ਸੀ ਜੀ, ਕਮਾਲ ਦੀ ਉਹਨਾਂ ਦੀ ਪਰਸਨੈਲਿਟੀ ਹੈ ਤੇ ਕਮਾਲ ਦੀ ਪੇਸ਼ਕਾਰੀ ਹੈ। ਮੈਨੂੰ ਯਾਦ ਹੈ 2-3 ਸਾਲ ਪਹਿਲੇ ਨਾ ਇੱਥੇ ਸਾਡੇ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਵੀ ਇੱਕ ਵਾਰ ਆਏ
2: ਜੀ ਜੀ,
0: ਤੇ ਉਹਨਾਂ ਨੇ ਨਜ਼ਮ ਇੱਕ ਬੋਲੀ ਤੇ ਆਡੀਅੰਸ ਬੈਠੀ ਹੋਈ ਸੀ, ਇੱਕ ਹੋਰ ਕਰਦਿਆਂ ਕਰਦਿਆਂ ਨਾ 6-7 ਉਹਨਾਂ ਤੋਂ ਨਜ਼ਮਾਂ ਸੁਣੀਆਂ ਐਡੀਆਂ ਖੂਬਸੂਰਤ। ਤੇ ਚਲੋ ਉਹਨਾਂ ਵਿਚਾਰਿਆਂ ਨੇ ਇਹ ਨਹੀਂ ਸੀ ਵੀ ਉਹਨਾਂ ਨੇ ਕਿਹਾ ਵੀ ਮੈਨੂੰ ਪੈਸੇ ਦਿਓ ਜਾਂ ਨਾ ਦਿਓ, ਪਰ ਉੱਥੇ ਮੈਂ ਦੇਖਿਆ ਡਾਲਰਾਂ ਦੀ ਬਰਸਾਤ ਹੁੰਦੀ ਉਹਨਾਂ ਦੇ ਉੱਪਰ, ਉਹਨਾਂ ਦੇ ਕਮਾਲ ਹੀ ਹੋ ਗਈ, ਇੰਨੇ ਜਿੰਨੇ ਲੋਕਾਂ ਨੇ ਖੁਸ਼ ਹੋ ਕੇ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ, ਉਹਨਾਂ ਨੂੰ ਐਪਰੀਸ਼ੀਏਟ ਕੀਤਾ। ਤੇ ਬਾਬਾ ਨਜ਼ਮੀ ਜ਼ਿੰਦਾਬਾਦ, ਬਹੁਤ ਖੂਬਸੂਰਤ ਸ਼ਾਇਰ ਨੇ ਤੇ ਬੜੀ ਪਿਆਰੀ ਉਹਨਾਂ ਦੀ ਰਚਨਾ ਤੇ ਪੇਸ਼ਕਾਰੀ ਵੀ ਉਹਨਾਂ ਦੀ ਬੜੀ ਖੂਬਸੂਰਤ ਹੈ। ਔਰ ਇੱਕ ਸੁਨੈਣ ਜੀ ਤੁਸੀਂ ਦੇਖਿਆ ਉਹਨੂੰ, ਉਹਨਾਂ ਨੇ ਨਾ ਇੱਕ ਹੋਰ ਜਿਹੜਾ ਉਹਨਾਂ ਦੀ ਲੇਖਣੀ ਦਾ ਜਿਹੜਾ ਆਸਪੈਕਟ ਮੈਂ ਦੇਖਿਆ, ਹਮੇਸ਼ਾ ਉਹਨਾਂ ਨੇ ਸਮੇਂ ਦੀ ਸਰਕਾਰ ਦੀ ਖਿਲਾਫਤ ਕੀਤੀ ਹੈ, ਕਦੇ ਆਪਣੇ ਆਪ ਨੂੰ ਸਮਾਜਿਕ ਬੰਧਨਾਂ ਦੇ ਵਿੱਚ, ਰਾਜਨੀਤਿਕ ਬੰਧਨਾਂ ਦੇ ਵਿੱਚ, ਜਿੱਦਾਂ ਇੱਕ ਕਵੀ ਦਾ ਫਰਜ਼ ਹੁੰਦਾ ਨਾ ਕਿ ਜੋ ਕੁਝ ਉਹ ਦੇਖਦਾ ਸੱਚ ਲੋਕਾਂ ਦੇ ਸਾਹਮਣੇ ਪ੍ਰਸਤੁਤ ਕਰੇ, ਉਹਨਾਂ ਨੇ ਵਾਕਿਆ ਇੱਕ ਸੱਚੇ ਸੁੱਚੇ ਕਵੀ ਦਾ ਜਿਹੜਾ ਫਰਜ਼ ਹੈ ਨਾ ਨਿਭਾਇਆ, ਨਿਭਾ ਵੀ ਨਹੀਂ ਰਹੇ ਨੇ। ਪਰਮਾਤਮਾ ਉਹਨਾਂ ਦੀ ਉਮਰ ਲੰਬੀ ਕਰੇ, ਪਰਮਾਤਮਾ ਨੂੰ ਤੰਦਰੁਸਤੀ ਦੇਵੇ, ਅਜੇ ਹੋਰ ਪੰਜਾਬੀ ਸਾਹਿਤ ਨੂੰ ਬੜੀਆਂ ਉਹਨਾਂ ਤੋਂ ਉਮੀਦਾਂ ਨੇ। ਸੋ ਦੋਸਤੋ ਤੁਸੀਂ ਜੁੜਿਓ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ, ਤੇ ਹੁਣ ਟਾਈਮ ਰਹਿ ਗਏ 2-3 ਮਿੰਟ ਬਾਕੀ ਹੈ। ਉਸਨੈਣ ਜੀ ਤੁਸੀਂ ਕੋਈ ਗੱਲਬਾਤ ਕਰਨੀ ਚਾਹੋ ਸਾਡੇ ਸਰੋਤਿਆਂ ਦੇ ਨਾਲ ਕਰ ਸਕਦੇ ਹੋ। ਅਸੀਂ ਹੁਣ ਮਿਲਾਂਗੇ ਕੱਲ ਵੀਰਵਾਰ ਹੋ ਜਾਣਾ 10 ਵਜੇ ਤੋਂ ਲੈ ਕੇ 11 ਵਜੇ ਤੱਕ, ਫਿਰ ਆਪਾਂ ਦੋਸਤਾਂ ਨਾਲ ਗੱਲਾਂ ਬਾਤਾਂ ਕਰਾਂਗੇ ਕਿਸੇ ਨਵੇਂ ਵਿਸ਼ੇ ਦੇ। ਅੱਜ ਜਿਹੜੀ ਗੱਲ ਸ਼ੁਰੂ ਕੀਤੀ ਸੀ ਨਾ ਜੀ ਅਸੀਂ ਟੈਲੀਫੋਨ ਵਾਲੀ,
2: ਜੀ ਜੀ,
0: ਉਸ ਗੱਲ ਨੂੰ ਅਸੀਂ ਅੱਗੇ ਵਧਾਵਾਂਗੇ ਕੱਲ
2: ਜੀ। ਠੀਕ,
0: ਟੈਲੀਫੋਨ ਦੇਖੋ ਬਹੁਤ ਸਾਨੂੰ ਇਹਦਾ ਫਾਇਦਾ ਹੈ, ਲੇਕਿਨ ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਇਹ ਨਿਗਲ ਗਿਆ, ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਇਹ ਖਾ ਗਿਆ। ਇਹ ਜਿਹੜੀ ਕਮਿਊਨੀਕੇਸ਼ਨ, ਇਹ ਜਿਹੜੇ ਸੁਨੇਹੇ ਪੱਤੇ ਪਹੁੰਚਾਉਣ ਦੀ ਜਿਹੜੀ ਪ੍ਰਥਾ ਹੈ, ਕਿੱਥੋਂ ਸ਼ੁਰੂ ਹੋਈ ਸੀ ਤੇ ਅੱਜ ਕਿੱਥੇ ਪਹੁੰਚ ਗਈ ਹੈ, ਇਹ ਆਪਾਂ ਕੱਲ ਆਪਣੇ ਦੋਸਤਾਂ ਨਾਲ ਗੱਲਬਾਤ ਕਰਾਂਗੇ। ਤੇ ਹੁਣ ਆਪਾਂ ਦੋਸਤਾਂ ਤੋਂ ਲੈਨੇ ਇਜਾਜ਼ਤ, ਕੱਲ ਸਭ ਕੁਝ ਠੀਕ ਠਾਕ ਰਿਹਾ ਤੇ ਆਪਾਂ ਫਿਰ ਮਿਲਾਂਗੇ 10 ਵਿੱਚ, ਤੇ ਤਦ ਤੱਕ ਦੇ ਲਈ ਦਿਓ ਇਜਾਜ਼ਤ। ਦੋਸਤੋ ਮਿੱਤਰੋ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਖੁਸ਼ ਰਹੋ, ਆਬਾਦ ਰਹੋ ਤੇ ਜ਼ਿੰਦਾਬਾਦ।

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ। ਕਾਲ ਕਰੋ 905-840-7135, 905-840-7135 या टेक्स्ट मैसेज करो 416-450-6680-416-450-6680 या ईमेल करो sales@paradisedevelopments.com। वधेरे जानकारी लिए विजिट करो paradisedevelopments.com।
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
3: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557। SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ, ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ, ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नु मिलेगी ते जिंदगी दी सब तो प्यारी दौलत बच्चे किस कोल रहनगे
4: SNS लॉयर्स को इन सारे सवालों दे जवाब ते तुहाडे हक ले लड़न वास्ते लियाकत है अपने हक जानन ले या सलाह लेन ले आज ही SNS लॉयर्स नु कॉल करो 416-655-2000
5: किसी ने भी अगर कार वैन SUV लेना टॉप टॉप टॉप दा नाम इक्को है ओ है एरन मिल्स एक्यूरा दे जगदीप भला अते करण शर्मा नु कॉल करो नंबर वन सर्विस नंबर वन रेट्स प्रोफेशनल अते ऑनेस्ट टीम ते रिलायबल सो कार वैन SUV कोई भी लेना होवे एरन मिल्स एक्यूरा 905-828-5800 905-828-5800 ते कॉल करो Video 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋਰ ਰੋਡ ਐਬਨੀਜ਼ਰ 7 ਦਿਨ ਖੁੱਲ੍ਹੇ ਨੇ 11 ਤੋਂ 8 905-204-1313 905-204-1313 ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 647-504-1557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ

ਚਾਲ ਨੇ ਸਭ ਦੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਦਾ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ। ਕਿਵੇਂ ਹੋ, ਕੀ ਹਾਲ ਚਾਲ ਨੇ? ਬੱਲੇ ਬੱਲੇ ਠੀਕ ਠਾਕ ਹੋ? ਕਮਾਲ ਦੀ ਸ਼ਾਮ ਹੈ, ਧੁੱਪ ਨਿਕਲੀ ਹੈ, ਗਰਮੀ ਐਨ ਕੜਾਕੇਦਾਰ ਜਿਹਨੂੰ ਕਹਿੰਦੇ ਆ। ਸੋ ਗਰਮੀ ਦਾ ਮੌਸਮ ਇੰਜੋਏ ਕਰੋ ਯਾਰ, ਗਰਮੀ ਦੀ ਉਡੀਕ ਸੀਗੀ ਹੁਣ ਆ ਗਈ, ਹੁਣ ਖੁੱਲ੍ਹ ਕੇ ਬਾਹਰ ਨਿਕਲੋ ਅਤੇ ਟੀ ਸ਼ਰਟਾਂ ਸ਼ੋਰਟਸ ਸਮਰ ਕੱਪੜੇ ਪਾ ਕੇ ਇੰਜੋਏ ਕਰੋ। ਸੋ ਅਸੀਂ ਤੁਹਾਡੇ ਨਾਲ ਲਾਉਂਦੇ ਹਾਂ ਰੌਣਕਾਂ, ਸਜਾਉਂਦੇ ਹਾਂ ਅੱਜ ਦੀ ਇਸ ਸੋਹਣੀ ਜੀ ਮਿੱਠੀ ਜੀ ਸ਼ਾਮ ਨੂੰ। ਅਤੇ ਮਿਡ ਵੀਕ ਹੈ, ਕੱਲ੍ਹ ਨੂੰ ਫਰਾਈਡੇ ਜੂਨੀਅਰ, ਪਰਸਨ ਨੂੰ ਫਰਾਈਡੇ ਲੈ ਲਿਆ ਕੰਮ, ਵੀ ਵੀਕਐਂਡ ਨੇੜੇ ਹੀ ਹੈ। ਅਤੇ ਕੀ ਪਲੈਨ ਹੈ ਅੱਜ, ਫਿਰ ਕਿੱਥੇ ਜਾ ਰਹੇ ਹੋ, ਕੀ ਕਰ ਰਹੇ ਹੋ, ਕੀ ਤੁਸੀਂ ਅੱਜ ਰਨਿੰਗ ਕਰਨ ਜਾ ਰਹੇ ਹੋ, ਸਾਈਕਲਿੰਗ ਕਰਨ ਜਾ ਰਹੇ ਹੋ, ਬੀਚ 'ਤੇ ਜਾ ਰਹੇ ਹੋ, ਲੇਕ 'ਤੇ ਜਾ ਰਹੇ ਹੋ? ਜਿਹੜੇ ਯਾਰ ਪੂਲਾਂ ਵਾਲੇ ਲੋਕ ਨੇ ਉਹ ਲੱਕੀ ਨੇ, ਹੋਵੇ ਘਰੇ ਬਣਿਆ ਹੋਇਆ ਪੂਲ ਯਾਰ, ਆਰਾਮ ਨਾਲ ਸ਼ਾਮ ਨੂੰ ਬੰਦਾ ਕੰਮ ਤੋਂ ਘਰੇ ਆਵੇ ਅਤੇ ਪੂਲ 'ਚ ਮਾਰੇ ਛਾਲ ਹੈ, ਉਹਦੀ ਵਰਗੀ ਰੀਸ ਕੋਈ ਨਹੀਂ। ਚਲੋ ਜੀ, ਕਿਸ ਕੋਲ ਹੈਗਾ ਪੂਲ, ਸਾਨੂੰ ਵੀ ਸਾਥ ਲਿਆ ਕਰੋ ਯਾਰ। ਸੋ ਆਮ ਜਸਟ ਜੋਕਿੰਗ, ਨੰਬਰ ਹੈ ਆਪਣਾ 905-673-3337-9053-3337, ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਸੋ ਆ ਜਾਓ, ਲਾਈਏ ਰੌਣ ਕੇ, ਕੀ ਸੁਣਨਾ, ਕੀ ਸੁਣਾਈਏ ਗੋਰੀ ਗੋਰੀ ਵੀਣੀ ਨੂੰ ਹੈ। ਕਿੱਡਾ ਸੋਹਣਾ ਗਾਣਾ ਯਾਰ ਗਾਇਆ ਸ਼ੇਰਾ ਸਾਹਿਬ ਨੇ, ਵਾਹ ਕਿਆ ਬਾਤ ਹੈ।

0: क्या बात है, यही लाइए नहीं अज तक यार, नवी कोई लाओ यार भी, बोतलां बोतलां ला गाना पता तो लगेगी, मिड वीक आ गया लावांगे थोड़े लिए, ला के दो पैग है लगता सारा पिंड मित्रां दा, सो कई तो एक पैग नाल ही सर जांदा, बस बड़का मारदे फिरदे है, कई दोवां पैगां नाल लगता सारा पिंड मित्रां दा, कई हैगे है यार जिहड़े थोड़े जिहे भारे बंदे हुंदे आ, उहनां नूं फिर हुंदा कि अठ दस पैग लाइए तां गल बणदी है, बट ਮੈਨੂੰ ਆਈ ਸੀ ਨਾ ਕਿਸੇ ਦੀ ਕਾਲ ਇੱਕ ਦਿਨ ਵੀ ਭਾਜੀ ਮੈਂ ਤਾਂ ਪੂਰੀ ਬੋਤਲ ਹੀ ਖਤਮ ਕਰਤੀ ਤੇ ਸਵੇਰੇ ਆਰਾਮ ਨਾਲ ਉੱਠੇ, ਮੈਂ ਕਿਹਾ ਭਰਾਵਾ ਇੰਨੀ ਨਾ ਗੱਲ ਹਵਾ 'ਚ ਛੱਡਿਆ ਕਰੋ ਕਿ ਪੂਰੀ ਬੋਤਲ ਖਤਮ ਕਰਕੇ ਸਵੇਰੇ ਬੰਦੇ ਨੂੰ ਫੀਲ ਹੀ ਨਾ ਹੋਵੇ, ਐਂ ਕਿਵੇਂ ਹੋ ਸਕਦਾ, ਸੋ ਹੈਗੇ ਆ ਕੁਝ ਕੁ ਲੋਕ ਜਿਹੜਾ ਥੋੜੇ ਆ ਬਸ ਆਪਣੀ ਟੌਰ ਜੀ ਬਣਾਉਣ ਨੂੰ ਕਹਿ ਦਿੰਦੇ ਆ, ਕਿੱਥੋਂ ਨੂੰ ਯਾਦ ਹੋਊਗਾ। ਇੱਕ ਵੀਰ ਦੀ ਖਨੀ ਕਾਲ ਆਈ ਕਹਿੰਦੇ ਨਾ ਵੀ ਮੈਂ ਪੂਰੀ ਇੱਕ ਜੈਕ ਡੈਨੀਅਲ ਦੀ ਬੋਤਲ ਰਾਤ ਪੀਤੀ ਤੇ ਸਵੇਰੇ ਅੱਜ ਆਰਾਮ ਨਾਲ ਉੱਠੇ, ਕੋਈ ਤਕਲੀਫ ਨਹੀਂ, ਕੋਈ ਸਿਰ ਨਹੀਂ ਘੁੰਮਿਆ। ਮੈਂ ਕਿਹਾ ਠੀਕ ਹੈ ਭਾਜੀ ਤੁਹਾਡੀ ਵੀ ਗੱਲ ਮੰਨ ਲੈਂਦੇ ਹਾਂ, ਸੋ ਚਲੋ ਖੈਰ ਹਰੇਕ ਦੀ ਆਪਦੀ ਆਪਦੀ ਕਪੈਸਿਟੀ ਹੁੰਦੀ ਹੈ, ਆਪਦੀ ਕਪੈਸਿਟੀ ਅਨੁਸਾਰ ਤੁਸੀਂ ਖਾਇਆ ਪੀਆ ਕਰੋ, ਕਿਸੇ ਨੂੰ ਦੇਖ ਕੇ ਨਹੀਂ, ਕਈ ਹੁੰਦੇ ਆ ਨਾ ਕੋਸ਼ਿਸ਼ ਕਰਦੇ ਆ ਕੀਪ ਅਪ ਕਰਨ ਦੀ, ਉਹ ਫਿਰ ਨਹੀਂ ਹੁੰਦਾ ਕੀਪ ਅਪ, ਫਿਰ ਬੰਦਾ ਬਾਅਦ ਦੇ ਵਿੱਚ ਪਛਤਾਉਂਦਾ। ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦਾ ਨੰਬਰ ਦਿੰਦੇ ਹਾਂ ਤੁਹਾਨੂੰ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, ਅਗਰ ਤੁਸੀਂ ਰੈਨੋਵੇਟਰ ਹੋ ਕੰਟਰੈਕਟਰ ਹੋ, ਤੁਹਾਨੂੰ ਪਲੰਬਿੰਗ ਸਪਲਾਈਜ਼ ਚਾਹੀਦੇ ਆ, ਐਚਵੈਕ ਮਟੀਰੀਅਲ ਚਾਹੀਦੇ ਆ, ਇਲੈਕਟ੍ਰੀਕਲ ਸਪਲਾਈਜ਼ ਚਾਹੀਦੇ ਆ, ਫਲੋਰਿੰਗ ਟਾਇਲ ਦੇ ਪ੍ਰੋਡਕਟ, ਡੋਰ ਟ੍ਰਿਮ, ਮੋਲਡਿੰਗ, ਡਰਾਈਵਲ, ਇਨਸੂਲੇਸ਼ਨ, ਕੁਛ ਵੀ ਚਾਹੀਦਾ ਨਾ, ਇਹ ਬਹੁਤ ਹੀ ਹਾਈ ਐਂਡ ਬਿਲਡਿੰਗ ਸਪਲਾਈਜ਼ ਦਾ ਸਟੋਰ ਹੈ, ਡਿਕਸੀ ਅਤੇ ਸਟੀਲਸ ਤੇ, 8005 ਡਿਕਸੀ ਰੋਡ, ਡਿਜ਼ਾਈਨਰ ਹਾਈ ਐਂਡ ਹਰ ਇੱਕ ਪ੍ਰਾਈਸ ਨੂੰ ਬੀਟ ਕਰਨਗੇ। ਬ੍ਰੈਂਪਟਨ 'ਚ ਡਿਲੀਵਰੀ ਫ੍ਰੀ ਹੈ, 647-961-0585 647-961-0585। ਹਾਂਜੀ 6256 ਜੀ।
1: ਹਾਂਜੀ ਆਪਣੇ ਨਾ ਏਦਾਂ ਨੀ ਹੋ ਸਕਦਾ, ਪੂਰੀ ਬੋਤਲ ਪੀ ਕੇ ਬੰਦਾ ਦੂਜੇ ਦਿਨ ਤਾਂ ਉੱਠ ਨੀ ਹੁੰਦਾ, ਇੰਨੀ ਹੈਡਕ ਹੋ ਜਾਂਦੀ ਆ। ਤੁਸੀਂ ਵਾਈਨ ਦੀ ਬੋਤਲ ਪੀ ਲਓ 750 ਦੀ, ਤੁਹਾਨੂੰ ਉਹ ਵੀ ਇੰਨਾ ਨਸ਼ਾ ਕਰਦੀ ਆ।
0: ਹੈਗੇ ਆ ਪਤਾ ਨੀ ਕਿਉਂ, ਜਾਂ ਤਾਂ ਉਹੀ ਬੰਦੇ ਕਹਿ ਲਓ ਕਿ ਫੁਕਰੀ ਜੀ ਮਾਰ ਕੇ ਕਹਿ ਦਿੰਦੇ ਆ। ਤੁਹਾਨੂੰ ਕਿੰਨੇ ਕੁ ਪੈਗਾਂ ਨਾਲ ਨਸ਼ਾ ਹੁੰਦਾ, ਕੱਟਤੀ ਕਾਲ ਯਾਰ, ਦੱਸ ਦੇ ਗੱਲ ਤਾਂ ਕਰ ਲਾ ਕਰੋ। 6684 ਹਾਂਜੀ ਬਾਈ ਜੀ।
2: ਹਾਂਜੀ ਭਾਜੀ ਕਿੱਦਾਂ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
2: ਵਧੀਆ ਵਧੀਆ, ਤੁਸੀਂ ਦੱਸੋ ਕਿੱਦਾਂ?
0: ਬਹੁਤ ਵਧੀਆ ਜੀ, ਕੀ ਬਣਦਾ?
2: ਕੁਛ ਨੀ ਬਸ ਬਾਈ, ਕੰਮ ਤੋਂ ਘਰੇ, ਨਾਲ ਤੁਹਾਨੂੰ ਸੁਣ ਰਹੇ, ਨਾਲ ਨਾਲ
0: ਕੰਮ ਤੋਂ ਘਰੇ। ਕਿਆ ਬਾਤ ਹੈ, ਸਾਨੂੰ ਸੁਣ ਰਹੇ ਹੋ, ਆਨੰਦ ਲੈ ਰਹੇ ਹੋ ਪ੍ਰੋਗਰਾਮ ਦਾ? ਹੈ
2: ਰੋਮਾਂਟਿਕ ਜਿਹਾ ਮੌਸਮ ਦਾ ਗਾਣਾ ਸੁਣਾ ਦੋ ਯਾਰ ਬਾਈ, ਰੋਮਾਂਟਿਕ ਜਿਹਾ ਕੋਈ।
0: ਕਿਹੜਾ ਸੁਣਾਈਏ ਦੱਸੋ ਤਾਂ ਸਹੀ।
2: ਸੋਹਣਾ ਫੁੱਲ ਸੁਣਾ ਦੇ, ਸੋਹਣਾ ਫੁੱਲ।
0: ਸੋਹਣਾ ਫੁੱਲ,
2: ਹਾਂਜੀ।
0: ਕੀ ਦਾ ਗਾਣਾ ਇਹ ਸੋਹਣਾ ਫੁੱਲ? ਮੁੰਡੇ ਨੇ ਦਿਨ ਬਣਾਤਾ ਹੈ। ਹੁੰਦਾ ਕਈ ਵਾਰ ਯਾਰ ਵੀ ਗਾਣੇ ਗੁਣੇ ਨਾਲ ਬੰਦੇ ਦਾ ਦਿਨ ਬਣ ਜਾਂਦਾ ਹੈ।
2: ਮੈਂ ਕਿਹਾ ਭਾਜੀ ਤੁਸੀਂ ਖੁਦ ਕਹੋਗੇ, ਅਗਲੀ ਆਵਾਜ਼ ਤੁਹਾਡੀ ਇਹੀ ਹੋਗੀ, ਵਾਕਈ ਯਾਰ ਗਾਣਾ ਬੜਾ ਵਧੀਆ।
0: ਚਲੋ ਦੇਖਦੇ ਆ, ਲਾਉਣੇ ਆ ਫਿਰ ਤੁਹਾਡੇ ਲਈ।
2: ਓਕੇ
0: ਚਲੋ, ਥੈਂਕ ਯੂ ਵੀਰੇ। 0855 ਹਾਂਜੀ
3: ਭਾਈ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
3: ਬਹੁਤ ਵਧੀਆ ਜੀ ਭਾਈ, ਤੁਹਾਡਾ ਪ੍ਰੋਗਰਾਮ ਸੁਣ ਕੇ ਬੜਾ ਵਧੀਆ ਲੱਗ ਰਿਹਾ।
0: ਥੈਂਕ ਯੂ ਵੀਰੇ, ਥੈਂਕ ਯੂ ਸੋ ਮੱਚ।
3: ਇੱਕ ਫਰਮਾਇਸ਼ ਸੀ ਕਿ ਭਾਈ,
0: ਕਰੋ ਜੀ ਕਰੋ।
3: ਮੈਂ ਅੱਜ ਆਪਣੇ ਵਾਈਫ ਦੇ ਨਾਲ ਵਧੀਆ ਫੰਕਸ਼ਨ ਕਰਦੇ ਫਿਰਦੇ ਸੀ ਅਸੀਂ ਬਾਹਰ, ਤੇ ਮੈਂ ਜਿਹੜਾ ਅੱਜ ਇੱਕ ਭੁਪਿੰਦਰ ਗਿੱਲ ਦਾ ਗਾਣਾ ਫੋਕਾ ਪਾਣੀ।
0: ਫੋਕਾ ਪਾਣੀ,
3: ਹਾਂਜੀ ਭੁਪਿੰਦਰ ਗਿੱਲ।
0: ਅੱਛਾ,
3: ਇਹ ਬੜਾ ਵਧੀਆ ਲੱਗੂਗਾ ਸਾਰਿਆਂ ਨੂੰ, ਤੁਸੀਂ ਵੀ ਸੁਣ ਕੇ ਵੇਖੋ ਜੀ, ਸ਼ਾਇਦ ਤੁਸੀਂ ਸੁਣਿਆ ਹੋਊਗਾ, ਬਟ ਤੁਸੀਂ ਜਰੂਰ ਲਾਓ ਜੀ।
0: ਅੱਛਾ, ਤੁਸੀਂ ਵਾਈਫ ਨਾਲ ਸੁਣਨਾ, ਕਿਉਂ ਇਹ ਕਿਸੇ ਹਸਬੈਂਡ ਵਾਈਫ ਦੀ ਗੱਲ ਹੈ ਗਾਣੇ 'ਚ ਹੁੰਦੀ?
3: ਹਾਂਜੀ ਹਾਂਜੀ, ਬਾਹਲੀ ਵਧੀਆ ਗੱਲ ਆ ਜੀ ਇਹ, ਬਸ ਤੁਸੀਂ ਜਦੋਂ ਸੁਣੋਗੇ ਨਾ ਉਦੋਂ ਤੁਹਾਨੂੰ ਪਤਾ ਲੱਗੂਗਾ ਜੀ।
0: ਚਲੋ ਲਾ ਦਿੰਦੇ ਫਿਰ, ਨੋ ਪ੍ਰੋਬਲਮ। ਤੁਸੀਂ ਫਿਰ ਕਿੱਥੇ ਜਾ ਰਹੇ ਹੋ ਹਸਬੈਂਡ ਵਾਈਫ? ਗਰਾਜ ਸਾਫ ਕਰ ਦੋ, ਕਰਤਾ, ਗੱਡੀਆਂ ਧੋਦੋ, ਧੋਤੀਆਂ, ਆ ਜਾਓ, ਖਾਣਾ ਪੀਣਾ ਖਾ ਲੋ, ਖਾ ਕੇ ਬੰਦਾ ਸੌ ਜਾਂਦਾ ਬਸ। ਹੈ
3: ਚਲੋ
0: ਫੋਕਾ ਪਾਣੀ ਥੋੜ ਲਈ ਥੈਂਕ ਯੂ ਸਰ ਬਹੁਤ ਸ਼ੁਕਰੀਆ ਤੁਹਾਡਾ ਤੇ ਲਵਾਨਾ ਵੈਲਨੈਸ ਸਪਾ ਸਾਡੀਆਂ ਲੇਡੀਜ਼ ਲਈ ਖਾਸ ਲਵਾਨਾ ਵੈਲਨੈਸ ਸਪਾ ਦੀ ਟੀਮ ਨੇ ਡੀਲਾਂ ਲਾਈਆਂ ਬਹੁਤ ਹੀ ਸ਼ਾਨਦਾਰ ਹੈ ਤੁਸੀਂ ਏਅਰਪੋਰਟ ਰੋਡ ਤੇ ਸਟੀਅਰਸ ਤੇ ਲਵਾਨਾ ਵਾਲਿਆਂ ਕੋਲ ਜਾਓ ਵੈਲਨੈਸ ਸਪਾ ਹੈ ਤੁਸੀਂ ਹਾਈਡਰਾ ਫੇਸ਼ੀਅਲ ਡੇਢ ਵਾਲਾ ਕਰਵਾ ਲਓ $130 ਚ ਲੇਜ਼ਰ ਹੇਅਰ ਰਿਮੂਵਲ $250 ਦੀ ਥਾਂ ਤੇ $200 ਚ ਵੈਕਸਿੰਗ $120 ਦੀ ਥਾਂ ਤੇ $100 ਚ ਅੰਡਰ ਆਰਮ ਫੇਸ਼ੀਅਲ ਸਪੈਸ਼ਲ $60 ਦੀ ਥਾਂ ਤੇ $50 ਚ ਤੇ ਤੁਸੀਂ ਅਗਰ RMT ਤੋਂ ਮਸਾਜ ਕਰਾਉਣੀ ਹੈ ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀ ਨੂੰ ਕਰ ਦੇਣਗੇ ਜੇ ਨਹੀਂ ਇੰਸ਼ੋਰੈਂਸ ਹੈ ਇਹਨਾਂ ਕੋਲ ਨੋਨ RMT ਵੀ ਥੈਰੇਪਿਸਟ ਹੈਗੇ ਨੇ ਪੋਸਟਨੇਟਲ ਮਸਾਜ ਕੋਈ ਸਰਵਾਈਕਲ ਦਾ ਇਸ਼ੂ ਹੈ ਸਾਇਟਿਕਾ ਬੈਕ ਪੇਨ ਬਹੁਤ ਹੋ ਰਹੀ ਹੈ ਬਹਿ ਬਹਿ ਕੇ ਤਾਂ ਲਵਾਨਾ ਵੈਲਨੈਸ ਸਪਾ ਏਅਰਪੋਰਟ ਰੋਡ ਅਤੇ ਸਟੀਅਰਸ ਦੇ ਬਿਲਕੁਲ ਕੋਰਨਰ ਤੇ ਤੁਸੀਂ ਮਿਸ ਨਹੀਂ ਕਰ ਸਕਦੇ 341 ਪਾਰਕਰ ਸਕੁਆਇਰ
4: 416-881-5385
0: ਜਿਹੜੇ ਪੀਣ ਵਾਲੇ ਉਹਨਾਂ ਨੂੰ ਕਹਿ ਕੇ ਦੇਖੋ ਵੀ ਇੱਕ ਪੈਗ ਲਾ ਲਓ ਉਹਨਾਂ ਨੇ ਕਹਿਣਾ ਕਿ ਇੱਕ ਪੈਗ ਨਾਲ ਸਾਡਾ ਬਣਨਾ ਕੱਖ ਨਹੀਂ
4: ਬਹੁਤ
0: ਸ਼ੁਕਰੀਆ ਤੁਹਾਡਾ ਬਹੁਤ ਧੰਨਵਾਦ ਤੁਹਾਡਾ ਤੇ ਬਾਈ ਜੀ ਕਹਿੰਦੇ ਬਸ ਇੱਕ ਹੀ ਪੈਗ ਲਾਉਣਾ ਚਾਹੀਦਾ ਸੋ ਠੀਕ ਹੈ ਕਈਆਂ ਦਾ ਹੈਗਾ ਵੀ ਇੱਕ ਪੈਗ ਨਾਲ ਵੀ ਗੱਲ ਬਣ ਜਾਂਦੀ ਹੈ ਬਟ ਬਹੁਤ ਨਹੀਂ ਕਹਿੰਦੇ ਸਾਨੂੰ ਇੱਕ ਦਾ ਕੋਈ ਫਾਇਦਾ ਹੀ ਨਹੀਂ ਲਾਉਣੇ ਤਾਂ ਦੋ ਤਿੰਨ ਲਾਵਾਂਗੇ ਨਹੀਂ ਤਾਂ ਅਸੀਂ ਬਿਲਕੁਲ ਵੀ ਨਾ ਪੀਵਾਂਗੇ ਚਲੋ ਯਾਰ ਡਰਿੰਕ ਰਿਸਪੋਂਸਿਬਲੀ ਡੋਂਟ ਡਰਿੰਕ ਐਂਡ ਡਰਾਈਵ ਹਰੇਕ ਦੀ ਆਪਦੀ ਸੋਚਣੀ ਹੈ ਮੈਂ ਇੱਕ ਨੰਬਰ ਦਿੰਦਾ ਬਹੁਤ ਹੀ ਖਾਸ ਤੁਸੀਂ ਜੇ ਡਰਾਈਵੇ ਬਣਵਾਉਣਾ ਬੈਕਏਡ ਪੱਕੀ ਕਰਾਉਣੀ ਹੈ ਇੰਟਰਲੋਕਿੰਗ ਪਵਾਉਣੀ ਹੈ ਮੈਂ ਜਿਹੜਾ ਨੰਬਰ ਦੇ ਰਿਹਾ ਨਾ ਮੇਰਾ ਖੁਦ ਦਾ ਐਕਸਪੀਰੀਅੰਸ ਹੈ ਇਹਨਾਂ ਨਾਲ ਮੈਂ ਇਹਨਾਂ ਤੋਂ ਆਪ ਕੰਮ ਕਰਾ ਰਿਹਾ ਬਾਈ ਜੀ ਹੁਣੇ ਇਹਨਾਂ ਦੀ ਟੀਮ ਇੰਨੀ ਵਧੀਆ ਇੰਨੇ ਕਮਾਲ ਦੇ ਬੰਦੇ ਨੇ ਇਹਨਾਂ ਤੋਂ ਵਧੀਆ ਇੱਕ ਤਾਂ ਤੁਹਾਨੂੰ ਕੋਟ ਨਹੀਂ ਮਿਲਣਾ ਬਹੁਤ ਹੀ ਰੀਜ਼ਨੇਬਲ ਕੋਟ ਤੇ ਕੰਮ ਪੂਰਾ ਹਾਈ ਐਂਡ ਇੱਕ ਵੀ ਪੱਥਰ ਲਾਇਆ ਇਹਨਾਂ ਦਾ ਹਿਲਦਾ ਨਹੀਂ ਹਾਈ ਕੁਆਲਿਟੀ ਮਟੀਰੀਅਲ ਯੂਜ਼ ਕਰਦੇ ਆ ਇਹਨਾਂ ਨੂੰ ਨੌਲੇਜ ਬਹੁਤ ਹੈ 35 ਸਾਲ ਦਾ ਐਕਸਪੀਰੀਅੰਸ ਹੈ ਇਹਨਾਂ ਨੇ ਆਪਣੇ ਇੰਗਲੈਂਡ ਦੇ ਵਿੱਚ ਬਹੁਤ ਕੰਮ ਕੀਤਾ ਕੌਂਕਰੀਟ ਦਾ ਇਹਨਾਂ ਨੇ ਅਰਬ ਕੰਟਰੀਆਂ 'ਚ ਵੀ ਕੀਤਾ ਇੱਥੇ ਵੀ ਬਹੁਤ ਲੰਬੇ ਸਮੇਂ ਤੋਂ ਕਰ ਰਿਹਾ ਮੈਂ ਜਦੋਂ ਆਪ ਇਹਨਾਂ ਤੋਂ ਕੰਮ ਕਰਾ ਰਿਹਾ ਫਿਰ ਮੈਂ ਤੁਹਾਨੂੰ ਸਹੀ ਸਲਾਹ ਹੀ ਦਊਂਗਾ ਸੋ ਬਹੁਤ ਵਧੀਆ ਕੰਮ ਇੰਟਰਲੋਕਿੰਗ ਦਾ ਡਰਾਈਵੇ ਨਵਾਂ ਬਣਵਾ ਲਓ ਕੌਂਕਰੀਟ ਦਾ ਕੋਈ ਵੀ ਕੰਮ ਇੱਕ ਵਾਰ ਨਾ ਮੇਰੇ ਕਹਿਣ 'ਤੇ ਤੁਸੀਂ ਕਾਲ ਕਰੋ ਬਾਈ ਜੀ ਨੂੰ ਸੱਦ ਲਓ ਆਪਣੇ ਘਰੇ ਤੁਸੀਂ ਆਪ ਕਹੋਗੇ ਨਵੀਂ ਵਾਕਈ ਕਮਾਲ ਹੈ ਸਾਡੇ ਇੱਕ ਲਿਸਨਰ ਨੇ ਸੁਣਦੇ ਹੋਣਗੇ ਬਾਈ ਜੀ 4 ਸਾਲ ਪਹਿਲਾਂ ਇਹਨਾਂ ਤੋਂ ਕੰਮ ਕਰਾਇਆ ਸਾਡੇ ਤੋਂ ਸੁਣ ਕੇ ਉਹਨਾਂ ਨੇ 15 ਜਣੇ ਨੂੰ ਹੋਰ ਨੰਬਰ ਦਿੱਤਾ ਸੋ ਇੰਨਾ ਵਧੀਆ ਕੰਮ ਹੈ 416-930-4238 416-930-4238 416-930-4238 ਚੱਲਦੇ ਆ ਗ੍ਰੈਂਡ ਓਫਰ ਇੱਥੇ ਸੁਖ ਭਾਜੀ ਕਿਵੇਂ ਹੋ
5: ਬਹੁਤ ਸ਼ੁਕਰੀਆ ਧੰਨਵਾਦ ਨਵੀਂ ਬਾਈ ਜੀ ਬਿਲਕੁਲ ਚੜ੍ਹਦੀ ਕਲਾ ਸਰ
0: ਕਿਆ ਬਾਤ ਹੈ ਸੋ ਗ੍ਰੈਂਡ ਹੋਮ ਫਰਨੀਚਰ ਤੇ ਤੁਸੀਂ ਪਹੁੰਚੋਗੇ ਤੁਸੀਂ ਆਪਣੇ ਘਰ ਦਾ ਫਰਨੀਚਰ ਲੈ ਲਓ ਤੁਹਾਡੇ ਕੋਈ ਵੀ ਭੈਣ ਭਰਾਵਾਂ ਨੇ ਵੀ ਲੈਣਾ ਉਹਨਾਂ ਦਾ ਫਰੀ ਸੋ ਇੰਨੀ ਕਮਾਲ ਦੀ ਡੀਲ ਕਦੇ ਸੁਣੀ ਹੈ ਬਾਈ 1 ਗੈਟ 1 ਫਰੀ ਹਰ ਇੱਕ ਚੀਜ਼ ਤੇ ਲੱਗ ਚੁੱਕਿਆ ਸੁਖ ਭਾਜੀ ਦੱਸੋ ਫਿਰ
5: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ। ਬਿਲਕੁਲ ਇੱਕਦਮ ਫਰਾਈਡੇ ਵਾਲੇ ਦਿਨ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਤੇ ਹਰੇਕ ਪਰਚੇਜ ਨਾਲ ਤੋਹਫਾ ਵੀ ਮਿਲਣਾ ਪਰਿਵਾਰਾਂ ਨੂੰ ਤੇ ਬਾਏ ਵਨ ਗੈਟ ਵਨ ਫ੍ਰੀ ਵਾਲੀਆਂ ਡੀਲਾਂ ਮਿਲਣੀਆਂ। ਸੋ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਨੂੰ ਪਰਿਵਾਰ ਨੂੰ ਯਾਦ ਰੱਖਣ। ਪਹਿਲੀ ਵਾਰੀ ਹੁਣ ਜਾ ਰਿਹਾ ਫਰਨੀਚਰ ਇੰਡਸਟਰੀ ਦੇ ਵਿੱਚ, ਬਾਏ ਵਨ ਗੈਟ ਵਨ ਫ੍ਰੀ, ਬਾਏ ਵਨ ਗੈਟ ਵਨ ਫ੍ਰੀ। ਬੈਡਰੂਮ ਸੈੱਟ ਬਾਏ ਕਰੋ, ਬੈਡਰੂਮ ਸੈੱਟ ਫ੍ਰੀ। ਤੁਸੀਂ ਸੋਫਾ ਸੈੱਟ ਬਾਏ ਕਰੋ, ਸੋਫਾ ਸੈੱਟ ਫ੍ਰੀ। ਡਾਇਨਿੰਗ ਟੇਬਲ ਬਾਏ ਕਰੋ, ਡਾਇਨਿੰਗ ਟੇਬਲ ਨਾਲ ਡਾਇਨਿੰਗ ਟੇਬਲ ਫ੍ਰੀ। ਕੌਫੀ ਟੇਬਲ ਨਾਲ ਕੌਫੀ ਟੇਬਲ ਫ੍ਰੀ। ਕੰਸੋਲ ਨਾਲ ਕੰਸੋਲ ਫ੍ਰੀ। ਇੱਕ ਘਰ ਦਾ ਫਰਨੀਚਰ ਬਾਏ ਕਰੋ, ਦੂਜੇ ਘਰ ਦਾ ਫਰਨੀਚਰ ਫ੍ਰੀ। ਸੋ ਬਾਏ ਵਨ ਗੈਟ ਵਨ ਫ੍ਰੀ ਵਾਲੀਆਂ ਡੀਲਾਂ ਸਪੀਕਰ ਦੇ ਉੱਪਰ ਮਿਲਣੀਆਂ। ਜ਼ਰੂਰ ਤੁਸੀਂ ਵੀ ਇੱਕ ਪਰਿਵਾਰ ਚੱਕਰ ਲਾਓ 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ। ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ। ਘਰ ਘਰ ਚੱਲੀ ਇੱਕੋ ਗੱਲ, ਘਰ ਘਰ ਚੱਲੀ ਇੱਕੋ ਗੱਲ, ਫਰਨੀਚਰ ਲੈਣਾ ਤਾਂ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ।
0: ਚੱਲ ਚੱਲ ਚੱਲ, ਓ ਵਾਹ ਵੀ ਵਾਹ, ਕੀ ਬਾਤ ਹੈ। ਥੈਂਕ ਯੂ ਸਰ। 2865 ਹਾਂਜੀ ਭਾਈ,
4: ਕੀ ਹਾਲ ਆ ਜੀ?
0: ਵਧੀਆ ਜੀ, ਕਿਵੇਂ ਹੋ?
4: ਬਾਈ ਜੀ ਨੂੰ ਕਹਿੰਦਾ ਸੀ ਇੱਕ ਪੈਕ ਨਾਲ ਕੁਛ ਨੀ ਬਣਦਾ ਗਾ, ਬਾਈ ਨੂੰ ਬਾਅਦ ਸਾਂਹ ਨੀ ਲਾਈ ਦੇ।
0: ਹਾਂ ਠੀਕ ਹੈ ਨਾ ਗੱਲ, ਵੀ ਇੱਕ ਨਾਲ ਨਹੀਂ ਬਣਦਾ ਕੁਛ।
4: ਮਾੜੇ
0: ਮੋਟੇ ਦਾ ਕੀ ਮਤਲਬ? ਦੋਵਾਂ ਵਾਲੇ ਹੋ, ਤਿੰਨ ਵਾਲੇ ਹੋ, ਚਾਰ ਵਾਲੇ ਹੋ, ਪੰਜ ਵਾਲੇ ਹੋ?
4: ਤੁਹਾਡਾ
0: ਫਿਰ ਇੱਕ ਚਾਰਾਂ ਦੇ ਬਰਾਬਰ ਹੋਊਗਾ। ਆਪਣੇ ਵੱਲੋਂ ਕਹਿੰਦੇ ਹੁੰਦੇ ਨਾ ਕਿ ਰੌਣਕ ਮੇਲਾ ਜਿਹਾ ਕ੍ਰੀਏਟ ਕਰ ਲਈਦਾ ਪ੍ਰੋਗਰਾਮ ਪੇਸ਼ੇ, ਆਪਣੇ ਵੱਲੋਂ ਵਧੀਆ ਕਰੀਦਾ। ਚਲੋ ਕਿਤੇ ਨਾ ਕਿਤੇ ਕਮੀਆਂ ਵੀ ਹੋਣਗੀਆਂ, ਕੋਈ ਐਸਾ ਇਨਸਾਨ ਨੀ ਦੁਨੀਆਂ ਤੇ ਜਿਹਦੇ ਚ ਕਮੀਆਂ ਹੈ ਨੀ ਹੈਗੀਆਂ। ਸੋ ਵੀ ਟ੍ਰਾਈ ਆਰ ਬੈਸਟ। ਗਲੋਬਲ ਕੰਫਰਟ ਏਅਰ ਦੇ ਤੇਜਪਾਲ ਭਾਜੀ ਨੇ, ਤੁਸੀਂ ਏਸੀ ਜਾਂ ਫਰਨੈਸ ਰਿਪੇਅਰ ਕਰਾਉਣਾ ਜਾਂ ਨਵਾਂ ਏਸੀ ਨਵਾਂ ਫਰਨੈਸ ਲਵਾਓ ਤੇ $1800 ਤੱਕ ਦਾ ਰੀਬੇਟ ਪਾਓ। ਸੋ ਗਲੋਬਲ ਕੰਫਰਟ ਏਅਰ ਦੇ ਤੇਜਪਾਲ ਜੀ, 905-790-9080, 905-790-9080, ਗਲੋਬਲ ਕੰਫਰਟ ਏਅਰ ਨੂੰ ਕਾਲ ਕਰੋ ਜੇ ਕਿਸੇ ਨੇ ਵੀ ਏਸੀ ਰਿਪੇਅਰ, ਫਰਨੈਸ ਰਿਪੇਅਰ ਜਾਂ ਨਵਾਂ ਏਸੀ ਫਰਨੈਸ ਲਵਾਉਣਾ। 905-790-9080। ਲਾਈਏ ਫਿਰ ਗਾਣਾ। ਦੋ ਪਿੱਗ ਲਾਉਣ ਲੱਗਿਆ ਸੀ, ਨਹੀਂ ਬਾਈ ਜੀ ਨੇ ਯਾਰ ਫੋਕਾ ਪਾਣੀ ਰਿਕੁਐਸਟ ਕੀਤਾ ਸੀ, ਨਾਲੇ ਵਾਈਫ ਨਾਲ ਚੰਗਾ ਨਹੀਂ ਲੱਗਦਾ। ਵਾਈਫ ਨੇ ਕਹਿਣਾ ਦੇਖ ਲਾ ਨਵੀਂ ਨੇ ਤਾਂ ਤੇਰੀ ਗੱਲ ਹੀ ਨਹੀਂ ਸੁਣੀ ਹੈ, ਤੂੰ ਬੜੀਆਂ ਬੜਕਾ ਮਾਰਦਾ ਬੈਠਾ। ਸੋ ਨਹੀਂ ਬਾਈ ਜੀ, ਤੁਹਾਡੇ ਲਈ ਸਪੈਸ਼ਲ, ਤੁਸੀਂ ਕਿਹਾ ਨਾ ਵਾਈਫ ਨਾਲ ਬੈਠੇ ਹੋ, ਸੁਣਦੇ ਹਾਂ ਫੋਕਾ ਪਾਣੀ ਤੇ ਲੈਣੇ ਆ ਥੋੜੇ ਆਨੰਦ। ਗਿੱਲ ਸਾਹਿਬ ਆ ਜਾਓ ਫਿਰ, ਭੁਪਿੰਦਰ ਗਿੱਲ।
6: ਅੱਛਾ,
0: ਇਹ ਤਾਂ ਇੱਕ ਤਾਂ ਸਕਿੱਟਾਂ ਬੜੀਆਂ ਲੰਬੀਆਂ ਆਉਂਦੀਆਂ ਕਈ ਵਾਰੀ।

0: ਖਾਲੀ ਹੋਏ ਬਟੂ ਇਹਨੂੰ ਹੈ ਤੋਰੀ ਵਾਂਗੂ ਮੂੰਹ ਲਮਕਾ ਕੇ ਬਹਿ ਜੀ ਨਾ। ਸੋ ਮੈਂ ਕਹਿੰਦਾ ਕੋਈ ਐਸਾ ਫੰਕਸ਼ਨ ਨੀ ਜਿੱਥੇ ਗਾਣਾ ਨੀ ਚੱਲਦਾ। ਹਾਂਜੀ ਬਾਈ ਜੀ 6684 ਕਿਵੇਂ ਹੋ?
1: ਹੁੰਦਾ
0: ਨਾ ਬੰਦੇ ਦੀ ਥੋੜੀ ਟੌਰ ਜੀ ਚਫਿਕ ਜੀ ਪੈ ਜਾਂਦੀ ਯਾਰ, ਜੇ ਮੈਂ ਨਾਮ ਲਾਵਾਂ ਘਰ ਵਾਲੀ ਨਾਲ ਬੈਠੀ। ਤੁਸੀਂ ਸਮਝਦੇ ਹੋ ਨਾ,
1: ਅਗਲੇ ਤੇ ਲਾ ਦਿਓ।
0: ਨਹੀਂ ਨਹੀਂ ਅਗਲਾ ਤੁਹਾਡਾ ਹੀ, ਅਗਲਾ ਮੈਂ ਲੋਡ ਕੀਤਾ ਹੋਇਆ ਸੋਹਣਾ ਫੁੱਲ ਹਰਸ਼ ਨੱਸੀ ਤੇ ਦੀਪ ਕਲੇਰ, ਫਿਕਰ ਨਾ ਕਰੋ।
1: ਚਲੋ ਠੀਕ,
0: ਸਮਝਦੇ ਹੋ ਨਾ, ਹੁਣ ਬਾਈ ਦੀ ਥੋੜੀ ਜਿਹੀ ਆਪਾਂ ਸਪੋਰਟ ਤਾਂ

0: ਉਹਦਾ ਮਾਮਾ ਸੀ ਤੇ ਉਹਨਾਂ ਦੇ ਇੱਕ ਰਿਸ਼ਤੇਦਾਰ ਸੀ ਇੰਡੀਆ ਤੋਂ। ਅਸੀਂ ਨਾ ਛੁੱਟੀਆਂ ਕੱਟਣ ਗਏ, ਅਸੀਂ ਤਿੰਨ ਜਾਣੇ ਇੱਥੋਂ ਗਏ ਤੇ ਜਿਹੜਾ ਉਹਨਾਂ ਦਾ ਰਿਸ਼ਤੇਦਾਰ ਸੀ ਉਹ ਇੰਡੀਆ ਤੋਂ ਆਏ। ਅਸੀਂ ਗਏ ਤੇ ਸਾਰੇ ਹੌਲੀ ਹੌਲੀ ਆਰਾਮ ਨਾਲ ਇੰਜੋਏ ਕਰਨ, ਤੇ ਜਿਹੜੇ ਬਾਈ ਜੀ ਇੰਡੀਆ ਤੋਂ ਆਏ ਸੀ ਉਹ ਪੈਗ ਪਾਉਣ ਤੇ ਨਾਲ ਹੀ ਅੰਦਰ ਨਾਲ ਹੀ ਕਹਿੰਦੇ ਹੋਰ ਪਾਉਣ। ਅਸੀਂ ਹੈਰਾਨ, ਅਸੀਂ ਕਿਹਾ ਬਾਈ ਜੀ ਵੀ ਤੁਸੀਂ ਹੌਲੀ ਆਰਾਮ ਨਾਲ ਇੰਜੋਏ ਕਰੋ। ਕਹਿੰਦੇ ਇੰਜੋਏ ਦਾ ਕੀ ਮਤਲਬ, ਤੁਸੀਂ ਤਾਂ ਐਵੇਂ ਬੈਠੇ ਹੋ ਜਿਵੇਂ ਵੀ ਬਸ ਅੰਦਰ ਸਿੱਟੋ ਤੇ ਸਿਰ ਘੁਮਾਓ। ਆਪਣੇ ਬੰਦੇ ਦੀ ਇਹੀ ਆਦਤ, ਆਪਣੇ ਬੰਦੇ ਬਹਿ ਕੇ ਆਰਾਮ ਨਾਲ ਇੰਜੋਏ ਥੋੜਾ ਕਰਦੇ ਆ, ਬਸ ਅੰਦਰ ਸਿੱਟੋ ਜਿਵੇਂ ਤੁਸੀਂ ਕਿਹਾ। ਕੋਨਫੀਡੈਂਸ ਬੰਦੇ ਚ ਹੋਣਾ ਚਾਹੀਦਾ ਵੀ ਤੁਸੀਂ ਬਿਨਾਂ ਕੋਈ ਪੈਗ ਪੁਗ ਲਾਈ ਵੀ ਕਿਸੇ ਨਾਲ ਗੱਲ ਕਰਨ ਜੋਗੇ ਤਾਂ ਹੋ। ਸੋ ਰਿਲਾਇ ਨਾ ਕਰਿਆ ਕਰੋ ਇਹਦੇ ਉੱਤੇ। ਸੋ ਪ੍ਰੋਗਰਾਮ ਪੰਜਾਬੀ ਲੈਣਾ ਪੈਸ਼ਨ ਰੂਫਿੰਗ, ਨਵੀਂ ਰੂਫ ਲਗਵਾਉਣੀ ਹੈ, ਰੂਫ ਦੀ ਕੋਈ ਰਿਪੇਅਰ ਕਰਵਾਉਣੀ ਆ, ਮੈਟਲ ਰੂਫ, ਸ਼ਿੰਗਲ, ਫਲੈਟ ਰੂਫ, ਕੋਈ ਵੀ ਕੰਮ ਹੈ ਨਾ, ਤਾਂ ਪੈਸ਼ਨ ਰੂਫਿੰਗ ਦੇ ਗੁਰਲਾਲ ਬਾਈ ਜੀ, ਗੁਰਲਾਲ ਬਾਈ ਜੀ ਬਹੁਤ ਵਧੀਆ ਬੰਦੇ ਨੇ ਯਾਰ, ਇਹਨਾਂ ਤੋਂ ਨਵੀਂ ਰੂਫ ਲਗਵਾ ਲਓ, ਚੰਗੇ ਰਹੋਗੇ। 6479199413, 6479199413, 647-9919, 94-13, ਪੈਸ਼ਨ ਰੂਫਿੰਗ। ਤੇ ਸਾਡੇ ਨਾਲ ਜੁੜ ਚੁੱਕੇ ਨੇ ਟੌਪ ਚੋਇਸ ਇੰਸ਼ੋਰੈਂਸ ਏਜੰਸੀ ਤੋਂ ਹਰਪ੍ਰੀਤ ਸੈਣੀ ਜੀ। ਹਰਪ੍ਰੀਤ ਵੈਲਕਮ, ਕਿਵੇਂ ਹੋ?
1: ਥੈਂਕ ਯੂ ਸੋ ਮਚ ਨਵੀ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਵੈਲਕਮ। ਸੋ ਹਰਪ੍ਰੀਤ ਦਾ ਕੁਇਕ ਫੋਨ ਨੰਬਰ ਹੈ 416-816-65-6500, 416-817-6500। ਸੋ ਹਰਪ੍ਰੀਤ ਅੱਜ ਕੀ ਜਾਣਕਾਰੀ ਫਿਰ ਆਪਾਂ ਦੇ ਰਹੇ ਹਾਂ ਸਭ ਨੂੰ?
1: ਬਿਲਕੁਲ ਨਵੀ, ਸੋ ਮਿਡ ਆਫ ਜੂਨ ਦੇ ਵਿੱਚ ਆਲਮੋਸਟ ਆਪਾਂ ਪਹੁੰਚ ਚੁੱਕੇ ਹਾਂ ਤੇ ਸਾਲ ਦਾ 6ਵਾਂ ਮਹੀਨਾ ਚੱਲਦਾ ਪਿਆ, ਉਸ ਤੋਂ ਬਾਅਦ ਅੱਧਾ ਸਾਲ ਰਹਿ ਗਿਆ ਇਸ ਸਾਲ ਨੂੰ ਖਤਮ ਹੋਣ ਦੇ ਲਈ ਵੀ। ਸੋ ਟਾਈਮ ਜਿਹੜਾ ਹੈਗਾ ਆ ਉਹ ਬੜਾ ਕੁਇਕਲੀ ਪਾਸ ਆਨ ਹੋ ਰਿਹਾ ਆ। ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਇੱਦਾਂ ਹੁੰਦਾ ਕਿ ਅਗਰ ਅਸੀਂ ਪਲੈਨਿੰਗ ਦੇ ਨਾਲ ਚੱਲੀਏ, ਅਗਰ ਅਸੀਂ ਆਪਣੇ ਟਾਰਗੇਟ ਸੈੱਟ ਕਰਕੇ ਚੱਲੀਏ ਤਾਂ ਅਚੀਵਮੈਂਟ ਕਰਨੀ ਜਿਹੜੀ ਹੈਗੀ ਉਹ ਥੋੜੀ ਸੌਖੀ ਹੋ ਜਾਂਦੀ ਹੈ। ਜਦੋਂ ਸਾਨੂੰ ਪਤਾ ਹੋਵੇ ਕਿ ਅਸੀਂ ਕਿੱਥੇ ਪਹੁੰਚਣਾ ਆ ਤਾਂ ਬੰਦਾ ਉਹਦੇ ਲਈ ਫਿਰ ਰੋਡ ਮੈਪ ਆਪਣੇ ਆਪ ਪ੍ਰਿਪੇਅਰ ਕਰ ਲੈਂਦਾ ਆ। ਸੋ ਇੱਦਾਂ ਜਿਹੜੀ ਫਾਈਨੈਂਸ਼ੀਅਲ ਫੀਲਡ ਹੈਗਾ ਆ ਉਹਦੇ ਲਈ ਵੀ ਇੱਕ ਰੋਡ ਮੈਪ ਤਿਆਰ ਕਰਨਾ ਬਹੁਤ ਜ਼ਰੂਰੀ ਆ। ਸੋ ਅਗਰ ਤੁਹਾਨੂੰ ਪਤਾ ਹੈ ਕਿ ਆਉਣ ਵਾਲੇ ਕੁਛ ਸਾਲਾਂ ਦੇ ਵਿੱਚ ਤੁਸੀਂ ਘਰ ਖਰੀਦਣਾ ਹੈਗਾ ਐਂਡ ਪਹਿਲੀ ਵਾਰੀ ਘਰ ਲੈਣਾ ਆ ਤਾਂ ਤੁਹਾਨੂੰ ਹੁਣ ਤੋਂ ਉਹਦੇ ਲਈ ਪਲੈਨਿੰਗ ਕਰਨੀ ਪਊਗੀ ਕਿ ਅਸੀਂ ਆਪਣੀ ਜਿਹੜੀ ਡਾਊਨ ਪੇਮੈਂਟ ਹੈਗੀ ਉਹ ਕਿੱਦਾਂ ਇਕੱਠੀ ਕਰੀਏ। ਤੇ ਉਹਦੇ ਲਈ ਜਿਹੜਾ ਸਭ ਤੋਂ ਜ਼ਰੂਰੀ ਸਟੈਪ ਹੈਗਾ ਆ, ਜਿਹੜੇ ਗਵਰਨਮੈਂਟ ਦੇ ਕੁਛ ਇੱਦਾਂ ਦੇ ਪਲਾਨ ਬਣੇ ਹੋਏ ਆ, ਸੇਵਿੰਗ ਅਕਾਊਂਟਸ ਬਣੇ ਹੋਏ ਆ ਜਿਨ੍ਹਾਂ ਦੇ ਵਿੱਚ ਆਪਾਂ ਸੇਵਿੰਗ ਸ਼ੁਰੂ ਕਰੀਏ। ਇੱਕ ਤਾਂ ਇਹ ਹੈਗਾ ਆ ਕਿ ਡਿਸਿਪਲਿਨਡ ਵੇ ਦੇ ਨਾਲ ਸਾਡੀ ਇੱਕ ਸਾਈਡ ਦੇ ਉੱਪਰ ਸੇਵਿੰਗ ਹੋਈ ਜਾਊਗੀ, ਦੂਜੀ ਚੀਜ਼ ਇਹ ਹੈਗੀ ਆ ਕਿ ਜਿਹੜੇ ਗਵਰਨਮੈਂਟ ਉਹਦੇ ਵਿੱਚ ਬੈਨੀਫਿਟ ਦੇ ਰਹੀ ਆ, ਚਾਹੇ ਉਹ ਟੈਕਸ ਰਿਬੇਟ ਦੇ ਰਹੀ ਆ, ਚਾਹੇ ਉਹ ਗ੍ਰਾਂਟਸ ਦੀ ਫਾਰਮ ਦੇ ਵਿੱਚ ਸਾਨੂੰ ਬੈਨੀਫਿਟਸ ਦੇ ਰਹੀ ਆ, ਸਾਨੂੰ ਉਹ ਵਾਲੇ ਬੈਨੀਫਿਟਸ ਵੀ ਉਹਨਾਂ ਤੋਂ ਮਿਲਣੇ ਸ਼ੁਰੂ ਹੋ ਜਾਣਗੇ। ਸੋ ਫਸਟ ਟਾਈਮ ਹੋਮ ਸੇਵਿੰਗ ਅਕਾਊਂਟ ਜਿਹੜਾ ਹੈਗਾ ਆ, ਜਿਨ੍ਹਾਂ ਨੇ ਪਹਿਲੀ ਵਾਰੀ ਘਰ ਲੈਣਾ ਹੈਗਾ, ਇੱਕ ਬਹੁਤ ਵਧੀਆ ਟੂਲ ਜਨਰੇਟ ਕੀਤਾ ਆ CRA ਨੇ, ਜਿਹਦੇ ਵਿੱਚ ਤੁਸੀਂ $8,000 ਤੱਕ ਦੀ ਕੰਟਰੀਬਿਊਸ਼ਨ ਐਵਰੀ ਈਅਰ ਕਰ ਸਕਦੇ ਆ। ਸੋ ਜਿਸ ਸਾਲ ਵੀ ਤੁਸੀਂ ਪਲਾਨ ਨੂੰ ਓਪਨ ਕਰਦੇ ਆ, ਅਗਰ ਤੁਸੀਂ ਪਹਿਲਾਂ ਤੋਂ ਇਹ ਪਲਾਨ ਓਪਨ ਨਹੀਂ ਕੀਤਾ, ਅਗਰ ਇਸ ਸਾਲ ਇਸ ਕੰਟਰੈਕਟ ਨੂੰ ਓਪਨ ਕਰਦੇ ਆ, ਚਾਹੇ ਤੁਸੀਂ $8,000 ਨਹੀਂ ਵੀ ਪਾਉਂਦੇ, ਚਾਹੇ ਤੁਸੀਂ $100 ਪਾ ਕੇ ਜਾਂ $0 ਦੇ ਨਾਲ ਹੀ ਤੁਸੀਂ ਆਪਣਾ ਅਕਾਊਂਟ ਸ਼ੁਰੂ ਕਰ ਲੈਂਦੇ ਆ, ਤਾਂ ਤੁਹਾਡਾ ਜਿਹੜਾ ਰੂਮ ਹੈਗਾ $8,000 ਦਾ ਉਹ ਜਨਰੇਟ ਹੋ ਜਾਂਦਾ ਆ, ਜਿਹੜਾ ਤੁਸੀਂ ਆਉਣ ਵਾਲੇ ਸਾਲ ਦੇ ਵਿੱਚ ਕਵਰ ਕਰ ਸਕਦੇ ਆ। ਇੱਕ ਤਾਂ $8,000 ਦੀ ਕੰਟਰੀਬਿਊਸ਼ਨ ਕਰਕੇ ਤੁਸੀਂ ਟੈਕਸ ਸੇਵ ਕਰ ਸਕਦੇ ਆ, ਕਿਉਂਕਿ ਇਹ ਟੈਕਸ ਡਿਡਕਟੀਬਲ ਆ। ਸੋ ਤੁਹਾਨੂੰ ਇੱਕ ਟੈਕਸ ਰਸੀਦ ਇਸ਼ੂ ਹੋਊਗੀ ਜਿਹੜੀ ਤੁਸੀਂ ਟੈਕਸ ਭਰਨ ਵੇਲੇ ਆਪਣੇ ਅਕਾਊਂਟੈਂਟ ਨੂੰ ਦੇਣੀ ਆ, ਤਾਂ ਤੁਹਾਨੂੰ $8,000 ਦੇ ਉੱਪਰ ਟੈਕਸ ਨਹੀਂ ਦੇਣਾ ਪੈਣਾ। ਜੇ ਆਲਰੇਡੀ ਤੁਸੀਂ ਟੈਕਸ ਦਿੱਤਾ ਹੋਇਆ ਤਾਂ ਤੁਹਾਨੂੰ CRA ਤੋਂ ਰਿਫੰਡ ਆ ਜਾਣਾ। ਦੂਜੀ ਚੀਜ਼ ਇਹ ਹੈਗੀ ਆ ਪਰ ਸਪਾਊਸ ਇਹ ਕੰਟਰੀਬਿਊਸ਼ਨ ਕਰ ਸਕਦੇ ਆ। ਸੋ ਦੋਨੋਂ ਸਪਾਊਸ $8,000 ਦਾ ਰੂਮ ਯੂਜ਼ ਕਰ ਸਕਦੇ ਆ। ਐਂਡ ਜਦੋਂ ਤੁਸੀਂ ਪਹਿਲੀ ਵਾਰੀ ਘਰ ਲੈਣਾ ਹੈਗਾ ਆ, ਇਹ $8,000 ਪਲੱਸ ਜਿਹੜਾ ਇਹਦੇ ਉੱਪਰ ਇੰਟਰਸਟ ਮਿਲਿਆ ਹੋਗਾ ਉਹ ਟੈਕਸ ਫ੍ਰੀ ਤੁਸੀਂ ਯੂਜ਼ ਕਰ ਸਕਦੇ ਆ। ਤੁਹਾਨੂੰ ਦੁਬਾਰਾ ਤੋਂ ਉਹਦੇ ਉੱਪਰ ਕੋਈ ਟੈਕਸ ਪੇ ਕਰਨ ਦੀ ਜ਼ਰੂਰਤ ਨਹੀਂ ਹੈਗੀ। ਤੁਸੀਂ ਆਪਣੀ ਡਾਊਨ ਪੇਮੈਂਟ ਦੇ ਵਿੱਚ ਇਹ ਪੈਸੇ ਪਾਉਣੇ ਹੈਗੇ ਆ, ਤੁਸੀਂ ਉਸ ਕੰਟਰੀਬਿਊਸ਼ਨ ਨੂੰ ਯੂਜ਼ ਕਰ ਸਕਦੇ ਆ। ਸੋ ਹਰ ਤਰ੍ਹਾਂ ਦੇ ਪਲੈਨਿੰਗ ਦੇ ਲਈ ਸਾਨੂੰ ਹੁਣ ਤੋਂ ਉਹਦੇ ਲਈ ਇੱਕ ਜਿਹੜਾ ਇੱਕ ਫਾਈਨੈਂਸ਼ੀਅਲ ਪਲਾਨ ਪ੍ਰਪੇਅਰ ਕਰਨਾ ਪੈਂਦਾ ਕਿ ਆਪਾਂ ਕਿੰਨੀ ਕੁ ਕੰਟਰੀਬਿਊਸ਼ਨ ਕਰੀਏ, ਅਸੀਂ ਮੰਥਲੀ ਕਰ ਸਕਦੇ ਹਾਂ, ਅਸੀਂ ਵੀਕਲੀ ਕਰ ਸਕਦੇ ਹਾਂ। ਉਹਦੇ ਨਾਲ ਇਹ ਹੈਗਾ ਆ ਕਿ ਇੱਕ ਤੁਸੀਂ ਆਪਣਾ ਰਿਸਕ ਵੀ ਨਾਲ ਮੈਨੇਜ ਕਰ ਸਕਦੇ ਹਾਂ ਕਿ ਜਿੱਥੇ ਆਪਾਂ ਆਪਣੀਆਂ ਸੇਵਿੰਗਸ ਵੱਲ ਧਿਆਨ ਦੇਣਾ ਹੈਗਾ, ਉੱਥੇ ਆਪਾਂ ਇਸ ਚੀਜ਼ ਵੱਲ ਵੀ ਧਿਆਨ ਦੇਣਾ ਹੈਗਾ ਕਿ ਕੱਲ ਨੂੰ ਅਗਰ ਇਨ ਕੇਸ ਕੋਈ ਵੀ ਮਿਸ ਹੈਪਨਿੰਗ ਹੁੰਦੀ ਹੈਗੀ ਆ, ਕਿਸੇ ਤਰ੍ਹਾਂ ਸਾਨੂੰ ਕੋਈ ਇੰਜਰੀ ਹੋ ਗਈ, ਕੋਈ ਸਿਕਨੈਸ ਹੋ ਗਈ ਔਰ ਅਸੀਂ ਉਸ ਵੇਲੇ ਕੰਮ ਤੇ ਨਹੀਂ ਜਾ ਸਕੇ, ਤਾਂ ਸਾਡੀ ਇਨਕਮ ਕਿੱਥੋਂ ਰਿਪਲੇਸ ਹੋਊਗੀ। ਸੋ ਇਹ ਜਿਹੜੇ ਇਨਕਮ ਰਿਪਲੇਸਮੈਂਟ ਵਾਲੇ ਪਲਾਨ ਹੈਗੇ ਆ ਉਹਨਾਂ ਦੇ ਵੱਲ ਵੀ ਜ਼ਰੂਰ ਤੁਸੀਂ ਧਿਆਨ ਦੇ ਸਕਦੇ ਆ, ਕਿਉਂਕਿ ਸੇਵਿੰਗ

0: ਸੇਵਿੰਗਸ ਦੇ ਨਾਲ ਰਿਸਕ ਮੈਨੇਜਮੈਂਟ ਤਾਂ ਹੀ ਅਗਰ ਅਸੀਂ ਇਹ ਦੋਨੋਂ ਚੀਜ਼ਾਂ ਕਰਦੇ ਹਾਂ ਤਾਂ ਫਾਈਨੈਂਸ਼ੀਅਲ ਪਲੈਨਿੰਗ ਤੁਸੀਂ ਜਿਹੜੀ ਹੈਗੀ ਆ ਆਪਣੀ ਫੁਲਫਿਲ ਕਰ ਸਕਦੇ ਆ ਐਂਡ ਜਿਹੜੇ ਆਪਣੇ ਪਲੈਨਸ ਹੈਗੇ ਆ ਲਿਵਿੰਗ ਬੈਨੀਫਿਟਸ ਜਿਹਦੇ ਵਿੱਚ ਤੁਸੀਂ ਆਪਣੀ ਇਨਕਮ ਰਿਪਲੇਸਮੈਂਟ ਕਵਰੇਜ ਦੇਖਣੀ ਆ ਜਿਹਦੇ ਵਿੱਚ ਤੁਸੀਂ ਆਪਣੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਕਵਰੇਜ ਦੇਖਣੀ ਆ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਪਲਾਨ ਹੈਗੇ ਆ ਤੁਸੀਂ ਮਨੀ ਬੈਕ ਆਪਸ਼ਨ ਚਾਹੁੰਦੇ ਆ ਤੁਸੀਂ ਸਿਰਫ ਪ੍ਰੋਟੈਕਸ਼ਨ ਦੇ ਪ੍ਰਾਈਸ ਕਵਰੇਜ ਚਾਹੁੰਦੇ ਆ ਸਾਡੇ ਕੋਲ ਬਹੁਤ ਸਾਰੇ ਪਲਾਨ ਜਿਹੜੇ ਹੈਗੇ ਆ ਉਹ ਤੁਸੀਂ ਸਾਡੇ ਕੋਲ ਡਿਫਰੈਂਟ ਡਿਫਰੈਂਟ ਕੰਪਨੀਜ਼ ਦੇ ਨਾਲ ਇਹ ਆਪਸ਼ਨ ਲੈ ਸਕਦੇ ਆ ਕੋਈ ਵੀ ਤੁਹਾਡੇ ਕੁਐਸਚਨ ਹੋਣ ਇਹਨਾਂ ਦੇ ਨਾਲ ਰਿਲੇਟਡ ਨੰਬਰ ਹੈਗਾ ਜੀ 416-817-6500-416-817-6500
1: 416-817-6500 ਹਰਪ੍ਰੀਤ ਦਾ ਕੋਈ ਨੰਬਰ ਹੈ ਬਈ ਤੁਸੀਂ ਜ਼ਰੂਰ ਇੰਸ਼ੋਰੈਂਸ ਦੀ ਕੋਈ ਵੀ ਪਲੈਨਿੰਗ ਦੀ ਜਾਣਕਾਰੀ ਲੈਣੀ ਹੈ ਹਰਪ੍ਰੀਤ ਹਰਪ੍ਰੀਤ ਹਰਪ੍ਰੀਤ ਸੈਣੀ ਇਜ਼ ਨੰਬਰ 1 ਟੌਪ ਚੋਇਸ ਹੈ ਤੁਹਾਡੀ ਤਾਂ ਹੀ ਨਹੀਂ ਨਾਮ ਹੈ ਇਹਨਾਂ ਦੀ ਬ੍ਰੋਕਰੇਜ ਦਾ ਟੌਪ ਚੋਇਸ ਇੰਸ਼ੋਰੈਂਸ 416-817-6500 ਹਰਪ੍ਰੀਤ ਥੈਂਕ ਯੂ ਸੋ ਮਚ
0: ਥੈਂਕ
1: ਯੂ ਜੀ ਸੋ ਪ੍ਰੋਗਰਾਮ ਹੈ ਪੰਜਾਬੀ ਨਾਲ ਤੇ ਨੰਬਰ ਹੈ ਆਪਣਾ 905-673-3337 905-673-3337 ਤੇ ਗੱਲਬਾਤ ਥੋੜੀ ਸਾਡੀ ਹੋ ਰਹੀ ਹੈ ਵੀਰ ਹੁਣੇ ਨਾਰਾਜ਼ ਨਾ ਹੋ ਜਾਣ ਮੈਂ ਇਹਨਾਂ ਦਾ ਗਾਣਾ ਲਾਉਣਾ ਐਵੇਂ ਨਾ ਕਹਿਣ ਕਿ ਨਵੀਂ ਯਾਰ ਸਾਡਾ ਤਾਂ ਗਾਣਾ ਨਹੀਂ ਲਾਇਆ ਐਵੇਂ ਸਾਰਤਾ ਸੋ ਜ਼ਰੂਰ ਮੈਂ ਲਾਉਣਾ ਵੀਰੇ ਨੋ ਪ੍ਰੋਬਲਮ ਫਿਕਰ ਨਾ ਕਰੋ HK ਮੂਵਰਸ ਨੂੰ ਯਾਦ ਰੱਖੋ ਨੰਬਰ 1 ਆਪਣੇ ਸ਼ਹਿਰ ਦੀ ਮੂਵਿੰਗ ਕੰਪਨੀ HK ਮੂਵਰਸ 416-524-6704 ਮੂਵ ਕਰ ਰਹੇ ਹੋ ਤੁਸੀਂ ਅਗਰ ਨਵਾਂ ਘਰ ਲੈ ਲਿਆ ਆਪ ਨਾ ਪੰਗੇ ਲਓ ਯਾਰ ਐਵੇਂ ਬਲ ਬਲ ਪੈ ਗਿਆ ਟੂ ਈਚ ਤਾਂ ਪਛਤਾਓਗੇ ਸੋ ਨੰਬਰ 1 ਮੂਵਿੰਗ ਕੰਪਨੀ ਬਹੁਤ ਪੁਰਾਣੀ ਟੀਮ ਹੈ HK ਮੂਵਰਸ 416-524-6704 ਦੇ ਉੱਤੇ HK ਮੂਵਰਸ ਨਾਲ ਸੰਪਰਕ ਕਰ ਲਓ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਵਿੱਚ ਵਧੀਆ ਰੇਟ ਚਾਹੁੰਦੇ ਹੋ ਤੁਸੀਂ 30% ਦਾ ਡਿਸਕਾਊਂਟ ਚਾਹੁੰਦੇ ਹੋ ਰਾਜਵੰਤ ਨੂੰ ਕਾਲ ਕਰੋ 25 ਤੋਂ ਵੱਧ ਕੰਪਨੀਆਂ ਦੇ ਨਾਲ ਰਾਜਵੰਤ ਡੀਲ ਕਰਦੇ ਆ 647-674-4735 ਰਾਜਵੰਤ ਕੌਰ 647-674-4735 ਰਾਜਵੰਤ ਕੌਰ ਜੀ ਨੂੰ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰੋ ਤੇ ਰਾਜਵੰਤ ਹੁਣੇ ਤੁਹਾਡੇ ਲਈ ਬਿਲਕੁਲ ਹਾਜ਼ਰ ਨੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557 647-504-1557 ਆਜੋ ਫਿਰ ਸੁਣਦੇ ਹਾਂ ਸੋਹਣਾ ਫੁੱਲ ਕਿਆ ਬਾਤ ਹੈ

0: ਇੱਕ ਤਾਂ ਯਾਰ ਰੋਜ਼ ਹੁਣ ਗੱਲਬਾਤ ਕਰੀ ਦੀ ਹੈ ਕਿ ਜਿਹੜੇ ਸਾਡੇ ਮੋਟਰਸਾਈਕਲ ਵਾਲੇ ਮਿੱਤਰ ਸੱਜਣੇ, ਤੁਸੀਂ ਵੀ ਸੇਫ ਰਹੋ, ਬਾਕੀ ਦੇ ਡਰਾਈਵਰ ਨੇ ਨਾ ਤੁਸੀਂ ਵੀ ਥੋੜ੍ਹੇ ਜਿਹੇ ਅਵੇਅਰ ਹੋ ਕੇ ਡਰਾਈਵ ਕਰੋ। ਸੈਂਡਲਵੁੱਡ ਤੇ ਟੋਰਬਨ ਤੇ ਅੱਜ 5 ਵਜੇ ਇੱਕ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਤੇ ਹੁਣ ਕਹਿੰਦੇ ਕਿ ਜਿਹੜਾ ਮੋਟਰਸਾਈਕਲ ਸੀਗਾ ਮੁੰਡਾ ਉਹ ਲਾਈਫ ਥ੍ਰੈਟਨਿੰਗ ਇੰਜਰੀਜ਼ ਫੇਸ ਕਰ ਰਿਹਾ। ਏਰੀਆ ਬੰਦ ਸੀਗੀ, ਹੁਣ ਖਬਰਾਂ ਖੁੱਲ ਗਈ ਹੈ ਨਹੀਂ ਬਟ ਹਜੇ 1.5 ਘੰਟਾ ਹੀ ਹੋਇਆ, ਆਈ ਐਮ ਨਾਟ ਸ਼ੋਰ, ਬਟ ਪਲੀਜ਼ ਯਾਰ ਪਲੀਜ਼ ਬੇਨਤੀ ਹੈ ਕਿ ਡਰਾਈਵ ਸਲੋ, ਮੋਟਰਸਾਈਕਲ ਦਾ ਖਿਆਲ ਰੱਖੋ। ਮੋਟਰਸਾਈਕਲ ਵਾਲਿਆਂ ਨੂੰ ਵੀ ਰਿਕੁਐਸਟ ਹੈ ਹੌਲੀ ਹੋ ਜਾਓ, ਹੌਲੀ ਹੋ ਜਾਓ, ਹੌਲੀ ਹੋ ਜਾਓ। ਮੈਨੂੰ ਪਤਾ ਕਿ ਮੋਟਰਸਾਈਕਲ 'ਤੇ ਬਹਿ ਕੇ ਆਪਣਾ ਹੁੰਦਾ ਕਿ ਬਸ ਦਵਾ ਲਈਏ ਹੁਣ, ਬਟ ਇਟਸ ਨਾਟ ਵਰਥ ਇਟ। ਚਲਾਓ ਮੋਟਰਸਾਈਕਲ ਜੀ ਸਕ ਕੇ, ਆਪਣਾ ਸ਼ੌਂਕ ਪੂਰਾ ਕਰੋ ਬਟ ਥੋੜ੍ਹੇ ਜਿਹਾ ਕੇਅਰਫੁਲੀ। ਸਾਡੇ ਨਾਲ ਕਿਹੜੀ ਹੋਮਿਓਪੈਥੀ ਤੋਂ ਡਾਕਟਰ ਕੁਲਦੀਪ ਜੀ ਜੁੜੇ ਆ। ਜਿਹੜਾ ਵੀ ਬੰਦਾ ਪੁੱਛਦਾ ਕਹਿੰਦੇ ਕਿ ਨਵੀਂ ਯਾਰ ਕੁਲਦੀਪ ਜੀ ਦਾ ਨੰਬਰ ਦਿਓ, ਜਿਹੜੇ ਕਿ 50 ਸਾਲ ਦਾ ਹੋਮਿਓਪੈਥ ਦਾ ਐਕਸਪੀਰੀਅੰਸ ਰੱਖਦੇ ਨੇ। ਸੋ ਕੁਲਦੀਪ ਜੀ ਵੈਲਕਮ।
1: ਹਾਂਜੀ ਨਵੀ ਜੀ, ਤੁਹਾਨੂੰ ਸਤਿ ਸ੍ਰੀ ਅਕਾਲ, ਗੁੱਡ ਈਵਨਿੰਗ। ਹਾਂਜੀ ਮੋਸਟਲੀ ਨਵੀ ਜੀ ਰੋਜ਼ ਮੈਂ ਸ਼ਾਇਦ ਹਫ਼ਤੇ 'ਚ 2-4-5 ਬੰਦੇ ਤਾਂ ਜ਼ਰੂਰ ਤੁਹਾਡਾ ਨਾਂ ਲੈ ਕੇ ਮੇਰੇ ਕੋਲ ਆਉਂਦੇ ਨੇ।
0: ਅਸੀਂ ਫਿਰ ਯਾਰ ਅਸੀਂ ਪਿੱਛੇ ਹਟਦੇ ਹਾਂ, ਕਹਿੰਦੇ ਕੁਲਦੀਪ ਜੀ ਦੀ ਪੂਰੀ ਮਸ਼ਹੂਰੀ ਕਰੀ ਦੀ ਹੈ।
1: ਹਾਂ ਦੇਖੋ ਦੇਖੋ ਏਦਾਂ ਨਾ, ਦੇਖੋ ਨਵੀਂ ਜੀ ਏਦਾਂ ਹੁੰਦਾ ਪੈਸਾ ਇਹ ਦੁਨੀਆ ਦੇ ਵਿੱਚ ਨੀ ਹੈਗਾ, ਸਭ ਕੋਲ ਸਭ ਤੋਂ ਚੀਜ਼ ਹੈ। ਹੁਣ ਆਪਾਂ ਉਰੇ ਆਪਣੀ ਕਮਿਊਨਿਟੀ ਦੀ ਸੇਵਾ ਕਰ ਰਹੇ ਹਾਂ, ਮੇਰੇ ਕੋਲ ਜੋ ਲੋਕ ਆਉਂਦੇ ਨੇ ਮੈਂ ਉਹਨਾਂ ਨੂੰ ਕਹਿਣਾ ਹੁੰਦਾ ਪੈਸਾ ਇਜ਼ ਸੈਕੰਡਰੀ ਫੋਰ ਮੀ, ਸੈਕੰਡਰੀ ਹੈ ਠੀਕ ਹੈ, ਪਹਿਲਾ ਮਰੀਜ਼ ਉਹਦੇ ਬਾਅਦ ਪੈਸਾ ਠੀਕ ਹੈ ਜੀ। ਤੋ ਇਸ ਕਰਕੇ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੋਏਗੀ, ਇਹ ਮੈਨੂੰ ਇੰਨੇ ਸਾਲ ਹੋ ਗਏ ਜ਼ਿੰਦਗੀ ਪੂਰੀ ਇਹੀ ਕੰਮ ਕਰਦੇ ਨੇ ਹੋ ਗਏ, ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਇਸ਼ੂ ਹੈ, ਕਿਸੇ ਤਰ੍ਹਾਂ ਪੁਰਾਣੀ ਤੋਂ ਪੁਰਾਣੀ ਐਲਰਜੀ ਹੈ, ਤੁਹਾਨੂੰ ਪੇਟ ਦਾ ਇਸ਼ੂ ਹੈ, ਆਈਬੀਐਸ ਹੈ, ਥਾਇਰਾਇਡ ਹੈ, ਡਾਇਬਟੀਜ਼ ਹੈ, ਡਿਪਰੈਸ਼ਨ ਹੋ ਗਿਆ, ਐਂਗਜਾਇਟੀ, ਆਰਥਰਾਈਟਿਸ, ਗੋਡੇ ਮੋਢੇ ਟੇਢੇ ਹੋ ਗਏ ਨੇ, ਸਿੱਧੇ ਹੋ ਜਾਂਦੇ ਨੇ ਠੀਕ ਹੈ। ਰਾਈਟ ਟਾਈਮ ਤੇ ਰਾਈਟ ਕੰਮ ਕਰੋਗੇ ਹਮੇਸ਼ਾ ਕਿਉਂਕਿ ਮੇਰੇ ਕੋਲ ਹੈਗੇ ਨੇ ਨਵੀਂ ਜੀ ਏਦਾਂ ਜੇ ਦੇਖੋ ਨਾ, ਜਿਹੜਾ ਪ੍ਰੋਬਲਮ ਹੈਗੀ ਰਾਈਟ ਵੀ ਟ੍ਰੀਟਮੈਂਟ ਕਰੋ ਤੁਸੀਂ, ਦੇਖੋ ਦੇਖੋ ਕਿ ਠੀਕ ਹੁੰਦਾ ਨੀ ਹੁੰਦਾ ਹੈਗਾ ਠੀਕ ਹੈ, ਸਭ ਕੁਛ ਠੀਕ ਹੁੰਦਾ। ਤੋ ਹੁਣ ਮੈਂ ਥੋੜਾ ਜਿਹਾ ਲੇਡੀਜ਼ ਦੀ ਬਿਮਾਰੀ ਮੈਂ ਥੋੜੀ ਮੈਂ ਜਾਣਕਾਰੀ ਦਿੰਦਾ, ਪੋਲੀਸਿਸਟਿਕ ਓਵਰੀ ਸਿੰਡਰੋਮ ਪੀਸੀਐਸ ਕਹਿੰਦੇ ਆ, ਇਹ ਬਹੁਤ ਕਾਮਨ ਹੈਗੀ ਹੈ, ਬਹੁਤ ਲੋਕ ਪਰੇਸ਼ਾਨ ਰਹਿੰਦੇ। ਇਹਦੇ ਸਿਮਟਮ ਕੀ ਹੁੰਦੇ ਨੇ, ਐਕਨੀ ਹੋ ਜਾਂਦੇ, ਵੇਟ ਗੇਨ ਹੁੰਦਾ, ਔਰ ਤੁਹਾਡੇ ਇਰੈਗੂਲਰ ਪੀਰੀਅਡ ਹੁੰਦੇ ਨੇ, ਹੈਵੀ ਪੀਰੀਅਡ ਹੁੰਦੇ ਨੇ। ਸਭ ਤੋਂ ਬੜੀ ਚੀਜ਼ ਹੁੰਦਾ ਲੇਡੀਜ਼ ਦੀਆਂ ਪ੍ਰੈਗਨੈਂਟ ਨਹੀਂ ਹੋ ਪਾਉਂਦੀਆਂ, ਇਹ ਬਹੁਤ ਵੱਡੀ ਪ੍ਰੋਬਲਮ ਹੈ। ਹਾਰਮੋਨ ਦਾ ਡਿਸਬੈਲੈਂਸ ਕਰਕੇ ਹੁੰਦਾ ਹੈ, ਆਸਟ੍ਰੋਜਨ ਪ੍ਰੋਗੈਸਟ੍ਰੋਜਨ ਇੱਕ ਹਾਰਮੋਨ ਹੁੰਦਾ, ਉਹਦੇ 'ਚ ਮੇਲ ਹਾਰਮੋਨ ਜ਼ਿਆਦਾ ਬਣਨਾ ਸ਼ੁਰੂ ਹੋ ਜਾਂਦਾ, ਉਹਦੇ ਕਰਕੇ ਇਹ ਪ੍ਰੋਬਲਮ ਹੁੰਦੀ ਹੈ। ਤੋ ਕਿਸੇ ਨੂੰ ਇਹ ਪੀਸੀਐਸ ਦੀ ਪ੍ਰੋਬਲਮ ਹੈਗੀ ਹੈ, ਹੋਰ ਵੀ ਮਾਤਾਓਂ ਭੈਣਾਂ ਨੂੰ ਕੋਈ ਪ੍ਰੋਬਲਮ ਹੈਗੀ ਹੈ, ਪੀਰੀਅਡ ਦੀ ਪ੍ਰੋਬਲਮ ਹੈਗੀ ਹੈ, ਰੁਕ ਜਾਂਦੇ ਨੇ, ਪੇਨਫੁਲ ਪੀਰੀਅਡ ਹੁੰਦੇ ਨੇ, ਬਾਰ ਬਾਰ ਬਲੀਡਿੰਗ ਹੁੰਦੀ ਰਹਿੰਦੀ ਹੈ, ਅਬੋਰਸ਼ਨ ਹੋ ਜਾਂਦਾ, ਬ੍ਰੈਸਟ ਸਿਸਟ ਹੈਗਾ, ਟਿਊਮਰ ਹੋ ਗਿਆ ਤੁਹਾਡੇ ਯੂਟਰਸ ਦੇ ਵਿੱਚ, ਲਿਕੋਰੀਆ ਜਿਹਨੂੰ ਪਾਣੀ ਦੀ ਸ਼ਿਕਾਇਤ ਹੈਗੀ, ਕੋਈ ਵੀ ਇਸ਼ੂ ਹੈਗਾ ਜ਼ਰੂਰ ਮੈਨੂੰ ਯਾਦ ਕਰੋ, ਮੈਂ ਜ਼ਰੂਰ ਤੁਹਾਡੀ ਹੈਲਪ ਕਰੂੰਗਾ। ਹੋਰ ਵੀ ਕੋਈ ਇਸ਼ੂ ਹੈ, ਬੱਚਿਆਂ ਦਾ ਇਸ਼ੂ ਹੈ, ਮਰਦਾਂ ਦਾ ਇਸ਼ੂ ਹੈ, 647-818-0055-647-818-0055-5 ਤੇ ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਮੇਰੀ ਕਲੀਨਿਕ 20 ਮੈਰੀਟਾਈਮ ਟੋਰੇ ਬੁਲੇਵਾਰਡ, ਯੂਨਿਟ ਨੰਬਰ 2, ਹੋਮ ਡਿਪੋ ਪਲਾਜ਼ਾ। ਮੇਰੀ ਵੀਡੀਓ ਕਿਹੜੀ ਹੋਮਿਓਪੈਥੀ ਪਾਓਗੇ, ਹਰ ਜਗ੍ਹਾ ਤੁਸੀਂ ਟਿਕਟੋਕ ਤੇ, ਹਰ ਜਗ੍ਹਾ ਤੇ ਇੰਸਟਾਗ੍ਰਾਮ ਤੇ ਮੇਰੀ ਵੀਡੀਓ ਚੈੱਕ ਕਰ ਸਕਦੇ ਹੋ, ਦੇਖ ਸਕਦੇ ਹੋ।
0: ਵੈਰੀ ਗੁੱਡ, ਥੈਂਕ ਯੂ ਵੈਰੀ ਮਚ। 647-818-0055 ਨੰਬਰ ਹੈ, 647-818-0055 ਕੇਡੀ ਹੋਮਿਓ। ਥੈਂਕ ਯੂ ਸਰ ਜੀ। 6986 ਹਾਂਜੀ
2: ਹਾਂਜੀ ਵੀਰੇ, ਕੀ ਹਾਲ ਨੇ?
0: ਠੀਕ ਹੈ ਵੀਰੇ, ਠੀਕ ਹੈ, ਕਿਵੇਂ ਹੋ?
2: ਵਧੀਆ ਵਧੀਆ, ਮੈਂ ਵੀ ਆਪਣੇ ਆਹ ਟੋਰਬਨ ਸੈਂਟਰਵੁੱਡ ਦੀ ਫਸਿਆ ਹੋਇਆ।
0: ਅੱਛਾ, ਹਜੇ ਵੀ ਬੰਦ ਹੈ?
2: ਬਹੁਤ ਬੁਰਾ ਹਾਲ ਹੈ ਵੀਰੇ, ਸਾਰੀਆਂ ਰੋਡਾਂ ਬੰਦ ਕੀਤੀਆਂ ਹੋਈਆਂ ਨੇ। ਮੈਂ ਉਬਰ ਕਰਦਾ ਸੀਗਾ ਤੇ ਮੈਂ ਜਿਹੜਾ ਆਪਣਾ ਸੈਂਟਰਵੁੱਡ ਟੋਰਬਨ ਤੇ ਕਰੋਲਬਾਗ ਪਲਾਜ਼ਾ, ਕਰੋਲਬਾਗ ਨਹੀਂ ਸੱਚ, ਆਪਣਾ ਕਿਹੜਾ ਉਹ
0: ਆਪਣਾ ਹੈਗਾ ਇੱਕ, ਹਾਂ
2: ਏਸ਼ੀਅਨ ਵਾਲਾ,
0: ਹਾਂਜੀ,
2: ਤੇ ਉੱਥੋਂ ਆਰਡਰ ਚੱਕਣਾ ਸੀਗਾ ਜਾ ਕੇ, ਤੇ ਸਾਰਾ ਕੁਝ ਬੰਦ ਹੈ ਇਧਰੋਂ ਆਪਣੀ ਪੀਟਰ ਰੋਬਰਸਨ ਤੋਂ ਲੈ ਕੇ, ਸਾਰਾ ਕੁਝ ਬੰਦ ਹੀ ਹੈ ਅਜੇ ਵੀ।
0: ਚਲੋ, ਜ਼ਿਆਦਾਤਰ ਖਿਆਲ ਕਿਹਦਾ ਤੁਹਾਨੂੰ ਲੱਗਦਾ, ਸੋਰੀ ਖਿਆਲ ਨਹੀਂ, ਕਸੂਰ ਕਿਹਦਾ, ਜਿਹੜੇ ਆਪਣੇ ਡਰਾਈਵਰ ਨੇ ਜਾਂ ਮੋਟਰਸਾਈਕਲ ਵਾਲੇ ਨੇ?
2: 101% ਮੋਟਰਸਾਈਕਲ ਵਾਲੇ ਦਾ ਹੋਊਗਾ।
0: ਓਕੇ, ਕਿਉਂ ਤੁਹਾਨੂੰ ਲੱਗਦਾ, ਹੁਣ ਦੇਖੋ ਤੁਸੀਂ ਉਬਰ ਕਰਦੇ ਹੋ, ਡਰਾਈਵਰ ਦੇਖਦੇ ਹੋ, ਮੋਟਰਸਾਈਕਲ ਵਾਲੇ ਦੇਖਦੇ ਹੋ, ਕਿਉਂ ਤੁਸੀਂ ਕਹਿੰਦੇ ਹੋ ਵੀ ਜ਼ਿਆਦਾਤਰ ਉਹਨਾਂ ਦਾ ਕਸੂਰ ਹੈ?
2: ਵੀਰੇ ਪਹਿਲੀ ਗੱਲ ਤਾਂ ਜਿਹੜੇ ਦੇਖਦੇ ਨੀ ਹੈਗੇ ਚਲਾਉਣ ਲੱਗੇ, ਜਿਵੇਂ ਆਪਾਂ ਹੁਣ 2 ਲਾਈਨਾਂ ਤੇ ਖੜੇ, ਇਹਨਾਂ ਨੇ ਆ ਕੇ ਵਿਚਾਲੇ ਮੋਟਰਸਾਈਕਲ ਫਸਾ ਲੈਣਾ, ਠੀਕ ਆ, ਤੇ ਉੱਪਰ ਦੀ ਇੰਨੀ ਸਪੀਡਿੰਗ ਕਰਨੀ ਆ ਬਹੁਤ ਜ਼ਿਆਦਾ, ਲਾਈਕ ਜੇ ਆਪਣੇ 60 ਦਾ ਜ਼ੋਨ ਆ, ਇਹਨਾਂ ਨੇ 80-80 ਤੇ ਫਿਰਨਾ, ਨਾ ਇਹਨਾਂ ਨੇ ਕੋਈ ਸਿਗਨਲ ਦੇਖਣਾ, ਨਾ ਕੁਝ ਹੋਰ ਦੇਖਣਾ, ਨਾ ਲਾਈਨ ਦੇਖਣੀ ਆ। ਬਾਕੀ ਮੋਟਰਸਾਈਕਲ ਦਾ ਵੀਰੇ 2-ਵੀਲਰ ਹੁੰਦਾ, ਮੜ ਜੇ ਕੋਈ ਹਿੱਟ ਵੀ ਵੱਜ ਗਈ ਤੇ ਸਪੀਡ ਕਿੰਨੀ ਹੁੰਦੀ ਆ ਆਊਟ ਆਫ ਕੰਟਰੋਲ ਹੋ ਜਾਂਦਾ।
0: ਪਰ ਤੁਹਾਨੂੰ ਲੱਗਦਾ ਨੀ ਫਿਰ ਜਿਹੜੇ ਡਰਾਈਵਰ ਨੇ ਆਪਾਂ ਨੂੰ ਵੀ ਥੋੜਾ ਹੋਰ ਫਿਰ ਖਿਆਲ ਰੱਖਣਾ ਚਾਹੀਦਾ?
2: ਪਿਛਲੇ ਵੀਕ ਦੀ ਗੱਲ ਹੋਣੀ ਆ ਨਾ, ਤੇ ਮੈਂ ਇਧਰ ਆਪਣੇ ਕੰਟਰੀ ਸਾਈਡ ਤੇ ਸੀਗਾ ਤੇ ਚਾਰ ਮੁੰਡੇ ਨਾ ਲਾਈਕ ਯੰਗ ਜੇ ਹੋਣਗੇ ਬਿਲਕੁਲ, ਜਿਵੇਂ ਨਵੀਂ ਨਵੀਂ ਦਾੜੀ ਫੁੱਟਦੀ ਵਾਲੇ ਲਾ ਲੋ ਭਰਾਵਾ, ਉਹਨਾਂ ਨੇ ਨਾ ਪਲਾਜ਼ੇ ਦੇ ਵਿੱਚ ਜਿਉਂ ਰੇਸਾਂ ਦਿੱਤੀਆਂ ਮੋਟਰਸਾਈਕਲਾਂ ਦੀਆਂ, ਪੜਾਕੇ ਮਰਵਾਏ, ਤੇ ਉਦੋਂ ਬਾਅਦ ਉਹਨੇ ਚੱਕੀ ਆਪਣੀ ਗੋਰ ਰੋਡ ਵੱਲੋਂ ਨਿਕਲ ਗਏ ਤੇ ਫੁੱਲ ਸਪੀਡ ਦੇ ਉੱਤੇ ਲਾਈਕ ਹੁਣ ਨਾ ਉੱਥੇ ਬੱਚੇ ਬੁੱਚੇ ਖੇਡਦੇ ਹੁੰਦੇ ਨੇ ਨਾ, ਯਾਰ ਹੈ ਹੀ ਨੀ ਕੋਈ ਸੈਂਸ ਹੀ ਨੀ ਹੈਗੀ। ਤੇ ਨੰਬਰ ਦੋ ਤੇ ਹੁਣ ਆਪਣੇ ਜਿਵੇਂ ਗਰਮੀਆਂ ਚੱਲ ਪਈਆਂ, ਜਿਹੜੇ ਆਪਣੇ ਛੋਟੇ ਬੱਚੇ ਨੇ ਸਕੂਲ ਵਾਲੇ ਲਾ ਲਓ, ਇਹਨਾਂ ਨੇ ਦੇਖ ਲਓ ਤੁਸੀਂ ਕੀ ਕਰਨਾ ਸਕੂਟਰ ਦੇ ਚੱਕ ਕੇ, ਨਾ ਇਹਨਾਂ ਨੇ ਕੋਈ ਸਿਗਨਲ ਦੇਖਣਾ, ਨਾ ਕੋਈ ਗੱਡੀ ਆਉਂਦੀ ਦੇਖਣੀ ਆ, ਤੇ ਬਲੰਦਰ ਵੀ ਫਿਰਦੇ ਨੇ ਯਾਰ, ਨਾ ਕੋਈ ਘਰ ਦੇ ਘੁਰਦੇ ਰੋਕਦੇ ਨੇ ਇਹਨਾਂ ਨੂੰ, ਜੇ ਕੋਈ ਏਦਾਂ ਦਾ ਹੈਪਨ ਹੋ ਜਾਵੇ ਫਿਰ ਕਹਿੰਦੇ ਨੇ ਵੀ ਹਾਂ ਜੀ ਆਹ ਗੱਲ ਹੋ ਗਈ, ਲੇਕਿਨ ਤੁਸੀਂ ਪਹਿਲਾਂ ਹੀ ਥੋੜਾ ਜਿਹਾ ਪ੍ਰਪੇਅਰ ਦੋ, ਉਹਦੇ ਨਾਲ ਸਮਝਾਓ ਕਰੋ ਉਹਨਾਂ ਨੂੰ।
3: ਠੀਕ ਹੈ, ਚਲੋ ਠੀਕ ਹੈ, ਦੇਖਦੇ ਹਾਂ ਬਾਕੀ ਸੋਚਦੇ। ਥੈਂਕ ਯੂ। ਹੁਣ ਬਾਈ ਜੀ ਕਹਿੰਦੇ ਕਿ ਨਵੀਂ 101% ਮੈਨੂੰ ਲੱਗਦਾ ਕਿ ਜਿਹੜੇ ਮੋਟਰਸਾਈਕਲ ਵਾਲੇ ਰਾਈਡਰ ਨੇ ਉਹਨਾਂ ਦਾ ਕਸੂਰ ਹੁੰਦਾ, ਬਟ ਉਹ ਕਹਿੰਦੇ ਆ ਕਿ ਨਵੀਂ ਯਾਰ ਜਿਹੜੇ ਡਰਾਈਵਰ ਨੇ ਉਹ ਨਹੀਂ ਖਿਆਲ ਰੱਖਦੇ। ਸੋ ਤੁਹਾਨੂੰ ਕੀ ਲੱਗਦਾ ਜ਼ਿਆਦਾਤਰ ਕਸੂਰ ਜਦੋਂ ਇਹ ਸੀਜ਼ਨ ਆਉਂਦਾ ਮੋਟਰਸਾਈਕਲ ਵਾਲਿਆਂ ਦਾ ਹੁੰਦਾ ਜਾਂ ਜਿਹੜੇ ਡਰਾਈਵਰ ਨੇ ਉਹਨਾਂ ਦਾ ਹੁੰਦਾ? ਨੰਬਰ ਹੈ ਆਪਣਾ 9056733337। ਮੌਸਮ ਜਿਉਂ ਵਧੀਆ ਹੋ ਜਾਂਦਾ ਤੁਸੀਂ ਫਿਰ ਮੋਟਰਸਾਈਕਲ ਵਾਲਿਆਂ ਦੀਆਂ ਹੈਬਿਟਸ ਦੇ ਵਿੱਚ ਜਾਂ ਡਰਾਈਵਰ ਦੀਆਂ ਹੈਬਿਟਸ ਦੇ ਵਿੱਚ ਕੀ ਨੋਟਿਸ ਕਰਦੇ ਹੋ? 9056733337 ਨੰਬਰ ਹੈ ਆਪਣਾ। ਇੱਕ ਤੁਸੀਂ ਯਾਦ ਰੱਖੋ ਮਿਸਟਰ ਸਿੰਘ ਪੀਜ਼ੇ ਨੂੰ, 2 ਲਾਰਜ ਪੀਜ਼ੇ, 4 4 ਟੋਪਿੰਗ, 4 ਡਿਪਿੰਗ ਸੌਸ ਫ੍ਰੀ, 2 ਲੀਟਰ ਕੋਕ ਦੀ ਬੋਤਲ ਫ੍ਰੀ, ਸਿਰਫ $40 ਚ। ਇਹਨਾਂ ਕੋਲ 30 ਲੋਕੇਸ਼ਨਾਂ ਨੇ ਕੈਨੇਡਾ, ਤੁਸੀਂ ਬ੍ਰੈਂਪਟਨ ਚੋਂ, ਮਿਸੀਸਾਗਾ ਚੋਂ, ਬੋਲਟਨ ਚੋਂ, ਕਿਚਨੇ ਚੋਂ, ਲੰਡਨ ਚੋਂ, ਜਿੱਥੇ ਵੀ ਉਹਨਾਂ ਦੀ ਲੋਕੇਸ਼ਨ ਹੈਗੀ ਆ। 9056503 4000 9055504000 9550000 ਮਿਸਟਰ ਸਿੰਘ ਪੀਜ਼ਾ। ਤੇ ਜਿਨ੍ਹਾਂ ਨੇ ਕਿਚਨ ਰੈਡੀ ਕਰਾਉਣੀ, ਅੱਜ ਹੀ ਮੈਸੇਜ ਆਇਆ ਕਿ ਨਵੀਂ ਕਿਚਨ ਕੈਬਨਿਟ ਦਾ ਨੰਬਰ ਦਿਓ, ਜਸਪਾਲ ਰਾਏ ਭਾਜੀ ਨੂੰ ਫੋਨ ਕਰੋ। ਨਿਊ ਹਾਈਟਸ ਕਿਚਨ ਨੰਬਰ 1 ਕਿਚਨ ਦੀ ਟੀਮ 416-859-1920 416-859-1920। ਬਹੁਤ ਸੋਹਣੀਆਂ ਕਿਚਨਸ, ਬਾਰ, ਵੈਨਿਟੀਜ਼,
2: 1% ਵੀ ਸੁਣਿਆ ਨੀ ਅੰਕਲ, ਮੈਂ ਫਲਾਨਾ ਕਰਦਾ ਤੇ ਬੜਾ ਕਰਦਾ। ਦੇਖੋ ਮੁੜ ਕੇ ਜੇ ਕੁਛ ਹੈਪਨ ਹੋ ਜਾਵੇ ਤੇ ਕਾਰ ਵਾਲੇ ਤੇ ਜਾਂ ਜਿਹੜਾ ਵੱਡੀ ਗੱਡੀ ਵਾਲਾ ਉਹਨੂੰ ਪ੍ਰੋਬਲਮ ਆਉਂਦੀ ਹੈ। ਠੀਕ ਹੈ, ਫਨ ਕਰੋ, ਮੈਂ ਵੀ ਮੋਟਰਸਾਈਕਲ ਰੱਖਿਆ, ਤੁਸੀਂ ਵੀ ਰੱਖਿਆ, ਸਾਰੇ ਰੱਖੇ ਆ, ਨੂੰ ਇੰਜੋਏ ਕਰੋ, ਨਾ ਕਿ ਮੰਨ ਲਓ ਵੀ ਇੱਥੇ ਕੋਈ ਸ਼ੇਖੀ ਦਿਖਾ ਲਓ ਭਜਾਓ, ਇਹਦੇ ਦੁਆਲੇ ਕੋਈ ਮੈਡਲ ਕੇਜ ਹੈ ਨੀਗਾ।
0: ਭਜਾਈ ਫਿਰਦੇ ਆ, ਕੋਈ ਰੋਕਦਾ ਨੀ, ਕੋਈ ਟੋਕਦਾ ਨੀ।
2: ਉਹ ਤਾਂ ਨਵੀਂ ਜੀ ਹੰਬਰ ਰੋਡ ਤੇ ਭਜਾ ਰਿਹਾ
0: ਸੀ। ਅੱਛਾ, ਹੰਬਰ ਰੋਡ ਤੇ, ਠੀਕ ਹੈ।
2: ਦੂਸਰਾ ਫਿਰ ਉਹ ਇੱਕ ਤਾਂ ਮੰਨ ਲਓ ਸਿਰ ਘੁਮਾਉਂਦੇ ਆ ਵੀ ਮੈਨੂੰ ਕੋਈ ਦੇਖ ਵੀ ਰਿਹਾ ਕਿ ਨਹੀਂ ਦੇਖ ਰਿਹਾ, ਮੰਨ ਲਓ
0: ਜੀ ਜੀ
2: ਵੀ, ਮੰਨ ਲਓ ਜੇ ਫਿਰ ਮੰਨ ਲਓ ਕੁਛ ਹੈਪਨ ਹੋ ਜਾਵੇ ਫਿਰ ਗੱਡੀ ਵਾਲੇ ਨੂੰ ਦੇਵਤਾ ਪੈ ਜਾਂਦੀ ਹੈ। ਪਰਮਾਤਮਾ ਇੱਦਾਂ ਟਾਈਮ ਲਿਆਵੇ ਨਾ, ਪਰ
0: ਨਵੀਂ ਮੋਟਰਸਾਈਕਲ ਵਾਲੇ ਛੱਡੋ, ਜਿਹੜੇ ਮੁੰਡੇ ਖੁੰਡੇ ਹਾਈ ਸਕੂਲ ਵਾਲੇ ਬੱਚੇ ਨੇ ਉਹ ਬਹੁਤ ਆਪਣੇ ਡਰਟ ਬਾਈਕ ਭਜਾਉਂਦੇ ਆ ਤੇ ਪੇਰੈਂਟਸ ਲੈ ਤਾਂ ਦਿੰਦੇ ਆ, ਪੇਰੈਂਟਸ ਦੇਖਦੇ ਹੈ ਨੀ ਕਿ ਵੀ ਸਾਡਾ ਬੱਚਾ ਡਰਟ ਬਾਈਕ ਜਿਹੜਾ ਕਿੱਥੇ ਚਲਾ ਰਿਹਾ, ਕੀ ਕਰ ਰਿਹਾ। ਹੁਣ ਜੇ ਯਾਰ ਸਪੋਜ਼ ਕਰੋ ਤੁਹਾਡਾ ਬੱਚਾ, ਕੀ ਤੁਸੀਂ ਚੈੱਕ ਨਹੀਂ ਕਰਨਾ ਵੀ ਉਹ ਰੈਜ਼ੀਡੈਂਸ਼ੀਅਲ ਆਪਣੀਆਂ ਸੜਕਾਂ ਦੇ ਉੱਤੇ ਬਿਨਾਂ ਹੈਲਮੇਟ ਤੋਂ ਦਵੱਲੀ ਫਿਰਦਾ? ਥੋੜ੍ਹੇ ਯਾਰ ਪੇਰੈਂਟਸ ਦਾ ਵੀ ਇੱਕ ਕਹਿੰਦੇ ਹੁੰਦੇ ਕਿ ਉਹਨਾਂ ਦੀ ਡਿਊਟੀ ਬਣਦੀ ਆ ਯਾਰ ਕਿ ਅਸੀਂ ਚੈੱਕ ਕਰੀਏ। 8500 ਹੈਲੋ,
4: ਹਾਂਜੀ ਭਾਜੀ ਕਿੱਦਾਂ ਜੀ?
3: ਠੀਕ ਹੈ ਵੀਰੇ, ਕੀ ਹਾਲ?
4: ਵਧੀਆ ਵਧੀਆ। ਹਾਂਜੀ ਵੀਰੇ, ਬਾਈ ਹੁਣਾਂ ਦੀ ਗੱਲ ਆ ਨਾ ਜਮਾਂ ਸਹੀ ਆ ਬਈ, ਹਾਈਵੇ ਤੇ ਵੀ ਅਸੀਂ ਹੁਣ ਜਾਈਦਾ ਨਾ ਵੇਖੀਦਾ ਵੀ ਕਈ ਤਾਂ ਮੋਟਰਸਾਈਕਲ ਵਾਲੇ ਵੀ ਫੁੱਲ ਸਪੀਡਿੰਗ ਕਰਦੇ ਆ, ਆਪਣੇ ਸ਼ੋਲਡਰ ਤੋਂ ਵੀ ਸਾਈਡ ਤੋਂ ਲੰਘਦੇ ਆ, ਕਈ ਲਾਈਨਾਂ ਦੇ ਵਿੱਚੋਂ ਉਹਨਾਂ ਵੀ ਏਦਾਂ ਸੱਪ ਵਾਂਗੂ ਮਿਲਦੇ ਜਾਂਦੇ ਹੁੰਦੇ ਆ। ਹੁਣ ਗੱਡੀ ਦਾ ਬਈ ਬਲਾਈਂਡ ਸਪੋਟ ਹਨਾ ਇੱਕ ਹੁੰਦਾ ਹੀ ਆ ਵੀ ਅਗਲੇ ਨੇ ਲਾਈਨ ਚੇਂਜ ਕਰਨੀ ਹੋਵੇ ਉਹਦੇ ਤੇ ਹਿੱਟ ਕਰ ਦੇਵੇ, ਗਲਤੀ ਦਾ ਹੁਣ ਨਿਕਲਣੀ ਦਾ ਵੀ ਕਾਰ ਵਾਲਾ ਵੀ ਹਨਾ ਵੀ ਉਹਨੇ ਕੀ ਕਰਤਾ, ਬਟ ਇਹ ਨੀ ਦੇਖਣਾ ਨਾ ਕਿਸੇ ਨੇ ਵੀ ਮੋਟਰਸਾਈਕਲ ਵਾਲਾ ਕਿਵੇਂ ਜਾ ਰਿਹਾ ਸੀ। ਇੱਕ ਮੋਟਰਸਾਈਕਲ ਹੁਣ ਭਾਜੀ ਟੂ ਵੀਲਰ ਚੀਜ਼ ਏਦਾਂ ਦੀ ਹੈ ਨਾ ਵੀ ਇਹਨੂੰ ਤੁਸੀਂ ਹਾਰਡ ਬ੍ਰੇਕ ਵੀ ਨੀ ਕਰ ਸਕਦੇ, ਇਹਦਾ ਓਦਾਂ ਹੀ ਇਹਦਾ ਆਊਟ ਆਫ ਬੈਲੈਂਸ ਹੋ ਜਾਣਾ ਉਹਨੇ।
3: ਇੱਕ ਨਾਲੇ ਪੁਲਿਸ ਨੀ ਪਿੱਛੇ ਜਾਂਦੀ, ਪੁਲਿਸ ਨੂੰ ਪਤਾ ਚੇਸ ਕਰਾਂਗੇ ਤਾਂ ਹੋਰ ਪੰਗਾ ਪਊਗਾ।
4: ਹਾਂਜੀ ਹਾਂਜੀ, ਇਸੇ ਗੱਲ ਤੇ ਤਾਂ ਇਹਨਾਂ ਨੂੰ ਵੀ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ ਨਾ ਬਈ, ਇਹ ਤਾਂ ਸੱਟ ਬਹੁਤ ਬੁਰੀ ਲੱਗਦੀ ਆ ਬੰਦਾ ਡਿਗੇ, ਕਾਰ ਚ ਤਾਂ ਚਲੋ ਫੇਰ ਵੀ ਬੰਦਾ ਸੇਫ ਆ, ਥੋੜਾ ਜਿਹਾ ਏਅਰ ਬੈਗ ਹੈਗੇ ਆ ਕੁਛ,
3: ਸਾਈਕਲ
4: ਲੈ ਕੇ ਜਾਂਦੇ ਉਹਨਾਂ ਦਾ ਮੋਟਰਸਾਈਕਲ ਵਾਲੇ ਨਾਲ ਬੁਰਾ ਹਾਲ ਆ, ਅੰਦਰ ਵੇਖਦੇ ਹੀ ਨੀ, ਉਹ ਡਿਲੀਵਰੀਆਂ ਕਰਦੇ ਹੁੰਦੇ ਆ ਵੀ ਉਧਰੋਂ ਪੈਡੈਸਟ੍ਰੀਅਨ ਵੀ ਆਪਣਾ ਲਾਈਟ ਹੋਣ ਵਾਲੀ ਹੁੰਦੀ ਆ
3: ਗੱਲ ਯਾਰ। ਮੋਟਰਸਾਈਕਲ ਛੱਡੋ, ਬਾਈਕ ਵਾਲੇ ਵੀ, ਮੈਂ ਕੱਲ ਪਰਸੋਂ ਗੱਲ ਨੀ ਸੀ ਕਰ ਰਿਹਾ ਬਾਈਕ ਵਾਲਿਆਂ ਦੀ, ਸੋਚਿਆ ਸੋ ਕਾਲ ਕਰ ਰਹੇ, ਹੋਲਡ ਕਰੋ, ਮੈਂ ਤੁਹਾਨੂੰ ਸਿੰਪਲੀ ਇੰਡੀਅਨ ਸਵੀਟਸ ਦਾ ਰੈਸਟੋਰੈਂਟ ਦਾ ਨਵਾਂ ਡੀਲ ਦਵਾਂ। ਚਿਕਨ ਪਕੌੜਾ ਬਾਏ ਵਨ ਗਿੱਟ ਵਨ ਫਰੀ, ਬਰਿਆਨੀ ਬਾਏ ਵਨ ਗਿੱਟ ਵਨ ਫਰੀ, ਫਿਸ਼ ਪਕੌੜਾ ਬਾਏ ਵਨ ਗਿੱਟ ਵਨ ਫਰੀ, ਪਾਓ ਭਾਜੀ ਬਾਏ ਵਨ ਗਿੱਟ ਵਨ ਫਰੀ, ਕਿਆ ਬਾਤ ਹੈ। ਸੋ ਸਿੰਪਲੀ ਇੰਡੀਅਨ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਕਾਸਮੋਰ, 85 ਮਾਊਂਟ ਪੈਲੀਅਰ ਸਟਰੀਟ ਮਿਸਾਗਾ ਫਾਈਨੈਂਸ਼ੀਅਲ, ਤੇ 15 ਫੈਂਡਰ ਵੇ ਬਵੇਡਨ ਚਿੰਕਿਊਜ਼ੀ। ਸਿੰਪਲੀ ਇੰਡੀਅਨ, ਸਿੰਪਲੀ ਦ ਬੈਸਟ, ਬਾਏ ਵਨ ਗਿੱਟ ਵਨ ਫਰੀ ਡੀਲਾਂ ਨੂੰ ਇੰਜੋਏ ਤੁਸੀਂ ਕਰ ਸਕਦੇ ਹੋ। 4984 ਇੱਕ ਸੈਕਿੰਡ ਹੋਲਡ ਕਰੋ, ਸੱਚ ਯਾਰ ਬਾਏ ਵਨ ਗਿੱਟ ਵਨ ਫਰੀ ਜਿਹੜੀ ਮੈਂ ਚੀਜ਼ਾਂ ਦੱਸੀਆਂ ਨਾ, ਸੋਰੀ ਮਾਈ ਮਿਸਟੇਕ, ਬਾਏ ਵਨ ਤੇ ਦੂਜੀ $2 ਦੇ ਵਿੱਚ ਫਰੀ ਵਾਂਗ ਹੀ ਆ, ਬਾਏ ਵਨ ਤੇ ਦੂਜੀ $2 ਚ। ਹਾਂਜੀ 4984 ਜੀ ਵੀਰੇ।
5: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ,
3: ਕਿਵੇਂ ਹੋ?
5: ਬਸ ਠੀਕ ਠਾਕ ਠੀਕ ਠਾਕ ਭਾਜੀ। ਭਾਜੀ ਆਹ ਜਿਹੜੀ ਗੱਲ ਤੁਸੀਂ ਕਹਿੰਦੇ ਆ ਨਾ ਈ ਬਾਈਕ ਜਾਂ ਕਿਹੜੀ, ਕੱਲ ਭਾਜੀ ਮੈਂ ਹਜੇ ਕੰਮ ਸ਼ੁਰੂ ਹੀ ਕੀਤਾ, ਪਹਿਲਾਂ ਪੈਸੰਜਰ ਬਿਠਾਇਆ ਤੇ ਭਾਜੀ ਆਪਾਂ ਮੇਰਾ ਸਿੱਧਾ ਸੀਗਾ ਰੋਡ, ਉਹ ਭਾਜੀ ਬੱਚਾ ਰੁਕਿਆ ਹੀ ਨੀ ਸਟੋਪ ਸਾਈਨ ਤੇ, ਤੇ ਮੈਨੂੰ ਭਾਜੀ ਉਦੋਂ ਪਤਾ ਲੱਗਾ ਜਦੋਂ ਮੇਰੀ ਲੈਫਟ ਲਾਈਟ ਦੇ ਸਾਹਮਣੇ ਆ ਗਿਆ।
3: ਅੱਛਾ,
5: ਤੇ ਭਾਜੀ ਡਿਫਰੈਂਸ ਸਾਰਾ 2 ਫੁੱਟ ਦਾ,
3: ਤੇ ਛੋਟਾ ਬੱਚਾ ਸੀਗਾ ਹੈ
5: 10 ਸਾਲ ਹੋਣਾ ਭਾਜੀ,
3: 10 ਸਾਲ ਦਾ, ਠੀਕ ਹੈ।
5: ਹਾਂਜੀ, ਤੇ ਮੈਂ ਇੰਨਾ ਸ਼ੌਕ ਹੋ ਗਿਆ ਨਾ, ਮੇਰੇ ਕੋ ਹੋਰਨ ਵੀ ਨੀ ਵਜਾ ਭਾਜੀ ਉਹਨੂੰ, ਤੇ ਉਹ ਨੀ ਰੁਕਿਆ ਭਾਜੀ, ਪਰ ਉਹ ਐ ਗੋਲੀ ਵਾਂਗੂ ਨਿਕਲ ਗਿਆ ਸਾਹਮਣਿਓ, ਤੇ ਮਤਲਬ ਮੈਂ ਚੌਂਕ ਦੇ ਵਿੱਚ ਘਰ ਖਲੋਤਾ ਰਿਹਾ, ਮਤਲਬ ਕਿ ਇਹ ਕੀ ਹੋਇਆ ਮੇਰੇ ਨਾਲ, ਵੀ ਜਾਂ ਕੀ ਹੋ ਚੱਲਾ ਸੀਗਾ। ਈਵਨ ਕਿ ਮੇਰੀ ਗੱਡੀ ਸਾਰਾ ਕੁਝ ਡੈਸ਼ ਕੈਮ ਲੱਗਾ ਵਾ, ਪਰ ਮੈਂ ਦਿਖਾ ਸਕਦਾ, ਪਰ ਇੱਕ ਵਾਰੀ ਤੇ ਪੰਗਾ ਪੈ ਜਾਣਾ ਸੀ ਨਾ ਭਾਜੀ, ਜੇ ਉਹਦਾ ਸਿਰ ਸੁਰ ਥੱਲੇ ਵੱਜ ਜਾਂਦਾ,
3: ਤੇ
5: ਵਹਿੰਦੇ ਨੀ ਭਾਜੀ
3: ਨਾ। ਨਹੀਂ ਤੁਹਾਨੂੰ ਸੋਰੀ ਕਿਹਾ ਹੋਣਾ ਨਾ ਵਾਸਤਾ ਹੈ,
5: ਕੁਛ ਨੀ ਭਾਜੀ ਕੁਛ ਨੀ ਕਿਹਾ, ਵਾਈਟ ਕਮਿਊਨਿਟੀ ਦਾ ਹੈਗਾ ਸੀ, ਆਪਾਂ ਆਪਣਿਆਂ ਨੂੰ ਕਹਿੰਦੇ ਹਾਂ, ਉਹ ਮਤਲਬ ਏਦਾਂ ਵਾਈਟ ਬੱਚਾ ਸੀਗਾ, ਤੇ ਪਰ ਇੱਕ ਵਾਰੀ ਉਹਨੇ ਮੈਨੂੰ ਪੰਗਾ ਪਾ ਦੇਣਾ ਸੀ, ਸਾਰਾ ਮੇਰਾ ਦਿਨ ਖਰਾਬ ਕਰਨਾ ਸੀਗਾ, ਤੇ ਮੈਨੂੰ ਮੇਰੇ ਦਿਲ ਨੂੰ ਸਾਰਾ ਦਿਨ ਹੁੰਦਾ ਰਿਹਾ ਕਿ ਚਲੋ ਮੇਰੇ ਕੋਲ ਪਾਪ ਹੁੰਦਾ ਹੁੰਦਾ ਬਚ ਗਿਆ, ਬਟ ਇਹ ਭਾਜੀ ਇਹ ਕੀ ਨਾਮ ਨਾ ਉਹਨੇ ਹੈਲਮਟ ਵੀ ਨੀ ਪਾਇਆ ਸੀ ਸਿਰ ਤੇ, ਤੇ ਬਟ ਭਾਜੀ ਬਹੁਤ ਇੱਕ ਨੀ ਮਿਲਦੇ, ਬਹੁਤ ਗੈਂਗ ਮਿਲਦੀ ਆ, ਕਿਉਂਕਿ ਸਾਨੂੰ ਗਲੀਆਂ ਗਲੀਆਂ ਚ ਜਾਣਾ ਪੈਂਦਾ ਵਾ, ਮਤਲਬ ਹਰ ਗਲੀ ਮੁਹੱਲੇ ਚ ਅਸੀਂ ਫਿਰਦੇ ਹਾਂ।
3: ਤੁਸੀਂ ਜਾਣੇ ਹੋ, ਤੁਹਾਨੂੰ ਕੀ ਲੱਗਦਾ ਵੀ ਜਿਹੜੇ ਆਪਣੇ ਵਰਗੇ ਡਰਾਈਵਰ ਆ ਆਪਾਂ ਨੀ ਦੇਖਦੇ, ਜਾਂ ਜਿਹੜੇ ਮੋਟਰਸਾਈਕਲ ਵਾਲੇ ਆ ਉਹ ਨੀ ਦੇਖਦੇ?
5: ਨਹੀਂ ਨੀ ਭਾਜੀ, ਗੱਡੀ ਵਾਲਾ ਵੇਖਦਾ ਹੀ ਵੇਖਦਾ, ਜਿਹੜੇ ਮੋਟਰਸਾਈਕਲ ਵਾਲੇ। ਕੱਲ ਭਾਜੀ ਸ਼ਾਮ ਦੀ ਗੱਲ ਸੁਣ ਲਓ, ਇੱਕ ਅੰਕਲ ਇੰਟਰਸੈਕਸ਼ਨ ਦੇ ਵਿੱਚ ਉਹਨਾਂ ਦੀ ਸਕੂਟਰੀ ਖਰਾਬ ਹੋ ਗਈ ਹੋਣੀ ਆ, ਉਹ ਉੱਥੇ ਹੀ ਟੇਢੀ ਜਿਹੀ ਕਰਕੇ ਵੇਖਣ ਦੇ ਵੀ ਥੋੜਾ ਸਾਈਡ ਤੇ ਕਰ ਲਓ ਹਨਾ, ਤੇ ਨਹੀਂ ਵੇਖਦੇ ਭਾਜੀ। ਇੱਕ ਦਿਨ ਤੇ ਮੇਰੇ ਤੋਂ ਰਾਊਂਡ ਅਬਾਊਟ ਦੇ ਅਪੋਜਿਟ ਡਾਇਰੈਕਸ਼ਨ ਤੋਂ ਅੰਕਲ ਅੱਗੇ ਸਾਹਮਣੇ ਆ ਗਏ ਸਾਈਕਲ ਤੇ, ਮੈਂ ਭਾਜੀ ਏਦਾਂ ਟਰਨ ਮਾਰਨ ਡਿਆ ਪੂਰਾ, ਤੇ ਉਹ ਪੁੱਠੇ ਬੰਨੇ ਆਈ ਜਾਣ, ਵੀ ਬੰਦਾ ਕੀ ਕਵੇ ਯਾਰ, ਸਿਆਣੇ ਬਣਿਆ ਕਿ।
3: ਸੋ ਮੋਟਰਸਾਈਕਲ, ਈ ਬਾਈਕ, ਸਕੂਟਰ ਵਾਲਿਆਂ ਦਾ ਕਸੂਰ ਹੈ, ਡਰਾਈਵਰਾਂ ਦਾ ਨਹੀਂ ਜ਼ਿਆਦਾਤਰ ਹੁੰਦਾ?
5: ਹਾਂਜੀ ਭਾਜੀ ਇਹ ਇਹ ਨਿਕਲਦੇ ਗਰਮੀਆਂ ਚ ਤੇ ਰੋਡ ਵਾਲੀ ਹੀ ਕਰਦੇ ਫੁੱਲ।
3: ਚਲੋ ਦੇਖਦੇ ਹਾਂ ਬਾਕੀ ਕੀ ਕਹਿੰਦੇ ਆ। ਜਿਹੜੇ ਸਾਡੇ ਮੋਟਰਸਾਈਕਲ ਵਾਲੇ ਤੁਸੀਂ ਆਪਣਾ ਪੱਖ ਰੱਖਣਾ, ਤੁਸੀਂ ਵੀ ਰੱਖ ਸਕਦੇ ਹੋ। ਹੁਣ ਦੇਖੋ ਮੋਟਰਸਾਈਕਲ ਵਾਲੇ ਵੀ ਜਿਹੜੇ ਰਾਈਡਰਸ ਨੇ ਉਹ ਵੀ ਕਿਤੇ ਨਾ ਕਿਤੇ ਨੋਟਿਸ ਕਰਦੇ ਹੋਣਗੇ ਕਿ ਯਾਰ ਤੁਸੀਂ ਸਾਨੂੰ ਐਵੇਂ ਭੰਡੀ ਜਾਂਦੇ ਹੋ, ਤੁਹਾਡੇ ਵੀ ਬਹੁਤ ਬੰਦੇ ਗਲਤੀਆਂ ਕਰਦੇ ਡਰਾਈਵਰ ਜਿਹੜੇ ਨੇ। ਸੋ 905-6737337 ਨੰਬਰ ਆਪਣਾ 905-6737337-905-673-3333 ਤੇ ਗੱਲਬਾਤ ਥੋੜ੍ਹੀ ਸਾਡੀ ਹੋ ਰਹੀ ਹੈ। ਇੱਕ ਤੁਸੀਂ ਯਾਦ ਜ਼ਰੂਰ ਰੱਖਣਾ ਮੈਸੇਜ ਫੈਸ਼ਨ ਆਈ ਕਿਊ ਦਾ, ਕੁੜਤੇ ਪਜਾਮੇ ਲੈਣੇ ਆ ਬਿਸਪੋਕ। ਬਿਸਪੋਕ ਦਾ ਮਤਲਬ ਹਾਈ ਐਂਡ ਕੁੜਤੇ ਪਜਾਮੇ, ਕਸਟਮ ਵੈਸਟਾਂ ਦੇ ਨਾਲ ਸ਼ੇਰਵਾਨੀਆਂ 1 ਕਿਲੋ, ਦੂਜਾ 25% ਆਫ। ਕੋਟ ਪੈਂਟ ਲੈਣਾ 1 ਕਿਲੋ, ਦੂਜਾ 25% ਆਫ। ਫੈਸ਼ਨ ਆਈ ਕਿਊ ਏਅਰਪੋਰਟ ਡੇਰੀ, ਫੈਸ਼ਨ ਆਈ ਕਿਊ ਕੁਈਨ ਕੈਨੇਡੀ, ਫੈਸ਼ਨ ਆਈ ਕਿਊ ਮਕਵੀਨ ਮੇਫੀਲਡ, ਫੈਸ਼ਨ ਆਈ ਕਿਊ ਨੰਬਰ 1-909-453-2225 ਡਿਵੈਲਪਮੈਂਟਸ ਵਾਲਿਆਂ ਦੇ ਨਵੇਂ ਘਰ ਨੇ, ਉਹਨਾਂ ਦੀ ਜਾਣਕਾਰੀ ਤੁਹਾਨੂੰ ਪਹਿਲਾਂ ਦਿੰਦੇ ਹਾਂ ਫਿਰ ਵਾਪਸ ਆਉਂਦੇ ਹਾਂ। ਹੁਣ ਲਓ ਮੌਕਾ HST ਰੀਬੇਟ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135-905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। ਕੀ ਬਾਤ ਹੈ ਜੀ, 37314 ਹੈਲੋ।
6: ਹੈਲੋ,
3: ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
6: ਗੱਡੀਆਂ ਤਾਂ ਹਮੇਸ਼ਾ ਹੀ ਚੱਲਣੀਆਂ, ਪਰ ਜਿਹੜਾ ਡਰਟ ਬਾਈਕ ਬੱਚੇ ਚਲਾਉਂਦੇ ਆ ਜਾਂ ਥੋੜਾ ਫਨ ਕਰਦੇ, ਇਹ ਜਸਟ ਫਿਊ ਟਾਈਮ ਹੈਗਾ ਸਮਰ ਦਾ।
3: ਬਿਲਕੁਲ।
6: ਔਰ ਲਾਈਫ ਦੇ ਵਿੱਚ ਵੀ ਜਿਹੜੇ ਛੋਟੇ ਬੱਚੇ ਆ, ਕੋਈ ਏਡਾ ਵੱਡਾ ਬੰਦਾ ਕੋਈ ਵੀ ਐਸੀ ਗਲਤੀ ਨਹੀਂ ਕਰੂਗਾ ਰਾਈ, ਪਰ ਮੇਰੇ ਹਿਸਾਬ ਨਾਲ ਜੇ ਦੇਖਿਆ ਜਾਵੇ ਉਹਨਾਂ ਤਾਂ ਸਾਰਿਆਂ ਨੂੰ ਕੇਅਰਫੁਲ ਹੋਣਾ ਚਾਹੀਦਾ। ਪਰ ਜ਼ਿੰਦਗੀ ਬਹੁਤ ਛੋਟੀ ਆ, ਥੋੜਾ ਜਿਹਾ ਬੱਚਿਆਂ ਨੂੰ ਵੀ ਇੰਜੋਏ ਕਰ ਲੈਂਦਾ ਠੀਕ ਆ, ਪੇਰੈਂਟਸ ਨੂੰ ਵੀ ਚਾਹੀਦਾ, ਆਪਾਂ ਨੂੰ ਵੀ ਚਾਹੀਦਾ ਕਿ ਥੋੜਾ ਕੇਅਰਫੁਲ ਹੋ ਕੇ ਚੱਲੋ, ਕਿ ਸਮਰ ਦਾ ਟਾਈਮ ਆ ਤੇ ਆਪਾਂ ਰੋਡ ਤੇ ਵੀ ਜਾਂਦੇ ਹਾਂ, ਆਪਾਂ ਆਪਣੇ ਆਪ ਨੂੰ ਸੇਫ ਕਰਦੇ ਹਾਂ, ਬਟ ਨੈਵਰ ਨੋ ਇਨ ਅਦਰ ਪਰਸਨ ਤੇ ਆਪਣੇ ਚਿੱਤੋਂ ਕੋਸ਼ਿਸ਼ ਕਰੋ,
3: ਸਾਰੇ
6: ਗਲਤ ਨੀ ਹੁੰਦੇ, ਸਾਰੇ ਸਹੀ ਨੀ
3: ਹੁੰਦੇ।
6: ਇਸ ਕਰਕੇ ਥੋੜਾ ਗੱਡੀਆਂ ਵਾਲੇ ਵੀ ਕੇਅਰਫੁਲ ਹੋ ਜਾਣ, ਮੋਟਰਸਾਈਕਲ ਵਾਲੇ ਵੀ ਕੇਅਰਫੁਲ ਹੋ ਜਾਣ, ਪਰ ਬੈਸਟ ਰਿਕੁਐਸਟ ਪੇਰੈਂਟਸ ਨੂੰ ਹੈਗੀ ਜਿਨ੍ਹਾਂ ਦੇ ਬੱਚੇ ਚਲਾ ਰਹੇ।
7: ਦਿਸ ਇਜ਼ AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਕਵਾਲਟੀ ਟਰੱਕ ਸੇਲ ਵਾਲਿਆਂ ਕੋਲ ਜਾ, 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ।
1: ਕਵਾਲਟੀ ਲੌਜਿਸਟਿਕ ਇੰਕ, ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ, ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ। ਵਧੇਰੇ ਜਾਣਕਾਰੀ ਲਈ ਕਵਾਲਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
0: 416-717-2929
1: 416-717-2929 ਕਵਾਲਟੀ ਲੌਜਿਸਟਿਕ ਇੰਕ, 14 ਸਟੇਨਵੇ ਬੁਲੇਵਰਡ, ਯੂਨੀਫੋਰ, ਇਟੋਬੀਕੋ।
2: ਓਹੋ, ਸਰਦੀ ਚ ਹੀਟ ਨਹੀਂ ਚਲਦੀ ਤੇ ਗਰਮੀ ਚ ਏਸੀ।
3: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
2: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640
0: 647-706-6640 ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ,
1: ਡਾਈਨਿੰਗ, ਟੇਕ ਆਊਟ, ਕੇਟਰਿੰਗ, ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ।
0: ਵੈਜ, ਨਾਨ ਵੈਜ ਕੇਟਰਿੰਗ, ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ, ਪਿਓਰ ਪੰਜਾਬੀ। ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ।
1: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ, ਮਿਸੀਸਾਗਾ, ਪਿਓਰ ਪੰਜਾਬੀ। 647-338-9172 ਕਾਲ ਕਰੋ ਗੁਰਜੀਤ ਰੰਧਾਵਾ ਨੂੰ 6473389172।
4: ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ, ਕੀ ਕਰਾਂ।
5: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ, PNJ ਸਪ੍ਰਿੰਗ ਵੀਲ ਅਲਾਈਨਮੈਂਟ।
6: ਪਹੁੰਚੋ 5530 ਬੈਡਕੋ ਬੁਲੇਵਾਰਡ, ਮਿਸੀਸਾਗਾ, ਮੇਨ ਇੰਟਰਸੈਕਸ਼ਨ, ਡਿਕਸੀ ਐਂਡ ਮੈਕਸਨ।
7: ਇੱਥੇ 2-ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4-ਵੀਲਰਸ ਅਤੇ 18-ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
5: ਕਾਲ ਕਰੋ JN ਗੈਰੀ ਨੂੰ
7: 9054595533
5: 905-459-5533
7: PNJ ਸਪ੍ਰਿੰਗ ਵੀਲ ਅਲਾਈਨਮੈਂਟ।

0: ਕਹਿੰਦਾ ਬਖਤ ਮੇਰੇ ਨਾਲ ਧੋਖਾ ਕਰ ਗਿਆ, ਬਖਤ ਮੇਰੇ ਨਾਲ ਧੋਖਾ ਕਰ ਗਿਆ, ਮਰ ਗਏ ਨੇ ਚਾਹ ਮੈਂ ਵੀ ਮਰ ਗਿਆ। ਦੇਖ ਕੇ ਇਹਨਾਂ ਧਰਮ ਦੇ ਠੇਕੇਦਾਰਾਂ ਨੂੰ ਮੰਦਰ ਅੰਦਰ ਜਾਣ ਤੋਂ ਮੈਂ ਡਰ ਗਿਆ। ਧਰਤੀ 'ਤੇ ਦੇਖ ਕਲਯੁਗੀ ਕਰਤੂਤਾਂ ਨੂੰ, ਨਦੀ ਕਿਨਾਰੇ ਠੋਸ ਪੱਥਰ ਖੜ ਗਿਆ, ਹੋ ਗਈ ਦੀਵਾਰ ਵਿੱਚ ਪਰਿਵਾਰਾਂ ਦੇ, ਹੋ ਗਈ ਦੀਵਾਰ ਵਿੱਚ ਪਰਿਵਾਰਾਂ ਦੇ, ਘਰ ਅੰਦਰ ਪੈਰ ਕਿਹੜਾ ਤਰ ਗਿਆ। ਈਦ ਵਾਂਗੂ ਸਜਿਆ ਹੈ ਸਾਰਾ ਸ਼ਹਿਰ, ਆਸ਼ਕ ਅੱਜ ਫਿਰ ਕਿਹੜਾ ਮਰ ਗਿਆ। ਕਹਿੰਦਾ ਇੱਕ ਤੇਰੀ ਖੁਸ਼ੀ ਦੇ ਵਾਸਤੇ ਦੋਸਤ ਜਿੱਤ ਕੇ ਬਾਜੀ ਮੈਂ ਆਪਣੀ ਹਰ ਗਿਆ। ਲਹਿਰਾਂ ਨੇ ਬਚਾ ਲਿਆ ਮਦਹੋਸ਼ ਨੂੰ, ਉਸ ਲਈ ਦੁਆਵਾਂ ਕੌਣ ਕਰ ਗਿਆ, ਉਸ ਲਈ ਦੁਆਵਾਂ ਕੌਣ ਕਰ ਗਿਆ। ਇਹਨਾਂ ਸਤਰਾਂ ਨਾਲ ਤੁਸੀਂ ਸੁਣ ਰਹੇ ਹੋ ਸਾਂਝਾ ਵਿਰਸਾ, ਮੈਂ ਤੁਹਾਡਾ ਹੋਸਟ ਦੋਸਤ ਹਰੀ ਸਿੰਘ ਨੇ। ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਵੀਰਵਾਰ, ਜੂਨੀਅਰ ਫਰਾਈਡੇ, ਸ਼ੁੱਕਰਵਾਰ ਤੋਂ ਪਹਿਲਾਂ ਵਾਲਾ ਦਿਨ ਲੈ ਲਿਆ ਕੰਮ ਗੇਟ 'ਚ। 11 ਜੂਨ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5:30 AM ਦੀ ਫਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ। ਇਹਦੇ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਮਿਸਿਸ ਆਗਾਜ ਮਲਟਨ ਪੀਅਰਸਨ ਟੋਰਾਂਟੋ ਦੇ ਬਿਲਕੁਲ ਨੇੜੇ ਦੀ ਤੇੜੇ 21 ਟੈਂਪਰੇਚਰ, ਦੁਪਹਿਰ ਨੂੰ 27, ਸ਼ਾਮ ਨੂੰ 29, ਰਾਤ ਨੂੰ 26, ਫੀਲ ਲਾਈਕ 22 ਕਰਦੇ ਹਾਂ ਇਸ ਵਕਤ। ਮੀਂਹ ਥੋੜ੍ਹਾ ਥੋੜ੍ਹਾ ਪੈ ਹਟਿਆ, ਬਾਕੀ ਹੁਣ ਦੁਪਹਿਰੇ ਜੇ ਜਾ ਕੇ ਪਊਗਾ। ਇਹ ਤਾਂ ਸੌਣ ਦੇ ਸ਼ਰਾਟੇ, ਭਾਦੋਂ ਦੇ ਸ਼ਰਾਟੇ ਕੀ ਕਹਿੰਦੇ ਹੁੰਦੇ, ਉੱਦਾਂ ਚੱਲ ਰਿਹਾ ਕੰਮ, ਮਾੜਾ ਮਾੜਾ ਦਿਖਾਵਾ ਜਿਹਾ ਦੇ ਜਾਂਦਾ। 5:36 ਦੇ ਸੂਰਜ ਸਾਹਿਬ ਜੀ ਦੇਣਗੇ ਦਰਸ਼ਨ ਆਪਾਂ ਨੂੰ, ਅਤੇ 9 ਵਜੇ ਸ਼ਾਮ ਨੂੰ, ਪੂਰੇ 9 ਵਜੇ ਸ਼ਾਮ ਨੂੰ ਅਲੋਪ ਹੋ ਜਾਣਗੇ। ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, 905-673-3337, 905-673-3337। ਕੋਈ ਵੀ ਟ੍ਰੈਫਿਕ ਦੀ ਗੱਲਬਾਤ ਆ, ਕੋਈ ਵਿਘਨ ਦੇਖਦੇ ਹੋ ਰਸਤੇ 'ਚ, ਰੋਡ ਕੋਈ ਬਲੋਕ ਆ, ਕੰਸਟਰਕਸ਼ਨ ਕਿਤੇ ਚੱਲਦੀ ਆ, ਜਿਵੇਂ ਏਅਰਪੋਰਟ ਐਂਡ ਬਬੇੜ, ਏਅਰਪੋਰਟ ਬਬੇੜ ਨਹੀਂ, ਏਅਰਪੋਰਟ ਵਿਲੀਅਮ 'ਤੇ ਬਹੁਤ ਭਾਰੀ ਕੰਸਟਰਕਸ਼ਨ ਚੱਲ ਰਹੀ ਹੈ, ਬਹੁਤ ਭਾਰੀ ਚੱਲ ਰਹੀ ਹੈ। ਮੀਂਹ ਦੇ ਵਿੱਚ ਲੁੱਕ ਪਾ ਰਹੇ ਆ, ਮੀਂਹ ਦੇ ਵਿੱਚ ਸੜਕ ਬਣਾ ਰਹੇ ਆ, ਵੈਰੀ ਗੁੱਡ। ਕਹਿੰਦੇ ਜੰਮ ਜਾਣੀ ਹੈ ਇੱਦਾਂ, ਚੰਗੀ ਗੱਲ ਆ ਭਾਈ। ਅਤੇ ਉੱਧਰ ਨੂੰ ਥੋੜ੍ਹੀ ਟ੍ਰੈਫਿਕ ਹੈਗੀ ਹੈ, ਬਿਜ਼ੀ ਆ, ਜੇ ਤੁਸੀਂ ਉੱਧਰੋਂ ਆਉਣਾ ਜਾਂ ਇੱਧਰ ਨੂੰ ਜਾਣਾ, ਧਿਆਨ ਨਾਲ ਦੇਖ ਕੇ ਮਾੜਾ ਜਿਹਾ ਹੋਰ ਰੂਟ ਵੀ ਤੁਸੀਂ ਲੈ ਸਕਦੇ ਹੋ। ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ 416-477-2040, 416-477-2040 ਦੇ ਉੱਪਰ, ਜਾਂ ਫਿਰ ਪੰਜਾਬੀ ਲਹਿਰਾਂ ਦੀ, ਜਾਂ ਹੋਰ ਵੱਖ ਵੱਖ ਐਪਾਂ ਹੈਗੀਆਂ, ਉਹਨਾਂ 'ਤੇ ਤੁਸੀਂ ਪ੍ਰੋਗਰਾਮਾਂ ਨੂੰ ਸੁਣ ਸਕਦੇ ਹੋ ਐਪਾਂ ਡਾਊਨਲੋਡ ਕਰਕੇ। ਵਟਸਐਪ ਕਰਨੇ 647-835-5494-6478-3552-94 'ਤੇ ਗੱਲਬਾਤ ਹੋ ਸਕਦੀ ਹੈ ਮੈਸੇਜਾਂ ਦੇ ਜ਼ਰੀਏ, ਜਾਂ ਫਿਰ ਤੁਹਾਡਾ ਕੋਈ ਬਿਜ਼ਨਸ ਆ ਤੁਸੀਂ ਪ੍ਰਮੋਟ ਕਰਾਉਣਾ ਚਾਹੁੰਦੇ ਹੋ, ਤਾਂ 647-835-5494 'ਤੇ ਹੀ ਗੱਲਬਾਤ ਹੋ ਸਕਦੀ ਆ, ਕਰ ਲਓ ਫਿਰ ਗੱਲਾਂ ਬਾਤਾਂ। ਮੋਰਾਂ ਨੇ ਕਦੇ ਸੱਪ ਨਹੀਂ ਛੱਡਿਆ, ਮੋਰਾਂ ਨੇ ਕਦੇ ਸੱਪ ਨਹੀਂ ਛੱਡਿਆ, ਭੇੜਿਆਂ ਨੇ ਕਦੇ ਵੱਗ ਨਹੀਂ ਛੱਡਿਆ। ਕਹਿੰਦਾ ਤੂੰ ਸੋਚੋ ਹਰ ਇੱਕ ਨੂੰ ਖੁਸ਼ ਕਰਨ ਦਾ, ਤੂੰ ਸੋਚੇ ਹਰ ਇੱਕ ਨੂੰ ਖੁਸ਼ ਕਰਨ ਦਾ, ਇੱਕ ਭੰਡਣ ਵਾਲਿਆਂ ਨੇ ਤਾਂ ਰੱਬ ਨਹੀਂ ਛੱਡਿਆ, ਇਹ ਭੰਡਣ ਵਾਲਿਆਂ ਦਾ ਕਹਿੰਦਾ ਰੱਬ ਨਹੀਂ ਛੱਡਿਆ। ਸਟੂਡੀਓ ਦੇ ਵਿੱਚ ਰਮਨਦੀਪ ਆਏ ਹੋਏ ਆ। ਰਮਨਦੀਪ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਸਵਾਗਤ ਆ, ਹੋਰ ਕਿੱਦਾਂ ਸਿਹਤ?
1: ਸਤਿ ਸ਼੍ਰੀ ਅਕਾਲ ਰੰਜੋ ਬਾਜੀ, ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਬਹੁਤ ਵਧੀਆ ਸਿਹਤਾਂ ਜੀ, ਚੜ੍ਹਦੀ ਕਲਾ, ਤੁਸੀਂ ਸੁਣਾਓ?
0: ਪਿਆਰ ਭਰੀ ਸਤਿ ਸ਼੍ਰੀ ਅਕਾਲ, ਬਹੁਤ ਵਧੀਆ, ਬੱਲੇ ਬੱਲੇ ਪੂਰੀ ਜਗਾ ਲਿਆ ਸਵੇਰੇ ਸਵੇਰੇ ਤੁਹਾਨੂੰ?
1: ਵਧੀਆ ਕੀਤਾ ਜੀ, ਪਤਾ ਲੱਗਾ ਬਾਹਰ ਕਿੰਨੀ ਰੌਣਕ ਹੁੰਦੀ ਹੈ ਸਵੇਰੇ ਸਵੇਰੇ 4 ਵਜੇ।
0: ਗੱਲ ਤਾਂ ਸਹੀ ਹੈ। ਚਲੋ ਰਮਨਦੀਪ ਦਾ ਜੇ ਜੀ ਆਇਆ ਕਰਨਾ ਚਾਹੁੰਦੇ ਹੋ, ਵੈਲਕਮ ਕਰਨਾ ਚਾਹੁੰਦੇ ਹੋ, ਤਾਂ ਚਾਹੇ ਮੈਸੇਜ ਪਾ ਲਓ ਭਾਈ, ਅਤੇ ਚਾਹੇ ਸਟੂਡੀਓ 'ਚ ਕਾਲ ਕਰ ਲਓ 905-673-3337। ਆਪਣੀਆਂ ਕੁਛ ਅੱਜ, ਅੱਛਾ ਫੀਫਾ ਵਰਲਡ ਕੱਪ ਅੱਜ ਸਟਾਰਟ ਹੋ ਰਿਹਾ।
1: ਬਿਲਕੁਲ ਜੀ, ਹਨਾ, ਪੂਰੀ
0: ਐਕਸਾਈਟਮੈਂਟ ਆ। ਕੀ ਗੱਲ ਹੋਣਾ?
1: ਅੱਜ ਹੀ ਲੱਗਦਾ,
0: ਅੱਜ ਆ ਨਾ?
1: ਹਾਂਜੀ,
0: ਆਹੋ ਹੈਗੀ ਕਾਫੀ ਲੋਕਾਂ ਦੀ ਉਹ ਟਿਕਟਾਂ ਟੁਕਟਾਂ, ਕਹਿੰਦੇ ਕਈਆਂ ਨੂੰ ਤਾਂ ਜਾਲੀ ਜੀਆਂ ਵੀ ਚੱਲ ਗਈਆਂ, ਮੁਖਤ ਲੋਕਾਂ ਨੂੰ ਕਈਆਂ ਨੂੰ ਟਿਕਟਾਂ ਚੱਲ ਗਈਆਂ, ਮੈਂ ਸੁਣਿਆ ਸੀ। ਅਤੇ ਚਲੋ ਵਧੀਆ ਗੱਲ ਆ ਭਾਈ, ਚੰਗੀ ਗੱਲ ਆ। ਜੇ ਤੁਹਾਡੇ 'ਚੋਂ ਕਿਸੇ ਨੇ ਜਾਣਾ ਫੀਫਾ ਕੱਪ, ਤਾਂ ਦੱਸ ਦਿਓ ਭਾਈ, ਟਿਕਟ ਤਾਂ ਨਹੀਂ ਹੈਗੀ ਪਰ ਦੱਸਿਓ ਜ਼ਰੂਰ ਵੀ ਜਾਣਾ ਚਾਹੁੰਦੇ ਹੋ ਕਿ ਨਹੀਂ, ਤੁਸੀਂ ਜਾਣਾ ਜਾਂ ਨਹੀਂ। 905-673-3337, 16 ਸ਼ਹਿਰਾਂ 'ਚ ਖੇਡੇ ਜਾਣੇ ਆ, 104 ਮੁਕਾਬਲੇ ਨੇ ਫੀਫਾ ਵਰਲਡ ਕੱਪ 2026 ਅੱਜ ਤੋਂ ਸ਼ੁਰੂ। ਮੈਕਸੀਕੋ ਅਤੇ ਦੱਖਣੀ ਅਫਰੀਕਾ ਵਿਚਾਲੇ ਓਪਨਿੰਗ ਮੈਚ 16 ਸ਼ਹਿਰਾਂ 'ਚ ਖੇਡੇ ਜਾਣਗੇ, 104 ਮੁਕਾਬਲੇ। ਕੀ ਬਾਤ ਆ! ਕਹਿੰਦੇ ਬਰੈਂਪਟਨ 'ਚ ਵੀ ਹੋ ਰਿਹਾ, ਮੈਂ ਸੁਣਿਆ ਹੋਣਾ, ਪਤਾ ਤੁਹਾਨੂੰ?
1: ਬਰੈਂਪਟਨ 'ਚ ਪਹਿਲਾਂ ਫਿਰ ਗਰਾਊਂਡ ਬਣਾਉਣੀ ਪੈਣੀ ਹੈ
0: ਸੇਮ ਮੈਕਸਰ 'ਚ।
1: ਅੱਛਾ ਜੀ,
0: ਪਤਾ ਲੱਗਿਆ, ਬਾਕੀ ਮੈਂ ਪੱਕਾ ਨਹੀਂ ਕਹਿ ਸਕਦਾ, ਸ਼ੋਰ ਨਹੀਂ ਹੈਗਾ, ਪਰ ਸੁਣਿਆ ਕਹਿੰਦੇ ਇੱਥੇ ਵੀ ਹੋ ਰਿਹਾ। ਚਲੋ ਵਧੀਆ ਗੱਲ ਆ, ਬਹੁਤ ਵਧੀਆ। ਜੇ ਤੁਸੀਂ ਟਿਕਟਾਂ ਲਈਆਂ ਹੋਈਆਂ ਕਿਸੇ ਨੇ ਜਾਣਾ, ਵੀ ਦੱਸਿਓ ਕਿੱਦਾਂ ਦਾ ਕੀ ਹਿਸਾਬ ਕਿਤਾਬ ਜਾ ਹੁੰਦਾ। 905-673-3337। ਕਿੰਨੇ ਕੁ ਜਾਣੇ ਪ੍ਰੋਗਰਾਮ ਨੂੰ ਅਜੇ ਸੁਣਦੇ ਆ? ਰਮਨਦੀਪ ਨੂੰ ਦਿਖਾਈਏ ਵੀ ਲਿਸਨਰਸ਼ਿਪ ਕਿੰਨੀ ਕੁ ਆਪਣੀ। ਰਮਨਦੀਪ ਰੋਜ਼ੇ ਕਹਿੰਦਾ ਕੋਈ ਨਹੀਂ ਸੁਣਦਾ, ਕਹਿੰਦਾ ਤੜਕੇ ਤੜਕੇ, ਕਹਿੰਦਾ ਭਾਅ ਜੀ ਕੌਣ ਸੁਣਦਾ?
1: ਨਹੀਂ ਨਹੀਂ, ਘਰ ਮੈਂ ਚਾਦਰ 'ਚ ਪਿਆ ਤਾਂ ਮੈਂ ਵੀ ਸੁਣਦਾ ਹੁੰਦਾ, 4 ਤੋਂ 5 ਉੱਠ ਕੇ ਆਉਣਾ ਹੀ ਥੋੜ੍ਹਾ ਔਖਾ ਲੱਗਦਾ।
0: ਅੱਛਾ ਰਜਾਈ 'ਚ ਪੈ ਕੇ ਤਾਂ ਵੈਸੇ ਬਹੁਤ ਜਾਣ ਸਰ,
1: ਬਿਲਕੁਲ
0: ਬਹੁਤ ਲੋਕਾਂ ਲੈ ਆਉਂਦਾ ਨਾ। ਚਲੋ ਵਧੀਆ ਗੱਲ ਆ, ਚੰਗੀ ਗੱਲ ਆ ਭਾਈ, ਜਿੱਥੇ ਜਿੱਥੇ ਵੀ ਸੁਣਦੇ ਹੋ ਪ੍ਰੋਗਰਾਮ ਨੂੰ ਰੱਬ ਤੁਹਾਨੂੰ ਵਧੀਆ ਚੜ੍ਹਦੀ ਕਲਾ 'ਚ ਰੱਖੇ, ਵੈਰੀ ਗੁੱਡ। ਨਾਬਿਰ ਕੁੰਬੜ ਤੋਂ ਸੰਧੂ ਸਾਹਿਬ ਕਹਿੰਦੇ ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ। ਲੈ ਮਹਾਰਾਜਾ ਰਣਜੀਤ ਸਿੰਘ ਨਾਲ ਖੜੇ ਨੇ, ਹੈਂ ਦੇਖ ਲਓ ਫਿਰ ਇੱਦਾਂ ਹੀ ਹੁੰਦਾ। ਉੱਥੇ ਲਾਈ ਹੋਈ ਸੀ ਨਾ ਉਹਨਾਂ ਨੇ ਸੈਂਡਲਵੁੱਡ ਏਅਰਪੋਰਟ 'ਤੇ, ਇੱਦਾਂ ਸੈਂਡਲਵੁੱਡ ਏਅਰਪੋਰਟ ਕਹਿੰਦਾ, ਸੈਂਡਲਵੁੱਡ ਟੌਰ ਬ੍ਰਹਮ 'ਤੇ ਨਗਰ ਕੀਰਤਨ ਦੇ ਉਹਦੇ 'ਚ ਪੜਾਅ 'ਚ,
1: ਅੱਛਾ ਜੀ,
0: ਕੀ ਕਹਿ ਸਕਦੇ ਹਾਂ, ਕੀ ਕਹਿੰਦੇ ਹੁੰਦੇ ਉਹਨੂੰ, ਪਬਲਿਕੇਸ਼ਨ ਨਹੀਂ,
1: ਆਪਣਾ ਟੈਂਟ ਲਾਇਆ ਹੋਣਾ ਉਹਨਾਂ ਨੇ,
0: ਟੈਂਟ ਲਾ ਕੇ ਅੰਦਰ ਕੀ ਜਦ ਫੋਟੋ ਲਾਈਆਂ ਹੋਣਾ ਉਹਨੂੰ ਕੀ ਕਹਿੰਦੇ ਹੁੰਦੇ ਆ, ਭੁੱਲ ਗਿਆ, ਮੇਰੇ ਵੀ ਦਿਮਾਗ 'ਚ ਨਾਮ ਨਿਕਲ ਗਿਆ। ਚਲੋ ਜੇ ਕਿਸੇ ਨੂੰ ਪਤਾ ਹੋਵੇ ਦੱਸਿਓ ਜ਼ਰੂਰ ਵੀ ਕੀ ਕਹਿੰਦੇ ਹੁੰਦੇ ਉਹਨੂੰ। ਵੱਖ ਵੱਖ ਫੋਟੋਆਂ ਸੀਗੀਆਂ,
1: ਅੱਛਾ, ਅਤੇ
0: ਉੱਥੇ ਮਹਾਰਾਜ ਦੀ, ਮਹਾਰਾਜਾ ਰਣਜੀਤ ਸਿੰਘ ਦੀ ਵੀ ਫੋਟੋ ਸੀਗੀ, ਅਤੇ ਵਧੀਆ ਲੱਗਿਆ ਉੱਥੇ ਅੰਦਰ ਜਾ ਕੇ। ਅਤੇ ਚਲੋ 8520 ਤੋਂ ਰੇਸ਼ਮ ਭਾਅ ਜੀ ਦਾ ਵੀ ਮੈਸੇਜ ਆ ਗਿਆ, ਫੁੱਲਾਂ ਦਾ ਗੁਲਦਸਤਾ, ਥੈਂਕ ਯੂ ਸਰ। ਅਤੇ ਨਾਲ ਦੀ ਨਾਲ 8097 ਤੋਂ, 8097 ਤੋਂ ਕੌਣ ਹੈ, ਸਿੰਘ ਭਾਅ ਜੀ, ਸਿੰਘ ਭਾਅ ਜੀ ਦਾ ਆ ਗਿਆ ਗੁੱਡ ਬਲੈਸ ਯੂ, ਕਹਿੰਦੇ ਨਾਲ ਫੁੱਲਾਂ ਦਾ ਗੁਲਦਸਤਾ ਉਹਨਾਂ ਨੇ ਭੇਜਿਆ। ਕੁਮਾਰੀ ਆਂਟੀ ਜੀ ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ। ਓਂਕਾਰ ਕਹਿੰਦੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਅਤੇ ਚੜ੍ਹਦੀ ਕਲਾ ਵਿੱਚ ਰੱਖੇ, ਗੁੱਡ ਮੋਰਨਿੰਗ, ਥੈਂਕ ਯੂ। ਅਤੇ 3434 ਤੋਂ ਅਮਰਜੀਤ ਮੁਲਤਾਨੀ ਭਾਅ ਜੀ, ਗੁੱਡ ਮੋਰਨਿੰਗ, ਕਹਿੰਦੇ ਥੈਂਕ ਯੂ। ਅਤੇ 1660 ਤੋਂ ਲਖਵਿੰਦਰ ਮੁਲਤਾਨੀ ਭਾਅ ਜੀ ਨੇ ਕੀ ਭੇਜਤਾ, ਇਹ ਨਹੀਂ ਹਟਦੇ, ਕੱਢ ਕੇ ਲਿਆਏ ਖਬਰ ਆ ਜਿਹੜੀ ਆਪਾਂ ਕਰਨੀ ਹੈ। 1037 ਤੋਂ ਵੀ ਕੰਗ ਸਾਹਿਬ ਦਾ ਮੈਸੇਜ ਆ ਗਿਆ, ਗੁੱਡ ਮੋਰਨਿੰਗ ਕੰਗ ਸਾਹਿਬ, ਥੈਂਕ ਯੂ ਸੋ ਮਚ, ਬਹੁਤ ਵਧੀਆ, ਚੱਕ ਕੇ ਰੱਖੋ ਪੱਟੇ। ਅਤੇ ਇੱਧਰੋਂ ਆਇਆ ਹੁਣ ਮੈਸੇਜ, ਗੁੱਡ ਮੋਰਨਿੰਗ ਦੋਨਾਂ ਵੀਰਾਂ ਨੂੰ, ਕਹਿੰਦੇ ਰਮਨ ਭਾਅ ਜੀ ਦਾ ਤੇ ਦਿਲੋਂ ਵੈਲਕਮ,
1: ਥੈਂਕ ਯੂ ਬਹੁਤ ਬਹੁਤ ਜੀ।
0: ਹਰਮਨ ਭਾਅ ਜੀ ਥੈਂਕ ਯੂ ਸੋ ਮਚ, ਤੁਹਾਡੀਆਂ ਹਾਜ਼ਰੀਆਂ ਪਹਿਲਾਂ ਹੀ ਲੱਗ ਜਾਂਦੀਆਂ ਕਿਉਂਕਿ ਤੁਹਾਡੇ ਵੱਲੋਂ ਭੇਜੇ ਹੋਏ ਬੋਲ ਹਰ ਰੋਜ਼ ਆਪਾਂ ਪੜ੍ਹਦੇ ਹਾਂ, ਥੈਂਕ ਯੂ ਸੋ ਮਚ। 1660 ਤੋਂ ਲਖਵਿੰਦਰ ਭਾਅ ਜੀ ਦਾ ਮੈਸੇਜ, ਥੈਂਕ ਯੂ ਸੋ ਮਚ। ਇੱਧਰ ਲੈ, ਇੱਧਰ ਬਣੀ ਹੈ ਨਾ ਗੱਲ, ਆਹ ਚੱਕੋ। ਮਨਜੀਤ ਭਾਅ ਜੀ ਸਤਿ ਸ਼੍ਰੀ ਅਕਾਲ ਜੀ, ਲੰਘਿਆ ਉਸ ਵਕਤ ਤਾਂ, ਹੈਲੋ, ਕੀ ਹੋਇਆ, ਆਵਾਜ਼ ਨਹੀਂ ਆਉਂਦੀ, ਕਿਉਂ ਨਹੀਂ ਆਉਂਦੀ? ਹੈਲੋ ਮਨਜੀਤ ਭਾਅ ਜੀ, ਆਵਾਜ਼ ਨਹੀਂ ਆਉਂਦੀ ਤੁਹਾਡੀ, ਹੈਲੋ, ਬਣਦੀ ਨਹੀਂ ਗੱਲ, ਨਹੀਂ ਬਣਨੀ ਚਾਹੀਦੀ ਆ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਇਹਨਾਂ ਨੂੰ ਕਿਰਪਾ ਤੁਸੀਂ ਲੜਾਓ,
2: ਸੱਚੀ
0: ਕਰੰਸੀ ਮਿਲੀ ਹੈ ਨਾ, ਲਾਲ ਇੱਥੇ ਰੱਖ ਲਓ, ਮੈਨੂੰ ਨਹੀਂ ਸੁਣਨਾ, ਉੱਥੇ ਕਰੰਸੀ ਸੱਚੀ ਮਿਲੀ,
2: ਕਰੰਸੀ ਨਾ ਜਿਹੜਾ ਰੱਖਿਆ ਤੁਸੀਂ ਦੱਸੋ ਨਾ,
0: ਹਾਂਜੀ ਦੇਖ ਲੋ, ਹੁਣ ਪਤਾ ਨੀ ਸੀ ਮੈਨੂੰ, ਚਲੋ ਇੱਥੇ ਲੱਗ ਜਾਣੀ ਆ। ਖਾਲਿਸਤਾਨੀ ਕਰੰਸੀ ਸੀ, ਅਗਲੇ ਸਾਲ 2027 ਦੇ ਵਿੱਚ ਖਾਲਸਾ ਰਾਜ ਕਹਿੰਦੇ ਲੈ ਕੇ ਖਾਲਿਸਤਾਨੀ ਕਰੰਸੀ ਆਪਣੀ ਚਾਲੂ ਹੋ ਚੁੱਕਣੀ ਆ। ਅਤੇ ਅਸੀਂ ਕਿਹਾ ਜੀ ਬਹੁਤ ਵਧੀਆ, ਵਧਾਈਆਂ ਭਾਈ ਤੁਹਾਨੂੰ, ਇਹੀ ਕਹਿ ਸਕਦੇ ਹਾਂ। ਰਮਨਦੇਵ ਕਹਿੰਦਾ ਮੂੰਹ ਤਾਂ ਚੇਪੀ ਲਾ ਲਾ, ਅੱਧੇ ਲੋਕ ਨਾਰਾਜ਼ ਹੋ ਜਾਂਦੇ, ਇੱਥੇ ਤਾਂ ਘਰਦੇ ਨਾਰਾਜ਼ ਹੋ ਜਾਂਦੇ ਆ, ਲੋਕਾਂ ਦੇ ਸਰੋਤਿਆਂ ਦੇ ਤਾਂ ਹੋਣਾ ਹੀ ਹੋਣਾ। ਚਲੋ ਭਾਈ ਵਧਾਈਆਂ, ਜੇ ਉਹਨਾਂ ਦੀ ਕਰੰਸੀ ਆਉਂਦੀ ਆ ਅਤੇ ਆਪਾਂ ਵੀ ਚਲਾ ਲਿਆ ਕਰਾਂਗੇ ਕਿਤੇ ਕਿਤੇ।
2: ਗੱਲ ਦੇਖੋ ਕਰਨੀ ਬਣਦੀ ਆ ਜੀ,
0: ਬਿਲਕੁਲ ਬਣਦੀ, ਕਿਉਂ ਨਹੀਂ ਬਣਦੀ?
2: ਦੇਖੋ ਜੇ ਤੁਸੀਂ ਇਹ ਚੱਕੋ ਕਿ ਕਿਸੇ ਆਪਾਂ ਚੰਗੇ ਕੋਜ ਲਈ ਜਾਂ ਮਾੜੇ ਕੋਜ ਲਈ ਨਹੀਂ ਬੋਲਾਂਗੇ ਤੇ ਕੌਣ ਬੋਲੇਗਾ? ਜੇ ਚੰਗਾ ਕੋਜ ਆ ਉਹਦੀ ਹਿਮਾਇਤ ਕਰੋ। ਜੇ ਲੱਗਦਾ, ਦੇਖੋ ਮੈਨੂੰ ਬਹੁਤ ਚੰਗੀ ਗੱਲ ਲੱਗਦੀ ਆ, ਮੈਂ ਕਰਨੀ ਸਾਹਿਬ ਕਹਿੰਦੇ ਕਿ ਆਪਣੀਆਂ ਬਹਿ ਘੁੰਮਦੀਆਂ ਸਮੱਸਿਆ ਇੱਥੇ ਨਾ ਲੈ ਕੇ ਆਓ, ਇਸ ਕੰਟਰੀ ਨੂੰ ਖੂਬਸੂਰਤ ਬਣਾਉਣ ਲਈ ਇੱਥੋਂ ਹੀ ਗੱਲਾਂ ਕਰੋ, ਇੱਥੋਂ ਦੇ ਕਲਚਰ ਨਾਲ ਜੁੜੋ, ਆਪਣਾ ਕਲਚਰ ਲੈ ਕੇ ਆਓ ਪਰ ਚੰਗੇ ਤਰੀਕੇ ਨਾਲ। ਇਹ ਨਹੀਂ ਹੈਗਾ ਕਿ ਤੁਸੀਂ ਉਹ ਕੰਮ ਕਰੋ ਜਿਹਨਾਂ ਨਾਲ ਦੂਜੀਆਂ ਕਮਿਊਨਿਟੀਆਂ ਜਾਂ ਤੁਹਾਡੇ ਆਪਣੇ ਖੁਦ ਲੋਕ ਬੋਲਦੇ ਤੱਕ ਡਰਦੇ, ਹਾਂ ਖੌਫ ਨਾ ਪੈਦਾ ਕਰੋ ਉਹਨਾਂ ਦੇ ਵਿਚਾਰਾਂ ਨੂੰ, ਆਉਣ ਦਿਓ, ਹੋ ਸਕਦਾ ਉੱਥੋਂ ਕੋਈ ਨਿਕਲ ਕੇ ਆਏ, ਪਰ ਇਹ ਲੋਕ ਖੌਫ ਪੈਦਾ ਕਰਦੇ, ਬਸ ਇੰਨਾ ਹੀ ਕਹਿਣਾ ਚਾਹੁੰਦੇ।
0: ਥੈਂਕ ਯੂ, ਲਵ ਜੋ, ਬਹੁਤ ਵਧੀਆ। ਰਵਿੰਦਰ ਭਾਜੀ ਲੰਘਿਆ, ਸਤਿ ਸ਼੍ਰੀ ਅਕਾਲ ਜੀ, ਇਹਨੂੰ
2: ਜੀ ਭਾਈ ਸਤਿ ਸ਼੍ਰੀ ਅਕਾਲ ਜੀ, ਨਾਲੇ ਬਾਈ ਹੋਣੀ ਆਏ, ਸਤਿ ਸ਼੍ਰੀ ਅਕਾਲ ਬਾਈ ਹੋਣੀ ਵੀ,
0: ਥੈਂਕ ਯੂ ਸੋ ਮਚ,
1: ਸਤਿ ਸ਼੍ਰੀ ਅਕਾਲ ਭਾਜੀ।
2: ਬਾਈ ਦੱਸ ਦਿਆ ਕਰੋ ਵੀ ਬਾਈ ਹੋਣੀ ਫਿਰੋਂ ਇੰਟਰੋਡਿਊਸ਼ਨ ਕਰਾਇਆ ਕਰੋ, ਬਾਈ ਜਿਹੜੇ ਆਉਂਦੇ ਆ।
0: ਮੈਂ ਦੱਸਿਆ ਵੀ ਰਮਨਦੀਪ ਹੁਣੀ ਆਏ, ਹਜੇ ਦੱਸਿਆ ਨੀ ਵੀ ਕੀ ਕਰਨਾ,
2: ਰਮਨਦੀਪ ਆਏ, ਰਮਨਦੀਪ
0: ਆਏ ਕੀ ਕਰਨਾ, ਕੌਣ ਆਏ ਇਹ ਨੀ ਦੱਸਿਆ ਮੈਂ,
2: ਉਹ ਗੱਲ ਨਾ ਹੁਣ ਸਾਨੂੰ ਪਤਾ ਕੌਣ ਆਏ, ਫਿਰ ਬੰਦਾ ਤਾਂ ਹੀ ਫਿਰ ਗੱਲਬਾਤ
0: ਗੱਲ ਤਾਂ ਸਹੀ ਹੈ
2: ਨਾ, ਹੁਣ ਇੱਦਾਂ ਬਾਈ ਚਾਹ ਚੂ ਪੀ ਕੇ ਚੱਲਣਗੇ, ਫਿਰ ਫਾਇਦਾ ਕੀ ਆਇਆ ਦਾ ਇੱਥੇ ਨਾ।
0: ਬਿਲਕੁਲ ਜੀ, ਰਮਨਦੀਪ ਹੋਣੀ ਹੋਰਨਬਿਲ ਇੰਸ਼ੋਰੈਂਸ ਤੋਂ ਬ੍ਰੋਕਰ ਦੇ ਓਨਰ ਆਏ ਕਹਿ ਸਕਦੇ ਹਾਂ, ਤੇ ਸਾਡੇ ਵੀ ਬੌਸ ਆ, ਤੇ ਜੇ ਤੁਸੀਂ ਕੋਈ ਜੁਆਇਨਿੰਗ ਕਰਨੀ ਚਾਹੁੰਦੇ ਹੋ, ਇੰਸ਼ੋਰੈਂਸ ਦੇ ਮਸਲੇ 'ਚ ਆਉਣਾ ਚਾਹੁੰਦੇ ਹੋ, ਇੰਸ਼ੋਰੈਂਸ ਦੇ ਬਿਜ਼ਨਸ 'ਚ ਆਉਣਾ ਚਾਹੁੰਦੇ ਹੋ ਮਸਲੇ 'ਚ, ਤਾਂ ਜ਼ਰੂਰ ਤੁਸੀਂ ਇਹਨਾਂ ਨਾਲ ਸੰਪਰਕ ਕਰ ਲਿਓ। 647 ਹਾਂਜੀ, ਕਿੰਨਾ ਨੰਬਰ ਆ?
1: 237-3123-23
0: 23 647-237-3123 'ਤੇ ਇਹਨਾਂ ਨਾਲ ਸੰਪਰਕ ਹੋ ਸਕਦਾ। ਅੱਗੇ ਚੱਲ ਕੇ ਹੋਰ ਖਬਰਾਂ ਕਰਦੇ ਹਾਂ, ਕਿਉਂਕਿ ਇਹਨਾਂ ਨੂੰ ਮੇਰਾ ਲਿਆਉਣ ਦਾ ਮਕਸਦ ਇਹ ਸੀ ਵੀ ਮੈਂ 2-4 ਦਿਨ ਕਰਨੀਆਂ ਛੁੱਟੀਆਂ, ਅਤੇ ਰਮਨਦੀਪ ਜੀ ਮੈਂ ਕਿਹਾ ਸਿੱਖ ਲਓ ਯਾਰ ਮਾੜਾ ਮੋਟਾ ਆ ਜਾਏਗਾ, ਰਮਨਦੀਪ ਕਹਿੰਦਾ ਮੈਂ ਤਾਂ ਚਲਾ ਲੂੰ, ਦੱਬ ਦੂੰ ਗੇੜੇ, ਅਤੇ 9 ਮਿੰਟ 'ਚ ਲੇਟ ਹੋਏ ਆ।
1: ਉਹ ਵੀ ਜੇ ਤੁਸੀਂ ਨਾ ਉਠਾਉਂਦੇ ਤਾਂ ਜਦੋਂ ਤਾਂ ਮੈਂ ਭਾਜੀ ਰਜਾਈ ਚ ਪੈ ਕੇ ਸੁਣਦਾ ਸੀ 4-5 ਲੱਗਦਾ ਸੀ ਸੌਖਾ ਹੀ ਕੰਮ ਆ ਭਾਜੀ, ਜਦੋਂ ਫਿਰ ਅੱਜ ਆਉਣਾ ਪਿਆ ਦੇਖਿਆ ਵੀ 3 ਵਜੇ ਅਲਾਰਮ ਵੱਜੀ ਜਾਂਦਾ, ਉੱਠਣ ਦਾ ਦਿਲ ਨੀ ਕਰਦਾ, ਜੰਜੂਆ ਭਾਈ ਦੀ ਮਿਹਨਤ ਹੈ।
2: ਨੋਰਮਲ ਵੀਕਡੇ ਜੇ ਉੱਠਦੇ ਆ ਤੁਹਾਡੇ ਕੋਈ ਪ੍ਰੋਬਲਮ ਨੀ ਆਉਂਦੀ, ਜਦੋਂ ਵੀ ਕੰਮ ਤੇ ਆ ਜਾਂਦੇ ਆ
0: ਬਿਲਕੁਲ,
2: ਕੋਈ ਜ਼ਿਆਦਾ ਸੋਹਣਾ ਵੀ ਉਹ ਵੀ ਭਾਈ ਮਾੜਾ,
0: ਜ਼ਿਆਦਾ ਸੋਹਣਾ ਮਾੜਾ।
1: ਸਾਨੂੰ ਵੀ ਆਸ਼ੀਰਵਾਦ, ਪੂਰੇ ਐਕਟਿਵ ਆ ਜੀ, ਦੇਖ ਲੋ
0: ਇਸ ਉਮਰ ਚ
1: ਹਾਂਜੀ
0: ਅੱਧੇ ਬੁੜੇ ਡਿੱਗ ਜਾਂਦੇ ਆ।
1: ਬਿਲਕੁਲ ਬਿਲਕੁਲ, ਇਹ ਤਾਂ ਹੈ, ਚੜ੍ਹਦੀ ਕਲਾ,
0: ਸੱਚੀ ਗੱਲ ਆ, ਕੋਈ ਸ਼ੱਕ ਨੀ। ਚਲੋ ਜੰਗ ਸਟੀਲ ਫੂਡ ਤੇ ਜੇ ਤੁਸੀਂ ਪਿੱਕੇ ਹਜੇ ਤੱਕ ਨਹੀਂ ਲਏ, ਪਿੱਕਿਆਂ ਦਾ ਸਵਾਦ ਨਹੀਂ ਦੇਖਿਆ, ਪਿੱਕੇ ਚੜਾ ਕੇ ਨਹੀਂ ਦੇਖੇ, ਜੰਗ ਸਟੀਲ ਫੂਡ ਵਾਲਿਆਂ ਦੇ ਜਾ ਕੇ ਆਇਓ। 416-704-4049-40 416-704-4049 ਦੇ ਬਨੀਤ ਜੀ ਨਾਲ ਸੰਪਰਕ ਹੋ ਸਕਦਾ। F-150 ਤੁਸੀਂ ਪਿੱਕਾ ਲੈਣਾ ਚਾਹੁੰਦੇ ਹੋ, ਡਾਊਨ ਪੇਮੈਂਟ 0 ਡਾਊਨ ਪੇਮੈਂਟ ਦਾ $125 'ਚ, ਅਤੇ ਜਾਂ ਬ੍ਰੈਂਕੋ ਸਪੋਰਟਸ $89 'ਚ, ਨਹੀਂ ਤੋਂ ਘੱਟ ਹੁੰਦਾ 79 ਸੋਰੀ, ਅਤੇ ਲਿੰਕਨ ਦੀਆਂ ਕਾਰਾਂ ਵੀ ਉੱਥੋਂ ਸੰਪਰਕ ਕਰ ਸਕਦੇ ਹੋ, ਲੈ ਸਕਦੇ ਹੋ ਤੁਸੀਂ 416-704-4940 ਬਨੀਤ ਜੀ ਨਾਲ ਸੰਪਰਕ ਕਰ ਲਓ, GM ਨੇ ਉੱਥੇ ਜੰਗ ਸਟੀਲ ਫੋਡ ਵਾਲਿਆਂ ਦੇ। ਦਾਣਾ ਮੰਡੀ ਸੁਪਰ ਮਾਰਕੀਟ ਹਜੇ ਤੱਕ ਤੁਸੀਂ ਨਹੀਂ ਗਏ, ਸਰ ਦਾਣਾ ਮੰਡੀ ਸੁਪਰ ਮਾਰਕੀਟ 'ਤੇ ਜ਼ਰੂਰ ਜ਼ਰੂਰ ਜ਼ਰੂਰ ਜਾ ਕੇ ਆਇਓ। ਗਰੋਸਰੀ ਕਿਸੇ ਪ੍ਰਕਾਰ ਦੀ ਵੀ ਕਰਨੀ ਆ, 1729 ਕੁਈਨ ਸਟਰੀਟ ਈਸਟ ਬ੍ਰੈਂਪਟਨ, ਕੁਈਨ ਐਂਡ ਬ੍ਰੈਮਲੀ ਦਾ ਐਨ ਖੁੰਜਾ ਹੀ ਕਹਿ ਲਓ, ਨਾਲੇ ਹਜੇ ਤੱਕ ਪਨੀਰੀਆਂ ਨਹੀਂ ਲਿਆਉਂਦੀਆਂ ਉਹ ਵੀ ਲੈ ਆਇਓ, ਅਤੇ ਨਾਲੇ ਭਾਈ ਬੈਠ ਕੇ ਭੋਜਨ ਖਾ ਲਿਓ, ਬ੍ਰੇਕਫਾਸਟ ਕਰ ਲਿਓ, ਲੰਚ ਕਰ ਲਿਓ, ਡਿਨਰ ਕਰ ਲਿਓ, ਅਤੇ ਆਪਣੀ ਗਰੋਸਰੀ ਲਿਓ, ਅਤੇ ਮੀਟ ਦੀ ਸ਼ੋਪ ਵਿੱਚ ਹੀ ਆ। ਅਤੇ ਤੁਸੀਂ ਕਿਸੇ ਪ੍ਰਕਾਰ ਦਾ ਚਿਕਨ ਲੈ ਕੇ ਜਾਣਾ ਚਾਹੁੰਦੇ ਹੋ, ਗੋਟ ਮੀਟ ਲੈ ਕੇ ਆਉਣਾ ਚਾਹੁੰਦੇ ਹੋ, ਫਿਸ਼ ਲੈ ਕੇ ਆਉਣੀ ਆ, ਪਸਤਾ ਰਹਿਣਾ ਤੀਕ ਯੂਨੀਵਰਸਿਟੀ ਟੇਸਟ ਬਰੈਂਪਟਨ, 905-286-9957 ਆਪਣੇ ਗਗਨ ਭਾਅ ਜੀ 'ਤੇ, ਜਾਂ ਉੱਥੇ ਗੁਰਿੰਦਰ ਹੋਣੀ ਹੋਣਗੇ, ਅਤੇ ਕਰ ਲਿਓ ਸੰਪਰਕ ਉਹਨਾਂ ਨਾਲ, ਦਾਣਾ ਮੰਡੀ ਸੁਪਰ ਮਾਰਕੀਟ ਵਾਲਿਆਂ ਨਾਲ। ਅੰਪਲਾਈਂਸ ਟੂ ਫਿਕਸ ਵਾਲਿਆਂ ਨਾਲ ਸੰਪਰਕ ਕਰ ਲਿਓ, ਅਤੇ ਹੋਮ ਅੰਪਲਾਈਂਸ ਰਿਪੇਅਰ ਸਰਵਿਸ, ਕੋਈ ਫਰਿੱਜ ਖਰਾਬ ਹੋ ਗਈ, ਓਵਨ, ਚੁੱਲ੍ਹੇ ਖਰਾਬ ਹੋ ਗਏ, ਡਿਸ਼ ਵਾਸ਼ਰ, ਮਾਈਕਰੋਵੇਵ, ਵਾਸ਼ਿੰਗ ਮਸ਼ੀਨ ਐਂਡ ਡਰਾਇਰ ਕੋਈ ਖਰਾਬ ਹੋ ਗਿਆ, ਰਿਪੇਅਰ ਕਰਾਉਣੀ ਆ ਉਹਦੀ, ਤਾਂ ਹਰਵਿੰਦਰ ਬਾਈ 647-407-1470 'ਤੇ ਸੰਪਰਕ ਹੋ ਸਕਦਾ। ਅੰਪੀਰੀਅਲ ਕ੍ਰਾਈਏਸ਼ਨ ਐਂਡ ਡਰਾਈ ਕਲੀਨ ਵਾਲਿਆਂ ਨਾਲ 437-235-2700, ਡਰਾਈ ਕਲੀਨਿੰਗ ਦਾ ਕੋਈ ਵੀ ਕੰਮ ਆ, ਅਤੇ ਜਾਂ ਤੁਸੀਂ ਉੱਥੇ ਕੱਪੜੇ ਪ੍ਰੈਸ ਪ੍ਰੁੱਸ ਕਰਾਉਣੇ ਆ, ਕੋਟਾਂ ਨੂੰ ਖੁੱਲ੍ਹਿਆਂ ਨੂੰ ਟਾਈਟ ਕਰਾਉਣਾ ਚਾਹੁੰਦੇ ਹੋ, ਅਤੇ ਜਾਂ ਫਿਰ ਕੁੜਤੇ ਪਜਾਮੇ ਸਮਾਉਣੇ ਆ ਅਤੇ ਖੁੱਲ੍ਹੇ ਟਾਈਟ ਕਰਾਉਣੇ ਚਾਹੁੰਦੇ ਹੋ, 437-235-2700, 905-487-7374, 353 ਵੈਟਰਨਸ ਡਰਾਈਵ ਬ੍ਰੈਂਪਟਨ ਦੇ ਵਿੱਚ ਨੇ। ਹੋਰਨਬੈਲ ਇੰਸ਼ੋਰੈਂਸ ਨੂੰ ਬ੍ਰੋਕਰ ਜੁਆਇਨ ਕਰ ਲਿਓ, ਤੁਸੀਂ ਲਾਇਸੈਂਸ ਲਿਆ ਹੋਇਆ ਜਾਂ ਲੈਣਾ ਚਾਹੁੰਦੇ ਹੋ, ਅਤੇ ਲਾਇਸੈਂਸ ਲੈਣ 'ਚ ਰਮਨਦੀਪ ਹੈਲਪ ਕੀਤੀ ਜਾਊਗੀ?
1: ਹਾਂ ਬਿਲਕੁਲ ਭਾਅ ਜੀ,
0: ਹਾਂ
1: ਲਾਇਸੈਂਸ ਲੈਣ ਦੀ ਜੋ ਵੀ ਸਟੱਡੀ ਹੁੰਦੀ ਹੈ ਉਹ ਵੀ ਅਸੀਂ,
0: ਕਿੰਨੇ ਪੇਪਰ ਹੁੰਦੇ?
1: 4 ਪੇਪਰ ਹੁੰਦੇ ਭਾਅ ਜੀ ਇਹਦੇ, ਅਤੇ ਉਹ 2 ਵਾਰੀ ਹੁੰਦੇ ਆ, ਪਹਿਲਾਂ ਇੱਕ ਕਾਲਜ ਲੈਵਲ 'ਤੇ ਫਿਰ ਇੱਕ ਪ੍ਰੋਵਿੰਸ਼ੀਅਲ ਲੈਵਲ 'ਤੇ।
0: ਇੱਕ ਦਿਨ ਹੋ ਜਾਣਾ ਕਿ ਦੂਜੇ ਤੀਜੇ ਦਿਨ ਚੌਥੇ ਦਿਨ?
1: ਇਹ ਤਾਂ ਆਪਣੇ 'ਤੇ ਡਿਪੈਂਡ ਕਰਦਾ ਵੀ, ਜੇ ਤਾਂ ਤੁਸੀਂ 4 ਇਕੱਠੇ ਦੇ ਸਕਦੇ ਆ, ਕਈ ਵਾਰੀ ਕਿਉਂਕਿ ਇੱਦਾਂ ਹੁੰਦਾ ਵੀ ਇੱਕ ਇੱਕ ਮੋਡਿਊਲ ਪੜ੍ਹ ਕੇ ਦੇਣਾ ਸੌਖਾ ਲੱਗਦਾ, ਇੱਕ ਇੱਕ 2-2 ਦਿਨ ਬਾਅਦ ਦੇ ਦਿਓ, ਪਰ ਕਈ ਅਸੀਂ ਵੀਰ ਭਰਾ ਹੁੰਦੇ ਜਿਹੜੇ ਥੋੜ੍ਹੇ ਕਹਿੰਦੇ ਵੀ ਮੈਂ ਇੱਕ ਦਿਨ 'ਚ ਹੀ ਚੱਕ ਦੇਣਾ ਫਟਾਫਟ ਕਰੀਏ, ਅਤੇ ਉਹਦੇ ਲਈ ਥੋੜ੍ਹੀ ਮਿਹਨਤ ਜ਼ਿਆਦਾ ਲੱਗਦੀ ਆ, ਹੋ ਜਾਂਦਾ।
0: 647-237-3123 'ਤੇ ਸੰਪਰਕ ਹੋ ਸਕਦਾ। 200 ਬਿਲਕਨਸਨ ਰੋਡ ਐਡਵਾਂਸ ਐਂਡ ਡਿਕਸੀ ਦਾ ਏਰੀਆ, ਐਡਵਾਂਸ ਐਂਡ ਬਿਲਕਨਸਨ ਦਾ ਖੁੰਜਾ ਹੀ ਕਹਿ ਲਓ, ਯੂਨਿਟ ਨੰਬਰ 7, 647-237-3123। ਕਿਹੜੇ ਕਿਹੜੇ ਦਿਨ ਹੁੰਦੇ ਉੱਥੇ?
1: 6 ਦਿਨ ਭਾਅ ਜੀ, ਮੰਡੇ ਟੂ ਸੈਟਰਡੇ, ਪਰ ਅੱਜ ਮੈਂ ਛੁੱਟੀ ਕਰਨੀ, ਹੁਣ ਤੁਸੀਂ ਸਵੇਰੇ ਸਵੇਰੇ ਬਣਾ ਲਿਆ।
0: ਹਾਏ ਰੱਬਾ, ਆਹੋ 647-237-231 ਦੇ ਇੱਕ ਘੰਟੇ ਇੱਧਰ ਆਉਣਾ ਸਾਰਾ ਦਿਨ ਹੋ ਗਿਆ। ਬਿਲਕੁਲ, ਚਲੋ ਫੋਨ ਤਾਂ ਖੁੱਲ੍ਹਾ ਹੀ ਹੈ,
1: ਫੋਨ ਖੁੱਲ੍ਹਾ ਹੁੰਦਾ ਜੀ,
0: 647-237-231 'ਤੇ ਸੰਪਰਕ ਕੀਤਾ ਜਾ ਸਕਦਾ। ਗਰੇ ਸ਼ਰਮਾ ਜੀ ਨਾਲ ਆਪਾਂ ਗੱਲਬਾਤ ਕਰਾਂਗੇ, ਉਹਨਾਂ ਦਾ ਫੋਨ ਆਉਣੇ ਵਾਲਾ ਹੀ ਆ, ਅਤੇ ਮੋਰਗੇਜ ਦੇ ਕੱਲ੍ਹ ਰੇਟ ਨਹੀਂ ਵਧੇ ਅਤੇ ਫਿਰ ਭਾਈ ਉਹਦੀ ਗੱਲਬਾਤ ਕਰਾਂਗੇ। 647-606-8110 'ਤੇ ਮੋਰਗੇ ਦਾ ਕੋਈ ਵੀ ਕੁਐਸਚਨ ਤੁਸੀਂ ਗੱਲਬਾਤ ਕਰ ਸਕਦੇ ਹੋ। ਡਾਕਟਰ ਰਜਿੰਦਰ ਗੁਰਾਇਆ ਸਾਹਿਬ 416-884-86 ਗਿੱਟੇ ਮੋਢੇ ਗੋਡਿਆਂ 'ਚ ਕੋਈ ਦਰਦ ਆ ਪੇਨ ਆ ਕਿਤੇ ਵੀ ਤਾਂ 616-884-54-86 'ਤੇ ਸੰਪਰਕ ਹੋ ਸਕਦਾ। ਨਾਭੇਰ ਕੌਂਪਟ ਤੋਂ ਸੰਧੂ ਸਾਹਿਬ 647-706-4640 ਜਤਿੰਦਰ ਸੰਧੂ ਸਾਹਿਬ ਏ ਸੀ ਲਗਾਉਣਾ, ਹੀਟ ਪੰਪ ਜਿਹਨੂੰ ਕਹਿੰਦੇ ਨੇ, ਹੀਟ ਪੰਪ ਜਾਂ ਏ ਸੀ ਇਕੱਠਾ ਹੀ ਆ, ਕੌਂਬੋ ਹੀ ਆ, ਉਹ ਲਗਾਉਣਾ ਚਾਹੁੰਦੇ ਹੋ, ਫਰਨਸ ਨਵੀਂ ਲਗਾਉਣੀ ਆ, ਟੈਂਕਲੈਸ ਵਾਟਰ ਹੀਟਰ ਲਗਾਉਣਾ ਚਾਹੁੰਦੇ ਹੋ, ਗੈਸ ਪਾਈਪਲਾਈਨ ਪਾਉਣੀ ਆ ਬਾਰਬੀਕਿਊ ਨੂੰ ਜਾਂ ਸਟੋਵ ਨੂੰ, ਤਾਂ 647-706-4640 'ਤੇ ਜਾਂ 647-204-0404 'ਤੇ ਸੰਧੂ ਸਾਹਿਬ ਨਾਲ ਸੰਪਰਕ ਕੀਤਾ ਜਾ ਸਕਦਾ। ਕੁਆਲਿਟੀ ਲੋਜਿਸਟਿਕਿੰਗ ਵਾਲਿਆਂ ਨੂੰ ਕਾਫੀ ਸਾਰੇ ਡਰਾਈਵਰਾਂ ਦੀ ਲੋੜ ਆ, ਤੁਸੀਂ ਸਿਟੀ ਦੇ ਵਿੱਚ ਜੋਬ ਕਰਨੀ ਚਾਹੁੰਦੇ ਹੋ ਕੰਟੇਨਰਾਂ ਦੇ ਕੰਮ 'ਤੇ ਜਾਂ ਮੌਂਟਰੀਅਲ ਨੂੰ ਚੱਲਣਾ ਚਾਹੁੰਦੇ ਹੋ, 416-717-2939 ਮੌਂਟਰੀਅਲ ਨੂੰ ਚੱਲਣ ਲਈ ਅਰਜੈਂਟਨਾ ਨੂੰ ਡਰਾਈਵਰਾਂ ਦੀ ਲੋੜ ਆ। ਜੇ ਤੁਹਾਡਾ ਕੋਈ ਦੋਸਤ ਮਿੱਤਰ ਭੈਣ ਭਰਾ ਕੋਈ ਵੀ ਟਰੱਕ ਦੀ ਜੋਬ ਭਾਲਦਾ ਤਾਂ ਮੌਂਟਰੀਅਲ ਨੂੰ ਜਾ ਸਕਦਾ। ਰਵਿੰਦਰ ਭਾਅ ਜੀ ਉਹਨਾਂ ਨਾਲ ਮਿਲ ਕੇ ਆਇਓ ਉੱਥੇ, ਤਾਂ ਜਸਵੀਰ ਭਾਅ ਜੀ ਉਹਨਾਂ ਨਾਲ ਸੰਪਰਕ ਹੋ ਸਕਦਾ। ਗੁਰਬਖਸ਼ ਹੁਣੀ ਆਉਣਗੇ ਉੱਥੇ, ਜਗਤਾਰ ਸਿੰਘ ਝੱਠਾ ਸਾਹਿਬ 416-717-339 416-455-9911 'ਤੇ ਸੰਪਰਕ ਕਰ ਲਿਓ। ਵਧੀਆ ਖਾਣਾ ਖਾਣਾ ਚਾਹੁੰਦੇ ਹੋ, ਕੱਲ੍ਹ ਵੀ ਬੂਟਾ ਸਿੰਘ ਭਾਅ ਜੀ ਸੀ ਜਾਂ ਕੌਣ ਸੀ ਮੈਨੂੰ ਸ਼ਾਇਦ ਲੱਗਦਾ, ਉਹਨਾਂ ਨੇ ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ ਵਾਲਿਆਂ ਦਾ ਨੰਬਰ ਮੰਗਿਆ 905-678-3000, ਕਿਉਂਕਿ ਉਹ ਫੈਂਚ ਐਂਡ ਡਰਸਲ ਦੇ ਏਰੀਏ 'ਚ ਸੀ, ਕਹਿੰਦੇ ਖਾਣਾ ਲੈ ਕੇ ਜਾਣਾ ਘਰ ਨੂੰ ਜਾਂਦੇ ਹਨ। 905-678-3000 ਤਾਂ ਗੁਰਜੀਤ ਰੰਧਾਵਾ ਸਾਹਿਬ ਨਾਲ ਸੰਪਰਕ ਕਰ ਲਿਓ, 4025 ਬ੍ਰੈਂਡਨ ਗੇਟ ਡਰਾਈਵ ਮਾਲਟਨ ਮਿਸਾਗਾ। ਦੂਜੀ ਲੋਕੇਸ਼ਨ ਹੈਗੀ ਇਹਨਾਂ ਦੀ 10178 ਹੋਰਨਟਾਰੀਓ ਸਟਰੀਟ ਬ੍ਰੈਂਪਟਨ 905-840-6006 'ਤੇ ਸੰਪਰਕ ਹੋ ਸਕਦਾ। ਤੁਸੀਂ ਉੱਥੋਂ ਮਿਠਾਈਆਂ ਵੀ ਕਿਸੇ ਪ੍ਰਕਾਰ ਦੀਆਂ ਵੀ ਲੈ ਸਕਦੇ ਹੋ, ਕੇਕ ਵੀ, ਬਰਥਡੇ ਕੇਕ ਵੀ ਲੈ ਸਕਦੇ ਹੋ। 905-840-6006 'ਤੇ ਸੰਪਰਕ ਹੋ ਸਕਦਾ। ਰਮਨਦੀਪ ਜੀ,
1: ਹਾਂਜੀ ਭਾਅ
0: ਜੀ, ਅੱਛਾ ਜੇ ਕਿਸੇ ਨੇ ਪੋਲਿਸੀ ਕਰਾਉਣੀ ਹੋਵੇ ਲਾਈਫ ਦੀ,
1: ਹਾਂਜੀ,
0: ਘੱਟ ਤੋਂ ਘੱਟ ਪੈਸੇ ਕਿੰਨੇ ਕੁ ਲੱਗਣਗੇ? ਘੱਟ ਤੋਂ ਘੱਟ
1: ਦੇਖੋ ਜੀ, ਲਾਈਫ ਇੰਸ਼ੋਰੈਂਸ ਲਈ ਸਭ ਤੋਂ ਪਹਿਲਾਂ ਜ਼ਰੂਰੀ ਆ ਵੀ ਬੰਦੇ ਦੀ ਉਮਰ ਕਿੰਨੀ ਹੈ। ਹੁਣ ਮੈਂ ਕਹਿ ਦੇਵਾਂ ਵੀ $10 ਮਹੀਨੇ ਤੋਂ ਹੋ ਜਾਂਦੀ ਹੈ, ਬੰਦਾ ਹੈਗਾ 70 ਸਾਲ ਦਾ, ਹੈ ਨਾ, ਉਹਦੀ ਨਹੀਂ ਹੋਣੀ। ਸੋ ਜੇ ਕੋਈ ਯੰਗ ਪਰਸਨ ਹੈਗਾ 20-25 ਸਾਲ ਦਾ, 30 ਸਾਲ ਤੱਕ ਦਾ ਹੈਗਾ, ਫੀਮੇਲ ਹੈਗੀ ਆ, ਉਹਨੇ 2.5 ਲੱਖ ਦੀ ਆਪਣੀ ਟਰਮ ਇੰਸ਼ੋਰੈਂਸ ਕਰਾਉਣੀ ਹੈ, ਅਤੇ ਉਹ $13 'ਚ ਹੋ ਜਾਂਦੀ ਹੈ ਜੀ।
0: ਕਿੰਨੀ ਏਜ ਦੇ?
1: 30 ਸਾਲ ਤੋਂ ਥੱਲੇ।
0: ਅੱਛਾ, 30 ਤੋਂ ਥੱਲੇ,
1: ਹਾਂਜੀ। ਫੀਮੇਲ ਹੈਗੀ ਆ, ਮੇਲ ਹੈਗੀ ਆ ਤਾਂ $18 ਦੀ ਹੋ ਜਾਂਦੀ। ਹੁਣ ਕਈ ਵਾਰੀ ਅਸੀਂ ਗੱਲ ਕਰਦੇ ਹੁੰਦੇ ਹਾਂ ਵੀ ਸਟੂਡੈਂਟ ਹੈਗੇ ਆ, ਹੈ ਨਾ, ਮਿਸ ਹੈਪਨਿੰਗ ਹੋ ਜਾਂਦੀ ਆ, ਬੜੇ ਰੇਡੀਓ 'ਤੇ ਵੀ ਅਸੀਂ ਚੱਲ ਗੋ ਫੰਡ ਦੀ ਗੱਲ ਕਰਦੇ ਹਾਂ, ਅਤੇ ਪਰ $12-13 ਕੁਛ ਨਹੀਂ ਹੁੰਦਾ। ਈਵਨ $20 ਤੱਕ ਵੀ ਜੇ ਤੁਸੀਂ ਆਪਣੇ 2.5 ਲੱਖ ਦੀ ਕਵਰੇਜ ਆ, ਤੁਸੀਂ 1 ਲੱਖ ਦੀ ਵੀ ਲੈ ਲਓ, 1.5 ਦੀ ਲੈ ਲਓ, 2.5 ਦੀ ਲੈ ਲਓ, ਬਿਲਕੁਲ ਬੜੇ ਥੋੜ੍ਹੇ ਪੈਸਿਆਂ ਦੇ ਵਿੱਚ। ਸੋ ਯੰਗ ਬੰਦੇ ਨੂੰ ਕਿਸੇ ਵੀ ਸਟੇਟਸ 'ਤੇ ਹੈਗਾ, ਈਵਨ ਰਿਫਿਊਜ਼ੀ ਹੈਗਾ, ਸਟੂਡੈਂਟ ਹੈਗਾ, ਵਰਕ ਪਰਮਿਟ 'ਤੇ ਹੈਗਾ, ਹਰ ਇੱਕ ਨੂੰ ਅਸੀਂ ਇੰਸ਼ੋਰੈਂਸ ਪ੍ਰੋਵਾਈਡ ਕਰ ਸਕਦੇ ਹਾਂ।
0: 647-237-231 'ਤੇ ਹੀ, 647-237-231 'ਤੇ ਸੰਪਰਕ ਕਰ ਲਿਓ ਰਮਨਦੀਪ ਉਹਨਾਂ ਨਾਲ। ਅਵਤਾਰ ਪਵਨ ਭਾਅ ਜੀ ਉਹਨਾਂ ਦੀ ਕਾਲ ਆਉਂਦੀ ਸੀਗੀ, ਕੱਟ ਕੇ ਆਖਸ਼ਿਆਤ ਉਹਨਾਂ ਦਾ ਫੋਨ ਦੁਬਾਰਾ ਲਾ ਲਓ, ਕਿਉਂਕਿ ਮੈਨੂੰ ਐਂ ਲੱਗਦਾ ਜਦ ਤੁਸੀਂ ਕਾਲ ਲਾਉਂਦੇ ਹੋ ਨਾ ਉੱਧਰ ਤੁਹਾਨੂੰ ਆਵਾਜ਼ ਨਹੀਂ ਸੁਣਦੀ ਚੱਲਦੇ ਪ੍ਰੋਗਰਾਮ ਦੀ, ਤੁਸੀਂ ਕੱਟਿਆ ਨਾ ਕਰੋ, ਮੈਨੂੰ ਸ਼ੋਅ ਹੁੰਦੀ ਇੱਧਰ ਤੁਹਾਡੀ ਨੰਬਰ ਜਾਂ ਤੁਹਾਡਾ ਨਾਮ, ਅਤੇ ਜਦ ਫਿਰ ਵਾਰੀ ਤੁਹਾਡੀ ਆਉਂਦੀ ਹੈ ਤਾਂ ਤੁਹਾਨੂੰ ਕਿਉਂ ਕੀਤਾ ਜਾਊਗਾ, ਅਤੇ ਇਸ ਕਰਕੇ ਤੁਸੀਂ ਪਲੀਜ਼ ਹੋ ਸਕੇ ਤਾਂ ਨੰਬਰ ਨਾ ਕੱਟੋ। ਅੱਛਾ ਰਮਨਦੀਪ ਜੀ, ਭੂਤ ਪ੍ਰੇਤ ਹੁੰਦੇ ਆ?
1: ਭੂਤ ਪ੍ਰੇਤ ਭਾਅ ਜੀ ਮੇਰੀ ਨਾਨੀ ਕਹਿੰਦੀ ਸੀ ਕਿ ਮੈਂ ਬਹੁਤ ਦੇਖੇ ਆ, ਕਹਿੰਦੇ ਜਦੋਂ ਅਸੀਂ ਕਿਤੇ ਦੁਪਹਿਰ ਨੂੰ ਖੇਤਾਂ ਨੂੰ ਜਾਣਾ, ਦਰਖਤ ਥੱਲੇ ਬੈਠੇ ਆ, ਬੜੀਆਂ ਸਟੋਰੀਆਂ ਉਹਨਾਂ ਨੇ ਸੁਣਾਈਆਂ ਕਿ ਭੂਤ ਪ੍ਰੇਤ ਹੁੰਦੇ ਆ। ਦੇਖੋ, ਪਰ ਮੈਂ ਨਹੀਂ ਮੰਨਦਾ ਨਾ ਹੀ, ਕਿਉਂਕਿ ਅਸੀਂ ਕਦੀ ਐਕਸਪੀਰੀਅੰਸ ਨਹੀਂ ਕੀਤਾ, ਪਰ ਮੇਰੀ ਨਾਨੀ ਨੇ ਸਟੋਰੀਆਂ ਜੇ ਤੁਸੀਂ ਸੁਣੋਗੇ ਤਾਂ ਬੰਦਾ ਕਹਿੰਦਾ ਵੀ ਹਾਂ ਵੀ ਬਾਕੀ ਸੱਚ ਹੋਣੀ।
0: ਮੈਂ ਕਹਿੰਦਾ ਡਰ ਹੁੰਦਾ ਮਨ ਦਾ ਇੱਕ,
1: ਹੋ ਸਕਦਾ ਇਹ ਵੀ ਹੈ,
0: ਸੁਪਨੇ 'ਚ ਵੀ ਤਾਂ ਜੀਂਦੇ ਭੂਤ ਆਉਂਦੇ ਹੀ ਆ।
1: ਬਿਲਕੁਲ,
0: ਆਹ ਜੀਂਦੇ ਭੂਤ ਸੁਪਨੇ 'ਚ ਆ ਜਾਂਦੇ ਨਾ, ਕਈ ਵਾਰ ਵੀਡੀਓ ਕੋਈ ਦੇਖਦੇ ਹੁੰਦੇ ਬੰਦਾ, ਉਹ ਹੀ ਦਿਮਾਗ 'ਚ ਘੁੰਮੀ ਜਾਂਦੀ ਹੈ ਨਾ। ਚਲੋ, ਤੁਹਾਨੂੰ ਮੈਂ ਦੱਸਦਾ ਉਹ ਗੱਲ। ਮਨਜੀਤ ਭਾਈ ਸਤਿ ਸ਼੍ਰੀ ਅਕਾਲ ਜੀ, ਜੀਆਂ ਨੂੰ ਥੋੜੀ ਆਵਾਜ਼ ਨਹੀਂ ਸੀ ਆਉਂਦੀ। ਨਹੀਂ ਜੀ, ਹੋ ਸਕਦਾ ਏਦਾਂ ਹੀ ਹੋਣਾ, ਆਹੋ ਇੱਧਰ ਆਉਂਦੀ ਨਹੀਂ ਸੀ ਆਵਾਜ਼ ਤੁਹਾਡੀ। ਹਾਂਜੀ, ਕਾਲ ਨਹੀਂ ਕਰਦੇ
3: ਪੁਆਇੰਟ ਹੋਵੇ
0: ਜਿਹੜੇ ਬਾਕੀ ਸੁਣਦੇ ਹੋ ਬਾਕੀ।

0: ਬਿਲਕੁਲ ਭਾਜੀ ਮਿਲ ਜਾਂਦੀ ਆ। ਦੇਖੋ ਕਿਸੇ ਵੀ ਇਹਦੇ ਵਿੱਚ ਤੁਸੀਂ ਜਿੰਨੇ ਮਰਜ਼ੀ ਅਮਾਊਂਟ ਦੀ ਇੰਸ਼ੋਰੈਂਸ ਲੈ ਲਓ ਜੇ ਤੁਸੀਂ ਮੈਡੀਕਲੀ ਉਹਨੂੰ ਕੁਆਲੀਫਾਈ ਕਰਦੇ ਆ। ਹਾਂਜੀ ਹਾਂਜੀ ਨਹੀਂ ਕਿਉਂਕਿ ਫਿਊਨਲ ਜਿਹੜੀ ਫਿਊਨਲ ਇੰਸ਼ੋਰੈਂਸ ਆ ਉਹ ਵੀ ਲਾਈਫ ਇੰਸ਼ੋਰੈਂਸ ਹੀ ਆ ਨਾ, ਇੱਕ ਵੱਖਰੇ ਵੱਖਰੇ ਨਾਮ ਰੱਖ ਲਏ ਅਸੀਂ ਕਿ ਮੋਰਗੇਜ ਇੰਸ਼ੋਰੈਂਸ ਲੈ ਲਓ ਜੀ, ਪਰ ਉਹ ਵੀ ਉਦੋਂ ਹੀ ਮਿਲਣੀ ਹੈ ਜਦੋਂ ਬੰਦੇ ਦੀ ਲਾਈਫ ਖਤਮ ਹੋਣੀ ਹੈ, ਉਦੋਂ ਹੀ ਉਹਦੇ ਪੈਸੇ ਮਿਲਣੇ ਆ। ਸੋ ਜਦੋਂ ਅਸੀਂ ਐਡ ਸੁਣਦੇ ਹਾਂ ਉਹਦੇ ਵਿੱਚ ਉਹ ਮੇ ਬੀ ਮਿਨੀਮਮ ਵੈਰੀ ਬਹੁਤ ਹੀ ਮਿਨੀਮਮ ਕਵਰੇਜ ਅਤੇ ਏਜ ਇੱਕ ਏਜ ਨਹੀਂ ਪ੍ਰੋਪਰ ਦੱਸਦੇ, ਬਿਲਕੁਲ ਮਿਨੀਮਮ ਏਜ ਦੇ ਨਾਲ ਉਹ ਦੱਸ ਦਿੰਦੇ ਆ। ਪਰ ਜਦੋਂ ਅਸੀਂ ਐਕਚੁਲੀ ਕੋਰਟ ਲੈਣਾ ਹੁੰਦਾ ਫਿਰ ਸਾਨੂੰ ਦੇਖਣਾ ਪੈਂਦਾ ਵੀ ਤੁਹਾਡੀ ਕੋਈ ਮੈਡੀਕਲ ਕੰਪਲੀਕੇਸ਼ਨ ਤਾਂ ਨਹੀਂ ਹੈਗੀ ਕਿ ਤੁਸੀਂ ਦਵਾਈ ਲੈਂਦੇ ਹੋ, ਕਿਉਂਕਿ ਜਦੋਂ ਅਸੀਂ ਉੱਪਰ 60 ਤੋਂ ਟੱਪ ਜਾਂਦੇ ਹੋ ਬਿਲਕੁਲ ਕੋਈ ਦਵਾਈਆਂ ਚੱਲਦੀਆਂ ਹੁੰਦੀਆਂ ਹਨ ਅਤੇ ਹੁੰਦਾ ਉਸ ਹਿਸਾਬ ਨਾਲ ਫਿਰ ਦੇਖ ਕੇ ਹੀ ਮਿਲਦੀ ਆ। ਐਡਵਰਟਾਈਜ਼ਮੈਂਟ ਦੇਖੋ ਹੁਣ ਅਸੀਂ ਵੀ ਕਰੀ ਦੀ ਆ, ਮੈਂ ਪਹਿਲਾਂ ਕਹਿ ਤਾ ਭਾਅ ਜੀ ਨੇ ਮੈਨੂੰ ਕੁਐਸਚਨ ਪੁੱਛਿਆ ਵੀ ਕਿੰਨੇ ਤੋਂ ਸ਼ੁਰੂ ਹੋ ਜਾਂਦੀ ਆ, ਮੈਂ ਕਿਹਾ ਜੀ ਮੈਂ ਕਹਿ ਦੇਵਾਂ $10 ਤੋਂ, ਪਰ ਉਹ ਤੁਸੀਂ ਏਜ ਦੇ ਨਾਲ ਆਪਣੀ ਹੈਲਥ ਦੇ ਨਾਲ ਕੁਆਲੀਫਾਈ ਨਾ ਕਰੋ, ਹੈ ਨਾ, ਉਹ ਚੀਜ਼ ਦੇਖਣੀ ਪੈਂਦੀ ਆ। ਪਰ ਜਦੋਂ ਐਡਵਰਟਾਈਜ਼ਮੈਂਟ ਅਸੀਂ ਲੋਕਾਂ ਨੂੰ ਭਰਮਾਉਣਾ ਹੁੰਦਾ ਤਾਂ ਕਈ ਤਰ੍ਹਾਂ ਹੁੰਦਾ ਹੋਏਗਾ, ਉਹ ਸਭ ਤੋਂ ਮਿਨੀਮਮ ਕੋਰਟ ਹੀ ਦੱਸਦੇ ਆ। ਬਾਕੀ ਜੇ ਕਿਸੇ ਨੂੰ ਵੀ ਲਾਈਫ ਇੰਸ਼ੋਰੈਂਸ ਦੀ ਲੋੜ ਆ, ਫਿਊਨਰਲ ਇੰਸ਼ੋਰੈਂਸ ਦੀ ਲੋੜ ਆ, ਜਾਂ ਆਪਣੀ ਮੋਰਗੇਜ ਹੈਗੀ ਤੁਹਾਡੇ 'ਤੇ ਉਹਦੇ ਲਈ ਕਵਰ ਕਰਨ ਦੀ ਲੋੜ ਆ, ਤਾਂ ਅਸੀਂ ਤੁਹਾਡੀ ਏਜ ਅਤੇ ਹੈਲਥ ਦੇ ਮੁਤਾਬਕ ਪ੍ਰੋਪਰ ਪ੍ਰਾਈਸ ਦੱਸ ਸਕਦੇ ਹਾਂ ਵੀ ਕਿੱਦਾਂ ਆ ਜਾਂਦਾ। ਬਿਲਕੁਲ ਜੀ, ਐਡ ਕਰਨ ਵਾਲੇ ਤਾਂ ਦੇਖੋ ਜਦੋਂ ਲੋਕਾਂ ਨੂੰ ਅਟਰੈਕਟ ਕਰਨਾ ਤਾਂ ਉਹਨੇ ਵਧੀਆ ਹੀ ਪ੍ਰੋਡਕਟ ਦੱਸਣਾ।
1: ਬਿਲਕੁਲ ਬਿਲਕੁਲ, ਤਾਂ ਹੀ ਲੋਕ ਫੋਨ ਕਰਦੇ,
0: ਤਾਂ ਹੀ ਫੋਨ ਕਰਨ, ਇਹ ਫੋਨ ਕਰਨ ਤੋਂ ਬਾਅਦ ਤੁਹਾਡੀ ਡਿਟੇਲ ਲੈ ਕੇ ਕਈ ਕੁਛ ਹੀ ਬਦਲ ਜਾਂਦਾ।
1: 647-237-3131 ਦੇ ਕਰ ਲਿਓ ਕਾਲ। ਥੈਂਕ ਯੂ ਭਾਅ ਜੀ, ਥੈਂਕ ਯੂ ਸੋ ਮਚ। ਬਿਲਕੁਲ ਜੀ, ਅਤੇ ਆਪਣੇ ਨਾਲ ਸ਼ਰਮਾ ਸਾਹਿਬ ਵੀ ਜੁੜ ਗਏ। ਸ਼ਰਮਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਇਹਨੂੰ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ, ਤੁਹਾਨੂੰ ਵੀ ਕਿਵੇਂ ਹੋ?
2: ਬਹੁਤ ਕਿਰਪਾ ਜੰਜੂ ਸਾਹਿਬ, ਤੁਸੀਂ ਸੁਣੋ।
1: ਵਧੀਆ, ਭੂਤ ਦੇਖੇ ਤੁਸੀਂ ਕਦੇ?
2: ਭੂਤ ਨਹੀਂ ਜੀ, ਭੂਤ ਦੇਖੇ ਨਹੀਂ ਕਦੀ ਅਸੀਂ।
1: ਚਲੋ ਦਿਖਾਉਣਾ ਮੈਂ ਤੁਹਾਨੂੰ ਭੂਤ, ਹੋਲਡ ਰੱਖਿਓ ਇੱਥੇ, ਹੋਲਡ ਰੱਖਿਓ।
2: ਓਕੇ।

0: ਕਿਆ ਬਾਤ ਆ ਸ਼ਰਮਾ ਸਾਹਿਬ, ਸਤਿ ਸ੍ਰੀ ਅਕਾਲ ਲਾਜੋ ਜੀਆਂ ਨੂੰ।
1: ਜੀ ਜੀ ਹਾਂਜੀ, ਕੀ ਹਾਲ ਚਾਲ ਜੀ?
0: ਇਹ ਭੂਤ ਲੇਡੀਜ਼ ਵਿੱਚ ਕਿਉਂ ਜ਼ਿਆਦਾ ਆਉਂਦੇ ਆ? ਲੋਕਾਂ ਨੂੰ ਸਾਹ ਆਇਆ ਮਾੜਾ ਮੋਟਾ?
1: ਦੇਖੋ, ਸਾਹ ਲੋਕਾਂ ਨੂੰ ਚਾਹੇ ਘੱਟ ਵੀ ਜਾਂਦਾ ਨਾ, ਥੋੜਾ ਬਹੁਤਾ ਫਰਕ ਪੈਣਾ ਸੀ, ਇੰਨਾ ਪੈਣਾ ਸੀ। ਆਪਾਂ ਤੁਹਾਨੂੰ 2 ਵੀਕ ਪਹਿਲਾਂ ਹੀ ਕਹਿਤਾ ਸੀ ਐਤਕੀ ਹੋਲਡ ਹੀ ਰੱਖਣਗੇ। ਕਾਰਨ ਉਹਦੇ 2-3 ਸੀਗੇ ਜੰਗੀ ਸਾਹਿਬ। ਪਹਿਲਾ ਸਭ ਤੋਂ ਵੱਡਾ ਕਾਰਨ, ਜਿਹੜੇ ਇਨਫਲੇਸ਼ਨ ਦੇ ਨੰਬਰ ਆਏ ਸੀਗੇ ਉਹ ਬਿਲੋ ਐਵਰੇਜ ਹੀ ਆਏ ਸੀ, 2.8। ਤੇ ਹੁਣ 22 ਜੂਨ ਨੂੰ ਇਨਫਲੇਸ਼ਨ ਦੀ ਰਿਪੋਰਟ ਆਣੀ ਆ ਬਾਹਰ, ਜੇ ਉਸ ਤੋਂ ਆਪਾਂ ਕ੍ਰੋਸ ਕਰ ਜਾਣਾ 3% ਹੋ ਜਾਂ 3.1 ਹੈ, ਉਦੋਂ ਚਾਂਸ ਆ ਵੀ ਇੰਟਰਸਟ ਰੇਟ ਵਧਾ ਦੇਣਾ। ਠੀਕ ਹੈ, ਤੇ ਬਾਕੀ ਹਾਲਾਤ ਜਿਹੜੇ ਲੋਕਾਂ ਦੇ ਹਲੇ ਵੀ ਬਹੁਤ ਔਖਾ ਹੈ ਜੀ। ਜਿਹੜੇ ਡੈਟ ਚੱਕੇ ਹੋਏ ਆ, 1 ਡੈਟ 2 ਡੈਟ 3 ਡੈਟ, ਉਹ ਵੀ ਪੇ ਕਰਨ ਦੇ ਚੱਕਰ ਜੀ ਲੋਕਾਂ ਲਈ ਭੂਤ ਨੀ ਭੁੱਲੀ ਹੋਈ ਹੈ।
0: ਰੌਲਾ ਇਹ ਆ ਵੀ ਪੈਸਾ ਹੈ ਨਹੀਂ ਲੋਕਾਂ ਕੋਲ, ਚਾਹੇ ਉਹ ਲਾਈਨ ਆਫ ਕ੍ਰੈਡਿਟ ਆ, ਹੁਣ ਬੀਜੇ ਕਾਰਡ ਸਾਰੇ ਚੱਕ ਲਏ ਜਿਵੇਂ ਤੁਸੀਂ ਕਹਿ ਕੇ ਹਟੇ ਹੋ, ਪਰ ਮਾਰਕੀਟ ਕਰੂਗੀ ਕੀ ਅੱਗੇ ਜਾ ਕੇ? ਲੋਕ ਕਰਨਗੇ ਕੀ? ਸਰਕਾਰ ਕੁਛ ਧਿਆਨ ਤਾਂ ਦੇ ਨਹੀਂ ਰਹੀ।
1: ਸਰਕਾਰ ਨੂੰ ਜਾਂ ਲੋਕਾਂ ਨੂੰ ਆਪਣਾ ਧਿਆਨ ਆਪ ਦੇਣਾ ਚਾਹੀਦਾ ਜੀ। ਮੈਂ ਬਾਰ ਬਾਰ ਕਹਿੰਦਾ, ਲੋਕ ਆਪਣੇ ਘਰ ਦੇ ਫਾਈਨਾਂਸ ਮਿਨਿਸਟਰ ਆਪ ਹੈ ਜੀ। ਇਸ ਲਈ ਅੱਜ ਦੇਖੋ ਇੱਥੇ ਵੇਲਸ ਆਫ ਕੈਸਲ ਮੋਡ ਵਿੱਚ 2 ਪ੍ਰਾਪਰਟੀਆਂ ਲਿਸਟ ਹੋਈਆਂ ਜੀ, ਔਰ ਮਹੀਨੇ ਦੇ ਵਿੱਚ ਹੀ 2.3 ਦੇ ਘਰ 1.5 ਦੇ ਵਿਕੇ ਆ ਜੀ। 2.3 ਦੇ ਘਰ ਜਿਹੜੇ 2023 ਚ ਵਿਕੇ ਸੀਗੇ ਉਹ 1.6 ਤੇ ਸੋਲਡ ਹੋ ਗਿਆ ਦੁਬਾਰਾ 1 ਮਹੀਨਾ ਪਹਿਲਾਂ। ਮਤਲਬ ਕਾਰਨ ਇਹ ਜੀ, ਮਜਬੂਰੀ ਚ ਵੇਚਣੇ ਪਏ, ਕਰਜ਼ੇ ਨਾਵਾਂ ਸੀਗੇ, ਨਹੀਂ ਪਏ ਹੋ ਰਹੇ।
0: ਬਿਲਕੁਲ ਬਿਲਕੁਲ,
1: ਇਸ ਲਈ ਹੁਣ ਮਾਰਕੀਟ ਇੱਥੇ ਕਹਿੰਦੀ ਹੈ ਜੀ। ਦੇਖੋ, ਰੇਟ ਆਫ ਇੰਟਰਸਟ ਬੈਂਕ ਆਫ ਕੈਨੇਡਾ ਨੇ ਹੋਲਡ ਰੱਖਿਆ, 5 ਵਾਰ ਲਗਾਤਾਰ ਹੋਲਡ ਰੱਖਿਆ, ਤੇ ਆਉਣ ਵਾਲੇ ਟਾਈਮ ਚ ਵੀ ਮੈਨੂੰ ਨੀ ਲੱਗਦਾ ਵੀ ਘਟਣ ਦੇ ਕੋਈ ਚਾਂਸ ਹੈ। ਹਾਂ ਜੀ, ਇਨਫਲੇਸ਼ਨ ਕ੍ਰੋਸ ਕਰਨ ਦੀ ਵੱਧ ਜਾਂਦੀ ਹੈ ਤਾਂ ਫਿਰ ਵਧਾ ਜ਼ਰੂਰ ਦੇਣਗੇ।
0: ਜੇ 3 ਤੋਂ ਟੱਪ ਗਏ ਫਿਰ ਵਧਾ ਸਕਦੇ ਆ ਨਾ?
1: ਫਿਰ 0.25 ਬੇਸਿਸ ਵਧਾ ਦੇਣਗੇ। ਫਿਕਸ ਰੇਟ ਦਿਨਵਾ ਸਾਹਿਬ ਆਲਰੇਡੀ ਵਧਾਤੇ ਹੋਏ ਇਹਨਾਂ
0: ਨੇ, ਉਹ ਵਧਾਏ ਹੋਏ ਆ
1: 2-3 ਮਹੀਨੇ।
0: ਹਾਂ, ਤੇ 3 ਤੇ ਪਹੁੰਚਣ ਨੂੰ ਨੇੜੇ ਹੀ ਆ, 2.8 ਸੀ ਪਿਛਲੀ ਵਾਰ ਸ਼ਾਇਦ ਇਨਫਲੇਸ਼ਨ ਰੇਟ।
1: ਬਿਲਕੁਲ, ਜਿਹੜੀ ਫੂਡ ਇਨਫਲੇਸ਼ਨ ਆ ਉਹ ਬਹੁਤ ਔਖਾ ਕੀਤਾ ਪਏ ਲੋਕਾਂ ਨੂੰ, ਜਿਹੜੀ ਫੂਡ ਇਨਫਲੇਸ਼ਨ ਹੈਗੀ ਹੈ, ਔਰ ਉਹਦੇ ਵਧਣ ਦੇ ਚਾਂਸ ਬਿਲਕੁਲ ਹੈਗੀ ਹੈ, ਕਿਉਂਕਿ ਗੈਸ ਪ੍ਰਾਈਸਿਸ ਵੱਧ ਗਈਆਂ, ਆਇਲ ਪ੍ਰਾਈਸਿਸ ਵਧਣ ਦੇ ਨਾਲ ਟਰਾਂਸਪੋਰਟੇਸ਼ਨ ਮਹਿੰਗੀ ਹੋ ਗਈ ਹੈ। ਟਰਾਂਸਪੋਰਟੇਸ਼ਨ ਮਹਿੰਗੀ ਹੋਣ ਨਾਲ ਜਿਹੜੀ ਗਰੋਸਰੀ ਆ ਘਰ ਦੀ ਜਾਂ ਹੋਰ ਸਮਾਨ ਹੈ ਉਹ ਜਿੱਦਾਂ ਮਹਿੰਗਾ ਹੁੰਦਾ ਉਹ ਇਨਫਲੇਸ਼ਨ ਕ੍ਰੋਸ ਕਰ ਹੀ ਜਾਏਗੀ ਜੀ।
0: ਚਲੋ, ਤੁਹਾਡੇ ਕੋਲ ਆਉਣ ਤਾਂ ਬੈਂਕਾਂ ਨਾਲ ਮੌਰਗੇਜ ਹੋ ਸਕਦੀ ਹੈ, ਜਿਵੇਂ ਕੋਈ ਵੀ ਬੰਦਾ ਆ ਜਾਵੇ, ਲਓ ਜੀ ਸ਼ਰਮਾ ਸਾਹਿਬ ਆਹ ਕਰਾਓ ਜੀ ਮੌਰਗੇਜ, ਇੱਕ ਨੰਬਰ ਏ ਲੈਂਡਰ
1: ਦੇਖਣ ਵਾਲੀ ਆ। ਠੀਕ ਹੈ, ਸਾਡੇ ਕੋਲ ਤੁਹਾਡੇ ਰੇਡੀਓ ਦੇ ਰਾਹੀਂ 2 ਫਾਈਲਾਂ ਪਿਛਲੇ ਵੀਕ ਮੈਂ ਕੀਤੀਆਂ, ਉਹ ਦੱਸੇ ਵੀ ਕਹਿੰਦੇ ਜੰਜੋ ਸਾਹਿਬ ਦਾ ਰੋਲ ਸੁਣਦੇ ਸ਼ਰਮਾ ਜੀ। ਤੇ ਗੱਲ ਏਦਾਂ, ਜੇ ਹੁਣ ਕਰਜ਼ੇ ਹੈਗੇ ਲੋਕਾਂ ਦੇ 50-60 ਹਜ਼ਾਰ ਡੈਟ ਹੈ ਕਲਾਇੰਟ ਦਾ, ਠੀਕ ਹੈ, ਮੌਰਗੇਜ ਹੈਗੀ 8 ਲੱਖ, ਇਨਕਮ ਹੈਗੀ 1,10,000, ਠੀਕ ਹੈ, ਸਭ ਤੋਂ ਪਹਿਲਾਂ ਤੇ ਉਹਨੂੰ ਡੈਟ ਪੇ ਕਰਨੇ ਚਾਹੀਦੇ ਆ, ਚਾਹੇ ਉਹ ਸੈਕਿੰਡ ਮੌਰਗੇਜ ਲੈ ਕੇ ਪੇ ਕਰਨ, ਉਸ ਤੋਂ ਬਾਅਦ ਅਸੀਂ ਕੰਸੋਲੀਡੇਟ ਕਰਕੇ 1 ਮੌਰਗੇਜ ਤੱਕ ਉਹਨੂੰ ਲੈ ਕੇ ਆ ਸਕਦੇ ਹਾਂ। ਮਤਲਬ ਕਰਜ਼ੇ ਪੇ ਕਰਨੇ ਬਹੁਤ ਜ਼ਰੂਰੀ ਹੈ ਪਹਿਲਾਂ, ਜਿਹੜੀ ਸੈਕਿੰਡ ਮੌਰਗੇਜ ਹੈ ਉਹਦੇ ਨਾਲ ਹੀ ਕ੍ਰੈਡਿਟ ਉਹਦਾ ਬੂਸਟ ਹੋਏਗਾ। ਕ੍ਰੈਡਿਟ ਬੂਸਟ ਹੋਣ ਦੇ ਨਾਲ ਆਮ ਬੈਂਕ ਤੁਹਾਨੂੰ, ਜੇ ਤੁਹਾਡਾ ਕ੍ਰੈਡਿਟ ਸਕੋਰ 680-660 ਤੋਂ ਘੱਟ ਹੈ, ਕੋਈ ਵੀ ਬੈਂਕ ਤੁਹਾਡੀ ਫਾਈਲ ਨੂੰ ਹੱਥ ਨਹੀਂ ਪਾਉਂਦੀ ਜੀ। ਕ੍ਰੈਡਿਟ ਬਿਊਰੋ ਦਾ 680 ਨੂੰ ਕ੍ਰੋਸ ਕਰਨਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਬੈਂਕ ਤੋਂ ਮੌਰਗੇਜ ਲੈਣਾ ਚਾਹੁੰਦੇ ਹੋ। ਜੇ ਇਸ ਤੋਂ ਘੱਟ ਸਕੋਰ ਹੈ ਤੁਹਾਡਾ, ਕੋਈ ਵੀ ਬੈਂਕ ਤੁਹਾਨੂੰ ਮੌਰਗੇਜ ਨਹੀਂ ਦੇਗੀ।
0: ਬਿਲਕੁਲ ਬਿਲਕੁਲ, ਨੰਬਰ ਦੋ ਤੇ ਦੱਸੋ ਆਫਿਸ ਕਿੱਥੇ ਤੁਹਾਡਾ?
1: ਨੰਬਰ 1 ਹੀ ਜਿੰਦੇ ਸਾਹਿਬ, 647-606-8110, ਆਫਿਸ 2 ਹੈਗੀ, ਇੱਕ ਮਿਸਾਗਾ ਦੇ ਵਿੱਚ 401 ਤੇ ਮਿਸਾਗਾ ਰੋਡ, ਤੇ ਦੂਸਰਾ ਹੈਗਾ 9300 ਗੌਰਮੈਂਟ ਡਰਾਈਵ, ਸਨਪੈਕ ਗੁਰੂ ਘਰ ਦੀ ਬੈਕ ਸਾਈਡ ਤੇ ਜਿਹੜੀ ਬਿਲਡਿੰਗ ਹੈਗੀ ਆ। ਬਾਕੀ ਜੰਜੂ ਸਾਹਿਬ, ਆਪਾਂ ਸੋਲਿਊਸ਼ਨ ਦੇਈਦਾ ਉਹਨੂੰ, ਚਾਹੇ ਹੋ ਸਕਦਾ ਸਾਡਾ ਫਾਈਲ ਪ੍ਰੋਸੈਸ ਕਰਨ ਦਾ ਤਰੀਕਾ ਡਿਫਰੈਂਟ ਹੋਵੇ, ਉਹਨੂੰ ਟਾਈਮ ਵੱਧ ਲੱਗ ਜਾਏ, ਪਰ ਰਿਜ਼ਲਟ ਅਸੀਂ ਬਾਕੀ ਨਾਲੋਂ ਬੈਟਰ ਦਿੰਦੇ ਹਾਂ, ਆਏ ਆਪਾਂ ਕਹਿ ਕੇ ਦਿੰਦੇ ਹਾਂ ਰਿਜ਼ਲਟ। ਇਸ ਲਈ ਫਾਈਲ ਪ੍ਰੋਸੈਸ ਡਿਫਰੈਂਟ ਤਰੀਕੇ ਨਾਲ ਹੋਊਗੀ ਔਰ ਟਾਈਮ ਉਹਨੂੰ ਜ਼ਿਆਦਾ ਲੱਗ ਸਕਦਾ।
0: ਬਿਲਕੁਲ, ਪਹਿਲੀ ਦੂਜੀ ਤੀਜੀ ਮੌਰਗੇਜ ਕੋਈ ਵੀ ਲੈਣੀ ਆ, ਇਕੁਇਟੀ ਕਢਵਾਉਣੀ ਚਾਹੁੰਦੇ ਹੋ, ਕੰਸਟਰਕਸ਼ਨ ਦਾ ਲੋਨ ਲੈਣਾ, ਬਿਜ਼ਨਸ ਲੋਨ ਲੈਣਾ ਚਾਹੁੰਦੇ ਹੋ, ਤੇ ਗਰੀਸ਼ ਸ਼ਰਮਾ ਜੀ 647-606-8110 ਦਾ, 647-606-8110 ਦਾ। ਸ਼ਰਮਾ ਸਾਹਿਬ ਹੋਰ ਕੁਛ?
1: ਬਾਕੀ ਜਿੰਦੀ ਸਾਹਿਬ, ਜਿਹੜੇ ਅੱਜ ਲੋਕੀ ਪ੍ਰਾਈਵੇਟ ਮੌਰਗੇਜ ਫਸੇ ਨਾ, ਲੈਣੀ ਬਹੁਤ ਔਖੀ ਹੈ, ਸਾਡੇ ਕੋਲ ਹਰ ਦੂਜੇ ਦਿਨ ਫਾਈਲ ਆਉਂਦੀ ਹੈ, ਪ੍ਰਾਈਵੇਟ ਮੌਰਗੇਜ ਲੈਂਦੀ ਹੈ ਉੱਥੋਂ ਨਿਕਲ ਨਹੀਂ ਹੁੰਦਾ। ਇਸ ਲਈ ਜਦੋਂ ਵੀ ਪ੍ਰਾਈਵੇਟ ਮੌਰਗੇਜ ਲੈਂਦੇ ਹੋ, ਜਿਹਦੇ ਕੋਲ ਵੀ ਲੈਂਦੇ ਹੋ, ਲੈ ਕੇ ਉਹਨੂੰ ਪੁੱਛੋ ਇਸ ਤੋਂ ਬਾਹਰ ਕਿੱਦਾਂ ਕੱਢਣਾ ਸਾਨੂੰ, ਕਿਉਂਕਿ ਪ੍ਰਾਈਵੇਟ ਮੌਰਗੇਜ ਐਸਾ ਜੰਜਾਲ, ਇੱਕ ਵਾਰ ਤੁਸੀਂ ਫਸ ਗਏ ਦੁਬਾਰਾ ਨਿਕਲਣ ਦਾ ਸਾਧਨ ਬਹੁਤ ਘੱਟ ਹੈਗਾ। ਇਸ ਲਈ ਲੈਣ ਤੋਂ ਪਹਿਲਾਂ ਦੋ ਵਾਰ ਜ਼ਰੂਰ ਸੋਚੋ ਵੀ ਨਿਕਲਣਾ ਕਿੱਦਾਂ ਵਾ। ਲੈਣੀ ਕਰਜ਼ੇ ਪੇ ਕਰਨੇ ਕੋਈ ਮਾੜੀ ਗੱਲ ਨਹੀਂ, ਪਰ ਉਸ ਤੋਂ ਨਿਕਲਣਾ ਕਿੱਦਾਂ, ਕਿਉਂਕਿ ਪ੍ਰਾਈਵੇਟ ਮੌਰਗੇਜ ਸ਼ਾਰਟ ਟਰਮ ਲਈ ਹੁੰਦੀ ਹੈ ਜਗਜੋਤ ਸਾਹਿਬ, 6 ਮਹੀਨੇ 8 ਮਹੀਨੇ ਵੱਧ ਤੋਂ ਵੱਧ ਸਾਲ। ਜਿਹੜੇ ਲੋਕੀ 2-2 ਸਾਲ ਦੀ ਪ੍ਰਾਈਵੇਟ ਮੌਰਗੇਜ ਪੇ ਕਰ ਰਹੇ, ਸਿਰਫ ਇੰਟਰਸਟ ਹੀ ਪੇ ਕਰੀ ਜਾ ਰਹੇ। ਇਸ ਲਈ ਜਦੋਂ ਵੀ ਪ੍ਰਾਈਵੇਟ ਮੌਰਗੇਜ ਲੈਂਦੇ ਹੋ, ਜਿੰਨਾ ਤੋਂ ਵੀ ਲੈ ਰਹੇ ਹੋ, ਉਹਨਾਂ ਨੂੰ ਇਹ ਸਵਾਲ ਜ਼ਰੂਰ ਕਰੋ ਵੀ ਇੱਥੋਂ ਬਾਹਰ ਕਿੱਦਾਂ ਕੱਢਣਾ ਤੁਸੀਂ।
0: 647-686-81 ਦੱਸਦੇ ਸ਼ਰਮਾ ਸਾਹਿਬ ਕੱਢਣਗੇ ਬਾਹਰ, ਬੰਦਾ ਆਪ ਥੋੜ੍ਹੀ ਨਿਕਲਦਾ ਬਾਹਰ। ਚਲੋ ਸ਼ਰਮਾ ਸਾਹਿਬ ਥੈਂਕ ਯੂ ਸੋ ਮਚ। ਸ਼ਰਮਾ ਮੌਰਗੇਜ ਸਪੈਸ਼ਲਿਸਟ 647-686-81 ਦੱਸਦੇ ਸੰਪਰਕ ਕਰ ਸਕਦੇ ਹੋ। ਸ਼ਰਮਾ ਸਾਹਿਬ ਥੈਂਕ ਯੂ, ਲਵ ਯੂ, ਥੈਂਕ ਯੂ ਸੋ ਮਚ, ਥੈਂਕ ਯੂ। ਬਿਲਕੁਲ ਜੀ, ਵਿਸਾਵੀ ਨਿੱਜਰ ਭਾਈ ਦਾ ਮੈਸੇਜ ਹੈ, ਚੱਕੋ ਇੱਕ ਫੁੱਲਾਂ ਦਾ ਗੁਲਦਸਤਾ ਮੇਰੇ ਵੱਲੋਂ ਵੀ, ਹੁਣ ਇੰਨੇ ਫੁੱਲਾਂ ਦਾ ਗੁਲਦਸਤਾ ਕਰੋਂਗੇ ਕੀ ਕਹਿੰਦਾ, ਤੁਸੀਂ ਭੇਜਿਆ ਸੀ ਸਾਹਮਣੇ ਵਾਲਾ, ਕੋਈ ਗੱਲ ਨਹੀਂ, ਟੈਨਸ਼ਨ ਨਾ ਲਓ। ਪਰਮਿੰਦਰ ਨੰਗਾ ਸਤਿ ਸ਼੍ਰੀ ਅਕਾਲ ਜੀ, ਆਨੂੰ ਸਵਾਗਤ ਆ
2: ਜੀ। ਹਰਜੀਤ ਜੀ, ਸੰਜਾ ਵਰਸਾ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ। ਕੀ ਕਹਿਣਾ ਚਾਹੁੰਦੇ ਹੋ, ਸੁਖਵੀਰ ਬਾਦਲ ਨੂੰ ਕੀ ਕਰਾਉਣ ਲੱਗੇ ਹੋ ਤੁਸੀਂ? ਸੁਖਵੀਰ ਬਾਦਲ ਨੂੰ ਕਹਿੰਦੇ ਫੜ ਲੈਣਾ ਹੁਣ ਆਮ ਆਦਮੀ ਪਾਰਟੀ ਸਰਕਾਰ ਨੇ, ਚੱਕ ਦੇਣਾ ਫੱਟੇ ਹੈ, ਸੌਖਾ
2: ਜੀ? ਬਿਲਕੁਲ, ਵੱਡੀ ਮੁਸ਼ਕਲ ਚ ਘਿਰਦੇ ਨਜ਼ਰ ਆ ਰਹੇ ਨੇ ਸੁਖਵੀਰ ਬਾਦਲ। ਸੋ ਕੋਈ ਵੀ ਪੋਲੀਟੀਕਲ ਲੀਡਰ ਹੋਵੇ, ਹਰ ਵੇਲੇ ਮੁਸ਼ਕਲਾਂ ਦਾ, ਰਾਹਤਾਂ ਦਾ ਸਿਲਸਿਲਾ ਜਾਰੀ ਰਹਿੰਦਾ। ਸੁਖਵੀਰ ਬਾਦਲ ਵੀ ਉਹਨਾਂ ਚੋਂ ਇੱਕ ਨੇ। ਅਸਲ ਦੇ ਵਿੱਚ ਉਹ ਜਿਹੜਾ ਭੂਤ ਆ, ਜਿਹੜਾ 2015-16 ਦੇ ਵਿੱਚ ਜਿਹੜੀਆਂ ਬੇਅਦਬੀਆਂ ਦਾ ਇੱਕ ਲੰਬਾ ਸਿਲਸਿਲਾ ਚੱਲਿਆ ਸੀ, ਉਹਦੇ ਵਿੱਚ ਜਿਹੜਾ ਬਹਿਬਲ ਕਲਾਂ ਗੋਲੀ ਕਾਂਡ, ਕੋਟਕਪੂਰਾ ਗੋਲੀ ਕਾਂਡ ਜਾਂ ਬਰਗਾੜੀ ਵਾਲੇ ਮਾਮਲੇ ਲਗਾਤਾਰ ਅਕਾਲੀ ਦਲ ਦਾ ਪਿੱਛਾ ਕਰ ਰਹੇ ਨੇ। ਹਾਲਾਂਕਿ ਅਕਾਲੀ ਦਲ ਨੂੰ ਬੜਾ ਸਿਆਸੀ ਨੁਕਸਾਨ ਵੀ ਹੋਇਆ ਇਸ ਮਾਮਲੇ ਚ। ਤਾਜ਼ਾ ਕੀ ਆ? ਤਾਜ਼ਾ ਇਸ ਮਾਮਲੇ ਚ ਇਹ ਆ ਕਿ ਅੱਜ ਬਹਿਬਲ ਕਲਾਂ ਕਾਂਡ ਜਿਹੜਾ ਅਕਤੂਬਰ 2015 ਚ ਵਾਪਰਿਆ ਸੀ, ਕਾਹਦੇ ਲਈ ਕਿ ਬੇਅਦਬੀਆਂ ਵਾਲੇ ਮਾਮਲਿਆਂ ਦੇ ਵਿੱਚ ਜਾਂ ਹੋਰ ਮਾਮਲਿਆਂ ਚ ਉਸ ਮੌਕੇ ਫਾਇਰਿੰਗ ਹੋਈ ਸੀ, ਫਾਇਰਿੰਗ ਦੇ ਵਿੱਚ ਕੁਝ ਜਿਹੜੇ ਸਿੱਖ ਨੌਜਵਾਨ ਸ਼ਹੀਦ ਹੋਏ ਸੀ, ਕਿਉਂਕਿ ਉਸ ਵੇਲੇ ਜਿਹੜੀ ਸਰਕਾਰ ਅਕਾਲੀ ਭਾਜਪਾ ਦੀ ਸੀ ਔਰ ਹੋਮ ਮਿਨਿਸਟਰ ਸੀ ਸੁਖਵੀਰ ਬਾਦਲ, ਔਰ ਇਸ ਮਾਮਲੇ ਸੰਬੰਧੀ ਜਿਹੜੀ ਸਿੱਟ ਬਣੀ ਆ, ਸਿੱਟ ਨੇ ਦੇ ਅੱਗੇ ਅੱਜ ਸਾਬਕਾ ਜਥੇਦਾਰ ਗਿਆਨੀ ਰਘਵੀਰ ਸਿੰਘ ਨੇ ਬਿਆਨ ਦਰਜ ਕਰਾਏ ਨੇ। ਕਿਉਂ ਕਰਾਏ ਨੇ? ਕਿਉਂਕਿ 2024 ਦੇ ਵਿੱਚ ਆਪਾਂ ਦੇਖਿਆ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਏ ਸੀ ਸੁਖਵੀਰ ਬਾਦਲ। ਸੋ ਸੁਖਵੀਰ ਬਾਦਲ ਨੇ ਉਹ ਸਾਰੇ ਗੁਨਾਹ ਆਪਣੀ ਝੋਲੀ ਪਾਏ ਸੀ ਉਸ ਵੇਲੇ। ਗਿਆਨੀ ਰਘਵੀਰ ਸਿੰਘ ਜੀ ਕੀ ਕਹਿ ਕੇ ਆਏ ਨੇ ਸਿੱਟ ਅੱਗੇ? ਉਹ ਕਹਿੰਦੇ ਕਿ ਜਿਹੜਾ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਚ ਜਿਹੜਾ ਗੁਨਾਹ ਕਬੂਲ ਕੀਤਾ ਸੀ ਸੁਖਵੀਰ ਬਾਦਲ ਨੇ, ਔਰ ਵੀਡੀਓ ਪਰੂਫ ਜਾਂ ਹੋਰ ਦਸਤਾਵੇਜ਼ੀ ਸਰੂਪ ਜਿਹੜੇ ਸਬੂਤ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪਏ ਨੇ। ਸੋ ਇਸ ਮਾਮਲੇ ਚ ਕਸੂਤੀ ਸਥਿਤੀ ਬਣ ਸਕਦੀ ਹੈ, ਹੁਣ ਕੀ ਹੋਏਗਾ? ਔਰ ਇਸ ਮਾਮਲੇ ਤੇ ਪ੍ਰਤੀਕਿਰਿਆ ਵੀ ਦਿੱਤੀ ਹੈ ਸੁਖਵੀਰ ਬਾਦਲ ਨੇ ਕਿ ਜੇ ਪੁਲਿਸ ਜਿਹੜੀ ਆ ਪਰਚਾ ਦਰਜ ਕਰਨਾ ਚਾਹੁੰਦੀ ਕਰ ਸਕਦੀ ਆ। ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਗਿਆਨੀ ਰਘਵੀਰ ਸਿੰਘ ਸਾਬਕਾ ਜਥੇਦਾਰ ਵਜੋਂ ਨਹੀਂ, ਆਮ ਆਦਮੀ ਦੇ ਪਾਰਟੀ ਦੇ ਇੱਕ ਵਰਕਰ ਵਜੋਂ ਵਿਚਰ ਰਹੇ ਨੇ। ਸੋ ਦੇਖਦੇ ਹਾਂ ਕਿ ਹੁਣ ਹੁੰਦਾ ਕੀ ਇਸ ਮਾਮਲੇ ਦੇ, ਕੀ ਪਰਚਾ ਦਰਜ ਹੋਏਗਾ, ਕੀ ਗ੍ਰਿਫਤਾਰੀ ਹੋਏਗੀ। ਸੋ ਦੇਖਦੇ ਹਾਂ, ਇਹ ਇੱਕ ਵੱਡਾ ਮਸਲਾ ਵੀ ਬਣ ਸਕਦਾ ਕਿਉਂਕਿ ਸੋ ਇਹਦੇ ਨਾਲ ਅਕਾਲੀ ਭਾਜਪਾ ਜਿਹੜਾ ਗੱਠਜੋੜ ਹੋਣ ਦੀਆਂ ਜਿਹੜੀਆਂ ਖਬਰਾਂ ਚੱਲ ਰਹੀਆਂ ਨੇ ਉਹਨਾਂ ਤੇ ਵੀ ਅਸਰ ਹੋ ਸਕਦਾ, ਕਿਉਂਕਿ ਅਰਵਿੰਦ ਕੇਜਰੀਵਾਲ ਦਾ ਵੀ ਬਿਆਨ ਤੁਸੀਂ 2 ਦਿਨ ਤੋਂ ਸੁਣ ਰਹੇ ਆ, ਉਹ ਚਿੱਟਾ ਪਾਰਟੀ ਬੇਅਦਬੀ ਪਾਰਟੀ ਲਗਾਤਾਰ ਟੋਨ ਮਾਰ ਰਹੇ ਨੇ ਤਾਂ ਕਿ ਇਹ ਗੱਠਜੋੜ ਨਾ ਹੋਵੇ। ਕੀ ਗੱਠਜੋੜ ਹੋਏਗਾ? ਕੀ ਸੁਖਵੀਰ ਬਾਦਲ ਪਰਚਾ ਦਰਜ ਹੋਣ ਮਗਰੋਂ ਗ੍ਰਿਫਤਾਰ ਹੋਣਗੇ? ਕੀ ਜਿਹੜਾ ਇਹ ਬਰਗਾੜੀ ਕੋਟਕਪੂਰਾ ਬਹਿਬਲ ਗੋਲੀਕਾਂਡ ਦਾ ਭੂਤ ਇੱਕ ਵਾਰੀ ਫਿਰ ਚੋਂ ਬਾਹਰ ਆਏਗਾ? ਇਹ ਦੇਖਣ ਵਾਲੀ ਗੱਲ ਹੈ।
0: ਫਰੈਸ਼ ਹੇਅਰ ਟੋਨਿਕ ਦਾ ਸੰਪਰਕ ਕਰ ਲਿਓ ਤੁਸੀਂ, ਵਾਲਾਂ ਦਾ ਝੜਨਾ ਰੋਕਦਾ। ਜੇ ਤੁਸੀਂ ਹਜੇ ਤੱਕ ਆਪਣੇ ਵਾਲਾਂ ਨੂੰ ਇਹ ਓਇਲ ਤੇਲ ਨਹੀਂ ਲਾਇਆ ਤੇ ਫਿਰ ਵਾਲ ਤੁਹਾਡੇ ਕਾਫੀ ਗੰਜਪੁਣਾ ਕਹਿੰਦੇ ਦਿਖਣ ਲੱਗ ਜਾਣਾ। 647-521-51 ਅਨਾਹੜ ਤੇ ਸੰਪਰਕ ਕਰ ਲਿਓ। ਕੈਨੇਡਾ ਅਮਰੀਕਾ ਚ ਮੁਫਤ ਡਿਲੀਵਰੀ ਹੈ। 647-521-51 ਤੇ 647-521-51 ਅਨਾਹੜ ਦੇ ਜਾਫਰ ਮਲਿਕ ਸਾਹਿਬ ਨਾਲ ਸੰਪਰਕ ਕਰ ਲਿਓ। ਦਾਣਾ ਮੰਡੀ ਸੁਪਰ ਮਾਰਕੀਟ ਦੇ ਜ਼ਰੂਰ ਜਾ ਕੇ ਆਇਓ। ਦਾਣਾ ਮੰਡੀ ਸੁਪਰ ਮਾਰਕੀਟ ਦੇ ਜੇ ਤੁਸੀਂ ਗਰੋਸਰੀ ਹਜੇ ਤੱਕ ਨਹੀਂ ਕੀਤੀ ਤਾਂ 6 ਬ੍ਰੈਮਲੀ ਐਂਡ ਕੁਈਨ ਤੇ ਕਾਫੀ ਨੁਕਸਾਨ ਤੁਸੀਂ ਕਰਾ ਲੈਣਾ, ਜਾ ਕੇ ਆਇਓ। ਪਰ 905-286-9957 ਕਾਹਦਾ ਨੁਕਸਾਨ ਕਰਾਉਣਾ ਤੁਸੀਂ? ਆਪਣਾ ਪੈਸਿਆਂ ਦਾ ਉੱਥੇ 1729 ਕੁਈਨ ਸਟਰੀਟ ਈਸਟ ਬ੍ਰੈਮਟਨ ਦੇ ਜਾਇਓ, ਪੈਸੇ ਚੰਗੇ ਸੇਵਿੰਗ ਹੋਣੇ ਜਿਵੇਂ ਸ਼ਰਮਾ ਸਾਹਿਬ ਦੱਸ ਕੇ ਗਏ ਆ, ਅਤੇ ਪੈਸੇ ਬਚਾ ਲਓ ਜਿੱਥੋਂ ਜਿੱਥੋਂ ਬਚਦੇ ਆ। 905-286-9957 'ਤੇ ਸੰਪਰਕ ਕੀਤਾ ਜਾ ਸਕਦਾ। ਬਿਲਕੁਲ ਜੀ, ਜੇ ਤੁਸੀਂ ਪੰਜਾਬੀ ਟਿਫਨ ਸਰਵਿਸ ਐਂਡ ਕੇਟਰਿੰਗ ਵਾਲਿਆਂ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਹਾਈਜੈਨਿਕ ਹੋਮ ਮੇਡ ਫਰੈਸ਼ ਕਹਿੰਦੇ ਤੁਹਾਨੂੰ ਖਾਣਾ ਮਿਲਣਾ ਜੇ ਤੁਸੀਂ ਟਿਫਨ ਘਰੇ ਲਗਾਉਣਾ ਚਾਹੁੰਦੇ ਹੋ। ਪਰ ਇਹਨਾਂ ਨੇ ਸੇਵਾਵਾਂ ਦਿੱਤੀਆਂ ਮਿਲਟਨ ਐਂਡ ਓਕਵਿਲ ਦੇ ਵਿੱਚ, ਮਿਲਟਨ ਐਂਡ ਓਕਵਿਲ ਦੇ ਵਿੱਚ ਡਿਲੀਵਰੀ ਆ। ਪੰਜਾਬੀ ਟਿਫਨ ਸਰਵਿਸ ਕੇਟਰਿੰਗ ਵਾਲਿਆਂ ਨਾਲ ਸੰਪਰਕ ਕਰ ਲਿਓ, ਪਰਮ ਹੋਣਾ ਨਾ 437-430-1063 ਦੇ ਉੱਪਰ। ਵੈਜੀ ਖਾਣਾ ਟੋਟਲੀ, ਅਤੇ ਫਿਰ ਤੁਸੀਂ ਭਾਈ ਵਧੀਆ ਵਧੀਆ ਪੌਸ਼ਟਿਕ ਖਾਣਾ ਖਾਓ, ਵਧੀਆ ਵਧੀਆ ਹਰੀਆਂ ਸਬਜ਼ੀਆਂ ਖਾਓ। ਪਤਾ ਇਹਨਾਂ ਨੂੰ ਕਰ ਲਓ ਕਿੰਨੇ ਪੈਸਿਆਂ ਦਾ, ਮਹੀਨੇ ਦਾ ਰੇਟ ਲੈਂਦੇ ਆ। ਅੱਛਾ, ਟਰੱਕ ਡਰਾਈਵਰ ਭਰਾਵਾਂ ਲਈ ਵੀ ਇਹ ਖਾਣਾ ਤਿਆਰ ਕਰ ਸਕਦਾ, ਤੁਸੀਂ 2 ਦਿਨ ਦਾ, 5 ਦਿਨ ਦਾ, 10 ਦਿਨ ਦਾ ਖਾਣਾ ਨਾਲ ਲੈ ਕੇ ਜਾਣਾ ਚਾਹੁੰਦੇ ਹੋ, ਪਰ ਉਹਨਾਂ ਨਾਲ ਕਰਿਓ ਸੰਪਰਕ 437-430-1063 437-430-1063 ਪੰਜਾਬੀ ਟਿਫਨ ਸਰਵਿਸ ਐਂਡ ਕੇਟਰਿੰਗ ਹਾਈਜੈਨਿਕ ਹੋਮ ਮੇਡ ਫਰੈਸ਼ ਖਾਣਾ ਤੁਸੀਂ ਲੈਣਾ ਚਾਹੁੰਦੇ ਹੋ, ਮਿਲਟਨ ਐਂਡ ਓਕਵਿਲ ਦੇ ਵਿੱਚ ਡਿਲੀਵਰੀ ਫ੍ਰੀ 437-430-1063 ਦੇ। ਮੈਂ ਤੋਂ ਐਨੀ ਟਾਈਮ ਇਹ ਨੰਬਰ ਲਿਆ ਜਾ ਸਕਦਾ। ਅਤੇ ਨਾਲ ਦੀ ਨਾਲ 2-3 ਕੋਲਾਂ ਵੀ ਨੇ ਅਤੇ ਮਿੰਟ ਵੀ ਆਪਣੇ ਕੋਲ ਥੋੜ੍ਹੇ ਨੇ, ਅਤੇ ਤੁਸੀਂ ਸੰਪਰਕ ਕਰਿਓ ਦੇਸੀ ਸਿਨੇ ਫਿਲਮ ਜਗਦੀਸ਼ ਭਾਅ ਜੀ ਨਾਲ। ਜੇ ਤੁਸੀਂ ਵੀਡੀਓ ਫੋਟੋਗ੍ਰਾਫੀ ਡੀਜੇ ਦੀਆਂ ਕੋਈ ਸੇਵਾਵਾਂ ਲੈਣੀਆਂ ਚਾਹੁੰਦੇ ਹੋ, ਪ੍ਰੀ ਵੈਡਿੰਗ ਈਵੈਂਟ ਐਨਵਰਸਰੀ ਬਰਥਡੇ ਪਾਰਟੀ ਈ ਸ਼ੂਟ ਕਰਾਉਣਾ ਚਾਹੁੰਦੇ ਹੋ, ਤਾਂ ਜਗਦੀਸ਼ ਭਾਅ ਜੀ ਨਾਲ ਸੰਪਰਕ ਕਰ ਲਿਓ। ਤੁਸੀਂ ਡੀਜੇ ਲਗਾਉਣਾ, ਤੁਸੀਂ ਟੈਂਟ ਦੀਆਂ ਸੇਵਾਵਾਂ ਵੀ ਲੈਣੀਆਂ ਚਾਹੁੰਦੇ ਹੋ, 416-930-1251 416-930-1251 'ਤੇ ਦੇਸੀ ਸਿਨੇ ਫਿਲਮ ਤੋਂ ਜਗਦੀਸ਼ ਭਾਅ ਜੀ ਨਾਲ ਸੰਪਰਕ ਕੀਤਾ ਜਾ ਸਕਦਾ। 416-930-1251 'ਤੇ ਗੱਲਬਾਤ ਇਹਨਾਂ ਨਾਲ ਕਰਕੇ ਡਿਸਕਾਊਂਟ ਵੀ ਤੁਹਾਨੂੰ ਪੂਰਾ ਮਿਲੇਗਾ, ਅਤੇ ਨਾਲ ਦੀ ਨਾਲ ਤੁਹਾਡਾ ਐਨ ਵੀਡੀਓ ਫੋਟੋਗ੍ਰਾਫੀ ਜੋ ਤੁਹਾਨੂੰ ਟਾਈਮ ਦਿੱਤਾ ਹੋਊਗਾ ਉਹ ਤੋਂ 1 ਦਿਨ ਪਹਿਲਾਂ ਹੀ ਤੁਹਾਨੂੰ ਕਾਲ ਚੱਲ ਜਾਣੀ ਆ ਵੀ ਭਾਈ ਤੁਹਾਡਾ ਸਮਾਨ ਰੇਡੀ ਆ ਅਤੇ ਆ ਕੇ ਲੈ ਜਾਓ। 416-930-1251 'ਤੇ ਜਗਦੀਸ਼ ਭਾਅ ਜੀ ਨਾਲ ਦੇਸੀ ਸਿਨੇ ਫਿਲਮ ਤੋਂ ਸੰਪਰਕ ਕੀਤਾ ਜਾ ਸਕਦਾ। ਅਤੇ ਨਾਲ ਦੀ ਨਾਲ ਚਲੋ ਬਾਸੀ ਸਾਹਿਬ 30 ਸਕਿੰਟ ਆ, ਸਿੱਧੇ ਹੀ ਆ ਜਾਓ, ਡਾਇਰੈਕਟ ਚੱਕ ਦੋ ਫੱਟੇ।
1: ਪਰਮਿੰਦਰ ਜੀ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਮਸਲਾ ਇੱਕ, ਕਹਿੰਦੇ ਬੀਜੇਪੀ ਦਾ ਇੰਡੀਆ ਦਾ ਪ੍ਰਧਾਨ ਆ ਰਿਹਾ ਮੱਥਾ ਟੇਕਣ ਆਪਣੇ ਅੰਮ੍ਰਿਤਸਰ ਸਾਹਿਬ, ਉਹਨੂੰ ਇਹ ਪੁੱਛੋ ਵੀ ਪਾਣੀ ਦਾ ਜਾਂ ਹਵਾ ਸਤਾ ਕਿੱਥੇ ਪਹੁੰਚ ਗਈ, ਸਤਲ ਦੀ ਪਿਛਲੇ ਹੜਾਂ ਦਾ ਪੈਸਾ ਕਿੱਥੇ ਹੈ ਸਾਡਾ, ਜੇ 4 ਪੈਸੇ ਦੇਣੇ ਜੇ ਅੱਗੇ ਤੋਂ ਹੜ ਬਚਾਉਣੇ ਉਹਨੂੰ ਘੇਰੋ ਮਰ ਜਾ, ਤੁਹਾਡੇ ਕੋਲ ਬੰਦੇ ਵੀ 2 ਭੇਜੇ ਹੋਏ ਮੈਂ ਉਹ ਵੀ ਤੁਹਾਨੂੰ ਮਿਲਣਗੇ
0: ਜਾਣੀ ਅਗਲੀ ਵਾਰ ਮੱਥਾ ਟੇਕਣ ਨਾ ਆਵੇ
1: ਕੰਮ ਕਰਨ। ਇਹ ਹਰ ਵਾਰ ਕਹਿੰਦਾ ਤੁਹਾਡੀ ਸਰਕਾਰ ਹੈ, ਤੁਹਾਡੀ ਸਰਕਾਰ ਹੈ, ਸਮਝੌਤਾ ਕਰਦਾ ਫਿਰਦਾ ਹੈ ਬੀਜੇਪੀ ਨਾਲ। ਸੋ ਇਹ ਗੱਲ ਖਿੱਚੋ ਵੀ ਉਹਨਾਂ ਨੂੰ ਘੇਰੋ ਵੀ ਦੱਸੋ ਵੀ ਭਾਈ ਸਾਨੂੰ ਪੈਸਾ ਪੂਰਾ ਪੰਜਾਬ ਨੂੰ ਦੇਣਾ ਹੈ ਕਿ ਨਹੀਂ, ਏਦਾਂ ਨੀ ਸਰਕਾਰ ਤੁਹਾਡੀ ਬਣ ਦੇਣੀ ਅਸੀਂ।
0: ਚਲੋ, ਥੈਂਕ ਯੂ ਵੈਰੀ ਮਚ, ਥੈਂਕ ਯੂ ਸੋ ਮਚ। ਸੰਧੂ ਸਾਹਿਬ ਸਿੱਧੇ ਆਉਣ ਦੋ ਜੀ, ਆਇਆਂ ਨੂੰ
3: ਸਿੱਧਾ ਜੀ। ਹੁਣ ਮੀਂਹ ਪੈਣ ਲੱਗ ਪਏ ਪੰਜਾਬ ਚ, ਪਿਛਲੇ ਸਾਲ ਬਹੁਤ ਨੁਕਸਾਨ ਹੋਇਆ ਸੀ, ਤੇ ਪਰਮਿੰਦਰ ਜੀ ਨੂੰ ਇੱਕ ਗੁਜ਼ਾਰਿਸ਼ ਆ ਕਿ ਕਿਸੇ ਦਿਨ ਕੋਈ ਚੰਗਾ ਮੰਤਰੀ ਇਹਦੀ ਕਿਸ਼ਨ ਦਾ ਜਾਂ ਕੋਈ ਅਫਸਰ ਲੈ ਕੇ ਆਓ ਕਿ ਪਿਛਲੇ ਸਾਲ ਜਿਹੜੇ ਹੜ੍ਹ ਆਏ ਸੀ ਜਿੱਥੇ ਇੱਥੇ ਪ੍ਰੋਬਲਮ ਆਈ ਸੀ ਕਿ ਉਹ ਸਾਰਾ ਕੋਈ ਪੱਕੇ ਪ੍ਰਬੰਧ ਕਰ ਲਏ, ਕੀ ਉਮੀਦ ਕਰਦੇ ਆ ਕਿ ਗਾਂਹ ਜਿਹੜੇ ਸਾਡੇ ਕਿਸਾਨ ਨੇ ਇੰਨੀ ਮਿਹਨਤ ਦੀ ਕਮਾਈ ਕਰਦੇ ਆ, ਜੇ ਉਹਨਾਂ ਦੇ ਗਾਂਹ ਫਸਲਾਂ ਉਜਾੜਾ ਹੋਊ ਕਿ ਨਹੀਂ ਹੋਊ, ਇਹ ਬਹੁਤ ਜ਼ਰੂਰੀ ਚੀਜ਼ ਹੈ। ਬਾਕੀ ਜਿਹੜਾ ਪੰਥ ਪੰਥ ਖੇਡਣ ਡਏ ਆ, ਜਿਹੜਾ ਰਾਜਨੀਤੀ ਕਰਨ ਡਿਆ, ਮੈਨੂੰ ਲੱਗਦਾ ਕਿ ਇਹ ਸਾਡੇ ਪੰਜਾਬੀ ਲਈ ਚੰਗਾ ਵਰਤਾਰਾ ਨਹੀਂ ਹੈ। ਆਪਣੇ ਅਮਰਦਾਸ ਹੋਸਪਿਟਲ ਹੈ ਜੀ ਆਪਣੇ ਅੰਮ੍ਰਿਤਸਰ ਚ, ਉਹ ਗਵਰਨਮੈਂਟ ਹੋਸਪਿਟਲ ਮਹਿੰਗਾ ਹੋਸਪਿਟਲ, ਜੋ ਕਿ ਸਾਡੇ ਆਪਣੀ ਗੋਲਕ ਦੀ ਕਮਾਈ ਨਾਲ ਚੱਲਦਾ, ਔਰ ਸਾਡੇ ਸਿੱਖਾਂ ਦੇ ਬੱਚੇ ਪੰਜਾਬੀ ਦੇ ਬੱਚੇ ਪੜ੍ਹਦੇ ਆ, ਮੈਨੂੰ ਲੱਗਦਾ ਕਿ ਜਿਹੜੇ ਪੋਲੀਟੀਕਲ ਲੀਡਰ ਆ ਸਿਰਫ ਵੋਟਾਂ ਸਾਨੂੰ ਦੇ ਰਹੇ, ਇਹ ਵੋਟਾਂ ਨੇ ਬੰਦੇ ਨੂੰ ਨਜ਼ਰ ਨਹੀਂ ਆਉਂਦੇ, ਬਾਕੀ ਤੁਹਾਡੇ ਵਿਚਾਰ ਸੁਣਦਾ।
0: ਥੈਂਕ ਯੂ, ਥੈਂਕ ਯੂ ਪ੍ਰੋਫੈਸਰ ਸਾਹਿਬ, ਸਿੱਧੇ 30 ਸਕਿੰਟ ਜੀ ਆਇਆਂ ਨੂੰ।
1: ਮੈਂ ਕੱਲ ਨੂੰ ਪੁੱਛ ਲੂੰਗਾ, ਥੈਂਕ ਯੂ।
0: ਚਲੋ, ਲਵ ਜੂ ਪਰਮਿੰਦਰ ਜੀ ਆ ਜਾਓ ਕਰਾਂ
1: ਜੀ,
0: ਤੁਹਾਡੀਆਂ ਖਬਰਾਂ 2-3 ਕਰ ਲੈਂਦੇ ਹਾਂ, ਫਿਰ ਆਪਣਾ ਇੱਧਰਲਾ ਮੈਂ ਹੈਡਲਾਈਨ 'ਚ ਪੜ੍ਹਦਾ ਨਹੀਂ ਸਾਰੀਆਂ। ਅਤੇ ਖਬਰਾਂ ਦੇ ਵਿੱਚ ਇਹ ਆ ਵੀ ਅੱਜ ਰਾਜਧਾਨੀ ਦਿੱਲੀ 'ਚ ਤੈਅ ਹੋਵੇਗਾ ਪੰਜਾਬ ਅਤੇ ਕਾਂਗਰਸ ਦਾ ਭਵਿੱਖ। ਇਹ ਦਿੱਲੀ 'ਚ ਕੀ ਹੋਣਾ ਜੀ, 2 ਜਣਿਆਂ ਨੂੰ ਕਿਉਂ ਕਰ ਲਿਆ?
2: 2 ਵੱਡੀਆਂ ਜਿਹੜੀਆਂ ਮੀਟਿੰਗਾਂ ਚੱਲ ਰਹੀਆਂ ਨੇ ਇਸ ਵੇਲੇ, ਪ੍ਰਧਾਨ ਮੰਤਰੀ ਮੋਦੀ ਨੀਤੀ ਆਯੋਗ ਦੀ ਮੀਟਿੰਗ ਲੈ ਰਹੇ ਨੇ, ਉਹਦੇ ਵਿੱਚ ਦੇਸ਼ ਦੇ ਸਾਰੇ ਮੁੱਖ ਮੰਤਰੀ ਸੱਦੇ ਹੋਏ ਆ। ਸਾਡੇ ਵੀ ਮੁੱਖ ਮੰਤਰੀ ਸੀਐਮ ਭਗਵੰਤ ਮਾਨ, ਹਿਮਾਚਲ ਦੇ ਸੁਖਵਿੰਦਰ ਸੁੱਖੂ, ਹਰਿਆਣਾ ਦੇ ਨਾਇਬ ਸਿੰਘ ਸੈਣੀ ਸਮੇਤ। ਸੋ ਜਿਹੜੇ ਬਾਸੀ ਸਾਹਿਬ ਕਹਿ ਰਹੇ ਨੇ ਕਿ ਉਹ ਸਾਰਾ ਜਿਹੜਾ ਖਰਚਾ ਪਾਣੀ ਆ ਜਾਂ ਹੜਾਂ ਵਾਲਾ ਮਾਮਲਾ ਜਾਂ ਫੰਡਾਂ ਵਾਲਾ ਜਾਂ ਜੋ ਵੀ ਆ, ਆਪਾਂ ਨੂੰ ਕਹਿਣ ਦੀ ਲੋੜ ਨਹੀਂ। ਅੱਜ ਭਗਵੰਤ ਮਾਨ ਪਹੁੰਚੇ ਹੋਏ ਨੇ, ਦੇਖਦੇ ਉਹਨਾਂ ਦੀ ਝੋਲੀ 'ਚ ਕੀ ਪੈਂਦਾ। ਦੂਸਰੇ ਪਾਸੇ ਕਾਂਗਰਸ ਵੀ ਜਿਹੜੇ ਜਿਹੜੀ ਆ ਇੱਕ ਨਵੇਂ ਫੇਜ਼ ਦੇ ਵਿੱਚ ਦਾਖਲ ਹੋਈ ਆ ਔਰ ਬੀਤੇ ਕੱਲ੍ਹ ਤੋਂ ਲਗਾਤਾਰ ਦੇਸ਼ ਦੇ ਸਾਰੇ ਸੂਬਿਆਂ ਦੇ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਇੰਚਾਰਜ ਨੇ ਉਹ ਉੱਥੇ ਪਹੁੰਚੇ ਨੇ। ਰਾਜਾ ਵੜਿੰਗ ਭੁਪੇਸ਼ ਬਘੇਲ ਪੰਜਾਬ ਤੋਂ ਪਹੁੰਚੇ ਨੇ, ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਚੱਕਤਲ ਕਿੱਦਾਂ ਹੁੰਦੀ ਆ ਜਾਂ ਦੇਸ਼ ਭਰ ਦੇ ਵਿੱਚ ਜਿਹੜਾ ਕਾਂਗਰਸ 'ਚ ਕਿਹਾ ਜਾ ਰਿਹਾ ਕਿ ਰਾਹੁਲ ਗਾਂਧੀ ਦਾ ਮੈਗਾ ਪਲਾਨ ਲਾਗੂ ਹੋਣਾ ਉਹ ਕਿਵੇਂ ਹੋਊਗਾ ਸ਼ਾਮ ਤੱਕ ਪਤਾ ਲੱਗੇਗਾ। ਪਰ ਦੋ ਇੰਪੋਰਟੈਂਟ ਮੀਟਿੰਗਾਂ ਪੰਜਾਬ ਤੇ ਪੰਜਾਬ ਕਾਂਗਰਸ ਦਾ ਭਵਿੱਖ ਤੈਅ ਕਰਨਗੀਆਂ ਜੀ।
0: ਬਿਲਕੁਲ ਜੀ, ਤੇ ਇਧਰੋਂ ਮੈਨੂੰ ਫੋਨ ਆਈ ਜਾਂਦੇ ਆ, ਫੋਨ ਪਾਈ ਮੇਰੇ ਸੈੱਲ ਫੋਨ ਤੇ ਪਲੀਜ਼ ਜੇ ਹੋ ਸਕਦਾ ਨਾ ਕਰੋ। ਸਤਨਾਮ ਭਾਈ, ਨੰਗਾ ਸਤਿ ਸ਼੍ਰੀ ਅਕਾਲ ਜੀ ਆਨੂੰ।
3: ਚਲੋ
0: ਥੈਂਕ ਯੂ, ਲਵ ਯੂ, ਥੈਂਕ ਯੂ। ਹੋਲਡ ਰੱਖਿਓ ਕਮੈਂਟ ਲਈ, ਹੋਲਡ ਰੱਖਿਓ।

0: ਟੈਂਟਾਂ ਘਲਾਉਣੀਆਂ ਤਾਂ ਸਾਂਝਾ ਵਿਰਸਾ ਤੇ ਐਡ ਕਰਾ ਲਓ ਭਾਈ। ਅਜੀਤ ਕਾਜਲਾ ਭਾਈ ਸਤਿ ਸ਼੍ਰੀ ਅਕਾਲ ਜੀ, ਸਵਾਗਤ ਆ।
1: ਹਾਂ ਸਤਿ ਸ਼੍ਰੀ ਅਕਾਲ। ਇੱਕ ਆਪਣੇ ਉਹ ਗ੍ਰਾਂ ਵਾਲੇ ਡਾਕਟਰ ਦਾ ਨੰਬਰ ਦੇ ਦਿਓ,
0: 416-884-5486। ਮੈਨੂੰ ਹੁਣੇ ਉਹਨਾਂ ਦੀ ਕਾਲ ਮੇਰੇ ਵਟਸਐਪ ਤੇ ਆਉਂਦੀ ਸੀਗੀ, ਉਧਰੋਂ ਲੈਣਾ ਬਿਜੀ ਸੀ, ਕੱਲ ਨੂੰ ਉਹਨਾਂ ਨੂੰ ਲਿਆਵਾਂਗੇ ਏਅਰ ਤੇ।
1: ਚੁੱਕਦਾ ਨੀ ਨੰਬਰ, ਕੋਈ ਫੋਨ ਕਰਦੇ ਆਪਾਂ।
0: ਕਿਉਂ ਨੀ ਚੱਕਣਗੇ ਜੀ, ਕਿਉਂ ਨੀ ਚੱਕਣਗੇ? 416 ਲਿਖੋ ਤੁਸੀਂ, 416 884 5486।
1: ਠੀਕ ਹੈ ਜੀ,
0: 884-5486।
1: 884
0: ਹਾਂਜੀ, 5486 ਲਿਖ ਲਓ ਫਿਰ ਚੇਤਾ ਭੁਲਾ ਨਾ ਲਿਓ। ਅੰਮ੍ਰਿਤਪਾਲ ਵਾਲਾ ਗਠਜੋੜ ਆ ਜਿਹੜਾ ਭਾਜਪਾ ਨਾਲ ਕਾਲਾ ਪਿਆ ਹੋਇਆ, ਕਾਲਾ ਪਿਆ ਹੋਇਆ ਗਠਜੋੜ ਕਰਨ ਨੂੰ, 30 ਸਕਿੰਟ ਚ ਖਬਰ ਕਰਨੀ ਹੈ ਇਹ, ਆਪਾਂ ਕੀ ਕਹਿਣਾ ਚਾਹੁੰਦੇ?
2: ਬਿਲਕੁਲ ਬਿਲਕੁਲ, ਭਾਈ ਅੰਮ੍ਰਿਤਪਾਲ ਸਿੰਘ ਦਾ ਜਿਹੜਾ ਵਾਪਸ ਪੰਜਾਬ ਦੇ ਅਕਾਲੀ ਦਲ, ਉਹ ਵੀ ਚਰਚਾ ਚਾ। ਕਿਉਂ ਚਰਚਾ ਚਾ? ਕਿਉਂਕਿ ਮਨਪ੍ਰੀਤ ਆਲੀ ਥੋੜੇ ਦਿਨ ਪਹਿਲਾਂ ਇਸ ਦਲ ਦੇ ਵਿੱਚ ਸ਼ਾਮਿਲ ਹੋਈ ਸੀ, ਪਰ ਮਨਪ੍ਰੀਤ ਆਲੀ ਨੇ ਕਹਿਤਾ ਸੀ ਕਿ ਭਾਜਪਾ ਨਾਲ ਕੋਈ ਗੱਠਜੋੜ ਨਹੀਂ ਹੋਣਾ। ਪਰ ਇਸ ਮਾਮਲੇ 'ਚ ਨਵਾਂ ਟਰਨ ਆਊਟ ਇਹ ਆ ਕਿ ਭਾਜਪਾ ਦੇ, ਪੰਜਾਬ ਭਾਜਪਾ ਦੇ ਸੀਨੀਅਰ ਆਗੂ ਜਗਮੋਹਨ ਰਾਜੂ ਕਹਿ ਰਹੇ ਨੇ, ਤੇ ਮੇਰੇ ਕੋਲ ਤਾਂ ਸੁਨੇਹੇ ਆਏ ਆ ਕਈ ਅੰਮ੍ਰਿਤਪਾਲ ਦੇ, ਪਰ ਹਰਜੀਤ ਜੀ, ਪਰ ਜੇਲ੍ਹ 'ਚੋਂ ਕਿੰਨਾ ਸੁਨੇਹੇ ਆ ਗਏ? ਉਹ ਸੁਨੇਹੇ ਜੇਕਰ ਜਨਤਕ ਹੋ ਗਏ ਤਾਂ ਭਾਈ ਅੰਮ੍ਰਿਤਪਾਲ ਸਿੰਘ ਦਾ ਬਣਨਾ ਕੀ ਆ, ਵਾਪਸ ਪੰਜਾਬ ਦੇ ਅਕਾਲੀ ਦਲ ਦਾ ਬਣਨਾ ਕੀ ਆ, ਵੱਡਾ ਸਵਾਲੀਆ ਨਿਸ਼ਾਨ ਲੱਗਦਾ ਹੋਇਆ ਨਜ਼ਰ ਆ ਰਿਹਾ ਜੀ।
0: ਬਿਲਕੁਲ ਜੀ, ਤੇ ਫਿਰ ਕਰ ਲਓ ਹੁਣ ਹੈਡਲਾਈਨ 'ਚ ਕਰ ਲਓ, ਫਿਰ ਇੱਧਰ ਨੂੰ ਮੈਂ ਦੇਖ ਲੈਂਦਾ ਕੀ ਬਣਦਾ
2: ਜੀ। ਹੈਡਲਾਈਨ, ਈਡੀ ਦੀਆਂ ਟੀਮਾਂ ਦੇ ਜਲੰਧਰ 'ਚ ਪੱਕੇ ਡੇਰੇ, ਆਪ ਵਿਧਾਇਕ ਰਮਨੋੜਾ ਤੇ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਕਿੱਕੀ ਢਿੱਲੋਂ ਈਡੀ ਦੇ ਜਲੰਧਰ ਦਫ਼ਤਰ 'ਚ ਮੁੜ ਪੁੱਛਗਿੱਛ। ਫਿਰੋਜ਼ਪੁਰ 'ਚ ਕਿਸਾਨਾਂ ਨੇ ਟੋਲ ਪਲਾਜ਼ਾ ਉੱਤੇ ਲਾਤਾ ਝੋਨਾ, ਸਾਲ 2019 ਵੇਲੇ ਅਕਵਾਇਰ ਕੀਤੀ ਗਈ ਜ਼ਮੀਨ ਦਾ ਅਜੇ ਤੱਕ ਨਹੀਂ ਮਿਲਿਆ ਮੁਆਵਜ਼ਾ। ਮਰਿੰਡਾ 'ਚ ਵੱਡਾ ਦੁਖਾਂਤ, 8 ਸਾਲਾ ਬੱਚੇ ਨੂੰ ਕੁੱਤਿਆਂ ਨੇ ਨੋਚ ਨੋਚ ਖਾਧਾ। ਪੰਜਾਬੀ ਗਾਇਕ ਗੁਰੂ ਰੰਧਾਵਾ ਦੇ ਦਿੱਲੀ ਵਿਚਲੇ ਜਿੰਮ ਉੱਤੇ ਫਾਇਰਿੰਗ, ਗੈਂਗਸਟਰ ਲਾਰਸ ਵਿਸ਼ਨੋਈ ਨੇ ਆਡੀਓ ਕਲਿੱਪ ਜਾਰੀ ਕਰਕੇ ਚੁੱਕੀ ਵਾਰਦਾਤ ਦੀ ਜ਼ਿੰਮੇਵਾਰੀ। ਮੁੜ ਚੱਲੀ ਰੋਡਵੇਜ਼ ਦੀ ਲਾਰੀ, PTC ਦੇ ਕੱਚੇ ਕਾਮਿਆਂ ਦੀ ਹੜਤਾਲ ਖਤਮ। ਲੁਧਿਆਣਾ 'ਚ ਚੋਰੀ ਦੇ ਸ਼ੱਕ 'ਚ ਤਾਲੀਬਾਨੀ ਸਜ਼ਾ, ਸ਼ੱਕੀ ਨੌਜਵਾਨ ਨੂੰ ਸਿਰ ਦੇ ਵਾਲ ਭਰਵੱਟੇ ਮੁੰਨ ਕੇ ਖੰਭੇ ਨਾਲ ਬੰਨਿਆ, ਗਲ 'ਚ ਪਾਈ ਮੈਂ ਚੋਰ ਹਾਂ ਦੀ ਤਖਤੀ ਜੀ।
0: ਜੀ ਓਕੇ ਪਰ ਇੱਕ ਮਿੰਟ, ਥੈਂਕ ਯੂ ਸੋ ਮਚ, ਬੋਲੋ।
3: ਹਾਂਜੀ ਭਾਅ ਜੀ, ਕਿਸੇ ਨੇ ਵੀ ਜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਡਿਸੇਬਿਲਟੀ ਇੰਸ਼ੋਰੈਂਸ, ਸੁਪਰ ਵੀਜ਼ਾ, ਵਿਜ਼ਟਰ ਵੀਜ਼ਾ, RRSP, RESP, TFSA, ਕੋਈ ਵੀ ਇੰਸ਼ੋਰੈਂਸ ਜਾਂ ਇਨਵੈਸਟਮੈਂਟ ਦਾ ਰਿਲੇਟਡ ਕੁਐਸਚਨ ਆ, ਤਾਂ ਤੁਸੀਂ ਇੱਕੋ ਇੱਕ ਨੰਬਰ ਯਾਦ ਰੱਖਣਾ, ਹਰਜੀਤ ਸਿੰਘ ਜੰਜੂਆ ਦਾ, 647-3352-94। ਕੋਈ ਵੀ ਇੰਸ਼ੋਰੈਂਸ ਰਜਿਸਟਰਡ ਕੁਐਸਚਨ ਆ, ਹਰਜੀਤ ਜੰਜੂਆ ਭਾਈ ਨੂੰ ਕੰਟੈਕਟ ਕਰਨਾ।
0: ਥੈਂਕ ਯੂ ਸੋ ਮਚ, ਥੈਂਕ ਯੂ। ਬਸ ਇੰਨੇ ਟਾਈਮ ਸੀ ਆਪਣਾ, ਆਪਣਾ ਪ੍ਰੋਗਰਾਮ ਅੱਜ ਤਾਂ ਖਤਮ, ਕੱਲ ਨੂੰ ਮਿਲਣ ਦੀ ਉਮੀਦ ਨਾਲ ਬੁਲਾਈਏ ਫਤਿਹ, ਵਾਧਾ ਘੱਟਾ ਬੋਲਿਆ ਗਿਆ ਕਰ ਦਿਓ ਮਾਫ਼, ਤੁਹਾਡੇ ਵਿਚਾਰਾਂ ਨਾਲ ਸਾਡੇ ਵਿਚਾਰਾਂ ਨਾਲ 530 ਦਾ ਸਾਂਝਾ ਵਿਰਸਾ, ਕਿਸੇ ਦਾ ਸਹਿਮਤ ਹੋਣਾ ਅਸਹਿਮਤ ਹੋਣਾ ਜ਼ਰੂਰ ਨਹੀਂ, ਕੱਲ ਨੂੰ ਮਿਲਾਂਗੇ। ਚਲੋ ਇਹ ਘਰਾਂ ਨੂੰ ਬੁਲਾਈਏ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਹਾਨੂੰ ਤੇ ਰੇਡੀਓ ਨਾਲ ਜੁੜੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ ਤੇ ਆਦਾਬ। ਮੌਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6475394499 ਜਾਂ ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਗੱਲਬਾਤ ਕਰਾਂਗੇ ਜੀ ਕ੍ਰੈਡਿਟ ਬਾਰੇ। ਸੋ ਅਸੀਂ ਆਪਣਾ ਕ੍ਰੈਡਿਟ ਜਿਹੜਾ ਕਿੱਦਾਂ ਮੇਨਟੇਨ ਕਰ ਸਕਦੇ ਹਾਂ ਜਾਂ ਕਿੱਦਾਂ ਇਸਟੈਬਲਿਸ਼ ਕਰ ਸਕਦੇ ਹਾਂ ਆਫਟਰ ਕੰਜ਼ਿਊਮਰ ਪ੍ਰਪੋਜ਼ਲ ਜਾਂ ਬੈਂਕਰਪਸੀ। ਸੋ ਪਹਿਲਾਂ ਤੇ ਜੇ ਤੁਸੀਂ ਕੰਜ਼ਿਊਮਰ ਪ੍ਰਪੋਜ਼ਲ ਜਾਂ ਬੈਂਕਰਪਸੀ ਕੀਤੀ ਹੈ, ਉਸ ਤੋਂ ਡਿਸਚਾਰਜ ਹੋਣ ਤੋਂ ਬਾਅਦ ਹਮੇਸ਼ਾ ਆਪਣਾ ਕ੍ਰੈਡਿਟ ਆਪੇ ਚੈੱਕ ਕਰਕੇ ਦੇਖੋ ਕਿ ਐਕਵਾਫੈਕਸ ਤੇ ਸਾਰੀ ਰਿਪੋਰਟ ਜਿਹੜੀ ਹੈ ਅਪਡੇਟ ਹੋ ਗਈ ਹੈ। ਉਸ ਦੇ ਨਾਲ ਨਾਲ ਕੋਸ਼ਿਸ਼ ਕਰੋ ਕਿ ਤੁਹਾਨੂੰ 2 ਪ੍ਰੀ ਪੇਡ ਕ੍ਰੈਡਿਟ ਕਾਰਡਸ ਮਿਲ ਜਾਣ, ਕਿਉਂਕਿ ਨਾਰਮਲੀ ਬੈਂਕਾਂ ਕੀ ਕਰਦੀਆਂ ਨੇ ਜਦੋਂ ਅਸੀਂ ਉਹਨਾਂ ਕੋਲੋਂ ਲੋਨ ਲੈਣ ਜਾਂਦੇ ਹਾਂ, ਉਹ 2 ਸਾਲ ਦੀ ਹਿਸਟਰੀ, 2 ਟ੍ਰੇਡ ਲਾਈਨਸ ਤੇ 2000 ਦੀ ਲਿਮਿਟ, 2-2-2 ਦੇ ਰੂਲ ਦੇ ਨਾਲ ਚੱਲਦੇ ਨੇ। ਐਟ ਦ ਸੇਮ ਟਾਈਮ ਇਹ ਵੀ ਦੱਸਣਾ ਚਾਹਾਂਗੀ ਆਪਣੇ ਲਿਸਨਰਸ ਨੂੰ ਕਿ ਅਕਾਲ ਮੌਰਗੇਜਸ ਤੇ ਸਾਡੇ ਕੋਲ ਹੁਣ ਵੀ ਇਹੋ ਜਿਹੇ ਲੈਂਡਰਸ ਵੀ ਹੈਗੇ ਨੇ ਜਿਸ ਵਿੱਚ ਸਾਨੂੰ 2 ਸਾਲ ਦੀ ਹਿਸਟਰੀ ਨਹੀਂ ਚਾਹੀਦੀ। ਉਸ ਦੇ ਨਾਲ ਨਾਲ ਜੇ ਤੁਸੀਂ ਹੁਣ ਵੀ ਕੰਜ਼ਿਊਮਰ ਪ੍ਰਪੋਜ਼ਲ ਦੇ ਵਿੱਚ ਹੈਗੇ ਹੋ ਤਾਂ ਵੀ ਤੁਸੀਂ ਘਰ ਬਾਏ ਵੀ ਕਰ ਸਕਦੇ ਹੈਗੇ ਹੋ, ਰੀਫਾਈਨਾਂਸ ਕਰਕੇ ਉਸ ਚੋਂ ਇਕੁਇਟੀ ਵੀ ਕੱਢ ਸਕਦੇ ਹੈਗੇ ਹੋ। ਹਮੇਸ਼ਾ ਕਹਿੰਦੀ ਹਾਂ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਹੈ ਵੱਖਰੀ ਹੁੰਦੀ ਹੈ, ਆਪਣੀ ਸਿਚੁਏਸ਼ਨ ਦੇ ਬੈਸਟ ਸੋਲਿਊਸ਼ਨ ਲਈ ਅੱਜ ਹੀ ਕਾਲ ਕਰੋ ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜਸ 6475394499 6475394499 ਧੰਨਵਾਦ।
1: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਇਟਲੀਆਂ ਰਹਿੰਦੀਆਂ, ਕੀ ਕਰਾਂ।
2: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ।
3: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ।
4: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
2: ਕਾਲ ਕਰੋ JN ਗੈਰੀ ਨੂੰ
4: 9054595533
2: 9054595533
4: PNJ ਸਪ੍ਰਿੰਗ ਵੀਲ ਅਲਾਈਨਮੈਂਟ।

0: du bist ein Job, Assas, du Assas, Hebises, Nadet, Hose, Bises, Bole, Sony Hall, Sassier Karl.
1: ਮੰਮੀ ਪਾਪਾ ਦੇ ਵੀਜ਼ੇ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੈ ਤੇ ਬੰਟੀ ਬਬਲੀ ਦਾ ਵਿਜ਼ਟਰ ਵੀਜ਼ਾ ਵੀ ਲਗਵਾਉਣਾ ਹੈ। ਮੇਰਾ ਤੇ ਖਰਚਾ ਹੀ ਬੜਾ ਹੋ ਜਾਣਾ ਹੈ।
2: ਸ਼ਮੀ ਪਠਲ ਹੋਰਾਂ ਨੇ ਤੁਹਾਡਾ ਖਰਚਾ ਛੋਟੀਆਂ ਇੰਸਟਾਲਮੈਂਟਾਂ ਚ ਬਦਲ ਦੇਣਾ ਹੈ।
3: ਵਧੀਆ ਬੈਨੀਫਿਟ ਵਾਲੀ ਇੰਸ਼ੋਰੈਂਸ ਪਾਲਿਸੀ ਵਾਜਿਬ ਕੀਮਤ ਤੇ ਲੈ ਕੇ ਦਿੰਦੇ ਨੇ ਸ਼ਮੀ ਪਠਲ।
4: ਸੁਪਰ ਵੀਜ਼ਾ ਤੇ ਵਿਜ਼ਟਰ ਇੰਸ਼ੋਰੈਂਸ ਦੀਆਂ ਬੈਸਟ ਡੀਲ ਲਈ ਯਾਦ ਰੱਖੋ ਇੰਸ਼ੋਰੈਂਸ ਐਡਵਾਈਜ਼ਰ ਸ਼ਮੀ ਪਠਲ ਜੀ ਦਾ ਨਾਮ
3: 416-917-7763 416-917-7763 Life Insurance, Visitor Insurance, Super Visa Insurance, Critical Illness, Disability Insurance, RESP, Travel Insurance, Convert Expensive Mortgage Insurance to Term Insurance.

0: ਰਿਕਾਰਡਿੰਗ ਕੀ ਤੁਹਾਡਾ ਆਪਣਾ ਪ੍ਰੋਗਰਾਮ ਸਜਰੀ ਸਵੇਸ਼ ਸ਼ੰਮੀ ਪੱਠਲ ਲੈ ਕੇ ਹਾਜ਼ਰ ਹੈ। ਅੱਜ ਵੀਰਵਾਰ ਦੀ ਬਹੁਤ ਸੋਹਣੀ ਸਵੇਰ ਹੈ ਅਤੇ ਇਹਦੇ ਵਿੱਚ ਤੁਹਾਡਾ ਪ੍ਰੋਗਰਾਮ ਸਜਰੀ ਸਵੇਰ ਸ਼ੰਮੀ ਪੱਠਲ ਦੇ ਵਿੱਚ ਬਹੁਤ ਬਹੁਤ ਨਿੱਘਾ ਨਿੱਘਾ ਸਵਾਗਤ ਹੈ। ਬਹੁਤ ਹੀ ਖੂਬਸੂਰਤ ਗੀਤ ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਕੀਤਾ, ਉਮੀਦ ਕਰਦਾ ਤੁਸੀਂ ਇਹ ਪਸੰਦ ਕੀਤਾ ਹੋਵੇਗਾ। ਸੋ ਕੁਝ ਕੁ ਖੂਬਸੂਰਤ ਵਿਚਾਰਾਂ ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਅੱਜ ਥੋੜ੍ਹਾ ਜਿਹਾ ਆਪਣਾ ਬਿਜ਼ੀ ਸਕੈਜੂਲ ਰਹੇਗਾ, ਜਿੱਥੇ ਆਪਾਂ ਕੁਝ ਕੁ ਖਬਰਾਂ ਕੁਝ ਕੁ ਸਟੋਰੀਜ਼ ਕਵਰ ਕਰਾਂਗੇ, ਉੱਥੇ ਹੀ ਸਾਡੇ ਨਾਲ ਗੈਸਟ ਜੁੜਨਗੇ ਜੋ ਹੈਲਥ ਸਿਹਤ ਦੇ ਬਾਬਤ ਹੈ ਜਿਹੜੀ ਆਪਾਂ ਗੱਲਬਾਤ ਕਰਾਂਗੇ, ਡੈਂਟਲ ਦੇ ਬਾਬਤ ਗੱਲਬਾਤ ਕਰਾਂਗੇ, ਹਾਈਜੀਨ ਕਿੱਦਾਂ ਰੱਖਣੇ ਡੈਂਟਲ ਜਾਂ ਫਿਰ ਦੰਦਾਂ ਦੇ ਨਾਲ ਜੁੜੀਆਂ ਹੋਈਆਂ ਕਈ ਸਮੱਸਿਆ ਉਹਨਾਂ ਬਾਬਤ ਹੈ ਜਿਹੜੀ ਗੱਲਬਾਤ ਇੱਕ ਜਾਣਕਾਰੀ ਦੇ ਤੌਰ 'ਤੇ ਹੈ ਜਿਹੜਾ ਅੱਜ ਇੱਕ ਸੈਗਮੈਂਟ ਹੈ ਜਿਹੜਾ ਚਲਾਇਆ ਜਾਵੇਗਾ। ਕਹਿੰਦੇ ਕਿਸੇ ਨੂੰ ਦੁਖੀ ਕਰਕੇ ਜਿੱਥੇ ਮਰਜ਼ੀ ਮੱਥੇ ਟੇਕ ਲਵੋ, ਰੱਬ ਖੁਸ਼ ਨਹੀਂ ਹੋਣਾ, ਦੂਜਿਆਂ ਨੂੰ ਖੁਸ਼ੀ ਦਿਓ, ਬਿਨਾਂ ਮੱਥੇ ਟੇਕੇ ਹੀ ਰੱਬ ਖੁਸ਼ ਹੋ ਜਾਵੇਗਾ। ਟੁੱਟਣ ਦਾ ਮਤਲਬ ਹਮੇਸ਼ਾ ਅੰਤ ਨਹੀਂ ਹੁੰਦਾ, ਕਈ ਵਾਰ ਟੁੱਟਣਾ ਜ਼ਿੰਦਗੀ ਦੀ ਸ਼ੁਰੂਆਤ ਵੀ ਕਰਦਾ ਹੈ। ਕਈ ਵਾਰ ਕਹਿੰਦੇ ਵੀ ਨੋ ਨੂੰ ਇੱਕ ਤਾਂ ਕਈ ਵਾਰ ਜੇ ਲੈਣਾ ਤਾਂ ਆਪਾਂ ਨੈਗੇਟਿਵ ਵੀ ਨੋ ਮਨਾ ਹੀ ਹੋ ਗਿਆ ਇੱਥੋਂ, ਪਰ ਜਿਹਨੇ ਆ ਜਿਹੜਾ ਆਪਟੀਮਿਸਟਿਕ ਸੋਚ ਦੇ ਨਾਲ ਅੱਗੇ ਵਧਣਾ ਉਹ ਨੋ ਨੂੰ ਲੈਂਦਾ ਨੈਕਸਟ ਓਪਰਚੁਨਿਟੀ। ਸੋ ਇਸ ਤਰ੍ਹਾਂ ਜਿਹੜਾ ਆ ਜ਼ਿੰਦਗੀ ਦੇ ਵਿੱਚ ਆਪਟੀਮਿਸਟ ਰਹੋ ਦੋਸਤੋ, ਸੁਖੀ ਰਹਿਣ ਦੇ ਤਰੀਕੇ ਕਿਆ ਬਾਤ ਹੈ, ਇੱਜ਼ਤ ਕਰੋ ਅਤੇ ਇੱਜ਼ਤ ਪਾਓ, ਪਹਿਲਾਂ ਸੋਚੋ ਫਿਰ ਬੋਲੋ, ਆਪਣੀ ਗਲਤੀ ਮੰਨਣਾ ਸਿੱਖੋ, ਸਲਾਹ ਸਭ ਨਾਲ ਪਰ ਆਪਣਾ ਫੈਸਲਾ ਆਪ ਲਓ ਮਿੱਤਰੋ, ਆਪਣਾ ਕੰਮ ਸਦਾ ਮਿਹਨਤ ਨਾਲ ਕਰੋ, ਬਿਨਾਂ ਜ਼ਰੂਰਤ ਖਰੀਦਦਾਰੀ ਨਾ ਕਰੋ, ਚਾਦਰ ਤੋਂ ਵੱਧ ਪੈਰ ਨਾ ਖਿਲਾਰੋ ਅਤੇ ਬਿਨਾਂ ਕਾਰਨ ਦੂਜਿਆਂ ਦੇ ਝਗੜੇ ਵਿੱਚ ਨਾ ਪਵੋ, ਹਰ ਹਾਲਤ ਦੇ ਵਿੱਚ ਸੰਤੁਸ਼ਟ ਰਹੋ, ਰੋਜ਼ਾਨਾ ਪਰਮਾਤਮਾ ਦਾ ਸ਼ੁਕਰਾਨਾ ਅਤੇ ਸਿਮਰਨ ਕਰੋ। ਜਦੋਂ ਤੁਸੀਂ ਆਪਣੀ ਵਸੀਅਤ ਲਿਖੋਗੇ ਨਾ, ਉਦੋਂ ਤੁਹਾਨੂੰ ਪਤਾ ਲੱਗੇਗਾ ਕਿ ਇੱਕ ਬੰਦਾ ਇੱਕ ਵਿਅਕਤੀ ਇਹੋ ਜਿਹਾ ਆ ਜਿਸ ਦਾ ਤੁਹਾਡੀ ਜਾਇਦਾਦ ਦੇ ਵਿੱਚ ਕੋਈ ਹੱਕ ਨਹੀਂ ਹੈ ਅਤੇ ਉਹ ਖੁਦ ਤੁਸੀਂ ਆਪ ਹੀ ਹੋ। ਇਸ ਲਈ ਇਮਾਨਦਾਰੀ ਨਾਲ ਕਮਾਓ, ਦਿਲ ਖੋਲ੍ਹ ਕੇ ਆਨੰਦ ਲਓ, ਇਹ ਦੌਲਤ ਤੁਹਾਡੇ ਨਾਲ ਨਹੀਂ ਜਾਵੇਗੀ। ਹੱਸ ਕੇ ਜੀਣਾ ਇਹੀ ਦਸਤੂਰ ਹੈ ਜ਼ਿੰਦਗੀ ਦਾ, ਇੱਕ ਇਹੀ ਕਿੱਸਾ ਮਸ਼ਹੂਰ ਹੈ ਜ਼ਿੰਦਗੀ ਦਾ, ਉਹ ਬੀਤੇ ਹੋਏ ਪਲ ਕਦੇ ਵਾਪਸ ਨਹੀਂ ਆਉਂਦੇ, ਇਹੀ ਸਭ ਤੋਂ ਵੱਡਾ ਕਸੂਰ ਹੈ ਜ਼ਿੰਦਗੀ ਦਾ। ਆਪਣੀ ਸੰਗਤ ਬਹੁਤ ਸੋਚ ਸਮਝ ਕੇ ਚੁਣੋ, ਕਿਉਂਕਿ ਸੰਗਤ ਮਿੱਤਰੋ ਤੁਹਾਡੀ ਖਰਾਬ ਹੋਵੇਗੀ ਅਤੇ ਬਦਨਾਮੀ ਹੈ ਜਿਹੜੀ ਉਹ ਤੁਹਾਡੇ ਪੇਰੈਂਟਸ ਜਾਂ ਮਾਂ ਬਾਪ ਦੇ ਸੰਸਕਾਰ ਹੋਣਗੇ। ਜ਼ਿੰਦਗੀ ਵਿੱਚ ਸਭ ਤੋਂ ਵੱਡੀ ਗਲਤੀ ਇਹੀ ਹੁੰਦੀ ਹੈ ਕਿ ਅਸੀਂ ਸਹੀ ਸਮੇਂ ਦਾ ਇੰਤਜ਼ਾਰ ਕਰਦੇ ਰਹਿੰਦੇ, ਜਦੋਂ ਸਹੀ ਮੌਕਾ ਆਊਗਾ ਉਦੋਂ ਆਪਾਂ ਆਹ ਕੰਮ ਕਰਾਂਗੇ, ਜਦੋਂ ਸਹੀ ਸਮਾਂ ਆਊਗਾ ਉਦੋਂ ਆਪਾਂ ਆਹ ਬਿਜ਼ਨਸ ਦੇ ਵਿੱਚ ਜਾਵਾਂਗੇ, ਜਦੋਂ ਸਹੀ ਸਮਾਂ ਆਊਗਾ ਉਦੋਂ ਜਿਹੜੀ ਮੈਂ ਆਪਣੀ ਜੌਬ ਚੇਂਜ ਕਰੂੰਗਾ, ਜਦੋਂ ਸਹੀ ਸਮਾਂ ਆਊਗਾ ਉਦੋਂ ਆ ਜਿਹੜਾ ਮੈਂ ਕਿਤੇ ਹੋਰ ਜਾ ਕੇ ਆ ਜਿਹੜਾ ਰਹਾਂਗਾ। ਜੇ ਇੱਦਾਂ ਕਈ ਵਾਰ ਸੋਚਦੇ ਰਹਿੰਦੇ ਆ, ਕਈ ਵਾਰ ਸਹੀ ਸਮਾਂ ਆਊਗਾ, ਚਲੋ ਮੈਂ ਆਹ ਵਾਲਾ ਜਿਹੜਾ ਕੋਰਸ ਹੈ ਜਿਹੜਾ ਇਹ ਕਰਾਂਗਾ, ਆਹ ਸਰਟੀਫਿਕੇਸ਼ਨ ਲਵਾਂਗਾ ਜਾਂ ਫਿਰ ਮੈਂ ਆਹ ਲਾਇਸੈਂਸ ਲਵਾਂਗਾ, ਮੈਂ ਆਪਣੀ ਫੀਲਡ ਸਵਿੱਚ ਕਰਨਾ ਚਾਹੁੰਦਾ, ਹਜੇ ਫਿਲਹਾਲ ਹੈ ਜਿਹੜਾ ਇੱਕ ਮੈਂ ਕੰਫਰਟ ਜ਼ੋਨ 'ਤੇ ਆ। ਉਹ ਜਿਹੜਾ ਕੰਫਰਟ ਜ਼ੋਨ ਆ ਮਿੱਤਰੋ, ਉਹਦੇ ਵਿੱਚੋਂ ਜਦੋਂ ਤੱਕ ਤੁਸੀਂ ਨਿਕਲਦੇ ਨਹੀਂ ਉਦੋਂ ਤੱਕ ਤੁਸੀਂ ਤਰੱਕੀ ਨਹੀਂ ਕਰ ਸਕਦੇ। ਨੋ ਪੇਨ ਨੋ ਗੇਨ, ਮੋਰ ਪੇਨ ਮੋਰ ਗੇਨ, ਇਹ ਪ੍ਰਿੰਸੀਪਲ ਹੈ ਜ਼ਿੰਦਗੀ ਦਾ। ਸੋ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡੀ ਗਲਤੀ ਇਹੀ ਹੁੰਦੀ ਹੈ ਕਿ ਅਸੀਂ ਸਹੀ ਸਮੇਂ ਦਾ ਇੰਤਜ਼ਾਰ ਕਰਦੇ ਰਹਿੰਦੇ ਹਾਂ, ਜਦਕਿ ਸੱਚ ਤਾਂ ਇਹ ਹੈ ਹਰ ਵਕਤ ਸਹੀ ਹੁੰਦਾ, ਬਸ ਹਿੰਮਤ ਚਾਹੀਦੀ ਹੁੰਦੀ ਹੈ। ਕਾਗਜ਼ਾਂ ਨੂੰ ਜੋੜ ਕੇ ਰੱਖਣ ਵਾਲੀ ਪਿੰਨ ਹੀ ਕਾਗਜ਼ਾਂ ਨੂੰ ਚੁਭਦੀ ਹੈ, ਇਸੇ ਤਰ੍ਹਾਂ ਹੀ ਜੋ ਪਰਿਵਾਰ ਨੂੰ ਜੋੜੇ ਰੱਖਦਾ ਹੈ ਉਹ ਉਹੀ ਹੈ ਜਿਹੜਾ ਸਾਰਿਆਂ ਨੂੰ ਚਿਬਦਾ ਹੈ। ਸੋ ਦੋਸਤੋ, ਤੁਹਾਡਾ ਆਪਣਾ ਪ੍ਰੋਗਰਾਮ ਸਜਣੀ ਸਵੇਰ ਵਿਦ ਸ਼ੰਮੀ ਪੱਠਲ, ਇਹਨਾਂ ਖੂਬਸੂਰਤ ਵਿਚਾਰਾਂ ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਕਰ ਰਹੇ ਹਾਂ। ਇਸ ਟਾਈਮ ਬਾਹਰਲਾ ਤਾਪਮਾਨ ਟੋਰੋਂਟੋ ਪੀਅਰਸਨ ਏਅਰਪੋਰਟ 'ਤੇ 21 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਅਤੇ ਅੱਜ ਵੱਧ ਤੋਂ ਵੱਧ ਤਾਪਮਾਨ ਹੈ ਜਿਹੜਾ ਉਹ ਬੱਲੇ, ਮੈਂ ਕਹਿੰਦਾ ਵੀ ਅੱਜ ਹੈ ਜਿਹੜਾ ਰਿਕਾਰਡ ਵੀ ਤੋੜੇਗਾ। 30 ਡਿਗਰੀ ਸੈਲਸੀਅਸ ਤਾਂ ਆਮ ਹੈ ਜਿਹੜਾ ਮੌਸਮ ਵਿਭਾਗ ਕਹਿ ਰਿਹਾ, ਪਰ ਜਿਹੜੀ ਗਰਮੀ ਹੈ ਜਿਹੜਾ ਫੀਲ ਹੋਵੇਗਾ ਉਹ 40 ਡਿਗਰੀ ਸੈਲਸੀਅਸ ਤੱਕ ਹੈ ਜਿਹੜਾ ਫੀਲ ਹੋਵੇਗਾ। ਸੋ ਇਟਸ ਗੋਨਾ ਬੀ ਅ ਵੈਰੀ ਹੌਟ ਐਂਡ ਹਿਊਮਿਡ ਡੇ। ਹਾਲਾਂਕਿ ਇਹ ਜਿਹੜਾ ਅੱਜ ਅੱਧੀ ਰਾਤ ਨੂੰ ਆ ਜਿਹੜੇ ਸ਼ਰਾਟੇ ਵੀ ਪੈ ਚੁੱਕੇ ਨੇ, ਪਰ ਅੱਜ ਦਾ ਜਿਹੜਾ ਦਿਨ ਹੈ ਜਿਹੜਾ ਬਹੁਤ ਜ਼ਿਆਦਾ ਗਰਮ ਹੋਵੇਗਾ। ਸੋ ਇਸ ਕਰਕੇ ਕੀਪ ਹਾਈਡਰੇਟਡ, ਖਾਸ ਤੌਰ 'ਤੇ ਜਿਹੜੇ ਬਜ਼ੁਰਗ ਅਤੇ ਬੱਚੇ ਆ ਜਿਹੜੇ ਉਹਨਾਂ ਨੂੰ ਜ਼ਰੂਰ ਹੈ ਜਿਹੜਾ ਇਹ ਸਲਾਹ ਦਿਓ ਵੀ ਵੱਧ ਤੋਂ ਵੱਧ ਹੈ ਜਿਹੜਾ ਪਾਣੀ ਜਿਹੜਾ ਪੀਣ ਤਾਂ ਕਿ ਉਹਨਾਂ ਦੀ ਬੋਡੀ ਹੈ ਜਿਹੜੀ ਉਹ ਹਾਈਡਰੇਟਡ ਰਹੇ। ਸੋ ਦੋਸਤੋ, ਆਓ ਕੁਝ ਕੁ ਖਬਰਾਂ ਵੱਲ ਆਪਾਂ ਰੁੱਖ ਕਰਦੇ ਹਾਂ। ਸਮਾਂ ਅੱਜ ਆਪਣੇ ਕੋਲ ਘੱਟ ਹੈ ਕਿਉਂਕਿ ਇਸ ਕਰਕੇ ਮੈਂ ਸ਼ੁਰੂ ਹੀ ਆ ਜਿਹੜੀ ਇੰਟਰਵਿਊ ਵੀ ਹੈ ਜਿਹੜੀ ਥੋੜ੍ਹੀ ਸ਼ੋਰਟ ਰੱਖੀ ਅੱਜ। ਇੱਕ ਤਾਂ ਕੌਂਸਲੇਟ ਜਨਰਲ ਆਫ ਇੰਡੀਆ ਟੋਰੋਂਟੋ, ਉਹਨਾਂ ਵੱਲੋਂ ਹੈ ਜਿਹੜਾ ਜਨਹਿਤ ਦੇ ਵਿੱਚ ਹੈ ਜਿਹੜਾ ਸੰਦੇਸ਼ ਜਾਰੀ ਕੀਤਾ ਗਿਆ ਵੀ ਖਾਸ ਤੌਰ 'ਤੇ ਜਿਹੜਾ ਇੰਡੀਅਨ ਡਾਇਸਪੋਰਾ ਆ ਉਹਨਾਂ ਦੇ ਡੁੱਬਣ ਦੀਆਂ ਖਬਰਾਂ ਬਹੁਤ ਆ ਰਹੀਆਂ ਨੇ। ਸੋ ਉਹਨਾਂ ਨੂੰ ਉਹਨਾਂ ਨੇ ਹਦਾਇਤ ਦਿੱਤੀ ਹੈ ਵੀ ਭਾਈ ਝੀਲਾਂ ਦਰਿਆਵਾਂ ਜਾਂ ਫਿਰ ਜਿਹੜੇ ਬੀਚ ਹੈ ਉਹਨਾਂ ਤੋਂ ਥੋੜ੍ਹਾ ਜਿਹਾ ਪ੍ਰੀਕੋਸ਼ਨਸ ਲੈ ਕੇ ਚੱਲੋ। ਜੇ ਤੁਹਾਨੂੰ ਤੈਰਨਾ ਨਹੀਂ ਆਉਂਦਾ ਤਾਂ ਹੋਰ ਲਾਈਫ ਜੈਕਟਸ ਵਗੈਰਾ ਜ਼ਰੂਰ ਪਾ ਕੇ ਜਾਓ, ਅਤੇ ਜਿੱਥੇ ਤੁਹਾਨੂੰ ਲੱਗਦਾ ਵੀ ਅਨਫੈਮੀਲੀਅਰ ਜਾਂ ਅਨਸੇਫ ਕੋਈ ਵਾਟਰ ਪਾਣੀ ਹੈ ਜਿਹੜਾ ਉਹ ਖੜ੍ਹਾ ਆ ਤਾਂ ਉਹਦੇ ਵਿੱਚ ਹੈ, ਹਰਗਜ਼ ਨਾ ਜਾਓ। ਸੋ ਇਹ ਆ ਜਿਹੜਾ ਇੰਡੀਅਨ ਕੌਂਸਲੇਟ ਟੋਰੋਂਟੋ ਵੱਲੋਂ ਆ ਜਿਹੜਾ ਜਨਹਿਤ ਦੇ ਵਿੱਚ ਜਾਰੀ ਕੀਤਾ, ਉਹਨਾਂ ਨੇ ਕਿਹਾ ਖਾਸ ਤੌਰ 'ਤੇ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਇੱਥੇ ਪਹੁੰਚੇ ਨੇ ਉਹਨਾਂ ਦੇ ਡੁੱਬਣ ਦੀਆਂ ਜਿਹੜੀਆਂ ਖਬਰਾਂ ਨੇ ਜਾਂ ਉਹਨਾਂ ਤੱਕ ਇਨਫੋਰਮੇਸ਼ਨਸ ਹੈ ਜਿਹੜੀਆਂ ਉਹ ਬਹੁਤ ਆ ਰਹੀਆਂ ਨੇ। ਸੋ ਇਸ ਕਰਕੇ ਸਰਕਾਰ ਵੱਲੋਂ ਆ ਜਿਹੜਾ ਇਹ ਜਨਹਿਤ ਦੇ ਵਿੱਚ ਜਾਰੀ ਕੀਤਾ ਗਿਆ। ਸੋ ਬੈਂਕ ਆਫ ਕੈਨੇਡਾ ਐਜ਼ ਜਿੱਦਾਂ ਤੁਹਾਨੂੰ ਪਿਛਲੇ ਹਫ਼ਤੇ ਹੀ ਅਸੀਂ ਆ ਜਿਹੜਾ ਦੱਸ ਦਿੱਤਾ ਸੀਗਾ ਵੀ ਇਸ ਵਾਰ ਵੀ ਆ ਜਿਹੜਾ ਰੇਟ ਹੋਲਡ ਰਹਿਣਗੇ, ਸੋ ਰੇਟ ਹੋਲਡ ਰਹੇ। ਹਾਂ, ਪਰ ਰਿਸੈਸ਼ਨ ਦੇ ਨਾਂ 'ਤੇ ਜਦੋਂ ਉੱਥੇ ਪੱਤਰਕਾਰਾਂ ਨੇ ਗਵਰਨਰ ਸਾਹਿਬ ਨੂੰ ਟਿਫ ਮਕੈਲਮ ਸਾਹਿਬ ਨੂੰ ਪੁੱਛਿਆ ਵੀ ਤੁਸੀਂ ਰਿਸੈਸ਼ਨ ਨੂੰ ਕੀ ਕਹਿੰਦੇ ਪਏ ਹੋ, ਵੀ ਬਾਕੀ ਆ ਜਿਹੜਾ ਕੈਨੇਡਾ ਰਿਸੈਸ਼ਨ ਵੱਲ ਖਿਸਕ ਰਿਹਾ ਜਾਂ ਰਿਸੈਸ਼ਨ ਦੇ ਵਿੱਚ ਹੈ, ਜਿੱਦਾਂ ਟੈਕਨੀਕਲ ਰਿਸੈਸ਼ਨ ਦੀ ਪਹਿਲਾਂ ਗੱਲ ਹੋਈ ਸੀਗੀ, ਤਾਂ ਉਹਨਾਂ ਨੇ ਕਿਹਾ ਵੀ ਮੈਂ ਰਿਸੈਸ਼ਨ ਵਰਡ ਨਹੀਂ ਯੂਜ਼ ਕਰਾਂਗਾ, ਕਿਉਂਕਿ ਕਹਿੰਦੇ ਜਿਹੜੀ ਮਈ ਦੀ ਇੰਪਲੋਇਮੈਂਟ ਰੇਟ ਆਈ ਹੈ, ਕਿਉਂਕਿ ਉਹਦੇ ਵਿੱਚ ਆ ਜਿਹੜੀਆਂ ਜੋਬਸ, ਥਾਊਜ਼ੈਂਡਸ ਆਫ ਜੋਬਸ ਐਡ ਹੋਈਆਂ ਨੇ, ਅਤੇ ਨਾਲ ਦੀ ਨਾਲ ਜਿਹੜਾ ਕੱਲ੍ਹ ਪਰਸੋਂ ਜਿਹੜੀ ਇੱਕ ਰਿਪੋਰਟ ਆਈ ਸੀਗੀ ਟਰੇਡ ਸਰਪਲਸ ਨੂੰ ਲੈ ਕੇ, ਜੋ ਸਟੇਟ ਕੈਨੇਡਾ ਵੱਲੋਂ ਰਿਪੋਰਟ ਜਾਰੀ ਕੀਤੀ ਗਈ, ਉਹਨਾਂ ਆਂਕੜਿਆਂ ਮੁਤਾਬਕ ਫਿਲਹਾਲ ਜਿਹੜੀ ਇਕੋਨਮੀ ਹੈ ਠੀਕ ਹੈ, ਵੀਕਰ ਹੈ ਜਿੰਨੀ ਅਸੀਂ ਐਕਸਪੈਕਟ ਕਰਦੇ ਸੀ, ਉਹ ਤੋਂ ਥੋੜ੍ਹੀ ਵੀਕ ਹੈ, ਪਰ ਰਿਸੈਸ਼ਨ ਇਜ਼ ਨੋਟ ਦਾ ਵਰਡ ਆਈ ਐਮ ਟੇਕਿੰਗ। ਅਤੇ ਨਾਲ ਹੀ ਉਹਨਾਂ ਨੇ ਜੀਓ ਪੋਲੀਟਿਕਸ ਨੂੰ ਲੈ ਕੇ ਇਹ ਗੱਲਬਾਤ ਕੀਤੀ ਵੀ ਜਿਸ ਹਿਸਾਬ ਦੇ ਨਾਲ ਅਗਲੇ ਮਹੀਨੇ ਕਿਊਜ਼ਮਾ ਉਹਦੀ ਹੈ ਜਿਹੜਾ ਰਿਵਿਊ ਹੈ ਜਿਹੜਾ ਆ ਰਿਹਾ, ਅਤੇ ਨਾਲ ਦੀ ਨਾਲ ਜੋ US ਅਤੇ ਇਰਾਨ ਦੇ ਵਿੱਚ ਇਸ ਟਾਈਮ ਮਾਹੌਲ ਫਿਰ ਹੈ ਜਿਹੜਾ ਤਣਾਅ ਵਾਲਾ ਬਣਿਆ ਹੋਇਆ, ਸੋ ਉਹਦੇ 'ਤੇ ਬਹੁਤ ਕੁਛ ਹੈ ਜਿਹੜਾ ਆਉਣ ਵਾਲਾ ਸਮਾਂ ਤੈਅ ਕਰੇਗਾ। ਸੋ ਇਸ ਕਰਕੇ ਇਸ ਵਕਤ ਮਾਰਕੀਟ ਦੇ ਵਿੱਚ ਬੜੀ ਅਨਸਰਟੈਨਿਟੀ ਹੈ, ਸੋ ਅਸੀਂ ਹੈ ਜਿਹੜਾ ਸਿਰਫ ਪ੍ਰੈਜੈਂਟ ਸਿਚੁਏਸ਼ਨ ਨੂੰ ਹੀ ਐਨਾਲਾਈਜ਼ ਕਰ ਸਕਦੇ ਹਾਂ, ਭਵਿੱਖ ਦੇ ਵਿੱਚ ਕੀ ਹੁੰਦਾ ਉਹ ਸਮਾਂ ਹੀ ਦੱਸੇਗਾ। ਸੋ ਇਸ ਵਕਤ ਹੈ ਜਿਹੜਾ ਦੋਸਤੋ ਨੋ ਡਾਊਟ ਅਨਸਰਟੈਨਿਟੀ ਬਹੁਤ ਹੈ। ਤੁਸੀਂ ਇਹ ਜਿਹੜਾ ਕਿੱਕ ਅੱਗੇ ਹੁੰਦਾ ਸੀਗਾ ਸਵਾਲ ਵੀ ਭਾਜੀ ਕੀ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਕੋਨਮੀ ਕੀ ਹੋਵੇਗੀ, ਮਾਰਕੀਟ ਕਿੱਦਾਂ ਹੋਵੇਗੀ, ਉਦੋਂ ਥੋੜ੍ਹੇ ਜਿਹੇ ਕਿਉਂਕਿ ਜਿੱਦਾਂ ਆਪਾਂ ਪੜ੍ਹਦੇ ਰਹਿੰਦੇ ਹਾਂ, ਅਪਡੇਟ ਕਰਦੇ ਰਹਿੰਦੇ ਹਾਂ ਵੱਖ ਵੱਖ ਇਨਫੋਰਮੇਸ਼ਨ ਸਰੋਤਾਂ ਤੋਂ, ਸੋਰਸਿਸ ਤੋਂ ਆਉਂਦੀ ਰਹਿੰਦੀ ਹੈ, ਅਤੇ ਆਪਾਂ ਇੱਕ ਇਹ ਲੈ ਲੈਂਦੇ ਹਾਂ ਵੀ ਹਾਂਜੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਇਸ਼ਾਰਾ ਹੋ ਰਿਹਾ ਵੀ ਇਕੋਨਮੀ ਇੱਧਰ ਨੂੰ ਜਾਵੇਗੀ ਜਾਂ ਫਿਰ ਮਾਰਕੀਟ ਹੈ ਇੱਧਰ ਨੂੰ ਜਾਵੇਗੀ, ਪਰ ਇਸ ਵਕਤ ਜੇ ਤੁਸੀਂ ਪੁੱਛਦੇ ਹੋ ਨਾ, ਮੇਰਾ ਸਪਸ਼ਟ ਜਵਾਬ ਤੁਹਾਨੂੰ ਇਹ ਹੁੰਦਾ ਜੀ ਬੜੀ ਅਨਸਰਟਨਿਟੀ ਹੈ। ਮੈਂ ਤੁਹਾਨੂੰ ਸਪਸ਼ਟ ਜਵਾਬ ਕੁਝ ਨਹੀਂ ਦੇ ਸਕਦਾ, ਕਿਉਂਕਿ ਆ ਪਿਛਲੇ 2 ਦਿਨਾਂ ਤੋਂ US ਅਤੇ ਇਰਾਨ ਦੇ ਵਿੱਚ ਇੱਕ ਵਾਰ ਫਿਰ ਮਿਜ਼ਲਸ ਹੈ ਜਿਹੜੀਆਂ ਉੱਥੇ ਮਿਸਾਈਲਾਂ ਜਿਹੜੀਆਂ ਚੱਲ ਪਈਆਂ ਨੇ ਇੱਕ ਦੂਜੇ 'ਤੇ ਸੁੱਟਦੇ ਪਏ ਨੇ, ਗਲਫ ਦੇ ਵਿੱਚ ਇਸ ਟਾਈਮ ਟੈਂਸ਼ਨ ਜ਼ਿਆਦਾ ਹੈ, ਕੁਵੈਤ ਜੋਰਡਨ ਇਹ ਹੈ ਜਿਹੜੇ ਇਸ ਟਾਈਮ ਇਰਾਨ ਦੀਆਂ ਮਿਸਾਈਲਾਂ ਦੇ ਹੇਠ ਆਏ ਹੋਏ ਨੇ, ਉੱਧਰ US ਵੀ ਹੈ ਜਿਹੜਾ ਕਈ ਅਹਿਮ ਸੋਰਸਿਸ ਹੈ ਜਿਹੜੇ ਰਿਸੋਰਸਿਸ ਹੈ ਜਿਹੜੇ ਇਰਾਨ ਦੇ ਉਹਨਾਂ ਦੇ ਉੱਤੇ ਹੈ ਜਿਹੜਾ ਅਟੈਕ ਕੀਤਾ ਆ। ਸੋ ਦੋਸਤੋ ਕੱਲ੍ਹ ਵੀ ਕੁਝ ਕੁ ਜਿਹੜੀਆਂ ਬਹੁਤ ਵੱਡੀਆਂ ਐਕਟੀਵਿਟੀਆਂ ਹੋਈਆਂ, ਸੋ ਜਸਟ ਉਹਨਾਂ 'ਤੇ ਆਪਾਂ ਗੱਲ ਕਰਕੇ ਫਿਰ ਤੁਹਾਡੇ ਤੋਂ ਮੇਰਾ ਸਵਾਲ ਹੈ, ਉਸ ਤੋਂ ਬਾਅਦ ਜਲਦੀ ਹੀ ਫਿਰ 10-15 ਮਿੰਟ ਬਾਅਦ ਸਾਡੇ ਨਾਲ ਇੱਕ ਗੈਸਟ ਹੈ ਜਿਹੜੇ ਉਹ ਜੁੜਨਗੇ, ਫਿਰ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਇੱਕ ਤਾਂ ਇਹ ਹੈ ਕੱਲ੍ਹ ਸਰਕਾਰ ਵੱਲੋਂ ਆ ਜਿਹੜਾ ਡਿਜੀਟਲ ਸੇਫਟੀ ਬਿੱਲ ਹੈ ਜਿਹੜਾ ਲਿਆਂਦਾ ਗਿਆ, ਜੋ ਚਰਚਾ ਦਾ ਵਿਸ਼ਾ ਕੱਲ੍ਹ ਕਲਚਰ ਮਿਨਿਸਟਰ ਮਾਰਕ ਮਿਲਰ ਸਾਹਿਬ ਨੇ ਆ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਇਹਦੇ ਬਾਬਤ ਆ ਜਿਹੜੀ ਗੱਲਬਾਤ ਵੀ ਕੀਤੀ, ਕਹਿੰਦੇ ਵੀ ਇਹ ਬੜੇ ਲੰਬੇ ਸਮੇਂ ਤੋਂ ਆ ਜਿਹੜਾ ਕੈਨੇਡੀਅਨਸ ਦੀ ਮੰਗ ਸੀਗੀ ਵੀ ਇਹਦੇ ਉੱਤੇ ਆ ਜਿਹੜਾ ਬਿੱਲ ਆਉਣਾ ਚਾਹੀਦਾ। ਕਈ ਸਾਡੇ ਜਿਹੜੇ ਹੋਰ ਆਪਾਂ ਦੇਖਿਆ ਸੰਸਾਰ ਦੇ ਵਿੱਚ ਸਰਕਾਰਾਂ ਇਹਨਾਂ ਉੱਤੇ ਕੰਮ ਕਰ ਰਹੀਆਂ ਨੇ, ਕਿਉਂਕਿ ਸੋਸ਼ਲ ਮੀਡੀਆ ਦੇ ਨਾਲ ਬੱਚਿਆਂ ਦੀ ਸਿਹਤ ਦੇ ਉੱਤੇ ਬੌਧਿਕ ਵਿਕਾਸ ਦੇ ਵਿੱਚ ਬਹੁਤ ਵੱਡੀ ਰੁਕਾਵਟ ਆਈ ਹੈ, ਉਹਨਾਂ ਦੇ ਵਿੱਚ ਐਂਜਾਇਟੀ ਹੋ ਗਿਆ, ਉਹਨਾਂ ਦੇ ਵਿੱਚ ਮੈਂਟਲ ਕ੍ਰਾਈਸਿਸ ਵਰਗੀਆਂ ਜਿਹੜੀਆਂ ਬਹੁਤ ਸਾਰੀਆਂ ਸਮੱਸਿਆਵਾਂ ਦੇਖੀਆਂ ਜਾ ਰਹੀਆਂ ਨੇ। ਹੁਣ ਤੁਹਾਨੂੰ ਪਤਾ OPP ਦੇ ਆਪਣੇ ਤਰੁਣ ਬਾਲੀ ਜੀ, ਹਾਂਜੀ, ਟਿਮਿਸ ਦੇ ਕੋਲ ਜਾਂ ਬੇ ਦੇ ਕੋਲ ਹੈ ਜਿਹੜਾ, ਉੱਥੇ ਇੱਕ ਉਹਨਾਂ ਨੇ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਸ ਸ਼ਖਸ ਨੇ ਜਿਹੜੀ ਗੱਡੀ ਉਹਨਾਂ ਦੇ ਉੱਤੇ ਚੜ੍ਹਾ ਦਿੱਤੀ ਅਤੇ ਉਹਨਾਂ ਦੀ ਹੈ ਜਿਹੜੀ ਮੌਤ ਹੋ ਗਈ ਮੌਕੇ 'ਤੇ। ਸਿਰਫ 2.5 ਸਾਲ ਹੈ ਜਿਹੜੇ ਉਹਨਾਂ ਨੂੰ ਸਰਵਿਸਿਸ ਦੇ ਵਿੱਚ ਹੋਏ ਸੀਗੇ, ਬੜੀ ਹੀ ਮਿਹਨਤ ਦੇ ਨਾਲ ਉਸ ਨੌਜਵਾਨ ਹੈ ਜਿਹੜਾ ਇਸ ਜੋਬ ਦੇ ਵਿੱਚ ਪਹੁੰਚਿਆ ਸੀ, ਅਤੇ ਬੜੀ ਹੀ ਇਮਾਨਦਾਰੀ ਦੇ ਨਾਲ ਆਪਣੀ ਤਨਦੇਹੀ ਦੇ ਨਾਲ ਕਮਿਊਨਿਟੀ ਦੀ ਸਰਵਿਸ ਕਰ ਰਹੇ ਸੀਗੇ, ਪਰ ਇੱਦਾਂ ਦੀਆਂ ਖਬਰਾਂ ਜਿਹੜੀਆਂ ਨੇ ਉਹ ਕਮਿਊਨਿਟੀ ਦੇ ਵਿੱਚ ਸੋਗ ਦੀ ਲਹਿਰ ਹੈ ਜਿਹੜੀ ਦੌੜ ਪਈ ਹੈ। ਤੇ ਉਸ 18 ਸਾਲ ਦੇ ਸ਼ਖਸ ਨੂੰ ਜਿਹੜਾ ਗ੍ਰਿਫਤਾਰ ਕਰ ਦਿੱਤਾ ਗਿਆ। ਖਬਰਾਂ ਹੁਣ ਇਹ ਆਈਆਂ ਵੀ ਉਹ ਮੈਂਟਲ ਹੌਸਪੀਟਲ ਤੋਂ ਭੱਜਿਆ ਸੀਗਾ, ਸੋ ਉਹਦਾ ਜਿਹੜਾ ਆ ਮਾਨਸਿਕ ਇਲਾਜ ਚੱਲ ਰਿਹਾ ਸੀਗਾ। ਸੋ ਫਿਲਹਾਲ ਆ ਜਿਹੜਾ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਹੋਰ ਇਨਵੈਸਟੀਗੇਸ਼ਨਸ ਹੈ ਜਿਹੜੀਆਂ ਉਹ ਚੱਲ ਰਹੀਆਂ, ਪਰ ਜਿਹੜਾ ਇੱਕ ਸ਼ਖਸੀਅਤ ਹੈ ਜਿਹੜੀ ਉਹ ਤਾਂ ਚੱਲੇਗੀ, ਉਹਨੇ ਵਾਪਸ ਨਹੀਂ ਆਉਣਾ। ਉਸ ਦਾ ਘਾਟਾ ਸਮਾਜ ਨੂੰ ਜੋ ਹੋਇਆ ਉਸਦੀ ਪੂਰਤੀ ਹੈ ਜਿਹੜੀ ਉਹ ਨਹੀਂ ਕੀਤੀ ਜਾ ਸਕਦੀ। ਸੋ ਦੋਸਤੋ ਇਹੋ ਜਿਹੀਆਂ ਚੀਜ਼ਾਂ, ਇੱਕ ਨਾਲ ਹੀ ਖਬਰ ਮੈਂ ਜੋੜ ਦਿੰਦਾ, ਇੱਕ ਸ਼ਖਸ ਨੂੰ ਮਾਰਕਮ ਤੋਂ ਗ੍ਰਿਫਤਾਰ ਕੀਤਾ ਗਿਆ। ਉਹ ਆਪਣੀਆਂ ਵੱਖੋ ਵੱਖ ਆਈਡੀਆ ਬਣਾ ਕੇ ਜਿਹੜੇ ਔਨਲਾਈਨ ਬੱਚਿਆਂ ਨੂੰ ਹੈ ਜਿਹੜਾ ਲਭਾਉਂਦਾ ਸੀਗਾ, ਫਿਰ ਉਹਨਾਂ ਨੂੰ ਐਕਸਪਲੋਇਟ ਕਰਦਾ ਸੀਗਾ। ਤੁਹਾਡੇ ਨਾਲ ਕੱਲ੍ਹ ਇੱਕ ਖਬਰ ਸਾਂਝੀ ਕੀਤੀ ਸੀ ਵੀ ਬੱਚਿਆਂ ਨੂੰ ਹੈ ਜਿਹੜਾ ਔਨਲਾਈਨ ਹੈ ਜਿਹੜਾ ਮੈਜਿਕ ਮਸ਼ਰੂਮ ਹੋ ਗਿਆ ਜਾਂ ਭੰਗ ਹੋ ਗਈ ਹੈ ਜਿਹੜੀ ਉਹ ਵੀ ਵੇਚੇ ਜਾ ਰਹੀ ਹੈ। ਇਹ BC ਦੀ ਇੱਕ ਖਬਰ ਸਾਂਝੀ ਕੀਤੀ ਸੀ। ਕੀ ਤੁਸੀਂ ਸਮਝਦੇ ਹੋ ਵੀ ਸਰਕਾਰ ਵੱਲੋਂ ਜਿਹੜਾ ਇਹ ਬਿੱਲ ਲਿਆਂਦਾ ਗਿਆ ਇਹ ਸਮੇਂ ਦੇ ਹਿਸਾਬ ਦੇ ਨਾਲ ਸਹੀ ਹੈ ਜਾਂ ਤੁਹਾਨੂੰ ਲੱਗਦਾ ਇਸ ਦੇ ਵਿੱਚ ਲੂਪ ਹੋਲਸ ਹੈ? ਅੱਛਾ, ਮੇਰੀ ਗੱਲਬਾਤ ਹੈ ਜਿਹੜੀ ਕੁਛ ਕੁ ਜਿਹੜੇ ਮਾਹਿਰ ਵਿਦਵਾਨ ਉਹਨਾਂ ਦੇ ਨਾਲ ਹੋਈ, ਅਤੇ ਮੇਰਾ ਸਵਾਲ ਇਹ ਸੀਗਾ ਵੀ ਸੋਸ਼ਲ ਮੀਡੀਆ ਜਿਹੜੀਆਂ ਵੱਖ ਵੱਖ ਕੰਪਨੀਆਂ ਉਹਨਾਂ ਵੱਲੋਂ ਪਹਿਲਾਂ ਵੀ ਜਦੋਂ ਅਕਾਊਂਟ ਬਣਾਉਂਦੇ ਆ ਉੱਥੇ ਤੁਹਾਡੇ ਕੋਲ ਏਜ ਹੈ ਜਿਹੜੀ ਪੁੱਛੀ ਜਾਂਦੀ ਹੈ। ਸੋ ਕਹਿੰਦੇ ਵੀ ਏਜ ਤਾਂ ਪਹਿਲਾਂ ਵੀ ਪੁੱਛੀ ਜਾਂਦੀ ਹੈ, ਜੇ ਹੁਣ ਸਰਕਾਰ ਇਹ ਕਾਨੂੰਨ ਲੈ ਆਉਂਦੀ ਹੈ ਤੇ ਉਹਦੇ ਨਾਲ ਕੀ ਫਰਕ ਪਵੇਗਾ ਸੋਸ਼ਲ ਮੀਡੀਆ ਦੇ ਉੱਤੇ? ਸੋ ਇਸ ਟਾਈਮ ਸਵਾਲ ਇਹ ਖੜੇ ਹੋ ਰਹੇ ਨੇ, ਇੱਕ ਤਾਂ ਇਹ ਹੈ ਕਿ ਇਹ ਰੋਕ ਲਗਾਉਣ ਨਾਲ ਬੱਚਿਆਂ ਦੀ ਸੁਰੱਖਿਆ ਜਾਂ ਸਿਕਿਉਰਿਟੀ ਸੇਫਟੀ ਹੈ ਜਿਹੜੀ ਉਹ ਵਧੇਗੀ ਜਾਂ ਫਿਰ ਉਹਨਾਂ ਦੀ ਆਜ਼ਾਦੀ ਹੈ ਜਿਹੜੀ ਉਹ ਘਟੇਗੀ? ਪਹਿਲਾ ਤਾਂ ਸਵਾਲ ਇਹ ਹੈ। ਦੂਸਰਾ ਸਵਾਲ ਇਹ ਹੈ ਵੀ ਕੀ ਇਸ ਦੇ ਨਾਲ ਮਾਪੇ ਪੂਰੀ ਤਰ੍ਹਾਂ ਸਹਿਮਤ ਹੋਣਗੇ ਵੀ ਇਹ ਜਿਹੜਾ ਲਾਅ ਆ ਰਿਹਾ ਆ ਜਾਂ ਜਿਹੜਾ ਕੱਲ੍ਹ ਬਿੱਲ ਪਾਸ ਕੀਤਾ ਗਿਆ ਆ, ਸੋ ਇਸ ਦੇ ਨਾਲ ਜਿਹੜਾ ਬੱਚਿਆਂ ਦੀ ਸੇਫਟੀ ਹੈ ਜਿਹੜੀ ਉਹ ਪੂਰੀ ਤਰ੍ਹਾਂ ਔਨਲਾਈਨ ਜੇ ਪ੍ਰੈਜੈਂਸ ਜੇ ਉਹਨਾਂ ਦੀ ਹੈਗੀ ਹੈ ਅਤੇ ਬੱਚੇ ਸਿਕਿਓਰਲੀ ਹੈ ਜਿਹੜਾ ਐਕਸੈਸ ਕਰ ਸਕਦੇ ਆ ਔਨਲਾਈਨ ਮਟੀਰੀਅਲ? ਅਤੇ ਤੀਸਰਾ ਕਿ ਬੱਚਿਆਂ ਲਈ ਕੁਝ ਹੋਰ ਤਰੀਕਿਆਂ ਦੇ ਨਾਲ ਸੇਫਟੀ ਯਕੀਨੀ ਬਣਾਈ ਜਾ ਸਕਦੀ ਸੀ? ਸੋ ਇਹ ਮੇਰੇ ਕੁਝ ਕੁ ਸਵਾਲ ਹੈ ਇਹਦੇ 'ਤੇ। ਤੁਸੀਂ ਮੈਨੂੰ ਪਤਾ ਬਹੁਤ ਵੱਡੀ ਤਾਦਾਦ ਦੇ ਵਿੱਚ ਤੁਸੀਂ ਵੀ ਦੇਖੋ ਦੋਸਤੋ ਜਾਂ ਪੇਰੈਂਟਸ ਬਣਨ ਵਾਲੇ ਹੋਵੋਗੇ ਜਾਂ ਇਸ ਟਾਈਮ ਜਿਹੜੇ ਪੇਰੈਂਟਸ ਹੋਵੋਗੇ, ਸੋ ਤੁਹਾਨੂੰ ਕੀ ਲੱਗਦਾ ਵੀ ਸੋਸ਼ਲ ਮੀਡੀਆ ਦਾ ਬੱਚਿਆਂ ਦੇ ਉੱਤੇ ਜਿਹੜਾ ਪ੍ਰਭਾਵ ਹੈ ਕਿਸ ਤਰ੍ਹਾਂ ਜਿਹੜਾ ਵੱਧ ਰਿਹਾ? ਕੁਛ ਕੁ ਜਿਹੜੇ ਡਾਕਟਰਸ ਨੇ ਜੋ ਬੱਚਿਆਂ ਦੇ ਨਾਲ ਡੀਲ ਕਰਦੇ ਆ ਉਹਨਾਂ ਨੇ ਇਸ ਬਿੱਲ ਦੇ ਉੱਤੇ ਹੈ ਜਿਹੜੀ ਸਰਕਾਰ ਨੂੰ ਸ਼ਾਬਾਸ਼ੀ ਦਿੱਤੀ ਹੈ ਵੀ ਬਹੁਤ ਵਧੀਆ ਕਦਮ ਹੈ ਜਿਹੜਾ ਸਰਕਾਰ ਵੱਲੋਂ ਪੁੱਟਿਆ ਗਿਆ, ਇਹ ਸਮੇਂ ਦੀ ਲੋੜ ਸੀਗੀ। ਪਰ ਜਿਹੜੀਆਂ ਸੋਸ਼ਲ ਪਲੇਟਫਾਰਮਸ ਹੈ ਜਿਹੜੇ ਵੱਡੇ ਵੱਡੇ ਘਰਾਣੇ ਹੈ ਜੋ ਇਹ ਕੰਪਨੀਆਂ ਚਲਾਉਂਦੇ ਹੈ, ਕਹਿੰਦੇ ਵੀ ਅਸੀਂ ਹੈ ਜਿਹੜਾ ਇਸ ਲੈਗਿਸਲੇਸ਼ਨ ਦੇ ਹਰ ਇੱਕ ਲਾਈਨ ਨੂੰ ਹੈ ਜਿਹੜੀ ਜਾਂਚ ਪਰਖ ਰਹੇ ਹਾਂ ਅਤੇ ਅਸੀਂ ਦੇਖ ਰਹੇ ਹਾਂ ਵੀ ਕੀ ਹੈ ਜਿਹੜਾ ਸਰਕਾਰ ਇਸ ਬਿੱਲ ਦੇ ਵਿੱਚ ਲਿਆਉਣ ਜਾ ਰਹੀ ਹੈ, ਕਿਉਂਕਿ ਕਾਫੀ ਚੀਜ਼ਾਂ ਆ ਜਿਹੜੀਆਂ ਉਹ ਹਜੇ ਆ ਜਿਹੜਾ ਸਰਕਾਰ ਵੱਲੋਂ ਉਹਨਾਂ ਤੋਂ ਘੁੰਡ ਚੁਕਾਈ ਨਹੀਂ ਕੀਤੀ ਗਈ। ਸੋ ਜਿੰਨੀਆਂ ਕੁ ਚੀਜ਼ਾਂ ਹਜੇ ਤੱਕ ਆਈਆਂ ਨੇ ਉਹਦੇ ਆਧਾਰ 'ਤੇ ਆ ਜਿਹੜਾ ਇਹ ਗੱਲਾਂ ਕੱਲ੍ਹ ਦੀਆਂ ਹੋ ਰਹੀਆਂ ਨੇ। ਬਾਕੀ ਦੋਸਤੋ ਤੁਸੀਂ ਕੀ ਮੰਨਦੇ ਪਏ ਹੋ ਵੀ ਇਹ ਜੋ ਕੱਲ੍ਹ ਬਿੱਲ ਲਿਆਂਦਾ ਗਿਆ ਕੀ ਇਹ ਸਮੇਂ ਦੀ ਲੋੜ ਹੈ ਤੁਹਾਡੇ ਹਿਸਾਬ ਨਾਲ ਠੀਕ ਹੈ, ਜਾਂ ਫਿਰ ਬੱਚਿਆਂ ਦੀ ਆਜ਼ਾਦੀ ਦੇ ਉੱਤੇ ਸਰਕਾਰ ਵੱਲੋਂ ਆ ਜਿਹੜਾ ਜਾਂ ਫਿਰ ਬੱਚਿਆਂ ਦੀ ਆਜ਼ਾਦੀ ਹੈ ਜਿਹੜੀ ਉਹ ਘਟੇਗੀ ਇਸ ਦੇ ਨਾਲ? ਸੋ ਤੁਹਾਨੂੰ ਕੀ ਲੱਗਦਾ ਪਿਆ? ਸੋ ਸਟੂਡੀਓ 'ਚ ਕਾਲ ਕਰ ਸਕਦੇ ਹੋ, ਆਪਾਂ ਆਪਣੇ ਤੁਹਾਡੇ ਵਿਚਾਰ ਹੋ ਸਕਦੇ ਨੇ, ਸ਼ਾਇਦ ਪ੍ਰੋ ਦੇ ਵਿੱਚ ਵੀ ਹੋਣ ਜਾਂ ਕੌਨਸ ਦੇ ਵਿੱਚ ਵੀ ਹੋਣ, ਪ੍ਰੋਜ਼ ਐਂਡ ਕੌਨਸ ਹੈ ਜਿਹੜੇ ਹਰ ਇੱਕ ਵਿਸ਼ੇ ਦੇ ਨਾਲ ਚੱਲਦੇ ਨੇ। ਸੋ ਤੁਸੀਂ ਆ ਜਿਹੜੇ ਕੀ ਇਹਦੇ 'ਤੇ ਆਪਣੀ ਟੀਕਾ ਟਿੱਪਣੀ ਕਰਨਾ ਚਾਹੁੰਦੇ ਹੋ, ਕੀ ਤਬਸਰਾ ਕਰਨਾ ਚਾਹੁੰਦੇ ਹੋ? ਸੋ ਸਟੂਡੀਓ ਨੰਬਰ 905-6733337 9056733337 ਉਹਦਾ ਕਿਹਾ ਜਾ ਰਿਹਾ ਵੀ ਲੂਪ ਹੋਲ ਬਹੁਤ ਹੁੰਦੇ ਨੇ। ਕੋਈ ਵੀ ਬਿੱਲ ਆਉਂਦਾ, ਕੋਈ ਵੀ ਕਾਨੂੰਨ ਹੁੰਦਾ, ਉਹਦੇ ਨਾਲ ਜਿਹੜੇ ਲੂਪ ਹੋਲ ਹੈ ਜਿਹੜੇ ਉਹ ਚੱਲਦੇ ਹੀ ਹੁੰਦੇ ਨੇ। ਹੁਣ ਦੇਖੋ ਜੇ ਕਿਸੇ ਨੇ ਅਕਾਊਂਟ ਬਣਾਉਣਾ ਉਹ ਆਪਣੀ ਉਮਰ ਛੁਪਾ ਕੇ ਵੀ ਹੈ ਜਿਹੜਾ ਅਕਾਊਂਟ ਬਣਾ ਲੈਂਦਾ, ਹਾਂਜੀ, ਅਤੇ ਇਹਦੇ ਲਈ ਹੈ ਜਿਹੜਾ ਸਰਕਾਰਾਂ ਕੀ ਕਦਮ ਚੱਕਣਗੀਆਂ? ਸੋ ਇਹਦੇ ਲਈ ਹੈ ਜਿਹੜਾ ਕੀ ਪੈਨਲਟੀ ਹੋਵੇਗੀ? ਇਹਦੇ ਲਈ ਹੈ ਜਿਹੜਾ ਕਿਹੋ ਜਿਹੇ ਜਿਹੜੇ ਅਪਰਾਧ ਜਾਂ ਕਾਨੂੰਨ ਹੈ ਜਿਹੜੇ ਹੋਣ ਦੇ ਵਿੱਚ ਲਿਆਂਦੇ ਜਾਣਗੇ? ਇਹ ਵੀ ਹੈ ਜਿਹੜਾ ਇਸ ਟਾਈਮ ਸਵਾਲਾਂ ਦੇ ਘੇਰੇ ਦੇ ਵਿੱਚ ਹੈ। ਸੋ ਦੋਸਤੋ ਸਟੂਡੀਓ 'ਚ ਕਾਲ ਕਰਨ ਵਾਸਤੇ ਨੰਬਰ 9056733337 9056733337 'ਤੇ ਤੁਸੀਂ ਕਾਲ ਕਰ ਸਕਦੇ ਹੋ। ਬਾਕੀ ਸਾਨੂੰ ਡਾਇਲ ਟੂ ਲਿਸਨ ਕਰਕੇ ਵੀ ਸੁਣਿਆ ਜਾ ਸਕਦਾ। ਤੁਹਾਨੂੰ ਲੱਗਦਾ ਤੁਸੀਂ ਕਵਰੇਜ ਰੇਂਜ ਤੋਂ ਬਾਹਰ ਜਾ ਰਹੇ ਹੋ ਤਾਂ ਫਿਰ 416-477-2040-416-477-2040 'ਤੇ ਡਾਇਲ ਟੂ ਲਿਸਨ ਕਰਕੇ ਸੁਣਿਆ ਜਾ ਸਕਦਾ, ਅਤੇ ਜਾਂ ਫਿਰ ਤੁਸੀਂ ਜਿਹੜਾ ਸਾਨੂੰ ਲਾਈਵ ਸਟ੍ਰੀਮ ਕਰ ਸਕਦੇ ਹੋ ਪੰਜਾਬੀ ਲਹਿਰਾਂ ਦੀ ਐਪ ਜਾਂ ਫਿਰ iHeart ਰੇਡੀਓ ਜਾਂ ਸਿੰਪਲ ਰੇਡੀਓ ਦੇ ਉੱਤੇ ਵੀ ਹੈ, ਸਾਨੂੰ ਤੁਸੀਂ ਕ੍ਰਿਸਟਲ ਕਲੀਅਰ ਆਵਾਜ਼ ਦੇ ਵਿੱਚ ਜਿਹੜਾ ਸੁਣ ਸਕਦੇ ਹੋ। ਸੋ 4 ਵਜੇ ਤੋਂ ਹੈ ਆਕਾਸ਼ਵਾਣੀ 530 ਤੇ ਪ੍ਰੋਗਰਾਮਾਂ ਦੀ ਲੜੀ ਹੈ ਜਿਹੜੀ ਉਹ ਸਟਾਰਟ ਹੋ ਜਾਂਦੀ ਹੈ ਤੇ ਰਾਤ ਦੇ 10 ਵਜੇ ਤੱਕ ਹੈ ਜਿਹੜੇ ਵੱਖੋ ਵੱਖਰੇ ਹੋਸਟ ਆਪਣੀ ਮਿਹਨਤ ਦੇ ਨਾਲ ਪ੍ਰੋਗਰਾਮ ਪੇਸ਼ ਕਰਦੇ ਨੇ ਤੇ ਤੁਸੀਂ ਸਾਰਿਆਂ ਨੂੰ ਬਹੁਤ ਪਿਆਰ ਕਰਦੇ ਹੋ, ਅਸੀਂ ਤੁਹਾਡਾ ਦਿਲੋਂ ਧੰਨਵਾਦ ਕਰਦੇ ਹਾਂ। ਸੋ ਆਓ ਕੁਛ ਕੁ ਜਿਹੜੀਆਂ ਤੁਹਾਡੀਆਂ ਕਪਲਸ ਆਫ ਕਾਲਸ ਲੈਂਦੇ ਹਾਂ ਇਸ ਵਿਸ਼ੇ ਦੇ ਉੱਤੇ, ਤੁਹਾਡਾ ਕੀ ਇਸ ਚੈਨਲ ਵਿਜ਼ਨ ਹੈ, ਤੁਹਾਡੇ ਕੀ ਵਿਚਾਰ ਨੇ, ਆਪਾਂ ਉਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਜਤਿੰਦਰ ਭਾਜੀ ਸਤਿ ਸ਼੍ਰੀ ਅਕਾਲ ਜੀ, ਇਹਨੂੰ ਗੁੱਡ ਮਾਰਨਿੰਗ ਸਰ।
1: ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ
0: ਜੀ।
1: ਭਾਜੀ ਮੇਰੇ ਹਿਸਾਬ ਨਾਲ ਤਾਂ ਵਧੀਆ ਕਦਮ ਹੈ ਜੀ, ਇਹਦੇ ਨਾਲ ਕਿਉਂਕਿ ਅੱਜ ਕੱਲ ਤੁਸੀਂ ਦੇਖ ਲਓ ਕਿ ਬੱਚੇ ਮਤਲਬ ਮਾਹੌਲ ਹੀ ਬਹੁਤ ਖਰਾਬ ਗਿਆ ਭਾਜੀ ਸਿਸਟਮ ਦਾ। ਮਤਲਬ ਜਿੱਦਾਂ ਸ਼ੋ ਕਰਦੇ ਨਿੱਕੀ ਨਿੱਕੀ ਚੀਜ਼ਾਂ ਦਾ, ਪਿੱਛੇ ਜੇ ਟਿਕਟੋਕਰ ਸੀਗਾ ਇੱਕ, ਉਹਨੇ ਕੀ ਪਾਇਆ ਸੀਗਾ, ਡਾਇਮੰਡ ਦੀ ਚੇਨ ਪਾਈ ਸੀ ਸ਼ੋ ਆਫ ਕਰਨ ਵਾਸਤੇ, ਤੇ ਉਹ ਲਾਈਵ ਬੈਠਾ ਸਟ੍ਰੀਮ ਤੇ ਉਹਨੂੰ ਉੱਥੇ ਹੀ ਗੋਲੀਆਂ ਮਾਰ ਗਿਆ ਕੋਈ ਲਾਈਵ ਸਟ੍ਰੀਮਿੰਗ ਚ, ਉਹਦੀ ਚੇਨ ਖੋਣ ਦੇ ਮਾਰ ਗਏ। ਤੇ ਇੱਦਾਂ ਦੀਆਂ ਚੀਜ਼ਾਂ ਭਾਈ ਮੇਰੇ ਹਿਸਾਬ ਨਾਲ ਤਾਂ ਵਧੀਆ ਸਟੈਪ ਹੈ। ਤੇ ਦੂਜਾ ਭਾਈ ਮੈਨੂੰ ਲੱਗਦਾ ਕਿ ਆਈਡੈਂਟੀਫਿਕੇਸ਼ਨ ਜਿੱਦਾਂ ਆਪਾਂ ਆਈ ਡੀ ਬਣਾਉਂਦੇ ਨਾ ਸੋਸ਼ਲ ਮੀਡੀਆ ਦੇ, ਜੇ ਕਿਤੇ ਇਹੀ ਆਈ ਡੀ ਵਾਸਤੇ ਉਹ ਕੋਈ ਜਿੱਦਾਂ ਆਪਣੀ ਲਾਇਸੈਂਸ ਜਾਂ ਕੁਛ ਜਿਹੜੀ ਲੀਗਲ ਆਈ ਡੀ ਗਵਰਨਮੈਂਟ ਆਈ ਡੀ ਉਹ ਮੰਗਣ ਲੱਗ ਪੈਣ, ਉਹਦੇ ਨਾਲ ਵੀ ਭਾਜੀ ਬਹੁਤ ਫਰਕ ਪੈ ਜੂਗਾ। ਉਹ ਸੱਚੀ ਸਹੀ ਵਾਲਾ ਸਿਸਟਮ ਹੋ ਜੂਗਾ ਕਿ ਹਾਂ ਬਈ ਬੰਦੇ ਦੀ ਓਰੀਜਨਲ ਏਜ ਆਈ ਡੀ ਦੇ ਮਗਰ ਬੰਦਾ ਓਰੀਜਨਲ ਹੈਕ ਹੋਣ, ਕਿਉਂਕਿ ਹੁਣ ਫੇਕ ਆਈ ਡੀਆਂ ਬਣਾ ਕੇ ਲੋਕੀ ਹੇਟ ਫਲਾਈ ਜਾਂਦੇ ਇੱਕ ਦੂਜੇ ਦੇ ਖਿਲਾਫ, ਪਲੱਸ ਹੋਰ ਕ੍ਰਾਈਮ ਕਰੀ ਨੇ। ਹੁਣ ਤੁਹਾਨੂੰ ਕੀ ਪਤਾ ਪਿੱਛੇ ਕੌਣ ਬੈਠਾ, ਨਾਮ ਜੋਨ ਜੂਨ ਰੱਖਿਆ ਜਾਂ ਕੁਛ ਵੀ ਰੱਖਿਆ, ਪਿੱਛੇ ਮੈਂ ਬਹਿ ਕੇ ਗਾਲਾਂ ਕੱਢੀ ਜਾਵਾਂ ਕਮਿਊਨਿਟੀ ਨੂੰ, ਉਹ ਭਾਈ ਇਹ ਚੀਜ਼ ਵੀ ਹੋਣੀ
0: ਚਾਹੀਦੀ। ਅੱਛਾ ਜਤਿੰਦਰ ਭਾਜੀ ਤੁਸੀਂ ਇਹ ਦੇਖੋ, ਇੱਕ ਬੰਦਾ ਕਿੰਨੇ ਅਕਾਊਂਟ ਬਣਾ ਲੈਂਦਾ, ਫੇਕ ਅਕਾਊਂਟਸ ਹੈ ਨਾ ਕਿੰਨੇ ਬਣਾ ਲੈਂਦਾ, ਤੇ ਫੇਰ ਕਈ ਵਾਰ ਜਿਹੜਾ ਉਸ ਚੀਜ਼ ਨੂੰ ਹੈ ਜਿਹੜਾ ਕਹਿ ਲਓ ਵੀ ਰੇਸਿਜ਼ਮ ਦੇ ਤੌਰ ਤੇ ਵੀ ਵਰਤਿਆ ਜਾਂਦਾ। ਮੈਂ ਇੱਕ ਕੱਲ ਦੀ ਹੈ ਜਿਹੜੀ ਇੱਕ ਵੀਡੀਓ ਸਾਡੇ ਲਿਸਨਰ ਨੇ ਮੇਰੇ ਤੱਕ ਭੇਜੀ, ਉਹ ਸੌਕਰ ਸੈਂਟਰ ਦੀ ਹੈ, ਉਹ ਕਹਿੰਦਾ ਵੀ ਮੈਂ ਨਾ ਐਤਵਾਰ ਨੂੰ ਆਪਣੇ ਬੱਚੇ ਨੂੰ ਉੱਥੇ ਲੈ ਕੇ ਜਾਂਦਾ, ਤੇ ਉੱਥੇ ਤੁਹਾਨੂੰ ਪਤਾ ਇੱਕ ਪਾਸੇ ਨਾ ਕੁਰਸੀਆਂ ਤੇ ਮੇਜ਼ ਲੱਗੇ ਆ ਜਿੱਥੇ ਸਾਡੇ ਬਜ਼ੁਰਗ ਹੈ ਜਿਹੜੇ ਉੱਥੇ ਬਹਿੰਦੇ ਨੇ, ਤਾਸ਼ ਖੇਲਦੇ ਨੇ, ਚਲੋ ਆਪਸ ਜਿਹੜਾ ਸਮਾਂ ਉਹ ਬਤੀਤ ਕਰਦੇ ਨੇ। ਤੇ ਉਹ ਕਹਿੰਦਾ ਵੀ ਇਹਨਾਂ ਨੂੰ ਆ ਜਿਹੜਾ ਬਾਹਰ ਕੱਢਣਾ ਚਾਹੀਦਾ ਆ, ਉਹਨੇ ਵੀਡੀਓ ਪਾ ਕੇ ਦੱਸਿਆ। ਅੱਛਾ ਆਪਣੀ ਆ ਜਿਹੜੀ ਆਈਡੀ ਨੀ ਉਹਨੇ ਕੀਤੀ, ਨਾਮ ਕੁਛ ਹੋਰ ਲਿਖਿਆ ਵਾ, ਹਨਾ
1: ਉਹੀ ਗੱਲ ਹੈ ਨਾ ਬਈ। ਹੁਣ ਦੇਖੋ ਮੈਂ ਮੰਨ ਲਓ ਕਿ ਮੈਂ ਜਿੱਦਾਂ ਆਪਣੇ ਕਿਸੇ ਕਮਿਊਨਿਟੀ ਖਿਲਾਫ ਸਟੇਟ ਬਣਾਉਣੀ ਹੈ ਨਾ, ਤਾਂ ਮੰਨ ਲਓ ਮੈਂ ਕਿਸੇ ਗੋਰੇ ਦੀ ਆਈਡੀ ਬਣਾ ਕੇ ਤੁਹਾਨੂੰ ਗਾਲਾਂ ਕੱਢੀ ਜਾਵਾਂ, ਹਨਾ ਤੁਹਾਨੂੰ ਨਾ ਪਤਾ ਲੋਕਾਂ ਨੇ ਕਹਿੰਦੇ ਸੋਚਣਾ ਕਿ ਗੋਰੇ ਇਹਨਾਂ ਨੂੰ ਹੇਟ ਕਰਦੇ ਆ, ਇਹ ਹੋ ਰਿਹਾ ਭਾਜੀ। ਇਹ ਨਾਈ ਤੁਹਾਨੂੰ ਮੈਂ ਕਹਿੰਦਾ ਜੇ ਵੈਰੀਫਾਈ ਕਰਨ ਤੇ ਆਏ ਨਾ, 99% ਆਈਡੀਆਂ ਫੇਰ ਜਿਹੜੀਆਂ ਹੇਟ ਫੈਲਾਉਂਦੀਆਂ ਉਹ ਗਲਤ ਕਮਿਊਨਿਟੀ ਹੋਰ ਹੀ ਬੰਦਾ ਹੋਊਗਾ ਪਿੱਛੇ ਬੈਠਾ ਤੁਹਾਨੂੰ, ਤੇ ਜੇ ਜੇ ਇਹ ਹੋ ਜੇ ਤੇ ਇਹਦੇ ਨਾਲ ਬੜਾ ਫਰਕ ਪੈ ਸਕਦਾ। ਪਰ ਚਲੋ ਇਹ ਕੋਈ ਨੀ, ਪਹਿਲਾ ਸਟੈਪ ਹੈ, ਹੌਲੀ ਹੌਲੀ ਸ਼ਾਇਦ ਪਹੁੰਚੂਗਾ। ਜਿੱਦਾਂ ਆਸਟ੍ਰੇਲੀਆ ਚ ਉਹਨਾਂ ਨੇ ਕੀਤਾ ਕਿ ਸ਼ਾਇਦ ਜੇ ਬੱਚਾ ਫਿਰ ਪੜਿਆ ਗਿਆ ਅੰਡਰ 16 ਹਨਾ ਆਈ ਡੀ ਚਲਾਉਂਦਾ, ਤੇ ਉਹਦੇ ਪੇਰੈਂਟਸ ਨੇ ਸ਼ਾਇਦ ਸਜ਼ਾ ਰੱਖੀ ਹੈ ਮੈਨੂੰ ਲੱਗਦਾ ਇੱਦਾਂ ਦਾ ਕੁਛ, ਤੇ ਹੁਣ ਬਾਕੀ ਆਪਣਾ ਲਾਓ ਜਦੋਂ ਪ੍ਰੋਪਰ ਆਊਗਾ ਫਿਰ ਦੇਖਦੇ।
0: ਜੀ ਜੀ, ਪਰ ਤੁਸੀਂ ਸਹਿਮਤ ਹੋ ਵੀ ਏਦਾਂ ਦੇ ਜਿਹੜੇ ਕਾਨੂੰਨ ਹੈ ਉਹ ਸਮੇਂ ਦੀ ਲੋੜ ਹੈ?
1: ਬਾਈ 100% ਬਿਲਕੁਲ
0: ਠੀਕ ਹੈ ਜੀ, ਠੀਕ ਹੈ ਜੀ। ਥੈਂਕ ਯੂ ਜਤਿੰਦਰ ਭਾਜੀ, ਬਹੁਤ ਬਹੁਤ ਧੰਨਵਾਦ। ਜਿੱਦਾਂ ਇੱਕ ਜੈਨੂਇਨ ਗੱਲ ਇਹ ਵੀ ਹੈ ਦੋਸਤੋ, ਦੇਖੋ ਕਈ ਜਿਹੜੇ ਫੇਕ ਅਕਾਊਂਟ ਹੈ, ਕਈ ਵਾਰ ਤੁਸੀਂ ਜੇ ਕੋਈ ਵੀਡੀਓ ਪੋਸਟ ਕਰਦੇ ਹੋ ਜਾਂ ਫਿਰ ਕਈ ਵਾਰ ਕੋਈ ਤੁਸੀਂ ਆ ਜਿਹੜਾ ਕੰਟੈਂਟ ਪੋਸਟ ਕਰਦੇ ਹੋ, ਜੇ ਨੈਗੇਟਿਵ ਥੱਲੇ ਆ ਰਹੇ ਨਾ ਕਮੈਂਟਸ, ਤੇ ਉਹਦੇ ਵਿੱਚ ਤੁਸੀਂ ਇਹ ਦੇਖ ਲਿਓ ਵੀ 99% ਉਹ ਲੋਕ ਹੁੰਦੇ ਨੇ ਜਿਨ੍ਹਾਂ ਨੇ ਫੇਕ ਅਕਾਊਂਟ ਬਣਾਏ ਹੁੰਦੇ ਨੇ, ਜਿਨ੍ਹਾਂ ਨੇ ਆਪਣੀ ਆਈਡੈਂਟੀ ਹੈ ਜਿਹੜੀ ਉਹ ਲੁਕੋਈ ਹੁੰਦੀ ਹੈ। ਮੈਂ ਕਹਿੰਦਾ ਵੀ ਇਹ ਬੱਚਿਆਂ 'ਤੇ ਨਹੀਂ, ਇਹ ਸਾਰਿਆਂ 'ਤੇ ਆ ਜਿਹੜਾ ਇਹ ਲਾਗੂ ਆ ਜਿਹੜਾ ਕਾਨੂੰਨ ਹੋਣਾ ਚਾਹੀਦਾ ਆਉਣ ਵਾਲੇ ਸਮੇਂ ਦੇ ਵਿੱਚ, ਵੀ ਭਾਈ ਆਪਣੀ ਇੱਕ ਜੈਨੂਇਨ ਆਈਡੀ ਦੇ ਨਾਲ। ਪਰ ਤੁਹਾਨੂੰ ਪਤਾ ਆ ਜੀ, ਆਪਾਂ ਜਿਹੜੀ ਹੈ ਕੈਪੀਟਲਿਸਟ ਕੰਟਰੀਆਂ ਦੇ ਵਿੱਚ ਰਹਿੰਦੇ ਹਾਂ, ਅਤੇ ਇੱਥੇ ਵੱਡੇ ਵੱਡੇ ਜਿਹੜੇ ਕਾਰਪੋਰੇਟ ਘਰਾਣੇ ਹੈ ਉਹਨਾਂ ਦਾ ਸਰਕਾਰ ਚਲਾਉਣ ਦੇ ਵਿੱਚ ਜਿਹੜਾ ਬਹੁਤ ਵੱਡਾ ਯੋਗਦਾਨ ਹੁੰਦਾ ਆ, ਚਲੋ ਬਹੁਤ ਦੂਰ ਦੀ ਗੱਲ ਹੈ, ਪਰ ਜੇ ਆਪਾਂ ਸੋਚਣਾ ਸ਼ੁਰੂ ਕਰਾਂਗੇ ਤਾਂ ਹੀ ਸਮੇਂ ਦੇ ਨਾਲ ਜਿਹੜੀ ਤਬਦੀਲੀ ਆਵੇਗੀ। ਜਦੋਂ ਅਸੀਂ ਮੈਂਟਲ ਸਟ੍ਰੈਸ ਦੀ ਕ੍ਰਾਈਸਿਸ ਦੀ ਗੱਲ ਕਰਦੇ ਸੀ, ਬੱਚਿਆਂ ਦੇ ਆ ਜਿਹੜੇ ਸਕਰੀਨ ਟਾਈਮਿੰਗ ਦੀ ਗੱਲ ਕਰਦੇ ਸੀਗੇ, ਉਦੋਂ ਕਹਿੰਦੇ ਸੀ ਭਾਅ ਜੀ ਨਹੀਂ ਇਹ ਜ਼ਰੂਰੀ ਹੈ, ਇਸ ਟਾਈਮ ਸਾਰਾ ਕੁਛ ਡਿਜੀਟਲਾਈਜੇਸ਼ਨ ਹੋ ਰਿਹਾ, ਇਸ ਕਰਕੇ ਮੈਨੂੰ ਲੱਗਦਾ ਵੀ ਇਹ ਠੀਕ ਹੈ ਵੀ ਬੱਚਿਆਂ ਨੂੰ ਆ ਜਿਹੜਾ ਆਨਲਾਈਨ ਪ੍ਰੈਜੈਂਸ ਉਹਨਾਂ ਦੀ ਲੋੜ ਹੈ, ਪਰ ਉਹ ਜਿਹੜੀ ਆਨਲਾਈਨ ਪ੍ਰੈਜੈਂਸ ਹੈ ਇਸ ਟਾਈਮ ਬੱਚਿਆਂ ਲਈ ਹੋਰ ਘਾਤਕ ਹੈ ਜਿਹੜੀ ਉਹ ਹੁੰਦੀ ਜਾ ਰਹੀ ਹੈ। ਸੋ ਦੋਸਤੋ ਕੱਲ੍ਹ ਟਰੰਪ ਸਾਹਿਬ ਨੇ ਇਹ ਕਹਿਤਾ, ਕਹਿੰਦੇ ਨਾ ਕੈਨੇਡਾ ਦੀ ਲੋੜ ਹੈ ਨਾ ਮੈਕਸੀਕੋ ਦੀ ਲੋੜ ਹੈ, ਅਤੇ ਕਹਿੰਦੇ ਵੀ ਮੇਰਾ ਇਰਾਦਾ ਨਹੀਂ ਹੈਗਾ ਵੀ ਕੁਜ਼ਮਾ ਜਿਹੜਾ ਆ ਉਸਨੂੰ ਰਿਨਿਊ ਕੀਤਾ ਜਾਵੇ 1 ਜੁਲਾਈ ਤੱਕ, ਅਤੇ ਕਹਿੰਦੇ ਵੀ ਨਾ ਹੀ ਅਸੀਂ ਇਹ ਚਾਹੁੰਦੇ ਹਾਂ ਵੀ 16 ਸਾਲ ਤੱਕ ਹੋਰ ਰਿਨਿਊ ਕੀਤਾ ਜਾਵੇ। ਫਿਲਹਾਲ ਇਹ ਦੇਖਦੇ ਹਾਂ, ਇਹ ਤਾਂ ਉਹਨਾਂ ਦੇ ਆਪਣੇ ਜਿਹੜੇ ਕਹਿ ਲਓ ਵੀ ਇੱਕ ਬਿਆਨ ਹੁੰਦਾ ਜਿਹੜਾ ਸਮੇਂ ਸਮੇਂ 'ਤੇ ਬਦਲ ਜਾਂਦਾ। ਇਸ ਟਾਈਮ ਟਰੰਪ ਸਾਹਿਬ ਨੂੰ ਆਪਾਂ ਨੂੰ ਪਤਾ ਆ ਕੋਈ ਵੀ ਜੇ ਬਿਆਨ ਜਾਂ ਸੋਸ਼ਲ ਮੀਡੀਆ 'ਤੇ ਪਾਉਂਦੇ ਆ ਇੰਨੀ ਜਲਦੀ ਆ ਕੋਈ ਵੀ ਹੁਣ ਸੀਰੀਅਸ ਨਹੀਂ ਲੈਂਦਾ, ਕਿਉਂਕਿ ਆ ਜਿਹੜਾ ਅਜੇ ਇੱਕ ਦਿਨ ਆ ਜਿਹੜਾ ਕਈ ਵਾਰ ਇੱਕ ਦਿਨ ਦੇ ਵਿੱਚ ਸਵੇਰੇ ਕੁਛ ਹੋਰ ਅਤੇ ਸ਼ਾਮ ਨੂੰ ਆ ਜਿਹੜਾ ਉਹਨਾਂ ਦਾ ਬਿਆਨ ਆ ਜਿਹੜਾ ਬਿਲਕੁਲ ਆਪੋਜ਼ਿਟ ਹੋ ਜਾਂਦਾ। ਸੋ ਇਸ ਕਰਕੇ ਜਿਹੜਾ ਜਦੋਂ ਤੱਕ ਜਦ ਤੱਕ ਉੱਥੋਂ ਉਸ ਟਾਈਮ 'ਤੇ ਨਹੀਂ ਪਹੁੰਚਦੇ ਆਪਾਂ ਕੁਝ ਨਹੀਂ ਕਹਿ ਸਕਦੇ। ਹਾਂ, ਕੱਲ੍ਹ ਕਾਰਨੀ ਸਾਹਿਬ ਨੇ ਵੀ ਵੱਖ ਵੱਖ ਸੂਬਿਆਂ ਦੇ ਜਿਹੜੇ ਪ੍ਰੀਮੀਅਰਸ ਹੈ ਉਹਨਾਂ ਦੇ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਜਾਣੂ ਕਰਵਾਇਆ ਜੋ ਇਸ ਟਾਈਮ ਕੁਜ਼ਮਾ ਟਾਕਸ ਹੈ ਜਿਹੜੀਆਂ ਚੱਲ ਰਹੀਆਂ ਨੇ ਅਤੇ ਉਹਦੇ ਵਿੱਚ ਇਸ ਟਾਈਮ ਸਰਕਾਰ ਦੀ ਪੋਜੀਸ਼ਨ ਕੀ ਹੈ, ਅਤੇ ਉਹਨਾਂ ਨੇ ਇਹੀ ਕਿਹਾ ਵੀ ਅਸੀਂ ਗੁੱਡ ਫੇਥ ਦੇ ਨਾਲ ਹੀ ਹੈ ਜਿਹੜਾ ਇਹ ਡੀਲ ਸਾਈਨ ਕਰਾਂਗੇ। ਸੋ ਇਹ ਕੁਛ ਕੁ ਜਿਹੜੀਆਂ ਖਾਸ ਖ਼ਬਰਾਂ ਸੀਗੀਆਂ ਦੋਸਤੋ। ਸੋ ਓਕੇ, ਸੋ ਪਲੀਜ਼ ਮੈਂ ਇੱਕ ਬੇਨਤੀ ਕਰਾਂਗਾ, ਮੇਰੇ ਸੈੱਲ ਫੋਨ 'ਤੇ ਨਹੀਂ ਕਾਲ ਕਰਨੀ। ਜੇ ਤੁਸੀਂ ਆਪਣੇ ਵਿਚਾਰ ਦੇਣੇ ਹੈ ਤਾਂ ਤੁਸੀਂ ਸਟੂਡੀਓ ਦੇ ਨੰਬਰ 'ਤੇ ਕਾਲ ਕਰਕੇ ਆ ਜਿਹੜੇ ਆਪਣੇ ਵਿਚਾਰਾਂ ਦੀ ਸਾਂਝ ਪਾ ਸਕਦੇ ਹੋ, ਅਤੇ ਸਟੂਡੀਓ ਨੰਬਰ 905-673-3337 ਹੈ। ਅਤੇ ਬਾਕੀ ਜੇ ਤੁਸੀਂ ਆਪਣੇ ਵਿਚਾਰ ਦੇਣੇ ਹੈ ਅਤੇ ਝਿਜਕਦੇ ਹੋ ਕਾਲ ਕਰਨ ਦੇ ਵਿੱਚ ਤਾਂ ਟੈਕਸਟ ਮੈਸੇਜ ਜਾਂ ਵਟਸਐਪ ਮੈਸੇਜ ਸਾਨੂੰ ਕਰ ਸਕਦੇ ਹੋ, ਅਤੇ ਉਸ ਵਾਸਤੇ ਨੰਬਰ ਹੈ ਜੀ 416-917-7363-416-917-7763 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਮਨਦੀਪ ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭਾਜੀ, ਬਹੁਤ ਬਹੁਤ ਤੁਹਾਡਾ ਧੰਨਵਾਦ। ਸਾਹਿਲ ਜੀ ਦਾ ਆਇਆ, ਗੁੱਡ ਮਾਰਨਿੰਗ ਭਾਜੀ, ਵੈਰੀ ਨਾਈਸ ਪ੍ਰੋਗਰਾਮ, ਥੈਂਕ ਯੂ ਜੀ, ਥੈਂਕ ਯੂ। ਪ੍ਰੀਤ ਜੀ ਹੁਣਾਂ ਦਾ ਆਇਆ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਦਿਲਬਾਗ ਜੀ ਹੁਣਾਂ ਦਾ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਆਪਣੇ ਲਖਵਿੰਦਰ ਭਾਜੀ ਹੁਣਾਂ ਦਾ ਆਇਆ, ਗੁੱਡ ਮਾਰਨਿੰਗ, ਗੁੱਡ ਮਾਰਨਿੰਗ। ਹਰਮਨ ਜੀ ਹੁਣਾਂ ਨੇ ਕੁਝ ਕੁ 17 ਜਿਹੜੀਆਂ ਨੇ ਉਹ ਭੇਜੀਆਂ ਨੇ, ਸੋ ਉਹ ਸਾਂਝੀਆਂ ਕਰਦੇ ਨੇ। ਜੇ ਕੋਈ ਕਿਸੇ ਨੂੰ ਸਮਝਾਉਂਦਾ ਹੈ, ਚੰਗੇ ਰਾਹ ਪਾਉਂਦਾ ਹੈ, ਜਿੱਦ ਨਾ ਕਰਿਆ ਕਰੋ, ਉਸ ਦੀ ਗੱਲ ਸਮਝ ਲਿਆ ਕਰੋ, ਕਿਉਂਕਿ ਚੰਗੀ ਸਲਾਹ ਦੇਣ ਵਾਲਾ ਅਕਸਰ ਮਾੜੇ ਰਾਹਾਂ ਤੋਂ ਲੰਘਿਆ ਹੁੰਦਾ ਹੈ। ਕਿਆ ਬਾਤ ਹੈ, ਮਿਸਿੰਗ ਵਨ ਟ੍ਰੇਨ ਡਜ਼ਨਟ ਐਂਡ ਦਾ ਜਰਨੀ। ਇੱਕ ਮੌਕਾ ਜਿਹੜਾ ਆ ਹੱਥੋਂ ਨਿਕਲ ਜਾਣ ਨਾਲ ਜ਼ਿੰਦਗੀ ਨਹੀਂ ਰੁਕਦੀ। ਕਿਆ ਬਾਤ ਹੈ ਜੀ, ਮਤਲਬ ਦਾ ਰਿਸ਼ਤਾ ਕੋਲੇ ਵਰਗਾ ਹੁੰਦਾ, ਜਦੋਂ ਗਰਮ ਹੁੰਦਾ ਤਾਂ ਹੱਥ ਸਾੜ ਦਿੰਦਾ, ਠੰਡਾ ਹੋਵੇ ਤਾਂ ਹੱਥ ਕਾਲੇ ਕਰ ਦਿੰਦਾ। ਹਾਂ, ਸਹੀ ਗੱਲ ਹੈ ਜੀ, ਕਿਆ ਬਾਤ ਹੈ ਜੀ, ਬਹੁਤ ਬਹੁਤ ਧੰਨਵਾਦ ਹਰਮਨ ਜੀ, ਬਹੁਤ ਖੂਬਸੂਰਤ ਵਿਚਾਰ ਹੈ ਜਿਹੜੇ ਤੁਸੀਂ ਭੇਜੇ ਆ। ਅਤੇ ਉੱਧਰ ਆਪਣੇ ਚਲੀਏ ਜੀ, ਮੁਲਤਾਨੀ ਸਾਹਿਬ ਜੀ ਉਹਨਾਂ ਨੇ ਕਿਹਾ, ਪਰਮਾਤਮਾ ਆਪ ਜੀ ਨੂੰ ਚੰਗੀ ਸਿਹਤ ਅਤੇ ਪਰਿਵਾਰ ਵਿੱਚ ਸੁੱਖ ਅਤੇ ਢੇਰ ਸਾਰੀਆਂ ਖੁਸ਼ੀਆਂ ਦੇਵੇ। ਬਹੁਤ ਬਹੁਤ ਧੰਨਵਾਦ ਭਾਜੀ, ਥੈਂਕ ਯੂ ਵੈਰੀ ਮੱਚ। ਰੇਸ਼ਮ ਭਾਜੀ ਉਹਨਾਂ ਦਾ ਮੈਸੇਜ ਆਇਆ, ਕਹਿੰਦੇ ਗੁੱਡ ਮਾਰਨਿੰਗ, ਪਲੀਜ਼ ਗੈਟ ਰੈਡੀ ਫੋਰ ਏ ਡੇ ਡੈਟ ਵਿਲ ਓਵਰਫਲੋ ਵਿਦ ਬਲੈਸਿੰਗਸ ਐਜ ਯੂ ਕੰਟੀਨਿਊ ਟੂ ਵਰਕ ਇਨ ਹਿਜ਼ ਵੇ। ਬੈਸਟ ਆਫ ਟੂਡੇ ਟੂ ਯੂ, ਦੈਟ ਇਜ਼ ਮਾਈ ਪ੍ਰੇਅਰ। ਗੋਡ ਬਲੈਸ ਯੂ, ਤੁਹਾਨੂੰ ਸਾਰਿਆਂ ਨੂੰ ਗੋਡ ਬਲੈਸ ਯੂ। ਪਰਮਾਤਮਾ ਇਸ

ਕਿਆ ਬਾਤ ਹੈ ਜੀ, ਕਿਆ ਬਾਤ ਹੈ, ਬੜੀ ਖੂਬਸੂਰਤ ਗੀਤ, ਜਦੋਂ ਵੀ ਇਹ ਗੀਤ ਨੂੰ ਸੁਣ ਲਓ, ਐਵਰਗ੍ਰੀਨ ਹੈ ਜਿਹੜਾ ਇਹ ਗੀਤ ਹੈ। ਸੋ ਦੋਸਤੋ, ਇੱਕ ਜਿਹੜੀ ਪਹਿਲਾਂ ਮੈਂ ਇਹ ਖਬਰ, ਕੱਲ੍ਹ ਸੈਂਡਲਵੁੱਡ ਦੇ ਟੋਰਬਨ ਦੇ ਕੋਲ ਹੈ ਜਿਹੜੀ ਮੋਟਰਸਾਈਕਲ ਦੇ ਨਾਲ ਹੈ ਜਿਹੜੀ ਇੱਕ ਦੁਰਘਟਨਾ ਹੋਈ ਹੈ, ਜਿਹਦੇ ਵਿੱਚ ਜਿਹੜਾ ਮੋਟਰਸਾਈਕਲ ਸਵਾਰ ਹੈ ਜਿਹੜਾ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ, ਲਾਈਫ ਥਰੈਟਨਿੰਗ ਇੰਜਰੀਜ਼ ਦੇ ਨਾਲ ਉਸਨੂੰ ਹੋਸਪਿਟਲ ਦੇ ਵਿੱਚ ਐਡਮਿਟ ਕਰਾਇਆ ਗਿਆ। ਤੋ ਬਾਰ ਬਾਰ ਜਿਹੜੇ ਪੁਲਿਸ ਹੈ ਜਿਹੜੀ ਇਹ ਕਹਿ ਰਹੀ ਹੈ ਵੀ ਜਿੰਨੇ ਵੀ ਚਾਲਕ ਨੇ ਮੋਟਰਸਾਈਕਲ ਵਾਲੇ, ਉਹ ਸਪੀਡ ਲਿਮਿਟ ਦੇ ਵਿੱਚ ਚਲਾਉਣ, ਰਫ ਡਰਾਈਵਿੰਗ ਨਾ ਕਰਨ, ਅਤੇ ਉੱਥੇ ਹੀ ਜਿੰਨੇ ਵੀ ਗੱਡੀਆਂ ਚਲਾਉਣ ਵਾਲੇ ਹੈ ਉਹ ਮੋਟਰਸਾਈਕਲਸ ਵਾਲਿਆਂ ਨੂੰ ਆ ਜਿਹੜਾ ਐਪਰੋਪਰੀਏਟ ਜਿਹੜੀ ਹੈ ਜਗ੍ਹਾ ਦੇਣ, ਕਿਉਂਕਿ ਉਹਨਾਂ ਦਾ ਵੀ ਆ ਜਿਹੜਾ ਸੜਕ ਦੇ ਉੱਤੇ ਉਨਾ ਹੀ ਸਪੇਸ ਹੈ, ਉਨੀ ਹੀ ਉਹਨਾਂ ਦੀ ਆਜ਼ਾਦੀ ਹੈ ਜਿੰਨਾ ਇੱਕ ਗੱਡੀ ਚਲਾਉਣ ਵਾਲੇ। ਅਤੇ ਉੱਥੇ ਹੀ ਕੱਲ੍ਹ ਰਸ਼ੀਆ ਵੱਲੋਂ ਆ ਜਿਹੜਾ ਇੱਕ ਬਿਆਨ ਦਾਗਿਆ ਗਿਆ, ਅਤੇ ਉਹਨਾਂ ਨੇ ਕੈਨੇਡਾ ਨੂੰ ਕਿਹਾ ਵੀ ਇਹ ਭਾਈ ਲੜਾਕੂ ਹੈ, ਇਹ ਲੜਾਈ ਭੜਕਾਉਣ ਵਾਲਾ ਆ। ਸੋ ਬੜਾ ਇਹ ਹੈਰਾਨੀ ਹੁੰਦੀ ਹੈ ਵੀ ਕੈਨੇਡਾ ਇੱਕ ਬੜਾ ਪੀਸਫੁਲ ਕੰਟਰੀ ਹੈ, ਜਦੋਂ ਇੱਦਾਂ ਦਾ, ਰਸ਼ੀਆ ਇੱਕ ਬਹੁਤ ਵੱਡਾ ਮੁਲਕ ਹੈ, ਜਦੋਂ ਇੱਦਾਂ ਕੈਨੇਡਾ ਨੂੰ ਕਿਹਾ, ਕਿਹਾ ਕਾਹਤੋਂ ਹੈ? ਉਹ ਇਸ ਕਰਕੇ ਕਿਹਾ ਕਿਉਂਕਿ ਕੈਨੇਡਾ ਨੇ ਯੂਕਰੇਨ ਦੇ ਨਾਲ ਆ ਜਿਹੜਾ ਪਿਛਲੇ ਹਫ਼ਤੇ ਇੱਕ ਡੀਲ ਸਾਈਨ ਕੀਤੀ ਸੀ, ਜਿਹਦੇ ਵਿੱਚ ਕੈਨੇਡਾ ਦੇ ਵਿੱਚ ਬਣੇ ਹੋਏ ਜਿਹੜੇ ਡਰੋਨ ਹੈ ਉਹ ਯੂਕਰੇਨ ਅਤੇ ਰਸ਼ੀਆ ਦੇ ਵਿੱਚ ਜੋ ਯੁੱਧ ਚੱਲ ਰਿਹਾ ਉਹ ਯੂਕਰੇਨ ਉਹਨਾਂ ਦਾ ਉੱਥੇ ਫਰੰਟ ਲਾਈਨ ਦੇ ਉੱਤੇ ਇਸਤੇਮਾਲ ਕਰੇਗਾ। ਸੋ ਇਸ ਕਰਕੇ ਰਸ਼ੀਆ ਨੇ ਆ ਜਿਹੜਾ ਕੈਨੇਡਾ ਨੂੰ ਕਿਹਾ ਵੀ ਭਾਈ ਇਹ ਇੱਕ ਲੜਾਕੂ ਜਾਂ ਫਿਰ ਲੜਾਈ ਨੂੰ ਉਕਸਾਉਣ ਵਾਲੀ ਆ ਜਿਹੜੀ ਗੱਲ ਹੈ, ਇਹ ਦੇਸ਼ ਹੈ। ਸੋ ਇਹਦੇ 'ਤੇ ਆ ਜਿਹੜਾ ਉਹਨਾਂ ਨੇ ਆਪਣੀ ਆ ਜਿਹੜਾ ਇਹ ਬਿਆਨ ਦਾਗਿਆ। ਅਤੇ ਕੱਲ੍ਹ ਤੁਹਾਡੇ ਨਾਲ ਗੋਲਡੀ ਹਾਊ ਬ੍ਰਿਜ ਹੈ ਉਹਦੇ ਬਾਬਤ ਗੱਲ ਕੀਤੀ ਸੀ ਵੀ ਭਾਈ ਹਜੇ ਤੱਕ ਤਾਂ ਖੁੱਲ੍ਹਣਾ ਹੈ। ਸੋ ਰਿਬਨ ਕਟਾਈ ਵੀ ਹੈ ਜਿਹੜੀ ਸ਼ੁੱਕਰਵਾਰ ਨੂੰ ਹੋਣੀ ਹੈ, ਪਰ ਕਾਰਨੀ ਸਾਹਿਬ ਦਾ ਆ ਗਿਆ ਵੀ ਸ਼ਾਇਦ ਇਹ ਉਹਨੂੰ ਖੁੱਲ੍ਹਣ ਦੇ ਵਿੱਚ ਪਬਲਿਕ ਲਈ ਹੈ ਜਿਹੜਾ ਹਜੇ ਸਮਾਂ ਹੋਰ ਲੰਬਾ ਲੱਗ ਸਕਦਾ। ਸੋ ਉਹਨਾਂ ਨੇ ਕਿਹਾ, ਸੋ ਬੜੀ ਦੁਵਿਧਾ ਜਿਹੜੀ ਆ ਹਰ ਇੱਕ 'ਚ, ਜੇ ਅਮੈਰੀਕਾ ਨੂੰ ਲੈ ਕੇ ਜੇ ਕਰੀਏ ਨਾ, ਇੱਕ ਪਾਸੜ ਗੱਲ ਨਹੀਂ ਹੋ ਰਹੀ, ਸੋ ਦੁਵਿਧਾ ਜਿਹੜੀ ਆ ਦੋਨੇ ਪਾਸੇ ਚੱਲ ਰਹੀ ਹੈ ਜਦੋਂ ਤੱਕ ਟਰੰਪ ਸਾਹਿਬ ਨੇ ਉੱਥੇ ਤੱਕ, ਅਤੇ ਮੈਨੂੰ ਲੱਗਦਾ ਉਹਨਾਂ ਨੇ ਪੂਰੇ ਸੰਸਾਰ ਨੂੰ ਹੀ ਆ ਜਿਹੜਾ ਇਸ ਦੁਵਿਧਾ ਦੇ ਗੇਟ ਦੇ ਵਿੱਚ ਰੱਖਣਾ ਹੀ ਰੱਖਣਾ। ਚਲੋ, ਸੋ ਦੋਸਤੋ ਆਓ ਫਿਰ ਹੁਣ ਜਿਹੜਾ ਜਲਦੀ ਆਪਾਂ ਗੱਲਬਾਤ

ਜੋ ਆਪਾਂ ਕਿਹਾ ਵੀ ਅੱਜ ਕੁਛ ਕੁ ਜਿਹੜੀ ਆਪਾਂ ਸਿਹਤ ਦੇ ਬਾਬਤ ਹੈ ਜਿਹੜੀ ਗੱਲਬਾਤ ਕਰਾਂਗੇ। ਉਮੀਦ ਕਰਦਾ ਵੀ ਇਹ ਜਿਹੜਾ ਸੈਗਮੈਂਟ ਹੈ ਤੁਹਾਨੂੰ ਇਹ ਜਿਹੜਾ ਜਾਣਕਾਰੀ ਵੀ ਦੇਵੇਗਾ, ਤੁਹਾਨੂੰ ਇਹ ਜਿਹੜਾ ਇਨਫੋਰਮੇਸ਼ਨ ਵੀ ਦੇਵੇਗਾ ਅਤੇ ਕਿਹੜੀਆਂ ਕਿਹੜੀਆਂ ਪ੍ਰੀਕੋਸ਼ਨਸ ਲੈਣੀਆਂ ਉਹਦੇ ਬਾਬਤ ਵੀ ਆ ਜਿਹੜਾ ਇਹ ਸੈਗਮੈਂਟ ਹੈ ਜਿਹੜਾ ਤੁਹਾਨੂੰ ਜਾਣਕਾਰੀ ਦੇਵੇਗਾ। ਸੋ ਜਲਦ ਹੀ ਸਾਡੇ ਨਾਲ ਸਾਡੇ ਗੈਸਟ ਆ ਜਿਹੜੇ ਉਹ ਜੁੜਨਗੇ, ਜਿਹਦੇ 'ਤੇ ਆਪਾਂ ਜਿਹੜੀ ਆ ਇਸ ਦੇ ਉੱਤੇ ਗੱਲਬਾਤ ਕਰਾਂਗੇ। ਬਾਕੀ ਤੁਹਾਡੇ ਜਿਹੜੇ ਮੈਸੇਜਸ ਹੈ ਜਿਹੜੇ ਉਹ ਕੁਝ ਕੁ ਆ ਰਹੇ ਨੇ, ਇਹ ਮੈਸੇਜਸ ਹੈ ਜਿਹੜੇ ਕਿਸ ਨੂੰ ਲੈ ਕੇ ਆ ਰਹੇ ਨੇ। ਮੈਸੇਜ ਕਹਿ ਰਹੇ ਨੇ ਭਾਜੀ ਸੋਸ਼ਲ ਮੀਡੀਆ ਬੈਨ ਔਨ ਚਿਲਡਰਨ ਇਜ਼ ਏ ਗੁੱਡ ਥਿੰਗ। ਓਕੇ, ਸੋ ਇਹ ਆ ਜਿਹੜਾ ਇਹ 42-45 ਵਾਲਿਆਂ ਨੇ ਕਿਹਾ ਵੀ ਇਹ ਜਿਹੜਾ ਬੈਨ ਆ ਜਿਹੜਾ ਇਹ ਲੱਗਣਾ ਚਾਹੀਦਾ ਆ। ਸੋ ਚਲੋ ਇਹ ਸਮੇਂ ਦੀ ਲੋੜ ਹੈ ਦੋਸਤੋ, ਇਹ ਬੈਨ ਮੈਂ ਕਹਿੰਦਾ ਇੱਕ ਤਾਂ ਇਹ ਹੋ ਗਿਆ, ਇੱਕ ਸਕਰੀਨ ਟਾਈਮ ਵਾਲਾ ਬੈਨ ਵੀ ਚਾਹੀਦਾ ਸਾਡੇ ਸਾਰਿਆਂ 'ਤੇ ਵੀ। ਅਸੀਂ ਦੇਖੀਏ, ਤੁਸੀਂ ਦੇਖਿਓ ਪਾਰਕਾਂ ਦੇ ਵਿੱਚ ਜੇ ਘੁੰਮਦੇ ਪਏ ਹੋ, ਆਲੇ ਦੁਆਲੇ ਕਾਦਰ ਨੂੰ ਨਹੀਂ ਮਾਣਿਆ ਜਾਂਦਾ, ਆਪਾਂ ਫੋਨਾਂ ਦੇ ਵਿੱਚ ਡੁੱਬੇ ਹੁੰਦੇ ਹੈ। ਹਾਂਜੀ, ਜੇ ਕਪਲ ਹੈ, ਹਸਬੈਂਡ ਆਪਣੇ ਫੋਨ 'ਚ, ਵਾਈਫ ਆਪਣੇ ਫੋਨ 'ਚ ਡੁੱਬੇ ਹੋਏ ਨੇ। ਸੋ ਮਤਲਬ ਫੋਨਾਂ ਨੇ ਆ ਜਿਹੜਾ ਭਾਵੇਂ ਰਿਸ਼ਤੇ ਬੜੇ ਕੋਲ ਨੇ ਪਰ ਦੂਰੀਆਂ ਉਹਨਾਂ ਦੇ ਵਿੱਚ ਆ ਜਿਹੜੀ ਉਹ ਵਧਾ ਦਿੱਤੀਆਂ ਨੇ। ਸੋ ਬਹੁਤ ਕੁਛ ਹੈ ਜਿਹੜਾ ਸਮੇਂ ਦੇ ਨਾਲ ਹੋ ਰਿਹਾ, ਕੋਈ ਨਾ, ਕਿਉਂਕਿ AI ਵੀ ਆ ਰਹੀ ਹੈ। ਸੋ ਉਸਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਹਿਸਾਬ ਦੇ ਨਾਲ ਪਰਿਵਰਤਨ ਲਿਆਉਣਾ ਆ, ਉਹ ਜੋ ਅਸੀਂ ਇਮੈਜਿਨ ਨਹੀਂ ਕਰ ਸਕਦੇ, ਉਹ ਵੀ ਆ ਜਿਹੜਾ ਬੜੀ ਇੱਕ ਆਉਣ ਵਾਲੇ ਸਾਲਾਂ ਦੇ ਵਿੱਚ ਅਸੀਂ ਉਹ ਚੀਜ਼ ਨੂੰ ਆ ਜਿਹੜਾ ਦੇਖਾਂਗੇ। ਸੋ ਆਓ ਫਿਰ ਹੁਣ ਜਿਹੜਾ ਉਹ ਸੈਗਮੈਂਟ ਹੈ ਜਿਹੜਾ ਆਪਾਂ ਸਟਾਰਟ ਕਰਦੇ ਹਾਂ।

0: ਜੀ ਹਾਂ ਦੋਸਤੋ, ਵੈਰੀ ਗੁੱਡ ਮਾਰਨਿੰਗ ਅਗੇਨ। ਸੋ ਆਓ ਫਿਰ ਜਿਹੜਾ ਇੱਕ ਸੈਗਮੈਂਟ ਹੈ ਜਿਹੜਾ ਅਸੀਂ ਸਟਾਰਟ ਕਰਨ ਜਾ ਰਹੇ ਹਾਂ। ਸੋ ਇਸ ਸੈਗਮੈਂਟ ਦੇ ਵਿੱਚ ਜਿੱਦਾਂ ਅਸੀਂ ਤੁਹਾਡੇ ਨਾਲ ਪਹਿਲਾਂ ਵੀ ਦੱਸਿਆ, ਤੁਹਾਡੇ ਡੈਂਟਲ ਬਾਬਤ ਹੈ ਜਿਹੜੀ ਆਪਾਂ ਗੱਲਬਾਤ ਕਰਿਆ ਕਰਾਂਗੇ, ਤੁਹਾਨੂੰ ਜਾਣਕਾਰੀ ਦਿਆ ਕਰਾਂਗੇ। ਸੋ ਅਸੀਂ ਮਾਣ ਮਹਿਸੂਸ ਕਰਦੇ ਹਾਂ, ਸਾਡੇ ਨਾਲ ਬਲਬੀਰ ਸੋਹੀ ਜੀ, ਇੱਕ ਜਾਣਿਆ ਪਹਿਚਾਣਿਆ ਕਮਿਊਨਿਟੀ ਦੇ ਵਿੱਚ ਇਹ ਨਾਮ ਹੈ, ਉਹ ਸਾਡੇ ਨਾਲ ਜੁੜਿਆ ਕਰਨਗੇ ਅਤੇ ਕਰੰਟ ਅਫੇਅਰਸ ਦੇ ਉੱਤੇ ਵੀ ਗੱਲਬਾਤ ਆਪਾਂ ਕਰਿਆ ਕਰਾਂਗੇ ਅਤੇ ਨਾਲ ਦੀ ਨਾਲ ਤੁਹਾਨੂੰ ਡੈਂਟਲ ਬਾਬਤ ਹੈ ਜਿਹੜੀਆਂ ਕੀ ਸਾਵਧਾਨੀਆਂ ਰੱਖਣੀਆਂ ਪੈਂਦੀਆਂ ਅਤੇ ਕੀ ਤੁਹਾਡੇ ਜਿਹੜੇ ਜਾਂ ਸਰਕਾਰੀ ਪਲੈਨਸ ਚੱਲਦੇ ਨੇ ਉਹਨਾਂ ਬਾਬਤ ਤੁਹਾਨੂੰ ਜਾਣਕਾਰੀ ਦਿਆ ਕਰਨਗੇ। ਸੋ 2018 ਦੇ ਵਿੱਚ ਬ੍ਰੈਂਪਟਨ ਦੇ ਵਾਰਡ 9-10 ਤੋਂ ਪੀਰ ਡਿਸਟ੍ਰਿਕਟ ਸਕੂਲ ਬੋਰਡ ਦੇ ਇਹ ਟਰੱਸੀ ਵੀ ਚੁਣੇ ਗਏ ਸੀਗੇ ਅਤੇ ਆਪਣੇ ਉਸ ਟੈਨਿਊਰ ਦੇ ਵਿੱਚ ਇਹਨਾਂ ਨੇ ਵਿਦਿਆਰਥੀ, ਮਾਪਿਆਂ ਅਤੇ ਅਧਿਆਪਕਾਂ ਦੇ ਨਾਲ ਜੁੜੇ ਕਈ ਚਿੰਤਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਦੇ ਨਾਲ ਹੈ ਜਿਹੜਾ ਉਠਾਉਂਦੇ ਰਹੇ ਨੇ। ਸੋ ਉਸ ਤੋਂ ਇਲਾਵਾ ਇਹਨਾਂ ਨੇ ਸਮਾਈਲ ਔਨ ਵੀਲਸ ਰਾਹੀਂ ਮੋਬਾਈਲ ਡੈਂਟਲ ਹਾਈਜੀਨ ਤਹਿਤ ਵੀ ਸੇਵਾਵਾਂ ਜਿਹੜੀਆਂ ਪ੍ਰੋਵਾਈਡ ਕੀਤੀਆਂ। ਸੋ ਅੱਜ ਅਸੀਂ ਬੜੇ ਮਾਣ ਨਾਲ ਉਹਨਾਂ ਦੇ ਨਾਲ ਗੱਲ ਕਰ ਰਹੇ ਹਾਂ। ਸੋ ਉਹਨਾਂ ਦੇ ਨਾਲ ਆਪਾਂ ਗੱਲ ਕਰਾਂਗੇ, ਪਹਿਲਾਂ ਆਓ ਉਹਨਾਂ ਨੂੰ ਵੈਲਕਮ ਕਰਦੇ ਹਾਂ। ਬਲਵੀਰ ਜੀ, ਵੈਲਕਮ, ਗੁੱਡ ਮਾਰਨਿੰਗ ਟੂ ਦਾ ਸ਼ੋਅ ਜੀ।
1: ਥੈਂਕ ਯੂ ਜੀ, ਤੇ ਸਾਰੇ ਸੁਣ ਰਹੇ ਸਾਡੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ ਬਲਵੀਰ ਜੀ। ਬਲਵੀਰ ਜੀ, ਇਸ ਤੋਂ ਪਹਿਲਾਂ ਆਪਾਂ ਸਟਾਰਟ ਕਰੀਏ ਥੋੜਾ ਜਿਹਾ ਤੁਹਾਡੇ ਬਾਬਤ ਹੈ ਜਿਹੜਾ ਇੰਟਰੋਡਕਸ਼ਨ, ਕਿਉਂਕਿ 9-10 ਵਾਲੇ ਵਾਰਡ ਉਹ ਤਾਂ ਤੁਹਾਨੂੰ ਜਾਣਦੇ ਹੋਣਗੇ, ਕਈ ਵਾਰ ਹੈ ਜਿਹੜੇ ਬਹੁਤ ਦੂਰੋਂ ਦੂਰੋਂ ਵੀ ਸਾਨੂੰ ਸੁਣ ਰਹੇ ਹੈ। ਤੁਸੀਂ ਡਰੈਗਨ ਡੈਨ CBC ਸ਼ੋਅ ਦੇ ਵਿੱਚ ਵੀ ਰਹੇ ਹੋ ਅਤੇ ਤੁਸੀਂ ਪਹਿਲੇ ਇਕਲੌਤੇ ਇਹੋ ਜਿਹੇ ਹੋ ਜਿਹਨਾਂ ਨੇ ਮੋਬਾਈਲ ਡੈਂਟਲ ਹਾਈਜੀਨ ਹੈ ਜਿਹੜਾ ਇਹ ਸਟਾਰਟ ਕੀਤਾ ਸੀਗਾ। ਥੋੜ੍ਹਾ ਜਿਹਾ ਆਪਣੀ ਜਰਨੀ ਬਾਰੇ ਦੱਸਿਓ, ਜਦੋਂ ਇੱਕ ਟ੍ਰੈਡੀਸ਼ਨਲ ਸਟੋਰ ਹੈ ਜਿਹੜਾ ਜਾਂ ਫਿਰ ਇੱਕ ਡੈਂਟਲ ਵਾਸਤੇ ਜਿਹੜਾ ਆਪਾਂ ਜਾਂਦੇ ਹਾਂ, ਹੈ ਨਾ ਜੀ, ਪਰ ਤੁਸੀਂ ਇਹ ਜਿਹੜਾ ਇਹ ਮੋਬਾਈਲ ਸ਼ੁਰੂ ਕੀਤਾ ਸੀਗਾ, ਕਿੱਦਾਂ ਤੁਹਾਡੇ ਇਹ ਮਨ ਦੇ ਵਿੱਚ ਵਿਚਾਰ ਆਇਆ ਸੀ ਜੀ?
1: ਜੀ, ਸੋ ਜਿਹੜਾ ਸਮਾਰਟ ਫੋਨ ਵੀਲਸ ਹੈ, ਮੈਂ ਉਹ 2013 ਦੇ ਵਿੱਚ ਸ਼ੁਰੂ ਕੀਤਾ। ਉਸ ਤੋਂ ਪਹਿਲਾਂ ਮੈਂ ਜਿਹੜਾ ਮੋਬਾਈਲ ਹੀ ਕਰਦੀ ਸੀਗੀ, ਲੇਕਿਨ ਉਹ ਜਿਸ ਤਰ੍ਹਾਂ ਕਿਸੇ ਦੇ ਘਰ ਦੇ ਅੰਦਰ ਜਾਣਾ ਸਮਾਨ ਲੈ ਕੇ, ਉਸ ਤਰ੍ਹਾਂ ਤੁਸੀਂ ਪੂਰਾ ਆਪਣਾ ਸਾਰਾ ਮਸ਼ੀਨਾਂ ਵਗੈਰਾ ਲੈ ਕੇ ਘਰ ਦੇ ਵਿੱਚ ਜਾਂਦੇ ਸੀਗੇ। ਸੋ ਇਹਦੇ ਵਿੱਚ ਇਹ ਸੀਗਾ ਕਿ ਈਵਨ ਜਦੋਂ ਮੈਂ ਸ਼ੁਰੂ ਕੀਤਾ, ਮੇਰੇ ਬੱਚੇ ਛੋਟੇ ਸੀਗੇ ਕਿ ਕਈ ਵਾਰੀ ਤੁਹਾਡੇ ਕੋਲ ਟਾਈਮ ਨਹੀਂ ਹੁੰਦਾ ਜਾਂ ਤੁਹਾਡੇ ਕੋਲ ਤੁਸੀਂ ਫੈਮਿਲੀ ਦੇ ਵਿੱਚ ਹੈਗੇ ਹੋ, ਬੱਚਿਆਂ ਨੂੰ ਲੈ ਕੇ ਜਾਂਦੇ ਹੋ ਤੇ ਉੱਥੇ ਕਾਫੀ ਟਾਈਮ ਤੁਹਾਡਾ ਵੇਸਟ ਹੁੰਦਾ ਹੈਗਾ। ਇੱਕ ਤੋਂ ਬਾਅਦ ਤੁਹਾਡੀ ਇੱਕ ਵਾਰੀ ਆਉਂਦੀ ਹੈ, ਤੁਸੀਂ ਵੇਟ ਕਰਦੇ ਹੈਗੇ ਹੋ, ਪਲੱਸ ਫਿਰ ਜਿਹੜੇ ਆਪਣੇ ਸੀਨੀਅਰਸ ਹੈਗੇ ਨੇ, ਕੋਈ ਬੈੱਡ ਤੇ ਹੈਗਾ ਜਿਹੜਾ ਨਹੀਂ ਜਾ ਸਕਦਾ, ਜਾਂ ਬੱਚੇ ਨੇ ਜਿਹੜੇ ਉਹ ਸਪੈਸ਼ਲ ਨੀਡ ਵਾਲੇ ਹੈਗੇ ਨੇ ਜਿਹੜੇ ਨਹੀਂ ਜਾ ਸਕਦੇ ਹੈਗੇ। ਸੋ ਇਸ ਤਰ੍ਹਾਂ ਮੇਰੇ ਮਨ ਦੇ ਵਿੱਚ ਆਇਆ ਸੀਗੇ ਕਿ ਉਹ ਏਦਾਂ ਦੀ ਸਰਵਿਸ ਹੋਣੀ ਚਾਹੀਦੀ ਹੈਗੀ ਹੈ ਜਿਹੜਾ ਤੁਸੀਂ ਘਰੇ ਜਾ ਕੇ ਵੀ ਕਰ ਸਕਦੇ ਹੋ, ਸਪੈਸ਼ਲੀ ਵਲਨਰੇਬਲ ਕਮਿਊਨਿਟੀ ਸੈਕਟਰ ਦੇ ਵਿੱਚ ਜਿਹੜੇ ਲੋਕੀ ਨਹੀਂ ਜਾ ਸਕਦੇ ਹੈਗੇ, ਜਾਂ ਜਿਹੜੇ ਬਹੁਤ ਜ਼ਿਆਦਾ ਬਿਜ਼ੀ ਹੈਗੇ ਨੇ। ਕਈ ਵਾਰੀ ਸਾਡੇ ਕਈ ਭੈਣ ਭਰਾ ਹੈਗੇ ਨੇ ਜਿਹੜੇ 12-12 ਘੰਟੇ ਦੀ ਸ਼ਿਫਟ ਕਰਦੇ ਹੈਗੇ ਨੇ, ਉਹਨਾਂ ਕੋਲ ਸਮਾਂ ਨਹੀਂ ਹੁੰਦਾ, ਜਾਂ ਕਈ ਵਾਰੀ ਕੀ ਹੁੰਦਾ ਕਿ ਅਪੁਆਇੰਟਮੈਂਟ ਨਹੀਂ ਮਿਲਦੀ। ਕੋਈ ਮੇਰੇ ਵੀਰ ਨੇ ਜਿਹੜੇ ਉਹ ਟਰੱਕਿੰਗ ਇੰਡਸਟਰੀ ਦੇ ਵਿੱਚ ਹੈਗੇ ਨੇ, ਉਹਨਾਂ ਨੂੰ ਇਹ ਐਗਜੈਕਟ ਨਹੀਂ ਪਤਾ ਹੁੰਦਾ ਕਿੰਨੇ ਵਜੇ ਅਸੀਂ ਪਹੁੰਚਣਾ ਹੈਗਾ ਤੇ ਫਿਰ ਵਾਪਸ ਉਹਨਾਂ ਨੇ ਜਾਣਾ ਹੁੰਦਾ। ਸੋ ਦੇਰ ਆਰ ਸੋ ਮੈਨੀ ਡਿਫਰੈਂਟ ਪੀਪਲ, ਇਹਨਾਂ ਦੀਆਂ ਡਿਫਰੈਂਟ ਡਿਫਰੈਂਟ ਨੀਡਸ ਹੈਗੀਆਂ ਨੇ। ਸੋ ਉਹਦੇ ਵਿੱਚ ਕੀ ਹੈ, ਜਿਹੜਾ ਇਹ ਓਰਲ ਹੈਲਥ ਹੈਗੀ ਹੈ ਬੜੀ ਇੰਪੋਰਟੈਂਟ ਹੈ, ਤੇ ਮੈਨੂੰ ਲੱਗਦਾ ਸੀਗਾ ਕਿ ਥੋੜਾ ਜਿਹਾ ਇਹਨੂੰ ਸੌਖਿਆ ਕੀਤਾ ਜਾਵੇ ਕਿ ਲੋਕਾਂ ਤੱਕ ਪਹੁੰਚਿਆ ਜਾਵੇ। ਸੋ ਆਈ ਵਾਜ਼ ਦਾ ਫਸਟ ਵਨ ਇਨ ਨੌਰਥ ਅਮੈਰੀਕਾ ਜਿਹਨੇ ਇਹ ਇੱਕ ਸਪਲੈਂਡਰ ਗੱਡੀ ਦੇ ਅੰਦਰ ਇਹ ਇੱਕ ਡੈਂਟਲ ਹਾਈਜੀਨ ਕਲੀਨਿਕ ਹੈ ਜਿਹੜਾ ਉਹ ਸ਼ੁਰੂ ਕੀਤਾ। ਸੋ ਕਾਫੀ ਸਾਲ ਹੋ ਗਏ ਨੇ, ਲੇਕਿਨ ਆਈ ਐਮ ਜਸਟ ਪ੍ਰਾਊਡ ਟੂ ਸੇ ਕਿ ਕਮਿਊਨਿਟੀ ਨੇ ਬੜਾ ਸਾਥ ਦਿੱਤਾ ਹੈਗਾ, ਦੈਟਸ ਵਾਈ ਇਟ ਵਾਸ ਸਕਸੈਸਫੁਲ ਐਂਡ ਆਈ ਐਮ ਸਟਿਲ ਡੂਇੰਗ ਇਟ ਫਰੋਮ ਲਾਈਕ ਮੋਰ ਦੈਨ 10 ਇਅਰਸ ਜੀ।
0: ਕੀ ਬਾਤ ਹੈ ਜੀ। ਸੋ ਬਲਵੀਰ ਜੀ, ਉਹਨਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਪ੍ਰਾਪਤੀਆਂ ਨੇ ਜੀ, ਇਹ ਪ੍ਰੋਫੈਸਰ ਦੇ ਤੌਰ ਤੇ ਬੱਚਿਆਂ ਨੂੰ ਪੜ੍ਹਾ ਵੀ ਰਹੇ ਨੇ, ਸੋ ਇਸ ਫੀਲਡ ਦੇ ਵਿੱਚ ਸੋ ਕਾਫੀ ਕੁਛ ਹੈ ਜਿਹੜਾ ਇਹਨਾਂ ਤੋਂ ਹੈ ਜਿਹੜਾ ਮੈਨੂੰ ਜਦੋਂ ਜਾਣਨ ਲਈ ਮਿਲਿਆ ਤੇ ਮੈਂ ਆਪ ਹੈਰਾਨ ਸੀਗਾ। ਮੈਂ ਕਿਹਾ ਜੀ ਤੁਹਾਡੀਆਂ ਇਹ ਪ੍ਰਾਪਤੀਆਂ ਤਾਂ ਸਾਡੀ ਕਮਿਊਨਿਟੀ ਦੇ ਵਿੱਚ ਜ਼ਿਆਦਾਤਰ ਪਤਾ ਹੀ ਨਹੀਂ ਹੈ। ਸੋ ਉਹ ਵੀ ਅੱਗੇ ਚੱਲ ਕੇ ਜ਼ਰੂਰ ਇਹਨਾਂ ਦੇ ਨਾਲ ਆਪਾਂ ਜ਼ਰੂਰ ਆਉਂਦੇ ਸਮੇਂ ਦੇ ਵਿੱਚ ਗੱਲਬਾਤ ਕਰਦੇ ਰਹਾਂਗੇ। ਬਲਵੀਰ ਜੀ, ਥੋੜ੍ਹਾ ਜਿਹਾ ਅਸੀਂ ਦੰਦਾਂ ਬਾਬਤ ਇੱਕ ਇਹ ਸਵਾਲ ਹੁੰਦਾ ਵੀ ਕਿੰਨੀ ਵਾਰ ਜਿਹੜੇ ਸਾਨੂੰ ਦੰਦ ਹੈ ਜਿਹੜੇ ਉਹ ਸਾਫ਼ ਕਰਨੇ ਚਾਹੀਦੇ ਨੇ ਇੱਕ ਦਿਨ ਦੇ ਵਿੱਚ, ਜਾਂ ਫਿਰ ਕਿਹੜਾ ਟੂਥਪੇਸਟ, ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦੀ ਆਪਾਂ ਉੱਦਾਂ ਵੀ ਗੱਲ ਕਰਦੇ ਹਾਂ, ਬਹੁਤ ਕੁਛ ਹੈ ਜਿਹੜਾ ਦਿੱਤਾ, ਕੋਈ ਕਹਿੰਦਾ ਵੀ ਆਹ ਸੋਸ਼ਲ ਮੀਡੀਆ, ਕੋਈ ਕਹਿੰਦਾ ਇਹਦੇ ਵਿੱਚ ਲੂਣ ਜ਼ਿਆਦਾ ਆ। ਸੋ ਤੁਹਾਡੇ ਹਿਸਾਬ ਦੇ ਨਾਲ ਤੁਸੀਂ ਐਕਸਪਰਟ ਹੋ, ਕੀ ਐਡਵਾਈਸ ਹੈ ਜਿਹੜੀ ਉਹ ਲਿਸਨਰਸ ਨੂੰ ਦੇਣਾ ਚਾਹੁੰਦੇ ਹੋ?
1: ਸਭ ਤੋਂ ਵੱਡੀ ਐਡਵਾਈਸ ਤਾਂ ਮੇਰੀ ਇਹ ਹੈਗੀ ਹੈ ਕਿ ਜਿਹੜੀ ਓਰਲ ਹੈਲਥ ਹੈ, ਇਟਸ ਵੈਰੀ ਵੈਲ ਕਨੈਕਟਡ ਟੂ ਓਵਰਆਲ ਹੈਲਥ। ਆਪਾਂ ਕਈ ਵਾਰੀ ਗੱਲ ਕਰਦੇ ਹੈਗੇ ਹਾਂ ਕਿ ਜਦੋਂ ਸਾਡੇ ਲਿਪਸ ਬੰਦ ਹੋ ਜਾਂਦੇ ਨੇ ਜਾਂ ਸਾਡੇ ਮੂੰਹ ਦੇ ਵਿੱਚ ਅੰਦਰ ਕੀ ਚੱਲ ਰਿਹਾ ਬੜਾ ਕਿਸੇ ਨੂੰ ਦਿਖਣਾ ਹੈਗਾ, ਇਹਦੇ ਨਾਲ ਕੋਈ ਖਾਸ ਫਰਕ ਨਹੀਂ ਪੈਂਦਾ। ਈਵਨ ਜਦੋਂ ਅਸੀਂ ਮੈਂ ਕਰਦੀ ਹਾਂ ਜਾਂ ਕਿਸੇ ਦੀ ਮੈਡੀਕਲ ਹਿਸਟਰੀ ਦੀ ਗੱਲ ਕਰਦੇ ਹਾਂ, ਅਗਲੇ ਨੂੰ ਪੁੱਛਦੇ ਹਾਂ ਕਿ ਤੇਰੀ ਕਦੇ ਕੋਈ ਸਰਜਰੀ ਹੋਈ ਹੈ, ਤੁਹਾਨੂੰ ਬਲੱਡ ਪ੍ਰੈਸ਼ਰ ਹੈ ਜਾਂ ਤੁਹਾਨੂੰ ਡਾਇਬਟੀਜ਼ ਹੈ ਜਾਂ ਡਿਮੈਂਸ਼ੀਆ ਹੈ, ਕੋਈ ਵੀ ਪ੍ਰੋਬਲਮ ਹੈਗੀ ਹੈ, ਤੇ ਉਹਨਾਂ ਨੂੰ ਲੱਗਦਾ ਕਿ ਇਹਦੇ ਨਾਲ ਦੰਦ ਸਾਫ਼ ਕਰਾਉਣੇ ਆ ਜਾਂ ਅਸੀਂ ਦੰਦ ਕਢਾਉਣਾ ਹੈਗਾ, ਇਹਦੇ ਨਾਲ ਇਹ ਸਾਰਾ ਕੁਛ ਕਿਉਂ ਪੁੱਛ ਰਹੇ ਨੇ, ਇਹਨਾਂ ਚੀਜ਼ਾਂ ਦਾ ਕੀ ਇਹਨਾਂ ਦੇ ਨਾਲ ਲੈਣ ਦੇਣ ਹੈਗਾ। ਸੋ ਤੁਹਾਡੀ ਹਾਰਮੋਨਲ ਹੈਲਥ, ਜਿੱਦਾਂ ਕੋਈ ਵੀ ਤੁਹਾਨੂੰ ਸਟ੍ਰੈਸ ਹੁੰਦਾ ਜਾਂ ਕੋਈ ਤੁਹਾਡੇ ਹਾਰਮੋਨਸ ਦੇ ਵਿੱਚ ਕੋਈ ਚੇਂਜ ਆਉਂਦੀ ਹੈਗੀ ਆ, ਡਾਇਬਟੀਜ਼ ਵੀ ਇੱਕ ਹਾਰਮੋਨਲ ਬਿਮਾਰੀ ਹੈਗੀ ਹੈ, ਸੋ ਕੋਈ ਵੀ ਪ੍ਰੋਬਲਮ ਆਉਂਦੀ ਹੈ ਤੇ ਸਭ ਤੋਂ ਪਹਿਲਾਂ ਤੁਹਾਡੇ ਦੰਦਾਂ ਦੇ ਉੱਤੇ ਪਤਾ ਲੱਗ ਜਾਂਦਾ ਹੈਗਾ। ਸੋ ਇੱਥੋਂ ਤੱਕ ਕਿ ਜੇ ਤੁਹਾਨੂੰ ਹਲੇ ਡਾਕਟਰ ਨੇ ਕਿਹਾ ਨਹੀਂ ਹੁੰਦਾ ਕਿ ਤੁਹਾਨੂੰ ਡਾਇਬਟੀਜ਼ ਹੈਗੀ ਹੈ, ਤੇ ਦੰਦ ਜੇ ਦੰਦਾਂ ਦੇ ਡਾਕਟਰ ਨੇ ਤੁਹਾਨੂੰ ਦੱਸ ਸਕਦੇ ਹੈਗੇ ਨੇ ਕਿ ਤੁਹਾਨੂੰ ਡਾਇਬਟੀਜ਼ ਹੋਏਗੀ, ਬਿਕਾਜ਼ ਜਿਹੜੋ ਦੇਖੋ ਮਾੜਾ ਜਿਹਾ ਵੀ ਬਰੱਸ਼ ਤੁਹਾਡੇ ਦੰਦਾਂ ਦੇ ਉੱਤੇ ਲੱਗੇ ਜਾਂ ਵਸੂੜਿਆਂ ਤੇ ਲੱਗੇ, ਨਾਲ ਦੀ ਨਾਲ ਬਲੱਡ ਨਿਕਲ ਆਉਂਦਾ ਹੈਗਾ। ਸੋ ਇਹਦਾ ਕੀ ਮਤਲਬ ਹੈ ਕਿ ਜਿਹੜਾ ਬਲੱਡ ਹੈ ਉਹ ਬਹੁਤ ਹੀ ਉੱਪਰਲੀ ਜਿਹੜੀ ਅੱਜ ਦਾ ਸਕਿਨ ਉੱਥੇ ਨਹੀਂ ਹੁੰਦੀ, ਤੇ ਸਕਿਨ ਜਿਹੜੀ ਮਸੂੜਿਆਂ ਦੀ ਜਿਹੜੀ ਸਕਿਨ ਹੈਗੀ ਆ ਉਹ ਬਹੁਤ ਹੀ ਪਤਲੀ ਹੁੰਦੀ ਹੈ। ਸੋ ਇਸੇ ਤਰ੍ਹਾਂ ਜਦੋਂ ਅਸੀਂ ਕਈ ਵਾਰੀ ਇਹ ਵੀ ਗੱਲ ਕਰਦੇ ਹਾਂ ਕਿ ਕੋਈ ਹਾਰਟ ਅਟੈਕ ਹੋਣ ਲੱਗਿਆ ਹੈਗਾ ਜਾਂ ਕੋਈ ਦਵਾਈ ਹੈਗੀ ਆ, ਉਹਨੂੰ ਜੀਭ ਦੇ ਥੱਲੇ ਰੱਖ ਲਓ ਜੀ, ਕਿਉਂਕਿ ਉਹ ਤੁਹਾਡੀ ਬੋਡੀ ਦੇ ਵਿੱਚ ਤੁਹਾਡੇ ਬਲੱਡ ਦੇ ਵਿੱਚ ਬਹੁਤ ਛੇਤੀ ਚਲੀ ਜਾਏਗੀ। ਸੋ ਤੁਹਾਡਾ ਬਲੱਡ ਹੈ ਜਿਹੜਾ ਉਹ ਬੜਾ ਹੀ ਉੱਪਰ ਫਲੋ ਕਰਦਾ ਹੈਗਾ, ਸੋ ਉਹਦੇ ਨਾਲ ਜਦੋਂ ਵੀ ਕੋਈ ਬਲੱਡ ਦੇ ਵਿੱਚ ਕੋਈ ਹਾਰਮੋਨਲ ਕੋਈ ਐਨਜ਼ਾਈਮਸ ਜ਼ਿਆਦਾ ਹੁੰਦੇ ਨੇ ਜਾਂ ਕੋਈ ਹਾਰਮੋਨਲ ਹੈਲਥ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤੇ ਉਹ ਮਸੂੜਿਆਂ ਦੇ ਉੱਤੇ ਉਹਦਾ ਪਹਿਲਾ ਅਸਰ ਹੁੰਦਾ। ਦਵਾਈਆਂ ਦੇ ਸਾਈਡ ਇਫੈਕਟ ਨੇ ਜਿਹੜੇ ਉਹ ਮੂੰਹ ਦੇ ਵਿੱਚ ਮਸੂੜਿਆਂ ਦੇ ਵਿੱਚ ਸਭ ਤੋਂ ਪਹਿਲਾਂ ਪਤਾ ਲੱਗਦੇ ਹੈਗੇ ਨੇ। ਸੋ ਮੁੱਖ ਦੀ ਗੱਲ ਮੈਂ ਇਹ ਕਹਾਂਗੀ ਕਿ ਜਿਹੜੀ ਓਰਲ ਹੈਲਥ ਹੈਗੀ ਹੈ ਉਹ ਤੁਹਾਡੀ ਓਵਰਆਲ ਹੈਲਥ ਦੇ ਨਾਲ ਬਹੁਤ ਹੀ ਸਿੱਧੀ ਤਰ੍ਹਾਂ ਦੇ ਨਾਲ ਕਨੈਕਟਡ ਹੈਗੀ ਆ। 65 ਪਲੱਸ ਬਿਮਾਰੀਆਂ ਨੇ ਜਿਹੜੀਆਂ ਉਹ ਦੰਦਾਂ ਦੇ ਨਾਲ ਸਿੱਧੇ ਜਾਂ ਅਸਿੱਧੇ ਤੌਰ ਤੇ ਕਨੈਕਟਡ ਹੈਗੀਆਂ ਨੇ। ਹਾਰਟ ਅਟੈਕਸ ਨੇ ਜਿਹੜੇ ਜਾਂ ਜਿੱਦਾਂ ਮੈਂ ਪਹਿਲਾਂ ਕਿਹਾ ਹੈਗਾ ਕਿ ਕਿਸੇ ਨੂੰ ਡਾਇਬਟੀਜ਼ ਹੈਗੀ ਹੈ, ਉਹ ਡਿਮੈਂਸ਼ੀਆ ਹੈਗਾ, ਅਲਜ਼ਾਈਮਰਸ ਹੈਗਾ, ਬ੍ਰੇਨ ਦੇ ਵਿੱਚ ਵੀ ਦੰਦਾਂ ਵਾਲੇ ਜਿਹੜੇ ਬੈਕਟੀਰੀਆ ਨੇ ਉਹ ਪਾਏ ਗਏ ਨੇ, ਹਾਰਟ ਦੇ ਵਿੱਚ ਬਲੋਕੇਜ ਹੋਈ ਹੈ ਤਾਂ ਉੱਥੇ ਵੀ ਦੰਦਾਂ ਵਾਲੇ ਬੈਕਟੀਰੀਆ ਪਾਏ ਗਏ ਨੇ। ਸੋ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਦੰਦਾਂ ਦੇ ਨਾਲ ਕਨੈਕਟਡ ਹੈਗੀਆਂ ਨੇ, ਤੇ ਬਹੁਤ ਜ਼ਰੂਰੀ ਹੈ ਕਿ ਅਸੀਂ ਇਸ ਚੀਜ਼ ਨੂੰ ਅੰਡਰਸਟੈਂਡ ਕਰੀਏ, ਇਸ ਚੀਜ਼ ਨੂੰ ਸਮਝੀਏ ਕਿ ਕਿਸ ਤਰ੍ਹਾਂ ਅਸੀਂ ਇੱਕ ਹੈਲਦੀ ਲਾਈਫ ਹੈ ਜਿਹੜੀ ਉਹ ਜੀ ਸਕਦੇ ਹੈਗੇ ਆ। ਅਸੀਂ ਆਮ ਹੀ ਕਹਿੰਦੇ ਹਾਂ ਕਿ ਜਿਹੜਾ ਮੂੰਹ ਹੈਗਾ ਉਹਦੇ ਥਰੂ ਸਾਡੀ ਬੋਡੀ ਦੇ ਵਿੱਚ ਸਾਰਾ ਕੁਛ ਜਾਂਦਾ ਹੈਗਾ। ਸੋ ਮੂੰਹ ਤੁਹਾਡੀ ਐਂਟਰੈਂਸ ਹੈਗੀ ਹੈ, ਮੂੰਹ ਤੁਹਾਡੀ ਬੋਡੀ ਦਾ ਮੰਦਰ ਹੈਗਾ, ਮੈਂ ਇਹ ਕਹਾਂਗੀ। ਸੋ ਇਹਦਾ ਧਿਆਨ ਰੱਖਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ
0: ਜੀ। ਅੱਛਾ, ਤੇ ਕਿੰਨੀ ਕੁ ਵਾਰ ਉਦਾਂ ਬਲਵੀਰ ਜੀ ਤੁਹਾਡੇ ਹਿਸਾਬ ਨਾਲ ਜਿਹੜੇ ਆਪਾਂ ਨੂੰ ਦੰਦ ਆ ਜਿਹੜੇ ਇੱਕ ਦਿਨ ਦੇ ਵਿੱਚ ਸਾਫ਼ ਕਰਨੇ ਚਾਹੀਦੇ ਆ?
1: ਸੋ ਦੇਖੋ ਇਹ ਤੁਸੀਂ 2 ਤੋਂ 3 ਵਾਰ ਕਰ ਸਕਦੇ ਹੋ। ਸੋ ਬੇਸਿਕਲੀ ਇੱਕ ਮੈਂ ਬੜੀ ਐਗਜ਼ਾਮਪਲ ਦਿੰਦੀ ਹੁੰਦੀ ਹਾਂ ਕਿ ਕਦੇ ਵੀ ਅਸੀਂ ਘਰ ਦੇ ਵਿੱਚ ਜਦੋਂ ਖਾਣਾ ਖਾਂਦੇ ਹਾਂ, ਖਾਣਾ ਖਾਣ ਤੋਂ ਬਾਅਦ ਅਸੀਂ ਆਪਣੇ ਭਾਂਡੇ ਧੋਨੇ ਆ, ਠੀਕ ਹੈ ਨਾ। ਸੋ ਇਸੇ ਤਰ੍ਹਾਂ ਜਦੋਂ ਤੁਸੀਂ ਇਹ ਤੁਹਾਡੇ ਭਾਂਡੇ ਨੇ ਬੋਡੀ ਦੇ, ਜਦੋਂ ਵੀ ਤੁਸੀਂ ਖਾਣਾ ਖਾਧਾ ਹੈਗਾ ਉਹ ਗੰਦੇ ਹੋਏ ਨੇ, ਤੁਸੀਂ ਸਾਫ਼ ਕਰ ਲਓ। ਸੋ ਇਹ ਖਾਣ ਤੋਂ ਬਾਅਦ ਧੋਣੇ ਆ, ਖਾਣ ਤੋਂ ਪਹਿਲਾਂ ਨਹੀਂ। ਸੋ ਸਵੇਰੇ ਉੱਠ ਕੇ ਬਰੱਸ਼ ਨਹੀਂ ਕਰਨਾ, ਬ੍ਰੇਕਫਾਸਟ ਤੋਂ ਬਾਅਦ ਬਰੱਸ਼ ਕਰਨਾ। ਤੇ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਆਪਣੇ ਘਰਾਂ ਦੇ ਵਿੱਚ, ਆਮ ਹੀ ਅਸੀਂ ਕਹਿੰਦੇ ਹੁੰਦੇ ਹਾਂ ਕਿ ਰਾਤ ਨੂੰ ਆਪਣਾ ਸਾਰਾ ਕਿਚਨ ਨੂੰ ਸਾਫ਼ ਕਰਕੇ ਪਾਓ, ਹੈ ਨਾ, ਤੇ ਬਰਕਤ ਹੁੰਦੀ ਹੈ। ਇਸੇ ਤਰ੍ਹਾਂ ਇਹ ਤੁਹਾਡੇ ਮੂੰਹ ਦੇ ਭਾਂਡੇ ਹੈਗੇ ਨੇ, ਤੁਹਾਡੀ ਬੋਡੀ ਦੇ ਭਾਂਡੇ ਆ। ਬੋਡੀ ਇਹ ਮੇਨ ਹੈਗਾ, ਇਹ ਕਿਚਨ ਹੈ ਤੁਹਾਡੀ, ਤੇ ਤੁਸੀਂ ਇਹਨੂੰ ਰਾਤ ਨੂੰ ਬਹੁਤ ਚੰਗੀ ਤਰ੍ਹਾਂ ਸਾਫ਼ ਕਰਕੇ ਪੈਣਾ ਹੈਗਾ, ਕਿਉਂਕਿ ਰਾਤ ਨੂੰ ਜਦੋਂ ਤੁਸੀਂ ਸੁੱਤੇ ਹੋ ਤੁਸੀਂ ਉਦੋਂ ਬੋਲ ਨਹੀਂ ਰਹੇ ਹੈਗੇ, ਤੁਹਾਡੇ ਮੂੰਹ ਦੇ ਵਿੱਚ ਸਲਾਈਵਾ ਨਹੀਂ ਆ ਰਿਹਾ ਹੈਗਾ। ਸੋ ਜੇ ਤੁਸੀਂ ਬਿਨਾਂ ਬਰੱਸ਼ ਕਰਿਆ, ਫਲੋਸ ਕਰਿਆ ਮੂੰਹ ਦੇ ਵਿੱਚ ਫੂਡ ਲੈ ਕੇ ਪੈ ਜਾਂਦੇ ਹੈਗੇ ਹੋ ਤੇ ਉਹ ਗਲਦਾ ਹੈਗਾ ਰਾਤ ਨੂੰ। ਸਵੇਰੇ ਫਿਰ ਆਪਣੇ ਮੂੰਹ ਦੇ ਵਿੱਚ ਸਮੈਲ ਆਉਂਦੀ ਹੈ, ਆਪਾਂ ਸਭ ਤੋਂ ਪਹਿਲਾਂ ਉੱਠ ਕੇ ਉੱਠਣ ਸਾਰ ਬਹੁਤ ਜ਼ੋਰ ਜ਼ੋਰ ਕੇ ਉਹਨਾਂ ਨੂੰ ਰਗੜਦੇ ਹਾਂ, ਬਰੱਸ਼ ਕਰਦੇ ਹਾਂ, ਤੇ ਉਸ ਤੋਂ ਸੋ ਉਹਦਾ ਕੋਈ ਫਾਇਦਾ ਨਹੀਂ ਹੈ, ਕਿਉਂਕਿ ਸਵੇਰੇ ਉੱਠ ਕੇ ਤੁਸੀਂ ਚੰਗੀ ਤਰ੍ਹਾਂ ਉਹਨਾਂ ਨੂੰ ਇੱਕ ਤਾਂ ਜ਼ਿਆਦਾ ਰਗੜ ਲੈਂਦੇ ਹੋ, ਤੁਸੀਂ ਜ਼ਿਆਦਾ ਜ਼ੋਰ ਕੇ ਬਰੱਸ਼ ਕਰਦੇ ਹੋ ਬਿਕਾਜ਼ ਤੁਹਾਨੂੰ ਸਮੈਲ ਆ ਰਹੀ ਹੁੰਦੀ ਹੈ। ਦੂਸਰਾ, ਤੁਸੀਂ ਸਵੇਰੇ ਬਰੱਸ਼ ਕਰਨ ਤੋਂ 15-20 ਮਿੰਟ ਬਾਅਦ ਮੈਕਸੀਮਮ ਤੁਸੀਂ 15-20 ਮਿੰਟ ਨਹਾਉਂਦੇ ਹੋ, ਧੋਨੇ ਹੋ, ਜੋ ਵੀ ਕਰਦੇ ਹੋ, ਇੰਨੀ ਵੇਟ ਕਰਦੇ ਹੋ, ਉਸ ਤੋਂ ਬਾਅਦ ਫਿਰ ਤੁਸੀਂ ਆਪਣਾ ਬ੍ਰੇਕਫਾਸਟ ਕਰ ਲੈਂਦੇ ਹੈਗੇ ਹੋ। ਸੋ ਦੰਦ ਫਿਰ ਗੰਦੇ ਦੇ ਗੰਦੇ। ਸੋ ਦੰਦਾਂ ਦਾ 5 ਤੋਂ 7 8 ਘੰਟੇ ਸਾਫ ਰਹਿਣਾ, ਮੂੰਹ ਦਾ ਸਾਫ ਰਹਿਣਾ ਬਹੁਤ ਜ਼ਰੂਰੀ ਹੈ। ਬਿਕਾਜ਼ ਤੁਸੀਂ ਸੋਚ ਕੇ ਦੇਖੋ ਕਿ ਤੁਹਾਡਾ ਹੱਥ ਹੈ, ਤੁਸੀਂ ਉਹਨੂੰ ਗਿੱਲੇ ਦੇ ਵਿੱਚ ਪਾ ਲਿੱਤਾ, ਉਹਨੂੰ ਉਹ ਗੰਦਾ ਹੋ ਗਿਆ, ਸੋ ਤੁਸੀਂ ਉਹਨੂੰ ਸਾਰਾ ਦਿਨ ਉਹਨੂੰ ਓਦਾਂ ਗੰਦਾ ਰੱਖਿਆ, ਰਾਤ ਨੂੰ ਵੀ ਉਹ ਗੰਦਾ ਰਿਹਾ, ਸੋ ਤੁਸੀਂ ਸਵੇਰੇ ਉੱਠ ਕੇ ਮਾੜਾ ਜਿਹਾ ਕਲੀਨ ਕੀਤਾ, ਉਸ ਤੋਂ ਬਾਅਦ 10-15 ਮਿੰਟਾਂ ਬਾਅਦ ਉਹਨੂੰ ਫੇਰ ਗੰਦਾ ਕਰ ਲਿਆ, ਸੋ ਉਹਦੀ ਸਕਿਨ ਹੈ ਜਿਹੜੀ ਉਹ ਕਿੱਦਾਂ ਹੀਲ ਹੋਏਗੀ, ਕਿੱਦਾਂ ਉਹ ਠੀਕ ਹੋਏਗਾ, ਓਬਵੀਅਸਲੀ ਉਹਨੇ ਗਲ ਜਾਣਾ ਹੈਗਾ। ਸੋ ਇਸੇ ਤਰ੍ਹਾਂ ਹੀ ਹੈ, ਦੇਰ ਇਜ਼ ਨੋ ਸੱਚ ਥਿੰਗ ਕਿ ਤੁਸੀਂ ਬੁੜੇ ਹੋ ਗਏ ਹੋ ਤੇ ਤੁਹਾਡੇ ਡੈਂਚਰ ਲੱਗਿਆ ਹੋਣਾ ਚਾਹੀਦਾ, ਨਹੀਂ ਜੀ, ਸਾਡੀਆਂ ਅੱਖਾਂ ਨੇ ਉਹ ਲੈ ਕੇ ਨੀ ਗਿਰ ਜਾਂਦੀਆਂ, ਜਾਂ ਸਾਡੀਆਂ ਉਂਗਲੀਆਂ ਨੇ ਉਹ ਲੈ ਕੇ ਨੀ ਗਿਰ ਜਾਂਦੀਆਂ, ਵਿਦ ਏਜ ਕਮਜ਼ੋਰ ਹੋ ਜਾਂਦੀਆਂ ਨੇ ਥੋੜੀਆਂ ਬਹੁਤ, ਇਹ ਮੰਨਿਆ ਜਾ ਸਕਦਾ ਕਿ ਉੱਥੇ ਥੋੜਾ ਬਹੁਤ ਬੋਨ ਲੋਸ ਹੋ ਜਾਵੇ, ਥੋੜੀ ਬਹੁਤੀ ਕਮਜ਼ੋਰੀ ਹੋ ਜਾਵੇ, ਪਰ ਇਹ ਕੋਈ ਚੀਜ਼ ਨਹੀਂ ਹੈ ਕਿ ਦੰਦ ਨੇ ਜਿਹੜੇ ਉਹ ਵਿਦ ਏਜ ਉਹ ਲੈਣੇ ਹੈਗੇ ਨੇ, ਮਤਲਬ ਗਿਰਨੇ ਹੈਗੇ ਨੇ, ਉਹ ਟੁੱਟਣੇ ਹੈਗੇ ਨੇ, ਕਿਤੇ ਡੈਂਚਰ ਲੱਗਣਾ ਹੈਗਾ। ਸੋ ਉਹ ਸਾਰਾ ਕੁਛ ਇਸ ਕਰਕੇ ਹੁੰਦਾ ਜਦੋਂ ਅਸੀਂ ਉਹਨਾਂ ਦੀ ਰੈਗੂਲਰ ਚੈੱਕਅਪ ਤੇ ਰੈਗੂਲਰ ਕਲੀਨਿੰਗ ਜਿਹੜੀ ਘਰੇ ਕਲੀਨਿੰਗ ਹੈਗੀ ਹੈ ਐਵਰੀ ਡੇ ਜਿਹੜੀ ਕਰਨੀ ਹੁੰਦੀ ਹੈ, ਅਸੀਂ ਉਹਨਾਂ ਨੂੰ ਸਾਫ਼ ਨਹੀਂ ਰੱਖਦੇ ਤੇ ਫਿਰ ਅਸੀਂ ਡੈਂਟਿਸਟ ਦੇ ਜਾ ਕੇ ਸਾਫ਼ ਨਹੀਂ ਕਰਵਾਉਂਦੇ।
0: ਇੱਕ ਇਹ ਦੱਸਿਓ ਜਾਂਦੇ ਜਾਂਦੇ ਇੱਕ ਸਵਾਲ ਇਹ ਹੈ ਮੇਰਾ ਵੀ ਦੰਦਾਂ ਦੀ ਜਿਹੜੀ ਪ੍ਰੋਫੈਸ਼ਨਲ ਕਲੀਨਿੰਗ ਹੈ ਉਹ ਕਿੰਨੇ ਸਮੇਂ ਬਾਅਦ ਹੈ ਜਿਹੜੀ ਕਰਾਉਣੀ ਚਾਹੀਦੀ ਹੈ?
1: ਡਿਪੈਂਡ ਫਰੋਮ ਪਰਸਨ ਟੂ ਪਰਸਨ, ਮੈਕਸੀਮਮ 6 ਮੰਥ ਅਸੀਂ ਕਹਿ ਦਿੰਦੇ ਹੈਗੇ ਹਾਂ, ਜੇ ਬਹੁਤ ਹੀ ਹੈਲਦੀ ਤੇ ਕੋਈ ਬੰਦਾ ਰੋਜ਼ ਐਵਰੀ ਡੇ ਬਰੱਸ਼ ਫਲੋਸ ਕਰ ਰਿਹਾ ਹੈਗਾ, ਉਹਦੇ ਕਰੇੜਾ ਇੰਨਾ ਜ਼ਿਆਦਾ ਨਹੀਂ ਜੰਮ ਰਿਹਾ ਹੈਗਾ, ਸੋ ਫਿਰ ਹੋ ਸਕਦਾ ਕਿ ਉਹਦੇ 9 ਮਹੀਨੇ ਵੀ ਲੰਘ ਜਾਣ ਜਾਂ ਸਾਲ ਦੇ ਨੇੜੇ ਹੋ ਜਾਵੇ, ਪਰ ਨੋਰਮਲੀ ਜਿਹੜਾ ਅਸੀਂ ਕਹਿੰਦੇ ਹੈਗੇ ਹਾਂ 6 ਮਹੀਨੇ ਆ। ਸੋ ਇਹਦੀ ਐਗਜ਼ਾਮਪਲ ਇਹ ਹੈਗੀ ਹੈ ਕਿ ਭਾਵੇਂ ਤੁਸੀਂ ਆਪਣੀ ਕਾਰ ਨੂੰ, ਤੁਹਾਡੇ ਕੋਲੇ ਬ੍ਰਾਂਡ ਨਿਊ ਕਾਰ ਹੈ, ਤੁਸੀਂ ਉਹਨੂੰ ਅੰਦਰੋਂ ਬਾਹਰੋਂ ਰੋਜ਼ ਉਹਨੂੰ 2 ਵਾਰੀ ਧੋ ਲਓ, ਪਰ ਓਇਲ ਚੇਂਜ ਹੈ ਜਿਹੜਾ ਐਕਸ ਨੰਬਰ ਆਫ ਕਿਲੋਮੀਟਰ ਤੋਂ ਬਾਅਦ ਤੁਹਾਨੂੰ ਕਰਵਾਉਣਾ ਪਏਗਾ, ਕਿਉਂਕਿ ਜਿਹੜੀ ਕਲੀਨਿੰਗ ਹੈ ਤੇ ਓਇਲ ਚੇਂਜ ਆ ਦੋਨੋਂ ਚੀਜ਼ਾਂ ਡਿਫਰੈਂਟ ਨੇ। ਬਹੁਤ ਲੋਕੀ ਨੇ ਉਹ ਕਹਿ ਦਿੰਦੇ ਨੇ ਕਿ ਮੈਂ ਤੇ ਰੋਜ਼ ਬਰੱਸ਼ ਕਰ ਲੈਂਦਾ, ਮੇਰੇ ਕੋਈ ਪ੍ਰੋਬਲਮ ਨਹੀਂ ਹੈ, ਕਿਤੇ ਕੁਛ ਦੁਖਦਾ ਨਹੀਂ ਹੈ, ਮੈਨੂੰ ਲੋੜ ਨਹੀਂ ਹੈ, ਨੋ। ਸੋ ਜਿਹੜਾ ਓਇਲ ਚੇਂਜ ਆ ਤੁਸੀਂ ਉਦੋਂ ਨਹੀਂ ਕਰਵਾਉਂਦੇ ਜਦੋਂ ਗੱਡੀ ਖੜ ਜਾਂਦੀ ਹੈ। ਸੋ ਓਇਲ ਚੇਂਜ ਇਜ਼ ਅ ਮੇਨਟੇਨੈਂਸ, ਜਿਹੜੀ ਤੁਹਾਨੂੰ ਪਤਾ, ਤੁਹਾਨੂੰ ਨੌਲੇਜ ਹੈ, ਜੇ ਮੈਂ ਨਾ ਕਰਾਇਆ ਤਾਂ ਗੱਡੀ ਖਰਾਬ ਹੋ ਜਾਊਗੀ। ਸੋ ਇਸੇ ਤਰ੍ਹਾਂ ਜਿਹੜੀ ਟੀਥ ਕਲੀਨਿੰਗ ਹੈ, ਜਿਹੜੀ ਡਾਕਟਰ ਦੇ ਜਾ ਕੇ ਰੈਗੂਲਰ ਚੈੱਕਅਪ ਤੇ ਟੀਥ ਕਲੀਨਿੰਗ ਕਰਾਉਣੀ ਹੈ, ਉਹਨੂੰ ਇਹ ਸੋਚ ਲਈ ਕਿ ਤੁਹਾਡੇ ਦੰਦਾਂ ਦਾ ਓਇਲ ਚੇਂਜ ਹੈ। ਸੋ ਜਿਹੜੀ ਟੀਥ ਕਲੀਨਿੰਗ ਹੈ ਉਹ ਦੰਦ ਤੇ ਮਸੂੜੇ ਦੇ ਵਿੱਚ ਜਾ ਕੇ ਜਿਹੜੀ ਚੀਜ਼ ਫਸਦੀ ਹੈ ਉਹ ਸਾਫ਼ ਕਰਦੇ ਹੈਗੇ ਨੇ, ਤਾਂ ਜੋ ਮਸੂੜੇ ਦੀ ਪਕੜ ਹੈ ਜਿਹੜੀ ਉਹ ਦੰਦਾਂ ਦੇ ਨਾਲ ਪ੍ਰੋਪਰ ਰਵੇ, ਕਿਉਂਕਿ ਦੰਦ ਤੇ ਮਸੂੜੇ ਦੇ ਵਿੱਚ ਜਦੋਂ ਕੋਈ ਚੀਜ਼ ਚਲੀ ਜਾਂਦੀ ਹੈ, ਕਰੇੜਾ ਚੱਲਿਆ ਜਾਂਦਾ, ਫੂਡ ਚੱਲਿਆ ਜਾਂਦਾ, ਉਹ ਹਾਰਡ ਹੋ ਜਾਂਦਾ, ਸੋ ਫਿਰ ਜਿਹੜੇ ਮਸੂੜੇ ਨੇ ਉਹ ਦੰਦਾਂ ਨੂੰ ਛੱਡਣਾ ਸ਼ੁਰੂ ਕਰ ਦਿੰਦੇ ਨੇ, ਉੱਥੇ ਬੋਨ ਲੋਸ ਹੋ ਜਾਂਦਾ, ਮਸੂੜਾ ਪਿੱਛੇ ਹਟ ਜਾਂਦਾ, ਤੇ ਦੰਦ ਨੇ ਜਿਹੜੇ ਹੌਲੀ ਹੌਲੀ ਹੌਲੀ, ਨੋਟ ਇਨ ਅ 1 ਡੇ ਔਰ 2, ਪਰ ਸਾਲਾਂ ਦੇ ਵਿੱਚ ਫਿਰ ਉਹ ਮਸੂੜਾ ਥੱਲੇ ਚਲਿਆ ਜਾਂਦਾ, ਦੰਦ ਹਿੱਲਣ ਲੱਗ ਜਾਂਦੇ ਨੇ। ਮੈਜੋਰਿਟੀ ਦੇ ਟਾਈਮ ਇਹ ਦੇਖਿਆ ਜਾਂਦਾ ਕਿ ਗਮ ਡਿਜ਼ੀਜ਼ ਹੈ ਜਿਹੜੀ, ਉਹਦੇ ਕਰਕੇ ਜਿਹੜੇ ਦੰਦ ਨੇ ਅਸੀਂ ਉਹ ਲੂਜ਼ ਕਰਦੇ ਹਾਂ, ਨਾ ਕਿ ਅਸੀਂ ਦੰਦਾਂ ਨੂੰ ਕੀੜੇ ਲੱਗਣ ਕਰਕੇ ਇੰਨਾ ਲੂਜ਼ ਕਰਦੇ ਹੈਗੇ ਹਾਂ। ਸੋ ਕੀੜਾ ਲੱਗਣਾ, ਦੰਦ ਖਰਾਬ ਕਰਨਾ ਉਹ ਅਲੱਗ ਚੀਜ਼ ਹੈ, ਮਸੂੜਿਆਂ ਦਾ ਖਰਾਬ ਹੋ ਜਾਣਾ, ਦੰਦਾਂ ਦੇ ਵਿੱਚੋਂ ਬਲੱਡ ਨਿਕਲਣਾ ਤੇ ਮਸੂੜਿਆਂ ਦਾ ਦੰਦ ਨੂੰ ਛੱਡ ਜਾਣਾ ਤੇ ਦੰਦ ਦਾ ਹਿੱਲਣਾ, ਉਹ ਡਿਫਰੈਂਟ ਡਿਜ਼ੀਜ਼ ਹੈ, ਉਹ ਡਿਫਰੈਂਟ ਬਿਮਾਰੀ ਹੈ। ਸੋ ਉਹ ਜਿਹੜੀ ਬਿਮਾਰੀ ਹੈ ਉਹ ਅਸੀਂ ਦੰਦਾਂ ਦੀ ਜਿਹੜੀ ਰੈਗੂਲਰ ਸਫਾਈ ਕਰਦੇ ਹਾਂ ਉਹਦੇ ਨਾਲ ਅਸੀਂ ਇਹਨੂੰ ਠੀਕ ਕਰ ਸਕਦੇ ਹਾਂ
0: ਜੀ। ਜਾਂਦੇ ਜਾਂਦੇ ਸਮਾਈਲ ਔਨ ਵੀਲਸ ਮੋਬਾਈਲ ਡੈਂਟਲ ਹਾਈਜੀਨ ਤੋਂ ਬਲਬੀਰ ਸੋਹੀ ਜੀ ਸਾਡੇ ਨਾਲ ਜੁੜੇ ਹੋਏ ਨੇ। ਬਲਬੀਰ ਜੀ ਜਾਂਦੇ ਜਾਂਦੇ ਪਲੀਜ਼ ਨੰਬਰ ਹੈ ਜਿਹੜਾ ਸ਼ੇਅਰ ਕਰ ਦਿਓ ਜਿੱਥੇ ਸਾਡੇ ਲਿਸਨਰ ਐਡੈਂਟ ਦਾ ਬਾਬਤ ਓਰਲ ਹੈਲਥ ਬਾਬਤ ਤੁਹਾਡੇ ਨਾਲ ਹੋਰ ਜਾਣਕਾਰੀ ਹਾਸਲ ਕਰ ਸਕਣ ਜੀ।
1: ਜੀ, ਸੋ ਤੁਸੀਂ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਸਮਾਈਲਸ ਔਨ ਵੀਲਸ ਜਾਂ smilesonwheels.com, ਤੇ ਮੇਰਾ ਜਿਹੜਾ ਫੋਨ ਨੰਬਰ ਹੈ ਉਹ ਹੈਗਾ 647-969-0008, ਸੋ
0: 647-969-0008। ਸੋ ਪ੍ਰੋਗਰਾਮ ਤੋਂ ਬਾਅਦ ਤੁਸੀਂ ਮੇਰੇ ਨਾਲ ਕੋਈ ਵੀ ਗੱਲਬਾਤ ਕਰਨੀ ਹੈ ਤੇ ਨੰਬਰ 416-917-63-416-917-7763 ਇੱਥੇ ਦੇ ਯਾਦ ਨਾਨਕ ਰਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ

0: ਪਿਆਰ ਭਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ 530 AM ਡਾਇਲ ਤੇ ਵਿਰਾਸਤ ਰੇਡੀਓ
1: ਦੀ ਬਲਜਿੰਦਰ ਸਿੰਘ ਤੰਬਰ ਵੱਲੋਂ
0: ਸਾਡਾ ਸਾਡਾ
1: ਛੋਟੀ ਬ੍ਰੇਕ ਆਉਂਦਾ, ਬ੍ਰੇਕ ਕੋਲ ਵਾਪਸ ਆਉਂਦੇ ਆ, ਥੋੜੀ ਪ੍ਰੋਬਲਮ ਆ ਰਹੀ ਹੈਗੀ।
0: ਆਪਣੇ ਹੀ ਹੋ

0: समोसा एंड स्वीट फैक्टरी जिथे पाजी दिया सारिया आइटमा $4.75 पर पाउंड तो शुरू ने। बेसन पिस्ता रसगुल्ले 100% कैनेडियन मेड टॉप क्वालिटी स्वीट्स हुन तीन लोकेशंस तो सर्व कर देने 2 इन ब्रैम्पटन 1850 एल्गिन रोड इटोबिको। वधेरे जानकारी ले कॉल करो 416-213-1165 416-213-1165।
1: ओहो
2: बलजिंदर सिंह तंबर वालों प्यार भरी सत श्री अकाल वाहेगुरु जी का खालसा वाहेगुरु जी की फतेह। प्रोग्राम दे विच जी आयनु ऑडियो जा रही है, ऑडियो आ रही है, डबल हो गई सी, माफ कर देना। थोड़ा अपना ही प्रोग्राम विरासत रेडियो ते विरासत टीवी वीरवार का दिन है जून महीने की 11 तारीख ते वेलकम करते हैं विरासत रेडियो ते विरासत टीवी। उधर थोड़े मैसेज आ रहे थे उधर मैं इधर करेक्शन कर लग्या सीगा, तो धन्यवाद थोड़ा कॉल करने का मैसेज करने का। रब तुहानू राजखुशी रखे, चढ़दी कला में रखे। एक होर दिन शुरू हो गया वीरवार का दिन है गेम डे कहते हैं। फीफा वर्ल्ड सॉकर कप बिगिनज 3 PM मैक्सीको वर्सिज साउथ अफ्रीका, तो कल कैनेडा की गेम होगी। जरा मौसम हैगा गेम डे कहते मौसम हैगा स्कैटर्ड शावर्स रहेंगे अज तो शुरू हो जाएंगे तो सवेर तक चलते रहेंगे, दोपहर तो बाद कहते मौसम ठीक हो जाएगा। वर्ल्ड कप सॉकर कप फीफा फुटबॉल कह लवो दुनिया पहुँच रही है देखने वास्ते थोड़े शहर टोरंटो के वक् वक् शहरों के कैनेडा विल हैव लॉट ऑफ टूरिज्म, टूरिस्ट बहुत आ रहे हैं जी एन थोड़ा प्रोग्राम के। बड़ी जल्दी मैं गुरमुख सिंह बारी साहब ने भी गलबात करा, काफ़ी सारी खबर लैके आवेंगे। थोड़ा जहा डिले हो गया, माफ कर देना, डबल ऑडियो आँदी सी पर फिक्स कर दी हैगी जी एन। पहला गुरमुख सिंह सत श्रीकाल बुला लवा, पूछ लवा भी ऑडियो किस तरह चले। गुरमुख सिंह जी सत श्रीकाल जी एन
3: ਤੰਬੜ ਸਾਹਿਬ ਤੁਹਾਨੂੰ ਤੇ ਵਿਰਾਸਤ ਮੀਡੀਆ ਦੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਆਵਾਜ਼ ਬਿਲਕੁਲ ਹੁਣ ਫਾਈਨ ਹੈ ਜੀ,
2: ਮਾਫ ਕਰ ਦੇਣਾ, ਤੋ ਥੋੜੀ ਇੱਥੇ ਇਸ਼ੂ ਆ ਗਿਆ ਸਭ ਕਰ ਤਾਂ ਫਿਕਸ, ਵਨ ਬਾਏ ਵਨ ਸਭ ਕੁਝ ਫਿਕਸ ਹੋ ਜਾਵੇਗਾ। ਤਾਂ ਤੁਸੀਂ ਥੋੜ੍ਹੀ ਲਾਈਨ ਹੋਲਡ 'ਤੇ ਰੱਖੋ ਅਤੇ ਆਪਾਂ ਖਬਰਾਂ ਲੈ ਕੇ ਆਉਂਦੇ ਹਾਂ, ਖਬਰਾਂ 'ਤੇ ਨਜ਼ਰ ਰੱਖਦੇ ਹਾਂ ਕਾਫੀ ਸਾਰੀਆਂ ਖਬਰਾਂ। ਅਤੇ ਨਾਲ ਨਾਲ ਮੈਂ ਦੱਸ ਦੇਵਾਂ ਬਰੈਂਪਟਨ ਹੌਸਪੀਟਲ ਦੀ ਗੱਲਬਾਤ, ਥੋੜ੍ਹੀ ਜਿਹਾ ਵੇਟ ਕਰੋ। ਸਟਾਰਗੇਟ ਲੋਜੈਸਟਿਕ ਵਾਲੇ ਪੂਰਨ ਸਪੋਂਸਰ ਕਹਿੰਦੇ 905-564-9992 ਗਲਾਡ ਹੈਪੀ ਸਰਵਜੀ ਦਵਿੰਦਰ ਸਹੋਤਾ ਸਾਹਿਬ ਅਵੀ ਧਾਲੀਵਾਲ ਫਰੀਵੇ ਗਰੁੱਪ ਤੋਂ ਪੂਰਨ ਸਪੋਂਸਰ ਕਹਿੰਦੇ ਨਾਲੇ ਅਵੀ ਧਾਲੀਵਾਲ ਜੀ ਐਜ਼ ਅ ਮੇਅਰ ਦੀ ਸੀਟ ਵਾਸਤੇ ਖੜ੍ਹੇ ਹਨ। ਹੀ ਇਜ਼ ਅ ਕੰਟੈਂਡਰ ਕਹਿੰਦੇ ਬ੍ਰੈਂਪਟਨ ਦੇ ਮੇਅਰ ਬਣਨਾ ਚਾਹੁੰਦੇ ਆ, ਕਾਫੀ ਕੁਝ ਕੰਮ ਕਰਨ ਵਾਲਾ ਹੈਗਾ, ਕਾਫੀ ਜਿਹੜੇ ਕੰਮ ਹੋਣੇ ਚਾਹੀਦੇ ਸੀ ਉਹ ਨਹੀਂ ਹੋਏ, ਜਿਹੜੇ ਨਹੀਂ ਹੋਣੇ ਚਾਹੀਦੇ ਸੀ ਉਹ ਹੁੰਦੇ ਰਹੇ ਕਹਿੰਦੇ। ਅਵੀ ਧਾਲੀਵਾਲ ਉਹਨਾਂ ਨਾਲ ਗੱਲਬਾਤ ਕਰਾਂਗੇ ਆਉਣ ਵਾਲੇ ਦਿਨਾਂ ਵਿੱਚ। ਸੀ ਰਸੀ ਇਮੀਗ੍ਰੇਸ਼ਨ ਗੁਰਪ੍ਰੀਤ ਖਹਿਰਾ ਸਾਹਿਬ ਦਾ ਨੰਬਰ 905-670-4444। ਇਮੀਗ੍ਰੇਸ਼ਨ ਦੇ ਸੰਬੰਧ ਵਿੱਚ ਕੋਈ ਵੀ ਕੰਮ ਲੈਣਾ ਹੋਵੇ, ਸਪੋਂਸਰਸ਼ਿਪ ਵਿਜ਼ਟਰ ਵੀਜ਼ਾ ਸਟੂਡੈਂਟ ਵੀਜ਼ਾ ਅਪੀਲ ਕੇਸ ਹੋਵੇ, ਤਾਂ ਐਕਸਪ੍ਰੈਸ ਐਂਟਰੀ ਵਿਜ਼ਟਰ ਵੀਜ਼ਾ ਲੈਣਾ ਹੋਵੇ ਤਾਂ ਤੁਸੀਂ 905-670-4444 ਦੀ ਗੱਲਬਾਤ ਕਰਨੀ ਹੈ। ਟੋਪ ਪੋਟੋ ਕਲੇਜ ਦੇ ਗੁਰਦੇਵ ਥਿੰਡ ਜੀ ਮੇਜਰ ਮਾਈਨਰ ਬੋਡੀ ਰਿਪੇਅਰ ਕਰਕੇ ਦਿੰਦੇ ਹੈ 905-624-0770। ਦੁਆਬਾ ਸਵੀਟਸ ਐਂਡ ਰੈਸਟੋਰੈਂਟ 100% ਵੈਜੀਟੇਰੀਅਨ ਭੋਜਨ ਬਣਾ ਕੇ ਦਿੰਦੇ ਆ। ਕੇਟਰਿੰਗ ਕਰਵਾਉਣੀ ਹੋਵੇ 905-450-1455। ਅਤੇ ਇਹ ਮੈਂ ਸਵਿਸਟਰ ਸੁਖਵਿੰਦਰ ਸਿੰਘ ਸੈਮਸੰਗ ਨੇ ਬਣਾਉਣ ਸਪੋਂਸਰ ਕੀਤਾ। ਕੰਪਿਊਟਰ ਚਾਹੀਦੇ, ਨੈਟਵਰਕ ਡਿਵਾਈਸ ਚਾਹੀਦੇ, GPS ਡਿਵਾਈਸ ਚਾਹੀਦੇ ਆ, ਟਰੈਕਿੰਗ ਕੰਪਨੀ ਸ਼ੁਰੂ ਕਰਨੇ ਬਹੁਤ ਮਦਦ ਕਰਦੇ ਹਨ। ਸੁਖਵਿੰਦਰ ਸਿੰਘ 416-613-8183 ਸ਼ੇਰ ਆਟਾ ਮੇਡ ਫਰੈਸ਼ਨ ਕੈਨੇਡਾ ਸ਼ੇਰ ਆਟਾ। ਲਓ ਜੀ ਬਰੈਂਪਟਨ ਦੇ ਹੌਸਪੀਟਲ ਦੀ ਗੱਲ ਕਾਫੀ ਚੱਲ ਰਹੀ ਹੈਗੀ ਆ। ਹੁਣ ਤਾਂ ਨਾ ਰਮੋਨਾ ਸੈਂਟੋਸ ਨੇ ਵੀ ਕਹਿ ਦਿੱਤਾ ਹਾਲਵੇ ਜਿਹੜੀ ਕਹਿੰਦੇ ਆ ਨਾ ਤੁਸੀਂ ਰੂਮਾਂ ਵਿੱਚ ਬੰਦੇ ਬਿਠਾਏ ਹੋਏ ਆ ਮੈਡੀਕਲ ਕੇਅਰ ਦੇ ਰਹੇ ਆ ਵੀ ਬੰਦ ਹੋਣੀ ਚਾਹੀਦੀ ਹੈ, ਪਤਾ ਕਰ ਲਈ ਕਿਹਾ ਇਹਨਾਂ ਦੀ ਸਿਸਟਰ ਹਾਲਵੇ ਵਿੱਚ ਸੀਗੀ, ਉੱਦਾਂ ਕਿੱਥੇ ਬੋਲਣਾ ਸੀਗਾ, ਇਹਨਾਂ ਨੇ ਜਾਣਾ ਹੀ ਨਹੀਂ ਸੀਗਾ ਕੀ ਹੋ ਰਿਹਾ ਹੌਸਪੀਟਲ ਵਿੱਚ। ਪਰ ਹਾਂ ਇਹਨਾਂ ਨੇ ਗੱਲ ਕੀਤੀ ਆ ਵੀ ਜਿਹੜਾ ਪ੍ਰੋਮਿਸ ਕੀਤਾ ਸੀ ਹੌਸਪੀਟਲ ਸ਼ੁਰੂ ਹੋਣਾ ਸੀ 2023 ਦੇ ਵਿੱਚ ਸ਼ੁਰੂ ਹੋ ਗਿਆ, ਉਹ ਚਾਈਨਾ ਵਾਂਗੂ ਬਣਾ ਕੇ ਦੇਣਾ ਵੀ ਇੱਕ ਦਿਨ ਵਿੱਚ ਸਭ ਕੁਝ ਖੜਾ ਕਰ ਦੇਣਾ ਲੱਗਦਾ ਇਸ ਹਿਸਾਬ ਨਾਲ ਕਰਨਾ। ਕਹਿੰਦੇ ਡਿਲੇ ਦੇ ਕੈਨ ਨਾਟ ਟੇਕ ਦਿਸ ਡਿਲੇ ਐਨੀ ਮੋਰ, ਗੱਲ ਤਾਂ ਸਹੀ ਹੈਗੀ ਆ। ਅਤੇ ਹੁਣ ਤੁਹਾਡੇ ਜਿਹਨਾਂ ਨੇ ਬਣਾ ਕੇ ਦੇਣਾ ਸਾ ਪੈਸੇ ਦੇਣੇ ਸਾ ਛੁੱਟੀਆਂ 'ਤੇ ਹਨ, ਬ੍ਰੇਕ 'ਤੇ ਹਨ, ਆਉਣਾ ਤੁਹਾਡੇ ਘਰਾਂ ਦੇ ਵਿੱਚ ਤੁਸੀਂ ਸੱਦਣਾ ਹੋਵੇ ਕਿਤੇ ਮਿਲਦੇ ਹਨ, ਪੁੱਛ ਲਿਓ ਹੌਸਪੀਟਲ ਕਿੱਥੇ ਗਿਆ, ਇਹ ਕਿੰਤੂ ਪ੍ਰੰਤੂ ਨਾ ਕਰਿਓ, ਪੁੱਛ ਕੇ ਸਾਨੂੰ ਹੌਸਪੀਟਲ ਚਾਹੀਦਾ, ਆ ਕੇ ਏਅਰ 'ਤੇ ਦੱਸੋ, ਕਿਉਂਕਿ ਇਕੱਲੇ ਨੂੰ ਦੱਸੂਗੇ ਸਟੋਰੀਆਂ ਬਣਾ ਲੈਣਗੇ, ਇੱਥੇ ਸੀਟ ਵਿਹਲੀ ਹੁੰਦੀ ਇੱਥੇ ਬੈਠ ਕੇ ਦੱਸਣ ਵੀ ਹੌਸਪੀਟਲ ਕਿੱਥੇ ਗਿਆ। ਹੁਣ ਤਾਂ ਉਹ ਵੀ ਕਹਿ ਰਹੇ ਹਨ ਵੀ 8 ਲੱਖ ਤੋਂ ਵੱਧ ਲੋਕ ਹੋ ਗਏ, ਆਲਮੋਸਟ 1 million people ਐਂਡ ਵੀ ਨੀਡ ਅ ਸੈਕਿੰਡ ਹੌਸਪੀਟਲ ਐਂਡ ਇਟਸ ਨਾਟ ਦੇਅਰ। ਇਹ ਰੋਨਾ ਸੈਂਟੋਸ ਨੇ ਆਵਾਜ਼ ਉਠਾਈ ਹੈਗੀ ਆ, ਸ਼ੇਅਰ ਕੀਤਾ ਹੈਗਾ, ਥੋੜ੍ਹੀ ਜਾਣਕਾਰੀ ਮੈਂ ਸ਼ੇਅਰ ਤੁਹਾਡੇ ਨਾਲ ਕਰ ਦਿੱਤੀ ਹੈਗੀ ਆ। ਕਟਾਰੀਆ ਟੂਰਸ ਐਂਡ ਟਰੈਵਲ 905-678-1200 ਲਾਈਨਾਂ ਪਹਿਲੇ ਆ ਗਈਆਂ। 8731 ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਵਿੱਚ।
4: ਸਤਿ ਸ਼੍ਰੀ ਅਕਾਲ ਭਾਅ ਜੀ, ਦਵਿੰਦਰ ਪਵਾਰ ਬੋਲਦਾ ਜੀ।
2: ਦਵਿੰਦਰ ਪਵਾਰ ਸਾਹਿਬ ਕੀ ਹਾਲ ਚਾਲ, ਠੀਕ ਠਾਕ ਆ?
4: ਵਧੀਆ ਜੀ, ਬਹੁਤ ਵਧੀਆ। ਤੁਸੀਂ ਸੁਣਾਓ ਜੀ, ਤੇ ਗੁੱਡ ਮਾਰਨਿੰਗ ਸਾਰੇ ਭੈਣ ਭਰਾਵਾਂ ਨੂੰ ਸੁਣਨ ਵਾਲਿਆਂ।
2: ਵੈਰੀ ਗੁੱਡ ਮਾਰਨਿੰਗ। ਕੱਲ੍ਹ ਇੰਟਰਸਟ ਰੇਟ ਤਾਂ ਉਹਨਾਂ ਨੇ ਉਸ ਹਿਸਾਬ ਨਾਲ ਹੀ ਰੱਖੇ ਸੀਗੇ, ਬੈਂਕ ਮਾਰਚ ਦੇ ਰੇਟ ਕਹਿ ਰਹੇ ਹਨ ਬਈ ਵੀਰ ਇਨ ਟੈਕਨੀਕਲ ਡਿਫੀਕਲਟੀਜ਼, ਪਰ ਰਿਸੈਸ਼ਨ ਹੀ ਹਜੇ ਵਰਡ ਗਾਹਾਂ ਆ ਰਿਹਾ ਹੈਗਾ, ਲੱਗ ਰਿਹਾ ਰਿਸੈਸ਼ਨ ਵੱਲ ਨੂੰ, ਪਰ ਫਿਰ ਵੀ ਮੋਰਗੇਜ ਤਾਂ ਚਾਹੀਦੇ, ਲੋਕਾਂ ਨੇ ਘਰ ਖਰੀਦਣੇ ਹੈਗੇ ਆ, ਕਈਆਂ ਨੇ ਕਈ ਬਹੁਤ ਸਾਰੇ ਪੈਸੇ ਕਮਾ ਰਹੇ ਨੇ ਇਸ ਵੇਲੇ ਜਿਹਨਾਂ ਨੂੰ ਮੋਰਗੇਜ ਚਾਹੀਦੀ ਆ, ਜਿਹਨਾਂ ਪ੍ਰੋਪਰਟੀਆਂ ਖਰੀਦਣੀਆਂ, ਬਿਜ਼ਨਸ ਖਰੀਦਣੀਆਂ, ਪ੍ਰੋਪਰਟੀਆਂ ਵੇਚਣੀਆਂ ਵੀ ਹੁੰਦੀਆਂ ਹਨ। ਸੋ ਤੁਸੀਂ ਕਿਸ ਤਰ੍ਹਾਂ ਮਦਦ ਕਰ ਸਕਦੇ ਹੋ ਪਰਿਵਾਰ ਸਾਹਿਬ, ਦੁਨੀਆ ਨੂੰ ਮੋਰਗੇਜ ਤੋਂ ਬਗੈਰ ਸਰਦਾ ਨਹੀਂ ਅੱਜ ਕੱਲ੍ਹ। ਅੱਜ ਕੱਲ੍ਹ ਕੰਮ ਵੀ ਔਖਾ ਹੋ ਪਿਆ, ਕਈ ਵਾਰ ਇੱਕ ਪੈਕੇਜ ਇਹ ਵੀ ਬਣਾ ਕੇ ਦੇ ਦਿੰਦੇ ਹੋ।
4: ਤਮਰ ਸਾਹਿਬ, ਇੱਕ ਆਪਣੀ ਪੰਜਾਬੀ ਦੀ ਕਹਾਵਤ ਹੈ ਕਿ ਰੋਟੀ ਕੱਪੜਾ ਮਕਾਨ, ਇਹ ਬਿਲਕੁਲ ਜ਼ਰੂਰੀ ਹੁੰਦਾ ਹੈ ਹਰ ਇੱਕ ਭੈਣ ਭਰਾ ਵਾਸਤੇ, ਕਿਉਂਕਿ ਰੋਟੀ ਖਾਣ ਵਾਸਤੇ ਕੱਪੜਾ ਤਨ ਟਿਕਣ ਤੇ ਮਕਾਨ ਜਿਹੜਾ ਆਪਣਾ ਸਿਰ ਟਿਕਣ ਲਈ ਚਾਹੀਦਾ ਹੈ ਹਰ ਇੱਕ ਬੰਦੇ ਨੂੰ। ਤੇ ਇਸ ਕਰਕੇ ਜਿਹੜਾ ਅੱਜ ਕੱਲ ਬੈਂਕ ਆਫ ਕਨੇਡਾ ਨੇ ਆਪਣੇ ਰੇਟ ਸਟਿਲ ਹੋਲਡ ਕਰ ਲਏ ਆ, ਹਾਲੇ ਤੱਕ ਕੋਈ ਰੇਟ ਨਾ ਵਧਿਆ ਨਾ ਘਟਿਆ, ਜਿੱਥੇ ਸੀਗੇ ਉੱਥੇ ਹੀ ਆ, ਕਿਉਂਕਿ ਇਹਦੇ ਵਿੱਚ ਇਹ ਸ਼ੋ ਹੁੰਦਾ ਕਿ ਜਿਹੜੀ ਮਾਰਕੀਟ ਹੈ ਸਟਿਲ ਹਾਲੇ ਓਨੀ ਨਹੀਂ ਜੇ ਕੰਮ ਚੱਲ ਰਹੀ ਹੈਗੀ ਜਿੰਨੀ ਚੱਲਣੀ ਚਾਹੀਦੀ ਆ। ਕਿ ਉਹਨਾਂ ਦਾ ਇੱਕ ਇਹ ਤਰੀਕਾ ਹੈਗਾ ਕਿ ਘਰਾਂ ਦੀਆਂ ਪ੍ਰਾਈਸਾਂ ਥੋੜੀਆਂ ਹੋਰ ਘੱਟ ਕਰਨ ਦਾ, ਤੇ ਇਸ ਕਰਕੇ ਇਸ ਟਾਈਮ ਜਿਹੜਾ ਹੋਮ ਬਾਇਰ ਦਾ ਸਿਸਟਮ ਚੱਲ ਰਿਹਾ, ਫਸਟ ਟਾਈਮ ਹੋਮ ਬਾਇਰ ਜਿਹੜੇ ਪੇਮੈਂਟ ਕਰ ਲੈਣ ਚਾਹੁੰਦੇ ਆ, ਉਹ ਆਪਣੇ ਹਿਸਾਬ ਨਾਲ ਵਧੀਆ ਘਰ ਬਾਰ ਖਰੀਦ ਸਕਦੇ ਆ, ਕਿਉਂਕਿ ਇਸ ਵੇਲੇ ਜਿਹੜੀਆਂ ਮਲਟੀਪਲ ਆਫਰਸ ਦਾ ਰੁਝਾਨ ਨਹੀਂ ਹੈਗਾ, ਤੁਸੀਂ ਆਪਣੇ ਹਿਸਾਬ ਨਾਲ ਜਿੰਨਾ ਵੀ ਘਰ ਦੀ ਕੀਮਤ ਪਾ ਸਕਦੇ ਆ ਉਸ ਹਿਸਾਬ ਨਾਲ ਆਪਣਾ ਘਰ ਲੈ ਸਕਦੇ ਆ। ਅਗਰ ਕੋਈ ਵੀ ਭੈਣ ਭਰਾ ਇਸ ਵੇਲੇ ਫਸਟ ਟਾਈਮ ਹੋਮ ਬਾਇਰ ਹੈਗੇ ਆ, ਉਹਨਾਂ ਲਈ ਵਧੀਆ ਮਾਰਕੀਟ ਹੈਗੀ ਆ, ਉਹ ਆਪਣਾ ਘਰ ਬਾਰ ਖਰੀਦ ਸਕਦੇ ਆ। ਅਗਰ ਤੁਹਾਨੂੰ ਮੋਰਗੇਜ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਆ ਤੇ ਤੁਸੀਂ ਕਾਲ ਕਰ ਲਓ, ਮੈਂ ਹਮੇਸ਼ਾ ਇੱਕ ਗੱਲ ਕਹਿੰਦਾ ਹੁੰਦਾ, ਘਰ ਬਾਰ ਜਿੱਥੋਂ ਮਰਜ਼ੀ ਲੱਭੋ, ਮੋਰਗੇ ਦਾ ਕੰਮ ਸਾਡੇ ਤੇ ਛੱਡੋ, ਅਸੀਂ ਹਮੇਸ਼ਾ ਤੁਹਾਨੂੰ ਵਧੀਆ ਰੇਟ ਤੇ ਮੋਰਗੇ ਕਰਵਾ ਕੇ ਦੇਵਾਂਗੇ ਜੀ। ਤੇ ਇਹਦੀ ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਆ ਜੀ, 6478987731, 647-988-8731। ਤੇ ਇਸ ਤੋਂ ਇਲਾਵਾ ਵੀ ਹੋਰ ਕੋਈ ਆਪਣੇ ਆਪਸ਼ਨ ਡਿਸਕਸ ਕਰਨੀ ਹੈ, ਕੋਈ ਫਾਈਨੈਂਸਿੰਗ ਕਿਸੇ ਟਰੱਕ ਦਾ ਲੋਨ, ਟ੍ਰੇਲਰ ਦਾ ਲੋਨ, ਜਾਂ ਆਪਣਾ ਬਿਜ਼ਨਸ ਹੈਗਾ ਉੱਥੇ ਲਾਈਨ ਆਫ ਕ੍ਰੈਡਿਟ ਲੈਣੀ ਚਾਹੁੰਦੇ ਆ, ਤਾਂ ਵੀ ਤੁਸੀਂ ਮੈਨੂੰ ਕਾਲ ਕਰਕੇ ਗੱਲਬਾਤ ਕਰ ਸਕਦੇ ਆ ਜੀ, 6479888731।
2: ਸ਼ੋਪ ਅਰਾਊਂਡ ਸ਼ੋਪਰ ਨੂੰ ਕਰਨਾ ਬੜਾ ਜ਼ਰੂਰੀ ਹੁੰਦਾ, ਨੰਬਰ ਤੁਹਾਨੂੰ ਛੱਡ ਦਿੱਤਾ ਹੈਗਾ ਆ। ਸੋ ਮੋਰਗੇਜ ਪ੍ਰੀ ਅਪਰੂਵ ਕਰਾਉਣੀ ਬੜੀ ਇੱਕ ਵਧੀਆ ਸਕਸੈਸ ਹੁੰਦੀ ਹੈ ਤੁਹਾਡੇ ਵਾਸਤੇ, ਤੁਹਾਨੂੰ ਪਤਾ ਲੱਗ ਗਿਆ ਤੁਸੀਂ ਕਿੱਥੇ ਕੁ ਖੜੇ ਆ, ਕਿੰਨਾ ਕੁ ਅਫੋਰਡ ਕਰ ਸਕਦੇ ਆ। ਦੁਨੀਆ ਭਾਵੇਂ ਕਰੋੜਾਂ ਦਾ ਅਫੋਰਡ ਕਰੇ, ਜੋ ਤੁਸੀਂ ਆ ਉਹ ਤੁਸੀਂ ਆ, ਤੁਹਾਡਾ ਪਰਿਵਾਰ ਤੁਸੀਂ ਸਾਂਭਣਾ, ਉੱਥੇ ਕਿ ਉਸ ਲੈਵਲ 'ਤੇ ਰਹੋ। ਇਹ ਨਾ ਸੋਚੋ ਵੀ ਜੇ ਮੋਰਗੇਜ ਅਪਰੂਵ ਕਰ ਦਿੱਤੀ ਆ 1 ਮਿਲੀਅਨ ਡਾਲਰ ਜਾਂ 9 ਲੱਖ ਡਾਲਰ ਦੀ, ਤੁਸੀਂ ਪੰਗਾ ਲੈ ਲਓ 1.6 ਮਿਲੀਅਨ ਦਾ, ਫਿਰ ਚਿੱਠੀਆਂ ਬਣਾਉਣ ਲੱਗ ਪਿਓ, ਪੈਸੇ ਤਾਂ ਲੱਗਦੇ ਹੀ ਲੱਗਦੇ ਹੈਗੇ ਆ, ਫਿਰ ਸਾਂਭਣੇ ਔਖੇ ਹੋ ਜਾਂਦੇ ਹੈਗੇ ਆ। ਜਦੋਂ ਪ੍ਰੀ ਅਪਰੂਵ ਕਰਦੇ ਉਦੋਂ ਪਤਾ ਲੱਗ ਜਾਂਦਾ ਵੀ ਤੁਸੀਂ ਕੀ ਅਫੋਰਡ ਕਰ ਸਕਦੇ ਹੋ।
4: ਬਿਲਕੁਲ ਤੰਬਰ ਸਾਹਿਬ, ਬੜੀ ਵਧੀਆ ਗੱਲ ਕੀਤੀ ਆ ਤੁਸੀਂ ਜੀ, ਤੇ ਇਸ ਕਰਕੇ ਜਿੰਨਾ ਆਪਣਾ ਖਰਚਾ ਆ ਉਹਦੇ ਹਿਸਾਬ ਨਾਲ, ਜਿੰਨੀ ਆਪਣੀ ਇਨਕਮ ਆ ਉਹ ਸਾਰੀ ਕੈਲਕੂਲੇਸ਼ਨ ਕਰਕੇ ਤੁਹਾਨੂੰ ਦੱਸਾਂਗੇ ਕਿ ਇਨਕਮ ਦੇ ਹਿਸਾਬ ਨਾਲ ਤੁਸੀਂ ਕਿੱਥੋਂ ਤੱਕ ਤੇ ਕਿੰਨੇ ਤੱਕ ਦਾ ਘਰ ਅਫੋਰਡ ਕਰ ਸਕਦੇ ਹਾਂ ਜੀ। ਇਸ ਕਰਕੇ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਹੁੰਦਾ, ਕਿਸੇ ਦੂਜੇ ਵੱਲ ਦੇਖ ਕੇ ਆਪਣੀਆਂ ਲੱਤਾਂ ਨਾ ਪਸਾਰੋ, ਆਪਣਾ ਜਿੰਨੀ ਤੁਹਾਡੀ ਚਾਦਰ ਹੈਗੀ ਆ ਓਨੀਆਂ ਹੀ ਲੱਤਾਂ ਪਸਾਰੋ, ਉਹਦੇ ਅੰਦਰ ਅੰਦਰ ਆਪਾਂ ਰਵਾਂਗੇ ਤੇ ਬੈਟਰ ਰਵਾਂਗੇ। ਕਈ ਦਫ਼ਾ ਫਿਰ ਜੇ ਆਪਾਂ ਵੱਡਾ ਘਰ ਲੈ ਲਈਏ ਜਾਂ ਕੁਛ ਵੀ ਕਰ ਲਈਏ, ਉਹਦੇ ਨਾਲ ਸਾਡਾ ਦਿੱਤਾ ਹੋਇਆ ਡਿਪੋਜ਼ਿਟ ਵੀ ਜਾਂਦਾ ਰਹਿੰਦਾ ਆ। ਕਈ ਦਫ਼ਾ ਆਪਣੀਆਂ ਸਾਲ 6 ਮਹੀਨੇ ਕਿਸ਼ਤਾਂ ਦੇ ਕੇ ਵੀ ਨਹੀਂ ਸਾਡੇ ਕੋਲ ਪੂਰਾ ਪੈਂਦਾ, ਮੁੜ ਕੇ ਫਿਰ ਸਾਨੂੰ ਬੈਂਕ ਨੂੰ ਘਰ ਦੇਣਾ ਪੈਂਦਾ ਆ। ਇਹਨਾਂ ਗੱਲਾਂ ਤੋਂ ਬਚਿਆ ਜੇ ਜਾ ਸਕਦਾ ਕਿ ਜੇ ਆਪਾਂ ਪ੍ਰੀ ਅਪਰੂਵ ਕਰਾ ਕੇ ਆਪਣਾ ਘਰ ਵਰ ਲੈਣ ਲੱਭੀਏ, ਤੇ ਇਹਦੇ ਕਰਕੇ ਤੁਸੀਂ ਮੈਨੂੰ ਕਾਲ ਕਰ ਸਕਦੇ ਆ ਜੀ, 6479888731।
2: ਬਹੁਤ ਬਹੁਤ ਧੰਨਵਾਦ ਪਰਿਵਾਰ ਸਾਹਿਬ, ਦਵਿੰਦਰ ਸਿੰਘ ਪਵਾਰ ਬੜੀ ਮਦਦ ਕਰਦੇ ਆ ਤੁਹਾਡੀ ਮੋਰਗੇਜ ਦੇ ਵਿੱਚ, ਨੰਬਰ 6479888731। ਹੈਵ ਅ ਗੁੱਡ ਡੇ, ਬਹੁਤ ਬਹੁਤ ਧੰਨਵਾਦ, ਸਾਡੀ ਟੀਮ ਨੂੰ ਜੁਆਇਨ ਕੀਤਾ, ਆਉਣ ਵਾਲੇ ਦਿਨਾਂ ਵਿੱਚ ਇੱਕ ਦੋ ਇੰਟਰਵਿਊਜ ਕਰਾਂਗੇ ਟੀਵੀ ਦੇ ਉੱਪਰ, ਸਭ ਕੁਝ ਸੈੱਟ ਹੋ ਗਿਆ ਜੀ, ਡਬਲ ਆਡੀਓ ਸੀ ਇਹ ਵੀ ਫਿਕਸ ਕਰ ਦਿੱਤੀ ਹੈਗੀ ਆ, ਇੱਕ ਵਾਰੀ ਸਟੂਡੀਓ ਸੈੱਟ ਹੋ ਗਿਆ, ਫਿਰ ਗੱਲਾਂ ਬਾਤਾਂ ਕਰਿਆ ਕਰਾਂਗੇ, ਟਾਕ ਸ਼ੋਜ਼ ਲੈ ਕੇ ਆਇਆ ਕਰਾਂਗੇ 24 ਘੰਟੇ, ਸਾਡਾ ਟੀਵੀ ਪ੍ਰੋਗਰਾਮ, ਪਵਾਰ ਸਾਹਿਬ ਵੀ ਕਾਫੀ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਪਵਾਰ ਸਾਹਿਬ, ਕੀਪ ਅਪ ਦਾ ਗੁੱਡ ਵਰਕ, ਯੂ ਡੂਇੰਗ ਅ ਗ੍ਰੇਟ ਜੋਬ।
4: ਥੈਂਕ ਯੂ ਭਾਈ, ਬਹੁਤ ਬਹੁਤ ਧੰਨਵਾਦ,
2: ਬਹੁਤ ਬਹੁਤ ਧੰਨਵਾਦ। ਬਿਜ਼ਨਸ ਕਰਦੇ ਹਨ, ਬਿਜ਼ਨਸ ਦੇ ਵਿੱਚ ਕਦੇ ਸਵੇਰੇ ਉੱਠਣਾ ਪੈਂਦਾ, ਕਦੇ ਲੇਟ ਰਹਿਣਾ ਪੈਂਦਾ ਆ, ਅਤੇ ਜਾਗਣਾ ਵੀ ਚਾਹੀਦਾ ਯਾਰ, ਬਿਜ਼ਨਸ ਜਾਂ ਕਿਸੇ ਨੂੰ ਮਦਦ ਦੀ ਲੋੜ ਹੁੰਦੀ ਹੈ, ਮੋਰਗੇਜ ਵਾਸਤੇ ਤਾਂ ਜਾਂ ਰੀਅਲ ਏਜੰਟ ਨੂੰ 24 ਘੰਟੇ 7 ਦਿਨ ਹੀ ਕੰਮ ਕਰਨਾ ਪੈ ਜਾਂਦਾ, ਕਈ ਵਾਰੀ ਡੀਲਾਂ ਅੜ ਜਾਂਦੀਆਂ ਹੈਗੀਆਂ, ਪਰ ਜੇ ਪਾਰਟ ਟਾਈਮ ਕਰਦੇ ਫਿਰ ਔਖਾ ਹੋ ਜਾਂਦਾ, ਫੁੱਲ ਟਾਈਮ ਕੰਮ ਕਰਦੇ ਹਨ। ਪਵਾਰ ਸਾਹਿਬ ਨਾਲ ਗੱਲਬਾਤ ਕਰ ਲੈਣੀ ਹੈ, ਮੌਰਗੇਜ ਚਾਹੀਦੀ ਹੈ 6479888731 'ਤੇ ਗੱਲਬਾਤ ਕਰ ਲਿਓ ਬੜੀ ਜਲਦੀ। ਮੈਂ ਗੁਰਮੁਖ ਸਿੰਘ ਨਾਲ ਵੀ ਗੱਲਬਾਤ ਕਰਨੀ ਆ, ਪਹਿਲਾਂ ਮੈਂ ਕਟਾਰੀਆ ਟੂਰਸ ਐਂਡ ਟਰੈਵਲ ਦੱਸ ਦੇਵਾਂ, 905-678-1200। ਕਿਤੇ ਵੀ ਘੁੰਮਣਾ ਫਿਰਨਾ ਹੋਵੇ, ਜਾਣਾ ਹੋਵੇ, ਏਅਰਪੋਰਟ ਐਂਡ ਡੈਰੀ 'ਤੇ ਵੀ ਹਨ, ਬਰੈਂਪਟਨ, ਗੋਰ ਅਤੇ ਵਨੀਜ਼ਰ ਪਲਾਜ਼ੇ ਵਿੱਚ ਹਨ। ਹਵਾਈ ਜਹਾਜ਼ ਦੀਆਂ ਟਿਕਟਾਂ ਚਾਹੀਦੀਆਂ, ਪਾਸਪੋਰਟ ਦੀ ਸਰਵਿਸ ਚਾਹੀਦੀ ਹੈਗੀ ਹੈ, ਫੋਰਮ ਵੀ ਫਿਲ ਕਰਕੇ ਦਿੰਦੇ ਆ, ਵੀਜ਼ਾ ਵੀ ਲਵਾ ਕੇ ਦਿੰਦੇ ਹਨ। ਵਨ ਸਟੋਪ ਸਰਵਿਸ ਹੈਗੀ ਹੈ ਇਹਨਾਂ ਦੀ, ਕੈਲਗਰੀ, ਵਿਨਪੈਗ, ਰਾਈਟ ਅਕਰੋਸ ਕੈਨੇਡਾ, ਸਪੈਸ਼ਲੀ ਸਾਡੇ ਜੀ ਟੀ ਏ ਦੇ ਏਰੀਆ ਵਿੱਚ। ਹਵਾਈ ਜਹਾਜ਼ ਦੀਆਂ ਟਿਕਟਾਂ ਲੈਣ ਵਾਸਤੇ, ਕਿਤੇ ਟਰੈਵਲ ਕਰਨਾ ਹੋਵੇ, ਟੂਰ ਪੈਕੇਜ ਵਾਸਤੇ 905-678-1200 'ਤੇ ਗੱਲਬਾਤ ਕਰ ਲੈਣੀ। ਕਸ਼ਮੀਰ ਧਾਰਨੀ ਸਾਹਿਬ ਦਾ ਵੀ ਮੈਸੇਜ ਆ ਗਿਆ ਸੀਗਾ ਵੀ ਆਵਾਜ਼ ਡਬਲ ਆਉਂਦੀ ਆ, ਤੋ ਬਲਦੇਵ ਸਿੰਘ ਦਾ ਮੈਸੇਜ ਆ ਗਿਆ। ਮੈਸੇਜ ਤੁਹਾਡੇ ਬਹੁਤ ਸਾਰੇ, ਹਜੇ ਮੈਂ ਕਾਫੀ ਸਾਰੇ ਪੜ੍ਹੇ ਵੀ ਨਹੀਂ। ਧੰਨਵਾਦ ਤੁਹਾਡਾ, ਤੁਸੀਂ ਸਪੋਰਟ ਕਰਦੇ ਹੋ, ਹੈਲਪ ਕਰਦੇ ਹੋ, ਸੋ ਵਨ ਮੈਨ ਸ਼ੋ ਹੈਗਾ, ਸੋ ਬੜੀ ਜਲਦੀ ਤੁਹਾਡੇ ਵਾਸਤੇ ਬਹੁਤ ਸਾਰੀਆਂ ਖਬਰਾਂ ਅਤੇ ਟਾਕ ਸ਼ੋਜ਼ ਘੰਟੇ ਘੰਟੇ ਤਿੰਨ ਤਿੰਨ ਘੰਟੇ ਲੈ ਕੇ ਆਇਆ ਕਰਕੇ, ਪ੍ਰੋਬਲਮ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ। ਸਿਟੀ ਆਫ ਬਰੈਂਪਟਨ ਦੇ ਹੌਸਪੀਟਲ ਦੀ ਗੱਲਬਾਤ ਕੀਤੀ ਸੀ, ਜਿੱਥੇ ਉਹਨਾਂ ਨੇ ਸ਼ਵਲ ਲੈ ਕੇ ਨਾ ਅਨਾਊਂਸ ਕੀਤਾ ਸੀਗਾ। ਇਹ ਬੰਦੇ ਛੁੱਟੀਆਂ 'ਤੇ ਚਲੇ ਗਏ, ਹੁਣ ਛੁੱਟੀਆਂ ਹੀ ਹਨ, ਕਰਨਾ ਵੀ ਕੀ ਹੈਗਾ, ਕੰਮ ਹੈਗਾ, ਜਿੰਨਾ ਹੈਗਾ ਉਨਾ ਕਰਦੇ ਨਹੀਂ, ਪ੍ਰੋਮਿਸਿਸ ਕਰ ਦਿੰਦੇ ਹਨ, ਮਿਲੀਅਨਸ ਆਫ ਡਾਲਰ ਵੇਸਟ ਕਰਦੇ। ਮੈਂ ਕਿਹਾ ਸਾ ਨਾ, ਉਹ ਜਿਹੜੀ ਮਸ਼ੀਨ ਖੜੀ ਕੀਤੀ ਹੋਈ ਨਾ ਬੈਕ ਹੋਲ, ਉਹਨਾਂ ਦਾ ਕਰੰਟ 10-10 ਹਜ਼ਾਰ ਹੁੰਦਾ ਕਈਆਂ ਦਾ, ਮੈਨੂੰ ਨਹੀਂ ਪਤਾ ਇਹਦਾ ਕਿੰਨਾ ਹੈਗਾ, ਉਹ ਮਸ਼ੀਨ ਕਿੱਥੋਂ ਆਈ ਆ, ਕਿਹਦੀ ਸੀਗੀ, ਉੱਥੇ ਖੜੀ ਆ, ਮੂੰਹ ਥੱਲੇ ਨੂੰ ਕੀਤਾ, ਜਿਹੜਾ ਮੱਝ ਘਾਹ ਖਾਂਦੀ ਹੁੰਦੀ ਨਾ ਇੰਡੀਆ ਦੇ ਵਿੱਚ, ਸਿਰ ਨਹੀਂ ਉੱਪਰ ਨੂੰ ਚੱਕਦੀ, ਜਿਹੜੀ ਮੂਹਰੇ ਬੱਕੜੀ ਇੱਦਾਂ ਕੀਤੀ ਹੋਈ ਹੈਗੀ ਆ, ਪਰ ਕੰਮ ਕੋਈ ਹੋ ਨਹੀਂ ਰਿਹਾ। ਸੋ ਉਹ ਫਾਲੋ ਅਪ ਕਿਰ ਕਰਨਾ, ਉਹ ਕੋਸਟ ਕਿਹਦੀ ਆ, ਸਾਡੀ ਟੈਕਸਪੇਅਰ ਦੀ ਕੋਸਟ ਜਾ ਰਹੀ ਹੈਗੀ ਆ। ਜੇ ਇਹਨਾਂ ਦੇ ਪੱਲਿਓ ਪੈਸੇ ਜਾਂਦੇ ਹੋਣ, ਮੰਥਲੀ ਬਿੱਲ ਚੈੱਕ ਕਰਨਾ, ਫਿਰ ਪਤਾ ਲੱਗੇ ਵੀ ਸਾਡੇ ਬੈਂਕ ਅਕਾਊਂਟ 'ਚੋਂ ਇੰਨੇ ਪੈਸੇ ਕੱਢ ਲਏ। ਜਦੋਂ ਸਾਡਾ ਪ੍ਰੋਪਰਟੀ ਟੈਕਸ ਜਾਂਦਾ, ਆਪਾਂ ਦੇਖਦੇ ਯਾਰ ਕਿੱਥੇ ਲਾਈ ਜਾਂਦੇ ਇਹ। ਕੋਸਟ ਕੱਟ ਕਰੋ, ਲੋਕਾਂ ਦੇ ਪੈਸੇ ਸੇਵ ਕਰੋ, ਥੋੜ੍ਹਾ ਬਹੁਤਾ ਕੰਮ ਕਰੋ, ਥੋੜ੍ਹਾ ਬਹੁਤਾ ਤਾਂ ਕਰ ਲਵੋ ਪਲੀਜ਼। ਨਿਊ ਬੈਸਟ ਟਰੱਕ ਰਿਪੇਅਰ ਐਂਡ ਟਰਾਇਲ ਸੈਂਟਰ ਦੇ ਸੁਰਜੀਤ ਨਾਲ ਗੱਲਬਾਤ ਕਰ ਲੈਣੀ, ਜਾਂ ਬਲਕਾਰ ਨਾਲ। ਡਾਇਮੰਡ ਟਰੱਕ ਪਾਰਟਸ ਚਾਹੀਦੇ ਨੇ, ਸ਼ੀਟ ਬੰਪਰ, ਡੀਰ ਗਾਰਡ, ਟਰੱਕ ਲਾਈਸ, ਐਗਜ਼ੋਸਟ ਪਾਈਪ ਚਾਹੀਦੇ ਹਨ, ਸਟੇਨਲੈਸ ਸਟੀਲ ਦੇ ਬੰਪਰ ਵੀ ਮਿਲਦੇ ਹਨ, ਡਾਇਮੰਡ ਟਰੱਕ ਪਾਰਟਸ ਮਿਲਦੇ ਹਨ ਸੁਰਜੀਤ ਕੋਲੋਂ। ਨਿਊ ਬੈਸਟ ਟਰੱਕ ਟ੍ਰੇਲਰ ਰਿਪੇਅਰ ਤੋਂ 905-212-9200 ਇਹਨਾਂ ਦਾ ਨੰਬਰ ਆ, 905-212-9200 'ਤੇ ਗੱਲਬਾਤ ਕਰ ਲਿਓ। ਅਤੇ ਬਾਰੀ ਸਾਹਿਬ ਨਾਲ ਗੱਲਬਾਤ ਕਰਦੇ ਹਾਂ, ਖਬਰਾਂ ਲੈ ਕੇ ਆਉਂਦੇ ਹਾਂ, ਖਬਰ 'ਤੇ ਨਜ਼ਰ ਰੱਖਦੇ ਨੇ। ਬਾਰੀ ਸਾਹਿਬ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਵਿੱਚ, ਗੁਰਮੁਖ ਸਿੰਘ ਬਾਰੀਆ ਜੀ।
3: ਧੰਨਵਾਦ ਤੰਬੜ ਸਾਹਿਬ, ਤੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਤੇ ਆਪਾਂ ਕੁਛ ਗੱਲਾਂ ਬਾਤਾਂ ਇਹ ਕਰਾਂਗੇ। ਤੁਸੀਂ ਸ਼ੁਰੂਆਤ ਹੌਸਪੀਟਲ ਤੋਂ ਹੀ ਕਰ ਦਿੱਤੀ ਤੇ ਥੋੜੀ ਬਹੁਤੀ ਇਨਪੁਟ ਇਹਦੇ ਤੇ ਪਾਉਣੀ ਹੋਵੇ
2: ਜੀ,
3: ਤਾਂ ਦਾਅਵੇ ਇਹਦੇ ਤੇ ਵੱਡੇ ਕੀਤੇ ਗਏ ਸੀ ਜੀ ਉਦੋਂ, ਠੀਕ ਹੈ ਜੀ। ਦਰਅਸਲ ਗੱਲ ਇਹ ਹੈਗੀ ਹੈ ਕਿ ਬ੍ਰੈਂਪਟਨ ਇੱਕ ਸਲੀਵ ਸਿਟੀ, ਪਹਿਲਾਂ ਸਟੇਟਸ ਪਰਮਾਨੈਂਟ ਹੀ ਮਿਲਿਆ ਹੋਇਆ, ਕਿਉਂਕਿ ਹੁਣ ਕੁਛ ਆਪਾਂ ਜਦੋਂ ਜਾਣੇ ਹੈਗੇ ਹਾਂ ਕੈਲਡਨ ਵੱਲ ਨੂੰ, ਤੇ ਉੱਥੇ ਵੱਡੇ ਵੇਅਰ ਹਾਊਸ ਕੁਛ ਬਣਨੇ ਸ਼ੁਰੂ ਹੋਏ ਆ, ਉੱਧਰ ਪਛਰਾਉਣ ਇੱਦਾਂ ਦੀ ਲੱਭਦੀ ਹੈਗੀ ਆ। ਪਰ ਇਹ ਮੰਨਣਾ ਚਾਹੀਦਾ ਹੈਗਾ ਕਿ ਕੈਲਡਨ ਤੇ ਬ੍ਰੈਂਪਟਨ ਦੋ ਸਿਟੀ ਹੈਗੇ ਆ, ਠੀਕ ਹੈ ਜੀ। ਤਾਂ ਜਿਹੜਾ ਇੱਕ ਸਪੈਮ ਹੈਗਾ ਸੀ ਕਵੀਨਸ ਤੋਂ ਲੈ ਕੇ ਮੇਫੀਲਡ ਤੱਕ, ਇਹਦੇ ਵਿੱਚ ਜਦੋਂ ਤੁਸੀਂ ਓਵਰਆਲ ਇਹਦੀ ਆਪਾਂ ਰਿਵਿਊ ਕਰਨਾ ਹੋਵੇ ਕਿ ਸਟਰਕਚਰ ਕੀ ਆ ਸਿਟੀ ਦਾ, ਤਾਂ ਜਿਉਂ ਜਿਉਂ ਸਿਟੀ ਡਿਵੈਲਪ ਹੋਇਆ ਜੀ, ਇਹਦੇ ਵਿੱਚ ਉਸ ਤਰੀਕੇ ਦੇ ਨਾਲ ਜਿਵੇਂ ਕੈਨੇਡਾ ਦਾ ਇੱਕ ਆਪਾਂ ਕਹਿ ਸਕਦੇ ਹਾਂ ਜਾਂ ਅੰਟੈਰੀਓ ਦਾ ਸਿਟੀ ਵਾਈਜ ਡਿਵੈਲਪਮੈਂਟ ਦੇ ਇੱਕ ਕ੍ਰਾਈਟੀਰੀਆ ਸੀਗੇ, ਉਹਨਾਂ ਨੂੰ ਇਗਨੋਰ ਕੀਤਾ ਗਿਆ ਜੀ। ਇਹਦਾ ਸਲੀਪ ਸਿਟੀ ਨਾਂ ਫਿਰ ਕਿਉਂ ਪਿਆ, ਕਿਉਂਕਿ ਘਰ ਤੋਂ ਘਰ ਨਵੀਆਂ ਆਪਾਂ ਕਹਿ ਸਕਦੇ ਜੋਨਿੰਗ ਹੋਈਆਂ, ਸਾਰਾ ਕੁਛ ਹੋਇਆ, ਲੇਕਿਨ ਜਿਹੜਾ ਲੋਡ ਸੀਗਾ ਪਾਪੂਲੇਸ਼ਨ ਦਾ ਉਹਦੀ ਅਕਾਊਂਟੇਬਿਲਟੀ ਦੇ ਨਾਲ ਜਿਹੜੀਆਂ ਸਹੂਲਤਾਂ ਸੀਗੀਆਂ ਕਾਫੀ ਉਹਦੇ ਤੇ ਲੇਟ ਤਵੱਜੋ ਦਿੱਤੀ ਗਈ ਤੇ ਦਿੱਤੀ ਵੀ ਗਈ ਆ, ਤੇ ਉਹ ਹਾਲੇ ਤੱਕ ਵੱਡੇ ਪ੍ਰੋਜੈਕਟ ਜਿਹੜੇ ਹੈਗੇ ਆ ਉਹ ਗਰਦਿਸ਼ 'ਚ ਦਿਖਾਈ ਦਿੰਦੇ ਆ ਜੀ। ਦਾਅਵਾ ਕੀਤਾ ਗਿਆ ਕਿ 250 ਨਵੇਂ ਬੈੱਡ ਐਡ ਹੋਣਗੇ ਜੀ, ਪਰ ਹਾਲੇ ਤੱਕ ਪ੍ਰੀ ਕੰਸਟਰਕਸ਼ਨ ਜਿਹੜੀਆਂ ਸਟੇਜਸ ਹੋਣੀਆਂ ਉਹਦੇ 'ਚ ਘੁੰਮਿਆ ਫਿਰਦਾ ਸਾਰਾ ਪ੍ਰੋਜੈਕਟ।
2: ਬਾਰੀ ਸਾਹਿਬ ਇਹ ਵੀ ਪਤਾ ਲੱਗ ਰਿਹਾ ਹੈਗਾ ਵੀ ਜਿਹੜਾ ਸਾਡਾ ਇੱਕ ਹੌਸਪੀਟਲ ਹੈਗਾ ਆ ਉਹਦੇ ਵਿੱਚ ਹੀ ਬਹੁਤ ਸਾਰੇ ਫਲੋਰ ਹਜੇ ਖਾਲੀ ਪਏ ਆ ਡਾਕਟਰਾਂ ਦੀ ਸ਼ੋਰਟੇਜ ਕਰਕੇ, ਵੀ ਸ਼ਾਇਦ ਉਹ ਨਾ ਖੋਲ੍ਹੇ ਗਏ ਹੋਣ। ਹੋਰ ਪਤਾ ਕਰਾਂਗੇ ਮੈਂ, ਰੋਣਾ ਸੈਂਤੋਸ ਨੂੰ ਇਹ 'ਤੇ ਲੈ ਕੇ ਆਵਾਂਗਾ, ਲਾਸਟ ਟਾਈਮ ਵੀ ਆਏ ਸੀਗੇ, ਵੀ ਜਿਹੜਾ ਇੱਕ ਹੌਸਪੀਟਲ ਸਾਡੇ ਕੋਲ ਹੈਗਾ ਉਹ ਵੀ ਫੁੱਲ ਫੁੱਲ ਹਜੇ ਨਹੀਂ ਚੱਲਦਾ, ਇਹ ਪਤਾ ਲੱਗ ਰਿਹਾ ਹੈਗਾ। ਮੈਂ ਗਰੰਟੀ ਨਹੀਂ ਦੇ ਸਕਦਾ, ਸੋ ਮਾਫ਼ ਕਰਦਾ ਜਦ ਤੱਕ ਪੂਰੀ ਖਬਰ ਦਾ ਪਤਾ ਨਹੀਂ ਲੱਗਦਾ, ਉਦੋਂ ਤੱਕ ਆਪਾਂ ਗੱਲ ਨਹੀਂ ਕਰਦੇ। ਇਹ ਵੀ ਪਤਾ ਲੱਗ ਰਿਹਾ ਜਿਹੜਾ ਫੁੱਲ ਸਾਡੇ ਕੋਲ ਹੌਸਪੀਟਲ ਹੈਗਾ ਇਹਦੇ ਵਿੱਚ ਵੀ ਇਨਫ ਡਾਕਟਰ ਹੈ ਨਹੀਂ ਜਿੰਨੇ ਚਾਹੀਦੇ ਹਨ, ਜਿੰਨਾ ਸਟਾਫ ਚਾਹੀਦਾ ਹੈਗਾ ਇਹਨੂੰ ਚਲਾਉਣ ਵਾਸਤੇ, ਆਪਾਂ ਕਿੱਥੇ ਬਿਹਾਈਂਡ ਹਾਂ ਉਹ ਪਤਾ ਕਰਨ ਦੀ ਲੋੜ ਹੈਗੀ ਆ। ਸੋ ਕਾਲ ਸਾਡੇ ਸਿਲੈਕਟਡ ਲੀਡਰ ਸਰਦਾਰ ਵੀ ਵਿੱਚ ਗਏ ਹੋਏ ਹਨ, ਉਹ ਕੁਛ ਤਾਂ ਆਵਾਜ਼ ਉਠਾ ਲਵੋ, ਇੱਜ਼ਤ ਰੱਖ ਲਵੋ, ਬਚਾ ਲਵੋ ਲੋਕਾਂ ਦੇ, ਲੋਕਾਂ ਨੇ ਪੈਸੇ ਇਕੱਠੇ ਕਰਕੇ ਤੁਹਾਨੂੰ ਦਿੱਤੇ ਸੀਗੇ ਹੌਸਲ ਵਾਸਤੇ, ਆ ਕੇ ਕੁਛ ਬੋਲੋ ਤਾਂ ਸਹੀ, ਤੁਹਾਨੂੰ ਗਰੰਟੀ ਦਿੰਦਾ ਜਦੋਂ ਨੇੜੇ ਇਲੈਕਸ਼ਨ ਆ ਜਾਣੇ ਮਿਊਂਸੀਪਲ ਇਲੈਕਸ਼ਨ, ਇਹਨਾਂ ਨੇ ਚਾਰ ਚਾਰ ਵਜੇ ਉੱਠ ਕੇ ਰੇਡੀਓ ਸਟੇਸ਼ਨ ਜਾ ਕੇ ਰਾਤ ਤੱਕ ਜਾਇਆ ਕਰਨ, ਕੋਈ ਇਹਨਾਂ ਦੀ ਸੀਟ ਨੂੰ ਖਤਰਾ ਪੈ ਜਾਣਾ ਪਿਆ ਹੋਇਆ ਹੈਗਾ ਆ। ਸੋ ਆ ਕੇ ਹੁਣ ਤਾਂ ਕੁਝ ਬੋਲੋ, ਕੁਝ ਦੱਸੋ ਸਹੀ ਵੀ ਹੌਸਪਿਟਲ ਕਿੱਥੇ ਕਰ ਪਹੁੰਚ ਗਿਆ, ਹੌਸਪਿਟਲ ਨੂੰ ਕੀ ਹੌਸਪਿਟਲ ਵਿੱਚ ਕੀ ਕੁਝ ਹੋਣਾ ਚਾਹੀਦਾ ਹੈਗਾ, ਹਜੇ ਤੱਕ ਕੁਝ ਨਹੀਂ ਦਿਸਣ ਨੂੰ ਆ ਰਿਹਾ ਹੈਗਾ। ਹੁਣ ਤਾਂ ਇੱਕ ਕੌਂਸਲਰ ਵੀ ਬੋਲਦਾ, ਹੁਣ ਮੁੜ ਕੇ ਡੱਗ ਫੋੜਦੇ ਨਾ ਬਲੇਮ ਕਰਦੇ, ਤੁਸੀਂ ਕੋਈ ਆਵਾਜ਼ ਨਹੀਂ ਉਠਾਈ, ਮੀਡੀਆ ਵਾਲੇ ਅੱਕ ਗਏ ਥੱਕ ਗਏ ਜਿਹਨੇ ਤੁਹਾਨੂੰ ਪੈਸੇ ਇਕੱਠੇ ਕਰਕੇ ਦਿੱਤੇ ਆ ਵੀ ਸਾਡੇ ਆ ਕੇ ਕੋਈ ਨਾ ਕੋਈ ਆਵਾਜ਼ ਉਠਾਵੋ ਸਾਨੂੰ ਦੱਸੋ। ਸੋ ਪਤਾ ਇਹ ਵੀ ਲੱਗ ਰਿਹਾ ਜਿਹੜਾ ਬਾਰੀ ਸਾਹਿਬ ਪਹਿਲਾਂ ਹੌਸਪਿਟਲ ਹੈਗਾ ਉਹਦੇ ਉਹ ਵੀ ਹਜੇ ਪੂਰੀ ਤਰ੍ਹਾਂ ਨਹੀਂ ਚੱਲਿਆ।
3: ਬਿਲਕੁਲ, ਦਰਅਸਲ ਜੀ ਇੰਟਾਰੀਓ ਦੀ ਪ੍ਰੋਬਲਮ ਕੀ ਹੈਗੀ ਆ ਜੀ, ਓਵਰਆਲ ਜੇ ਆਪਾਂ ਦੇਖੀਏ ਤੇ ਲਗਭਗ 2.5 million ਦੇ ਕਰੀਬ ਤਾਂ ਜਿਹੜੇ ਫੈਮਿਲੀ ਹੈਗੇ ਆ ਮੈਂਬਰ
2: ਜੀ,
3: ਉਹਨਾਂ ਕੋਲ ਡਾਕਟਰ ਹੀ ਨਹੀਂ ਹੈਗਾ ਜੀ। ਠੀਕ ਹੈ ਜੀ, ਇਹ ਵੀ ਰਿਪੋਰਟ ਪਹਿਲਾਂ ਪਈ ਹੈਗੀ ਆ। ਓਵਰਆਲ ਕੈਨੇਡਾ 6.5 million ਹੈਗੇ ਆ, ਤਾਂ ਉਹਦਾ ਵੀ ਅਸਰ ਜਿਹੜਾ ਬ੍ਰੈਂਪਟਨ ਤੇ ਵੀ ਦਿਖਾਈ ਦਿੰਦਾ, ਕਹਿ ਤੇ ਦਿੱਤਾ ਜਾਂਦਾ ਕਿ ਹੌਸਪਿਟਲ 'ਚ ਰਸ਼ ਆਊਟ ਹੈਗਾ ਜੀ, ਫੈਮਿਲੀ ਡਾਕਟਰ ਕੋਲ ਜਾਣਾ ਚਾਹੀਦਾ, ਪਰ ਜਿਹੜੇ 2.5 million ਦੇ ਕਰੀਬ ਉਹਦੇ ਵਿੱਚ ਬ੍ਰੈਂਪਟਨ ਦੇ ਹਿੱਸੇ ਵੀ ਆਉਂਦੇ ਹੋਣਗੇ ਨਾ ਜੀ, 2.5 million ਦੇ ਕਰੀਬ ਜਿਹੜੇ ਬ੍ਰੈਂਪਟਨ ਦੇ ਜਿਹਨਾਂ ਕੋਲ ਫੈਮਿਲੀ ਡਾਕਟਰ ਨਹੀਂ ਹੈ, ਤਾਂ ਉਹ ਕਿੱਥੇ ਜਾਣਗੇ, ਜਾਂ ਉਹ ਕਲੀਨਿਕ ਜਾਣਗੇ, ਕਲੀਨਿਕ ਜੇ ਬੰਦ ਹੈਗਾ 9 ਤੋਂ ਬਾਅਦ ਵਾਕਰੀ ਕਲੀਨਿਕ, ਤਾਂ ਫਿਰ ਉਹ ਹੌਸਪਿਟਲ ਜਾਣਗੇ। ਤੇ ਇਹਦਾ ਮਤਲਬ ਹੈਗਾ ਜਿਹੜਾ ਪਹਿਲੇ ਵਰਕਲੋਡ ਉੱਥੇ ਹੈਗਾ ਸਟਾਫ ਦੀ ਘਾਟ ਆ, ਤਾਂ ਓਵਰਆਲ ਤੁਰੰਤ ਜਿਹੜਾ ਹੌਸਪਿਟਲ ਸੀਗਾ ਉਹਦੀ ਲੋੜ ਸੀਗੀ ਲੋਕਾਂ ਨੂੰ।
2: ਜਸਵੀਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ
1: ਗੁਰਮੁਖ ਬਾਈ ਨੂੰ ਸਤਿ ਸ੍ਰੀ ਅਕਾਲ, ਧੰਨਵਾਦ, ਤੁਹਾਡਾ ਬਹੁਤ ਵਧੀਆ ਪ੍ਰੋਗਰਾਮ ਹੈ ਜੀ ਤੁਹਾਡਾ,
2: ਸ਼ੁਕਰੀਆ ਵੀਰੇ।
1: ਤਾਂਬਰ ਸਾਹਿਬ ਗੱਲ ਚੱਲਦੀ ਹੈਗੀ ਹੌਸਪਿਟਲ ਦੀ, ਦੇਖੋ ਜੀ ਆਪਣੇ ਸਾਰੇ ਨੇਤਾ ਜਿੱਤ ਕੇ ਗਏ ਹੋ ਆ, ਜਦੋਂ ਇਹਨਾਂ ਦੇ ਨਿਆਣਿਆਂ ਦੀਆਂ ਇਲੈਕਸ਼ਨ ਹੁੰਦੀਆਂ ਤੇ ਦੇਖੋ ਲੋਕਾਂ ਦੇ ਘਰਾਂ ਮੂਹਰੇ ਕਿੱਦਾਂ ਆ ਗਏ ਹੈ ਨਾ, ਢੋਲ ਵਜਾਉਂਦੇ ਆ ਵੀ ਸਾਨੂੰ ਵੋਟ ਪਾਓ, ਸਾਡੇ ਨਿਆਣਿਆਂ ਨੂੰ ਜਿਤਾਓ। ਹੁਣ ਜਦੋਂ ਬ੍ਰੈਂਪਟਨ ਦੀਆਂ ਜਿੰਨੀਆਂ ਡਿਮਾਂਡਸ ਹੈਗੀਆਂ
2: ਜੀ,
1: ਹੋਰ ਜਿੰਨੀਆਂ ਵੀ ਹੈਗੀਆਂ ਸੜਕਾਂ ਦੀਆਂ, ਕਹਿੰਦਾ ਮਤਲਬ ਇਹ ਮਗਰਵਾਣੀ ਕਿਹੜੀ ਖੁੱਡ ਚ ਵੜ ਜਾਂਦੇ ਆ, ਤੇ ਕੁਛ ਕੁ ਸਾਡੇ ਮੀਡੀਆ ਵਾਲੇ ਵੀ ਜਿਹੜੇ ਇਹਨਾਂ ਦੀ ਬਹੁਤ ਸਪੋਰਟ ਕਰਦੇ ਆ। ਤੰਬਰ ਸਾਹਿਬ ਜਦੋਂ ਇਹਨਾਂ ਨੇ ਫੰਡ ਰੇਜ਼ ਕੀਤਾ ਸੀ ਆਪਣੇ,
2: ਮੈਂ ਵੀ ਖੁਦ ਇਨਵੋਲਵ ਸੀ ਵੀਰ ਮੇਰੇ ਜਸਵੀਰ ਸਿੰਘ, ਮੈਂ ਖੁਦ ਇਨਵੋਲਵ ਸੀਗਾ, ਆਪਾਂ ਮੀਟਿੰਗ ਕੀਤੀ, ਆਪਾਂ ਸਿਟੀ ਹਾਲ ਚ
1: ਕੰਮ ਕੀਤਾ,
2: ਸਿਟੀ ਹਾਲ ਚ ਗਏ।
1: ਤੰਬਰ ਸਾਹਿਬ ਗੱਲ ਇਹ ਆ ਵੀ ਜਦੋਂ $100 ਤੋਂ ਜ਼ਿਆਦਾ ਕੋਈ ਦਿੰਦਾ ਸੀ ਤੇ ਜਕਾਰੇ ਬੁਲਾਉਂਦੇ ਸੀ, ਹੁਣ ਉਹ ਜਕਾਰੇ ਬੁਲਾਉਣੇ ਵਾਲੇ ਮੀਡੀਆ ਆ ਜਿਹੜਾ ਸਾਡਾ, ਮੈਂ ਇਹ ਨੀ ਕਹਿੰਦਾ ਜਿਹਨੀ ਚੰਗਾ ਕੰਮ ਕੀਤਾ, ਚੰਗੇ ਜਗ੍ਹਾ ਪੈਸੇ ਲੱਗੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ, ਕੁਛ ਕੁ ਮੀਡੀਆ ਨੇ ਮੂੰਹ ਤੇ ਠਾਠੀ ਬੰਨ ਕੇ ਬੁੱਲ ਬਾਲ ਕੱਢ ਕੇ ਥੋੜਾ ਥੋੜਾ ਬੋਲਦੇ ਆ, ਬਾਹਲਾ ਨੀ ਬੋਲਦੇ। ਗੱਲ ਇਹ ਆ ਜਿਹੜੇ
2: ਹੋਰ ਕੀ ਕਰਦੇ,
1: ਲੈਟ ਮੀ ਫਿਨਿਸ਼ ਬਾਅਦ ਚ ਤੁਸੀਂ ਕਹਿ ਰਹੇ ਹੋ। ਤੰਬਰ ਸਾਹਿਬ ਗੱਲ ਇਹ ਆ ਵੀ ਕਈਆਂ ਨੂੰ ਚੰਗਾ ਨੀ ਲੱਗਦਾ ਜੋ ਸਿਟੀ ਦੇ ਇਸ ਵੇਲੇ ਮੁੱਦੇ ਆ, ਕੋਈ ਨੀ ਬੋਲਦਾ। ਜਦੋਂ ਇਹਨਾਂ ਦੀਆਂ ਨਿਆਣਿਆਂ ਦੀਆਂ ਇਲੈਕਸ਼ਨ ਹੁੰਦੀਆਂ ਤੁਹਾਡੀਆਂ ਡੋਰਾਂ ਚ ਪੈਰਾਂ ਚ ਬਹਿਣ ਨੂੰ ਕਰਦੇ ਆ। ਸੋ ਕਹਿਣ ਦਾ ਮਤਲਬ ਇਹ ਆ ਵੀ ਇਸ ਵੇਲੇ ਜਿਹੜੀ ਜਨਤਾ ਦੁਖੀ ਆ ਹਨਾ, ਹੋਸਪਿਟਲ ਜਿੱਦਾਂ ਤੁਸੀਂ ਕਿਹਾ ਹੈਗਾ ਉਹਦੇ ਵਿੱਚ ਰੂਮ ਹੈਗੇ ਆ, ਡਾਕਟਰ ਹੈ ਨਹੀਂ। ਸੋ ਸਾਡੇ ਜਿਹੜੇ ਜਿੱਤੇ ਨੁਮਾਇੰਦੇ ਆ ਆਹ ਨੀਲੀਆਂ ਟਾਈਆਂ ਵਾਲੇ, ਰੈੱਡ ਟਾਈਆਂ ਵਾਲੇ, ਇਹਨਾਂ ਦੇ ਜਿਹੜੇ ਪੇਰੈਂਟਸ ਆ ਜਦੋਂ ਇਲੈਕਸ਼ਨ ਵੇਲੇ ਮੂਹਰੇ ਆਉਂਦੇ, ਹੁਣ ਉਹਨਾਂ ਨੇ ਮੂੰਹ ਤੇ ਠਾਠੀ ਕਾਹਦੇ ਬੰਨੀ ਆ, ਸਮਾਂ ਦੇਣਾ, ਬਹੁਤ ਧੰਨਵਾਦ ਆ, ਇਹਨਾਂ ਨੂੰ ਜਾਗਣਾ ਚਾਹੀਦਾ। ਥੈਂਕ ਯੂ,
2: ਬਹੁਤ ਬਹੁਤ ਧੰਨਵਾਦ, ਸਾਰੇ ਹੀ ਰਿਸਪੈਕਟ। ਗੱਲ ਦੱਸ ਦਈਏ, ਜਦੋਂ ਆਪਾਂ ਹੌਸਪਿਟਲ ਵਿੱਚ ਮੀਟਿੰਗ ਕੀਤੀ, ਇੱਕ ਪ੍ਰੋਮਿਸ ਕੀਤੀ ਸੀ ਮੁੜ ਕੇ ਕਦੇ ਪੈਸਾ ਇਕੱਠੇ ਹੋਊਗਾ, ਮੈਂ ਪਹਿਲੀ ਵਾਰੀ ਕੀਤਾ, ਕਾਫੀ ਕਿੰਨੇ 20-25 ਸਾਲ ਹੋ ਗਏ ਮੀਡੀਆ ਦੇ ਵਿੱਚ, ਪਹਿਲੀ ਵਾਰੀ ਪੈਸਾ ਇਕੱਠਾ ਕੀਤਾ, ਮੈਂ ਕਦੇ ਨਹੀਂ ਇਕੱਠਾ ਕਰਦਾ ਪੈਸਾ, ਇਸੇ ਕਰਕੇ ਕਿਉਂਕਿ ਜੇ ਪੋਲੀਟੀਸ਼ੀਅਨ ਹਨ ਇਹਨਾਂ ਨੂੰ ਪਤਾ ਨਹੀਂ ਡਲੇਕਾਂ ਦੀ ਝੂਠ ਬੋਲਣ ਦੀ ਕੱਲ੍ਹ ਯਾਦ ਹੋ ਗਈ, ਸਾਰਿਆਂ ਨੂੰ ਨਹੀਂ ਹੈਗੀ ਆ। ਸੋ ਦੁੱਖ ਲੱਗਦਾ ਕਿਸੇ ਨੇ ਮਿਹਨਤ ਕਰਕੇ ਪੈਸਾ ਕਮਾਇਆ, ਕਿਸੇ ਚੰਗੀ ਜਗ੍ਹਾ ਲੱਗਣ ਵਾਸਤੇ ਦਿੱਤਾ, ਪਰ ਮੁੜ ਕੇ ਸ਼ੁਰੂ ਨਹੀਂ ਹੋਇਆ, ਲੱਗਿਆ ਨਹੀਂ, ਨਾ ਕਰੋ ਇੱਦਾਂ ਦੇ ਕੰਮ। ਸੋ ਇੱਕ ਜਣਾ ਬੋਲਿਆ, ਤੂੰ ਦੇਖਦੇ ਆਉਣ ਵਾਲੇ ਦਿਨ ਇਹਨਾਂ ਨੇ ਇੱਕ ਦੂਸਰੇ ਬਲੇਮ ਕਰਨ ਲੱਗ ਪੈਣਾ। ਹੁਣ ਛੁੱਟੀਆਂ ਤੇ ਹਨ, ਡੱਗ ਫੋਰਡ ਦੀ ਟੀਮ ਛੁੱਟੀਆਂ ਤੇ ਹੈਗੀ ਆ, ਥੋੜ੍ਹਾ ਬਹੁਤ ਜਿਹੜਾ ਕੰਮ ਕਰਦੀ ਕਰਦੀ ਆ, ਪਰ ਇਹਨਾਂ ਨੇ ਆਇਆ ਕਰਨਾ, ਇਹਨਾਂ ਨੇ ਓਪਨਿੰਗ ਤੇ ਜਾਣਾ, ਭਾਵੇਂ ਓਪਨ ਭਾਵੇਂ ਕੋਈ ਕੰਮ ਹੋਵੇ, ਉੱਥੇ ਬੋਲ ਪਿਓ, ਪੁੱਛ ਲਿਓ ਵੀ ਤੁਸੀਂ ਸਾਡੇ ਵਾਸਤੇ ਕੱਖ ਨਹੀਂ ਕੀਤਾ, ਜਿਹੜਾ ਹੌਸਪਿਟਲ ਆਉਣਾ ਸਾ ਉਹ ਨਹੀਂ ਆਇਆ। ਗੁਰਮੁਖ ਸਿੰਘ ਮੈਂ ਤੁਹਾਡੇ ਦੇ ਹੁਣ ਛੱਡਦਾ, ਇੱਕ ਦੋ ਐਡਾ ਮੈਂ ਪੜ੍ਹ ਲਵਾਂ। ਕੈਨੇਡਾ ਕੰਸੂਮਰ ਕ੍ਰੈਡਿਟ ਅਸਿਸਟੈਂਟ ਜਸਵੀਰ ਸਿੰਘ ਹੁੰਡਲ ਜੀ ਨੇ ਪ੍ਰੋਗਰਾਮ ਸਪੋਂਸਰ ਕੀਤਾ ਆ, 416-502-3100 ਇਹਨਾਂ ਦਾ ਫੋਨ ਨੰਬਰ ਆ। ਪਾਵਰ ਆਫ ਸੇਲ ਕਲੈਕਸ਼ਨ ਕਾਲਸ ਦੇ ਕੈਨ ਸਟੋਪ ਦੈਮ, ਮਤਲਬ ਕੰਮ ਜੇ ਔਖਾ ਹੋ ਰਿਹਾ ਮੇਰੇ ਪਰਿਵਾਰਾਂ ਨੂੰ ਹੱਥ ਜੋੜ ਕੇ ਬੇਨਤੀ ਆ, ਸਲਾਹ ਲੈ ਲਿਓ ਕਿਸੇ, ਸਲਾਹ ਬਿਲਕੁਲ ਫਰੀ ਵਿੱਚ ਹੁੰਦੀ ਅਨਲੈਸ ਤੁਸੀਂ ਇਹਨਾਂ ਦਾ ਪੈਕੇਜ ਲੈਂਦੇ ਆ, ਤੇ ਤੁਹਾਡਾ ਕਰਜ਼ਾ 70% ਦੇ ਕਰ ਮਾਫ਼ ਕਰਕੇ ਦਿੰਦੇ, ਤੁਹਾਡੇ ਸਾਰੇ ਸਾਹਮਣੇ ਸਭ ਕੁਛ ਪਿਆ ਹੁੰਦਾ ਆ। ਡਿਸੀਜਨ ਲੈਣੀ ਬੜੀ ਔਖੀ ਹੋ ਜਾਂਦੀ ਹੈਗੀ ਆ। ਕਈ ਵਾਰੀ ਸਭ ਕੁਛ ਬਚਾ ਵੀ ਦਿੰਦੇ ਹਨ, ਪਾਵਰ ਆਫ ਸੇਲ ਤੋਂ ਦੂਰ ਕਰ ਦਿੰਦੇ ਹਨ, ਇੱਕ ਪੈਕੇਜ ਵੀ ਬਣਾ ਕੇ ਦੇ ਦਿੰਦੇ ਆ ਤੁਹਾਡੇ ਬਚਣ ਵਾਸਤੇ। ਸੋ 70% ਸਿਰ ਕਰਜ਼ਾ ਮਾਫ਼ ਹੋ ਜਾਂਦਾ। 416-500-2-3100 ਜਸਵੀਰ ਸਿੰਘ ਹੁਣ ਦਾ ਸ਼ਬਦ ਨੰਬਰ ਆ। ਅਲਫਾ ਟਰਾਂਸ ਦੇ ਲੱਕੀ ਅਤੇ ਸੁੱਖੀ ਸੈਣੀ ਸ਼ਬਦ ਨੰਬਰ 905-700-9-1525 ਏ ਜ਼ੈਡ ਡਰਾਈਵਰ ਦੇ ਓਨਰ ਓਪਰੇਟਰ ਦੀ ਲੋੜ ਰਹਿੰਦੀ ਹੁੰਦੀ ਆ। ਕਾਫ਼ੀ ਕੰਪਨੀ ਗਰੋ ਕਰ ਰਹੀ ਹੈਗੀ ਆ। ਅਲਫਾ ਟਰਾਂਸ ਵਾਲੇ ਲੱਕੀ ਜਾਂ ਸੁੱਖੀ ਸੈਣੀ ਸਾਹਿਬ ਨਾਲ ਗੱਲਬਾਤ ਕਰਨੀ ਆ। ਮਜੈਸਿਸ ਕਿਚਨ, ਫਰੀਵੇ ਰੀਅਲ ਸਟੇਟ, ਐਡਮੀਰਾ ਕ੍ਰੀਏਟਿਵ ਏਜੰਸੀ ਅਤੇ ਜਸ ਭੁੱਲਰ ਸਾਹਿਬ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਆ। ਬਾਜੇ ਸਾਹਿਬ ਜੀ ਕਰ ਦਈਏ ਦੁਬਾਰਾ ਫਿਰ ਸ਼ੁਰੂ। ਕੱਲ੍ਹ ਥੋੜ੍ਹੀ ਠਹਿਰ ਕੇ ਕਰਿਓ ਪਲੀਜ਼, ਬਹੁਤ ਲੰਬਾ ਸਮਾਂ ਹੋਲਡ ਕਰਨਾ ਪੈਂਦਾ ਆ। ਵੇਟ ਕਰ ਲਿਓ ਥੋੜ੍ਹੀ, ਆਪਾਂ 10 ਮਿੰਟ ਵੇਟ ਕਰੋ, 10-15 ਫਿਰ ਆਪਾਂ ਕੱਲ੍ਹ ਵੀ ਲਵਾਂਗੇ। ਹੁਣ ਪਹਿਲਾਂ ਖਬਰਾਂ ਸਾਰੀਆਂ ਕਵਰ ਕਰ ਲਈਏ। ਬਾਜੇ ਸਾਹਿਬ ਗੋ ਹੈਡ।
3: ਸਮਰ ਸਾਹਿਬ ਤੁਸੀਂ ਕੱਲ੍ਹ ਗੱਲ ਕਹਿ ਕੇ ਗਏ ਸੀ, ਉਹ ਸੱਚੀ ਹੋ ਗਈ ਆ ਜੀ।
2: ਜੀ
3: ਚੱਲ, ਤੁਸੀਂ ਕਿਹਾ ਸੀ ਟਰੰਪ ਸਾਹਿਬ ਦਾ ਕੀ ਭਰੋਸਾ ਵੀ ਉਹਨਾਂ ਨੇ ਜਿਹੜਾ ਬ੍ਰਿਜ ਹੈਗਾ ਉਹਦੇ ਤੇ ਕੀ ਕਰਨਾ, ਪਰ ਉਹ ਤੋਂ ਪਹਿਲਾਂ ਵੱਡਾ ਬਿਆਨ ਉਹਨਾਂ ਪਹਿਲਾਂ ਕੁਸਮਾਂ ਤੇ ਦੇ ਦਿੱਤਾ ਜੀ, ਜਿਹਨੇ ਕੱਲ ਦਾ ਭੜਸੂ ਪਾਇਆ ਹੋਇਆ ਸਾਰੇ ਲੋਕਾਂ ਨੂੰ
2: ਜੀ।
3: ਵੈਸੇ ਤਾਂ ਜੋ ਟਰੰਪ ਸਾਹਿਬ ਪ੍ਰੈਜੀਡੈਂਟ ਬਣੇ ਸੀ, ਕੋਈ ਸਿਆਣਾ ਪੱਤਰਕਾਰ ਉਹਨੂੰ ਕਿਸੇ ਨੇ ਪੁੱਛਿਆ ਕਿ ਹੁਣ ਟਰੰਪ ਸਾਹਿਬ ਪ੍ਰੈਜੀਡੈਂਟ ਬਣ ਗਏ ਅਮਰੀਕਾ ਦੇ ਤੇ ਕੀ ਹੋਊਗਾ ਹੁਣ, ਮਤਲਬ ਵਰਲਡ ਭਾਰ ਦੇ ਵਿੱਚ, ਹਾਂਜੀ ਉਹ ਕਹਿੰਦੇ ਵੀ ਉਹ ਕੀ ਕਰਨਗੇ, ਉਹਨਾਂ ਦੀ ਪਲੈਨਿੰਗ ਕੀ ਹੋਊਗੀ। ਤੇ ਉਹਨੇ ਅੱਗੋਂ ਗੱਲ ਕਹੀ ਜਿਹੜੀ ਕਿ ਸੱਚੀ ਹੈ ਜੀ। ਉਹਨਾਂ ਨੇ ਗੱਲ ਕਹੀ ਸੀ ਵੀ ਟਰੰਪ ਸਾਹਿਬ ਕੁਝ ਵੀ ਨਾ ਕਰਨ ਪਰ ਸਾਰੀ ਦੁਨੀਆਂ ਨੂੰ ਭੜਥੂ ਪਾ ਛੱਡਣਗੇ
2: ਜੀ।
3: ਸੋ ਭੜਥੂ ਜ਼ਰੂਰ ਉਹਨਾਂ ਪਾਇਆ ਹੋਇਆ, ਪਰ ਕੱਲ ਉਹਨਾਂ ਨੇ ਕੈਨੇਡਾ ਨੂੰ ਹੀ ਪਾ ਦਿੱਤਾ ਦੁਬਾਰਾ ਜੀ।
2: ਇਹ ਵਿਗੜਿਆ ਹੋਇਆ ਫੁੱਫੜ ਲੱਗਦਾ, ਇਹ ਮੈਨੂੰ ਵਿਗੜਿਆ ਹੋਇਆ ਫੁੱਫੜ ਲੱਗਦਾ, ਜਦੋਂ ਵਿਆਹ ਵਿੱਚ ਆਇਆ ਹੁੰਦਾ ਨਾ, ਇਹ ਕੋਈ ਕੁਝ ਨਾ ਕੁਝ ਪੰਗਾ ਪਾਈ ਰੱਖਦਾ
3: ਜੀ। ਤੇ ਕੱਲ ਕੁਸਮਾਂ ਦੇ ਉੱਪਰ ਉਹ ਦੁਬਾਰਾ ਹਮਲਾਵਰ ਹੋ ਗਿਆ ਜੀ। ਹੁਣ ਉਹਨਾਂ ਨੇ ਗੱਲ ਕਹਿ ਦਿੱਤੀ ਵੀ ਸਾਨੂੰ ਇਹਦੀ ਲੋੜ ਹੀ ਨੀ ਹੈਗੀ, ਅਸੀਂ ਨੀ ਕਰਨਾ ਹੈਗਾ, ਮੈਂ ਇਹਦੇ ਲਈ ਨਹੀਂ ਚਾਹ ਰਿਹਾ ਕਿ ਇਹਨੂੰ ਅਸੀਂ ਰਿਨਿਊ ਕਰਨਾ ਹੈਗਾ। ਇੱਕ ਪ੍ਰੈਸ਼ਰਾਈਜ਼ ਦੀ ਨੀਤੀ ਵੀ ਹੋ ਸਕਦੀ ਆ, ਤਾਂ ਡੈਕਲੇਰੇਸ਼ਨ ਵੀ ਹੋ ਸਕਦਾ। ਕੈਨੇਡਾ ਤੇ ਮੈਕਸੀਕੋ ਨੇ ਗੱਲ ਕਹੀ ਸੀ ਕਿ ਕਿਉਂ ਨਾ ਇਹਨੂੰ 236 ਤੱਕ ਜਾਂ 16 ਸਾਲ ਤੱਕ ਅੱਗੇ ਵਧਾ ਦਿੱਤਾ ਜਾਵੇ। ਠੀਕ ਹੈ ਜੀ, ਪ੍ਰਪੋਜ਼ਲ ਪਹਿਲਾਂ ਕੈਨੇਡਾ ਅਮਰੀਕਾ ਦੇ ਚੁੱਕੇ ਆ ਜੀ।
2: ਠੀਕ
3: ਹੈ, ਲੇਕਿਨ ਕੱਲ ਉਹਨਾਂ ਨੇ ਇਹ ਗੱਲ ਠੋਕੂ ਜਾ ਕੇ ਕਹੀ ਹੈਗੀ ਆ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਸਾਨੂੰ ਕੋਈ ਲੋੜ ਨਹੀਂ ਹੈਗੀ। ਇਹ ਵੀ ਗੱਲ ਕਹੀ ਕਿ ਜੋ ਕੁਝ ਕੈਨੇਡਾ ਕੋਲ ਹੈ ਉਹਦੀ ਸਾਨੂੰ ਲੋੜ ਹੀ ਨਹੀਂ ਹੈਗੀ
2: ਜੀ,
3: ਮਤਲਬ ਜੋ ਕੈਨੇਡਾ ਕੋਲ ਹੈ ਸਾਨੂੰ ਉਹਦੀਆਂ ਚੀਜ਼ਾਂ ਦੀ ਕੋਈ ਲੋੜ ਨਹੀਂ ਹੈਗੀ। ਦੂਜੇ ਪਾਸੇ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਸਾਨੂੰ ਇਕੱਲੇ ਜਿਹੜਾ ਗੁੜਸ ਵਪਾਰ ਹੈਗਾ ਵਸਤੂਆਂ ਦਾ ਉਹਦੇ ਵਿੱਚ ਹੀ 12 ਮਿਲੀਅਨ ਦਾ ਘਾਟਾ ਪੈ ਰਿਹਾ। ਕੈਨੇਡਾ ਨੂੰ ਅਸੀਂ 114 ਬਿਲੀਅਨ ਭੇਜ ਰਹੇ ਹਾਂ ਤਾਂ ਕੈਨੇਡਾ ਸਾਨੂੰ 127 ਬਿਲੀਅਨ ਭੇਜ ਰਿਹਾ ਆ। ਏਦਾਂ ਦੀਆਂ ਗੱਲਾਂ ਬਾਤਾਂ ਉਹਨਾਂ ਕੀਤੀਆਂ, ਪਰ ਇੱਕ ਪੁਆਇੰਟ ਨਾਲ ਕਿਹਾ, ਨਾਲ ਕਹਿੰਦੇ ਵੀ ਅਸੀਂ ਬਰਾਬਰ ਦਾ ਵਪਾਰ ਚਾਹੁੰਦੇ ਹੈਗੇ ਹਾਂ, ਅਸੀਂ ਟ੍ਰੇਡ ਸਰਪਲਸ ਚਾਹੁੰਦੇ ਆਪਣਾ। ਇਹਦਾ ਮਤਲਬ ਇਹ ਆ ਵੀ ਵੈਸੇ ਤਾਂ ਮੈਂ ਆਪਣੇ ਸਰੋਤਿਆਂ ਨੂੰ ਆਪਾਂ ਜੇ ਕਲੀਅਰ ਇਹ ਗੱਲ ਕਰਨੀ ਹੋਵੇ ਤੇ ਇਹ ਨਹੀਂ ਹੈਗਾ ਕਿ 1 ਜੁਲਾਈ ਨੂੰ ਜੇ ਨਹੀਂ ਰਿਨਿਊ ਹੁੰਦਾ ਤੇ 1 ਜੁਲਾਈ ਤੋਂ ਫਿਰ ਸਾਰਾ ਕੁਛ ਖਤਮ ਹੋ ਜਾਊਗਾ, ਵੀ ਲਾਈਕ ਜਿਹੜਾ ਟ੍ਰੇਡ ਆ ਨਵੇਂ ਰੂਪ ਚ ਆਜੂਗਾ ਜਾਂ ਟੈਰਫ ਲੱਗ ਜਾਣਗੇ ਉਧਰੋਂ ਉਧਰ ਹੀ। 236 ਤੱਕ ਇਹ ਹੈਗਾ ਜੀ ਅਸਲ ਦੇ ਵਿੱਚ ਪਰਮਾਨੈਂਟ ਜਿਹੜਾ ਸਮਝੌਤਾ, ਪਰ ਫਿਰ ਵੀ ਕੋਈ ਵੀ ਕੰਟਰੀ ਚਾਹੇ ਤੇ 6 ਮਹੀਨੇ ਦਾ ਨੋਟਿਸ ਦੇ ਕੇ ਤਾਂ ਇਹਨੂੰ ਖਤਮ ਕਰ ਸਕਦਾ। ਭਾਵ ਹੈ ਕਿ ਜੇ 1 ਜੁਲਾਈ ਤੋਂ ਨਹੀਂ ਹੁੰਦਾ ਤਾਂ ਫਿਰ 6 ਮਹੀਨੇ ਤੋਂ ਅੱਗੇ ਅਵਧੀ ਤੋਂ ਬਾਅਦ ਜੇ ਸਹਿਮਤੀ ਨਹੀਂ ਬਣਦੀ ਤਾਂ ਫਿਰ ਕੀ ਬਣਦਾ ਸਮਾਂ ਦੱਸੂਗਾ, ਲੇਕਿਨ 6 ਮਹੀਨੇ ਤੱਕ ਹਜੇ ਚੱਲੂਗਾ ਜੀ।
2: ਬਲਦੇਵ ਸਿੰਘ ਦੀ ਲਾਈਨ ਲੈ ਲਈਏ। ਬਲਦੇਵ ਸਿੰਘ ਜੀ ਜੀ ਐਨ ਬਰੋਜ ਕਾਫੀ ਮੰਨ ਗਏ ਮੇਰੀ ਕਾਲ, ਠਹਿਰ ਕੇ ਕਾਲ ਕਰ ਲਿਆ, ਤੁਹਾਡੀ ਕਾਲ ਲੈ ਲਵਾਂਗੇ ਏਅਰ ਤੇ, ਥੋੜ੍ਹੀ ਜਿਹਾ ਵੇਟ ਕਰ ਲਵੋ ਪਲੀਜ਼। ਤੇ ਉਧਰੋਂ ਗੁਰਬਖਸ਼ ਸਿੰਘ ਜੀ, ਦੇਰ ਕੁਡ ਬੀ ਅ ਡਿਲੇ ਇਨ ਬ੍ਰਿਜ ਓਪਨ, ਜਿਸ ਹਿਸਾਬ ਨਾਲ ਮਾਰਕ ਕਰਨੀ ਨੇ ਆਪਣੇ ਬਿਆਨ ਦਿੱਤੇ ਹਨ, ਕਹਿੰਦੇ ਬ੍ਰਿਜ ਖੁੱਲੇਗਾ ਪਰ ਕੁਝ ਡਿਲੇ ਹੋ ਸਕਦੀ ਹੈ। ਹੁਣ 1 ਘੰਟੇ ਡਿਲੇ ਹੋਵੇਗੀ, ਦਿਨਾਂ ਦੀ ਕਿ ਮਹੀਨਿਆਂ ਦੀ ਡਿਲੇ ਹੋਵੇਗੀ, ਜੇ ਪਰ ਇਹਨਾਂ ਦਾ ਫਰਾਈਡੇ ਦੀ ਪੂਰੀ ਤਿਆਰੀ ਕੀਤੀ ਹੋਈ ਆ।
3: ਕੱਲ ਭਰੋਸੇ ਦੀ ਗੱਲ ਕੀਤੀ ਤੇ ਉਹ ਭਰੋਸੇ ਦੇ ਵੇਰਵੇ ਜਲਦੀ ਆ ਗਏ ਜੀ ਟਰੰਪ ਸਾਹਿਬ ਦੇ। ਦਰਅਸਲ ਪਤਾ ਨੀ ਕੀ ਅਪਡੇਟ ਆਈ ਉਧਰੋਂ, ਤੇ ਜਦੋਂ ਇਹ ਬਿਆਨ ਕੁਸਮਾ ਦਾ ਆ ਗਿਆ ਤਾਂ ਉਹ ਤੋਂ ਬਾਅਦ ਪ੍ਰਧਾਨ ਮੰਤਰੀ ਨੂੰ ਸਵਾਲ ਹੋਇਆ ਜੀ ਇਹਦੇ ਉੱਪਰ, ਬ੍ਰਿਜ ਦੇ ਉੱਪਰ ਬ੍ਰਿਜ ਓਪਨਿੰਗ ਹੋ ਰਹੀ ਆ ਤਾਂ ਕਦੋਂ ਤੱਕ ਜਿਹੜਾ ਉਧਰੋਂ ਟ੍ਰੇਡ ਆ ਉਹਦਾ ਪਾਠ ਸ਼ੁਰੂ ਹੋ ਜੂਗਾ। ਉਹ ਕਹਿੰਦੇ ਵੀ ਵੇਖੋ ਬਾਹਲਾ ਡਰਾਮਾ ਨਾ ਕਰੋ, ਡਰਾਮਾ ਇਹਦੇ ਤੇ ਨਹੀਂ ਹੋਣਾ ਚਾਹੀਦਾ। ਤੇ ਨਾਲ ਹੀ ਉਹਨਾਂ ਇਹ ਵੀ ਕਹਿ ਦਿੱਤਾ ਕਿ ਅਜੇ ਟਾਈਮ ਲਿਟਲ ਬਿਟ ਲੌਂਗਰ ਲੱਗ ਸਕਦਾ। ਇਹਦਾ ਮਤਲਬ ਇਹ ਹੈਗਾ ਵਾ ਵੀ ਕਿਤੇ ਨਾ ਕਿਤੇ ਅਦੇ ਬ੍ਰਿਜ ਖੁੱਲ ਜਾਣਾ ਕੋਈ ਵੱਡੀ ਗੱਲ ਨਹੀਂ ਹੈਗੀ, ਹੋ ਸਕਦਾ ਰੀਬਨ ਕਟਾਈ ਹੋ ਜੇ, ਪਰ ਇਹਦੀ ਬਹਾਲੀ ਹੋਣੀ ਡਿਫਰੈਂਟ ਚੀਜ਼ ਆ ਜੀ, ਜਿਹੜੀ ਆਪਾਂ ਕਹਿ ਸਕਦੇ ਟ੍ਰੇਡ ਵਾਸਤੇ ਖਾਸ ਤੌਰ ਤੇ। ਠੀਕ ਹੈ ਜੀ, ਤਾਂ ਉਹਨਾਂ ਹਾਲਤਾਂ ਦੇ ਵਿੱਚ ਕੱਲ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਮਾਰਕਾਰਨੀ ਸਾਹਿਬ ਦੋ ਗੱਲਾਂ ਤੇ ਉਹਨਾਂ ਨੇ ਬਾਹਲੇ ਸਵਾਲ ਲਏ ਨੀ ਹੈਗੇ ਚੰਗੀ ਤਰ੍ਹਾਂ। ਇੱਕ ਕੁਸਮਾਂ ਦੇ ਉੱਪਰ ਵੀ ਉਹਨਾਂ ਨੇ ਬਾਹਲਾ ਨਹੀਂ ਬੋਲੇ ਸਿੱਧੇ ਤੌਰ ਦੇ ਉੱਪਰ, ਤੇ ਬ੍ਰਿਜ ਦੇ ਉੱਪਰ ਉਹਨਾਂ ਕਹਿ ਦਿੱਤਾ ਕਿ ਇਹਦੇ ਉੱਪਰ ਲਿਟਲ ਬਿਟ ਟਾਈਮ ਲੱਗ ਸਕਦਾ ਵਾ, ਤੇ ਇਹਦੇ ਉੱਤੇ ਬਹੁਤਾ ਡਰਾਮਾ ਨਹੀਂ ਹੋਣਾ ਚਾਹੀਦਾ। ਹੁਣ ਡਰਾਮੇ ਦੀ ਗੱਲ ਨੀ ਹੈਗੀ ਜੀ, ਖਬਰ ਆਈ ਸੀ ਉਹ ਮੀਡੀਆ ਚ ਵੀ ਆ ਗਈ, ਲੋਕਾਂ ਚ ਵੀ ਚਰਚਾ ਹੋ ਗਈ ਕਿ ਬ੍ਰਿਜ ਖੁੱਲ ਰਿਹਾ ਹੈਗਾ ਕਿਉਂਕਿ ਇੰਟਰਸਟ ਹੈਗਾ ਸੀ ਲੋਕਾਂ ਦਾ। ਤੇ ਇਹੀ ਸਵਾਲ ਜਿਹੜਾ ਸੀ ਜਿਹੜਾ ਮੇਨਸਟ੍ਰੀਮ ਮੀਡੀਆ ਵਾ ਉਹਨਾਂ ਨੇ ਪ੍ਰਧਾਨ ਮੰਤਰੀ ਉਹਨਾਂ ਨੂੰ ਕਰ ਦਿੱਤਾ, ਪਰ ਕਿਉਂ ਨੀ ਉਹ ਥੋੜਾ ਜਿਹਾ ਆਪਸਿਟ ਨਜ਼ਰ ਆਏ ਹੈਗੇ ਜੀ ਇਸ ਗੱਲ ਦੇ ਉੱਪਰੋਂ ਕਿ ਬ੍ਰਿਜ ਦੇ ਉੱਪਰ ਬਹੁਤ ਜ਼ਿਆਦਾ ਰੌਲਾ ਨਹੀਂ ਪੈਣਾ ਚਾਹੀਦਾ, ਪਰ ਇਹਦਾ ਲੱਗਦਾ ਵਾ ਕਿ ਸੰਕੇਤ ਗੁਬਾਲੇ ਵਧੀਆ ਨਹੀਂ ਹੈਗੇ। ਜਿਹੜੀ ਟੀਮ ਹੈਗੀ ਟਰੰਪ ਸਾਹਿਬ ਦੀ ਉਹ ਵਿੱਚ ਗੱਲ ਰੱਖਣਾ ਚਾਹੁੰਦੀ ਆ ਵੀ ਜਦੋਂ ਤੱਕ ਕੁਸਮਾ ਜਾਂ ਕੋਈ ਟ੍ਰੇਡ ਡੀਲ ਸਿਰੇ ਨਹੀਂ ਚੜ੍ਹਦੀ ਉਦੋਂ ਤੱਕ ਇਹ ਜਿਹੜਾ ਮਸਲਾ ਵਾ ਮੈਨੂੰ ਇਹ ਲੱਗਦਾ ਹੈਗਾ ਕਿ ਇਹ ਲਟਕੂਗਾ ਜੀ।
2: ਜੀ, ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਸੀਗਾ ਟੋਰਬਨ ਅਤੇ ਸੈਂਡਲਵੁੱਡ ਤੇ, ਕਾਫੀ ਹੋ ਰਿਹਾ ਮੋਟਰਸਾਈਕਲ ਦੇ ਐਕਸੀਡੈਂਟ, ਜਸਟ ਬੀ ਕੇਅਰਫੁਲ ਮੈਂ ਇਹੀ ਕਹਿਣਾ ਚਾਹੁੰਦਾ। ਟੋਰਬਨ ਅਤੇ ਸੈਂਡਲਵੁੱਡ ਦੇ ਕੱਲ੍ਹ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ, ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਹੈ ਗੁਰਮੁਖ ਸਿੰਘ ਜੀ।
3: ਹਾਂਜੀ, ਇਹ ਅੱਜ ਕੱਲ੍ਹ ਸਮਰ ਦੇ ਵਿੱਚ ਬੜੀ ਵੱਡੀ ਆ ਜੀ ਦਿੱਕਤ, ਪੁਲਿਸ ਬਹੁਤ ਸਾਰੀਆਂ ਐਡਵਾਈਜ਼ਰੀ ਵੀ ਜਾਰੀ ਕਰਦੀਆਂ ਨੇ, ਹਾਲਾਂਕਿ ਇਹ ਆਪਾਂ ਇਹ ਕਹਿ ਸਕਦੇ ਹੈਗੇ ਹਾਂ ਕਿ ਜਿਹੜੀ ਰੂਲਸ ਐਂਡ ਰੈਗੂਲੇਸ਼ਨ ਮੋਟਰਸਾਈਕਲ ਵਾਲਿਆਂ ਦੀ, ਜਿਹੜੀ ਟ੍ਰੈਫਿਕ ਹੈਗੀ ਆ ਚਾਰ ਚੁਫੇਰੇ ਉਹਦਾ ਲਈ ਵੀ ਉਹਨੂੰ ਵੀ ਬਰਾਬਰ ਹੀ ਸਪੇਸ ਦਿੱਤੀ ਜਾਵੇ ਕਾਰ ਵਾਂਗ। ਪਰ ਤੁਸੀਂ ਦੇਖਿਆ ਹੋਣਾ ਤਾਂ ਅੰਮ੍ਰਿਤ ਸਾਹਿਬ ਤੁਸੀਂ ਚਲਾ ਲੈਂਦੇ ਮੋਟਰਸਾਈਕਲ, ਪਰਸਨਲ ਸਵਾਸ ਹੌਲੀ ਕਰ ਰਿਹਾ ਆਨਲਾਈਨ ਸ਼ਾਇਦ
2: ਕਦੇ ਕਦੇ ਚਲਾ ਲਈਦਾ, ਪਰ ਅਫੀਸ਼ੀਅਲੀ ਨਹੀਂ ਚਲਾਇਆ। ਇੰਡੀਆ ਜਦੋਂ ਜਾਈਏ ਉਦੋਂ ਮਾੜਾ ਮੋਟਾ ਚਲਾ ਲਈਦਾ ਹੈਗਾ। ਇਸ ਡੇਂਜਰਸ ਮਸ਼ੀਨ ਆ
3: ਜੀ, ਇੱਥੇ ਤਾਂ ਡੇਂਜਰਸ ਹੈਗੀ ਆ ਜੀ, ਮੈਂ ਦੇਖਿਆ ਹੈਗਾ ਜੀ ਜਿਹੜੇ ਮੋਟਰਸਾਈਕਲ ਆ ਉਸ ਤਰ੍ਹਾਂ ਐਕਟ ਨਹੀਂ ਕਰਦੇ ਜਿਵੇਂ ਕਾਰ ਚੱਲ ਰਹੀ ਆ, ਉਹ ਤਾਂ ਇੱਦਾਂ ਕਰਕੇ ਸੱਪ ਵਾਂਗ ਫੇਲਦੇ ਜਾਂਦੇ ਜੀ ਵਿੱਚੋਂ ਕਈ ਵਾਰੀ ਸਮ ਟਾਈਮ।
2: ਜੀ ਹਾਂ, ਨਹੀਂ ਹੋਣਾ ਚਾਹੀਦਾ
3: ਉਹ ਗੱਲਾਂ। ਹਾਈਵੇ ਦੇ ਉੱਪਰ ਮੈਂ ਬਹੁਤ ਸਾਰੇ ਡਰਾਈਵਰ ਇੱਦਾਂ ਦੇ ਦੇਖੇ ਆ ਮੋਟਰਸਾਈਕਲ ਡਰਾਈਵਰ, ਤਾਂ ਇਹ ਵੀ ਦਰਦਨਾਕ ਸੀਨ ਦੇਖਿਆ। ਫਿਰ ਵੀ ਜਿੱਦਾਂ ਟ੍ਰੇਲਰ ਦੇ ਲੈਂਡਿੰਗ ਗੇਅਰ ਹੁੰਦੇ ਆ ਉਹਦੇ ਵਿੱਚ ਇੱਦਾਂ ਬੁਰੀ ਤਰ੍ਹਾਂ ਐਕਸੀਡੈਂਟ ਹੋਇਆ ਹੁੰਦਾ ਅਨਫੋਰਚੁਨੇਟਲੀ, ਜਿਹੜਾ ਕਿ ਨਹੀਂ ਹੋਣਾ ਚਾਹੀਦਾ। ਇਹਦੇ ਤੇ ਐਡਵਾਈਜ਼ਰੀਆਂ ਲਗਾਤਾਰ ਜਾਰੀ ਹੈਗੀਆਂ ਨੇ। ਆਪਣਾ ਭਾਈਚਾਰਾ ਇੱਥੇ ਕਾਫੀ ਵੱਡੀ ਪੱਧਰ ਤੇ ਮੋਟਰਸਾਈਕਲ ਕਲੱਬ ਬਣੇ ਆ ਜੀ, ਰਾਮ ਮੁੰਡੇ ਆਪਣੇ ਚਲਾਉਂਦੇ ਹੈਗੇ ਆ, ਸਤਰਕ ਰਹਿਣ ਦੀ ਲੋੜ ਹੈਗੀ ਆ। ਤੇ ਇੱਕ ਮੇਜਰ ਖਬਰ ਆਪਣੀ ਜਿਵੇਂ ਕਵਰ ਕਰਦਾ ਜੀ ਨਾਲ ਹੀ, ਫਿਰ ਆਪਾਂ ਕਾਲਾਂ ਵੀ ਲੈਣੀਆਂ ਨੇ
2: ਜੀ,
3: ਕਿ ਕੈਨੇਡਾ ਸਰਕਾਰ ਨੇ ਜਿਹੜਾ ਸੋਸ਼ਲ ਮੀਡੀਆ ਬੈਨ ਕਰਨ ਤੇ ਜਿਹੜਾ ਬਿੱਲ ਸੀਗਾ ਉਹਨੂੰ ਇੰਟਰੋਡਿਊਸ ਕਰ ਦਿੱਤਾ ਜੀ, ਇਹਦੇ ਕੁਝ ਵੇਰਵੇ ਸਾਹਮਣੇ ਆਏ ਆ ਜੀ। ਅਸਲ ਦੇ ਵਿੱਚ ਇਹਨੇ ਵਰਕ ਕਿੱਦਾਂ ਕਰਨਾ ਹੈਗਾ, ਮੈਂ ਕੁਝ ਦੋ ਤਿੰਨ ਕੀ ਪੁਆਇੰਟ ਦੇ ਦੱਸਣਾ ਚਾਹੁੰਦਾ
2: ਸਰੋਤਿਆਂ ਨੂੰ
3: ਕਿ ਜਿਹੜੇ ਆਪਣੇ ਮਿਨਿਸਟਰ ਹੈਗਾ ਜੀ ਕਲਚਰ ਮਿਨਿਸਟਰ ਮਾਰਕ ਮਿਲਰ, ਆਈਡੈਂਟੀ ਐਂਡ ਕਲਚਰ ਮਿਨਿਸਟਰ, ਉਹਨਾਂ ਨੇ ਕੱਲ ਪੱਤਰਕਾਰ ਮਿਲਣੀ ਕੀਤੀ ਆ ਜੀ। ਇਹਦੇ ਉੱਪਰ ਕੁਛ ਜਿਹੜੇ ਜਵਾਬ ਦਿੱਤੇ ਪੱਤਰਕਾਰਾਂ ਦੇ, ਉਮਰ ਹੱਦ ਆਪਾਂ ਨੂੰ ਪਤਾ ਕਿ 16 ਸਾਲ ਤੱਕ ਰੱਖੀ ਗਈ ਆ, ਘੱਟ ਉੱਤੋਂ ਬੱਚੇ ਜਿਹੜੇ ਆ ਉਹਨਾਂ ਲਈ ਇਹ ਕਾਨੂੰਨ, ਉਹਨਾਂ ਦੇ ਸੰਬੰਧ ਵਿੱਚ ਇਹ ਜਿਹੜਾ ਕਾਨੂੰਨ ਹੋਊਗਾ ਜੀ। ਤਾਂ

0: ਜਾਂ ਜ਼ਿੰਮੇਵਾਰ ਹੋਣ ਕਿਸੇ ਗੱਲ ਦੀ, ਉਹਨਾਂ ਨੂੰ ਫਾਈਨ ਵੀ ਜਿਹੜੇ ਆ ਰੱਖੇ ਗਏ ਆ ਜੀ। ਉਹਨਾਂ ਦਾ ਫਾਈਨ ਜਿਹੜਾ ਹੈਗਾ ਆਲਮੋਸਟ ਉਹਨਾਂ ਦੀ ਕਮਾਈ ਦਾ 3% ਜਾਂ ਫਿਰ $1 million ਤੱਕ ਦਾ ਜੁਰਮਾਨਾ ਇਹਦੇ ਤੇ ਉਹਨਾਂ ਕੰਪਨੀਆਂ ਨੂੰ ਹੋ ਸਕਦਾ ਜਿਹੜੀਆਂ ਕੰਪਨੀਆਂ ਇਸ ਗੱਲ ਲਈ ਜ਼ਿੰਮੇਵਾਰ ਹੋਣ ਕਿ ਬੱਚੇ ਜਿਹੜੇ ਉਹਨਾਂ ਤੱਕ ਐਕਸੈਸ ਪ੍ਰੋਪਰ ਤਰੀਕੇ ਨਾਲ ਨਹੀਂ ਦਿੱਤਾ ਗਿਆ। ਇੱਕ ਗੱਲ ਜ਼ਰੂਰ ਇਹਦੇ 'ਚ ਰੱਖੀ ਗਈ ਹੈਗੀ ਆ ਕਿ ਕੁਛ ਇਹ ਕੰਪਨੀਆਂ ਜਿਹੜੀਆਂ ਕੁਛ ਏਦਾਂ ਦੇ ਪਾਥਵੇ ਕਮਿਸ਼ਨ ਨੂੰ ਦੇਣ ਜਿਸਦੇ ਲੱਗਦਾ ਹੋਵੇ ਕਿ ਬਿਲਕੁਲ 100% ਸਿਕਿਓਰ ਹੈਗਾ ਬੱਚਿਆਂ ਲਈ ਉਹਨਾਂ ਦਾ ਪਲੇਟਫਾਰਮ, ਕਿਉਂਕਿ ਸੋਸ਼ਲ ਮੀਡੀਆ ਇੱਕ ਵਰਡ ਹੈਗਾ ਜੀ, ਲੇਕਿਨ ਇਹਦੇ ਵਿੱਚ ਬਹੁਤ ਕੁਛ ਆਉਂਦਾ ਹੈਗਾ। ਇਹਦੇ ਵਿੱਚ ਜਿੰਨਾ ਸੋਸ਼ਲ ਮੀਡੀਆ ਐਪਸ ਹੈਗੀਆਂ ਨੇ ਜਾਂ ਐਪਸ ਤੋਂ ਅੱਗੇ ਕੁਛ ਏਦਾਂ ਦੀਆਂ ਵੈਬਸਾਈਟਸ ਹੈਗੀਆਂ ਨੇ ਜਿਹਦੇ ਉੱਤੋਂ ਬੱਚੇ ਜਿਹੜੇ ਆ ਆਪਣਾ ਕੰਟੈਂਟ ਕੋਈ ਦੇਖ ਸਕਦੇ ਆ ਗਰੁੱਪਾਂ ਦੇ ਵਿੱਚ ਜਾਂ ਸ਼ੇਅਰ ਕਰ ਸਕਦੇ ਆ, ਉਹ ਸਾਰਾ ਹੀ ਆਉਂਦਾ ਹੈਗਾ। ਸੋ ਇਹਨਾਂ ਨੂੰ ਸਾਰਾ ਜਿਹੜਾ ਘੇਰਾ ਲਿਆ ਗਿਆ ਹੈ, ਜਿਹਦੇ ਫੇਸਬੁੱਕ, ਮੈਟਾ ਹੈਗਾ ਜੀ, ਇੰਸਟਾਗ੍ਰਾਮ, ਆਪਾਂ ਹੋਰ ਬੱਚੇ ਇੱਕ ਆਪਣਾ ਚੈਟ ਵਰਤਦੇ
1: ਹਨ, ਜੋ ਗੇਮਾਂ ਖੇਡਦੇ ਹਨ ਉਹਦੇ ਵਿੱਚ ਕੀ ਕੁਛ ਸ਼ੇਅਰ ਕਰਦੇ ਹਨ, ਤੇ ਨਾਲ ਦੀ ਨਾਲ ਇਹ ਵੀ ਦੱਸਿਆ ਗਿਆ ਪੇਰੈਂਟਸ ਤੁਸੀਂ ਕੀ ਕਰਦੇ ਹੋ ਘਰ ਆ ਕੇ ਹੁਣ ਬੰਦ ਕਰਨ। ਮੈਂ ਹੱਥ ਚੁੱਕ ਕੇ ਪੇਰੈਂਟਸ ਨੂੰ ਬੇਨਤੀ ਕਰਦਾ, ਸਭ ਤੋਂ ਵੱਡਾ ਰੂਲ ਤੁਸੀਂ ਲੈ ਕੇ ਆਉਣਾ, ਸਰਕਾਰ ਵੀ ਕਿੰਨਾ ਕੁ ਕਰੇ, ਸਰਕਾਰ ਤਾਂ ਕੋਸ਼ਿਸ਼ ਲੱਗੀ ਹੋਈ ਆ ਕਰਨ, ਬਾਹਰ ਜਿਹੜੇ ਫੋਨ ਪਏ ਸਰਕਾਰ ਤਾਂ ਨਹੀਂ ਹੱਥ 'ਚ ਫੜਾਉਂਦੀ ਬੱਚਿਆਂ ਨੂੰ ਫੋਨ ਲੈ ਕੇ ਦੇ ਦਿਓ, ਉਹ ਤੁਸੀਂ ਲੈ ਕੇ ਦਿੰਦੇ ਨੂੰ, ਹੁਣ ਸਰਕਾਰ ਵੀ ਕਿੰਨਾ ਕੁਛ ਕਰੇ, ਕੁਝ ਨਾ ਤੁਹਾਨੂੰ ਵੀ ਕੁਝ ਨਾ ਕੁਝ ਕਰਨਾ ਪਵੇਗਾ। ਕਿ ਤੁਸੀਂ ਜਦੋਂ ਸੱਥ ਵਿੱਚ ਬੈਠਦੇ ਹੋ ਤਾਂ ਫੋਨ ਆਪਣਾ ਥੱਲੇ ਰੱਖ ਦਿੰਦੇ ਹੋ, ਇੱਕ ਤਾਂ ਹੁੰਦਾ ਥਾਮੇ ਰੱਖ ਕੇ ਪਤਾ ਲੱਗ ਗਿਆ ਕੋਈ ਬਿਜ਼ਨਸ ਕਾਲ ਆਈ ਹੈ ਚੱਕਣੀ ਪੈਣੀ, ਕੋਈ ਐਮਰਜੈਂਸੀ ਕਾਲ ਆਈ ਹੈ ਚੱਕਣੀ ਪੈਣੀ ਆ, ਕਿ ਤੁਸੀਂ ਵੀ ਸਕਰੋਲ ਕਰਦੇ ਹੋ ਉਦੋਂ ਸਾਹਮਣੇ ਬੈਠੇ ਗੱਲਾਂ ਬਾਤਾਂ ਕਰਨ ਦਾ ਟਾਈਮ ਹੁੰਦਾ ਆ, ਪਰ ਬੱਚਿਆਂ 'ਤੇ ਕਿੰਨਾ ਇਫੈਕਟ ਪੈ ਰਿਹਾ, ਬੱਚੇ ਨੂੰ ਕਿਵੇਂ ਰੋਕਣਾ, ਬੱਚੇ ਤਾਂ ਨਹੀਂ ਸੰਭਾਲ ਸਕਦੇ ਹੋ, ਬੱਚੇ ਤਾਂ ਪੇਰੈਂਟਸ ਨੇ ਸੰਭਾਲਣੇ ਆ, ਤੁਸੀਂ ਸੰਭਾਲਿਆ ਕਰੋ, ਡੋਂਟ ਲੀਵ ਐਵਰੀਥਿੰਗ ਔਨ ਦਾ ਪੇਰੈਂਟਸ, ਤੁਸੀਂ ਲਾਈਨ ਹੋਲਡ 'ਤੇ ਰੱਖੋ, ਪਹਿਲਾਂ ਮੈਂ 2-4 ਐਡਾ ਵੀ ਪੜ੍ਹ ਲਵਾਂ, ਫਿਰ ਆਪਾਂ ਤੁਹਾਡੇ ਫੋਨ ਕਾਲ ਵੀ ਲਵਾਂਗੇ ਥੋੜ੍ਹੇ ਠਹਿਰ ਕੇ। ਜਸ ਭੁੱਲਰ ਸਾਹਿਬ ਮੋਰਗੇਜ ਸੇਵਾਵਾਂ ਪੇਸ਼ ਕਰਦੇ ਆ, 416-732-1611 ਇਹਨਾਂ ਦਾ ਫੋਨ ਨੰਬਰ ਹੈ, ਮੋਰਗੇਜ ਚਾਹੀਦੀ ਫਸਟ ਸੈਕਿੰਡ ਥਰਡ ਮੋਰਗੇਜ, ਕੋਈ ਸਲਾਹ ਮਸ਼ਵਰਾ ਲੈਣਾ ਹੋਵੇ 416-732-1611। ਮੈਟਰੋ ਇਮੀਗ੍ਰੇਸ਼ਨ ਤੋਂ ਸੁਰੇਸ਼ ਗੁਪਤਾ ਸਾਹਿਬ ਜੀ ਨਾਲ ਗੱਲਬਾਤ ਕਰ ਲਿਓ, ਜੇ ਤੁਹਾਨੂੰ ਟੈਂਪਰੇਰੀ ਰੈਜ਼ੀਡੈਂਸੀ ਐਪਲੀਕੇਸ਼ਨ ਬਾਰੇ ਕੋਈ ਜਾਣਕਾਰੀ ਚਾਹੀਦੀ ਆ, ਸਪਾਊਜ਼ਲ ਵੀਜ਼ਾ ਹੋਵੇ, ਵਿਜ਼ਟਰ ਵੀਜ਼ਾ ਹੋਵੇ, ਵਿਆਹ ਸ਼ਾਦੀ ਦਾ ਕੇਸ ਅੜਿਆ ਹੋਵੇ ਤਾਂ ਉਹ ਸੋਲਵ ਕਰ ਦਿੰਦੇ ਹਨ, ਇਮੀਗ੍ਰੇਸ਼ਨ ਦੀਆਂ ਸੇਵਾਵਾਂ ਪੇਸ਼ ਕਰਦੇ, 25 ਸਾਲ ਤੋਂ ਵੱਧ ਇਹਨਾਂ ਕੋਲ ਐਕਸਪੀਰੀਅੰਸ ਹੈਗਾ। ਵਿਜ਼ਟਰ ਵੀਜ਼ਾ, ਸੁਪਰ ਵੀਜ਼ਾ ਐਕਸਟੈਂਸ਼ਨ 905-673-1200 'ਤੇ ਗੱਲਬਾਤ ਕਰ ਲੈਣੀ। ਗ੍ਰੀਨ ਵੈਲੀ ਸੁਪਰ ਮਾਰਕੀਟ, ਇਹਨਾਂ 'ਤੇ ਇੱਥੇ ਨਰਸਰੀ ਵੀ ਪਹੁੰਚੀ ਹੋਈ ਹੈ ਗ੍ਰੀਨ ਵੈਲੀ ਵਾਲਿਆਂ ਦੀ, ਮਕਵੀਨ ਅਤੇ ਮੇਫਿਲ ਦੇ ਬਿਲਕੁਲ ਖੂੰਜੇ ਦੇ ਹਨ। ਗਰੋਸਰੀ ਦੀ ਸ਼ੋਪਿੰਗ ਕਰਨੀ ਹੋਵੇ, ਬੈਠ ਕੇ ਭੋਜਨ ਛਕਣਾ ਹੋਵੇ, ਟੇਕ ਆਊਟ ਲੈ ਕੇ ਜਾਣਾ ਹੋਵੇ, ਵੈਜ ਨੋਨ ਵੈਜ ਛਕਣਾ ਹੋਵੇ, ਨਰਸਰੀ ਦੇ ਫੁੱਲ ਬੂਟੇ ਲੈ ਕੇ ਲੈਣੇ ਹੋਣ, ਬਾਸਕਿਟ ਫੁੱਲਾਂ ਵਾਲੀਆਂ ਲੈਣੀਆਂ ਹੋਣ, ਲੈ ਸਕਦੇ ਹੋ ਗ੍ਰੀਨ ਵੈਲੀ ਸੁਪਰ ਮਾਰਕੀਟ ਮੇਫਿਲ ਅਤੇ ਮਕਵੀਨ 'ਤੇ ਹਨ। BK ਟੈਕਸ ਐਂਡ ਅਕਾਊਂਟ ਦੇ ਪਾਲ ਮਾਂਗਰ ਸਾਹਿਬ ਨਾਲ ਗੱਲਬਾਤ ਕਰ ਲਿਓ, ਟੈਕਸਿਸ ਭਰਾਉਣੇ ਬੜੇ ਜ਼ਰੂਰੀ ਹੁੰਦੇ ਆ, ਫਾਈਲ ਯੋਰ ਟੈਕਸਿਸ, ਦੇ ਵਿਲ ਹੈਲਪ ਯੂ ਇਨ ਦਾ ਫਿਊਚਰ, ਲੌਂਗ ਟਰਮ ਵਿੱਚ ਬੜੀ ਹੈਲਪ ਕਰਦੇ ਹਨ। 905-451-1414 ਪਾਲ ਮਾਂਗਰ ਸਾਹਿਬ ਨਾਲ ਗੱਲਬਾਤ ਕਰਾਂਗੇ। ਰੈੱਡ ਰੋਜ਼ ਕਨਵੈਨਸ਼ਨ ਸੈਂਟਰ ਕੋਲ ਬੈਂਕਟ ਹਾਲ ਬੁੱਕ ਕਰਨਾ ਚਾਹੁੰਦੇ ਹੋ, ਰੈੱਡ ਰੋਜ਼ ਕਨਵੈਨਸ਼ਨ ਸੈਂਟਰ ਜਸਪਾਲ ਕਹੋਣੀਆਂ, ਨਾਲ ਨਾਲ ਢਿੱਲੋ ਵੀਡੀਓ ਤੋਂ IPTV ਬਾਕਸ, ਗੁਰਬਾਣੀ ਰੇਡੀਓ, ਫੀਫਾ ਦਾ 4K ਵਿੱਚ ਦੇਖੋ IPTV ਬਾਕਸ 'ਤੇ, 4525 ਅਵਰੀਜ਼ ਰੋਡ 'ਤੇ ਹਨ। ਬੈਸਟ ਗਿਫਟ ਦਿੱਤਾ ਜਾਂਦਾ, ਜੇ ਬਜ਼ੁਰਗਾਂ ਨੂੰ ਗਿਫਟ ਦੇਣਾ ਹੋਵੇ ਨਾ ਕੋ, ਗੁਰਬਾਣੀ ਦਾ ਰੇਡੀਓ ਲੈ ਕੇ ਦੇ ਦੇਵੋ, 409-204-1313 ਇਹਨਾਂ ਦਾ ਨੰਬਰ ਆ। LP ਰੂਫਿੰਗ, ਸ਼ਿੰਗਲ ਸਪਰੇਸ ਕਰਨੇ ਆ, ਰਿਪੇਅਰ ਕਰਨੇ, ਕੌਂਕਰੀਟ ਦਾ ਕੰਮ ਹੋਵੇ, LP ਰੂਫਿੰਗ ਵਾਲਾ ਨੰਬਰ 416-602-7216 'ਤੇ ਗੱਲਬਾਤ ਕਰ ਲੈਣੀ ਆ। ਨਵ ਏਅਰ ਕੰਫਰਟ ਤੋਂ ਜਤਿੰਦਰ ਸੰਧੂ ਸਾਹਿਬ ਨੂੰ ਸਪੋਂਸਰ ਕਰਦੇ ਆ, ਐਕਸਪਰਟ ਸਨ, ਨਾਲ ਟਰਸਟਡ HVAC ਐਕਸਪਰਟ ਸਨ, ਮਾਡਰਨ ਇਕੁਪਮੈਂਟ ਵਰਤਦੇ ਹਨ, ਰਿਲਾਈਬਲ ਸਰਵਿਸ ਹੈ, ਅਫੋਰਡੇਬਲ ਪ੍ਰਾਈਸਿੰਗ ਆ, ਹੀਟਿੰਗ ਏਅਰ ਕੰਡੀਸ਼ਨ ਦਾ ਕੰਮ ਹੋਵੇ ਨਾ, ਨਵ ਏਅਰ ਕੰਫਰਟ ਦੇ ਸੰਧੂ ਦਾ ਨੰਬਰ 647-7640 'ਤੇ ਗੱਲਬਾਤ ਕਰ ਲੈਣੀ ਆ। ਸਾਨੂੰ ਮਨਜੀਤ ਕੌਰ ਚੀਮਾ ਜੀ ਨੇ ਜੁਆਇਨ ਕੀਤਾ, ਬਹੁਤ ਬਹੁਤ ਧੰਨਵਾਦ, ਵੈਲਕਮ, ਤੁਹਾਡਾ ਘਰ ਵੇਚਣਾ ਹੋਵੇ, ਘਰ ਖਰੀਦਣਾ ਹੋਵੇ, ਬੜੀ ਮਦਦ ਕਰਦੇ ਹਨ ਮਨਜੀਤ ਕੌਰ ਚੀਮਾ ਜੀ, 18 ਸਾਲ ਤੋਂ ਵੱਧ ਐਕਸਪੀਰੀਅੰਸ ਹੈਗਾ ਘਰ ਵੇਚਣ ਜਾਂ ਖਰੀਦਣ ਵਿੱਚ, ਕਿੱਦਾਂ ਬੈਲੈਂਸ ਰੱਖਿਆ ਜਾਂਦਾ, ਐਕਸਪੀਰੀਅੰਸ ਦਾ ਬੈਲੈਂਸ ਰੱਖਿਆ ਜਾਂਦਾ, ਤੁਹਾਡੇ ਪੈਸੇ ਵੀ ਬਣਾ ਕੇ ਦਿੰਦੇ, ਤੁਹਾਡੇ ਪੈਸੇ ਬਚਾ ਕੇ ਵੀ ਦਿੰਦੇ ਹਨ, ਰੀਅਲ ਸਟੇਟ ਵਿੱਚ ਫੁੱਲ ਟਾਈਮ ਇਹ ਕੰਮ ਕਰਦੇ ਹਾਂ। ਮਨਜੀਤ ਕੌਰ ਚੀਮਾ ਜੀ, 416-357-9965 ਇਹਨਾਂ ਦਾ ਫੋਨ ਨੰਬਰ ਹੈਗਾ ਆ। ਸਟਾਰਲੀਨ ਪੇਂਟਿੰਗ, ਹੋਟਲ ਮੋਟਲ ਪੇਂਟ ਕਰਨ ਵਾਸਤੇ ਸਟਾਰਲੀਨ ਪੇਂਟਿੰਗ ਵਾਲਿਆਂ ਨਾਲ ਗੱਲਬਾਤ ਕਰ ਲਿਓ, ਰੈਜੀਡੈਂਸ਼ੀਅਲ ਕਮਰਸ਼ੀਅਲ ਪੇਂਟ ਵਾਸਤੇ ਗੋਰਾ ਧੋਰਾ ਦਾ ਨੰਬਰ 416-206-4000 ਹੈਗਾ ਨੰਬਰ ਇਹਨਾਂ ਦਾ। ਦਵਿੰਦਰ ਸਿੰਘ ਪਵਾਰ ਅਕਾਲ ਮੋਟਰ ਜੀ ਨਾਲ ਕੰਮ ਕਰਦੇ ਹਨ, ਅਤੇ ਨਾਲ ਦੀ ਨਾਲ ਮਾਡਰਨ ਵਾਲ ਟੈਕਨੋਲੋਜੀ ਵਾਲੇ ਤੁਹਾਡੇ ਜਿਹੜਾ DPF ਹੋਇਆ, ਇੰਜਨ ਡਾਇਗਨੋਸ ਕਰਕੇ ਦਿੰਦੇ ਹਨ, ਇਲੈਕਟ੍ਰੀਕਲ ਰਿਪੇਅਰ ਕਰਕੇ ਦਿੰਦੇ ਹਨ, ਮਾਡਰਨ ਡਾਇਗਨੋਸ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ ਨੰਬਰ 347-271-3834 ਤੇ ਗੱਲਬਾਤ ਕਰ ਲੈਣੀ ਆ। ਲਓ ਜੀ ਬਾਰੀ ਸਾਹਿਬ, ਥੋੜ੍ਹਾ ਬਹੁਤ ਹੋਰ ਖਬਰਾਂ ਕਰ ਲਈਏ, ਫਿਰ ਲੋਕਾਂ ਦੀਆਂ, ਆਪਾਂ ਸਾਡੇ ਦਰਸ਼ਕ ਹਨ, ਸਰੋਤੇ ਹਨ, ਸਾਡੇ ਪਿਆਰੇ ਪਿਆਰੇ ਦੋਸਤ ਹਨ।

0: ਨੇ ਫੋਨ ਕਰ ਲਵਾਂਗੇ ਤੇ ਜਾਣਕਾਰੀ ਲਵਾਂਗੇ। ਕੋਈ ਸਵਾਲ ਪੁੱਛਣਾ ਹੋਵੇ ਪੁੱਛ ਸਕਦੇ ਹੋ, ਆਪਣਾ ਵੀ ਇਨਪੁੱਟ ਪਾ ਸਕਦੇ ਹੈਗੇ ਸੋਸ਼ਲ ਮੀਡੀਆ ਦੇ ਉੱਪਰ ਵੀ ਜਿਹੜਾ ਸਰਕਾਰ ਨੇ ਬੈਨ ਕੀਤਾ ਤੇ ਬਹੁਤ ਸਾਰੇ ਹੋਰ ਜਿਹੜੇ ਰੂਲਸ ਰੈਗੂਲੇਸ਼ਨ ਲੈ ਕੇ ਆ ਰਹੇ ਨੇ। ਪਰ ਵੱਡੀ ਖਬਰ ਇਹ ਵੀ ਹੈਗੀ ਹੈ, ਵੱਡੀ ਗੱਲ ਇਹ ਵੀ ਹੈਗੀ ਆ, ਪੇਰੈਂਟਸ ਨੂੰ ਵੀ ਕੁਝ ਨਾ ਕੁਝ ਕਰਨਾ ਪੈਣਾ, ਸਿਰਫ ਸਰਕਾਰ ਤੇ ਨਾ ਹੀ ਛੱਡੋ। ਬਾਰੀ ਸਾਹਿਬ ਅਗਲੀ ਖਬਰ ਵੱਲ ਚੱਲਦੇ, ਫਿਰ ਆਪਾਂ ਫੋਨ ਕਾਲ ਵੀ ਲਵਾਂਗੇ। ਠਹਿਰ ਕੇ
1: ਜੀ, ਬਿਲਕੁਲ, ਆਪਾਂ ਸਾਮਾਂ ਜਿਹੜਾ ਅਗਲੀਆਂ ਖਬਰਾਂ ਅੰਤਰਰਾਸ਼ਟਰੀ ਖਬਰਾਂ ਦੇ ਵਿੱਚ ਇਹ ਹੈਗਾ ਜੀ ਕਿ ਅਮਰੀਕਾ ਉਲਝਦਾ ਜਾ ਰਿਹਾ ਹਾਲੇ ਲਗਾਤਾਰ, ਅੱਜ ਦੂਜੇ ਰਾਊਂਡ ਦੇ ਹਮਲੇ ਕਰ ਦਿੱਤੇ ਜੀ। ਥਰਸਡੇ ਸਵੇਰੇ ਜਿਹੜੀ ਖਬਰ ਆਈ ਹੈਗੀ ਹੈ ਜੀ, ਇਰਾਨ ਦੇ ਉੱਪਰ ਹਮਲੇ ਕੀਤੇ ਤੇ ਡੋਨਾਲਡ ਟਰੰਪ ਜਿਹੜੇ ਅਮਰੀਕਾ ਦੇ ਪ੍ਰੈਜੀਡੈਂਟ ਹੈ ਉਹਨਾਂ ਦਾ ਬਿਆਨ ਆਇਆ ਕਿ ਇਰਾਨ ਨੂੰ ਭਾਰੀ ਕੀਮਤ ਚੁਕਾਉਣੀ ਪਊਗੀ
0: ਜੀ।
1: ਸੋ ਇੱਕ ਕੁੱਲ ਮਿਲਾ ਕੇ ਪਹਿਲਾਂ ਅਮਰੀਕਾ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਇੱਕ ਪ੍ਰਪੋਰਸ਼ਨਲ ਅਟੈਕ ਹੈਗਾ, ਭਾਵ ਕਿ ਜਿਹੜਾ ਸਾਡਾ ਹੈਲੀਕਾਪਟਰ ਜਿਹੜਾ ਥੱਲੇ ਸੁੱਟਿਆ ਗਿਆ ਸੀ ਉਹਦੇ ਇਵਜ ਵਜੋਂ ਰਿਟੈਲੀਏਸ਼ਨ ਹੈਗੀ ਆ, ਫੁੱਲ ਫਿਲਾ ਜਵਾਬ ਨਹੀਂ ਹੈਗੀ। ਤਾਂ ਅੱਜ ਫਿਰ ਇਰਾਨ ਨੇ ਵੀ ਅੱਗੋਂ ਜਵਾਬੀ ਹਮਲੇ ਕਰ ਦਿੱਤੇ ਸੀਗੇ ਜੀ, ਜਾਰਡਨ ਦੇ ਵਿੱਚ ਅਮੈਰੀਕਨ ਜਿਹੜੇ ਬੇਸ ਹੈਗੇ ਉਹਨਾਂ ਦੇ ਉੱਪਰ ਕੀਤੇ ਸੀਗੇ ਜੀ। ਏਦਾਂ ਕਰਕੇ ਹੁਣ ਦੁਬਾਰਾ ਜਦੋਂ ਫੁੱਲ ਫਿਲਾ ਚ ਦੂਜੇ ਰਾਊਂਡ ਦੇ ਹੁਣ ਹਮਲੇ ਕਰ ਦਿੱਤੇ ਆ, ਤਾਂ ਕੈਨੇਡਾ ਵਾਸਤੇ ਕੰਸਰਨ ਇਹ ਹੈਗਾ ਕਿ ਰੂਸ ਨੇ ਕੈਨੇਡਾ ਦੇ ਉੱਪਰ ਇੱਕ ਵੱਡਾ ਜਿਹੜਾ ਦੋਸ਼ ਲਾਇਆ ਜੀ। ਤਾਂ ਇੱਕ ਪੀਸਫੁੱਲ ਕੈਨੇਡਾ ਹੋਣ ਦੇ ਨਾਤੇ ਕੈਨੇਡਾ ਵਾਸਤੇ ਜਿਹੜੇ ਵਰਡ ਵਰਤੇ ਆ ਉਹ ਵੀ ਦੇਖਣ ਵਾਲੇ ਪ੍ਰਸੁਰਤ ਦੱਸਣ ਵਾਲੇ ਕਿ ਯੂਕਰੇਨ ਦੇ ਨਾਲ ਕੈਨੇਡਾ ਦੀ ਡੀਲ ਹੋਈ ਸੀ ਜੀ, ਯੂਕਰੇਨ ਡਰੋਨ ਸਪਲਾਈ ਕੀਤੇ ਜਾਣੇ ਸੀ ਕੈਨੇਡਾ ਵੱਲੋਂ ਆਪਣੇ ਬਣੇ ਹੋਏ ਜਿਹੜੇ ਕਿ ਫਰੰਟ ਲਾਈਨ ਤੇ ਯੂਕਰੇਨ ਨੇ ਯੂਜ ਕਰਨੇ ਹੈਗੇ ਜੀ, ਵਰਤੋਂ ਕਰਨੀ ਹੈਗੀ ਆ। ਸੋ ਯੂਕਰੇਨ ਨੂੰ ਮਦਦ ਸਾਰਾ ਕੁਛ ਜਾ ਰਿਹਾ, ਪਰ ਤੁਸੀਂ ਆਪਣੀ ਕੋਸਟ ਜਿਹੜੀ ਸਾਡੀ ਆਪਣੀ ਸੁਰੱਖਿਆ ਵਾ, ਵਰਲਡ ਪਾਵਰ ਨਾਲ ਸਾਡੇ ਜਿਹੜੇ ਸੰਬੰਧ ਆ ਉਸ ਲੈਵਲ ਤੇ ਅਜੇ ਹੁਣ ਥੋੜੇ ਜਿਹੇ ਟੇਢੇ ਚੱਲ ਰਹੇ ਹੈਗੇ ਆ, ਹਾਲੇ ਕਿ ਸਮਝੌਤੇ ਬੜੇ ਵੱਡੇ ਨੇ। ਪਰ ਰੂਸ ਨੇ ਇਹ ਗੱਲ ਕਹੀ ਹੈਗੀ ਜਿਹੜਾ ਕੈਨੇਡਾ ਇਹ ਕਾਰਵਾਈ ਜਿਹੜੀ ਕੈਨੇਡਾ ਦੀ ਹੈਗੀ ਆ ਇਹ ਜੰਗ ਨੂੰ ਭੜਕਾਉਣ ਵਾਲੀ ਹੈਗੀ ਹੈ ਜੀ। ਵਾਰਮੋਂਗਰ ਕਿਹਾ ਹੈਗਾ ਕੈਨੇਡਾ ਨੂੰ, ਵਾਰਮੋਂਗਰ ਸ਼ਬਦ ਆਪਣੇ ਆਪ ਦੇ ਵਿੱਚ ਬਹੁਤ ਹੀ ਆਪਾਂ ਕਹਿ ਸਕਦੇ ਹਾਂ ਕਿ ਆਪਣੇ ਆਪ ਦੇ ਵਿੱਚ ਇੱਕ ਵਾਰ ਸਾਡੇ ਤੇ ਐਲੀਗੇਸ਼ਨ ਲਾਉਣ ਦੀ ਗੱਲ ਹੈਗੀ, ਕੈਨੇਡਾ ਜੰਗ ਚਾਹੁੰਦਾ।
0: ਵਾਰਨਿੰਗ ਦੇ ਦਿੱਤੀ ਰਸ਼ੀਆ ਵਾਲੇ, ਵਾਰਨਿੰਗ ਦੇ ਦਿੱਤੀ, ਜਸਟ ਬੀ ਕੇਅਰਫੁਲ, ਕਹਿੰਦੇ ਅਸੀਂ ਤੁਹਾਡੇ ਮਗਰ ਵੀ ਆ ਸਕਦੇ ਹਾਂ ਕਿ ਜੇ ਇਹਨੂੰ ਅਸਲੀ ਰੂਪ ਵਿੱਚ ਲਿਆ ਜਾਵੇ, ਜਿਸ ਤਰ੍ਹਾਂ ਕਹਿੰਦੇ ਤੁਸੀਂ ਪੈਸੇ ਤੇ ਆਹ ਵੈਪਨ ਪ੍ਰੋਵਾਈਡ ਕਰ ਰਹੇ ਹੈਗੇ ਆ, ਜਸਟ ਬੀ ਕੇਅਰਫੁਲ। ਸੋ ਔਖੇ ਹਨ ਪੂਤਨ ਸਾਹਿਬ,
1: ਬਿਲਕੁਲ ਔਖੇ ਹੈਗੇ ਜੀ, ਤੇ ਕੈਨੇਡਾ ਨੂੰ ਥੋੜੀ ਜਿਹੀ ਆਪਣੀ ਰਿਵਾਈਜ਼ ਸਿਸਟਮ ਕਰਨਾ ਪਊਗਾ ਜੀ ਅੰਤਰਰਾਸ਼ਟਰੀ ਕੂਟਨੀਤੀ ਦੇ ਵਿੱਚ, ਵੀ ਤੁਸੀਂ ਆਪਣੇ ਆਪ ਨੂੰ ਵੀ ਸੇਫ ਕਿੱਦਾਂ ਕਰਕੇ ਰੱਖਣਾ, ਕਿਸੇ ਦੇਸ਼ ਦੀ ਕੋਸਟ ਦੇ ਉੱਪਰ ਤੁਸੀਂ ਇਹ ਦੇਖੋ ਕਿ ਕਿਸ ਲੈਵਲ ਤੇ ਜਾ ਕੇ ਅਸੀਂ ਕਿੰਨੀ ਕੁ ਮਦਦ ਜਿਹੜੀ ਕਰਨੀ ਹੈ ਤੇ ਡੀਲ ਜਿਹੜੀ ਕਿੰਨਾ ਸਮੇਂ 'ਚ ਕਿੱਦਾਂ ਹੋਣੀ ਚਾਹੀਦੀ ਆ, ਤੇ ਅੰਤਰਰਾਸ਼ਟਰੀ ਜਿਹੜੇ ਰਿਸਕ ਹੈਗੇ ਆ ਉਹਨਾਂ ਨੂੰ ਕਿੰਨਾ ਕੁ ਲੈਣਾ। ਹਾਲਾਂਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਅੱਜ ਜਿਹੜਾ ਸ਼ਾਇਦ ਰਵਾਨਾ ਹੋ ਗਏ ਹੋਣਗੇ ਜਾਂ ਹੋਣਗੇ ਜੀ, ਫਰਾਂਸ ਜਾ ਰਿਹਾ, G7 ਸਮਿਟ ਹੋ ਰਿਹਾ ਉੱਥੇ, ਉੱਥੇ ਇੰਟਰਸਟਿੰਗ ਗੱਲ ਇਹ ਰਹੂਗੀ ਕਿ ਜਿਹੜੇ ਟਰੰਪ ਸਾਹਿਬ ਆ ਉਹ ਵੀ ਜਾ ਰਹੇ ਉੱਥੇ ਜੀ, ਠੀਕ ਹੈ, ਜਾਂ ਉੱਥੇ ਉਹਨਾਂ ਦੇ ਨਾਲ ਕਿਸ ਤਰ੍ਹਾਂ ਮੁਲਾਕਾਤ ਹੁੰਦੀ ਆ, ਜਾਂ ਕੀ ਜਿੱਦਾਂ ਅੱਜ ਉਹਨਾਂ ਕਹਿਤਾ ਕਿ ਡਰਾਮਾ ਨਹੀਂ ਹੋਣਾ ਚਾਹੀਦਾ ਬ੍ਰਿਜ ਦੇ ਉੱਪਰ, ਤਾਂ ਉੱਥੇ ਕੀ ਇੱਦਾਂ ਦਾ ਕੁਝ ਵਾਪਰਦਾ ਵਾ, ਜਾਂ ਟਰੰਪ ਸਾਹਿਬ ਨਾਲ ਮੁਲਾਕਾਤ ਦੇ ਵਿੱਚ ਕੀ ਗੱਲਾਂ ਬਾਤਾਂ ਸਾਹਮਣੇ ਆਉਂਦੀਆਂ, ਇਹ ਸਮਾਂ ਦੱਸੂਗਾ। ਤਾਂ ਲਾਸਟ ਖਬਰ ਮੈਂ ਕਰ ਦਿੰਦਾ, ਫਿਰ ਆਪਾਂ ਕੱਲਾਂ ਵੀ ਜਿਹੜੀਆਂ ਉਸ ਹਿਸਾਬ ਨਾਲ ਲਵਾਂਗੇ ਵਿੱਚ ਕੋਈ ਗੱਲ ਆਪਾਂ ਕਰ ਲਾਂਗੇ। ਤੇ ਕੱਲ ਜਿਹੜਾ ਕੋਰਟ ਦਾ ਫੈਸਲਾ ਆਇਆ ਜੀ, ਠੀਕ ਹੈ, 3 ਪੰਜਾਬੀ ਨੌਜਵਾਨ ਸੀਗੇ, ਹਾਲਾਂਕਿ ਖਬਰ ਚਲੇ ਗਈ ਹੋਵੇ ਪਰ ਆਪਾਂ ਡਿਸਕਸ ਤਾਂ ਕਰਨੀ ਹੈਗੀ ਆ ਕਿ ਜਿਹੜੀ ਅਸੀਂ ਰੋਜ਼ ਇਸ ਗੱਲ ਦੀ ਚਰਚਾ ਆਪਣੇ ਪ੍ਰੋਗਰਾਮ ਦੇ ਕਰਦੇ ਹੈਗੇ ਆ ਕਿ ਕੈਨੇਡਾ ਦੇ ਲਾਅ ਕਿੱਥੇ ਖੜਦੇ ਹੈਗੇ ਆ, ਜਦੋਂ ਪੁਲਿਸ ਇੰਨੀ ਮਸ਼ਕਤ ਕਰਕੇ ਕੋਰਟ ਦੇ ਵਿੱਚ ਇੰਨਾ ਸਮਾਂ ਲੱਗਦਾ ਜੀ, ਟੈਕਸਪੇਅਰ ਦਾ ਮਨੀ ਲੱਗਦਾ, ਤੇ 3 ਪੰਜਾਬੀ ਨੌਜਵਾਨਾਂ ਨੂੰ ਜਿਹੜੇ ਵਿਸਫੋਟਕ ਹਮਲੇ ਸੀਗੇ ਜਾਂ ਗੋਲੀਬਾਰੀ ਸੀ ਉਹਦੇ ਸੰਬੰਧ ਵਿੱਚ ਸਜ਼ਾ ਹੋਈ ਹੈ ਜੀ, ਇੱਕ ਨੂੰ 2.5 ਸਾਲ ਦੀ ਹੋਈ ਆ, ਦੂਜੇ ਨੂੰ ਵੀ 2.5 ਸਾਲ ਦੀ ਹੋਈ ਹੈ ਤੇ ਇੱਕ ਨੂੰ 5 ਸਾਲ ਦੀ ਹੋਈ ਹੈ ਜੀ। ਤਾਂ ਕੁੱਲ ਮਿਲਾ ਕੇ ਜੇ ਆਪਾਂ ਨਾਂ ਵੀ ਲੈਣੇ ਆ, ਤਨਵੀਰ ਸਿੰਘ ਇੱਕ ਦਾ ਨਾਂ ਹੈਗਾ, ਦਿਆਜੀਤ ਸਿੰਘ ਇੱਦਾਂ ਦੇ ਨਾਂ ਹੈਗਾ ਜੀ, ਉਮਰਾ ਤੇ ਹਰਜੋਤ ਸਿੰਘ 27 ਤੋਂ ਲੈ ਕੇ 25 ਸਾਲ ਉਮਰ ਹੈ
0: ਜੀ,
1: ਲੇਕਿਨ ਇੱਕ ਤੋਂ ਬਾਅਦ ਇਹਨਾਂ ਨੂੰ ਡਿਪੋਰਟ ਕਰ ਦਿੱਤਾ ਜਾਣਾ, ਠੀਕ ਹੈ, ਲੇਕਿਨ ਕੋਈ ਡਿਪੋਰਟ ਕੀਤਾ ਜਾਣਾ ਚਾਹੇ ਇੱਥੇ ਰਹਿਣਾ, ਗੱਲ ਤੇ ਹੈ ਕਿ ਜਿਹੜਾ ਬੰਦਾ ਕਿਸੇ ਵਾਇਲੈਂਟ ਐਕਟੀਵਿਟੀਜ਼ ਵਿੱਚ ਸ਼ਾਮਿਲ ਹੋ ਗਿਆ ਹੈ ਤਾਂ ਉਹਦੇ ਵਾਸਤੇ ਪ੍ਰੋਵੀਜ਼ਨ ਜਿਹੜੀ ਹੈਗੀ ਆ ਵੀ 2-2.5 ਸਾਲ ਬਾਅਦ ਜੇ ਉਹ ਬਾਹਰ ਆ ਜਾਊਗਾ ਤਾਂ ਫਿਰ ਜਿਹੜਾ ਇੱਥੇ ਰਹਿਣ ਵਾਲਾ ਪੱਕਾ ਬੰਦਾ ਚਾਹੇ ਉਹ ਸਿਟੀਜ਼ਨ ਹੈਗਾ ਕੀ ਉਹਨੂੰ 2.5 ਸਾਲ ਬਾਅਦ ਫਿਰ ਅਧਿਕਾਰ ਮਿਲ ਜਾਊਗਾ ਬਾਹਰ ਆ ਕੇ ਲੋਕਾਂ ਦੀ ਸੁਰੱਖਿਆ ਨੂੰ ਖਤਰਾ 'ਚ ਪਾਉਣ ਦਾ। ਸੋ ਅਮਰੀਕਾ ਦੇ ਵਾਂਗ ਜਿਹੜੇ ਰੂਲ ਹੈਗੇ, ਅਮਰੀਕਾ ਦੀਆਂ ਕੁਛ ਮੈਂ ਐਗਜ਼ਾਮਪਲਾਂ ਆਉਣ ਵਾਲੇ ਸਮੇਂ 'ਚ ਲਿਆਊਂਗਾ ਜੀ ਕਿ ਜਿੱਥੇ ਕਿਤੇ ਕ੍ਰਾਈਮ ਦੇ ਵਿੱਚ ਕਨਵਿਕਟ ਹੋ ਜਾਂਦਾ ਬੰਦਾ, ਹੁਣ ਜਿਹੜਾ ਵਿਸਕਾਂਸਨ ਸਜ਼ਾ ਹੋਈ ਹੈ ਪੰਜਾਬੀ ਮੁੰਡੇ ਨੂੰ 70 ਸਾਲ ਤੱਕ ਉਹਨੂੰ ਅੰਦਰ ਕਰ ਦਿੱਤਾ ਜੀ, ਕਹਿੰਦੇ ਵੀ ਤੁਸੀਂ ਡਰੱਗ ਦੇ ਨਾਲ ਲੋਕਾਂ ਦੀਆਂ ਜਾਨਾਂ ਲਈਆਂ ਸੀਗੀਆਂ ਤੇ ਜੱਜ ਨੇ ਇਹ ਗੱਲ ਟਿੱਪਣੀ ਕੀਤੀ ਕਿ ਮੈਂ ਐਗਜ਼ੈਂਪਲੇਬਲ ਸਜ਼ਾ ਦੇ ਰਿਹਾ, ਸਖ਼ਤ ਸਜ਼ਾ ਤਾਂ ਦੇ ਰਿਹਾ ਤੇ ਸਜ਼ਾ ਕੋਈ ਮੈਸੇਜ ਮਿਲ ਸਕੇ ਦੂਜੇ ਲੋਕਾਂ ਨੂੰ ਵੀ ਇਹੋ ਜਿਹੇ ਕੰਮ ਨਹੀਂ ਕਰਨੇ ਚਾਹੀਦੇ। ਇਹ ਰਿਵਾਈਜ਼ ਕਰਨ ਦੀ ਲੋੜ ਹੈਗੀ ਆ।
0: ਮੈਂ ਦੋ ਚਾਰ ਕਾਲ ਲੈ ਲੈਣਾ, ਫਿਰ ਬ੍ਰੇਕ ਵੀ ਲੈਣੀ। ਕਮਲ ਜੀ ਸਿੰਘ ਦੀ ਕਾਲ ਆਈ। ਕਮਲ ਜੀ ਸਿੰਘ ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ।
2: ਜੀ ਤੰਬੜ ਸਾਹਿਬ ਸਤਿ ਸ੍ਰੀ ਅਕਾਲ ਤੇ ਬਾਰੀਆ ਸਾਹਿਬ ਤੁਹਾਡਾ ਵੀ। ਦੇਖੋ ਗੱਲ ਇਸ ਤਰ੍ਹਾਂ ਦੀ, ਇਨ ਸ਼ੋਰਟ ਉੱਠਣਾ ਪੈਣਾ ਬੈਂਟਨ ਵਾਲਿਆਂ ਨੂੰ, ਹੋਸਪਿਟਲ ਦੀ ਸਾਨੂੰ ਜ਼ਰੂਰਤ ਹੈਗੀ ਆ। ਅਸੀਂ ਟੈਕਸ ਦੇ ਰਹੇ ਹਾਂ ਔਰ ਸਾਨੂੰ ਲਾਰੇ ਲਾਏ ਜਾ ਰਹੇ ਆ, ਰਜਾਈਆਂ ਚੋਂ ਨਿਕਲ ਕੇ, ਕੰਬਲਾਂ ਦੇ ਵਿੱਚੋਂ ਨਿਕਲ ਕੇ ਤੇ ਬਾਹਰ ਆਓ ਤੇ ਸਵੇਰੇ ਲੈ ਕੇ ਟਿਕਾਣਾ ਤੱਕ ਆਮ ਆਦਮੀ ਪਾਰਟੀ ਨੂੰ ਭੰਡਣ ਤੋਂ ਇਲਾਵਾ ਇੱਕ ਕੰਮ ਬੈਂਟਨ ਦਾ ਕਰ ਲਈਏ ਤੇ ਉਹ ਵਧੀਆ ਆ। ਇੱਥੇ ਤੁਸੀਂ ਟੈਕਸ ਦੇ ਰਹੇ ਹੋ, ਸਾਕੋ ਦੇ ਰਹੇ ਹੋ, ਖਿਲਵਾੜ ਹੋ ਰਹੇ ਨੇ, ਸਾਡੇ ਬਿਲਡਿੰਗਾਂ ਵੇਚੀਆਂ ਜਾ ਰਹੀਆਂ ਆ, ਟੈਕਸ ਦਾ ਕੋਈ ਹਿਸਾਬ ਕਿਤਾਬ ਨਹੀਂ ਆ। ਸਿਟੀ ਦੇ ਜਿਹੜੇ ਕੰਟਰੈਕਟ ਆ, ਜਿਹਨਾਂ ਕੋਲ ਰੈਵਨਿਊ ਆਉਂਦਾ ਆ ਸਿਟੀ ਨੂੰ, ਉਹਨਾਂ ਨੂੰ ਛੇਤਿਆਂ ਬੰਦਿਆਂ ਨੂੰ ਦਿੱਤਿਆ ਜਾਂਦਾ, ਉਹਨਾਂ ਦੇ ਛੇਤਿਆਂ ਨੂੰ ਹੀ ਜੋਬਾਂ ਦਿੱਤੀਆਂ ਜਾਣੀਆਂ। ਇਹ ਜੋ ਇੰਡੀਆ 'ਚ ਕੰਮ ਛੱਡ ਕੇ ਆਏ ਸੀ ਬੰਦੇ, ਇਹਨਾਂ ਨੇ ਉਹੀ ਸ਼ੁਰੂ ਕਰਤਾ, ਇਹ ਅਸੀਂ ਚੇਂਜ ਲਿਆਉਣੀ ਆ ਤੇ ਬਾਕੀ ਤੁਹਾਡੀ ਮਰਜ਼ੀ ਆ। ਆਪ ਦੇ ਨਿਆਣਿਆਂ ਦਾ ਭਵਿੱਖ ਦੇਖ ਕੇ ਤੇ ਆਪਣੀ ਜਿਹੜੀ ਦੇਖ ਕਮਾਈ ਆ ਉਹਨੂੰ ਕਿੱਦਾਂ ਸੇਫ ਕਰਨਾ, ਜਾਂ ਇਹਨਾਂ ਜਿਹੜਾ ਲੋਡੂ ਟੋਲਾ ਇਕੱਠਾ ਹੋਇਆ ਪਿੱਛੇ ਦੇਸੀ ਬਲੈਤੀ ਰੱਖ ਕੇ ਸਾਰੇ ਇਕੱਠੇ ਕੰਮ ਕਰ ਰਹੇ ਨੇ ਇਹ, ਤੇ ਸਾਨੂੰ ਧਰਮਾਂ ਦੇ ਵਿੱਚ ਜੋ ਇੰਡੀਆ ਵਿੱਚ ਕੰਮ ਸੀ ਉਹ ਇੱਥੇ ਨਹੀਂ ਕਰ ਲਿਆ। ਆਪਣੇ ਲੇਬਰ ਦੇ ਨਾਲ, ਆਪਣੇ ਰਿਸ਼ਤੇਦਾਰਾਂ ਦੇ ਨਾਲ, ਯਾਰਾਂ ਦੋਸਤਾਂ ਨਾਲ ਗੱਲ ਕਰੋ, ਆਪਣੇ ਕੰਮ ਤੇ ਗੱਲ ਕਰੋ ਕਿ ਵਾਟਸ ਗੋਇੰਗ ਆਨ ਇਨ ਦਾ ਬ੍ਰੈਂਟਨ ਸਿਟੀ।
0: ਆਪਣੇ ਵਿਚਾਰ ਹੁੰਦੇ ਆ। ਜਸਟ ਬੀ ਕੇਅਰਫੁਲ 3645 ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ ਪ੍ਰੋਗਰਾਮ ਵਿੱਚ।
3: ਤੰਬੜ ਸਾਹਿਬ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ
3: ਤੰਬੜ ਸਾਹਿਬ। ਦੇਖੋ ਟਰੰਪ ਨੇ ਕਿੰਨਾ ਵਕਤ ਪਾਇਆ ਪਿਆ, ਹਾਂਜੀ। ਇੱਕ ਪਾਸੇ ਤਾਂ ਇਰਾਨ ਨਾਲ, ਇੱਕ ਤੇ ਇੱਕ ਪਾਸੇ ਤਾਂ ਕਹੀ ਜਾਂਦਾ ਪੀਸ, ਦੂਜੇ ਪਾਸੇ ਉਹਨਾਂ ਤੇ ਬੰਬ ਮਾਰੀ ਜਾਂਦੇ ਆ
0: ਜੀ।
3: ਬਾਕੀ ਦੁਨੀਆ ਭਾਜੀ ਹੁਣ ਜਿੱਦਾਂ ਕਹਿੰਦੇ, ਬਾਕੀ ਦੁਨੀਆ
0: ਨਾ ਹਟਦਾ, ਇਜ਼ਰਾਈਲ ਨਾ ਹਟਦਾ, ਇਰਾਨ ਤੇ ਇਹ ਗੱਬੇ ਇਹਨਾਂ ਲੜਾਈ ਸ਼ੁਰੂ ਕੀਤੀ ਹੋਈ ਆ ਜੀ।
3: ਦੂਜਾ ਆਪਾਂ ਮਹਿਸੂਸ ਕਰਦੇ ਆਪਾਂ ਧਰਨ ਵਾਲੀ ਦਾ ਜਿਹੜਾ ਜੀ ਪੁਲਿਸ ਆਫਿਸਰ, ਕਿੰਨਾ ਜਵਾਨ ਮੁੰਡਾ ਨਾ ਜੀ, ਉਹ ਬੇਵਕੂਫ ਨੇ ਮਾਰ ਕੇ ਸਿੱਟ ਦਿੱਤਾ ਉਹਦੇ ਵਿੱਚ ਮਾਰੀ ਕਾਰ, ਉਹ ਹਸਪਤਾਲ ਚੋਂ ਭੱਜਿਆ ਸੀਗਾ ਜੀ ਉਹ ਜੀ।
0: ਮੈਂਟਲੀ ਸਿੱਖ ਹੋ ਤੁਸੀਂ ਜੇ ਨਾ, ਮੈਂ ਹੱਥ ਜੋ ਹੱਥ ਜੋੜ ਕੇ ਬੇਨਤੀ ਕਰਦਾ, ਰੱਬ ਕਿਸੇ ਦੇ ਬੱਚੇ ਨੂੰ ਇੱਦਾਂ ਦੀ ਮੈਂਟਲ ਬਿਮਾਰੀ ਨਾ ਦੇਵੇ। ਹਾਂ, ਕਈ ਲੋਕ ਮੈਂਟਲੀ ਸਿੱਖ ਹੈ ਕਿ ਬਚ ਵੀ ਜਾਂਦੇ ਹਨ, ਪਰ ਕਈ ਲੋਕ ਮੈਂਟਲੀ ਬਿਮਾਰੀ ਵਿੱਚ ਹੁੰਦੇ, ਉਹਨੂੰ ਸਾਂਭਣਾ ਵੱਖਰੇ ਤਰੀਕੇ ਨਾਲ ਪੈਂਦਾ ਆ। ਕਿ ਜੇ ਤਾਂ ਤੁਹਾਨੂੰ ਹੋਸਪਿਟਲ ਜਾਣ ਦਾ ਮੌਕਾ ਮਿਲਿਆ, ਮਿਲਣਾ ਤਾਂ ਨਹੀਂ ਚਾਹੀਦਾ ਕਿਉਂਕਿ ਰੱਬ ਤੋਂ ਰਾਜ਼ੀ ਖੁਸ਼ੀ ਰੱਖੀ, ਚੜ੍ਹਦੀ ਕਲਾ ਵਿੱਚ ਰੱਖੀ, ਜਾਂ ਫਿਰ ਵੀ ਜੇ ਕਿਤੇ ਜਾਣ ਦਾ ਮੌਕਾ ਮਿਲਿਆ, ਜਦੋਂ ਇੱਧਰ ਜਾਂ ਕਿਸੇ ਸਾਡਾ ਅੰਦਰ ਆਉਂਦੇ ਹਨ, 4-5 ਸਿਕਿਉਰਿਟੀ ਗਾਰਡ ਜਾਂ ਬੋਡੀ ਗਾਰਡ ਵੀ ਨਾਲ ਹੁੰਦੇ ਆ, ਕਿਉਂਕਿ ਉਹ ਮੈਂਟਲੀ ਡਿਸਟਰਬ ਹੁੰਦੇ ਹਨ। ਤੋ ਕਹਿੰਦੇ ਮੈਂਟਲੀ ਡਿਸਟਰਬ ਨੇ ਜੋ ਇਹ ਕੁਝ ਕੀਤਾ, ਨਹੀਂ ਹੋਣਾ ਚਾਹੀਦਾ ਸੀਗਾ। ਇਹ ਯੰਗ ਮੁੰਡੇ ਦੀ ਮੌਤ ਹੋ ਗਈ ਆ, ਆਫਿਸਰ ਦੀ, ਸੱਚ ਅ ਸੈਡ ਸਟੋਰੀ ਆ, ਪਰ ਕੰਮ ਹੋ ਰਹੇ ਹਨ ਜਿਹੜੇ ਨਹੀਂ ਹੋਣੇ ਚਾਹੀਦੇ। ਮੈਂ ਬ੍ਰੇਕ ਲੈ ਲਵਾਂ, ਮੈਂ ਕੱਲ੍ਹ ਵੀ ਲੈਣੇ ਟੈਕਸ ਮੈਸੇਜ ਤੁਹਾਡੇ ਬਹੁਤ ਸਾਰੇ ਪੜ੍ਹਨ ਵਾਲੇ ਹਨ, ਉਹ ਵੀ ਪੜ੍ਹਾਂਗਾ ਜ਼ਰੂਰ। ਛੋਟੀ ਜਿਹੀ ਬ੍ਰੇਕ ਤੋਂ ਵਾਪਸ ਆਉਂਦੇ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ 'ਤੇ।

0: समोसा एंड स्वीट फैक्ट्री जिथे भाजी दियां सारियां आइटमां $4.75 पर पाउंड तो शुरू ने। बेसन, पिस्ता, रसगुल्ले 100% कैनेडियन मेड, टॉप क्वालिटी स्वीट्स हुण 3 लोकेशंस तो सर्व करदे ने। 2 इन ब्रैम्पटन, 1850 एल्बन रोड, ईटोबीको। वधेरे जानकारी ले कॉल करो 416-213-1165।
1: ओहो, सर्दी च हीट नहीं चलदी ते गर्मी च एसी।
2: ले आपा हुणे करदे आ संधू साहब नाल गल ते करदे आ मसले दा हल।
1: एसी, फर्नेस, गैस लाइन, वाटर हीटर या ह्यूमिडिफायर सर्विस या इंस्टॉलेशन, नव एयर कंफर्ट ते जतिंदर संधू नु कॉल लाओ ते लाइफ च कंफर्ट पाओ। कॉल 647-706-6640।
3: 647-706-6840।
4: रोकी, तू अपनी इंश्योरेंस किस्तों करवांदा यार?
5: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
4: वाह यार, नंबर ता दई मोना जी दा।
5: हां जी, तुसी भी नोट करो, इंश्योरेंस कोई भी होवे,
6: इंश्योरेंस फॉर यू दी मोना मेंगी जी।
5: जेडे लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-500-1509 ते।
6: याद रखो, मोना मेंगी फ्रॉम इंश्योरेंस फॉर यू,
5: 416-509-1509
6: और विजिट insuranceforyou.ca।
7: GTA ਦੀ ਬੈਸਟ ਟ੍ਰਾਂਸਪੋਰਟੇਸ਼ਨ ਕੰਪਨੀਆਂ ਨਾਲ ਮੌਕਾ ਮਿਲ ਰਿਹਾ ਹੈ ਵਧੀਆ ਡਾਲਰ ਕਮਾਉਣ ਦਾ ਤੇ ਗੱਡੀ ਚਲਾਉਣ ਦਾ।
8: ਅਲਫਾ ਟ੍ਰਾਂਸ ਨੂੰ ਚਾਹੀਦੇ ਨੇ AZ ਡਰਾਈਵਰਸ, ਟੀਮ ਡਰਾਈਵਰ ਅਤੇ ਓਨਰ ਆਪਰੇਟਰ। ਵਧੀਆ ਪੇ ਪੈਕੇਜ ਅਤੇ 12 ਮਹੀਨੇ ਕੰਮ ਤੇ ਮਾਣ ਸਤਕਾਰ ਵੀ ਪੂਰਾ ਕਰਦੇ ਨੇ।
7: ਅੱਜ ਹੀ ਸੰਪਰਕ ਕਰੋ ਲੱਖੀ ਸੈਣੀ ਨੂੰ 905-799-1525, 905-799-1525 ਜਾਂ ਵਿਜ਼ਿਟ ਕਰੋ 105 ਈਸਟ ਡਰਾਈਵ, ਬ੍ਰੈਂਟਨ।
9: CWC Immigration is one of the largest immigration companies. ਇਹਨਾਂ ਦੇ 4 ਆਫਿਸ ਕੈਨੇਡਾ 'ਚ ਨੇ ਅਤੇ 12 ਇੰਡੀਆ 'ਚ। ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਿਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦੇ ਕਲਾਇੰਟਸ।
10: ਸਿਤਾਰਿਆਂ ਦੀ ਪਸੰਦ ਤੁਹਾਡੀ ਸਾਰਿਆਂ ਦੀ ਪਸੰਦ, CWC Immigration।
11: ਅੱਜ
10: बॉलीवुड मूवीज ने, टीवी शोज, वेब सीरीज, हिंदी पंजाबी, लाइव टीवी चैनल इंजॉय करने वर्ल्ड्स बेस्ट हाईएस्ट क्वालिटी वाला आईपीटीवी बॉक्स है। ते नाले ढिलो वीडियो कोल गुरबाणी रेडियो भी है, ते डिलीवरी बिल्कुल फ्री। होर दस क्या चाहिए? जी सेलिब्रेशन 40 इयर्स इन एंटरटेनमेंट बिजनेस।
12: डॉन को पकड़ना मुश्किल ही नहीं, नामुमकिन है।
10: पर ढिलो वीडियो ते जदों मर्जी आ जाओ, एबनीजर एंड गोर रोड 905-204-1313 जां ढिलोवीडियो.com। होर कोई सेवा?
13: ਬਹੁਤ ਬਹੁਤ ਧੰਨਵਾਦ ਪਿਆਰ ਦੇਣ ਦਾ ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ। ਸਪੋਂਸਰ ਵੀਰਾ ਭੈਣਾਂ ਦਾ ਧੰਨਵਾਦ। ਸਪੋਂਸਰਾਂ ਦੇ ਨਾਲ ਹੀ ਪ੍ਰੋਗਰਾਮਸ ਚੱਲਦੇ ਹਨ, ਜੋ ਕੁਛ ਹੈਗਾ ਉਹੀ ਲੈ ਕੇ ਆਇਆ ਕਰਾਂਗੇ। ਟੈਂਟ ਰੈਂਟਰ ਵਾਸਤੇ ਗੁਰਸੇਵ ਗਿੱਲਾਂ ਗੱਲਾਂ ਕਰਨੀਆਂ, ਟੈਂਟ ਚਾਹੀਦੇ ਹਨ 416-557-0941। ਮਨਜੀਤ ਕੌਰ ਚੀਮਾ ਜੀ, 18 ਸਾਲ ਤੋਂ ਵੱਧ ਐਕਸਪੀਰੀਅੰਸ ਹੈਗਾ ਰੀਅਲ ਸਟੇਟ ਦੇ ਵਿੱਚ, ਫੁੱਲ ਟਾਈਮ ਰੀਅਲ ਸਟੇਟ ਏਜੰਟ ਹਨ, ਸ਼ੀ ਇਜ਼ ਕਮਿਟਡ। ਸੱਚੀ ਗੱਲ ਹੈ, ਬਾਇਰਸ ਵਾਸਤੇ, ਸੈਲਰਸ ਵਾਸਤੇ, ਇਨਵੈਸਟਰ ਵਾਸਤੇ ਤੁਹਾਡਾ ਗੋਲ ਜਿਹੜਾ ਹੈਗਾ ਅਚੀਵ ਕਰਕੇ ਦਿੰਦੇ ਹਨ। ਤੁਸੀਂ ਗੱਲਬਾਤ ਕਰ ਲਿਓ ਰੈਜੀਡੈਂਸ਼ੀਅਲ ਜਾਂ ਕਮਰਸ਼ਲ ਪ੍ਰੋਪਰਟੀ ਕੋਈ ਵੀ ਟ੍ਰਾਂਜੈਕਸ਼ਨ ਵਾਸਤੇ, ਮਨਜੀਤ ਚੀਮਾ ਜੀ ਨਾਲ ਗੱਲਬਾਤ ਕਰਨੀ ਹੈ 416-300-5795 'ਤੇ ਗੱਲਬਾਤ ਕਰ ਲਿਓ। ਜਗਦੀਪ ਸਿੰਘ ਬੰਗਾ, ਲੱਕੀ ਸੈਣੀ, ਅਭੀ ਧਾਲੀਵਾਲ, ਚਮਕੌਰ ਬਮਰਾ ਸਾਹਿਬ ਅਤੇ ਦਵਿੰਦਰ ਸੋਤ ਨੂੰ ਸਪੋਂਸਰ ਕੀਤਾ। ਢਿੱਲੋਂ ਵੀ ਮੈਂ ਦੱਸਤਾ ਹੈਗਾ, ਕਾਫੀ ਸਾਰੀਆਂ ਖਬਰਾਂ ਤੁਹਾਨੂੰ ਮੈਂ ਸ਼ੇਅਰ ਕਰ ਦਿੱਤੀਆਂ ਹੈਗੀਆਂ। ਅਤੇ ਉੱਧਰ ਅੰਟੇਰੀਓ ਨੇ 3 ਜੱਜ ਅਪੁਆਇੰਟ ਕੀਤੇ ਆ, ਵਧਾਈ ਹੋਵੇ ਇਹਨਾਂ ਨੂੰ। ਅਤੇ ਅੰਟੇਰੀਓ ਵਾਲੇ 21 ਵੀਕ ਸਮਰ ਬ੍ਰੇਕ 'ਤੇ ਹਨ। ਅੰਟੇਰੀਓ ਲੈਜਿਸਲੇਸ਼ਨ ਇਜ਼ ਔਨ ਅ ਸਮਰ ਬ੍ਰੇਕ, 21 ਵੀਕ ਦੀ ਬ੍ਰੇਕ ਆ। ਪ੍ਰੋਵਿੰਸ਼ੀਅਲ ਗਵਰਨਮੈਂਟ ਸੈਡ ਕੰਸਟਰਕਸ਼ਨ ਟੂ ਸਟਾਰਟ 2023। ਉਹ ਜਿਹੜੀ ਹੋਸਪਿਟਲ ਦੀ ਕੰਸਟਰਕਸ਼ਨ ਹੈਗੀ 2023 ਵਿੱਚ ਸਟਾਰਟ ਹੋਣੀ ਸੀ, ਪਿਛਲੇ ਲੰਘ ਗਈ ਨਾ। ਅਤੇ ਕਹਿੰਦੇ ਕੰਪਲੀਸ਼ਨ 2027 ਤੱਕ ਹੋਣੀ ਆ। ਸ਼ਾਇਦ ਅੰਡਰਗਰਾਊਂਡ ਹੋਸਪਿਟਲ ਬਣਾ ਕੇ ਨਾ ਅਬਵ ਗਰਾਊਂਡ ਕਰ ਦੇਣਗੇ, ਪਤਾ ਕਰ ਲਿਓ। ਹੁਣ ਤੁਹਾਡੇ ਘਰਾਂ ਵਿੱਚ ਆਉਣਾ ਨੇ, ਲੱਤਾਂ ਵੀ ਚੱਕਣ ਆਉਣਾ, ਜੇ ਬਾਹਰੋਂ ਕੀ ਆ ਛੱਕਣੇ ਆ ਇਹਨਾਂ ਨਾ, ਅਤੇ ਪੁੱਛ ਲਿਓ ਇਹਨਾਂ ਨੂੰ ਖਾਣਾ ਫੜ ਖਾਣ ਖਿਲਾਉਣ ਤੋਂ ਪਹਿਲਾਂ 2-4 ਸਵਾਲ ਪੁੱਛ ਲਿਆ ਕਰੋ। ਰਿਸਪੈਕਟਡ ਹਨ, ਰਿਸਪੈਕਟ ਦਿਓ, ਪਰ ਕੰਮ ਵੀ ਹੋਣੇ ਚਾਹੀਦੇ ਆ, ਹਦਾਇਤ ਸਿਰ ਕੰਮ ਵੀ ਹੋਣੇ ਚਾਹੀਦੇ। ਬ੍ਰੈਂਪਟਨ ਇਜ਼ ਸਟਿਲ ਮੇਜਰ ਆਟੋ ਥੈਫਟ ਇੰਡਸਟਰੀ ਹੈਗੀ। ਬ੍ਰੈਂਪਟਨ ਦੇ ਵਿੱਚ 43.23 ਮਿਲੀਅਨ ਦੀਆਂ ਗੱਡੀਆਂ ਚੋਰੀ ਹੋਈਆਂ ਸੀਗੀਆਂ। a massive 565% increase since 2017. The Canada, the economy remains under pressure. The Bank of Canada wale apna key interest 2.2% de hold kita. The oil prices, they're going up again. Tension between US and Iran hai giya. The bari sahab sade ko na document baki hain. Akhir vich sum up kar do, especially jadi main khabar hai giya. Social media di hai giya, apna dass diye. ਪੇਰੈਂਟਸ ਦਾ ਵੀ ਬਹੁਤ ਵੱਡਾ ਰੋਲ ਹੁੰਦਾ ਆ ਵੀ ਸੋਸ਼ਲ ਮੀਡੀਆ ਕਿੰਨਾ ਕੁ ਬੱਚੇ ਵਰਤਣ। ਮੈਂ ਇੱਕ ਬੇਨਤੀ ਕਰਦਾ, ਗਰਮੀਆਂ ਆ ਗਈਆਂ ਨਾ, ਤੁਹਾਡੇ ਬੱਚਿਆਂ ਨੇ ਕਿਹੜੇ ਕੱਪੜੇ ਪਾਏ ਹੋਏ ਹੈ ਅਤੇ ਕਿਹੜੇ ਕੱਪੜੇ ਪਾ ਕੇ ਘਰੋਂ ਗਏ ਸੀਗੇ? ਆਪਣੇ ਬੱਚਿਆਂ 'ਤੇ ਨਿਗ੍ਹਾ ਰੱਖਣਾ ਤੁਹਾਡਾ ਕੰਮ ਹੈਗਾ ਆ, ਅਸੀਂ ਤਾਂ ਸਿਰਫ ਦੱਸ ਸਕਦੇ ਹੈਗੇ ਹਾਂ। ਸੋ ਬੱਚੇ ਹਨ, ਸਮਝਾਉਣਾ ਸਾਡਾ ਕੰਮ ਹੈਗਾ। ਸੋਸ਼ਲ ਮੀਡੀਆ 'ਤੇ ਸਭ ਕੁਝ ਗਵਰਨਮੈਂਟ ਨਹੀਂ ਕਰ ਸਕਦਾ, ਸਾਨੂੰ ਵੀ ਬਹੁਤ ਕੁਝ ਕਰਨਾ ਪੈਣਾ ਰੋਕਣ ਵਾਸਤੇ। ਜੇ ਆਪਾਂ ਯਾਰ ਕਿ 6-6 ਬੱਚੇ ਔਰਤਾਂ ਸਭ ਪਰਿਵਾਰ ਸਾਂਭ ਲੈਂਦੇ ਸੀਗੇ, ਅੱਜ ਤਾਂ ਇੱਕ ਸਾਹਮਣਾ, ਅੱਜ ਕੱਲ੍ਹ ਇੱਕ ਸਾਹਮਣਾ ਬੜਾ ਔਖਾ ਹੋਇਆ ਹੈਗਾ ਆ, ਕੀ ਕਰੀਏ। ਬਾਈ ਸਾਹਿਬ ਅਖੀਰ ਵਿੱਚ ਕੁਝ ਕਹਿਣਾ ਚਾਹੁੰਦੇ ਹੋ?
3: ਬਿਲਕੁਲ, ਸਮਾਂ ਮੈਂ ਕਰ ਦਿੰਦਾ, ਮੇਰੀਆਂ ਗੱਲਾਂ ਜ਼ਿਆਦਾ ਤੁਸੀਂ ਸੋਸ਼ਲ ਮੀਡੀਆ 'ਤੇ ਜਿਹੜਾ ਮੈਂ ਕਹਿਣਾ ਸੀ ਮੈਂ ਕਹਿ ਦਿੱਤੀਆਂ ਨੇ, ਮੈਂ ਉਹ 'ਚ ਐਡ ਹੀ ਕਰ ਦਿੰਦਾ ਗੱਲ। ਇਹੀ ਮੈਂ ਕਹਿਣਾ ਸੀਗਾ ਕਿ ਜਦੋਂ ਕਿਸੇ ਟਰੈਂਡ ਨੂੰ ਰੋਕਣਾ ਹੋਵੇ ਜਿਹੜਾ ਕਿ ਇੰਨਾ ਹਾਰਮਫੁਲ ਬਣ ਗਿਆ ਹੋਵੇ, ਨੁਕਸਾਨਦੇਹ ਬਣ ਗਿਆ ਹੋਵੇ ਸਾਡੇ ਬੱਚਿਆਂ ਲਈ, ਠੀਕ ਹੈ, ਤਾਂ ਉਹ ਸਾਡਾ ਕੰਸਰਨ ਹੈ। ਗੌਰਮੈਂਟ ਸਿਰਫ ਰੈਗੂਲੇਟ ਕਰਦੀ ਆ, ਗੌਰਮੈਂਟ ਜ਼ਿੰਮੇਵਾਰ ਹੈਗੀ ਆ ਇਸੇ ਗੱਲ ਲਈ, ਸਮਾਜ ਦੇ ਵਿੱਚ ਜਦੋਂ ਇੱਦਾਂ ਦੀਆਂ ਗੱਲਾਂ ਹੁੰਦੀਆਂ ਨੇ ਉਹਨੂੰ ਰੋਕਣ ਲਈ। ਪਰ ਜਿਹੜੀ ਗੱਲ ਤੁਸੀਂ ਕੀਤੀ ਆ ਬਿਲਕੁਲ, ਉਹਦੀ ਪ੍ਰੋੜਤਾ ਇਹੀ ਹੈਗੀ ਆ ਜੀ ਵੀ ਅਸੀਂ ਹੈਗੇ ਆ ਉਹਦਾ ਮੇਨ ਪਾਰਟ, ਪੇਰੈਂਟਸ ਜਿਹੜੇ ਹੈਗੇ ਆ ਵੀ ਅਸੀਂ ਉਹਨੂੰ ਕਿੱਦਾਂ ਕੰਟਰੋਲ ਕਰਨਾ। ਕਾਨੂੰਨ ਜਿਹੜੇ ਆ ਕਿਸੇ ਵੀ ਸਮੱਸਿਆ ਨੂੰ ਖਤਮ ਕਰਨ ਦੇ ਵਿੱਚ ਕੇਵਲ ਤੇ ਕੇਵਲ 30% ਜਾਂ 40% ਸਹਾਈ ਹੋ ਸਕਦੇ ਆ। 60% ਜਿਹੜੀ ਸਰਵ ਰਿਸਪੋਂਸੀਬਿਲਟੀ ਹੈਗੀ ਆ ਪੇਰੈਂਟਸ ਦੀ, ਉਹ ਕੰਮ ਆਉਣੀ ਹੈਗੀ ਆ। ਕਾਨੂੰਨ ਇੱਕ ਜ਼ਰੀਆ ਬਣੂਗਾ, ਲੇਕਿਨ ਉਹਨੂੰ ਸਕਸੈਸਫੁਲ ਬਣਾਇਆ ਜਾ ਸਕਦਾ ਪੇਰੈਂਟਸ ਦੀ ਜਿਹੜੀ ਆਪਣੀ ਜਿਹੜੀ ਵਿਲ ਪਾਵਰ ਹੋਊਗੀ ਇਹਨੂੰ ਕਰਨ ਵਾਸਤੇ ਉਹਦੇ ਨਾਲ।
13: ਬਾਈ ਸਾਹਿਬ
3: ਅਮਰ ਜੀ, ਫਿਰ
13: ਅੱਜ ਕੱਲ੍ਹ ਜਿੱਦਾਂ ਗਰਮੀਆਂ ਦੀਆਂ ਛੁੱਟੀਆਂ, ਇੰਡੀਆ ਵਿੱਚ ਕਾਫੀ ਗਰਮੀ ਪੈ ਰਹੀ, ਜਿੱਥੇ ਬਹੁਤ ਸਾਰੇ ਸਿੰਗਰ ਆਰਟਿਸਟ ਦੇ ਪਹੁੰਚੇ, ਬਹੁਤ ਸਾਰੇ ਸਾਡੇ ਜਿਹੜੇ ਅਸਲੀ ਆਰਟਿਸਟ ਆ, ਪੋਲੀਟੀਸ਼ੀਅਨ ਆਰਟਿਸਟ, ਲੀਡਰ, ਸੋ ਕਾਲਡ ਲੀਡਰ, ਉਹ ਵੀ ਪਹੁੰਚ ਰਹੇ, ਉਹਨਾਂ ਨੇ ਇੱਥੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਪੁੱਛ ਲਿਓ, ਸਪੈਸ਼ਲੀ ਜੇ ਅਕਾਲੀ ਲੀਡਰ ਪਹੁੰਚਦੇ ਹਨ, ਵੀ ਤੁਸੀਂ ਜਦੋਂ ਗੁਰੂ ਸਾਹਿਬ ਦੀ ਬੇਅਦਬੀ ਹੋਈ ਤੁਸੀਂ ਕੀ ਕੁਝ ਕੀਤਾ, ਉਹਦੇ ਨਾਲ ਚਾਹ ਪਾਣੀ ਪਰੌਂਠੇ ਖਿਲਾ ਦਿਆ ਕਰੋ ਇਹਨਾਂ ਨੂੰ। ਜੇ ਸਾਡੀ ਗੁਰੂ ਸਾਹਿਬ ਦੀ ਬੇਅਦਬੀ ਕਰਦਾ ਨਾ, ਖਿਲਾਰ ਦਿਆ ਕਰੋ, ਪੁੱਛ ਕੇ ਸਵਾਲਾਂ ਨਾਲ ਖਿਲਾਰ ਦਿਆ ਕਰੋ ਵੀ ਤੁਸੀਂ ਕੀ ਕੀਤਾ ਯਾਰ। ਕੱਲੇ ਇੱਥੇ ਉਹਨਾਂ ਨੂੰ ਸੱਦਿਆ, ਕੱਲੇ ਬੁਲਾਉਂਦੇ ਆ, ਕੱਲੇ ਉਹਨਾਂ ਦੀ ਇੱਜ਼ਤ ਤਾਂ ਦਿਓ ਜੇ ਕੋਈ ਇੱਜ਼ਤਵਾਨ ਹੋਵੇਗਾ, ਜੇ ਕੋਈ ਤੁਹਾਡੇ ਵੱਲੋਂ ਕੰਮ ਕਰੇਗਾ। ਆਪਾਂ ਰਿਸਪੈਕਟ ਜ਼ਰੂਰ ਦਿੰਦੇ ਸਾਰਿਆਂ ਦੀ। ਵੈਲਕਮ ਟੂ ਕੈਨੇਡਾ, ਬਹੁਤ ਬਹੁਤ ਧੰਨਵਾਦ, ਹੈਵ ਅ ਗੁੱਡ ਡੇ। ਬਹੁਤ ਧੰਨਵਾਦ, ਹੈਵ ਅ ਗੁੱਡ ਡੇ, ਸਤਿ ਸ਼੍ਰੀ ਅਕਾਲ ਜੀ। ਕੈਨੇਡਾ ਨੇ 88,000 ਜੋਬਾਂ ਐਡ ਕੀਤੀਆਂ ਮਈ ਦੇ ਵਿੱਚ, ਅਨਇੰਪਲੋਇਮੈਂਟ ਰੇਟ 6.6 'ਤੇ ਹੋਇਆ, ਬਹੁਤ ਸਾਰਾ ਇਫੈਕਟ ਪੈਣਾ ਕਿਉਂਕਿ ਜਿਹੜਾ ਫੀਫਾ ਵਰਲਡ ਕੱਪ ਆਇਆ ਇਹਦੇ ਵਿੱਚ ਕਾਫੀ ਸਾਰੇ ਹਾਇਰ ਕੀਤੇ ਗਏ ਹੈਗੇ, ਬਾਅਦ 'ਚ ਪਤਾ ਲੱਗਿਆ ਵੀ ਕਿੰਨੇ ਲੇ ਆਫ ਕੀਤੇ ਗਏ ਹਨ। ਕਾਨੀ ਨੇ ਕਿਹਾ ਵੀ ਗੋਲਡੀ ਹਾਊ ਬ੍ਰਿਜ ਜਿਹੜਾ ਹੈਗਾ ਕੁਡ ਬੀ ਡਿਲੇਡ, ਬਟ ਦੇਰ ਇਜ਼ ਅ ਬਿਗ ਡਰਾਮਾ, ਦੇਰ ਸ਼ੁੱਡ ਬੀ ਨੋ ਡਰਾਮਾ। ਅਤੇ ਇਹ ਡਰਾਮਾ ਹੁੰਦਾ ਕਿ ਕੀ ਹੁੰਦਾ ਆ, ਉਹਦਾ US ਪ੍ਰੈਜੀਡੈਂਟ ਨੇ ਥ੍ਰੈਟ ਕੀਤਾ ਹੈਗਾ, ਕਹਿੰਦਾ ਮੈਂ ਜਿਹੜਾ ਟ੍ਰੇਡ ਡੀਲ ਹੈਗਾ ਮੇਰੀ ਮਰਜ਼ੀ ਆ, ਇਸ ਔਨ ਹੋਲਡ। ਸੱਚੀ ਗੱਲ ਆ, ਇਟ ਇਜ਼ ਔਨ ਹੋਲਡ। ਮੋਰਗੇਜ ਅਫੋਰਡੇਬਿਲਟੀ ਹੈਗੀ ਬੜੀ ਔਖੀ ਹੋਈ ਹੈਗੀ ਆ, ਇਹ ਵੱਡੇ ਮਾਹਰ ਸਾਨੂੰ ਦੱਸ ਰਹੇ ਹਨ ਵੀ ਮੋਰਗੇਜ ਅਫੋਰਡੇਬਿਲਟੀ ਕਾਫੀ ਔਖੀ ਹੋ ਗਈ। BC ਦੇ ਵਿੱਚ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਟੈਕਸਪੇਅਰ ਨੂੰ $200 million ਪਲੱਸ ਦੇਣਾ ਪਿਆ ਅਨਪੇਡ ਬਿਲਸ। ਇਹ ਟੈਕਸਪੇਅਰ ਦੇ ਪੈਸੇ ਜਾਂਦੇ ਆ, ਕਹਿੰਦੇ ਵਿਜ਼ਟਰ ਆਉਂਦੇ ਹਨ, ਟੂਰਿਸਟ ਆਉਂਦੇ ਹਨ, ਆਪਣੀਆਂ ਹੈਲਥ ਦੀਆਂ ਸੇਵਾਵਾਂ ਲੈ ਕੇ ਮੁੜ ਕੇ ਬਿੱਲ ਨਹੀਂ ਪੇ ਕਰਦੇ, ਫਿਰ ਲੈਂਦੇ ਗੱਲ ਨਹੀਂ ਉਹਨਾਂ ਕੋਲੋਂ। ਪਹਿਲੇ ਕਿਹਾ ਕਰੋ ਵੀ ਇੰਸ਼ੋਰੈਂਸ ਲੈ ਕੇ ਸਾਡੇ ਇਸ ਕੰਟਰੀ ਵਿੱਚ ਵੜੋ, ਇੱਦਾਂ ਦੀ ਇੰਸ਼ੋਰੈਂਸ ਹੋਣੀ ਚਾਹੀਦੀ ਹੈ, ਤਾਂ ਆਪਾਂ ਤੁਹਾਡੀ ਮਦਦ ਕਰ ਸਕਦੇ ਹਾਂ। ਜਾਂ $30-40 ਉਹਨੂੰ ਸਾਰੇ ਲਾਉਣੇ ਪੈਣੇ, ਇੱਕ ਪ੍ਰੋਟੈਕਟਡ ਹੋ ਸਕਦੇ, ਮੋਨਾ ਮਹਿੰਗੀ ਜਿਹੜਾ ਗੱਲਬਾਤ ਕਰ ਲਿਓ। ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ, ਮੈਂ ਦੱਸ ਦੇਵਾਂ 6-7 ਵਜੇ ਆਪਾਂ ਹੋਈਦਾ ਬਿਲਕੁਲ ਲਾਈਵ ਤੁਹਾਡੇ ਵਾਸਤੇ, ਏਅਰ 'ਤੇ ਬੈਠੀ ਦਾ। ਤੁਸੀਂ ਬਹੁਤ ਸਾਰੇ ਫੋਨ ਕਾਲਸ ਕਰਦੇ ਹੋ, ਉਹਦੀ ਤੁਸੀਂ ਵੀ ਰਿਸਪੋਂਸੀਬਲ ਉਨੇ ਹੀ ਹੁੰਦੇ ਹੋ ਜੋ ਕੁਝ ਤੁਸੀਂ ਕਹਿ ਜਾਂਦੇ ਹੋ। ਅਸੀਂ ਕੋਸ਼ਿਸ਼ ਕਰੀਏ ਪ੍ਰੋਗਰਾਮ ਬੈਲੈਂਸ ਰੱਖਣ ਵਾਸਤੇ। ਮੈਂ ਬਹੁਤ ਕੁਝ ਕਹਿ ਦਿੰਦਾ ਇਹਨਾਂ ਨੂੰ, ਸੋ ਕਾਲ ਸਲੈਕਟ ਲੀਡਰ, ਮੈਂ ਰਿਸਪੈਕਟ ਸਦਾ ਦਿੰਦਾ, ਪਰ ਕੰਮ ਕਰੋ ਯਾਰ। ਲੋਕ ਅੱਕੇ ਪਏ ਆ, $200 million ਇੱਥੋਂ ਵੇਸਟ ਹੋ ਗਿਆ ਵੀ ਬ੍ਰਿਟਿਸ਼ ਕੋਲੰਬੀਆ ਵਿੱਚ, ਇੱਥੇ ਬੰਦੇ ਕਿੰਨਾ ਹੁੰਦਾ ਹੁਣ ਉਹ ਵੀ ਪਤਾ ਕਰ ਲਵਾਂਗੇ। ਵੀ ਬਾਹਰੋਂ ਲੋਕ ਆ ਕੇ ਮੈਡੀਕਲ ਸਰਵਿਸ ਲੈ ਜਾਂਦੇ, ਬਾਅਦ 'ਚ ਬਿੱਲ ਹੀ ਪੇ ਕਰਦੇ, ਉਹ ਸਾਨੂੰ ਦੇਣੇ ਪੈਣੇ ਆ। ਲੋਕਾਂ ਦੇ ਪੈਸੇ ਇਕੱਠੇ ਕਰਕੇ ਔਖੇ ਟਾਈਮ ਵੀ ਲੋਕਾਂ ਨੇ ਇਸ ਹੋਸਪਿਟਲ ਨੂੰ ਪੈਸੇ ਡੋਨੇਟ ਕੀਤੇ ਆ, ਕੀ ਹੁਣ ਕੋਈ ਮੁੜ ਕੇ ਪੈਸੇ ਇਕੱਠੇ ਕਰ ਲਵੇਗਾ? ਗੁਰੂ ਘਰ ਵਿੱਚ ਕਿੱਦਾਂ ਲੰਗਰ ਚੱਲਦੇ ਹਨ, 24 ਘੰਟੇ 7 ਲੰਗਰ ਚੱਲਦੇ ਹਨ, ਪਰ ਇੱਥੇ ਫੂਡ ਬੈਂਕ ਵਾਲਿਆਂ ਨੂੰ ਮਿਲੀਅਨਸ ਆਫ ਡਾਲਰ ਦਿੱਤੇ ਜਾਂਦੇ ਆ ਵੀ ਯਾਰ ਇੱਦਾਂ ਵੀ ਇੱਥੇ ਲੋਕਾਂ ਨੂੰ ਫੂਡ ਦੀ ਬੜੀ ਲੋੜ ਆ। ਡੱਗ ਫੂਡ ਨੂੰ ਕਹੋ ਮਾਰਕ ਕਰ ਰਹੀ ਜੋਬਾਂ ਲੈ ਕੇ ਹਨ, ਫੂਡ ਬੈਂਕ ਖੋਲ, ਫੂਡ ਬੈਂਕ ਤਾਂ ਬੰਦ ਹੋਣੇ ਚਾਹੀਦੇ ਆ, ਇਹ ਖੁੱਲ੍ਹੇ ਇਕੱਲੇ ਹਨ, ਖੁੱਲ੍ਹੇ ਤਾਂ ਆਪਾਂ ਅਲਾਓ ਕਰਦੇ ਹਾਂ, ਆਪਾਂ ਸਵਾਲ ਨਹੀਂ ਪੁੱਛਦੇ ਵੀ ਜੋਬਸ ਲਿਆਵੋ, ਜਿਹੜੇ ਨਾ ਵਿਹਲੇ ਬੈਠ ਕੇ ਕੈਸ਼ ਜੋਬਾਂ ਕਰਕੇ ਫੂਡ ਬੈਂਕ 'ਤੇ ਜਾਂਦੇ ਆ ਅਤੇ ਉਹ ਵੀ ਬਹੁਤ ਸਾਰੇ ਹਨ, ਮੈਂ ਸਾਰਿਆਂ ਨੂੰ ਨਹੀਂ ਕਹਿਣਾ। ਲਓ ਜੀ ਬਾਅਦ ਵਿੱਚ ਕਦੇ ਮੇਰੇ ਨਾਲ ਗੱਲਬਾਤ ਕਰਨੀ ਹੋਵੇ 416-452-22 'ਤੇ ਕਹਿ ਲਿਓ, ਸਾਰੇ ਸਪੋਂਸਰ ਵੀਰਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ, ਰੱਬ ਤੁਹਾਨੂੰ ਰਾਜੀ ਖੁਸ਼ੀ ਰੱਖੇ, ਸਦਾ ਹੀ ਚੜ੍ਹਦੀ ਕਲਾ ਵਿੱਚ ਰੱਖੇ, ਅਤੇ ਅਖੀਰ ਵਿੱਚ ਤੁਹਾਨੂੰ ਮੈਂ ਬੜਾ ਪਿਆਰਾ ਗੀਤ ਸੁਣਾ ਕੇ ਜਾਂਦਾ ਹਾਂ, ਕਈਆਂ ਬੰਦੇ ਦੀ ਗੱਲ ਕੋਈ ਖਾਸ ਹੀ ਹੁੰਦੀ ਹੈਗੀ ਆ, ਸੋ ਖਾਸ ਗੱਲ ਹਰ ਇੱਕ 'ਚ ਹੁੰਦੀ ਹੈ, ਸ਼ੇਅਰ ਕਰ ਲਿਆ ਕਰੋ। ਮੇਰਾ ਬਾਅਦ ਦਾ ਨੰਬਰ 416-452-22, ਮੇਰੇ ਵੱਲੋਂ ਸਾਰੀ ਸਾਰੀ ਟੀਮ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਰਿਕੁਐਸਟ ਕੀਤੀ ਗਈ ਸੀ ਗੀਤ ਦੀ ਹੈਪੀ ਸਹੋਤਾ ਲਾਡਾ ਸਹੋਤਾ ਅਤੇ ਸਰਬਜੀਤ ਸਹੋਤਾ ਦੇਵਿੰਦਰ ਸਹੋਤਾ ਵੱਲੋਂ, ਕਸ਼ਮੀਰ ਧਾਰਨੀ ਦੇ ਸਖਰਾਜ ਸਿੰਧੂ ਵੱਲੋਂ।

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
4: ਮਿੱਟੀ ਚੁਗਦੀ ਫਸਲ ਸੱਚ ਹੈ,
3: ਖੁਰੋ ਦੀ ਪਾਣੀ ਸੱਚ।

0: सतगुर होए दयाल तसरदा पूरी है, सतगुर होए दयाल न कबहू झूरी है, सतगुर होए दयाल त दुख ना जानी है, सतगुर होए दयाल तहार रंग माणी है। अकाल पुरख के दिते हुए सारे रंगा नू मानते हुए जुड़ चुके एक बार फिर एक खूबसूरत सवेर चढ़दी कला वाली सवेर दे विच खूबसूरत रेडियो प्रोग्राम पंजाबी लहरां लैके मैं थोड़ा मेज़बान प्रभ संधु और मेरे नाल पंजाब दी धरती तो निरपक्ष निडर आवाज़ रमेश हुशियारपुर जी जुड़ चुके हैं। पंजाबी लहरां सुनने वाले सारे स्रोतियों को प्यार भरी सत श्री अकाल नमस्कार आदाब। एंड नमस्कार जी, की हाल चाल दोस्तों, ठीक ठाक उम्मीद करते हैं तुम चढ़ती कला दे विच होंगे ठीक ठाक। तो चढ़ती कला वाली सवेर में चढ़ती कला वाले एक नज़रिए मान रहे होंगे। सो कहते कि पौणा नू लाया किसने जाग ए जहरां दा, पौणा नू लाया किसने जाग ए जहरां दा, चेहरा ही बदल गया है हसदे हुए शहरां दा, पाया ना पार किसी ने रब दियां रंगां दा, ते लभदा ना आर कोई भी कुदरत दिया रंगा दा। सो कुदरत अगे वारे वारे जाइए, सो कुदरत नूं सलाम, इस कुदरत दे नाल मुहब्बत करो, प्यार करो। सो नाल दी नाल रेडियो प्रोग्राम पंजाबी लहरां दे विच जुड़ चुके सारे प्यारे स्रोतियां दा बहुत बहुत स्वागत। ते पंजाबी लहरां दी शुरुआत करदे आं असीं साडे रमेश हुशियारपुर जी साडे नाल जुड़ चुके ने, उहनां दा स्वागत करदे आं। पंजाब दी धरती तों तरकालां दी सत श्री अकाल और साडे वल्लों सवेर दी निघी सत श्री अकाल। रमेश जी की हाल चाल, ठीक ठाक हो जी?
1: ਸੰਧੂ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ, ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
0: ਬਿਲਕੁਲ ਜੀ, ਔਰ ਨਾਲ ਦੀ ਨਾਲ ਅਸੀਂ ਦੱਸੀ ਕਿ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਮੋਨਾ ਮਹਿੰਗੀ ਜੀ, ਇੰਸ਼ੋਰੈਂਸ ਫੋਰ ਯੂ ਦੇ ਨਾਲ ਕੰਮ ਕਰਦੇ ਨੇ, ਪਰਿਵਾਰਾਂ ਨੂੰ ਇੱਕ ਵਧੀਆ ਭਵਿੱਖ ਦੀ ਫਾਈਨੈਂਸ਼ੀਅਲ ਪਲਾਨਿੰਗ ਦੇ ਲਈ ਸਲਾਹ ਦਿੰਦੇ ਨੇ। ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸਬਿਲਟੀ ਕਵਰੇਜ, ਰਿਟਾਇਰਮੈਂਟ ਅਤੇ ਫਾਈਨੈਂਸ਼ੀਅਲ ਪਲਾਨਿੰਗ ਦੇ ਲਈ ਤੁਸੀਂ ਕੋਈ ਵੀ ਸਲਾਹ ਲੈਣੀ ਹੋਵੇ ਤਾਂ ਮੋਨਾ ਮਹਿੰਗੀ ਨਾਲ ਤੁਸੀਂ ਗੱਲਬਾਤ ਕਰ ਸਕਦੇ। ਲਾਈਫ ਇੰਸ਼ੋਰੈਂਸ ਦੇ ਨਾਲ ਨਾਲ ਤੁਹਾਡੇ ਮਾਂ ਬਾਪ ਪੇਰੈਂਟਸ ਇੰਡੀਆ ਤੋਂ ਇੱਥੇ ਪਹੁੰਚ ਰਹੇ ਨੇ, ਤੁਹਾਡੇ ਸੱਜਣ ਪਿਆਰੇ ਟਰੈਵਲ ਇੰਸ਼ੋਰੈਂਸ ਵਾਸਤੇ ਵੀ ਗੱਲਬਾਤ ਕਰ ਸਕਦੇ ਹੋ, ਅਤੇ ਸੁਪਰ ਵੀਜ਼ਾ ਇੰਸ਼ੋਰੈਂਸ ਵਾਸਤੇ ਵੀ ਤੁਸੀਂ ਮੋਨਾ ਮਹਿੰਗੀ ਜੀ ਨੂੰ ਯਾਦ ਰੱਖਣਾ 416-509-1509-0901-6509-1509 ਇੰਸ਼ੋਰੈਂਸ ਫੋਰ ਯੂ ਤੋਂ ਮੋਨਾ ਮਹਿੰਗੀ ਜੀ ਨਾਲ ਗੱਲਬਾਤ ਕਰ ਸਕਦੇ। ਸੋ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਹਮੇਸ਼ਾ ਦੀ ਤਰ੍ਹਾਂ ਖਬਰਾਂ ਤੋਂ। ਪਹਿਲੀ ਖਬਰ ਅਸੀਂ ਫੀਫਾ ਵਰਲਡ ਕੱਪ ਤੋਂ ਸ਼ੁਰੂਆਤ ਕਰਦੇ ਹਾਂ ਜੀ, ਸਾਡੇ ਕੈਨੇਡਾ ਦੀ ਧਰਤੀ ਸਭ ਨੂੰ ਪਤਾ ਹੀ ਆ। ਸੋ ਫੀਫਾ ਵਰਲਡ ਕੱਪ ਦੀ ਸ਼ੁਰੂਆਤ ਹੋ ਰਹੀ ਆ। ਸੋ ਜੀ ਰਮੇਸ਼ ਜੀ, ਤੁਸੀਂ ਫੀਫਾ ਵਰਲਡ ਕੱਪ ਬਾਰੇ ਕੀ ਕਹਿਣਾ ਚਾਹੋਗੇ? ਵੈਸੇ ਹੁਣ ਤਾਂ ਪੂਰੀ ਦੁਨੀਆ ਦੇ ਵਿੱਚ ਫੀਫਾ ਵਰਲਡ ਕੱਪ ਦਾ ਪੂਰਾ ਰੁਝਾਨ ਆ ਜੀ, ਪੂਰੀ ਫੈਨ ਫੋਲੋਇੰਗ ਫੁੱਟਬਾਲ ਦੀ ਜੇ ਵੇਖੀਏ, ਸੋਕਰ ਦੀ ਵੇਖੀਏ, ਅਤੇ ਕੈਨੇਡਾ ਦੇ ਵਿੱਚ ਤਾਂ ਖਾਸ ਕਰਕੇ ਫਿਰ ਇੱਥੋਂ ਦੀ ਤਾਂ ਇੱਕ ਸਭ ਤੋਂ ਪਿਆਰੀ ਗੇਮ ਮੰਨਿਆ ਗਿਆ ਫੀਫਾ।
1: ਸੰਧੂ ਸਾਹਿਬ ਕਮਾਲ, ਦੇਖੋ ਭਾਵੇਂ ਫੀਫਾ ਵਰਲਡ ਕੱਪ ਜਿਹੜਾ ਕੁਝ ਘੰਟਿਆਂ ਚ ਸ਼ੁਰੂ ਹੋ ਜਾਣਾ
0: ਜੀ,
1: ਉਹਦੇ ਵਿੱਚ ਭਾਰਤ ਦੀ ਟੀਮ ਨਹੀਂ ਹੈ ਇਸ ਵਾਰ, ਪਰੰਤੂ ਫਿਰ ਵੀ ਭਾਰਤ ਵਿੱਚ ਚਰਚੇ ਆ। ਭਾਰਤ ਦੀ ਟੀਮ ਨਾ ਹੋਣ ਤੇ ਵੀ ਇੰਨੇ ਚਰਚੇ ਆ, ਦੇਖੋ ਨਿਰਾਸ਼ਾ ਵੀ ਆ ਤੇ ਰੋਸ ਵੱਖਰੇ ਢੰਗ ਦਾ ਹੁੰਦਾ, ਸਰਕਾਰਾਂ ਪ੍ਰਤੀ ਹੁੰਦਾ, ਕੁਝ ਹੋਰ ਸਿਸਟਮ ਪ੍ਰਤੀ ਹੁੰਦਾ, ਪਰੰਤੂ ਇੱਕ ਚਾਹ ਤੇ ਅਮੰਗ ਵੀ ਹੈ ਕਿ ਜੇ ਨਾ ਸੀ ਇਸ ਵਾਰ ਤੇ ਕੋਈ ਗੱਲ ਨਹੀਂ, ਅਗਲੀ ਵਾਰ ਪੱਕਾ। ਇਹ ਭਾਰਤੀ ਖਿਡਾਰੀਆਂ ਦੇ ਮਨ ਵਿੱਚ ਅਮੰਗ ਹੈ, ਉਹਨਾਂ ਨੇ ਨਿਸ਼ਚਾ ਕੀਤਾ ਕਿ ਕੋਈ ਗੱਲ ਨਹੀਂ, ਤਿਆਰੀ ਕਰਾਂਗੇ, ਅਗਲੀ ਵਾਰ ਭਾਗ ਲਵਾਂਗੇ। ਸੰਧੂ ਸਾਹਿਬ 23ਵਾਂ ਫੀਫਾ ਵਰਲਡ ਕੱਪ ਜਿਸ ਨੂੰ ਅਸੀਂ ਆਖਦੇ ਹਾਂ, ਜਿਹਦੀ ਕਹਿ ਸਕਦੇ ਹਾਂ ਕਿ ਕੁਝ ਘੰਟਿਆਂ ਬਾਅਦ ਆਰੰਭਤਾ ਹੋਣ ਜਾ ਰਹੀ ਹੈ
0: ਜੀ,
1: ਔਰ ਭਾਰਤ ਦੇ ਵਿੱਚ ਵੀ ਬਹੁਤ ਸਾਰੇ ਵੱਖ ਵੱਖ ਚੈਨਲਾਂ ਤੇ ਉਹਦਾ ਸਿੱਧਾ ਪ੍ਰਸਾਰਣ ਚੱਲਣਾ ਹੈ ਭਾਰਤੀ ਸਮੇਂ ਦੀ। ਤੇ ਖੈਰ ਉਸ ਵੇਲੇ ਸੰਧੂ ਸਾਹਿਬ ਅੱਧੀ ਰਾਤ ਹੋ ਜਾਣੀ ਜਦੋਂ ਪਹਿਲਾ ਮੈਚ ਮੈਕਸੀਕੋ ਤੇ ਸਾਊਥ ਅਫਰੀਕਾ ਦੇ ਵਿੱਚ ਖੇਡਿਆ ਜਾਣਾ, ਪਰੰਤੂ ਮੇਰਾ ਮੰਨਣਾ ਆ ਕਿ ਘੱਟੋ ਘੱਟ ਮੈਂ ਵੀ ਉਸ ਸ਼੍ਰੇਣੀ ਚ ਹਾਂ ਜਿਹਨਾਂ ਨੇ ਉਹ ਮੈਚ ਦੇਖ ਕੇ ਸੌਣਾ। ਇੰਨਾ ਫੁੱਟਬਾਲ ਦੇ ਪ੍ਰਤੀ ਲੋਕਾਂ ਦਾ ਜਿਹੜਾ ਚਾਅ ਹੁੰਦਾ, ਚਾਰਮ ਹੁੰਦਾ, ਖੇਡ ਦੇ ਪ੍ਰਤੀ ਜਿਹੜਾ ਇੱਕ ਤੇ ਖਿਡਾਰੀਆਂ ਦੇ ਪ੍ਰਤੀ ਜਿਹੜਾ। ਸੋ ਫੀਫਾ ਵਰਲਡ ਕੱਪ, ਸੰਧੂ ਸਾਹਿਬ ਤੁਸੀਂ ਮੁੱਦਾ ਛੇੜ ਲਿਆ ਜਿਹਨੂੰ ਫੁੱਟਬਾਲ ਦਾ ਅਸੀਂ ਮਹਾਂਕੁੰਭ ਆਖਦੇ ਹਾਂ, ਫੀਫਾ ਔਰ ਫੁੱਟਬਾਲ ਦਾ ਮਹਾਕੁੰਭ ਹੈ। ਤੇ ਫੁੱਟਬਾਲ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਖਾਸ ਕਰਕੇ ਮੈਂ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸੰਬੰਧ ਰੱਖਦਾ, ਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਸੰਧੂ ਸਾਹਿਬ ਜਦੋਂ ਅਸੀਂ ਮਾਲਪੁਰ ਗੜ੍ਹ ਸ਼ੰਕਰ ਵਾਲੇ ਪਾਸੇ ਨੂੰ ਨਿਕਲੀਏ, ਜਿਹੜੇ ਦੁਆਬੇ ਦੇ ਜਾਣਕਾਰ ਆ ਉਹਨਾਂ ਨੂੰ ਪਤਾ ਆ ਇਹਨੂੰ ਤੇ ਫੁੱਟਬਾਲ ਦੀ ਨਰਸਰੀ ਆਖਿਆ ਜਾਂਦਾ। ਫੁੱਟਬਾਲ ਦੀ ਨਰਸਰੀ ਆਖਿਆ ਜਾਂਦਾ। ਇਹ ਕੁਛ ਖੇਤਰ ਸੰਧੂ ਸਾਹਿਬ ਏਦਾਂ ਦੇ ਆ, ਹੁਸ਼ਿਆਰਪੁਰ ਦੇ ਵਿੱਚ ਹਰੇਕ ਧਰਤੀ ਨੇ ਆਪਣੇ ਵਿੱਚ ਕੁਛ ਨਾ ਕੁਛ ਸਮੋਇਆ ਆ, ਦੁਨੀਆਂ ਦੀ ਕੋਈ ਨੁੱਕਰ ਹੋਵੇ। ਇਸ ਦੁਆਬੇ ਦੀ ਧਰਤੀ ਵਿੱਚ ਵੀ ਬੜਾ ਵੱਡਾ ਇਤਿਹਾਸ ਹੈ, ਔਰ ਉਹ ਖੇਡਾਂ ਵਾਲੀ ਮੈਂ ਅੱਜ ਗੱਲ ਕੇਵਲ ਕਰਨੀ, ਦੂਜੀ ਨਹੀਂ ਕਰਨੀ ਮੈਂ। ਔਰ ਖੇਡਾਂ ਵਾਲੀ ਤੇ ਜਿਸ ਫੁੱਟਬਾਲ ਦੀ ਅਸੀਂ ਗੱਲ ਛੇੜੀ ਆ, ਕੀ ਮਾਲਪੁਰ ਕੀ ਗੜ ਸ਼ੰਕਰ ਕਹਿੰਦੇ ਕਿ ਹਰੇਕ ਪਿੰਡ ਦੇ ਗੱਭਰੂ ਤੇ ਹਰੇਕ ਪਿੰਡ ਦੇ ਵਿੱਚ ਫੁੱਟਬਾਲ ਦੀ ਗਰਾਊਂਡ ਜ਼ਰੂਰ ਹੈ, ਉੱਥੇ ਫੁੱਟਬਾਲ ਦੇ ਮੈਚ ਚਾਵਾਂ ਨਾਲ ਖੇਡੇ ਜਾਂਦੇ ਆ। ਔਰ ਕੱਲਾ ਚਲੋ ਅਸੀਂ ਅੱਜ ਫੁੱਟਬਾਲ ਦੀ ਗੱਲ ਕਰ ਰਹੇ ਹਾਂ ਤੇ ਪੰਜਾਬ ਨੇ ਤੇ ਹਾਕੀ ਨੂੰ ਵੀ ਬਹੁਤ ਕੁਛ ਦਿੱਤਾ ਹੈ। ਪੰਜਾਬ ਦੀ ਧਰਤੀ ਨੇ, ਪੰਜਾਬ ਦੀਆਂ ਮਾਵਾਂ ਨੇ ਹਾਕੀ ਦੇ ਲਈ ਕਿੱਡੇ ਕਿੱਥੇ। ਸੋ ਉਸ ਫੀਫਾ ਵਰਲਡ ਕੱਪ ਜਿਸ ਨੂੰ ਅਸੀਂ ਫੁੱਟਬਾਲ ਦਾ ਮਹਾਕੁੰਭ ਆਖਦੇ ਹਾਂ, ਦੇਸ਼ ਇਸਦੀ ਮੇਜ਼ਬਾਨੀ ਕਰ ਰਹੇ ਆ। ਬੜੀ ਕਮਾਲ ਦੀ ਗੱਲ ਹੈ ਕਿ ਤਿੰਨ ਦੇਸ਼ ਰਲ ਕੇ, ਸ਼ਾਇਦ ਇਹ ਵੀ ਪਹਿਲੀ ਵਾਰ ਇਤਿਹਾਸ ਦੇ ਵਿੱਚ, ਔਰ ਜਿਹਦੇ ਵਿੱਚ ਤੁਸੀਂ ਕਿਉਂਕਿ ਕੈਨੇਡਾ ਵਰਗਾ ਮੁਲਕ ਵੀ ਸ਼ਾਮਿਲ ਹੈ, ਅਮਰੀਕਾ ਮੈਕਸੀਕੋ ਵਰਗੇ ਤਿੰਨ ਮੁਲਕ, ਔਰ ਜਿਹੜੇ ਮੈਚ ਹੋਣੇ ਨੇ ਕੁੱਲ ਮੈਚ ਜਿਹੜੇ ਕਰੀਬ ਕਰੀਬ 104 ਮੈਚ ਹੋਣੇ ਆ
0: ਜੀ।
1: 48 ਟੀਮਾਂ ਨੇ, 48 ਟੀਮਾਂ ਦੇ 104 ਮੈਚ, ਔਰ 104 ਮੈਚਾਂ ਦੇ ਵਿੱਚੋਂ ਕੈਨੇਡਾ ਦੇ ਵਿੱਚ ਜਿੱਥੇ ਇਸ ਵੇਲੇ ਤੁਸੀਂ ਜਿਸ ਸ਼ਹਿਰ ਦੇ ਨੇੜੇ ਤੇੜੇ ਕਹਿ ਲਈਏ, ਟੋਰਾਂਟੋ ਦੇ ਵਿੱਚ ਵੀ ਸੰਧੂ ਸਾਹਿਬ ਮੈਚ ਹੋਣੇ
0: ਜੀ, ਬਿਲਕੁਲ ਜੀ।
1: ਸੋ ਫੀਫਾ ਵਰਲਡ ਕੱਪ ਦੇ ਸਾਰੇ ਖਿਡਾਰੀਆਂ ਨੂੰ ਸੰਧੂ ਸਾਹਿਬ ਅਸੀਂ ਸ਼ੁਭ ਕਾਮਨਾਵਾਂ ਦਿੰਦੇ ਹਾਂ। ਜਿੱਤਣਾ ਹਾਰਨਾ ਸੁਭਾਵਿਕ ਹੈ, ਕਿਉਂਕਿ 48 ਟੀਮਾਂ ਇੱਕ ਵੱਡੇ ਚਾਅ ਦੇ ਨਾਲ, ਇੱਕ ਵੱਡੀ ਆਸ ਦੇ ਨਾਲ ਕਿ ਅਸੀਂ ਵਰਲਡ ਕੱਪ ਜਿੱਤਾਂਗੇ, ਉਸ ਨਾਲ ਅੱਜ ਉਹਨਾਂ ਨੇ ਭਾਗ ਲਿਆ ਹੈ। ਬਹੁਤ ਵਧੀਆ ਢੰਗ ਦੇ ਨਾਲ ਇਹ ਖੇਡ ਦੀ ਆਰੰਭਤਾ ਹੋਣੀ ਹੈ ਤੇ ਅਸੀਂ ਸਾਰਿਆਂ ਖਿਡਾਰੀਆਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਹਾਂ, ਕਿਉਂਕਿ ਫੀਫਾ ਵਰਲਡ ਕੱਪ ਤੱਕ ਪਹੁੰਚਣਾ ਹੀ ਆਪਣੇ ਆਪ ਚ ਇੱਕ ਬੜੀ ਵੱਡੀ ਜਿੱਤ ਹੈਗੀ ਹੈ। ਔਰ ਉਮੀਦ ਕਰਦਾ ਕਿ ਜਦੋਂ ਅਗਲੀ ਵਾਰ ਅਸੀਂ ਫੀਫਾ ਵਰਲਡ ਕੱਪ ਦੀ ਗੱਲ ਕਰਾਂਗੇ, ਬਾਕੀ ਇਸ ਵਾਰ ਅਸੀਂ 23ਵੇਂ ਫੀਫਾ ਵਰਲਡ ਕੱਪ ਦੀ ਗੱਲ ਕਰ ਰਹੇ ਹਾਂ, ਜਦੋਂ 24ਵੇਂ ਦੀ ਗੱਲ ਕਰਾਂਗੇ ਤੇ ਉਸ ਵਾਰ ਭਾਰਤ ਦੇ ਖਿਡਾਰੀ ਵੀ ਉੱਥੇ ਭਾਗ ਲੈ ਰਹੇ ਹੋਣਗੇ, ਇਹ ਅਸੀਂ ਆਸ ਤੇ ਉਮੀਦ ਕਰਾਂਗੇ
0: ਜੀ। ਬਿਲਕੁਲ ਜੀ, ਔਰ ਨਾਲ ਦੀ ਨਾਲ ਬ੍ਰੈਂਪਟਨ ਕ੍ਰੈਮਟੋਰੀਅਮ ਨੂੰ ਤੁਸੀਂ ਯਾਦ ਰੱਖਣਾ, ਤੁਸੀਂ ਆਪਣੇ ਫਿਊਨਲ ਦੀ ਪ੍ਰੀ ਪਲਾਨਿੰਗ ਕਰਨਾ ਚਾਹੁੰਦੇ ਹੋ ਤੇ ਇਹ ਬ੍ਰੈਂਪਟਨ ਕ੍ਰੈਮਟੋਰੀਅਮ ਕ੍ਰਿਮੀਨੇਸ਼ਨ ਤੇ ਫਿਊਨਲ ਦੀਆਂ ਸੇਵਾਵਾਂ ਦਿੰਦੇ ਨੇ। ਜੇ ਤੁਸੀਂ ਆਪਣੇ ਫਿਊਨਲ ਦੀ ਪ੍ਰੀ ਪਲਾਨਿੰਗ ਕਰਨਾ ਚਾਹੁੰਦੇ ਹੋ, ਸਾਰੀਆਂ ਤਿਆਰੀਆਂ ਆਪਣੇ ਜਾਣ ਤੋਂ ਜ਼ਿੰਦਗੀ ਦੇ ਵਿੱਚ ਇਹ ਸਭ ਤੋਂ ਵੱਡੀ ਸੱਚਾਈ ਆ, ਆਉਣਾ ਤੇ ਜਾਣਾ। ਸੋ ਜੇ ਉਸਦੀ ਤੁਸੀਂ ਪ੍ਰੀ ਪਲਾਨਿੰਗ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਬ੍ਰੈਂਪਟਨ ਕ੍ਰੈਮਟੋਰੀਅਮ ਨਾਲ ਰਾਬਤਾ ਕਰ ਸਕਦੇ ਹੋ 905-458-2222 905-458-2222 ਬ੍ਰੈਂਪਟਨ ਕ੍ਰੈਮਟੋਰੀਅਮ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਅਤੇ ਦੂਜੇ ਪਾਸੇ ਸਾਡੀ ਕਾਲ ਗ੍ਰੈਂਡ ਹੋਮ ਫਰਨੀਚਰ ਦੇ ਨਾਲ ਲੱਗ ਚੁੱਕੀ ਹੈ, ਸੁੱਖ ਭਾਈ ਜੀ ਸਾਡੇ ਨਾਲ ਪਹੁੰਚ ਚੁੱਕੇ ਨੇ। ਗ੍ਰੈਂਡ ਹੋਮ ਫਰਨੀਚਰ ਦਾ ਸੁਨੇਹਾ ਲੈ ਲਈਏ, ਫਿਰ ਅਗਲੀ ਖਬਰ ਦੇ ਵੱਲ ਚੱਲੇ ਪਾਵਾਂਗੇ। ਜੀ ਸੁੱਖ ਭਾਈ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਹੋ ਜੀ।
2: ਬਹੁਤ ਸ਼ੁਕਰੀਆ, ਧੰਨਵਾਦ ਸੰਧੂ ਸਾਹਿਬ। ਬਿਲਕੁਲ, ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ। ਬਹੁਤ ਦਿਨਾਂ ਦੇ ਮੈਸੇਜ ਦਿੰਦੇ ਆ ਰਹੇ ਆ ਕਿ ਫਰਾਈਡੇ ਸੈਚਰਡੇ ਸੰਡੇ ਜਿਹੜੀ ਵੇਅਰ ਹਾਊਸ ਸੇਲ ਲੱਗਣ ਜਾ ਰਹੀ ਆ, ਸੋ ਕੱਲ ਤੋਂ ਸੇਲ ਦਾ ਜਿਹੜਾ ਆਗਾਜ਼ ਹੋਣ ਜਾ ਰਿਹਾ, ਸੋ ਵੇਅਰ ਹਾਊਸ ਜਿਹੜੀ ਸੇਲ ਲੱਗਣ ਜਾ ਰਹੀ ਆ। ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ, ਚਾਹੇ ਤੁਸੀਂ ਆਪਣੇ ਮਾਸਟਰ ਬੈਡਰੂਮ ਲਈ ਬੈਡਰੂਮ ਸੈੱਟ ਦੇਖ ਰਹੇ ਹੋ, ਸੋਫਾ ਸੈੱਟ, ਡਾਇਨਿੰਗ ਟੇਬਲ, ਕੌਫੀ ਟੇਬਲ, ਤੇ ਭਾਰੀ ਡਾਲਰਾਂ ਦੀ ਸੇਵਿੰਗ ਇਸ ਵੀਕਐਂਡ ਦੇ ਉੱਪਰ ਹੋਣ ਜਾ ਰਹੀ ਹੈ, ਕਿਉਂਕਿ ਨਵੇਕਲੇ ਕਿਸਮ ਦੀ ਜਿਹੜੀ ਸੇਲ ਲੱਗਣ ਜਾ ਰਹੀ ਆ। ਬਾਏ ਵਨ ਗੈਟ ਵਨ ਫ੍ਰੀ, ਤੁਸੀਂ ਮਾਸਟਰ ਬੈਡਰੂਮ ਲਈ ਬੈਡਰੂਮ ਸੈੱਟ ਬਾਏ ਕਰਨਾ, ਦੂਸਰਾ ਬੈਡਰੂਮ ਸੈੱਟ ਫ੍ਰੀ, ਡਾਇਨਿੰਗ ਟੇਬਲ ਬਾਏ ਕਰੋ, ਦੂਸਰਾ ਡਾਇਨਿੰਗ ਟੇਬਲ ਸੈੱਟ ਫ੍ਰੀ, ਕੌਫੀ ਟੇਬਲ ਬਾਏ ਕਰੋ, ਦੂਜਾ ਕੌਫੀ ਟੇਬਲ ਫ੍ਰੀ। ਸੋ ਬਾਏ ਵਨ ਗੈਟ ਵਨ ਫ੍ਰੀ ਵਾਲੀਆਂ ਡੀਲਾਂ ਇਸ ਵੀਕਐਂਡ ਦੇ ਉੱਪਰ ਮਿਲਣੀਆਂ, ਤੇ ਨਾਲ ਦੀ ਨਾਲ ਭਾਰੀ ਡਾਲਰਾਂ ਦੀ ਸੇਵਿੰਗ ਹੋ ਸਕਦੀ ਹੈ ਤੁਹਾਡੀ, ਤੇ ਲੋਐਸਟ ਪ੍ਰਾਈਸ ਦੇ ਉੱਪਰ ਫਰਨੀਚਰ ਮਿਲੂਗਾ, ਤੇ ਇੱਕ ਚੀਜ਼ ਬਾਏ ਕਰੋ, ਦੂਜੀ ਚੀਜ਼ ਤੁਹਾਨੂੰ ਨਾਲ ਫ੍ਰੀ ਦਿੱਤੀ ਜਾਊਗੀ। ਤੇ ਜੇ ਗੱਲਬਾਤ ਕੁਈਨ ਸਾਈਜ਼ ਆਫ ਮੈਟਰਸ ਦੀ ਗੱਲਬਾਤ ਕਰੀਏ, ਜਿਹਦੀ ਰੈਗੂਲਰ ਕੀਮਤ 6-700 ਡਾਲਰ ਸੀ, 199 ਦਾ ਕੁਈਨ ਸਾਈਜ਼ ਦਾ ਮੈਟਰਸ 199 ਡਾਲਰ ਦਾ ਮਿਲੂਗਾ, ਤੇ ਨਾਲ ਦੂਜਾ ਮੈਟਰਸ ਫ੍ਰੀ ਮਿਲੂਗਾ। ਸੋ ਬਾਏ ਵਨ ਗੈਟ ਵਨ ਫ੍ਰੀ ਮਿਲੂਗਾ, 199 ਡਾਲਰ ਦੇ ਵਿੱਚ ਤੁਸੀਂ ਦੋ ਮੈਟਰਸ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਪਹੁੰਚਣਾ ਕਿੱਥੇ ਆ ਜੀ ਪਰਿਵਾਰਾਂ ਨੇ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਸੰਟਾਰਗਿਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਸੰਧੂ ਸਾਹਿਬ।
0: ਕੀ ਬਾਤ ਹੈ ਜੀ, ਗ੍ਰੈਂਡ ਹੋਮ ਫਰਨੀਚਰ ਨੂੰ ਯਾਦ ਰੱਖਣਾ, ਫਰਨੀਚਰ ਦੀ ਕਿਸੇ ਵੀ ਤਰ੍ਹਾਂ ਦੀ ਬਾਇੰਗ ਕਰਨੀ ਹੈ ਤੇ ਗ੍ਰੈਂਡ ਹੋਮ ਫਰਨੀਚਰ।
3: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ, ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ, ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨੋਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।
0: ਜੀ ਬਿਲਕੁਲ ਜੀ, ਤੁਸੀਂ ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ, ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ, ਮੇਰੇ ਨਾਲ ਪੰਜਾਬ ਦੀ ਧਰਤੀ ਤੋਂ ਰਮੇਸ਼ ਹੁਸ਼ਿਆਰਪੁਰ ਜੀ ਜੁੜੇ ਹੋਏ ਨੇ। ਖਬਰਾਂ ਚੱਲ ਰਹੀਆਂ ਨੇ ਔਰ ਨਾਲ ਦੀ ਨਾਲ ਦੇਸ਼ ਦੁਨੀਆਂ ਦੀਆਂ ਗੱਲਾਂ ਬਾਤਾਂ ਹੋਣਗੀਆਂ। ਸੋ ਅਗਲੀ ਖਬਰ ਦੇ ਵੱਲ ਚੱਲਦੇ ਹਾਂ ਜੀ। ਸੋ 905-673-3337 ਸਟੂਡੀਓ ਦਾ ਇੱਕੋ ਇੱਕ ਨੰਬਰ ਆ। ਸੋ ਅਗਲੀ ਖਬਰ ਹੈ ਜੀ, ਅਕਾਲ ਤਖ਼ਤ ਸਾਹਮਣੇ ਕਬੂਲਿਆ ਸੁਖਬੀਰ ਬਾਦਲ ਲਈ ਖਤਰੇ ਦੀ ਘੰਟੀ ਹੋ ਸਕਦਾ। ਜਿਹੜਾ ਕਬੂਲਨਾਮਾ ਉਹਨਾਂ ਨੇ ਅਕਾਲ ਤਖ਼ਤ ਸਾਹਿਬ 'ਤੇ ਕਬੂਲਿਆ ਸੀ, ਸੋ ਉਹਦੇ ਵਾਸਤੇ ਹੁਣ ਫਿਰ ਕੋਈ ਖਤਰੇ ਦੀ ਘੰਟੀ ਵੱਜਣ ਜਾ ਰਹੀ ਹੈ ਜਾਂ ਆਲਰੇਡੀ ਕੁਛ ਹੋ ਗਿਆ ਆ, ਇਹਦੇ ਬਾਰੇ ਪੂਰੀ ਜਾਣਕਾਰੀ ਆਪਾਂ ਰਮੇਸ਼ ਜੀ ਤੋਂ ਲੈਂਦੇ ਹਾਂ। ਰਮੇਸ਼ ਜੀ, ਕੀ ਇਹ ਖਬਰ ਆ?
1: ਸੰਤੋ ਸਾਹਿਬ, ਮਾਮਲਾ ਇਹ ਆ ਕਿ 2 ਦਸੰਬਰ ਤੇ ਸਨ 2024 ਨੂੰ ਸੁਖਬੀਰ ਸਿੰਘ ਬਾਦਲ ਤੇ ਹੋਰ ਵੀ ਕਈ ਜਣਿਆਂ ਨੇ, ਖਾਸ ਕਰਕੇ ਸੁਖਬੀਰ ਸਿੰਘ ਬਾਦਲ ਦਾ ਜ਼ਿਕਰ ਕਰੀਏ, ਇਹਨਾਂ ਨੇ ਪੰਜ ਸਿੰਘ ਸਹਿਬਾਨ ਦੀ ਅਕਤਰ ਦੇ ਅੱਗੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਦੇ ਅੱਗੇ ਖੜ ਕੇ ਜਿਹੜਾ ਗਨਾਹ ਸਨ 2015 ਦੇ ਵਿੱਚ ਕੀਤਾ ਸੀ ਉਸ ਨੂੰ ਕਬੂਲਿਆ ਸੀਗਾ, ਤੇ ਜਿਸ ਤੋਂ ਬਾਅਦ ਇਹਨਾਂ ਨੂੰ ਤਨਖਾਹੀਏ ਕਰਾਰ ਦਿੱਤਾ ਗਿਆ ਸੀ
0: ਜੀ।
1: ਇਹ ਠੀਕ ਹੈ ਕਿ ਇਹ ਕੋਈ ਕਾਨੂੰਨ ਨਹੀਂ ਹੈ, ਇੱਥੇ ਕੋਈ ਜੱਜ ਨਹੀਂ ਹੁੰਦਾ, ਇੱਥੇ ਕੋਈ ਅਦਾਲਤ ਨਹੀਂ, ਇੱਥੇ ਕੋਈ ਏਦਾਂ ਦੇ ਦਸਤਾਵੇਜ਼ ਨਹੀਂ ਅਸੀਂ ਕਹਿ ਸਕੀਏ, ਵਕੀਲ ਖੜੇ ਹੁੰਦੇ ਨੇ, ਪਰੰਤੂ ਇਹ ਉਹ ਦਰਗਾਹ ਆ, ਇਹ ਉਹ ਥਾਂ ਆ, ਇਹ ਉਹ ਅਦਾਲਤ ਹੈ ਜਿਹੜੀ ਮੈਂ ਸਮਝਦਾ ਕਿ ਸੁਪਰੀਮ ਕੋਰਟ ਤੋਂ ਵੀ ਉੱਪਰਲੀ ਅਦਾਲਤ ਹੈ ਸਿੱਖ ਭਾਈਚਾਰੇ ਲਈ, ਜਿਹਨੂੰ ਆਪਾਂ ਸ੍ਰੀ ਅਕਾਲ ਤਖ਼ਤ ਸਾਹਿਬ ਆਖਦੇ ਹਾਂ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਦੋਂ ਪੰਜ ਸਿੰਘ ਸਹਿਬਾਨ ਬੈਠ ਜਾਂਦੇ ਨੇ, ਕੋਈ ਫੈਸਲਾ ਲੈਂਦੇ ਆ, ਜਾਂ ਅਕਾਲ ਤਖ਼ਤ ਸਾਹਿਬ ਦੀ ਫਸੀਲ ਦੇ ਉੱਪਰੋਂ ਕੋਈ ਗੱਲ ਹੁਕਮ ਦੇ ਰੂਪ ਦੇ ਵਿੱਚ ਸੁਣਾਈ ਜਾਂਦੀ ਹੈ, ਸੰਧੂ ਸਾਹਿਬ ਸਿੱਖ ਜਗਤ ਲਈ ਇਸ ਤੋਂ ਪਹਿਲਾਂ ਫਰਮਾਨ ਕੁਛ ਨਹੀਂ, ਮਾਫ਼ ਕਰਨਾ, ਸੱਚੀ ਗੱਲ ਹੈ ਕਿ ਸੁਪਰੀਮ ਕੋਰਟ ਵੀ ਉੱਥੇ ਹਲਕਾ ਆਇਆ, ਇਹਦੇ ਫਰਮਾਨ ਨੇ ਉਹ। ਹੁਣ ਮਸਲਾ ਇਹ ਹੋਇਆ ਸੀ ਕਿ ਸਨ 2015 ਨਾ ਭੁਲਾਇਆ ਜਾਂਦਾ, ਜਦੋਂ ਬੇਅਦਬੀਆਂ ਹੋਈਆਂ, ਤੱਕ ਕੇ ਹੋਈਆਂ, ਤੇ ਇਨਸਾਫ਼ ਅੱਜ ਤੱਕ ਨਹੀਂ ਮਿਲਿਆ। ਜੇ ਇਨਸਾਫ਼ ਨੂੰ ਲੋਕ ਇਕੱਠੇ ਹੋਏ ਤੇ ਉਹਨਾਂ ਤੇ ਡਾਂਗਾਂ ਵਰੀਆਂ, ਉਹਨਾਂ ਤੇ ਗੋਲੀਆਂ ਵਰੀਆਂ, 2 ਸਿੰਘ ਉਸ ਵੇਲੇ ਮਾਰੇ ਗਏ ਸੀ, ਯਾਦ ਹੋਵੇਗਾ ਸਨ 2015 ਜਿਹਨੂੰ ਆਪਾਂ ਬਹਿਬਲ ਕਲਾਂ ਗੋਲੀ ਕਾਂਡ ਆਖਦੇ ਹਾਂ, ਕੋਟਪੂਰਾ ਗੋਲੀ ਕਾਂਡ ਆਖਦੇ ਹਾਂ, ਬਰਗਾੜੀ ਬੇਅਦਬੀ ਕਾਂਡ ਆਖਦੇ ਹਾਂ। ਗੱਲ 2015 ਦੀ, ਪੰਜਾਬ ਦੇ ਵਿੱਚ ਪੰਥਕ ਸਰਕਾਰ ਸੀ, ਉਹ ਸਰਕਾਰ ਤੋਂ ਲੈ ਕੇ ਹੁਣ ਤੱਕ ਸਰਕਾਰਾਂ ਬਦਲ ਗਈਆਂ, ਤੇ ਉਹ ਬਦਲਦੇ ਬਦਲ
0: ਰਮੇਸ਼ ਜੀ, ਆਈ ਥਿੰਕ ਤੁਹਾਡੀ ਆਵਾਜ਼ ਦੇ ਵਿੱਚ ਸ਼ੁਰੂ ਤੋਂ ਹੀ ਕੁਛ ਪ੍ਰੋਬਲਮ ਆ ਰਹੀ ਹੈ, ਤੁਸੀਂ ਆਪਣਾ ਮਾਈਕ ਜਾਂ ਨੈਟਵਰਕ ਥੋੜ੍ਹਾ ਜਿਹਾ ਚੈੱਕ ਕਰੋਗੇ, ਕਿਉਂਕਿ ਮੈਨੂੰ ਕਾਲ ਵੀ ਆਈ ਹੈ ਆਫ ਦੇਅਰ, ਤੁਹਾਡੀ ਆਵਾਜ਼ ਦੇ ਵਿੱਚ ਕੁਛ ਡਿਸਟਰਬੈਂਸ ਹੀ ਆ ਰਹੀ ਹੈ, ਆਪਾਂ ਦਰੁਸਤ ਕਰੀਏ ਇਸ ਨੂੰ ਤਾਂ ਕਿ ਤੁਹਾਡੀ ਆਵਾਜ਼ ਕ੍ਰਿਸਟਲ ਕਲੀਅਰ ਸਾਡੇ ਸਰੋਤਿਆਂ ਤੱਕ ਪਹੁੰਚੇ। ਪਰ ਥੋੜ੍ਹਾ ਜਿਹਾ ਦੇਖੀਏ, ਤੁਸੀਂ ਪਲੀਜ਼ ਦੁਬਾਰਾ ਚੈੱਕ ਕਰੋਗੇ ਮਾਈਕ ਚੈੱਕ। ਜੀ, ਤੁਸੀਂ ਸਾਨੂੰ ਸੁਣ ਪਾ ਰਹੇ ਹੋ ਰਮੇਸ਼ ਜੀ?
1: ਜੀ ਜੀ, ਸੰਧੂ ਸਾਹਿਬ, ਕੀ ਮੇਰੀ ਆਵਾਜ਼ ਹੁਣ ਦਰੁਸਤ ਪਹੁੰਚ ਰਹੀ ਹੈ?
0: ਹਾਂ, ਹੁਣ ਬਿਲਕੁਲ ਕਲੀਅਰ ਆ ਰਹੀ ਹੈ ਜੀ। ਜੀ ਜੀ ਸਰ, ਆਪਾਂ ਸ਼ੁਰੂ ਕਰੀਏ ਉੱਥੋਂ ਹੀ ਜਿੱਥੋਂ ਆਪਾਂ ਨੂੰ ਲੱਗਿਆ ਸੀ ਕਿ ਡਿਸਟਰਬੈਂਸ ਹੀ ਆਪਾਂ ਨੂੰ ਹੋਈ।
1: ਮਾਫੀ ਜੀ ਇਸ ਗੱਲ ਦੀ। ਚਲੋ, ਮੈਂ ਗੱਲ ਕਰ ਰਿਹਾ ਸੀ ਕਿ ਸੁਖਬੀਰ ਸਿੰਘ ਬਾਦਲ ਨੇ ਅਕਾਲ ਤਖ਼ਤ ਸਾਹਿਬ ਦੀ ਫਸੀਲ ਅੱਗੇ ਖੜ ਕੇ ਆਪਣੀਆਂ ਗਲਤੀਆਂ ਕਬੂਲ ਲਈਆਂ ਸੀ
0: ਜੀ,
1: ਤੇ ਉਹਨਾਂ ਨੂੰ ਤਨਖਾਹੀਆ ਕਰਾਰ ਦੇ ਦਿੱਤਾ। ਉਹ ਮਸਲਾ ਖੈਰ ਉਦੋਂ ਦੇ ਹਿਸਾਬ ਦੇ ਨਾਲ ਗੱਲ ਕਰੀਏ ਤੇ ਧਰਮ ਦੇ ਹਿਸਾਬ ਦੇ ਨਾਲ ਗੱਲ ਕਰੀਏ ਮੁੱਕ ਗਿਆ, ਕਿਉਂਕਿ ਅਕਾਲ ਤਖ਼ਤ ਸਾਹਿਬ ਦੀ ਜੋ ਪਰੰਪਰਾ ਹੈ, ਜੋ ਰਵਾਇਤ ਆ, ਉੱਥੇ ਕਿਸੇ ਨੂੰ ਗੋਲੀ ਨਹੀਂ ਮਾਰਨ ਦੀ ਸਜ਼ਾ ਹੁੰਦੀ, ਨਾ ਜੇਲ੍ਹ ਵਿੱਚ ਭੇਜਿਆ ਜਾਂਦਾ। ਉੱਥੋਂ ਜੋ ਧਾਰਮਿਕ ਤਨਖਾਹ ਹੁੰਦੀ ਉਹਨੂੰ ਤਨਖਾਹ ਸ਼ਬਦ ਵਰਤਿਆ ਜਾਂਦਾ ਹੈ, ਸਜ਼ਾ ਵੀ ਨਹੀਂ ਕਿਹਾ ਜਾਂਦਾ। ਉੱਥੋਂ ਧਾਰਮਿਕ ਸਜ਼ਾ ਲਗਾਈ ਜਾਂਦੀ ਹੈ। ਧਾਰਮਿਕ ਤਨਖਾਹ ਲਾਉਣ ਤੋਂ ਬਾਅਦ ਜਿਹੜਾ ਵਿਅਕਤੀ ਜਦੋਂ ਆਪਣੀ ਸਜ਼ਾ ਭੁਗਤ ਲੈਂਦਾ ਤੇ ਫਿਰ ਉਹਨੂੰ ਇੱਕ ਢੰਗ ਦੀ ਕਲੀਨ ਚਿੱਟ ਮਿਲ ਜਾਂਦੀ ਹੈ। ਸੁਖਬੀਰ ਸਿੰਘ ਬਾਦਲ ਨੂੰ ਵੀ ਕਲੀਨ ਚਿੱਟ ਮਿਲ ਗਈ। ਹੁਣ ਸੰਧੂ ਸਾਹਿਬ, ਹੋਇਆ ਕੀ ਤਾਜ਼ਾ ਤਰੀਨ? ਗਿਆਨੀ ਰਘਵੀਰ ਸਿੰਘ ਸਾਰੇ ਜਾਣਦੇ ਨੇ ਕਿ ਉਸ ਵੇਲੇ ਅਕਾਲ ਤਖ਼ਤ ਸਾਹਿਬ ਦੇ ਉਹ ਜਥੇਦਾਰ ਸੀ। ਜਾਂ ਇੰਝ ਕਹੀਏ ਕਿ ਉਸ ਵੇਲੇ ਉਹ ਪੰਜ ਸਿੰਘ ਸਾਹਿਬਾਨ ਦੀ ਜਿਹੜੀ ਇਕੱਤਰਤਾ ਸੀ ਉਹਦੇ ਵਿੱਚੋਂ ਇੱਕ ਸਨ। ਜਦੋਂ ਗਿਆਨੀ ਰਘਵੀਰ ਸਿੰਘ ਉਦੋਂ ਮੁੱਖ ਸਨ ਉਹਨਾਂ ਪੰਜ ਸਿੰਘ ਸਾਹਿਬਾਨਾਂ ਚ, ਜਦੋਂ ਇਹ ਫੈਸਲੇ ਸੁਣਾਏ ਗਏ, ਧਾਰਮਿਕ ਸਜ਼ਾ ਸੁਖਬੀਰ ਸਿੰਘ ਬਾਦਲ ਨੂੰ ਲਗਾਈ ਗਈ, ਹੁਣ ਉਹ ਗਿਆਨੀ ਰਘਵੀਰ ਸਿੰਘ ਐਸ ਜੀ ਪੀ ਸੀ ਨੂੰ, ਆਪਣੀਆਂ ਪਦਵੀਆਂ ਨੂੰ, ਸੁਖਬੀਰ ਸਿੰਘ ਬਾਦਲ ਦੇ ਨੇੜੇਪਣ ਨੂੰ, ਸਾਰੇ ਕਾਸੇ ਨੂੰ ਤਿਆਗ ਚੁੱਕੇ ਆ, ਛੱਡ ਚੁੱਕੇ ਆ, ਔਰ ਬੀਤੇ ਸਮੇਂ ਚ ਬੜੇ ਵੱਡੇ ਦੋਸ਼ ਐਸ ਜੀ ਪੀ ਸੀ ਦੇ ਉੱਪਰ ਵੀ ਲਗਾ ਚੁੱਕੇ ਆ, ਹੋਰ ਵੀ ਲਗਾ ਚੁੱਕੇ ਕਈ ਤਰ੍ਹਾਂ ਦੇ ਦੋਸ਼। ਭਾਵ ਕੀ ਕਹਿ ਲਈਏ ਕਿ ਗਿਆਨੀ ਰਘਵੀਰ ਸਿੰਘ ਤੇ ਅਕਾਲੀ ਦਲ ਬਾਦਲ ਵਾਲਾ ਖੇਮਾ ਆਹਮੋ ਸਾਹਮਣੇ ਆ ਬੀਤੇ ਕੁਛ ਸਮੇਂ ਤੋਂ। ਤੇ ਅੱਜ ਸੰਧੂ ਸਾਹਿਬ ਕੀ ਵਾਪਰਦਾ ਹੈ ਕਿ ਗਿਆਨੀ ਰਘਵੀਰ ਸਿੰਘ ਹੁਣੀ ਵਿਸ਼ੇਸ਼ ਜਾਂਚ ਟੀਮ, ਹਾਲਾਂਕਿ ਵੈਸੇ ਸੁਣ ਕੇ ਹੈਰਾਨੀ ਹੁੰਦੀ ਕਿ 2015 ਦਾ ਮਸਲਾ ਗੋਲੀ ਕਾਂਡ ਦਾ, ਅਜੇ ਤੱਕ ਵਿਸ਼ੇਸ਼ ਜਾਂਚ ਟੀਮ ਜਾਂਚ ਹੀ ਕਰੀ ਜਾਂਦੀ, ਪਤਾ ਨੀ ਕੀ ਕੱਢਣਾ ਉਹਨਾਂ ਨੇ ਜਿਹੜਾ ਅੱਜ ਤੱਕ ਨੀ ਨਿਕਲਿਆ, ਜਿਹੜਾ ਪਹਿਲਾਂ ਪੰਥਕ ਸਰਕਾਰ ਨੇ ਨੀ ਕੱਢਿਆ, ਫਿਰ ਸੈਕੂਲਰ, ਇੱਕ ਕਹਿੰਦੇ ਕਿ ਅਸੀਂ ਸੈਕੂਲਰ ਧਿਰਾਂ, ਕਾਂਗਰਸ ਉਹ ਸਰਕਾਰ ਹੈਗੀ, ਉਹਨਾਂ ਨੇ ਕੁਛ ਨੀ ਕੱਢ ਪਾਏ, ਇੱਕ ਹੁਣ ਇਨਕਲਾਬੀਆਂ ਦੀ ਸਰਕਾਰ ਹੈ, 4.5 ਸਾਲ ਇਹਨਾਂ ਨੂੰ ਹੋ ਕੇ ਇਹਨਾਂ ਨੇ ਕੁਛ ਨੀ ਕੱਢਿਆ। ਹੁਣ ਉਹ ਉੱਥੇ ਉਹ ਜਾਂਚ ਟੀਮ ਦੇ ਅੱਗੇ ਜਿਹੜਾ ਕਹਿੰਦੇ ਕਿ ਗਿਆਨੀ ਰਘਵੀਰ ਸਿੰਘ ਹੋਣੀ, ਇਹ ਕਹਿ ਕੇ ਆਏ ਕਿ ਭਾਈ ਸੁਖਬੀਰ ਸਿੰਘ ਬਾਦਲ ਤੇ ਗੁਨਾਹਗਾਰ ਹੈ, ਸੁਖਬੀਰ ਸਿੰਘ ਬਾਦਲ ਨੇ ਤੇ ਗੋਲੀ ਚਲਾਈ। ਸਬੂਤ ਕਹਿੰਦੇ ਅਕਾਲ ਤਖ਼ਤ ਸਾਹਿਬ ਹੈ, ਵੀਡੀਓ ਰਿਕਾਰਡਿੰਗ ਪਈ ਹੈ, ਅਕਾਲ ਤਖ਼ਤ ਸਾਹਿਬ ਦੀ ਫਸੀਲ ਅੱਗੇ ਖੜ ਕੇ ਉਹਦਾ ਕਬੂਲਨਾਮਾ ਆ। ਹੁਣ ਗੱਲ ਤੇ ਸੱਚ ਹੈ, ਯਾਦ ਹੋਏਗਾ ਸਰੋਤਿਆਂ ਨੂੰ ਕਿ ਅਸੀਂ ਉਦੋਂ ਖੂਬ ਚਰਚੇ ਕੀਤੇ ਸੀ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਤੇ ਸੁਖਬੀਰ ਸਿੰਘ ਬਾਦਲ ਨੇ ਕਬੂਲਿਆ ਸੀ ਸਾਰਾ ਕੁਛ। ਮੈਂ ਉੱਥੇ ਤਰਕ ਹੀ ਦਿੱਤਾ ਸੀ ਕਿ ਇਹ ਗੱਲ ਅਦਾਲਤ ਵਿੱਚ ਨਹੀਂ ਚੱਲਣੀ, ਇੱਕ ਧਾਰਮਿਕ ਰਵਾਇਤ ਹੈ, ਧਾਰਮਿਕ ਪਰੰਪਰਾ, ਧਰਮ ਦੇ ਹਿਸਾਬ ਦੇ ਨਾਲ ਗੱਲ ਜਿਹੜੀ ਹੋਣੀ ਸੀ ਹੋ ਨਿਬੜੀ ਹੈ। ਇਹਨੂੰ ਹੁਣ ਜੇ ਅਸੀਂ ਕਹੀਏ ਕਿ ਅਦਾਲਤਾਂ ਚ ਇਹਦੇ ਲਿਹਾਜ਼ ਨਾਲ ਸੁਖਬੀਰ ਸਿੰਘ ਬਾਦਲ ਨੂੰ ਫਾਂਸੀ ਦੀ ਸਜ਼ਾ ਹੋ ਜੂਗੀ, ਨਹੀਂ ਹੋਣੀ, ਮੈਂ ਅੱਜ ਵੀ ਉੱਥੇ ਹੀ ਖੜਾ। ਪਰੰਤੂ ਗਿਆਨੀ ਰਘਵੀਰ ਸਿੰਘ ਹੋਣਾ ਨੇ ਜਦੋਂ ਜਿਸ ਢੰਗ ਦੇ ਨਾਲ ਗੱਲ ਜਾ ਕੇ ਜਾਂਚ ਟੀਮ ਅੱਗੇ ਰੱਖੀ ਹੈ, ਉਹ ਵਾਕਈ ਹੈਰਾਨੀਜਨਕ ਹੈ। ਠੀਕ ਹੈ, ਗਿਆਨੀ ਰਘਵੀਰ ਸਿੰਘ ਹੋਣਾ ਦੀ ਅੱਜ ਬਾਦਲਾਂ ਦੇ ਨਾਲ ਨਹੀਂ ਬਣਦੀ, ਅੱਜ ਐਸ ਜੀ ਪੀ ਸੀ ਨਾਲ ਵਿਗੜ ਗਈ, ਪਰੰਤੂ ਜਦੋਂ ਜਿਸ ਪਦਵੀ ਤੇ ਬੈਠੇ ਸੀ ਉਸ ਪਦਵੀ ਦੀ ਮਹਾਨਤਾ ਤੇ ਸ਼ਾਇਦ ਇਹ ਇਸ਼ਾਰਾ ਨਹੀਂ ਦਿੰਦੀ ਕਿ ਤੁਸੀਂ ਉਸ ਪਦਵੀ ਤੇ ਜੋ ਕੁਛ ਉਸ ਵੇਲੇ ਮਾਣਿਆ ਜਾਂ ਫੈਸਲੇ ਸੁਣਾਏ, ਹੁਣ ਤੁਸੀਂ ਉਹਨੂੰ ਅਦਾਲਤਾਂ ਚ ਲੈ ਕੇ ਜਾਓ, ਤੁਸੀਂ ਥਾਣਿਆਂ ਥਾਣਿਆਂ ਚ ਲੈ ਕੇ ਜਾਓ, ਤੁਸੀਂ ਕਹੋ ਜੀ ਮੈਂ ਤੋਂ ਗਵਾਹੀ ਮੈਂ ਦਿੰਦਾ। ਇੱਥੇ ਕੋਈ ਗੱਲ ਨਾ ਹੋਈ ਨਾ ਕਿ ਜਦੋਂ ਆਪਾਂ ਉਸ ਪਦਵੀ ਤੇ ਬੈਠੇ ਹਾਂ ਉਦੋਂ ਸਾਡਾ ਢੰਗ ਹੋਰ ਹੈ, ਉਦੋਂ ਸਾਨੂੰ ਧਾਰਮਿਕ ਮਰਿਆਦਾ ਯਾਦ ਆ ਜਾਂਦੀ ਹੈ, ਅੱਜ ਸਜੋ ਸਾਡੀ ਵਿਗੜ ਗਈ ਔਰ ਸਾਡੇ ਤੋਂ ਉਹਨਾਂ ਨੇ ਪਦਵੀ ਖੋ ਲਈ ਤੇ ਆਪਾਂ ਹੋਰ ਢੰਗ ਦੇ ਨਾਲ ਪੇਸ਼ ਹੋਣ ਲੱਗ ਪੈਂਦੇ ਹਾਂ। ਫਿਰ ਸੁਖਬੀਰ ਸਿੰਘ ਬਾਦਲ ਨੇ ਵੀ ਕਹਿ ਦਿੱਤਾ ਜੀ ਅੱਗੇ, ਸੁਖਬੀਰ ਸਿੰਘ ਬਾਦਲ ਕਹਿੰਦਾ ਕਿ ਗਿਆਨੀ ਰਘਵੀਰ ਸਿੰਘ ਜੀ ਤੁਸੀਂ ਆਮ ਆਦਮੀ ਪਾਰਟੀ ਦੇ ਵਰਕਰ ਦੀ ਤਰ੍ਹਾਂ ਕੰਮ ਕਰਨਾ ਛੱਡ ਦਿਓ। ਅੱਜ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਗਿਆਨੀ ਰਘਵੀਰ ਸਿੰਘ ਜੀ ਧਰਮ ਦੀ ਸਿਆਸਤ, ਧਰਮ ਨੂੰ ਸਿਆਸਤ ਵਿੱਚ ਨਾ ਲੈ ਕੇ ਆਓ, ਜੇ ਕਹਿੰਦੇ ਉਵੇਂ ਆ ਤੇ ਆ ਜਾ ਹਿੰਮਤ ਹੈ ਤੇ। ਸੁਖਬੀਰ ਸਿੰਘ ਬਾਦਲ ਨੇ ਕਿਹਾ ਜੀ ਮੈਂ ਨੀ ਕਹਿੰਦਾ, ਉਹ ਕਹਿੰਦੇ ਆ ਜਾ ਜੇ ਹਿੰਮਤ ਆ ਤੇ, ਸਿੱਧਾ ਮੇਰੇ ਨਾਲ ਆ, ਮੇਰੇ ਤੇ ਕਾਰਵਾਈ ਕਰਾ। ਆਹ ਕੀ ਕਹਿੰਦਾ ਵਿੰਗੇ ਟੇਢੇ ਢੰਗ ਦੇ ਨਾਲ ਲੱਗਾ, ਤੂੰ ਮੇਰੇ ਤੇ ਪਰਚਾ ਦਰਜ ਕਰਾਉਣਾ, ਕਰਾ ਸਿੱਜ ਲਵਾਂਗਾ। ਕਹਿੰਦਾ ਕਿੱਡੀ ਕੁ ਗੱਲ ਹੈ, ਤੂੰ ਆਮ ਆਦਮੀ ਪਾਰਟੀ ਦਾ ਵਰਕਰ ਬਣ ਕੇ ਕੰਮ ਕਰਨ ਲੱਗਾ, ਗਿਆਨੀ ਰਘਵੀਰ ਸਿੰਘ ਨੂੰ ਕਿਹਾ। ਹੁਣ ਇਹਦੇ ਵਿੱਚ ਹੋਰ ਲੋਕਾਂ ਦੀ ਵੀ ਐਂਟਰੀ ਹੋ ਗਈ ਹੈ, ਇਹਦੇ ਵਿੱਚ ਗਿਆਨੀ ਰਣਜੀਤ ਸਿੰਘ ਗੌਰੇ ਮਸਕੀਨ ਉਹ ਵੀ ਬੋਲੇ, ਉਹ ਕਹਿੰਦੇ ਜੀ ਇਹ ਤਾਂ ਪਰੰਪਰਾ ਤੇ ਹੀ ਗਲਤ ਹੈ, ਗਿਆਨੀ ਰਘਵੀਰ ਸਿੰਘ ਜੋ ਕਰ ਰਹੇ ਗਲਤ ਹੈ। ਉਦੋਂ ਉਹ ਅਕਾਲ ਤਖ਼ਤ ਸਾਹਿਬ ਦੀ ਵੱਡੀ ਪਦਵੀ ਤੇ ਸੀ, ਜੋ ਫੈਸਲਾ ਹੋ ਗਿਆ ਸੁਖਬੀਰ ਸਿੰਘ ਬਾਦਲ ਨੇ ਜੋ ਮੰਨਣਾ ਸੀ ਮੰਨ ਲਿਆ, ਜੋ ਇਹਨਾਂ ਨੇ ਸਜ਼ਾ ਦੇਣੀ ਸੀ ਦੇ ਦਿੱਤੀ, ਉਦੋਂ ਕਹਿੰਦੇ ਸਜ਼ਾ ਇਹਨਾਂ ਨੇ ਦੇ ਦਿੱਤੀ, ਜਿਹੜੀ ਇਹਨਾਂ ਦਾ ਦਿਲ ਕਰਦਾ ਸੀ ਕਿਸੇ ਨੇ ਰੋਕਿਆ ਟੋਕਿਆ ਥੋੜੋ ਸੀ, ਦੇ ਦਿੰਦੇ ਫਾਂਸੀ ਦੀ ਸਜ਼ਾ, ਗੱਲ ਵੀ ਸਹੀ ਹੈ। ਕਹਿੰਦੇ ਆਪ ਹੀ ਬਾਅਦ ਵਿੱਚ ਜਦੋਂ ਉਹਨਾਂ ਸੁਖਬੀਰ ਸਿੰਘ ਬਾਦਲ ਨੇ ਸਜ਼ਾ ਭੁਗਤ ਲਈ ਫਿਰ ਕਲੀਨ ਚਿੱਟ ਵੀ ਦਿੱਤੀ, ਔਰ ਬਕਾਇਦਾ ਇਹ ਗੱਲ ਠੀਕ ਹੈ, ਬਾਅਦ ਚ ਕਲੀਨ ਚਿੱਟ ਦਿੱਤੀ, ਅੱਜ ਕਹਿੰਦੇ ਦੁਬਾਰਾ ਬਿਆਨਬਾਜ਼ੀ ਕਰਨ ਲੱਗੇ, ਕਹਿੰਦੇ ਇੱਥੇ ਗੱਲ ਗਲਤ ਹੈ। ਇਹ ਤੇ ਕਹਿੰਦੇ ਗਿਆਨੀ ਰਘਵੀਰ ਸਿੰਘ ਨੂੰ ਉਲਟਾ ਪੰਥ ਦੇ ਵਿੱਚੋਂ ਛੇਕਣਾ ਚਾਹੀਦਾ ਕਿ ਉਹ ਕਰ ਕੀ ਰਹੇ ਹੈ। ਸੋ ਇਹ ਮਸਲਾ ਬੜਾ ਟੇਢਾ ਮੇਢਾ ਬਣ ਗਿਆ, ਕਿਉਂਕਿ ਇਹ ਚ ਧਰਮ ਵੀ ਹੈ, ਇਹ ਚ ਸਿਆਸਤ ਵੀ ਹੈ, ਤੇ ਇਹਦੇ ਵਿੱਚ ਉਹ ਭਾਵਨਾਤਕ ਮਸਲਾ ਵੀ ਹੈਗਾ ਜਿਹਨੂੰ ਆਪਾਂ ਬੇਅਦਬੀ ਕਾਂਡ ਆਖਦੇ ਹਾਂ ਜਾਂ ਗੋਲੀ ਕਾਂਡ ਆਖਦੇ ਹੈਗੇ ਹਾਂ। ਉਵੇਂ ਸੰਧੂ ਸਾਹਿਬ ਬੜਾ ਸਿੱਧਾ ਪੱਧਰਾ ਆ, ਇਹ ਕੇਵਲ ਤੇ ਕੇਵਲ ਅੱਜ ਦੇ ਸਮੇਂ ਪੰਜਾਬ ਦੇ ਵਿੱਚ ਸਿਆਸੀ ਪਾਰਟੀਆਂ ਲਈ ਇਹ ਸਿਆਸਤ ਦਾ ਮੁੱਦਾ ਬਣ ਕੇ ਰਹਿ ਗਿਆ ਮੁੱਦਾ, ਕਿਉਂਕਿ 2015 ਤੋਂ ਬਾਅਦ ਤੁਸੀਂ ਵੇਖ ਲਓ ਕਿੰਨੀਆਂ ਸਰਕਾਰਾਂ ਆ ਗਈਆਂ, ਕਿੰਨੀਆਂ ਚਲੇ ਗਈਆਂ, ਪੰਥਕ ਆਏ ਚਲੇ ਗਏ, ਇਨਸਾਫ਼ ਧੇਲੇ ਦਾ ਨਹੀਂ ਦਿੱਤਾ। ਕਾਂਗਰਸੀ ਆਏ ਕਹਿੰਦੇ ਅਸੀਂ ਰਾਜ ਦੇਵਾਂਗੇ ਇਨਸਾਫ਼, ਤੇ ਕਾਂਗਰਸੀ ਤੇ ਸਾਫ਼ ਇਹ ਮੰਨ ਚੁੱਕੇ ਆ, ਪ੍ਰਗਟ ਸੁਣੇ ਪੜ੍ਹ ਕੇ ਵਿਧਾਨ ਸਭਾ ਦੇ ਅੰਦਰ ਇਹ ਗੱਲ ਕਹੀ ਸੀ ਕਿ ਕਾਂਗਰਸ ਦੋ ਧੜਿਆਂ ਚ ਵੰਡੀ ਸੀ, ਅੱਧੇ ਕਹਿੰਦੇ ਅਸੀਂ ਇਨਸਾਫ਼ ਦੇਣਾ, ਅੱਧੇ ਕਹਿੰਦੇ ਅਸੀਂ ਇੱਥੇ ਸਿਆਸਤ ਕਰਨੀ ਹੈ। ਇਹ ਮੇਰੇ ਸ਼ਬਦ ਨਹੀਂ ਹੈ, ਕਾਂਗਰਸ ਦੇ ਜਿੱਤੇ ਹੋਏ ਵਿਧਾਇਕ ਪ੍ਰਗਟ ਸੁਣ ਦੇ ਸ਼ਬਦ ਹੈ, ਵਿਧਾਨ ਸਭਾ ਦੇ ਅੰਦਰ ਖੜ ਕੇ ਕਹੀ ਸੀ ਬਾਕੀ ਕਾਂਗਰਸ ਨੇ ਰੱਜ ਕੇ ਸਿਆਸਤ ਕੀਤੀ। ਆਹ ਇਨਕਲਾਬੀਆਂ ਦੀ ਸਰਕਾਰ ਹੈ ਇਸ ਵੇਲੇ, ਇਨਕਲਾਬੀਆਂ ਦੀ ਸਰਕਾਰ ਕਹਿੰਦੀ ਅਸੀਂ ਦਿਨਾਂ ਵਿੱਚ ਇਨਸਾਫ਼ ਦੇ ਦੇਣਾ, 4.5 ਸਾਲ ਹੋ ਗਏ, ਉਲਟਾ ਕੁੰਵਰ ਵਿਜੇ ਪ੍ਰਤਾਪ ਨੂੰ ਆਪਣੇ ਹੱਕ ਵਿੱਚ ਵਰਤ ਗਏ। ਉਮਰ ਵਿੱਚ ਪ੍ਰਤਾਪ ਪਿੱਟਦਾ ਮਰ ਗਿਆ ਕਿ ਮੈਨੂੰ ਵਿਧਾਨ ਸਭਾ ਚ ਬੋਲ ਲੈਣ ਤੋਂ ਇਸ ਗੱਲ ਤੇ, ਕਹਿੰਦੇ ਜਾ ਭਰਿਆ ਬੈਠ ਤੈਨੂੰ ਨੀ ਬੋਲਣ ਤੇ ਰਾਹ ਚ ਤੱਕ ਨੀ ਬੋਲਣ ਦਿੱਤਾ। ਸੋ ਇਹ ਤੇ ਹਾਲਾਤ ਹੈ। ਸੋ ਇਹ ਕੇਵਲ ਤੇ ਕੇਵਲ ਇੱਕ ਸਿਆਸੀ ਮੁੱਦਾ ਹੈਗਾ, ਪਰੰਤੂ ਚੰਗੀ ਗੱਲ ਸੀ ਗਿਆਨੀ ਰਘਵੀਰ ਸਿੰਘ ਇਹ ਤੋਂ ਦੂਰ ਰਹਿੰਦੇ, ਹੁਣ ਗਿਆਨੀ ਰਘਵੀਰ ਸਿੰਘ ਵੀ ਮੈਨੂੰ ਲੱਗਦਾ ਕਿ ਇਸ ਮੁੱਦੇ ਤੇ ਸਿਆਸਤ ਦਾ ਹਿੱਸਾ ਬਣ ਗਏ ਨੇ।
0: ਬਿਲਕੁਲ ਜੀ, ਮੈਨੂੰ ਲੱਗਦਾ ਕਿ ਇਹ ਵੀ ਇੱਕ ਸਿਆਸਤ ਦਾ ਮੁੱਦਾ ਹੀ ਆ। ਔਰ ਜੇ ਆਪਾਂ ਜਿਵੇਂ ਤੁਸੀਂ ਕੁੰਵਰ ਵਿਜੇ ਪ੍ਰਤਾਪ ਦੀ ਗੱਲ ਕੀਤੀ ਤੇ ਉਦੋਂ ਸਾਨੂੰ ਲੱਗਦਾ ਸੀ ਕਿ ਉਹਨਾਂ ਕੋਲ ਸਭ ਕੁਛ ਤਿਆਰ ਪਿਆ ਆ, ਰਿਪੋਰਟ ਤਿਆਰ ਪਈ ਆ, ਦੋਸ਼ੀਆਂ ਦੇ ਨਾਮ ਸਾਹਮਣੇ ਆਉਣਗੇ। ਅਤੇ ਆਮ ਆਦਮੀ ਪਾਰਟੀ ਜਿੱਦਾਂ ਹੀ ਐਂਟਰੀ ਕੀਤੀ ਤੇ ਫਿਰ ਸਾਨੂੰ ਲੱਗਿਆ ਕਿ ਲਓ ਜੀ ਹੁਣ ਤਾਂ ਇਨਸਾਫ ਪੱਕਾ ਆ। ਪਰ ਹੁਣ ਤਾਂ ਮੈਨੂੰ ਲੱਗਦਾ ਕਿ ਜੇ ਆਪਾਂ 4.5 ਸਾਲ ਤੋਂ ਬਾਅਦ ਜੋ ਵੀ ਅਸੀਂ ਆਪਣੇ ਸਾਹਮਣੇ ਵਾਪਰ ਰਿਹਾ ਦੇਖ ਰਹੇ ਹਾਂ, ਤਾਂ ਮੈਨੂੰ ਇਹੀ ਲੱਗ ਰਿਹਾ ਕਿ ਜੰਮੂ ਕਸ਼ਮੀਰ ਵਾਂਗੂ ਇਹ ਵੀ ਇੱਕ ਮੁੱਦਾ ਬਣ ਕੇ ਰਹਿ ਜਾਣਾ ਆ। ਸੋ ਅਸੀਂ ਹਰ ਜਦੋਂ ਵੋਟਾਂ ਦਾ ਸਮਾਂ ਆਉਣਾ ਉਦੋਂ ਇਸ ਚੀਜ਼ ਨੂੰ ਭਖਦਾ ਵੇਖਣਾ। ਸੋ ਐਨੀਵੇ ਅੱਗੇ ਜਾ ਕੇ ਗੱਲਬਾਤ ਕਰਾਂਗੇ। ਸੋ ਅਗਲੀ ਖਬਰ ਵੱਲ ਜਾਣ ਤੋਂ ਪਹਿਲਾਂ ਮੈਂ ਦੱਸਦਾ ਕਿ ਮੱਲੀ ਟੈਂਟ ਸਰਵਿਸ ਨੂੰ ਤੁਸੀਂ ਯਾਦ ਰੱਖਣਾ ਆ। ਆਊਟਡੋਰ ਟੈਂਟ ਦੀਆਂ ਸੇਵਾਵਾਂ ਲੈਣ ਵਾਸਤੇ ਮੱਲੀ ਟੈਂਟ ਸਰਵਿਸ ਇੱਕ ਜਾਣਿਆ ਪਹਿਚਾਣਿਆ ਨਾਮ। ਆਊਟਡੋਰ ਈਵੈਂਟ ਦੇ ਵਿੱਚ ਵੱਡੇ ਛੋਟੇ ਮੀਡੀਅਮ ਸਾਈਜ਼ ਦੇ ਟੈਂਟ ਲੈਣੇ ਆ ਤਾਂ ਤੁਸੀਂ ਮੱਲੀ ਟੈਂਟ ਸਰਵਿਸ ਨੂੰ ਕਾਲ ਕਰ ਲਓ 647-9952-5669। 647-9952-5669 ਮੱਲੀ ਟੈਂਟ ਸਰਵਿਸ। ਔਰ ਨਾਲ ਦੀ ਨਾਲ ਤੁਸੀਂ ਡਿਕਸੀ ਅਤੇ ਕਿੰਗ ਸਟਰੀਟ 'ਤੇ ਨਹੀਂ ਜਾਣਾ ਭੁੱਲਣਾ, ਖੂਬਸੂਰਤ ਫੁੱਲਾਂ ਦਾ ਸ਼ਹਿਰ ਕੈਲਡਨ ਗਿੱਲ ਫਾਰਮ, ਜਿੱਥੇ ਜਾਂਦਿਆਂ ਸਾਰ ਤੁਸੀਂ ਫਰੈਸ਼ ਤਾਜ਼ੀਆਂ ਸਬਜ਼ੀਆਂ ਵੀ ਲੈ ਕੇ ਆਉਣੀਆਂ, ਫਰੈਸ਼ ਤਾਜ਼ਾ ਚੱਕੀ ਦਾ ਆਟਾ ਵੀ ਲੈ ਕੇ ਆਉਣਾ। ਨਾਲ ਦੀ ਨਾਲ ਪਨੀਰੀ ਤੁਸੀਂ ਮੌਸਮੀ ਪਨੀਰੀ ਜੋ ਹੁਣ ਦੇ ਮੌਸਮ ਦੇ ਵਿੱਚ ਜਿਹੜੀਆਂ ਸਬਜ਼ੀਆਂ ਵੱਲਾਂ ਫੁੱਲਾਂ ਤੁਸੀਂ ਦੀ ਪਨੀਰੀ ਲੈ ਕੇ ਆਉਣੀ ਆ ਆਪਣੇ ਬੈਕਯਾਰਡ ਵਾਸਤੇ, ਆਪਣੇ ਫਾਰਮ ਹਾਊਸ ਵਾਸਤੇ, ਤਾਂ ਤੁਸੀਂ ਗਿੱਲ ਫਾਰਮ 'ਤੇ ਇੱਕ ਗੇੜਾ ਜ਼ਰੂਰ ਲਾ ਕੇ ਆਉਣਾ। ਸੋ ਗਿੱਲ ਫਾਰਮ 416-898-87-78 ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣਾ ਨਹੀਂ ਭੁੱਲਣਾ। ਸੋ 416-898-8778 ਗਿੱਲ ਫਾਰਮ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ।
3: $5 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135-905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
0: ਬਿਲਕੁਲ ਜੀ, ਤੁਸੀਂ ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ, ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ ਔਰ ਮੇਰੇ ਨਾਲ ਨਿਰਪੱਖ ਨਿਰ ਆਵਾਜ਼ ਰਮੇਸ਼ ਹੁਸ਼ਿਆਰਪੁਰ ਜੀ ਜੁੜੇ ਹੋਏ ਨੇ। ਅਤੇ ਸਟੂਡੀਓ ਦੀਆਂ ਘੜੀਆਂ ਦੇ ਮੁਤਾਬਕ 7:25 ਹੋ ਚੁੱਕੇ ਆ ਔਰ ਤੁਹਾਡੀਆਂ ਕਾਲਸ ਵੀ ਆ ਰਹੀਆਂ। ਸੋ ਇੱਕ ਵਾਰ ਨੰਬਰ ਮੈਂ ਫਿਰ ਦੇ ਦਿਆਂ, ਜਿਹੜੇ ਸਰੋਤੇ ਨਵੇਂ ਜੁੜਦੇ ਆ ਉਹਨਾਂ ਨੂੰ ਵੀ ਆਪਣੀ ਗੱਲ ਰੱਖਣ ਦਾ ਮੌਕਾ ਮਿਲੇ। ਸਵਾਲ ਤੁਹਾਡਾ ਕੋਈ ਵੀ ਹੈਗਾ, ਬਸ ਸਿਰਫ 20 ਸੈਕਿੰਡ ਦੇ ਵਿੱਚ ਤੁਸੀਂ ਆਪਣੀ ਗੱਲ ਨੂੰ ਰੱਖਣਾ ਤਾਂ ਕਿ ਰਮੇਸ਼ ਜੀ ਤੁਹਾਡੀਆਂ ਸਵਾਲਾਂ ਦਾ ਤੁਹਾਡੇ ਖਬਰ ਨੂੰ ਉਹ ਜਸਟੀਫਾਈ ਕਰ ਸਕਣ। ਸੋ 905-673-3337 905-673-3337 ਔਰ ਨਾਲ ਦੀ ਨਾਲ ਹਰਪ੍ਰੀਤ ਸੈਣੀ ਉਹਨਾਂ ਨੂੰ ਤੁਸੀਂ ਯਾਦ ਰੱਖਣਾ ਆ। ਪਰਿਵਾਰਾਂ ਨੂੰ ਸੁਰੱਖਿਆ, ਫਾਈਨੈਂਸ਼ੀਅਲ ਪਲਾਨਿੰਗ ਲਈ, ਇੰਸ਼ੋਰੈਂਸ ਲਈ ਸਲਾਹ ਦਿੰਦੇ ਨੇ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸਐਬਿਲਿਟੀ, ਸੁਪਰ ਵੀਜ਼ਾ ਅਤੇ ਹੈਲਥ ਡੈਂਟਲ ਪਲਾਨ, ਇਨਵੈਸਟਮੈਂਟ ਪਲਾਨ ਦੀ ਸਾਰੀ ਜਾਣਕਾਰੀ ਤੁਸੀਂ ਲੈਣੀ ਤਾਂ ਹਰਪ੍ਰੀਤ ਸੈਣੀ ਟੌਪ ਚੁਆਇਸ ਇੰਸ਼ੋਰੈਂਸ ਦੇ ਨਾਲ ਗੱਲ ਕੰਮ ਕਰਦੇ ਨੇ। 416-817-6500 ਹਰਪ੍ਰੀਤ ਸੈਣੀ ਜੀ ਹੁਣਾਂ ਨੂੰ ਤੁਸੀਂ ਗੱਲਬਾਤ ਕਰ ਸਕਦੇ ਹੋ। ਸੋ ਅਗਲੀ ਖਬਰ ਵੱਲ ਚੱਲੀਏ। ਪਿਛਲੇ ਦਿਨੀ ਵੀ ਗੱਲਬਾਤ ਕੀਤੀ, ਕੱਲ੍ਹ ਵੀ ਗੱਲਬਾਤ ਕੀਤੀ ਕਿ ਮਮਤਾ ਬੈਨਰਜੀ ਦਾ ਹੁਣ ਜਿਹੜਾ ਸਿਆਸੀ ਕਿਲ੍ਹਾ ਆ ਉਹਨੂੰ ਹੁਣ ਢਾਹ ਲੱਗਣ ਲੱਗਿਆ ਹੋਇਆ ਜਾਂ ਉਹਦੇ 'ਤੇ ਖਤਰਾ ਮੰਡਾ ਰਿਹਾ। ਸੋ ਉਹਦਾ ਹੁਣ ਜਿਹੜਾ ਫਿਊਚਰ ਆ ਉਹ ਅੱਗੇ ਕੀ ਹੋਊਗਾ ਰੱਬ ਜਾਣਦਾ। ਪਰ ਕਹਿੰਦੇ ਆ ਕਿ ਇੱਕ ਹੋਰ ਸਿਆਸੀ ਪਿੱਲਰ ਮਮਤਾ ਬੈਨਰਜੀ ਦੀ ਉਸ ਰਾਜਨੀਤਿਕ ਮੰਜ਼ਿਲ ਦਾ ਗਿਰ ਚੁੱਕਿਆ ਆ। ਉਹ ਕਿਹੜਾ ਆ, ਇਹ ਪੂਰੀ ਖਬਰ ਕੀ ਆ ਜੀ ਰਮੇਸ਼ ਜੀ?
1: ਸੰਧੂ ਸਾਹਿਬ, ਵਿਧਾਨ ਸਭਾ ਦੀ ਗੱਲ ਨਹੀਂ ਕਰਦੇ, ਵਿਧਾਨ ਸਭਾ ਦੇ ਚਲੋ ਜਿਹੜੇ ਪਿੱਲਰ ਥੋੜੇ ਮੋਟੇ ਟੇਟੇ ਮੇਟੇ ਹੋ ਗਏ ਆ, ਉਹ ਵੀ ਤੇ ਆਪਣੇ ਆਪ ਚ ਵੱਡਾ ਰਾਜਨੀਤਿਕ ਝਟਕਾ ਲੱਗ ਚੁੱਕਾ ਹੈ। ਲੋਕ ਸਭਾ ਦੇ 20 ਪਿੱਲਰ ਇੱਕ ਵੱਖਰਾ ਧੜਾ ਬਣਾ ਕੇ ਬੈਠੇ ਹੋਏ ਆ। ਕਿਸੇ ਵੇਲੇ ਵੀ ਬਸ ਮੈਨੂੰ ਲੱਗਦਾ ਐਲਾਨ ਹੀ ਬਾਕੀ ਹੈ ਕਿ ਅਸੀਂ ਭਾਜਪਾ ਚ ਚਲੇ ਗਏ। ਇੱਕ ਰਾਜ ਸਭਾ ਸੀ ਤੇ ਰਾਜ ਸਭਾ ਦੇ ਵਿੱਚ ਮੈਨੂੰ ਯਾਦ ਹੈ, ਅੱਜ ਤੋਂ ਮੈਂ 3 ਦਿਨ ਪਿੱਛੇ ਚਲੇ ਜਾਵਾਂ ਤੇ ਮੈਂ ਸਖੇਂਦੂ ਸ਼ੇਖ ਸ਼ੇਖਰ ਦਾ ਜ਼ਿਕਰ ਕੀਤਾ ਸੀ ਕਿ ਸਖਿੰਦੂ ਸ਼ੇਖਰ ਹੁਣੀ ਰਾਜ ਸਭਾ ਤੋਂ ਲੈ ਕੇ ਦੂਜੇ ਅਹੁਦੇ ਛੱਡ ਗਏ। ਫਿਰ ਮੈਂ ਬੀਤੇ ਕੱਲ ਦਾ ਜ਼ਿਕਰ ਕਰਾਂ, ਤੁਸੀਂ ਵੀ ਇਸ਼ਾਰਾ ਦਿੱਤਾ। ਫਿਰ ਮੈਂ ਜ਼ਿਕਰ ਕੀਤਾ ਸੁਸ਼ਮਿਤਾ ਦੇਵ ਦਾ ਕਿ ਸੁਸ਼ਮਿਤਾ ਦੇਵ ਵੀ ਰਾਜ ਸਭਾ ਦੀ ਮੈਂਬਰੀ ਛੱਡ ਕੇ ਅਸਤੀਫਾ ਦੇ ਗਈ ਤ੍ਰਿਮੂਲ ਕਾਂਗਰਸ ਦੇ ਸਾਰੇ ਅਹੁਦਿਆਂ ਤੋਂ। ਤੇ ਇਹ ਗੱਲ ਕੱਲ ਦੀ ਹੈ, ਤੇ ਜੇ ਮੈਂ ਅੱਜ ਦੀ ਗੱਲ ਕਰਾਂ ਤੇ ਅੱਜ ਇੱਕ ਹੋਰ ਰਾਜ ਸਭਾ ਮੈਂਬਰ ਪ੍ਰਕਾਸ਼ ਚਿੱਕ ਬਰਾਇਕ, ਉਹ ਵੀ ਜਿਹੜਾ ਰਾਜ ਸਭਾ ਦੀ ਮੈਂਬਰੀ ਤੇ ਤ੍ਰਿਮੂਲ ਕਾਂਗਰਸ ਨੂੰ ਛੱਡ ਗਿਆ ਹੈ। ਹੁਣ ਪ੍ਰਕਾਸ਼ ਚਿੱਕ ਬਰਾਇਕ ਦਾ ਛੱਡਣਾ, ਇਹ ਤੀਸਰਾ ਰਾਜ ਸਭਾ ਮੈਂਬਰ ਹੈ, 13 ਰਾਜ ਸਭਾ ਮੈਂਬਰ ਸੀ, 10 ਰਹਿ ਗਏ ਨੇ। ਕਾਨਾ ਕਾਨਾ ਕਰਕੇ ਜਾਂ ਤਿਨਕਾ ਤਿਨਕਾ ਕਰਕੇ ਜਿਹੜਾ ਆਲ ਇੰਡੀਆ ਤ੍ਰਿਮੂਲ ਕਾਂਗਰਸ ਦਾ ਸਿਆਸੀ ਮਹਿਲ ਹੈ, ਸੰਧੂ ਸਾਹਿਬ ਮੈਨੂੰ ਤੇ ਬਹੁਤ ਬੁਰੀ ਤਰ੍ਹਾਂ ਖਿਲਰਦਾ ਨਜ਼ਰ ਆ ਰਿਹਾ, ਕਿਉਂਕਿ ਅਜੇ ਤੱਕ ਬ੍ਰੇਕ ਨਹੀਂ ਲੱਗੀ। ਅਜੇ ਤੱਕ ਤੇ ਮੈਂ 3 ਚਿਹਰੇ ਜਿਹੜੇ 1-2 ਦਿਨ ਪਹਿਲਾਂ, ਇੱਕ ਕੱਲ੍ਹ ਤੇ ਇੱਕ ਅੱਜ ਦਾ ਜ਼ਿਕਰ ਕੀਤਾ, ਔਰ ਜਿੱਦਾਂ ਦੀਆਂ ਖ਼ਬਰਾਂ ਨੇ, ਮੈਨੂੰ ਲੱਗਦਾ ਕਿ ਇਹ ਖ਼ਬਰ ਛੋਟੀ ਹੈ, ਆਉਣ ਵਾਲੇ ਦਿਨਾਂ 'ਚ ਵੱਡੀ ਖ਼ਬਰ ਨਾ ਸਾਨੂੰ ਸੁਣਾਉਣੀ ਪੈ ਜਾਏ। ਇੱਕ ਇਹਨਾਂ ਦੇ ਮਮਤਾ ਬੈਨਰਜੀ ਦੇ ਬਹੁਤ ਕਰੀਬੀ ਸੰਸਦ ਨੇ ਲੋਕ ਸਭਾ ਮੈਂਬਰ ਹੈ ਕਲਿਆਣ ਬੈਨਰਜੀ। ਕਲਿਆਣ ਬੈਨਰਜੀ ਨੇ ਸੰਧੂ ਸਾਹਿਬ ਅੱਜ ਸਿੱਧਾ ਹੀ ਕਹਿ ਦਿੱਤਾ ਹੈ ਕਿ ਮਮਤਾ ਜੀ, ਹੁਣ ਤੁਸੀਂ ਇਹ ਦੱਸੋ ਕਿ ਤੁਸੀਂ ਮੈਨੂੰ ਚੁਣਨਾ ਆ ਜਾਂ ਅਭਿਸ਼ੇਕ ਬੈਨਰਜੀ ਨੂੰ ਚੁਣਨਾ ਹੈ। ਭਾਵ ਕਿ ਕਲਿਆਣ ਬੈਨਰਜੀ ਨੇ ਵੀ ਇੱਕ ਕਿਸਮ ਦਾ ਨੋਟਿਸ ਦੇ ਦਿੱਤਾ ਹੈਗਾ। ਹੁਣ ਜਿਹੜੀਆਂ ਇਹ ਲਗਾਤਾਰ ਇੱਕ ਇੱਕ ਕਰਕੇ ਇੱਕ ਇੱਕ ਸਿਆਸੀ ਕਿਲਾ ਟੱਟਣਾ, ਇਹ ਮਮਤਾ ਬੈਨਰਜੀ ਦੇ ਲਈ ਸਿਆਸੀ ਤੌਰ ਤੇ ਬੜਾ ਔਖੇ ਹਾਲਾਤਾਂ ਦੇ ਵਿੱਚ ਉਹਨਾਂ ਦੀ ਪਾਰਟੀ ਲੰਘ ਰਹੀ ਹੈ, ਤੇ ਭਾਰਤੀ ਸਿਆਸਤ ਵੀ ਇਸ ਵੇਲੇ ਮੈਂ ਸਮਝਦਾ ਕਿ ਔਖੇ ਹਾਲਾਤਾਂ ਚੋਂ ਲੰਘ ਰਹੀ ਹੈ।
4: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
0: ਸੋ ਬਿਲਕੁਲ ਜੀ, ਲਵਾਨਾ ਵੈਲਨੈਸ ਸਪਾ ਤੇ ਤੁਸੀਂ ਇੱਕ ਚੱਕਰ ਮਾਰ ਕੇ ਆਉਣਾ, ਔਰ ਭੈਣਾਂ ਵਾਸਤੇ ਬਹੁਤ ਵੱਡੀ ਖੁਸ਼ਖਬਰੀ ਹੈ, ਕਿਉਂਕਿ ਬਹੁਤ ਸਾਰੀਆਂ ਐਸੀਆਂ ਹਾਈਜੀਨਿਕ ਸੇਵਾਵਾਂ ਦਿੰਦੇ ਨੇ, ਜਿੱਦਾਂ ਰਿਲੈਕਸਿੰਗ ਮਸਾਜ ਹੋ ਗਿਆ, ਮਸਾਜ ਥੈਰੇਪੀ, ਪ੍ਰੀ ਨੈਟਲ ਮਸਾਜ, ਪੋਸਟ ਨੈਟਲ ਮਸਾਜ, ਹਾਈਡਰਾ ਫੇਸ਼ੀਅਲ, ਲੇਜ਼ਰ ਰਿਮੂਵਰ, ਇਕਿਊਪਮੈਂਟ ਵੀ ਟੋਪ ਕੁਆਲਿਟੀ ਦੇ ਨੇ, ਐਡਵਾਂਸ ਇਕਿਊਪਮੈਂਟ ਨੇ, ਹਾਈਜੀਨਿਕ ਇਨਵਾਇਰਮੈਂਟ ਆ, ਪ੍ਰੋਫੈਸ਼ਨਲ ਅਤੇ ਰਜਿਸਟਰਡ ਥੈਰਾਪਿਸਟ ਆ, ਇੱਕ ਪਰਿਵਾਰਕ ਮਾਹੌਲ। ਤੁਸੀਂ ਇੱਕ ਵਾਰੀ ਕੰਟੈਕਟ ਕਰ ਲਿਓ, ਔਰ ਪੰਜਾਬੀ ਲਹਿਰਾਂ ਦਾ ਰੈਫਰੈਂਸ ਜ਼ਰੂਰ ਦੇਣਾ ਹੈ ਤਾਂ ਕਿ ਤੁਹਾਡੀ 20% ਦੀ ਸੇਵਿੰਗ ਹੋ ਸਕੇ। ਸੋ ਲਿਵਾਨਾ ਵੈਲਨੈਸ ਸਪਾ, 416-881-5385। ਬਹੁਤ ਸਾਰੇ ਮਸਲ ਸਾਡੇ ਸਟਿਫ ਹੋ ਜਾਂਦੇ ਆ, ਤੁਸੀਂ ਡਰਾਈਵਿੰਗ ਕਰਦੇ ਹੋ ਲੰਬਾ ਸਮਾਂ, ਡਰਾਈਵ ਕਰਨ ਦੇ ਨਾਲ ਤੁਹਾਡੀ ਬੈਕ ਪੇਨ ਆ, ਅਪਰ ਬੈਕ ਪੇਨ, ਲੋਅਰ ਬੈਕ ਪੇਨ, ਬਹੁਤ ਸਾਰੀਆਂ ਤੁਸੀਂ ਇੰਜਰੀਜ਼ ਹੋ ਜਾਂਦੀਆਂ, ਤੁਸੀਂ ਜਿੰਮ ਕਰਦੇ ਹੋ, ਐਕਸਰਸਾਈਜ਼ ਕਰਦੇ ਹੋ, ਅਤੇ ਮਸਾਜ ਥੈਰੇਪੀ ਇੱਕ ਡਾਕਟਰਾਂ ਵੱਲੋਂ ਰਿਕਮੈਂਡਡ, ਔਰ ਨਾਲ ਦੀ ਨਾਲ ਜੇ ਤੁਹਾਡੇ ਕੋਲ ਕੰਮ ਵੱਲੋਂ ਇੰਸ਼ੋਰੈਂਸ ਆ ਤਾਂ ਸਿੱਧੀ ਬਿਲਿੰਗ ਇਹ ਤੁਹਾਡੇ ਇੰਸ਼ੋਰੈਂਸ ਨੂੰ ਕਰਨਗੇ, ਤੁਹਾਡੇ ਤੋਂ ਕੋਈ ਪੈਨੀ ਚਾਰਜ ਨਹੀਂ ਕੀਤੀ ਜਾਊਗੀ। ਸੋ ਲਿਵਾਨਾ ਵੈਲਨੈਸ ਸਪਾ, 416-881-5385, 416-881-5385, ਲਿਵਾਨਾ ਵੈਲਨੈਸ ਸਪਾ। ਬਿਲਕੁਲ ਜੀ, ਔਰ ਨਾਲ ਦੀ ਨਾਲ ਮੈਂ ਬੈਸਟ ਵੈਲਿਊ ਬਿਲਡਿੰਗ ਸਪਲਾਈ ਦਾ ਮੈਸੇਜ ਵੀ ਦੇ ਦਿਆਂ। ਸੋ ਬਿਲਡਿੰਗ ਸਪਲਾਈ ਦਾ, ਹਾਰਡਵੇਅਰ ਦਾ, ਕਿਸੇ ਵੀ ਤਰ੍ਹਾਂ ਸਮਾਨ ਲੈਣਾ, ਅਤੇ ਬਹੁਤ ਵੱਡਾ ਸਟੋਰ ਖੁੱਲ੍ਹ ਗਿਆ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, 8000 ਡਿਕਸੀ ਰੋਡ ਬ੍ਰੈਂਪਟਨ ਦੇ ਉੱਪਰ ਲੋਕੇਟਡ ਨੇ, ਸਟੀਲ ਐਂਡ ਡਿਕਸੀ ਦੇ ਕਾਰਨਰ ਦੇ ਉੱਪਰ, 647-961-0585। ਸਾਡੇ ਕੰਟਰੈਕਟਰ ਵੀਰ, ਰੈਨੋਵੇਸ਼ਨ ਤੁਸੀਂ ਕਰਨ ਜਾ ਰਹੇ ਹੋ ਘਰ ਦੀ, ਬੇਸਮੈਂਟ ਦੀ, ਇਨਵੈਸਟਮੈਂਟ ਪ੍ਰੋਪਰਟੀ ਦੀ, ਤਾਂ ਸਾਰੀ ਹਾਰਡਵੇਅਰ ਦੀ ਤੁਸੀਂ ਸ਼ੋਪਿੰਗ ਇੱਕੋ ਹੀ ਛੱਤ ਤੋਂ ਕਰ ਸਕਦੇ ਹੋ, ਬੈਸਟ ਵੈਲਿਊ ਬਿਲਡਿੰਗ ਸਪਲਾਈ। ਤੁਸੀਂ ਇਹਨਾਂ ਦੀ ਵੈਬਸਾਈਟ 'ਤੇ ਵੀ ਜਾ ਕੇ ਦੇਖ ਸਕਦੇ ਹੋ, www.bestvaluebuildingsupply.ca 'ਤੇ ਗੱਲਬਾਤ ਕਰ ਸਕਦੇ ਹੋ। ਸੋ ਇੱਕ ਖਬਰ ਦੇ ਨਾਲ ਰਾਬਤਾ ਕਰਾਂਗੇ, ਉਸ ਤੋਂ ਬਾਅਦ ਫਿਰ ਚੱਲਾਂਗੇ ਕਾਲਸ ਦੇ ਵੱਲ। ਸੋ ਫਿਰ ਗੱਲਬਾਤਾਂ ਕਰਾਂਗੇ, ਕਿਉਂਕਿ ਸਾਰੀਆਂ ਹੀ ਲਾਈਨ ਬਿਜ਼ੀ ਨੇ। ਸੋ ਸਭ ਦੇ ਨਾਲ ਗੱਲਬਾਤ ਕਰਾਂਗੇ, ਸਾਰੀਆਂ ਤੁਹਾਡੇ ਜਿੰਨੇ ਵੀ ਤੁਹਾਡੇ ਸਵਾਲ ਆ ਉਹਦੇ 'ਤੇ, ਪਰ 20 ਸਕਿੰਟ ਦੀ ਤੁਹਾਡੀ ਮਿਨੀਮਮ ਗੱਲਬਾਤ ਹੋਵੇ ਤਾਂ ਕਿ ਤੁਹਾਡੇ ਸਵਾਲ ਪ੍ਰੋਪਰ ਰਮੇਸ਼ ਜੀ ਓਨਰ ਕਰ ਸਕਣ। ਰਮੇਸ਼ ਜੀ, ਜਦੋਂ ਆਪਾਂ ਖਬਰਾਂ ਦੀ ਗੱਲ ਕਰ ਰਹੇ ਸੀ ਨਾਲ ਦੀ ਨਾਲ, ਤਾਂ ਕਾਂਗਰਸ ਨੂੰ ਆਪਾਂ ਛੱਡ ਨਹੀਂ ਸਕਦੇ, ਕਿਉਂਕਿ ਕਾਂਗਰਸ ਦੀ ਕੱਲ੍ਹ ਵੀ ਆਪਣੀ ਇੱਕ ਖਬਰ ਰਹਿ ਗਈ ਆ। ਕਾਂਗਰਸ ਵੈਸੇ ਖਬਰਾਂ ਤਾਂ ਆਪਾਂ ਕਰ ਰਹੇ ਹਾਂ, ਪਰ ਮੈਨੂੰ ਤਾਂ ਉਹ ਪੰਜਾਬ ਦੇ ਵਿੱਚ ਸਹਿਕਦੀ ਨਜ਼ਰ ਆ ਰਹੀ ਹੈ, ਜਿਵੇਂ ਕੋਈ ਆਖਰੀ ਸਮਾਂ 'ਤੇ ਹੋਵੇ ਨਾ, ਅਤੇ ਹੋ ਸਕਦਾ ਕਿ ਅੱਗੇ ਜਾ ਕੇ ਕੁਛ ਮੋੜ ਆਉਣ। ਇਹਨਾਂ ਦੀ ਮੀਟਿੰਗ ਵੀ ਸੱਦੀ ਸੀ, ਕਾਂਗਰਸ ਨੇ ਦਿੱਲੀ ਇੱਕ ਵੱਡੀ ਮੀਟਿੰਗ ਆਪਣੀ ਲੀਡਰਸ਼ਿਪ ਦੀ ਬੁਲਾਈ ਹੈ, ਉਹਦਾ ਕੀ ਹੱਲ ਨਿਕਲਿਆ, ਕੀ ਨਤੀਜੇ ਨਿਕਲੇ, ਕਿ ਬਸ ਪਹਿਲਾਂ ਵਾਂਗੂ ਬਸ ਜਾ ਕੇ ਵਾਪਸ ਆ ਗਏ?
1: ਦੇਖੋ ਸੰਧੂ ਸਾਹਿਬ, ਇੱਕ ਗੱਲ ਤਾਂ ਬੜੀ ਸਾਫ਼ ਹੈ ਕਿ ਕਾਂਗਰਸ ਪਾਰਟੀ ਦੀ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਕੋਈ ਠੋਸ ਫੈਸਲਾ ਨਹੀਂ ਲੈ ਪਾ ਰਹੀ, ਇਹ ਸੱਚ ਹੈ। ਚਲੋ ਅਸੀਂ ਉਹਦੇ ਕਾਰਨਾਂ ਵਾਲੇ ਪਾਸੇ ਨਹੀਂ ਜਾਂਦੇ, ਕਿਉਂਕਿ ਜੇ ਕਾਰਨਾਂ ਵਾਲੇ ਪਾਸੇ ਜਾਵਾਂਗੇ ਫਿਰ ਕੁਦਰਤੀ ਹੈ ਕਿ ਕਾਂਗਰਸ ਦੀ ਲੀਡਰਸ਼ਿਪ 'ਤੇ ਸਾਨੂੰ ਟਿੱਪਣੀ ਕਰਨੀ ਪੈਣੀ ਹੈ। ਜਦੋਂ ਅਸੀਂ ਕਿਸੇ ਨੂੰ ਪ੍ਰਧਾਨ ਬਣਾ ਲੈਂਦੇ ਹਾਂ ਜਾਂ ਕੋਈ ਹੋਰ ਵੱਡਾ ਅਹੁਦਾ ਦੇ ਦਿੰਦੇ ਹਾਂ ਅਤੇ ਅਹੁਦਾ ਉਹ ਕੇਵਲ ਡੰਮੀ ਹੋਵੇ ਅਤੇ ਮਗਰੋਂ ਚਲਾਉਣ ਵਾਲਾ ਕੋਈ ਹੋਰ ਹੋਵੇ ਅਤੇ ਫਿਰ ਫੈਸਲੇ ਕਦੇ ਚੰਗੇ ਜਾਂ ਬਿਹਤਰ ਲਏ ਨਹੀਂ ਜਾਂਦੇ। ਕਾਂਗਰਸ ਵਿੱਚ ਇਸ ਵੇਲੇ ਹਾਲਾਤ ਸਿਆਸੀ ਤੌਰ ਤੇ ਬੜੇ ਚਿੰਤਾਜਨਕ ਹੈ ਕਾਂਗਰਸ ਪਾਰਟੀ ਦੇ, ਜਿੱਦਾਂ ਦੇ ਹਾਲਾਤ ਹੈ। ਅਸੀਂ ਤ੍ਰਿਮੂਲ ਕਾਂਗਰਸ ਪਾਰਟੀ ਦੀ ਹੁਣੇ ਸਾਂਝ ਪਾ ਕੇ ਹਟੇ ਹਾਂ। ਤ੍ਰਿਮੂਲ ਕਾਂਗਰਸ ਪਾਰਟੀ ਸੰਧੂ ਸਾਹਿਬ ਭਾਰਤ ਦੀ ਇੱਕ ਮਜ਼ਬੂਤ ਸਿਆਸੀ ਧਿਰ ਸੀ। ਮਹੀਨਾ ਖੰਡ ਪਿੱਛੇ ਚਲੇ ਜਾਈਏ, ਮਹੀਨਾ ਖੰਡ ਕੋਈ ਸਾਲਾਂ ਦੀ ਗੱਲ ਨਹੀਂ ਕਰਦਾ। ਅੱਜ ਹਾਲਾਤ ਆ ਕਿ ਤਿਣਕਾ ਤਿਣਕਾ ਕਰਕੇ ਵਿਖਰਨੀ ਸ਼ੁਰੂ ਹੋ ਗਈ ਔਰ ਇੰਡੀਆ ਕੱਟ ਚੋੜ ਦੀ ਮੁੱਖ ਧਿਰ ਹੈ। ਹੋਰ ਬਹੁਤ ਸਾਰੀਆਂ ਧਿਰਾਂ ਜਿਹੜੀਆਂ ਤਿਣਕਾ ਤਿਣਕਾ ਕਰਕੇ ਵਿਖਰੀਆਂ। ਹੁਣ ਇੰਡੀਆ ਗੱਠਜੋੜ ਜਿਹੜਾ ਕਾਂਗਰਸ ਦੀ ਅਗਵਾਈ ਵਾਲਾ ਗੱਠਜੋੜ ਹੈ, ਆਪ ਕਾਂਗਰਸ ਇਕੱਲੇ ਇਸ ਵੇਲੇ ਜਿੱਤਣ ਦੇ ਹਾਲਾਤਾਂ ਵਿੱਚ ਨਹੀਂ। ਜਿਹੜੇ ਗੱਠਜੋੜ ਵਾਲੀਆਂ ਭਾਈਵਾਲ ਹੈ ਉਹ ਵਿਖਰ ਰਹੀਆਂ ਨੇ, ਜਿਹੜੀਆਂ ਖਿਲਰ ਰਹੀਆਂ ਨੇ, ਤੇ ਫਿਰ ਸਿਆਸੀ ਭਵਿੱਖ ਤੇ ਬਹੁਤ ਜ਼ਿਆਦਾ ਇਸ ਵੇਲੇ ਜਿਹੜਾ ਕਹਿ ਲਈਏ ਕਿ ਖਤਰੇ 'ਚ ਹੈ। ਹੁਣ ਕਾਂਗਰਸ ਨੇ ਅੱਜ ਆਪਣੀ ਬੈਠਕ, ਭਾਵ ਕਿ ਅੱਜ ਇੰਡੀਆ ਗੱਠਜੋੜ ਨਹੀਂ, ਦੇਸ਼ ਭਰ ਦੇ ਲੀਡਰ ਇਕੱਠੇ ਕੀਤੇ ਸੀ, ਵੱਖ ਵੱਖ ਸੂਬਿਆਂ ਦੇ ਆਗੂ, ਆਪਣੇ ਕੇਂਦਰੀ ਲੀਡਰਸ਼ਿਪ, ਔਰ ਜਿਹੜੀਆਂ ਵਿਚਾਰਾਂ ਦੀ ਸਾਡੇ ਕੋਲ ਖਬਰ ਹੈ ਵਿਚਾਰਾਂ ਤੇ ਇਹੀ ਕੀਤੀਆਂ ਕਿ ਭਾਈ ਜਿੱਤ ਦੀ ਰਣਨੀਤੀ ਕਿਵੇਂ ਤੈਅ ਕਰੀਏ ਕਿ ਅਸੀਂ ਆਉਣ ਵਾਲੇ ਸਮੇਂ 'ਚ ਚੋਣ ਜਿੱਤਣੀ ਹੈ। ਔਰ ਦੂਜਾ ਕਹਿੰਦੇ ਕੇਂਦਰ ਜਿਹੜੀ ਜਿਸ ਚੀਜ਼ ਤੇ ਮੰਥਨ ਹੋਇਆ, ਵਿਚਾਰਾਂ ਹੋਈਆਂ ਨੇ, ਉਹ ਧੜੇਬੰਦੀ ਨੂੰ ਲੈ ਕੇ ਹੋਈਆਂ। ਔਰ ਜੇ ਇਹ ਖਬਰ ਜਿਹੜੀ ਮੇਰੇ ਕੋਲ ਪਹੁੰਚੀ ਹੈ, ਇਹਨਾਂ ਦੇ ਆਗੂਆਂ ਨੇ ਆਪਣੇ ਸ਼ਬਦਾਂ 'ਚ ਕਿਸੇ ਨਾ ਕਿਸੇ ਢੰਗ ਦੇ ਨਾਲ ਸਾਡੇ ਵਰਗੇ ਪੱਤਰਕਾਰਾਂ ਦੇ ਨਾਲ ਜਾਂ ਮੀਡੀਆ ਰਾਹੀਂ ਇਹ ਸਾਂਝ ਪਾਈ ਆ। ਔਰ ਜੇ ਵਾਕਿਆ ਧੜੇਬੰਦੀ ਨੂੰ ਲੈ ਕੇ ਇਹਨਾਂ ਨੇ ਆਪਣੀ ਕੇਂਦਰੀ ਮੀਟਿੰਗ 'ਚ ਵਿਚਾਰਾਂ ਕੀਤੀਆਂ, ਤੇ ਮੈਂ ਸਮਝਦਾ ਕਿ ਸਿਆਣਪ ਭਰਿਆ ਕਦਮ ਹੈ। ਕਿਉਂਕਿ ਕਾਂਗਰਸ ਜਿੱਥੇ ਹੋਰ ਅੱਜ ਦੇ ਸਮੇਂ ਬੜੀਆਂ ਦਿੱਕਤਾਂ, ਇੱਥੇ ਧੜੇਬੰਦੀ ਬੜੀ ਵੱਡੀ ਦਿੱਕਤ ਹੈ। ਹੁਣ ਹਾਲਾਤ ਸੰਧੂ ਸਾਹਿਬ ਇਹ ਹੈ, ਮੱਧ ਪ੍ਰਦੇਸ਼ ਦੇ ਵਿੱਚੋਂ 3 ਰਾਜ ਸਭਾ ਮੈਂਬਰ ਚੁਣੇ ਜਾਣੇ ਸੀ, ਉਹਦੇ ਵਿੱਚੋਂ 2 ਭਾਜਪਾ ਦੇ ਚੁਣੇ ਜਾਣੇ ਸੀ, ਇੱਕ ਇਹਨਾਂ ਦਾ ਜੋ ਉੱਥੋਂ ਦਾ ਵੋਟਾਂ ਦਾ ਅੰਕੜਾ ਹੈ। ਹੁਣ ਕੱਲ੍ਹ ਤੋਂ ਅਸੀਂ ਇੱਕ ਦਿਨ ਹੋਰ ਪਿੱਛੇ ਚਲੇ ਜਾਈਏ, ਪਰਸੋਂ ਜਿਹਨੂੰ ਕਹਿੰਦੇ ਹਾਂ, ਇੱਦਾਂ ਦਾ ਭਾਰਤੀ ਜਨਤਾ ਪਾਰਟੀ ਨੇ ਭਾਈ ਉੱਥੋਂ ਦਾ ਕਹਿ ਲਈਏ ਕਿ ਜੋ ਕਾਂਗਰਸ ਦੋਸ਼ ਲਾਉਂਦੀ ਕਿ ਸ਼ਰਿਆਂਤਰ ਕੀਤਾ ਚੋਣ ਕਮਿਸ਼ਨ ਨੇ, ਜਿਹੜੀ ਇਹਨਾਂ ਵਾਲੇ ਪਾਸਿਓਂ ਰਾਜ ਸਭਾ ਦੀ ਉਮੀਦਵਾਰ ਸੀ ਮਨਾਕਸ਼ੀ ਨਟਰਾਜਨ, ਉਹਦੇ ਪੇਪਰ ਹੀ ਰੱਦ ਕਰਾ ਦਿੱਤੇ, ਤੇ ਉਹ ਮੱਧ ਪ੍ਰਦੇਸ਼ 'ਚ

0: ਤਿੰਨ ਨਾਮ ਵੀ ਐਲਾਨ ਕਰ ਦਿੱਤੇ ਭਾਜਪਾ ਦੇ ਕਿ ਭਾਈ ਆ ਬਿਨਾਂ ਮੁਕਾਬਲੇ ਜੇਤੂ। ਸੋ ਇਸ ਕਰਕੇ ਕਾਂਗਰਸ ਲਈ ਬੜੇ ਚਿੰਤਾਜਨਕ ਹਾਲਾਤ ਹੈ। ਚਲੋ ਠੀਕ ਹੈ, ਪਾਰਟੀ ਵੱਡੀ ਹੈ, ਯਤਨ ਕਰ ਰਹੀ ਹੈ, ਜੇ ਚੰਗੇ ਯਤਨ ਕਰ ਲਏਗੀ ਤੇ ਸੰਧੂ ਸਾਹਿਬ ਨਤੀਜੇ ਆ ਜਾਣਗੇ, ਨਹੀਂ ਤੇ ਭਾਈ ਸਿਆਸੀ ਤੌਰ ਤੇ ਆਫ ਹੈ ਇਸ ਵੇਲੇ ਕਾਂਗਰਸ।
1: ਜੀ ਬਿਲਕੁਲ ਜੀ, ਬਹੁਤ ਸਾਰੀਆਂ ਕਾਲਸ ਉਹਨਾਂ ਨੇ, ਕਮਲਜੀਤ ਸਿੰਘ ਔਰ 1052541198900 ਸਭ ਨਾਲ ਗੱਲਬਾਤ ਕਰਾਂਗੇ, ਪਰ ਉਸ ਤੋਂ ਪਹਿਲਾਂ ਮੌਰਗੇਜ ਰਿਲੇਟਡ ਜਾਣਕਾਰੀ ਦੇ ਦਈਏ। ਤੁਸੀਂ ਮੌਰਗੇਜ ਲੈਣ ਜਾ ਰਹੇ ਹੋ, ਫਸਟ ਟਾਈਮ ਹੋਮ ਬਾਇਰ ਹੋ, ਕਮਰਸ਼ੀਅਲ ਕੋਈ ਇਨਵੈਸਟਮੈਂਟ ਪ੍ਰੋਪਰਟੀ ਲਈ ਹੈ, ਤਾਂ ਤੁਸੀਂ ਹਰਮਨ ਬੱਤਾ ਜੀ ਨੂੰ ਯਾਦ ਰੱਖਣਾ। ਬਹੁਤ ਸਾਰੇ ਲੈਂਡਰਸ ਇਹਨਾਂ ਕੋਲ ਅਵੇਲੇਬਲ ਨੇ, ਸੇਵਾਵਾਂ ਲੈਣੀਆਂ ਤੁਸੀਂ ਘਰ ਖਰੀਦਣ ਜਾ ਰਹੇ ਹੋ, ਰੀਨਿਊਲ, ਰੀਫਾਈਨੈਂਸਿੰਗ, ਪ੍ਰੀ ਅਪਰੂਵਲ ਦੀ ਸੇਵਾਵਾਂ ਲੈਣੀਆਂ ਤੁਸੀਂ ਇਨਵੈਸਟਮੈਂਟ ਪ੍ਰੋਪਰਟੀ ਦੇ ਲਈ, ਮੌਰਗੇਜ ਲੈਣੀ ਹੈ ਤਾਂ ਬਸ ਸਿਰਫ ਹਰਮਨ ਬੱਤਾ ਜੀ ਦਾ ਨੰਬਰ ਯਾਦ ਰੱਖੋ, ਇਹਨਾਂ ਨੂੰ ਤੁਸੀਂ ਅਪਰੋਚ ਕਰੋ, ਥੋੜ੍ਹੀ ਬਾਂਹ ਫੜਨਗੇ ਔਰ ਮੌਰਗੇਜ ਇੰਡਸਟਰੀ ਦੇ ਵਿੱਚ ਟੌਪ ਦਾ ਨਾਮ ਹੈ। ਜੇ ਇੱਕ ਵਾਰੀ ਹਾਂ ਕਹਿਤੀ ਤਾਂ ਹਰਮਨ ਬੱਤਾ ਜੀ ਕਹਿੰਦੇ ਫਿਰ ਤੁਹਾਨੂੰ ਹੋਰ ਕਿਤੇ ਜਾਣ ਦੀ ਲੋੜ ਨਹੀਂ ਆ। ਹਰਮਨ ਬੱਤਾ ਮੌਰਗੇਜ ਬ੍ਰੋਕਰ, ਮੌਰਗੇਜ ਦੀਆਂ ਸੇਵਾਵਾਂ ਦੇ ਲਈ 647-6589000 6478-5900 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਹਰਮਨ ਬੱਤਾ ਜੀ ਨਾਲ। ਔਰ ਪਹਿਲੀ ਕਾਲ ਰਮੇਸ਼ ਜੀ, ਆਗਿਆ ਦਿਓ ਔਰ ਆਪਾਂ ਪਹਿਲੀ ਕਾਲ ਔਨ ਏਅਰ ਕਰੀਏ।
0: ਜੀ ਜੀ ਸੰਸੋ
1: ਜੀ, ਬਹੁਤ ਸ਼ੁਕਰੀਆ ਜੀ। ਸੋ ਕਮਲਜੀਤ ਸਿੰਘ, ਸਤਿ ਸ਼੍ਰੀ ਅਕਾਲ ਸਰ, ਤੁਸੀਂ ਔਨ ਏਅਰ ਹੋ ਜੀ, ਸਵਾਗਤ ਪੰਜਾਬੀ ਗੱਲ ਵਿੱਚ।
2: ਜੀ ਜੀ ਸੰਧੂ ਸਾਹਿਬ, ਥੈਂਕ ਯੂ ਤੁਹਾਡਾ ਟਾਈਮ ਦੇਣ ਦਾ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਤੇ ਰਮੇਸ਼ ਜੀ। ਰਮੇਸ਼ ਜੀ ਮੈਂ ਗੱਲ ਕਰਨੀ ਚਾਹੁੰਗਾ, ਮੈਂ ਆਈ ਹੋਪ ਤੁਸੀਂ ਮਤਲਬ ਥੋੜਾ ਟਾਈਮ ਭਾਵੇਂ ਲੈ ਕੇ ਨਾ ਜ਼ਰੂਰ ਇਸ ਤੇ ਵਿਸਤਾਰ ਨਾਲ ਦੱਸਿਓ। ਮੈਂ ਗੱਲ ਕਰਨੀ ਚਾਹੁੰਦਾ ਸਰ ਖਾਨ ਸਰ ਦੀ, ਜਿਹਨਾਂ ਨੇ ਕਿ ਜਦੋਂ ਜਿਹੜੇ ਨਾ ਕੋਰਸ ਲੱਖਾਂ ਰੁਪਏ ਦੇ ਵਿੱਚ ਪ੍ਰਾਈਵੇਟ ਸਕੂਲਾਂ ਵਾਲੇ ਜਾਂ ਜਿਹੜੇ ਉੱਥੇ ਐਨਜੀਓ ਚ ਬਣੇ ਸੀਗੇ ਦਿੰਦੇ ਸੀਗੇ UPSC ਜਾਂ ਨੀਟ ਦੀ ਪ੍ਰੀਖਿਆ ਜਿਹੜੀ ਸੀ, ਔਰ ਉਸ ਬੰਦੇ ਨੇ 200-200 ਰੁਪਏ ਦੇ ਵਿੱਚ ਉਹ ਕੋਰਸ ਕਰਵਾਏ, ਔਰ ਬਹੁਤ ਸਾਰੇ ਉਸ ਬੰਦੇ ਨੇ ਟੈਲੈਂਟ ਵਾਲੇ ਜਿਹੜੇ ਬੱਚੇ ਸੀਗੇ ਅੱਗੇ ਇੰਡੀਆ ਦੇ ਵਿੱਚ ਕੰਮ ਕਰਨ ਦੇ ਲਈ ਉਹਨੇ ਟੈਲੈਂਟ ਆਪਣੇ ਉਹਨੇ ਭੇਜੇ ਆ। ਅੱਜ ਉਹਨਾਂ ਦੇ ਉੱਪਰ FIR ਹੋ ਗਈ ਆ, ਕਿਉਂਕਿ ਜਦੋਂ ਇਹਨਾਂ ਨੇ ਸ਼ੁਰੂ ਕੀਤਾ ਸੀ ਨਾ ਆਪਣਾ ਇਹ NGO ਜਾਂ ਮਤਲਬ ਜਿਹੜੇ ਇੱਕ ਝੌਂਪੜੀ ਨੁਮਾ ਟਾਈਪ ਸੀਗਾ ਕੰਮ ਸੀਗਾ, ਉੱਥੇ ਵੀ ਇਹਨਾਂ ਦੀ ਸਕੂਟਰੀ ਦੇ ਵਿੱਚ ਬੰਬ ਰੱਖ ਕੇ ਉਡਾਇਆ ਗਿਆ, ਡਰਾਇਆ ਗਿਆ, ਧਮਕਾਇਆ ਗਿਆ, ਔਰ ਉਹਨਾਂ ਨੇ ਉਸ ਤੋਂ ਬਾਅਦ ਉਹ ਪਿੱਛੇ ਨਹੀਂ ਹਟਿਆ ਬੰਦਾ ਉਹ, ਔਰ ਉਹਨਾਂ ਨੇ ਇੱਕ ਹੋਸਪਿਟਲ ਖੋਲਿਆ ਕਿ ਜਿਹੜਾ ਕਿ ਬਹੁਤ ਹੀ ਘੱਟ ਕੀਮਤਾਂ ਦੇ ਉੱਤੇ ਆਪਣੇ ਪੈਸੇ ਨਾਲ ਕਿਸੇ ਨੇ ਦੂਜਾ ਨਹੀਂ ਲਿਆ। ਅੱਜ ਉਹਨਾਂ ਦੇ ਉੱਤੇ ਅੰਜਨਾ ਓਮ ਕਸ਼ਯਪ ਵਰਗੀ ਦੋ ਕੋਡੀ ਦੀ, ਮੈਂ ਕਹੂੰਗਾ ਗੋਦੀ ਮੀਡੀਆ ਜਿਹੜਾ ਦਿੱਲੀ ਦਾ ਬੈਠਾ, ਮੈਂ ਉਹਨਾਂ ਦੀ ਗੱਲ ਕਰ ਰਿਹਾ ਨਾ ਕਿ ਐਨੀਵਨ ਐਲਸ, ਉਹ ਬੰਦੇ ਸਾਰੇ ਰਲ ਕੇ ਇਹਨੂੰ ਨਾਲ ਮੋਦੀ ਸਰਕਾਰ ਜਿਹੜੀ ਆ, ਅੱਜ ਉਹਨਾਂ ਦੇ ਉੱਤੇ FIR ਹੋ ਗਈ ਆ, ਭੰਨ ਤੋੜ ਕੀਤੀ ਗਈ ਆ, ਕੁੱਟਮਾਰ ਕੀਤੀ ਗਈ ਆ। ਹਾਲਾਂਕਿ ਮੈਨੂੰ ਪਤਾ ਲੱਗਾ ਵੀ ਕੋਰਟ ਨੇ ਉੱਥੇ ਤੇ ਸਟੇਅ ਲੈ ਲਿਆ ਉਹਨਾਂ ਦੀ ਗ੍ਰਿਫਤਾਰੀ ਦੇ ਉੱਤੇ। ਥੋੜਾ ਵਿਸਤਾਰ ਨਾਲ ਦੱਸਿਓ ਸਰ ਵੀ ਉਹਨਾਂ ਦਾ ਪਿਛੋਕਰ ਤੇ ਕੀ ਮਸਲਾ ਹੈਗਾ, ਵੀ ਕਿਵੇਂ ਚੱਲੇਗਾ। ਬਾਕੀ ਜੈਨਜੀ ਸਰ ਗਰੋ ਅਪ ਹੋਣੇ ਵਾਲਾ ਜੈਨਜੀ ਦਾ ਕਾਕਰੋਚ ਪਾਰਟੀ ਦਾ ਤੁਸੀਂ ਦੇਖਿਓ, ਮੈਨੂੰ ਲੱਗਦਾ ਨਹੀਂ ਵੀ ਮੋਦੀ ਜਿਹੜਾ 27 ਟੱਪੂਗਾ ਸਰ। ਥੈਂਕ ਯੂ, ਮਿਹਰਬਾਨੀ,
1: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਸੋ ਨਾਲ ਦੀ ਨਾਲ ਆਪਾਂ ਭਾਸ਼ਾ ਬਹੁਤ ਸੱਭਿਅਕ ਰੱਖਣੀ ਹੈ, ਸਾਰੇ ਜਿੰਨੇ ਵੀ ਸਾਰੇ ਤੁਸੀਂ ਸੂਝਵਾਨ ਸਰੋਤੇ ਹੋ, ਭਾਸ਼ਾ ਆਪਾਂ ਬਹੁਤ ਸੱਭਿਅਕ ਰੱਖਣੀ, ਕਿਉਂਕਿ ਇਸ ਪ੍ਰੋਗਰਾਮ ਦੀ ਜਿਹੜੀ ਮਰਿਆਦਾ ਉਸ ਨੂੰ ਆਪਾਂ ਕਾਇਮ ਰੱਖਣਾ ਆ। ਸੋ ਜੀ ਰਮੇਸ਼ ਜੀ,
0: ਚਲੋ ਇੱਕ ਚੀਜ਼ ਤੇ ਤੁਸੀਂ ਮੇਰੇ ਵਾਲੀ ਕਹਿਤੀ, ਕਿਉਂਕਿ ਠੀਕ ਹੈ ਕੁਛ ਪੱਤਰਕਾਰ ਜਾਂ ਕੁਛ ਲੋਕ ਵੱਖ ਵੱਖ ਖਿੱਤਿਆਂ ਦੇ ਵਿੱਚ ਆਪਣੇ ਢੰਗ ਦੇ ਨਾਲ ਚੱਲਦੇ ਆ, ਜਿਹੜਾ ਢੰਗ ਸਾਨੂੰ ਤੁਹਾਨੂੰ ਪਸੰਦ ਨਹੀਂ, ਜਾਂ ਕਹੀਏ ਕਿ ਥੋੜਾ ਬਹੁਤਾ ਢੰਗ ਉਹਨਾਂ ਦਾ ਵਾਕਈ ਗਲਤ ਵੀ ਹੁੰਦਾ ਹੈ, ਪਰੰਤੂ ਸਾਡੇ ਕੋਲ ਇਹ ਅਧਿਕਾਰ ਨਹੀਂ ਹੈ ਕਿ ਅਸੀਂ ਉਹਨਾਂ ਨੂੰ ਇਸ ਢੰਗ ਦੇ ਨਾਲ ਜਲੀਲ ਕਰੀਏ। ਮੈਨੂੰ ਲੱਗਦਾ ਕਿ ਨਹੀਂ ਕਰਨਾ ਚਾਹੀਦਾ, ਜੇ ਕਹਿਣਾ ਹੈ ਤੇ ਕਿਸੇ ਮੌਕੇ ਤੇ ਕਿਸੇ ਸਥਾਨ ਤੇ ਜਿੱਥੇ ਕੋਈ ਏਦਾਂ ਦਾ ਮੰਚ ਹੋਵੇ ਉਹ ਕਿਹਾ ਜਾ ਸਕਦਾ, ਇਸ ਮੰਚ ਨੂੰ ਸੋਚਿਓ ਨਾ, ਇਸ ਗੱਲ ਦੀ ਬਾਤੀ ਹੈ, ਤੁਹਾਡਾ ਧੰਨਵਾਦ ਹੋਏਗਾ। ਦੇਖੋ ਮੈਂ ਬੀਤੇ ਦਿਨਾਂ ਚ ਵੀ ਗੱਲ ਕੀਤੀ ਸੀ ਖਾਨ ਸਰ ਦੀ, ਅਸਲ ਵਿੱਚ ਮਸਲਾ ਜਿਹੜਾ ਖਾਨ ਸਰ ਦਾ ਮਸਲਾ ਆ ਉਹ ਦੋ ਚੀਜ਼ਾਂ ਨਾਲ ਜੁੜਿਆ ਸੀ। ਇੱਕ ਬਿਲਕੁਲ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਉਹਦਾ ਪਿਛਲਾ ਆਪਣਾ ਜਿੱਦਾਂ ਦਾ ਇਤਿਹਾਸ ਰਿਹਾ, ਉਸਨੇ ਬੱਚਿਆਂ ਦੀ ਬਹੁਤ ਸਾਰਿਆਂ ਦੀ ਸਹਾਇਤਾ ਕੀਤੀ, ਆਪਣੇ ਕੋਚਿੰਗ ਸੈਂਟਰ ਤੋਂ ਪੜ੍ਹਾ ਕੇ ਅੱਗੇ ਭੇਜੇ, ਉਹ ਬੱਚੇ ਉਹਦੇ ਨਾਲ ਜੁੜੇ ਹੋਏ ਆ, ਉਹਦਾ ਸਤਿਕਾਰ ਕਰਦੇ ਆ ਹਰੇਕ ਢੰਗ ਦੇ ਨਾਲ, ਤਨ ਮਨ ਧਨ ਦੇ ਨਾਲ। ਫਿਰ ਥੋੜਾ ਜਿਹਾ ਵਿਵਾਦ ਨਾਲ ਦੇ ਕੋਚਿੰਗ ਸੈਂਟਰਾਂ ਨਾਲ ਜੁੜ ਗਿਆ, ਬੱਚਿਆਂ ਦੀ ਗਿਣਤੀ ਨੂੰ ਲੈ ਕੇ ਦਾਖਲਿਆਂ ਨੂੰ, ਉੱਤੋਂ ਇਹ ਆਪਸ ਵਿੱਚ ਉਲਝ ਗਏ। ਉਲਝੇ ਤੋਂ ਬਾਅਦ ਇੱਕ ਸਿਆਸਤ ਹੋਈ ਜਿਹੜੀ, ਜਿਹਦੇ ਵਿੱਚ ਤੁਸੀਂ ਅੰਜਨਾ ਓਮ ਕਸ਼ਯਪ ਦਾ ਜ਼ਿਕਰ ਕੀਤਾ, ਉਹ ਵੀ ਵਿੱਚ ਆ ਗਏ, ਜਾਂ ਜਿਹੜਾ ਗੋਲੀ ਚੱਲ ਜਾਣੀ, ਤੋੜ ਫੋੜ ਹੋਣੀ, ਕਿਉਂਕਿ ਅਸੀਂ ਜੇ ਕਹੀਏ ਕਿ ਖਾਨ ਸਰ ਬੜਾ ਸਧਾਰਨ ਵਿਅਕਤੀ ਅੱਜ ਦੇ ਸਮੇਂ, ਉਹ ਸਧਾਰਨ ਨਹੀਂ ਹੈ ਅੱਜ ਦੇ ਸਮੇਂ, ਹੁਣ ਵੀ ਭਾਈ ਸੁੱਖ ਦੇ ਨਾਲ ਉਹਨੂੰ ਵੀ ਸਿਕਿਉਰਿਟੀ ਹੈ, ਕੁਛ ਆਪਣੀ ਹੋਊਗੀ ਕੁਛ ਸਰਕਾਰੀ ਹੋਊਗੀ, ਇਸ ਕਰਕੇ ਉਹ ਥੋੜਾ ਜਿਹਾ ਉਹਦੇ ਹਾਲਾਤਾਂ ਦੇ ਵਿੱਚ ਝਗੜਾ ਹੋਇਆ, ਤੇ ਉਹਦੇ ਵਿੱਚ ਅਸੀਂ ਕਹਿ ਸਕਦੇ ਕੁਛ ਝਗੜੇ ਨੂੰ ਅਸੀਂ ਤੁਸੀਂ, ਮੈਨੂੰ ਨਹੀਂ ਲੱਗਦਾ ਕਿ ਸਾਨੂੰ ਦੋਨੇ ਪਾਸੇ ਤੂਲ ਦੇਣੀ ਚਾਹੀਦੀ ਹੈ। ਮੈਂ ਬੀਤੇ ਦਿਨਾਂ 'ਚ ਜ਼ਿਕਰ ਕੀਤਾ ਸੀ ਕਿ ਉਸ ਝਗੜੇ ਨੂੰ ਝਗੜੇ ਤੱਕ ਸੀਮਤ ਰਹਿਣ ਦਈਏ, ਤੇ ਸ਼ਾਇਦ ਅਦਾਲਤ ਨੇ ਵੀ ਇਹੀ ਕੀਤਾ ਆ, ਇਸੇ ਕਰਕੇ ਉਹਨਾਂ ਦੀ ਗ੍ਰਿਫਤਾਰੀ ਤੇ ਰੋਕ ਹੈ, ਅਜੇ ਤੱਕ ਪਰਚਾ ਉਸ

0: जी बिल्कुल जी। सो अगली कॉल वाल चलते हैं जी। 8900 सत श्रीकाल सर, तुसी ऑनर हो।
1: ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ ਰਮੇਸ਼ ਜੀ। ਚਲੋ ਜੀ, ਪ੍ਰਧਾਨ ਮੰਤਰੀ ਮੋਦੀ ਸਾਹਿਬ ਦਾ ਜਿਹੜਾ ਕਾਰਜਕਾਲ ਹੋਇਆ ਲੰਬਾ, ਆਪਣੇ ਆਪ ਨੂੰ ਉਹਦੀ ਉਹਦੀ ਸੈਲੀਬ੍ਰੇਸ਼ਨ ਕਰ ਰਹੇ। ਚਲੋ ਸਰਕਾਰਾਂ ਨੇ ਤਾਂ ਆਪਣੇ ਢੋਲ ਪਿੱਟਣੇ ਨੇ, ਪਰ ਅਸੀਂ ਲੋਕਾਂ ਨੇ ਤਾਂ ਵਿਸ਼ਲੇਸ਼ਣ ਹੀ ਕਰਨਾ। ਠੀਕ ਹੈ, ਪਹਿਲੀ ਤਾਂ ਗੱਲ, ਅਸੀਂ ਜੇ ਵਿਸ਼ਲੇਸ਼ਣ ਕਰਦੇ ਹਾਂ, ਪ੍ਰਧਾਨ ਮੰਤਰੀ ਨੂੰ ਪ੍ਰੈਸ ਦੇ ਨਾਲ ਗੱਲ ਕਰਨੀ ਚਾਹੀਦੀ ਹੈ। ਇਹ ਗੱਲ ਜਿਹੜੀ ਬੜੀ ਚੁਭਦੀ ਹੈ, ਜਿਹੜੀ ਉਹ ਗੱਲ ਨਹੀਂ ਕਰਦੇ। ਦੂਜੀ ਮੈਂ ਗੱਲ ਕਵਾਂਗਾ, ਇਹ ਜਿਹੜੀ ਸਰਕਾਰ ਹੈ ਗੈਰ ਕਾਂਗਰਸੀ ਔਰ ਗੈਰ ਕਾਮਰੇਡ ਸਰਕਾਰ ਸਭ ਤੋਂ ਲੰਬੀ ਚੱਲੀ ਹੈ ਆਜ਼ਾਦ ਭਾਰਤ ਤੋਂ ਬਾਅਦ। ਬਾਕੀ ਤਾਂ ਸਾਰੇ ਮਿਲਦੇ ਜੁਲਦੇ ਰਹਿੰਦੇ ਨੇ, ਕੋਈ ਹੈ ਜਿੱਦਾਂ ਹੁਣ ਮਮਤਾ ਬੈਨਰਜੀ ਹੋ ਗਿਆ, DMK ਹੋ ਗਿਆ, ਅਕਾਲੀ ਦਲ ਹੋ ਗਿਆ, ਨੈਸ਼ਨਲ ਕਾਨਫਰੰਸ, ਇਹ ਕਦੀ ਇੱਧਰ BJP 'ਚ ਆ ਜਾਂਦੇ ਨੇ, ਕਦੀ ਉੱਧਰ ਚੱਲ ਜਾਂਦੇ ਨੇ। ਆਹ ਮਮਤਾ ਬੈਨਰਜੀ, ਇਹ ਜਿਹੜੀ ਫਸਲ ਬੀਜੀ ਸੀ ਕਾਂਗਰਸ ਦੇ ਅਗੇਂਸਟ, ਕਿਹਨੇ ਬੀਜੀ ਸੀ? BJP ਨੇ ਬੀਜੀ ਸੀ ਕਿ ਨਹੀਂ? ਤੁਹਾਨੂੰ ਯਾਦ ਹੈ ਕਿ ਵਾਜਪੇਈ ਦੇ ਸ਼ਾਮ ਟਾਈਮ ਤੇ ਮਮਤਾ ਬੈਨਰਜੀ ਰੇਲਵੇ ਮਿਨਿਸਟਰ ਸੀ, ਔਰ ਇਹਨੂੰ ਉੱਥੇ ਇਹਨਾਂ ਨੇ ਕਾਮਯਾਬ ਕੀਤਾ। ਅੱਜ ਇਹਨਾਂ ਨੇ ਟਾਈਮ ਮੌਕਾ ਦੇ ਕੇ ਉਹ ਫਸਲ ਕੱਟ ਲਈ ਹੈ ਬੰਗਾਲ ਦੇ ਵਿੱਚੋਂ। ਤੋ ਸੋ ਅਸੀਂ ਜੇ ਪ੍ਰਧਾਨ ਮੰਤਰੀ ਮੋਦੀ ਦਾ ਕਾਰਜਕਾਲ ਦੇਖਦੇ ਹਾਂ, ਸਭ ਤੋਂ ਵੱਡੀ ਜਿਹੜੀ ਗੱਲਾਂ ਆਈਆਂ ਨੇ, ਵਿਵਾਦ ਆ ਰਹੀਆਂ, ਉਹ ਆਈਆਂ ਨੇ ਜਦੋਂ ਇਹਨਾਂ ਨੇ ਉਹ ਕੀ ਨਾਮ ਜਦੋਂ ਨੋਟਾਂ ਦੀ ਆ ਜਿਹੜੀ ਚੇਂਜ ਕੀਤੀ, ਉਹ ਜਿਹੜੀ ਜਦੋਂ ਕੀਤਾ ਕੰਮ, ਉਦੋਂ ਲੋਕਾਂ ਨੂੰ ਬੜੀ ਤਕਲੀਫ ਹੋਈ ਜਿਹੜੀ ਉਸ ਟਾਈਮ ਉਹਨਾਂ ਨੇ ਫਟਾਫਟ ਰਾਤ ਨੂੰ 12 ਵਜੇ ਕੀਤਾ। ਫਿਰ ਉਹਦੇ ਬਾਅਦ GST ਕੀਤਾ, ਉਹਦੇ ਰਿਫੋਰਮ ਕਰਨ ਦੇ ਵਿੱਚ ਬੜੀ ਪ੍ਰੋਬਲਮ ਇਹਨਾਂ ਨੂੰ ਆਈ ਆ, ਉਹਨਾਂ 'ਚ ਲੋਕਾਂ ਨੂੰ ਅੜਚਣਾਂ ਆਈਆਂ। ਫਿਰ ਉਹਦੇ ਬਾਅਦ ਕਿਸਾਨੀ ਅੰਦੋਲਨ ਸ਼ੁਰੂ ਹੋਇਆ, ਜਿਹੜੇ ਇਹ ਗਲਤ ਇਹਨਾਂ ਨੇ ਉਦੋਂ ਨਿਰਣੇ ਲਏ ਨੇ। ਅਸੀਂ ਉਸ ਟਾਈਮ ਵੀ ਕਿਹਾ ਸੀ ਵੀ ਜੇ ਕਿਸਾਨ ਕਹਿੰਦੇ ਸਾਡੇ ਹੱਕ 'ਚ ਨਹੀਂ ਤਾਂ ਕਿਉਂ ਇਹਨਾਂ ਉੱਪਰ ਥੋਪਦੇ ਕਾਨੂੰਨ, ਨਾ ਥੋਪੋ ਇਹਨਾਂ ਉੱਪਰ ਕਾਨੂੰਨ, ਉਹ ਵੀ ਗਲਤ ਸੀ ਫੈਸਲਾ। ਫਿਰ ਅਗਨੀਵੀਰ ਵਾਲਾ, ਉਹ ਵੀ ਗਲਤ ਸੀ। ਇਹ ਗੱਲ ਢੋਲ ਪਿੱਟਣੇ, ਉਹਦਾ ਉਹ ਖੁਦ ਹੀ ਪਿੱਟ ਲੈਂਦੇ ਨੇ ਘੰਟਾ ਡੇਢ ਘੰਟਾ, ਪਰ ਇਹ ਗੱਲ ਮੈਨੂੰ ਅਖਰਦੀ ਹੈ ਜਿਹੜੇ ਪ੍ਰੈਸ ਨਾਲ ਗੱਲ ਨਹੀਂ ਕਰਦੇ। ਥੈਂਕ ਯੂ ਸੋ ਮਚ ਫਾਰ ਗਿਵਿੰਗ ਮੀ ਦਾ ਟਾਈਮ।
0: ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
2: ਚਲੋ ਮੈਂ ਇਸ ਟਿੱਪਣੀ ਨੂੰ ਥੋੜਾ ਜਿਹਾ ਅੱਗੇ ਵਧਾਉਣਾ ਸਰੋਤਿਓ। ਮੋਦੀ ਸਰਕਾਰ ਤੇ ਅਸੀਂ ਬੜੀਆਂ ਸਾਰੀਆਂ ਟਿੱਪਣੀਆਂ ਕਰਦੇ ਹਾਂ, ਚੰਗੀਆਂ ਮਾੜੀਆਂ, ਤੇ ਸਾਡਾ ਹੱਕ ਵੀ ਹੈ ਕਰਨਾ, ਬਤੌਰ ਪੱਤਰਕਾਰ ਵੀ, ਬਤੌਰ ਇੱਕ ਬੁੱਧੀਜੀਵੀ ਦੇ ਤੌਰ ਤੇ ਤੁਸੀਂ ਵੀ ਕਰ ਸਕਦੇ ਹੋ, ਇੱਕ ਭਾਰਤੀ ਜਿਹੜੇ ਹਮਦਰਦ ਕਹਿ ਲਈਏ, ਕੁਛ ਨਾਗਰਿਕ ਦੇ ਤੌਰ ਤੇ ਤੁਸੀਂ ਕਰ ਸਕਦੇ ਹੋ। ਅੱਜ ਦਾ ਜਿਹੜਾ ਮਸਲਾ ਤਾਜ਼ਾ ਹੈ, ਉਹ ਵੀ ਸਿੱਧਾ ਮੋਦੀ ਸਰਕਾਰ ਦੇ ਨਾਲ ਜੁੜਦਾ ਹੈ ਕਿ 12 ਸਾਲ ਦਾ ਆਪਣੇ ਡਰੰਮ ਵਜਾਉਣੇ, ਆਪਣੇ ਢੋਲ ਵਜਾਉਣੇ ਕੀ ਬੜੀ ਵੱਡੀ ਅਚੀਵਮੈਂਟ ਹੈ। ਉਹ ਅਚੀਵਮੈਂਟ ਦੀ ਫੂਕ ਤੇ ਨਿਕਲ ਰਹੀ ਹੈ ਆ ਸਾਹਮਣੇ ਸਾਡੇ, ਭਾਰਤੀ ਜਹਾਜ਼ਾਂ ਤੇ ਅੱਜ ਤੀਜਾ ਹਮਲਾ ਹੋ ਗਿਆ, ਜਿਹੜੇ ਅਮਾਨ ਖਾੜੀ ਤੇ ਖੜਿਆ ਹੈ, ਹੋਰਮਜ਼ ਸਟੇਟ ਨਾਲ ਅਮਾਨ ਤੇ ਅਮਾਨ ਦੇ ਤੱਟ ਦੇ ਉੱਪਰ ਜਿਹੜੇ ਭਾਰਤ ਦੇ ਤੇਲ ਟੈਂਕਰ ਖੜੇ ਸੀ। ਸੰਧੂ ਸਾਹਿਬ, ਕੁਝ ਘੰਟੇ ਪਹਿਲਾਂ ਦੀਆਂ ਰਿਪੋਰਟਾਂ ਨੇ ਤੀਸਰਾ ਹਮਲਾ, ਔਰ ਦੋਸ਼ ਅਮਰੀਕਾ ਤੇ ਲੱਗ ਰਿਹਾ ਕਿ ਅਮਰੀਕਾ ਦੀਆਂ ਮਿਜ਼ਾਈਲਾਂ ਡਿੱਗੀਆਂ ਨੇ ਉੱਤੇ, ਔਰ ਇਹ ਹਮਲਾ ਕੋਈ ਛੋਟਾ ਹਮਲਾ ਨਹੀਂ। ਜਿਹੜੇ ਬੀਤੇ ਕੱਲ ਵਾਲਾ ਹਮਲਾ, ਉਹਦੇ ਵਿੱਚ 3 ਭਾਰਤੀ ਮਾਰੇ ਗਏ ਹੈ, ਜਿਹੜੇ ਕਰੂ ਮੈਂਬਰ ਦੇ ਲੋਕ ਸੀ, ਕਾਫੀ ਸਾਰੇ ਚਲੋ ਬਚਾ ਲਏ ਆ, ਪਰੰਤੂ 3 ਮਾਰੇ ਗਏ ਆ। ਇੱਕ ਤੇ ਆ ਪੰਜਾਬ ਦੇ ਗਵਾਂਢੀ ਸੂਬੇ ਹਿਮਾਚਲ ਦਾ ਹੈ, ਅੱਜ ਸਵੇਰ ਦੀਆਂ ਰਿਪੋਰਟਾਂ ਮੇਰੇ ਕੋਲ ਆ ਰਹੀਆਂ ਕਿ ਕਿਸ ਢੰਗ ਦੇ ਨਾਲ ਉਹ ਪਰਿਵਾਰ ਬਿਲਕ ਰਿਹਾ। ਸੋ 12 ਸਾਲ ਦੀ ਪ੍ਰਾਪਤੀ ਦਾ ਕੋਈ ਰੌਲਾ ਨਹੀਂ। ਚਲੋ ਸਰਕਾਰ ਨੇ ਢੋਲ ਵਜਾਉਣੇ ਰੱਜ ਕੇ ਬਜਾਏ ਹੋਰ 2 ਦਿਨ ਬਜਾ ਲਏ, ਸਾਡੇ ਵੱਲੋਂ 3 ਦਿਨ ਦਾ ਵਿਸ਼ੇਸ਼ ਸਮਾਗਮ ਰੱਖ ਲੈਣਾ, ਪਰੰਤੂ ਜਿਹੜੀ ਦੋਸਤੀ ਦੇ ਅਸੀਂ ਬੀਤੇ ਸਮੇਂ ਦੇ ਵਿੱਚ ਢੋਲ ਵਜਾਏ, ਉਹ ਦੋਸਤੀ ਕਿੱਥੇ ਗਈ? ਇਰਾਨ ਦੇ ਉੱਪਰ ਤੇ ਅਜੇ ਹਮਲਾ ਅਮਰੀਕਾ ਨੇ ਕੀਤਾ ਨਹੀਂ, ਤੇ ਭਾਰਤੀ ਜਹਾਜ਼ਾਂ ਨੂੰ ਟਾਰਗੇਟ ਹੋ ਗਏ, ਇਹ ਅਸੀਂ ਇਹ ਤਾਂ ਨਹੀਂ ਕਹਿ ਸਕਦੇ ਇੱਕ ਅੱਧੀ ਹੋਈ ਤੇ ਅਚਾਨਕ ਘਟਨਾ, ਤੇ 3 ਹਮਲੇ ਹੋ ਗਏ ਨੇ ਇੱਕ ਹਫਤੇ ਦੇ ਵਿੱਚ। ਸੋ ਇਸ ਕਰਕੇ ਮੈਂ ਭਾਰਤੀ ਸਰਕਾਰ ਦੀ, ਅਸੀਂ ਜਦੋਂ ਵਿਦੇਸ਼ ਪਾਲਿਸੀ ਤੇ ਗੱਲ ਕਰਦੇ ਹਾਂ, ਠੀਕ ਹੈ ਮੈਨੂੰ ਕੱਟਣਗੇ ਬਹੁਤ ਸਾਰੇ ਕਿ ਇਹ ਸਿੱਧੇ ਤੌਰ ਤੇ ਵਿਦੇਸ਼ ਪਾਲਿਸੀ ਨਾਲ ਜੁੜਿਆ ਮਸਲਾ ਨਹੀਂ, ਇਹ ਜੰਗ ਨਾਲ ਜੁੜਿਆ ਮਸਲਾ ਹੈ, ਪਰੰਤੂ ਜਦੋਂ ਭਾਰਤੀ ਜਹਾਜ਼ਾਂ ਨੂੰ ਟਾਰਗੇਟ ਕੀਤਾ ਜਾਵੇ ਤੇ ਮੈਂ ਉਹਨੂੰ ਜੰਗ ਦੇ ਮਸਲੇ ਦੇ ਨਾਲ ਨਾਲ ਵਿਦੇਸ਼ ਪਾਲਿਸੀ ਦਾ ਮਸਲਾ ਵੀ ਆਖਾਂਗਾ। ਸੋ ਇਹ ਮੋਦੀ ਸਰਕਾਰ ਦੇ ਲਈ ਇੱਕ ਸੋਚਣ ਵਾਲਾ ਵਿਸ਼ਾ ਆ ਕਿ ਉਹਨਾਂ ਦੇ ਰਾਜ ਪ੍ਰਬੰਧ ਦੇ 12 ਸਾਲ ਦੇ ਵਿੱਚ ਕੀ ਜਿਹੜੀ ਮੋਦੀ ਸਾਹਿਬ ਦੀ ਡੋਨਲਡ ਟਰੰਪ ਦੇ ਨਾਲ ਦੋਸਤੀ ਚੋਂ ਆਹ ਕੁਛ ਅਸੀਂ ਕੱਢਿਆ ਕਿ ਸਾਡੇ 3 ਭਾਰਤੀ ਕਿਸੇ ਦੇਸ਼ ਦੀ ਜੰਗ ਦੇ ਵਿੱਚ ਕਤਲ ਕਰ ਦਿੱਤੇ ਜਾਣ, ਸਾਡੇ ਜਹਾਜ਼ ਟੈਟੇਰੀ ਕਰ ਦਿੱਤੇ ਜਾਣ। ਸੋ ਇਹ ਬੜੀ ਇੱਕ ਨਿੰਦਣਯੋਗ ਖਬਰ ਹੈ ਜੋ ਅਮਰੀਕਾ ਦੀ ਅਸੀਂ ਨੀਤੀਆਂ ਨੂੰ ਨਿੰਦ ਰਹੇ ਹਾਂ। ਅੱਜ ਸਾਨੂੰ ਇਸ ਕਰਕੇ ਹੋਰ ਨਿੰਦਣਾ ਪੈ ਰਿਹਾ ਕਿ ਭਾਰਤ ਨੂੰ ਵੀ ਟਾਰਗੇਟ ਉੱਤੇ ਕੀਤਾ ਜਾ ਰਿਹਾ ਹੈ।
0: ਜੀ ਬਿਲਕੁਲ ਜੀ, ਉਹ ਨਾਲ ਦੀਆਂ ਤੁਸੀਂ ਆਲ ਵੇ ਰੂਫਰਸ ਦਾ ਸੁਨੇਹਾ ਸੁਣ ਲਓ, ਕਿਉਂਕਿ ਬਹੁਤ ਸਾਰੇ ਦੋਸਤ ਮਿੱਤਰ ਕੰਸਟਰਕਸ਼ਨ ਵਾਲੇ ਜਿੰਨੇ ਵੀ ਰੈਨੋਵੇਟਡ ਵੀਰ ਆ, ਉਹਨਾਂ ਕੋਲ ਬਹੁਤ ਸਾਰੀਆਂ ਇਨਕੁਆਇਰੀਜ਼ ਆਈਆਂ ਹੋਣੀਆਂ ਰੂਫ ਨੂੰ ਫਿਕਸ ਕਰਨ ਵਾਸਤੇ, ਰੂਫ ਨੂੰ ਚੇਂਜ ਕਰਨ ਵਾਸਤੇ, ਅਤੇ ਤੁਹਾਨੂੰ ਆਲ ਵੇ ਰੂਫਰਸ ਦਾ ਨੰਬਰ ਦੇ ਦਈਏ। ਆਲ ਵੇ ਰੂਫਰਸ ਦਾ 15 ਸਾਲਾਂ ਦਾ ਐਕਸਪੀਰੀਅੰਸ ਆ ਰੈਜੀਡੈਂਸ਼ੀਅਲ ਅਤੇ ਕਮਰਸ਼ੀਅਲ ਰੂਫਿੰਗ ਦੇ ਵਿੱਚ, ਫਲੈਟ ਰੂਫ, ਸਿੰਗਲ ਰੂਫ, ਮੈਟਲ ਰੂਫ, ਤੁਸੀਂ ਆਪਣੇ ਰੂਫ ਚੇਂਜ ਕਰਵਾਉਣੀ ਆ, ਫਿਕਸ ਕਰਵਾਉਣੀ ਆ ਤਾਂ ਤੁਸੀਂ ਆਲਵੇ ਰੂਫਰ ਨਾਲ ਰਾਬਤਾ ਕਰ ਸਕਦੇ ਹੋ। ਵਰਕ ਇਨ ਜੀ ਟੀ ਏ ਨਾ, ਜੀ ਟੀ ਦੇ ਆਰ ਪਾਰ 20 ਸੇਵਾਵਾਂ ਦਿੰਦੇ ਨੇ ਜਿੱਦਾਂ ਕਿ ਕਿਚਨਰ, ਕੈਮਬ੍ਰਿਜ, ਲੰਡਨ, ਗਲਫ, ਮਿਲਟਨ, ਬੈਰੀ, ਜੋਰਜ ਟਾਊਨ। ਕਾਲ ਕਰ ਲਓ ਇਹਨਾਂ ਨੂੰ, ਪੰਜਾਬੀ ਲਹਿਰ ਦਾ ਰੈਫਰੈਂਸ ਦਿਓ, ਬਹੁਤ ਸਾਰੀ ਤੁਹਾਡੀ ਸੇਵਿੰਗ ਹੋ ਸਕਦੀ ਆ। 647-500-0943 647-505-0943 ਆਲਵੇ ਰੂਫਰਸ। ਰੂਫ ਦੀਆਂ ਸੇਵਾਵਾਂ ਦੇ ਲੈਣ ਲਈ ਛੱਤ ਤੁਸੀਂ ਆਪਣੀ ਚੇਂਜ ਕਰਾਉਣੀ ਆ, ਫਿਕਸ ਕਰਾਉਣੀ, ਤਾਂ ਆਲਵੇ ਰੂਫਰਸ ਦੇ ਨਾਲ ਗੱਲਬਾਤ ਕਰ ਸਕਦੇ ਹੋ। 647-505-0943। ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਜੀ ਸਰ, ਸਤਿ ਸ਼੍ਰੀ ਅਕਾਲ। ਰੇਸ਼ਮ ਜੀ, ਤੁਸੀਂ ਓਨਰ ਹੋ, ਰੇਸ਼ਮ ਦਸਾਂ ਜੀ।
3: ਹਾਂਜੀ ਰਮੇਸ਼ ਜੀ, ਆਪਾਂ ਗੱਲ ਕਰਦੇ ਹਾਂ ਉਹਦੀ, ਸੁਖਵੀਰ ਬਾਦਲ ਦੀ। ਉਹ ਸਾਰੀਆਂ ਗੱਲਾਂ ਉੱਥੇ ਮੰਨ ਕੇ ਆ ਗਿਆ ਤੇ ਕੁਛ ਮਹੀਨੇ ਬਾਅਦ ਉਹ ਮੁਨਕਰ ਹੋ ਗਿਆ, ਕਹਿੰਦਾ ਨਹੀਂ ਇਹ ਗੱਲਾਂ ਠੀਕ ਨੇ, ਮੈਂ ਨਹੀਂ, ਮੈਨੂੰ ਮੰਨਣੀਆਂ ਪਈਆਂ। ਤੇ ਉਦੋਂ ਤੇ ਅਕਾਲ ਤਖ਼ਤ ਦੇ ਜਥੇਦਾਰ ਨੇ ਸੱਦਿਆ ਨੀ ਉਹਨਾਂ ਨੂੰ, ਦੱਸੋਗੇ
0: ਜੀ? ਬਹੁਤ ਸ਼ੁਕਰੀਆ ਜੀ। ਜੀ ਰਮੇਸ਼ ਜੀ,
2: ਦੇਖੋ ਗੱਲ ਇਹ ਆ, ਜਦੋਂ ਗਿਆਨੀ ਰਘਵੀਰ ਸਿੰਘ ਹੁਣੀ ਜਥੇਦਾਰ ਸੀ ਜਿਨ੍ਹਾਂ ਨੇ ਅੱਜ ਇਹ ਮਸਲੇ ਨੂੰ ਦੁਬਾਰਾ ਚਰਚਾ ਚ ਲੈ ਕੇ ਆਂਦਾ, ਜਦੋਂ ਤੱਕ ਦੇ ਜਥੇਦਾਰ ਦੀ ਪਦਵੀ ਤੇ ਹੁੰਦੇ ਨੇ ਜਿਹਨਾਂ ਨੂੰ ਆਪਾਂ ਜਥੇਦਾਰ ਆਖਦੇ ਹਾਂ, ਉਦੋਂ ਤੱਕ ਮਾਫ ਕਰਨਾ ਇਹ ਕਹਿਣਾ ਪਏਗਾ ਕਿ ਪਿਛਲੇ ਜਿਹੜੀ ਕਾਫੀ ਸਾਲਾਂ ਤੋਂ ਰਵਾਇਤ ਆ ਉਦੋਂ ਤੱਕ ਤੇ ਇਹ ਬਾਦਲਾਂ ਦੇ ਇੱਕ ਕਿਸਮ ਦੇ ਮਤਹਿਤ ਹੀ ਕੰਮ ਕਰਦੇ ਆ। ਮਾਫ ਕਰਨਾ ਇਹ ਵੀ ਸੱਚੀ ਗੱਲ ਆ, ਉਹਨਾਂ ਦੇ ਇਸ਼ਾਰੇ ਤੇ ਕੰਮ ਕਰਦੇ ਆ, ਫਿਰ ਉਹਨਾਂ ਨੂੰ ਕਿਵੇਂ ਸੱਦ ਲੈਣ ਚਾਹੇ ਮੌਕੇ ਦੇ ਜਥੇਦਾਰ ਹੈ
0: ਜੀ।
2: ਅਸਲ ਵਿੱਚ ਰੌਲਾ ਹੀ ਇੱਥੇ ਆ। ਪਰੰਤੂ ਦੂਜੇ ਪਾਸੇ ਮੈਂ ਦੱਸਦਾ ਕਿ ਜਿਹੜਾ ਸੁਖਵੀਰ ਸਿੰਘ ਬਾਦਲ ਦਾ ਤਰਕ ਹੈ ਜਿਹੜਾ ਅੱਜ ਵੀ ਉਹਨਾਂ ਨੇ ਦਿੱਤਾ, ਕਿ ਮੈਂ ਕਹਿੰਦੇ ਉਦੋਂ ਥੋੜਾ, ਮੈਂ ਤੇ ਹੁਣ ਵੀ ਕਹਿੰਦਾ, ਮੈਂ ਸ਼ਰੇ ਆਮ ਕਹਿੰਦਾ ਆ ਕਿ ਮੇਰੀ ਸਰਕਾਰ ਦੇ ਵਿੱਚ ਜੋ ਕੁਛ ਕਿਸੇ ਨਾਲ ਵੀ ਵਧੀਕੀ ਹੋਈ, ਕਿਸੇ ਦਾ ਮਨ ਦੁਖਿਆ, ਗੋਲੀ ਚੱਲ ਗਈ, ਕੁਝ ਵੀ ਹੋਇਆ, ਮੈਂ ਉਹਦੀ ਸਾਰੀ ਜ਼ਿੰਮੇਵਾਰੀ ਚੁੱਕਦਾ ਹੈ। ਹੁਣ ਗੱਲ ਤਾਂ ਦੇਖੋ ਹੈ ਤੇ ਬੜੀ ਇਹੋ ਇੱਕ ਕਿਸਮ ਦੇ ਜਿਹਨੂੰ ਕਹਿ ਲਈਏ ਕਿ ਸ਼੍ਰਿਅੰਤਰਕਾਰੀ ਸ਼ਬਦ ਹੈ। ਗੁਰੂ ਘਰ ਦੇ ਵਿੱਚ ਖੜ ਕੇ ਤੇ ਅਸੀਂ ਤੁਸੀਂ ਸਾਰੀ ਗਨਾਹ ਕਬੂਲਦੇ ਹਾਂ। ਸੁਖਵੀਰ ਸਿੰਘ ਬਾਦਲ ਕਹਿੰਦਾ ਮੈਂ ਤੇ ਸ਼ਰੇਆਮ ਕਬੂਲਦਾ ਕਿ ਭਾਈ ਮੇਰੀ ਸਰਕਾਰ ਵਿੱਚ ਜੋ ਕੁਛ ਹੋਇਆ ਮੈਂ ਜ਼ਿੰਮੇਵਾਰ ਹਾਂ, ਪਰੰਤੂ ਕਹਿੰਦੇ ਉਹ ਤੇ ਮੈਂ ਧਰਮ ਕਰਕੇ ਕਹਿੰਦਾ, ਮੈਂ ਸਿਆਸੀ ਤੌਰ ਤੇ ਥੋੜੋ ਕਹਿੰਦਾ ਆ, ਉਵੇਂ ਥੋੜੋ ਮੈਂ ਕੁਛ ਕੀਤਾ ਆ, ਇਹ ਤੇ ਮੈਂ ਗੁਰੂ ਘਰ ਗਿਆ ਸੀ, ਗੁਰੂ ਘਰ ਨੇ ਮੈਨੂੰ ਪੁੱਛਿਆ, ਮੈਂ ਉੱਥੇ ਸਾਰਾ ਕੁਛ ਆਪਣੀ ਝੋਲੀ ਪਵਾ ਲਿਆ। ਦੇਖੋ ਮੈਂ ਤਾਂਹੀਓ ਕਿਹਾ ਹੈ ਕਿ ਅਸੀਂ ਅਕਾਲ ਤਖ਼ਤ ਸਾਹਿਬ ਨੂੰ ਤੇ ਭਾਰਤੀ ਕਾਨੂੰਨ ਪ੍ਰਣਾਲੀ ਨੂੰ ਅੱਡ ਕਰਕੇ ਚੱਲਾਂਗੇ, ਚੰਗੇ ਰਹਾਂਗੇ। ਜੇ ਅਸੀਂ ਮਿਲਾਨ ਕਰਕੇ ਚੱਲਾਂਗੇ ਤੇ ਕਿਤੇ ਸਾਨੂੰ ਲਾਭ ਹੋਣਾ, ਕਿਤੇ ਨੁਕਸਾਨ ਹੋਣਾ। ਜਦੋਂ ਤੇ ਹੋਇਆ ਸਾਨੂੰ ਲਾਭ, ਮੈਂ ਅਕਾਲ ਤਖ਼ਤ ਪੱਖੀ ਹਾਂ ਤੇ ਮੈਂ ਕਹਿੰਦਾ ਠੀਕ ਹੈ ਜੀ ਇਹਨੂੰ ਵਰਤੋ। ਤੇ ਜਦੋਂ ਆਪਾਂ ਨੂੰ ਕਾਨੂੰਨ ਉੱਤੇ, ਹੁਣ ਤਾਜ਼ਾ ਇੱਕ ਉਦਾਹਰਣ ਹੈ ਸੰਧੂ ਸਾਹਿਬ, ਜਿਹੜੇ ਪੰਜਾਬ ਦੀ ਸਰਕਾਰ ਨੇ ਕਾਨੂੰਨ ਬਣਾਏ ਉਹਦੇ ਵਿੱਚ ਦੋ ਤਿੰਨ ਮੱਦਾਂ ਏਦਾਂ ਦੀਆਂ ਨੇ ਜਿਹੜੀਆਂ ਵਾਕਿਆ ਥੋੜੀਆਂ ਦਰਦ ਦੇਣ ਵਾਲੀਆਂ ਆ ਸਿੱਖ ਭਾਈਚਾਰੇ ਨੂੰ, ਥੋੜੀਆਂ ਜਿਹੀਆਂ ਤੰਗ ਕਰਨ ਵਾਲੀਆਂ ਨੇ। ਉੱਥੇ ਸਿੱਖ ਭਾਈਚਾਰਾ ਕਹਿੰਦਾ ਨਾ ਕਿ ਨਾ ਜੀ ਅਸੀਂ ਤਾਂ ਨੀ ਆਪਣੇ ਤੇ ਲਾਗੂ ਹੋਣ ਦੇਣੇ, ਅਸੀਂ ਤਾਂ ਨੀ ਪੰਥ ਵਿੱਚ ਦਖਲ ਅੰਦਾਜ਼ੀ ਕਰਨ ਦੇਣੀ। ਜਦੋਂ ਪੰਥ ਵਿੱਚ ਦਖਲ, ਜਿੱਥੇ ਸਾਨੂੰ ਚਿੱਤ ਕਰਦਾ ਅਸੀਂ ਦਖਲ ਅੰਦਾਜ਼ੀ ਕਰਨ ਦੇਣੀ ਆ, ਜਿੱਥੇ ਚਿੱਤ ਕਰਦਾ ਨਹੀਂ ਕਰਨ ਦੇਣੀ, ਇਵੇਂ ਨਹੀਂ ਚੱਲਣਾ। ਇਹਦਾ ਇੱਕੋ ਇੱਕ ਹੱਲ ਹੈ ਕਿ ਆਪਾਂ ਧਰਮ ਤੇ ਸਿਆਸਤ ਨੂੰ ਥੋੜਾ ਕੁ ਅੱਡ ਕਰ ਲਈਏ, ਨਹੀਂ ਤੇ ਇਹ ਮੁਸ਼ਕਲਾਂ ਆਉਂਦੇ ਸਮੇਂ ਚ ਵਧਣਗੀਆਂ, ਜਿੱਥੇ ਸਿੱਖ ਭਾਈਚਾਰਾ ਹੀ ਦੋ ਹਿੱਸਿਆਂ ਚ ਵੰਡੇ ਜਾਵੇਗਾ, ਹੋਰ ਕਿਸੇ ਦਾ ਨੁਕਸਾਨ ਨਹੀਂ ਹੋਣਾ। ਮੇਰੀ ਤੇ ਇਹੀ ਅਪੀਲ ਹੈ ਕਿ ਆਪਾਂ ਥੋੜਾ ਜਿਹਾ ਅਲੱਗ ਕਰ ਲਈਏ, ਚੰਗੇ ਰਹਾਂਗੇ।
0: ਬਿਲਕੁਲ ਜੀ, ਨਾਲ ਦੀ ਨਾਲ ਤੁਸੀਂ ਅਪਲਾਇੰਸ ਜੰਕਸ਼ਨ ਨੂੰ ਯਾਦ ਰੱਖਣਾ, ਘਰ ਵਾਸਤੇ, ਬੇਸਮੈਂਟ ਪ੍ਰੋਪਰਟੀ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਤੁਸੀਂ ਅਪਲਾਇੰਸ ਲੈਣ ਜਾ ਰਹੇ ਹੋ ਤਾਂ ਇੱਕ ਗੇੜਾ ਤੁਸੀਂ ਅਪਲਾਇੰਸ ਜੰਕਸ਼ਨ 'ਤੇ ਜ਼ਰੂਰ ਮਾਰ ਕੇ ਆਓ। ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣ 'ਤੇ ਕਹਿੰਦੇ ਕਿ ਪ੍ਰਾਈਜ਼ ਮੈਚ ਕਰਕੇ ਦਿਆਂਗੇ, ਨਾਲ ਤੋਹਫੇ ਵੀ ਦਿਆਂਗੇ, ਪਰ ਰੈਫਰੈਂਸ ਦੇਣਾ ਪੈਣਾ ਪੰਜਾਬੀ ਲਹਿਰਾਂ ਦਾ। ਅਪਲਾਇੰਸ ਜੰਕਸ਼ਨ ਦੀ ਕਿਸੇ ਵੀ ਲੋਕੇਸ਼ਨ 'ਤੇ ਪਹੁੰਚ ਜਾਓ, ਦੋ ਲੋਕੇਸ਼ਨ ਤੋਂ ਸਰਵ ਕਰਦੇ ਨੇ। ਫਰਿੱਜ ਲੈਣੇ ਆ, ਸਟੋਵ, ਡਿਸ਼ ਵਾਸ਼ਰ, ਡਰਾਇਰ, ਤੁਸੀਂ ਕਿਸੇ ਵੀ ਤਰ੍ਹਾਂ ਦੀ ਅਪਲਾਇੰਸ ਦੀ ਖਰੀਦੋ ਫਰੋਖਤ ਕਰਨੀ ਆ ਤਾਂ ਅਪਲਾਇੰਸ ਜੰਕਸ਼ਨ ਨੂੰ ਯਾਦ ਰੱਖਣਾ, 905-450-0054, 905-450-0054, ਅਪਲਾਇੰਸ ਜੰਕਸ਼ਨ। ਔਰ ਨਾਲ ਦੀ ਨਾਲ ਧੁੱਪਾਂ ਲੱਗ ਗਈਆਂ, ਮੌਸਮ ਬੜੇ ਖੂਬਸੂਰਤ ਹੋ ਗਏ, ਤੁਸੀਂ ਆਪਣਾ ਡਰਾਈਵੇ ਬਣਾਉਣਾ, ਆਪਣਾ ਪੈਟੀਓ ਬਣਾਉਣਾ ਆ ਤਾਂ ਤੁਸੀਂ ਟੈਰੈਕਸ ਕੌਂਕਰੀਟ ਦੇ ਕੁਲਵਿੰਦਰ ਧਾਲੀਵਾਲ ਹੁਣਾਂ ਨੂੰ ਜ਼ਰੂਰ ਯਾਦ ਰੱਖੋ। ਕੌਂਕਰੀਟ ਦੀਆਂ ਸੇਵਾਵਾਂ ਦਿੰਦੇ ਨੇ, ਲੰਬੇ ਸਮੇਂ ਦਾ ਤਜ਼ਰਬਾ ਆ ਅਤੇ ਇੱਕਦਮ ਕਹਿੰਦੇ ਪ੍ਰੋਫੈਸ਼ਨਲ ਅਤੇ ਵਧੀਆ ਕੰਮ ਕਰਕੇ ਦਿਆਂਗੇ, ਲਾਮਾ ਕੋਈ ਨਹੀਂ ਆਉਣਾ। ਸੋ 647-526-2372 ਟੈਰੈਕਸ ਕੌਂਕਰੀਟ ਦੇ ਕੁਲਵਿੰਦਰ ਧਾਲੀਵਾਲ ਹੁਣ ਤੁਸੀਂ ਗੱਲਬਾਤ ਕਰ ਸਕਦੇ ਹੋ ਕੰਕਰੀਟ ਦੀਆਂ ਸੇਵਾਵਾਂ ਲੈਣ ਦੇ ਲਈ। 647-526-2372 ਬੇਸਮੈਂਟ ਲੀਕ ਹੋ ਰਹੀ ਆ ਤਾਂ ਵੀ ਤੁਸੀਂ ਟੈਰੈਕਸ ਕੌਂਕਰੀਟ ਦੇ ਨਾਲ ਗੱਲਬਾਤ ਕਰ ਸਕਦੇ, ਤੁਹਾਡੀ ਬੇਸਮੈਂਟ ਨੂੰ ਬਿਲਕੁਲ ਪੱਕਾ ਸਿੱਕੇ ਬੰਦ ਐਸਾ ਇੰਜੈਕਸ਼ਨ ਲਾਉਣਗੇ ਕਿ ਬੇਸਮੈਂਟ ਦੁਆਰਾ ਬੇਸਮੈਂਟ ਦਾ ਖੰਘ ਜ਼ੁਕਾਮ ਸਾਰਾ ਹੀ ਹਟ ਜਾਣਾ। 647-526-2372 ਅਗਲੀ ਕਾਲ ਵੱਲ ਚੱਲਦੇ ਹਾਂ ਜੀ। 1052, ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਉਂਦੇ ਰਹੋ ਜੀ।
4: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਸਰ ਜੀ।
4: ਹਾਂਜੀ ਮੇਰੀ ਤਾਂ ਇੱਕ ਰਿਕੁਐਸਟ ਆ ਤੁਹਾਨੂੰ
0: ਜੀ,
4: ਇਹ ਜਿਹੜਾ ਪ੍ਰੋਗਰਾਮ ਹੈ ਤੁਸੀਂ ਇੱਕ ਤਾਂ ਇੱਕ ਘੰਟੇ ਦਾ ਕੀਤਾ
0: ਜੀ,
4: ਸਵੇਰੇ ਤੁਸੀਂ ਜਦੋਂ ਪੱਤਰਕਾਰ ਨੂੰ ਪੁੱਛਦੇ ਆ ਇੰਡੀਆ ਦੇ ਮੌਸਮ ਬਾਰੇ ਕੋਈ ਵੀ
0: ਜੀ,
4: ਪੂਰੇ 10 ਮਿੰਟ ਉਹ ਲਾ ਦਿੰਦੇ ਆ, ਉਸ ਤੋਂ ਬਾਅਦ ਤੁਸੀਂ 10-12 ਆਪਣੀਆਂ।
0: ਸਰ ਜੀ ਅਸੀਂ ਤਾਂ ਮੌਸਮ ਬਾਰੇ ਪੁੱਛਿਆ ਹੀ ਨਹੀਂ, ਮੌਸਮ ਦੀ ਤਾਂ ਕੋਈ ਗੱਲਬਾਤ ਹੋਈ ਨਹੀਂ ਆ। ਚਲੋ ਐਨੀਵੇ ਹੋ ਸਕਦਾ ਕਿ ਤੁਹਾਡੇ ਜਿਹੜੇ ਸੁਝਾਵ ਆ ਉਹ ਜ਼ਰੂਰ ਅਸੀਂ ਕਰਾਂਗੇ, ਪਰ ਹੁਣ ਜਿਹੜੇ ਸਮੇਂ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਮੇਂ ਨੂੰ ਵਿਉਂਤਬੰਦੀ ਢੰਗ ਦੇ ਨਾਲ ਅਸੀਂ ਤੁਹਾਡੇ ਤੱਕ ਲੈ ਕੇ ਆਈਏ। ਸੋ 905-673-3337 ਤੁਸੀਂ ਆਪਣੇ ਸੁਝਾਵ ਸਾਡੇ ਹੈੱਡ ਆਫਿਸ ਨੂੰ ਦੇ ਸਕਦੇ ਹੋ, ਤੁਸੀਂ ਸਾਡੇ ਹੈੱਡ ਆਫਿਸ 'ਤੇ ਕਾਲ ਕਰਕੇ ਉਹਨਾਂ ਨੂੰ ਸਾਰੇ ਸੁਝਾਵ ਦੇ ਸਕਦੇ ਹੋ। ਜੇ ਤੁਹਾਨੂੰ ਟਾਈਮਿੰਗ ਤੋਂ ਕੋਈ ਲੱਗਦਾ ਕਿ ਟਾਈਮਿੰਗ ਜ਼ਿਆਦਾ ਹੋਣਾ ਚਾਹੀਦਾ ਜਾਂ ਤੁਹਾਨੂੰ ਲੱਗਦਾ ਕਿ ਕਿਹੜੇ ਪ੍ਰੋਗਰਾਮ ਦੇ ਵਿੱਚ ਕਿਹੜੀ ਤਬਦੀਲੀ, ਇਹ ਸਾਰੀ ਅਪਡੇਟ ਤੁਸੀਂ ਸਾਡੇ ਹੈੱਡ ਆਫਿਸ ਨਾਲ ਗੱਲਬਾਤ ਕਰ ਸਕਦੇ ਹੋ। ਸੋ ਇੱਥੇ ਸਿਰਫ ਫਿਲਹਾਲ ਆਪਾਂ ਸਮਾਂ ਦਈਏ ਸਵਾਲ ਜਿਨ੍ਹਾਂ ਦੇ ਆ, ਜਿਨ੍ਹਾਂ ਨੇ ਸਵਾਲ ਕਰਨੇ ਆ ਉਹਨਾਂ ਨੂੰ ਸਮਾਂ ਦਈਏ। 905-673-3337 ਜੀ, ਅਗਲੀ ਕਾਲ 1-4119 ਤੁਸੀਂ ਆਉਂਦੇ ਰਹੋ ਜੀ। ਜੀ ਸਰ 4119 ਤੁਸੀਂ ਆਉਂਦੇ ਰਹੋ ਜੀ।
5: ਹਾਂਜੀ ਸਤਿ ਸ਼੍ਰੀ ਅਕਾਲ ਭਾਅ
0: ਜੀ। ਸਤਿ ਸ਼੍ਰੀ ਅਕਾਲ ਜੀ।
5: ਹਾਂਜੀ ਰਮੇਸ਼ ਜੀ, ਸਭ ਤੋਂ ਪਹਿਲਾਂ ਤਾਂ ਜਿਹੜਾ ਤੁਸੀਂ ਸਪੋਰਟਸ ਦੀ ਗੱਲ ਕੀਤੀ ਸੀਗੀ ਤੇ ਮੈਂ ਮਾੜਾ ਜਿਹਾ ਇੰਨੇ ਗਿਫਟ ਕਰਨਾ ਚਾਹੁੰਦਾ ਵੀ ਆਪਣਾ ਇੱਕ ਜਲੰਧਰ ਦੇ ਕੋਲ ਸ਼ਾਇਦ ਪਿੰਡ ਸੀ ਸੰਸਾਰਪੁਰ, ਤੇ ਇੱਕ ਟਾਈਮ ਦੇ ਉੱਪਰ ਉਹ ਬੜੀ ਮਾਣ ਵਾਲੀ ਗੱਲ ਸੀ, ਇੱਕ ਪਿੰਡ ਦੇ ਵਿੱਚੋਂ ਹੀ ਬਹੁਤ ਖਿਡਾਰੀ ਜਿਹੜੇ ਸੀਗੇ ਉਹ ਇੰਡੀਅਨ ਟੀਮ ਦੀ ਹਾਕੀ ਟੀਮ 'ਚ ਖੇਡੇ ਸੀਗੇ। ਉਹ ਮੇਰੇ ਖਿਆਲ ਸੰਸਾਰਪੁਰ ਸੀਗਾ ਜਲੰਧਰ ਦੇ ਕੋਲ, ਸਭ ਤੋਂ ਜ਼ਿਆਦਾ ਮਤਲਬ ਇੱਕੋ ਹੀ ਪਿੰਡ ਦੇ ਸੀਗੇ। ਤੇ ਦੂਸਰਾ ਭਾਅ ਜੀ ਮੇਰਾ ਕੁਐਸਚਨ ਸੀਗਾ ਵੀ ਜਿੱਦਾਂ ਹੁਣ ਆਪਣੀ ਇੰਡੀਆ ਦੇ ਵਿੱਚ ਦੋ ਮੇਨ ਪਾਰਟੀਜ਼ ਦੀ ਆ, ਇੱਕ ਬੀਜੇਪੀ ਆ ਤੇ ਇੱਕ ਕਾਂਗਰਸ ਲੰਬੇ ਸਮੇਂ ਤੋਂ, ਤੇ ਜਿਹੜੀ ਕਾਂਗਰਸ ਆ ਉਹ ਮੋਸਟਲੀ ਮਤਲਬ ਬਹੁਤ ਲੰਬੇ ਟਾਈਮ ਤੋਂ ਇੱਕੋ ਹੀ ਫੈਮਿਲੀ ਦੇ ਅੰਡਰ ਰਹੀ ਆ, ਤੇ ਮਤਲਬ ਇੱਕ ਆਮ ਆਦਮੀ ਪਾਰਟੀ ਆਈ ਸੀ ਤੇ ਉਹਦਾ ਵੀ ਕੋਈ ਬੜਾ ਇੱਕ ਟਾਈਮ ਤੇ ਚਰਚਾ ਜਾ ਕੇ ਬੜਾ ਕੁਛ ਉਹਦਾ ਰਿਹਾ ਨੀਗਾ। ਤੇ ਜਿੱਦਾਂ ਹੁਣ ਇਸ ਵੇਲੇ ਬੀਜੇਪੀ ਤਾਂ ਪਾਵਰ ਦੇ ਵਿੱਚ ਹੈਗੀ ਆ ਤੇ ਕਾਂਗਰਸ ਦੇ ਵਿੱਚ ਬਹੁਤ ਕੁਛ ਚੱਲ ਰਿਹਾ ਆ, ਤੇ ਪਰ ਜਦੋਂ ਤੱਕ ਰਾਜੀਵ ਗਾਂਧੀ ਤੋਂ ਬਾਅਦ ਸੋਨੀਆ ਗਾਂਧੀ ਦੇ ਅੰਡਰ ਆਈ ਆ ਤੇ ਉਹਨੇ ਜਦੋਂ ਕਾਂਗਰਸ ਪਾਰਟੀ ਜਿੱਤੀ ਆ ਤੇ ਸੋਨੀਆ ਗਾਂਧੀ ਨੇ ਬਹੁਤ ਵਧੀਆ ਆਪ ਆਪਣਾ ਫੇਸ ਫਰੰਟ ਤੇ ਲਿਆਉਣ ਵਾਲੋ ਉਹਨੇ ਸਰਦਾਰ ਮਨਮੋਹਨ ਸਿੰਘ ਹੁਣਾਂ ਨੂੰ ਅੱਗੇ ਲੈ ਕੇ ਆਉਂਦਾ। ਤੇ ਚਲੋ ਅੱਜ ਆਪਾਂ ਜੇ ਕਹਿੰਦੇ ਜੇ ਫੇਸ ਮੇਨ ਫੇਸ ਹੈਗਾ ਜੀ ਰਾਹੁਲ ਗਾਂਧੀ ਦਾ, ਤੇ ਮਤਲਬ ਕਾਂਗਰਸ ਦਾ ਬਹੁਤ ਮਤਲਬ ਕੋਈ ਵਧੀਆ ਹਾਲ ਹੈ ਨੀਗਾ, ਤੇ ਬਾਕੀ ਪੰਜਾਬ ਦੇ ਵਿੱਚ ਵੀ ਤੁਹਾਡੇ ਬੰਦੀ ਬਹੁਤ ਹੈ, ਤੇ ਜਿਹੜੀ ਤੁਹਾਡੀ ਨੌਲੇਜ ਆ ਤੁਹਾਡੀ ਸਟੱਡੀ ਕੀ ਕਹਿੰਦੀ ਹੈ ਵੀ ਜੇ ਰਾਹੁਲ ਗਾਂਧੀ ਦਾ ਫੇਸ ਚੇਂਜ ਕਰਕੇ ਕੋਈ ਹੋਰ ਬੰਦਾ ਲੀਡਰਸ਼ਿਪ ਦਾ ਮੇਨ ਬੰਦਾ ਲਿਆਂਦਾ ਜਾਵੇ ਤੇ ਕਾਂਗਰਸ ਦੇ ਵਿੱਚ ਕੋਈ ਉਹਦੇ ਮਤਲਬ ਜੜ ਫੜਨ ਦਾ ਕੋਈ ਹੈ ਵੀ ਉਹਦੇ ਆਸਾਰ ਲੱਗਦੇ ਆ, ਤੇ ਜੇ ਹੈ ਤੇ ਤੁਹਾਡੇ ਹਿਸਾਬ ਨਾਲ ਵੀ ਕਿਹੜਾ ਬੰਦਾ ਅੱਗੇ ਆ ਸਕਦਾ ਵੀ ਜਿਹੜਾ ਕਾਂਗਰਸ ਪਾਰਟੀ ਨੇ, ਕਿਉਂਕਿ ਪਾਰਟੀਆਂ ਤਾਂ ਦੋ ਹੀ ਆ, ਜੇ ਕਾਂਗਰਸ ਵੀ ਨਹੀਂ ਅੱਗੇ ਆਊਗੀ ਤਾਂ ਫਿਰ ਤਾਂ ਕੋਈ ਹੱਲ ਹੀ ਨਹੀਂ ਰਹਿ ਗਿਆ, ਫਿਰ ਤਾਂ ਬੀਜੇਪੀ ਰਾਜ ਕਰੀ ਜਾਊਗੀ।
0: ਜੀ ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
2: ਮੈਂ ਸਰੋਤਿਓ ਪਹਿਲਾਂ ਤੁਹਾਡੀ ਇੱਕ ਨਾਲੇ ਜਾਣਕਾਰੀ 'ਚ ਵਾਧਾ ਕਰਦਾ ਕਿ ਸੰਸਾਰਪੁਰ ਦਾ ਜ਼ਿਕਰ ਕੀਤਾ, ਚਲੋ ਕਦੇ ਜਲੰਧਰਪੁਰ ਤੋਂ ਜਲੰਧਰ ਤੋਂ ਭੋਰਾ ਦੂਰ ਹੁੰਦਾ ਸੀ, ਹੁਣ ਤਾਂ ਜਲੰਧਰ ਦਾ ਹੀ ਹਿੱਸਾ ਇੱਕ ਕਿਸਮ ਦਾ। ਔਰ ਤੁਸੀਂ ਫਿਰ ਦੇਖੋਗੇ ਨਵੰਬਰ ਮਹੀਨੇ ਦੇ ਵਿੱਚ ਜਦੋਂ ਏਸ਼ੀਆ ਕੱਪ ਭਾਰਤ ਉਹਦੀ ਮੇਜ਼ਬਾਨੀ ਕਰ ਰਿਹਾ, ਜਾਂ ਦੂਜੇ ਸ਼ਬਦਾਂ 'ਚ ਕਹੀਏ ਪੰਜਾਬ ਮੇਜ਼ਬਾਨੀ ਕਰ ਰਿਹਾ ਏਸ਼ੀਆ ਹਾਕੀ ਕੱਪ ਦੀ, ਮੈਨਜ਼ ਹਾਕੀ ਕੱਪ ਦੀ, ਤੇ ਸੰਧੂ ਸਾਹਿਬ ਉਹਦੇ ਵਿੱਚ ਨਾ 11 ਖਿਡਾਰੀ ਹੁੰਦੇ ਹਾਕੀ 'ਚੋਂ, ਜੋ ਮੇਰੀ ਜਾਣਕਾਰੀ 9 ਜਾਂ 10 ਖਿਡਾਰੀ ਪੰਜਾਬ ਦੇ ਖੇਡਣਗੇ। ਬੜੀ ਕਮਾਲ ਦੀ ਗੱਲ ਹੋ ਗਈ ਸਰੋਤਿਓ, ਜਿਹੜਾ ਤੁਸੀਂ ਨਾ ਯਾਦ ਕੀਤਾ ਪਿਛਲਾ ਸਮਾਂ ਉਹ ਇੱਕ ਵਾਰ ਸ਼ਾਇਦ ਫਿਰ ਪੰਜਾਬ ਦੀ ਧਰਤੀ ਤੇ ਦੁਹਰਾਇਆ ਜਾ ਰਿਹਾ, ਉਹ ਬੜੀ ਇੱਕ ਚਾਅ ਵਾਲੀ ਗੱਲ ਹੈ। ਹੁਣ ਆ ਗਈ ਗੱਲ ਕਾਂਗਰਸ ਦੀ, ਦੇਖੋ ਮੈਂ ਬੜਾ ਸਪਸ਼ਟ ਇੱਥੇ ਦੱਸਦਾ, ਰਾਹੁਲ ਗਾਂਧੀ ਸਿਆਸੀ ਤੌਰ ਤੇ ਕਾਂਗਰਸ ਪਾਰਟੀ ਦੇ ਜਿੱਥੇ ਬੈਠਾ ਹੈ, ਜਿੱਥੇ ਉਹਨੂੰ ਪਹਿਲਾਂ ਬਿਠਾਇਆ ਗਿਆ ਪ੍ਰਧਾਨ ਜਾਂ ਹੋਰ, ਉੱਥੇ ਭੋਰਾ ਵੀ ਫਿੱਟ ਨਹੀਂ ਸੀ, ਨਰੋਲ ਇੱਕ ਪਰਿਵਾਰਵਾਦ 'ਚੋਂ ਬਣਾਇਆ ਗਿਆ ਲੀਡਰ ਸੀ, ਕਾਂਗਰਸ ਨੇ ਉਹ ਕੰਮ ਕਰਕੇ ਆਪਣਾ ਨੁਕਸਾਨ ਕੀਤਾ। ਪਰੰਤੂ ਹੁਣ ਤਾਜ਼ਾ ਦੱਸ ਦੇਵਾਂ, ਜਿਹੜੇ ਔਖੇ ਹਾਲਾਤ ਰਾਹੁਲ ਗਾਂਧੀ ਤੇ ਸੀ ਸਿਆਸੀ ਤੌਰ ਤੇ, ਜਾਂ ਉਹਦੀ ਸਮਝ, ਜਾਂ ਕਹਿ ਲਈਏ ਕਿ ਉਹਦੀ ਸਿਆਸੀ ਤੌਰ ਤੇ ਜੋ ਇੱਕ ਵਿਅਕਤੀ 'ਚ ਗੁਣ ਚਾਹੀਦੇ ਹੈ, ਉਹ 'ਚੋਂ ਕਾਫੀ ਸਾਰੀਆਂ ਚੀਜ਼ਾਂ ਰਾਹੁਲ ਹੁਣ ਪੂਰੀਆਂ ਕਰ ਚੁੱਕਾ ਹੈ। ਅੱਜ ਹਾਲਾਤ ਉਲਟ ਹੈ, ਅੱਜ ਮੈਨੂੰ ਲੱਗਦਾ ਕਿ ਰੌਲਾ ਪ੍ਰਧਾਨਗੀ ਦਾ ਨਹੀਂ ਹੈਗਾ, ਅੱਜ ਭਾਰਤ ਦੇ ਵਿੱਚ ਸਿਆਸਤ ਹੋਰ ਥਾਵਾਂ ਤੇ ਜਿਹੜੀ ਬਹੁਤ ਬੁਰੀ ਤਰ੍ਹਾਂ ਬੁਰੇ ਹਾਲਾਤਾਂ 'ਚੋਂ ਨਿਕਲ ਕੇ ਕਿਤੇ ਜਾ ਰਹੀ, ਕਿਤੇ ਉਲਝਾਤੀ ਤੇ ਕਿਤੇ ਉਲਝਾਈ ਜਾ ਰਹੀ ਹੈ। ਕਿਉਂਕਿ ਸਵਾਲ ਤੁਹਾਡਾ ਕਠਿਨ ਹੈ, ਇਸ ਕਰਕੇ ਮੈਂ ਥੋੜ੍ਹਾ ਜਿਹਾ ਜਵਾਬ ਨੂੰ ਤਮਿਲਨਾਡੂ ਵਾਲੇ ਪਾਸੇ ਵੀ ਲੈ ਕੇ ਜਾਂਦਾ, ਜਿੱਥੇ ਇੱਕ ਨਵੀਂ ਪਾਰਟੀ ਖੜੀ ਹੋਈ ਹੈ, ਔਰ ਖੜੀ ਕਿਨ ਕੀਤੀ ਹੈ, ਭਾਰਤੀ ਜਨਤਾ ਪਾਰਟੀ ਦੇ ਇੱਕ ਲੀਡਰ ਨੇ ਅਸਤੀਫਾ ਦੇ ਕੇ, ਜਿਹਦਾ ਨਾਮ ਅੰਨਾ ਮਲਾਈ ਸੀ, ਉਹ ਨਵੀਂ ਪਾਰਟੀ ਬਣਾਈ, ਭਾਰਤੀ ਜਨਤਾ ਪਾਰਟੀ ਦਾ ਉਸ ਸੂਬੇ ਦਾ ਪ੍ਰਧਾਨ ਰਿਹਾ, ਉਹਨੇ ਇੱਕ ਨਵੀਂ ਪਾਰਟੀ ਬਣਾਈ ਹੈ। ਮੈਂ ਉਹਨੂੰ ਸਿਆਸੀ ਤੌਰ ਤੇ ਵੱਖਰੇ ਐਂਗਲ ਤੋਂ ਵੇਖ ਰਿਹਾ ਹੈਗਾ, ਜਿਵੇਂ ਆਮ ਆਦਮੀ ਪਾਰਟੀ ਨੂੰ ਮੈਂ ਵੱਖਰੇ ਐਂਗਲ ਤੋਂ ਹਮੇਸ਼ਾ ਹੀ ਦੇਖਦਾ ਰਿਹਾ। ਹੁਣ ਮਮਤਾ ਬੈਨਰਜੀ ਨੂੰ ਖੁਰਾ ਲੱਗਣਾ, ਹੁਣ ਮੈਂ ਇਹ ਸਮਝਦਾ ਕਿ ਭਾਰਤ ਦੇ ਵਿੱਚ ਕਦੇ ਕਾਂਗਰਸ ਪਾਰਟੀ ਦਾ ਜਨਮ ਹੋ ਜਾਣਾ, ਅੰਨਾ ਮਲਾਈ ਵੱਲੋਂ ਇੱਕ ਵੱਖਰੀ ਪਾਰਟੀ ਬਣਾ ਲੈਣਾ, ਆਮ ਆਦਮੀ ਪਾਰਟੀ ਪੰਜਾਬ ਚੋਣ ਜਿੱਤ ਜਾਣਾ ਜਾਂ ਹੋਰ ਬਹੁਤ ਕੁਛ, ਇਸ ਸਿਆਸੀ ਘਟਨਾਕ੍ਰਮ ਦੇ ਵਿੱਚ ਮੈਨੂੰ ਲੱਗਦਾ ਕਿ ਹੁਣ ਰਾਹੁਲ ਦਾ ਨਹੀਂ ਰੌਲਾ, ਰਾਹੁਲ ਗਾਂਧੀ ਚ ਕਾਬਲੀਅਤ ਕਿੰਨੀ ਹੈ। ਹੁਣ ਰੌਲਾ ਹੋ ਰਿਹਾ ਕਿ ਕਾਂਗਰਸ ਲੋਕਾਂ ਚ ਲੈ ਕੇ ਕੀ ਜਾ ਰਹੀ ਹੈ ਕਿ ਜੇ ਉਹ ਸਰਕਾਰ ਬਣਾਉਂਦੀ, ਜਿਵੇਂ ਮੈਂ ਕਹਾਂ ਕਿ ਲੋਕੋ ਮੈਨੂੰ ਵੋਟਾਂ ਪਾਓ, ਆਮ ਆਦਮੀ ਪਾਰਟੀ ਨੇ ਵੋਟਾਂ ਮੰਗੀਆਂ, ਚਾਹੇ ਉਹ ਝੂਠ ਸੀ ਚਾਹੇ ਸੱਚ ਸੀ, ਕਿੰਨਾ ਉਹਨਾਂ ਨੇ ਪਹਿਰਾ ਦਿੱਤਾ, ਪਰੰਤੂ ਇਹ ਆਈਡੀਓਲੋਜੀ ਇੱਕ ਵਿਚਾਰਧਾਰਾ ਪੇਸ਼ ਕੀਤੀ ਕਿ ਅਸੀਂ ਇਹੋ ਜਿਹਾ ਰਾਜ ਦੇਵਾਂਗੇ। ਮੈਂ ਉਹ ਕੁਛ ਵੀ ਉਹਨੂੰ ਗਰੰਟੀ ਦਾ ਨਾਂ ਦਿੱਤਾ, ਕੇਜਰੀਵਾਲ ਦਾ ਚਿਹਰਾ ਪੇਸ਼ ਕੀਤਾ। ਇਵੇਂ ਹੀ ਟੀਵੀਕੇ ਪਾਰਟੀ ਵਾਲੇ ਪਾਸੇ ਚਲੇ ਜਾਈਏ, ਜਿਹੜੀ ਹੁਣ ਬਣੀ ਹੈ ਤਮਿਲਨਾਡੂ ਦੇ ਵਿੱਚ, ਉਹਨੇ ਇੱਕ ਵੱਖਰਾ ਕਨਸੈਪਟ ਦਿੱਤਾ, ਜਦੋਂ ਭਾਜਪਾ ਆਈ ਉਸਨੇ ਵੱਖਰਾ ਦਿੱਤਾ, ਲਗਾਤਾਰ ਹੁਣ ਵੀ ਭਾਜਪਾ ਵੱਖਰਾ ਦੇ ਰਹੀ। ਇੱਕ 247 ਚ ਅਸੀਂ ਭਾਰਤ ਨੂੰ ਵਿਕਸਿਤ ਰਾਜ ਬਣਾ ਦਿਆਂਗੇ, ਬਾਕੀ ਚਲੋ ਜਿਹੜਾ ਜਾਤ ਪਾਤ ਉਹ ਵੱਖਰੀ ਹੈ, ਅੰਦਰਲਾ ਖਾਤੇ ਨੂੰ ਛੱਡ ਦਿੰਦੇ ਹਾਂ। ਕਾਂਗਰਸ ਪਾਰਟੀ ਜਿੰਨਾ ਚਿਰ ਇਹ ਲੋਕਾਂ ਚ ਗੱਲ ਇੱਕ ਲੈ ਕੇ ਨਹੀਂ ਜਾਂਦੀ ਕਿ ਅਸੀਂ ਜੇ ਰਾਜ ਚਾਹੁੰਦੇ ਹਾਂ ਤੇ ਕੀ ਦਿੰਦੇ ਹਾਂ, ਜਾਤ ਪਾਤ ਨਹੀਂ ਚੱਲਣੀ, ਹੁਣ ਭਾਰਤ ਵਿੱਚ ਉਹ ਪੁਰਾਣੀ ਹੋ ਗਈ। ਜਿਵੇਂ ਮੈਂ ਪੰਜਾਬ ਦਾ ਗੱਲ ਕਰਦਾ ਕਿ ਹੁਣ ਪਾਣੀਆਂ ਦੇ ਮੁੱਦੇ ਤੇ ਵੋਟਾਂ ਨਹੀਂ ਮਿਲਣੀਆਂ, ਚੰਡੀਗੜ੍ਹ ਦੇ ਮੁੱਦੇ ਤੇ ਵੋਟਾਂ ਨਹੀਂ ਮਿਲਣੀਆਂ, ਹੁਣ ਮੁੱਦੇ ਹੋਰ ਹੈ, ਹੁਣ ਮੁੱਦੇ ਹੋਰ ਪੈਦਾ ਕਰਨੇ ਪੈਣਗੇ, ਲੋਕਾਂ ਦੇ ਮੁੱਦੇ ਜਿਹੜੇ ਟੁੰਬ ਦੇ ਮੁੱਦੇ ਹੈ। ਮੈਨੂੰ ਲੱਗਦਾ ਕਿ ਕਾਂਗਰਸ ਪਾਰਟੀ ਹੁਣ ਉੱਥੇ ਥਿੜਕੀ ਹੋਈ ਹੈ। ਕਾਂਗਰਸ ਪਾਰਟੀ ਨੂੰ ਇੱਕ ਵਿਚਾਰਧਾਰਾ ਲੋਕਾਂ 'ਚ ਲੈ ਕੇ ਜਾਣੀ ਪੈਣੀ ਹੈ, ਜੇ ਉਹ ਲੈ ਕੇ ਚਲੇ ਜਾਂਦੀ ਸਮੇਂ ਸਿਰ ਤੇ ਉਸ ਵਿਚਾਰਧਾਰਾ ਤੇ ਪਹਿਰਾ ਦੇਣ ਦੇ ਵਿੱਚ ਕਿਤੇ ਕਾਮਯਾਬ ਹੋ ਜਾਂਦੀ ਹੈ ਤਾਂ ਸ਼ਾਇਦ ਰਾਜ ਆ ਜਾਏਗਾ, ਨਹੀਂ ਤਾਂ ਜੇ ਭਾਈ ਨੇੜ ਭਵਿੱਖ ਵਿੱਚ ਮੈਨੂੰ ਔਖਾ ਲੱਗਦਾ ਹੈ।
0: ਜੀ ਬਿਲਕੁਲ ਜੀ, ਔਰ ਨਾਲ ਦੀ ਨਾਲ ਬਹੁਤ ਸਾਰੀਆਂ ਕਾਲਜ ਨੇ, ਭੱਟੀ ਸਾਹਿਬ ਲਾਈਨ 'ਤੇ ਨੇ, ਅਮਰਜੀਤ ਜੀ, ਗਗਨਦੀਪ, ਹਰਪਾਲ, ਮਾਨਕ ਜੀ, ਔਰ ਜਿੱਥੇ ਹੁਣੇ ਸਰੋਤਿਆਂ ਦੀ ਕਾਲ ਆਈ ਸੀ ਕਿ ਸਮਾਂ, ਬਿਲਕੁਲ ਜੀ ਅਸੀਂ ਵੀ ਇਸ ਚੀਜ਼ ਨੂੰ ਸਮਝਦੇ ਹਾਂ ਕਿਉਂਕਿ ਬਹੁਤ ਸਾਰੀਆਂ ਕਾਲਜ ਹੁੰਦੀਆਂ, ਸਾਰੀਆਂ ਖਬਰਾਂ ਅਸੀਂ ਇੱਕ ਘੰਟੇ ਦੇ ਵਿੱਚ ਦੇਣੀਆਂ ਇਹ ਮੁਮਕਿਨ ਨਹੀਂ ਹੁੰਦੀਆਂ ਕਿਉਂਕਿ ਸਮਾਂ ਬਹੁਤ ਸੀਮਿਤ ਆ। ਸੋ ਇਸ ਦੀ ਮਰਿਆਦਾ ਨੂੰ ਆਪਾਂ ਸਮਝੀਏ ਅਤੇ ਕੋਸ਼ਿਸ਼ ਕਰ ਦਾਂਗੇ ਇਸ ਪ੍ਰੋਗਰਾਮ ਨੂੰ ਹੋਰ ਵਿਉਂਤਬੰਦੀ ਦੇ ਨਾਲ ਹੋਰ ਖਬਰਾਂ ਤੁਹਾਡੇ ਤੱਕ ਲੈ ਕੇ ਆਉਣ, ਪਰ ਤੁਹਾਡਾ ਸਾਥ ਸਾਨੂੰ ਬਹੁਤ ਚਾਹੀਦਾ, ਤੁਹਾਡੇ ਜਿਹੜੇ ਸਵਾਲ ਆ ਉਹ ਵੀ ਸਾਨੂੰ ਕੁਛ ਸਕਿੰਟਾਂ ਦੇ ਮਿਲਣ ਅਤੇ ਤਾਂ ਹੀ ਰਮੇਸ਼ ਜੀ ਉਸਨੂੰ ਪੂਰਾ ਪ੍ਰੋਪਰ ਕਰ ਸਕਦੇ ਹਾਂ। ਅਸੀਂ ਵੀ ਆਪਣੇ ਵੱਲੋਂ ਕੋਸ਼ਿਸ਼ ਕਰਾਂਗੇ, ਮੈਂ ਵੀ ਕੋਸ਼ਿਸ਼ ਕਰੂੰਗਾ ਕਿ ਜਿੱਥੇ ਜਿੰਨੇ ਕੁ ਮਿੰਟ ਬਚ ਸਕਦੇ ਆ ਬਚਾ ਕੇ ਤੁਹਾਡੇ ਰੂਬਰੂ ਰਮੇਸ਼ ਜੀ ਨੂੰ ਜ਼ਿਆਦਾ ਵੱਧ ਤੋਂ ਵੱਧ ਲੈ ਕੇ ਆਉਂਦਾ ਜਾ ਸਕੇ। ਹੁਣ ਸਮਾਂ ਇੰਨਾ ਕੀ ਆ, ਜਾਂ ਤਾਂ ਆਪਾਂ ਕਾਲ ਲਈਏ ਜਾਂ ਆਪਾਂ ਖਬਰ ਦੇ ਨਾਲ, ਪਰ ਇੱਕ ਬਹੁਤ ਅਹਿਮ ਖਬਰ ਦੇ ਨਾਲ ਮੈਂ ਚਾਹੂੰਗਾ ਕਿ ਰਮੇਸ਼ ਜੀ ਇਹ 2 ਮਿੰਟਾਂ ਦੇ ਵਿੱਚ ਤੁਸੀਂ ਡਿਸਕ੍ਰਾਈਬ ਕਰੋ ਕਿ ਕਾਂਗਰਸ ਜਨਤਾ ਪਾਰਟੀ ਨੇ ਦੇਸ਼ ਵਿਆਪੀ ਅੰਦੋਲਨ ਦਾ ਐਲਾਨ ਕਰਤਾ, ਜਿੱਥੇ ਆਪਾਂ ਪਿਛਲੇ ਦਿਨ ਗੱਲਾਂ ਬਾਤਾਂ ਕਰ ਰਹੇ ਸੀਗੇ। ਸੋ ਇਹਦੇ ਬਾਰੇ ਜਾਣਦੇ ਜਾਣਦੇ ਇੱਕ ਚਾਨਣਾ ਜ਼ਰੂਰ ਪਾ ਕੇ ਜਾਓ।
2: ਚਲੋ ਸੰਧੂ ਸਾਹਿਬ, ਕਾਂਗਰਸ ਬਾਰੇ ਅੱਜ ਚਾਨਣਾ ਪਾ ਲੈਂਦੇ ਹਾਂ, ਪਰੰਤੂ ਹੁਣ ਇੱਕ ਪਾਰਟੀ ਹੋਰ ਬਣ ਚੁੱਕੀ ਹੈ, ਇਕੱਲੀ ਹੁਣ ਕਾਂਗਰਸ ਪਾਰਟੀ, ਕਾਂਗਰਸ ਜਨਤਾ ਪਾਰਟੀ ਤੱਕ ਨਹੀਂ, ਇੱਕ ਖਰਗੋਸ਼ ਜਨਤਾ ਪਾਰਟੀ ਵੀ ਬਣ ਚੁੱਕੀ ਹੈ। ਇੱਕ ਕਾਂਗਰਸ ਜਨਤਾ ਪਾਰਟੀ ਤੁਸੀਂ ਸੁਣੀ ਸੀ ਨਾ, ਇੱਕ ਭਾਰਤ ਵਿੱਚ ਉਸੇ ਢੰਗ ਦੇ ਨਾਲ ਖਰਗੋਸ਼ ਜਨਤਾ ਪਾਰਟੀ ਬਣ ਗਈ, ਉਹਦੀ ਗੱਲ ਅਸੀਂ ਆਉਂਦੇ ਦਿਨਾਂ ਚ ਕਰਾਂਗੇ। ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਕਾਂਗਰਸ ਦਾ, ਦੇਖੋ ਕਾਂਗਰਸ ਜਨਤਾ ਪਾਰਟੀ ਨੇ ਅੱਜ ਪੂਨੇ ਤੋਂ ਆਪਣੇ ਦੇਸ਼ ਵਿਆਪੀ ਅੰਦੋਲਨ ਦਾ ਐਲਾਨ ਕਰ ਦਿੱਤਾ, ਪੂਨਾ ਮਹਾਰਾਸ਼ਟਰ ਤੋਂ, ਕਿਉਂਕਿ ਜਿਹੜੇ ਉਹਦੇ ਕਰਤਾ ਧਰਤਾ ਨੇ ਸੋਸ਼ਲ ਮੀਡੀਆ ਤੇ ਜਿਹਨਾਂ ਨੇ ਪਾਰਟੀ ਬਣਾਈ, ਅਭਿਜੀਤ ਦਿਪਕੇ ਹੁਣੀ ਉਧਰਲੇ ਵਸਨੀਕ ਹੈਗੇ ਆ, ਉੱਥੋਂ ਉਹਨਾਂ ਨੇ ਇੱਕ ਦੇਸ਼ ਵਿਆਪੀ ਅੰਦੋਲਨ ਦਾ ਐਲਾਨ ਕੀਤਾ, ਔਰ ਮੰਗ ਬੜੀ ਸਿੱਧੀ ਪੱਧਰੀ ਉਹੀ ਰੱਖੀ ਕਿ ਧਰਮਿੰਦਰ ਪ੍ਰਧਾਨ ਅਸਤੀਫਾ ਦੇਣ, ਜਿਹੜੇ ਭਾਰਤ ਦੇ ਕੇਂਦਰੀ ਸਿੱਖਿਆ ਮੰਤਰੀ ਹੈ, ਔਰ ਚੇਤਾਵਨੀ ਇਹ ਦੇ ਦਿੱਤੀ ਕਿ ਜੇ ਇਸ ਦੇਸ਼ ਵਿਆਪੀ ਅੰਦੋਲਨ ਚ ਆਉਂਦੇ ਦਿਨਾਂ ਚ ਅਸਤੀਫਾ ਨਹੀਂ ਦਿੰਦੇ ਤੇ ਫਿਰ 20 ਜੂਨ ਤੋਂ, ਪਾਪਕੀ ਅੱਜ ਤੋਂ 9 ਦਿਨਾਂ ਬਾਅਦ, ਜੰਤਰ ਮੰਤਰ ਦੇ ਵਿੱਚ ਸੰਧੂ ਸਾਹਿਬ ਕਾਂਗਰਸ ਪਾਰਟੀ ਪੱਕਾ ਮੋਰਚਾ ਲਾਉਣ ਜਾ ਰਹੀ ਹੈ।
0: ਬਹੁਤ ਬਹੁਤ ਸ਼ੁਕਰੀਆ ਰਮੇਸ਼ ਜੀ, ਅੱਜ ਦਾ ਸਮਾਂ ਆਪਣਾ ਇੱਥੇ ਹੀ ਆਪਣਾ ਇਜਾਜ਼ਤ ਨਹੀਂ ਦੇ ਰਿਹਾ, ਸੋ ਕੱਲ ਨੂੰ ਮਿਲਦੇ ਆ ਹੋਰ ਖਬਰਾਂ, ਨਵੀਆਂ ਖਬਰਾਂ, ਨਵੇਂ ਦਿਨ ਤੇ ਨਵੇਂ ਦਿਨ ਦੀ।
6: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
7: ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
8: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
7: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
8: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
9: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
8: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ 1509 ਤੇ।
9: ਯਾਦ ਰੱਖੋ, ਮੋਨਾ ਮਹਿੰਗੀ ਫਰੋਮ
10: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475504 1557।

0: ਪੰਜਾਬੀ ਲਹਿਰਾਂ
1: ਪੰਜਾਬੀ ਲਹਿਰਾਂ
0: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
0: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
0: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
0: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
1: ਪ੍ਰੋਗਰਾਮ ਪੰਜਾਬੀ ਲਹਿਰਾਂ
0: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
2: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਕਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਮੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135-905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
2: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475051557 SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597

0: all in good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नूं मिलेगी ते जिंदगी दी सब तो प्यारी दौलत बच्चे किस कोल रहणगे
4: SNS लॉयर्स को इन सारे सवालों दे जवाब ते तुहाडे हक ले लड़न वास्ते लियाकत है अपने हक जानने लई या सलाह लैण लई अज ही SNS लॉयर्स नूं कॉल करो 416-655-2000
5: ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ ਟੋਪ ਟੋਪ ਟੋਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ ਵਨ ਸਰਵਿਸ ਨੰਬਰ ਵਨ ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 905-828-5800 905-828-5800 ਤੇ ਕਾਲ ਕਰੋ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲ੍ਹੇ ਨੇ 11 ਤੋਂ 8 905-204-1313 905-204-1313 ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040 416-477-2040

0: ਵਾਹ ਪ੍ਰੋਗਰਾਮ ਪੰਜਾਬੀਆਂ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਵ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮੋਰਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ, ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ। ਸਵੇਰ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ, ਠੀਕ 9 ਵਜੇ ਤੱਕ ਤੁਹਾਡੀ ਸਾਡੀ ਅਤੇ ਸਾਡੀ ਤੁਹਾਡੀ ਗੱਲਬਾਤ ਹੋਵੇਗੀ, ਅਤੇ ਗੱਲਬਾਤ ਦੇ ਰਾਹੀਂ ਸਵੇਰੇ ਦੇਖੋ ਤੁਹਾਨੂੰ ਥੋੜ੍ਹੇ ਜਿਹਾ ਮੋਟੀਵੇਟ ਵੀ ਕਰਨ ਦੀ ਕੋਸ਼ਿਸ਼ ਕਰੀਦੀ ਹੈ। ਸਵੇਰੇ ਸਵੇਰੇ ਤੁਹਾਡੇ ਨਾਲ ਮਿੱਠੀਆਂ ਪੈਰੀਆਂ ਗੱਲਾਂ ਬਾਤਾਂ ਕਰਨ ਦੀ ਕੋਸ਼ਿਸ਼ ਕਰੀਦੀ ਹੈ, ਕੁਝ ਕੁ ਪਰਿਵਾਰਕ, ਕੁਝ ਕੁ ਡੇਲੀ, ਕੁਝ ਕੁ ਆਪਣੇ ਲਾਈਫ ਦੇ ਨਾਲ ਰਿਲੇਟਡ ਗੱਲਾਂ ਬਾਤਾਂ। ਸੋ ਆਲਵੇਜ਼ ਤੁਸੀਂ ਅਪਰੀਸ਼ੀਏਟ ਕਰਦੇ ਹੋ, ਥੈਂਕ ਯੂ ਸੋ ਮੱਚ, ਐਂਡ ਵਧੀਆ ਖੂਬਸੂਰਤ ਦਿਨ ਨੇ ਅੱਜ ਵੀ। ਕਹਿੰਦੇ ਆ ਕਿ ਹਲਕੀ ਫੁਲਕੀ ਬਾਰਿਸ਼ ਪੈਣ ਦੇ ਚਾਂਸਿਸ ਨੇ, ਕੱਲ੍ਹ ਵੀ ਕਹਿੰਦੇ ਸੀ, ਕੱਲ੍ਹ ਤਾਂ ਪਈ ਨਹੀਂ, ਕੱਲ੍ਹ ਨੂੰ ਵੀ ਕਹਿ ਰਹੇ ਸੀ, ਹੁਣ ਕੱਲ੍ਹ ਨੂੰ ਤਾਂ ਕਹਿੰਦੇ ਠੀਕ ਹੈ, ਅਤੇ ਪਰਸੋਂ ਨੂੰ ਵੀ ਸੋਹਣਾ ਦਿਨ ਹੈ। ਸੋ ਕਣੀਆਂ ਜਿੰਨੀਆਂ ਪੈਣੀਆਂ ਚਾਹੀਦੀਆਂ ਸੀ ਉਨੀਆਂ ਪਈਆਂ ਨਹੀਂ, ਬਟ ਦੇਖਦੇ ਹਾਂ ਕਿ ਅੱਜ ਸ਼ਾਮੀ ਹਲਕੀ ਫੁਲਕੀ ਬੂੰਦਾਬਾਂਦੀ ਹੁੰਦੀ ਹੈ ਕਿ ਨਹੀਂ, ਬਟ ਗਰਮਾ ਗਰਮ ਦਿਨ ਹੈ, ਵੈਰੀ ਨਾਈਸ, ਚੰਗੀ ਗੱਲ ਹੈ। ਸੋ ਬਾਹਰ ਨਿਕਲੋ, ਬਾਹਰ ਆਊਟਡੋਰਸ ਨੂੰ ਇੰਜੋਏ ਕਰੋ। ਅੱਜ ਇੱਕ ਤਾਂ ਗੱਲ ਇਹ ਵੀ ਹੈ ਕਿ ਵਰਲਡ ਕੱਪ ਦੀ ਸ਼ੁਰੂਆਤ ਅੱਜ ਹੋਣ ਜਾ ਰਹੀ ਹੈ, ਸੋ ਗੈਟ ਰੈਡੀ ਫੋਰ ਦੈਟ। ਅੱਜ ਵਰਲਡ ਕੱਪ ਦੀ ਪਹਿਲੀ ਗੇਮ ਕੌਣ ਹੈ ਬਈ, ਮੈਕਸੀਕੋ ਅਤੇ ਸਾਊਥ ਅਫਰੀਕਾ, ਅੱਜ 3 ਵਜੇ ਮੈਚ ਹੈ। ਸੋ ਅੱਜ ਦੇ ਮੈਚ ਨੂੰ ਇੰਜੋਏ ਕਰੋ, ਅਤੇ ਨਾਲ ਦੀ ਨਾਲ ਅੱਜ ਰਾਤ ਨੂੰ 10 ਵਜੇ ਵੀ ਸਾਊਥ ਕੋਰੀਆ ਅਤੇ ਚੈੱਕ ਦਾ ਮੈਚ ਹੈ। ਕੱਲ੍ਹ ਨੂੰ ਫਿਰ ਟੋਰਾਂਟੋ ਦੇ ਵਿੱਚ ਸ਼ੁਰੂਆਤ ਹੋ ਜਾਵੇਗੀ ਕੈਨੇਡਾ ਅਤੇ ਬੋਸਨੀਆ, 3 ਵਜੇ ਉਹ ਮੈਚ ਹੈ। ਸੋ ਇੰਜੋਏ ਕਰੋ, ਹੁਣ ਤਾਂ ਡੇਲੀ ਦਿਨ ਰਾਤ ਰੌਣਕ ਲੱਗੀ ਰਹਿਣੀ ਹੈ, ਕਿਉਂਕਿ ਜਦੋਂ ਨਾ ਸਪੋਰਟਸ ਇੱਦਾਂ ਦੇ ਚੱਲ ਪੈਂਦੇ ਆ ਫਿਰ ਬਸ ਸੁਬਹਾ ਸ਼ਾਮ ਹੀ ਰੌਣਕ ਲੱਗੀ ਰਹਿੰਦੀ ਆ। ਤੁਸੀਂ ਦੇਖੋ ਮੈਕਸੀਕੋ ਜਿਹੜੀ ਅੱਜ ਗੇਮ ਹੋ ਰਹੀ ਹੈ, ਮੈਕਸੀਕੋ ਸਿਟੀ ਸਟੇਡੀਅਮ ਹੈ, ਉਹਦੀ 83,264 ਕਪੈਸਿਟੀ ਹੈ, 83,264, ਬਹੁਤ ਵੱਡਾ ਵੈਨਿਊ ਹੈ। 1966 ਦੇ ਵਿੱਚ ਇਹ ਵੈਨਿਊ ਬਣਿਆ, ਆਪਣਾ ਚਲੋ ਛੋਟਾ ਹੀ ਹੈ, ਬਟ ਮੈਕਸੀਕੋ ਸਿਟੀ 'ਚ ਅੱਜ ਧੁੰਮਾਂ ਪੈਣਗੀਆਂ। ਮੈਕਸੀਕੋ ਸਿਟੀ ਜੇ ਅੱਜ ਜਿੱਤਦੇ ਨਹੀਂ, ਮਤਲਬ ਤਾਂ ਜਿੱਤਣਗੇ, ਸਾਊਥ ਅਫਰੀਕਾ ਨੂੰ ਤਾਂ ਜਿੱਤਣਾ ਬਣਦਾ ਹੀ ਹੈ, ਬਟ ਦੇਖਦੇ ਹਾਂ। ਸੋ ਖੈਰ ਪ੍ਰੋਗਰਾਮ ਹੈ ਪੰਜਾਬੀ ਨਾਲ, ਕੱਲ੍ਹ ਉਹ ਮੈਂ ਤੁਹਾਨੂੰ ਯਾਰ ਕੱਲ੍ਹ ਦੀ ਗੱਲ ਇੱਕ ਦੱਸਦਾ, ਪਹਿਲਾਂ 2 ਮੈਸੇਜ ਸੁਣ ਲਓ। ਤੁਸੀਂ ਡਕਟ ਕਲੀਨਿੰਗ ਨਹੀਂ ਕਰਾਈ ਹਜੇ, ਪਹਿਲੀ ਗੱਲ ਤਾਂ ਕਿਉਂ ਇੰਨਾ ਲੇਟ ਹੋ? ਡਕਟ ਕਲੀਨਿੰਗ ਬਹੁਤ ਜ਼ਰੂਰੀ ਹੈ, ਤੁਹਾਡੇ ਘਰ ਦੇ ਵਿੱਚ ਹੁਣ ਏ ਸੀ ਚੱਲਦਾ, ਸਾਰੀ ਸਮਰ ਸਾਰੀ ਸਾਰੀ ਵਿੰਟਰ ਡਸਟ ਜੰਮੀ ਪਈ ਹੈ ਤੁਹਾਡੇ ਵੈਂਟਸ ਦੇ ਵਿੱਚ, ਪਲੀਜ਼ ਡਕਟ ਕਲੀਨਿੰਗ ਕਰਾ ਲਓ, ਬਹੁਤ ਰੀਜ਼ਨੇਬਲ ਰੇਟ ਹੈ। ਤੁਸੀਂ ਮੇਰਾ ਨਾਂ ਲੈ ਦਿਓ, 5 ਰਿਵਰਸ ਡਕਟ ਕਲੀਨਿੰਗ ਨੂੰ ਕਾਲ ਕਰੋ, ਮੈਂ ਵੀ ਇਹਨਾਂ ਨੇ ਯੂਜ਼ ਕੀਤਾ, ਮੇਰਾ ਇੱਕ ਮਿੱਤਰ ਹੈ ਉਹਨੇ ਨਵਾਂ ਘਰ ਲੈ, ਕੱਲ੍ਹ ਪਰਸੋਂ ਨੇ ਯੂਜ਼ ਕੀਤਾ, ਕਹਿੰਦਾ ਨਵੀਂ ਯਾਰ ਕਿੰਨੇ ਵਧੀਆ ਮੁੰਡੇ ਨੇ, ਬਹੁਤ ਸੋਹਣਾ ਕੰਮ ਕੀਤਾ। ਸੋ ਡਕਟ ਕਲੀਨਿੰਗ, ਫਰਨਿਸ ਕਲੀਨਿੰਗ, ਏ ਸੀ ਕੋਇਲ ਕਲੀਨਿੰਗ, ਬਰਸ਼ਿੰਗ, ਡਰਾਇਰ ਵੈਂਟ ਕਲੀਨਿੰਗ ਐਂਡ ਸੈਨੇਟਾਈਜੇਸ਼ਨ, ਸਾਰੀਆਂ ਚੀਜ਼ਾਂ ਬਹੁਤ ਰੀਜ਼ਨੇਬਲ ਰੇਟ ਦੇ ਵਿੱਚ। 4376887750 ਇੱਕ ਤੁਸੀਂ ਮੈਂਡੀ ਦਾ ਨੰਬਰ ਨੋਟ ਕਰਨਾ, ਜੇ ਘਰ ਦੀ, ਗੱਡੀਆਂ ਦੀ, ਬਿਜ਼ਨਸ ਦੀ, ਟਰੱਕਾਂ ਦੀ ਇੰਸ਼ੋਰੈਂਸ ਕਰਾਉਣੀ ਹੈ ਨਾ, ਮੈਂਡੀ ਗਿੱਲ ਨੂੰ ਕਾਲ ਕਰੋ, ਮੈਂਡੀ ਕੋਲ ਬਹੁਤ ਕੰਪੈਟੀਟਿਵ ਰੇਟ ਨੇ। ਜੇ ਤੁਸੀਂ ਓਨਰ ਆਪਰੇਟਰ ਹੋ, ਫਲੀਟ ਓਨਰ ਹੋ, ਤੁਹਾਡੇ ਲਈ ਤਾਂ ਖਾਸ ਸਪੈਸ਼ਲ ਪ੍ਰੋਗਰਾਮਸ ਨੇ, ਡਰਾਈਵਰਸ ਨੂੰ ਐਡ ਕਰੋ, ਨੋ ਪ੍ਰੋਬਲਮ। ਸੋ ਮੈਂਡੀ ਗਿੱਲ ਨੂੰ ਕਾਲ ਕਰੋ, ਇਹਨਾਂ ਕੋਲ ਮੈਂ ਕਹਿੰਦਾ ਐਸੇ ਰੇਟ ਨੇ, ਥੋੜੀਆਂ ਵੀ ਅੱਖਾਂ ਖੁੱਲ੍ਹੀਆਂ ਰਹਿ ਜਾਣਗੀਆਂ ਕਿ ਬੱਲੇ ਬੱਲੇ ਬੱਲੇ ਸਾਨੂੰ ਇਹ ਰੇਟ ਮਿਲ ਗਿਆ। 6479299509 ਤੁਹਾਡੀ ਗੱਡੀ ਦੀ ਇੰਸ਼ੋਰੈਂਸ ਦੀ ਰਿਨਿਊਲ ਹੋਣ ਵਾਲੀ ਹੈ, ਇੱਕ ਵਾਰ ਮੈਂਡੀ ਨੂੰ ਫੋਨ ਘੁਮਾ ਲਓ, ਦੇਖਿਓ ਸਹੀ, ਇੰਸ਼ੋਰੈਂਸ ਕੰਪਨੀ ਨੂੰ ਕੰਬਲ ਲਾ ਦੇਣਗੇ। 6479299509 6479299509 6479599509 ਅਤੇ ਤੁਸੀਂ ਮੈਂਡੀ ਦੇ ਨਾਲ ਗੱਲਬਾਤ ਜ਼ਰੂਰ ਜ਼ਰੂਰ ਜ਼ਰੂਰ ਕਰ ਸਕਦੇ ਹੋ। ਸੋ ਪਹਿਲਾਂ ਸੌਰਭ ਜੀ ਨਾਲ ਗੱਲਬਾਤ ਕਰ ਲਈ, ਫਿਰ ਬਾਕੀ ਗੱਲਾਂ ਕਰਾਂਗੇ। ਸੌਰਭ ਜੀ ਵੈਲਕਮ।
1: ਥੈਂਕ ਯੂ ਨਵੀ, ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦਾ ਲਿਸਨਰਸ। ਨਵੀ, 5 ਫੰਡਾਮੈਂਟਲ ਜਿਹੜੇ ਇਨਵੈਸਟਿੰਗ ਦੇ ਵਿੱਚ ਕਾਫੀ ਸਟਰੋਂਗਲੀ ਤੁਹਾਡੀ ਹੈਲਪ ਕਰ ਸਕਦੇ ਹੈਗੇ ਨੇ, ਵਿਚ ਆਈ ਥਿੰਕ ਫਾਰ ਕਾਮਨ ਮੈਨ ਇਜ਼ ਵੈਰੀ ਵੈਰੀ ਇੰਪੋਰਟੈਂਟ, ਕਿ ਮਾਰਕੀਟ ਇਜ਼ ਬਿਯੋਂਡ ਹੈਡਲਾਈਨਸ, ਮਾਰਕੀਟ ਦਾ ਨੈਰੇਟਿਵ ਜਿਹੜਾ ਹੈਗਾ ਉਹ ਬੁਲਿਸ਼ ਵੀ ਸੈੱਟ ਹੁੰਦਾ ਤੇ ਬੇਰਿਸ਼ ਵੀ ਸੈੱਟ ਹੁੰਦਾ। ਮਾਰਕੀਟ ਦੇ ਵਿੱਚ ਜਿਹੜਾ ਪੈਸਾ ਹੈ ਉਹ ਵਿਦ ਇਨ ਐਸੈਟ ਕਲਾਸਿਸ ਮੂਵ ਹੁੰਦਾ ਹੈਗਾ, ਉਹਦੇ ਵਿੱਚ ਕਾਫੀ ਸਾਰਾ ਨਰੇਸ਼ਨ ਇਨਵੋਲਵ ਹੁੰਦਾ। ਫਿਰ ਮਾਰਕੀਟ ਜੀਓਗ੍ਰਾਫਿਕਲੀ ਮੂਵ ਕਰਦੀ ਹੈ ਪੈਸਾ, ਕਈ ਵਾਰੀ ਆਪਾਂ ਦੇਖਿਆ US ਡਾਲਰ ਜੋ ਨਿਕਲਿਆ ਸੀਗਾ AI ਸਟਾਕ ਚ ਨਿਕਲਿਆ ਸੀ, ਯੂਰਪ ਦੇ ਵਿੱਚ ਗਿਆ, ਯੂਰਪੀਅਨ ਸਟਾਕਸ ਨੇ 2 ਸਾਲ ਬੜੀ ਅੱਛੀ ਰਿਟਰਨ ਦਿੱਤੀ। ਸੋ ਇਹ ਚੀਜ਼ਾਂ ਹੁੰਦੀਆਂ ਰਹਿੰਦੀਆਂ। ਸੋ ਵਟ ਇਜ਼ ਮੋਰ ਇੰਪੋਰਟੈਂਟ ਇਜ਼ ਕਿ ਤੁਸੀਂ ਆਪਣੇ ਲਈ ਕੀ ਪਲਾਨ ਕੀਤਾ ਹੈਗਾ। ਆਰ ਯੂ ਮੇਕਿੰਗ ਮਨੀ ਫੋਰ ਲੌਂਗ ਟਰਮ ਇਨ ਸਰਟਨ ਸੈਕਟਰਸ ਵਿਚ ਹੈਵ ਬੀਨ ਪ੍ਰੋਡਿਊਸਿੰਗ ਟ੍ਰਿਮੈਂਡਸ ਰਿਟਰਨਸ, ਔਰ ਆਰ ਯੂ ਹੋਪਿੰਗ ਔਨ ਟੂ ਦਾ ਓਪਰਚੁਨਿਟੀਜ਼ ਐਜ਼ ਐਂਡ ਵੈਨ ਦੇ ਅਪੀਅਰ, ਔਰ ਤੁਸੀਂ ਕਿੰਨਾ ਉਹਦੇ ਵਿੱਚ ਸਕਸੈਸ ਲੈ ਪਾਏ ਹੈਗੇ ਹੋ। ਸੈਕਿੰਡ ਚੀਜ਼ ਇਹ ਹੈਗੀ ਹੈ ਕਿ ਡਿਸਿਪਲਿਨ ਡਰਾਈਵ ਦਾ ਗੇਮ। ਇਹ ਨਹੀਂ ਹੈਗਾ ਕਿ ਵੀ ਆਲ ਆਰ ਓਪਰਚੁਨਿਸਟ ਐਂਡ ਵੀ ਆਲ ਹੈਵ ਇਕੁਅਲ ਓਪਰਚੁਨਿਟੀ ਟੂ ਮੇਕ ਮਨੀ, ਬਟ ਇਹ ਬੜਾ ਇੰਪੋਰਟੈਂਟ ਦੇਖਣਾ ਹੈਗਾ ਕਿ ਉਹ ਓਪਰਚੁਨਿਟੀ ਕਿਸ ਹੱਦ ਤੱਕ ਟੈਪ ਹੋ ਪਾਉਂਦੀ ਹੈ ਟਾਈਮਿੰਗ ਦੇ ਪੁਆਇੰਟ ਆਫ ਵਿਊ ਦੇ ਨਾਲ। ਤੀਸਰੀ ਚੀਜ਼ ਇਹ ਹੈਗੀ ਹੈ ਕਿ ਤੁਹਾਡੀ ਅਪਰੋਚ ਜਿਹੜੀ ਹੈਗੀ ਹੈ ਕੰਸਿਸਟੈਂਟ ਤਾਂ ਹੋਵੇ ਲੇਕਿਨ ਫਲੈਕਸੀਬਲ ਜ਼ਰੂਰ ਹੋਵੇ, ਭਾਵ ਕਿ ਵਟਸ ਹੈਪਨਿੰਗ ਇਨ ਦਾ ਵਰਲਡ ਇਜ਼ ਵੈਰੀ ਇੰਪੋਰਟੈਂਟ ਜਿਹੜਾ ਮਨੀ ਨੂੰ ਡਰਾਈਵ ਕਰੇਗਾ, ਕਿਉਂਕਿ ਹਰ ਚੀਜ਼ ਦਾ ਆਪਣਾ ਇੰਪੈਕਟ ਹੈਗਾ ਹਰ ਇੰਡਸਟਰੀ ਦੇ ਉੱਪਰ। ਜਿਵੇਂ ਹੁਣ ਆਪਾਂ ਕੰਪਿਊਟਰ ਦੀ ਗੱਲ ਕੀਤੀ ਸੀ ਜਦੋਂ ਆਪਾਂ 2000 ਤੋਂ ਪਹਿਲਾਂ, ਜਾਂ ਟੈਕਨੋਲੋਜੀ ਦੀ ਗੱਲ ਕਰ ਰਹੇ ਹਾਂ ਹੁਣ, ਇਹ ਚੀਜ਼ਾਂ ਦਾ ਜਿਹੜਾ ਇੰਪੈਕਟ ਪੁਆਇੰਟ ਹੈਗਾ ਉਹ ਬੜਾ ਇੰਪੋਰਟੈਂਟ ਹੈ। ਲਾਸਟ ਬਟ ਨਾਟ ਲੀਸਟ, ਦੇਰ ਇਜ਼ ਆਲਵੇਜ਼ ਅ ਗੇਮ ਬਿਟਵੀਨ ਵਿਨਰਸ ਐਂਡ ਲੂਜ਼ਰਸ, ਭਾਵ ਕਿ ਵਿਨਰਸ ਉਹ ਨੇ ਜਿਹੜੇ ਬਹੁਤ ਵੱਡਾ ਕੰਟਰੀਬਿਊਸ਼ਨ ਪਾ ਰਹੇ ਹੈਗੇ ਨੇ ਈਦਰ ਐਜ਼ ਅ ਡਿਸਰਪਟਰ ਜਾਂ ਐਜ਼ ਅ ਪੁਆਇੰਟ ਆਫ ਇੰਟਰਸਟ ਇਨ ਟਰਮਸ ਆਫ ਇੰਪਰੂਵਿੰਗ ਅਪੋਨ ਦਾ ਆਪਰੇਸ਼ਨਸ। ਸੋ ਅਗਰ ਤੁਸੀਂ ਇਹਨਾਂ ਚੀਜ਼ਾਂ ਦੇ ਉੱਪਰ ਖਿਆਲ ਰੱਖਦੇ ਹੋ ਤੇ ਆਪਣੇ ਪੈਸੇ ਨੂੰ ਡਿਸਿਪਲਿਨ ਵੇ ਦੇ ਨਾਲ ਇਨਵੈਸਟ ਕਰ ਰਹੇ ਹੋ ਤੇ ਮੰਨ ਕੇ ਚੱਲੋ ਕਿ ਤੁਸੀਂ ਚੰਗੇ ਪੈਸੇ ਔਰ ਲੰਬੇ ਸਮੇਂ ਤੱਕ ਆਪਣਾ ਜਿਹੜਾ ਹੈਗਾ ਵਧੀਆ ਗਰੋਥ ਲੈ ਪਾਓਗੇ। ਡੋਂਟ ਵਰੀ ਅਬਾਊਟ ਅਪਸ ਐਂਡ ਡਾਊਨਸ, ਇਹ ਤਾਂ ਚੱਲਦਾ ਹੀ ਰਹਿਣਾ ਹੈ। ਜਿਵੇਂ ਵੈਦਰ ਅਨਪ੍ਰਡਿਕਟੇਬਲ ਹੈ, ਮਾਰਕੀਟਸ ਦੇ ਵਿੱਚ ਵੀ ਅਨਪ੍ਰਡਿਕਟੇਬਿਲਟੀ ਹੁੰਦੀ ਹੈ, ਲੇਕਿਨ ਵਿਨਰਸ ਰਿਮੇਨ ਵਿਨਰਸ ਐਂਡ ਲੂਜ਼ਰਸ ਰਿਮੇਨ ਲੂਜ਼ਰਸ। ਕੁਐਸਚਨਸ ਬਹੁਤ ਸਾਰੇ ਨੇ, ਆਨਸਰਸ ਵੀ ਕੰਪਲੈਕਸ ਨੇ। ਫੀਲ ਫ੍ਰੀ ਟੂ ਗਿਵ ਮੀ ਅ ਕਾਲ 416-833-8533, 416-833-8533.
0: ਥੈਂਕ ਯੂ ਸਰ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਸਰ। ਸੋ ਪ੍ਰੋਗਰਾਮ ਪੰਜਾਬੀ ਰਹੋਗੇ। ਕੱਲ NBA ਫਾਈਨਲਸ ਦਾ ਮੈਚ ਹੋ ਰਿਹਾ ਸੀਗਾ ਤੇ ਮੈਂ ਨਾ ਦੇਖਦਾ ਤੇ ਸੈਨ ਐਂਟੋਨੀਓ ਵਾਲੇ 29 ਪੁਆਇੰਟਾਂ ਤੇ ਜਿੱਤ ਰਹੇ ਸੀ। ਮੈਂ ਫਿਰ ਕਿਹਾ ਚਲੋ ਯਾਰ ਨਵੀਂ ਪਹਿਨੇ ਆ, ਮੈਂ ਬਰਸ਼ ਬਰੁਸ਼ ਕੀਤਾ, ਬੈੱਡ 'ਚ ਬੈਠਾ, ਫਿਰ ਮੈਂ ਫੋਨ ਦੇਖਿਆ, ਮੈਂ ਦੇਖਿਆ ਯਾਰ ਕਿ 1 ਪੁਆਇੰਟ ਦੇ ਨਾਲ ਉਹ ਜਿੱਤ ਰਹੇ ਸੀ ਨਿਕਸ ਵਾਲੇ। ਤੁਸੀਂ ਦੇਖੋ 29 ਪੁਆਇੰਟਾਂ ਤੇ ਹਾਰ ਰਹੇ ਸੀ, ਆ ਕੇ ਜਿੱਤ ਗਏ। ਮੈਂ ਕਹਿੰਦਾ ਨਿਊਯਾਰਕ ਵਾਲੇ ਨੇ ਧੁੰਮਾਂ ਪਾ ਤੀਆਂ ਆਪਣੇ ਨਿਊਯਾਰਕ ਸਿਟੀ ਦੇ ਵਿੱਚ, ਤਾਂ ਮੈਂ ਕੁਝ ਵੀਡੀਓਜ਼ ਦੇਖੀਆਂ, ਕਰੇਜ਼ ਹੀ ਕਰੇਜ਼ ਲੋਕਾਂ ਦਾ। ਸੋ ਇਹ ਗੱਲ ਇੱਕ ਹੈ ਕਿ ਸਪੋਰਟਸ ਦੇ ਵਿੱਚ ਕੁਛ ਵੀ ਹੋ ਸਕਦਾ, ਟੀਮ ਜਿੱਤਦੀ ਜਿੱਤਦੀ ਹਾਰ ਵੀ ਸਕਦੀ ਹੈ, ਹਾਰਦੀ ਜਿੱਤ ਵੀ ਸਕਦੀ ਹੈ। ਹੁਣ ਨਿਊਯਾਰਕ ਵਾਲੇ ਜੇ 1 ਗੇਮ ਜਿੱਤ ਜਾਂਦੇ ਹੋਰ ਤਾਂ ਨਿਊਯਾਰਕ ਵਿਲ ਬੀ ਦਾ ਚੈਂਪੀਅਨਸ। ਸੋ ਦੇਖਦੇ ਹਾਂ। ਅਤੇ ਹੁਣ ਕੱਲ੍ਹ ਵੀ ਨਿਊਯਾਰਕ ਦੇ ਸੜਕਾਂ ਦੇ ਉੱਤੇ ਲੋਕ ਕਰੇਜ਼ੀ ਹੋਏ ਪਏ, ਚੀਕਾਂ ਮਾਰ ਰਹੇ। ਸੋ ਇਟਸ ਯੂ ਨੋ ਬਿਗ ਵਿਨ। ਸੋ ਦੇਖਦੇ ਹਾਂ ਜੇ ਅਗਲਾ ਮੈਚ ਜਿੱਤਦੇ ਆ, ਦਿਲ ਬੀ ਦਾ ਫਾਈਨਲ। ਸੋ ਖੈਰ NBA ਫਾਈਨਲਸ ਹੈਵ ਬਿਨ ਵੈਰੀ ਐਕਸਾਈਟਿੰਗ, ਜਿਹੜੇ ਦੇਖ ਰਹੇ ਆ, ਇੱਕ ਇੱਕ ਮੈਚ ਬਹੁਤ ਹੀ ਕਮਾਲ ਦਾ ਰਿਹਾ। ਭਾਵੇਂ ਨਿਊਯਾਰਕ ਵਾਲੇ 3 ਜਿੱਤੇ ਆ, ਸੈਨ ਐਂਟੋਨੀਓ 1, ਬਟ ਹਰ ਇੱਕ ਗੇਮ ਬੜੀ ਕੰਪੈਟੀਟਿਵ ਰਹੀ ਆ, ਇਹ ਜ਼ਰੂਰ ਹੈ। ਇੰਨੇ ਕੰਪੈਟੀਟਿਵ ਫਾਈਨਲਸ ਬੜੇ ਚਿਰ ਬਾਅਦ ਦੇਖਣ ਨੂੰ ਮਿਲ ਰਹੇ ਆ। ਸੋ ਨੰਬਰ ਹੈ ਆਪਣਾ 905-673-3337, 905-673-3337। ਜੇ ਤੁਹਾਡੀ ਰੂਫ ਰਿਪੇਅਰ ਹੋਣ ਵਾਲੀ ਹੈ ਤਾਂ ਕਰਾ ਲਓ। ਰੂਫ ਕੋਈ ਐਸਾ ਕੰਮ ਨਹੀਂ ਤੁਸੀਂ ਕਹਿ ਸਕਦੇ ਕੋਈ ਨਾ ਕੱਲ ਨੂੰ ਸਹੀ, ਪਰਸੋਂ ਨੂੰ ਸਹੀ, ਜੇ ਲੀਕੇਜ ਹੋ ਗਈ ਪਤਾ ਕਿੱਡਾ ਵੱਡਾ ਨੁਕਸਾਨ ਆ ਤੁਹਾਡੇ ਘਰ ਨੂੰ। ਸੋ ਤੁਸੀਂ ਇਹਨਾਂ ਕੰਮਾਂ 'ਚ ਡਿਲੇ ਨਾ ਕਰਿਆ ਕਰੋ। ਮੈਂ ਤੁਹਾਨੂੰ ਨੰਬਰ ਦਿੰਦਾ ਰੂਬਲ ਬਾਈ ਜੀ ਦਾ, ਆਲ ਵੇ ਰੂਫਰਸ ਦੇ ਨਾਲ, ਆਲ ਵੇ ਰੂਫਰਸ ਰੈਜ਼ੀਡੈਂਸ਼ਲ ਅਤੇ ਕਮਰਸ਼ਲ ਰੂਫਿੰਗ, ਫਲੈਟ ਰੂਫ, ਸ਼ਿੰਗਲ ਰੂਫ ਦਾ ਕੰਮ ਹੈ, ਮੈਟਲ ਰੂਫ ਦੀ ਕੋਈ ਗੱਲਬਾਤ ਹੈ, 15 ਸਾਲ ਦਾ ਇਹਨਾਂ ਕੋਲ ਐਕਸਪੀਰੀਅੰਸ ਹੈ, ਰਿਟਨ ਤੁਹਾਨੂੰ ਵਾਰੰਟੀ ਦੇ ਰਹੇ ਹੈ ਤੇ ਉਹਦੇ ਨਾਲ ਨਾਲ ਇੰਸ਼ੋਰਡ ਫੁੱਲੀ ਇੰਸ਼ੋਰਡ ਟੀਮ ਹੈ। ਸੋ ਰੂਫ ਰਿਪੇਅਰ ਕਰਾਉਣੀ ਹੈ ਵਧੀਆ ਬੰਦੇ ਤੋਂ ਕਰਾ ਲਓ। 6475050943, 6475050943, 6475050943 ਦੇ ਉੱਤੇ ਗੱਲਬਾਤ ਕਰੋ। ਕੱਲ ਪਰਸੋਂ ਇੱਕ ਓਪੀਪੀ ਆਫਿਸਰ ਦੀ ਡੈਥ ਬਾਰੇ ਸੁਣਿਆ, ਅੱਜ ਸਵੇਰੇ ਕਹਿੰਦੇ ਕਿ ਇੱਕ ਟੋਰਾਂਟੋ ਆਫਿਸਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ। ਸਵੇਰੇ 5:40 ਦੀ ਗੱਲ ਹੈ, ਬਲੈਕ ਕ੍ਰੀਕ ਦੀ ਏਰੀਆ, ਅਤੇ ਕਹਿੰਦੇ ਆਫਿਸਰ ਨੂੰ ਸ਼ੂਟ ਕੀਤਾ। ਐਂਡ ਕੀ ਆਫਿਸਰ ਦੀ ਐਗਜੈਕਟ ਕੰਡੀਸ਼ਨ ਆਈ ਐਮ ਨੋਟ ਸ਼ੋਰ, ਬਟ ਕਹਿ ਰਿਹਾ ਕਿ ਹੋਸਪਿਟਲ ਰਸ਼ ਕਰਨਾ ਪਿਆ ਆਫਿਸਰ ਨੂੰ। ਇੱਕ ਹੋਰ ਬੰਦਾ ਉਹਨੂੰ ਵੀ ਹੋਸਪਿਟਲ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਭੇਜਿਆ ਗਿਆ। ਸੋ ਲੈਟਸ ਹੋਪ ਯਾਰ ਕਿ ਸਾਰਾ ਕੁਛ ਠੀਕ ਹੋ ਜਾਵੇ। ਬਟ ਬੜਾ ਯਾਰ ਪਤਾ ਨਹੀਂ, ਆਫਿਸਰਸ ਦੇ ਨਾਲ ਹੀ ਤੁਸੀਂ ਯੂ ਨੋ ਗਨ ਸ਼ਾਟਸ ਜਾਂ ਵਾਇਲੈਂਸ ਕ੍ਰੀਏਟ ਕਰੀ ਜਾਂਦੇ ਹੋ। ਕੱਲ੍ਹ ਪਰਸੋਂ ਵੀ ਇਹੀ ਗੱਲ ਕਰ ਰਹੇ ਸੀ। ਇਟਸ ਵੈਰੀ ਸੈਡ, ਬਹੁਤ ਦੁੱਖ ਲੱਗਦਾ ਯਾਰ ਜਦੋਂ ਕਿਸੇ ਆਫਿਸਰ ਦੀ ਜਾਂ ਤਾਂ ਜਾਨ ਜਾਂਦੀ ਹੈ ਜਾਂ ਆਫਿਸਰ ਕੋਈ ਖਤਰੇ 'ਚ ਪਾਏ ਜਾਂਦੇ ਆ। ਆਪਣੇ ਬਹੁਤ ਸਾਰੇ ਫਰੈਂਡਸ ਫੈਮਿਲੀ ਮੈਂਬਰਸ ਵੀ ਪੁਲਿਸ ਦੇ ਵਿੱਚ ਨੇ। ਗੱਲਾਂ ਇੱਦਾਂ ਦੀਆਂ ਨਾ ਹੀ ਸੁਣਨ ਨੂੰ ਮਿਲਣ। ਇਟਸ ਵੈਰੀ ਟ੍ਰੈਜਿਕ ਅਤੇ ਬਹੁਤ ਡਰ ਲੱਗਦਾ ਟੂ ਬੀ ਓਨੈਸਟ ਯਾਰ। ਜਿਹੜੇ ਆਪਾਂ ਨੂੰ ਬਚਾ ਰਹੇ ਆ ਉਹਨਾਂ ਖਿਲਾਫ ਹੀ ਐਵੇਂ ਵਾਇਲੈਂਸ ਹੋ ਰਿਹਾ। ਸੋ ਹੋਪ ਜਿਹੜੇ ਧੰਦੇ ਲੋਕ ਨੇ ਇਹਨਾਂ ਨੂੰ ਬਈ ਕਰੋ ਅੰਦਰ ਅਤੇ ਨਾ ਕੱਢੋ ਬਾਹਰ। ਸੋ 905-673-3337 ਆਪਣਾ ਫੋਨ ਨੰਬਰ ਹੈ, 905-673-3337। ਅੱਜ ਗੱਲਬਾਤ ਤੁਹਾਡੇ ਨਾਲ ਕਰਨੀ ਹੈ ਸਕਸੈਸ ਅਤੇ ਮਨੀ ਦੀ। ਕਈ ਲੋਕਾਂ ਨੂੰ ਲੱਗਦਾ ਕਿ ਯਾਰ ਜੇ ਮੇਰੇ ਕਰਕੇ ਤੂੰ ਸਕਸੈਸਫੁਲ ਹੋਇਆ ਤਾਂ ਕਿਤੇ ਨਾ ਕਿਤੇ ਤੇਰਾ ਬਣਦਾ ਕਿ ਤੂੰ ਮੈਨੂੰ ਵੀ ਕੰਪਨਸੇਟ ਕਰ ਹੋਰ। ਲੈਟਸ ਟਾਕ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475045 5745-5504-1557। ਹਾਂਜੀ 7479 ਜੀ ਬਾਈ ਜੀ,
2: ਸਤਿ
0: ਸ਼੍ਰੀ ਅਕਾਲ।
2: ਬਹੁਤ ਦੁੱਖ ਵਾਲੀ ਗੱਲ ਹੈ ਜੀ, ਪੁਲਿਸ ਅਫਸਰ ਜਿਹੜਾ ਮਾਰਿਆ ਗਿਆ। ਦਰਅਸਲ ਕਾਨੂੰਨ ਸਖ਼ਤ ਹੋਣਾ ਚਾਹੀਦਾ, ਉਹ ਇੱਕ ਘਾਟ ਆ। ਇਹਨਾਂ ਨੂੰ ਪਾਵਰ ਦੇਣੀ ਚਾਹੀਦੀ ਆ ਵੀ ਜੇ ਕੋਈ ਤਾਂ ਕਰਦਾ ਉਹਨੂੰ ਉੱਥੇ ਨਿਪਟਾ ਦੇ, ਜਿੱਦਾਂ ਹੁਣ ਉਹਨੇ ਮਾਰ ਦਿੱਤਾ ਸੀ ਇਹਨੇ ਨਾਲ ਹੀ ਉਹਨੂੰ ਉੱਥੇ ਨਿਪਟਾ ਦਿੰਦੇ। ਉਹਨੇ ਇੱਕ ਹੁਣ ਉਹਨੇ 5-6-7 ਬਾਅਦ ਉਹਨੇ ਫਿਰ ਨਿਕਲ ਜਾਣਾ ਬਾਹਰ। ਇੱਕ ਤਾਂ ਹੁਣ ਏਜ ਪਤਾ ਨੀ ਉਹਦੀ ਕਿੰਨੀ ਕਾ, ਮੈਨੂੰ ਕਿੰਨੀ ਏਜ ਦਾ ਮੁੰਡਾ ਜਿਹਨੇ ਮਾਰਿਆ।
0: ਜਿਆਦਾ
2: ਹੋਣੀ ਨੀ ਸਜ਼ਾ, ਤੇ ਸਜ਼ਾ ਤੇ ਇਹ ਤਾਂ ਮੂਹਰੇ ਕੀ ਦੱਸਾਂ, ਛਿੱਤਰ ਤਕੜਾ ਦਿਸਦਾ ਵਾ ਨਾ, ਡੰਡਾ ਪੇ ਨੀ ਹੱਥ ਪਾਉਂਦਾ, ਨਾ ਦੌੜ ਵੀ ਜ਼ੁਰਤ ਕਰੂਗਾ
0: ਗਲਤ ਗੱਲ ਆ।
2: ਕਹਿੰਦੇ ਕੁੱਤੇ ਦੀ ਪੂੰਛ ਕਿੱਦੀ ਸਿੱਧੀ ਨਹੀਂ ਆ ਕੇ ਫੇਰ ਉਹੀ ਕਰੂਗਾ। ਹੁਣ ਐਕਸਟੋਰਸ਼ਨ ਦੇ ਮਾਮਲੇ ਚ ਫੜਦੇ ਛੱਡਦੇ ਨੇ, ਬਾਅਦ ਚ ਫੇਰ ਉਹੀ ਕੁਛ ਕਰਦੇ ਆ, ਟੁੱਟਾਂ ਗੁਆਂ ਚ ਹੰਡਦੇ ਡਰਦੇ ਥੋੜੋ ਆ। ਡਰ ਹੈ ਨੀ ਨਾ ਕਾਨੂੰਨ ਦਾ, ਕਾਨੂੰਨ ਦਾ ਡਰ ਹੋਣਾ ਚਾਹੀਦਾ ਵੀ ਮੈਂ ਜੇ ਆ ਕੀਤਾ ਤੇ ਉਹ ਤੋਂ ਪਹਿਲਾਂ 100 ਵਾਰੀ ਬੰਦਾ ਸੋਚੇ ਉਹ ਕੰਮ ਕਰਨ ਤੋਂ।
0: ਬਿਲਕੁਲ ਬਿਲਕੁਲ, ਜਿਵੇਂ ਹੋਰ ਕੰਟਰੀ ਦੇ ਵਿੱਚ
2: ਬਿਲਕੁਲ ਬਿਲਕੁਲ, ਬੰਦੇ ਉੱਥੋਂ ਆਏ ਹੋ ਨਾ ਬੰਦੇ, ਇੱਕ ਇਹ ਤਾਂ ਚਲੋ ਗੋਰਾ ਆ, ਜਿਹੜੇ ਬਾਕੀ ਹੋਰ ਆ ਉਹ ਬੰਦੇ ਪਰਵਾਹ ਨੀ ਕਰਦੇ, ਉਹ ਆਏ ਓਦਾਂ ਦੀਆਂ ਕੰਟਰੀਆਂ ਜਿੱਥੇ ਕਾਨੂੰਨ ਬਹੁਤ ਸਖ਼ਤਾ, ਇੱਥੇ ਦੇ ਕਾਨੂੰਨ ਨੂੰ ਮੰਨਦੇ ਹੀ ਨੀ ਉਹ ਕਹਿੰਦੇ ਕੋਈ ਕਾਨੂੰਨ ਆ।
0: ਅਗਲੇ ਨੂੰ ਗਾਈਡ ਕਰਨਾ ਚਾਹੁੰਦੇ ਆ, ਜਿਹੜੇ ਯਾਰ ਇੱਦਾਂ ਦੇ ਕੰਮ ਕਰਦੇ ਉਹਨਾਂ ਨੇ ਕਿਤੇ ਤੁਹਾਡੀ ਗਾਈਡੈਂਸ ਹੇਠਾਂ ਆਉਣਾ, ਉਹਨਾਂ ਨੇ ਤੁਹਾਡੀ ਗੱਲ ਮੰਨਣੀ ਆ। ਉਹਨਾਂ ਨੇ ਤਾਂ ਅੱਜ ਕੀਤਾ ਮਾਫ਼ੀ ਮੰਗ ਲਈ, ਕੱਲ੍ਹ ਨੂੰ ਬਾਹਰ ਕੱਲ੍ਹ ਨੂੰ ਫਿਰ ਉਹੀ ਕੰਮ। ਸੋ ਤੁਸੀਂ ਹੁਣ ਘਰੇ ਵੀ ਜੇ ਆਪਾਂ ਆਪਣੇ ਬੱਚਿਆਂ ਨੂੰ ਕੁਛ ਸਮਝਾਉਣਾ ਹੁੰਦਾ, ਆਪਾਂ ਤਾਂ ਮੈਨੂੰ ਲੱਗਦਾ ਕਿ ਕਾਨੂੰਨ ਨਾਲ ਵੀ ਸਖਤਾਈ ਵਰਤਦੇ ਹਾਂ ਕਿ ਨਹੀਂ ਘਰੇ? ਆਪਾਂ ਮੈਨੂੰ ਲੱਗਦਾ ਜਿਹੜੇ ਫੜੇ ਵੀ ਜਾਂਦੇ ਇਹਨਾਂ ਨੂੰ ਆਪਣੇ ਘਰੇ ਭੇਜੋ, ਆਪਣੇ ਮਾਂ ਬਾਪ ਕੋਲੋਂ ਸਿਖਾਉਣਗੇ, ਕਾਨੂੰਨ ਨੇ ਸਿਖਾਉਣਾ ਹੀ, ਅਤੇ ਘਰਦਿਆਂ ਨੂੰ ਤਾਂ ਸਿਖਾਉਣ ਦਿਓ ਫਿਰ। ਸੋ ਨਹੀਂ, ਦਿਸ ਮੈਨੀ ਲੂਪ ਹੋਲਸ ਯਾਰ, ਬਾਕੀ ਦੇਖਦੇ ਹਾਂ ਕੀ ਬਣਦਾ। ਇੱਕ ਫਿਲਮ ਆਈ ਆ ਅਤੇ ਉਹ ਫਿਲਮ ਚੱਲੀ ਬਹੁਤ ਜ਼ਿਆਦੇ ਆ, ਤੁਸੀਂ ਪਤਾ ਨਹੀਂ ਦੇਖੀ ਹੈ ਨਹੀਂ, ਤੁਸੀਂ ਫਿਲਮ ਬਾਰੇ ਸੁਣਿਆ ਜ਼ਰੂਰ ਹੋਣਾ, ਅਬਸੈਸ਼ਨ ਫਿਲਮ ਦਾ ਨਾਮ ਹੈ। ਸੋ ਅਬਸੈਸ਼ਨ ਫਿਲਮ ਆਈ ਹੈ। ਇਸ ਫਿਲਮ ਤੇ ਸਿਰਫ $7.5 lakh ਲੱਗਿਆ, ਸਿਰਫ $750,000 ਦੇ ਬਜਟ ਨਾਲ ਇਹ ਫਿਲਮ ਬਣੀ ਤੇ ਵਰਲਡ ਵਾਈਡ ਇਸ ਫਿਲਮ ਨੇ $225 million ਦੀ ਬਿਜ਼ਨਸ ਕੀਤੀ। ਤੁਸੀਂ ਹਿਸਾਬ ਲਾਓ, $7.5 lakh ਲਾ ਕੇ ਫਿਲਮ ਨੇ $225 million ਕਮਾ ਲਿਆ, ਕਿੱਡੀ ਵੱਡੀ ਗੱਲ ਹੈ। ਸੋ ਇਸ ਫਿਲਮ ਦੀ ਇੱਕ ਆਰਟ ਡਾਇਰੈਕਟਰ ਹੈ ਤੇ ਆਰਟ ਡਾਇਰੈਕਟਰ ਸੈਲੀ ਚੋਏ ਕੁੜੀ ਦਾ ਨਾਂ ਹੈ। ਉਹ ਕਹਿੰਦੀ ਕਿ ਮੈਂ ਇਸ ਫਿਲਮ ਦੀ ਆਰਟ ਡਾਇਰੈਕਸ਼ਨ ਤੇ ਕੰਮ ਕੀਤਾ, ਮੈਨੂੰ ਇਹਨਾਂ ਨੇ $300 ਪਰ ਡੇ ਪੇ ਕੀਤਾ ਤੇ ਕਹਿੰਦੀ ਸਿਰਫ ਮੈਨੂੰ $7,000 ਬਣਿਆ ਇਸ ਫਿਲਮ ਤੋਂ, ਦੈਟਸ ਇਟ। ਫਿਲਮ ਨੇ $225 million ਕਮਾ ਲਿਆ। ਇਹ ਕੁੜੀ ਕਹਿੰਦੀ ਕਿ ਮੈਨੂੰ ਸਿਰਫ $6,741.36 ਬਣੇ ਆ ਟੈਕਸਿਸ ਤੋਂ ਬਾਅਦ, ਨਾ ਕੋਈ ਮੈਨੂੰ ਮਾਈਲੇਜ ਮਿਲੀ ਆ, ਨਾ ਕੋਈ ਮੇਰੀ ਵਾਹ ਵਾਹ ਬੱਲੇ ਬੱਲੇ ਹੋਈ ਆ। ਕਹਿੰਦੀ ਮੈਨੂੰ ਪਤਾ ਸੀਗਾ ਵੀ ਰੇਟ ਕੀ ਮਿਲ ਰਿਹਾ, ਮੈਂ ਅਗਰੀ ਵੀ ਕੀਤਾ, ਪਰ ਕਹਿੰਦੀ ਮੈਂ ਤਾਂ ਉਸ ਟਾਈਮ ਪੇ ਚੈੱਕ ਟੂ ਪੇ ਚੈੱਕ ਲਿਵ ਕਰ ਰਹੀ ਸੀ। ਸੋ ਉਹਨੂੰ ਲੱਗਦਾ ਕਿ ਜੇ ਮੈਨੂੰ ਸਿਰਫ $7,000 ਮਿਲਿਆ, ਵੀ ਇਹ ਮੈਨੂੰ ਯਾਰ ਫਿਲਮ ਨੇ $225 million ਕਮਾ ਲਿਆ, ਮੈਨੂੰ ਕਮ ਸੇ ਕਮ ਹੋਰ ਪੈਸੇ ਦੇ ਦੇਣ ਜਾਂ ਦੇ ਦਿੰਦੇ। ਹੁਣ ਤੁਹਾਡਾ ਕੀ ਖਿਆਲ ਹੈ, ਜੇ ਕਿਸੇ ਨੇ ਅਗਰੀ ਕੀਤਾ ਕਿ ਠੀਕ ਹੈ ਮੈਨੂੰ ਤੁਸੀਂ $7,000 ਪੇ ਕਰ ਦਿਓ, ਪਰ ਜਾ ਕੇ ਕਮਾਈ ਹੋ ਗਈ ਫਿਲਮ ਦੀ $225 million, ਤੁਹਾਨੂੰ ਲੱਗਦਾ ਕਿ ਥੋੜ੍ਹਾ ਬਹੁਤਾ ਆਰਟ ਡਾਇਰੈਕਟਰ ਨੂੰ ਹੋਰ ਪੈਸੇ ਫਿਲਮ ਮੇਕਰਸ ਨੂੰ ਦੇ ਦੇਣੇ ਚਾਹੀਦੇ ਸੀ? ਨਹੀਂ ਯਾਰ, ਇਹ ਬਿਜ਼ਨਸ ਆ, ਹੁਣ ਜਿਹੜੀ ਚੀਜ਼ ਲਈ ਤੁਸੀਂ ਅਗਰੀ ਕੀਤਾ ਉਹ ਹੁਣ ਤੁਹਾਨੂੰ ਪੈਸੇ ਮਿਲ ਗਏ, ਦੱਸ ਅੱਗੇ ਵਧੋ। ਹੁਣ ਤੁਹਾਡਾ ਕੀ ਹੱਕ ਬਣਦਾ ਕਿ ਤੁਸੀਂ ਅਗਲੇ ਨੂੰ ਕਹੋ ਕਿ ਯਾਰ ਮੈਨੂੰ ਤੁਸੀਂ ਆਹ ਵੀ ਦੇ ਦਿਓ, ਤੁਹਾਨੂੰ ਇੰਨਾ ਪੈਸਾ ਮਿਲ ਗਿਆ, ਇੰਨੀ ਕਮਾਈ ਹੋ ਗਈ। ਵਟ ਡੂ ਯੂ ਥਿੰਕ? ਨੰਬਰ ਹੈ ਆਪਣਾ 905-673-3337, 905-673-3337, 905-673-3337 ਆਪਣਾ ਨੰਬਰ ਹੈ। 905-673-3337 ਤੇ ਗੱਲਬਾਤ ਥੋੜ੍ਹੀ ਸਾਡੀ ਅੱਜ ਹੋਵੇਗੀ। ਫਿਲਮ ਦੀ ਇੰਨੀ ਕਮਾਈ ਤੋਂ ਬਾਅਦ ਉਹ ਹੁਣ ਸੋਚ ਰਹੀ ਹੈ ਕਿ ਮੈਨੂੰ ਵੀ ਇਹ ਦੇਣ ਥੋੜ੍ਹਾ ਬਹੁਤਾ ਹੋਰ ਪੈਸਾ। 905-673-3337 ਆਪਣਾ ਨੰਬਰ ਹੈ, 905-673-3337। ਹੁਣ ਕਈ ਵਾਰ ਹੁੰਦਾ ਯਾਰ ਕਿ ਲੋਕ ਐਕਸਪੈਕਟ ਕਰਦੇ ਯਾਰ ਕਿ ਸਾਨੂੰ ਵੀ ਹੁਣ ਕੁਛ ਨਾ ਕੁਛ ਬਣ ਜਾਵੇ, ਅਸੀਂ ਬਸ ਇੰਨੇ ਕੀ ਕਮਾ ਪਾਏ ਹਾਂ। ਮੈਂ ਤੁਸੀਂ ਅਗਰੀ ਕੀਤਾ ਹੁਣ ਪਹਿਲਾਂ ਨਹੀਂ ਅਗਰੀ ਕਰਦੇ, ਕਹਿ ਦਿੰਦੇ ਨਹੀਂ ਯਾਰ ਮੈਂ ਕੋਈ ਪੈਸਾ ਨਹੀਂ ਲੈਂਦਾ, ਜੇ ਫਿਲਮ ਕਮਾਉਂਦੀ ਹੈ ਫਿਰ ਮੈਂ ਉਹਦੇ ਤੋਂ ਹਿੱਸਾ ਲਊਂ। ਜੀ ਮੈਨੀ ਜੀ, ਕੀ ਹਾਲ ਆ?
3: ਮਾਰਨਿੰਗ ਨਵੀਂ।
0: ਗੁੱਡ ਮਾਰਨਿੰਗ
3: ਨਵੀਂ। ਇਹਦੇ ਵਿੱਚ ਕੰਟਰੈਕਟਸ ਲਿਖੇ ਜਾਂਦੇ ਨੇ ਜਦੋਂ ਮੂਵੀ ਬਣਦੀ ਹੈ, ਸੋ ਕੰਟਰੈਕਚੁਅਲੀ ਤਾਂ ਬਿਲਕੁਲ ਠੀਕ ਹੈਗੇ ਨੇ ਤੇ ਡੋਨਟ ਹੈਵ ਐਨੀ ਆਬਲੀਗੇਸ਼ਨ, ਕਿਉਂਕਿ ਇੱਦਾਂ ਤਾਂ ਹੈ ਨਹੀਂ ਵੀ ਉਹਨਾਂ ਨੇ ਕਿਸੇ ਆਰਟ ਡਾਇਰੈਕਟਰ ਨੂੰ ਹਾਇਰ ਕਰ ਲਿਆ ਤੇ ਕੋਈ ਕੰਟਰੈਕਟ ਨਹੀਂ ਹੋਣਾ, ਪੇਪਰ ਨਹੀਂ ਹੋਣਾ। ਤੇ ਉਹਦੇ ਵਿੱਚ ਇਹ ਵੀ ਲਿਖਿਆ ਹੁੰਦਾ ਜੇ ਮੂਵੀ ਦੀ ਸਕਸੈਸ ਹੁੰਦੀ ਹੈ ਤੇ ਸਕਸੈਸ ਵਿੱਚ ਇੰਨਾ ਤੁਹਾਡਾ ਪਰਸੈਂਟੇਜ ਰੱਖੇਗਾ, ਬਟ ਡੇਲੀ ਵੇਜਿਸ ਨੂੰ ਉਹ ਸਕਸੈਸ ਦਾ ਪਾਰਟ ਨਹੀਂ ਮਨਾਉਂਦੇ। ਜਦੋਂ ਜਿਵੇਂ ਆਪਣੇ ਜਿਵੇਂ ਮੂਵੀ ਹਿੱਟ ਹੋ ਗਈ ਤੇ ਜਿਹੜੇ ਕੰਟਰੈਕਟ ਵਿੱਚ ਲਿਖਿਆ ਹੁੰਦਾ ਵੀ ਜੇ ਮੂਵੀ ਇੰਨੇ ਉੱਪਰ ਗਈ ਤੇ ਤੁਹਾਨੂੰ ਇੰਨੇ ਪਰਸੈਂਟ ਵੀ ਦੇਵਾਂਗੇ, ਉਹ ਕੰਟਰੈਕਚੁਅਲ ਨਹੀਂ ਹੈਗਾ। ਬਟ ਜਿਹੜੀ ਮੂਵੀ ਹੁੰਦੀ ਇੱਕ ਟੀਮ ਹੁੰਦੀ ਹੈ, ਜੇ ਤੁਹਾਡੇ ਆਰਟ ਡਾਇਰੈਕਟਰ ਆਫ ਆਰਟ ਨੇ ਇੰਨਾ ਵਧੀਆ ਕੰਮ ਕੀਤਾ ਹੈ ਤੇ ਆਈ ਥਿੰਕ ਉਹਨੂੰ ਪੈਸੇ ਦੇ ਦੇਣਾ ਚਾਹੀਦਾ ਸੀ, ਐਥਿਕਲੀ ਤੁਸੀਂ ਉਹਨੂੰ ਦੇ ਦਿੰਦੇ ਤੇ ਵਧੀਆ ਲੱਗਦਾ, ਉਹਨੂੰ ਵੀ ਮੋਟੀਵੇਸ਼ਨ ਹੁੰਦੀ ਕੱਲ ਨੂੰ ਹੋਰ ਪਿਕਚਰਾਂ ਇਕੱਠੇ ਕਰਦੇ। ਸੋ ਆਈ ਥਿੰਕ ਕੰਟਰੈਕਚੁਅਲੀ ਨੋ, ਬਟ ਐਥਿਕਲੀ ਐਂਡ ਮੋਰਲੀ ਯੈਸ। ਸੋ ਇਟ ਇਜ਼ ਐਨ ਇੰਡੀਵਿਜੁਅਲ ਥਿੰਕਿੰਗ, ਇੰਡੀਵਿਜੁਅਲੀ ਕਿੱਦਾਂ ਤੁਸੀਂ ਸੋਚਦੇ ਹੋ ਵੀ ਤੁਹਾਡੇ ਐਥਿਕਸ ਕਿੱਦਾਂ ਨੇ, ਤੁਹਾਡੇ ਮੋਰਲਸ ਕਿੱਦਾਂ ਨੇ, ਉਸ ਹਿਸਾਬ ਨਾਲ ਤੁਸੀਂ ਪੇ ਕਰੋਗੇ ਜਾਂ ਨਹੀਂ ਕਰੋਗੇ।
0: ਠੀਕ ਹੈ, ਬਟ ਤੁਸੀਂ ਸੋਚਦੇ ਹੋ ਕਿ ਐਥਿਕਲੀ ਐਜ਼ ਅ ਬਿਜ਼ਨਸ ਜ਼ਰੂਰ ਉਹਨਾਂ ਨੂੰ ਥੋੜਾ ਜਿਹਾ ਉਹਨੂੰ ਕੋਈ ਨਾ ਕੋਈ ਕੀ ਕਹਿੰਦੇ ਹੁੰਦੇ ਬੋਨਸ ਦੇ ਦੇਣਾ ਚਾਹੀਦਾ ਸੀ।
3: ਬਿਲਕੁਲ ਦੇ ਦੇਣਾ, ਜੇ 225 million ਛੋਟੀ ਅਮਾਊਂਟ ਨਹੀਂ ਹੈਗੀ। ਪ੍ਰੋਡਕਸ਼ਨ ਵੀ ਮੈਨੂੰ ਪਤਾ ਨਹੀਂ, ਮੈਂ ਹੁਣ ਜ਼ਰੂਰ ਦੇਖਾਂਗਾ, ਅੱਜ ਹੀ ਦੇਖਾਂਗਾ ਆਬਸੈਸ਼ਨ। ਉਹ ਵੀ ਮੈਂ ਦੇਖੀ ਨਹੀਂ ਸੀ, ਮੈਂ ਦੇਖਿਆ ਬੜੀ ਵਾਰੀ ਐਮਾਜ਼ੋਨ ਤੇ ਜਾਂ ਉਹਦੇ ਤੇ ਦੇਖਿਆ ਮੈਂ, ਪਰ ਕਦੀ ਮੂਵੀ ਲਗਾਈ ਨਹੀਂ ਸੀ, ਬਟ ਹੁਣ ਆਈ ਵਿਲ ਵਾਚ। ਪ੍ਰੋਡਕਸ਼ਨ ਜੇ 7.5 lakh ਵਿੱਚ ਮੂਵੀ ਬਣੀ ਤਾਂ ਛੋਟੀ ਪ੍ਰੋਡਕਸ਼ਨ ਹੋਏਗੀ, ਦੈਟਸ ਮਾਈ ਗੈਸ।
0: ਨਾਲੇ $224 million ਪ੍ਰੋਫਿਟ ਕੀਤਾ ਫਿਲਮ ਨੇ।
3: 100% ਸ਼ੇਅਰ ਕਰਨਾ ਚਾਹੀਦਾ ਮੋਰਲੀ ਐਂਡ ਐਥੀਕਲੀ ਉਹਨੂੰ ਦੇ ਦੇਣਾ ਚਾਹੀਦਾ ਬਟ ਕੰਟਰੈਕਚੁਅਲੀ ਨਾ
0: ਠੀਕ ਹੈ ਓਕੇ ਥੈਂਕ ਯੂ ਨਹੀਂ ਹੀ ਮੈਂ ਪੁੱਛ ਰਿਹਾ ਕੰਟਰੈਕਚੁਅਲੀ ਆਬਵੀਅਸਲੀ ਨਾਟ ਬਟ ਮੈਂ ਨਹੀਂ ਕਹਿੰਦੇ ਕਿ ਮੋਰਲੀ ਐਥੀਕਲੀ ਜ਼ਰੂਰ ਕੁਛ ਨਾ ਕੁਛ ਦੇਣਾ ਚਾਹੀਦਾ ਇੱਕ ਤੁਸੀਂ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਨੂੰ ਯਾਦ ਰੱਖੋ ਜੇ ਤੁਸੀਂ ਰੈਨੋਵੇਟਰ ਹੋ ਕੰਟਰੈਕਟਰ ਹੋ ਸਪਲਾਈਜ਼ ਤਾਂ ਆਪਾਂ ਲੈਣੇ ਹੁੰਦੇ ਆ ਤੁਸੀਂ ਇੱਕ ਵਾਰ ਨਾ ਬੈਸਟ ਵੈਲਿਊ ਤੇ ਜਾਓ ਨਵਾਂ ਖੁੱਲਿਆ ਬਿਲਡਿੰਗ ਸਪਲਾਈ ਸਟੋਰ ਹੈ ਡਿਕਸੀ ਐਂਡ ਸਟੀਲਸ ਇੰਨਾ ਹਾਈ ਐਂਡ ਇੰਨਾ ਲਗਜ਼ੂਰੀਅਸ ਤੁਸੀਂ ਕਦੇ ਬਿਲਡਿੰਗ ਸਪਲਾਈ ਸਟੋਰ ਨਹੀਂ ਦੇਖਿਆ ਹੋਣਾ ਇੱਕ ਵਾਰ ਜਾਓ ਜੇ ਤੁਸੀਂ ਕੋਈ ਵੀ ਤੁਹਾਨੂੰ ਪਲੰਬਿੰਗ ਸਪਲਾਈਜ਼ ਚਾਹੀਦੇ ਆ ਐਚ ਵੈਕ ਮਟੀਰੀਅਲ ਇਲੈਕਟ੍ਰੀਕਲ ਸਪਲਾਈਜ਼ ਫਲੋਰਿੰਗ ਅਤੇ ਟਾਇਲ ਪ੍ਰੋਡਕਟ ਡੋਰ ਟ੍ਰਿਮ ਮੋਲਡਿੰਗ ਡਰਾਈਵਲ ਇੰਸੂਲੇਸ਼ਨ ਇੱਥੇ ਇੱਕ ਵਾਰ ਪਹੁੰਚੋ ਫਰੀ ਡਿਲੀਵਰੀ ਹਰੇਕ ਪ੍ਰਾਈਸ ਬੀਟ ਕਰਨਗੇ ਫਰੀ ਡਿਲੀਵਰੀ ਇਨ ਬਰੈਂਪਟਨ 8005 ਡਿਕਸੀ ਰੋਡ ਡਿਕਸੀ ਸਟੀਲਸ 6479610585 6479610585 ਹੈਲੋ
4: ਹਾਂਜੀ ਗੁੱਡ ਮਾਰਨਿੰਗ ਜੀ
0: ਗੁੱਡ ਮਾਰਨਿੰਗ
4: ਆਈ ਥਿੰਕ ਤੁਹਾਨੂੰ ਕੰਟਰੈਕਚੁਅਲੀ ਤਾਂ ਪਤਾ ਨਹੀਂ ਮੈਨੂੰ ਕੰਟਰੈਕਟ ਤਾਂ ਲਿਖਾ ਹੋਏਗਾ ਕਿ ਜੋ ਮਿਲਣਾ ਉਹੀ ਮਿਲੇਗਾ ਬਟ ਉਹਨਾਂ ਨੂੰ ਐਜ ਅ ਬੋਨਸ ਤਾਂ ਦੇ ਦੇਣਾ ਚਾਹੀਦਾ ਸਾਨੂੰ ਵੀ ਸਾਰਿਆਂ ਨੂੰ ਬੋਨਸ ਮਿਲਦਾ ਹੀ ਹੈ ਕੰਪਨੀਆਂ ਤੋਂ ਜਦੋਂ ਕੰਪਨੀ ਵਧੀਆ ਕਰਦੀ ਹੈ
0: ਨਹੀਂ ਪਰ ਬੋਨਸ ਭਾਜੀ ਤਾਂ ਮਿਲਦਾ ਜੇ ਕੰਟਰੈਕਟ ਅਗਰੀਮੈਂਟ ਲਿਖਿਆ ਹੋਵੇ ਵੀ ਇੰਨਾ ਇੰਨਾ ਬੋਨਸ ਨੂੰ ਮਿਲੇਗਾ ਜੇ ਲਿਖਿਆ ਹੀ ਨਹੀਂ ਫਿਰ ਉਹਨਾਂ ਦਾ ਕੀ ਕੰਮ ਹੈ ਦੇਣਾ
4: ਆਈ ਥਿੰਕ ਉਹਨੂੰ ਸਟਿਲ ਕੋਈ ਵਧੀਆ ਲਾਇਰ ਹਾਇਰ ਕਰਕੇ ਸੂ ਕਰਨਾ ਚਾਹੀਦਾ ਤੇ ਮੇ ਬੀ ਦੇਰ ਇਜ਼ ਅ ਵੇ ਅਰਾਊਂਡ ਕੁਛ ਨਾ ਕੁਛ ਤਾਂ ਮਿਲੇਗਾ ਕਿਉਂਕਿ ਹੁਣ ਵਰਲਡ ਵਾਈਡ ਸਾਰਿਆਂ ਨੂੰ ਪਤਾ ਹੈ ਕਿਹੜੀ ਮੂਵੀ ਹੈ ਕਿੰਨਾ ਉਹਨੇ ਕੰਮ ਕੀਤਾ ਹੈ 250-fold ਰਿਟਰਨਸ ਦਿੱਤੇ ਨੇ ਹੈ ਨਾ 1 million ਲਗਾ ਕੇ ਲੈਸ ਦੈਨ 1 million ਲਗਾ ਕੇ 225 million ਦੈਟਸ 250-fold ਰਿਟਰਨਸ
0: ਬਿਲਕੁਲ
4: ਤੇ ਡੈਫੀਨੇਟਲੀ ਸੂ ਕਰਨਾ ਚਾਹੀਦਾ ਤੇ ਕੁਛ ਨਾ ਕੁਛ ਤਾਂ ਮਿਲੇਗਾ ਉਹਦਾ ਕਾਫੀ ਬਾਲੀਵੁੱਡ ਚ ਕੋਈ ਮੂਵੀ ਦਾ ਸਕਸੈਸ ਹੋਇਆ ਤੇ ਉਹਨੇ ਚੱਕ ਕੇ ਆਲਿਆ ਭੱਟ ਨੂੰ ਡਾਇਰੈਕਟਰ ਨੇ ਲੈਂਬੋਰਗਿਨੀ ਗਿਫਟ
0: ਕਰਤੀ
4: ਜਦੋਂ ਜਦੋਂ ਕੈਮੀਓਜ਼ ਆਉਂਦੇ ਕਾਫੀ ਐਕਟਰਸ ਦੇ ਉਹ ਪੈਸੇ ਨੀ ਲੈਂਦੇ ਤੇ ਐਵੇਂ ਵੀ ਕੰਪਨਸੇਟ ਕਰ ਦਿੰਦੇ ਆ
0: ਠੀਕ ਹੈ ਕੁਆਲਿਟੀ ਕਾਰ ਰਿਪੇਅਰ ਨੂੰ ਯਾਦ ਰੱਖੋ ਤੁਸੀਂ ਊਬਰ ਜਾਂ ਲਿਫਟ ਦੀ ਕੋਈ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ ਗੱਡੀ ਦੀ ਇੰਜਨ ਜਾਂ ਟ੍ਰਾਂਸਮਿਸ਼ਨ ਦਾ ਕੋਈ ਕੰਮ ਹੈ ਕੁਆਲਿਟੀ ਕਾਰ ਰਿਪੇਅਰ ਦੇ ਕੁਲਵੰਤ ਭਾਜੀ 905-460-1111 ਊਬਰ ਲਿਫਟ ਸੇਫਟੀ ਕੋਈ ਬ੍ਰੇਕਾਂ ਕੋਈ ਇੰਜਨ ਟ੍ਰਾਂਸਮਿਸ਼ਨ ਕੋਈ ਸਸਪੈਂਸ਼ਨ ਟਾਈਮਿੰਗ ਬੈਲਟ ਦਾ ਇਸ਼ੂ ਹੈ 905-460-1111 ਦੇ ਉੱਤੇ ਕਾਲ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਰੋ ਅਤੇ ਕਿਚਨ ਰੈਡੀ ਕਰਾਉਣੀ ਹੈ ਤਾਂ ਸਾਡੇ ਜਸਪਾਲ ਰਾਏ ਬਾਈ ਜੀ ਇਹਨਾਂ ਤੋਂ ਕਿਚਨ ਤਿਆਰ ਕਰਾ ਲਈ ਨਾ ਦੇਖਿਓ ਸੀ ਤੁਹਾਡੀ ਵਾਈਫ ਨੇ ਕਹਿਣਾ ਕਿ ਮੇਰੇ ਸੁਪਨਿਆਂ ਦੀ ਕਿਚਨ ਬਣ ਗਈ ਬਈ ਕਿਚਨ ਵੈਨਿਟੀਜ਼ ਕਾਊਂਟਰ ਟੋਪ ਨਵਾਂ ਬਾਰ ਰੈਡੀ ਕਰਾਉਣਾ ਟੀਵੀ ਦੇ ਆਲੇ ਦੁਆਲੇ ਕੋਈ ਇੰਟਰਟੇਨਮੈਂਟ ਯੂਨਿਟ ਇਹ ਬਹੁਤ ਸੋਹਣਾ ਕੰਮ ਕਰਦੇ ਯਾਰ ਸੱਚੇ ਮਨੋਂ ਮੈਂ ਕਹਿ ਰਿਹਾ ਇਹਨਾਂ ਦਾ ਕੰਮ ਮੈਂ ਦੇਖਿਆ ਹੋਇਆ ਇਟਸ ਵੈਰੀ ਗੁੱਡ 416-859-1920 416-859

0: है, कुछ नहीं बनता उसको देना, जो कॉन्ट्रैक्ट है कल को कोई बिल्डर है, घर बना रहा है, मजदूर भी रख रहा है, इंजीनियर भी रख रहा है, डिजाइनर भी रख रहा है, बाद में मैं सबके साथ शेयर करूंगा, वो उसकी मर्जी है, करना करे, नहीं करना ना करे, अगर करना है तो उसकी मर्जी है, नहीं करता तो इट्स फाइन, वो तो एटलीस्ट उसने रिस्क लिया, उसके दिमाग में प्रोजेक्ट था, उसने सबको इकट्ठा किया, सबको सैलरीज दी, तो उसकी मर्जी है मेरे हिसाब से तो।
1: लेकिन उन्होंने बहुत सारे लोग बोल रहे हैं कि एथिकली मोरली जरूर देना चाहिए, आपको नहीं लगता?
0: तो एथिकली मोरली में वही आ गया ना, उसकी मर्जी है दे ना दे, बट इट्स फाइन अगर वो दे लो, मान लो अब $10,000 दे देता है वो, तो कहेंगे ये तो कम है, मिलेगा तो मैं 225 मिल लेना, अगर खुश होकर दे भी देता है, जैसे टिप होता है दे दिया, किसी ने कम दिया किसी ने ज्यादा दिया, वो उसकी मर्जी है,
1: ठीक है, ठीक है,
0: टिप ही है एक तरह से।
1: सो हर बार कोई ना कोई कंप्लेंट आएगी
0: आएगी हो गई यार 10,000 तो कम दिया, 225 मिलियन मिले,
1: 225 मिलियन मिला, मुझे भी मिली दो है,
0: एग्जैक्टली,
1: चलो बट ठीक है, नहीं सो आपको नहीं लगता कि देना चाहिए कुछ?
0: हाँ उसकी मर्जी है, देना कई बार खुश होता है बंदा, दे रहा है तो ठीक है
1: जी,
0: बट वो जरूर थोड़ा ना मिलियन दे दे कि तुम जो चाह रहे हो वही दे,
1: ठीक है, चलो ठीक है सर, थैंक यू सो मच,
0: थैंक
1: यू। सो ਬਾਈ ਜੀ ਕਹਿੰਦੇ ਕਿ ਕੁਛ ਦੇਣ ਦੀ ਲੋੜ ਨਹੀਂ। ਸਦੀਕ ਸਾਹਿਬ ਸਾਡੇ ਨਾਲ ਨੇ ਆਲ ਡੈਟ ਸੋਲੂਸ਼ਨਸ ਤੋਂ, ਕਰਜ਼ੇ ਦੀ ਕੋਈ ਵੀ ਪ੍ਰੋਬਲਮ ਫੇਸ ਕਰ ਰਹੇ ਹੋ ਤਾਂ ਕਰਜ਼ਾ ਮਾਫ ਕਰਵਾਉਣਗੇ ਮਿਸਟਰ ਸਦੀਕ। ਸਦੀਕ ਜੀ ਵੈਲਕਮ।
2: ਥੈਂਕ ਯੂ ਨਵੀ ਜੀ, ਬਿਲਕੁਲ ਅਗਰ ਕਿਸੇ ਨੂੰ ਵੀ ਕਿਸੇ ਕਿਸਮ ਦਾ ਕੋਈ ਕਰਜ਼ਿਆਂ ਦਾ ਇਸ਼ੂ ਹੈਗਾ, ਚਾਹੇ ਉਹ ਬਿਜ਼ਨਸ ਦੇ ਕਰਜ਼ੇ ਹੈਗੇ ਨੇ, ਪਰਸਨਲ ਕਰਜ਼ੇ ਹੈਗੇ ਨੇ, ਸਪੈਸ਼ਲੀ ਮੇਰਾ ਮੈਸੇਜ ਉਹਨਾਂ ਲੋਕਾਂ ਵਾਸਤੇ ਹੈਗਾ ਜੋ ਮਿਨੀਮਮ ਪੇਮੈਂਟ ਕਰ ਰਹੇ ਨੇ, ਜਾਂ ਇੱਕ ਕ੍ਰੈਡਿਟ ਕਾਰਡ ਦਾ ਬਿੱਲ ਦੂਸਰੇ ਕ੍ਰੈਡਿਟ ਕਾਰਡ ਤੋਂ ਪੇ ਕਰ ਰਹੇ ਨੇ, ਆਪਣਾ ਪੈਸਾ ਇੰਟਰਸਟ ਫ੍ਰੀ ਜ਼ਾਇਆ ਹੋਣ ਤੋਂ ਬਚਾ ਸਕਦੇ ਹੋ ਤੁਸੀਂ, ਅਗਰ ਕਾਲ ਕਰੋ, ਨੰਬਰ ਹੈ ਸਾਡਾ 416-677-0577 ਤੇ ਕਾਲ ਕਰਕੇ, ਚਾਹੇ ਫੋਨ ਤੇ ਇਨਫੋਰਮੇਸ਼ਨ ਲੈ ਲਓ, ਜਾਂ ਮੇਰੀ ਕਿਸੇ ਵੀ ਲੋਕੇਸ਼ਨ ਤੇ ਆ ਕੇ ਮੈਨੂੰ ਮਿਲ ਸਕਦੇ ਹੋ, ਸਲਾਮ ਅਸ਼ਰੀ ਦੀ ਕੋਈ ਫੀਸ ਨਹੀਂ ਹੈਗੀ, ਆਓ ਇਨਫੋਰਮੇਸ਼ਨ ਲਓ ਔਰ ਉਸ ਤੋਂ ਬਾਅਦ ਡਿਸਾਈਡ ਕਰੋ। ਮੈਂ ਤੁਹਾਨੂੰ ਪਿਛਲੇ 25-26 ਸਾਲਾਂ ਦਾ ਐਕਸਪੀਰੀਅੰਸ ਦੱਸ ਰਿਹਾ ਹੈਗਾ ਕਿ 90% ਸਾਡੇ ਕੋਲ ਲੋਕ ਉਸ ਟਾਈਮ ਆਉਂਦੇ ਨੇ ਜਿਸ ਟਾਈਮ ਕਾਫੀ ਸਾਰਾ ਪੈਸਾ ਇੰਟਰਸਟ ਜ਼ਾਇਆ ਕਰਕੇ ਆਉਂਦੇ ਨੇ, ਉਹ ਡੀਪ ਡੈਟੇ ਚ ਹੁੰਦੇ ਨੇ, ਉਸ ਟਾਈਮ ਦਾ ਵੇਟ ਨਾ ਕਰੋ ਕਿ ਤੁਹਾਡੇ ਸਾਰੇ ਕ੍ਰੈਡਿਟ ਕਾਰਡ ਭਰ ਜਾਣ, ਤੁਸੀਂ ਸਾਰੇ ਡੀਪ ਡੈਟੇ ਚਲੇ ਜਾਓ, ਉਸ ਤੋਂ ਬਾਅਦ ਸਾਡੇ ਕੋਲ ਆਓ, ਇਹਨੂੰ ਇਨੀਸ਼ੀਅਲ ਸਟੇਜ ਚ ਸੀਰੀਅਸ ਲਓ। ਕਰਜ਼ਾ ਚਾਹੇ ਤੁਹਾਡੇ ਤੇ ਕ੍ਰੈਡਿਟ ਕਾਰਡ ਦਾ ਹੈਗਾ, ਲਾਈਨ ਆਫ ਕ੍ਰੈਡਿਟ ਨੇ, ਪਰਸਨਲ ਲੋਨਸ ਨੇ, ਬਿਜ਼ਨਸ ਦੇ ਲੋਨ ਹੈਗੇ ਨੇ, ਪੇਡੇ ਲੋਨ ਨੇ, ਜਾਂ ਇਨਕਮ ਟੈਕਸ ਦਾ ਮਾਮਲਾ ਹੈ CRA ਦੇ ਨਾਲ ਪਰਸਨਲ, ਜਾਂ ਬਿਜ਼ਨਸ ਦਾ GST, ਪੇਰੋਲ, ਵੇਜ ਸਬਸਿਡੀ ਆਊਟਸਟੈਂਡਿੰਗ ਹੈ, ਜਾਂ ਹੈਸਕੈਪ ਸੀ ਵੱਲੋਂ ਲਿੱਤੇ ਸੀ ਪੇ ਨਹੀਂ ਕਰ ਸਕੇ, ਜਾਂ ਕੋਈ ਕਾਰ ਟਰੱਕ ਜਾਂ ਫਾਈਨਾਂਸ ਕੀਤੇ ਸੀ ਪੇਮੈਂਟ ਨਹੀਂ ਕਰ ਸਕੇ, ਚੁੱਕੇ ਲੈ ਗਏ ਨੇ, ਜਾਂ ਪੇਮੈਂਟ ਨਹੀਂ ਕਰ ਸਕਦੇ ਵਾਪਸ ਕਰਨਾ ਚਾਹੁੰਦੇ ਹੋ, ਜਾਂ ਪ੍ਰੀ ਕੰਸਟਰਕਸ਼ਨ ਕੰਡੋ ਜਾਂ ਘਰ ਬੁੱਕ ਕੀਤੇ ਸੀ ਜੋ ਕਲੋਜਿੰਗ ਨਹੀਂ ਕਰ ਸਕਦੇ, ਪ੍ਰਾਈਸਾਂ ਥੱਲੇ ਆ ਗਈਆਂ ਨੇ, ਇਹ ਸਾਰੇ ਕਰਜ਼ੇ ਤੁਹਾਡੇ ਸੈਟਲ ਹੋ ਸਕਦੇ ਨੇ, ਅਸੀਂ ਤੁਹਾਡੀ ਤੇ ਹੈਲਪ ਕਰਦੇ ਹਾਂ, ਮੇਰੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਜਿੰਨਾ ਮੈਕਸਿਮਮ ਰਿਲੀਫ ਮਿਲ ਸਕੇ ਉਹ ਦਿਲਾਈਏ, ਔਰ ਬਾਕੀ ਛੋਟੀ ਛੋਟੀ ਕਿਸ਼ਤਾਂ ਵਿੱਚ ਜੋ ਈਜ਼ੀਲੀ ਅਫੋਰਡ ਕਰ ਸਕੋ ਉਹ ਤੁਸੀਂ ਪੇ ਕਰੋ, ਔਰ ਅਗਰ ਤੁਹਾਡਾ ਕ੍ਰੈਡਿਟ ਖਰਾਬ ਹੁੰਦਾ ਜਾਂ ਆਰਲੀ ਖਰਾਬ ਹੋ ਚੁੱਕਿਆ ਤੇ ਕੋਈ ਬੜੀ ਗੱਲ ਨਹੀਂ ਹੈਗੀ, ਅਸੀਂ ਆਪਣੇ ਕਲਾਇੰਟ ਨੂੰ ਐਨਰੋਲ ਕਰਦੇ ਹੈਗੇ ਹਾਂ ਕ੍ਰੈਡਿਟ ਰੀਪੇਮੈਂਟ ਪ੍ਰੋਗਰਾਮ ਵਿੱਚ, ਔਰ ਬਹੁਤ ਜਲਦ ਤੁਹਾਡਾ ਕ੍ਰੈਡਿਟ ਵੀ ਵਾਪਸ ਤੁਹਾਨੂੰ ਮਿਲ ਸਕਦਾ, 6-7 ਸਾਲ ਵਾਸਤੇ ਵੇਟ ਨਹੀਂ ਕਰਨਾ ਪਏਗਾ। ਨੰਬਰ 416-677-0577 ਔਰ ਇੱਕ ਚੀਜ਼ ਦੀ ਮੈਂ ਗਰੰਟੀ ਕਰਦਾ ਕਿ ਅਗਰ ਤੁਹਾਡਾ ਕੇਸ ਮੈਂ ਰਿਵਿਊ ਕਰਨ ਤੋਂ ਬਾਅਦ ਲਵਾਂਗਾ ਤੇ ਮੇਰੇ ਆਫਿਸ ਚੋਂ ਤੁਹਾਨੂੰ ਕਦੇ ਵੀ ਕਿਸੇ ਕਿਸਮ ਦਾ ਕੋਈ ਸਰਪ੍ਰਾਈਜ਼ ਨਹੀਂ ਮਿਲੇਗਾ, ਜੋ ਵਾਅਦਾ ਕਰਾਂਗਾ ਪਹਿਲੀ ਮੀਟਿੰਗ ਵਿੱਚ ਉਹਦੇ ਮੁਤਾਬਿਕ ਤੁਹਾਡਾ ਕੇਸ ਅਪਰੂਵ ਹੋਏਗਾ। ਨੰਬਰ 416-677-0577 ਤੇ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ। ਜੀ ਨਵੀ ਜੀ,
1: 416-671-0577 ਨੰਬਰ ਹੈ, 416-671-0577। ਬਹੁਤ ਸ਼ੁਕਰੀਆ ਸਦੀਕ ਸਾਹਿਬ, ਥੈਂਕ ਯੂ। ਤੇ ਪੈਰਾਡਾਈਸ ਡਿਵੈਲਪਮੈਂਟਸ ਵਾਲੇ ਨੇ ਨਵੇਂ ਘਰ ਰਿਲੀਜ਼ ਕੀਤੇ ਆ, ਬਹੁਤ ਹੀ ਰੀਜ਼ਨੇਬਲ ਰੇਟ। ਆ ਸੁਣੋ, ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬੱਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਮਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135, 905-840-7135, ਜਾਂ ਟੈਕਸਟ ਮੈਸੇਜ ਕਰੋ 416-450-6680-416-450-6680, ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
3: ਕਿਆ ਬਾਤ ਹੈ, ਵੈਰੀ ਗੁੱਡ। 8500, ਹੈਲੋ।
4: ਹਾਂਜੀ ਭਾਈ, ਗੁੱਡ ਮਾਰਨਿੰਗ।
3: ਗੁੱਡ ਮਾਰਨਿੰਗ ਜੀ, ਸ਼ੁਕਰੀਆ ਵੀਰੇ। ਇਹ ਤਾਂ ਨਾ ਕੋਈ ਸੈਂਸ ਨੀ ਬਣਦੀ ਨਾ ਵੀ ਚਲੋ ਅਗਲੇ ਦਾ ਜਦੋਂ ਹੁਣ ਕੰਟਰੈਕਟ ਚ ਲਿਖਿਆ ਆ ਵੀ ਇੰਨੇ ਹੀ ਦੇਣੇ ਆ 7,000 ਤਾਂ ਉਹਦੇ ਤੋਂ ਵੱਧ ਮੰਗਣੇ ਚਲੋ ਨਹੀਂ ਸੈਂਸ ਬਣਦੀ। ਇਨਸਟੈਂਟ ਕੀ ਕਰ ਸਕਦੇ ਆ ਵੀ ਉਹ ਮੂਵੀ ਦਾ ਰੈਫਰੈਂਸ ਪਾ ਕੇ ਆਪਣਾ ਪੋਰਟਫੋਲੀਓ ਉਹ ਸਟਰੋਂਗ ਕਰਨ ਵੀ ਅੱਗੇ ਵਧੀਆ ਫਿਲਮਾਂ ਉਹਨਾਂ ਨੂੰ ਹੋਰ ਮਿਲਣ ਵੀ ਉਹਦੇ ਤੋਂ ਵੱਧ ਚਾਰਜ ਕਰ ਸਕਦੇ ਆ। ਇਹ ਇਹ ਥੋੜੀ ਇਹ ਗੱਲ ਠੀਕ ਲੱਗਦੀ ਨਾ ਹਜੇ ਮੈਨੂੰ।
1: ਸੋ ਲੋਕ ਥੋੜੇ ਆ ਰੋਣ ਪਿੱਟਣ ਜ਼ਿਆਦਾ ਲੱਗ ਜਾਂਦੇ ਆ, ਬਟ ਇਹ ਨਹੀਂ ਕਿ ਯਾਰ ਚੱਲ ਭਾਵੇਂ ਮੈਨੂੰ ਪੈਸੇ ਥੋੜੇ ਮਿਲੇ ਬਟ ਕਮ ਸੇ ਕਮ ਮੈਂ ਏਡੀ ਵੱਡੀ ਫਿਲਮ ਨਾਲ ਤਾਂ ਜੁੜੀ ਆ।
3: ਹਾਂਜੀ ਹਾਂਜੀ ਭਾਜੀ, ਇਹੀ ਹੈ ਨਾ ਵੀ ਅੱਗੇ ਆਪਣਾ ਪੋਰਟਫੋਲੀਓ ਹੋਰ ਸਟਰੋਂਗ ਕਰੋ ਵੀ ਫਿਲਮਾਂ ਅੱਗੇ ਵਧੀਆ ਆਉਣ ਤੇ ਉਹਦੇ ਤੋਂ ਬਾਅਦ ਆਪਣੀ ਜਿਹੜੀ ਤੁਸੀਂ ਜਿੰਨਾ ਵੀ ਤੁਹਾਡਾ ਵੀ ਰੇਟ ਹੈ ਜੋ ਵੀ ਪ੍ਰਾਈਸ ਹੈ ਤੁਹਾਡਾ ਉਹ ਇਨਕਰੀਜ਼ ਕਰ ਦਿਓ।
1: ਠੀਕ ਹੈ, ਬਿਲਕੁਲ ਬਿਲਕੁਲ।
3: 7,000 ਲੈਣੇ ਆ ਗਾਹਾਂ 15-20,000 ਕਰ ਦੋ, ਨਹੀਂ ਲੈਣਾ ਤਾਂ ਵੀ ਕੰਟਰੈਕਟ ਦੇ ਵਿੱਚ ਆਪਣਾ ਨਾਮ ਲਿਖਾ ਦੋ
1: ਤੇ
3: ਮੈਨੂੰ ਪ੍ਰੋਫਿਟ ਜੋ ਸ਼ੇਅਰ ਦੇ ਦਿਓ।
1: ਹਾਂ ਨਹੀਂ 100% ਤੁਹਾਡੀ ਗੱਲ ਸਹੀ, ਆਪਾਂ ਉਹੀ ਇਸ਼ੂ ਹੈ ਕਿ ਜੇ ਮੈਂ ਗੱਲ ਕੀਤੀ ਜਿਹੜੀ ਚੀਜ਼ ਨਹੀਂ ਮਿਲੀ ਬਸ ਉਹਦੇ ਮਗਰ ਭੱਜੇ ਫਿਰਦੇ ਆ, ਬਟ ਜਿਹੜੀ ਸਾਹਮਣੇ ਆ ਉਹਦੇ ਤੇ ਆਪਾਂ ਐਫਰਟ ਨਹੀਂ ਕਰਦੇ।
3: ਹਾਂ ਜੀ, ਇੱਕ ਨਾ ਭਾਜੀ ਜੇ ਚਲੋ ਜੇ ਕੋਰਟ ਕੇਸ ਕਰਕੇ ਲੈ ਵੀ ਲਵੇ ਅਗਲੀ ਨਾ ਪੈਸੇ ਤੇ ਕਹਾਂ ਫਿਰ ਭਾਈ ਗੱਲ ਫੈਲ ਜਾਣੀ ਨਾ ਵੀ ਅਗਲੀ ਵੀ ਕਹਾਂ ਜਿਹਦੇ ਨਾਲ ਵੀ ਅਗਲੀ ਮੂਵੀ ਕਰੂਗੀ ਵੀ ਉਹਨੂੰ ਵੀ ਹੋਣਾ ਨਾ ਵੀ ਇਹ ਤਾਂ ਏਦਾਂ ਕਰਦੀ ਆ ਵੀ ਪੈਸੇ ਮੁੜ ਕੇ ਸਾਡੇ ਕੇਸ ਕਰਕੇ ਵੱਧ ਪੈਸੇ ਲੈ ਦੂ।
1: ਮਿਲਣਾ ਵੀ ਕੁਛ ਨੀ ਹੈਗਾ, ਇਹਨੇ ਕਿਹੜਾ ਲਿਖਾਇਆ ਕਿ ਬੇਸਡ ਔਨ ਫਿਲਮ ਦੀ ਸਕਸੈਸ ਮੈਂ ਇੰਨੇ ਇੰਨੇ ਪਰਸੈਂਟੇਜ ਹੋਰ ਰੋਇਲਟੀ ਭਰ ਰਹੀ ਹਾਂ। ਬਟ ਠੀਕ ਹੈ ਵੀਰੇ, ਥੈਂਕ ਯੂ। ਸੋ ਅੱਜ ਅਸੀਂ ਗੱਲ ਕਰ ਰਹੇ ਹਾਂ, ਇੱਕ ਫਿਲਮ ਆਈ ਹੈ ਓਬਸੈਸ਼ਨ, ਉਸ ਫਿਲਮ ਨੇ $225 million $225 million ਦੀ ਬਿਜ਼ਨਸ ਕੀਤੀ ਹੈ ਤੇ ਸਿਰਫ ਉਸ ਫਿਲਮ ਨੂੰ ਬਣਾਉਣ ਲਈ $7,50,000 ਲੱਗਿਆ। ਯਾਨੀ ਕਿ $7,50,000 ਦੀ ਬਜਟ ਦੇ ਨਾਲ $225 million ਉਸ ਫਿਲਮ ਨੇ ਕਮਾ ਲਿਆ। ਸੋ ਹੁਣ ਇੱਕ ਕੁੜੀ ਹੈ ਜਿਹੜੀ ਉਸ ਫਿਲਮ ਦੀ ਆਰਟ ਡਾਇਰੈਕਟਰ ਸੀਗੀ, ਕਹਿੰਦੀ ਮੈਨੂੰ ਇਹਨਾਂ ਨੇ ਸਿਰਫ $300 ਪਰ ਡੇ ਪੇ ਕੀਤਾ, ਤਕਰੀਬਨ $7,000 ਕਹਿੰਦੀ ਮੈਨੂੰ ਪੈਸੇ ਮਿਲੇ ਆ ਇਸ ਫਿਲਮ ਦੀ ਆਰਟ ਡਾਇਰੈਕਸ਼ਨ ਦੇ ਵਿੱਚ ਸ਼ਾਮਿਲ ਹੋਣ ਲਈ। ਹੁਣ ਇਹ ਰੋ ਪਿੱਟ ਰਹੀ ਹੈ ਕਿ ਮੈਨੂੰ ਸਿਰਫ $7,000 ਦਿੱਤਾ, ਫਿਲਮ ਨੇ $225 million ਕਮਾ ਲਿਆ, ਵੀ ਮੈਨੂੰ ਹੋਰ ਵੀ ਹੋ ਸਕਦਾ ਹੈ, ਕਹਿ ਰਹੀ ਹੈ ਕਿ ਮਿਲਣਾ ਚਾਹੀਦਾ। ਹੁਣ ਤੁਹਾਡਾ ਕੀ ਖਿਆਲ ਹੈ ਕਿ ਜੇ ਇਹਨੂੰ ਸਿਰਫ $7,000 ਪੇ ਕੀਤਾ ਆਰਟ ਡਾਇਰੈਕਸ਼ਨ ਲਈ, ਤੁਹਾਨੂੰ ਲੱਗਦਾ ਕਿ ਜਿਹੜੀ ਕੰਪਨੀ ਨੇ ਫਿਲਮ ਬਣਾਈ ਹੈ ਵੀ ਉਹਨਾਂ ਦਾ ਕਿਤੇ ਨਾ ਕਿਤੇ ਯਾਰ ਬਣਦਾ ਕਿ ਕੁੜੀ ਨੂੰ ਹੋਰ ਪੈਸੇ ਦੇਣ ਕੰਪਨਸੇਟ ਕਰਨ? ਨੰਬਰ ਹੈ ਆਪਣਾ 9056733337 9056733337 9056733337 905-673-3337 ਆਪਣਾ ਨੰਬਰ ਹੈ 9056733337 9056733337 ਦੇ ਉੱਤੇ ਗੱਲਬਾਤ ਤੁਹਾਡੀ ਸਾਡੀ ਹੋ ਸਕਦੀ ਹੈ। ਤੁਹਾਡਾ ਕੀ ਖਿਆਲ ਹੈ, ਕੀ ਤੁਸੀਂ ਕਹਿੰਦੇ ਹੋ? ਹੁਣ ਬਹੁਤ ਸਾਰੇ ਲੋਕ ਕਹਿੰਦੇ ਨਹੀਂ ਯਾਰ ਰਵੀ, ਐਥਿਕਲੀ ਜ਼ਰੂਰ ਕੰਪਨੀ ਨੂੰ ਚਾਹੀਦਾ ਕਿ ਕੁੜੀ ਨੂੰ ਕੁਛ ਦੇਣ। ਕਈ ਕਹਿ ਰਹੇ ਨਹੀਂ ਯਾਰ ਕੋਈ ਲੋੜ ਨਹੀਂ, ਜੇ ਇਹ ਕੰਟਰੈਕਟ ਦੇ ਵਿੱਚ ਹੈ ਕਿ ਤੈਨੂੰ ਅਸੀਂ ਇੰਨਾ ਪੈਸਾ ਇਸ ਫਿਲਮ ਲਈ ਦੇਣਾ ਤਾਂ ਠੀਕ ਹੈ, ਫਿਲਮ ਨੇ ਵਧੀਆ ਬਿਜ਼ਨਸ ਕੀਤਾ, ਹੁਣ ਸਾਡੀ ਇੱਕ ਕਿਸਮਤ ਹੈ। ਸੋ 905-673-3337 ਆਪਣਾ ਫੋਨ ਨੰਬਰ ਹੈ 9056733337 ਯਾਦ ਰੱਖੋ ਜ਼ਰੂਰ ਤੁਸੀਂ ਫੈਸ਼ਨ ਆਈ ਕਿਊ ਨੂੰ, ਕੋਟ ਪੈਂਟ ਲੈਣੇ ਆ, ਕੁੜਤੇ ਪਜਾਮੇ ਲੈਣੇ ਆ, ਫੈਸ਼ਨ ਆਈ ਕਿਊ ਏਅਰਪੋਰਟ ਡੇਰੀ ਕੁਈਨ ਕੈਨੇਡੀ ਮਿਕਵੀਨ ਮੇਫੀਲਡ ਨੰਬਰ 1 ਟੀਮ ਹੈ ਫੈਸ਼ਨ ਆਈ ਕਿਊ। ਇੰਨੇ ਸੋਹਣੇ ਬਿਸਪੋਕ ਜਿਹਨੂੰ ਹਾਈ ਐਂਡ ਕਹਿੰਦੇ ਆ, ਇਹਨਾਂ ਕੋਲ ਕੁੜਤੇ ਪਜਾਮਿਆਂ ਦੀ ਆਪਸ਼ਨਸ ਨੇ। ਸੋ ਫੈਸ਼ਨ ਆਈ ਕਿਊ 'ਤੇ ਇੱਕ ਵਾਰ ਗੇੜਾ ਤੁਸੀਂ ਜ਼ਰੂਰ ਮਾਰੋ, ਏਅਰਪੋਰਟ ਡੇਰੀ ਕੁਈਨ ਕੈਨੇਡੀ ਮਿਕਵੀਨ ਮੇਫੀਲਡ 3618 ਹੈਲੋ।
4: ਹਾਂਜੀ ਨਵੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
4: ਭਾਜੀ ਇਹ ਜਿਹੜੀ ਹੈ ਨਾ, ਇਹਦੇ ਵਿੱਚ ਕੀ ਆ, ਇਹ ਕੁੜੀ ਕੁਛ ਨੀ ਕਰ ਸਕਦੀ, ਇਹਨੂੰ ਹੋਰ ਕੁਛ ਨੀ ਮਿਲ ਸਕਦਾ। ਹੁਣ ਇਹ ਹੋ ਸਕਦਾ ਜਿਹੜਾ, ਜੇ ਤੇ ਮੈਂ ਓਨਰ ਹੋਵਾਂ ਨਾ ਇਸ ਕੰਪਨੀ ਦਾ, ਮੈਂ ਕੁੜੀ ਨੂੰ ਜਰੂਰ ਕੁਛ ਦਵਾਂ, ਕਿਉਂਕਿ ਮੈਂ ਦੇਖੋ ਇਹ ਬਹੁਤ ਵੱਡੀ ਸਕਸੈਸ ਹੋਈ ਆ ਉਹਨਾਂ ਵਾਸਤੇ ਨਾ, ਤੇ ਮੈਂ ਉਹ ਕੁੜੀ ਨੂੰ ਜਰੂਰ ਕੁਛ ਦਿੰਦਾ, ਕਿਉਂਕਿ ਮੈਂ ਹਮੇਸ਼ਾ ਚਾਹੂੰਗਾ ਕਿ ਮੈਂ ਆਪਣੀ ਟੀਮ ਨੂੰ ਕਾਇਮ ਰੱਖਾਂ।
1: ਠੀਕ ਹੈ,
4: ਨਹੀਂ ਮੈਂ ਅਕਾਊਂਟੈਂਟ ਨਹੀਂ ਗਾ, ਮੈਂ ਬਸ ਇੱਦਾਂ ਮੈਂ
1: ਜ਼ਰੂਰ ਹੁੰਦਾ, ਸਾਨੂੰ ਵੀ ਜੇ ਯਾਰ 225 million ਕਮਾ ਲਿਆ, ਕੁੜੀ ਨੂੰ ਤੁਸੀਂ 1-2 lakh ਦੇ ਵੀ ਦਿਓ, ਏਡੀ ਕਿਹੜੀ ਗੱਲ ਹੈ ਹੈ। ਕਈ ਬੰਦੇ ਜਿਹੜੇ ਕਮਾ ਲੈਂਦੇ ਆ ਜ਼ਿਆਦਾ, ਉਹਨਾਂ ਨੂੰ ਇਹੀ ਹੁੰਦਾ ਕਿ ਇੱਕ ਇੱਕ ਪੈਨੀ ਬਸ ਸਾਡੇ ਕੋਲ ਹੀ ਰਹੇ ਹੈ, ਹੁੰਦਾ ਨਾ ਕਈ ਵਾਰੀ। ਸਬਜ਼ੀ ਮਾਰਕੀਟ 'ਤੇ ਤੁਸੀਂ ਗੇੜਾ ਮਾਰਨਾ, ਸਬਜ਼ੀ ਮਾਰਕੀਟ ਨਾਲੇ ਰੈਸਟੋਰੈਂਟ ਹੈ ਨਾਲੇ ਗਰੋਸਰੀ ਸਟੋਰ ਹੈ, 24 ਘੰਟੇ 7 ਦਿਨ ਸਬਜ਼ੀ ਮਾਰਕੀਟ ਖੁੱਲ੍ਹਾ। 10 Lord Mel Gate ਸੈਂਡਲਵੁੱਡ ਮੈਕਲੋਗਲਿਨ, 10970 ਬ੍ਰੈਮਲੀ ਰੋਡ ਬ੍ਰੈਮਲੀ ਕੰਟਰੀ ਸਾਈਡ। ਇੱਥੇ ਵਿਆਹਾਂ ਵਾਸਤੇ ਜਾਗੋ, ਪੱਖੀਆਂ, ਨਾਨਕੇ ਦਾਦਕੇ, ਮੁੰਡੇ ਦੇ ਵਿਆਹ, ਕੁੜੀ ਦੇ ਵਿਆਹ ਵਾਲੀਆਂ ਛੱਜ, ਢੋਲਕੀ ਰੈਂਟ ਕਰੋ, ਹੀਲੀਅਮ ਵਾਲੇ ਬਲੂਨ, ਕਿਸੇ ਵੀ ਬੱਚੇ ਦੇ ਬਰਥਡੇ ਕਾਰਟੂਨ ਅਤੇ ਬਰਥਡੇ ਵਾਸਤੇ ਸਪੈਸ਼ਲ ਲੈਟਰਸ ਵੀ ਮਿਲ ਰਹੇ ਨੇ। ਸੋ ਸਬਜ਼ੀ ਮਾਰਕੀਟ 2 locations 24 ਘੰਟੇ 7 ਦਿਨ ਓਪਨ ਤੁਹਾਡੇ ਲਈ, ਸਬਜ਼ੀ ਮਾਰਕੀਟ। ਓਕੇ, 2 ਨੰਬਰ ਦਵਾਰ ਤੋਂ, ਇੱਕ ਤਾਂ 5 Rivers ਡਕਟ ਕਲੀਨਿੰਗ। ਵੀਕਐਂਡ ਆ ਰਿਹਾ, ਪਤਾ ਨਹੀਂ ਕਿਉਂ ਆਪਾਂ ਇੰਨੀ ਡਿਲੇਅ ਕਰਦੇ ਹਾਂ। ਡਕਟ ਕਲੀਨਿੰਗ ਕਰਾ ਲਓ ਯਾਰ ਟਾਈਮ ਸਿਰ, ਘਰ ਦੇ ਵਿੱਚ ਡਸਟ, ਮਿੱਟੀ ਕੱਟਾ। ਜੇ ਡਕਟ ਕਲੀਨਿੰਗ ਨਹੀਂ ਕਰਾਉਂਦੇ ਤੁਹਾਡੀ ਫਰਨਿਸ ਜਲਦੀ ਖਰਾਬ ਹੋਊ। ਬਹੁਤ ਰੀਜ਼ਨੇਬਲ ਰੇਟ, ਡਕਟ ਕਲੀਨਿੰਗ, ਫਰਨਿਸ ਕਲੀਨਿੰਗ, ਏਸੀ ਕੋਇਲ ਕਲੀਨਿੰਗ, ਬਰਸ਼ਿੰਗ, ਡਰਾਇਰ ਵੈਂਟ ਕਲੀਨਿੰਗ ਐਂਡ ਸੈਨੇਟਾਈਜੇਸ਼ਨ, ਇਹ ਸਾਰਾ ਕੁਝ ਬਹੁਤ ਰੀਜ਼ਨੇਬਲ ਰੇਟ ਦੇ ਵਿੱਚ। 437-688-7750 ਤੇ ਫੋਨ ਕਰੋ, 437-688-7750, 437-688-7750। ਸੁਖ ਭਾਜੀ ਸਾਡੇ ਨਾਲ, ਗ੍ਰੈਂਡ ਹੋਮ ਫਰਨੀਚਰ, ਕੱਲ ਨੂੰ ਅਸੀਂ ਲਾਈਵ ਪ੍ਰੋਗਰਾਮ ਕਰ ਰਹੇ ਹਾਂ ਗ੍ਰੈਂਡ ਹੋਮ ਤੇ, ਐਂਡ ਤੁਹਾਨੂੰ ਬਾਏ 1 ਗਿੱਟ 1 ਫ੍ਰੀ ਫਰਨੀਚਰ ਮਿਲ ਰਿਹਾ। ਜੀ ਸੁਖ ਭਾਜੀ,
5: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ, ਕੱਲ ਨੂੰ ਫਰਾਈਡੇ ਵਾਲੇ ਦਿਨ ਪੰਜਾਬੀ ਲੈਣਾ ਦਾ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲੂਗਾ, ਬਾਏ 1 ਗਿੱਟ 1 ਫ੍ਰੀ ਤਾਂ ਮਿਲਣਾ ਹੀ ਮਿਲਣਾ, ਤੇ ਜਿਹੜੇ ਪਰਿਵਾਰ ਸਾਡੇ ਕੋਲ ਕੱਲ ਨੂੰ ਪਹੁੰਚਣਗੇ, ਹਰੇਕ ਪਰਚੇਜ਼ ਨਾਲ ਜਿਹੜਾ ਤੁਹਾਨੂੰ ਤੋਹਫਾ ਦਿੱਤਾ ਜਾਣਾ, ਕਿਉਂਕਿ ਤੋਹਫਿਆਂ ਦਾ ਵੀ ਪੂਰਾ ਕੰਟੇਨਰ ਪਹੁੰਚ ਚੁੱਕਾ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ। 294 ਵਾਕਰ ਡਰਾਈਵ ਦੇ ਉੱਪਰ ਪਰਿਵਾਰਾਂ ਨੇ ਪਹੁੰਚਣਾ, ਤੇ ਬਾਏ 1 ਗਿੱਟ 1 ਫ੍ਰੀ ਵਾਲੀਆਂ ਡੀਲਾਂ ਮਿਲਣੀਆਂ। ਤੁਸੀਂ ਬੈਡਰੂਮ ਸੈੱਟ ਬਾਏ ਕਰੋ ਤੇ ਦੂਸਰਾ ਬੈਡਰੂਮ ਸੈੱਟ ਫ੍ਰੀ ਲੈ ਕੇ ਜਾ ਸਕਦੇ ਹੋ, ਲਿਵਿੰਗ ਰੂਮ ਲਈ ਸੋਫਾ ਸੈੱਟ ਬਾਏ ਕਰੋ ਤੇ ਫੈਮਿਲੀ ਰੂਮ ਦਾ ਸੋਫਾ ਸੈੱਟ ਫ੍ਰੀ ਲੈ ਕੇ ਜਾ ਸਕਦੇ ਹੋ। ਸੋ ਬਾਏ 1 ਗਿੱਟ 1 ਫ੍ਰੀ ਵਾਲੀਆਂ ਤੁਹਾਨੂੰ ਡੀਲਾਂ ਇਸ ਵੀਕਐਂਡ ਦੇ ਉੱਪਰ ਮਿਲਣੀਆਂ, ਤੇ ਜਿਨ੍ਹਾਂ ਪਰਿਵਾਰਾਂ ਨੇ ਫੈਮਿਲੀ ਰੂਮ ਦਾ ਸੋਫਾ ਸੈੱਟ ਬਾਏ ਕਰਨਾ, ਕੈਨੇਡੀਅਨ ਮੇਡ ਸੋਲਿਡ ਵੁੱਡ ਫਰੇਮ ਦੇ ਨਾਲ ਸੋਫਾ ਐਂਡ ਲਾਪਸਿਡ ਚੋਇਸ ਆਫ ਕਲਰ ਦੇ ਨਾਲ ਮੇਡ ਇਨ ਕੈਨੇਡਾ ਸੋਲਿਡ ਵੁੱਡ ਫਰੇਮ ਦੇ ਨਾਲ, ਜਿਹਦੀ ਰੈਗੂਲਰ ਕੀਮਤ $2,2200 ਸੀ, ਸਿਰਫ $999 ਦਾ ਕੈਨੇਡੀਅਨ ਮੇਡ ਸੋਫਾ ਸੈੱਟ ਚੋਇਸ ਆਫ ਕਲਰ ਦੇ ਨਾਲ $999 ਦਾ, $1,000 ਦਾ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਇਹਦੇ ਨਾਲ ਫੈਮਿਲੀ ਲਿਵਿੰਗ ਰੂਮ ਦਾ ਸੋਫਾ ਸੈੱਟ ਫ੍ਰੀ, ਫੈਮਿਲੀ ਰੂਮ ਦਾ ਸੋਫਾ ਸੈੱਟ $2,000 ਵਾਲਾ $1,000 ਦਾ ਮਿਲੂਗਾ, ਤੇ ਨਾਲ ਲਿਵਿੰਗ ਰੂਮ ਦਾ ਸੋਫਾ ਸੈੱਟ ਫ੍ਰੀ ਦਿੱਤਾ ਜਾਊਗਾ। ਤੇ ਜਿਹੜੇ ਪਰਿਵਾਰ ਕੱਲ ਨੂੰ ਫਰਾਈਡੇ ਵਾਲੇ ਦਿਨ ਪਹੁੰਚਣਗੇ, ਜਦੋਂ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ, ਤੇ ਨਾਲ ਇੱਕ ਇਲੈਕਟ੍ਰੋਨਿਕ ਵੱਡਾ ਤੋਹਫਾ ਦਿੱਤਾ ਜਾਊਗਾ। ਸੋ ਜਰੂਰ ਇੱਕ ਚੱਕਰ ਲਾਓ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਸਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ। ਥੈਂਕ ਯੂ ਵੈਰੀ ਮਚ ਭਾਜੀ।
1: ਕੀ ਬਾਤ, ਵੈਰੀ ਗੁੱਡ ਜੀ। 8777 ਹੈਲੋ।
6: ਹਾਂਜੀ ਨਵੀਂ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ?
6: ਵਧੀਆ ਜੀ, ਵਧੀਆ। ਜੇ ਫਿਲਮ ਫਲੌਪ ਹੋ ਜਾਂਦੀ ਤੇ ਫੇਰ?
1: ਉਹੀ ਤਾਂ ਹੈ।
6: ਹਾਂਜੀ,
1: ਉਹੀ ਤਾਂ ਮੈਂ ਫਿਰ ਪੁੱਛ ਕਹਿ ਰਿਹਾ। ਫਿਰ ਉਹ,
6: ਹਾਂਜੀ, ਉਹ ਫਲੌਪ ਹੋ ਜਾਂਦੀ ਤੇ ਪੈਸੇ ਵਾਪਸ ਕਰਦੀ ਵੀ ਆ ਲਓ, ਮੈਂ ਫ੍ਰੀ ਕਿ ਨਾ, ਕੋਈ ਗੱਲ ਨਹੀਂ।
1: ਹਾਂ, ਜੇ ਉਹਨਾਂ ਨੂੰ, ਉਹੀ ਤਾਂ ਹੈ, ਜੇ ਉਹਨਾਂ ਨੂੰ ਘਾਟਾ ਹੁੰਦਾ ਫੇਰ ਕੀ ਕਰਦੀ ਅਗਲੀ?
6: ਫੇਰ ਕੀ ਕਰਦੀ? ਮੈਂ ਚਾਹੁੰਦਾ ਵੀ ਉਹ ਫਿਰ ਵੀ ਵੱਡਾ ਦਿਲ ਦਿਖਾਵੇ, ਤੈਨੂੰ ਸੌਕਰ ਮੈਚ ਦੀ ਟਿਕਟ ਦੇ ਦੇਵੇ ਕੋਈ ਚੰਗਾ ਜਿਹਾ ਕੁਆਟਰ ਫਾਈਨਲ ਦੀ।
1: ਤੁਸੀਂ ਲੈ ਲਈ ਆਦੀ ਟਿਕਟ?
6: ਹਾਂਜੀ ਹਾਂਜੀ, ਜਰਮਨੀ ਜਰਮਨੀ।
1: ਅੱਛਾ, ਜਰਮਨੀ ਦੀ ਟਿਕਟ ਲਈ ਹੈ?
6: ਹਾਂਜੀ, 20 ਤਰੀਕ।
1: ਕਿੰਨੇ ਦੀ ਮਿਲੀ ਹੈ?
6: $500 ਦੀ।
1: ਪਤਾ ਨਹੀਂ, ਮੈਨੂੰ ਤੁਸੀਂ ਐਵੇਂ ਕਹਿ ਰਹੇ ਹੋ, 500 ਦੀ ਕਿੱਥੋਂ ਮਿਲ ਜਾਂਦੀ ਹੈ ਟਿਕਟ?
6: ਐਵੇਂ ਨਹੀਂ ਕਹਿ ਰਿਹਾ ਮੈਂ ਭਾਜੀ, ਜਿੱਦਣ ਟਿਕਟਾਂ ਰਿਲੀਜ਼ ਹੋਣੀਆਂ ਉਦਣ ਹੀ ਬਹਿ ਗਏ ਸੀ ਦੋ ਜਣੇ, ਮੈਨੂੰ ਨੀ ਕਰਨਾ ਆਉਂਦਾ, ਮੈਂ ਕਿਹਾ ਭਰਾਵਾ ਟਿਕਟ ਵੇਖ ਪੁੱਛ।
1: ਕਿਹਨੂੰ ਫਿਰ, ਨੋਰਾ ਨੂੰ ਲੈ ਕੇ ਜਾ ਰਹੇ ਹੋ ਨਾਲ?
6: ਨਹੀਂ, ਮੇਰੇ ਨਾਲ ਪਤਾ ਨੀ ਕੌਣ ਆ ਜਾਏ, ਇਹ ਨਾ ਸਰਪ੍ਰਾਈਜ਼ ਹੀ ਹੋਣਾ ਵਾ, ਕੌਣ ਬੈਠਾ ਹੋਊਗਾ
1: ਪਹਿਲਾਂ। ਅੱਛਾ, ਅਜੇ ਪਤਾ ਨੀ।
6: ਹਾਂਜੀ, ਨਹੀਂ ਨਹੀਂ, ਮੈਂ ਇਕੱਲਾ ਹੀ ਜਾ ਰਿਹਾ, ਨਾਲ ਸਾਡੇ ਫਰੈਂਡ ਆ।
1: ਠੀਕ ਹੈ, ਦੇਖੋ ਜਦੋਂ ਕੋਈ ਚੀਜ਼ ਸਕਸੈਸਫੁਲ ਹੋ ਜਾਂਦੀ ਆ ਤਾਂ ਹਰੇਕ ਬੰਦਾ ਕਹਿੰਦਾ ਕਿ ਮੈਨੂੰ ਵੀ ਪੀਸ ਮਿਲੇ। ਜਦੋਂ ਕੋਈ ਚੀਜ਼ ਫਲੋਪ ਹੋ ਜਾਂਦੀ ਆ ਫਿਰ ਬੰਦਾ ਭੱਜਦਾ ਕਿ ਨਹੀਂ ਯਾਰ ਮੈਨੂੰ ਤਾਂ ਪਤਾ ਨੀ ਕੀ ਹੋ ਗਿਆ, ਮੇਰਾ ਤਾਂ ਕੰਮ ਵਧੀਆ ਸੀਗਾ। ਸੋ ਇਹ ਕੁੜੀ ਹੁਣ ਰੋ ਪਿੱਟ ਰਹੀ ਹੈ, ਮੈਨੂੰ ਨਹੀਂ ਲੱਗਦਾ ਕਿ ਨਹੀਂ। ਚਲੋ ਮੈਂ ਦੱਸ ਨਹੀਂ, ਦੇਖੋ ਮੈਨੂੰ ਲੱਗਦਾ ਕਿ ਜਿਹੜੇ ਫਿਲਮ ਮੇਕਰ ਹੈ ਜ਼ਰੂਰ ਦੇ ਦੇਣ ਕੁਛ ਐਜ਼ ਗੁੱਡ ਵਿਲ, ਕਹਿਣ ਕਿ ਯਾਰ ਸਾਰਿਆਂ ਨੂੰ ਆਹ ਚੱਕੋ ਬੋਨਸ ਹੈ, ਤੁਸੀਂ ਵਧੀਆ ਕੰਮ ਕੀਤਾ। ਹੁਣ ਨਾ ਕਈ ਸਪੋਰਟਸ ਟੀਮਸ ਨੇ ਜਦੋਂ ਵਧੀਆ ਖੇਡਦੇ ਨੇ ਸਾਰੇ ਪਲੇਅਰ, ਤਾਂ ਜਿਹੜਾ ਮੇਨ ਪਲੇਅਰ ਹੈ ਟੀਮ 'ਚ ਜਿਹੜਾ ਸਭ ਤੋਂ ਵੱਧ ਕਮਾਈ ਕਰਦਾ ਉਹ ਬਹੁਤ ਵੱਡਾ ਗਿਫਟ ਕੋਈ ਨਾ ਕੋਈ ਲੈ ਕੇ ਦਿੰਦਾ। ਹੁਣ ਇੱਕ ਓਕਲਾਹੋਮਾ ਸਿਟੀ ਟੀਮ ਹੈ, ਉਹਨਾਂ ਦੀ ਟੀਮ ਵਧੀਆ ਖੇਡ ਰਹੀ ਸੀ, ਉਹਨਾਂ ਦਾ ਮੇਨ ਪਲੇਅਰ ਹੈ, ਉਹਨੇ ਹਰੇਕ ਨੂੰ ਲੱਖ ਲੱਖ ਡਾਲਰ ਦੀਆਂ ਘੜੀਆਂ ਲੈ ਕੇ ਦਿੱਤੀਆਂ। ਸੋ ਇੱਦਾਂ ਹੀ ਕੁਛ ਕਰ ਦੇਣ, ਕੁੜੀ ਨੂੰ ਕਹਿਣਾ ਚੱਕ ਬੀਬਰ ਰੋਲੈਕਸ ਦੀ ਘੜੀ ਹੈ ਤੇਰੇ ਲਈ, ਤੂੰ ਬਹੁਤ ਸੋਹਣਾ ਕੰਮ ਕੀਤਾ। ਬਟ ਚਲੋ ਦੇਖਦੇ ਹਾਂ ਕੀ ਬਣਦਾ। ਫਰੈਸ਼ ਫੂਡ ਸੈਂਟਰ ਗਰੋਸਰੀ ਕਰਨੀ ਹੈ ਕੈਨੇਡੀ ਡੂਗਲ ਮੇਫੀਲਡ ਦੇ ਵਿੱਚ, ਮੇਫੀਲਡ ਦੇ ਏਰੀਆ 'ਚ ਕੈਨੇਡੀ ਡੂਗਲ ਫਰੈਸ਼ ਫੂਡ ਸੈਂਟਰ ਇਜ਼ ਨੰਬਰ 1। ਤੇ ਪੈਰਾਡਾਈਜ਼ ਡਿਵੈਲਪਮੈਂਟਸ ਨੇ ਨਵੇਂ ਘਰ ਬਹੁਤ ਰੀਜ਼ਨੇਬਲ ਪ੍ਰਾਈਸ ਤੇ ਕੱਢੇ ਆ ਬਈ। ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਜ਼ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ, ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680, 416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। ਵੈਰੀ ਗੁੱਡ। ਤੇ ਇੱਕ ਨਾ ਉਮਰ ਦੇ ਨਾਲ ਨਾਲ ਆਪਣੀ ਨਿਗਾਹ ਕਮਜ਼ੋਰ ਹੁੰਦੀ ਹੈ। ਮੈਂ ਤੁਹਾਨੂੰ ਇੱਕ ਨੰਬਰ ਦਿੰਦਾ ਕੈਟਰੈਕਟ LAL eye ਸਰਜਰੀ ਲਈ। ਇਹ ਦੁਨੀਆ ਦੀ ਸਭ ਤੋਂ ਸੇਫੈਸਟ ਸਰਜਰੀ ਵਿੱਚੋਂ ਇੱਕ ਸਰਜਰੀ ਹੈ ਤੇ ਨਿਗਾਹ ਪਰਫੈਕਟ ਹੋ ਜੂਗੀ, ਪਰਫੈਕਟ। ਸੋ ਅਸੀਂ ਵੀ ਇੱਥੋਂ ਸਰਜਰੀ ਕਰਾਈ ਹੈ, ਸਾਡੇ ਕੁਝ ਇੱਕ ਲਿਸਨਰਸ ਉਹਨਾਂ ਨੇ ਵੀ ਕਰਾਈ ਹੈ। ਬਹੁਤ ਵਧੀਆ ਟੀਮ ਹੈ ਤੁਹਾਡੀ ਬੋਲੀ ਬੋਲ ਦੀ। ਮੇਰਾ ਨਾਮ ਲੈ ਦਿਓ 289-982-9597 289-982-9597 ਤੇ ਬਾਕੀ ਜੇ ਕਿਸੇ ਨੂੰ ਐਨਕਾਂ ਚਾਹੀਦੀਆਂ ਹੰਬਰ ਵੈਸਟ ਐਂਡ ਗੋਰਵੇ ਤੇ ਬਿਯੋਂਡ ਆਈਵੇਅਰ ਹੈ 905-793-3937 ਬਿਯੋਂਡ ਆਈਵੇਅਰ ਨੂੰ ਯਾਦ ਰੱਖੋ। ਗੱਡੀ ਲੈਣੀ ਹੈ ਕੈਲਡਨ ਮਿਤਸੂਬਿਸ਼ੀ, 10 ਸਾਲ ਦੀ ਗੱਡੀਆਂ ਤੇ ਵਾਰੰਟੀ ਹੈ 647-678-2754-647-678-2754। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1।
7: This is AM 530 CHLO AM, serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.
8: Radio Awaaz har roz savere 9 to 10 baje tak. Radio Awaaz.
9: All advertisements are paid.
10: Your call forwarding always service has been deactivated successfully.

0: ਕਿ ਤੁਸੀਂ ਵੀ ਇਨਵੈਸਟਮੈਂਟ ਦੇ ਇਸ ਦੌਰ ਚ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ ਕਿ ਤੁਸੀਂ ਵੀ ਪ੍ਰੋਫਿਟੇਬਲ ਆਊਟਕਮ ਲਈ ਪ੍ਰਾਪਰਟੀ ਲੱਭ ਰਹੇ ਹੋ ਵਿਦ ਫੇਅਰ ਡੀਲ ਰਿਅਲਟੀ ਰਿਪਰੈਜ਼ੈਂਟਸ ਆਊਟਸਟੈਂਡਿੰਗ ਫਾਰਮ ਹਾਊਸ 28 ਏਕੜ ਲੈਂਡ ਵਿਦ 4 ਰੋਡ ਫਰੰਟੇਜਸ ਡਬਲ ਕਾਰ ਗਰਾਜ ਗ੍ਰੀਨ ਹਾਊਸ ਐਂਡ ਵਰਕਸ਼ਾਪ ਇਹ ਨਹੀਂ 407 418 ਹਾਈਵੇ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ ਫਾਰ ਬੈਸਟ ਇਨਵੈਸਟਮੈਂਟਸ ਕਾਲ ਦ ਬੈਸਟ ਟੀਮ ਫੇਅਰ ਡੀਲ ਰਿਅਲਟੀ ਬ੍ਰੋਕਰ ਆਫ ਰੈਕਡ ਹਰਦੀਪ ਪੰਦੇਰ ਐਂਡ 905-671-2000
1: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਟ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750 ਐਂਡ ਏਸੀ ਰੀਚਾਰਜ ਇਜ ਐਟ ਜਸਟ $180, ਸੋ ਰੀਚ ਆਊਟ ਟੂ ਦੈਮ, ਕਾਲ ਐਟ 905-452-9955, ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ ਬਰੈਮਟਨ, ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ। ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ, ਯੂ ਕੈਨ ਕਾਲ ਦੈਮ, ਦੇਅਰ ਨੰਬਰ ਇਜ 905-452-9955।
2: ਯਾਰ ਅੱਜ ਕੱਲ ਇਕਨੋਮੀ ਬਹੁਤ ਟਫ ਚੱਲ ਰਹੀ ਹੈ, ਟਰੱਕਿੰਗ ਇੰਡਸਟਰੀ ਸਲੋ ਹੈ, ਬਿਲਡਰ ਕਲੋਜ਼ਿੰਗਸ ਰੁਕ ਰਹੇ ਨੇ ਤੇ ਕਈ ਬਿਜ਼ਨੈਸਿਸ ਲਾਸ ਵਿੱਚ ਜਾ ਰਹੇ ਨੇ ਜਿੱਥੇ ਸੇਵਿੰਗਸ ਤਾਂ ਖਤਮ ਹੋਣ ਲੱਗ ਜਾਂਦੀਆਂ। ਪਰ ਕੈਨੇਡਾ ਵਿੱਚ ਫਾਈਨੈਂਸ਼ੀਅਲ ਸਟ੍ਰੈਸ ਦੇ ਲਈ ਲੀਗਲ ਆਪਸ਼ਨਸ ਅਵੇਲੇਬਲ ਨੇ ਥਰੂ ਦੀ ਇਨਸੋਲਵੈਂਸੀ ਪ੍ਰੋਸੈਸ। ਤੁਹਾਨੂੰ ਡੈਟ ਨੂੰ ਪ੍ਰੋਪਰਲੀ ਅਸੈਸ ਕਰਨ, ਮੈਨੇਜ ਕਰਨ ਤੇ ਸਿਚੁਏਸ਼ਨ ਅਕੋਰਡਿੰਗ ਰਿਲੀਫ ਆਪਸ਼ਨ ਸਮਝਾਉਣ ਵਿੱਚ ਹੈਲਪ ਕਰਦੇ ਨੇ। ਇਸ ਪ੍ਰੋਸੈਸ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਕੰਟਰੋਲ ਵਿੱਚ ਲਿਆ ਸਕਦੇ ਹੋ ਤੇ ਅਗਲਾ ਸਹੀ ਸਟੈਪ ਪਲਾਨ ਕਰ ਸਕਦੇ ਹੋ। ਜ਼ਿਆਦਾ ਇਨਫੋਰਮੇਸ਼ਨ ਲਈ ਅੱਜ ਹੀ ਕਾਲ ਕਰੋ 416-518-3200।
3: ਹੁਣ ਘਰ ਦੇ ਇਲੈਕਟ੍ਰੋਨਿਕ ਸਮਾਨ ਦੀ ਸਰਵਿਸ ਹੋ ਗਈ ਹੈ ਬਿਲਕੁਲ ਟੈਂਸ਼ਨ ਫ੍ਰੀ। ਅਪਲਾਈਂਸ ਟੂ ਫਿਕਸ ਹੈ ਤੁਹਾਡਾ ਭਰੋਸੇਯੋਗ ਸਰਵਿਸ ਪਾਰਟਨਰ। ਫ੍ਰਿਜ, ਓਵਨ, ਚੁੱਲ੍ਹਾ, ਡਿਸ਼ਵਾਸ਼ਰ, ਵਾਸ਼ਿੰਗ ਮਸ਼ੀਨ ਜਾਂ ਡਰਾਇਰ, ਸਾਰੇ ਇਲੈਕਟ੍ਰੋਨਿਕ ਸਮਾਨ ਦੀ ਸਰਵਿਸ ਇੱਕ ਹੀ ਥਾਂ। ਤਜਰਬੇਕਾਰ ਟੈਕਨੀਸ਼ੀਅਨ, ਸਰਵਿਸ ਸਿਰ ਕੰਮ ਦਾ ਵਾਦਾ। ਅਪਲਾਈਂਸ ਟੂ ਫਿਕਸ ਹੁਣੇ ਕਾਲ ਕਰੋ ਹਰਵਿੰਦਰ 6474071470।
4: F-150 Ford ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ। F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ। 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ, ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ। ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-4141-416-302-9941।
1: ਹੈਲੋ ਬ੍ਰੋ, ਕਿੱਥੇ ਹੈ ਤੂੰ?
5: ਮੈਂ ਕਲਾਇੰਟ ਨੂੰ ਮਿਲਣ ਜਾ ਰਿਹਾ, ਸੋਚ ਰਿਹਾ ਸੀ ਟਿਮ ਹਾਰਟਨਸ 'ਚ ਬੈਠ ਜਾਈਏ।
1: ਓ ਯਾਰ, ਇਹ ਤਾਂ ਓਲਡ ਸਕੂਲ ਹੋ ਗਿਆ, ਹੁਣ ਤਾਂ ਕਲਾਇੰਟ ਮੀਟਿੰਗਸ ਕਲਾਸੀ ਹੋਣੀਆਂ ਚਾਹੀਦੀਆਂ ਨੇ। ਨਜ਼ਾਰਾ ਰੈਸਟੋਰੈਂਟ ਲੈ ਕੇ ਜਾ ਉਹਨਾਂ ਨੂੰ, ਪ੍ਰਾਈਵੇਟ ਬੂਥਸ ਨੇ, ਫੁੱਲ ਪ੍ਰਾਈਵੇਸੀ ਮਿਲਦੀ ਹੈ, ਫ੍ਰੀ ਵਾਈਫਾਈ ਤੇ ਲਗਜ਼ਰੀ ਐਂਬੀਅੰਸ, ਬਿਜ਼ਨਸ ਮੀਟਿੰਗ ਵੀ ਸੈੱਟ ਹੋ ਜਾਂਦੀ ਹੈ ਤੇ ਖਾਣਾ ਵੀ ਬਹੁਤ ਵਧੀਆ।
5: ਓਹੋ, ਇਹ ਤਾਂ ਪ੍ਰੋਪਰ ਪ੍ਰੋਫੈਸ਼ਨਲ ਮੀਟਿੰਗ ਹੋ ਗਈ।
1: ਨਜ਼ਾਰਾ ਰੈਸਟੋਰੈਂਟ, 30 ਰੈਂਬਲਰ ਡਰਾਈਵ, ਬ੍ਰੈਂਪਟਨ, ਮੇਜਰ ਇੰਟਰਸੈਕਸ਼ਨ, ਸਟੀਲਸ ਐਂਡ ਕੈਨੇਡੀ। ਹੁਣੇ ਕਾਲ ਕਰੋ 905-451-2600 905-451-2600।

ਗਲੀਆਂ ਦਾ ਰੂੜਾ ਕੂੜਾ ਮੇਰੇ ਸਾਹਿਬ ਦੀਆਂ ਵੜੇਨੀਆਂ ਤਣਕੇ ਜਿੰਨੀ ਕਦਰ ਨਾ ਮੇਰੀ ਮੇਰਾ ਤਖ਼ਤ ਬਿਠਾਇਆ ਸਾਈਕਿਉਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸਦੀ ਰਹਿਮਤਾਂ ਬਖਸ਼ੇ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦੱਸ ਸਕਦੇ ਰਹੇ ਅਮਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ

0: ਕਾਸ ਖੂਬਸੂਰਤ ਸਵੇਰ ਦਾ ਖੂਬਸੂਰਤ ਲੋਕ ਖੂਬਸੂਰਤ ਮੁਲਕ ਹਨ ਸੀ ਐਚ ਐਲ ਓ ਡਿਜੀਟਲ ਏ ਐਮ ਫ੍ਰੀਕੁਐਂਸੀ ਰਾਹੀਂ ਟੋਰਾਂਟੋ ਪੈਨਸਲਵੇਨੀਆ ਯੂਰਕ ਵਾਸ਼ਿੰਗਟਨ ਨਿਊਜਰਸੀ ਤੱਕ ਸਾਨੂੰ ਸੁਣ ਰਹੇ ਹੋ ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ। ਉਮੀਦ ਦਿਨ ਖੁਸ਼ਗਵਾਰ ਰਹੇਗਾ, ਚੜ੍ਹਦੀ ਕਲਾ ਵਾਲਾ ਨਿਰਭਉ ਨਿਰਵੈਰ ਰਹੇਗਾ, ਮੁਸਕਰਾਹਟ ਚਿਹਰੇ ਦਾ ਪਾਠ ਰਹੇਗੀ ਔਰ ਰੋਸ਼ਨੀ ਰਸਤੇ ਦਿਖਾਵੇਗੀ, ਤੁਸੀਂ ਚੱਲਦੇ ਰਹੋਗੇ। ਅਤੇ ਇੱਕ ਵਾਰ ਫਿਰ ਤੋਂ ਚੜ੍ਹਦੀ ਕਲਾ ਵਾਲਾ ਰੇਡੀਓ ਜਿੱਥੇ ਐਨਰਜੀ ਮੈਂਟਲ ਹੈਲਥ ਪੋਜ਼ਿਟਿਵਿਟੀ ਦੇ ਉੱਤੇ ਅਤੇ ਅਸੀਂ ਹਮੇਸ਼ਾ ਚੜ੍ਹਦੀ ਕਲਾ ਕਰਨ 'ਤੇ। ਕੱਲ ਡੋਨਲਡ ਟਰੰਪ ਕਹਿੰਦਾ ਵੀ ਕੋਈ ਡੀਲ ਨਹੀਂ ਮੈਂ ਕੈਨੇਡਾ ਨਾਲ ਬਣਾਉਣੀ ਹੈਗੀ, ਵੀ ਲੋੜ ਹੀ ਨਹੀਂ ਹੈਗੀ, ਮੈਨੂੰ ਸਰਦਾ ਪਿਆ ਮੇਰਾ, ਕੈਨੇਡੀਅਨ ਨੂੰ ਸਾਡੀ ਲੋੜ ਹੁੰਦੀ ਆ ਚੜ੍ਹਦੀ ਕਲਾ। ਉਹ ਚੱਲ ਢੱਠੇ ਖੂਹ 'ਚ ਵੜ, ਚੜ੍ਹਦੀ ਕਲਾ। ਤੁਹਾਡਾ ਦੇਖਿਓ ਜੀ ਕੈਨੇਡਾ ਦਾ ਕੀ ਹੋਊਗਾ, ਤੁਹਾਡਾ ਹਾਲ ਮਾੜਾ ਹੋ ਜਾਣਾ, ਚੜ੍ਹਦੀ ਕਲਾ ਜੀ। ਕੋਈ ਚੱਕਰ ਨਹੀਂ, ਤੁਸੀਂ ਜੋ ਕਰਨਾ ਕਰੋ, ਅਸੀਂ ਤਾਂ ਖੋਪਰੀਆਂ ਲਹਾ ਲਈਆਂ, ਚਰਖ ਚੜ੍ਹੀਆਂ 'ਤੇ ਚੜ੍ਹ ਰਹੇ, ਬੰਦ ਬੰਦ ਕਟਵਾ ਲਏ। ਹਾਂਜੀ, ਤੁਸੀਂ ਸਾਨੂੰ ਆ ਛੋਟੀ ਛੋਟੀਆਂ ਗੱਲਾਂ ਦਾ ਡਰ ਪਾਓਗੇ, ਚੜ੍ਹਦੀ ਕਲਾ। ਸੋ ਚੜ੍ਹਦੀ ਕਲਾ ਦੇ ਨਾਲ ਪੋਜ਼ਿਟਿਵਿਟੀ ਦੇ ਨਾਲ ਹਮੇਸ਼ਾ ਮੈਂ ਹਾਜ਼ਰ ਹੁੰਦਾ ਹਰ ਸਵੇਰ। ਮੇਰਾ ਨਾਮ ਅਮਨਦੀਪ ਸਿੰਘ ਬੈਨੀਪਾਲ ਔਰ ਮੈਂ ਤੁਹਾਡੇ ਨਾਲ ਬ੍ਰੌਡਕਾਸਟਿੰਗ ਸੈਕਟਰ 'ਚ 15 ਸਾਲ ਪਲੱਸ ਦਾ ਸਮਾਂ ਹੋ ਚੁੱਕਿਆ, ਹਰ ਸਵੇਰ ਤਾਜ਼ਾ ਤਾਜ਼ਾ ਤਾਜ਼ਾ ਮਨ ਨੂੰ ਰੂਹ ਨੂੰ ਅਡਾਰੀਆਂ ਮਾਰਨ ਲਾਉਣਾ ਹੁੰਦਾ, ਮੇਰਾ ਕੰਮ ਹੈ ਤੁਹਾਡੇ ਨਾਲ। ਅੱਜ ਦੇ ਸ਼ੁੱਧ ਵਿੱਚ ਇੱਕ ਵਾਰ ਫਿਰ ਤੋਂ ਖੂਬਸੂਰਤੀ ਦੇ ਨਾਲ ਤੁਸੀਂ ਸਾਡੇ ਨਾਲ ਸ਼ਾਮਿਲ ਹੋ ਰਹੇ ਹੋ। ਬੜੇ ਖੂਬਸੂਰਤ ਜੇ ਲੋਕ ਖੂਬਸੂਰਤ ਮੁਲਕਾਂ 'ਚ, ਅਮੈਰੀਕਾ ਔਰ ਕੈਨੇਡਾ 'ਚ ਸਕੇ ਭੈਣ ਭਰਾਵਾਂ ਵਾਂਗੂ ਨੇ, ਪਰ ਥੋੜ੍ਹਾ ਜਿਹਾ ਫਰਕ ਪਿਆ। ਅੱਜ ਕਹਾਣੀ ਸੁਣਾਉਂਦੇ ਹਾਂ ਕਿ ਰਿਸ਼ਤਿਆਂ 'ਚ ਵਾਧੇ ਘਾਟੇ ਨਹੀਂ ਦੇਖੀਦੇ। ਇਹ ਕਹਾਣੀ ਡੋਨਲਡ ਟਰੰਪ ਵਾਸਤੇ ਆ। ਡੋਨਲਡ ਟਰੰਪ ਨੂੰ ਜੇ ਕੋਈ ਸੁਣਾ ਦੇਵੇ ਤਾਂ ਉਹਨੂੰ ਸਮਝ ਆਊਗੀ ਕਿ ਰਿਸ਼ਤਿਆਂ 'ਚ ਵਾਧੇ ਘਾਟੇ ਨਹੀਂ ਦੇਖੀਦੇ ਹੁੰਦੇ, ਰਿਸ਼ਤੇ ਔਰ ਦੋਸਤੀ। ਸੋ ਰਿਵਾਜ਼ ਵਿੱਚ ਮੈਂ ਹਾਂ ਅਮਨਦੀਪ ਸਿੰਘ ਬੈਨੀਪਾਲ। ਤੁਸੀਂ ਕਿਸੇ ਨੇ ਵੀ ਆਪਣਾ ਬਿਜ਼ਨਸ ਪ੍ਰਮੋਟ ਕਰਨਾ, ਮੈਂ ਜ਼ਰੂਰ ਕਹੂੰਗਾ ਕਿ ਅਸੀਂ ਪੂਰੀ ਰੂਹ ਦੇ ਨਾਲ ਬਿਜ਼ਨਸ ਨੂੰ ਕਾਮਯਾਬੀ ਵੱਧ ਲੈ ਕੇ ਜਾਈਦਾ। ਤੁਸੀਂ ਕਿਸੇ ਬਿਜ਼ਨਸ ਨੂੰ ਇੰਟਰਵਿਊ ਕਰ ਲਓ ਰੀਜ਼ਨੇਬਲ ਕੀਮਤ ਦੇ ਉੱਤੇ ਅਤੇ ਅੱਜ ਦੇ ਚੱਲ ਰਹੇ ਹਾਲਾਤਾਂ ਦੇ ਮੁਤਾਬਕ ਤੁਹਾਡੇ ਬਿਜ਼ਨਸ ਨੂੰ ਉੱਪਰ ਲੈ ਕੇ ਜਾਣਾ ਸਾਡਾ ਕੰਮ ਹੈ। ਸਾਨੂੰ ਤੁਸੀਂ ਜ਼ਰੂਰ ਕੰਟੈਕਟ ਕਰਿਆ ਕਰੋ। ਕਿਸੇ ਨੇ ਵੀ ਆਪਣਾ ਮਾਰਕੀਟਿੰਗ ਕਰਨੀ ਹੈ 416-500-1832 416-518-3200। ਰੇਡੀਓ 'ਤੇ ਕਹੇ ਗਏ ਅਲਫਾਜ਼ ਲੱਖਾਂ ਲੋਕਾਂ ਤੱਕ ਪਹੁੰਚਦੇ ਨੇ ਔਰ AM 530 'ਤੇ 9 ਤੋਂ 10 ਪ੍ਰਾਈਮ ਟਾਈਮ ਪੀਕ ਟਾਈਮ ਦੇ ਵਿੱਚ ਤੁਸੀਂ ਸਾਡੇ ਨਾਲ ਹੁੰਦੇ ਹੋ। ਵੀਕਐਂਡ ਦੇ ਉੱਤੇ 10 ਵਜੇ ਸਵੇਰ ਤੋਂ ਲੈ ਕੇ 1 ਵਜੇ ਦੁਪਹਿਰ ਤੱਕ ਪੀਕ ਟਾਈਮ ਦੇ ਵਿੱਚ ਸਾਡੇ ਨਾਲ ਹੁੰਦੇ ਹੋ। ਇਸ ਵੀਕਐਂਡ ਦੇ ਉੱਤੇ ਲਾਈਵ ਔਨ ਲੋਕੇਸ਼ਨ ਜਿਹੜਾ ਸ਼ੋਅ ਹੋਊਗਾ ਪਰਮਸ ਆਟੋ, ਸੈਟਰਡੇ ਦਾ ਸ਼ੋਅ ਲਾਈਵ ਹੈ, ਪਰ ਸੰਡੇ ਨੂੰ ਜਿੰਨੀ ਵੀ ਕਮਿਊਨਿਟੀ ਸੁਣ ਰਹੀ ਹੈ, ਜਿੱਦਾਂ ਤੁਸੀਂ ਪਹੁੰਚ ਰਹੇ ਹੋ ਅਲੱਗ ਅਲੱਗ ਬਿਜ਼ਨਸਿਸ 'ਤੇ, ਜਿੱਥੇ ਮੈਂ ਤੁਹਾਨੂੰ ਗ੍ਰੀਨ ਹਾਊਸ 'ਤੇ ਲੈ ਕੇ ਜਾਂਦਾ, ਗ੍ਰੀਨ ਵੈਲੀ ਗਾਰਡਨ ਸੈਂਟਰ, ਸੰਤੋਸ਼ ਜੀ ਕਾਲ ਕਰਦੇ ਉਹਨਾਂ ਨੂੰ, ਗ੍ਰੀਨ ਵੈਲੀ ਗਾਰਡਨ ਸੈਂਟਰ 'ਤੇ ਤੁਸੀਂ ਪਹੁੰਚਦੇ ਹੋ ਵੱਡੀ ਗਿਣਤੀ 'ਚ। ਤੁਸੀਂ ਯਕੀਨ ਮੰਨੋਗੇ ਹਰ ਸਵੇਰ ਮੈਂ ਗ੍ਰੀਨ ਵੈਲੀ ਗਾਰਡਨ ਸੈਂਟਰ ਨੂੰ ਯਾਦ ਕਰਦਾ। ਜਦੋਂ ਮੈਂ ਆਪਣੇ ਘਰ ਦੇ ਬੈਕਯਾਰਡ ਵੱਲ ਝਾਕਦਾ ਨਾ, ਤਾਂ ਉੱਥੇ ਮੈਂ ਦੇਖਦਾ ਕਿ ਮਿਰਚਾਂ ਜਿਹੜੀਆਂ ਨੇ ਨਿੱਕੀਆਂ ਨਿੱਕੀਆਂ ਆਈਆਂ ਸੀਗੀਆਂ, 4-4 ਇੰਚ 'ਚ, 5-5 ਇੰਚ ਦੀਆਂ, ਅਤੇ ਆਲਰੇਡੀ 1-1 ਗਿੱਠ ਦੀਆਂ ਹੋ ਗਈਆਂ ਹਰੀਆਂ ਮਿਰਚਾਂ। ਅਤੇ ਜਦੋਂ ਮੈਂ ਦੇਖਦਾ ਧਨੀਆ ਮੇਥੇ ਤਿਆਰ ਨੇ ਪਰੌਂਠਿਆਂ ਵਾਸਤੇ, ਰੋਟੀਆਂ ਵਾਸਤੇ, ਮਿੱਸੀਆਂ ਰੋਟੀਆਂ ਵਾਸਤੇ, ਗੰਢੇ ਜਿਹੜੇ ਨੇ ਛੋਟੀ ਛੋਟੀ ਜਿਹੀਆਂ ਆਪਣੇ ਜਮਾਂ ਹੀ ਕਹਿ ਲਓ 4-4 ਇੰਚ 'ਤੇ ਸੀ, ਇਸ ਸਮੇਂ ਉਹ 1.5-1.5 ਫੁੱਟ ਦੇ ਹੋ ਚੁੱਕੇ ਨੇ। ਸੋ ਸਬਜ਼ੀਆਂ ਲਗਾਈਆਂ ਹੋਈਆਂ, ਬਤਾਊ ਘੀਆ ਚੱਪਣ ਬੇਲਾਂ ਕਰੇਲਾ ਸਭ ਕੁਛ, ਅਤੇ ਤੁਸੀਂ ਕਿਉਂ ਨਹੀਂ ਲਾਓਗੇ? ਕਿੰਨਾ ਸੋਹਣਾ ਮੌਸਮ ਹੈ ਬਾਹਰ, ਦੇਖੋ ਸਬਜ਼ੀਆਂ ਤਾਂ ਭੱਜ ਭੱਜ ਕੇ ਨਿਕਲਦੀਆਂ ਨੇ। ਸੋ ਸਬਜ਼ੀਆਂ ਲਾਈ ਗ੍ਰੀਨ ਵੈਲੀ ਗਾਰਡਨ ਸੈਂਟਰ, ਤੁਸੀਂ ਬੂਟੇ ਲੈ ਕੇ ਆਉਣੇ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ, ਇੰਡੀਆ ਵਾਲੇ ਬੀਜ ਤਿਆਰ ਕਰਾਏ ਨੇ, ਇੰਡੀਆ ਵਾਲਾ ਟੇਸਟ ਆਊਗਾ, ਕਿਤੇ ਹੋਰ ਨਹੀਂ ਜਾਣਾ ਹੈਗਾ। ਫੁੱਲ ਬੂਟਿਆਂ ਵਾਸਤੇ ਇੱਕੋ ਗਾਰਡਨ ਸੈਂਟਰ ਗ੍ਰੀਨ ਵੈਲੀ ਗਾਰਡਨ ਸੈਂਟਰ, 2 ਲੋਕੇਸ਼ਨ ਮੇਫੀਲਡ ਐਂਡ ਮਕਵੀਨ ਦੇ ਇੰਟਰਸੈਕਸ਼ਨ 'ਤੇ ਗਰੋਸਰੀ ਸਟੋਰ ਆ, ਗ੍ਰੀਨ ਵੈਲੀ ਗਰੋਸਰੀ ਸਟੋਰ, ਉਹਦੇ ਬਾਹਰ ਇਹਨਾਂ ਨੇ ਗ੍ਰੀਨ ਵੈਲੀ ਗਾਰਡਨ ਸੈਂਟਰ ਬਣਾਇਆ ਹੋਇਆ ਪਾਰਕਿੰਗ ਲੋਟ 'ਚ। ਦੂਸਰੀ ਲੋਕੇਸ਼ਨ ਆ ਜਿਹੜੀ ਇਹਨਾਂ ਦੀ ਉਹ ਹੈਗੀ ਆ 2547 ਐਂਬਲਟਨ ਰੋਡ, 2547 ਐਂਬਲਟਨ ਰੋਡ 'ਤੇ। ਤੁਸੀਂ ਬੂਟੇ ਲਾਉਣੇ ਨੇ ਫਰੂਟ ਵਾਲੇ, ਖੁਸ਼ਬੂਦਾਰ ਫੁੱਲ ਲਗਾਉਣੇ ਨੇ, ਆਪਣੇ ਘਰ ਦੇ ਬੈਕਯਾਰਡ ਅਤੇ ਫਰੰਟਯਾਰਡ ਦੀ ਫੋਟੋ ਭੇਜਣੀ ਹੈ ਜੋਤੀ ਨੂੰ, ਸ਼ੀ ਵਿਲ ਕੰਸਲਟ, ਸ਼ੀ ਵਿਲ ਲੈਟ ਯੂ ਨੋ ਕਿ ਕਿੰਨੀ ਕਿੰਨੀ ਦੂਰ ਕਿਹੜਾ ਕਿਹੜਾ ਬੂਟਾ ਕਿਵੇਂ ਕਿਵੇਂ ਲਗਾਉਣਾ, ਕਿੰਨਾ ਇਹਨੇ ਫੈਲ ਜਾਣਾ। ਮੈਂ ਫਰੰਟ ਯਾਰਡ ਲਈ ਫੁੱਲ ਲੈ ਕੇ ਆਇਆ, ਯਕੀਨ ਮੰਨਿਓ ਮੈਂ ਬੁਰਾ ਨਾ ਮੰਨਿਓ ਮੇਰੀ ਗੱਲ ਦਾ, ਮੇਰੇ ਨਾਲ ਪੰਜਾਬੀ ਰਹਿੰਦੇ ਨੇ, ਉਹਨਾਂ ਦਾ ਘਰ ਬਹੁਤ ਹੀ ਜ਼ਿਆਦਾ ਸੋਹਣਾ ਹੈ ਕਹਿ ਲਓ, ਬਹੁਤ ਹੀ ਜ਼ਿਆਦਾ, ਪਰ ਬੂਟਿਆਂ 'ਚੋਂ ਮੇਰੇ ਨਾਲ ਮੁਕਾਬਲਾ ਨਹੀਂ ਕਰ ਸਕਦੇ। ਜ਼ਰੂਰ ਬਨਸਪਤੀ ਨੂੰ ਪਿਆਰ ਕਰੋ, ਬੂਟਿਆਂ ਨੂੰ ਪਿਆਰ ਕਰੋ, ਪੌਦਿਆਂ ਨੂੰ ਪਿਆਰ ਕਰੋ, ਧਰਤੀ ਨੂੰ ਪਿਆਰ ਕਰੋ, ਧੀਆਂ ਬਚਾਓ, ਰੁੱਖ ਲਗਾਓ, ਪਾਣੀ ਦਾ ਸਤਿਕਾਰ ਕਰੋ। ਨਾ ਤਾਂ ਧੀਆਂ ਦਾ ਸਤਿਕਾਰ ਆ ਕੋਈ, ਆ ਗਾਣੇ ਦੇਖ ਲਿਆ ਕਰੋ ਤੁਹਾਡੇ ਕਿਹੋ ਜਿਹੇ ਹੁੰਦੇ ਨੇ, ਦੇਖ ਲਓ ਗਾਣੇ 'ਚ ਕੀ ਹੁੰਦਾ ਹੁੰਦਾ, ਤੁਹਾਡੇ ਔਰਤ ਦਾ ਕੀ ਹਿਸਾਬ ਕਿਤਾਬ ਬਣਾਇਆ। ਔਰਤ ਕਹਿੰਦਾ ਬਜ਼ਾਰੂ ਚੀਜ਼ ਬਣਾਈ ਹੋਈ ਹੈ ਗਾਣਿਆਂ ਦੇ ਵਿੱਚ, ਨੱਡੀ ਰੰਨ ਰਕਾਨੇ ਫਲਾਣੀਆਂ ਠਮਕਾਣੀਆਂ, ਬਟ ਦੂਸਰੇ ਪਾਸੇ ਪਾਣੀ ਦਾ ਸਤਿਕਾਰ, ਪਾਣੀ 'ਚ ਜ਼ਹਿਰ ਪਾ ਦਿੱਤੇ ਨੇ, ਯੂਰੀਆ ਪਾ ਪਾ ਕੇ, ਰਿਹਾਂ ਪਾ ਪਾ ਕੇ, ਅਸੀਂ ਫਰਟੀਲਾਈਜ਼ਰਸ ਪਾ ਪਾ ਕੇ ਪਾਣੀ ਜ਼ਹਿਰ ਬਣਾ ਦਿੱਤਾ। ਅਤੇ ਰੁੱਖ ਸਭ ਤੋਂ ਵੱਧ ਅਸੀਂ ਵੱਢਦੇ ਹਾਂ। ਇਹ ਗੁਰੂ ਨਾਨਕ ਪਿਤਾ ਕਹਿ ਕੇ ਗਏ ਸੀ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਅਤੇ ਜਿੱਥੇ ਅੱਜ ਅਸੀਂ ਇਹਨਾਂ ਸਾਰਿਆਂ 'ਚੋਂ ਬਾਹਰ ਜਾ ਚੁੱਕੇ ਹਾਂ, ਸਾਡੀ ਬੋਲੀ ਦੇ ਵਿੱਚ ਗੰਦਗੀ ਭਰ ਚੁੱਕੀ ਹੈ, ਗਾਲੀ ਗਲੋਚ ਲੁੱਚਾਪਣ ਜੋ ਮਰਜ਼ੀ ਸਾਡੇ ਤੋਂ ਲੱਭ ਲਓ, ਅਤੇ ਇੱਕ ਛੋਟੀ ਜਿਹੀ ਕੌਮ ਜਿਹੜੀ ਇੱਕ ਟੀਚਾ ਲੈ ਕੇ ਚੱਲੀ ਹੈ ਕਿ ਅਸੀਂ ਅੱਗੇ ਵਧਾਂ। ਜੂਇਸ਼ ਸਿੱਖਣਾ ਆਪਾਂ ਅੱਛੀ ਚੀਜ਼ ਸਿੱਖਣੀ ਹੈ, ਇਹਨਾਂ ਤੋਂ ਸਿੱਖੋ ਕਿ ਪੜ੍ਹੇ ਲਿਆਕਤ 'ਚ ਆਏ, ਕਾਰੋਬਾਰ ਕੀਤੇ, ਇੱਕ ਦੂਜੇ ਨਾਲ ਕੰਪੀਟੀਸ਼ਨ ਨਹੀਂ ਕਰਦੇ। ਗੁਜਰਾਤੀਆਂ ਤੋਂ ਸਿੱਖੋ, ਇੱਕ ਬੰਦਾ ਦੂਸਰੇ ਬੰਦੇ ਨੂੰ ਮੁਕਲ ਵਾਹੀ ਕਹਿ ਕੇ ਬੋਲੂਗਾ, ਚਾਹੇ ਉਹਦਾ ਬਿਜ਼ਨਸ ਕੰਪੀਟੀਟਰ ਆ। ਅਤੇ ਅਸੀਂ ਆ 1500 ਬੰਦਾ ਮੈਂ ਇਹ ਖੋਲ ਦਿੰਦਾ, 1500 ਮੈਨੂੰ ਗਾਲਾਂ ਕੱਢਣ ਵਾਲੇ ਆ ਜਾਣਾ ਇੱਥੇ, ਨਾਲੇ ਮੈਂ ਕਦੇ ਉਹਨਾਂ ਨੂੰ ਜਾਣਦਾ ਨਹੀਂ, ਨਾ ਉਹਨਾਂ ਨੂੰ ਕਦੇ ਮਿਲਿਆ। ਈਰਖਾ ਹੀ ਇੰਨੀ ਭਰੀ ਪਈ ਅੰਦਰ, ਬਸ ਨਫ਼ਰਤ ਇੰਨੀ ਭਰੀ ਪਈ ਹੈ, ਭਰੇ ਪਏ ਆ, ਭਰੀ ਹੈ ਮਤ ਪਾਪਾਂ ਕੇ ਸੰਗ, ਉਹ ਧੋਪੇ ਨਾਵੇਂ ਕੇ ਰੰਗ। ਮਹਾਰਾਜ ਕਹਿ ਕੇ ਗਏ ਨੇ ਮਤ ਦੇ ਵਿੱਚ ਜੇ ਗੰਦਗੀ ਹੈ ਨਾ, ਤਾਂ ਉਹ ਨਾਮ ਹੀ ਦੂਰ ਕਰ ਸਕਦਾ, ਉਸ ਪਰਮੇਸ਼ਵਰ ਦਾ ਪਿਆਰ, ਈਸ਼ਵਰ ਦਾ ਪਿਆਰ। ਨਾਮ ਕੋਈ ਸਾਡੇ ਲਈ ਕੰਡੀਸ਼ਨ ਨਹੀਂ ਹੈ ਗੁਰੂ ਪਾਤਸ਼ਾਹ ਦੀ ਕਿ ਤੂੰ ਜਪੇਗਾ ਤਾਂ ਤੈਨੂੰ ਅਸੀਂ ਮੰਨਾਂਗੇ, ਨਹੀਂ ਤਾਂ ਤੂੰ ਜਪਦਾ ਨਹੀਂ ਤੂੰ ਤਾਂ ਜਾਏਗਾ ਨਰਕਾਂ 'ਚ। ਟੋਟਲੀ ਨੌਨਸੈਂਸ। ਨਾਮ ਹੈ ਕਿ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਜ਼ਿੰਦਗੀ ਨੂੰ ਸਾਦਾ ਬਣਾਓ, ਕੰਮ ਕਰਦੇ ਹੋਏ ਉਸ ਪਰਮੇਸ਼ਵਰ ਦਾ ਧੰਨਵਾਦ ਕਰਦੇ ਰਹੋ। ਮੇਰੇ ਅੰਗ ਸੰਗ ਰਹਿਣਾ ਜੀ ਦਾਤਿਆ ਇਹੋ ਬੇਨਤੀ ਮੇਰੀ, ਮੇਰੇ ਅੰਗ ਸੰਗ ਰਹਿਣਾ ਜੀ ਦਾਤਿਆ ਇਹੋ ਬੇਨਤੀ ਮੇਰੀ। ਅਤੇ ਨਾਲ ਨਾਲ ਵੰਡ ਛਕੋ, ਵੰਡ ਕੇ ਸਾਰੇ ਛਕੋ। ਜਿਹੜੀ ਵਾਜ ਨੂੰ AM 530 ਡਾਲ 'ਤੇ ਸੁਣ ਰਹੇ ਹੋ, ਮੈਂ ਅਮਦੀਪ ਸਿੰਘ ਬੈਨੀਪਾਲ, ਇੱਕ ਵਾਰ ਫਿਰ ਤੋਂ ਸਟੂਡੀਓ ਦੇ ਲਾਈਨ ਖੋਲ੍ਹੇ ਨੇ। ASAP ਕਾਲ ਕਰ ਸਕਦੇ ਹੋ ਤੁਸੀਂ ਕੋਈ ਵੀ ਗੱਲਬਾਤ ਲਈ। ਖੂਬਸੂਰਤ ਜੀ ਕਹਾਣੀ ਹੈ ਡੋਨਲਡ ਟਰੰਪ ਦੀ, ਤੁਹਾਨੂੰ ਸੁਣਾਊਂਗਾ, ਪਰ ਉਸ ਤੋਂ ਪਹਿਲਾਂ ਮੇਰੇ ਨਾਲ ਮਨਮੋਹਨ ਸਿੰਘ। ਮਨਮੋਹਨ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ? ਚੜ੍ਹਦੀ ਕਲਾ। ਕੱਲ ਮਨਮੋਹਨ ਮੇਰੇ ਨਾਲ ਬੈਠੇ, ਮਨਮੋਹਨ ਕਿਵੇਂ ਰਿਹਾ ਕੱਲ ਬੈਠੇ ਜਦੋਂ ਆਪਾਂ?
1: ਭਾਜੀ ਬਹੁਤ ਵਧੀਆ ਰਿਹਾ, ਬਹੁਤ ਵਧੀਆ ਰਿਹਾ।
0: ਮਨਮੋਹਨ ਸਿੰਘ ਨੇ ਮੈਨੂੰ ਫੋਨ ਕੀਤਾ, ਹੀ ਯੂਜ਼ ਟੂ ਡਰਾਈਵ ਦ ਟਰੱਕ, ਟਰੱਕ ਚਲਾਉਂਦੇ ਸੀ ਮੇਰੇ ਵਾਂਗੂ ਜਿਵੇਂ ਮੈਂ ਚਲਾਉਂਦਾ। ਜਦੋਂ ਵੀ ਕੋਈ ਬੰਦਾ ਕਿਸੇ ਕਾਰੋਬਾਰ 'ਚੋਂ ਨਿਕਲਦਾ ਮੇਰੀ ਪੂਰੀ ਜ਼ੋਰ ਲੱਗ ਜਾਂਦੀ ਆ, ਇਸ ਲਈ ਨਹੀਂ ਕਿ ਇਹਦਾ ਕਾਰੋਬਾਰ ਚਲਾਉਣਾ ਮੈਂ ਕੋਈ ਹਉਮੇ ਨਾ, ਮੈਨੂੰ ਪਤਾ ਕਿ ਮੇਰਾ ਪਰਿਵਾਰ ਲੱਖ ਦੀ ਗਿਣਤੀ ਦੇ ਵਿੱਚ ਆ AM 530 'ਤੇ ਰੇਡੀਓ ਆਵਾਜ਼ ਨੂੰ ਸੁਣਨ ਵਾਲੇ ਅਮਨਦੀਪ ਸਿੰਘ ਬੈਨੀਪਾਲ ਨਾਲ ਜਿਹੜੇ ਜੁੜੇ ਹੋਏ ਲੋਕ ਨੇ ਉਹ ਲੱਖ ਦੀ ਗਿਣਤੀ 'ਚ ਨੇ। ਅਤੇ ਲੱਖਾਂ ਲੋਕ 'ਚੋਂ 1% ਲੋਕ ਵੀ ਜੇ ਮਾੜਾ ਜਿਹਾ ਕਾਲ ਕਰਦੇ ਨੇ ਸਾਰਾ ਕੰਮ ਬੱਲੇ ਬੱਲੇ ਕਰਾ ਦਿੰਦੇ ਨੇ। ਅਤੇ ਮੇਰੇ ਨਾਲ ਮਨਮੋਹਨ ਆ। ਮਨਮੋਹਨ ਕੱਲ੍ਹ ਮੈਂ ਬੈਠ ਕੇ ਨਵੇਂ ਬਿਜ਼ਨਸ ਆਈਡੀਆ ਦਿੱਤੇ ਕਿ ਨਹੀਂ ਦਿੱਤੇ?
1: ਜੀ ਬਿਲਕੁਲ ਭਾਜੀ ਬਿਲਕੁਲ।
0: ਇਹ ਤਾਂ ਇਹਨਾਂ ਦੇ ਪਾਰਟਨਰ ਸੀਗੇ, ਮੈਨੂੰ ਸਮਝਾਇਆ ਹੁਣ ਨੈਕਸਟ ਸਟੈਪ 'ਤੇ ਕਿਵੇਂ ਜਾਣਾ ਹੈਗਾ। ਮੈਨੂੰ ਕਿਹਾ ਹੱਟੀ ਚੱਟੀ ਬੱਟੀ, ਪਹਿਲੇ ਸਾਲ ਤੁਸੀਂ ਲੋਕਾਂ ਨੂੰ ਸਰਵਿਸ ਬਹੁਤ ਹੀ ਜ਼ਿਆਦਾ ਵਧੀਆ ਦਿਓ, ਦੂਜੇ ਸਾਲ ਵੀ ਦਿਓ, ਤੀਜੇ ਸਾਲ ਵੀ ਦਿਓ, ਆਪਣੇ ਆਪ ਬਿਜ਼ਨਸ ਉੱਪਰ ਜਾਓ, ਮਾਰਕੀਟਿੰਗ ਦੇ ਵਿੱਚ ਮੈਨੂੰ ਨਵੇਂ ਢੰਗ ਦੱਸੇ। ਕੱਲ੍ਹ ਹੋਰ ਬੈਠ ਕੇ ਬਜਟ ਬਣਾ ਕੇ ਦਿੱਤਾ ਕਿ ਇੰਨਾ ਕੁ ਹੋਰ ਇਨਵੈਸਟਮੈਂਟ ਕਰੋ, ਇੱਦਾਂ ਇੱਦਾਂ ਰਿਟਰਨ ਬੈਕ ਆਊਗੀ। ਭਾਜੀ ਤੁਸੀਂ ਸੱਚ ਦੱਸੋ, ਤੁਹਾਨੂੰ ਇਸ ਚੀਜ਼ ਦਾ ਬੈਨੀਫਿਟ ਹੁੰਦਾ ਜਦੋਂ ਮੈਂ ਤੁਹਾਡੇ ਨਾਲ ਬੈਠ ਕੇ ਟਾਈਮ ਲਾਉਂਦਾ ਕਿ ਉਹ ਵੇਸਟੇਜ ਆਫ ਟਾਈਮ ਆ?
1: ਨਹੀਂ ਭਾਜੀ, ਬਹੁਤ ਵਧੀਆ ਲੱਗਾ ਤੁਸੀਂ ਟਾਈਮ ਦਿੱਤਾ ਸਾਨੂੰ, ਤੇ ਬਹੁਤ ਵਧੀਆ ਆਈਡੀਆ ਸੀ ਤੁਸੀਂ ਦਿੱਤੇ, ਤੇ ਉੱਤੇ ਆਪਾਂ ਵਰਕਆਊਟ ਕਰਾਂਗੇ ਹੁਣ। ਤੇ ਹਾਂਜੀ, ਇਹੀ ਕੁਛ ਰਹਿੰਦੀ ਸਾਡੀ ਕਿ ਜੋ
0: ਮਨਮੋਹਨ ਸਿੰਘ ਨਾਲ ਮੇਰੀ ਗੱਲ ਹੋਈ, ਮੈਂ ਤੁਸੀਂ ਨਵੇਂ ਸੀ। ਮਨਮੋਹਨ ਦਾ ਸਕਸੈਸ ਰੇਟ ਬਹੁਤ ਆ ਜਿਹੜੇ ਤੁਸੀਂ ਕਾਲ ਕਰਦੇ ਲੋਕ। ਤੁਹਾਡੇ ਨਾਲ ਸਾਰਿਆਂ ਦੇ ਇਸ਼ੂ ਇਹ ਆ, ਜਿੰਨੇ ਵੀ ਲੋਕ ਨੇ ਅੱਗੇ ਲੋਕਾਂ ਨੇ ਨਾ ਇੰਸ਼ੋਰੈਂਸ ਕੰਪਨੀ ਨੂੰ ਦੂਜੀ ਘਰ ਵਾਲੀ ਬਣਾਇਆ ਹੁੰਦਾ ਸੀ ਆਪਣਾ। ਨੋ ਜੀ ਨੋ, ਟੀ ਡੀ ਵਾਲਿਆਂ ਤੋਂ ਸਾਡਾ ਬਹੁਤ ਪੁਰਾਣਾ ਜਾਂ ਜੀ, ਅਸੀਂ ਤਾਂ 15 ਸਾਲ ਤੋਂ ਟੀ ਡੀ ਨਾਲ ਆ, ਐਂ ਕਹਿੰਦੇ ਹੁੰਦੇ ਸੀ ਲੋਕ। ਉਹੀ ਟੀ ਡੀ, ਉਹੀ ਫਲਾਣਾ, ਉਹੀ ਟਮਕਾਣਾ, ਉਹ ਵਪਾਰ ਕਰਨ ਆਏ ਹੋਏ ਸੀ, ਈਸਟ ਇੰਡੀਆ ਕੰਪਨੀ ਸੀਗੇ, ਅਤੇ ਤੁਸੀਂ ਭਾਰਤੀ ਲੋਕ ਸੀਗੇ 1947 ਤੋਂ ਪਹਿਲਾਂ ਵਾਲੇ, ਕਿ ਵਪਾਰੀ ਆਏ ਹੋਏ ਨੇ, ਵਪਾਰੀ ਲੁੱਟ ਕੇ ਲੈ ਗਏ। ਪੂਰੀ ਦੁਨੀਆ ਨੂੰ ਇਸ ਸਮੇਂ ਵਪਾਰੀ ਲੁੱਟ ਰਹੇ ਨੇ, ਸਰਕਾਰਾਂ ਦੇ ਮਾਧਿਅਮ ਦੇ ਰਾਹੀਂ ਪੂਰੀ ਦੁਨੀਆ ਨੂੰ ਵਪਾਰੀ ਲੁੱਟ ਰਹੇ ਨੇ। ਇਸੇ ਤਰ੍ਹਾਂ ਓਂਟਾਰੀਓ 'ਚ ਇੱਕ ਕਾਰ ਜਦੋਂ ਹੋਂਡਾ ਸਿਵਿਕ, ਉਹਦੀ ਇੰਸ਼ੋਰੈਂਸ ਹੁੰਦੀ ਆ ਕਿਊਬੈਕ ਦੇ ਵਿੱਚ, ਮੌਂਟਰੀਅਲ 'ਚ, ਸਪੋਜ਼ $110 ਫੁੱਲ ਕਵਰੇਜ। ਉਹੀ ਕਾਰ ਜਦੋਂ ਕਿੰਗਸਟਨ ਪਹੁੰਚ ਜਾਂਦੀ ਆ, ਉਸ ਕਾਰ ਦੀ ਕਵਰੇਜ ਅਰਾਊਂਡ ਪਹੁੰਚ ਜਾਂਦੀ ਹੈ ਅਪਰੋਕਸੀਮੇਟਲੀ $280-$290। ਅਤੇ ਉਹੀ ਕਾਰ ਜਦੋਂ GTA 'ਚ ਐਂਟਰ ਹੋ ਜਾਂਦੀ ਆ, 350 ਤੋਂ ਲੈ ਕੇ 450 ਦੇ ਵਿੱਚ ਉਹਦੀ ਕਿਸ਼ਤ ਬਣ ਜਾਂਦੀ ਹੈ। 120 ਤੋਂ 450 'ਤੇ ਸੇਮ ਕਵਰੇਜ, ਸੇਮ ਕੰਟਰੀ, ਸੇਮ ਸੜਕਾਂ, ਸੇਮ ਲੂਲ, ਬਸ ਡੱਗ ਫੂਡ ਦੀ ਮਿਹਰਬਾਨੀ ਆ, ਪ੍ਰੀਮੀਅਰ ਆਫ ਓਂਟਾਰੀਓ। ਹੋਰੇ ਕਾਸਿਆਂ 'ਚ ਉਲਝਿਆ ਪਿਆ, ਪਹਿਲਾਂ ਸਾਨੂੰ ਟ੍ਰੇਡ ਮਗਰ ਲਾ ਲਿਆ, ਹੁਣ ਟ੍ਰੇਡ 'ਚੋਂ ਹਲਕਾ ਪੈ ਗਿਆ, ਗੱਲਾਂ ਗੁੱਲਾਂ ਮਾਰ ਮੁੜ ਕੇ ਹਟ ਗਿਆ, ਹੁਣ ਗਾਇਬ ਹੋਇਆ ਹੋਇਆ ਉਹ ਮਿਸਟਰ ਡੱਗ ਫੋਰਡ। ਇੱਕ ਇੱਕ ਇੰਸ਼ੋਰੈਂਸ ਕੰਪਨੀ ਇੱਕ ਇੱਕ ਬੰਦੇ ਨੂੰ ਭਾਰੀ ਪੈ ਚੁੱਕੀ ਆ। ਪਹਿਲਾਂ ਇਹਨਾਂ ਨੇ ਘਰਾਂ ਦੀਆਂ ਇੰਸ਼ੋਰੈਂਸਾਂ ਵਧਾਈਆਂ ਥੋੜ੍ਹੇ ਥੋੜ੍ਹੇ ਕਰਕੇ, ਇਨਵੈਸਟਮੈਂਟ ਪ੍ਰੋਪਰਟੀਆਂ ਦੇ ਫੱਟੇ ਚੱਕ ਤੇ, ₹90 ਤੋਂ ਸਿੱਧੀ $250 'ਤੇ ਲਿਆਉਂਦੀ, ਕਾਰ ਨਹੀਂ ਛੱਡੀਆਂ, ਹੁਣ ਘਰ ਰੋਕ ਲਏ, ਹੁਣ ਕਾਰਾਂ ਨੂੰ ਫੜ ਲਿਆ ਵੀ ਹੁਣ ਇਧਰਲੇ ਪਾਸੇ ਵਧਾਈ, ਚਲੋ ਉੱਧਰ ਨਾ ਵਧਾਓ। ਦਿਸ ਇਜ਼ ਆਲ ਨੌਨਸੈਂਸ ਹੈਪਨਿੰਗ ਸਰਾਊਂਡਿੰਗ ਅਸ। ਤੁਸੀਂ ਮਨਮੋਹਨ ਸਿੰਘ ਨੂੰ ਕਾਲ ਕਰੋਗੇ, 40 ਪਲੱਸ ਕੰਪਨੀਜ਼ ਨਾਲ ਡੀਲ ਕਰਦੇ ਆ ਯਕੀਨਨ। ਮਨਮੋਹਨ ਲਾਸਟ ਦੋ ਜਿਹੜੇ ਫਾਈਲਸ ਨੇ, ਜਿਵੇਂ ਤੁਹਾਨੂੰ ਕਹਿੰਦਾ ਨਾ ਏਅਰ ਤੇ ਆਉਣ ਲੱਗੇ, ਤੁਸੀਂ ਦਾ ਲਾਸਟ ਦੋ ਫਾਈਲ ਲਿਖ ਕੇ ਆਉਣਾ ਜਿਹੜੀ ਇੰਸ਼ੋਰੈਂਸ ਕੱਟੀ
1: ਜੀ। ਸੋ ਇਸ ਵੀਕ ਦੋ ਜਿਹੜੇ ਆਪਣੇ ਹੈਗੇ ਉਹਨਾਂ ਦੇ ਦੋ ਗੱਡੀਆਂ ਘਰ ਦੇ ਪਿੱਛੇ ਫੈਮਿਲੀ ਸੀਗੀ, ਉਹਨਾਂ ਦੇ ਆਲਮੋਸਟ $1,250 ਈਅਰਲੀ ਸੇਵਿੰਗ ਕੀਤੀ ਹੈ। ਦੂਸਰੇ ਕੇਸ ਦੇ ਵਿੱਚ ਸਿੰਗਲ ਗੱਡੀ ਸੀਗੀ ਨਾਲ ਟੈਨੈਂਟ ਇੰਸ਼ੋਰੈਂਸ ਦੇ ਕੇਸ ਦੇ ਵਿੱਚ ਆਲਮੋਸਟ $900 ਈਅਰਲੀ ਉਹਨਾਂ ਨੇ ਸੇਵ ਕੀਤੇ ਆ। ਤੇ ਥਰਡ ਆਪਣਾ ਕਮਰਸ਼ੀਅਲ ਦੇ ਵਿੱਚ, ਕਮਰਸ਼ੀਅਲ ਦੇ ਵਿੱਚ ਈਅਰਲੀ ਆਪਾਂ $1,200 ਉਹਨਾਂ ਦੇ ਗਰੋਸਰੀ ਸਟੋਰ ਦੇ ਘਟਾ ਕੇ ਦਿੱਤੇ ਆ, ਜਿਹੜੀ ਕਾਫੀ ਵੱਡੀ ਸੇਵਿੰਗ ਹੈ।
0: ਬਿਲਕੁਲ, ਕਿਸੇ ਦੇ ਵੀ ਕਮਰਸ਼ੀਅਲ ਦਾ ਵੀ ਕੰਮ ਹੈ, ਜਿੰਨੇ ਮੈਨੂੰ ਸੁਣਦੇ ਪਏ ਆ, ਤੁਹਾਡੇ ਆਰਾ ਕਿਚਨ ਕੈਬਨਿਟ ਦੀ ਕੰਪਨੀ ਆ, ਤੁਸੀਂ ਕਾਇੰਡਲੀ ਕਾਲ ਕਰਿਓ, ਤੁਹਾਡਾ $100-$150 ਬਚ ਜਾਣਾ ਮਹੀਨੇ ਦਾ, ਕਿਉਂਕਿ ਆਪਾਂ ਚੈੱਕ ਹੀ ਨਹੀਂ ਕਰਦੇ, ਆਪਾਂ ਐਵੇਂ ਹੀ ਲਈਆਂ ਹੋਈਆਂ। ਕਈ ਕਵਰੇਜਿਸ ਐਸੀਆਂ ਹੁੰਦੀਆਂ ਨੇ ਜਿਹੜੀਆਂ ਆਪਾਂ ਕਦੇ ਲੈਣੀਆਂ ਹੀ ਨਹੀਂ ਹੁੰਦੀਆਂ, ਇਹ ਤੁਹਾਨੂੰ ਸਮਝਾਉਂਦੇ ਨੇ ਲੈਣੀਆਂ ਕਿ ਨਹੀਂ ਲੈਣੀ, ਇਹਦੇ $20 ਪਰ ਮੰਥ ਪੈ ਰਹੇ ਨੇ, ਅਤੇ ਤੁਸੀਂ ਸੋਚਦੇ ਨਹੀਂ ਤਾਂ ਮੈਂ ਪਿਛਲੇ 10 ਸਾਲ 'ਚ ਨਹੀਂ ਕਦੇ ਲਈ, 15 ਸਾਲ 'ਚ ਨਹੀਂ ਲਈ, ਅਤੇ ਹੁੰਦੀ ਵੀ ਇੱਦਾਂ ਦੀ ਉਹ ਹੈ ਵੀ ਜੇ ਕੋਈ ਚੋਰ ਆ ਗਿਆ, ਉਹ ਆ ਕੇ ਇੱਥੇ ਫਲਾਣੀ ਚੀਜ਼ ਨੂੰ ਐਂ ਕਰਨ ਲੱਗ ਗਿਆ ਤਾਂ ਧਮਕਾਣੀ ਚੀਜ਼ ਐਂ ਹੋ ਗਈ। ਸੋ ਉਹ ਸਾਰੀ ਚੀਜ਼ਾਂ ਅੰਡਰਸਟੈਂਡ ਕਰੋ, ਕਾਲ ਕਰੋ ਮਨਮੋਹਨ ਸਿੰਘ ਨੂੰ। ਮਨਮੋਹਨ ਜੀ ਨੰਬਰ ਬੋਲੋ
1: ਜੀ, 416-990-3200
0: ਆਟੋ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਇਨਵੈਸਟਮੈਂਟ ਪ੍ਰੋਪਰਟੀ ਦੀ, ਆਪਣੀ ਕਮਰਸ਼ੀਅਲ, ਇਹ ਚਾਰੋਂ ਇੰਸ਼ੋਰੈਂਸਿਸ ਦੇ ਵਿੱਚ ਡੀਲ ਕਰਦੇ, ਹੋਰ ਕੁਛ ਨਹੀਂ ਕਰਦੇ। ਮਨਮੋਹਨ ਨੂੰ ਕਾਲ ਕਰਦੇ, ਤੇਰੀ ਟੀਮ, ਇੱਕ ਜਣਾ ਅੰਡਰ ਰਾਈਟਿੰਗ ਕਰਦਾ, ਇੱਕ ਜਣਾ ਤੁਹਾਡੇ ਨਾਲ ਡਿਸਕਸ ਕਰਦਾ। 416-990-3200, 416-990-3200 'ਤੇ ਬਿਗ ਇੰਸ਼ੋਰੈਂਸ ਤੋਂ ਮਨਮੋਹਨ ਸਿੰਘ, 416-990-3200 ਦੇ ਉੱਤੇ ਕੰਟੈਕਟ ਕਰਨਾ। ਸ਼ਿਵਾਨੂ ਮੇਰੀ ਜਾਨ, ਮੈਂ ਤੁਝ ਪੇ ਕੁਰਬਾਨ। ਸ਼ਿਵਾਨੂ ਇੱਕ ਐਸਾ ਨਾਂ ਅਤੇ ਇੱਕ ਐਸੀ ਥਾਂ, ਜਦੋਂ ਤੁਸੀਂ ਵਿੰਡੋ ਲਗਵਾਉਣੀ ਹੈ, ਇਹ ਬੰਦਾ ਵਿੰਡੋ ਦੀ ਇੱਕ ਐਗਜ਼ਾਮਪਲ ਨਾਲ ਲੈ ਕੇ ਆਉਂਦੇ, ਸੋਰੀ ਆਪਣਾ ਸੈਂਪਲ ਨਾਲ ਲੈ ਕੇ ਆਉਂਦੇ ਆ, ਔਰ ਉਹ ਸੈਂਪਲ ਜਿਹੜਾ ਹੈਗਾ ਤੁਹਾਨੂੰ ਦਿਖਾਉਂਦੇ ਨੇ, 12-3 ਐਸਟੀਮੇਟ ਲੈ ਲਓ। ਸ਼ਿਵਾਨੂ ਦਾ ਵਾਅਦਾ, ਜਿੰਨਾ ਤੁਹਾਡਾ ਗੈਸ ਦਾ ਏ ਸੀ ਦਾ ਬਿੱਲ ਵੱਧ ਆਉਂਦਾ, ਉਨੀ ਕਿਸ਼ਤ ਬਣੂਗੀ ਤੁਹਾਡੀ, ਠੀਕ ਹੈ। ਵਿੰਡੋ ਖਰਾਬ ਹੋਣ ਕਰਕੇ ਗੈਸ ਵੀ ਜ਼ਿਆਦਾ ਲੱਗਦੀ ਹੁੰਦੀ ਹੈ, ਏ ਸੀ ਵੀ ਜ਼ਿਆਦਾ ਲੱਗਦਾ ਹੁੰਦਾ, ਬਿਜਲੀ ਵੀ ਜ਼ਿਆਦਾ ਲੱਗਦੀ ਹੈ, ਉਨੇ ਕੁ ਪੈਸੇ ਬਚਾ ਕੇ ਤੁਸੀਂ ਆਪਣੀ ਕਿਸ਼ਤ ਬਣਾ ਲਓ ਮਹੀਨੇ ਦੀ। ਸ਼ਿਵਾਨੂ ਹੀ ਹੈ ਜਿਹੜਾ ਤੁਹਾਨੂੰ ਕਿਸ਼ਤਾਂ ਦੇ ਰਿਹਾ, ਅਤੇ ਤੁਸੀਂ 20% ਡਾਊਨ ਦੇ ਕੇ 40-50-70-100-120-200 ਤੱਕ ਦੀ ਕਿਸ਼ਤ ਬਣਾ ਕੇ ਆਪਣੀਆਂ ਵਿੰਡੋਜ਼ ਲਗਵਾ ਲਓ ਘਰ ਦੀਆਂ ਨਵੀਆਂ। ਮੁੜ ਕੇ ਇਹ ਵੀ ਬੰਦ ਹੋ ਜਾਣਾ ਫਾਈਨੈਂਸਿੰਗ ਦਾ ਚੱਕਰ, ਫਿਰ ਤੁਸੀਂ ਕਹੋਗੇ ਕਿ ਯਾਰ ਰੇਡੀਓ 'ਤੇ ਸੁਣਦੇ ਹੁੰਦੇ ਸੀ, ਹੁਣ ਉਹ ਕਹਿੰਦੇ ਕੈਸ਼ ਲਿਆਓ ਤਾਂ ਲਾਵਾਂਗੇ। ਸ਼ਿਵਾਨੂ ਨੰਬਰ ਬੋਲੀ ਆਪਣਾ ਕਿੱਦਾਂ ਹੈ
1: ਸਰ? 416-206-3200 ਸਾਰੇ ਅੱਜ 3200 ਵਾਲੇ ਆ ਰਹੇ ਹੈ ਆਪਕੇ ਪਾਸ,
0: ਸਾਰੇ 3200 ਵਾਲੇ ਆ ਰਹੇ ਹੈ, ਮੈਂ ਵੀ 3200। 416-206-3200 ਨੰਬਰ ਹੈ ਸ਼ਿਵਾਨੂ ਤੋਂ ਲਗਵਾਉਣਾ। ਸ਼ਿਵਾਨੂ, ਹਮ ਚਾਈਨੀਜ਼ ਕਿਆ ਕਿਆ ਯੂਜ਼ ਕਰਤੇ ਹਮਾਰੀ ਵਿੰਡੋਜ਼ ਮੇਂ?
1: ਸਰ ਕੁਛ ਵੀ ਚਾਈਨੀਜ਼ ਪਾਰਟ ਨਹੀਂ ਯੂਜ਼ ਹੋਤਾ ਹਮਾਰਾ, ਸਾਰੀ ਅਮੇਰੀਕਨ ਥਰਮਲ ਗਲਾਸ ਹੈ, ਕੈਨੇਡੀਅਨ ਫਰੇਮਸ ਹੈ, ਔਰ ਜਰਮਨ ਕੇ ਮਕੈਨਿਜ਼ਮ ਵਾਲੇ ਲੌਕਸ ਹੈ
0: ਜੀ। ਔਰ ਸ਼ਿਵਾਨੂ ਦੇ ਜਿਹੜੇ ਵਿੰਡੋਜ਼ ਨੇ, ਕਿੰਨੇ ਸਾਲ ਕੀ ਗਾਰੰਟੀ ਆਪਕੀ?
1: ਸਰ ਲਾਈਫ ਟਾਈਮ ਵਾਰੰਟੀ ਹੋਤੀ ਹੈ, ਜਿਸਕੋ ਆਪ 25 ਸਾਲ ਕਹਤੇ ਹੈ, ਸੋ 25 ਸਾਲ ਕੀ ਵਾਰੰਟੀ ਹੈ। ਇਸਮੇ ਕਈ ਕੰਪਨੀਜ਼ ਕਹਤੇ ਕਿ ਹਮਾਰੀ ਗਲਾਸ ਕੀ ਇਤਨੀ ਹੈ, ਹਮਾਰਾ ਐਸਾ ਕੋਈ ਸਿਸਟਮ ਨਹੀਂ ਹੈ, ਹਮ ਲੌਕਸ, ਕ੍ਰੈਂਕਸ, ਫਰੇਮ, ਹਰ ਚੀਜ਼ ਕੀ ਵਾਰੰਟੀ ਲਾਈਫ ਟਾਈਮ ਹੈ।
0: 25 ਸਾਲ ਕੀ ਰਿਟਰਨ ਵਾਰੰਟੀ ਹੈ ਨਾ?
1: ਹਾਂਜੀ ਹਾਂਜੀ ਬਿਲਕੁਲ।
0: ਰਾਈਟ ਵਿੰਡੋ ਫੋਰਸ, ਸ਼ਿਵਾਨੂ ਨੰਬਰ ਇੱਕ ਵਾਰ ਫਿਰ,
1: 416-206-3200।
0: ਸ਼ਿਵਾਨੂ ਭਾਈ, ਆਪ ਰੇਡੀਓ ਸੇ ਕੌਣ ਕੌਣ ਸੇ ਸ਼ਹਿਰ ਤੱਕ ਜਾ ਚੁੱਕੇ? ਕਈ ਵਾਰ ਲੋਗੋਂ ਕੋ ਲਗਤਾ ਹੈ ਕਿ GTA ਮੇਂ ਹੀ ਕੰਮ ਕਰਤੇ ਹੈ ਖਾਲੀ।
1: ਹਾਂ ਨਹੀਂ ਨਹੀਂ ਸਰ, ਆਲਮੋਸਟ ਨਾਇਗਰਾ, ਬਰਲਿੰਗਟਨ, ਵੁੱਡਬ੍ਰਿਜ, ਰਿਚਮੰਡ ਹਿੱਲ, ਈਵਨ ਸਡਬਰੀ ਤੱਕ ਵੀ ਹੋਇਆ।
0: ਹਾਂ ਮੈਂ ਵੇਟ ਕਰ ਰਿਹਾ ਸੀ ਸਡਬਰੀ ਬੋਲੇ ਤੁਸੀਂ, ਸੋ ਸਡਬਰੀ ਤੱਕ ਵੀ ਹੋਇਆ। ਸਡਬਰੀ ਦੇ ਪ੍ਰੋਜੈਕਟ ਦੇ ਵਿੱਚ ਇਹਨਾਂ ਨੇ $11,000 ਤੋਂ ਲੈ ਕੇ $16,000 ਦੀ ਲੋ ਪ੍ਰਾਈਸ ਦਿੱਤੀ ਲੋਕਲ ਕੰਪਨੀ ਤੋਂ, 11,000 ਤੋਂ 16,000, ਅਤੇ ਵਿੰਡੋ ਕੁਆਲਿਟੀ ਟੌਪ ਨੌਚ। ਸੋ ਰਾਈਟ ਵਿੰਡੋ ਫੋਰਸ, ਪੁਰਾਣੀ ਵਿੰਡੋਜ਼ ਨੂੰ ਬਾਏ ਬਾਏ, ਨਵੇਂ ਵਿੰਡੋਜ਼ ਥੋੜ੍ਹੇ ਜਿਹੇ ਪੈਸੇ ਦੇ ਕੇ ਬਾਕੀ ਕਿਸ਼ਤਾਂ ਬਣਾ ਲਓ। ਨੰਬਰ ਅਗੇਨ ਸਰ,
1: 416-206-3200, 416-206-3200।
0: ਥੈਂਕ ਯੂ ਸੋ ਮਚ,
1: ਥੈਂਕ ਯੂ,
0: 416-206-3200।

ਕਰਨੀ ਕਿਸੇ ਚੀਜ਼ ਦੀ ਚਿੰਤਾ ਨਥਿੰਗ। ਤੇ ਟਰੂ ਨੌਰਥ ਵਾਲਿਆਂ ਦਾ ਨੰਬਰ ਨੋਟ ਕਰੋ ਜਿਨ੍ਹਾਂ ਨੇ ਗ੍ਰੈਵਲ ਪਾਉਣੀਆਂ, ਗ੍ਰੈਵਲ ਪਾਉਣੀਆਂ ਯਾਰਡ ਦੇ ਵਿੱਚ, ਟਰੱਕਾਂ ਦਾ ਯਾਰਡ ਆ ਜਾਂ ਫਾਰਮ ਹਾਊਸ ਆ ਜਾਂ ਤੁਹਾਡੀ ਕੋਈ ਪਹੀ ਹੈ ਲੰਬੀ, ਕਿਤੇ ਵੀ ਪਾਉਣੀ ਆ, ਕੋਈ ਪਾਰਕਿੰਗ ਲੋਟ ਆ, ਤੇ 416-803-0623 ਜਿੰਨੇ ਵੀ ਕੰਟਰੈਕਟਰਸ ਸੁਣਦੇ ਨੇ, ਤੁਸੀਂ ਜਿੰਨੀ ਵੀ ਵੇਸਟ ਆ, ਵੇਸਟ ਮਤਲਬ ਆ ਜਿਹੜੇ ਤੁਸੀਂ ਕੰਕਰੀਟ ਪਾਉਂਦੇ ਹੋ, ਪੱਟਦੇ ਹੋ ਗੰਦ ਮੰਦ ਨਿਕਲਦਾ, ਜਾਂ ਤੁਸੀਂ ਡਰਾਈਵੇ ਐਸ਼ਫਾਲਟ ਐਸ਼ਫਾਲਟ ਦਾ ਲੁੱਕ ਦਾ ਪੱਟਦੇ ਹੋ, ਇਹ ਸਾਰਾ ਡੰਪ ਕਰਨ ਦੇ ਲਈ ਇੱਕ ਡੰਪ ਸਟੇਸ਼ਨ ਹੈ ਟਰੂ ਨੌਰਥ ਦਾ, ਕੈਨੇਡੀ ਐਂਡ ਡੇਰੀ ਦੇ ਇੰਟਰਸੈਕਸ਼ਨ ਦੇ ਕੋਲ। ਔਰ ਤੁਸੀਂ ਮਸ਼ੀਨ ਰੈਂਟ ਕਰ ਸਕਦੇ ਹੋ ਡਰਾਈਵੇ ਪੱਟਣ ਵਾਲੀਆਂ, ਜਾਂ ਡਰਾਈਵੇ ਪੱਟਣ ਲਈ ਵੀ ਇਹਨਾਂ ਨੂੰ ਬੁਲਾ ਸਕਦੇ, ਤੁਹਾਡੇ ਲਈ ਇਹ ਪੱਟ ਕੇ ਚਲੇ ਜਾਣਗੇ, ਮਿੱਟੀ ਚੱਕ ਕੇ ਲੈ ਜਾਣਗੇ ਨਾਲ, ਪੈਸੇ ਬਚਾਓ, ਵੱਧ ਤੋਂ ਵੱਧ ਡੀਲ ਕਰੋ। ਟਰੂ ਨੌਰਥ 416-803-0623-416-803-0623 ਤੇ ਜਸਵੀਰ ਜੀ ਨਾਲ ਗੱਲ ਕਰੋਗੇ।

0: ਸੋ ਸ਼ੋਅ ਦੇ ਵਿੱਚ ਸੁਪਰ ਬਿਜ਼ੀ ਸ਼ੋਅ ਟੋਰਾਂਟੋ ਦਾ ਤੁਸੀਂ ਸੁਣਦੇ ਹੋ ਰਿਵਾਜ਼ ਔਰ ਵਿਸ ਵਿੱਚ ਮੇਰੇ ਨਾਲ ਜੋ ਪ੍ਰਨੀਤ ਪਟਿਆਲੇ ਤੋਂ ਮੈਂਬਰ ਪਾਰਲੀਮੈਂਟ ਨੇ ਪ੍ਰਨੀਤ ਕੌਰ ਸੰਤੋਸ਼ ਜੀ ਹਾਂਜੀ ਪਟਿਆਲੇ ਦੇ ਮੈਂਬਰ ਪਾਰਲੀਮੈਂਟ ਨੇ ਪਰ ਇੱਥੇ ਨਜ਼ਾਰਾ 'ਚ ਕੰਮ ਕਰਦੇ ਨੇ ਪ੍ਰਨੀਤ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ
1: ਸਤਿ ਸ਼੍ਰੀ ਅਕਾਲ ਬਸ ਵਧੀਆ ਵਧੀਆ ਤੁਸੀਂ

0: ਕੱਪੜੇ ਭਰਾ ਭਰਾ ਕੇ ਪੀ ਚਲੋ ਔਰ ਬੜੀ ਖੂਬਸੂਰਤ ਪਾਰਟੀ ਜਿੱਥੇ ਲੇਜ਼ਰ ਲਾਈਟਸ ਚੱਲਦੀਆਂ ਨੇ, ਉੱਥੇ ਬਲੈਕ ਕਲਰ ਦਾ ਫਲੋਰ ਹੈ, ਉੱਪਰ ਚਮਕਮੀਆਂ ਲਾਈਟਸ ਚੱਲਦੀਆਂ ਨੇ, ਉੱਥੇ ਡੀਜੇ ਲੱਗਿਆ ਹੋਇਆ ਇਹਨਾਂ ਦਾ, ਵੱਡੇ ਸਪੀਕਰ ਪ੍ਰੋਫੈਸ਼ਨਲ ਲੱਗੇ ਹੋਏ ਨੇ, ਉੱਥੇ ਕੈਬਨਸ ਬਣੇ ਹੋਏ ਨੇ, ਬਾਰ ਬਣੀ ਹੋਈ ਆ, ਏਅਰਪੋਰਟ ਵਾਂਗੂ ਦੇ ਵਾਸ਼ਰੂਮ ਨੇ, ਇੰਨੇ ਸਾਫ਼ ਵਾਸ਼ਰੂਮ ਤੁਸੀਂ ਕਿਸੇ ਇੰਡੀਅਨ ਰੈਸਟੋਰੈਂਟ 'ਤੇ ਨਹੀਂ ਦੇਖੇ ਹੋਣਗੇ ਜਿੰਨੇ ਸਾਫ਼ ਅਤੇ ਹਾਈਲੀ ਕਲਾਸ ਜਿਹੜੇ ਵਾਸ਼ਰੂਮਸ ਬਣਾਏ ਹੋਏ ਨੇ ਇਹਨਾਂ ਨੇ। ਅਤੇ ਬਾਹਰ ਪੈਟੀਓ ਦੇਖ ਕੇ ਨਾ ਮਨ ਖੁਸ਼ ਹੋਜੂ, ਗ੍ਰੀਨਰੀ ਗ੍ਰੀਨਰੀ ਨਜ਼ਰ ਆਉਂਦੀ ਹੈ ਜਦ ਜਾਂਦੇ ਹੋ ਤੁਸੀਂ ਤੁਰ ਕੇ। ਨਜ਼ਾਰਾ ਨਾਮ ਹੈਗਾ ਨਜ਼ਾਰਾ ਇੰਡੀਅਨ ਰੈਸਟੋ ਐਂਡ ਲੌਂਚ, ਡਾਇਨਰ ਟੌਪ ਦਾ, ਪਾਰਟੀ ਸਟੌਪ ਦੀਆਂ, ਵੈਡਿੰਗ ਅਤੇ ਕੁਛ ਵੀ। ਪ੍ਰੀਤ ਕੁਛ ਕਹਿਣਾ ਚਾਹੋਗੇ ਤੁਸੀਂ?
1: ਹਾਂਜੀ ਹਾਂਜੀ ਸਰ, ਇੱਕ ਤਾਂ ਜੇ ਤੁਸੀਂ ਮਤਲਬ ਸਾਡੇ ਨਾਲ ਇਵੈਂਟਸ ਬੁੱਕ ਕਰਨੇ ਆ, ਤੁਸੀਂ ਲਾਈਕ ਤੁਸੀਂ ਕਾਲ ਕਰੋ ਸਾਨੂੰ, ਤੇ ਸਾਡੇ ਕੋਲ ਆਲਰੇਡੀ ਲਾਈਕ ਬਫਲੋ ਤੋਂ ਫੈਮਿਲੀ ਨੇ ਸਾਡੇ ਨਾਲ ਇਵੈਂਟ ਬੁੱਕ ਕੀਤਾ ਹੋਇਆ, ਐਂਡ ਦੇ ਆਰ ਕਮਿੰਗ ਲਾਈਕ ਆ ਸੈਟਰਡੇ ਸਾਡੇ ਕੋਲ ਬਫਲੋ ਤੋਂ ਫੈਮਿਲੀ ਆਉਣੀ ਆ, ਤੇ ਈਵਨ ਫਰਾਈਡੇ ਸਾਡੇ ਕੋਲ ਇਵੈਂਟ ਹੈ, ਐਂਡ ਦੈਨ ਸੈਟਰਡੇ ਸਾਡੇ ਕੋਲ ਇਵੈਂਟ ਹੈ, ਐਂਡ ਸਾਡਾ ਸਾਰਾ ਸ਼ਡਿਊਲ ਹੈ ਜਿਹੜਾ ਆਲਰੇਡੀ ਇਟਸ ਗੈਟਿੰਗ ਆਲ ਬੁੱਕ।
0: ਸੋ ਅਗਮਦੀਪ ਸਿੰਘ ਨਾਮ ਲਿਖਾਇਆ ਇਹਨਾਂ ਨੇ, ਜਿਹੜਾ ਅਗਮਦੀਪ ਸਿੰਘ ਓਕਵੈਲ ਤੋਂ ਪਰਿਵਾਰ ਆ ਅਗਮਦੀਪ ਹੋਣਾ ਦਾ, ਤੇ ਅਗਮਦੀਪ ਦਾ ਪਹਿਲਾ ਜਨਮ ਦਿਨ ਹੈ, 50-70 ਜਾਣੇ ਜਿਹੜੇ ਜਨਮਦਿਨ ਮਨਾਉਣ ਲਈ ਸਾਰੇ ਪਰਿਵਾਰ ਇਕੱਠੇ ਹੋ ਰਹੇ ਨੇ। ਦੂਜੇ ਪਾਸੇ ਇੱਕ ਹੋਰ ਪਰਿਵਾਰ ਆ 30-40 ਜਾਣਿਆਂ ਦਾ। ਸੋ ਟੈਕਸਟ ਮੈਸੇਜ ਪੜ੍ਹ ਰਿਹਾ ਮੈਂ, ਸਾਰੇ ਲਿਖੇ ਹੋਏ ਚੰਪ੍ਰੀਤ ਦੇ ਮੈਨੂੰ, ਅਤੇ ਅਨਾਊਂਸ ਕਰ ਦਿਓ ਕਿ ਅਗਮਦੀਪ ਦੇ ਹੈਪੀ ਬਰਥਡੇ ਬਈ, ਫਸਟ 1 ਸਾਲ ਦਾ ਹੋ ਗਿਆ ਅਗਮਦੀਪ। ਅਗਮਦੀਪ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ। ਜਿੰਨੇ ਵੀ ਲੋਕ ਨੇ ਰੇਡੀਓ 'ਤੇ ਤੁਸੀਂ ਨਾਮ ਬੋਲਿਆ ਕਰੋ ਜਿਨ੍ਹਾਂ ਦੇ ਪਰਿਵਾਰਾਂ ਦੇ ਪਰਿਵਾਰ ਆਉਂਦੇ ਨੇ, ਅਤੇ ਤਾਂ ਜੋ ਖੁਸ਼ੀ ਮਹਿਸੂਸ ਕਰ ਸਕਣ। ਤੁਸੀਂ ਕਿਸੇ ਨੇ ਵੀ ਡਾਇਨਿੰਗ ਕਰਨੀ ਹੈ 3, 6, 10, 12 ਜਣਿਆਂ ਦੀ, ਇੱਕ ਇਹ ਬਾਹਰ ਲਾਉਣ ਲੱਗੇ ਨੇ ਚਪਾਟ, ਇਹਨਾਂ ਦਾ ਸ਼ੈੱਡ ਆਲਰੇਡੀ ਬਣ ਗਿਆ ਹੈਗਾ, ਚਪਾਟ ਲੱਗਣ ਲੱਗੀ ਹੈ, ਕਵਰਡ ਸ਼ੈੱਡ ਆ, ਮੀਂਹ ਪੈਂਦਾ, ਹਨੇਰੀ ਆਉਂਦੀ ਹੈ, ਕੁਛ ਵੀ, ਤੁਹਾਡੇ ਲਈ ਪੈਟੀਓ ਦੇ ਵਿੱਚ ਬਰਗਰ ਅਤੇ ਟਿੱਕੀ, ਖੰਨੇ ਵਾਲੀ ਟਿੱਕੀ ਨਾਲ ਬਰਗਰ ਆ, ਜਿਹਦੇ ਵਿੱਚ ਕੀ ਅਰਾਡੋਰਾਡੋਰਾਡੋ ਜਿਹਾ ਕੁਛ ਕਹਿੰਦੇ ਹੁੰਦੇ ਨੇ, ਉਹ ਨਹੀਂ ਪਾਇਆ ਹੋਇਆ ਹੈਗਾ, ਯਾਨੀ ਕਿ ਤੁਹਾਡੀਆਂ ਨਾੜਾਂ ਨੂੰ ਅੰਦਰੋਂ ਅੰਦਰਾਂ ਨੂੰ ਪ੍ਰੋਬਲਮ ਨਹੀਂ ਆਊਗੀ। ਫਰੋਜ਼ਨ ਟਿੱਕੀ ਨਹੀਂ ਹੈ, 2 ਦਿਨ ਤੋਂ ਬਾਅਦ ਇਹਨੇ ਟਿੱਕੀ ਨਹੀਂ ਕੱਢਦੀ। ਇਹਨਾਂ ਦਾ ਜਿਹੜਾ ਸ਼ੈੱਫ ਆ ਉਹ ਟੋਕਨ ਦੇ ਨਾਲ ਇੰਡੀਆ ਦੇ ਵਿੱਚ ਆਪਣੇ ਬਰਗਰਸ ਵੇਚਦੇ ਸੀ, ਉਹਨਾਂ ਦੇ ਬਰਗਰ ਅਤੇ ਟਿੱਕੀ ਟੋਕਨ ਨਾਲ ਵਿਕਦੀ ਹੁੰਦੀ ਸੀ, ਮਤਲਬ ਤੁਸੀਂ ਜਾਣਾ ਪਹਿਲਾਂ ਟੋਕਨ ਲੈਣਾ ਫਿਰ ਵੇਟ ਕਰਨੀ ਹੈ। ਅਤੇ ਇਸੇ ਤਰ੍ਹਾਂ ਗੁਰਸਿੱਖ ਸ਼ੈੱਫ ਨੇ ਇਹਨਾਂ ਕੋਲ, ਜੇ ਤੁਸੀਂ ਅਲੱਗ ਇਹਨਾਂ ਦਾ ਡਿਵੀਜ਼ਨ ਆ ਰਹਿਤ ਮਰਿਆਦਾ ਵਿੱਚ ਤਵਾ ਕਿਚਨ ਦੀ ਅਲੱਗ ਡਿਵੀਜ਼ਨ ਹੈ, ਤੁਸੀਂ ਕਿਸੇ ਨੇ ਵੀ ਕੇਟਰਿੰਗ ਕਰਾਉਣੀ ਕੋਈ ਵੀ ਕਰਾਉਣਾ, ਤੁਸੀਂ ਨਜ਼ਾਰਾ ਨੂੰ 416-803-1616 416-803-1616 ਇੰਸਟਾਗ੍ਰਾਮ ਤੇ ਕਿੱਥੇ ਪੇਜ 'ਚ ਵਿਜ਼ਿਟ ਕਰ ਲੈਣ ਤੁਹਾਡੇ?
1: ਹਾਂਜੀ ਹਾਂਜੀ, ਸਾਡਾ ਇੰਸਟਾਗ੍ਰਾਮ ਤੇ ਪੇਜ ਆ, ਤੁਸੀਂ ਸਾਨੂੰ ਡੀਐਮ ਕਰੋ, ਸਾਡਾ ਇੰਸਟਾਗ੍ਰਾਮ ਪੇਜ ਦਾ ਨੇਮ ਆ ਨਜ਼ਾਰਾ ਰੈਸਟੋ, ਤੇ ਸਪੈਸ਼ਲੀ ਐਂਡ ਐਵਰੀਥਿੰਗ ਐਲਸ, ਤੇ ਸਾਡਾ ਜਿਹੜਾ ਵੈਜ ਦਾ ਮੈਨਿਊ ਹੈ ਉਹ ਡਿਫਰੈਂਟ ਸ਼ੈੱਫ ਕੰਟਰੋਲ ਕਰਦੇ ਆ, ਮਤਲਬ ਉਹ ਪੂਰੇ ਰਹਿਤ ਮਰਿਆਦਾ ਨਾਲ ਜਿੱਦਾਂ ਤੁਸੀਂ ਕਿਹਾ, ਤੇ ਸਾਡੀ ਟਿਫਨ ਦਾ ਨੇਮ ਵੀ ਈਵਨ ਕਿ ਰਹਿਤ ਮਰਿਆਦਾ ਆ।
0: ਸੋ ਅਲੱਗ ਅਲੱਗ ਡਿਵੀਜ਼ਨ ਰਨ ਕਰਦੇ ਨੇ, ਪ੍ਰਨੀਤ ਜਿਹੜੀ ਮੈਨੇਜ ਕਰਦੀ ਹੈ, ਪ੍ਰਨੀਤ ਨਾਲ ਗੱਲ ਕਰ ਲਓ, ਇਵੈਂਟ ਨੂੰ ਮੈਨੇਜ ਕਰਾਉਣਾ, ਖੂਬਸੂਰਤ ਬਣਾਉਣਾ, ਵਧੀਆ ਬਣਾਉਣਾ, ਡੈਕੋਰੇਸ਼ਨਸ ਕਰਾਉਣੀਆਂ ਨੇ, ਅਤੇ ਤੁਹਾਨੂੰ ਕੁਛ ਵੀ ਕਰਨ ਦੀ ਜ਼ਰੂਰਤ ਨਹੀਂ, ਸਿਰਫ ਆਪਣੇ ਮਹਿਮਾਨਾਂ ਨੂੰ ਬੁਲਾਓ, ਪ੍ਰਨੀਤ ਉਹਨਾਂ ਨੂੰ ਤੁਸੀਂ ਸੰਭਾਲੋ, ਇਹਨਾਂ ਦੀ ਪ੍ਰੋਪਰ ਟੀਮ ਹਾਇਰ ਕਰੋ, ਇੱਦਾਂ ਨਹੀਂ ਕਰਨਾ ਕਿ ਇੱਕ ਬੰਦਾ ਦੇ ਦਿਓ, ਪ੍ਰੋਪਰਲੀ ਟੀਮ ਹਾਇਰ ਕਰੋ, ਇਹਨਾਂ ਦੀ ਟੀਮ ਹਾਇਰ ਕਰੋ, ਬਸ ਤੁਸੀਂ ਆਪਣੇ ਗੈਸਟਾਂ ਨਾਲ ਰਹੋ, ਆਪਣਾ ਉੱਥੇ ਲੇਡੀਜ਼ ਲਈ ਜਿਹੜਾ ਹੈਗਾ ਵੱਡੇ ਸ਼ੀਸ਼ੇ ਲਾਏ ਹੋਏ ਨੇ ਉਹਨਾਂ ਨੇ ਵਾਸ਼ਰੂਮਸ ਦੇ ਵਿੱਚ ਜਿਹੜਾ ਡਰੈਸਿੰਗ ਦੇ ਲਈ, ਅਤੇ ਤੁਸੀਂ ਪ੍ਰੋਪਰਲੀ ਪਹੁੰਚੋ ਨਜ਼ਾਰਾ 'ਤੇ। ਨੰਬਰ 416-803-1616 416-803-1616 416-803-1616

0: ਅੱਜ ਦੇ ਸ਼ੋਅ ਦੇ ਵਿੱਚ ਰੁਪਿੰਦਰ ਨਾਲ ਵੀ ਗੱਲ ਕਰਨ ਲੱਗਿਆ, ਰੁਪਿੰਦਰ ਰਾਏ, ਅਤੇ ਮੇਰੇ ਨਾਲ ਸੰਤੋਸ਼ ਵੀ ਹੋਲਡਾ। ਇੱਕ ਛੋਟੀ ਜਿਹੀ ਕਹਾਣੀ ਡੋਨਲਡ ਟਰੰਪ ਦੀ ਵੀ ਸੁਣਾਊਂਗਾ ਮੈਂ ਤੁਹਾਨੂੰ, ਬਟ ਸ਼ੋਅ ਬਿਜ਼ੀ ਹੁੰਦਾ ਪਰ ਤੁਸੀਂ ਖੂਬ ਇੰਜੋਏ ਕਰਦੇ ਹੋ, ਕੋਈ ਗੱਲਾਂ ਬਾਤਾਂ ਹੀ ਬੜੀਆਂ ਇੰਟਰਸਟਿੰਗ ਹੁੰਦੀਆਂ ਨੇ। ਬੂਟਿਆਂ 'ਤੇ ਗੱਲ ਕਰ ਰਹੇ ਸੀ, ਪੌਦਿਆਂ 'ਤੇ ਐਂ ਲੱਗਦਾ ਹੋਣਾ ਤੁਸੀਂ ਆਪ ਪੌਦਿਆਂ ਦੇ ਵਿੱਚ ਫਿਰ ਰਹੇ ਹੋ, ਪਲਾਂਟਸ ਦੇ ਵਿੱਚ ਫਿਰ ਰਹੇ ਹੋ, ਗ੍ਰੀਨਰੀ 'ਚ ਫਿਰ ਰਹੇ ਹੋ। ਕੀ ਕਹਿਣਾ ਚਾਹੁੰਦੇ ਦਿਲਬੀਰ ਤੁਸੀਂ?
1: ਹੈਲੋ, ਸਤਿ ਸ਼੍ਰੀ ਅਕਾਲ ਭਾਅ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ, ਤੁਸੀਂ ਅੰਦੀ ਜੀ ਗੱਲ ਕਰ ਰਹੇ ਪਹਿਲਾਂ, ਇਹ ਡਰੱਗ ਬਾਰੇ ਵੀ ਇੰਸ਼ੋਰੈਂਸ ਉੱਥੇ ਘੱਟ ਜਾਂਦੀ ਆ, ਆਪਣੀ ਇੱਥੇ ਆਣ ਕੇ ਵੱਧਦੀ ਰਹਿੰਦੀ ਹੌਲੀ ਹੌਲੀ, ਰਾਈਟ? ਹੈ ਨਾ?
0: ਹਾਂਜੀ।
1: ਮੈਂ ਕਹਿੰਦਾ ਤੁਸੀਂ ਕੱਲ੍ਹ ਨੂੰ ਸਵੇਰ ਨੂੰ ਪ੍ਰੋਗਰਾਮ 'ਚ ਕਹਿ ਦਿਓ ਵੀ ਪੰਜਾਬ ਵਿੱਚ ਸਰਕਾਰ ਕਿਹਦੀ ਬਣਨੀ।

0: ਤੇ ਲੋਕਾਂ ਨੇ ਹਨੇਰੀ ਲਿਆ ਦੇਣੀ ਇੱਥੇ ਗੱਲਾਂ ਕਰਨ ਤੁਹਾਡੇ, ਮੈਨੂੰ ਲੱਗਦਾ ਐਡਾ ਵੀ ਨਾ ਦੋ ਤਾਂ ਇੱਕ ਘੰਟਾ ਪੂਰਾ ਉਹੀ ਗੱਲ ਚੱਲ ਰਹੀਆਂ ਨੇ। ਆਪਣੇ ਬਾਰੇ ਕੁਛ ਨੀ ਸੋਚਦੇ ਇੱਥੇ ਆਪਣੇ ਐਮ ਐਲ ਜੀ, ਮੈਂ ਸੱਚ ਕੀਤੀ ਆ ਜੀ, 4.5 ਲੱਖ ਰਫਿਊਜੀ ਆ, 4.5 ਲੱਖ ਨੂੰ ਤੁਸੀਂ ਘੱਟੋ ਘੱਟ ਵੀ $1,000 ਲਾ ਲਓ ਮਹੀਨੇ ਦਾ, ਜ਼ਿਆਦਾ ਮੈਂ ਕਹਿੰਦਾ ਡੈਂਟਿਸਟ ਫ੍ਰੀ ਆ, ਸਾਰਾ ਕੁਛ ਫ੍ਰੀ ਆ, ਮੈਂ ਨੀ ਕਹਿੰਦਾ ਭਾਵੇਂ 10 ਲੱਖ ਰਫਿਊਜੀ ਆ ਇੱਥੇ, ਆਪਾਂ ਨੂੰ ਕੋਈ ਮਾਇਨ ਨਹੀਂ ਹੈਗਾ, ਪਰ ਗਵਰਨਮੈਂਟ ਨੂੰ ਚਾਹੀਦਾ ਕਿ ਜੋ ਇੰਨਾ $billions ਖਰਚਦੇ ਪਏ ਹੈਗੇ ਆ, ਉਹ ਕਿਉਂ ਨੀ ਆਪਾਂ ਨੂੰ ਦਿੰਦੇ, ਉਹਦਾ ਕੋਈ ਕੰਮ ਖੋਲਦੇ?
1: ਬੱਚਿਆਂ
0: ਨੂੰ ਰੈਂਟ ਉਹ ਦੇ ਰਹੇ
1: ਆ, ਮੈਂ ਯਕੀਨ ਮੰਨੋਗੇ ਮੈਂ ਕਹਿਣਾ ਨੀ ਚਾਹੁੰਦਾ ਸੀ, ਇੱਕ ਇੱਥੇ ਸਾਨੂੰ ਕੋਈ ਮਿਲਣਾ ਹੈ, ਸਾਡੀਆਂ ਮਤਲਬ ਸਾਡੇ ਮਗਰੇ ਪੈ ਗਈ ਰਿਫਿਊਜੀ ਵੀਜ਼ੇ 'ਤੇ, ਆਪ ਉਹ ਵਾਅਦੇ ਪੈ ਗਈ, ਮਤਲਬ ਮੈਂ ਹੈਰਾਨ ਰਹਿ ਗਿਆ, ਮੈਂ ਕਿਹਾ ਲੈ ਦੱਸ ਕਿਹੋ ਜਿਹੇ ਲੋਕ ਇਹ ਘਟੀਆ ਲੋਕ ਇਸ ਕੰਟਰੀ 'ਚ ਵਾੜੀ ਜਾ ਰਹੇ ਨੇ। ਮੈਂ ਇੱਥੇ ਕਿਸੇ ਨੂੰ ਜਿਵੇਂ ਕੋਈ ਜਾਣ ਪਛਾਣ ਦੇ, ਉਹਨਾਂ ਨਾਲ ਕੋਈ ਕਿਸੇ ਦੀ ਡੀਲ ਕਰਵਾਈ, ਜਿਵੇਂ ਕੋਈ ਕੰਮ ਸੀਗਾ ਇਹਨਾਂ ਨੇ ਆਪਸ 'ਚ ਇੱਕ ਦੂਜੇ ਨਾਲ ਡੀਲ ਕਰਿਆ, ਜਿਵੇਂ ਤੁਸੀਂ ਕਹਿੰਦੇ ਮੈਂ ਸਪੈਸ਼ਲਾਈਜ਼ ਹਾਂ ਫਲਾਣੀ ਚੀਜ਼ 'ਚ, ਉਹਨਾਂ ਨਾਲ ਮਤਲਬ ਠੱਗੀ ਮਾਰੀ, ਉੱਤੋਂ ਬਦਤਮੀਜ਼ੀ ਕੀਤੀ ਉਹਨਾਂ ਨਾਲ, ਉਹਨਾਂ ਨੇ ਆਪਣੇ ਟਰੱਸਟ 'ਤੇ ਫਿਰ ਅਗਲੇ ਲੰਬੇ ਦਿਨ ਨੂੰ ਕਾਲ ਕਰ ਦਿੰਦੇ ਆ, ਭਾਅ ਜੀ ਤੁਸੀਂ ਫਲਾਣਿਆਂ ਨੂੰ ਮਿਲਾਇਆ ਸੀਗਾ, ਸਾਡੇ ਨਾਲ ਇੱਦਾਂ ਹੋ ਗਿਆ। ਮੈਂ ਕਿਹਾ ਯਾਰ ਹੁਣ ਮੈਂ ਕੀ ਕਰ ਸਕਦਾ, ਮਤਲਬ ਇੰਨਾ ਇਹਨਾਂ ਨੂੰ ਖਾਣਾ ਪੀਣਾ ਹੁੰਦਾ ਸੀ ਉਸ ਲੇਡੀ ਨੂੰ, ਹੈਂਜੀ ਉਹ ਲੇਡੀ ਪਾਕਿਸਤਾਨ ਤੋਂ ਸੀ, ਮਤਲਬ ਮੈਂ ਹੈਰਾਨ ਰਹਿ ਗਿਆ ਦੇਖ ਕੇ ਨਾ ਸਾਰਿਆਂ ਨੂੰ, ਵੀ ਯਾਰ ਇਹ ਕੀ ਕਰਨਾ ਇਹਨੇ ਇਸ ਕੰਟਰੀ ਦੇ ਵਿੱਚ, ਕਿੱਦਾਂ ਦੇ ਲੋਕ ਨੇ ਯਾਰ ਇਹ, ਇਹ ਦੂਜਿਆਂ ਨੂੰ ਕਾਨੂੰਨ ਦੀ ਆੜ 'ਚ ਜਿਵੇਂ ਗੋਰੇ ਨਹੀਂ ਕਰਦੇ, ਮਾੜੇ ਗੋਰੇ ਹੁੰਦੇ ਆ ODSP ਵਾਲੇ, ਹੈਨਾ ਤੁਸੀਂ ਉਹਨਾਂ ਨੂੰ ਪ੍ਰੋਫੈਸ਼ਨਲ ਟੈਨੈਂਟਸ ਕਹਿੰਦੇ ਨੇ। ਕੱਲ੍ਹ ਮੈਂ ਕਿਸੇ ਦੀ ਕਾਲ ਕੀਤੀ, ਬੰਦੇ ਦੋਨੋਂ ODSP 'ਤੇ ਨੇ, ਵੀਡੀਓ ਗੇਮਾਂ ਖੇਡਦੇ ਨੇ, ਪੂਰੇ ਖਿਲਾਉਣੇ ਖਿਲੂਣੇ ਰੱਖੇ ਹੋਏ ਨੇ, 8 ਮਹੀਨੇ ਦਾ ਕਿਰਾਇਆ ਨਹੀਂ ਦਿੱਤਾ। ਮੈਂ ਨੰਬਰ ਬੋਲਦਾ ਹਾਂ ਕਿ ਜਿਨ੍ਹਾਂ ਦੇ ਕਿਸੇ 'ਤੇ ਹੋਰ ਹਾਲਾਤ ਹੈ, ਜੇ 3 ਕੋਰਟ ਹੀਅਰਿੰਗ ਹੋ ਚੁੱਕੀਆਂ ਨੇ, ਡੱਗ ਫੋੜ ਦੀ ਮਿਹਰਬਾਨੀ ਹੈ ਪੂਰੀ, ਲੈਂਡਲੋਰਡ ਟੈਨ ਬੋਰਡ ਦੇ ਉੱਤੇ ਰਾਜ ਚੱਲਦਾ, ਧੱਕਾ ਹੋ ਰਿਹਾ ਲੋਕਾਂ ਨਾਲ, ਇੱਥੇ ਤੁਸੀਂ ਕਿਸੇ ਦਾ ਕੋਈ ਇਹਨਾਂ ਦਾ ਕੋਈ ਬਿੱਲ ਨਾ ਦਿਓ, ਤੁਹਾਨੂੰ ਜੁਰਮਾਨੇ ਪਾ ਕੇ ਭੇਜ ਦਿੰਦੇ ਨੇ, ਟੈਕਸ ਦੇ, ਪ੍ਰੋਪਰਟੀ ਟੈਕਸ ਦੇ, ਬਿਜਲੀ ਵਾਲੇ ਬਿਜਲੀ ਕੱਟ, ਮਤਲਬ ਧੱਕਾ ਚੱਲਦਾ ਪਿਆ, ਆਪਣੀ ਹੀ ਪਬਲਿਕ ਨਾਲ ਇੰਨਾ ਧੱਕਾ ਕਰਨ ਲੱਗੇ ਹੋਏ ਨੇ ਇਹ ਲੋਕ। ਆਹ ਕਿਰਾਏ ਵਾਲਾ ਰੌਲਾ, ਕਿਸੇ ਦਾ ਵੀ ਕਿਰਾਏ ਦਾ ਰੌਲਾ ਹੈਗਾ, 647-864-0797 ਤੁਸੀਂ ਕਾਲ ਕਰਨੀ ਹੈ ਪੀਲ ਟ੍ਰੈਫਿਕ ਡਿਫੈਂਸ ਵਾਲਿਆਂ ਨੂੰ, ਟ੍ਰੈਫਿਕ ਟਿਕਟ ਅਤੇ ਕਿਰਾਏਦਾਰਾਂ ਦੀ ਟੇਕ ਕੇਅਰ ਕਰਦੇ ਨੇ। ਨੰਬਰ 2 ਕਾਲ ਹੈਗਾ 4-647-864-0797, ਮਨਿੰਦਰ ਸਿੰਘ ਪੱਡਾ ਨਾਂ ਇਹਨਾਂ ਦਾ, ਅਤੇ ਮਨਿੰਦਰ ਸਿੰਘ ਪੱਡਾ ਜਿਹੜੇ ਪੀਲ ਟ੍ਰੈਫਿਕ ਟਿਕਟ ਐਂਡ ਲੈਂਡਲੋਰਡ, ਲੈਂਡਲੋਰਡ ਦੇ ਵਿੱਚ 3 ਮਹੀਨੇ ਨਹੀਂ ਤੁਹਾਨੂੰ ਪਹਿਣ ਦੇਣਗੇ, 90 ਦਿਨਾਂ 'ਚ ਵਿਕਸ਼ਨ ਹੱਥ 'ਚ ਫੜਾ ਦੇਣਗੇ ਲੈ ਕੇ, ਆਪ ਪੰਗੇ ਨਾ ਲਓ, ਟੈਨੈਂਟ ਬੋਰਡ ਵਾਲੇ ਬੜੇ ਪ੍ਰੋਫੈਸ਼ਨਲ ਨੇ, ਪੂਰੀ ਸਪੋਰਟ ਆ ਉਹਨਾਂ ਦੀ ਕਿਰਾਏਦਾਰ ਨੂੰ, ਇਹ ਪੁੱਛਣ ਦੀ ਬਜਾਏ ਕਿਰਾਇਆ ਕਿਉਂ ਦਿੱਤਾ ਉਹਨੂੰ ਪੁੱਛਦੇ, ਤੇਰਾ ਕੋਈ ਮੁੱਦਾ ਤਾਂ ਨਹੀਂ ਹੈਗਾ, ਤੂੰ ਕੋਈ ਮੁੱਦਾ ਹੀ ਨਹੀਂ ਲੈ ਕੇ ਆਇਆ ਵਿੱਚ ਵੀ ਕਿਰਾਇਆ ਕਿਉਂ ਨਹੀਂ ਦੇ ਰਿਹਾ, ਉਹਨੂੰ ਬਾਰ ਬਾਰ ਪੁੱਛਦੇ ਨੇ, ਤੇਰਾ ਕੋਈ ਮੁੱਦਾ ਤਾਂ ਨਹੀਂ ਹੈ। ਮੈਂ ਟ੍ਰਾਂਸਲੇਸ਼ਨ ਕਰ ਲਈ, ਹੋਲਡ 'ਤੇ ਰਿਹਾ ਕਾਲ ਦੇ ਵਿੱਚ ਕਿਸੇ ਦੀ ਆ ਮਦਦ ਕਰਨ ਲਈ, ਉਹ ਬਾਰ ਬਾਰ ਪੁੱਛੇ ਬੰਦਾ, ਐਗਜੀਕਿਊਟਰ ਆ ਜਿਹੜਾ ਉਹਨਾਂ ਦਾ ਜੁਰੀਕੇਟਰ ਹੁੰਦਾ, ਸੋਰੀ ਮਾਫੀ ਚਾਹੂੰਗਾ, ਉਹ ਬਾਰ ਬਾਰ ਪੁੱਛੇ ਤੇਰਾ ਕੋਈ ਮੁੱਦਾ ਤਾਂ ਨਹੀਂ ਹੈ ਕਿਰਾਏਦਾਰ ਨੂੰ, ਇਨਸਟੈਡ ਆਫ ਆਸਕਿੰਗ ਕਿ 4 ਮਹੀਨੇ ਹੋ ਗਏ ਤੂੰ 1 ਰੁਪਈਆ ਨਹੀਂ ਦਿੱਤਾ, ਬਿਜਲੀ ਦੇ ਬਿੱਲ ਇਹ ਪੇ ਕਰਦੇ ਆ, ਪਾਣੀ ਤੇਰਾ ਇਹ ਪੇ ਕਰਦੇ ਆ, ਅਤੇ ਅਸੀਂ ਧੱਕੇ ਨਾਲ ਪਾਣੀ ਅਤੇ ਬਿਜਲੀ ਚਲਵਾ ਰਹੇ ਹਾਂ ਇਹਨਾਂ ਤੋਂ, ਅਤੇ ਤੂੰ ਇਹਨਾਂ ਦਾ ਕਿਰਾਇਆ ਕਿਉਂ, ਉਹ ਤੈਨੂੰ ਪਹਿਲੀ ਨੂੰ ਕੱਢ ਦਾਂਗੇ ਜੇ ਕਿਰਾਇਆ ਨਾ, ਤਾਂ 2 ਵਾਰ ਇਹਨਾਂ ਨੇ ਕਿਹਾ ਤੈਨੂੰ ਕੱਢ ਦਾਂਗੇ ਜੇ ਕਿਰਾਇਆ ਨਾ ਦਿੱਤਾ, ਉਹਨਾਂ ਨੇ ਦਿੱਤਾ ਹੀ ਨਹੀਂਗਾ, ਅਤੇ ਹੁਣ 5ਵਾਂ ਮਹੀਨਾ ਉਹਨਾਂ ਨੇ ਆਰਡਰ ਹੋਣ ਤੋਂ ਬਾਅਦ ਵੀ ਕਿਰਾਇਆ ਨਹੀਂ ਦਿੱਤਾ, ਹੁਣ ਨਵੇਂ ਜੱਜ ਆਈ ਜਿਹੜੀ ਆ ਜੁਰੀਕੇਟਰ ਆਈ, ਇਹ ਪਤਾ ਨਹੀਂ ਕੌਣ ਨੇ ਸਿਫਾਰਸ਼ੀ ਲੋਕ ਇਹਨਾਂ ਨੇ ਕਿੱਥੋਂ ਲੱਭ ਲੱਭ ਕੇ ਬਿਠਾਏ ਹੋਏ ਨੇ, ਉਹ ਕਹਿੰਦੀ ਵੀ ਉਹ ਫਲਾਣਾ ਸਪੈਲਿੰਗ ਗਲਤ ਲਿਖੇ ਹੋਏ ਨੇ ਨੋਟਿਸ ਦੇ ਵਿੱਚ, ਜਿਹੜਾ ਕਿ ਅੱਜ ਤੋਂ 9 ਮਹੀਨੇ ਪਹਿਲਾਂ ਦਿੱਤਾ ਸੀ, ਤੇਰਾ ਨੋਟਿਸ ਹੁਣ 0 ਆ, ਜਾਂ ਪਿਛਲਾ ਕਿਰਾਇਆ ਛੱਡ ਦੇ ਸਾਰਾ, ਨਵੀਂ ਹੀਅਰਿੰਗ ਅੱਜ ਮੈਂ ਕਰ ਦਿੰਦੀ ਹਾਂ, ਅਤੇ ਦੱਸ ਕੀ ਕਰਨਾ ਹੈਗਾ। ਇਸ ਤਰ੍ਹਾਂ ਦਾ ਧੰਦਾ ਚੱਲਦਾ ਪਿਆ ਓਨਟੈਰੀਓ ਦੇ ਵਿੱਚ, ਜਿਹੜਾ ਕਿ ਮੈਂ ਇਹ ਬੰਦਿਆਂ ਦਾ ਕੇਸ ਜਿਹੜਾ ਗਲੋਬਲ ਮੇਲ ਨੂੰ ਭੇਜ ਰਿਹਾ ਬਣਵਾ ਕੇ, ਅਤੇ ਨਾਲ ਮੈਂ ਭੇਜ ਰਿਹਾ ਇਹਨਾਂ ਦਾ ਕੇਸ ਬਣਵਾ ਕੇ ਟੋਰੋਂਟੋ ਸਟਾਰ ਨੂੰ, ਅਤੇ ਨਾਲ ਡੱਗ ਫੋਰਡ ਦੇ ਆਫਿਸ ਨੂੰ ਈਮੇਲ ਕਰਾਉਣ ਲੱਗਿਆ, ਇਹਦੇ ਮਿਨਿਸਟਰ ਅਤੇ ਬ੍ਰੈਂਪਟਨ ਅਤੇ ਮਿਸਾਗਾ ਜਿਹੜੇ MPP ਨੇ 4-5 ਇਹਨਾਂ ਨੂੰ ਈਮੇਲ ਕਰਾਉਣ ਲੱਗਿਆ ਕਿ ਵਟ ਦਾ ਹੈਲ ਇਜ਼ ਗੋਇੰਗ ਔਨ, ਜਸਟਿਸ ਕਿੱਥੇ ਗਈ, ਜਿਹਦਾ ਘਰ ਹੈ ਉਹਦੇ ਕਿੱਥੇ ਗਈ ਜਸਟਿਸ? ਉਹ ਬਾਰ ਬਾਰ ਰਿਕਾਰਡਿੰਗ ਜੇ ਕਢਾਈਆਂ, ਜਿਹੜੇ ਪੁੱਛ ਰਹੇ ਨੇ ਉਹਨਾਂ ਨੂੰ ਵੀ ਤੁਸੀਂ ਕੋਈ ਮੁੱਦਾ ਹੀ ਨਹੀਂ ਲੈ ਕੇ ਆਏ, ਮੁੱਦਾ ਲਿਆਓ ਕੋਈ ਤੁਸੀਂ ਵੀ, ਦਿਸ ਇਜ਼ ਹੈਲ ਹੈਪਨਿੰਗ। ਤੁਸੀਂ ਮਨਿੰਦਰ ਸਿੰਘ ਪੱਡਾ ਉਹਨਾਂ ਨੂੰ ਕਾਲ ਕਰੋ, ਪੈਰਾਲੀਗਲ ਨੇ, 647-864-0797 647-864-0797 'ਤੇ ਕਾਲ ਕਰਨੀ ਹੈ। ਔਰ ਕਿਸੇ ਨੇ ਵੀ ਕਿਰਾਏਦਾਰਾਂ ਦਾ ਕੋਈ ਝਗੜਾ, ਬੈਡ ਟੈਨੈਂਟ ਨੇ, ਜਾਂ ਤੁਹਾਡੀ ਟ੍ਰੈਫਿਕ ਟਿਕਟ ਆ, ਲੋਕ ਦਹਿਲ ਜਾਂਦੇ, ਡਰ ਜਾਂਦੇ ਨੇ ਕਿ ਬਿਨਾਂ ਟ੍ਰੈਫਿਕ ਟਿਕਟ ਤੋਂ ਇੰਸ਼ੋਰੈਂਸ ਦੇ ਫੱਟੇ ਚੱਕੇ ਪਏ ਨੇ, ਜੇ ਟ੍ਰੈਫਿਕ ਟਿਕਟ ਲੱਗ ਗਈ ਸਾਡਾ ਤਾਂ $5,000-4,000 ਚੂੰਡਣਗੇ ਇੰਸ਼ੋਰੈਂਸ ਕੰਪਨੀ ਵਾਲੇ ਬਹਾਨੇ ਨਾਲ। 647-864-0794 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਇਸੇ ਤਰ੍ਹਾਂ ਸੁਖਦੇਵ ਗਿੱਲ ਨੇ ਗ੍ਰੇਸ ਰੈਨੋਵੇਸ਼ਨ ਵਾਲੇ, ਤੁਸੀਂ ਰੈਨੋਵੇਸ਼ਨ ਦਾ ਕੋਈ ਵੀ ਕੰਮ ਕਰਾਉਣਾ, ਕੋਈ ਵੀ ਘਰ ਦੇ ਵਿੱਚ ਤੁਸੀਂ ਕੋਈ ਪੇਂਟ ਵਗੈਰਾ ਵੀ ਕਰਾਉਣਾ, ਫਲੋਰਿੰਗ ਦਾ ਕੰਮ ਕਰਾਉਣਾ, ਜਾਂ ਤੁਸੀਂ ਕੋਈ ਛੋਟੇ ਪੈਚ ਪੂਚ ਕਰਾਉਣੇ ਨੇ, ਕੋਈ ਕਮਰਸ਼ੀਅਲ ਰੈਨੋਵੇਸ਼ਨ ਹੈ, ਜਾਂ ਤੁਸੀਂ ਚਾਹੁੰਦੇ ਹੈਗੇ ਹੋ ਕਿ ਤੁਹਾਡੇ ਜਿਹੜਾ ਬੇਸਮੈਂਟ ਲੀਗਲ ਕਰਵਾਈ ਜਾਵੇ, ਤੁਸੀਂ 647-527-5057-5057 'ਤੇ ਕਾਲ ਕਰਨੀ ਹੈ। ਅਤੇ ਫੇਥ ਫਲੋਰਿੰਗ ਵਾਲੇ ਨੇ, ਫੇਥ ਫਲੋਰਿੰਗ ਗ੍ਰੇਸ ਰੈਨੋਵੇਸ਼ਨ ਤੋਂ ਬਾਅਦ ਫੇਥ ਫਲੋਰਿੰਗ ਦਾ ਨੰਬਰ ਦੇ ਦੇਵਾਂ ਨਾਲ। ਲੋਕਾਂ ਦੇ ਘਰਾਂ 'ਚ ਪੌੜੀਆਂ ਨੇ, ਪੁਰਾਣੀਆਂ ਪੌੜੀਆਂ ਨੂੰ ਨਵੀਆਂ ਬਣਾਓ, ਸਟੇਨ ਕਰ ਦਿੰਦੇ ਨੇ, ਸਪਿੰਡਲ ਚੇਂਜ ਕਰ ਦਿੰਦੇ ਪੌੜੀਆਂ ਦੇ, 2000 ਤੋਂ ਬਾਅਦ ਸਟੈਪ ਚੇਂਜ ਕਰ ਚੁੱਕੇ ਨੇ, ਅਤੇ ਨਾਲ ਨਾਲ ਫੈਂਸ ਬਣਾਉਣੀ ਆ ਆਪਣੇ ਘਰ ਦੀ ਪਿਛਲੀ ਨਵੀਂ, ਜਾਂ ਡੈੱਕ ਬਣਾਉਣਾ ਪਿੱਛੇ, ਮੂਹਰੇ ਕੋਈ ਪੋਰਚ ਬਣਾਉਣਾ ਵੁੱਡ ਦਾ, ਲੱਕੜ ਦਾ ਕੋਈ ਵੀ ਦੁਨੀਆ ਦਾ ਕੰਮ, ਫਲੋਰ ਕੱਢਣਾ, ਫਲੋਰ ਪਾਉਣਾ ਵੁੱਡ ਦਾ, ਲੈਮੀਨੇਟ, ਹਾਰਡਵੁੱਡ, ਮੈਲਾਮਾਈਨ, ਕੁਛ ਵੀ। 437-223-1094 437-223-1094 'ਤੇ ਤੁਸੀਂ ਕਾਲ ਕਰਨੀ ਹੈ। ਔਰ ਇੱਕ ਵਾਰ ਫਿਰ ਦੱਸ ਦਵਾਂ, ਇਸ ਸੰਡੇ ਨੂੰ ਤੁਹਾਡੇ ਲਈ ਤਵਾ ਕਿਚਨਾਂ ਦਾ ਟਰੱਕ ਲੱਗਣਾ, ਫ੍ਰੀ ਫੂਡ ਫੋਰ ਆਲ ਨੈਗਰਾ ਫੋਲ ਰੈਜੀਡੈਂਟਸ, ਜਿੰਨੇ ਵੀ ਨੈਗਰਾ ਫੋਲ 'ਚ ਆਪਣੇ ਲੋਕ ਰਹਿੰਦੇ ਨੇ, ਤੁਹਾਡੇ ਲਈ ਪਰਮਸ ਕੁਇਕ ਲਿਊਬ ਐਂਡ ਰਿਪੇਅਰ, ਜਿੱਥੇ ਮੇਅਰ ਆ ਰਿਹਾ ਹੈਗਾ ਉੱਥੋਂ ਦਾ, ਥੋਰਲ ਦਾ, ਥੋਰਲ ਦੇ ਵਿੱਚ ਆ, ਰਿਪੇਅਰ ਵੀ ਆਪਣੀ ਤੁਸੀਂ ਸਾਰਿਆਂ ਨੇ ਗੱਡੀਆਂ ਫ੍ਰੀ ਚੈੱਕਅਪ ਕਰਾਉਣੀਆਂ ਨੇ, ਇਹ ਚੈੱਕਅਪ ਦੇ $40-50 ਹੁੰਦੇ ਨੇ। ਨੰਬਰ ਟੂ ਕਾਲ 289-498-1300, 289-498-1300। ਰੁਪਿੰਦਰ ਜੀ ਤੁਸੀਂ ਉਹਨੇ ਆਪਣਾ ਮੈਸੇਜ ਦਿਓ ਜੀ।
2: ਜੀ ਥੈਂਕ ਯੂ ਸੋ ਮੱਚ। ਸੋ ਮੇਰੇ ਵੱਲੋਂ ਤੁਹਾਨੂੰ ਤੇ ਸਾਰਿਆਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ ਜੀ। ਸੋ ਬਿਲਕੁਲ ਇੰਸ਼ੋਰੈਂਸ ਦੀ ਆਪਾਂ ਗੱਲ ਕਰਦੇ ਹਾਂ, ਕੋਈ ਵੀ ਪਰਸਨਲ ਇੰਸ਼ੋਰੈਂਸ ਤੁਸੀਂ ਲੈਣਾ ਚਾਹੁੰਦੇ ਹੈਗੇ ਹੋ, ਲਾਈਫ ਕ੍ਰਿਟੀਕਲ ਡਿਸੇਬਿਲਿਟੀ ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਵਿਜ਼ਿਟਰ ਇੰਸ਼ੋਰੈਂਸ, ਤਾਂ ਆਲਵੇਜ਼ ਜਿਹੜਾ ਹੈਗਾ ਕੰਟੈਕਟ ਕਰ ਸਕਦੇ ਹੈਗੇ ਹੋ 416-500-1800-416-561-1800। ਸੋ ਆਪਾਂ ਲਾਈਫ ਇੰਸ਼ੋਰੈਂਸ ਦੀ ਅੱਜ ਗੱਲ ਕਰਾਂਗੇ। ਜਦੋਂ ਵੀ ਲਾਈਫ ਇੰਸ਼ੋਰੈਂਸ ਦੀ ਆਪਾਂ ਗੱਲ ਕਰਦੇ ਹੈਗੇ, ਆਪਾਂ ਨੂੰ ਪਤਾ ਕਿ ਲਾਈਫ ਇੰਸ਼ੋਰੈਂਸ ਦਾ ਜਿਹੜਾ ਬੈਨੀਫਿਟ ਹੈਗਾ ਡੈਥ ਬੈਨੀਫਿਟ ਆ। ਕੋਈ ਵੀ ਐਕਸੀਡੈਂਟਲ ਸਿਕਨੈਸ ਨਾਲ ਡੈਥ ਹੁੰਦੀ ਆ, ਤਾਂ ਜਿਹੜਾ ਵੀ ਬੈਨੀਫਿਸ਼ਰੀ ਤੁਸੀਂ ਚੂਜ਼ ਕਰਦੇ ਹੈਗੇ ਹੋ ਜਦੋਂ ਤੁਸੀਂ ਪਾਲਿਸੀ ਕਰਾਉਂਦੇ ਹੋ, ਤਾਂ ਉਹਨੂੰ ਜਿਹੜਾ ਬੈਨੀਫਿਟ ਪੇ ਹੁੰਦਾ ਹੈਗਾ ਆ। ਹੁਣ ਆਪਾਂ ਨੂੰ ਲਾਈਫ ਇੰਸ਼ੋਰੈਂਸ ਦੀ ਜ਼ਰੂਰਤ ਕਿਉਂ ਆ? ਸੋ ਆਪਾਂ ਜਿਹੜਾ ਹੈਗਾ ਸਾਰੇ ਕੰਮ ਕਰਦੇ ਹਾਂ, ਰਾਈਟ, ਆਪਣੇ ਮੰਥਲੀ ਪੇ ਚੈੱਕ ਆ ਰਿਹਾ ਹੈਗਾ ਘਰੇ, ਸੋ ਯੂ ਆਰ ਦਾ ਮੇਨ ਅਰਨਰ, ਫੈਮਿਲੀ ਦੇ ਮੇਨ ਅਰਨਰ ਹੈਗੇ ਹੋ ਤੁਸੀਂ, ਤੁਸੀਂ ਪੇ ਚੈੱਕ ਲੈ ਕੇ ਆ ਰਹੇ ਹੋ, ਉਹਦੇ ਨਾਲ ਤੁਹਾਡੇ ਮਾਰਗੇਜ ਜਾਂ ਤੁਹਾਡਾ ਰੈਂਟ ਪੇ ਹੋ ਰਿਹਾ, ਤੁਹਾਡੇ ਟੇਬਲ ਤੇ ਫੂਡ ਆ ਰਿਹਾ, ਤੁਸੀਂ ਬੱਚਿਆਂ ਦੀ ਐਜੂਕੇਸ਼ਨ ਦੇ ਲਈ ਸੇਵ ਕਰ ਰਹੇ ਹੈਗੇ ਹੋ ਉਹਦੇ ਵਿੱਚੋਂ, ਐਂਡ ਤੁਸੀਂ ਉਹਦੇ ਵਿੱਚੋਂ ਆਪਣੀਆਂ ਵੈਕੇਸ਼ਨ ਪਲਾਨ ਕਰਦੇ ਹੈਗੇ ਹੋ, ਸੋ ਇਹ ਸਾਰਾ ਕੁਛ ਤੁਸੀਂ ਆਪਣੇ ਪੇ ਚੈੱਕ ਦੇ ਥਰੂ ਜਿਹੜਾ ਕਰ ਰਹੇ ਹੈਗੇ ਹੋ। ਸੋ ਆਪਾਂ ਇਹ ਕਹਿ ਸਕਦੇ ਹਾਂ ਕਿ ਤੁਹਾਡਾ ਇੱਕ ਇੰਜਨ ਦੀ ਤਰ੍ਹਾਂ ਕੰਮ ਕਰ ਰਿਹਾ ਤੁਹਾਡੀ ਫੈਮਿਲੀ ਦੇ ਲਈ। ਜਦੋਂ ਹੀ ਕਿਸੇ ਰੀਜ਼ਨ ਕਰਕੇ ਕੋਈ ਐਕਸੀਡੈਂਟਲ ਜਾਂ ਕੋਈ ਸਿਕਨੈਸ ਕਰਕੇ ਤੁਹਾਡੀ ਮੇਨ ਅਰਨਰ ਦੀ ਡੈਥ ਹੋ ਜਾਂਦੀ ਹੈਗੀ ਆ, ਤੇ ਤੁਸੀਂ ਕੀ ਸੋਚਦੇ ਹੋ ਕਿ ਜਿਹੜਾ ਇਹ ਤੁਹਾਡੀ ਫੈਮਿਲੀ ਦਾ ਜਿਹੜਾ ਸਰਕਲ ਚੱਲ ਰਿਹਾ ਹੈਗਾ ਆ ਉਹ ਸੇਮ ਚੱਲਦਾ ਰਹੂਗਾ, ਸੋ ਜਾਂ ਉਹ ਜਿਹੜਾ ਹੈਗਾ ਚੇਂਜ ਹੋਜੂਗਾ? ਸੋ ਤੁਸੀਂ ਇਹ ਡਿਸਾਈਡ ਕਰਨਾ ਹੈਗਾ ਕਿ ਯੂ ਵਾਂਟ ਟੂ ਡਾਈ ਵਿਦ ਲਾਈਫ ਇੰਸ਼ੋਰੈਂਸ ਔਰ ਵਿਦਆਊਟ ਲਾਈਫ ਇੰਸ਼ੋਰੈਂਸ, ਕਿਉਂਕਿ ਜਾਣਾ ਸਭ ਨੇ ਹੈਗਾ, ਡੈਥ ਸਰਟਨ ਹੈਗੀ ਆ। ਸੋ ਤੁਹਾਡਾ ਡਿਸੀਜ਼ਨ ਹੈਗਾ ਕਿ ਤੁਸੀਂ ਲਾਈਫ ਇੰਸ਼ੋਰੈਂਸ ਦੇ ਨਾਲ ਜਾਣਾ ਚਾਹੁੰਦੇ ਹੋ ਜਾਂ ਤੁਸੀਂ ਲਾਈਫ ਇੰਸ਼ੋਰੈਂਸ ਤੋਂ ਬਿਨਾਂ ਜਿਹੜਾ ਹੈਗਾ ਇਸ ਦੁਨੀਆਂ ਤੋਂ ਜਾਣਾ ਚਾਹੁੰਦੇ ਹੈਗੇ ਹੋ। ਸੋ ਮੇਕ ਸ਼ੋਰ ਕਰੋ ਆਪਣੀ ਫੈਮਿਲੀ ਨੂੰ ਜ਼ਰੂਰ ਜਿਹੜਾ ਪ੍ਰੋਟੈਕਟ ਕਰੋ। ਅਗਰ ਤੁਹਾਡਾ ਸਪਾਊਸ, ਤੁਹਾਡੇ ਬੱਚੇ, ਤੁਹਾਡੇ ਪੇਰੈਂਟਸ ਤੁਹਾਡੇ ਤੇ ਫਾਈਨੈਂਸ਼ਲੀ ਡਿਪੈਂਡੈਂਟ ਹੈਗੇ ਨੇ, ਤਾਂ ਤੁਹਾਨੂੰ ਡੈਫੀਨੇਟਲੀ ਲਾਈਫ ਇੰਸ਼ੋਰੈਂਸ ਦੀ ਜ਼ਰੂਰਤ ਹੈਗੀ ਆ। ਸੋ ਕਈ ਵਾਰੀ ਆਪਾਂ ਡਿਸਕਸ ਹੀ ਨਹੀਂ ਕਰਦੇ, ਜਦੋਂ ਮੈਂ ਤੁਹਾਨੂੰ ਨੰਬਰ ਦੱਸੂਗੀ ਯੂ ਵਿਲ ਬੀ ਸਰਪ੍ਰਾਈਜ਼ ਕਿ ਇੰਨੀ ਵੱਡੀ ਅਮਾਊਂਟ ਓਨਲੀ ਜਿਹੜਾ ਹੈਗਾ ਇੰਨੇ ਡਾਲਰ ਦੇ ਵਿੱਚ ਮਿਲਦੀ ਆ। ਸੋ ਅਗਰ ਤੁਹਾਡੀ ਏਜ 30 ਸਾਲ ਦੀ ਹੈਗੀ ਆ, 1 million ਦੀ ਤੁਸੀਂ ਪਾਲਿਸੀ ਲੈਂਦੇ ਹੋ ਫੋਰ ਨੈਕਸਟ 20 ਈਅਰ ਦੇ ਲਈ, ਤਾਂ ਤੁਹਾਡਾ ਓਨਲੀ ਪ੍ਰੀਮੀਅਮ ਜਿਹੜਾ ਹੈਗਾ ਹੈ $28। ਸੋ 30 ਦੀ ਏਜ, 1 million ਦੀ ਪਾਲਿਸੀ ਫੋਰ ਨੈਕਸਟ 20 ਈਅਰ, ਓਨਲੀ $28। ਠੀਕ ਹੈ? ਸੋ ਅਗਰ ਤੁਸੀਂ ਜਿਹੜਾ ਹੈਗਾ ਆ ਫੀਮੇਲ ਹੈਗੇ ਹੋ, ਮੇਲ ਹੈਗੇ ਹੋ, ਤੁਹਾਡਾ ਏਜ ਗਰੁੱਪ ਡਿਫਰੈਂਟ ਹੈਗਾ ਆ, ਤਾਂ ਤੁਸੀਂ ਜ਼ਰੂਰ ਜਿਹੜਾ ਹੈਗਾ ਮੈਨੂੰ ਕੰਟੈਕਟ ਕਰ ਸਕਦੇ ਹੈਗੇ ਹੋ, ਕੋਈ ਵੀ ਤੁਸੀਂ ਕੋਰਟ ਲੈਣਾ ਚਾਹੁੰਦੇ ਹੈਗੇ ਹੋ। ਸੋ ਨੰਬਰ ਹੈਗਾ 416-500-1800-416-561-1800, ਰੁਪਿੰਦਰ ਰਾਏ 416-500-1800।
1: ਥੈਂਕ ਯੂ। 416-1800 ਨੰਬਰ ਦੇ ਉੱਤੇ ਰੁਪਿੰਦਰ ਦੇ ਨਾਲ ਗੱਲ ਕਰਨੀ ਹੈ। ਰੁਪਿੰਦਰ ਬਹੁਤ ਸ਼ੁਕਰੀਆ ਤੇ ਉਮੀਦ ਹੈ ਲੋਕ ਤੁਹਾਨੂੰ ਕੰਟੈਕਟ ਕਰਨਗੇ। ਥੈਂਕ ਯੂ ਥੈਂਕ ਯੂ।

0: ਸਰਦੋ ਜੀ ਮੈਂ ਪਹਿਲਾਂ ਤੁਹਾਨੂੰ ਪੁੱਛਣ ਲੱਗਾ ਸਿੰਗਰ ਕੌਣ ਆ, ਫਿਰ ਮੈਂ ਕਾਹਨੂੰ ਲੋਕਾਂ ਦਾ ਦਿਨ ਖਰਾਬ ਕਰਨਾ ਹੈਗਾ? ਹਾਂਜੀ
1: ਮੈਂ
0: ਉਹੀ ਸੋਚ ਰਹੀ ਹਾਂ ਕਿ ਕੌਣ ਹੈ। ਮਾਈਕਲ ਜੈਕਸਨ ਕਹਿ ਦੋ ਲੋਕਾਂ ਨੂੰ, ਓ ਮਾਈ ਗੋਡ ਸੰਤੋਸ਼ ਵਾਲੀ ਕਹਾਣੀ ਸੁਣਾ ਦੀਏ ਕਿ ਨਾ ਸੁਣਾਈਏ? 9:52 ਹੋ ਗਏ, ਪਹਿਲਾਂ ਲੋਕਾਂ ਦੇ ਕਾਲਸ ਲੈਣੇ ਜੀ ਤਾਂ ਹੁਣੇ ਕਹਿਣਗੇ ਸੁਣਾਓ ਅੱਜ ਤੇ ਰਿਸ਼ਤਿਆਂ ਚ ਨਫੇ ਨੁਕਸਾਨ ਨਹੀਂ ਦੇਖੀ ਦੇ। ਇਹ ਕਹਾਣੀ ਆ ਬੜੀ ਖੂਬਸੂਰਤ ਆ, ਰੀਅਲ ਸਟੋਰੀ ਆ ਤੇ ਸੁਣਨਾ ਚਾਹੁੰਦੇ ਸਾਰੇ ਤਾਂ ਸੰਤੋਸ਼ ਜੀ ਫਿਰ ਕਹੋ ਫਟਾਫਟ ਕਾਲ ਕਰਨ ਸਾਨੂੰ।
1: ਜੀ ਜੀ ਬਿਲਕੁਲ, ਸਾਰਿਆਂ ਨੇ ਸੁਣਨਾ ਆ ਤੇ ਕਾਲ ਕਰੋ ਤੁਸੀਂ ਜਲਦੀ।
0: ਦੇਖੋ 2 ਮਿੰਟ ਰਹਿ ਜਾਣੇ, ਹੁਣੇ ਫਟਾਫਟ ਕਰ ਲਿਓ ਕਾਲ 905-673-3373। ਔਰ ਜਿਨ੍ਹਾਂ ਨੇ ਆਰ ਡੀ ਐਸ ਪੀ ਦੀ ਇਨਫੋਰਮੇਸ਼ਨ ਹੈ ਸ਼ੇਰਜੰਗ ਸਿੰਘ ਰਾਣਾ ਦੀ ਮੈਂ ਦਿੰਦਾ, ਉਹਦੇ ਬਾਰੇ ਜਾਣਕਾਰੀ ਲੈਣਾ, ਕੋਈ ਵੀ ਰਿਸ਼ਤੇਦਾਰੀ ਚ ਕਿਤੇ ਵੀ ਕੋਈ ਬੰਦਾ ਬਿਮਾਰ ਠਮਾਰ ਹੈ, ਸਰਕਾਰ ਵੱਲੋਂ ਫੰਡ ਮਿਲ ਰਹੇ ਨੇ 416-910-9000 416-910-9000 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਐਚ ਐਸ ਪੀ ਕੰਸਟਰਕਸ਼ਨ ਦੇ ਜਿਹੜਾ ਹੈਗਾ ਅਸੀਂ ਜਗਜੀਤ ਸਿੰਘ ਹੁਣਾਂ ਨੂੰ ਮੁਬਾਰਕਬਾਦ ਦਿੰਦੇ ਹਾਂ, ਪਰਿਵਾਰ 'ਚ ਨਵਾਂ ਜੀ ਆਇਆ, ਬਹੁਤ ਬਹੁਤ ਮੁਬਾਰਕਬਾਦ ਜੀ ਤੁਹਾਨੂੰ। ਅਤੇ ਕਿਸੇ ਨੇ ਵੀ ਕੰਸਟਰਕਸ਼ਨ ਦਾ ਕੋਈ ਪ੍ਰੋਜੈਕਟ ਹੈ ਨਵੇਂ ਸਿਰੇ ਤੋਂ ਫਾਊਂਡੇਸ਼ਨ ਤੋਂ ਕਰਾਉਣਾ ਜਾਂ ਟੈਕਸਟ ਮੈਸੇਜ ਨਹੀਂ, ਵੀ ਟੈਕਸਟ ਮੈਸੇਜ ਨਹੀਂ, ਕਾਲ ਕਰੋ ਕਾਲ। ਅਤੇ ਜਗਜੀਤ ਸਿੰਘ ਪਨੇਸਰ ਉਹਨਾਂ ਦੀ ਕੰਪਨੀ ਦਾ ਨੰਬਰ ਹੈ ਐਚ ਐਸ ਪੀ ਕੰਸਟਰਕਸ਼ਨ। ਇਹ ਸਰਟੀਫਾਈਡ ਨੇ ਕੈਨੇਡਾ ਦੇ ਵਿੱਚ, ਇੰਜੀਨੀਅਰ ਨੇ ਪੇਸ਼ੇ ਤੋਂ ਅਤੇ ਕੰਸਟਰਕਸ਼ਨ ਦੇ ਸਰਟੀਫਿਕੇਸ਼ਨ ਨੇ, ਇੱਥੋਂ ਦੇ ਲੋਕਲ ਪੜ੍ਹਾਈ ਕੀਤੀ ਹੋਈ ਹੈ। 416-671-7709 416-671-0709 ਥਰਡ ਯੂਨਿਟ ਬਣਾਉਣਾ ਪ੍ਰੋਪਰਟੀ ਦੇ ਵਿੱਚ, ਦੋ ਹੈਗੇ ਨੇ, ਤੀਜਾ ਬਣਾਉਣਾ ਤਾਂ ਤੁਸੀਂ ਕਾਲ ਕਰ ਸਕਦੇ ਹੋ। ਏ ਬੀ ਐਸ ਆਟੋਕਲੇਜ਼ਨ, ਗੱਡੀ ਫੁੱਟ ਗਈ ਆ ਉਹਦਾ ਕੰਮ ਕਰਾਉਣਾ ਡੈਂਟਿੰਗ ਪੇਂਟਿੰਗ ਦਾ, ਤਾਂ ਨੰਬਰ ਹੈ 416-520-1940। ਟਰੱਕ ਦਾ, ਚੈਸੀ ਦਾ ਅਤੇ ਜਾਂ ਬੋਡੀ ਵਰਕ ਕੰਮ ਕਰਾਉਣਾ ਟਰੱਕ ਦਾ, ਏ ਬੀ ਐਸ ਆਟੋਕਲੇਜ਼ਨ 416-520-1940। ਕਿਸੇ ਨੂੰ ਵੀ ਕੋਈ ਨੋਟਿਸ ਨਿਕਲੇ ਨੇ ਬੈਂਕ ਵੱਲੋਂ, ਲੈਂਡਰ ਵੱਲੋਂ, ਜਾਂ ਤੁਹਾਡੇ ਕੋਈ ਕਾਰਪੋਰੇਸ਼ਨ ਸੀ, ਕੰਪਨੀ ਆ, ਸਹੀ ਨਹੀਂ ਚੱਲ ਰਹੀ, ਬੰਦ ਹੋਣ ਲੱਗੀ ਆ, ਆਪਣਾ ਘਰ ਬਚਾਉਣਾ ਚਾਹੁੰਦੇ ਆ, ਆਪਣੀ ਇਨਕਮ ਬਚਾਉਣੀ ਚਾਹੁੰਦੇ ਹੋ, ਬੱਚਿਆਂ ਦੀ ਆਰ ਈ ਐਸ ਪੀ, ਆਰ ਆਰ ਐਸ ਪੀ, ਕਾਰ ਬਚਾਉਣੀ ਚਾਹੁੰਦੇ ਹੋ, ਇੰਸ਼ੋਰੈਂਸ ਬਚਾਉਣੀ ਚਾਹੁੰਦੇ ਹੋ, ਸਿਰਫ ਅਤੇ ਸਿਰਫ ਕਰਜ਼ੇ ਨੂੰ ਪਰੇ ਕਰਨਾ ਇਸ ਪ੍ਰੋਬਲਮ ਦੇ ਵਿੱਚੋਂ, ਇਨਸੋਲਵੈਂਸੀ ਐਕਟ ਤੁਹਾਡੀ ਮਦਦ ਕਰਦਾ। ਇਸ ਕਾਨੂੰਨ ਦੀ ਜਾਣਕਾਰੀ, ਇਸ ਕਾਨੂੰਨ 'ਚ ਕਿਵੇਂ ਤੁਸੀਂ ਕੰਮ ਕਰ ਸਕਦੇ ਹੋ ਉਹਦੇ ਵਾਸਤੇ 416-518-3200 416-518-3200 ਦੇ ਉੱਤੇ, 416-518-3200 ਤੇ ਤੁਸੀਂ ਕਾਲ।
2: ਯਾਰ ਲਾਸਟ ਵੀਕਐਂਡ ਅਸੀਂ ਤਵਾ ਕਿਚਨ ਤੋਂ ਕੇਟਰਿੰਗ ਆਰਡਰ ਕੀਤਾ ਸੀ, ਹੋਨੈਸਟਲੀ ਬੈਸਟ ਡਿਸੀਜਨ ਸੀ। ਹਾਂ ਬ੍ਰੋ, ਫੂਡ ਵਾਸ ਅਮੇਜ਼ਿੰਗ, ਫਰੈਸ਼, ਹੌਟ ਤੇ ਫੁੱਲ ਟੇਸਟ ਵਾਲਾ, ਗੈਸਟ ਵੀ ਪੂਰੇ ਇੰਪ੍ਰੈਸ ਹੋ ਗਏ, ਸਰਵਿਸ ਵੀ ਟੌਪ ਨੌਚ ਸੀ, ਟਾਈਮ ਤੇ ਡਿਲੀਵਰੀ, ਪ੍ਰੋਪਰ ਪੈਕਿੰਗ ਤੇ ਸਭ ਕੁਝ ਆਰਗੇਨਾਈਜ਼ ਸੀ। ਮੈਨਿਊ ਵੀ ਬਹੁਤ ਫਲੈਕਸੀਬਲ ਸੀ, ਕਰੀਜ਼, ਰੋਟੀ, ਰਾਈਸ, ਐਵਰੀਥਿੰਗ ਵਾਸ ਪਰਫੈਕਟ। ਹੋਨੈਸਟਲੀ ਅਸੀਂ ਤਾਂ ਹੁਣ ਹਰ ਫੰਕਸ਼ਨ ਲਈ ਤਵਾ ਕਿਚਨ ਹੀ ਚੂਜ਼ ਕਰਾਂਗੇ। Try Tawa Kitchen for the best catering in town. Fresh food, great service and unforgettable taste. Book your next event now. 50 Sunnyvale Gate, Brampton. 905-790-1699. 905-790-1699. ਯਾਦ ਹੈ ਮੈਨੂੰ ਜਦੋਂ ਮੇਰਾ ਫਸਟ ਐਕਸੀਡੈਂਟ ਹੋਇਆ ਸੀ, ਕਿੰਨੀ ਪਰੇਸ਼ਾਨ ਹੋ ਗਈ ਸੀ ਮੈਂ, ਇੰਸ਼ੋਰੈਂਸ ਨਾਲ ਡੀਲ ਕਰਨਾ, ਗੱਡੀ ਪੇਂਟ ਕਰਾਉਣਾ, ਕਿੰਨੇ ਝੰਜਟ। ਥੈਂਕਸ ਕਰਦੀ ਹਾਂ ਮੈਂ ਸਪੀਡੈਕਸ ਆਟੋ ਕਲੀਜਨ ਵਾਲਿਆਂ ਦਾ, ਜਿਨ੍ਹਾਂ ਨੇ ਮੇਰੀ ਇੰਸ਼ੋਰੈਂਸ ਨਾਲ ਖੁਦ ਡੀਲ ਕੀਤਾ, ਰੈਂਟਲ ਕਾਰ ਵੀ ਦਿੱਤੀ ਤੇ ਮੇਰੀ ਕਾਰ ਨੂੰ ਬਿਲਕੁਲ ਨਵੀਂ ਵਰਗੀ ਬਣਾ ਦਿੱਤਾ। ਤੇ ਤੁਸੀਂ ਵੀ ਪਹੁੰਚੋ ਸਪੀਡੈਕਸ ਆਟੋ ਕਲੀਜਨ, 181 ਰਦਰਫੋਰਡ ਰੋਡ ਸਾਊਥ, ਯੂਨਿਟ 11, ਤੇ ਜਾਂ ਕਾਲ ਕਰੋ 416-277-9221, 416-277-9221।
0: ਔਰ ਤੁਸੀਂ ਸਾਡੇ ਨਾਲ ਸਾਡੇ ਪਰਿਵਾਰ ਦਾ ਹਿੱਸਾ ਹੋ ਅਤੇ ਫੇਸਬੁੱਕ ਦੇ ਉੱਤੇ, ਇੰਸਟਾਗ੍ਰਾਮ ਵਗੈਰਾ, ਲੈਟਰ ਬਟਨ 'ਤੇ ਤੁਸੀਂ ਸਾਨੂੰ ਦੇਖ ਸਕਦੇ ਹੋ। ਲੈਟਰ ਬਟਨ ਮੈਂ ਕਹਿੰਦਾ ਉਹਨਾਂ ਨੂੰ ਮੈਂ, ਅਤੇ ਨੰਬਰ ਹੈ ਸਾਡਾ, ਤੁਸੀਂ ਸ਼ੋਅ ਤੋਂ ਬਾਅਦ ਗੱਲ ਕਰਨੀ ਹੈ, ਬਿਜ਼ਨਸ ਪ੍ਰਮੋਟ ਕਰਨਾ, ਪ੍ਰਾਈਮ ਟਾਈਮ ਵੀਕਐਂਡ ਦਾ ਲੰਬਾ ਸ਼ੋਅ ਹੈ, ਲੈਂਥੀ ਸ਼ੋਅ, ਲਾਈਵ ਔਨ ਲੋਕੇਸ਼ਨਸ ਅਸੀਂ ਮਿਲਟਨ ਫੋਰਟ 'ਤੇ ਕੀਤੀ ਸੀ, ਉਸ ਤੋਂ ਬਾਅਦ ਜੋ ਗ੍ਰੀਨ ਵੈਲੀ ਗਾਰਡਨ ਸੈਂਟਰ 'ਤੇ ਕੀਤੀ, ਨਜ਼ਾਰਾ 'ਤੇ ਕੀਤੀ, ਅਤੇ ਇਸ ਵੀਕਐਂਡ ਦੇ ਉੱਤੇ ਲਾਈਵ ਔਨ ਲੋਕੇਸ਼ਨ ਜਿਹੜਾ ਹੈਗਾ ਸੈਟਰਡੇ ਦਾ, ਉਹ ਹੁਣ ਜਾ ਰਿਹਾ ਪਰਮਜ਼ ਆਟੋ ਦੇ ਉੱਤੇ ਜਿਹੜਾ ਕਿ ਨਾਇਗਰਾ ਫਾਲ ਦੇ ਵਿੱਚ ਹੈ, ਉੱਥੇ ਅਸੀਂ ਕਰਨ ਜਾ ਰਹੇ ਹਾਂ। ਅਤੇ ਸੰਡੇ ਦਾ ਯਾਦ ਰੱਖਿਓ, ਇਸ ਸੰਡੇ ਨੂੰ ਗ੍ਰੈਂਡ ਓਪਨਿੰਗ ਹੈ ਨਾਇਗਰਾ ਫਾਲ, ਚਾਹੇ ਤੁਸੀਂ ਟੋਰੋਂਟੋ ਤੋਂ ਵੀ ਜਾ ਰਹੇ ਹੋ, ਹਾਜ਼ਰੀ ਲਗਾਉਣੀ ਹੈ ਪਰਮ ਵਾਲਿਆਂ ਦੇ, ਅਤੇ ਨਾਲ ਨਾਲ ਤੁਸੀਂ ਜ਼ਰੂਰ ਜਿਹੜਾ ਹੈਗਾ ਖਾਣਾ ਉੱਥੇ ਖਾਓਗੇ, ਪਰਮ ਦਾ ਨੰਬਰ ਆ 289-498-1300 289-498-1300 299-498-1300 ਆਰ ਐਸ ਜੀ ਕਸਟਮ ਸੋਫਾ ਕੱਲ੍ਹ ਮੈਂ ਇੱਥੇ ਸੀਗਾ ਪਰਸੋਂ ਅਤੇ ਤੁਸੀਂ ਕਸਟਮ ਸੋਫੇ ਪੁਰਾਣੀਆਂ ਕੁਰਸੀਆਂ ਮੇਜ ਇੰਨੇ ਆ ਰਹੇ ਲੋਕ ਨਵੇਂ ਬਣਵਾ ਰਹੇ ਨੇ ਨਵਾਂ ਮਾਡਲ ਨਵਾਂ ਡਿਜ਼ਾਈਨ ਤਿਆਰ ਕਰ ਦੇਣਗੇ ਕਸਟਮ ਸੋਫੇ ਲਓ ਫਰਨੀਚਰ ਬਾਹਰੋਂ ਨਹੀਂ ਖਰੀਦਣਾ ਚਾਈਨਾ ਤੋਂ ਆ ਗਿਆ 5 ਪੀਸ ਜਿਹੜੇ ਇੱਦਾਂ ਆਵਾਜ਼ਾਂ ਜੀ ਇਹਨੂੰ ਕੱਢ ਕੱਢ ਕੇ ਬੋਲ ਦਿੰਦੇ ਚੀਕਾਂ ਮਾਰ ਮਾਰ ਕੇ ਉਹਨਾਂ ਦੀਆਂ ਚੀਕਾਂ ਸੁਣ ਲਓ ਜਾਂ ਆਰ ਐਸ ਜੀ ਕਸਟਮ ਸੋਫਾ ਐਂਡ ਅਪੋਸਟਰੀ 'ਤੇ ਆਰਾਮ ਨਾਲ ਰਿਲੈਕਸ ਹੋ ਕੇ ਬਹਿ ਕੇ ਗੱਲ ਕਰੋ ਨੰਬਰ ਟੂ ਕਾਲ 647-1313 ਮੈਨੂੰ ਹਾਸਾ ਤਾਂ ਆਉਂਦਾ ਚੀਕਾਂ ਬਹੁਤ ਮਾਰ ਖੇਲਣਾ ਕਦੇ ਇੰਨਾ ਕਦੇ ਖੇਲਦੇ ਹੁੰਦੇ ਹੋ 6477051317 ਦੇ ਤੁਸੀਂ ਕਾਲ ਕਰਨਾ ਟ੍ਰਿਪਲ ਏ ਲੈਂਡਸਕੇਪਿੰਗ ਲੈਂਡਸਕੇਪਿੰਗ 'ਚ ਆਪਣੀ ਕਮਿਊਨਿਟੀ ਦੀ ਟੌਰ ਅਤੇ ਸ਼ਾਨ ਹੈ ਵੱਡੇ ਪਲਾਜ਼ੇ ਜਿੱਥੇ ਲੈਂਡਸਕੇਪ ਕਰਦੇ ਨੇ ਤੁਸੀਂ ਇੰਟਰਲੋਕਿੰਗ ਦਾ ਕੋਈ ਵੀ ਕੰਮ ਕਰਾਉਣਾ ਘਾਹ ਦਾ 647-1312 ਫਰੈਸ਼ ਗਰੋਸਰੀ ਡੀਪੂ ਦੋ ਲੋਕੇਸ਼ਨ ਤੋਂ ਸਰਵ ਕਰਦਾ ਮਹਿੰਗਾਈ ਨਾਲ ਦੁਸ਼ਮਣੀ 905-458-1300 ਅਤੇ ਤੁਸੀਂ ਅਸ਼ੋਕ ਸੈਣੀ ਸੀ ਪੀ ਏ ਸੀ ਜੀ ਏ ਨੇ ਟੈਕਸ ਦੇ ਵਿੱਚ ਸੈਟਿਸਫਾਈਡ ਨਹੀਂ ਹੈਗੇ ਆਪਣਾ ਅਕਾਊਂਟੈਂਟ ਚੇਂਜ ਕਰਨ ਬਾਰੇ ਸੋਚ ਦਿਓ ਜ਼ਰੂਰ ਇੱਕ ਵਾਰ ਮੇਰੇ ਕਹੇ 'ਤੇ ਇਹਨਾਂ ਨੂੰ ਮਿਲਿਓ ਅਸ਼ੋਕ ਸੈਣੀ ਜੀ ਨੂੰ 15 ਸਾਲ ਦਾ ਐਕਸਪੀਰੀਅੰਸ ਹੈ 905-458-1399 ਅਤੇ ਜਿਨ੍ਹਾਂ ਨੇ ਦੰਦਾਂ ਦਾ ਇਲਾਜ ਕਰਾਉਣਾ ਕਹਿੰਦੇ ਦੰਦ ਗਏ ਅਤੇ ਖਾਣ ਗਿਆ ਦੰਦਾਂ ਵਾਸਤੇ ਟੌਪ ਦਾ ਨਾਮ ਹੈ ਡਾਕਟਰ ਜਤਿੰਦਰ ਕੌਰ ਗਰੇਵਾਲ ਡੰਕੇ ਦੀ ਚੋਟ 'ਤੇ ਕਹਿੰਦੇ ਦੂਰ ਦੂਰ ਦੇ ਸ਼ਹਿਰਾਂ ਤੋਂ ਲੋਕ ਡੈਂਟਿਸਟਰੀ ਐਟ ਰੈਂਬਲਰ 'ਤੇ ਆ ਕੇ ਦੰਦ ਚੈੱਕ ਕਰਾਉਂਦੇ ਨੇ ਭਰੋਸੇ ਅਤੇ ਯਕੀਨ ਦਾ ਦੂਜਾ ਨਾਮ 905-451-8211 ਕੋਮਲ ਆਲ ਲਿੰਕ ਟਰੈਵਲ ਤੋਂ ਦੁਨੀਆਂ 'ਚ ਕਿਤੇ ਘੁੰਮਣ ਜਾਣਾ ਦੁਨੀਆਂ ਦੇ ਵਿੱਚ ਕਿਤੇ ਵੀ ਘੁੰਮਣ ਜਾਣਾ ਕੋਮਲ ਆਲ ਲਿੰਕ ਟਰੈਵਲ ਤੋਂ 905-239-7711 9052-39-7711 ਡਕਟ ਕਲੀਨਿੰਗ ਕਰਾਉਣੀ ਹੈ 416-729-1521 ਅਤੇ ਤੁਸੀਂ ਕਾਲ ਕਰਨੀ ਹੈ ਨਾਨਕ ਵਾਲਿਆਂ ਨੂੰ 416-729-1521 ਨੰਬਰ ਦੇ ਉੱਤੇ ਨਾਨਕ ਡਕਟ ਕਲੀਨਿੰਗ ਵਾਲਿਆਂ ਨੂੰ ਤੁਸੀਂ ਕਾਲ ਕਰੋਗੇ ਅਤੇ ਸ਼ੋਅ ਤੋਂ ਬਾਅਦ ਸਾਨੂੰ ਐਡਵਰਟਾਈਜ਼ਮੈਂਟ ਜਾਂ ਮਾਰਕੀਟਿੰਗ ਲਈ 416-500-3200 ਦੇ ਉੱਤੇ
3: Another Don Clean with the Don Ducks.
4: Whoa, he's doing dishes with Dawn Platinum.
5: The only soap trusted to save wildlife affected by oil.
4: And Platinum removes up to 99% of grease and food residue, so he doesn't have to work so hard.
5: Well, flap my wings. What'll he do with all that unused elbow grease?
4: Organize the fridge, the spice rack, the junk drawer.
5: What are you quacking on about? He's gonna make enchiladas.
4: More dishes? That's giving this duck goosebumps.
3: Dawn Platinum, the better grease getter.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by listeners or callers based on the information provided. Enjoy.
2: Asi karde ha fikar, tusi raho befikar, tusi jiyo befikar. Ki gal bhai ji, enne befikar ta tusi mainu kade nazar nahi aaye. Raaz ki hai, befikar hon da eh raaz mainu ditta hai Jaswinder Kaur Taggar di insurance policies ne. Sadi life insurance, truck drivers lay disability te critical illness de change plans, sadi parents lay super visa insurance te bachyan layi RESP. Tusi vi raho befikar te call karo Jaswinder Kaur Taggar nu 6477652340 647-765-2340।
3: ਬਾਈ ਜੀ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
4: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
5: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।
6: Nobel Fresh Foods ਸ਼ਹਿਰ ਵਿੱਚ ਇੱਕੋ ਰੌਲਾ ਪੈ ਗਿਆ, ਟਾਪ ਕੁਆਲਿਟੀ ਤੇ ਲੋ ਲੋ ਪ੍ਰਾਈਸਾਂ ਵਿੱਚ ਨੋਬਲ ਫਰੈਸ਼ ਫੂਡ ਫੇਰ ਨੰਬਰ ਲੈ ਗਿਆ। ਆਟਾ, ਦਾਲ, ਚਾਵਲ, ਨਾਲੇ ਸਬਜ਼ੀ ਤੇ ਦੁੱਧ ਘਿਓ ਸਭ ਮਿਲੇਗਾ ਨੋਬਲ ਫਰੈਸ਼ ਫੂਡ 2945 Sandalwood Parkway East, ਦੂਸਰੀ ਲੋਕੇਸ਼ਨ 20 ਗਲਿੰਗਹਮ ਡਰਾਈਵ ਇਨ ਬ੍ਰੈਂਪਟਨ। ਫੋਨ 2898010566। ਨੋਬਲ ਫਰੈਸ਼ ਫੂਡ।
7: ਸਤਿ ਸ਼੍ਰੀ ਅਕਾਲ ਜੀ, ਮੈਂ ਸਗਨਦੀਪ ਸੋਫਾ ਸਟੂਡੀਓ ਤੋਂ, ਜਿੱਥੇ ਅਸੀਂ ਕਸਟਮ ਮੇਡ ਐਲ ਸ਼ੇਪ, ਰਾਊਂਡ ਸੋਫੇ, ਪਾਈ ਸ਼ੇਪ, ਯੂ ਸ਼ੇਪ ਜਾਂ ਇਕੱਲੇ ਇਕੱਲੇ ਸੋਫੇ ਅਸੀਂ ਹਾਈਐਸਟ ਕੁਆਲਿਟੀ ਦਾ ਮਟੀਰੀਅਲ ਯੂਜ਼ ਕਰਕੇ ਬਣਾਉਂਦੇ ਹਾਂ। ਅਸੀਂ ਹਮੇਸ਼ਾ

0: ਪਚਾਸੀ ਪੰਜਾਹ ਟੋਰਬ੍ਰਮ ਰੋਡ ਯੂਨਿਟ ਨੰਬਰ 1 905-799-8877 ਸੋਫਾ ਸਟੂਡੀਓ .ca ਥੈਂਕ ਯੂ ਜੀ
1: ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼ 905-452-99-55 905-452-9955 ਤੁਹਾਡੇ ਘਰ ਨਵੇਂ ਬੱਚੇ ਦਾ ਜਨਮ ਹੁੰਦਾ ਹੈ ਤੇ ਉਸਦਾ ਸਿਨ ਨੰਬਰ ਆ ਜਾਂਦਾ ਹੈ ਤਾਂ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਓਪਨ ਕਰਵਾਓ ਤਾਂ ਕਿ ਬੱਚੇ ਦੀ ਹਾਇਰ ਐਜੂਕੇਸ਼ਨ ਲਈ ਸੇਵਿੰਗ ਕਰ ਸਕੋ ਇਸ ਵਿੱਚ ਫੈਡਰਲ ਗਵਰਨਮੈਂਟ ਵੱਲੋਂ 20% ਦੀ ਗ੍ਰਾਂਟ ਦਿੱਤੀ ਜਾਂਦੀ ਹੈ ਤੇ ਇਹ ਪਲਾਨ CRA ਨਾਲ ਰਜਿਸਟਰਡ ਹੁੰਦਾ ਹੈ CLB ਦੀ ਐਡੀਸ਼ਨਲ ਗ੍ਰਾਂਟ ਲਈ ਵੀ ਐਲੀਜੀਬਲ ਹੋ ਸਕਦੇ ਹੋ ਤੇ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਦੀ ਹੈ ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਜਸਵਿੰਦਰ ਕੌਰ ਇੰਸ਼ੋਰੈਂਸ ਬ੍ਰੋਕਰ 647-7653-2340
2: You're listening to Guntas Radio on AM 530 from 10 to 11 a.m. Monday to Friday with Jazz Tagar, your favorite show.

0: ਤੁਸੀਂ ਜੁੜੇ ਹੋ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਜੂਨ ਮਹੀਨੇ ਦੀ ਹੋ ਗਈ ਜੀ 11 ਤਰੀਕ, ਸਾਲ 2026 ਦਾ ਦਿਨ ਅੱਜ ਹੋ ਗਿਆ ਜੀ ਵੀਰਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ, ਹੈਪੀ ਥਰਸਡੇ। ਦੇਸੀ ਮਹੀਨਾ ਚੱਲ ਰਿਹਾ ਜੀ ਜੇਠ ਦਾ, ਤੇ ਦੇਖ ਲਓ ਜੇਠ ਦਾ ਮਹੀਨਾ ਕਿੰਨਾ ਗਰਮ ਹੁੰਦਾ। ਜਿਵੇਂ ਕਹਿੰਦੇ ਨਾ ਰਿਸ਼ਤਿਆਂ ਨਾਲ ਕਿ ਕਿਉਂਕਿ ਜਿਹੜਾ ਘਰ ਦਾ ਵੱਡਾ ਹੁੰਦਾ ਹੈ ਨਾ, ਵੱਡਾ ਬੇਟਾ, ਤੇ ਫਿਰ ਜੇ ਉਹਦਾ ਛੋਟਾ ਬ੍ਰਦਰ ਹੈ, ਉਹਦੀ ਵਾਈਫ ਹੈ, ਤੇ ਉਹ ਫਿਰ ਕਹਿੰਦੀ ਹੈ ਵੱਡੇ ਬ੍ਰਦਰ ਨੂੰ ਵੀ ਇਹ ਮੇਰਾ ਜੇਠ ਲੱਗਦਾ ਹੈ ਨਾ। ਸੋ ਜੇਠ ਦਾ ਮਹੀਨਾ ਇੱਕ ਰਿਸ਼ਤਾ ਹੈਗਾ, ਜੇਠ ਦਾ ਵੀ ਤੇ ਇੱਕ ਮਹੀਨਾ ਵੀ ਹੈਗਾ। ਤੇ ਬਾਕੀ ਦੇਸੀ ਮਹੀਨਿਆਂ 'ਚ ਕੋਈ ਹੋਰ ਰਿਸ਼ਤਾ ਹੈਗਾ ਜਾਂ ਹੋਰ, ਚਾਹੇ ਅੰਗਰੇਜ਼ੀ 'ਚ ਹੋਵੇ ਚਾਹੇ ਦੇਸੀ 'ਚ ਹੋਵੇ, ਕਿਹਦੇ 'ਚ ਲੱਗ ਰਿਹਾ ਦੱਸੋ ਅੱਜ, ਕਿਉਂਕਿ ਅੱਜ ਵੀਰਵਾਰ ਵਾਲੇ ਦਿਨ ਆਪਾਂ ਗੋਲਡਨ ਕਲਚਰ ਆਫ ਪੰਜਾਬ ਦੇ ਤਹਿਤ ਜਾਂਦੇ ਹਾਂ ਪੰਜਾਬ ਵੱਲ ਨੂੰ, ਤੇ ਪੰਜਾਬ ਦੀ ਗੱਲਬਾਤ ਕਰਾਂਗੇ ਅੱਗੇ ਜਾ ਕੇ ਹੋਰ, ਤੇ ਇਹਦੇ ਬਾਰੇ ਦਊ ਪਹਿਲਾਂ ਥੋੜ੍ਹੀ ਜਿਹੀ ਜਾਣਕਾਰੀ। ਤੇ ਆਪਾਂ ਪਹਿਲਾਂ ਦੱਸ ਦਈਏ ਤੁਹਾਨੂੰ, ਜੇਠ ਮਹੀਨੇ ਦੀ ਅੱਜ ਹੋ ਗਈ ਜੀ 28 ਤਰੀਕ, ਤੇ ਸੰਮਤ ਚੱਲ ਰਿਹਾ ਨਾਨਕ ਸ਼ਾਹੀ 558, ਸਮਾਂ ਹੋ ਗਿਆ ਜੀ 10:07, 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ। ਤੇ ਸਾਡੇ ਸਟੂਡੀਓ ਦੇ ਨੰਬਰ 647-874-1313, 6478741313, ਤੇ ਤੁਹਾਡੀ ਸਾਡੀ ਗੱਲਬਾਤ ਸਟੂਡੀਓ ਦੇ ਵਿੱਚ ਹੋਵੇਗੀ। ਜੇ ਮੌਸਮ ਦੀ ਕਰੀਏ ਜੀ ਗੱਲਬਾਤ, ਮੌਸਮ ਔਸਮ ਬਣਿਆ ਹੋਇਆ, ਤੇ ਇਸ ਸਮੇਂ 26 ਡਿਗਰੀ ਸੈਲਸੀਅਸ ਟੈਂਪਰੇਚਰ ਹੈ, ਬੱਦਲਵਾਈ ਬਣੀ ਹੋਈ ਹੈ, ਹਾਈ ਟੈਂਪਰੇਚਰ 30 ਤੱਕ ਜਾਣਾ, ਲੋ 20 ਤੱਕ ਜਾਣਾ। ਤੇ ਅੱਜ ਮੀਂਹ ਵੀ 2 ਵਜੇ ਦੇ ਕਰੀਬ ਜਿਹੜਾ ਐਕਸਪੈਕਟ ਕੀਤਾ ਜਾ ਰਿਹਾ। ਹਵਾ ਚੱਲ ਰਹੀ ਹੈ ਜੀ 29 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ, ਸੋ ਹਵਾ ਚੱਲ ਰਹੀ ਹੈ ਉਂਝ, ਪਰ ਥੋੜ੍ਹੀ ਜਿਹੀ ਗਰਮੈਸ਼ ਵੀ ਹੈਗੀ ਹੈ, ਤਾਂ ਹੀ ਫਿਰ ਮੀਂਹ ਆ ਜਾਣਾ ਹੈ। ਜੇ ਆਪਾਂ ਦੇਖੀਏ ਤਾਂ ਮੀਂਹ 2 ਵਜੇ ਆਊਗਾ ਜੀ, ਬਾਕੀ ਟੈਂਪਰੇਚਰ ਚਲੋ ਵਧੀਆ, ਗਰਮੀਆਂ ਹੋਣੀਆਂ ਚਾਹੀਦੀਆਂ ਵਧੀਆ, ਪਰ ਚਲੋ ਇੰਨੀਆਂ ਵੀ ਨਹੀਂ। ਇੰਡੀਆ ਇਸ ਦਾ 50 ਡਿਗਰੀ ਸੈਲਸੀਅਸ ਤੱਕ ਟੈਂਪਰੇਚਰ ਹੈ ਜਿਹੜਾ, ਔਰ ਕਿਤੇ ਕਿਤੇ ਤਾਂ ਕਹਿੰਦੇ 54-55 ਤੱਕ ਵੀ ਚਲਾ ਜਾਂਦਾ। ਸੋ ਉੱਥੇ ਤਾਂ ਬਹੁਤ ਜ਼ਿਆਦਾ ਗਰਮੀ ਹੈ, ਪਰ ਇੱਥੇ ਇੰਨੀ ਨਹੀਂ ਹੈਗੀ, ਪਰ ਜਦੋਂ 30 ਤੋਂ ਉੱਪਰ ਟੈਂਪਰੇਚਰ ਟੱਪ ਜਾਂਦਾ ਫਿਰ ਕਹਿੰਦੇ ਬਹੁਤ ਗਰਮੀ ਹੋ ਗਈ ਹੈ। ਸੋ ਪਹਿਲਾਂ ਵੇਟ ਕਰੀ ਜਾਂਦੇ ਆ ਗਰਮੀ ਦੀ, ਫਿਰ ਕਹਿ ਦਿੰਦੇ ਆ ਗਰਮੀ ਹੋ ਗਈ, ਗਰਮੀ ਹੋ ਗਈ। ਸੋ 9:00 ਸਨਸੈਟ, 9 ਵਜੇ ਸਨਸੈਟ ਹੋਣਾ ਜੀ, ਅਤੇ ਰਾਤ ਦਾ ਟੈਂਪਰੇਚਰ ਵੀ 25-24-23-22, ਸਵੇਰੇ 5 ਵਜੇ ਦੇ ਕਰੀਬ 22 ਡਿਗਰੀ ਸੈਲਸੀਅਸ ਟੈਂਪਰੇਚਰ ਤੁਸੀਂ ਮਹਿਸੂਸ ਕਰੋਗੇ। 5:37 'ਤੇ ਸਨਰਾਈਜ਼ ਹੋਣਾ, ਅਤੇ ਕੱਲ੍ਹ ਨੂੰ ਵੀ ਸਵੇਰੇ ਥੋੜ੍ਹੀ ਜਿਹੀ ਜਿਹੜਾ ਧੁੱਪ ਆਪਾਂ ਨੂੰ ਦਿਖੂਗੀ, ਪਰ ਓਵਰਆਲ ਕੱਲ੍ਹ ਨੂੰ ਬੱਦਲ ਹੀ ਨਜ਼ਰ ਆ ਰਿਹਾ। ਸੋ ਮੌਸਮ ਹੈਗਾ ਜੀ ਵਧੀਆ, ਅਤੇ ਕਰੋ ਇੰਜੋਏ ਅੱਜ ਦੇ ਦਿਨ ਨੂੰ ਸਾਡੇ ਨਾਲ, ਪੂਰੇ 11 ਵਜੇ ਤੱਕ ਗੱਲਾਂ ਬਾਤਾਂ ਕਰਦੇ ਹਾਂ ਤੁਹਾਡੇ ਨਾਲ। ਅਤੇ ਮੈਂ ਰਿਸ਼ਤਾ ਪੁੱਛਿਆ, ਇੱਕ ਤਾਂ ਜੇਠ ਦਾ ਹੈਗਾ ਹੈ ਮਹੀਨਾ ਜਿਹਦੇ ਵਿੱਚ ਰਿਸ਼ਤਾ ਜੁੜਿਆ ਹੋਇਆ, ਬਾਕੀ ਵੀ ਕੋਈ ਹੈਗਾ ਕਿ ਨਹੀਂ ਹੈਗਾ, 647-874-1313। ਤੇ ਲਓ ਜੀ ਮੌਸਮ ਹੈਗਾ ਬੜਾ ਵਧੀਆ, ਇਸ ਖੂਬਸੂਰਤ ਮੌਸਮ 'ਚ ਤੁਹਾਡੇ ਨਾਲ ਗੱਲਾਂ ਬਾਤਾਂ ਆਪਾਂ ਕਰ ਰਹੇ ਹਾਂ। ਅਤੇ ਜਦੋਂ ਗੱਲਾਂ ਬਾਤਾਂ ਕਰ ਰਹੇ ਹਾਂ, ਅਤੇ ਅੱਜ ਵੀਰਵਾਰ ਦੇ ਦਿਨ ਆਪਾਂ ਗੋਲਡਨ ਕਲਚਰ ਆਫ ਪੰਜਾਬ ਦੇ ਤਹਿਤ ਪੰਜਾਬ ਵੱਲ ਨੂੰ ਜਾਂਦੇ ਹੁੰਦੇ ਹਾਂ, ਅਤੇ ਅੱਜ ਜਿਹੜੀ ਗੱਲਬਾਤ ਆਪਾਂ ਕਰਾਂਗੇ, ਜਿਵੇਂ ਹੁਣ ਜੇ ਨਾ ਇਸ ਸਮੇਂ ਦੇ ਵਿੱਚ ਆਪਾਂ ਮਹਿਸੂਸ ਕਰੀਏ, ਜਦੋਂ ਖੇਤਾਂ 'ਚ ਜਾਂਦੇ ਹਾਂ ਅਤੇ ਲਹਿ ਲਹਾਉਂਦੀਆਂ ਫਸਲਾਂ, ਹਵਾ ਚੱਲ ਰਹੀ ਅਤੇ ਝੂਲਦੀਆਂ ਹੁੰਦੀਆਂ ਫਸਲਾਂ ਜਿਹੜੀਆਂ ਵੀ ਲੱਗੀਆਂ ਹੁੰਦੀਆਂ, ਇਸ ਸਮੇਂ ਖੇਤਾਂ ਦੇ ਵਿੱਚ ਕਿਹੜੀ ਫਸਲ ਜਿਹੜੀ ਪੰਜਾਬ ਦੇ ਵਿੱਚ ਲੱਗੀ ਹੋਈ ਆ ਇਸ ਸਮੇਂ ਦੇ ਵਿੱਚ? ਹੁਣ ਇਹ ਚੱਲ ਰਿਹਾ ਜੂਨ ਦਾ ਮਹੀਨਾ, ਜੇਠ ਦਾ ਮਹੀਨਾ ਹੈ, ਸੋ ਕਿਹੜੀ ਫਸਲ ਜਿਹੜੀ ਆਪਣੇ ਖੇਤਾਂ ਦੇ ਵਿੱਚ ਲਹਿ ਲਹਾ ਰਹੀ ਆ? ਜੇ ਤੁਸੀਂ ਆਪਣੇ ਅੱਖਾਂ ਬੰਦ ਕਰਕੇ ਅਤੇ ਇੱਕ ਤਾਂ ਨਜ਼ਾਰਾ ਲਓ ਥੋੜ੍ਹਾ ਜਿਹਾ ਕਿ ਕਿਵੇਂ ਖੇਤਾਂ ਦੇ ਵਿੱਚ ਖੂਬਸੂਰਤੀ ਜਿਹੜੀ ਬਣੀ ਹੋਈ ਹੁੰਦੀ ਹੈ ਕੁਦਰਤੀ, ਤੇ ਬਾਕੀ ਫਸਲ ਜਿਹੜੀ ਖੇਤਾਂ ਦੇ ਵਿੱਚ ਕਿਹੜੀ ਸਮੇਂ ਲੈ ਲਹਾ ਰਹੀ ਹੈ ਤੇ ਉਹਦੀ ਗੱਲਬਾਤ ਥੋੜੀ ਜਿਹੀ ਆਪਾਂ ਨੇ ਕਰਨੀ ਹੈ ਅੱਜ। ਨੰਬਰ ਹੈਗਾ 647-8713-13 ਤੇ ਤੁਸੀਂ ਸਟੂਡੀਓ ਦੇ ਵਿੱਚ ਗੱਲਬਾਤ ਕਰੋਗੇ ਤੇ ਦੱਸੋਗੇ ਕਿ ਜਦੋਂ ਜੇ ਪੰਜਾਬ ਹੁੰਦੇ ਤੁਸੀਂ ਤੇ ਖੇਤਾਂ 'ਚ ਘੁੰਮਦੇ ਹੁੰਦੇ ਇਸ ਸਮੇਂ ਤਾਂ ਫਿਰ ਕੀ ਕਰ ਰਹੇ ਹੋਣਾ ਸੀਗਾ ਤੇ ਕਿਹੜੀ ਫਸਲ ਦਾ ਨਜ਼ਾਰਾ ਲੈ ਰਹੇ ਹੋਣੇ ਸੀ ਇਸ ਸਮੇਂ ਦੇ ਵਿੱਚ। ਤੇ ਲਓ ਜੀ, ਨਾਲ ਦੀ ਨਾਲ ਤੁਹਾਨੂੰ ਨੰਬਰ ਵੀ ਦੇਈ ਜਾਣੇ ਆ ਸੀ। ਨੰਬਰ ਤੁਸੀਂ ਇੱਕ ਨੋਟ ਕਰੋਗੇ ਜੇ ਤੁਸੀਂ ਚਾਹੁੰਦੇ ਹੋ ਨਾ, ਜਿਵੇਂ ਅਸੀਂ ਖਾਣ ਪੀਣ ਦੀ ਗੱਲ ਕੀਤੀ ਹੈ ਕਿ ਫਸਲਾਂ ਖੇਤਾਂ ਦੇ ਵਿੱਚ ਹੁੰਦੀਆਂ ਤੇ ਉਹ ਖਾਣਾ ਪੀਣਾ ਹੀ ਹੁੰਦਾ ਆਪਣਾ, ਹੈ ਨਾ। ਸੋ ਤੁਸੀਂ ਗਰੋਸਰੀ ਲੈਣੀ ਵਧੀਆ, ਨੋਬਲ ਫਰੈਸ਼ ਫੂਡ ਤੇ ਪਹੁੰਚਣਾ, ਦੋ ਲੋਕੇਸ਼ਨ ਤੋਂ ਸਰਵ ਕਰਦੇ ਆ, ਬਹੁਤ ਹੀ ਕਮਾਲ ਦੇ ਰੇਟ ਹੈ ਕਿਉਂਕਿ ਆਪਾਂ ਬੜਾ ਸੁਣ ਰਹੇ ਹਾਂ ਵੀ ਗਰੋਸਰੀ ਦੀਆਂ ਕੀਮਤਾਂ ਬੜੀਆਂ ਵੱਧ ਗਈਆਂ। ਪਰ ਇਸ ਸਮੇਂ ਦੇ ਵਿੱਚ ਜੇ ਤੁਸੀਂ ਵਧੀਆ ਗਰੋਸਰੀ ਕਰਨਾ ਚਾਹੁੰਦੇ ਹੋ ਫਿਰ ਤੁਸੀਂ ਨੋਬਲ ਫਰੈਸ਼ ਫੂਡ ਤੇ ਜਾਣਾ। ਦੋ ਲੋਕੇਸ਼ਨਾਂ ਇਹਨਾਂ ਦੀਆਂ ਹੈਗੀਆਂ ਤੇ ਹਮੇਸ਼ਾ ਸੇਲ ਵਰਗਾ ਮਾਹੌਲ ਹੁੰਦਾ, ਆਟੇ ਦੇ ਰੇਟ ਬੜੇ ਵਧੀਆ, ਚਾਵਲ ਤੁਸੀਂ ਲੈਣੇ ਆ, ਦਾਲਾਂ ਲੈਣੀਆਂ, ਮਸਾਲੇ ਲੈਣੇ ਆ, ਤੇਲ ਲੈਣੇ ਆ ਵੱਖੋ ਵੱਖਰੇ, ਜਾਂ ਫਿਰ ਤੁਸੀਂ ਹਰੀਆਂ ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਵੱਡੇ ਛੋਟੇ ਭਾਂਡੇ, ਗੱਲ ਕਿ ਹਰ ਇੱਕ ਚੀਜ਼ ਤੁਹਾਨੂੰ ਇਹਨਾਂ ਦੇ ਕੋਲ ਮਿਲਣੀ ਆ। ਔਰ ਨਾਲ ਦੀ ਨਾਲ ਡਰਾਈ ਫਰੂਟਸ ਬਹੁਤ ਵਧੀਆ ਰੇਟ ਦੇ ਉੱਪਰ ਤੁਹਾਨੂੰ ਮਿਲਣਗੇ। ਕੋਈ ਵੀ ਆਪਾਂ ਨੇ ਘਰ ਦੇ ਵਿੱਚ ਕੋਈ ਪਕਵਾਨ ਬਣਾਉਣਾ ਹੁੰਦਾ, ਮਿੱਠਾ ਕੋਈ, ਉਹਦੇ ਵਿੱਚ ਆਪਾਂ ਡਰਾਈ ਫਰੂਟ ਪਾਉਂਦੇ ਹਾਂ, ਹੈ ਨਾ। ਸੋ ਇਸ ਕਰਕੇ ਡਰਾਈ ਫਰੂਟ ਵੈਸੇ ਵੀ ਥੋੜ੍ਹੇ ਬਹੁਤੇ ਕਹਿੰਦੇ ਆ ਜਿਵੇਂ ਇੱਕ ਮੁੱਠੀ, ਪਰ ਰੋਜ਼ ਮਿਕਸ ਜੇ ਕਰਕੇ ਸਾਰੇ ਜ਼ਰੂਰ ਖਾਣੇ ਚਾਹੀਦੇ, ਜ਼ਿਆਦਾ ਨਹੀਂ, ਜਿਹਦੇ ਵਿੱਚ ਆਪਾਂ 8-10 ਦਾਣੇ ਕਹਿ ਸਕਦੇ ਹਾਂ ਟੋਟਲ, ਤੇ ਫਿਰ ਉਹ ਤੁਸੀਂ ਖਾਓ। ਕਹਿੰਦੇ ਵੀ ਸਕਿਨ, ਵਾਲ ਤੇ ਉਹਦੇ ਨਾਲ ਨਾਲ ਫਿਰ ਤੁਹਾਡੀ ਓਵਰਆਲ ਜਿਹੜੀ ਹੈਲਥ ਹੈ ਉਹ ਵਧੀਆ ਰਹਿੰਦੀ ਹੈ। ਸੋ ਨੋਬਲ ਫਰੈਸ਼ ਫੂਡ ਦਾ ਨੰਬਰ ਤੁਸੀਂ ਨੋਟ ਕਰੋਗੇ 2898010566 ਤੇ ਜਿਹੜੀ ਗੱਲਬਾਤ ਕੀਤੀ ਜਾ ਸਕਦੀ ਹੈ। 299-801-0566 ਤੇ ਗੱਲਬਾਤ ਜਿਹੜੀ ਕੀਤੀ ਜਾ ਸਕਦੀ ਹੈ। 2898010566 ਤੇ ਗੱਲਬਾਤ ਜਿਹੜੀ ਕੀਤੀ ਜਾ ਸਕਦੀ ਹੈ। ਤੇ ਅੱਛਾ, ਫਸਲਾਂ ਵੀ ਜਿਹੜੀਆਂ ਨਾ ਉਹ ਦੋ ਤਰ੍ਹਾਂ ਦੀਆਂ ਹੁੰਦੀਆਂ, ਹੈ ਨਾ। ਤੇ ਕਿਹੜੀਆਂ ਕਿਹੜੀਆਂ ਫਸਲਾਂ ਹੁੰਦੀਆਂ, ਕੀ ਨਾਮ ਆਪਾਂ ਉਹਨਾਂ ਨੂੰ ਦਿੰਦੇ ਹਾਂ, ਤੇ ਅੱਜ ਤੁਹਾਡਾ ਫਿਰ ਚਾਹੇ ਟੈਸਟ ਕਹਿ ਲਓ, ਚਾਹੇ ਆਪਣੀਆਂ ਯਾਦਾਂ ਤਾਜ਼ੀਆਂ ਕਰਨੀਆਂ ਕਹਿ ਲਓ, ਹੈ ਨਾ, ਵੀ ਆਪਾਂ ਯਾਦਾਂ ਤਾਜ਼ੀਆਂ ਕਰਦੇ ਹਾਂ ਇਸ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਕੀ ਬੀਜਿਆ ਹੋਇਆ ਤੇ ਕੀ ਕਿਹੜੀ ਫਸਲ ਜਿਹੜੀ ਖੇਤਾਂ ਦੇ ਵਿੱਚ ਹੈਗੀ ਹੈ। ਤੇ ਬਾਕੀ ਕਹਿੰਦੇ ਵੀ ਦੋ ਸੀਜ਼ਨ ਦੀਆਂ ਫਸਲਾਂ ਹੁੰਦੀਆਂ, ਹੈ ਨਾ, ਤੇ ਉਹ ਕਿਹੜੇ ਦੋ ਸੀਜ਼ਨ ਹੈ, ਮੌਸਮ ਜਿਹਨੂੰ ਕਹਿੰਦੇ ਆਪਾਂ ਕਹਿੰਦੇ ਆ, ਚੱਲ ਜੇ ਮੈਂ ਬੋਲ ਤਾਂ ਫਿਰ ਤੁਹਾਨੂੰ ਪਤਾ ਲੱਗ ਜਾਣਾ, ਮੈਨੂੰ ਇੱਦਾਂ ਵੀ ਤੁਸੀਂ ਦੱਸੋ ਕਿ ਦੋ ਜਿਹੜੇ ਸੀਜ਼ਨ ਹੈ, ਦੋ ਮੌਸਮ ਓਵਰਆਲ ਜਿਹੜੇ ਕੀਤੇ ਜਾਂਦੇ ਆ ਵੀ ਹਾਂ ਇਹਨਾਂ 'ਚ ਆਹ ਵਾਲੀ ਫਸਲ ਹੁੰਦੀ ਹੈ ਤੇ ਆਹ ਵਾਲੇ ਸੀਜ਼ਨ ਦੇ ਵਿੱਚ ਆਹ ਵਾਲੀਆਂ ਫਸਲਾਂ ਹੁੰਦੀਆਂ, ਤੇ ਉਹ ਮਤਲਬ ਕੀ ਹੈ ਉਹਦਾ, ਕਿਹੜੇ ਸੀਜ਼ਨ ਦੋ ਹੈ। ਵੈਸੇ ਚਲੋ ਮੈਂ ਤੁਹਾਨੂੰ ਥੋੜ੍ਹਾ ਜਿਹਾ ਕਲੂ ਵੀ ਦੇ ਦਿੰਦੀ ਹਾਂ, ਕਿਤੇ ਉਲਝੀ ਨਾ ਜਾਓ ਵੀ ਕਿਹੜੇ ਸੀਜ਼ਨ ਹੋ ਗਏ, ਹੈ ਨਾ। ਸੋ ਫਸਲਾਂ ਦੇ ਸੀਜ਼ਨ ਹੁੰਦੇ ਨੇ, ਕਲਟੀਵੇਸ਼ਨ ਆਪਾਂ ਕਰਦੇ ਹਾਂ ਖੇਤਾਂ ਦੇ ਵਿੱਚ, ਜਿਹੜੇ ਖੇਤਾਂ ਨਾਲ ਜੁੜੇ ਹੋਏ ਆ ਸਾਡੇ ਲਿਸਨਰ ਸੁਣ ਰਹੇ ਆ ਸਾਨੂੰ, ਤੇ ਆ ਜਾਓ ਫਟਾਫਟ, ਕਿਹੜੇ ਦੋ ਸੀਜ਼ਨ ਦੀਆਂ ਫਸਲਾਂ ਹੁੰਦੀਆਂ ਤੇ ਹੁਣ ਕਿਹੜਾ ਸੀਜ਼ਨ ਚੱਲ ਰਿਹਾ ਤੇ ਕੀ ਖੇਤਾਂ ਦੇ ਵਿੱਚ ਹੈਗਾ। ਬੜਾ ਹੀ ਔਖਾ ਸਵਾਲ ਅੱਜ ਕਰ ਦਿੱਤਾ ਗਿਆ ਹੈ ਗੁੰਤਾਸ ਰੇਡੀਓ ਦੇ ਵਿੱਚ, ਤੇ 647-8713-13 ਆਪਣੇ ਸਟੂਡੀਓ ਦਾ ਨੰਬਰ ਹੈ। ਤੇ ਇਹਨਾਂ ਦਿਨਾਂ 'ਚ ਆਪਾਂ ਉਹ ਚੀਜ਼ ਖਾਂਦੇ ਵੀ ਬਹੁਤ ਹਾਂ ਤੇ ਬੜੇ ਸ਼ੌਂਕ ਨਾਲ ਖਾਂਦੇ ਹਾਂ। ਇੱਥੇ ਤਾਂ ਚਲੋ ਜੇ ਕਈ ਵਾਰ ਹੁੰਦਾ ਵੀ ਮਿਲੀ ਜਾਂਦੀਆਂ ਚੀਜ਼ਾਂ, ਹੈ ਨਾ, ਹੁਣ ਤਾਂ ਇੱਦਾਂ ਦਾ ਮਾਹੌਲ ਬਣ ਗਿਆ ਕਿ ਕਿਉਂਕਿ ਇੰਪੋਰਟ ਐਕਸਪੋਰਟ ਵੀ ਹੋਈ ਜਾਂਦਾ, ਜੇ ਉਹ ਸੀਜ਼ਨ ਦੀ ਫਸਲ ਇੱਥੇ ਨਹੀਂ ਹੈਗੀ ਤਾਂ ਜਿੱਥੇ ਹੈਗੀ ਆ ਉੱਥੋਂ ਇੰਪੋਰਟ ਹੋ ਜਾਂਦੀ ਹੈ, ਹੈ ਨਾ, ਆ ਜਾਂਦੀ ਹੈ ਵੀ ਇੱਥੇ। ਸੋ ਜੇ ਇੱਥੇ ਫਸਲਾਂ ਉਹ ਹੁੰਦੀਆਂ ਤੇ ਫਿਰ ਉਹ ਦੂਜੀ ਜਗ੍ਹਾ ਪਹੁੰਚ ਜਾਂਦੀਆਂ, ਹੁਣ ਤਾਂ ਸੌਖਾ ਬੜਾ ਹੋ ਗਿਆ। ਦੇਖੋ ਪਹਿਲਾਂ ਹੁੰਦਾ ਸੀਗਾ ਕਿ ਜਿੱਥੇ ਜਿੱਥੇ ਲੋਕ ਰਹਿੰਦੇ ਹੁੰਦੇ ਸੀ ਬਸ ਉੱਥੇ ਉਸ ਦੇਸ਼ ਦੇ ਵਿੱਚ ਉਸ ਪ੍ਰਾਂਤ ਦੇ ਵਿੱਚ ਜਿਹੜੀਆਂ ਚੀਜ਼ਾਂ ਹੈਗੀਆਂ, ਕਿਉਂਕਿ ਲਿਆਉਣਾ ਜਾਣਾ ਉਹ ਨਹੀਂ ਸੀ ਇੰਨਾ ਹੁੰਦਾ ਸੌਖਾ, ਹੁਣ ਤਾਂ ਹਵਾਈ ਸਫ਼ਰ ਹੋ ਗਏ ਬੜੇ ਸੌਖੇ, ਜਿਹਦੇ ਕਰਕੇ ਸਾਰਾ ਕੁਛ ਹਰੇਕ ਜਗ੍ਹਾ ਮਿਲ ਜਾਂਦਾ, ਚਾਹੇ ਉਹ ਮੌਸਮ ਦੇ ਅਕੋਰਡਿੰਗ ਹੋਵੇ ਜਾਂ ਬੇਮੌਸਮੀ, ਜਿਵੇਂ ਆਪਾਂ ਕਹਿੰਦੇ ਹਾਂ ਮੌਸਮੀ ਅਤੇ ਬੇਮੌਸਮੀ, ਹੈ, ਸਾਰੀ ਤਰ੍ਹਾਂ ਦੇ ਫਲ ਫਰੂਟ ਸਬਜ਼ੀਆਂ ਸਭ ਕੁਛ ਆਪਾਂ ਇੰਜੋਏ ਕਰਦੇ ਹਾਂ। ਅਤੇ ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ ਪਰ ਤੁਹਾਨੂੰ ਨਹੀਂ, ਮੈਨੂੰ ਲੱਗਦਾ ਕਲੂ ਨਹੀਂ ਪਤਾ ਲੱਗਿਆ। ਅਤੇ ਇਹ ਦੋ ਸੀਜ਼ਨ ਹੁੰਦੇ ਆ ਜੀ, ਖਰੀਫ ਅਤੇ ਰਬੀ, ਹੈ ਨਾ, ਰਬੀ ਅਤੇ ਖਰੀਫ। ਅਤੇ ਤੇ ਹੁਣ ਖਰੀਫ ਦੀਆਂ ਫਸਲਾਂ ਕਿਹੜੀਆਂ ਤੇ ਰਬੀ ਦੀਆਂ ਕਿਹੜੀਆਂ, ਤੇ ਹੁਣ ਕਿਹੜਾ ਚੱਲ ਰਿਹਾ? ਚਲੋ ਇਹ ਵੀ ਮੈਂ ਦੱਸ ਦਵਾਂ, ਤੁਸੀਂ ਇਹਦੇ ਵਿੱਚ ਨਹੀਂ ਕਲੀਅਰ ਹੋ ਪਾ ਰਿਹਾ। ਖਰੀਫ ਦੀ ਫਸਲ ਹੁੰਦੀ ਹੈ ਇਹ ਕਿਹੜੇ ਸੀਜ਼ਨ 'ਚ ਹੁੰਦੀ ਹੈ, ਤੇ ਰਬੀ ਦੀ ਫਸਲ ਹੁੰਦੀ ਆ ਉਹ ਕਿਹੜੇ ਸੀਜ਼ਨ 'ਚ ਹੁੰਦੀ ਹੈ, ਤੇ ਹੁਣ ਕੀ ਹੈ, ਖਰੀਫ ਦੀ ਫਸਲ ਚੱਲ ਰਹੀ ਹੈ ਕਿ ਰਬੀ ਦੀ ਚੱਲ ਰਹੀ ਹੈ? ਸੋ ਕਿਉਂਕਿ ਜੂਨ ਦਾ ਮਹੀਨਾ ਜਿਹੜਾ ਚੱਲ ਰਿਹਾ, ਸੋ ਇਸ ਮਹੀਨੇ 'ਚ ਆਪਾਂ ਖਾਂਦੇ ਹਾਂ ਬੜੀ ਹੀ ਖੂਬਸੂਰਤ ਚੀਜ਼ਾਂ। ਤੇ ਤੁਸੀਂ ਕਾਲ ਸਟੂਡੀਓ 'ਚ ਕਰਨੀ ਹੈ ਸਰਾਂਸ਼, ਤੁਸੀਂ ਵੀ ਸਟੂਡੀਓ 'ਚ ਕਰ ਲਓ ਕਾਲ, ਤੇ ਆਪਾਂ ਤੁਹਾਡੇ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ ਫਿਲਹਾਲ। ਤੇ ਖਰੀਫ ਤੇ ਰਬੀ ਦੀ ਫਸਲ, ਤੇ ਹੁਣ ਕਿਹੜੇ ਕਿਹੜੀ ਫਸਲ ਹੈ ਤੇ ਕਿਹੜੀ ਮੇਨ ਜਿਹੜੀ ਫਸਲ ਚੱਲ ਰਹੀ ਹੈ, ਤੇ ਉਹਦੇ ਨਾਲ ਰਿਲੇਟਡ ਆਪਾਂ ਚੀਜ਼ ਬੜੀ ਖਾਂਦੇ ਹਾਂ, ਬੜੇ ਸ਼ੌਂਕ ਨਾਲ ਖਾਂਦੇ ਹਾਂ, ਬੜੇ ਅਲੱਗ ਅਲੱਗ ਤਰੀਕੇ ਦੇ ਨਾਲ ਖਾਂਦੇ ਹਾਂ। 647-8713-13 ਤੇ ਤੁਸੀਂ ਸਟੂਡੀਓ 'ਚ ਗੱਲਬਾਤ ਕਰ ਸਕਦੇ ਹੋ, ਤੇ ਨਾਲੇ ਆਪਾਂ ਨੂੰ ਪਤਾ ਲੱਗ ਜੂਗਾ ਕਿ ਆਪਣਾ ਫੋਨ ਵੀ ਠੀਕ ਹੈ, ਕਿਤੇ ਫੋਨ 'ਚ ਹੀ ਨਾ ਹੋਵੇ ਕੋਈ ਪ੍ਰੋਬਲਮ। ਤੇ ਤੁਸੀਂ ਫੋਨ ਕਰੋ, 647-8713-13 ਆਪਣੇ ਸਟੂਡੀਓ ਦਾ ਨੰਬਰ ਹੈ। ਸੋ ਮੇਰੇ ਫੋਨ ਤੇ ਪਲੀਜ਼ ਸਰਾਂਸ਼ ਸਟੂਡੀਓ 'ਚ ਕਰੋ ਕਾਲ ਜਾਂ ਮੈਸੇਜ ਕਰੋ ਮੈਨੂੰ ਕਿ ਕੋਈ ਪ੍ਰੋਬਲਮ ਤਾਂ ਨਹੀਂ। 647-8713-13 ਤੇ ਆਪਾਂ ਗੱਲਬਾਤ ਕਰ ਸਕਦੇ ਹਾਂ। ਤੇ ਲਓ ਜੀ, ਆਪਾਂ ਨੇ ਏਅਰ ਫੇਅਰ ਦੀ ਵੀ ਗੱਲਬਾਤ ਕਰਨੀ ਹੈ, ਤੇ ETN ਟਰੈਵਲਸ ਨੂੰ ਤੁਸੀਂ ਕੰਟੈਕਟ ਕਰੋ ਜੇ ਤੁਸੀਂ ਚਾਹੁੰਦੇ ਹੋ ਬਹੁਤ ਵਧੀਆ ਟਿਕਟਾਂ ਲੈਣਾ, ਘੁੰਮ ਫਿਰ ਕੇ ਆਉਣਾ, ਇੰਡੀਆ ਜਾਣਾ ਹੈ ਜਾਂ ਕਿਤੇ ਹੋਰ ਕੰਟਰੀ 'ਚ ਜਾਣਾ, ਜਾਂ ਕਿਤੇ ਤੁਹਾਡਾ ਉਂਝ ਟੂਰ ਟ੍ਰਿਪ ਕਰਨ ਦਾ ਇਰਾਦਾ ਹੈਗਾ ਘੁੰਮਣ ਫਿਰਨ ਦਾ। ਸੋ ETN ਟਰੈਵਲਸ ਸਵੇਰੇ 9 ਵਜੇ ਖੁੱਲ੍ਹਦੇ ਆ ਜੀ, ਸ਼ਾਮ ਦੇ 8:30 ਤੱਕ ਤੁਸੀਂ ਇਹਨਾਂ ਨੂੰ ਕੰਟੈਕਟ ਕਰੋਗੇ, 905-463-1301-9054-63-1301 ਤੇ ਜਿਹੜੀ ਗੱਲਬਾਤ ਹੈ ਕੀਤੀ ਜਾ ਸਕਦੀ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਮਨਦੀਪ, ਹੈਲੋ ਹੈਲੋ ਜੀ, ਆਵਾਜ਼ ਆਈ ਨਹੀਂ ਤੁਹਾਡੀ, ਹੈਲੋ। ਹਾਂਜੀ, 9421 ਨਹੀਂ, ਆਵਾਜ਼ ਨਹੀਂ ਆਈ। ਹੈਲੋ, ਦੁਬਾਰਾ ਕਰੋ ਵੀ ਕਾਲ, ਪਤਾ ਨਹੀਂ, ਆਈ ਥਿੰਕ ਫੋਨ 'ਚ ਕੋਈ ਪ੍ਰੋਬਲਮ ਆ ਗਈ ਸ਼ਾਇਦ, ਤੇ ਦੁਬਾਰਾ ਕਰੋ ਕਾਲ। ਤੇ ਮੈਂ ਤਾਂ ਲੈ ਰਹੀ ਸੀ ਤੁਹਾਨੂੰ, ਪਰ ਤੁਹਾਡੀ ਆਵਾਜ਼ ਨਹੀਂ ਆਈ, ਤਿੰਨ ਕਾਲਾਂ, ਤਿੰਨਾਂ ਦੀ ਆਵਾਜ਼ ਨਹੀਂ ਆਈ, ਤੇ ਦੁਬਾਰਾ ਕਰੋ ਕਾਲ ਬਈ, ਲੈਟ ਮੀ ਚੈੱਕ ਕਿ ਕੀ ਪ੍ਰੋਬਲਮ ਜਿਹੜੀ ਆ ਗਈ ਹੈ। ਸੋ ਬਿਲਕੁਲ ਜੀ, ਇੱਕ ਖਰੀਫ ਦੀ ਫਸਲ ਹੈ ਤੇ ਇੱਕ ਰਬੀ ਦੀ ਫਸਲ ਹੈ, ਤੇ ਜੇ ਆਪਾਂ ਗੱਲ ਕਰੀਏ ਖਰੀਫ ਦੀ ਫਸਲ ਜਿਹੜੀ ਮੌਨਸੂਨ ਦੇ, ਜਦੋਂ ਮੌਨਸੂਨ ਆਉਂਦਾ ਹੈ ਨਾ ਉਸ ਸੀਜ਼ਨ ਦੇ ਵਿੱਚ ਹੁੰਦੀ ਹੈ। ਖਰੀਫ ਨੂੰ ਕਹਿੰਦੇ ਆਪਾਂ ਮੌਨਸੂਨ ਸੀਜ਼ਨ, ਤੇ ਫਿਰ ਇੱਕ ਹੁੰਦਾ ਸਪਰਿੰਗ ਸੀਜ਼ਨ, ਤੇ ਜਿਹਦੇ ਵਿੱਚ ਸਪਰਿੰਗ 'ਚ ਆਪਾਂ ਕਹਿ ਦਿੰਦੇ ਹਾਂ ਰਬੀ ਦੀ ਫਸਲ। ਸੋ ਹੁਣ ਹੈਗਾ ਮੌਨਸੂਨ ਦਾ ਸਮਾਂ, ਤੇ ਮੌਨਸੂਨ ਦੇ ਸਮੇਂ ਦੇ ਵਿੱਚ ਕਿਹੜੀ ਫਸਲ ਹੁੰਦੀ ਹੈ, ਤੇ ਹੁਣ ਉਹਦੀ ਸ਼ੁਰੂਆਤ ਹੋ ਗਈ ਹੈ। ਤੇ ਗੀਤ ਲਾਈਏ ਇੱਕ, ਫਿਰ ਉਹ ਤਾਂ ਤੁਹਾਨੂੰ ਪਤਾ ਲੱਗੂਗਾ, ਫਿਰ ਤੁਹਾਡੀ ਗੱਲਬਾਤ ਹੋਊਗੀ ਮੇਰੇ ਨਾਲ। ਆਈ ਡੋਂਟ ਨੋ, ਮੈਨੂੰ ਲੱਗਦਾ ਫੋਨ 'ਚ ਕੋਈ ਪ੍ਰੋਬਲਮ ਨਾ ਆ ਗਈ ਹੋਵੇ, ਤੇ ਆਪਾਂ ਗੀਤ ਸੁਣਦੇ ਹਾਂ। ਸਾਰਾਸ਼ ਪਹੁੰਚ ਗਏ ਆ, ਸਾਰਾਸ਼ ਕੀ ਹਾਲ ਚਾਲ? ਹੈਲੋ, ਹਾਂਜੀ ਸਾਰਾਸ਼, ਹਾਂਜੀ ਹਾਂਜੀ, ਪਹਿਲੇ ਆਵਾਜ਼ ਨਹੀਂ ਥੀ ਆ ਰਹੀ, ਕਿਆ ਹੈ ਪ੍ਰੋਬਲਮ?
1: ਆ ਰਹੀ ਆਵਾਜ਼ ਆਪਕੋ?
0: ਅਬ ਤੋ ਆ ਰਹੀ ਹੈ, ਹਾਂਜੀ।
1: ਚਲੋ ਜੀ, ਗੁੱਡ ਗੁੱਡ ਜੀ।
0: ਹਾਂਜੀ ਹਾਂਜੀ, ਸਾਰਾਂਸ਼ ਸਾਡੇ ਨਾਲ ਜੁੜ ਗਿਆ ਜੀ ਯੂਨੀ ਗਲੋਬਲ ਐਡਵਾਈਜ਼ਰੀ ਤੋਂ, ਤੇ ਬੜਾ ਵਧੀਆ ਐਜੂਕੇਸ਼ਨ ਤੁਸੀਂ ਜਿਹੜੀ ਲੈ ਸਕਦੇ ਹੋ, ਕਿਉਂਕਿ ਗਵਰਨਮੈਂਟ ਤੁਹਾਡੀ ਹੈਲਪ ਕਰ ਰਹੀ ਹੈ। ਕਿਉਂਕਿ ਸਾਰਾਂਸ਼ ਦੱਸਦੇ ਆ ਕਿ ਗ੍ਰਾਂਟ ਜਿਹੜੀ ਹੈ ਨਾ ਉਹ ਹੁਣ ਮਿਲ ਰਹੀ ਹੈ ਤੁਹਾਨੂੰ, ਉਸ ਤੋਂ ਬਾਅਦ ਗ੍ਰਾਂਟ ਨਹੀਂ ਮਿਲਣੀ, ਸਿਰਫ ਲੋਨ ਮਿਲੂਗਾ। ਜਿਹੜਾ ਲੋਨ ਹੁੰਦਾ ਉਹ ਤੁਹਾਨੂੰ ਰੀਪੇ ਕਰਨਾ ਪੈਂਦਾ, ਵਾਪਸ ਦੇਣਾ ਪੈਂਦਾ। ਸੋ ਇਸ ਕਰਕੇ ਤੁਸੀਂ ਲਾਹਾ ਲੈ ਲਓ, ਯੂਨੀ ਗਲੋਬਲ ਐਡਵਾਈਜ਼ਰੀ ਦੇ ਸਾਰਾਂਸ਼ ਨੂੰ ਤੁਸੀਂ ਕਾਲ ਕਰਨੀ ਹੈ। ਸਾਰਾਂਸ਼, ਪਹਿਲਾਂ ਤਾਂ ਤੁਸੀਂ ਦੱਸੋ ਐਲੀਜੀਬਿਲਟੀ ਕੀ ਹੈ, ਤੁਹਾਨੂੰ ਕਾਲ ਕਰਨਗੇ ਫਿਰ ਸਾਡੇ ਲਿਸਨਰ।
1: हाँ जी, एक तो इसमें यही चीज है कि अगर आप PR सिटीजन के प्रोटेक्टेड पर्सन है, एंड मेन थिंग आपकी इनकम 2024 के नोटिस ऑफ असेसमेंट पे फैमिली इनकम टोटल इनकम $70,000 से कम है, कम है, सही बोल रहा हूँ, ज्यादा नहीं बोल रहा, कम है, तो आपको ज्यादा फायदा है इसका। अगर आपका फैमिली साइज ज्यादा है, आप मैरिड है, आप मैरिड विद किड्स, आपको अच्छा फायदा है इसका। आप 30 से लेके 100,000 तक की फंडिंग को हासिल करें, जिसका आज के टाइम पे हाफ पोर्शन इज नॉन रिफंडेबल टैक्स फ्री ग्रांट्स, ये पैसा आपके खाते में आता है, आप स्किल डेवलप करते हैं, आप गवर्नमेंट फंडेड प्रोग्राम्स करते हैं, घर के कंफर्ट से करते हैं, फुली ऑनलाइन प्रोग्राम्स हैं, अकाउंटिंग सीखे, बिजनेस मैनेजमेंट सीखे, और लाइक गवर्नमेंट कॉलेज की फीस पे करती है अपनी पॉकेट से, आपकी पॉकेट से नहीं जा रहा कुछ, फीस भी गवर्नमेंट पे करती है कॉलेज के साथ में, आपको उल्टा पैसे देती है लिविंग एक्सपेंसेस कवर करने के लिए आपके डायरेक्ट खाते में, मेरे खाते में नहीं, आपके खाते में 30 से 100,000 की फंडिंग होती है। नो एज लिमिट, हमारे क्लाइंट 75 के भी है, 30 ईयर्स के भी है। नो क्रेडिट चेक, नो सिक्योरिटी, नो कोलैटरल फॉर दिस फंडिंग, या बैंक फंडिंग नहीं कर रहा आपको, गवर्नमेंट कर रही है। जितनी कम इनकम है उतना ज्यादा फायदा है आपको, तो मतलब यहाँ पे गवर्नमेंट के पास आपके कागज पैसे ही है, नोटिस ऑफ एसमेंट, मैरिज सर्टिफिकेट, बर्थ सर्टिफिकेट, यही लगता है जी, कोई सेटिंग नहीं, कोई अप्रोच नहीं, कोई कारीगरी नहीं है, इसलिए कोई कमीशन भी नहीं है। 7 ईयर से हम काम कर रहे हैं, बहुतों को असिस्ट कर चुके हैं जी, प्रॉपर ऑफिस है हमारा, टीम होटल में नहीं मिलते।
0: ठीक है, अपने ऑफिस का एड्रेस बताएं और एक बार नंबर भी बता दें।
1: हाँ जी, ऑफिस का एड्रेस है जी 218 एक्सपोर्ट बुलेवर्ड मिसिसागर पे है, और स्वीट नंबर 212 है। आप आज भी ऑफिस आ सकते हैं हमारे, नंबर नोट करें, खुने कॉल करें, 437-264-3175, 437-264-3175।
0: अच्छा, जैसे आपको कॉल करें, अपॉइंटमेंट लेके आए कि वॉक इन भी आ सकते हैं?
1: वॉक इन भी आ सकते हैं, बट फिर अप्रोक्सीमेटली 20-30 मिनट का वेटिंग टाइम रहता है।
0: ठीक है,
1: तो उसमें बटर वॉक इन आप आ सकते हैं, उल्टा बढ़िया रहता है वॉक इन आना, सारा काम खत्म, वही डन कभी भी जाता, सारे जो पोर्टल बनता है कॉलेज का, इट्स वेरी इजी एंड क्विक। टाइम अब रह गया है कम, अब लाइक सिर्फ 22 जुलाई तक जो टाइम रह गया है, 2 या 3 बैच रह गए हैं, बाकी कॉलेजेस ने 2-3 बैच और नए लॉन्च करे क्योंकि वॉल्यूम ज्यादा आ रहा है अब। तो 22 जुलाई से पहले अगर आप एनरोल करेंगे, आज आपको ग्रांट्स वर्ड सुनने को मिल रहा है, अगर फैमिली ऑफ 4 है अप टू 80,000 की फंडिंग उनकी बन जाती है, हस्बैंड वाइफ दोनों पढ़ते हैं अगर, और उसमें से 80,000 में से $40,000 तो ग्रांट से जो वापिस ही नहीं करना पैसा आपने, तो रेस्ट $40,000 है वो आप पहले 0% पे एक साल और 1.5 साल बाद लौटाना स्टार्ट करना है, 1.5 साल बाद भी ब्याज दर क्या है 2.5% पूरे साल का, आपकी गाड़ी भी 7% 8% होगी
0: जी,
1: मतलब 40,000 का आपने 1.5 साल बाद स्टार्ट करना है, 10 साल की किस्तों में, 10 साल की किस्तों में 44,000 देना है, सिर्फ $4,000 ब्याज है। ऐसा लोन आपको बिना क्रेडिट चेक के, बिना किसी होते कहाँ मिलेगा, पर आप ग्रांट से ले लीजिए क्योंकि लोन ऑप्शनल है।
0: ठीक है, अच्छा इसमें जो क्लासेस हैं वो कैसे हैं, ऑनलाइन ही लगती हैं?
1: हाँ जी, ज्यादातर क्लाइंट्स चूज करते हैं सूखे के कोर्सेज जिनमें असाइनमेंट है, एग्जामिनेशन नहीं है, फुली ऑनलाइन है, इजी टू पास है, आप हमारे ऑफिस भी आ सकते हैं पूरे साथ, हमें बहुत टाइम हो गया, हमें पता है आपको क्या चीज सूट करती क्या नहीं करती, तो हम वही चीज आपको देंगे जो आपको सूट करेगी। और दो तरह के कोर्सेज हैं जी, एक फुली ऑनलाइन है और एक ऐसा है जिसमें टीचर नहीं है, सेल्फ स्टडी वाला कोर्स, वो तो बहुत ईजी हो जाता है।
0: अच्छा।
1: तो लाइक आपने सिर्फ 2 से 3 घंटे मंडे टू फ्राइडे देने होते हैं, यानी कि पूरा दिन लगाना है आपने, इट्स वेरी इजी इजी इजी, तो आप फंडिंग हासिल करते हैं, आप स्किल हासिल करते हैं, अकाउंटिंग का कोर्स करके लोगों ने खुद के बिजनेस भी स्मॉल बिजनेस भी खोल चुके हैं, रिसेशन प्रूफ काम है अकाउंटिंग का, 1 साल का कोर्स है, उसमें क्विकबुक सिखाते हैं, फुली ऑनलाइन है, आप स्किल हासिल कर रहे हो, गवर्नमेंट से फंडिंग हासिल कर रहे हैं। आजकल तो फंडिंग आ रही है जी, 1 अगस्त के बाद तो लोन ही आएगा, तो इसलिए अवेयरनेस जो हम कर रहे हैं उसका फायदा लें। आप अगर आप अपने 5 दोस्तों को फोन लगाएंगे, 3 एडमिशन ऑलरेडी ले लिया होगा, 2 ने हमसे लिया होगा।
0: ठीक है, अच्छा फीस आप कितने लोगे हमसे?
1: उसका आंसर है हाथी चीटी। अब कैसे, मतलब हाथी जितना आपका फायदा है वो भी सफेद हाथी, और हमारा फायदा सर चीटी जितना है, तभी तो इतना जोर लगाते हैं।
0: ठीक है,
1: अगर अगर महीने के 3-4 क्लाइंट करते और परसेंटेज लेते, हमें रोज एयर पैरिंग जुड़ती नहीं थी, है ना। ओके, तो हमारी फीस $199 या $499 है, 1 टाइम फ्लैट फीस है, हमारी रिजर्व हमारी गुल्लक पे आपकी फंडिंग पे नहीं है, आपके खाते में डायरेक्ट पैसे आते हैं, काम होने के बाद आपने अपनी ईमानदारी से हमारे पैसे देने हैं, हमारी छोटी सी फीस देनी है, 30 से 90 डेज में आपके अकाउंट फंडिंग आ जाती है, तब हमारे ऑफिस से कॉल आता है, आपने हमें इंटरेक्ट करना है, कैश देना जैसे दे। तो मतलब इन कंक्लूजन, आप गवर्नमेंट फंडेड प्रोग्राम्स करें, स्किल हासिल करें, फुली ऑनलाइन कोर्सेज करें, और लाइक 30 से 100,000 डॉलर की फंडिंग को हासिल करें, कोई एज लिमिट नहीं है, हमारे पास इतने कपल्स है जो कि रिटायर्ड है, पढ़ रहे हैं, स्किल डेवलप कर रहे हैं साथ में, 30 से 100,000 डॉलर इसका आज की डेट में हाफ पोर्शन इज नॉन रिफंडेबल ग्रांट, फैमिली ऑफ टू तो 45,000 आता है, जिसमें से $25,000 क्या है ग्रांट, फैमिली ऑफ फाइव हस्बैंड वाइफ दोनों पढ़ते हैं
0: जी,
1: 100,000 आता है, $50,000 क्या है नॉन रिफंडेबल ग्रांट, तो क॑ करें कॉल करें कॉल करें 437-264-31-75 437-264-31-75 437-264-31-75 नंबर अगेन नोट करें 437-264-31-75 पुणे कॉल करो 437-264-31-75
0: थैंक यू सराज
1: थैंक यू
0: जी बिल्कुल जी ਤੁਸੀਂ ਸਰਾਂਚ ਨਾਲ ਗੱਲਬਾਤ ਕਰੋ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ ਕਿਉਂਕਿ ਐਜੂਕੇਸ਼ਨ ਹੈ ਨਾ ਜਿਹੜੀ ਉਹ ਇਦਾਂ ਦੀ ਚੀਜ਼ ਹੈ ਜਿਵੇਂ ਮੈਂ ਆਰਐਸਪੀ ਬੱਚਿਆਂ ਦੀ ਆਪਾਂ ਗੱਲਬਾਤ ਕਰਦੇ ਹੁੰਦੇ ਆ ਨਾ ਕਿ ਐਜੂਕੇਸ਼ਨ ਦੇਖੋ ਇੱਥੇ ਗ੍ਰਾਂਟ ਦਿੰਦੀ ਤੁਹਾਨੂੰ ਗਵਰਨਮੈਂਟ ਤੇ ਤੁਸੀਂ ਉਸ ਗ੍ਰਾਂਟ ਦਾ ਫਾਇਦਾ ਚੁੱਕ ਸਕਦੇ ਹੋ ਤੇ ਇਹ ਹੁਣ ਆਰਐਸਪੀ ਤਾਂ ਚਲੋ ਜਿਹੜੇ ਬੱਚੇ ਆ ਜਿਨ੍ਹਾਂ ਨੇ ਫਿਰ ਕਾਲਜ ਯੂਨੀਵਰਸਿਟੀ 'ਚ ਪੜ੍ਹਨਾ ਉਹਨਾਂ ਦੇ ਲਈ ਆ ਸੋ ਇਹ ਵੀ ਇੱਕ ਉਪਰਾਲਾ ਜਿਹੜੀ ਹੈ ਫੈਡਰਲ ਗੌਰਮੈਂਟ ਵੱਲੋਂ ਤੁਹਾਡੇ ਲਈ ਕੀਤਾ ਗਿਆ ਕਿ ਤੁਸੀਂ ਆਪਣੇ ਪੜ੍ਹਾਈ ਕਰੋ ਅਤੇ ਤੁਹਾਨੂੰ ਗ੍ਰਾਂਟ ਮਿਲ ਰਹੀ ਹੈ ਅਤੇ ਲੋਨ ਵੀ ਮਿਲ ਰਿਹਾ ਲੋਨ ਤਾਂ ਤੁਸੀਂ ਰੀਪੇ ਕਰਨਾ ਹੈ ਪਰ ਗ੍ਰਾਂਟ ਜਿਹੜੀ ਤੁਹਾਡੀ ਆਪਣੀ ਹੋਊਗੀ ਹੈ ਨਾ ਅਤੇ ਨਾਲ ਤੁਸੀਂ ਪੜ੍ਹ ਵੀ ਲਓਗੇ ਵਧੀਆ ਹੈ ਨਾ ਕਿਉਂਕਿ ਖਰਚ ਪਾਣੀ ਚਾਹੀਦਾ ਹੁੰਦਾ ਐਜੂਕੇਸ਼ਨ ਤੁਸੀਂ ਜਦੋਂ ਗ੍ਰਹਿਣ ਕਰਦੇ ਹੋ ਲੈਂਦੇ ਹੋ ਹੈ ਨਾ ਕੋਈ ਵੀ ਕੋਰਸ ਕਰਦੇ ਹੋ ਸੋ ਵਧੀਆ ਤੁਸੀਂ ਜਾਣਕਾਰੀ ਲੈਣੀ ਹੈ ਜ਼ਰੂਰ ਕਾਲ ਕਰੋ 437-264-31-75 ਨੰਬਰ ਹੈ 437-264-31-75 ਤੇ ਜਿਹੜੀ ਗੱਲਬਾਤ ਹੈ ਤੁਸੀਂ ਕਰ ਸਕਦੇ ਹੋ ਤੇ ਲਓ ਜੀ ਆਪਾਂ ਜਿਹੜੀ ਗੱਲਬਾਤ ਕਰਨੀ ਹੈ ਨਾ ਉਹ ਆ ਹੈ ਨਾਲ ਤਾਂ ਤੁਸੀਂ ਗੀਤ ਸੁਣੋ ਨਾਲੇ ਦੱਸੋ ਬਈ ਇਹ ਸਿੰਗਰ ਕੌਣ ਹੈ

0: ਬਿਲਕੁਲ ਜੀ, ਅੱਜ ਆਪਾਂ ਨੇ ਇਹੀ ਗੱਲ ਕਰਨੀ ਹੈ ਕਿ ਜਿਹੜੀਆਂ ਛੱਲੀਆਂ ਦੇਖੋ ਕਿੰਨੀਆਂ ਭੁੰਨ ਭੁੰਨ ਕੇ ਖਾਂਦੇ ਆ, ਹੈ ਨਾ। ਸੋ ਇੱਥੇ ਵੀ ਹੁਣ ਤੁਸੀਂ ਕਿਤੇ ਵੀ ਜਾਓ ਗਰੋਸਰੀ ਸਟੋਰ ਤੇ, ਹੈ ਨਾ, ਜਦੋਂ ਆਪਾਂ ਸਬਜ਼ੀਆਂ ਲੈਂਦੇ ਹਾਂ ਹਰੀਆਂ ਤਾਜ਼ੀਆਂ, ਉੱਥੇ ਛੱਲੀਆਂ ਪਈਆਂ ਹੁੰਦੀਆਂ, ਹੈ ਨਾ। ਸੋ ਛੱਲੀਆਂ ਨੂੰ ਖਾਂਦੇ ਆ, ਕਹਿੰਦੇ ਬੜੇ ਬੈਨੀਫਿਸ਼ੀਅਲ ਇਹ ਤੁਹਾਡੀ ਸਿਹਤ ਦੇ ਲਈ ਹੈਗੀਆਂ, ਔਰ ਵੈਸੇ ਵੀ ਕਿੰਨਾ ਵਧੀਆ ਲੱਗਦਾ, ਹੈ ਨਾ। ਤੇ ਛੱਲੀਆਂ ਨੂੰ ਬੜੇ ਤਰੀਕਿਆਂ ਨਾਲ ਖਾਇਆ ਜਾਂਦਾ, ਬੜੇ ਹੈਲਦੀ ਇਹ ਕੌਰਨ ਆਪਾਂ ਕਹਿ ਸਕਦੇ ਹਾਂ। ਤੇ ਨਾਲ ਦੀ ਨਾਲ ਜੇ ਭੱਠੀ ਨੂੰ ਯਾਦ ਕਰੋ, ਹੈ ਨਾ, ਪੰਜਾਬ ਵਿੱਚ ਜਿਹੜੇ ਦਾਣੇ ਬਣਾਏ ਜਾਂਦੇ ਸੀ ਭੱਠੀਆਂ ਤੇ, ਹੈ ਨਾ, ਉਹ ਵੀ ਹੁੰਦਾ ਸੀ। ਸੋ ਉਹ ਆਪਾਂ ਅੱਜ ਯਾਦਾਂ ਕਰ ਰਹੇ ਹਾਂ ਤਾਜ਼ੀਆਂ, ਤੇ ਇਹ ਆਵਾਜ਼ ਵੀ ਪਛਾਣਨੀ ਹੈ ਤੁਸੀਂ ਕਿਹਦੀ ਆਵਾਜ਼ ਹੈ ਤੇ ਕਿਹਨੇ ਇਹ ਗਾਇਆ ਹੋਇਆ। ਤੇ ਬਾਕੀ ਤੁਸੀਂ ਛੱਲੀਆਂ ਕਿੰਨੀਆਂ ਕੁ ਜਿਹੜੀਆਂ ਇੰਜੋਏ ਕਰਦੇ ਹੋ ਜੀ ਇੱਥੇ ਤੇ ਨਾਲ ਦੀ ਨਾਲ ਇੰਡੀਆ ਦੇ ਵਿੱਚ। ਸਾਡੇ ਨਾਲ ਕਾਲਰ ਜੁੜੇ ਆ, ਹਾਂਜੀ ਸਤਿ ਸ੍ਰੀ ਅਕਾਲ।
1: ਹਾਂਜੀ ਸਤਿ ਸ੍ਰੀ ਅਕਾਲ ਜੀ।
0: ਹਾਂਜੀ
1: ਅੱਛਾ,
0: ਛੱਲੀਆਂ ਭਾਜੀ ਕਿੰਨੀਆਂ ਕੁ ਬੈਕ ਹੋਮ ਖਾਂਦੇ ਸੀ ਤੇ ਇੱਥੇ ਵੀ ਐਜ਼ ਇਟ ਇਜ਼ ਚੱਲਦਾ ਕੰਮ ਕਿ ਨਹੀਂ, ਇੱਥੇ ਟਾਈਮ ਹੀ ਨਹੀਂ ਮਿਲਦਾ?
1: ਨਹੀਂ ਮਿਲਦਾ, ਜੋ ਬਾਰਬੀਕਿਊ ਵਗੈਰਾ ਕਰਦੇ ਆ ਫੇਰ ਲਿਆਈਦੀਆਂ ਨੇ। ਹਾਂਜੀ
0: ਠੀਕ,
1: ਛੱਲੀਆਂ ਵੀ ਇੱਥੇ ਦਾ ਤੇ ਉੱਧਰ ਮਤਲਬ ਇੰਡੀਆ ਜਿਹੜੀ ਛੱਲੀ ਮਤਲਬ, ਪਰ ਹੁਣ ਉੱਥੇ ਵੀ ਸਵੀਟ ਕੋਰਨ ਜੇ ਆਉਣ ਲੱਗ ਗਏ ਸੀਗੇ ਆਮ ਹੀ ਸ਼ੋਪਸ ਵਗੈਰਾ ਤੇ, ਉੱਥੇ ਵੀ ਹੁਣ ਉਹ ਬਣਾ ਕੇ ਵਿੱਚ ਬਟਰ ਵਗੈਰਾ ਪਾ ਕੇ ਦਿੰਦੇ ਆ। ਉਹ ਜਿਹੜੀ ਪਹਿਲਾਂ ਆਪਣੇ ਖੇਤਾਂ ਤੋਂ ਛੱਲੀਆਂ ਲਿਆਉਂਦੇ ਸੀਗੇ ਉਹਦਾ ਟੇਸਟ ਥੋੜਾ ਜਿਹਾ ਡਿਫਰੈਂਟ ਹੁੰਦਾ ਸੀਗਾ। ਜਿੱਦਾਂ ਸਾਡਾ ਜਿਹੜਾ ਮਨੀਮ ਸੀਗਾ ਜੀ ਉੱਥੇ ਉਹ ਹਿਮਾਚਲ ਦਾ ਸੀਗਾ, ਤੇ ਸਾਡਾ ਤਾਂ ਮੱਕੀ ਦਾ ਆਟਾ ਉਹਨਾਂ ਦੇ ਆਉਂਦਾ, ਉਹਨਾਂ ਦੀ ਮੱਕੀ ਹੈ ਜਿਹੜੀ ਹਿਮਾਚਲ ਦੀ ਮੱਕੀ ਆ ਆਪਣੇ ਪੰਜਾਬ ਨਾਲੋਂ ਬਹੁਤ ਡਿਫਰੈਂਟ ਹੁੰਦੇ
0: ਸੀਗੇ
1: ਉਹਨਾਂ ਦੀ ਆਪਦੀ ਮੱਕ। ਹਾਂਜੀ ਹਾਂਜੀ ਹਾਂਜੀ, ਜਿਹੜੀ ਮਤਲਬ ਪੰਜਾਬ ਦੀ ਮੱਕੀ ਆ ਥੋੜੀ ਜਿਹੀ ਉਹਦੀ ਥੋੜੀ ਸੁੱਕੀ ਬਣਦੀ ਆ ਰੋਟੀ ਦੇ ਟੁੱਟ ਵੀ, ਉਹ ਜਿਹੜੀ ਉਹਨਾਂ ਦੀ ਉਹ ਹਿਮਾਚਲ ਤੋਂ ਲਿਆ ਜਾਂਦਾ ਹੁੰਦਾ ਜੀ ਆਪਦੀ, ਉਹਨਾਂ ਦੀ ਘਰ ਦੀ ਮੱਕੀ ਦਾ ਆਟਾ ਪਾ ਕੇ ਤੇ ਉਹ ਰੋਟੀ ਵੀ ਬਹੁਤ ਨਰਮ ਬਣਦੀ ਸੀ।
0: ਜੀ ਜੀ ਜੀ, ਥੈਂਕ ਯੂ ਭਾਜੀ, ਥੈਂਕ ਯੂ। ਬਿਲਕੁਲ ਦੇਖੋ ਆਪਾਂ ਅੱਜ ਇਹੀ ਗੱਲ ਕਰ ਰਹੇ ਹਾਂ, ਜਿਹੜੇ ਛੱਲੀਆਂ ਹੈ ਨਾ ਇੰਡੀਆ ਦੇ ਵਿੱਚ, ਜਦੋਂ ਆਪਾਂ ਚਲੋ ਪੰਜਾਬ 'ਚ ਜਾਂਦੇ ਹਾਂ ਖੇਤਾਂ 'ਚ ਜਾਂਦੇ ਹਾਂ, ਕਈ ਵਾਰ ਕਿਸੇ ਦੇ ਖੇਤਾਂ 'ਚੋਂ ਤੋੜੀ ਜਾਂਦੇ ਆ, ਉੱਥੇ ਕੋਈ ਕਹਿੰਦਾ ਵੀ ਨਹੀਂ ਵੈਸੇ ਕਿਸੇ ਨੂੰ, ਹੈ ਨਾ। ਔਰ ਜਿਹੜੀ ਉਹ ਛੱਲੀ ਤੋੜ ਕੇ ਤੇ ਫਿਰ ਉਹਨੂੰ ਛਿੱਲ ਕੇ ਐਨ ਭੁੰਨ ਕੇ, ਹੈ ਨਾ, ਕਈ ਤਾਂ ਚੁੱਲ੍ਹੇ 'ਚ ਭੁੰਨਦੇ ਆ ਜਾਂ ਕਈ ਕਈ ਤਰੀਕਿਆਂ, ਹੁਣ ਤਾਂ ਬੜੇ ਤਰੀਕੇ ਹੋ ਗਏ, ਪਹਿਲਾਂ ਤਾਂ ਚਲੋ ਉਹੀ ਆ ਵੀ ਭੁੰਨ ਕੇ ਹੀ ਖਾਂਦੇ ਹੁੰਦੇ ਸੀ ਮੇਨ ਤੌਰ 'ਤੇ, ਹੈ ਨਾ। ਫਿਰ ਇੱਕ ਤਾਂ ਜਮੇ ਕੱਚੀ ਹੁੰਦੀ ਆ ਛੱਲੀ, ਹੈ ਨਾ, ਜਿਹੜੀ ਕਿ ਜਿਵੇਂ ਆਪਾਂ ਕਹਿੰਦੇ ਦੁਧੀਆ ਜੀ, ਉਹ ਮਤਲਬ ਜਿਵੇਂ ਬਸ ਤੁਸੀਂ ਜਦੋਂ ਆਪਾਂ ਉਹਨਾਂ ਨੂੰ ਦੰਦੀ ਵੱਢ ਕੇ ਖਾਂਦੇ ਹਾਂ ਤੇ ਉਹਦੇ ਨਾਲ ਜਿਹੜੇ ਆ ਬਸ ਉਹ ਦੁੱਧ ਜੇ ਟਾਈਪ ਦੀ ਮੂੰਹ ਚ ਆਉਂਦਾ, ਬਾਕੀ ਉਹ ਨਾਲ ਹੀ ਉਹਦਾ ਜਿਹੜਾ ਕਵਰ ਜਿਹਾ ਆਉਂਦਾ ਉਹ ਨਾਲ ਹੀ ਰਹੀ ਜਾਂਦਾ। ਥੋੜੀ ਦੇਰ ਬਾਅਦ ਜਦੋਂ ਥੋੜੀਆਂ ਪੱਕ ਜਾਂਦੀਆਂ ਫਿਰ ਉਹ ਹੱਥਾਂ ਨਾਲ ਵੀ ਦਾਣੇ ਭੋਰੀ ਜਾਂਦੇ ਹੁੰਦੇ ਸੀ, ਹੈ ਨਾ। ਮੈਨੂੰ ਯਾਦ ਆ ਮੇਰੇ ਪਾਪਾ ਬੜੇ ਵਧੀਆ ਹੱਥਾਂ ਨਾਲ ਹੀ ਉਹਨਾਂ ਨੇ ਅੰਗੂਠੇ ਨਾਲ ਐਂ ਕਰ ਕਰਕੇ, ਤੇ ਅਸੀਂ ਕਰਨਾ ਸਾਡੇ ਕੋਲ ਹੋਣੇ ਹੀ ਨਾ, ਜਾਂ ਸਾਡਾ ਸਾਨੂੰ ਐਂ ਲੱਗਣਾ ਵੀ ਜਾਨ ਨਹੀਂ, ਜਾਂ ਫਿਰ ਦੁਖਣ ਲੱਗ ਜਾਂਦੀ ਅਸੀਂ ਅੰਗੂਠਾ ਤੇ ਜਿਹੜੀ ਉਂਗਲੀ ਜਿਹਦੇ ਨਾਲ ਕਰੋ, ਹੈ ਨਾ। ਪਰ ਜਿਹੜੇ ਸਿਆਣੇ ਹੁੰਦੇ ਵੱਡੇ ਉਹ ਐਨ ਫਟਾਫਟ ਐਂ ਕਰਕੇ ਭੋਰੀ ਜਾਂਦੇ ਹੁੰਦੇ ਸੀ। ਸੋ ਉਹ ਮੈਨੂੰ ਨਾ ਅੱਜ ਛੱਲੀਆਂ ਜਿਹੜੀਆਂ ਯਾਦ ਆਈਆਂ, ਮੈਂ ਕਿਹਾ ਆਪਾਂ ਬੜੀਆਂ ਹੀ ਖਾਂਦੇ ਹੁੰਦੇ ਸੀਗੇ, ਤੇ ਕਾਲਜ ਦਾ ਟਾਈਮ ਵੀ ਯਾਦ ਆਇਆ, ਉੱਥੇ ਨਾ ਬੋਇਲ ਕਰਕੇ ਤੇ ਉੱਪਰ ਉਹਨਾਂ ਨੇ ਉਹ ਲਾਉਣੀ ਆ ਆਪਣਾ ਜਿਹੜੀ ਇਮਲੀ ਦੀ ਚਟਨੀ ਆ, ਉਹ ਉਹਨਾਂ ਨੇ ਐਨ ਪੂਰੇ ਉੱਪਰ ਐਨ ਚੰਗੀ ਤਰ੍ਹਾਂ ਭਰ ਕੇ ਐਨ ਕਰਕੇ ਤੇ ਕਵਰ ਜੇ ਨੂੰ ਪਿੱਛੇ ਨਾਲ ਹੀ ਉਤਾਰਿਆ ਨਹੀਂ ਸੀ ਹੁੰਦਾ ਕਵਰ, ਜਿਹੜੇ ਆਪਾਂ ਛੱਲੀ ਦਾ ਜਿਹੜਾ ਆਪਾਂ ਛਿਲਕਾ ਜਿਹਾ ਉਤਾਰਦੇ ਹਾਂ, ਉਹ ਪਿਛਲੇ ਪਾਸੇ ਡੰਡੀ ਜੀ ਦੇ ਨਾਲ ਹੀ ਕੀਤਾ ਹੁੰਦਾ ਸੀ ਵੀ ਤੁਸੀਂ ਉਹਨੂੰ ਪਕੜ ਸਕੋ। ਸੋ ਦੇਖ ਲਓ ਕਿੰਨੇ ਵੱਖ ਵੱਖ ਤਰੀਕੇ ਦੇ ਨਾਲ ਜਿਹੜੀ ਖਾਈ ਜਾਂਦੀ, ਇੱਕ ਮੱਕੀ ਹੋ ਗਈ ਤੇ ਇੱਕ ਮਿੱਠੀ ਮੱਕੀ ਹੋ ਗਈ, ਹੈ ਨਾ। ਮੱਕੀ ਤਾਂ ਮੈਨੂੰ ਲੱਗਦਾ ਜਦੋਂ ਪੱਕ ਜਾਂਦੀ ਆ ਉਹਨੂੰ ਕਹਿੰਦੇ ਹੋਣੇ ਦਾਣਿਆਂ ਨੂੰ, ਹੈ ਨਾ। ਮਿੱਠੀ ਮੱਕੀ ਆਹੀ ਜਿਵੇਂ ਹੁਣ ਆਪਾਂ ਛੱਲੀਆਂ ਜਦੋਂ ਖਾਂਦੇ ਆ ਤੇ ਫਿਰ ਉਹ ਜਿਹੜਾ ਸਵਾਦ ਹੁੰਦਾ, ਹੈ ਨਾ, ਜਿਵੇਂ ਮਿੱਠਾ ਮਿੱਠਾ ਜਿਹਾ ਜ਼ਿਆਦਾ, ਕਿਉਂਕਿ ਹਾਲੇ ਉਹ ਪੱਕ ਰਹੀ ਹੁੰਦੀ ਆ ਛੱਲੀ। ਸੋ ਇਹਦੇ ਗੁਣ ਵੀ ਬੜੇ ਆ, ਕਹਿੰਦੇ ਆ ਵੀ ਪਾਵਰ ਹਾਊਸ ਆਫ ਨਿਊਟ੍ਰੀਐਂਟਸ ਆ ਇਹ, ਜਿਹੜੀ ਆਪਾਂ ਛੱਲੀ ਖਾਂਦੇ ਆ ਨਾ, ਆਪਾਂ ਕਈ ਵਾਰੀ ਉਂਝ ਇਗਨੋਰ ਜਾਂ ਕਈ ਵਾਰ ਕਰ ਦਿੰਦੇ ਵੀ ਛੱਡ ਪਰੇ ਐਵੇਂ ਹੀ ਆ ਇਹ, ਪਰ ਕਹਿੰਦੇ ਇਹਦੇ ਗੁਣ ਬਹੁਤ ਹੈ। ਕੀ ਗੁਣ ਇਹਦੇ ਚੰਨੇ ਆ ਵੀ ਆਪਾਂ ਇਹਨੂੰ ਖਾਣਾ ਪਸੰਦ ਕਰਦੇ ਹਾਂ ਜਾਂ ਵੈਸੇ ਹੀ? ਚਲੋ ਕਈ ਵਾਰ ਤਾਂ ਇਹ ਹੁੰਦਾ ਨਾ, ਸਾਨੂੰ ਤਾਂ ਨਹੀਂ ਲੱਗਦਾ ਜਦੋਂ ਤੱਕ ਆਪਾਂ ਕੋਈ ਜਿਹੜੀ ਉਸ ਚੀਜ਼ ਦੇ ਵਿੱਚ ਨਾ ਵੜੀਏ। ਹੁਣ ਮੈਂ ਜਿਵੇਂ ਕੱਲ੍ਹ ਥੋੜ੍ਹੀ ਜਿਹੀ ਇਹਦੀ ਸਟੱਡੀ ਕੀਤੀ, ਮੈਨੂੰ ਲੱਗਿਆ ਅੱਛਾ ਵੀ ਆਪਾਂ ਤਾਂ ਇੰਨਾ ਪਰਵਾਹ ਜੀ ਨਹੀਂ ਕਰਦੇ ਵੀ ਨਹੀਂ ਇੰਨਾ ਨਹੀਂ ਕੋਈ ਇੰਨਾ ਵੀ ਚੱਲ ਠੀਕ ਆ, ਵੈਸੇ ਐਜ ਏ ਜਿਵੇਂ ਤੁਸੀਂ ਦਿਲ ਕਰਦਾ ਸਨੈਕ ਵਜੋਂ ਤੁਸੀਂ ਖਾ ਲੈਂਦੇ ਹੋ ਨਾ, ਪਰ ਇਹਦੇ ਗੁਣ ਕੀ ਆ? ਹੈ ਤੁਹਾਨੂੰ ਇਹਦਾ ਥੋੜ੍ਹਾ ਜਿਹਾ ਅੰਦਾਜ਼ਾ? ਮੈਂ ਕਿਹਾ ਜੇ ਆਪਾਂ ਗੱਲ ਕਰਾਂਗੇ ਨਾ ਜਿਹੜੇ ਨਹੀਂ ਵੀ ਖਾਂਦੇ ਇੰਨੇ, ਆਪਾਂ ਵੀ ਕਈ ਵਾਰ ਜਦੋਂ ਗਰੋਸਰੀ ਕਰਨ ਜਾਂਦੇ ਹਾਂ ਤੇ ਆਪਾਂ ਕਈ ਵਾਰ ਤਾਂ ਲੈ ਆਉਂਦੇ, ਕਈ ਵਾਰ ਹੁੰਦਾ ਛੱਡ, ਕਈ ਵਾਰ ਐਂ ਪਈਆਂ ਹੀ ਰਹਿ ਜਾਂਦੀਆਂ, ਆਪਾਂ ਸੋਚਦੇ ਹੀ ਨਹੀਂ ਵੀ ਖਾਈਏ, ਤੇ ਜਦੋਂ ਜ਼ਿਆਦਾ ਉਹ ਹੋ ਜਾਂਦਾ ਫਿਰ ਲੱਗਦਾ ਚਲੋ ਕਹਿੰਦੇ ਚਲੋ ਡਿਸਪੋਜ਼ ਕਰ ਦਿਓ ਇਹਨੂੰ, ਹੈ ਨਾ। ਹਾਂਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
0: ਜੀ ਸਰ।
1: ਹਾਂਜੀ, ਉਹ ਜਿਹੜੀ ਨਾ ਪੈਟੀ ਆ ਮਿੱਠੀ ਛੱਲੀ ਤੁਸੀਂ ਗੱਲ ਕਰਦੇ ਹੋ, ਸਿਰਫ ਇੱਕ ਹੁਸ਼ਿਆਰਪੁਰ ਇੱਕ ਹਿਮਾਚਲ ਦੇ ਵਿੱਚ ਹੁੰਦੀ ਆ ਦੀਦੀ, ਉਹ ਨਾ ਦੇਸੀ ਮੱਕੀ ਆ, ਅੱਜ ਕੱਲ੍ਹ ਉਹਨੇ ਪੰਜਾਬ ਤੋਂ ਵਰਾਇਟੀ ਖਤਮ ਹੋ ਚੁੱਕੀ ਆ।
0: ਅੱਛਾ।
1: ਹਾਂਜੀ, ਇੱਥੇ ਵੀ ਉਹ ਵਰਾਇਟੀ ਕੁਛ ਨੀ, ਇਹਦਾ ਸਿਰਫ ਇੱਕ ਮਨ ਨੂੰ ਸਮਝਾਉਣ ਵਾਲੀ ਗੱਲ ਆ, ਜਿਹੜਾ ਉਹਦਾ ਮੱਕੀ ਦਾ ਆਟਾ ਵੀ ਬਣਦਾ ਸੀ ਨਾ ਤੇ ਉਹ ਬਹੁਤ ਵਧੀਆ ਹੁੰਦਾ ਸੀ, ਐਨ ਮਾਲ ਵਾਂਗੂ ਪੋਲੀ ਰੋਟੀ ਬਣਦੀ। ਅੱਜ ਕੱਲ੍ਹ ਜਿਹੜੀ ਹਾਈਬ੍ਰਿਡ ਮੱਕੀਆਂ, ਇਹਨਾਂ ਚ ਕੋਈ ਸਵਾਦ ਨੀ, ਕੁਛ ਨੀ ਹੈਗਾ ਜੀ।
0: ਜੀ ਜੀ ਜੀ
1: ਤੇ ਤੁਸੀਂ ਛੱਲੀ ਵੀ ਖਾ ਕੇ ਦੇਖ ਲਿਓ, ਨਹੀਂ ਉਹ ਬਕ ਬਕੀ ਜੀ ਲੱਗਦੀ, ਖਾਣ ਨੂੰ ਮਨ ਨੀ ਕਰਨਾ। ਤੁਸੀਂ ਜਿਹੜੀ ਦੇਸੀ ਮੱਕੀ ਸੀ, ਤੁਸੀਂ ਚਾਹੇ ਕੱਚੀ ਛੱਲੀ ਖਾ ਲਓ ਚਾਹੇ ਭੁੰਨ ਕੇ ਖਾ ਲਓ, ਉਹਦਾ ਇੱਕ ਸਵਾਦ ਹੀ ਵੱਖਰਾ ਸੀ।
0: ਮਿਠਾਸ ਜੀ ਜ਼ਿਆਦਾ ਹੁੰਦੀ ਸੀ ਉੱਥੇ ਨਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ, ਉਹ ਛੱਲੀ ਜਿਹੜੀ ਹੁੰਦੀ ਹੈ ਨਾ ਉਹ ਐਮ ਵੱਧ ਤੋਂ ਵੀ ਉਹ 6 ਤੋਂ 7 ਕਿੰਚ ਦੀ ਛੋਟੀ ਛੱਲੀ ਹੁੰਦੀ ਸੀ, ਹੁਣ ਤਾਂ ਛੱਲੀ ਵੀ ਮੰਨ ਕੇ 10-12 ਇੰਚ ਦੀਆਂ ਨਾ, ਹਾਈਬ੍ਰਿਡ ਵੀ ਹੈ ਸਾਰੇ।
0: ਜੀ ਜੀ ਜੀ ਜੀ ਬਿਲਕੁਲ। ਥੈਂਕ ਯੂ ਭਾਜੀ, ਬਹੁਤ ਬਹੁਤ ਧੰਨਵਾਦ।
1: ਥੈਂਕ ਯੂ। ਓਕੇ ਜੀ।
0: ਤੇ ਨੈਕਸਟ ਕਾਲ ਆਪਾਂ ਲੈਂਦੇ ਹਾਂ, ਤੇ ਨੈਕਸਟ ਕਾਲ ਵੀ ਨਾਲ ਹੀ ਬੰਦ ਹੋ ਗਈ, ਤੁਸੀਂ ਦੁਬਾਰਾ ਮਿਲਾ ਲਓ ਤੇ ਲਓ ਜੀ। ਹਾਂਜੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਭਾਜੀ, ਕੀ ਹਾਲ ਚਾਲ?
2: ਹਾਂ ਠੀਕ ਆ, ਚਾਲ ਤੁਹਾਨੂੰ ਦੱਸਿਆ ਜਿੱਦੇ ਦਿਖਾਵਾਂਗੇ।
0: ਠੀਕ ਆ।
2: ਇਹ ਚਾਂਦੀ ਰਾਮ ਤੇ ਚਾਂਦੀ ਤੇ ਸੋਨੀਆ ਮਾ ਵਿਰਿੰਦਰ ਸੋਨੀਆ ਹੈ।
0: ਅੱਛਾ, ਕਿੰਨੇ ਕ ਗਾਣੇ ਇਹਨਾਂ ਦੇ ਸੁਣਦੇ ਹੁੰਦੇ ਸੀ ਤੁਸੀਂ? ਪੁਰਾਣੇ ਆ
2: ਸਿੰਗਰ ਹੈ ਨਾ, ਰੇਡੀਓ ਤੇ ਲੱਗੇ
0: ਪ੍ਰਕਾਸ਼ ਸਿੰਘ ਬਾਦਲ ਦੇ ਵਿਆਹ ਦੇ ਵਿਚ ਵੀ ਗਾਇਆ ਸੀ ਇਹਨਾਂ ਨੇ। ਮੈਂ ਠੀਕ ਹੈ,
2: ਉਹ ਤਾਂ ਜੰਮਿਆ ਨਹੀਂ ਹੈਗੀ ਆਪਾਂ।
0: ਹਾਂ ਬਿਲਕੁਲ ਬਿਲਕੁਲ ਨਹੀਂ, ਜਦੋਂ
2: ਜੱਲੀਆਂ ਤਾਂ
0: ਜੀ ਜੀ
2: ਜੱਲੀਆਂ ਇੱਥੇ ਫ੍ਰੀ ਮਾਰਕੀਟ ਲਿਖਾਉਂਦੇ ਨਾ, ਨਿੰਬੂ ਨੂੰਬੂ ਪਾ ਕੇ ਦਿੰਦੇ ਆ ਤੇ ਉਹ ਸਵਾਦ ਲਾਏ ਨੇ, ਪਰ ਇੱਥੇ ਜਿਹੜਾ ਮੱਕੀ ਦਾ ਰੋਟੀਆਂ ਬਣਾਉਂਦੇ ਆਪਾਂ ਕੈੜੀਆਂ ਜਿਹੀਆਂ ਬਣਦੀਆਂ, ਜਿਹੜੇ ਇੰਡੀਆ ਹੁੰਦੇ ਸੀ ਉਹ ਨਰਮ ਹੁੰਦੇ ਆ ਜੀ।
0: ਜੀ ਜੀ ਜੀ
2: ਬਿਲਕੁਲ, ਉੱਥੇ ਸਾਗ ਨਾਲ ਸਵਾਦ ਲਾਏ ਨੇ, ਇੱਥੇ ਹੁਣ ਤਾਂ ਮਨ ਪਰਚਾਵਾ ਹੀ ਹੈ ਜੀ, ਇੱਥੇ ਬਣਾਉਂਦੇ ਨਾ ਨਗਰ ਕੀਰਤਨ ਵੀ, ਉਹ ਟੁੱਟੀ ਜਾਂਦੀਆਂ ਜੀ।
0: ਉਹ ਕਹਿੰਦੇ ਗਰਮ ਆਟੇ ਨਾਲ ਗੁੰਨੋ ਤਾਂ ਫਿਰ ਜੁੜੀ ਰਹਿੰਦੀ ਰੋਟੀ, ਟੁੱਟਦੀ ਨੀ। ਕਹਿੰਦੇ ਗਰਮ ਆਟੇ ਨਾਲ ਗੁੰਨੋ ਆਟਾ ਇਹਦਾ। ਬਿਲਕੁਲ, ਉਹ ਤਾਂ ਫਿਰ ਉਹੀ ਹੈ ਨਾ, ਉਹ ਨੈਚੁਰਲੀ ਸਾਰਾ ਕੁਛ ਵਧੀਆ ਸੀ, ਹੁਣ

ਨੇ ਇਹਨਾਂ ਨੇ ਕੁਛ ਹੋਰ ਲਿਖਿਆ, ਤੇ ਇਹਦਾ ਮਤਲਬ ਇਹ ਹੈ ਕਿ ਤੁਸੀਂ ਦੇਖ ਲਓ ਵੀ ਉਦੋਂ ਪੈਸੇ ਦੀ ਵੀ ਕਿੰਨੀ ਕੀਮਤ ਹੁੰਦੀ ਸੀਗੀ, 1200 ਰੁਪਇਆ ਵੀ ਬਹੁਤ ਹੁੰਦਾ ਹੋਣਾ ਉਦੋਂ, ਹੈ ਨਾ। ਤੇ ਨਾਲ ਇਹਨਾਂ ਦੇ ਜਿਹੜਾ ਲੇਡੀ ਹੈਗੀ ਆ, ਉਹ ਹੈਗੀ ਸੁਰਿੰਦਰ ਸੋਨੀਆ। ਸੋ ਇਹ ਐਵਰ ਗ੍ਰੀਨ ਓਲਡ ਪੰਜਾਬੀ ਹਿੱਟਸ ਆ ਜਿਹੜਾ ਤੁਹਾਡੇ ਲਈ ਮੈਂ ਲਗਾਇਆ। ਥੋੜ੍ਹਾ ਜਿਹਾ ਹੋਰ ਸੁਣੀਏ ਆਪਾਂ, ਤੇ ਫਿਰ ਅਗਲਾ ਸੁਨੇਹਾ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਮਿਊਜ਼ਿਕ ਵੀ ਦੇਖੋ ਕਿੰਨਾ ਸਾਫ ਸੁਥਰਾ, ਥੋੜ੍ਹਾ ਜਿਹਾ ਹੈ ਨਾ, ਜ਼ਿਆਦਾ ਰੌਲਾ ਰੱਪਾ ਨਹੀਂ ਹੁੰਦਾ।

0: ਝਗੜੇ। ਦੇਖੋ ਜਿਹੜੇ ਦਾਣੇ ਹੁੰਦੇ ਆ ਨਾ ਉਹਨਾਂ ਨੂੰ ਚੱਬਣਾ ਕਹਿੰਦੇ ਆ ਨਾ, ਵੀ ਆ ਜਾਓ ਦਾਣੇ ਚੱਬੀਏ। ਹੈ ਸੋ ਇਹ ਵੀ ਹੁੰਦੇ ਨਾ, ਜਿਵੇਂ ਕਈ ਤਾਂ ਕਹਿੰਦੇ ਹੁੰਦੇ ਆ ਹਾਂਜੀ ਛੱਲੀ ਖਾਈਏ ਹੈ ਤੇ ਦਾਣੇ ਖਾਈਏ ਤੇ ਦਾਣੇ ਚੱਬੀਏ, ਇਹ ਵੀ ਕਿੰਨਾ ਫਰਕ ਹੈ ਨਾ ਗੱਲਾਂ ਚ। ਤੇ ਜਿਵੇਂ ਜਿਹੜੀ ਜਿਹੜੀ ਚੀਜ਼ ਜਿਵੇਂ ਦੀ ਹੈਗੀ ਹੈ ਨਾ ਉਹਦੇ ਲਈ ਉਵੇਂ ਵਰਡ ਬਣਿਆ ਹੋਇਆ ਆਪਣੇ ਪੰਜਾਬ ਦੇ ਵਿੱਚ। ਸੋ ਇੱਕ ਖਾਣਾ ਹੀ ਨਹੀਂ ਹੁੰਦਾ ਵੀ ਜਿਹੜੀ ਚੀਜ਼ ਆਪਾਂ ਨੇ ਮੂੰਹ 'ਚ ਪਾਉਣੀ ਆ ਉਹ ਖਾਣਾ ਹੀ ਹੈ ਨਾ, ਡਿਫਰੈਂਟ ਡਿਫਰੈਂਟ ਉਹਦੇ ਵਰਡਸ ਯੂਜ਼ ਕਰਦੇ ਆ ਜਿਹੜੀ ਚੀਜ਼ ਜਿਸ ਤਰ੍ਹਾਂ ਦੀ ਆਪਾਂ ਖਾਂਦੇ ਹਾਂ। ਜਿਵੇਂ ਗੰਨੇ ਗੰਨੇ ਚੂਪਦੇ ਆ ਹੈ ਨਾ, ਗੰਨੇ ਚੂਪਦੇ ਆ, ਹੋਰ ਇੱਦਾਂ ਦਾ ਕੀ ਚੀਜ਼ਾਂ, ਗੰਨੇ ਚੂਪਣੇ, ਦਾਣੇ ਚੱਬਣੇ, ਹੋਰ ਕੁਛ ਹੈਗਾ ਇੱਦਾਂ ਦਾ ਵਰਡ ਅਲੱਗ ਜਿਹਾ? ਜਿਵੇਂ ਨਹੀਂ ਤਾਂ ਆਪਾਂ ਖਾਣੇ ਹੀ ਕਹਿੰਦੇ ਹਾਂ ਨਾ ਹਰੇਕ ਚੀਜ਼ ਨੂੰ ਵੀ ਆਹ ਚੀਜ਼ ਖਾਣੀ ਹੈ, ਉਹ ਹੋਵੇ ਕੋਈ ਵੀ, ਤੇ ਜਿਵੇਂ ਦਾਣੇ ਖਾਣੇ ਆ, ਦਾਣੇ ਚੱਬੜੇ ਹੁੰਦੇ ਆ, ਖਾਣੇ ਨਹੀਂ, ਹੈਨਾ। ਸੋ ਲਓ ਜੀ ਮੈਂ ਇੱਕ ਸੁਨੇਹਾ ਦੇਵਾਂ ਤੁਹਾਨੂੰ, 2019 ਦੇ ਫਰੇਟ ਲਾਈਨਰ ਟਰੱਕ ਜਿਹੜੇ ਬਿਲਕੁਲ ਰੈਡੀ ਹੈ, 3 ਯੂਨਿਟ ਪਹੁੰਚੇ ਆ ਕਿੱਥੇ, ਈਗਲ ਟਰੱਕ ਸੇਲਸ ਤੇ। ਤੇ ਬਿੱਲ ਸੇਖੋਂ ਭਾਅ ਜੀ ਦਾ ਮੈਸੇਜ ਪਹੁੰਚਿਆ, ਕਹਿੰਦੇ ਇੱਕ ਤਾਂ 2019 ਦੇ 3 ਟਰੱਕ ਪਹੁੰਚੇ ਇਹਨਾਂ ਕੋਲ ਫਰੇਟ ਲਾਈਨਰ, 2019 ਫਰੇਟ ਲਾਈਨਰ ਦੇ। ਇੱਕ ਹੈਗੇ 2022 TP 2023 ਦੇ ਕੈਨਵਰਥ T680 ਐਂਡ ਪੀਟਰ ਬੈਲਟ 579, ਇਹ ਸਟਾਕ ਦੇ ਵਿੱਚ ਆਏ ਹੋਏ ਆ ਜੀ ਇਹਨਾਂ ਦੇ ਕੋਲ। ਇੱਕ ਤਾਂ 2019 ਦੇ ਫਰੇਟ ਲਾਈਨਰ, 2022 ਦੇ TP 2023 ਦੇ ਕੈਨਵਰਥ T680 ਤੇ ਇੱਕ ਪੀਟਰ ਬੈਲ ਦੇ 579, ਔਰ ਬੜੇ ਲੋ ਕਿਲੋਮੀਟਰ ਚੱਲੇ ਹੋਏ ਆ, ਅੰਡਰ ਵਾਰੰਟੀ ਤੁਹਾਨੂੰ ਮਿਲਣਗੇ, ਫਾਈਨਾਂਸਿੰਗ ਜਿਹੜੀ ਅਵੇਲੇਬਲ ਆ। ਸੋ ਨੰਬਰ ਤੁਸੀਂ ਨੋਟ ਕਰ ਲਓ ਬਿੱਲ ਸੇਖੋਂ ਭਾਅ ਜੀ ਦਾ, ਅਤੇ ਕਾਲ ਕਰ ਲਓ ਅਤੇ ਇਹਨਾਂ ਟਰੱਕਾਂ ਨੂੰ ਦੇਖੋ, ਡੀਲ ਤੁਹਾਡੀ ਬਣ ਜਾਣੀ ਆ, ਫਾਈਨਾਂਸਿੰਗ ਦੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਣੀ। ਸੋ ਨੰਬਰ ਤੁਸੀਂ ਨੋਟ ਕਰ ਲਓ ਅਤੇ ਗੱਲਬਾਤ ਤੁਹਾਡੀ ਹੋ ਸਕਦੀ ਹੈ 416-819-6000 416-819-6000 'ਤੇ। ਹਾਂਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਭੈਣ ਜੀ ਕੀ ਹਾਲ ਨੇ?
0: ਜੀ ਵਧੀਆ ਰਕੇਸ਼ ਜੀ, ਤੁਸੀਂ ਸੁਣਾਓ?
1: ਬਹੁਤ ਵਧੀਆ। ਉਹ ਪਹਿਲੇ ਜ਼ਮਾਨੇ ਤੇ ਜਿਹੜੇ ਦਾਣੇ ਚੱਪਦੇ ਸੀ ਨਾ, ਤੇ ਤੁਹਾਡੇ ਦੰਦ ਵੀ ਮਜ਼ਬੂਤ ਰਹਿੰਦੇ ਸੀ, ਜਵਾੜੇ ਜਬੂੜੇ ਸਾਰੇ ਮਜ਼ਬੂਤ ਰਹਿੰਦੇ ਸੀ।
0: ਬਿਲਕੁਲ ਆ ਸਹੀ ਗੱਲ ਕਹੀ
1: ਹੈ। ਮੈਂ ਦੇਖੋ ਅੱਜ ਕੱਲ ਮੈਂ ਨਾ ਆਪਾਂ ਹੁਣ ਖੈਰ ਜਲੰਧਰ ਤੋਂ ਆ, ਤੇ ਮੈਂ ਦੇਖ ਧੰਦਾ ਸੀ, ਮੈਂ ਕਿਹਾ ਯਾਰ ਇਹ ਡਾਕਟਰ ਜਿਹੜਾ ਬੈਠਾ ਦੰਦਾਂ ਵਾਲਾ, ਇਹ ਸਵੇਰ ਦਾ ਬੈਠਾ ਇੱਥੇ ਏਦਾਂ ਹੀ ਬੈਠਾ, ਇਹਦੇ ਕੋਲ ਕੋਈ ਗਾਹਕ ਨਹੀਂ ਜਾਂਦਾ।
0: ਅੱਛਾ
1: ਉਹ ਅੱਖਾਂ ਵਾਲੇ ਕੋਲ ਤੇ ਦੰਦਾਂ ਵਾਲੇ ਕੋਲ, ਇਹ ਮੰਨਿਆ ਕਿ ਉਹ ਹੁਣ ਤਾਂ ਖੈਰ ਮਾਡਰਨ ਜ਼ਮਾਨਾ ਆ ਗਿਆ, ਪਹਿਲੇ ਕੋਈ ਨਹੀਂ ਸੀ ਗਾਹਕ ਜਾਂਦਾ ਹੁੰਦਾ।
0: ਦੋ ਬੰਦੇ ਠੀਕ ਹੁੰਦੇ ਸੀ ਨਾ, ਸਭ ਕੁਛ ਠੀਕ ਹੁੰਦਾ ਸੀ, ਪ੍ਰੋਬਲਮ ਹੀ ਨਹੀਂ ਸੀ ਆਉਂਦੀ।
1: ਦੇਖੋ ਅਸੀਂ ਉੱਥੋਂ ਤੇ ਜੰਮੇ, ਅਸੀਂ ਤਾਂ ਕਦੀ ਕੋਈ ਟ੍ਰੀਟਮੈਂਟ ਨਹੀਂ ਕਰਾਇਆ ਇੱਥੇ।
0: ਸਹੀ ਹੈ ਤੁਹਾਡੀ ਗੱਲ, ਬਿਲਕੁਲ।
1: ਉਹ ਮਤਲਬ ਇਹ ਹੈ ਤੇ ਇੱਥੇ ਦੇ ਆ ਕਿ ਉਹ ਸਭ ਤੋਂ ਜ਼ਿਆਦਾ ਮਤਲਬ ਪਤਾ ਨਹੀਂ ਕੀ ਇੱਥੇ ਹਿਸਾਬ ਤਾਂ, ਇੱਥੇ ਜਿਹੜਾ ਛੱਲੀਆਂ ਵਾ ਉਹ ਡਿਫਰੈਂਟ ਹੈ। ਯਾਰ ਕਮਾਲ ਹੈ, ਕਿੱਥੇ ਲੈ ਕੇ ਜਾਂਦੇ ਹੋਣਗੇ ਛੱਲੀਆਂ? ਕਹਿੰਦੇ ਅਸੀਂ ਗਾਵਾਂ ਬੱਚਿਆਂ ਨੂੰ ਪਾਉਂਦੇ ਆਪਣੀ ਲੈ ਕੇ ਮਾਰਦੇ।
0: ਜਦੋਂ ਓਵਰ ਹੋ ਜਾਂਦਾ ਫਿਰ ਕੀ ਕਰਨਾ, ਹੈ ਨਾ, ਖਰਾਬ ਹੀ ਹੋ ਜਾਂਦਾ।

0: ਥੱਲੀ ਉਹ ਇਹ ਹੈ ਕਿ ਕਰਤਾਰਪੁਰ ਅਸੀਂ ਹੁੰਦੇ ਸੀ ਜਦੋਂ ਮੈਂ ਉੱਥੇ ਜਗਜੀਤ ਇੰਡਸਟਰੀ ਦੇ ਵਿੱਚ ਕਰਦਾ ਤੇ ਉਹ ਛੱਲੀਆਂ ਦੇ ਟਰੱਕ ਆਉਂਦੇ ਹੁੰਦੇ ਸੀ ਇੰਪੋਰਟ ਹੋ ਕੇ ਉਹ ਵਿਸਕੀ ਬਣਦੀ ਸੀ ਉੱਥੇ ਜਗਜੀਤ ਇੰਡਸਟਰੀ ਦੇ ਵਿੱਚ ਤੇ ਇਹ ਛੱਲੀਆਂ ਆਉਂਦੀ ਸੀ ਬਾਹਰ ਮੈਂ ਕਿਹਾ ਯਾਰ ਇੰਨਾ ਦਾਣਾ ਪਤਾ ਨੀ ਕਿੱਥੋਂ ਆਉਂਦਾ ਛੱਲੀਆਂ ਦਾ
1: ਜੀ ਥੈਂਕ ਯੂ ਭਾਜੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਤੇ ਲਓ ਜੀ ਆਪਾਂ ਨਾ ਜੇ ਗੱਲ ਕਰੀਏ ਥੋੜਾ ਜਿਹਾ ਇਹਦੇ ਚ ਨਾ ਬੜੇ ਹੈਲਦੀ ਜਿਹੜੇ ਆਪਾਂ ਕਹਿੰਦੇ ਹਾਂ ਵੀ ਸਾਡੇ ਲਈ ਹੈਗੀ ਚਾਹੇ ਓਵਰਆਲ ਆਪਣੀ ਬੋਡੀ ਲਈ ਕਹਿ ਲਈਏ ਕਹਿੰਦੇ ਸਕਿਨ ਤੇ ਹੇਅਰ ਵਾਲਾਂ ਜੇ ਆਪਾਂ ਛੱਲੀਆਂ ਖਾਂਦੇ ਹਾਂ ਨਾ ਕਹਿੰਦੇ ਬਹੁਤ ਵਧੀਆ ਇਹ ਤੁਹਾਡੀ ਸਕਿਨ ਦੇ ਲਈ ਤੁਹਾਡੇ ਵਾਲਾਂ ਦੇ ਲਈ ਬੜੇ ਵਧੀਆ ਔਰ ਪਾਵਰ ਹਾਊਸ ਆਫ ਐਂਟੀ ਆਕਸੀਡੈਂਟਸ ਕਹਿੰਦੇ ਇਹਨੂੰ ਔਰ ਈਵਨ ਕਿ ਨਾ ਕਈ ਕਹਿੰਦੇ ਆ ਵੀ ਜੇ ਤੁਹਾਨੂੰ ਕੋਈ ਪ੍ਰੋਬਲਮ ਹੈ ਜਿਵੇਂ ਕਈਆਂ ਨੂੰ ਕੈਂਸਰ ਵਗੈਰਾ ਹੁੰਦਾ ਕਹਿੰਦੇ ਤੁਸੀਂ ਛੱਲੀਆਂ ਖਾਓ ਈਵਨ ਕਿ ਕਈ ਤਾਂ ਨਾ ਇਹ ਵੀ ਕਹਿੰਦੇ ਹੁੰਦੇ ਜਿਹੜੇ ਉਹਦੇ ਬਾਲ ਜੇ ਨਹੀਂ ਹੁੰਦੇ ਜਦ ਆਪਾਂ ਛੱਲੀ ਜਿਹੜੀ ਆਪਾਂ ਛਿੱਲਦੇ ਹਾਂ ਉੱਪਰੋਂ ਤੇ ਉਹਦੇ ਕਵਰ ਦੇ ਨੀਚੇ ਬਾਲ ਜੇ ਹੁੰਦੇ ਆ ਕਹਿੰਦੇ ਉਹਨਾਂ ਨੂੰ ਉਬਾਲ ਕੇ ਕਈ ਉਹਦਾ ਪਾਣੀ ਪੀਂਦੇ ਆ ਤੇ ਉਹ ਤੁਹਾਡੇ ਲਈ ਕਹਿੰਦੇ ਬੜਾ ਵਧੀਆ ਰਹਿੰਦਾ ਔਰ ਜਿਹੜਾ ਤੁਹਾਡਾ ਆਪਣੇ ਫੇਸ ਦੇ ਉੱਪਰ ਸਕਿਨ ਦੇ ਉੱਪਰ ਕਹਿੰਦੇ ਕੋਈ ਦਾਗ ਧੱਬੇ ਹੈਗੇ ਉਹ ਵੀ ਜੇ ਤੁਸੀਂ ਇਹਨੂੰ ਵਧੀਆ ਤਰੀਕੇ ਦੇ ਨਾਲ ਖਾਂਦੇ ਹੋ ਤੇ ਉਹ ਤੁਹਾਨੂੰ ਬੜੇ ਵਧੀਆ ਰਹਿੰਦੇ ਆ ਤੁਹਾਡੇ ਸਕਿਨ ਦੇ ਲਈ ਵਾਲਾਂ ਨੂੰ ਮਜ਼ਬੂਤ ਕਰਦੇ ਕਹਿੰਦੇ ਲੰਬੇ ਹੁੰਦੇ ਆ ਤੇ ਜਿਹੜਾ ਟੈਕਸਚਰ ਹੈ ਨਾ ਵਾਲਾਂ ਦੇ ਮਜ਼ਬੂਤ ਜਿਵੇਂ ਕਈਆਂ ਦੇ ਇੱਕ ਤਾਂ ਵਾਲ ਹੁੰਦੇ ਆ ਬੜੇ ਬਰੀਕ ਜਿਵੇਂ ਆਪਾਂ ਕਹਿੰਦੇ ਜਾਨ ਹੀ ਨਹੀਂ ਹੁੰਦੀ ਕਈਆਂ ਦੇ ਥੋੜ੍ਹੇ ਜਿਹੇ ਸੋਲਿਡ ਜਿਹਨ ਹੁੰਦੇ ਵਾਲ ਥੋੜ੍ਹੇ ਮੋਟੇ ਜਿਵੇਂ ਆਪਾਂ ਮੋਟੇ ਕਹਿ ਸਕਦੇ ਹਾਂ ਤੇ ਉਹ ਕਹਿੰਦੇ ਇੱਦਾਂ ਬਣਦੇ ਜੇ ਤੁਸੀਂ ਵਧੀਆ ਖਾਂਦੇ ਹੋ ਇਹ ਫਿਰ ਜਿਹਦੇ ਵਿੱਚ ਐਨੀਮੀਆ ਮਤਲਬ ਜਿਹਦੇ 'ਚ ਖੂਨ ਦੀ ਕਮੀ ਹੈ ਜੇ ਤੁਸੀਂ ਇਹ ਖਾਂਦੇ ਹੋ ਤਾਂ ਤੁਹਾਡਾ ਜਿਹੜਾ ਐਨੀਮੀਆ ਮਤਲਬ ਤੁਹਾਡੇ 'ਚ ਆਇਰਨ ਘੱਟ ਹੈ ਤੁਹਾਡੇ 'ਚ ਵਿਟਾਮਿਨ B12 ਦੀ ਕਮੀ ਹੈ ਫੋਲਿਕ ਐਸਿਡ ਤੁਹਾਨੂੰ ਚਾਹੀਦਾ ਤੇ ਜੇ ਤੁਸੀਂ ਛੱਲੀਆਂ ਖਾਂਦੇ ਹੋ ਨਾ ਕਿਉਂਕਿ ਇਹ ਕੀ ਰੋ ਹੁੰਦੀ ਕੱਚੀਆਂ ਜਿਵੇਂ ਹੈ ਨਾ ਜਦੋਂ ਕਿ ਹਾਲੇ ਅੱਗੇ ਇਹਨਾਂ ਨੇ ਹੋਰ ਵਧਣਾ ਬਣਨਾ ਹੋਰ ਉਹ ਤੋਂ ਬਾਅਦ ਹੀ ਜਦੋਂ ਪੱਕ ਜਾਣਾ ਮਤਲਬ ਪੱਕਣ ਤੋਂ ਪਹਿਲਾਂ ਪਹਿਲਾਂ ਉਹਦੇ 'ਚ ਜ਼ਿਆਦਾ ਕੁਛ ਜਿਹੜੇ ਵਿਟਾਮਿਨਸ ਵਗੈਰਾ ਹੁੰਦੇ ਆ ਫੋਲਿਕ ਐਸਿਡ ਹੁੰਦਾ ਜਿਹਦੇ ਨਾਲ ਤੁਹਾਡੇ 'ਚ ਜਿਹਨਾਂ 'ਚ ਖੂਨ ਦੀ ਕਮੀ ਹੈ ਨਾ ਸੋ ਇਹ ਖੂਨ ਦੀ ਕਮੀ ਨੂੰ ਵੀ ਦੂਰ ਕਰਦੀ ਹੈ ਤੇ ਲਓ ਜੀ ਆਪਾਂ ਹੁਣ ਪਰਮਜੀਤ ਦਿਓਲ ਜੀ ਨੂੰ ਪਹਿਲਾਂ ਲੈ ਲਈਏ ਔਰ ਉਹਨਾਂ ਤੋਂ ਆਪਾਂ ਜਾਣਕਾਰੀ ਲੈਂਦੇ ਹਾਂ ਰੀਅਲ ਐਸਟੇਟ ਦੀ ਜੀ ਸਰ
2: ਸਤਿ ਸ੍ਰੀ ਅਕਾਲ ਜੀ ਮੇਰੇ ਬਣੀ ਗੁਣਤਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਪਣੇ ਸਰੋਤਿਆਂ ਨਾਲ ਕੁਛ ਕੁ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੀ ਸੀ ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ ਇੱਕ ਕਾਰ ਰਿਪੇਅਰ ਸ਼ੋਪ ਦਾ ਬਿਜ਼ਨਸ ਵਿਦ ਪ੍ਰਾਪਰਟੀ ਮਾਰਕੀਟ ਦੇ ਵਿੱਚ ਲਿਆਂਦਾ ਗਿਆ ਵਾ ਇਹ ਤੁਹਾਨੂੰ ਬ੍ਰਾਂਪਟਨ ਦੇ ਵਿੱਚ ਮਿਲ ਰਿਹਾ ਵਾ ਦੋ ਯੂਨਿਟ ਹਨ ਕਾਂਡੋ ਯੂਨਿਟ ਅਤੇ ਨਾਲ ਇਸਦੇ ਕਾਰ ਰਿਪੇਅਰ ਸ਼ੋਪ ਦਾ ਬਿਜ਼ਨਸ ਜਿਸਦੀ ਸੇਲ 1.2 million ਤੋਂ ਉੱਪਰ ਪਰ ਈਅਰ ਪਿਛਲੇ 30 years ਤੋਂ ਸੇਮ ਓਨਰ ਸੇਮ ਬਿਜ਼ਨਸ ਰਨ ਕਰ ਰਿਹਾ ਵਾ ਇਹ ਵਿਦ ਪ੍ਰਾਪਰਟੀ ਤੁਹਾਨੂੰ ਮਿਲ ਰਿਹਾ ਵਾ ਬ੍ਰਾਂਪਟਨ ਦੇ ਵਿੱਚ ਬੜੀ ਹੀ ਸਸਤੀ ਪ੍ਰਾਈਸ ਦੇ ਵਿੱਚ ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378 ਦੂਸਰਾ ਪੀਜ਼ਾ ਸਟੋਰ ਜਿਹੜਾ ਕਿ ਬਰਲਿੰਗਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ ਜਿਸਦੀ ਸੇਲ $10,000 ਪਰ ਵੀਕ ਗਰੰਟੀ ਦੇ ਨਾਲ ਮਿਲੇਗੀ ਰੈਂਟ ਸਿਰਫ $5,100 ਪਰ ਮੰਥ ਹੋਵੇਗਾ ਲੀਜ 5+5 ਹੋਵੇਗੀ ਤੇ ਪ੍ਰਾਈਸ ਆਸਕਿੰਗ ਪ੍ਰਾਈਸ 269,000 ਆ ਸਟਿਲ ਨੈਗੋਸ਼ੀਏਬਲ ਆ ਅਗਰ ਤੁਸੀਂ ਬਿਗ ਫਰੈਂਚਾਈਜ਼ ਦਾ ਪੀਜ਼ਾ ਸਟੋਰ ਬਰਲਿੰਗਟਨ ਦੇ ਵਿੱਚ ਡੰਡਾਸ ਐਂਡ ਐਪਲਬੀਜ਼ ਦੇ ਨਜ਼ਦੀਕ ਦੇਖਣਾ ਚਾਹੁੰਦੇ ਹੋ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜਾਂ ਤੁਸੀਂ ਵੀ ਨਾਗਰਾਫਾਲ ਦੇ ਵਿੱਚ ਲਿਸਟ ਕੀਤਾ ਹੋਇਆ ਪੀਜ਼ਾ ਸਟੋਰ ਜਾਂ ਮਿਸਾਕਾ ਦੇ ਵਿੱਚ ਲਿਸਟ ਕੀਤਾ ਹੋਇਆ ਪੀਜ਼ਾ ਸਟੋਰ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378 ਬਿਊਟੀ ਸਲੋਨ ਡੰਡਾਸ ਐਂਡ ਹੋਰੰਟਾਰੀਓ ਸਟਰੀਟ ਦੇ ਉੱਤੇ ਲਿਸਟ ਕੀਤਾ ਹੋਇਆ ਜਿਸਦੀ ਸੇਲ ਤੁਹਾਨੂੰ 24,000 ਤੋਂ ਉੱਪਰ ਪਰ ਮੰਥ ਗਰੰਟੀ ਨਾਲ ਮਿਲੇਗੀ ਰੈਂਟ ਸਿਰਫ $4,100 ਪਰ ਮੰਥ ਹੋਵੇਗਾ ਲੀਜ ਲੌਂਗ ਟਰਮ 5+5 ਤੇ ਪ੍ਰਾਈਸ ਬਹੁਤ ਹੀ ਲੋਅ ਰੱਖੀ ਗਈ ਆ ਤੁਹਾਨੂੰ ਇਹਦੀ ਬੈਸਟ ਡੀਲ ਮਿਲ ਸਕਦੀ ਆ ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਜਾਂ ਮਿਸਾਗਾ ਦੇ ਵਿੱਚ ਇੱਕ ਹੋਰ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਜਾਂ ਬ੍ਰਾਂਪਟਨ ਦੇ ਵਿੱਚ ਦੋ ਲਿਸਟ ਕੀਤੇ ਹੋਏ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜਾਂ ਤੁਸੀਂ ਵੀ ਕੋਈ ਬਿਜ਼ਨਸ ਸੈੱਲ ਕਰਨਾ ਚਾਹੁੰਦੇ ਹੋ ਜਾਂ ਕੋਈ ਪ੍ਰਾਪਰਟੀ ਸੈੱਲ ਕਰਨਾ ਚਾਹੁੰਦੇ ਹੋ ਕਿਸੇ ਵੀ ਏਰੀਏ ਦੇ ਵਿੱਚ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378 416-993-7378 ਥੈਂਕਸ ਜੀ
1: ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਤੇ ਲਓ ਜੀ ਮੈਂ ਥੋੜ੍ਹੇ ਜਿਹੇ ਇਹਦੇ ਦੱਸ ਰਹੀ ਸੀ ਤੁਹਾਨੂੰ ਵੀ ਕਿੰਨਾ ਕੁਛ ਇਹਦੇ 'ਚ ਹੈਗਾ ਤੇ ਆਪਾਂ ਜ਼ਰੂਰ ਮੱਕੀ ਚੱਬੀਏ ਹੈ ਸੋ ਛੱਲੀਆਂ ਜ਼ਰੂਰ ਲਿਆ ਕਰੋ ਬਈ ਅਤੇ ਜ਼ਰੂਰ ਖਾਇਆ ਕਰੋ ਇਹਦੇ ਵਿੱਚ। ਅੱਛਾ ਇੱਕ ਤਾਂ ਜਿਹੜੀ ਖੂਨ ਦੀ ਕਮੀ ਉਹਨੂੰ ਦੂਰ ਕਰਦਾ ਹੈ ਨਾ, ਉਸ ਤੋਂ ਇਲਾਵਾ ਕਹਿੰਦੇ ਕੋਲੈਸਟਰੋਲ ਨੂੰ ਵੀ ਘਟਾਉਂਦਾ। ਹੁਣ ਜਿਵੇਂ ਹਾਰਟ ਦੇ ਨਾਲ ਰਿਲੇਟਡ ਪ੍ਰੋਬਲਮ ਸਟਾਰਟ ਹੋ ਜਾਂਦੀ ਹੈ, ਜੇ ਬੀ ਪੀ ਦੀ ਪ੍ਰੋਬਲਮ ਹੈ, ਕੋਲੈਸਟਰੋਲ ਦੀ ਹੈ, ਹਾਰਟ ਅਟੈਕ ਜਿਹੜਾ ਉਹ ਹੋਣ ਦਾ ਖਤਰਾ ਬਣਿਆ ਰਹਿੰਦਾ। ਸੋ ਇਹਦੇ ਵਿੱਚ ਕਹਿੰਦੇ ਹੈ ਵੀ ਬੜਾ ਫਾਈਬਰ ਹੁੰਦਾ ਹੈ ਨਾ, ਸੋ ਜਿਹਦੇ ਕਰਕੇ ਤੁਹਾਡੇ ਕੋਲੈਸਟਰੋਲ ਨੂੰ ਘਟਾਉਂਦਾ। ਸੋ ਜਿਹੜੇ ਕੋਲੈਸਟਰੋਲ ਦੇ ਸਪੈਲਿੰਗਸ ਹੈ ਨਾ ਇੰਗਲਿਸ਼ ਦੇ ਵਿੱਚ, ਉਹ ਇੱਕ ਨਾ ਬੜੀ ਵਧੀਆ ਜੋਕ ਬਣਿਆ ਹੋਇਆ। ਕਹਿੰਦੇ ਉਹ ਕਿਸੇ ਨੇ ਕਿਹਾ ਵੀ ਪੜ੍ਹ ਵੀ ਆ ਕੀ ਲਿਖਿਆ ਹੋਇਆ ਨਾ, ਉਹ ਕਹਿੰਦਾ ਛੋਲੇ ਭਟੂਰੇ ਲਿਖਿਆ ਹੋਇਆ, ਕਹਿੰਦਾ ਭਟੂਰੇ ਦੇ ਸਪੈਲਿੰਗ ਗਲਤ। ਸੋ ਕੋਲੈਸਟਰੋਲ ਜਿਹੜਾ ਹੈਗਾ ਉਹਦੇ ਵਿੱਚ ਤੁਹਾਨੂੰ ਘਟਾਉਣ 'ਚ ਇਹ ਹੈਲਪ ਕਰਦੀ ਜਿਹੜੀ ਛੱਲੀ ਹੁੰਦੀ ਹੈ। ਫਿਰ ਉਸ ਤੋਂ ਇਲਾਵਾ ਕਹਿੰਦੇ ਆ ਬੀਟਾ ਕੈਰੋਟੀਨ ਇਹਦੇ 'ਚ ਹੁੰਦਾ ਜਿਹੜਾ ਤੁਹਾਡੀਆਂ ਅੱਖਾਂ ਦੀ ਨਜ਼ਰ ਵਾਸਤੇ ਠੀਕ ਹੁੰਦਾ। ਹੁਣ ਜਿਵੇਂ ਭਾਅ ਜੀ ਕਹਿ ਕੇ ਗਏ ਨਾ ਵੀ ਇੰਡੀਆ 'ਚ ਆਪਾਂ ਦੇਖਦੇ ਹੁੰਦੇ ਸੀ ਵੀ ਜਿਹੜੇ ਦੰਦਾਂ ਦੇ ਡਾਕਟਰ ਆ ਜਾਂ ਅੱਖਾਂ ਵਾਲੇ ਉਹ ਵਿਹਲੇ ਹੁੰਦੇ ਸੀ। ਮਤਲਬ ਗੱਲ ਉਹੀ ਹੈ ਕਿ ਕਿਉਂਕਿ ਨਾ ਖੁਰਾਕ ਬੜੀ ਵਧੀਆ ਲੋਕਾਂ ਦੀ ਹੁੰਦੀ ਸੀ, ਹੁਣ ਕੀ ਹੈ ਚਾਹੇ ਦੰਦ ਦੇਖ ਲਓ ਚਾਹੇ ਅੱਖਾਂ ਦੇਖ ਲਓ, ਵੱਡੇ ਤਾਂ ਚਲੋ ਜਿਹੜੇ 40-50 ਸਾਲ ਦੇ ਹੋਣਗੇ ਜੇ ਐਨਕ ਲਾਈ ਵੀ ਹੋਈ ਹੈ ਡਜ਼ਨਟ ਮੈਟਰ, ਪਰ ਤੁਸੀਂ ਬੱਚਿਆਂ ਨੂੰ ਦੇਖੋ, ਬੱਚਿਆਂ ਦੇ ਦੰਦਾਂ ਨੂੰ ਦੇਖੋ, ਬੱਚਿਆਂ ਦੀਆਂ ਅੱਖਾਂ ਨੂੰ ਦੇਖੋ ਤੁਸੀਂ, ਹੈ ਨਾ ਕਿੰਨੀ ਜਲਦੀ ਨਜ਼ਰ ਕਮਜ਼ੋਰ ਉਹਨਾਂ ਦੀ ਹੋ ਜਾਂਦੀ ਹੈ, ਜਾਂ ਦੰਦਾਂ ਨੂੰ ਕਈਆਂ ਨੂੰ ਕੀੜੇ ਲੱਗੇ ਹੋਏ ਹੁੰਦੇ ਆ, ਜਾਂ ਫਿਰ ਜਾੜਾਂ ਖੜਾ ਦਿੰਦੇ ਬੱਚਿਆਂ ਦੀਆਂ। ਕਿਉਂ? ਕਿਉਂਕਿ ਖਾਣਾ ਪੀਣਾ ਠੀਕ ਨਹੀਂ ਹੈਗਾ। ਪਹਿਲਾਂ ਕੀ ਹੁੰਦਾ ਸੀ ਨਾ, ਮੈਨੂੰ ਆਪਣੇ ਪਾਪਾ ਦੀਆਂ ਗੱਲਾਂ ਬਹੁਤ ਯਾਦ ਆਉਂਦੀਆਂ। ਉਹ ਨਾ ਜਿਵੇਂ ਹੁਣ ਸੇਬ ਅਸੀਂ ਖਾਣ ਲੱਗਣਾ, ਕਈ ਵਾਰ ਹੁੰਦਾ ਸੀ ਵੀ ਕੱਟ ਕੇ ਖਾਓ, ਪਾਪਾ ਨੇ ਕਹਿਣਾ ਨੋ ਇੱਦਾਂ ਹੀ ਖਾਓ ਬੇਟੇ, ਕਹਿੰਦੇ ਤੁਸੀਂ ਇੱਦਾਂ ਹੀ ਜਦੋਂ ਦੰਦੀ ਵੱਢ ਕੇ ਖਾਂਦੇ ਹੋ ਸੇਬ ਤਾਂ ਕਹਿੰਦੇ ਵੀ ਇੱਕ ਤਾਂ ਤੁਹਾਡੇ ਦੰਦ ਮਜ਼ਬੂਤ ਹੁੰਦੇ ਆ, ਦੂਜਾ ਕਹਿੰਦੇ ਕਲੀਨ ਹੋ ਜਾਂਦੇ ਆ, ਸਾਫ਼ ਹੋ ਜਾਂਦੇ ਆ ਉਹਦੇ ਨਾਲ ਜਦੋਂ ਤੁਸੀਂ ਇਹ ਦੰਦੀ ਵੱਢਣੀ ਆ ਉਹਦੀ, ਹੈ ਨਾ। ਸੋ ਇੱਦਾਂ ਹੀ ਤੁਸੀਂ ਹੁਣ ਜੇ ਕੱਚਿਆਂ ਦੀ ਰੋ ਜਿਵੇਂ ਗਾਜਰ ਹੋ ਗਈ, ਮੂਲੀ ਹੋ ਗਈ, ਹੈ ਨਾ, ਸ਼ਲਗਮ ਹੋ ਗਈ, ਇਹ ਚੀਜ਼ਾਂ ਤੁਸੀਂ ਦੰਦੀ ਵੱਢ ਕੇ ਖਾਓਗੇ, ਨਾਲੇ ਚੱਬੋਗੇ, ਇੱਕਦਮ ਨਾ ਜਿਵੇਂ ਛੋਟੀ ਛੋਟੀ ਕੱਟ ਲਈ ਐਜ਼ ਏ ਸੈਲਡ ਆਪਾਂ ਜਦੋਂ ਖਾਂਦੇ ਹਾਂ, ਉਹ ਫਿਰ ਇੰਨੀ ਕਾਰਗਰ ਨਹੀਂ ਦੰਦਾਂ ਵਾਸਤੇ ਹੋਣੀ ਜਿੰਨੀ ਤੁਸੀਂ ਇੱਦਾਂ ਹੀ ਦੰਦੀ ਵੱਢ ਕੇ ਚੱਬ ਕੇ ਖਾਓਗੇ। ਪਹਿਲੇ ਲੋਕ ਤਾਂ ਹੀ ਤਾਂ ਦੰਦ ਮਜ਼ਬੂਤ ਸੀ, ਹੁਣ ਜਿਵੇਂ ਚਲੋ ਅਸੀਂ ਆਪਣੇ ਮੰਮੀ ਪਾਪਾ 'ਤੇ ਦੇਖਦੇ ਹੁੰਦੇ ਹਾਂ, ਉਹਨਾਂ ਦੇ ਵੀ ਠੀਕ ਸੀ, ਪਰ ਮੇਰੇ ਪਾਪਾ ਨੇ ਹਮੇਸ਼ਾ ਦੰਦਾਂ ਦੀ ਗੱਲ ਕਰਨੀ, ਹੈ ਨਾ, ਵੀ ਇਹਨਾਂ ਦੀ ਸਾਂਭ ਸੰਭਾਲ ਕਰੋ। ਕਹਿੰਦੇ ਜਦੋਂ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਂਦੀ ਹੈ ਨਾ, ਜਦੋਂ ਡਾਕਟਰ ਕੋਲ ਜਾਣਾ ਪੈਂਦਾ, ਦੰਦ ਕਢਾਓ, ਇਹ ਕਰੋ ਕਰੋ, ਅਤੇ ਤਕਲੀਫ ਬੜੀ ਹੁੰਦੀ ਹੈ। ਸੋ ਇਸ ਕਰਕੇ ਕਹਿੰਦੇ ਇਹਨਾਂ ਦਾ ਧਿਆਨ ਰੱਖੋ ਪੂਰਾ, ਸਵੇਰੇ ਸ਼ਾਮ ਬ੍ਰਸ਼ ਕਰੋ, ਹੈ ਨਾ, ਜਾਂ ਖਾਣ ਪੀਣ ਦੀਆਂ ਇੱਦਾਂ ਦੀਆਂ ਚੀਜ਼ਾਂ ਖਾਓ ਜਿਹਦੇ ਨਾਲ ਉਹਨਾਂ ਦੀ ਐਕਸਰਸਾਈਜ਼ ਹੁੰਦੀ ਰਹੇ, ਇੱਦਾਂ ਹੀ ਅੱਖਾਂ ਦਾ। ਸੋ ਪਹਿਲਾਂ ਵਾਲੇ ਲੋਕਾਂ ਦੇ ਪ੍ਰੋਬਲਮਾਂ ਘੱਟ ਹੁੰਦੀਆਂ ਸੀ, ਹੁਣ ਤਾਂ ਛੋਟੇ ਬੱਚਿਆਂ ਨੂੰ ਵੀ ਪ੍ਰੋਬਲਮਸ ਹੈਗੀਆਂ ਕਿਉਂਕਿ ਖਾਣ ਪੀਣ ਦਾ ਉਹਨਾਂ ਦਾ ਹੈ ਹੀ ਨਹੀਂ ਇੱਦਾਂ ਦਾ, ਜਾਂ ਜੂਸ ਹੀ ਪੀ ਜਾਂਦੇ ਆ, ਫਲ ਫਰੂਟ ਜਿਹੜਾ ਉਹ ਖਾਂਦੇ ਹੀ ਨਹੀਂ ਉਸ ਤਰੀਕੇ ਦੇ ਨਾਲ, ਹੈ ਨਾ, ਜਿਹੜਾ ਕਿ ਫਾਈਬਰ ਜਾਵੇ ਅੰਦਰ। ਸੋ ਕਹਿੰਦੇ ਇਹ ਖਾਂਦੇ ਆ ਤਾਂ ਨਿਗਾਹ ਵੀ ਤੇਜ਼ ਰਹਿੰਦੀ ਆ। ਫਿਰ ਇਹ ਸਟਾਰਚੀ ਗ੍ਰੇਨ ਹੈ ਕਹਿੰਦੇ, ਇਹਦੇ ਨਾਲ ਤੁਹਾਨੂੰ ਐਨਰਜੀ ਮਿਲਦੀ ਹੈ ਕਿਉਂਕਿ ਮਿੱਠਾ ਜਿਹਾ ਹੁੰਦਾ ਨਾ ਥੋੜ੍ਹਾ ਜਿਹਾ, ਸੋ ਇਹਦੇ 'ਚ ਕਾਰਬੋਹਾਈਡਰੇਟਸ ਵੀ ਹੈਗਾ। ਫਿਰ ਡਾਇਬੈਟਿਕ ਜਿਹੜੇ ਲੋਕ ਹੈ ਜਿਹਨਾਂ ਨੂੰ ਸ਼ੂਗਰ ਹੈ ਜਾਂ ਇਹ ਜਿਹੜੀ ਡਾਇਬਟੀਜ਼ ਆ ਉਹਨੂੰ ਵੀ ਕੰਟਰੋਲ ਕਰਦਾ। ਕਿਉਂ? ਕਿਉਂਕਿ ਕਹਿੰਦੇ ਇਹਦੇ ਵਿੱਚ ਵਿਟਾਮਿਨ ਬੀ ਹੁੰਦਾ। ਫਿਰ ਹਾਈਪਰ ਟੈਂਸ਼ਨ ਨੂੰ ਵੀ ਕੰਟਰੋਲ ਕਰਦਾ ਇਹ, ਤੁਸੀਂ ਇਹ ਅੰਦਾਜ਼ਾ ਲਾ ਲਓ ਵੀ ਕਿੰਨਾ ਕੁਛ ਹੈ ਇਹਦੇ 'ਚ। ਕਹਿੰਦੇ ਓਮੈਗਾ 3 ਫੈਟੀ ਐਸਿਡ ਵੀ ਹੁੰਦਾ ਜਿਹੜਾ ਤੁਹਾਡੇ ਹਾਰਟ ਨੂੰ ਹੈਲਦੀ ਰੱਖਦਾ, ਹਾਰਟ ਅਟੈਕ ਦੇ ਰਿਸਕ ਨੂੰ ਘਟਾਉਂਦਾ। ਫਿਰ ਜਿਹੜੇ ਸਵੀਟ ਕੋਰਨ ਹੈ ਕਹਿੰਦੇ ਡਾਈਜੈਸ਼ਨ 'ਚ ਤੁਹਾਨੂੰ ਬੜੀ ਹੈਲਪ ਕਰਦੇ ਆ, ਤੁਹਾਡਾ ਜਿਹੜਾ ਖਾਧਾ ਪੀਤਾ ਹਜ਼ਮ ਹੁੰਦਾ, ਕੌਨਸਟੀਪੇਸ਼ਨ ਨਹੀਂ ਹੁੰਦੀ। ਹੁਣ ਜਿਵੇਂ ਕਈ ਟੋਇਲਟ 'ਚ ਕਿੰਨੀ ਕਿੰਨੀ ਦੇਰ ਬੈਠੇ ਰਹਿੰਦੇ ਆ, ਹੈ ਨਾ, ਹੋਰ ਪ੍ਰੋਬਲਮਾਂ ਉਹਨਾਂ ਨੂੰ ਬਹੁਤ ਜ਼ਿਆਦਾ ਆ ਜਾਂਦੀਆਂ ਫਿਰ। ਔਰ ਇਸ ਤੋਂ ਇਲਾਵਾ ਕਹਿੰਦੇ ਡਿਊਰਿੰਗ ਪ੍ਰੈਗਨੈਂਸੀ ਜਿਹੜੀਆਂ ਲੇਡੀਜ਼ ਆ ਉਹਨਾਂ ਵਾਸਤੇ ਬੜਾ ਹੈਲਦੀ ਫੂਡ ਹੈ ਇਹ, ਅਤੇ ਬਿਲਕੁਲ ਜੀ। ਕਿਉਂ? ਕਿਉਂਕਿ ਕਹਿੰਦੇ ਇਹਦੇ 'ਚ ਫੋਲਿਕ ਐਸਿਡ ਹੁੰਦਾ। ਸੋ ਇਸ ਕਰਕੇ ਕਹਿੰਦੇ ਜਿਵੇਂ ਵੀ ਤੁਸੀਂ ਪਸੰਦ ਕਰਦੇ ਹੋ ਉਵੇਂ ਖਾਓ। ਹੁਣ ਤਾਂ ਜਿਵੇਂ ਬੜੇ ਤਰੀਕੇ ਆ ਕਿ ਬਾਰਬੀਕਿਊ ਜਦ ਕਰਦੇ, ਹੈ ਨਾ, ਛੱਲੀਆਂ ਉਦੋਂ ਭੁੰਨਦੇ, ਉਹਦੇ 'ਚ ਬੋਇਲ ਕਰਕੇ ਖਾਂਦੇ, ਰੋਸਟ ਕਰਕੇ, ਗ੍ਰਿਲ ਕਰਕੇ, ਜਿਵੇਂ ਵੀ ਠੀਕ ਲੱਗਦਾ ਕਿਸੇ ਨੂੰ ਖਾਓ, ਪਰ ਜ਼ਰੂਰ ਖਾਓ ਤਾਂ ਕਿ ਵਧੀਆ ਰਹੇ। ਔਰ ਇਹ ਨਾ ਜ਼ਰੂਰ ਵੈਸੇ ਗੌਰ ਕਰਿਓ, ਇੱਥੇ ਜਿਵੇਂ ਜਿਹੜੇ ਸਾਡੇ ਵੱਡੇ ਵਡੇਰੇ ਸੀ ਸਾਰੇ ਕਹਿੰਦੇ ਹੁੰਦੇ ਸੀਗੇ ਵੀ ਆਪਣੇ ਦੰਦਾਂ ਦਾ ਧਿਆਨ ਰੱਖੋ, ਆਪਣੀਆਂ ਅੱਖਾਂ ਦਾ ਧਿਆਨ ਰੱਖੋ, ਨਿਆਮਤ ਹੈ ਇਹ, ਹੈ ਨਾ। ਸੋ ਇਸ ਕਰਕੇ ਹੈਲਥ ਤਾਂ ਚਲੋ ਓਵਰਆਲ ਹੀ ਠੀਕ ਰਹਿਣੀ ਚਾਹੀਦੀ ਹੈ, ਪਰ ਜਿਹੜੇ ਦੰਦ ਅਤੇ ਅੱਖਾਂ ਹੈ ਉਹ ਤਾਂ ਬੜਾ ਦੁੱਖ ਦਿੰਦੀਆਂ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ, ਹੈ ਨਾ। ਅੱਖਾਂ ਦਾ ਦੇਖੋ ਜਿਹੜੇ ਓਪਰੇਸ਼ਨ ਵਗੈਰਾ ਕੋਈ ਕਰਾਉਣੇ ਪੈਂਦੇ ਆ, ਜਾਂ ਐਨਕਾਂ ਵੀ ਜੇ ਲੱਗੀਆਂ ਹੋਣ, ਹੈ ਨਾ, ਛੋਟੀ ਉਮਰ 'ਚ ਜ਼ਿਆਦਾਤਰ, ਵੱਡੇ ਤਾਂ ਚਲੋ ਫਿਰ ਹੌਲੀ ਹੌਲੀ ਨਜ਼ਰ ਕਮਜ਼ੋਰ ਹੋ ਜਾਂਦੀ, ਪਰ ਕਈਆਂ ਦੀ ਦੇਖੋ ਵਧੀਆ ਰਹਿੰਦੀ ਆ। ਮੈਂ ਤਾਂ ਡੋਨਲਡ ਟਰੰਪ ਸਾਹਿਬ ਨੂੰ ਦੇਖ ਕੇ ਬੜੀ ਹੈਰਾਨ ਹੁੰਦੀ ਹਾਂ। ਦੇਖੋ ਡੋਨਲਡ ਟਰੰਪ ਸਾਹਿਬ 80 ਤੋਂ 'ਤੇ ਪੁੱਜ ਚੁੱਕੇ ਆ, ਤੋਂ ਉੱਪਰ ਹੀ ਹੈ। ਸੋ ਦੇਖ ਲਓ ਵੀ ਉਹ ਕਦੀ ਦੇਖਿਆ ਵੀ ਉਹ ਐਨਕਾਂ ਲਾਉਂਦੇ ਆ, ਏਦਾਂ ਹੀ ਬੈਠੇ ਪੜ ਰਹੇ ਹੁੰਦੇ, ਏਦਾਂ ਹੀ ਸਾਈਨ ਕਰੀ ਜਾਂਦੇ, ਏਦਾਂ ਹੀ ਫਿਰ ਰਹੇ ਹੁੰਦੇ ਆ, ਕਦੇ ਨੀ ਦੇਖਿਆ. ਸੋ ਦੇਖ ਲਓ ਵੀ ਉਹਨਾਂ ਦਾ ਜਾਂ ਤਾਂ ਇਹ ਨਾ ਹੋਵੇ ਵੀ ਲੈਂਸ ਲੂੰਸ ਲਾਏ ਹੋਣ ਬਈ. ਪਰ ਆ ਪਿੱਛੇ ਜਾਂ ਉਹਨਾਂ ਦਾ ਪਤਾ ਕੀ ਸੀਗਾ, ਕਹਿੰਦੇ ਵੀ ਉਹਨਾਂ ਦੀ ਜਿਹੜੀ ਮੈਡੀਕਲ ਰਿਪੋਰਟ ਆਈ ਆ ਵੀ ਬਿਲਕੁਲ ਫਿੱਟ ਫਾਰ ਆ, ਕੋਈ ਪ੍ਰੋਬਲਮ ਹੀ ਨਹੀਂ ਉਹਨਾਂ ਦੀ ਹੈਗੀ, ਕੋਈ ਪ੍ਰੋਬਲਮ ਉਹਨਾਂ ਨੂੰ ਹੈ ਨਹੀਂ, ਐਵਰੀਥਿੰਗ ਇਜ਼ ਓਕੇ ਆ. ਦੇਖ ਲਓ, ਕਹਿੰਦੇ ਵੀ ਜਿਵੇਂ ਜਿਹੜੇ ਜਵਾਨ ਹੁੰਦੇ ਆ ਨਾ ਉਹਨਾਂ ਨੂੰ ਮਾਤ ਦਿੰਦੇ ਆ ਵੀ ਇੰਨੇ ਵਧੀਆ. ਸੋ ਲਓ ਜੀ, ਸਕਾਈਡੋਮ ਗਰੁੱਪ ਆਫ ਕੰਪਨੀਜ਼ ਦਾ ਸੁਨੇਹਾ ਤੁਹਾਡੇ ਤੱਕ ਪਹੁੰਚਾਈਏ.
3: ਜਿਹਨਾਂ ਦੀਆਂ GTA ਦੇ ਵਿੱਚ ਚਾਰ ਲੋਕੇਸ਼ਨਾਂ ਨੇ. ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ.
4: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬਾਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ. ਰੇਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ. ਵਧੇਰੇ ਜਾਣਕਾਰੀ ਲਈ ਕਾਲ ਕਰੋ 905-874-9878.
5: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਪ੍ਰੋਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰੋਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰਮਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ. ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ.
6: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ. ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ. ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ. ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ. ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ. ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-0054, 905-450-0054.
1: ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ. ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ. ਕੰਟੈਕਟ ਲਈ ਨੰਬਰ ਹੈ 647-292-5757, 647-292-5757.
7: ਨੋਬਲ ਫਰੈਸ਼ ਫੂਡ ਸ਼ਹਿਰ ਵਿੱਚ ਇੱਕੋ ਰੌਲਾ ਪੈ ਗਿਆ, ਟਾਪ ਕੁਆਲਿਟੀ ਤੇ ਲੋ ਪ੍ਰਾਈਸਾਂ ਵਿੱਚ ਨੋਬਲ ਫਰੈਸ਼ ਫੂਡ ਫੇਰ ਨੰਬਰ ਲੈ ਗਿਆ. ਆਟਾ, ਦਾਲ,

0: ਨੋਬਲ ਫ੍ਰੈਸ਼ ਫੂਡ।
1: ਬਿਲਕੁਲ ਜੀ, ਤੁਸੀਂ ਜ਼ਰੂਰ ਕੰਟੈਕਟ ਕਰਨਾ, ਆਪਣਾ ਗਰੋਸਰੀ ਲਓ ਅਤੇ ਐਨ ਵਧੀਆ ਖਾਓ। ਅੱਜ ਜੇ ਆਪਾਂ ਨੇ ਗੱਲ ਕੀਤੀ ਨਾ ਛੱਲੀਆਂ ਦੀ, ਅਤੇ ਉਹ ਤਾਂ ਕੀਤੀ ਹੈ, ਅੱਜ ਨੈਸ਼ਨਲ ਕੌਰਨ ਔਨ ਦਾ ਕੌਬ ਡੇ, ਅੱਜ ਨੈਸ਼ਨਲ ਕੌਰਨ ਡੇ ਹੈ। ਸੋ ਕੌਰਨ ਕਹਿੰਦੇ ਖਾਓ ਅਤੇ ਸਿਹਤਮੰਦ ਰਹੋ। ਤੇ ਲਓ ਜੀ, ਮੈਂ ਇੱਕ ਨੰਬਰ ਦੇ ਦਵਾਂ ਤੁਹਾਨੂੰ, ਔਰ ਇਹ ਨੰਬਰ ਹੈਗਾ ਦੁਆਬਾ ਟੂਰਸ ਐਂਡ ਟਰੈਵਲਸ ਦਾ। ਦੀਪਾਂਸ਼ ਕਹਿੰਦੇ ਆ ਕਿ ਇੰਡੀਆ ਜਾਣ ਦੇ ਲਈ, ਪਾਕਿਸਤਾਨ ਜਾਣ ਦੇ ਲਈ ਟਿਕਟਾਂ ਦੀ ਅਵੇਲੇਬਿਲਟੀ ਹੈਗੀ ਜੀ, ਬੜੇ ਘੱਟ ਰੇਟ ਤੇ ਤੁਹਾਨੂੰ ਟਿਕਟਾਂ ਜਿਹੜੀਆਂ ਉਹ ਮਿਲ ਰਹੀਆਂ। ਤੋਂ ਨੰਬਰ ਤੁਸੀਂ ਨੋਟ ਕਰ ਲਓ ਦੀਪਾਂਸ਼ ਦਾ, 905-675-1400-9056-7314-00। ਤੇ ਲਓ ਜੀ, ਆਪਾਂ ਹੁਣ ਪੰਜਾਬ ਇੰਸ਼ੋਰੈਂਸ ਚੱਲੀਏ। ਸਾਡੇ ਨਾਲ ਰਾਣਾ ਭਾਜੀ ਜੁੜ ਗਏ ਆ, ਤੇ ਆਰ ਡੀ ਐਸ ਪੀ ਦੀ ਜਾਣਕਾਰੀ ਲੈ ਲਈਏ ਕਿਉਂਕਿ ਸਮਾਂ ਵੀ ਬਸ ਆਪਣਾ ਹੋ ਚੱਲਿਆ। ਹਾਂਜੀ ਭਾਜੀ, ਕੀ ਹਾਲ ਚਾਲ ਜੀ?
2: ਥੈਂਕ ਯੂ ਸੋ ਮਚ ਭੈਣੀ, ਸਭ ਤੋਂ ਪਹਿਲਾਂ ਤੁਹਾਨੂੰ ਤੇ ਆਪਣੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਸ਼ਾਰਟ ਵਿੱਚ ਹੀ ਆਪਾਂ ਦੱਸਦੇ ਹਾਂ, ਆਰਡੀਐਸਪੀ ਰਜਿਸਟਰਡ ਡਿਸੇਬਿਲਟੀ ਸੇਵਿੰਗ ਪਲਾਨ, ਜਿਹਦੇ ਅੰਡਰ $90,000 ਦੀ ਗ੍ਰਾਂਟ ਮਿਲ ਰਹੀ ਉਹਨਾਂ ਸਭ ਲੋਕਾਂ ਨੂੰ ਜਿਨ੍ਹਾਂ ਦੀ ਉਮਰ 49 ਸਾਲ ਤੋਂ ਘੱਟ ਹੈ, ਫਿਜੀਕਲੀ ਜਾਂ ਮੈਂਟਲੀ ਡਿਸੇਬਲ ਨੇ, ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੋਣਾ ਚਾਹੀਦਾ। ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਆਪਾਂ ਤੁਹਾਡੀ ਹੈਲਪ ਕਰਾਂਗੇ ਟੂ ਗੈਟ ਦਿਸ $90,000 ਗ੍ਰਾਂਟ ਫਰੋਮ ਫੈਡਰਲ ਗਵਰਨਮੈਂਟ। ਆਰਡੀਐਸਪੀ ਅਕਾਊਂਟ ਓਪਨ ਕਰਕੇ 416-910-9000,
1: 416-910-9000 ਲੈਣਾ ਚਾਹੁੰਦੇ ਹੋ, ਕਿਉਂਕਿ ਬੜਾ ਵਧੀਆ ਇਹ ਤੁਹਾਨੂੰ ਨਾ ਉਪਰਾਲਾ ਹੈ, ਜਿਹੜੇ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਹੈਗੀ, ਤੇ ਫਿਰ ਕਿਉਂਕਿ ਘਰਦਿਆਂ ਨੂੰ ਵੀ ਉਹਨਾਂ ਨੂੰ ਬੱਚਿਆਂ ਨੂੰ ਦੇਖਣਾ ਭਾਲਣਾ ਪੈਂਦਾ, 49 ਦੀ ਏਜ ਤੱਕ ਤੁਹਾਨੂੰ ਆਰ ਡੀ ਐਸ ਪੀ ਦਾ ਜਿਹੜਾ ਇਹ ਲਾਹਾ ਮਿਲ ਸਕਦਾ। ਸੋ ਨੰਬਰ ਤੁਸੀਂ ਨੋਟ ਕਰ ਲਓ, ਸ਼ੇਰ ਜੰਗ ਸਿੰਘ ਰਾਣਾ ਭਾਜੀ ਦਾ, 416-910-9000-416-910-9000 ਤੇ ਗੱਲਬਾਤ ਤੁਸੀਂ ਕਰ ਸਕਦੇ ਹੋ। ਤੇ ਇੱਕ ਨਾ ਮੈਂ ਸੁਨੇਹਾ ਦੇ ਦੇਵਾਂ ਤੁਹਾਨੂੰ, ਆਪਾਂ ਨੇ ਜਦੋਂ ਪਹਿਲਾਂ ਵੀ ਗੱਲ ਕੀਤੀ ਸੀਗੀ, ਸੋ ਅੱਜ ਜਿਹੜਾ ਹੈਗਾ ਤੁਹਾਨੂੰ ਮੈਸੇਜ ਦੇ ਦਈਏ ਕਿ ਜਿਹੜੇ ਮੀਡੀਆ ਪਰਸਨ ਹੈਗੇ ਜੀ, ਦਰਸ਼ਨ ਸਹੋਤਾ ਜੀ ਹੈ ਨਾ, ਸੋ ਉਹਨਾਂ ਦੇ ਬੇਟੇ ਜਿਹੜੇ ਆ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਆ। ਸੋ ਸਤਿੰਦਰਪਾਲ ਭਾਜੀ ਵੱਲੋਂ ਮੈਸੇਜ ਭੇਜਿਆ ਗਿਆ ਜੀ। ਸੋ ਬਿਲਕੁਲ ਜੀ, ਬੜਾ ਇਹ ਦਰਦਨਾਕ ਜਿਵੇਂ ਆਪਾਂ ਕਹਿੰਦੇ ਸਮਾਂ ਹੁੰਦਾ, ਜਦੋਂ ਘਰ ਦੇ ਬੱਚੇ ਹੈ ਨਾ, ਚਾਹੇ ਬੇਟਾ ਹੈ ਚਾਹੇ ਬੇਟੀ, ਔਰ ਪੇਰੈਂਟਸ ਦੇ ਸਾਹਮਣੇ ਉਹ ਇਸ ਦੁਨੀਆਂ ਤੋਂ ਚਲੇ ਜਾਣ। ਸੋ ਸਤਿੰਦਰਪਾਲ ਭਾਜੀ ਅਤੇ ਨਵੀਂ ਅਤੇ ਬਾਕੀ ਸਾਡੀ AM530 ਦੀ ਸਾਰੀ ਟੀਮ ਵੱਲੋਂ ਜਿਹੜਾ ਹੈਗਾ ਜੀ, ਰੱਬ ਅੱਗੇ ਅਰਦਾਸ ਹੈ ਜੀ ਕਿ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਪਰਮਾਤਮਾ। ਸੋ ਬੜਾ ਔਖਾ ਜਿਹੜਾ ਇਹ ਸਮਾਂ ਹੁੰਦਾ, ਕਹਿਣਾ ਬੜਾ ਸੌਖਾ ਹੈ ਵੀ ਆਪਾਂ ਜੋ ਮਰਜ਼ੀ ਹੈ ਨਾ ਕਹਿ ਲਈਏ, ਪਰ ਹੈ ਬਹੁਤ ਔਖਾ ਕੰਮ ਹੈ। ਸੋ ਇਹਨਾਂ ਦਾ ਜਿਹੜਾ ਹੈਗਾ ਫਿਊਨਰਲ ਅਤੇ ਫਿਊਨਰਲ ਹੋਣਾ ਜੀ, ਇਹ ਹੋਣਾ ਜੀ ਬਰੈਂਪਟਨ ਕ੍ਰੇਮੇਟੋਰੀਅਮ ਐਂਡ ਵਿਜ਼ੀਟੇਸ਼ਨ ਸੈਂਟਰ, ਸੈਟਰਡੇ ਵਾਲੇ ਦਿਨ 13 ਤਰੀਕ ਨੂੰ ਹੋਣਾ, ਸੈਟਰਡੇ ਨੂੰ। ਸੋ 3 ਵਜੇ ਤੋਂ ਲੈ ਕੇ 5 ਵਜੇ ਤੱਕ। ਸੋ ਬੜਾ ਔਖਾ ਸਮਾਂ ਜੀ ਇਹ ਜਿਹੜਾ ਸਮਾਂ ਹੈਗਾ, ਪਰ ਜ਼ਰੂਰ ਤੁਸੀਂ ਦਰਸ਼ਨ ਦੇ ਕੇ ਪਰਿਵਾਰ ਨੂੰ ਬਿਲਕੁਲ ਢਾਂਡਸ ਬਣਾਉਣੀ ਹੈ ਜੀ। ਸੋ ਬੜਾ ਔਖਾ ਕੰਮ ਹੈ, ਅਤੇ ਕੋਈ ਨਹੀਂ, ਕੱਲ੍ਹ ਨੂੰ ਹੋਰ ਜਿਹੜੀ ਜਾਣਕਾਰੀ ਇਸ ਸੰਬੰਧ ਦੇ ਵਿੱਚ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਲਓ ਜੀ, ਹੁਣ ਹੋ ਗਿਆ ਸਮਾਂ, ਮੈਂ ਨਾ ਇੱਕ ਟਰੈਵਲ ਇੰਸ਼ੋਰੈਂਸ ਬਾਰੇ ਦੱਸਣਾ ਸੀ। ਟਰੈਵਲ ਤੁਸੀਂ ਇੰਸ਼ੋਰੈਂਸ ਲਓਗੇ ਨਾ, ਤਾਂ ਜੇ ਤੁਹਾਨੂੰ ਕੋਈ ਪ੍ਰੋਬਲਮ ਹੈ ਆਲਰੇਡੀ, ਉਹ ਦੱਸ ਕੇ ਜਾਣੀ ਹੈ। ਇੱਕ ਨਾ ਕਲੇਮ 1,47,000 ਦਾ ਉਹਨਾਂ ਨੇ ਪਹਿਲਾਂ ਦੇ ਦਿੱਤਾ ਕੰਪਨੀ ਨੇ, ਫਿਰ ਉਹਨਾਂ ਨੇ ਕਿਹਾ ਵੀ ਰੀਪੇ ਕਰੋ ਕਿ ਤੁਸੀਂ ਗਲਤ ਤਰੀਕੇ ਦੇ ਨਾਲ ਇਹ ਲਿਆ। ਸੋ ਕੱਲ੍ਹ ਨੂੰ ਇਹਦੇ ਬਾਰੇ ਮੈਂ ਥੋੜ੍ਹੀ ਜਿਹੀ ਜਾਣਕਾਰੀ ਹੋਰ ਦਊਂਗੀ, ਪਰ ਆਪਣੀ ਜ਼ਰੂਰ ਜਿਹੜੀ ਆਪਾਂ ਕਹਿੰਦੇ ਹਾਂ ਨਾ ਸਟੇਬਿਲਿਟੀ ਪੀਰੀਅਡ ਤੁਹਾਡਾ 90 ਡੇਜ਼ ਦਾ ਜ਼ਰੂਰ ਹੋਵੇ ਜੇ ਕੋਈ ਪ੍ਰੋਬਲਮ ਹੈ, ਅਦਰਵਾਈਜ਼ ਫਿਰ ਤੁਹਾਨੂੰ ਕਲੇਮ ਨਹੀਂ ਮਿਲਣਾ। ਸੋ ਮੇਰਾ ਨੰਬਰ, ਦਿਸ ਇਜ਼ AM 530।

0: A1 Cakes and Pastries 1997 ਤੋਂ ਤੁਹਾਡੀ ਸੇਵਾ ਕਰਦਾ ਆ ਰਿਹਾ ਹੈ। ਕੇਕਸ, ਪੇਸਟਰੀਜ, ਮਠਿਆਈਆਂ, ਸਮੋਸੇ ਤੇ ਪਾਰਟੀ ਡੈਕੋਰੇਸ਼ਨ ਵੀ ਲੈ ਸਕਦੇ ਹੋ। ਨਕਲ ਕਰਕੇ ਕੇਕਸ ਅਤੇ ਪੇਸਟਰੀਜ ਵੇਚਣ ਵਾਲਿਆਂ ਤੋਂ ਬਚੋ ਤੇ ਜਸਪਾਲ ਨਾਗਰਾ ਨੂੰ ਫੋਨ ਕਰੋ।
1: A1 Cakes ਮੰਗਾ ਲਈਏ।
2: ਯਾਰ, ਇਹਨਾਂ ਇੰਸ਼ੋਰੈਂਸਾਂ ਨੇ ਤੇ ਧੂਆਂ ਕਢਾਤਾ। ਵਧੀਆ ਤੇ ਜਾਇਜ਼ ਰੇਟ ਕਿੱਥੋਂ ਮਿਲੇਗਾ?
3: ਟੌਪ ਫਾਈਨੈਂਸ਼ੀਅਲ ਇੰਕ ਤੋਂ, ਜੋ ਆਪਣੀਆਂ ਬਿਹਤਰ ਤੇ ਭਰੋਸੇਮੰਦ ਸੇਵਾਵਾਂ ਲਈ ਜਾਣੇ ਜਾਂਦੇ ਨੇ।
4: ਕ੍ਰਿਟੀਕਲ, ਮਾਰਗੇਜ, RESP, RRSP, ਵਿਜ਼ਿਟਰ ਇੰਸ਼ੋਰੈਂਸ, ਸੁਪਰ ਵੀਜ਼ਾ, ਸਪੈਸ਼ਲ ਡਿਸੇਬਿਲਿਟੀ ਪਲਾਨ ਫੋਰ ਟਰੱਕਰਸ। ਜੇ ਤੁਹਾਡੇ ਕੋਲ 20 ਨਾਲੋਂ ਜ਼ਿਆਦਾ ਡਰਾਈਵਰ ਨੇ ਤਾਂ ਤੁਹਾਨੂੰ ਅਨਬੀਟੇਬਲ ਪ੍ਰਾਈਸ ਲੈ ਕੇ ਦੇਣਗੇ।
3: ਕਾਲ ਕਰੋ 20 ਸਾਲਾਂ ਦੇ ਤਜਰਬੇ ਵਾਲੇ ਸੁਰਜੀਤ ਸਿੰਘ ਪੱਡਾ ਜੀ ਨੂੰ 6474730031 00
4: Yamilo 70 Delta Park Boulevard Unit 11 Brampton
5: ਬਾਈ, ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ। ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
6: ਓਏ, ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ? ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ। ਓਏ, ਉਹਦੇ ਤੋਂ ਵਧੀਆ ਕੋਈ ਨਹੀਂ।
7: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ, ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਵਿਲ ਸੇਖੋ 416-819-6000।
8: ਡਾਕਟਰ ਕੁਮਾਰ, ਡਾਕਟਰ ਕੁਮਾਰ, ਡਾਕਟਰ ਕੁਮਾਰ, ਡਾਕਟਰ ਕੁਮਾਰ, ਲੱਗੇ ਹੋਏ ਨਸ਼ਿਆਂ ਤੋਂ ਮੁਕਤੀ ਦਿਵਾਉਣ ਵਾਸਤੇ ਸ਼ਰਾਬ, ਅਫੀਮ, ਪੋਸਤ, ਡੋਡਿਆਂ ਦੇ ਨਸ਼ਿਆਂ ਤੋਂ ਦੂਰ ਕਰ ਦਿੰਦੇ ਹਨ ਡਾਕਟਰ ਕੁਮਾਰ। ਲੇਡੀਜ਼ ਅਤੇ ਮਰਦਾਂ ਦੇ ਗੁਪਤ ਰੋਗਾਂ ਦਾ ਇਲਾਜ ਡਾਕਟਰ ਕੁਮਾਰ। ਬਜ਼ੁਰਗਾਂ ਦੇ ਮੋਢੇ, ਗੋਡੇ ਦੁਖਦੇ ਆ ਭਾਈ ਡਾਕਟਰ ਕੁਮਾਰ। ਹਰਬਲ ਵਿਆਗਰਾ ਵੀ ਤੁਹਾਨੂੰ ਵੇਚਦੇ ਆ ਡਾਕਟਰ ਕੁਮਾਰ। ਹਰ ਤਰ੍ਹਾਂ ਦੇ ਇਲਾਜ ਵਾਸਤੇ ਡਾਕਟਰ ਕੁਮਾਰ 416-425-0138 ਗ੍ਰੇਟਰ ਪੰਜਾਬ ਪਲਾਜ਼ਾ ਮਾਲਟਨ ਗੁਰੂ ਘਰ ਦੇ ਕੋਲ। ਡਾਕਟਰ ਕੁਮਾਰ 416-425-0138 ਤੇ ਕਾਲ ਕਰ ਸਕਦੇ ਹੋ।
9: ਲਓ ਜੀ, ਚੱਕੋ ਫਿਰ ਖੁਸ਼ਖਬਰੀ, ਬ੍ਰੈਂਪਟਨ ਨਿਵਾਸੀਆਂ ਲਈ ਖੁਸ਼ਖਬਰੀ। ਹੁਣ ਜਦੋਂ ਵੀ ਤੁਸੀਂ ਕੈਨੇਡੀਅਨ, ਇੰਡੀਅਨ ਜਾਂ ਪਾਕਿਸਤਾਨੀ ਗਰੋਸਰੀ ਖਰੀਦਣਾ ਚਾਹੋ ਤਾਂ ਬ੍ਰੈਂਪਟਨ ਵਿੱਚ ਇੰਡੀਅਨ ਫਰੂਟ ਲੈਂਡ ਦੀਆਂ ਚਾਰੋਂ ਲੋਕੇਸ਼ਨਾਂ ਵਿੱਚੋਂ ਜਿੱਥੇ ਮਰਜ਼ੀ ਆ ਜਾਓ, ਚਾਹੇ 15 ਫੈਂਡੋਵੇ ਬ੍ਰੈਂਪਟਨ ਹੋਵੇ, ਜਾਂ ਦੂਜੀ ਲੋਕੇਸ਼ਨ 45 ਡਸ ਡਰਾਈਵ ਬ੍ਰੈਂਪਟਨ, ਜਾਂ ਫਿਰ ਤੀਜੀ ਲੋਕੇਸ਼ਨ 9985 ਮੈਕਵਿਨ ਡਰਾਈਵ ਯੂਨਿਟ 9 ਬ੍ਰੈਂਪਟਨ, ਇੰਡੀਅਨ ਫਰੂਟ ਲੈਂਡ, ਤੇ ਹੁਣ ਚੌਥੀ ਨਵੀਂ ਲੋਕੇਸ਼ਨ 1465 ਮੇਫੀਲਡ ਰੋਡ ਬ੍ਰੈਂਪਟਨ। ਵਧੀਆ ਗਰੋਸਰੀ ਸਭ ਤੋਂ ਨੇੜੇ, ਇੰਡੀਅਨ ਫਰੂਟ ਲੈਂਡ 905-456-9900।
10: ਆਪ ਪੰਜਾਬੀ ਆ ਗਏ, ਆਹ ਹੂੰ ਪੰਜਾਬ।
11: IPL chal raha hai only on Karo Stream. Watch successful IPL season only on Karo Stream. www.karostream.com or call 905-204-1313.

0: ਜੇ ਤੁਸੀਂ ਵੀ ਫਸਟ ਜਾਂ ਸੈਕੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: ਕਿ ਤੁਸੀਂ ਵੀ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਤੇ ਕੈਨੇਡਾ ਲੈ ਕੇ ਆ ਰਹੇ ਹੋ ਤੇ ਫਿਰ ਪਲੈਨਟ ਇੰਸ਼ੋਰੈਂਸ ਤੋਂ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਇੰਸ਼ੋਰੈਂਸ ਪਲਾਨ ਲੈ ਕੇ ਉਹਨਾਂ ਨੂੰ ਪ੍ਰੋਪਰਲੀ ਪ੍ਰੋਟੈਕਸ਼ਨ ਦਿਓ। ਸਾਡੀ ਅਪਰੂਵਲ ਫਾਸਟ ਨੇ, ਕਵਰੇਜ ਤੁਹਾਡੀ ਨੀਡ ਦੇ ਮੁਤਾਬਿਕ ਹੈ ਤੇ ਕੰਪ੍ਰੀਹੈਂਸਿਵ ਪਲਾਨ ਹੈ ਜਿਹੜਾ ਇਹ ਸਾਰਾ ਕੁਝ ਤੁਹਾਨੂੰ ਮਿਲ ਸਕਦਾ ਹੈ ਬਹੁਤ ਹੀ ਅਫੋਰਡੇਬਲ ਪ੍ਰਾਈਸ ਤੇ। ਤੁਸੀਂ ਮੈਨੂੰ ਕਾਲ ਕਰੋ ਇਹਦੇ ਲਈ, ਨੰਬਰ ਹੈ 416-526-3535 416-524-3535 ਵਿਦੇਸ਼ ਆਬਰਾ ਫਰੋਮ ਪਲੈਨਟ ਇੰਸ਼ੋਰੈਂਸ।
2: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ? ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਵੱਡੀ ਸੇਵਿੰਗਸ, ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ। ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ, ਸੈਲੂਲਰ ਪੁਆਇੰਟ ਤੇ ਤੁਹਾਨੂੰ

0: more phones, more plans, more toys.
1: ਕਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਐਂਸਿਸ ਵੀ ਹਾਈ ਐਂਡ ਹੀ ਲੈਣੇ ਆ।
2: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ, ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਐਂਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ 905-450-2828-905-450-2828.
3: You're listening to Punjabi Versa, Monday to Friday, 11 a.m. to 12 p.m. For more information, call 647-448-1000. Toronto's number one station, AM 530. Punjabi.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਤੇ ਸ੍ਰੀ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸੁਣਾਓ ਜੀ, ਕੀ ਹਾਲ ਆ ਤੇ ਕੀ ਚਾਲ ਆ? ਅੱਜ ਦਿਨ ਚੜ੍ਹਿਆ ਗੁਰੂ ਸਾਹਿਬ ਦੀ ਕਿਰਪਾ ਨਾਲ, ਔਰ ਸ਼ੁਕਰ ਹੈ ਗੁਰੂ ਸਾਹਿਬਾਂ ਦਾ, ਇੱਕ ਦਿਨ ਜ਼ਿੰਦਗੀ ਦਾ ਦੇਖਣ ਵਾਸਤੇ ਸਾਨੂੰ ਸਾਰਿਆਂ ਨੂੰ ਹੋੜ ਦੇ ਦਿੱਤਾ। ਸ਼ੁਕਰਾਨਾ ਹੈ, ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ। ਔਰ ਇਸ ਸ਼ੁਕਰ ਦੇ ਨਾਲ ਹੀ ਪੰਜਾਬੀ ਵਿਰਸਾ ਰੇਡੀਓ ਲੈ ਕੇ ਤੁਹਾਡਾ ਅਜ਼ੀਜ਼ ਸਿੰਘ ਹਰਜੀਤ ਹਾਜ਼ਰ ਹੈ, ਹਰਜੀਤ ਸਿੰਘ ਹਾਜ਼ਰ ਹੈ, ਤੁਹਾਡਾ ਹੋਸਟ ਹਾਜ਼ਰ ਹੈ, ਤੁਹਾਡਾ ਦੋਸਤ ਹਾਜ਼ਰ ਹੈ, ਤੁਹਾਡਾ ਵੀਰ ਹਾਜ਼ਰ ਹੈ, ਤੁਹਾਡਾ ਪਿਆਰ ਦੇ ਕੋਈ ਵੀ ਨਾਂ ਪਾ ਲਓ, ਬਸ ਹਾਜ਼ਰੀ ਲੱਗ ਰਹੀ ਹੈ। ਠੀਕ ਹੈ ਜੀ, 11:08 ਸਟੂਡੀਓ ਦੀ ਘੜੀ ਦੇ ਮੁਤਾਬਕ ਹੋ ਗਏ ਹੈ, ਔਰ ਤੁਹਾਡੇ ਨਾਲ ਪੂਰੇ 12 ਤੱਕ ਇਸ ਗੀਤ ਔਰ ਸੰਗੀਤ, ਮਿੱਠਾ ਮਿੱਠਾ, ਪਿਆਰਾ ਪਿਆਰਾ, ਮਿੱਠਾ ਮਿੱਠਾ ਜਿਹਾ, ਜਿਹੜਾ ਇੱਕ ਦੂਜੇ ਨੂੰ ਮਿਲਾਉਣ ਵਾਲੇ ਗੀਤ ਹੋਣ, ਜਿਹੜੇ ਇੱਕ ਦੂਸਰੇ ਵਿੱਚ ਪਿਆਰ ਦੇ ਵਿੱਚ ਹੋਰ ਵਾਧਾ ਕਰ ਦੇਣ ਵਾਲੇ ਗੀਤ ਹੋਣ, ਜਿਹੜੇ ਇੱਕ ਦੂਜੇ ਨੂੰ ਵਿਛੜਿਆਂ ਨੂੰ ਮਿਲਾਉਣ ਵਾਲੇ ਗੀਤ ਹੋਣ, ਜਿਹੜੇ ਰੁੱਸਿਆਂ ਨੂੰ ਕਹਿਣ ਬਈ ਆ ਜਾਓ, ਰੁੱਸਣਾ ਨਹੀਂ, ਰੁੱਸਿਆਂ ਨੂੰ ਮਨਾਉਣ ਵਾਲੇ ਗੀਤ ਹੋਣ, ਏਦਾਂ ਦੇ ਗੀਤਾਂ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਪੰਜਾਬੀ ਵਿਰਸਾ ਵਿਦ ਸਿੰਘ ਹਰਜੀਤ ਸ਼ੋਅ।

0: ਸਾਰਿਆਂ ਵਾਸਤੇ ਸਭ ਤੋਂ ਪਹਿਲਾਂ ਇੱਕ ਅਰਦਾਸ, ਇੱਕ ਬੇਨਤੀ, ਇੱਕ ਅਰਜੋਈ, ਇੱਕ ਜੋਦੜੀ ਤੁਹਾਡੇ ਸਾਰਿਆਂ ਵਾਸਤੇ। ਸਭ ਤੋਂ ਪਹਿਲਾਂ ਕਿ ਤੁਸੀਂ ਸਾਰੇ ਜਣੇ ਖੁਸ਼ ਰਹੋ। ਬਾਬਾ ਜੀ, ਈਸ਼ਵਰ, ਅੱਲਾ ਤਾਲਾ, ਜੀਸਸ ਮਹਾਰਾਜ, ਜਿਹਨੂੰ ਜਿਹਨੂੰ ਤੁਸੀਂ ਮੰਨਦੇ ਹੋ, ਜਿਸ ਵੀ ਦੇਵੀ ਦੇਵਤੇ ਤੁਸੀਂ ਪੂਜਾ ਕਰਦੇ ਹੋ, ਔਰ ਤੁਹਾਨੂੰ ਸਾਰਿਆਂ ਨੂੰ ਉਹ ਤੰਦਰੁਸਤੀਆਂ ਦਾਤਾਂ ਬਖਸ਼ਣ, ਤੁਹਾਨੂੰ ਦੇਹ ਅਰੋਗਤਾ ਦੀਆਂ ਦਾਤਾਂ ਬਖਸ਼ਣ। ਕਈ ਵਾਰੀ ਜ਼ਿੰਦਗੀ ਦੇ ਵਿੱਚ ਕੁਛ ਇਸ ਤਰ੍ਹਾਂ ਦੇ ਲੋਕ ਹੁੰਦੇ ਆ ਜਿਨ੍ਹਾਂ ਦਾ ਆਖਰੀ ਸਮਾਂ ਕਿਸੇ ਧਾਰਮਿਕ ਸਥਾਨ 'ਤੇ ਹੋ ਜਾਂਦਾ। ਉਹਨਾਂ ਨੂੰ ਕੋਈ ਰੋਗ ਨਹੀਂ ਹੁੰਦਾ, ਉਹ ਆਪਣਾ ਜ਼ਿੰਦਗੀ ਦਾ ਸਫ਼ਰ ਪੂਰਾ ਕਰਕੇ ਚਲੇ ਜਾਂਦੇ ਆ। ਕਹਿੰਦੇ ਆ ਵੀ ਜਿਹੜੇ ਉਹ ਲੋਕ ਹੁੰਦੇ ਸੰਤਾਂ ਦੀ ਮੌਤ ਜਾਂਦੇ ਆ, ਜਿਵੇਂ ਸੰਤ ਆਪਣਾ ਚੋਲਾ ਛੱਡ ਜਾਂਦੇ ਆ ਨਾ, ਇਸ ਤਰ੍ਹਾਂ ਉਹ ਲੋਕ ਜਾਂਦੇ ਆ। ਤੁਸੀਂ ਬਹੁਤ ਪਿੰਡਾਂ 'ਚ ਦੇਖਿਆ ਹੁਣ ਆਪਣੇ ਸ਼ਹਿਰਾਂ 'ਚ ਕਿ ਕਈ ਵਾਰੀ ਇਸ ਤਰ੍ਹਾਂ ਘਰ ਦੇ ਸਰੀਰ ਹੁੰਦੇ ਆ, ਘਰਾਂ ਵਿੱਚ ਆਪਣੇ ਬਜ਼ੁਰਗ ਬੜੇ ਇੱਦਾਂ ਦੇ ਹੋਏ ਆ ਜਿਨ੍ਹਾਂ ਨੇ ਬਸ ਸਵੇਰੇ ਤੜਕੇ ਉੱਠੇ ਆ ਅਤੇ ਪਤਾ ਹੀ ਨਹੀਂ ਜ਼ਿੰਦਗੀ ਦੇ ਸਵਾਸ ਕਦੋਂ ਪੂਰੇ ਹੋ ਗਏ ਆ। ਕਈ ਵਾਰੀ ਲੇਟੇ ਲੇਟੇ ਸਵਾਸ ਪੂਰੇ ਹੋ ਗਏ ਆ, ਕਈ ਵਾਰੀ ਕਿਸੇ ਧਾਰਮਿਕ ਸਥਾਨ 'ਤੇ ਜਾ ਕੇ ਉੱਥੇ ਸਵਾਸ ਪੂਰੇ ਹੋ ਗਏ ਆ। ਉਹ ਲੋਕਾਂ ਦੀ, ਉਹ ਜਿਹੜੇ ਲੋਕ ਹੁੰਦੇ ਆ, ਉਹਨਾਂ ਲੋਕਾਂ ਨੇ ਬਹੁਤ ਨਾਮ ਜਪਿਆ ਹੁੰਦਾ, ਬਹੁਤ ਕਰਨੀ ਵਾਲੇ ਸੰਤ ਹੁੰਦੇ ਆ, ਉਹ ਲੋਕ ਹੁੰਦੇ ਆ ਜਿਹੜੇ ਲੋਕ ਇਸ ਤਰ੍ਹਾਂ ਦੀ ਆਪਣੀ ਜਿਹੜੀ ਜ਼ਿੰਦਗੀ ਦਾ ਆਖਰੀ ਸਮਾਂ ਸਫ਼ਰ ਕਰਕੇ ਚਲੇ ਜਾਂਦੇ ਆ। ਮੈਨੂੰ ਯਾਦ ਆ ਮਹਾਂਪੁਰਖ ਨਾਨਕਸਰ ਕਲੇਰਾਂ ਬਾਬਾ ਕੇਰ ਸਿੰਘ ਜੀ ਹੁੰਦੇ ਸੀ, ਉੱਥੇ ਗੁਰੂ ਘਰ ਦੇ ਮੇਨ ਕੀਰਤਨੀ ਹੈ। ਇੱਕ ਮਿੰਟ ਮੈਂ ਪਿੱਛੇ ਬੰਦ ਕਰਦਾ, ਡਜ਼ਨਟ ਲੁੱਕ ਨਾਈਸ। ਬਾਬਾ ਕੇਰ ਸਿੰਘ ਜੀ ਗੁਰੂ ਘਰ ਦੇ ਕੀਰਤਨੀ ਹੁੰਦੇ ਸੀ, ਨਾਨਕਸਰ ਕਲੇਰਾਂ ਦੇ ਮੇਨ ਮੁਖੀ ਕੀਰਤਨੀ ਹੈ, ਜਿਨ੍ਹਾਂ ਨੂੰ ਕਈਆਂ ਨੂੰ ਸ਼ਾਇਦ ਪਤਾ ਹੋਵੇ। ਅਤੇ ਬਾਬਾ ਕੇਰ ਸਿੰਘ ਜੀ ਕਹਿੰਦੇ ਹੁੰਦੇ ਸੀ ਕਈ ਵਾਰੀ ਨਾ ਬਾਬਾ ਕੁੰਦਨ ਸਿੰਘ ਨਾਲ ਜਾਣਾ ਅਤੇ ਕਿਤੇ ਮੌਜ ਦੀ ਗੱਲ ਹੁੰਦੀ ਹੈ ਸੰਤਾਂ ਫਕਰਾਂ ਦੀ। ਜਿਹੜੇ ਸੰਤ ਹੁੰਦੇ ਆ ਨਾ, ਜਿਹੜੇ ਸਹੀ ਮਾਇਨਿਆਂ ਦੇ ਵਿੱਚ ਬ੍ਰਹਮ ਗਿਆਨੀ ਹੁੰਦੇ ਆ, ਉਹਨਾਂ ਦੀ ਮੌਜ ਦੀ ਗੱਲ ਹੁੰਦੀ ਹੈ। ਐਵੇਂ ਨਹੀਂ ਸ਼੍ਰੀ ਸ਼ਿਵ ਗੁਰਬਾਣੀ ਸਾਹਿਬ ਸੇਵਾ 'ਚ ਲਿਖਿਆ ਹੋਇਆ, ਸੇ ਪਾਠ ਦੇ ਵਿੱਚ ਲਿਖਿਆ ਹੋਇਆ, ਸਾਧੂ ਬੋਲੇ ਸਹਿਜ ਸੁਭਾਏ, ਸਾਧੂ ਕਾ ਬੋਲਿਆ ਬਿਰਥਾ ਨਾ ਜਾਏ। ਜਿਹੜਾ ਸਾਧੂ ਹੋਊਗਾ ਨਾ, ਜਿਹੜਾ ਸੰਤ ਹੋਏਗਾ, ਜਿਹੜਾ ਮਹਾਤਮਾ ਹੋਏਗਾ, ਜਿਹੜਾ ਬ੍ਰਹਮ ਗਿਆਨੀ ਹੋਏਗਾ, ਉਹਦੇ ਮੁੱਖ ਤੋਂ ਕੱਢੀ ਹੋਈ ਗੱਲ ਕਦੀ ਹੈ ਨਾ, ਉਹ ਕਹਿੰਦੇ ਹੁੰਦੇ ਨਾ ਕਿ ਅਜਿਹਾ ਹੀ ਨਹੀਂ ਜਾ ਸਕਦੀ, ਉਹ ਗੱਲ ਦੇ 'ਚ ਬੜੇ ਵੱਡੇ ਮੀਨਿੰਗ ਹੁੰਦੇ ਆ। ਅਤੇ ਬਾਬਾ ਕੇਰ ਸਿੰਘ ਜੀ ਨੂੰ ਕਿਤੇ ਗੱਲਬਾਤ ਹੋਈ ਬਾਬਾ ਕੁੰਦਨ ਸਿੰਘਾਂ ਦੇ ਨਾਲ, ਕਿਉਂਕਿ ਪਹਿਲੇ ਬਾਬਾ ਆਨੰਦ ਸਿੰਘ ਜੀ ਹੁੰਦੇ ਸੀ ਉੱਥੇ, ਆਪ ਜੀ ਨੂੰ ਪਤਾ ਜਿਨ੍ਹਾਂ ਨੇ ਸੇਵਾ ਸਟਾਰਟ ਕੀਤੀ ਉੱਥੇ, ਫਿਰ ਜੰਗਲ ਦੇ ਵਿੱਚ ਮੰਗਲ ਲਾਇਆ ਉੱਥੇ। ਅੱਜ ਜਾ ਕੇ ਦੇਖੋ ਅਨੇਕਾਂ ਹਜ਼ਾਰਾਂ ਲੱਖਾਂ ਗੁਰੂ ਘਰ ਦੇ ਪ੍ਰੇਮੀ, ਗੁਰੂ ਘਰ ਦੇ ਸੇਵਾਦਾਰ, ਗੁਰੂ ਆਪਣੇ ਜ਼ਿੰਦਗੀ ਨੂੰ ਹੋਰ ਵਧੀਆ ਬਣਾਉਣ ਉੱਥੇ ਉਸ ਦਰ 'ਤੇ ਜਾ ਕੇ ਆਪਣਾ ਸੀਸ ਮਸਤਕ ਨਮਸਕਾਰ ਕਰਦੇ ਜਾ ਕੇ। ਬਾਬਾ ਆਨੰਦ ਸਿੰਘ ਤੋਂ ਬਾਅਦ ਬਾਬਾ ਈਸ਼ਰ ਸਿੰਘ ਜੀ ਹੋਏ, ਫਿਰ ਬਾਬਾ ਕੁੰਦਨ ਸਿੰਘ ਜੀ ਹੋਏ, ਅਤੇ ਬਾਬਾ ਕੇਰ ਸਿੰਘ ਜੀ ਕਹਿਣ ਲੱਗੇ ਸੀ, ਕਹਿੰਦੇ ਵੀ ਮਹਾਂਪੁਰਖੋ, ਜੇ ਮੇਰੀ ਜ਼ਿੰਦਗੀ ਦਾ ਸਵਾਸ ਆਖਰੀ ਨਿਕਲੇ ਤਾਂ ਤੁਹਾਡੇ ਦਰ 'ਤੇ ਨਿਕਲੇ। ਅਤੇ ਉਹ ਬੜੀ ਕਮਾਲ ਦੀ ਗੱਲ ਸੀ, ਦੇਖੋ ਜਦੋਂ ਸਵੇਰੇ ਅੰਮ੍ਰਿਤ ਵੇਲੇ ਕੀਰਤਨ ਕਰਨ ਗਏ ਬਾਬਾ ਕੇਰ ਸਿੰਘ ਜੀ, ਅਤੇ ਸੋਰਾਂ ਦੇ ਹਾਲੇ ਸਟਾਰਟ ਹੀ ਕੀਤਾ ਸੀ ਕੀਰਤਨ, ਅਤੇ ਸੋਰਾਂ ਦੇ ਹਾਲੇ ਹੱਥ ਰੱਖਿਆ, ਅਤੇ ਉੱਥੇ ਹੀ ਸਿਰ ਨੀਵਾਂ ਹੋ ਗਿਆ ਸੀ, ਉੱਥੇ ਜ਼ਿੰਦਗੀ ਦੇ ਸਵਾਸ ਪੂਰੇ ਹੋ ਗਏ ਸੀ। ਜਿਹੜਾ ਇਸ ਤਰ੍ਹਾਂ ਦੀਆਂ ਜ਼ਿੰਦਗੀ ਦੀਆਂ ਨਾ ਹੁੰਦੀਆਂ, ਮੌਤ ਕਹਿ ਸਕਦੇ ਹਾਂ, ਜਿਹੜੀਆਂ ਇਸ ਤਰ੍ਹਾਂ ਦੀਆਂ ਆਖਰੀ ਸਮਾਂ ਕਹਿ ਸਕਦੇ ਹਾਂ, ਮੌਤ ਲਫ਼ਜ਼ ਥੋੜ੍ਹਾ ਜਿਹਾ ਬੜਾ ਸਖਤ ਜਿਹਾ ਲੱਗਦਾ ਇੱਥੇ, ਆਖਰੀ ਸਮਾਂ ਕਹਿ ਸਕਦੇ ਹਾਂ ਜ਼ਿੰਦਗੀ ਜਿਹੜਾ ਬਤੀਤ ਹੁੰਦਾ, ਉਹ ਕਈ ਵਾਰੀ ਇੱਦਾਂ ਸੰਤਾਂ ਮਹਾਂਪੁਰਖਾਂ ਦੀ ਜਿਹੜੀ ਜ਼ਿੰਦਗੀ ਦਾ ਆਖਰੀ ਸਫ਼ਰ ਹੈ ਇੱਦਾਂ ਪੂਰਾ ਹੁੰਦਾ, ਜਿਨ੍ਹਾਂ ਨੇ ਬੜੀ ਬੰਦਗੀ ਕੀਤੀ ਹੋਵੇ, ਜਿਨ੍ਹਾਂ ਨੇ ਬੜੇ ਆਪਣੇ ਨਾਮ ਸਿਮਰਨ ਦੇ ਵਿੱਚ ਆਪਣੀ ਹਿੱਸਾ ਪਾਇਆ, ਜਿਹਨਾਂ ਸੰਗਤ ਰੂਪੀ 'ਚ ਬੈਠ ਕੇ ਨਾਮ ਜਪਿਆ ਹੋਵੇ, ਉਹ ਇਸ ਤਰ੍ਹਾਂ ਦੇ ਮਹਾਂਪੁਰਖ ਸੀ। ਬਾਬਾ ਕੇਰ ਸਿੰਘ ਉਹਨਾਂ ਨੂੰ ਬਹੁਤ ਪਰਿਵਾਰ ਜਾਣਦੇ ਹੋਣਗੇ, ਬਹੁਤ ਉਹਨਾਂ ਨੇ ਕੀਰਤਨ ਸੁਣਿਆ ਹੋਵੇਗਾ। ਮੈਂ ਤਾਂ ਉਹਨਾਂ ਦਾ ਕੀਰਤਨ ਸੁਣਿਆ ਨਹੀਂ ਲਾਈਵ, ਪਰ ਜੇ ਤੁਸੀਂ ਕਿਤੇ ਵੀਡੀਓਜ਼ ਕਿਸੇ ਕੋਲ ਪਈਆਂ ਹੋਣੀਆਂ ਬਹੁਤ ਪੁਰਾਣੀਆਂ, ਕਿਉਂਕਿ ਨਾਨਕ ਸਾਹਿਬ ਦੇ ਨਾਲ ਸਾਡੇ ਬਹੁਤ ਗੁਰਮੁਖ ਪਿਆਰੇ ਜੁੜੇ ਹੋਏ ਆ ਪ੍ਰੋਗਰਾਮ ਦੇ ਨਾਲ, ਬਹੁਤ ਵੱਡੀ ਤਾਦਾਦ ਦੇ ਵਿੱਚ ਨਾਨਕਸਰ ਸੰਗੀ ਜਿਹੜੇ ਨਾਨਕਸਰ ਕਲੇਰਾਂ ਜਾ ਕੇ ਆਪਣੀ ਹਾਜ਼ਰੀ ਲਵਾਉਂਦੇ ਸੀ ਉਹ ਜੁੜੇ ਹੋਏ ਆ। ਉਹਨਾਂ ਨੂੰ ਪਤਾ ਹੋਊਗਾ ਮੈਂ ਬਾਬਾ ਕੇਰ ਸਿੰਘ ਹੋਰਾਂ ਦੀ ਗੱਲ ਕਰ ਰਿਹਾ, ਔਰ ਕੈਸੇ ਉਹ ਰੱਬ ਦੀਆਂ ਰੂਹਾਂ ਜਿਨ੍ਹਾਂ ਨੇ ਕੀਰਤਨ ਸਾਰੀ ਜ਼ਿੰਦਗੀ ਕੀਤਾ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸੰਤਾਂ ਮਹਾਂਪੁਰਖਾਂ ਦੀ ਚਾਕਰੀ ਕੀਤੀ ਹੈ, ਉਹ ਕੈਸੀਆਂ ਰੱਬ ਦੀਆਂ ਰੂਹਾਂ ਹੁੰਦੀਆਂ ਹੋਣਗੀਆਂ। ਚਲੋ ਬਈ, ਅੱਜ ਗੱਲ ਉੱਧਰ ਚੱਲ ਪਈ ਹੈ, ਚਲੋ ਕੋਈ ਗੱਲ ਨਹੀਂ, ਪਰ ਗੱਲ ਇਹ ਹੈ ਕਿ ਜ਼ਿੰਦਗੀ ਦੇ ਸਫ਼ਰ ਨੂੰ ਜਿੰਨਾ ਕਿਸੇ ਲਿਖਿਆ ਹੈ ਸਮਾਂ ਉਹਨੇ ਪੂਰਾ ਕਰਕੇ ਜਾਣਾ ਹੈ। ਪਿਛਲੇ ਦਿਨ ਹੀ ਸਾਡੇ ਬਹੁਤ ਪਿਆਰੇ ਵੀਰ ਆ ਦੇਵ ਮਾਂਗੜ ਸਾਹਿਬ, ਉਹਨਾਂ ਦੇ ਬ੍ਰਦਰਾਂ ਦੀ ਡੈਥ ਹੋ ਗਈ, ਉਹਨਾਂ ਦਾ ਫਿਨਰਲ ਹੈ ਅੱਜ। ਫਿਰ ਉਸ ਦੇ ਨਾਲ ਨਾਲ ਹੀ ਇੱਕ ਹੋਰ ਸ਼ਾਹ ਸੀ ਸਾਡੇ ਸਿੱਧੂ ਸਾਹਿਬ, 2-2.5 ਸਾਲ ਮੇਰਾ ਵੀ ਉਹਨਾਂ ਨਾਲ ਵਾਸਤਾ ਰਿਹਾ, तकरीबन 39-year-old परसन, उन्हां दी भी डैथ हो गई। आ थोड़ी जिहे दिनां दे विच डैथ इदां हो रही हैं, यंग यंग दी हो रही हैं डैथ, कि सुन के ये न्यूज़ तुसीं आप ही तुसीं होर तरह दे हो जाने हैं। फिर साढ़े बहुत ही सत्कार रहे मीडिया दे लंबे अरसे तो दर्शन सहोता साहब जी, उन्हां दे बेटे दी डैथ हो गई जोरा सहोता दी। बड़ा औखा समा हुंदा है जिंदगी दा जदों पुत नूं लाश, पुत दी लाश जदों अपने कंधियां दे चक के उहदा संस्कार किया जाए, वह प्यो वास्ते इस तो वड्डा कोई माड़ा दिन होर नहीं कोई हो सकता। बहुत तीन चार दिनों दे विच तां इदां दे न्यूज़ आ गई कि सुन के ही जिवें बंदा डहल जांदा। एक गल इत्थे मैं अज होर करनी सी, कर ही देवां। हरप्रीत जी भी आ गए। हरप्रीत जी की हाल चाल आ?
1: थैंक यू सो मच हरजीत जी, पहला तो उन्होंने सारे ही लिसनर्स नूं प्यार प्यार सत श्रीकाल।
0: मैं एक गल इत्थे होर करांगा, तुसीं मैं तुहाडियां कॉल भी थोड़ियां लाऊंगा। जिहड़ी साडी यंग जनरेशन आ हरप्रीत जी, इस चीज़ दे नाल रिलेटड आ इंश्योरेंस दे फील्ड नाल, क्योंकि 39-year-old परसन दी जिहड़ी डैथ होई है, तो मैं समझदा कि हुण जे उन्हां कोल इंश्योरेंस ना हुई, मेरे राम ननवा साहब आ रैल्टर जिन्हां नाल मेरा बड़ा प्यार है, बड़े उन्हां दे क्लोज़ जी वीर रोल है, उन्होंने पोस्ट पाई है, 39-year-old परसन कोल जे इंश्योरेंस ना हो, अपनी जिंदगी किवें पिछे सार जाने, कट्टणगे परिवार किवें कट्टूगा जिंदगी? हरप्रीत
1: बिल्कुल जी, बहुत औखा है। सो आपां तां चलो उस फील्ड नाल रिलेटड होण करके
0: मैं तां ते गल कर रहा अज, क्योंकि इह लेटेस्ट न्यूज़ आ, अज कल दियां न्यूज़ आ। आप जोरा सहोते दी उम्र मेरा ख्याल 49-50 year old होनी सिर्फ, दर्शन सहोता जी दा बेटा, ते ए किन्नी कि उम्र कदे अपनी जिंदगी दी कदे पूरी थोड़ा उम्र गए। चलो ठीक आ, 80-85 दा बंदा 90 दा जावे, बंदा कहिंदा चलो यार जाना तां हर एक नहीं इंसान ने दुनिया दे विचों आ, पर ये जे 40-45 साल दे डैथ हो जावे ते पिछों परिवार किवें उस चीज़ नूं कवर करूगा? हरप्रीत ਸਾਡੀ ਇੱਥੇ ਦੇਖਣ ਦੀ ਗੱਲ ਆ, ਇਹ ਕੋਈ ਝੂਠ ਨਹੀਂ, ਕੋਈ ਕਹਾਣੀਆਂ ਨਹੀਂ, ਕੋਈ ਰੇਡੀਓ ਦੇ ਐਡਵਰਟਾਈਜ਼ਮੈਂਟ ਨਹੀਂ ਆ, ਇਹ ਲੇਟੈਸਟ ਰਿਪੋਰਟਸ ਆ, ਲੇਟੈਸਟ ਨਿਊਜ਼ ਆ, ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਹੋਣਾ ਜੀ।
1: ਕਿਉਂਕਿ ਇੱਦਾਂ ਹੁੰਦਾ ਨਾ ਹਰਜੀਤ ਜੀ, ਜਦੋਂ ਅਸੀਂ ਇੰਸ਼ੋਰੈਂਸ ਦੀ ਅਵੇਅਰਨੈਸ ਦਿੰਦੇ ਹੈਗੇ ਹਾਂ, ਹਮੇਸ਼ਾ ਆਪਾਂ ਇਹੀ ਗੱਲ ਕਹੀ ਦੀ ਹੈ ਕਿ ਜਿੰਨੇ ਯੰਗ ਹੈਗੇ ਆ ਆਪਣੀ ਕਵਰੇਜ ਜ਼ਰੂਰ ਕਰਵਾ ਕੇ ਰੱਖੋ। ਪਰ ਇਹ ਹੈਗਾ ਕਿ ਜਿੰਨੇ ਯੰਗ ਹੁੰਦਾ ਬੰਦਾ ਉਹ ਸੋਚਦਾ ਵੀ ਨਹੀਂ ਹੈ ਇਸ ਪਾਸੇ ਨੂੰ, ਕਿਉਂਕਿ ਉਹਨਾਂ ਨੂੰ ਲੱਗਦਾ ਹੁੰਦਾ ਕਿ ਚਲੋ ਏਜ ਘੱਟ ਆ, ਹੈਲਥ ਵਧੀਆ ਆ, ਸਾਨੂੰ ਕਿਹੜਾ ਕੁਛ ਹੋਣ ਲੱਗਾ ਆ, ਸੋ ਹਾਲੇ ਕਵਰੇਜ ਦੀ ਕੀ ਜ਼ਰੂਰਤ ਆ। ਜਿੱਦਾਂ ਜਿੱਦਾਂ ਆਪਾਂ ਓਲਡ ਏਜ ਵੱਲ ਜਾਂਦੇ ਹੈਗੇ ਹਾਂ, ਸੋ ਉੱਦਾਂ ਉੱਦਾਂ ਕਾਲਸ ਵੱਧਦੀਆਂ ਕਿ ਇੰਸ਼ੋਰੈਂਸ ਕਰਵਾ ਲਈਏ। ਹੁਣ ਜਿੰਨੀ ਏਜ ਜ਼ਿਆਦਾ ਹੋ ਗਈ, ਅਗਰ ਕੋਈ ਨਾ ਕੋਈ ਮੈਡੀਕਲ ਇਸ਼ੂ ਹੋ ਗਿਆ ਤਾਂ ਕਵਰੇਜ ਵੀ ਉਨੀ ਐਕਸਪੈਂਸਿਵ ਮਿਲਣੀ ਆ। ਸੋ ਇਸ ਕਰਕੇ ਕਈ ਵਾਰ ਇੱਦਾਂ ਹੁੰਦਾ ਹੈ ਕਿ ਜਦੋਂ ਹੁਣ ਅੱਜ ਕੱਲ੍ਹ ਸਾਨੂੰ ਕੋਈ 50-55-60 ਸਾਲ ਵਾਲਾ ਬੰਦਾ ਕਾਲ ਕਰੇ ਕਿ ਹਾਂਜੀ ਮੈਂ ਕਵਰੇਜ ਕਰਾਉਣੀ ਆ, ਤਾਂ ਉਹਨਾਂ ਦੀ ਕਵਰੇਜ ਹੀ ਅਫੋਰਡੇਬਿਲਟੀ ਦੇ ਹਿਸਾਬ ਨਾਲ 1-2 lakh ਦੀ ਰਹਿ ਜਾਂਦੀ ਹੈ। ਮੌਰਗੇਜ ਹਾਲੇ ਵੀ ਸਾਡੀਆਂ 5-6 lakh ਜਾਂ 7-8-8 lakh ਦੀਆਂ ਪਈਆਂ। ਸੋ ਇਸੇ ਕਰਕੇ ਜਿਹੜੇ ਯੰਗ ਹੈਗੇ ਆ ਉਹਨਾਂ ਲਈ ਅਵੇਅਰਨੈਸ ਜ਼ਰੂਰ ਹੋਣੀ ਚਾਹੀਦੀ।
0: ਮੇਰਾ ਖਿਆਲ ਇੱਥੇ ਪੇਡ ਬਹੁਤ ਘੱਟ ਲੋਕਾਂ ਦੇ ਹੋਣਗੇ, ਇੱਥੇ
1: ਬਹੁਤ ਘੱਟ
0: ਲੋਕਾਂ ਦੇ ਫੈਮਿਲੀਜ਼ ਦੇ ਘਰ ਪੇਡ ਆਫ ਹੋਣਗੇ। ਹੁਣ ਜਸਟ ਥਿੰਕ ਯੂਰ ਸੈਲਫ ਕਿ 39-year-old ਪਰਸਨ ਗਿਆ, 40-45 ਬੰਦਾ ਆਪਣੀ ਜ਼ਿੰਦਗੀ ਛੱਡ ਗਿਆ, ਪਿੱਛੇ ਬੱਚੇ ਵੀ ਹੋਣਗੇ, ਵਿੱਚੇ ਵਾਈਫ ਵੀ ਹੈ, ਕਿਵੇਂ ਉਹ ਸਿਸਟਮ ਨੂੰ ਚਲਾਉਣਗੇ? ਜੇ ਸਪੋਜ਼ ਕਰੋ ਉਹਨਾਂ ਕੋਲ ਇੰਸ਼ੋਰੈਂਸ ਹੁੰਦੀ ਜਾਂ ਇੰਸ਼ੋਰੈਂਸ ਸੀ ਉਹਨਾਂ ਕੋਲ, ਤਾਂ ਉਹਨਾਂ ਜ਼ਿੰਦਗੀ ਈਜ਼ੀ ਹੋ ਜਾਏਗੀ। ਚਲੋ ਜਿਹੜੇ ਪੈਸੇ ਰਹਿੰਦੇ ਆ ਜਾਂ ਜਿੰਨੇ ਦੇ ਇੰਸ਼ੋਰੈਂਸ ਕਰਾਈ ਉਹ ਪੈਸੇ ਵਾਪਸ ਆ ਕੇ ਇੱਕ ਦੇਖੋ ਬੰਦਾ ਚਲਾ ਗਿਆ, ਉਹਦਾ ਮੁੰਡਾ ਨਹੀਂ ਹੁਣ, ਠੀਕ ਹੈ, ਪਰ ਉਸ ਤੋਂ ਬਾਅਦ ਨੈਕਸਟ ਸਟੈਪ ਆ, ਤੁਸੀਂ ਆਪਣੀ ਜ਼ਿੰਦਗੀ ਦਾ ਜਿਉਣੀ ਹੈ ਨਾ। ਕਿਸੇ ਮਰ ਜਾਵੇ ਬੰਦਾ, ਉਹਦੇ ਨਾਲ ਮਰਿਆ ਨਹੀਂ ਜਾਂਦਾ, ਜੋ ਇਨਸਾਨ ਦੁਨੀਆਂ ਤੋਂ ਚਲਾ ਜਾਵੇ ਉਹਦੇ ਨਾਲ ਆਪਣਾ ਸਵਾਸ ਆਪਣੇ ਪੂਰੇ ਨਹੀਂ ਕੀਤੇ ਜਾਂਦੇ, ਉਹ ਤਾਂ ਕੁਦਰਤ ਦੇ ਹੱਥ ਲਿਖੇ ਆ ਜਿਹੜੇ ਲਿਖੇ ਆ, ਪਰ ਜੇ ਸਵਾਸ ਪੂਰੇ ਕਰਨ ਤੋਂ ਬਾਅਦ ਫਾਈਨੈਂਸ਼ਲੀ ਤੌਰ 'ਤੇ ਉਸ ਪਰਿਵਾਰ ਦੀ ਹੈਲਪ ਹੋ ਜਾਵੇ, ਉਹਦੇ ਵਿੱਚ ਹਰਪ੍ਰੀਤ ਸੈਣੀ ਤੁਹਾਡੀ ਹੈਲਪ ਕਰ ਦੇਵੇ, ਤੁਸੀਂ ਇਹਨਾਂ ਕੋਲ ਪੋਲਿਸੀ ਲੈ ਕੇ, ਤਾਂ ਕਿੰਨੀ ਜ਼ਿਆਦਾ ਵਧੀਆ ਗੱਲ ਹੋਊਗੀ। ਔਰ ਇਹ ਲੈਸਨ ਮੈਂ ਅੱਜ ਫਿਰ ਕਹਿ ਰਿਹਾ ਤੁਹਾਨੂੰ, ਇਹ ਜ਼ਿੰਦਗੀ ਦੀ ਹਕੀਕਤ ਆ ਜਿਹੜੀ ਅਸੀਂ ਕਈ ਵਾਰੀ ਇਗਨੋਰ ਹੀ ਕਰ ਦਿੰਦੇ ਹਾਂ ਵੀ $100 ਜਾਂ $200 ਮਹੀਨੇ ਦਾ ਸਾਡਾ ਲੱਗਣਾ, ਛੱਡੋ ਯਾਰ ਕੀ ਕਰਨੀ ਇੰਸ਼ੋਰੈਂਸ ਕਰਾ ਕੇ। ਜਿਸ ਵੇਲੇ ਪੰਗਾ ਪੈ ਗਿਆ ਤੇ ਉਸ ਵੇਲੇ ਤੁਸੀਂ ਤਾਂ ਪਿੱਛੇ ਹੋਣਾ ਨਹੀਂ ਜਾਂ ਤੁਹਾਡੀ ਵਾਈਫ ਨੇ ਪਿੱਛੇ ਹੋਣਾ ਨਹੀਂ, ਜੇ ਵਾਈਫ ਸੁਣ ਰਹੀ ਹੈ ਉਹ ਇਹ ਸੋਚੇ ਕਿ ਜੇ ਮੇਰਾ ਹਸਬੈਂਡ ਚਲਾ ਗਿਆ ਤੇ ਉਹਨੇ ਤਾਂ ਹੋਣਾ ਨਹੀਂ ਤੇ ਮੈਂ ਕਿਵੇਂ ਕਵਰ ਕਰੂੰਗਾ। ਜਿਹੜਾ ਹਸਬੈਂਡ ਸੁਣ ਰਿਹਾ ਉਹ ਸੁਣ ਰਿਹਾ ਵੀ ਮੇਰੀ ਵਾਈਫ ਨੇ ਚਲੇ ਜਾਣਾ ਤੇ ਤੂੰ ਕਿਵੇਂ ਭਾਈ ਕਵਰ ਕਰੂੰਗਾ। ਇਹ ਚੀਜ਼ਾਂ ਬੜੀਆਂ ਜ਼ਿੰਦਗੀ ਦੀਆਂ ਜ਼ਰੂਰੀ ਹੈ, ਔਰ ਜੇ ਹਕੀਕਤ ਨਾ ਭੱਜੀਏ ਜੇ 100 150 200 ਡਾਲਰ ਮਹੀਨੇ ਦਾ ਸੀ, ਉੱਦਾਂ ਵੀ ਦਾਰੂ ਦੇ ਇੰਨਾ ਫੂਕਦੇ ਹਾਂ ਪੈਸਾ, ਪਾਰਟੀਆਂ ਫੰਕਸ਼ਨ ਕਰਦੇ ਹਾਂ, ਘਰਾਂ ਵਿੱਚ ਦਾਰੂ ਦੇ ਭੰਡਾਰ ਚੱਲਦੇ ਆ, ਘਰਾਂ ਵਿੱਚ ਕਈਆਂ ਨੇ ਤਾਂ ਬਾਹਰ ਬਣਾਈ ਇੰਨੀ ਵਧੀਆ, 4-4, 5-5 100 ਦੀ ਬੋਤਲ ਰੱਖੀ ਹੋਈ ਹੈ ਬਾਹਰ ਦੇ ਵਿੱਚ, ਅਤੇ ਉਹ ਵੀ ਪੈਸੇ ਅਸੀਂ ਲਾਉਂਦੇ ਹੀ ਆ ਨਾ ਵੀਰ ਮੇਰਿਓ। ਅਤੇ ਹਰਪ੍ਰੀਤ ਸੈਣੀ ਨੂੰ ਅੱਜ ਵੀਰ ਬਣ ਕੇ ਸਾਰੇ ਜਣੇ ਫੋਨ ਕਰਿਓ ਕਿ ਜਿਨ੍ਹਾਂ ਨੇ ਵੀ ਇਹ ਮੌਕਾ ਜ਼ਿੰਦਗੀ 'ਚ, ਮੈਂ ਕਹਿੰਦਾ ਜਿਹੜੀ ਉਮਰ ਲਿਖੀ ਆ ਲਿਖੀ ਆ, ਪਰ ਤੁਸੀਂ ਤਾਂ ਆਪਣੀ ਸੇਫ ਸਾਈਡ ਲੈ ਕੇ ਚੱਲੋ। ਤੁਸੀਂ ਆਪਣੇ ਬੱਚਿਆਂ ਨੂੰ ਪਿਆਰ ਨਹੀਂ ਕਰਦੇ, ਤੁਸੀਂ ਆਪਣੀ ਵਾਈਫ ਨੂੰ, ਤੁਸੀਂ ਆਪਣੇ ਹਸਬੈਂਡ ਨੂੰ ਪਿਆਰ ਨਹੀਂ ਕਰਦੇ, ਅਤੇ ਨੰਬਰ ਮੈਂ ਤੁਹਾਨੂੰ ਅੱਜ ਦੇ ਰਿਹਾ ਹਰਪ੍ਰੀਤ ਸੈਣੀ ਇਹਨਾਂ ਦਾ, ਤੁਸੀਂ ਉਹਨਾਂ ਨੂੰ ਜ਼ਰੂਰ ਕਾਲ ਕਰਿਓ। ਔਰ ਇਹ ਜਿਹੜੀਆਂ ਲੇਟੈਸਟ ਨਿਊਜ਼ ਸਾਡੇ ਸਾਹਮਣੇ ਆਈਆਂ, ਇਸ ਤੋਂ ਬਚਣ ਵਾਸਤੇ ਕੋਈ ਪਤਾ ਨਹੀਂ ਜ਼ਿੰਦਗੀ ਦਾ। ਉਹ ਇੱਕ ਜੋ ਬਾਬੇ ਆ ਨਾ ਕਿਤੇ ਧਾਰਨਾ ਜੀ ਗਾਤੀ ਕਿ ਦਮ ਦਾ ਭਰੋਸਾ ਨਹੀਂ, ਐਵੇਂ ਰੁੱਸਿਆ ਨਾ ਕਰ ਮੇਰੀ ਜਾਨ ਸੱਜਣਾ, ਇੱਕ ਦਿਨ ਛੱਡ ਜਾਣਾ ਇਹ ਜਹਾਨ ਸੱਜਣਾ। ਇੱਕ ਨਾਨਕ ਸਾਹਿਬ ਵਾਲੇ ਬਾਬੇ, ਉਹਨਾਂ ਨੇ ਧਾਰਨਾ ਹੀ ਗਾਤੀ, ਉਹ ਬੜੀ ਮਕਬੂਲ ਹੀ ਹੋ ਗਈ, ਲੋਕਾਂ ਨੇ ਰੀਲਾਂ ਹੀ ਪਾ ਪੂ ਦਿੱਤੀਆਂ ਉਹਨਾਂ ਦੀਆਂ, ਐਵੇਂ ਰੁੱਸਿਆ ਨਾ ਕਰ ਮੇਰੀ ਜਾਨ ਸੱਜਣਾ, ਇੱਕ ਦਿਨ ਛੱਡ ਜਾਣਾ ਇਹ ਜਹਾਨ ਸੱਜਣਾ। ਉਹ ਬਾਬੇ ਧਾਰਨਾ ਹੀ ਮੰਨ ਲਓ, ਇੱਕ ਦਿਨ ਜਹਾਨ ਤਾਂ ਛੱਡਣਾ ਹੀ ਆ। ਅਤੇ ਹਰਪ੍ਰੀਤ ਸੈਣੀ ਦਾ ਨੰਬਰ ਅੱਜ ਤੁਹਾਨੂੰ ਮੈਂ ਪਰਸਨਲੀ ਤੌਰ 'ਤੇ ਦਊਂਗਾ, ਅੱਗੇ ਵੀ ਦਿੰਦੇ ਹਾਂ, ਅੱਜ ਇਹਨਾਂ ਨੂੰ ਕਾਲ ਕਰਿਓ। ਔਰ ਇਹ ਜਿਹੜੀਆਂ ਜ਼ਿੰਦਗੀ ਦੀਆਂ ਹਕੀਕਤ ਆ, ਸੱਚਿਆਈ ਆ, ਇੱਕ ਸੱਚ ਹੈ, ਇਸ ਤੋਂ ਅਸੀਂ ਦੂਰ ਨਹੀਂ ਜਾ ਸਕਦੇ, ਨਾ ਅਸੀਂ ਭੱਜ ਸਕਦੇ ਹਾਂ। 416 817 6500 ਇਹ ਹੋਕਾ ਦਿੰਦੇ ਅਸੀਂ ਤੁਹਾਨੂੰ ਵਾਰ ਵਾਰ। ਇਹ ਜਿਹੜਾ ਹੋਕਾ ਹੁੰਦਾ ਨਾ, ਜਿਹੜਾ ਤਾਂ ਬੰਦਾ ਸਮਝਦਾਰ ਹੁੰਦਾ, ਉਹ ਇਸ ਹੋਕੇ ਨੂੰ ਆਪਣੇ ਅੰਦਰ ਵਸਾ ਲੈਂਦਾ। ਜਿਹੜਾ ਕਹਿੰਦਾ ਛੱਡੋ ਯਾਰ ਕੋਈ ਨਹੀਂ, ਕੱਲ੍ਹ ਪਰਸੋਂ ਫਿਰ ਦੇਖ ਲਾਂਗੇ, ਅਗਲੇ ਮਹੀਨੇ ਦੇਖ ਲਾਂਗੇ, ਉਹ ਹੋਕਾ ਕਰੀ ਲੰਘ ਜਾਂਦਾ ਹੁੰਦਾ। ਚੌਂਕੀਦਾਰ ਦਾ ਆਵਾਜ਼ ਦੇ ਦਿੰਦਾ ਹੁੰਦਾ ਵੀ ਜਾਗਦੇ ਰਹੋ, ਜਦੋਂ ਚੋਰ ਆ ਗਿਆ ਅਤੇ ਜੇ ਤੁਸੀਂ ਨਾ ਜਾਗ ਗਏ ਤਾਂ ਫਿਰ ਕੰਮ ਅਗਲੇ ਨੇ ਕਰਕੇ ਚੱਲ ਜਾਣਾ। 416 817 6500 416 817 6500 ਹਰਪ੍ਰੀਤ ਸੈਣੀ ਜੀ ਆਪਣੇ ਆਪਣੇ ਤੁਹਾਡੇ ਘਰ ਆ ਜਾਣਗੇ, ਜਾਂ ਤੁਸੀਂ ਇਹਨਾਂ ਨੂੰ ਇਹਨਾਂ ਦੇ ਆਫਿਸ ਆ ਕੇ ਮਿਲੋ, ਇਹਨਾਂ ਦਾ ਆਫਿਸ ਬੜਾ ਵਧੀਆ, ਉੱਥੇ ਸਾਰੀ ਇਹਨਾਂ ਟੀਮ ਹੁੰਦੀ ਹੈ, ਤੁਹਾਨੂੰ ਜਿਹੜੀ ਵੀ ਪਾਲਿਸੀ ਤੁਹਾਡੇ ਪਰਿਵਾਰ ਨੂੰ ਸੈੱਟ ਬਹਿੰਦੀ ਹੋਈ ਉਹੀ ਪਾਲਿਸੀ ਕਰ ਦੇਣਗੇ। ਨੰਬਰ ਇੱਕ ਵਾਰੀ ਮੈਂ ਫਿਰ ਦੁਬਾਰਾ ਰਿਪੀਟ ਕਰ ਦੇਣਾ, 416 817 6500 ਦੇ ਕਾਲ ਕੀਤੀ ਜਾ ਸਕਦੀ ਹੈ। ਰਾਜਨ ਜੀ ਕੀ ਹਾਲ ਚਾਲ ਹੈ ਸਰ?
2: ਬਹੁਤ ਵਧੀਆ ਜੀ।
0: ਕਿਵੇਂ ਸਿਹਤਾਂ ਸੈੱਟ ਹੋ?
2: ਵਧੀਆ ਜੀ ਵਧੀਆ
0: ਜੀ। ਸਰ ਬੋਲੋ।
2: ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਹਰਜੀਤ ਜੀ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਜੀ।
2: ਸੋ ਹਰਜੀਤ ਜੀ ਅੱਜ ਦੱਸਣਾ ਚਾਹਾਂਗੇ ਕਿ ਡਾਕਟਰ ਸਾਡੇ ਕੋਲ ਥਰਸਡੇ ਫਰਾਈਡੇ ਸੈਟਰਡੇ ਅਸੀਂ ਹੁਣ 3 ਦਿਨ ਕਰ ਦਿੱਤਾ ਜੀ ਡਾਕਟਰ। ਸੋ ਜਿਹੜੇ ਵੀ ਸਾਡੇ ਭੈਣ ਭਰਾ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ, ਤੁਸੀਂ ਆਪਣਾ ਕੰਪਲੀਟ ਕੰਪਰੀਹੈਂਸਿਵ ਐਗਜ਼ਾਮ ਕਰਾ ਸਕਦੇ ਹੋ। ਜਿਵੇਂ ਆਪਾਂ ਪਹਿਲਾਂ ਵੀ ਦੱਸਦੇ ਆ ਰਹੇ ਕਿ ਜਿਹੜੀ ਐਡਵਾਂਸ ਟੈਕਨੋਲੋਜੀ ਹੈ ਜੀ, ਇਹਦੇ ਨਾਲ ਟੈਸਟਿੰਗ ਹੁੰਦੀ ਹੈ। ਅੱਜ ਕੱਲ੍ਹ ਸਾਰਾ ਕੁਛ ਅਸੀਂ ਡਿਜੀਟਲ ਕਰ ਦਿੱਤਾ, ਜੋ ਵੀ ਐਗਜ਼ਾਮ ਹੁੰਦਾ, ਜੋ ਵੀ ਤੁਹਾਡੇ ਰਿਜ਼ਲਟ ਆਉਂਦੇ ਨੇ, ਡਿਜੀਟਲੀ ਇੱਕ ਵੱਡੀ ਡਿਸਪਲੇ ਸਕਰੀਨ ਦੇ ਉੱਤੇ ਤੁਹਾਨੂੰ ਦਿਖਾਏ ਜਾਂਦੇ ਨੇ, ਸਮਝਾਏ ਜਾਂਦੇ ਨੇ ਵੀ ਅੱਖ ਵਿੱਚ ਜੇ ਕੋਈ ਪ੍ਰੋਬਲਮ ਚੱਲ ਰਹੀ ਹੈ ਤੇ ਕੀ ਪ੍ਰੋਬਲਮ ਚੱਲ ਰਹੀ ਹੈ। ਤੇ ਸਾਡੇ ਕੋਲ OCT, ਟੋਪੋਗ੍ਰਾਫੀ, ਰੈਟਨੋਗ੍ਰਾਫੀ, AR, NCT, ਸਲਿਟ ਲੈਂਪ, ਵਿਜੂਅਲ ਫੀਲਡ, 7 ਅਲੱਗ ਅਲੱਗ ਮਸ਼ੀਨਾਂ ਨੇ ਜਿਹਦੇ ਨਾਲ ਅੱਖ ਦਾ ਹਰ ਇੱਕ ਕੋਨਾ ਚੈੱਕ ਹੁੰਦਾ ਜੀ। ਸੋ ਇੱਦਾਂ ਦਾ ਡਿਟੇਲਡ ਐਗਜ਼ਾਮ ਤੁਸੀਂ ਆਪਣਾ ਜਾਂ ਆਪਣੇ ਪਰਿਵਾਰ ਦਾ ਕਰਵਾਉਣਾ ਚਾਹੁੰਦੇ ਹੋ ਤੇ ਜ਼ਰੂਰ ਸਾਨੂੰ ਕਾਲ ਕਰ ਲਓ, 905-460-8888, 905-460-8888। ਤੇ ਜਿਨ੍ਹਾਂ ਨੇ ਵਧੀਆ ਬ੍ਰਾਂਡਿਡ ਫਰੇਮ ਲੈਣੇ ਨੇ, ਸਾਰੇ ਹੀ ਵਧੀਆ ਬ੍ਰਾਂਡਿਡ ਫਰੇਮ ਜਿਹਦੇ ਚ ਰੇਬਨ ਦੇ, ਅਰਮਾਨੀ ਦੇ, ਮਾਈਕਲ ਕੋਰਸ ਦੇ, ਕੋਚ ਦੇ, ਕੇਜਪੇਡ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਿਡ ਫਰੇਮ ਫਲੈਟ 50% ਆਫ ਚੱਲ ਰਹੇ ਨੇ। ਤੇ ਜੇ ਤੁਸੀਂ ਸਨਗਲਾਸਿਸ ਲੈਣੀਆਂ ਕਿਉਂਕਿ ਗਰਮੀਆਂ ਦਾ ਮੌਸਮ ਹੈ, ਘੁੰਮਣ ਜਾਣਾ ਹੈ, ਤੇ ਕੋਚ ਦੀਆਂ, ਅਰਮਾਨੀ ਦੀਆਂ, ਮਾਈਕਲ ਕੋਰਸ ਦੀਆਂ, ਪੋਲੋ ਦੀਆਂ, ਰੋਲਸ ਲੌਰੈਂਸ ਦੀਆਂ, ਇਹ ਸਾਰੀਆਂ ਬ੍ਰਾਂਡਿਡ ਸਨਗਲਾਸਿਸ, ਇਹ ਵੀ 50% ਆਫ ਦਿੱਤੀਆਂ ਜਾ ਰਹੀਆਂ ਨੇ। ਤੇ ਜੇ ਕਿਸੇ ਨੇ ਟੋਮੀ ਹਿਲਫਿਗਰ ਜਾਂ ਕੈਲਵਿਨ ਕਲਾਈਨ ਦੀਆਂ ਜਾਂ ਫੈਂਡੇ ਦੀਆਂ ਤੇ ਜਾਂ ਫਿਰ ਵੈਲੈਂਟੀਨੋ ਦੇ ਫਰੇਮ ਜਾਂ ਸਨਗਲਾਸਿਸ ਲੈਣੀਆਂ ਨੇ ਤੇ ਫਲੈਟ 75% ਡਿਸਕਾਊਂਟ ਦਿੱਤਾ ਜਾ ਰਿਹਾ। ਸੋ ਡੀਲਾਂ ਲੈਣੀਆਂ ਨੇ ਤੇ ਪਹੁੰਚਣ ਸਾਡੇ ਸਰੋਤੇ ਸਪੈਕਸ ਐਕਸਪ੍ਰੈਸ ਉੱਤੇ, 35 ਰੈਜੋਲੂਸ਼ਨ ਡਰਾਈਵ ਬ੍ਰੈਂਪਟਨ, 410 ਐਂਡ ਸੀਲਸ ਕਹਿ ਲਓ ਜਾਂ ਕੈਨੇਡੀਅਨ ਸੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀ ਨੂੰ ਆਪਾਂ ਡਾਇਰੈਕਟ ਬੁੱਕ ਕਰਦੇ ਹਾਂ, ਚਾਹੇ ਤੁਹਾਡਾ ਐਗਜ਼ਾਮ ਹੋਵੇ, ਤੁਹਾਡੇ ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨਗਲਾਸਿਸ। ਇੱਕ ਇੱਕ ਨੰਬਰ ਜੀ, 905-460-8888, 905-460-8888।
0: ਬੜੀ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮੱਚ ਰਾਜਨ ਜੀ, ਥੈਂਕ ਯੂ ਵੈਰੀ ਮੱਚ। ਪ੍ਰੋਗਰਾਮ ਪੰਜਾਬੀ ਵਿਰਸਾ ਤੋਂ ਹੀ ਸੁਣ ਰਹੇ ਹਾਂ, ਔਰ ਮੈਂ ਤਾਂ ਕਈ ਵਾਰੀ ਇਸ ਗੱਲ ਤੋਂ ਹੈਰਾਨ ਹੁੰਦਾ ਕਿ ਅਸੀਂ ਲੋਕ ਇੱਥੇ ਹਰ ਰੋਜ਼ ਤੁਹਾਨੂੰ ਮੈਸੇਜ ਦਿੰਦੇ ਹਾਂ। ਠੀਕ ਆ, ਅਸੀਂ ਇਹਨਾਂ ਚੀਜ਼ਾਂ ਨੂੰ ਅਵੋਇਡ ਕਰਦੇ ਹਾਂ ਕਈ ਵਾਰੀ, ਚਲੋ ਕੋਈ ਗੱਲ ਨਹੀਂ ਯਾਰ, ਅੱਜ ਨਹੀਂ ਕੱਲ੍ਹ ਕਰਾ ਲਾਂਗੇ। ਜਿਹੜੀਆਂ ਸਾਡੀਆਂ ਲੇਡੀਜ਼ ਸੁਣ ਰਹੀਆਂ ਪ੍ਰੋਗਰਾਮ ਨੂੰ, ਉਹ ਬਹੁਤ ਵਰੀਡ ਹੁੰਦੀਆਂ ਆਪਣੇ ਘਰ ਨੂੰ ਲੈ ਕੇ, ਆਪਣੇ ਬੱਚਿਆਂ ਨੂੰ ਲੈ ਕੇ, ਆਪਣੇ ਪਰਿਵਾਰ ਨੂੰ ਲੈ ਕੇ। ਜੇ ਸਾਡੀਆਂ ਜਿਹੜੀਆਂ ਲੇਡੀਜ਼ ਆ, ਕੰਮ 'ਤੇ ਵੀ ਕਈ ਵਾਰੀ ਹਰਪੀ 'ਤੇ ਇੰਸ਼ੋਰੈਂਸ ਹੁੰਦੀ ਹੈ, ਕਿਉਂਕਿ ਮੈਂ ਅੱਜ ਤਾਦੇ ਗੱਲ ਜ਼ਿਆਦਾ ਕਰ ਰਿਹਾ ਤੁਹਾਡੇ ਨਾਲ, ਕਿਉਂਕਿ ਸਾਨੂੰ ਪੂਰੀ ਡੀਟੇਲਸ ਤੁਸੀਂ ਇਸ ਗੱਲ ਦੀ ਦੇਣੀ ਅੱਜ।
1: ਹਾਂਜੀ,
0: ਕਈ ਵਾਰੀ ਕੰਮ ਦੇ ਉੱਤੇ ਅਸੀਂ ਕਹਿੰਦੇ ਜੀ ਇੰਸ਼ੋਰੈਂਸ ਸਾਡੀਆਂ ਕਵਰਸ ਹੁੰਦੀਆਂ, ਜਾਂ ਅਸੀਂ ਬੈਂਕ ਦੇ ਕੋਲੋਂ ਘਰ ਦੀ ਜਦੋਂ ਮੌਰਗੇ ਲੈਂਦੇ ਹਾਂ ਉੱਥੇ ਸਾਡੀਆਂ ਇੰਸ਼ੋਰੈਂਸ ਹੁੰਦੀ ਹੈ, ਇਹਦਾ ਡਿਫਰੈਂਸ ਕੀ ਹੈ ਮੈਨੂੰ ਉਹ ਦੱਸੋ ਪਲੀਜ਼।
1: ਪਹਿਲੀ ਚੀਜ਼ ਤਾਂ
0: ਰੇਡੀਓ ਦੇ ਗਾਣੇ ਤਾਂ ਰੋਜ਼ ਲਾਉਂਦੇ ਹੀ ਲਾਉਂਦੇ ਹਾਂ, ਅੱਜ ਮੈਨੂੰ ਪੂਰੀ ਡਿਟੇਲ ਦਿਓ ਤੁਸੀਂ।
1: ਜਿਹੜੇ ਆਪਾਂ ਗਰੁੱਪ ਵੱਲੋਂ ਇੰਸ਼ੋਰੈਂਸ ਦੀ ਗੱਲ ਕਰ ਰਹੇ ਹਾਂ, ਜੇ ਕੰਮ ਵੱਲੋਂ ਕਵਰੇਜ ਦੀ ਗੱਲ ਕਰਦੇ ਹਾਂ, ਮੋਸਟ ਆਫ ਦਾ ਟਾਈਮ ਜਿਹੜੇ ਤੁਹਾਡੇ ਗਰੁੱਪ ਕਵਰੇਜਿਸ ਹੁੰਦੀਆਂ ਉਹਨਾਂ ਦੇ ਵਿੱਚ ਸਿਰਫ ਹੈਲਥ ਐਂਡ ਡੈਂਟਲ ਦੀ ਕਵਰੇਜ ਹੁੰਦੀ ਹੈ ਮੋਸਟ ਆਫ ਦਾ ਟਾਈਮ। ਅਗਰ ਆਪਾਂ ਇਹ ਕਹੀਏ ਕਿ ਲਾਈਫ ਇੰਸ਼ੋਰੈਂਸ ਦੀ ਕਵਰੇਜ ਹੈਗੀ ਆ ਸਾਡੇ ਕੋਲ, ਇੱਕ ਵਾਰੀ ਪੇਪਰ ਜ਼ਰੂਰ ਰਿਵਿਊ ਕਰੋ, ਕਿਉਂਕਿ ਲਾਈਫ ਇੰਸ਼ੋਰੈਂਸ ਦੀ ਕਵਰੇਜ ਜਾਂ ਤਾਂ ਵਨ ਟਾਈਮ ਸੈਲਰੀ ਹੁੰਦੀ ਹੈ, ਸਾਲ ਦੀ ਇੱਕ ਸੈਲਰੀ ਵਨ ਟਾਈਮ, ਜਾਂ ਟੂ ਟਾਈਮ ਸੈਲਰੀ। ਮਤਲਬ ਜੇ ਹੁਣ ਕਿਸੇ ਦੀ 50,000 ਦੀ ਇਨਕਮ ਹੈਗੀ ਆ, ਜੇ ਦੋ ਟਾਈਮ ਸੈਲਰੀ ਵੀ ਉਹ ਕਵਰ ਕਰਨਗੇ ਤਾਂ ਸਿਰਫ $1,00,000 ਦੀ ਕਵਰੇਜ ਆ।
0: ਠੀਕ ਹੈ,
1: ਜੇ ਹੁਣ $1,00,000 ਦੀ ਇਨਕਮ ਆ ਤਾਂ $2,00,000 ਦੀ ਕਵਰੇਜ। ਪਰ ਸਾਡੇ ਰੈਗੂਲਰ ਐਕਸਪੈਂਸਿਸ ਤਾਂ ਬਹੁਤ ਜ਼ਿਆਦਾ ਆ, ਸਾਡੀਆਂ ਮੌਰਗੇਜਿਸ ਬਹੁਤ ਜ਼ਿਆਦਾ ਹੈਗੀਆਂ ਆ। ਸੋ ਜਿਹੜੀ ਇਹ ਗਰੁੱਪ ਕਵਰੇਜਿਸ ਹੁੰਦੀਆਂ ਇਹ ਇਨਫ ਨਹੀਂ ਹੁੰਦੀਆਂ। ਸੈਕਿੰਡ ਇਹ ਹੈਗਾ ਆ, ਇਹ ਉਦੋਂ ਤੱਕ ਹੀ ਹੁੰਦੀਆਂ ਜਦੋਂ ਤੱਕ ਅਸੀਂ ਉਸ ਕੰਮ ਤੇ ਆ। ਕੱਲ ਨੂੰ ਅਸੀਂ ਕੰਮ ਛੱਡ ਦਿੱਤਾ, ਕੱਲ ਨੂੰ ਸਾਡੀ ਲੇ ਆਫ ਹੋ ਗਈ, ਕੰਮ ਬੰਦ ਹੋ ਗਿਆ, ਕੁਛ ਵੀ ਇੱਦਾਂ ਦਾ ਸਿਨੈਰੀਓ ਹੋਇਆ, ਪਾਲਿਸੀ ਨਾਲ ਹੀ ਖਤਮ ਆ।
0: ਅੱਛਾ, ਠੀਕ
1: ਹੈ। ਸੋ ਇਸ ਕਰਕੇ ਹਮੇਸ਼ਾ ਜਿਹੜਾ ਹੈਗਾ ਆਪਣੀ ਇੰਡੀਵਿਜੁਅਲ ਕਵਰੇਜ ਜਿਹੜੀ ਆ ਜ਼ਰੂਰ ਲੈ ਕੇ ਰੱਖਣੀ ਚਾਹੀਦੀ ਆ, ਤਾਂ ਕਿ ਉਹ ਕਿਸੇ ਕੰਮ ਨਾਲ ਲਿੰਕ ਨਾ ਹੋਵੇ, ਕਿਸੇ ਮੌਰਗੇਜ ਨਾਲ ਲਿੰਕ ਨਾ ਹੋਵੇ। ਤੁਹਾਡੀ ਪਾਲਿਸੀ ਆ, ਤੁਹਾਡੇ ਆਪਣੇ ਪਰਸਨਲ ਬੈਨੀਫਿਸ਼ਰੀ ਆ, ਉਹ ਪਾਲਿਸੀ ਚੱਲੀ ਜਾਵੇ ਜਦ ਤੱਕ ਤੁਸੀਂ ਉਹਨੂੰ ਚਲਾਉਣਾ ਚਾਹੁੰਦੇ ਆ। ਜਿਹੜੀ ਹੁਣ ਆਉਂਦੀ ਹੈ ਗੱਲ ਕਿ ਮੌਰਗੇਜ ਇੰਸ਼ੋਰੈਂਸ ਦੀ ਜਿਹੜੇ ਬੈਂਕਿੰਗ ਇੰਸਟੀਟਿਊਸ਼ਨਸ ਤੋਂ, ਉਹਨਾਂ ਦੇ ਵਿੱਚ ਸਭ ਤੋਂ ਵੱਡਾ ਮੇਨ ਇਸ਼ੂ ਹੈਗਾ ਆ ਕਿ ਇੱਕ ਤਾਂ ਉਹ ਪਰਟੀਕੁਲਰ ਉਸ ਘਰ ਦੀ ਮੌਰਗੇਜ ਦੇ ਨਾਲ ਲਿੰਕ ਆ, ਕਿ ਕੱਲ ਨੂੰ ਇਨਕੇਸ ਅਗਰ ਆਪਾਂ ਨੂੰ ਕੁਛ ਹੁੰਦਾ ਹੈਗਾ ਆ, ਤਾਂ ਸਿਰਫ ਉਹਨਾਂ ਨੇ ਉਹੀ ਮੌਰਗੇਜ ਨੂੰ ਪੇ ਆਫ ਕਰਨਾ ਹੈ, ਤੇ ਜਿੰਨਾ ਬੈਲੈਂਸ ਰਹਿੰਦਾ ਹੋਇਆ ਉਹੀ ਪੇ ਆਫ ਕਰਨਾ ਹੈ।
0: ਠੀਕ ਹੈ,
1: ਕਿਉਂਕਿ ਉਹ ਬੈਂਕ ਨੂੰ ਪ੍ਰੋਟੈਕਟ ਕਰ ਰਹੇ ਹੁੰਦੇ ਆ, ਉਹਨਾਂ ਦਾ ਕਿਸੇ ਪਰਸਨਲ ਇੰਡੀਵਿਜੁਅਲ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਮੇਨ ਚੀਜ਼ ਇਹ ਹੈਗੀ ਆ, ਉਹ ਕੋਈ ਵੀ ਮੈਡੀਕਲ ਅੰਡਰਰਾਈਟਿੰਗ ਅਪਫਰੰਟ ਨਹੀਂ ਕਰਦੇ। ਉਹਨਾਂ ਦੇ ਵਿੱਚ ਕੀ ਹੈਗਾ ਆ, ਜਿਹੜੇ ਵੀ ਬ੍ਰੋਕਰ ਤੋਂ ਤੁਸੀਂ ਮੌਰਗੇਜ ਲੈ ਰਹੇ ਆ, ਜਾਂ ਤੁਸੀਂ ਬੈਂਕ ਤੋਂ ਜਾ ਕੇ ਸਿੱਧੀ ਡਾਇਰੈਕਟ ਲੈ ਰਹੇ ਆ, ਅਗਰ ਤੁਸੀਂ ਇੰਸ਼ੋਰੈਂਸ ਐਡ ਆਨ ਕਰਾਉਂਦੇ ਆ, ਉਹਨਾਂ ਨੇ ਇੱਕ ਮੈਡੀਕਲ ਕੁਐਸ਼ਨੇਅਰ ਭਰਨਾ ਹੁੰਦਾ ਹੈ, ਕਈ ਵਾਰੀ ਉਹ ਆਂਸਰ ਪੁੱਛਦੇ ਆ, ਕਈ ਵਾਰ ਨਹੀਂ ਵੀ ਪੁੱਛਦੇ। ਸੋ ਉਹ ਜਿਹੜਾ ਸਾਰਾ ਕਲੇਮ ਹੈਗਾ ਉਸ ਮੈਡੀਕਲ ਕੁਐਸ਼ਨੇਅਰ ਤੇ ਡਿਪੈਂਡ ਕਰਦਾ ਹੁੰਦਾ ਆ ਕਿ ਤੁਸੀਂ ਉਹਦੇ ਵਿੱਚ ਕਿੰਨੇ ਟਰੂਥਫੁਲੀ ਆਂਸਰ ਕੀਤੇ ਹੋਏ ਆ। ਔਰ ਅਗਰ ਤੁਹਾਨੂੰ ਪਤਾ ਹੀ ਨਹੀਂ ਹੈਗਾ ਕਿ ਉਸ ਵੇਲੇ ਤੁਸੀਂ ਆਂਸਰ ਕੀਤੇ ਸੀ ਜਾਂ ਕੀ ਕੀਤੇ ਸੀ ਜਾਂ ਕੀ ਤੁਹਾਡਾ ਉਹਦੇ ਨਾਲ ਲਿੰਕ ਸੀਗਾ, ਕਈ ਵਾਰ ਸਾਨੂੰ ਜ਼ਿਆਦਾ ਕਾਹਲੀ ਇਹ ਹੁੰਦੀ ਹੈ ਕਿ ਸਾਡੀ ਮੌਰਗੇਜ ਹੋ ਜਾਵੇ, ਸਾਨੂੰ ਹੁੰਦਾ ਕਿ ਫਟਾਫਟ ਸਾਨੂੰ ਚਾਬੀ ਮਿਲ ਜਾਵੇ, ਅਸੀਂ ਆ ਜਿਹੜੀ ਮੌਰਗੇਜ ਇੰਸ਼ੋਰੈਂਸ ਦੇ ਪੇਪਰ ਹੈਗੇ ਨਾਲ ਸਾਈਨ ਕਰ ਦਈਏ। ਬਹੁਤੀ ਵਾਰੀ ਮੌਰਗੇਜ ਬ੍ਰੋਕਰ ਵੀ ਇਹ ਕਹਿ ਦਿੰਦੇ ਕਿ ਕੋਈ ਗੱਲ ਨਹੀਂ, ਮਹੀਨੇ ਬਾਅਦ 2 ਮਹੀਨੇ ਬਾਅਦ ਕੈਂਸਲ ਕਰਾ ਦਿਓ। ਜਦੋਂ ਅਸੀਂ ਉਹਨੂੰ ਪਾਲਿਸੀ ਨੂੰ ਕੈਂਸਲ ਕਰਵਾ ਦਿੱਤਾ ਤਾਂ ਕਵਰੇਜ ਵੈਸੇ ਹੀ ਖਤਮ ਹੋ ਗਈ। ਨਹੀਂ ਕੈਂਸਲ ਕਰਵਾਇਆ ਤੇ ਆਂਸਰ ਆਪ ਨਹੀਂ ਦਿੱਤੇ ਸੀਗੇ, ਤਦ ਵੀ ਕਵਰੇਜ ਤੁਸੀਂ ਨਾ ਦੀ ਬਰਾਬਰੀ ਸਮਝੋ, ਜੇ ਤੁਸੀਂ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਮੈਡੀਕਲ ਕੁਐਸਚਨ ਆਂਸਰ ਜਾਂ ਕੀ ਜਵਾਬ ਦਿੱਤਾ।
0: ਠੀਕ ਹੈ,
1: ਸੋ ਇਸੇ ਕਰਕੇ ਕੋਈ ਵੀ ਇੰਸੀਡੈਂਟ ਹੋਵੇ, ਜਿਹੜੀ ਚੀਜ਼ ਦੇ ਲਈ ਸਪੈਸ਼ਲਾਈਜ਼ ਕਰਦਾ ਹੈਗਾ ਆ, ਕਵਰੇਜ ਉੱਥੋਂ ਹੀ ਲੈਣੀ ਚਾਹੀਦੀ ਆ। ਜੇ ਹੁਣ ਇੰਸ਼ੋਰੈਂਸ ਕੰਪਨੀਆਂ ਇਸੇ ਚੀਜ਼ ਲਈ ਸਪੈਸ਼ਲਾਈਜ਼ ਕਰਦੀਆਂ ਹੈਗੀਆਂ ਕਿ ਉਹਨਾਂ ਨੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਦੀਆਂ ਪਾਲਿਸੀਜ਼ ਹੀ ਕਰਨੀਆਂ, ਤਾਂ ਆਪਾਂ ਨੂੰ ਕਵਰੇਜ ਉੱਥੋਂ ਲੈਣੀ ਚਾਹੀਦੀ ਆ। ਉੱਥੇ ਮੈਡੀਕਲ ਅੰਡਰਰਾਈਟਿੰਗ ਵੀ ਅਪਫਰੰਟ ਹੋਊਗੀ, ਉਹ ਕਿਸੇ ਪਰਟੀਕੁਲਰ ਘਰ ਦੇ ਨਾਲ ਲਿੰਕ ਵੀ ਨਹੀਂ ਹੋਊਗੀ। ਇੱਦਾਂ ਵੀ ਨਹੀਂ ਹੋਊਗਾ ਕਿ ਅੱਜ ਆਹ ਕਰ ਲਿਆ, ਕੱਲ ਨੂੰ ਮੈਂ 2 ਸਾਲ ਬਾਅਦ 5 ਸਾਲ ਬਾਅਦ ਨਵਾਂ ਕਰ ਲਿਆ ਫਿਰ ਨਵੀਂ ਮੌਰਗੇਜ ਇੰਸ਼ੋਰੈਂਸ ਕਰਾਓ, ਇੱਦਾਂ ਕੁਛ ਨਹੀਂ ਹੈ। ਇੱਕੋ ਵਾਰੀ ਪਾਲਿਸੀ ਕਰਾਈ, ਉਹ ਪਾਲਿਸੀ ਤੁਹਾਡੀ ਕੰਟੀਨਿਊ ਰਹੂਗੀ। 416-817-6500, 416-817-6500,

ਜ਼ਿੰਦਗੀ ਛੋਟੀ ਆ। ਮੈਂ ਪਰਸੋਂ ਵੀ ਗੱਲ ਕਰ ਰਿਹਾ ਸੀ, ਆਈ ਥਿੰਕ ਮੰਡੇ ਗੱਲ ਕਰ ਰਿਹਾ ਸੀ ਕਿ ਅਸੀਂ ਸਾਰੇ ਲੋਕ ਇੱਥੇ ਲੀਜ਼ 'ਤੇ ਆਏ ਹੋਏ ਹਾਂ, ਕਿਉਂਕਿ ਕੈਨੇਡਾ ਦੇ ਵਿੱਚ ਅਸੀਂ ਸਾਰੇ ਜਣੇ ਰੈਂਟ ਦੇ ਇੱਥੇ ਆਏ ਹੋਏ ਹਾਂ। ਇਹ ਰੈਂਟ ਜਿੱਦਾਂ ਦੇਣਾ ਅਸੀਂ ਬੰਦ ਕਰਤਾ ਨਾ, ਅਤੇ ਪਟਾਕਾ ਜਾਣਾ ਪਿਆ। ਜਿਸ ਤਰ੍ਹਾਂ ਲੀਜ਼ ਖਤਮ ਹੋ ਗਈ ਨਾ, ਰੱਬ ਦੇ ਹੱਥ ਲੀਜ਼ ਆ, ਇਹ ਲੀਜ਼ ਲਿਖੀ ਕਹਿੰਦੇ ਆ, ਇਹ ਰੱਬ ਨੇ ਲੀਜ਼ ਲਿਖੀ ਹੈ। ਅਤੇ ਜਿਸ ਦਿਨ ਲੀਜ਼ ਖਤਮ ਹੋ ਗਈ, ਅਤੇ ਉਸ ਦਿਨ ਫਿਰ ਅੱਗੋਂ ਲੀਜ਼ ਰਿਨਿਊਵਲ ਨਹੀਂ ਹੋਣੀ, ਅਤੇ ਨਾ ਜਿਵੇਂ ਮੋਰਗੇਜ ਆਪਾਂ ਰਿਨਿਊਵਲ ਕਰਾਉਂਦੇ ਹਾਂ ਨਾ, ਵੀ 5 ਸਾਲ ਹੋ ਗਿਆ ਰਿਨਿਊਵਲ ਹੋ ਗਈ, ਇਹ ਲੀਜ਼ ਅੱਗੋਂ ਜਿਹੜੀ ਹੈ ਨਾ ਬੰਦੇ ਦੀ ਲੀਜ਼ ਆ, ਇਹ ਰਿਨਿਊਵਲ ਨਹੀਂ ਹੋਣੀ। ਅਤੇ ਹਰਪ੍ਰੀਤ ਸੈਨੀਅਰਾਂ ਨੂੰ ਕਾਲ ਤੁਸੀਂ ਕਰ ਲਓ ਅੱਜ, ਇਹ ਰੱਬ ਵੱਲੋਂ ਹੀ 2-3 ਐਸੀਆਂ ਜ਼ਿੰਦਗੀ ਗਈਆਂ ਜਿਨ੍ਹਾਂ ਨੂੰ ਸੁਣ ਕੇ ਤੁਸੀਂ ਤੁਹਾਡਾ ਨਾ ਹਾਹ ਨਿਕਲ ਜਾਂਦੀ ਹੈ। 416-817-6500, 416-817-6500 ਦੇ ਹੁਣੇ ਕਾਲ ਕਰ ਲਓ।

0: Oh God, what a song, man. Thank you, ji. Thank you. Hello.
1: ਜੀ ਵੀਰ ਜੀ ਕੀ ਹਾਲ ਜੀ?
0: ਜੀ ਸਰ, ਦੁਆ ਤੁਹਾਡੀ ਸਰ।
1: ਵੀਰ ਜੀ, ਇਹ ਮੂਵੀ ਸੀ ਚੌਧਰੀ ਬਾਦਸ਼ਾਹ ਦਾ ਗਾਣਾ ਔਰ ਮੈਡਮ ਨੂਰ ਜਹਾਂ ਦੀ ਜ਼ਿੰਦਗੀ ਦਾ ਆਖਰੀ ਵੀ ਗਾਣਾ ਸੀ, ਇਸ ਲਈ ਇਹਦੇ ਚ ਨਾ ਥੋੜਾ ਕੁ ਦੁੱਖ ਵੀ ਨਾਲ ਸ਼ਾਮਿਲ ਆ ਕਿ ਦਮ ਦਾ ਭਰੋਸਾ ਯਾਰ ਦਮ ਆਵੇ ਨਾ ਆਵੇ। ਇਹ ਆਖਰੀ ਗਾਣਾ ਸੀ ਮੈਡਮ ਨੂਰ ਜਹਾਂ ਦਾ।
0: ਅੱਛਾ, ਵਾਹ ਜੀ ਵਾਹ। ਮੈਂ ਸਰ ਵੈਸੇ ਉਦਾਂ ਦਾ ਹੋ ਜਾਂਦਾ,
1: ਮੂਵੀ ਸੀ ਚੌਧਰੀ ਬਾਦਸ਼ਾਹ, ਤੇ ਮੇਰਾ ਖਿਆਲ ਹੈ ਤੁਸੀਂ ਮੈਡਮ ਨੂਰ ਜਹਾਂ ਦੇ ਗਾਣੇ ਡੈਫੀਨੇਟਲੀ ਇੰਜੋਏ ਕਰਦੇ ਹੋਗੇ। ਬੜੀ ਪਿਆਰੀ ਆਵਾਜ਼।
0: ਇੱਕ ਗੀਤ ਸੀ ਇਹਨਾਂ ਦਾ, ਮੇਰੇ ਦਿਲ ਦੇ ਸ਼ੀਸ਼ੇ ਵਿੱਚ ਸਜਣਾ,
1: ਗਾਡ ਗਾਡ
0: ਭਈ ਸਜਦੀ ਇਹ ਤਸਵੀਰ ਤੇਰੀ, ਤੈਨੂੰ ਮਹਿਰਮ ਦਿਲ ਦਾ ਜਾਣ ਲਿਆ, ਹੁਣ ਫਿਰ ਤੇਰੇ ਹੱਥ ਤਕਦੀਰ ਮੇਰੀ।
1: ਤੁਸੀਂ ਵਾਕਈ ਫਨ ਦੇ ਨਾ ਰਸੀਆ ਜੇ ਔਰ ਤੁਸੀਂ ਮਿਊਜ਼ਿਕ ਦੇ ਵੀ ਰਸੀਆ ਜੇ, ਪਛਾਣ ਰੱਖਦੇ ਜੇ। ਬਹੁਤ ਬਹੁਤ ਸ਼ੁਕਰੀਆ,
0: ਬੜੀ ਮਿਹਰਬਾਨੀ ਜੀ। ਥੈਂਕ ਯੂ ਵੈਰੀ ਮੱਚ, ਥੈਂਕ ਯੂ ਵੈਰੀ ਮੱਚ। ਮੈਂ ਇੱਕ ਗੱਲ ਇੱਥੇ ਹੋਰ ਕਰਨੀ ਸੀ ਹਰਪ੍ਰੀਤ, ਅੱਜ ਕਈ ਵਾਰ ਨਾ ਸਾਡੇ ਬਹੁਤ ਜਿਹੜੇ ਟੀਨੇਜਰ ਇੱਥੇ ਦੇ ਹੈਗੇ ਆ, ਇਹ ਬਹੁਤ ਜ਼ਰੂਰੀ ਗੱਲ ਆ, ਗੀਤ ਸੰਗੀਤ ਵਿੱਚ ਚੱਲਦੇ ਰਹਿੰਦੇ ਆ, ਪਰ ਜ਼ਿੰਦਗੀ ਦੀਆਂ ਬੜੀਆਂ ਗੱਲਾਂ ਇਸ ਤਰ੍ਹਾਂ ਜਿਹੜੀ ਸਾਡੀ ਡੇਲੀ ਰੂਟੀਨ ਦੇ ਨਾਲ ਚੱਲਦੀਆਂ। ਸਪੈਸ਼ਲੀ ਤੌਰ 'ਤੇ ਮੈਂ ਪੇਰੈਂਟਸ ਨੂੰ ਰਿਕੁਐਸਟ ਕਰੂੰਗਾ, ਆਈ ਡੋਂਟ ਨੋ ਜਿਹੜੇ ਕੋਈ ਟੀਨੇਜਰ ਸਾਨੂੰ ਕੈਨੇਡੀਅਨ ਬੱਚੇ ਸੁਣਦੇ ਨਹੀਂ ਸੁਣਦੇ ਮੈਨੂੰ ਆਈਡੀਆ ਨਹੀਂ, ਬਿਕਾਜ਼ ਉਹ ਡੈਫੀਨੇਟਲੀ ਉਹ ਇੰਗਲਿਸ਼ ਸ਼ੋਅ ਸੁਣਦੇ ਹੋਣਗੇ ਜ਼ਿਆਦਾ, ਠੀਕ ਹੈ ਨਾ, ਪੰਜਾਬੀ ਸ਼ੋਅ ਘੱਟ ਸੁਣਦੇ ਆ। ਅਸੀਂ ਲੋਕ ਵਿਆਹ ਸ਼ਾਦੀਆਂ ਦੇ ਅੱਜ ਕੱਲ੍ਹ ਸਿਸਟਮ ਨਵਾਂ ਸ਼ੁਰੂ ਹੋ ਗਿਆ ਵੀ ਸ਼ਾਟ ਲੈਣਾ, ਜਿਹੜੀ ਇਕੱਲੀ ਡਰਿੰਕ ਹੁੰਦੀ ਹੈ,
2: ਹਾਂਜੀ,
0: ਟਕੀਲਾ ਮੋਸਟਲੀ ਚੱਲਦੀ ਹੈ। ਧਿਆਨ ਨਾਲ ਸੁਣ ਲਿਓ ਗੱਲ ਜਿਹੜੀ ਮੈਂ ਗੱਲ ਤੁਹਾਨੂੰ ਕਰ ਰਿਹਾ। ਹੁਣ ਮੈਂ ਕਿਸੇ ਬੰਦੇ ਦਾ ਨਾਂ ਨਹੀਂ ਲੈਣਾ, ਉਹ ਡੈਥ ਉਹਦੀ ਕਿਸ ਤਰ੍ਹਾਂ ਹੋਈ ਹੈ। ਇੱਕ ਮੈਂ ਕਾਲ ਹੋਰ ਲੈਣ ਲੱਗਾ। ਹੈਲੋ
3: ਜੀ, ਸਤਿ ਸ਼੍ਰੀ ਅਕਾਲ ਭਾਜੀ, ਸਲਾਮ ਅਲੈਕੁਮ।
0: ਜੀ ਸਤਿ ਸ਼੍ਰੀ ਅਕਾਲ ਸਰ, ਸਲਾਮ ਅਲੈਕੁਮ ਜੀ, ਕੀ ਹਾਲ ਆ? ਵਾਲਕਮ ਸਲਾਮ ਸਰ।
3: ਸ਼ੁਕਰ ਮਾਲਕ ਦਾ। ਤੇ ਸਖੀ ਬਾਦਸ਼ਾਹ ਦਾ ਗਾਣਾ, ਚੌਧਰੀ ਬਾਦਸ਼ਾਹ ਦਾ ਗਾਣਾ ਨਹੀਂ ਹੈ।
0: ਮੈਨੂੰ ਪਤਾ ਨਹੀਂ ਸੀ ਇਹਨਾਂ ਨੇ, ਚਲੋ ਮੈਨੂੰ
3: ਪਾਕਿਸਤਾਨ, ਚਲੋ 24 ਸਾਲ ਜੋ ਵੀ ਦੱਸਿਆ, ਪਰ ਸਖੀ ਬਾਦਸ਼ਾਹ, ਚੌਧਰੀ ਬਾਦਸ਼ਾਹ।
0: ਚਲੋ ਕੋਈ ਗੱਲ ਨਹੀਂ, ਗਾਣਾ ਵਧੀਆ ਲੱਗਾ ਸਰ ਤੁਹਾਨੂੰ?
3: ਗਾਣਾ ਮੈਂ ਕਹਿੰਦਾ ਚਸ ਆ ਗਈ ਹੈ, ਜਿਹੜਾ ਤੁਸੀਂ ਅੱਗੋਂ ਦੱਸਿਆ ਉਹ ਤੇ ਇਸ ਤੋਂ ਵੀ ਵੱਧ।
0: ਬੜੀ ਮਿਹਰਬਾਨੀ ਸਰ, ਥੈਂਕ ਯੂ ਵੈਰੀ ਮੱਚ। ਜਿਹੜੇ ਅਸੀਂ ਲੋਕ ਕਈ ਵਾਰੀ ਵਿਆਹ ਸ਼ਾਦੀਆਂ ਦੇ ਨਾ ਸਿੰਗਲ ਸ਼ਾਟ ਖਿੱਚਦੇ ਆ, ਉਹ ਤੁਹਾਨੂੰ ਪਤਾ ਤੁਹਾਡੀ ਹੈਲਥ ਵਾਸਤੇ ਕਿੰਨੀ ਪ੍ਰੋਬਲਮ ਕ੍ਰੀਏਟ ਕਰ ਰਹੇ ਆ। ਆ ਜਿਹੜੀਆਂ ਡੈਥ ਹੋਈਆਂ ਨਾ, ਇਹਦੇ ਵਿੱਚੋਂ ਇੱਕ ਬੰਦੇ ਦਾ ਲੀਵਰ ਦਾ ਇਸ਼ੂ ਆ ਗਿਆ ਸੀ। ਜਿਹੜੇ ਸਾਡੇ ਬਹੁਤ ਕੈਨੇਡੀਅਨ ਆ ਨਾ ਜਿਹੜੇ ਸੁਣ ਰਹੇ ਆ, ਉਹ ਵਿਆਹ ਸ਼ਾਦੀਆਂ ਦੇ ਜਾਂ ਕਿਤੇ ਇਕੱਠੇ ਹੁੰਦੇ ਆ ਫਰੈਂਡ ਸਰਕਲ ਦੇ ਵਿੱਚ, ਇਕੱਲੇ ਸ਼ਾਟ ਚੱਕਦੇ ਆ ਟਕੀਲਾ ਦੇ। ਟਕੀਲਾ ਸ਼ਾਟ ਜਿਹੜਾ ਹੈ ਉਹ ਹੈ ਡਰਿੰਕ ਹੀ ਆ, ਹਾਰਡ ਲਿਕਰ ਆ ਬਹੁਤ ਜ਼ਿਆਦਾ, 42%, 45%, 40%, ਵਟਐਵਰ। ਉਹ ਜਦੋਂ ਡਰਿੰਕ ਤੁਸੀਂ ਇਕੱਲੀ ਪੀਂਦੇ ਆ, ਫਿਰ ਹਰ ਵੀ ਜਿਹੜੇ ਇੱਥੋਂ ਦੇ ਜ਼ਿਆਦਾ ਬੱਚੇ ਹੈਗੇ ਆ ਉਹ ਨਾਲ ਕੁਛ ਖਾਂਦੇ ਨਹੀਂ। ਹੁਣ ਜਿਹੜੀ ਮੇਰੀ ਆਡੀਅੰਸ ਜਾਂ ਪੰਜਾਬੀ ਵਿਰਸਾ ਦੀਆਂ ਫੈਮਿਲੀ ਸੁਣ ਰਹੀਆਂ, ਤੁਸੀਂ ਤੁਹਾਡੇ

0: ਐਕਸਪਰਟਸ ਹੋਣਗੇ ਬੜੇ, ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਦੀ ਨੌਲੇਜ ਹੋਏਗੀ, ਉਹ ਸੁਣਦੇ ਹੋਣਗੇ, ਮੈਨੂੰ ਪਲੀਜ਼ ਜ਼ਰੂਰ ਦੱਸਣ। ਜਿੰਨੇ ਵੀ ਪੇਰੈਂਟਸ ਸੁਣ ਰਹੇ ਆ, ਤੁਹਾਡੇ ਬੱਚੇ, ਸਾਡੇ ਬੱਚੇ, ਸਾਰਿਆਂ ਦੇ ਬੱਚੇ, ਜਿੰਨੇ ਬੱਚੇ ਸਾਰੇ ਸੇਮ ਹੀ ਹੁੰਦੇ ਆ, ਹਰ ਇੱਕ ਦੇ ਬੱਚੇ ਸੇਮ ਹੀ ਹੈ। ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈ ਕਿ ਉਹ ਜਦੋਂ ਡਰਿੰਕ ਕਰਦੇ ਆ ਉਹ ਸਿੰਗਲ ਸ਼ਾਟ ਹੀ ਖਿੱਚਦੇ ਆ, ਟਕੀਲਾ ਦੇ ਸ਼ਾਟ, ਔਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿੰਨੇ ਅਸੀਂ ਸ਼ਾਟ ਖਿੱਚ ਗਏ ਵਿਆਹ ਸ਼ਾਦੀਆਂ ਵਿੱਚ। ਮੈਂ ਮਿਨੀਮਮ ਕਹਾਂ ਜਾਂ ਮੈਕਸੀਮਮ ਕਹਾਂ, ਮਿਨੀਮਮ 40 ਅਤੇ ਮੈਕਸੀਮਮ ਮੈਨੂੰ ਨਹੀਂ ਪਤਾ ਕਿੰਨੇ ਹੋ ਸਕਦੇ ਆ। ਹੁਣ ਜਿਹੜੇ ਮਿਨੀਮਮ 40 ਸ਼ਾਟ ਵੀ ਉਹਨਾਂ ਲਾਏ ਹੋਏ ਆ, 30 ਲਾ ਲਓ ਤੁਸੀਂ, 35 ਲਾ ਲਓ, ਮੈਂ ਮਿਨੀਮਮ ਕਹਿ ਰਿਹਾ, ਇੰਨੇ ਈਜ਼ੀ ਆ, ਜ਼ਿਆਦਾ ਹੋਣਗੇ ਇਸ ਤੋਂ ਜ਼ਿਆਦਾ। ਔਰ ਇਹ ਸ਼ਾਟ ਲਾਉਣ ਦਾ ਕਿੰਨਾ ਕੁ ਤੁਹਾਡੀ ਬਾਡੀ ਦੇ ਉੱਤੇ ਇਫੈਕਟ ਪੈਂਦਾ, ਕਿੰਨਾ ਕੁ ਨੁਕਸਾਨ ਹੁੰਦਾ। ਆਏ ਦਿਨ ਤੁਸੀਂ ਯੰਗ ਜਨਰੇਸ਼ਨ ਦੀਆਂ ਡੈਥ ਕਿੰਨੀਆਂ ਸੁਣ ਰਹੇ ਹਾਂ, ਆਏ ਦਿਨ। ਰੇਡੀਓ ਪ੍ਰੋਗਰਾਮ ਕਰਨਾ ਇਹ ਨਹੀਂ ਮਤਲਬ ਕਿ ਗੀਤ ਸੰਗੀਤ ਚਲਾਉਣੇ, ਠੀਕ ਆ ਫਾਈਨ, ਪਰ ਜਿਹੜੀਆਂ ਸਾਡੀਆਂ ਫੈਮਿਲੀਜ਼ ਦੇ ਯੰਗ ਬੱਚੇ ਜਾ ਰਹੇ ਆ, ਉਹਨਾਂ ਨੂੰ ਅਸੀਂ ਕਿਵੇਂ ਕੰਟਰੋਲ ਕਰ ਸਕਦੇ ਹਾਂ ਇਸ ਚੀਜ਼ ਦੇ ਉੱਤੇ? ਔਰ ਆਈ ਥਿੰਕ ਉਹ ਬਹੁਤ ਜ਼ਿਆਦਾ ਵਰਸਟ ਆ ਜਿਹੜੀ ਕਿ ਤੁਹਾਡੀ ਬਾਡੀ ਨੂੰ ਉਹ ਖਰਾਬ ਕਰ ਰਹੀ ਹੈ, ਡਰਿੰਕ ਤੁਹਾਡੀ ਉਸ ਦੀ ਜਿਹੜੀ ਤੁਸੀਂ ਸਿੰਗਲ ਸ਼ਾਟ ਲਾਉਂਦੇ ਆ, ਇਹ ਤੋਂ ਕਿਵੇਂ ਬਚਿਆ ਜਾ ਸਕਦਾ? ਕਿਸੇ ਕੋਲ ਆਂਸਰ ਹੈ ਇਸ ਗੱਲ ਦਾ? ਬੱਚਿਆਂ ਨੂੰ ਕਿਵੇਂ ਰੋਕ ਸਕਦੇ ਹੋ ਤੁਸੀਂ? 9056733337, 905-600-7333 ਤੁਹਾਡੀ ਮੇਰੀ ਗੱਲਬਾਤ ਹੋ ਸਕਦੀ ਹੈ। ਨੀਲਮ ਜੀ ਆ ਗਏ, ਪਹਿਲਾਂ ਨੀਲਮ ਕੁਵੀਨ ਜੀ ਨਾਲ ਗੱਲ ਕਰਾਂਗੇ। ਜੀ ਨੀਲਮ ਜੀ, ਕੀ ਹਾਲ ਚਾਲ ਹੈ?
1: ਥੈਂਕ ਯੂ ਸਰ ਜੀ, ਵੈਰੀ ਗੁੱਡ, ਵੈਰੀ ਗੁੱਡ।
0: ਮੈਂ ਗੱਲ ਕਰ ਰਿਹਾ ਸੀ ਜਿਹੜੀ ਇਹ ਸਿੰਗਲ ਸ਼ਾਟ ਲਾਉਂਦੇ, ਇਹ ਟੋਟਲੀ ਹਾਰਡ ਲਿਕਰ ਵਿੱਚ ਕੁਛ ਮਿਕਸ ਨਹੀਂ ਕਰਦੇ, ਪਾਣੀ ਮਿਕਸ ਨਹੀਂ, ਕੋਈ ਸੋਡਾ ਮਿਕਸ ਨਹੀਂ, ਕੋਈ ਹੋਰ ਜੂਸ ਮਿਕਸ ਨਹੀਂ, ਨੀਟ ਪੀਂਦੇ ਆ। ਔਰ ਤੁਹਾਡੀ ਬਾਡੀ ਨੂੰ ਕਿੰਨੀ ਜਾ ਕੇ ਉਹ ਡੇਂਜਰ ਜ਼ੋਨ ਦੇ ਚ ਲੈ ਜਾਂਦੀ ਹੈ ਕਿਸੇ ਨੂੰ ਪਤਾ ਨਹੀਂ ਹੈ। ਔਰ ਆਏ ਦਿਨ ਇੱਥੇ ਯੰਗ ਜਨਰੇਸ਼ਨ ਦੀਆਂ ਡੈਥ ਹੋ ਰਹੀਆਂ, ਲਿਵਰ ਲਿਵਰ ਲਿਵਰ ਲਿਵਰ ਲਿਵਰ। ਇਹਦਾ ਆਂਸਰ ਮੈਂ ਸਾਰਿਆਂ ਕੋਲ ਪੁੱਛ ਰਿਹਾ ਕਿ ਇਹਦਾ ਆਂਸਰ ਕੀ ਹੈ? ਰੁਕ ਜਾਣਗੇ ਬੱਚੇ ਔਰ ਇਹਨਾਂ ਨੂੰ?
1: ਹਾਂਜੀ,
0: ਨਹੀਂ ਰੁਕਣਗੇ,
1: ਇਹਨਾਂ ਦਾ ਇੱਕ ਮਾਈਂਡ ਸੈਟ ਹੈ। ਅੱਜ ਦੀ ਜਿਹੜੀ ਮਾਡਰਨ ਜਨਰੇਸ਼ਨ ਹੈ ਨਾ
0: ਜੀ,
1: ਉਹ ਪੁਰਾਣਾ ਜ਼ਮਾਨਾ ਚੱਲ ਗਿਆ ਕਿ ਇੱਕੋ ਹੀ ਫੈਮਿਲੀ ਦੇ ਵਿੱਚ ਆਪਾਂ ਪੰਜ ਪੰਜ ਛੇ ਛੇ ਡਿਫਰੈਂਟ ਫੈਮਿਲੀਆਂ ਰਹਿੰਦੀਆਂ ਹੁੰਦੀਆਂ ਸੀਗੀਆਂ, ਰਾਈਟ? ਉਹਦੇ ਚ ਕੀ ਪਹਿਲਾਂ ਆਏ ਜਿਹੜਾ ਇੱਕ ਬੰਦਾ ਘਰ ਦਾ ਸੀਗਾ ਉਹ ਬਾਕੀਆਂ ਦੇ ਉੱਤੇ ਆਏ ਰੱਖਦਾ ਹੁੰਦਾ ਸੀ, ਬੜਾ ਕੁਛ ਸੀ। ਹੁਣ ਅੱਜ ਕੱਲ੍ਹ ਦੇ ਬੱਚੇ ਦੇ ਨੀਡ ਪ੍ਰਾਈਵੇਸੀ।
0: ਨੀਲਮ ਜੀ, ਨੀਲਮ ਜੀ, ਮੈਂ ਇਸ ਚੀਜ਼ ਦਾ ਇੱਥੇ ਕਨਫਰਮ ਕਰ ਰਿਹਾ, ਔਨ ਯੂ ਵਿਲ ਸੀ ਵਨ ਡੇ ਇੱਦਾਂ ਦਾ ਆਊਗਾ ਜ਼ਿੰਦਗੀ ਦੇ ਵਿੱਚ ਕਿ ਇਹ ਲੋਕ ਰੁਕ ਜਾਣਗੇ, ਜਦੋਂ ਇਹਨਾਂ ਨੂੰ ਪਤਾ ਲੱਗੂਗਾ ਨਾ ਕਿ ਸਾਡਾ ਜ਼ਿੰਦਗੀ ਦਾ ਮੇਰਾ ਦੋਸਤ ਚਲਾ ਗਿਆ, ਮੇਰਾ ਸਾਥੀ ਚਲਾ ਗਿਆ। ਦੇਰ ਇਜ਼ ਓਨਲੀ ਵਨ ਰੀਜ਼ਨ, ਡਰਿੰਕ, ਸਿਰਫ ਨੀਡ ਡਰਿੰਕ।
1: ਬਿਲਕੁਲ ਠੀਕ ਹੈ, ਤੁਸੀਂ ਬਿਲਕੁਲ ਠੀਕ ਕਹਿੰਦੇ ਹੋ, ਬਟ ਹਰ ਬੰਦਾ ਲਰਨ ਫਰੋਮ ਦੇਅਰ ਓਨ ਐਕਸਪੀਰੀਅੰਸ।
0: ਯੈਸ,
1: ਕਿਸੇ ਦੇ ਦੂਜੇ ਤੋਂ ਜਿੰਨੂੰ ਮਰਜ਼ੀ ਕਿਸੇ ਦੇ ਥੋੜੀ ਵੱਜੀ ਹੋਵੇ ਨਾ, ਕਿੰਨੀ ਮਰਜ਼ੀ ਪੇਨ ਹੁੰਦੀ ਹੋਵੇ, ਬੰਦਾ ਸਿੰਪਥਾਈਜ਼ ਹੁੰਦਾ ਉਸ ਸਿਚੁਏਸ਼ਨ ਦੇ ਨਾਲ, ਬਟ ਹੀ ਇਜ਼ ਨੈਵਰ ਇਨ ਦੀ ਸੇਮ ਪੇਨ। ਉਹ ਨਹੀਂ ਜਾਂਦਾ ਉਸ ਪੇਨ ਦੇ ਵਿੱਚੋਂ, ਉਹ ਜਦ ਤਾਈਂ ਉਹਨੂੰ ਆਪ ਨੀ ਥੋੜੀ ਵੱਜਦੀ ਤਦ ਤਾਈਂ ਉਹ ਕਦੀ ਨੀ ਕਹਿੰਦਾ ਕਿ ਯੂ ਨੋ ਵਟ ਆਈ ਹੈਵ ਦ ਸੇਮ ਫੀਲਿੰਗ। ਨੋ, ਇਹ ਤੁਸੀਂ ਦਿਨ ਬ ਦਿਨ ਅੱਜ ਤੋਂ ਹਿਸਟਰੀ ਲਾ ਲਓ, ਪੁਰਾਣੇ ਜ਼ਮਾਨੇ ਤੋਂ ਦੇਖਦੇ ਅੱਜ ਤੱਕ, ਤੁਸੀਂ ਦੱਸੋ ਇੰਨੀ ਸਦੀਆਂ ਹੋ ਗਈਆਂ ਬੰਦਾ ਘਟਿਆ? ਕੋਈ ਵੀ ਬੰਦਾ ਘਟਿਆ ਕਿ ਨਹੀਂ ਅਸੀਂ ਨਾ ਪੀਵੀਏ? ਦੇ ਡੋਂਟ, ਉਹ ਕਿਉਂਕਿ
0: ਪੀਣੀ, ਚਲੋ ਮੈਂ ਅਗੇਨ ਆਈ ਵੁੱਡ ਸੇ ਇੱਕ ਪੀਓ, ਪੀ ਲਓ, ਜਿਹੜੇ ਲੋਕੀ ਯੂਜ਼ ਟੂ ਆ, ਪੀ ਲਓ।
1: ਦੱਸ ਪੀਓ, ਪੀਣੀ ਇਜ਼ ਬੈਡ। ਤੁਹਾਨੂੰ ਇੱਕ, ਲਿਸਨ, ਚਲੋ ਆਊਟ ਆਫ ਦ ਟੌਪਿਕ, ਸਿਗਰਟ ਦੀ ਡੱਬੀ ਦੇ ਉੱਤੇ ਲਿਖਿਆ ਹੋਇਆ ਕਿ ਕੌਜ਼ ਕੈਂਸਰ। ਹਾਂ
0: ਹਾਂ,
1: ਉਹਦੇ ਉੱਤੇ ਪ੍ਰੋਡਕਟ ਦੇ ਉੱਤੇ ਲਿਖਿਆ ਹੋਇਆ ਕੌਜ਼ ਕੈਂਸਰ। ਉਹਦੇ ਇਹਨਾਂ ਨੇ ਇੰਨੀ ਭੈੜੀ ਸ਼ਕਲ ਬਣਾਈ ਹੁੰਦੀ ਹੈ ਸਿਗਰਟਾਂ ਦੀ ਡੱਬੀ ਦੇ ਉੱਤੇ, ਵਾਈ ਪੀਪਲ ਸਮੋਕ।
0: ਪਰ ਇੱਥੇ ਇੱਥੇ ਜਿਹੜੀ ਡਰਿੰਕ ਮਿਲਦੀ ਉੱਥੇ ਨਹੀਂ ਲਿਖਿਆ ਹੁੰਦਾ ਸਿਹਤ ਵਾਸਤੇ ਇੰਨੀ ਕਾਰਗ।
1: ਇਹਦੇ ਬੜੇ ਪ੍ਰਚਾਰ ਹੁੰਦੇ ਨੇ, ਸਮਝੋ ਤਾਂ ਬਹੁਤ ਕੁਛ, ਨਹੀਂ ਸਮਝੋ ਤਾਂ ਯੂ ਨੋ ਜੋ ਤਾਂ ਲਾਗੇ ਸੋ ਤਾਂ ਜਾਣੇ, ਅਦਰਵਾਈਜ਼ ਪੀਪਲ ਡੋਂਟ ਦੇ ਥਿੰਕ। ਬੱਚੇ ਅੱਜ ਦਾ ਬੱਚਾ ਥਿੰਕ ਦੇ ਲੁੱਕ ਕੂਲ, ਦੇ ਚਿਲ ਇਨ ਸਕੂਲ। ਈਵਨ ਬੱਚੇ ਚੋਰੀ ਚੋਰੀ ਇੱਧਰ ਉੱਧਰ ਨਸ਼ਾ ਨੁਸ਼ਾ ਕਰਦੇ ਰਹਿੰਦੇ ਇੱਕ ਦੂਜੇ ਨੂੰ ਦੇਖ ਦੇਖ ਕੇ, ਦੇ ਥਿੰਕ ਸਕੂਲ, ਬਟ ਇਟਸ ਨਾਟ। ਗਾਈਡੈਂਸ ਨੀ ਹੈਗੀ, ਮਾਂ ਪਿਓ ਬਿਜ਼ੀ ਨੇ, ਮਾਂ ਪਿਓ ਕੰਮਾਂ ਕਾਰਾਂ ਵਾਲੇ ਨੇ, ਦੇਖ 24 ਘੰਟੇ ਬੱਚਿਆਂ ਨੂੰ ਵਾਚ ਨੀ ਕਰਦੇ, ਹੋਰ ਕੁਛ ਨੀ ਉਹਨਾਂ ਦੇ ਹੱਥ ਚ, 24 ਘੰਟੇ ਫੋਨ ਫੜੇ ਹੁੰਦੇ ਆ। ਦੇ
0: ਆਟਵਾ ਦੇ ਵਿੱਚ ਅੱਜ ਬੈਨ ਹੋ ਗਿਆ ਜਿਹੜਾ ਸੋਸ਼ਲ ਮੀਡੀਆ ਹੈ, ਜਿਹੜੇ ਟੀਨੇਜਰ ਬੱਚੇ ਨਹੀਂ ਚਲਾ ਸਕਣਗੇ, ਉਹਨਾਂ ਨੇ ਅੱਜ ਬੈਨ ਕਰ ਦਿੱਤਾ ਹੈ ਉੱਥੇ।
1: ਵੈਰੀ ਗੁੱਡ ਵੈਰੀ ਗੁੱਡ
0: ਆਟੋਆਂ ਦੇ ਵਿੱਚ

0: ਅੱਜ ਇਹ ਨਿਊਜ਼ ਹੈ ਸੋਸ਼ਲ ਮੀਡੀਆ ਦੇ ਜਿਹੜੇ ਬੱਚੇ ਆ ਉਹਨਾਂ ਦੇ ਅਕਾਊਂਟਸ ਨਹੀਂ ਬਣ ਸਕਣਗੇ, ਉਹ ਬੈਨ ਹੋ ਗਏ ਆ। ਗੱਲ ਕਰੀਏ ਮੋਰਗੇ ਦੀ, ਮੇਰੀ ਲਾਈਨਾਂ ਸਾਰੀਆਂ ਬਿਜ਼ੀ ਆ, ਮੈਂ ਜ਼ਰੂਰ ਵਿਊ ਲਊਂਗਾ ਸਾਰਿਆਂ ਦੇ, ਕਿਉਂਕਿ ਮੇਰਾ ਰੇਡੀਓ ਕਰਨ ਦਾ ਮਕਸਦ ਇਹ ਹੈ ਕਿਸੇ ਦੀਆਂ ਜ਼ਿੰਦਗੀ ਜਿਹੜੀ ਆ ਯਾਰ, ਮਾਂ ਪਿਓ ਦੀ ਜ਼ਿੰਦਗੀ ਬੱਚੇ ਸਾਹਮਣੇ ਦੇਖ ਰਹੇ ਆ, ਬੱਚੇ ਮਾਂ ਪਿਓ ਦੇਖ ਰਿਹਾ ਸਾਹਮਣੇ, ਉਹ ਕਿਤੇ ਨਾ ਕਿਤੇ ਇਸ ਚੀਜ਼ ਨੂੰ ਸਰ ਸੁਣ ਲੈਣ। ਅਤੇ ਅੱਜ ਮੇਰੇ ਵੀਰ ਵੀ ਜਿਹੜੇ ਸੁਣ ਰਹੇ ਆ, ਸਾਡੇ ਟੀਨੇਜਰ ਬੱਚੇ ਜਾਂ ਕੋਈ ਯੰਗ ਨੇਸ਼ਨ ਦੇ ਬੱਚੇ ਸੁਣ ਰਹੇ ਆ, ਉਹ ਵੀ ਪਲੀਜ਼ ਇਹਨੂੰ ਅਵੋਇਡ ਕਰਨ। ਜੀ ਨੀਲਮ ਜੀ, ਕੀ ਕਹਿਣਾ ਚਾਹੋਗੇ ਸਭ ਤੋਂ ਮੋਰਗੇ ਬਾਰੇ? ਪਲੀਜ਼ ਗੋ ਅਹੈਡ।
1: ਬਿਲਕੁਲ ਜੀ, ਤੁਹਾਨੂੰ ਤਾਂ ਆਪਣੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ,
1: ਐਂਡ ਜੇ ਮੈਂ ਕੋਈ ਗਲਤ ਸ਼ਬਦਾਵਲੀ ਬੋਲ ਦਿੱਤੀ ਹੋਵੇ ਤੇ ਆਈ ਅਪੋਲੋਜਾਈਜ਼, ਲਾਈਕ ਆਈ ਡੋਨਟ ਮੀਨ ਟੂ ਸੇ ਐਨੀਥਿੰਗ, ਆਈ ਡੋਨਟ ਵਾਂਟ ਐਨੀ ਹੇਟਰਡ,
0: ਨਹੀਂ ਜੀ ਬੋਲੋ,
1: ਆਈ ਥਿੰਕ ਆਈ ਥਰੂ ਆਈ ਸੈਡ ਮਾਈ ਓਪੀਨੀਅਨ। ਬਟ ਹਾਊਐਵਰ ਮੋਰਗੇ ਦੇ ਬਾਰੇ ਦੇਖੋ, ਜਦੋਂ ਤੁਹਾਡੀ ਰਿਨਿਊਅਲ ਆਉਣ ਵਾਲੀ ਹੁੰਦੀ ਹੈ, ਰਿਨਿਊਅਲ ਦੇ ਉੱਤੇ ਆਪਾਂ ਨੂੰ ਬੜੀ ਐਕਸਾਈਟਮੈਂਟ ਜੀ ਹੁੰਦੀ ਹੈ ਕਿ ਚਲੋ ਲੈਟਸ ਚੇਂਜ ਦਾ ਬੈਂਕ, ਕਿਉਂ ਚੇਂਜ ਦਾ ਬੈਂਕ, ਕਿਉਂ ਦੂਜੇ ਪਾਸੇ ਅਸੀਂ ਜਾ ਕੇ ਸਾਨੂੰ ਕੈਸ਼ ਬੈਕ ਮਿਲ ਸਕਦਾ, ਦੂਜੇ ਪਾਸੇ ਜਾ ਕੇ ਆਪਾਂ ਨੂੰ ਪਤਾ ਨਹੀਂ, ਲੇਕਿਨ ਯੂ ਥਿੰਕ ਡਿਫਰੈਂਟਲੀ ਕਿ ਲੈਟਸ ਸੀ ਵਟਸ ਦ ਡਿਫਰੈਂਸ। ਤੁਸੀਂ ਇਨਸਟੈਡ ਆਫ ਥਿੰਕਿੰਗ ਕਿ ਆਪਾਂ ਰਿਨਿਊਅਲ ਦੇ ਟਾਈਮ ਤੇ ਬੈਂਕ ਚੇਂਜ ਕਰਨਾ, ਯੂ ਸ਼ੁਡ ਥਿੰਕ ਕਿ ਆਪਾਂ ਮੋਰਗੇਜ ਨੂੰ ਫਾਸਟ ਕਿੱਦਾਂ ਪੇ ਕਰਨਾ, ਉਹਦਾ ਸਟਰਕਚਰ ਕਿੱਦਾਂ ਚੇਂਜ ਕਰਨਾ। ਸਾਰੀ ਜ਼ਿੰਦਗੀ ਆਪਾਂ ਉਸ ਮੋਰਗੇਜ ਮੋਰਗੇਜ ਮੋਰਗੇਜ ਹੀ ਕਰੀ ਜਾਂਦੇ ਹਾਂ। ਜਦੋਂ ਡੇ ਵਨ ਤੋਂ ਮਕਾਨ ਲੈ ਕੇ ਤੁਹਾਡੀ 25-30 ਸਾਲ ਦੀ ਉਮਰ ਹੁੰਦੀ ਹੈ, ਜਦੋਂ ਜਿਹੜੇ 30 ਸਾਲ ਦੀ ਉਮਰ ਚ ਲਾ ਲਓ, ਜੇ ਤੁਸੀਂ ਫਸਟ ਸਟੈਪ ਇਨ ਦੀ ਮਾਰਕੀਟ, ਉਦੋਂ ਮਗਰੋਂ ਤੁਸੀਂ ਰਿਟਾਇਰ ਹੋ ਜਾਂਦੇ, ਤੁਹਾਡੀ ਮੋਰਗੇਜ ਨਹੀਂ ਰਿਟਾਇਰ ਹੁੰਦੀ, ਯੂ ਸਟਿਲ ਹੈਵ ਦੀ ਮੋਰਗੇਜ। ਸੋ ਉਹਦੀ ਪਲਾਨ ਕਰਿਆ ਕਰੋ ਕਿ ਜੇ ਅਸੀਂ ਕੱਲ ਨੂੰ ਰਿਟਾਇਰ ਹੋ ਗਏ, ਯੂ ਡੋਂਟ ਵਾਂਟ ਟੂ ਆਪਣੀ ਸਿਰ ਤੋਂ ਬੋਝ ਲਾ ਕੇ ਆਪਣੇ ਬੱਚਿਆਂ ਤੱਕ ਦੇਣਾ, ਆਪ ਹੀ ਉਹਨੂੰ ਫਿਨਿਸ਼ ਕਰੋ, ਆਪ ਇੰਜੋਏ ਕਰੋ। ਆਪ ਦੇਖੋ ਕਿ ਜੇ ਤੁਸੀਂ 50-55 ਸਾਲ ਦੀ ਉਮਰ ਦੇ ਵਿੱਚ ਯੂ ਕੈਨ ਬੀ ਰਿਟਾਇਰਡ ਵਿਦ ਦੀ ਮੋਰਗੇਜ, ਤਾਂ ਕਿ ਮੋਰਗੇਜ ਨਾ ਦੇਣੀ ਪਵੇ, ਉਹਦੇ ਬਾਰੇ ਸੋਚੋ ਉਹਨੂੰ ਕਿੱਦਾਂ ਆਪਾਂ ਸਟਰਕਚਰ ਕਰੀਦਾ। ਆਈ ਹੈਵ ਟਨਸ ਆਫ ਕਸਟਮਰ ਹਜੇ ਜੀ, ਟਨਸ, ਜਿਨ੍ਹਾਂ ਦੀ ਇਹ ਮੈਨੂੰ ਹੁੰਦਾ ਕਿ ਆਪਾਂ ਬੈਂਕ ਦੇ ਚੱਲੇ ਹਾਂ, 30 ਦੀ ਜੇ 35 ਦੀ ਐਮੋਟਾਈਜੇਸ਼ਨ ਲੱਗ ਹੋ ਜਾਂ 20 ਦੀ ਰਹਿੰਦੀ ਹੈ, ਪੇਮੈਂਟਾਂ ਸੁਖਾਲੀਆਂ ਹੋ ਜਾਣ। ਹੋ ਸਕਦਾ ਇਨ ਦਾ ਪਾਸਟ ਸਾਡੀ ਤਨਖਾਹਾਂ ਘੱਟ ਸੀਗੀਆਂ, ਅਸੀਂ ਉਸ ਹਿਸਾਬ ਤੇ ਜੀ ਰਹੇ ਸੀ, ਇੰਟਰਸਟ ਰੇਟ ਵੱਧ ਸੀ, ਹੁਣ ਅਸੀਂ ਉਸ ਚੀਜ਼ ਦੇ ਯੂਜ਼ ਟੂ ਹੋ ਗਏ, ਰਾਈਟ। ਹੁਣ ਉਹਦੇ ਬਜਾਏ ਕਿ ਉਸ ਚੀਜ਼ ਦੇ ਯੂਜ਼ ਟੂ ਹੁੰਦੇ, ਥਿੰਕ ਕਿ ਆਪਾਂ ਜੇ ਲਿਟਲ ਬਿਟ ਆਪਾਂ ਅਫੋਰਡ ਕਰ ਸਕਦੇ ਹਾਂ ਤਾਂ ਲੈਟਸ ਪੇ ਇਟ ਫਾਸਟਰ, ਤਾਂ ਕਿ ਜਿਹੜਾ ਇੰਟਰਸਟ ਹੈ ਉਹ ਸਾਨੂੰ ਜ਼ਿਆਦਾ ਨਾ ਦੇਣਾ ਪਵੇ। ਵਾਈ ਕਿ ਬੈਂਕਾਂ ਦਾ ਘਰ ਭਰਨਾ ਆਪਣੇ ਆਪਣਾ ਦੇਖਿਆ ਕਰੋ। ਸੋ ਜੇ ਤੁਹਾਨੂੰ ਜ਼ਿਆਦਾ ਜਾਣਕਾਰੀ ਦੀ ਜ਼ਰੂਰਤ ਹੈ, ਹਾਊ ਕੈਨ ਯੂ ਪੇ ਯੋਰ ਮੋਰਗੇਜ ਫਾਸਟਰ, ਜਿਹੜੀ 30 ਸਾਲ ਦੀ ਐਮੋਟਾਈਜੇਸ਼ਨ ਆਪਾਂ ਨੂੰ 20 ਤੱਕ ਕਿੱਦਾਂ ਲਿਆਉਣਾ, ਆਈ ਹੈਵ ਦੀ ਨੰਬਰਸ, ਕਾਲ ਮੀ, ਆਈਲ ਡੈਫੀਨੇਟਲੀ ਗਿਵ ਯੂ ਦ ਰਾਈਟ ਨੰਬਰਸ ਕਿ ਇੰਨੇ ਕੁ ਪੈਸੇ ਸਿਰਫ $300-400 ਮਹੀਨੇ ਦਾ ਐਵਰੀ ਮੰਥ, ਇੱਕ ਪੇਮੈਂਟ ਜ਼ਿਆਦਾ ਦੇਣ ਨਾਲ ਜਾਂ $300-400 ਪੇਮੈਂਟ ਕਰਨ ਦੇ ਨਾਲ ਤੁਸੀਂ ਆਲਮੋਸਟ 7 ਸਾਲ ਕਿਲ ਕਰ ਸਕਦੇ ਹੁੰਦੇ ਹੋ
0: ਜੀ।
1: ਬਾਕੀ ਯੂ ਨੋ ਮੋਰਗੇਜ ਸੰਬੰਧੀ ਕੋਈ ਵੀ ਕੁਐਸਚਨ ਆ, ਫਸਟ ਮੋਰਗੇਜ ਆ, ਸੈਕਿੰਡ ਮੋਰਗੇਜ ਆ, ਪ੍ਰਾਈਵੇਟ ਮੋਰਗੇਜ ਚਾਹੀਦੀ ਆ, ਅੱਜ ਦੀ ਅੱਜ ਬੈਂਕ ਨੇ ਨਾ ਕੀਤੀ ਹੈ, ਸ਼ਾਮੀ ਚਾਬੀਆਂ ਹੱਥ ਚ ਚਾਹੀਦੀਆਂ, ਇੱਕੋ ਹੀ ਨਾਮ ਹੈ ਜੀ, ਨੀਲਮ ਮੋਰਗੇਜ ਬ੍ਰੋਕਰ, ਮੋਰਗੇਜ ਕੁਈਨ, ਮੋਰਗੇਜ ਅਲਾਇੰਸ, ਨੀਲਮ ਸਰਾਫ, 6477398710
0: ਨੰਬਰ। ਨੀਲਮ ਜੀ ਇੱਕ ਵਾਰੀ ਵਾਪਸ ਦੇ ਦੋ ਦੁਬਾਰਾ ਪਲੀਜ਼, ਦੁਬਾਰਾ
1: 6477389 87।
0: ਥੈਂਕ ਯੂ ਮੈਮ, ਸੋ ਨਾਈਸ ਹੋ ਯੂ। ਪ੍ਰੋਗਰਾਮ ਪੰਜਾਬੀ ਟ੍ਰੈਫਿਕ, ਮੇਰਾ ਸਾਰਾ ਸਟੂਡੀਓ ਦਾ ਜੈਮ ਹੈ, ਹਰ ਘਰ ਦਾ ਇਸ਼ੂ ਆ ਅੱਜ ਦੇ ਦਿਨ ਵਿੱਚ। ਹੈਲੋ
2: ਹਰਜੀਤ ਭਾਈ, ਮੈਂ ਕੁਇਕ ਰੱਖਾਂਗਾ, ਤੁਸੀਂ ਕਾਫੀ ਕੁਝ ਕਵਰ ਕਰ ਲਿਆ
0: ਜੀ।
2: ਤੁਹਾਡੇ ਨਾਲ ਆਪਣੇ ਹਰਪ੍ਰੀਤ ਜੀ ਬੈਠੇ ਇੰਸ਼ੋਰੈਂਸ ਸਪੈਸ਼ਲਿਸਟ, ਇਹ ਵੀ ਅਗਰੀ ਹੋਣਗੇ
0: ਜੀ।
2: ਆਪਾਂ ਸਰ, ਆਪਾਂ ਨਾ ਸਾਲ 'ਚ ਨਾ ਆਪਣਾ ਬਲੱਡ ਵਰਕ ਨਹੀਂ ਕਰਾਉਂਦੇ,
0: ਹਾਂਜੀ
2: ਖਾਂਦੇ ਪੀਂਦੇ ਸਾਰੇ ਹੈਗੇ ਆ, ਬਟ ਐਟਲੀਸਟ ਜੇ ਆਪਾਂ ਸਾਲ 'ਚ ਇੱਕ ਵਾਰੀ ਬਲੱਡ ਵਰਕ ਕਰਵਾ ਕੇ ਦੇਖ ਲਈਏ।
0: ਤੁਹਾਨੂੰ ਕਿਵੇਂ ਲੱਗੀ ਮੇਰੀ ਅੱਜ ਦੀ ਗੱਲ? ਰੇਡੀਓ ਤਾਂ ਆਪਾਂ ਰੋਜ਼ ਹੀ ਕਰਦੇ ਆ, ਪਰ ਇਹ ਚੀਜ਼ਾਂ ਕਿਵੇਂ ਲੱਗੀਆਂ ਤੁਹਾਨੂੰ ਜਿਹੜੀ ਮੈਂ ਅੱਜ ਗੱਲ ਕੀਤੀ ਵੀਰੇ?
2: ਨਹੀਂ, ਗੱਲ ਵਧੀਆ ਲੱਗੀ ਹਰਜੀਤ ਭਾਜੀ, ਪਰ ਚੱਕਰ ਇਹ ਤੁਹਾਡੇ ਕਹਿਣ ਨਾਲ ਨਾ ਕਿਸੇ ਨੇ ਨਾ ਪੀਣੀ ਛੱਡਣੀ ਆ ਨਾ ਪੀਣੀ ਸ਼ੁਰੂ ਕਰਨੀ ਆ।
0: ਫਿਰ ਅਸੀਂ ਮੈਸੇਜ ਪਾਸ ਹੋਣ ਨਾ, ਫਿਰ ਮੈਸੇਜ ਪਾਸ ਹੋਣ ਨਾ ਕਰਿਆ ਕਰੀਏ, ਫਿਰ ਫਾਇਦਾ ਕੋਈ
2: ਨਹੀਂ। ਮੈਸੇਜ ਮੈਸੇਜ ਤਾਂ ਕਰਨਾ ਚਾਹੀਦਾ ਸਰ, ਮੈਸੇਜ ਤਾਂ ਆਪਾਂ ਡਰਿੰਕਿੰਗ ਡਰਾਈਵਿੰਗ ਦਾ ਵੀ ਕਰਦੇ ਆ, ਉਸ 'ਚ ਵੀ ਕਈ ਚਾਰਜ ਹੋ ਜਾਂਦੇ ਆ। ਪਰ ਮੈਂ ਆਪਣਾ ਫਰਜ਼ ਹੈ, ਦੇਖੋ ਯੂ ਆਰ ਪਾਰਟ ਆਫ ਮੀਡੀਆ, ਤੁਹਾਡੀ ਜੌਬ ਹੈਗੀ ਆ ਵੀ ਜੇ ਕੁਛ ਏਦਾਂ ਦਾ ਕਰਕੇ ਕਿਤੇ ਕਮਿਊਨਿਟੀ ਨੂੰ ਇੰਪਰੂਵ ਕੀਤਾ ਜਾਂਦਾ ਤਾਂ ਵਾਈ ਨਾਟ। ਬਟ ਉਹਦੇ ਨਾਲ ਨਾਲ ਆਪਾਂ ਇਹ ਵੀ ਕਰੀਏ ਕਿ ਆਪਣੇ ਇੱਕ ਸੈਲਫ ਚੈੱਕ ਲਾ ਕੇ ਆਪਾਂ ਇੱਕ ਆਪਣਾ ਬਲੱਡ ਵਰਕ ਕਰਾ ਲਿਆ ਕਰੀਏ।
0: ਇਹ ਬੜੀ ਅੱਛੀ ਗੱਲ ਹੈ ਸਰ, ਥੈਂਕ ਯੂ ਵੈਰੀ ਮੱਚ ਅਵਤਾਰ ਜੀ, ਥੈਂਕ ਯੂ ਵੈਰੀ ਮੱਚ। ਨੈਕਸਟ ਕਾਲ ਤੇ ਜਾਂਦੇ ਆ, ਟ੍ਰੈਫਿਕ ਬਿਲਕੁਲ ਜੈਮ ਆ ਸਟੂਡੀਓ ਦਾ। ਹੈਲੋ, ਹੈਲੋ,
3: ਰਜੀਤ ਸਿੰਘ, ਰਜੀਤ
0: ਹਾਂਜੀ ਵੀਰਾ ਜੀ,
3: ਜਨਤਾ ਤੋਂ ਵਾਹਿ ਖਾਲਸਾ ਵਾਹਿ ਜੀ ਫਤਿਹ।
0: ਫਤਿਹ ਜੀ ਸਿੰਘ ਸਾਹਿਬ ਜੀ, ਫਤਿਹ ਜੀ।
3: ਬੇਸ਼ੱਕ ਉਹ ਕਹਿ ਗਏ ਪਹਿਲੇ ਕਾਲਰ ਵੀ ਕਿਸੇ ਨੇ ਛੱਡਣੀ ਨੀ, ਕਿਸੇ ਨੇ ਫੜਨੀ ਨੀ ਹੈ, ਤੇ ਇਹ ਵਿਸ਼ਾ ਬਹੁਤ ਵਧੀਆ ਆ ਮੇਰੇ ਹਿਸਾਬ ਦੇ ਨਾਲ। ਮੈਂ ਆਪਣੀ ਏਜ ਦੇ ਹਿਸਾਬ ਨਾਲ ਕਹਿੰਦਾ ਵਿਸ਼ਾ ਤੂੰ ਮੁਖਾਕਾ ਬਹੁਤ ਸੋਹਣਾ ਚੁਣਿਆ। ਇਹ ਸਾਡੇ, ਮੈਂ ਤੁਹਾਨੂੰ ਦੱਸਣ ਲੱਗਾ ਹੁਣ
0: ਜੀ ਵੀਰਾ ਜੀ,
3: ਪਟਿਆਲੇ ਐਕਸਪੈਰੀਮੈਂਟ ਕੀਤਾ ਸੀਗਾ ਡਾਕਟਰ ਨੇ, ਉਹਨੇ ਕੋਈ ਜੰਗ ਪੜੇ ਤਾਂ ਕਿ ਉਹਦੇ ਮਹਿਸੂਸ ਤੇ ਆਇਆ ਸਕੇ ਤੇ, ਉਹਨਾਂ ਨੇ ਸ਼ਰਾਬ ਦੇ ਵਿੱਚ ਆਪਣੇ ਦੇਸੀ ਸ਼ਰਾਬ ਜਿਹੜੀ ਆਪਣੇ ਘਰ ਦੀ ਕੱਢੀ ਹੁੰਦੀ ਆ, ਉਹ ਕਹਿੰਦਾ ਜੀ ਮੇਰੇ ਕੋਲ ਦੂਜੀ ਸ਼ਰਾਬ ਹੈ ਨਹੀਂ, ਇਹ ਉਹਨਾਂ ਵੀ ਜਿੰਨੇ ਇਹਦੇ ਕੋਲ ਲਿਮਿਟ ਨਹੀਂ, ਚਲੋ ਉਹਦੀ ਲਿਮਿਟ ਹੋਈ, ਕਹਿੰਦਾ ਕਿਸੇ ਦੀ ਵੀ ਹੋਵੇ। ਉਹਨਾਂ ਨੇ ਗਲਾਸ ਦੇ ਵਿੱਚ ਇੱਕ ਚ ਪਾਣੀ ਪਾਤਾ, ਇੱਕ ਖਾਲੀ ਸ਼ਰਾਬ ਪਾ ਕੇ, ਤੇ ਉਹਦੇ ਵਿੱਚ ਆਪਣਾ ਮੀਟ ਦੀਆਂ ਦੋ ਟੁਕੜੀਆਂ ਸੁੱਟਦੀਆਂ ਨਿੱਕੀਆਂ ਨਿੱਕੀਆਂ,
0: ਕਾਹਦੀਆਂ ਟੁਕੜੀਆਂ,
3: ਮੀਟ ਦੀਆਂ, ਮੀਟ ਆਪਣੇ ਮਟਨ
0: ਮੀਟ, ਅੱਛਾ ਠੀਕ ਆ,
3: ਬੱਕਰੇ
0: ਸਮਝ ਗਿਆ ਸਮਝ ਗਿਆ, ਹਾਂਜੀ,
3: ਦੋ ਬੋਟੀ ਇੱਕ ਬੋਟੀ ਉਹ ਸੁੱਟਦੀ ਕੋਹ ਸੁੱਟਦੀ, ਇੱਕ ਦੇ ਵਿੱਚ ਉਹਨੇ ਨਾਲ ਸ਼ਰਾਬ ਦੇ ਕੋਕ ਵੀ ਪਾਤਾ, ਕੋਕ ਪਾ ਕੇ ਪੀ ਲੈਂਦੇ, ਜਦੋਂ ਕੋਕ ਪਾ ਕੇ ਪੀ ਲੈਂਦੇ ਆ, ਇਹਨਾਂ ਇੱਕ ਉਹਦੀ ਘੱਟ ਜਾਣੀ ਆ, ਵੱਧ ਜਾਣੀ ਆ, ਉਹ ਸਮਾਂ ਕੋਕ ਵਾਲੀ ਜਿਹੜੀ ਸੀ ਉਹਦੇ ਵਿੱਚ ਮੀਟ ਦੀ ਬੂਟੀ ਪਹਿਲਾਂ ਗਲਣੀ ਸ਼ੁਰੂ ਹੋਈ।
0: ਅੱਛਾ,
3: ਤੇ ਦੂਜੀ ਜਿਹੜੀ ਸੀ ਉਹ ਵੀ ਗਲ ਗਈ, ਉਹ ਵੀ ਗਲ ਗਈ, ਪਾਣੀ ਜਿਹੜੀ ਬੋਟੀ ਪਈ ਉਹਨੂੰ ਕੁਛ ਨੀ ਹੋਇਆ। ਉਹ ਕਹਿੰਦੇ ਜਿੱਦਾਂ ਤੁਸੀਂ ਕਹਿੰਦੇ ਮੁੰਡਾ ਲੀਵਰ ਤੇ ਅਟੈਕ ਹੋਇਆ, ਇਹ ਦੇਖੋ ਜੀ ਬੋਰਡ ਦੇ ਕਿਤੇ ਵੀ ਜਿੱਥੇ ਜਾ ਕੇ ਮਾੜਾ ਚੀਜ਼ ਦਿੱਤੀ ਸੀ ਉੱਥੇ ਅਟੈਕ ਕਰਨਾ ਹੀ ਕਰਨਾ ਜਾ ਕੇ।
0: ਭਾਜੀ ਪਤਾ ਕੀ ਗੱਲ,
3: ਇਹ ਚੀਜ਼ਾਂ ਸੁਣ ਕੇ ਮੈਂ ਤੁਹਾਨੂੰ ਦੱਸਣ ਲੱਗਾ, ਸਾਡੇ ਕਈ ਫੈਮਿਲੀ ਬੰਦੇ ਨੇ ਗਏ ਸੀ ਨਾ, ਰਿਸ਼ਤੇਦਾਰ ਗਏ ਸੀ, ਕਈ ਸ਼ਰਾਬ ਛੱਡ ਗਏ ਸੀ
0: ਮੇਰੀ ਕੋਸ਼ਿਸ਼। ਪਤਾ ਨੀ ਹਰ ਬੰਦੇ ਦੀ ਆਪਣੀ ਆਪਣੀ ਨੇਚਰ ਹੀ ਹੁੰਦੀ ਹੈ। ਨੈਕਸਟ ਕਾਲ, ਹੈਲੋ, ਹੈਲੋ, ਬੋਲੋ ਜੀ, ਜੀ ਭਾਈ ਬੋਲੋ ਸਰ।
4: ਸੁਣ
0: ਕੇ ਦੁਬਾਰਾ ਕਰ ਲਿਓ ਕਾਲ, ਠੀਕ ਹੈ ਸਰ। ਥੈਂਕ ਯੂ ਬ੍ਰਦਰ, ਸੋ ਨਾਈਸ ਆਫ ਯੂ ਪ੍ਰੋਗਰਾਮ ਪੰਜਾਬੀ ਵਿਰਸਾ। ਰਾਜਨ ਜੀ ਪਲੀਜ਼ ਗੋ ਅਹੈਡ, ਦੱਸੋ ਕੀ ਕਹੋਗੇ।
5: ਬਹੁਤ ਧੰਨਵਾਦ ਜੀ, ਇੱਕ ਵਾਰੀ ਫਿਰ ਆਪਣੇ ਸਰੋਤਿਆਂ ਨੂੰ ਦੱਸ ਦਿਓ ਵੀ ਜਿਨ੍ਹਾਂ ਨੇ ਵੀ ਅੱਖਾਂ ਦਾ ਚੈੱਕਅਪ ਕਰਵਾਉਣਾ ਡਾਕਟਰ ਜੀ ਸਾਡੇ ਕੋਲ ਅੱਜ ਅਵੇਲੇਬਲ ਨੇ, ਤੁਸੀਂ ਅੱਜ ਜੇ ਆ ਸਕਦੇ ਹੋ ਤਾਂ ਵੀ ਵਧੀਆ, ਜੇ ਅੱਜ ਨਹੀਂ ਆ ਸਕਦੇ ਤੇ ਕੱਲ ਫਰਾਈਡੇ ਸ਼ਾਮ ਨੂੰ ਤੇ ਸੈਟਰਡੇ ਮਾਰਨਿੰਗ, ਤਿੰਨ ਦਿਨ ਅਸੀਂ ਡਾਕਟਰ ਰੱਖਿਆ ਹੈ ਜੀ। ਸੋ ਕੰਪਲੀਟ ਕੰਪਰੀਹੈਂਸਿਵ ਜੇ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਹੋ ਤੇ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਲਓ 905-460-8888-9054608888 ਤੇ ਨਾਲ ਦੀ ਨਾਲ ਹਰਜੀਤ ਜੀ ਦੱਸਣਾ ਚਾਹਾਂਗੇ, ਬੜੇ ਸਰੋਤੇ ਸਾਡੇ ਹਜੇ ਹੁੰਦੇ ਨੇ ਜਿਨ੍ਹਾਂ ਕੋਲ ਜਾਂ ਤਾਂ ਬੈਨੀਫਿਟ ਨਹੀਂ ਹੁੰਦੇ ਜਾਂ ਬਹੁਤ ਘੱਟ ਬੈਨੀਫਿਟ ਹੁੰਦੇ ਨੇ, ਉਹਨਾਂ ਵਾਸਤੇ ਅਸੀਂ ਸਪੈਸ਼ਲ ਵੈਲਿਊ ਪੈਕੇਜ ਲੈ ਕੇ ਆਏ ਹੁੰਦੇ ਹਾਂ। ਸੋ ਦੋਸਤੋ ਜੇ ਤੁਸੀਂ ਦੇਖਦੇ ਵੀ ਆਈ ਐਗਜ਼ਾਮ ਕਰਾ ਲਿਆ, ਹੁਣ ਆਪਾਂ ਨੂੰ ਗਲਾਸਿਸ ਚਾਹੀਦੀ ਹੈ, ਤੇ ਅਸੀਂ ਸਪੈਸ਼ਲ ਤੁਹਾਡੇ ਵਾਸਤੇ ਵੈਲਿਊ ਪੈਕੇਜ ਰੱਖਿਆ ਜਿਹਦੇ ਚ $300 ਦੀ ਕੀਮਤ ਦਾ ਬ੍ਰਾਂਡਡ ਫਰੇਮ ਸ਼ਾਮਿਲ ਹੈ ਜੀ। ਇਹਦੇ ਚ ਤਕਰੀਬਨ ਲੰਡਨ ਫੋਗ, ਲਿਵਾਈਸ, ਰੈਂਗਲਰ, ਵੈਨ ਹਿਊਸਨ, ਐਡੀ ਬਾਵਰ, ਇਹ ਸਾਰੇ ਹੀ ਬ੍ਰਾਂਡਡ ਫਰੇਮ ਸ਼ਾਮਿਲ ਨੇ, ਰੂਟਸ ਦੇ ਵੀ, ਆਈਜ਼ੋਡ ਦੇ ਵੀ, ਤੇ ਤਕਰੀਬਨ 700-800 ਫਰੇਮ ਸਾਡੇ ਕੋਲ ਡਿਸਪਲੇ ਤੇ ਲੱਗਾ। ਤੁਸੀਂ ਆਪਣੀ ਮਰਜ਼ੀ ਦਾ ਲੇਡੀਜ਼, ਜੈਂਟਸ ਜਾਂ ਬੱਚਿਆਂ ਦਾ ਜਿਹੜੀ ਵੀ ਤੁਹਾਡੀ ਚੋਇਸ ਹੈ ਤੁਸੀਂ ਫਰੇਮ ਚੂਜ਼ ਕਰ ਸਕਦੇ ਹੋ। $300 ਦੀ ਕੀਮਤ ਦਾ ਫਰੇਮ ਤੇ $100 ਦੀ ਕੀਮਤ ਦੇ ਅਸੀਂ ਸਿੰਗਲ ਵਿਜ਼ਨ ਲੈਂਸਿਸ ਇਹ ਵੀ ਨਾਲ ਇਨਕਲੂਡ ਕਰਦੇ ਹਾਂ। ਸੋ ਕੁੱਲ ਮਿਲਾ ਕੇ ਇਹ $400 ਦਾ ਪੈਕੇਜ ਹੁੰਦਾ ਹੈ ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $129 ਚ ਦੇ ਰਹੇ ਹਾਂ ਜੀ। ਤੇ ਜੇ ਤੁਹਾਨੂੰ ਦੂਰ ਨੇੜੇ ਦੀ ਇਕੱਠੀ ਐਨਕ ਚਾਹੀਦੀ ਹੈ ਤੇ ਐਸਿਲਰ ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ, $300 ਦੀ ਕੀਮਤ ਦੇ ਲੈਂਸਿਸ ਨੇ ਤੇ $300 ਦੀ ਕੀਮਤ ਦਾ ਫਰੇਮ, $600 ਵਾਲਾ ਪੈਕੇਜ ਹੈ ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $258 ਚ ਦੇ ਰਹੇ ਹਾਂ ਜੀ। ਤੇ ਜਦੋਂ ਤੁਸੀਂ ਐਨਕਾ ਬਣਵਾ ਰਹੇ ਹੋ ਤੇ ਤੁਹਾਨੂੰ ਉੱਤੇ ਕੋਟਿੰਗ ਦੀ ਲੋੜ ਪੈਂਦੀ ਹੈ, ਸੋ ਤੁਸੀਂ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਵਾਓ, ਚਾਹੇ ਜੇ ਤੁਸੀਂ ਡਰਾਈਵਿੰਗ ਕਰਦੇ ਹੋ ਰਾਤ ਦੇ ਸਮੇਂ ਤੇ ਐਂਟੀਗਲੇਅਰ ਕਰਾ ਲਓ, ਜੇ ਤੇ ਕੰਪਿਊਟਰ ਦੇ ਉੱਤੇ ਕੰਮ ਕਰਦੇ ਹੋ ਤੇ ਬਲੂ ਲਾਈਟ ਪ੍ਰੋਟੈਕਸ਼ਨ ਕਰਵਾ ਲਓ, ਜੇ ਧੁੱਪੇ ਜਾਂਦੇ ਤੇ ਯੂਵੀ ਪ੍ਰੋਟੈਕਸ਼ਨ ਕੋਟਿੰਗ ਕਰਵਾ ਲਓ। ਤੁਸੀਂ ਜਿੰਨੀਆਂ ਵੀ ਕੋਟਿੰਗ ਕਰਾਓਗੇ ਸਾਰੀਆਂ ਦੀ ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ, ਤੇ ਜੇ ਤੁਸੀਂ ਦੋ ਪੇਅਰ ਬਣਾਉਣਾ ਚਾਹੁੰਦੇ ਹੋ ਤੇ ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਨੇ ਤੇ ਦੂਜੇ ਪੇਅਰ ਦੇ ਉੱਤੇ ਕੋਟਿੰਗਾਂ ਬਿਲਕੁਲ ਫ੍ਰੀ ਹੈ। ਸੋ ਇਹ ਡੀਲਸ ਲੈਣੀਆਂ ਤੇ ਤੁਸੀਂ ਪਹੁੰਚਣਾ ਪੈਣਾ ਜੀ ਤੁਹਾਨੂੰ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬੁੱਕ ਕਰਦੇ ਹਾਂ, ਚਾਹੇ ਤੁਹਾਡਾ ਐਗਜ਼ਾਮ ਹੋਵੇ, ਤੁਹਾਡੇ ਪ੍ਰਿਸਕ੍ਰਿਪਸ਼ਨ ਗਲਾਸਿਸ ਜਾਂ ਪ੍ਰਿਸਕ੍ਰਿਪਸ਼ਨ ਸਨਗਲਾਸਿਸ। ਇੱਕ ਨੰਬਰ ਜੀ 905-460-8888-905-460-8888।
0: ਰਾਜਨ ਜੀ ਨੰਬਰ ਇੱਕ ਵਾਰੀ ਦੁਬਾਰਾ ਦੇ ਦਿਓ।
5: ਬਿਲਕੁਲ ਜੀ, 905-460-8888-905-460-8888।
0: ਥੈਂਕ ਯੂ ਵੈਰੀ ਮਚ ਰਾਜਨ ਜੀ, ਥੈਂਕ ਯੂ ਵੈਰੀ ਮਚ। ਨੈਕਸਟ ਕਾਲ, ਹੈਲੋ, ਮੈਨੂੰ ਨਾ ਕੋਈ ਟੈਨਸ਼ਨ ਨੀ ਕਿਸੇ ਦੀ, ਕੋਈ ਗੱਲ ਮੰਨੇ ਚਾਹੇ ਨਾ ਮੰਨੇ, ਮੈਂ ਆਪਣੇ ਦਿਲ ਦੀ ਗੱਲ ਕਰਦਾ ਹੁੰਦਾ ਇੱਥੇ ਰੇਡੀਓ ਦੇ ਉੱਤੇ। ਔਰ ਮੈਨੂੰ ਪਤਾ ਕਿ ਮੈਂ ਜ਼ਿੰਦਗੀ ਦੇ ਵਿੱਚ ਜੇ ਮੈਂ 18 ਸਾਲ ਇੱਥੇ ਜ਼ਿੰਦਗੀ ਦੇ ਰੇਡੀਓ ਦੇ ਕੱਟੇ ਆ ਨਾ, ਅਤੇ ਉਹ ਇੱਕ ਅੱਛਾ ਸਮਝ ਕੇ ਜਾਂ ਅੱਛਾ ਬੋਲ ਕੇ ਜਾਂ ਪਰਿਵਾਰਾਂ ਦੇ ਨਾਲ ਤਾਲਮੇਲ ਦੇ ਨਾਲ ਹੀ ਕੱਟੇ ਜਾਂਦੇ ਆ, ਨਹੀਂ ਤਾਂ ਇੰਨਾ ਲੰਬਾ ਸਮਾਂ ਜ਼ਿੰਦਗੀ ਦਾ ਨਹੀਂ ਕੱਟਿਆ ਜਾ ਸਕਦਾ। ਔਰ ਮੈਨੂੰ ਇਹ ਇਸ਼ੂ ਲੱਗਾ, ਮੈਨੂੰ ਇਹ ਫੈਮਲੀਜ਼ ਦਾ ਇਸ਼ੂ ਲੱਗੇ ਹੈ, ਕਿਉਂਕਿ ਮੈਂ ਆਲਵੇਜ਼ ਕਹਿੰਦਾ ਹੁੰਦਾ ਪੰਜਾਬੀ ਵਿਰਸਾ ਰੇਡੀਓ ਦੀ ਫੈਮਲੀ ਬਹੁਤ ਵੱਡੀ ਹੈ, ਔਰ ਤੁਸੀਂ ਇਹਦੇ ਥਿੰਕ ਕਰਿਓ ਕਿ ਇਹ ਗੱਲਾਂ ਕਿੱਥੇ ਤੱਕ ਜਾਂਦੀਆਂ ਕਿੱਥੇ ਤੱਕ ਨਹੀਂ ਜਾਂਦੀਆਂ। ਤੁਹਾਨੂੰ ਸਾਰਿਆਂ ਨੂੰ ਪਤਾ ਮੈਂ ਤਾਂ ਆਪਣੇ ਬਿਜ਼ਨਸ ਦੀ ਪਰਵਾਹ ਵੀ ਨਹੀਂ ਕਰਦਾ। ਆਹ ਦੇਖ ਲਓ 54 ਮਿੰਟ ਹੋ ਗਿਆ, ਇੱਕ ਹਰਪ੍ਰੀਤ ਦੀ ਸੈਣੀ ਦੀ ਐਡ ਲੱਗੀ ਹੈ ਸਿਰਫ, ਅਤੇ ਹੋਰ ਕਿਸੇ ਦੀ ਐਡ ਨਹੀਂ ਚੱਲੀ ਅੱਜ। ਕਿਉਂ? ਕੋਈ ਨਾ ਕੋਈ ਇੱਕ ਪਰਸਨ, ਜਿਸ ਸਮੇਂ ਪਹਿਲੇ ਗੱਲ ਕਰ ਰਿਹਾ ਸੀ, ਕੋਈ ਇੱਕ ਪਰਸਨ ਵੀ ਅੱਜ ਸਾਡੀਆਂ ਲੇਡੀਜ਼, ਸਾਡੇ ਵੀਰ ਕੋਈ ਹਰਪ੍ਰੀਤ ਸੈਣੀ ਨੂੰ ਕਾਲ ਕਰਨ। ਆਹ ਇੰਨੀਆਂ ਡੈਥ ਹੋਈਆਂ ਪਿਛਲੇ ਦਿਨਾਂ ਦੇ ਵਿੱਚ ਹੀ, ਉੱਥੋਂ ਸਾਨੂੰ ਲੈਸਨ ਮਿਲ ਰਿਹਾ। ਕੋਈ 38 ਸਾਲ ਦਾ ਜਾ ਰਿਹਾ, ਕੋਈ 39 ਸਾਲਾਂ ਦਾ ਜਾ ਰਿਹਾ, ਕੋਈ 50 ਸਾਲ ਦਾ ਜਾ ਰਿਹਾ ਬੰਦਾ। ਜੇ ਉਹਨਾਂ ਦੀਆਂ ਇੰਸ਼ੋਰੈਂਸ ਨਹੀਂ ਹੈਗੀਆਂ ਤਾਂ ਪਿੱਛੇ ਬਿਹਾਈਂਡ ਦੇ ਫੈਮਿਲੀ ਕੀ ਕਰੂਗੀ? ਆਪਣੇ ਆਪ ਨੂੰ ਥਿੰਕ ਕਰ ਲਓ, ਬਸ ਆਪਣੇ ਮੱਥੇ ਦੇ ਥੋੜ੍ਹਾ ਜਿਹਾ ਜ਼ੋਰ ਪਾ ਕੇ ਸੋਚ ਲਓ, ਆਪਣੇ ਦਿਲ 'ਤੇ ਹੱਥ ਰੱਖ ਕੇ ਸੋਚੋ ਕਿ ਹਰਜੀਤ ਸਿੰਘ ਕੀ ਕਹਿ ਕਿਰਿਆ ਹੈ। ਉਹਦੇ 'ਚ ਹਰਜੀਤ ਸਿੰਘ ਦਾ ਫਾਇਦਾ ਨਹੀਂ ਹੋਣਾ, ਨਾ ਉਹਦੇ 'ਚ ਕਿਸੇ ਹੋਰ ਦਾ ਫਾਇਦਾ ਹੋਣਾ। ਉਹਦੇ 'ਚ ਫਾਇਦਾ ਕਿਹਦਾ ਹੋਣਾ? ਤੁਹਾਡਾ, ਤੁਹਾਡੇ ਪਰਿਵਾਰ ਦਾ, ਤੁਹਾਡੇ ਬੱਚਿਆਂ ਦਾ, ਤੁਹਾਡੀ ਫੈਮਿਲੀ ਦਾ। ਜੇ ਅਸੀਂ ਨਹੀਂ ਸਮਝਣਾ ਤਾਂ ਇੱਕ ਕੰਨ ਸੁਣ ਲਿਆ ਕਰੋ, ਦੂਜੇ ਕੰਨ ਕੱਢ ਦਿਓ, ਗੱਲ ਖਤਮ। ਆਹ ਜਿਹੜੀ ਸ਼ਾਰਟ ਵਾਲੀ ਗੱਲ ਵੀ ਮੈਂ ਕੀਤੀ ਆ, ਸਿੰਗਲ ਸ਼ਾਰਟ ਲਾਉਂਦੇ ਆ, ਇੱਕ ਕੰਨ ਤੋਂ ਸੁਣ ਲਓ, ਦੂਜੇ ਕੰਨ ਤੋਂ ਕੱਢ ਦਿਓ। ਕੋਈ ਲੋੜ ਨਹੀਂ ਅਸਰ ਕਰਨ ਦੀ, ਕੋਈ ਲੋੜ ਨਹੀਂ ਅਸਰ ਕਰਨ ਦੀ, ਕੋਈ ਲੋੜ ਨਹੀਂ ਇੰਸ਼ੋਰੈਂਸ ਕਰਾਉਣ ਦੀ। ਜਦੋਂ ਪੰਗਾ ਪੈਣਾ ਅਤੇ ਉਦੋਂ ਹਰਜੀਤ ਸਿੰਘ ਦੀ ਫੋਟੋ ਅਤੇ ਰੇਡੀਓ 11 ਤੋਂ 12 ਵਾਲਾ ਪੰਜਾਬੀ ਵਿਰਸਾ ਚੇਤੇ ਆ ਜਾਣਾ, ਵੀ ਉਦੋਂ ਕਲਪਤਾ ਸੀ ਹਰਜੀਤ ਸਿੰਘ, ਵੀ ਕਰਾ ਲਓ ਕਰਾ ਲਓ ਕਰਾ ਲਓ ਇੰਸ਼ੋਰੈਂਸ। ਅਤੇ ਜਦੋਂ ਪੰਗਾ ਪੈ ਜਾਂਦਾ ਅਤੇ ਨਾ ਉਦੋਂ ਹਰਪ੍ਰੀਤ ਸੈਣੀ ਨੇ ਕੰਮ ਆਉਣਾ ਅਤੇ ਨਾ ਉਦੋਂ ਸਿੰਘ ਹਰਜੀਤ ਨੇ ਕੰਮ ਆਉਣਾ। ਬਸ ਬਾਕੀ ਅੱਗੋਂ ਤੁਹਾਡੀ ਮਰਜ਼ੀ ਹੈ। 416-817-6500 ਨੰਬਰ ਆ ਹਰਪ੍ਰੀਤ ਸੈਣੀ ਵਾਲਾਂ ਦਾ, 416-817-6500। ਜੀ ਹਰਪ੍ਰੀਤ ਜੀ,
6: ਬਿਲਕੁਲ ਹਰਜੀਤ ਜੀ, ਸੋ ਅੱਜ ਦਾ ਸਾਰਾ ਟੋਪਿਕ ਵੈਸੇ ਆਪਾਂ ਅਵੇਅਰਨੈਸ ਦੇ ਉੱਪਰ ਹੀ ਕੀਤਾ ਹੈਗਾ। ਸੋ ਰੇਡੀਓ 'ਤੇ ਤਾਂ ਆਲਮੋਸਟ ਐਵਰੀ ਵੀਕ ਆਉਂਦੀ ਹਾਂ ਮੈਂ, ਐਵਰੀ ਵੀਕ ਆਪਾਂ ਇਨਫੋਰਮੇਸ਼ਨ ਦਿੰਦੇ ਹਾਂ, ਬਟ ਜਿਹੜੀ ਤੁਸੀਂ ਅੱਜ ਗੱਲ ਕੀਤੀ ਆ, ਕਿਉਂਕਿ ਜਿਹੜੇ ਵੀ ਇਹ ਇੰਸੀਡੈਂਟਸ ਹੋਏ ਆ ਉਹਨਾਂ ਦਾ ਸਾਨੂੰ ਨਹੀਂ ਪਤਾ ਉਹਨਾਂ ਕੋਲ ਇੰਸ਼ੋਰੈਂਸ ਹੈਗੀ ਸੀ ਜਾਂ ਨਹੀਂ ਸੀਗੀ। ਸਾਡਾ ਸਿਰਫ ਟੋਪਿਕ ਇਸੀ ਚੀਜ਼ ਦੇ ਉੱਪਰ ਹੀ ਸੀਗਾ ਕਿ ਅਗਰ ਅਨਸਰਟਨਲੀ ਉਸ ਟਾਈਮ ਪੀਰੀਅਡ ਦੇ ਉੱਪਰ ਕੁਛ ਹੋ ਜਾਂਦਾ ਹੈਗਾ ਆ ਜਦੋਂ ਯੰਗ ਏਜ ਦੇ ਵਿੱਚ, ਤਾਂ ਫੈਮਿਲੀ ਦੇ ਉੱਪਰ ਇੰਪੈਕਟ ਬਹੁਤ ਹੈਗੇ ਆ। ਸੋ ਇਸੀ ਕਰਕੇ ਡਿਫਰੈਂਟ ਡਿਫਰੈਂਟ ਪਲਾਨ ਬਣੇ ਹੋਏ ਆ। ਅਗਰ ਤੁਸੀਂ ਇਹ ਸੋਚੋ ਕਿ ਪਤਾ ਨਹੀਂ ਕਿੰਨਾ ਕੁ ਮਹਿੰਗਾ ਹੋਣਾ, ਪਤਾ ਨਹੀਂ ਸਾਡੇ ਕੋਲ ਅਫੋਰਡ ਹੀ ਨਹੀਂ ਹੋਣਾ, ਇੱਦਾਂ ਬਿਲਕੁਲ ਨਹੀਂ ਹੈਗਾ। ਜਿੰਨੇ ਯੰਗ ਹੈਗੇ ਆ ਉਨੇ ਹੀ ਜਿਹੜੀ ਇੰਸ਼ੋਰੈਂਸ ਦਾ ਪ੍ਰੀਮੀਅਮ ਬਹੁਤ ਘੱਟ ਆ। ਤੁਸੀਂ $20-25 ਦੀ ਕਵਰੇਜ ਆਪਣੀ ਸਟਾਰਟ ਕਰਵਾ ਸਕਦੇ ਆ, ਐਂਡ ਪੰਜ ਲੱਖ ਮਿਲੀਅਨ ਡਾਲਰ ਦੀ ਕਵਰੇਜ ਸ਼ੁਰੂ ਹੋ ਜਾਂਦੀ ਆ।
0: ਸਟਾਰਟਿੰਗ ਕਿੰਨੇ ਡਾਲਰ ਲੱਗਦੇ ਮਹੀਨੇ ਦੇ?
6: ਸੋ ਅਗਰ ਕੋਈ 35 ਸਾਲ ਦਾ ਪਰਸਨ ਹੈਗਾ ਆ, $1 million ਦੀ ਵੀ ਇੰਸ਼ੋਰੈਂਸ ਲੈ ਲਓ ਅਗਲੇ 20 ਈਅਰਸ ਦੇ ਲਈ, ਤਾਂ $50 ਤੋਂ ਵੀ ਘੱਟ। ਹਾਂਜੀ,
0: ਮਹੀਨੇ ਦੇ?
6: ਹਾਂਜੀ,
0: ਲਓ ਜੀ। ਮੈਂ ਤਾਂ ਸੋਚਦਾ ਸੀ $200-300 ਹੋਣਾ ਕਿਤੇ।
6: ਨਹੀਂ ਨਹੀਂ ਨਹੀਂ, ਕੋਈ 200-300 ਨਹੀਂ ਹੈਗਾ। ਸੋ ਮਤਲਬ ਹਰ ਤਰ੍ਹਾਂ ਦੇ ਪਲਾਨ ਹੈਗੇ ਆ। ਪਲਾਨ ਤਾਂ ਇੱਦਾਂ ਦੇ ਵੀ ਹੈਗੇ ਆ ਕਿ ਤੁਸੀਂ $19 ਲੈਣੀ ਹੋਵੇ ਤਾਂ $1,000 ਪ੍ਰੀਮੀਅਮ ਦੇ ਦਿਓ, ਪਰ ਆਪਾਂ ਇਹ ਚੀਜ਼ ਗੱਲ ਕਰ ਰਹੇ ਹਾਂ ਕਿ ਜਿੰਨੀ ਕੁ ਆਪਾਂ ਨੂੰ ਨੀਡ ਆ
0: ਜਨਰਲ, ਜਿੰਨੀ ਆਪਾਂ ਸਪੋਜ਼ ਕਰੋ ਹਾਂ ਮਿਲੀਅਨ ਦੀ ਲੈਣੀ ਹੋਵੇ ਜਾਂ ਮਿਲੀਅਨ ਦੀ ਲੈਣੀ ਹੋਵੇ,
6: ਤਾਂ $20-25 ਤੋਂ ਪਲਾਨ ਤੁਹਾਡੇ ਸ਼ੁਰੂ ਹੋ ਜਾਂਦੇ।
0: ਲਓ ਹੁਣ ਤੁਸੀਂ, ਮੈਂ ਤੁਹਾਨੂੰ ਪਹਿਲੇ ਕਿਹਾ ਇੱਕ ਕੰਨ ਸੁਣ ਕੇ ਦੂਜੇ ਕੰਨ ਕੱਢ ਦਿਓ ਜੇ ਨਾ ਚੰਗੀ ਲੱਗੇ ਗੱਲ ਤੇ। ਜੇ ਤਾਂ ਚੰਗੀ ਗੱਲ ਲੱਗ ਗਈ ਤੇ ਇੱਕ ਕੰਨ 'ਚ ਸੁਣ ਕੇ ਦੂਜੇ ਕੰਨ 'ਚ ਨਾਲ ਹੀ ਸਾਂਭ ਕੇ ਰੱਖ ਲਿਓ, ਅਤੇ ਨਾਲੇ ਦਿਮਾਗ ਹੀ ਰੱਖ ਲਿਓ। ਭਾਵੇਂ ਹੁਣ ਫੋਨ ਕਰ ਲਿਓ, ਭਾਵੇਂ 12 ਵਜੇ ਕਰ ਲਿਓ, ਪ੍ਰੋਗਰਾਮ ਤੋਂ ਬਾਅਦ ਕਰ ਲਿਓ, 1 ਵਜੇ, 2 ਵਜੇ, ਰਾਤ ਦੇ 8 ਵਜੇ, 9 ਵਜੇ ਤੱਕ ਫੋਨ ਕਰ ਲਿਓ। ਇਹ ਫਾਇਦਾ ਕਿਹਦਾ? ਸਾਡੀਆਂ ਲੇਡੀਜ਼ ਬਹੁਤ ਕੰਮ 'ਤੇ ਪ੍ਰੋਗਰਾਮ ਸੁਣ ਰਹੀਆਂ, ਮੈਨੂੰ ਪਤਾ। ਘਰ ਜਾ ਕੇ ਆਪਣੇ ਹਸਬੈਂਡ ਨਾਲ ਸਲਾਹ ਕਰਿਓ ਜਾ ਕੇ ਕਿ ਹਰਜੀਤ ਸਿੰਘ ਹੋਕਾ ਦੇ ਰਿਹਾ। ਇਹ ਹੋਕੇ ਹੋਕੇ ਸਾਰੇ ਬੰਦ ਹੋ ਜਾਂਦੇ ਜਦੋਂ ਪੰਗੇ ਪੈ ਜਾਂਦੇ, ਰੱਬ ਕਰੇ ਪੰਗਾ ਨਾ ਪਵੇ, ਪਰ ਜਿਸ ਵੇਲੇ ਪੈ ਗਿਆ ਫਿਰ ਕਿਹਨੂੰ ਫੜੋਗੇ ਤੁਸੀਂ? ਫਿਰ ਕਿਹੜੇ ਬਾਪੂ ਨੇ ਇੰਡੀਆ ਤੋਂ ਆ ਕੇ ਜ਼ਮੀਨਾਂ ਹੋਰ ਵੇਚ ਕੇ ਸਾਡੇ ਘਰ ਪੇਡ ਆਫ ਕਰਾਉਣੇ ਆ? ਅੱਜ ਤੱਕ ਇਹ ਕਿੱਲੇ ਗਹਿਣੇ ਰੱਖੇ ਆਏ ਆ। 416-817-6500 ਜੀ ਹਰਪ੍ਰੀਤ,
6: ਬਸ ਅਖੀਰ ਦੇ ਵਿੱਚ ਹਰਜੀਤ ਜੀ ਇਹ ਕਹੂੰਗੀ ਕਿ ਅਗਰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ, ਤੁਸੀਂ ਕੋਈ ਕੋਟੇਸ਼ਨ ਹੀ ਫਾਇੰਡ ਆਊਟ ਕਰਨਾ ਚਾਹੁੰਦੇ ਹਾਂ, ਜ਼ਰੂਰ ਤੁਸੀਂ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹਾਂ। ਨੰਬਰ ਹੈਗਾ ਜੀ 416-8176500। ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫੀਲਡ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੌਪ ਚੋਇਸ ਇੰਸ਼ੋਰੈਂਸ ਦਾ ਆਫਿਸ। ਅਤੇ ਨੰਬਰ ਮੇਰਾ ਅਗੇਨ 416-817-6500।
0: ਲੇਡੀ ਸਾਡੀਆਂ ਸੂਟ ਕਿੰਨੇ ਕਿੰਨੇ ਮਹਿੰਗੇ ਪਾਉਂਦੀਆਂ, ਸਮਝੋ $25 ਉਹ ਚੋਂ ਕਢਾ ਲਓ। ਇੰਡੀਆ ਦਾ ਸੂਟ ਕੋਈ 60,000 ਦਾ ਆ ਰਿਹਾ, ਕੋਈ 50,000 ਦਾ ਆ ਰਿਹਾ, ਕੋਈ 40,000 ਦਾ ਆ ਰਿਹਾ। ਆ ਲਹਿੰਗੇ ਕੁੜੀਆਂ ਵਿਆਹ ਦਿਨ ਪਤਾ ਕਿੰਨੇ, $4,500 ਦਾ ਲਹਿੰਗਾ, $4,700 ਦਾ ਲਹਿੰਗਾ। ਆ ਜਿੱਦਣ ਰਿਸੈਪਸ਼ਨ ਹੋਣੀ ਲਹਿੰਗੇ ਹੋਰ ਆ, ਪਾਠ ਦੇ ਜਿੱਦਣ ਜਾਣਾ ਗੁਰਦੁਆਰੇ ਲਾਵਾਂ ਫਿਰੇ ਲੈਣੇ ਲਹਿੰਗੇ ਹੋਰ ਆ, ਕਿੰਨਾ ਪੈਸਾ। ਮੁੰਡੇ ਨੇ ਸੂਟ ਦਾ ਜੀ ਹੈਰੀ ਰੋਜ਼ਾਂ ਦਾ ਹੀ ਪਾਉਣਾ, ਮੁੰਡੇ ਨੇ ਸੂਟ ਦਾ ਕਸਟਮ ਤਿਆਰ ਕਰਾਉਣਾ, ਪਰ ਇਹ ਸਾਰੀਆਂ ਚੀਜ਼ਾਂ ਵੀ ਜ਼ਰੂਰੀ ਆ। 416-817-6500, 416-817-6500। ਤੇ ਮੇਰਾ ਨੰਬਰ ਤੁਹਾਡੇ ਸਾਰਿਆਂ ਕੋਲ ਹੈ ਹੀ ਆ, 6474481।

0: Talk530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: 32, 55,
2: 80.
1: 93. ਇਹ ਕੀ ਗਲਤ ਕਾਊਂਟਿੰਗ ਸਿਖਾਈ ਜਾਂਦੇ ਹੋ?
2: ਉਹ ਕਾਊਂਟਿੰਗ ਨਹੀਂ, ਇਹ ਤੇ 32, 55, 80 ਤੇ 98 ਇੰਚ ਦੇ ਟੀਵੀ ਨੇ
3: ਜੋ ਅੱਜ ਹੀ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ ਤੋਂ ਆਏ ਨੇ। ਇਹਨਾਂ ਕੋਲ ਸਾਰੇ ਹਾਊਸਹੋਲਡ ਅਪਲਾਈਐਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ।
2: 32 ਤੋਂ 98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ।
1: ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ, 801 ਕੋਵੇ ਡਰਾਈਵ ਨੀਅਰ ਚਿੰਗੂਜ਼ੀ। ਕਾਲ 905-450-2828, 905-450-2828।
4: ਮਸਕੋ ਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222, 416-265-2222, 2662, 2222, 2662.

0: AM 530.
1: Wakey, wakey, wakey, wakey.
2: Here's wake up time. Here's wake up time.
1: Now is the time to wake up.
3: Crank up the radio. You're listening to the Dave Toddler Show, brought to you in part by Culture of Punjab.
4: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ, ਸਫਲਤਾ ਦੀ ਕੁੰਜੀ ਸਾਡੇ ਕੋਲ ਹੈ। ਤੁਸੀਂ ਕਲਚਰ ਆਫ ਪੰਜਾਬ ਜਾਂ ਇਸ ਸਟੇਸ਼ਨ ਤੇ ਆਪਣੇ ਬਿਜ਼ਨਸ ਦਾ ਸੰਦੇਸ਼ ਦੇ ਕੇ ਕਾਮਯਾਬੀ ਦੀ ਮੰਜ਼ਿਲ ਵੱਲ ਜਲਦੀ ਹੀ ਵੱਧ ਸਕਦੇ ਹੋ। ਸਪੈਸ਼ਲ ਪੈਕੇਜ ਦਾ ਫਾਇਦਾ ਉਠਾਉਣ ਲਈ ਕਾਲ 416-677-0609-677-0609 ਜਾਂ dave@cultureofpunjab ਤੇ ਈਮੇਲ ਕਰ ਸਕਦੇ ਹੋ।
5: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
6: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨਾਂ ਨਾਲ ਹੀ ਤੁਸੀਂ ਪੂਰੀ ਲਾਈਫ

0: 416-817-6500.
1: ਉਹ ਸੇਠੀ ਸਾਹਿਬ ਬਈ ਕਿਹੜੀਆਂ ਸੋਚਾਂ ਚ ਡੁੱਬੇ ਹੋਏ ਹੋ?
2: ਉਹ ਜੀ ਕੀ ਦੱਸਾਂ, ਮੁੰਡਾ ਮਗਰ ਪਿਆ, ਕਹਿੰਦਾ ਪਾਪਾ ਨਿਸਾਨ ਦੀ ਗੱਡੀ ਲੈਣੀ ਆ, ਸਮਝ ਨਹੀਂ ਆ ਰਿਹਾ ਕਿਧਰੋਂ ਲੱਗ ਦਵਾਂ।
1: ਮੈਂ ਸੁਣਿਆ ਅੱਜ ਕੱਲ ਏਅਰਪੋਰਟ ਨਿਸਾਨ ਦੀ ਬੱਲੇ ਬੱਲੇ ਹੋਈ ਪਈ ਹੈ।
3: ਅੱਛਾ, ਉਹ ਕਿਵੇਂ?
2: ਉਹ ਹੈਦਾ ਜੀ, ਜਦੋਂ ਨਿਸਾਨ ਦੇ ਹਰੇਕ ਮਾਡਲ ਤੇ ਹਰੇਕ ਮਹੀਨੇ ਬੈਸਟ ਡੀਲਸ ਮਿਲਦੀਆਂ ਹੋਣ ਤਾਂ ਬੱਲੇ ਬੱਲੇ ਤਾਂ ਆਪੇ ਹੀ ਹੋਣੀ ਹੈ। ਚਾਹੇ ਨਿਸਾਨ ਸੈਂਟਰਾ ਹੋਵੇ, ਅਲਟੀਮਾ, ਮੋਰੈਨੋ, ਪਾਥਫਾਈਂਡਰ ਜਾਂ ਨਿਸਾਨ ਦਾ ਕੋਈ ਵੀ ਮਾਡਲ, ਯੂ ਗੈਟ ਦ ਜਾ ਡ੍ਰੋਪਿੰਗ ਡੀਲਸ ਗਾਰੰਟੀਡ ਐਵਰੀ ਮੰਥ। ਸੋ ਵਿਜ਼ਿਟ ਟੁਡੇ ਐਟ ਏਅਰਪੋਰਟ ਨਿਸਾਨ ਬ੍ਰੈਂਪਟਨ, 905-791-4900.
4: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੌਰਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
5: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
4: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
5: ਇਹਨਾਂ ਕੋਲ ਨੇ ਏ, ਬੀ ਐਂਡ ਟ੍ਰਸਟਿਡ ਪ੍ਰਾਈਵੇਟ ਲੈਂਡਰਸ।
4: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
5: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ,
4: 647-7310-647-739-8710।
6: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
7: ਮਿਸਟਰ ਰਾਜ, ਤੁਹਾਡੇ ਤੇ ਚੋਰੀ ਦਾ ਇਲਜ਼ਾਮ। ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ। ਯੂ ਮੇ ਗੋ ਨਾਓ।
8: ਨਹੀਂ ਨਹੀਂ,
7: ਤੂੰ ਚੋਰ ਹੈ,
8: ਧੋਖੇਬਾਜ਼ ਹੈ, ਕੰਪਨੀ ਨਾਲ ਧੋਖਾ ਕੀਤਾ ਹੈ।
9: ਚੋਰ ਹੈ ਤੂੰ।
10: ਕ੍ਰਿਮੀਨਲ ਡਿਫੈਂਸ ਲਾਇਰ, ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਬੇਲ ਹੀਅਰਿੰਗ, ਡਰੰਕ ਡਰਾਈਵਿੰਗ, ਘਰੇਲੂ ਝਗੜਾ, ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ 'ਚ ਫਸੇ ਹੋਵੋ, ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ, ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਜਾਣੇ ਅਣਜਾਣੇ ਵਿੱਚ ਹੋਏ ਜੁਰਮ ਲਈ, ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ। ਮੇਫੀਲਡ ਐਂਡ ਏਅਰਪੋਰਟ, ਕਾਲ 647-871-5000, 647-871-5000।
11: ਇੰਡੀਅਨ ਫਰੂਟ ਲੈਂਡ ਤੇ ਮੈਗਾ ਸੇਲ ਲਗਾ ਦਿੱਤੀ ਹੈ ਜੀ। ਪਿਲਸਬਰੀ ਚੱਕੀ ਆਟਾ 20 pound 10.99 ਦਾ, ਸਵਰਨ ਚੱਕੀ ਆਟਾ 20 pound 10.99 ਦਾ, ਪਿਲਸਬਰੀ ਮਲਟੀ ਗ੍ਰੇਨ ਆਟਾ 20 pound 12.99 ਦਾ, ਮਧਾਣੀ ਦਾ ਦੇਸੀ ਘਿਓ 22.99 ਦਾ, ਟਾਟਾ ਪ੍ਰੀਮੀਅਮ ਟੀ ਜਾਂ ਟਾਟਾ ਗੋਲਡ ਟੀ 9.99 ਦੀ 1 ਕਿਲੋ, ਮਸੂਰ ਦਾਲ, ਚਣਾ ਦਾਲ 3.99 ਦੇ 4 pound ਹੈ, ਗੋਭੀ 1.99 ਈਚ, ਮਸਟਰਡ ਆਇਲ 15 liter 17.99 ਦੇ ਮਿਲੇਗਾ, ਤੇ 7 ਲੋਕੇਸ਼ਨਾਂ ਤੇ ਸੇਲ ਚੱਲ ਰਹੀ ਹੈ। ਇੰਡੀਅਨ ਫਰੂਟ ਲੈਂਡ।
12: Ladies and gentlemen, introducing from CHLO AM 530, the number

0: गुड आफ्टरनून, वेलकम टू डेव टावला शो। आज के प्रोग्राम में बहनों और भाइयों आप सबका स्वागत है। आशावादियां उम्मीद करते हैं कि तुहाडा अज्जा दिन अच्छा गुजरिया होगा। साडी कोशिश रहेगी 2 बजे तक नेशनल इंटरनेशनल खबरां नाल जोड़ के रखिए। तीआं दे मेले दी जानकारी चलदी रहेगी। अज कानूनी तौर ਤੇ ਤਾਪਮਾਨ 29 ਡਿਗਰੀ, ਮਿਕਸ ਆਫ ਸਨ ਐਂਡ ਕਲਾਉਡ, ਚਖੜ ਝੋਲੇ, ਥੰਡਰ ਸਟੋਰਮ ਆਉਣਗੇ। ਇਸ ਗੋਨ ਫੀਲ ਲਾਈਕ 38। ਕੱਲ ਨੂੰ ਟੈਂਪਰੇਚਰ ਕਾਨੂੰਨੀ ਤੌਰ ਤੇ 27 ਹੈ, ਬਟ ਇਸ ਗੋਨ ਫੀਲ ਲਾਈਕ 33। ਕੱਲ ਨੂੰ ਵੀ ਚਖੜ ਝੋਲੇ ਤੇ ਥੰਡਰ ਸਟੋਰਮ, ਬਿਜਲੀ ਤੇ ਧੁੱਪ ਤੇ ਸੂਰਜ ਤੇ ਪਾਣੀ ਤੇ ਮੀਂਹ ਸਭ ਕੁਝ ਹੋਏਗਾ। ਸੈਟਰਡੇ ਨੂੰ ਤਾਪਮਾਨ 31 ਡਿਗਰੀ, ਇਸ ਗੋਨ ਫੀਲ ਲਾਈਕ ਟੈਂਪਰੇਚਰ ਅਰਾਊਂਡ 35, ਲੇਕਿਨ ਸੂਰਜ ਚਮਕਦਾ ਰਹੇਗਾ। ਸੰਡੇ ਨੂੰ ਮੋਸਟਲੀ ਸੂਰਜ ਚਮਕੇਗਾ, ਤਾਪਮਾਨ 25 ਡਿਗਰੀ। ਮੰਡੇ ਨੂੰ 18 ਡਿਗਰੀ, ਟਿਊਜ਼ਡੇ ਨੂੰ 22 ਡਿਗਰੀ ਤਾਪਮਾਨ ਰਹਿਣਗੇ।
1: ਲਓ ਜੀ, ਸਾਡੇ ਨਾਲ ਹਾਜ਼ਰ ਨੇ ਵਨ ਐਂਡ ਓਨਲੀ ਸਪੋਰਟਸਮੈਨ ਗੁਰਪ੍ਰੀਤ ਬੁਰਮਾ।
0: ਬੁਰਮਾ ਸਾਹਿਬ, ਪ੍ਰੋਗਰਾਮ ਸਵਾਗਤ ਹੈ ਵੀਰੇ।
2: ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਗੁੱਡ ਆਫਟਰਨੂਨ ਤੇ ਸਤਿ ਸ੍ਰੀ ਅਕਾਲ ਜੀ।
0: ਗੁੱਡ ਮਿਡ ਆਫਟਰਨੂਨ ਭਾਈ ਸਾਹਿਬ। ਕੱਲ ਮੈਂ ਤੋ ਹੈਰਾਨ ਰਹਿ ਗਿਆ, ਮੈਂ ਤੋ ਪਰੇਸ਼ਾਨ ਹੋ ਗਿਆ ਯਾਰ। ਧੋਤੀ ਖੋਲ ਕੇ ਰੁਮਾਲ ਹੋ ਗਿਆ। ਉਹ ਨਿਕਸ ਵਾਲੇ ਪਤਾ ਨੀ 28-30 ਪੁਆਇੰਟ ਤੇ ਹਾਰਦੇ ਜੀ। ਮੈਂ ਛੱਡੋ ਪਰਾ, ਇਹਨਾਂ ਨੇ ਕਿਹੜਾ ਜਿੱਤਣਾ। ਅੱਜ ਸਵੇਰੇ ਉੱਠਿਆ ਉਹ 1 ਪੁਆਇੰਟ ਤੇ ਜਿੱਤ ਗਏ ਜੀ।
2: ਬਿਲਕੁਲ ਦੇਵ ਜੀ, ਔਰ ਮੈਂ ਦੇਖਿਆ ਮੈਚ, ਮੈਂ ਜਿਵੇਂ ਰੇਤ ਹੱਥ ਦੇ ਵਿੱਚੋਂ ਕਿਰ ਜਾਂਦੀ ਹੈ ਨਾ, ਇਸ ਤਰੀਕੇ ਦੇ ਨਾਲ ਮੈਚ ਜਿਹੜਾ ਸੈਨ ਐਂਟੋਨੀਓ ਦੀਆਂ ਹੱਥਾਂ ਦੇ ਵਿੱਚੋਂ ਕਿਰਦਾ ਦੇਖਿਆ। ਔਰ ਜਿਹੜਾ ਨਿਊਯਾਰਕ ਹੈ ਉਹਨਾਂ ਨੇ ਤੁਸੀਂ ਕਹਿ ਸਕਦੇ ਹੋ ਕਿ ਹਾਰ ਦੇ ਜਵਾਰਿਆਂ ਦੇ ਵਿੱਚੋਂ ਕੱਲ ਜਿੱਤ ਕੱਢ ਲਿਆਂਦੀ ਹੈ। 1.2 ਸੈਕਿੰਡਸ ਰਿਮੇਨਿੰਗ, ਔਰ ਉੱਥੇ ਵੀ ਚਾਂਸ ਸੀਗਾ, ਓਪਰਚੁਨਿਟੀ ਸੀਗੀ, 5 ਸੈਕਿੰਡਸ ਰਹਿੰਦੇ ਸੀਗੇ ਤੇ ਬਾਲ ਜਿਹੜੀ ਸੀਗੀ ਉਹ ਸੈਨ ਐਂਟੋਨੀਓ ਸਪਰਸ ਕੋਲੇ ਸੀ। ਆਈ ਡੋਂਟ ਅੰਡਰਸਟੈਂਡ ਵੀ ਉਹ ਕਿਹੜੀ ਐਸੀ ਆਫਤ ਆਈ ਸੀ ਕਿ ਕੀ ਉਸ ਪਲੇਅਰ ਨੂੰ ਲੱਗਿਆ ਵੀ ਮੈਂ ਸਕੋਰ ਕਰ ਦੇਵਾਂ। ਹੀ ਸ਼ੁੱਡ ਹੈਵ ਜਸਟ ਕਿਲਡ ਦੋਜ਼ 5 ਸੈਕਿੰਡਸ, ਕਿਉਂਕਿ ਦੂਜੀ ਟੀਮ ਨੂੰ ਫਾਊਲ ਕਰਨਾ ਪੈਣਾ ਸੀ, ਟਾਈਮ ਵੀ ਵੇਸਟ ਹੋ ਜਾਣਾ ਸੀ ਤੇ ਬਾਲ ਇਹਨਾਂ ਕੋਲੇ ਹੀ ਰਹਿਣੀ ਸੀ। ਸੋ ਉੱਥੇ ਉਹਨਾਂ ਤੋਂ ਗਲਤੀ ਹੋ ਗਈ ਐਂਡ ਰੈਸਟ ਇਜ਼ ਅ ਹਿਸਟਰੀ। 29 ਪੁਆਇੰਟ ਤੋਂ ਜਿੱਤ ਰਹੇ ਸੀ ਔਰ ਮੈਚ ਹਾਰ ਜਾਣਾ, ਬਿਗੈਸਟ ਐਵਰ ਜਿਹੜੀ ਤੁਸੀਂ ਕਹਿ ਸਕਦੇ ਮਾਰਜਿਨ ਹੋਵੇ ਉਹ NBA ਦੀ ਹਿਸਟਰੀ ਦੇ ਵਿੱਚ, ਤੇ ਉੱਥੋਂ ਲੂਜ਼ ਕਰ ਗਏ। ਔਰ ਇਸ ਨੂੰ ਦੇਵ ਜੀ 2017 ਦੀ ਜਿਹੜੀ ਆਪਣੀ ਸੁਪਰ ਬਾਲ ਹੁੰਦੀ ਆ ਉਹਦੇ ਨਾਲ ਵੀ ਕੰਪੈਰੀਜ਼ਨ ਰਨ ਕਰਕੇ ਦੇਖਿਆ ਜਾ ਰਿਹਾ, ਕਿਉਂਕਿ ਉਸ ਟਾਈਮ ਤੇ ਪੈਟਰੀਅਟਸ ਜਿਹੜੇ ਸੀਗੇ ਫੈਲਕਨਸ ਤੋਂ 28-3 ਦੇ ਨਾਲ ਪਿੱਛੇ ਚੱਲ ਰਹੇ ਸੀ ਤੇ ਉਹਨਾਂ ਨੇ ਉਦੋਂ ਸੁਪਰ ਬਾਲ ਜਿੱਤੀ ਸੀ ਤੇ ਉਸੇ ਤਰੀਕੇ ਦੇ ਨਾਲ ਕੱਲ ਜਿਹੜਾ ਰਾਤੀ ਇਹ ਮੈਚ ਹੋਇਆ ਜੀ।
0: ਲੇਕਿਨ ਮੈਨੂੰ ਖੁਸ਼ੀ ਬੜੀ ਹੋਈ ਅੱਜ ਸਵੇਰੇ ਜਦੋਂ ਅਖਬਾਰ ਪੜਿਆ, ਉਹ ਤਾਂ ਟੋਰਾਂਟੋ ਰੈਪਟਰ ਦਾ ਬੰਦਾ ਸੀ ਜਿਹਨੇ ਜਿਤਾਏ ਆ ਇਹ।
2: ਮੈਂ ਸਮਝ ਗਿਆ ਸੀਗਾ ਜੀ, ਉਹ ਜੀ ਐਨ ਪਰਬੀ ਨੇ ਜਦੋਂ ਸਕੋਰ ਕੀਤਾ 1.2 ਸੈਕਿੰਡ ਰਿਮੇਨਿੰਗ। ਸੋ ਕਿਤੇ ਨਾ ਕਿਤੇ ਇਸ ਤਰ੍ਹਾਂ ਲੱਗਦਾ ਟੋਰਾਂਟੋ ਦੇ ਜਿਹੜੇ ਪਲੇਅਰ ਖੇਡਦੇ ਨੇ ਉਹ ਜਦੋਂ ਬਾਹਰ ਜਾਂਦੇ ਨੇ ਨਾ ਫਿਰ ਟਰਾਫੀ ਲੈ ਜਾਂਦੇ।
0: ਹਾਂ, ਫਿਰ ਉਹਨਾਂ ਨੂੰ ਬੇਸਬਾਲ ਰਿੰਗ ਮਿਲਦੀ, ਆ ਮਿਲਦੇ, ਤੇ ਜਦੋਂ ਇੱਥੇ ਹੁੰਦੇ ਆ ਇੱਕ ਦੂਜੇ ਦੇ ਮੂੰਹ ਕੰਨੀ ਦੇ ਕੇ ਦਾੜੀ ਜੀ ਖੁਰਕੀ ਜਾਂਦੇ ਆ। ਚਲੋ ਹੁਣ ਚੱਲਦੇ ਆ ਵਰਲਡ ਕੱਪ ਕੰਨੀ। ਮੈਚ ਸ਼ੁਰੂ ਨਹੀਂ ਹੋਏ, ਡੋਨਲਡ ਟਰੰਪ ਨੇ ਪਹਿਲਾਂ ਹੀ ਰੈੱਡ ਕਾਰਡ ਦਿਖਾਤਾ ਸਮਾਲੀ ਦੇ ਰੈਫਰੀ ਨੂੰ।
2: ਬਿਲਕੁਲ ਜੀ, ਓਮਾਰ ਜਿਹੜੇ ਸਮਾਲੀਅਨ ਰੈਫਰੀ ਨੇ ਉਹਨਾਂ ਨੂੰ ਜਦੋਂ ਮਿਆਮੀ ਏਅਰਪੋਰਟ ਤੇ ਉਤਰੇ ਨੇ ਤੇ ਉਹਨਾਂ ਨੂੰ ਦਾਖਲ ਨਹੀਂ ਹੋਣ ਦਿੱਤਾ ਗਿਆ। ਉਹਦਾ ਰੀਜ਼ਨ ਉਹਨਾਂ ਨੇ ਇਹ ਦੱਸਿਆ ਕਿ ਜਿਹੜੀ ਉਹਨਾਂ ਦੀ ਪਾਸ ਹਿਸਟਰੀ ਚੈੱਕ ਕੀਤੀ ਆ ਤੇ ਕੁਝ ਜਿਹੜੀਆਂ ਤੁਸੀਂ ਕਹਿ ਸਕਦੇ ਹੋ ਅਤਵਾਦੀ ਗਤੀਵਿਧੀਆਂ ਨਾਲ ਉਹਨਾਂ ਦਾ ਰਿਲੇਸ਼ਨ ਉਹਨਾਂ ਨੇ ਕੱਢ ਮਾਰਿਆ ਕਿਤੋਂ ਤੇ ਉਹਨਾਂ ਨੂੰ ਐਂਟਰੀ ਨਹੀਂ ਕਰਨ ਦਿੱਤੀ ਗਈ।
0: ਅੱਛਾ, ਕੱਲ ਆਪਣੇ ਇੱਥੇ ਸ਼ੋਅ ਹੋਇਆ ਜੀ ਜਿਹਦੇ ਵਿੱਚ ਵਰਲਡ ਕੱਪ ਦੀਆਂ ਤਿਆਰੀਆਂ ਦਾ ਇੱਕ ਸੀਗਾ ਔਰ ਕੈਨੇਡੀਅਨ ਜਿਹੜੇ ਆਰਟਿਸਟ ਸੀ ਉਹਦੇ ਵਿੱਚ ਸ਼ਾਮਿਲ ਸੀ, ਉਹਦੇ ਵਿੱਚ ਨੋਰਾ ਫਤਿਹ ਵੀ ਆਈ ਹੋਈ ਸੀ। ਮੈਂ ਲਾਈਵ ਯੂਟਿਊਬ ਤੇ ਦੇਖਿਆ, ਦੂਜੇ ਚੈਨਲਾਂ ਦੇ ਤਾਂ ਹੈ ਨਹੀਂ ਸੀ। ਮੈਂ ਕਿਹਾ ਕਿਆ ਬਾਤ ਹੈ, ਨੋਰਾ ਫਤਿਹ ਨੇ ਤਾਂ ਬਹਿ ਜਾ ਕਰਾ ਦੀ।
2: ਬਿਲਕੁਲ ਦੇਵ ਜੀ, ਦੇਖੋ 3 ਓਪਨਿੰਗ ਸੈਰਾਮਨੀਜ਼ ਹੋਣੀਆਂ ਨੇ।
0: ਹਾਂ,
2: ਇੱਕ ਜਿਹੜੀ ਹੈ ਅੱਜ ਹੋਣੀ ਹੈ ਜਿਹੜੀ ਕਿ 1:30 ਵਜੇ ਸ਼ੁਰੂ ਹੋਏਗੀ,
0: ਠੀਕ ਹੈ,
2: ਔਰ ਇੱਕ ਕੱਲ ਨੂੰ ਆਪਣੇ ਇੱਥੇ 1:30 ਵਜੇ ਸ਼ੁਰੂ ਹੋਣੀ ਹੈ, ਔਰ ਇੱਕ ਫਿਰ ਜਿਹੜੀ ਹੈ LA ਦੇ ਵਿੱਚ 4 ਵਜੇ ਸ਼ੁਰੂ ਹੋਣੀ ਹੈ, ਔਰ 3 ਜਿਹੜੀ ਅੱਜ ਹੋਣੀ ਹੈ। ਅੱਜ ਵੀ ਫੱਟੇ ਚੱਕ ਹੋਏਗੀ ਉੱਥੇ, ਸ਼ਕੀਰਾ ਤੇ ਬਣਨਾ ਬੋਇਜ਼ ਨੇ ਜਿਹੜਾ ਜੀ ਪਰਫਾਰਮ ਕਰਨਾ। ਜਿਹੜੀ LA ਦੇ ਵਿੱਚ ਹੋਣੀ ਹੈ ਉੱਥੇ KT ਪੈਰੀ ਹੋਣਾ ਨੇ ਪਰਫਾਰਮ ਕਰਨਾ, ਔਰ ਜਿਹੜੀ ਕੱਲ ਨੂੰ ਇੱਥੇ ਟੋਰਾਂਟੋ ਦੇ ਵਿੱਚ ਹੋਣੀ ਹੈ,
0: ਟੂਡੋ ਦੀ ਜਿਹੜੀ ਗਰਲਫ੍ਰੈਂਡ ਆ ਉਹਨੇ ਕਰਨਾ।
2: ਬਿਲਕੁਲ ਜੀ,
0: ਹਾਏ ਹਾਏ, ਵਾਹ ਸ਼ੇਰਾ, ਠੀਕ ਹੈ
2: ਠੀਕ ਹੈ ਜੀ। ਤੇ ਕੱਲ ਨੂੰ ਨੋਰਾ ਫਤਿਹ ਫਿਰ ਇੱਥੇ ਵੀ ਦੇਖਣ ਨੂੰ ਮਿਲਣਗੇ ਜੀ।
0: ਓਕੇ ਜੀ, ਅੱਛਾ, ਪਹਿਲੀ ਵਾਰ ਹੋਇਆ 3 ਦੇਸ਼ਾਂ 'ਚ ਫੀਫਾ ਵਰਲਡ ਕੱਪ ਖੇਡਿਆ ਜਾ ਰਿਹਾ।
2: ਬਿਲਕੁਲ ਦੇਵ ਜੀ, ਪਹਿਲੀ ਵਾਰੀ ਹੋਇਆ ਕਿ 3 ਦੇਸ਼ਾਂ ਦੇ ਵਿੱਚ ਫੀਫਾ ਵਰਲਡ ਕੱਪ ਖੇਡਿਆ ਜਾ ਰਿਹਾ, ਔਰ ਸਟੇਡੀਓ ਐਸਟੈਕਾ ਜਿਹੜਾ ਕਿ ਮੈਕਸੀਕੋ ਸਿਟੀ ਜਿੱਥੇ ਅੱਜ ਓਪਨਿੰਗ ਗੇਮ ਹੋਣੀ ਹੈ, ਇਹ ਵੀ ਪਹਿਲਾ ਸਟੇਡੀਅਮ ਬਣ ਗਿਆ ਜੀ ਜਿੱਥੇ 3 ਵਾਰੀ ਵਰਲਡ ਕੱਪ ਦਾ ਓਪਨਿੰਗ ਮੈਚ ਹੋਇਆ। 1970 ਚ, 1986 ਚ ਤੇ 2026 ਚ। ਤੇ ਇੱਕ ਫੈਕਟ ਤੁਹਾਨੂੰ ਹੋਰ ਦੱਸ ਦਿੰਦਾ,
0: ਹਾਂਜੀ,
2: ਮੈਕਸੀਕੋ ਦੀ ਟੀਮ ਅੱਜ ਉਹਨਾਂ ਦਾ ਓਪਨਿੰਗ ਗੇਮ ਹੈ, ਓਪਨਿੰਗ ਮੈਚ ਹੈ, ਹੁਣ ਤੱਕ 7 ਵਾਰੀ ਜਦੋਂ ਵੀ ਉਹਨਾਂ ਦਾ ਓਪਨਿੰਗ ਮੈਚ ਹੋਇਆ ਤਾਂ 7 ਵਿੱਚੋਂ 5 ਵਾਰੀ ਉਹ ਮੈਚ ਹਾਰੇ ਨੇ ਤੇ 2 ਵਾਰੀ ਡਰਾ ਹੋਇਆ। ਸੋ ਅੱਜ ਦੇਖਦੇ ਜੀ ਕੀ ਬਣਦਾ।
0: ਅੱਜ ਸਾਊਥ ਅਫਰੀਕਾ ਨਾਲ ਅਮਰੀਕਾ ਉਹਨਾਂ ਦਾ ਮੈਚ,
2: ਬਿਲਕੁਲ ਜੀ, ਅੱਜ ਸਾਊਥ ਅਫਰੀਕਾ ਦੇ ਨਾਲ, ਅੱਜ 2 ਮੈਚ ਨੇ ਦੇਵ ਜੀ।
0: ਅੱਛਾ,
2: ਜਿਹੜਾ ਪਹਿਲਾ ਮੈਚ ਹੋਣਾ ਉਹ ਸਾਊਥ ਅਫਰੀਕਾ ਦੇ ਨਾਲ ਹੋਣਾ ਮੈਕਸੀਕੋ ਦਾ, ਤੇ ਦੂਸਰਾ ਰਾਤ ਨੂੰ 10 ਵਜੇ ਹੋਣਾ ਸਾਊਥ ਕੋਰੀਆ ਤੇ ਚੈਕੀਆ ਆਹਮੋ ਸਾਹਮਣੇ ਹੋਣਗੇ, ਤੇ ਕੱਲ ਨੂੰ ਦੁਪਹਿਰ ਨੂੰ 3 ਵਜੇ ਕੈਨੇਡਾ ਵਰਸਿਸ ਬੋਸਨੀਆ ਹਰਜ਼ੇਗੋਵੀਨਾ ਦਾ ਮੈਚ ਹੋਏਗਾ, ਤੇ ਕੱਲ ਨੂੰ USA ਤੇ ਪੈਰਾਗੁਏ ਰਾਤ ਨੂੰ 9 ਵਜੇ ਆਹਮੋ ਸਾਹਮਣੇ ਹੋਣਗੇ।
0: ਤੇ ਕੱਲ ਬਲੂ ਏਜ ਵਾਲੇ ਬੜੇ ਬਹਾਦਰੀ ਨਾਲ ਖੇਡਦੇ, 7-4 ਤੇ ਹਾਰ ਗਏ।
2: ਹਾਂ, ਤੁਸੀਂ ਜਿਹੜਾ ਵਿੱਚ ਕਹਿ ਤਾ ਬਹਾਦਰੀ ਨਾਲ ਖੇਡਦੇ ਹੋਏ, ਇਹਦੇ ਨਾਲ ਥੋੜਾ ਜਿਹਾ ਚਿਹਰੇ ਤੇ ਰੌਣਕ ਆ ਗਈ, ਉਦਾਂ ਵੈਸੇ ਹਾਰੇ ਹੀ ਆ 7-4 ਨਾਲ।
0: ਮੈਂ ਤੁਹਾਨੂੰ ਦੱਸਦਾ 1971 ਚ ਜਦੋਂ ਪਾਕਿਸਤਾਨ ਇੰਡੀਆ ਦਾ ਯੁੱਧ ਹੋਇਆ, ਉਦੋਂ ਕੈਲਕਟਾ ਹੁੰਦੇ ਸੀਗੇ, ਤੇ ਰਾਤ ਨੂੰ ਬਲੈਕ ਆਊਟ ਕਰ ਦਿੰਦੇ ਸੀ, ਪਾਨ ਦੀ ਦੁਕਾਨ ਤੇ ਰੇਡੀਓ ਲੱਗਿਆ ਹੁੰਦਾ ਸੀ, ਉੱਥੇ ਖਬਰਾਂ ਜੀ ਆਉਂਦੀਆਂ, ਮੈਨੂੰ ਇਹ ਨੀ ਪਤਾ ਖਬਰਾਂ ਹਿੰਦੁਸਤਾਨੀਆਂ ਸੀ ਜਾਂ ਪਾਕਿਸਤਾਨੀਆਂ ਦੀ, ਉਹ ਕਰਦੇ ਸੀ ਹਮਾਰੇ ਫੌਜੀ ਬੜੇ ਬਹਾਦਰੀ ਕੇ ਸਾਥ ਲੜਤੇ ਹੋਏ 4 ਚੌਂਕੀਆਂ ਪਿੱਛੇ ਆ ਗਏ। ਸਾਡੇ ਉਹ ਕਾਹਦੀ ਬਹਾਦਰੀ ਹੈ 4 ਚੌਂਕੀਆਂ ਪਿੱਛੇ ਆ ਗਏ, ਉੱਥੋਂ ਇਹ ਲਾਈਨ ਫੜੀ ਹੋਈ ਆ।
2: ਬਿਲਕੁਲ ਜੀ, ਔਰ ਦੇਵ ਜੀ ਬਿਫੋਰ ਆਈ ਗੋ ਇੱਕ ਚੀਜ਼ ਹੋਰ ਅਪਡੇਟ ਕਰ ਦਿੰਦਾ ਜੀ, T20 ਵੁਮੈਨਸ ਵਰਲਡ ਕੱਪ ਵੀ ਸ਼ੁਰੂ ਹੋਣ ਜਾ ਰਿਹਾ। ਵੈਸੇ ਜਿੰਨੀਆਂ ਵੀ ਹੁਣ ਸਪੋਰਟਸ ਦੁਨੀਆਂ 'ਚ ਸ਼ੁਰੂ ਹੋਣੀਆਂ ਨਾ ਜੀ, ਇੱਕ ਮਹੀਨਾ ਉਹਨਾਂ ਦੀ ਓਨੀ ਇੱਜ਼ਤ ਜਾਂ ਬੁੱਕਤ ਨਹੀਂ ਪੈਣੀ ਜਿੰਨੀ ਇਸ ਫੀਫਾ ਵਰਲਡ ਕੱਪ ਦੀ ਗੱਲਬਾਤ ਹੋਏਗੀ। ਨੈਵਰਦਲੈਸ T20 ਵੁਮੈਨਸ ਵਰਲਡ ਕੱਪ ਕੱਲ੍ਹ ਤੋਂ ਸ਼ੁਰੂ ਹੋਣ ਜਾ ਰਿਹਾ। ਓਪਨਿੰਗ ਮੈਚ ਇੰਗਲੈਂਡ ਵਰਸਿਸ ਸ਼੍ਰੀਲੰਕਾ ਕੱਲ੍ਹ ਨੂੰ ਈਸਟਰਨ ਸਟੈਂਡਰਡ ਟਾਈਮ ਦੇ ਨਾਲ 1:30 ਵਜੇ ਹੋਏਗਾ ਜੀ।
0: ਆਪਣਾ ਫੋਨ ਨੰਬਰ ਵੀ ਦੱਸ ਦਿਓ ਤੇ ਜੇ ਕੋਈ ਲਿਸਟਿੰਗ ਉਹ ਵੀ ਦੱਸ ਦਿਓ ਪਲੀਜ਼।
2: ਜੀ, ਇੱਕ ਹੋਰ ਲਿਸਟਿੰਗ ਆਪਾਂ ਲਿਸਟ ਕੀਤਾ ਜੀ, ਘਰ 4 ਬੈਡਰੂਮ ਦਾ ਘਰ ਹੈ, ਇਟਸ ਅਗੇਨ ਅ ਪਾਵਰ ਆਫ ਸੇਲ, ਬੇਸਮੈਂਟ ਏਸ ਦੀ ਵੀ ਫਿਨਿਸ਼ ਹੈ। ਇਹਦੇ ਵਾਸਤੇ ਕਿਸੇ ਨੂੰ ਇਨਫੋਰਮੇਸ਼ਨ ਚਾਹੀਦੀ ਹੋਵੇ, ਜਾਂ ਇਨ ਜਨਰਲ ਕਿਸੇ ਨੇ ਵੀ ਰੀਅਲ ਇਸਟੇਟ ਦੇ ਵਿੱਚ ਬਾਏ ਸੈਲ ਲੀਜ਼ ਇਨਵੈਸਟ ਕਰਨਾ, ਜਾਂ ਈਵਨ ਆਪਣੀ ਪ੍ਰੋਪਰਟੀ ਰੈਜੀਡੈਂਸ਼ੀਅਲ ਅਪਰੇਜ਼ਲ ਸਰਵਿਸਿਜ਼ ਦੀ ਜ਼ਰੂਰਤ ਹੈ, ਇੱਕੋ ਇੱਕ ਨੰਬਰ ਹੈ ਜੀ, 416-669-1423, 416-669-1423, ਔਰ ਬੈਸਟ ਆਫ ਲੱਕ ਆਲ 48 ਟੀਮਸ ਦੇਵ ਜੀ, ਦੇਖਦੇ ਹਾਂ ਫਿਰ ਕਿਹੜੇ ਚੈਂਪੀਅਨ ਬਣਦੇ ਆ ਇਸ ਵਾਰ ਜੀ।
0: ਤੁਸੀਂ ਦੱਸੋ ਕਿਹਨੂੰ ਬਣਾਉਣਾ, ਆਪਾਂ ਹੁਣੇ ਬਣਾ ਦਿੰਦੇ, ਵਿਹਲੇ ਬੈਠੇ ਹਾਂ।
2: ਵਿਹਲੇ ਬੈਠੇ ਨੀ ਆਪਾਂ, ਮੈਨੂੰ ਇਸ ਤਰ੍ਹਾਂ ਲੱਗਦਾ ਕਿ ਜੇ ਤਕੜੀਆਂ 3 ਟੀਮਾਂ ਦੇਖਣੀਆਂ ਨੇ, ਉਹਦੇ ਵਿੱਚ ਟੌਪ ਤੇ ਆਵੇਗਾ ਜੀ ਸਪੇਨ, ਦੂਜੇ ਨੰਬਰ ਤੇ ਫਰਾਂਸ, ਤੇ ਤੀਜੇ ਨੰਬਰ ਤੇ ਇੰਗਲੈਂਡ ਦਾ ਚਾਂਸ ਹੈ ਜੇ ਜਿੱਤ ਸਕਦੇ ਨੇ। ਬਾਕੀ ਡਾਰਕ ਹਾਰਸ ਕੋਈ ਵੀ ਹੋ ਸਕਦਾ, ਕਿਉਂਕਿ ਸੌਕਰ ਬਹੁਤ ਜ਼ਿਆਦਾ ਕੰਪੈਟੀਟਿਵ ਹੋ ਗਈ ਹੈ ਦੇਵ ਜੀ।
0: ਯਾ, ਯੂ ਆਰ ਰਾਈਟ, ਯੂ ਆਰ 100% ਰਾਈਟ, ਥੈਂਕ ਯੂ ਸਰ, ਐਪਰੀਸ਼ੀਏਟ ਇਟ,
2: ਧੰਨਵਾਦ ਜੀ, ਥੈਂਕ ਯੂ,
0: ਓਕੇ ਭਰਾ, ਗੁੱਡ ਲੱਕ। ਆਲਰਾਈਟ, ਜਾਣੇ ਹੁਣ ਸਟੇ ਟਿਊਨ, ਅੱਜ ਸਵੇਰੇ ਇੱਕ ਪੁਲਿਸ ਆਫਿਸਰ ਦਾ ਮਰਡਰ ਕਰ ਦਿੱਤਾ ਗਿਆ।
3: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ, ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, because we care.
4: Quick Truck Lube, are you ready?
0: ਟਿੱਕਾ ਜੰਕਸ਼ਨ ਲਈ 6474294040, ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 6474294040, ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 6474294040, ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 6474294040, 647-429-4040।
5: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆਇਆ ਮਕੈਨਿਕ ਨੂੰ ਗੋਦ ਲੈ ਲਿਆ,
6: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
5: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ,
7: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ,
5: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
7: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ, ਹੁਣ ਮੈਂ ਕੀ ਕਰਾਂ।
8: ਤਾਇਆ ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ, ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ। ਬਸ ਫੇ ਅਸੀਂ ਕਰਤਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ, ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ। ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ,
9: ਪੰਜਾਬੀ ਬਾਈ ਨੇਚਰ, ਏਅਰਪੋਰਟ ਐਂਡ ਵੇਟ, ਟੇਕ ਓ ਰੂਟ, 9057944667।
0: ਇੰਡੀਅਨ ਫਰੂਟ ਲੈਂਡ ਤੇ ਜਿਹੜੀ ਸੇਲ ਚੱਲ ਰਹੀ ਹੈ ਉਹਦੇ ਨਾਲ ਨਾਲ ਤੰਦੂਰੀ ਗ੍ਰਿਲ ਤੇ ਵੀ ਬੜੀ ਜ਼ਬਰਦਸਤ ਸੇਲ ਲਗਾਈ ਹੈ ਜੀ। ਇਹ ਜਿਹੜੀ ਹੈ ਵੈਜੀ ਥਾਲੀ 499 ਦੀ ਹੈ, ਵੈਜੀ ਬਿਰਿਆਨੀ 499 ਦੀ ਹੈ, ਵੈਜੀ ਬਰਗਰ 399 ਦਾ ਹੈ, ਵੈਜੀ ਨੂਡਲ 699 ਦੇ ਨੇ, ਸੋਇਆ ਟਿੱਕਾ ਰੈਪ 699 ਦਾ, ਚਿਕਨ ਬਿਰਿਆਨੀ 699 ਦੀ, ਫਿਸ਼ ਟਿੱਕਾ ਰੈਪ ਉਹ ਵੀ 699 ਦਾ, ਚਿਕਨ ਟਿੱਕਾ ਰੈਪ ਉਹ ਵੀ 699 ਦਾ, ਚਿਕਨ ਕਰੀ ਦਾ ਕੋਲਾ ਵੱਡਾ ਸਾਰਾ ਨਾਲ ਇੱਕ ਨਾਨ 999 ਇੰਚ। ਸੱਤ ਦੀਆਂ ਸੱਤੇ ਲੋਕੇਸ਼ਨਾਂ ਦੇ ਇਹ ਤੁਹਾਨੂੰ ਮਿਲਣਗੇ ਇੰਡੀਅਨ ਫਰੂਟ ਲੈਂਡ।
9: ਯਾਰ ਕਲੋਜ਼ਿੰਗ ਨੇੜੇ ਆ ਗਈ, ਪੇਪਰ ਵਰਕ ਹਜੇ ਵੀ ਕੰਪਲੀਟ ਨਹੀਂ ਹੋਇਆ।
10: ਓਹੋ ਫਿਕਰ ਨਾ ਕਰੋ, ਕਾਲ ਕਰੋ ਰਵਿੰਦਰ ਤੰਬਰ ਜਾਂ ਹਰਮਨ ਢਿੱਲੋਂ ਨੂੰ। ਰੀਅਲ ਅਸਟੇਟ ਲਾਅ ਵਿੱਚ ਟ੍ਰਸਟਿਡ ਟੀਮ, ਪਰਚੇਜ਼ਸ, ਸੇਲ ਕਲੋਜ਼ਿੰਗਸ, ਰੀਫਾਈਨਾਂਸਿੰਗ, ਮੌਰਗੇਜਸ, ਬੋਰੋਅਰ ਤੇ ਲੈਂਡਰ ਸਾਈਡ ਦੋਵਾਂ ਲਈ ਐਕਸਪਰਟ ਲੀਗਲ ਸਰਵਿਸਿਜ਼।
9: ਘਰ ਹੋਵੇ ਜਾਂ ਕਮਰਸ਼ੀਅਲ ਬਿਜ਼ਨਸ ਡੀਲ, ਹਰ ਕਲੋਜ਼ਿੰਗ ਨੂੰ ਬਣਾਇਆ ਜਾਂਦਾ ਹੈ ਸਮੂਥ, ਸਿੰਪਲ ਤੇ ਸਟ੍ਰੈਸ ਫ੍ਰੀ। ਅੱਜ ਹੀ ਵਿਜ਼ਿਟ ਕਰੋ 448500 ਟੋਰਬ੍ਰਮ ਰੋਡ, ਬ੍ਰੈਂਪਟਨ, ਔਨ L60 5C6।
10: ਕਾਲ ਰਵਿੰਦਰ ਤੰਬਰ 6477104659
9: ਜਾਂ ਹਰਮਨ ਢਿੱਲੋਂ 6479866760।
11: ਇਸ਼ਕ ਪਿਆਰ ਮੁਹੱਬਤ ਦੇ ਹਰ ਰਸਤੇ ਵਿੱਚ ਸਿਰਫ ਦਰਦ ਹੀ ਦਰਦ ਮਿਲੂਗਾ,
12: ਤੇ ਮੈਂ ਸੋਚਦਾ ਮੈਂ ਇਸ ਰਸਤੇ ਦੇ ਵਿੱਚ ਮੈਡੀਕਲ ਸਟੋਰ ਨਾ ਖੋਲ ਲਵਾਂ।
13: ਫਿੱਟੇ ਮੂੰਹ ਤੇਰੇ।
14: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
0: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 bedroom, 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 feet ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 feet ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222, 416-265-2222.
15: 265-2222 ਜਤਿੰਦਰ ਰੋਣਾ ਦਾ ਨੰਬਰ ਹੈ। ਇਹ ਜਿਹੜਾ ਫੀਫਾ ਕੱਪ ਹੋ ਰਿਹਾ ਅਮਰੀਕਾ, ਕੈਨੇਡਾ ਤੇ ਮੈਕਸੀਕੋ ਚ ਹੋ ਰਿਹਾ, 48 ਟੀਮਾਂ ਪਹਿਲੀ ਵਾਰ ਖੇਡ ਰਹੀਆਂ ਨੇ। 104 ਮੈਚ ਹੋਣਗੇ ਜਿਸ ਵਿੱਚ 32 ਟੀਮਾਂ ਨਾਕਆਊਟ ਪੜਾਅ ਵਿੱਚ ਪਹੁੰਚਣਗੀਆਂ। ਜਿਹੜੀ ਖਬਰ ਤੁਹਾਨੂੰ ਪਹਿਲਾਂ ਦੱਸੀ ਸੀਗੀ ਉਹ ਇਹ ਹੈ, ਵੈਸੇ ਜੇ ਦੇਖਿਆ ਜਾਏ ਇਹ ਸਾਲ ਦੇ ਵਿੱਚ ਮਈ 11, ਮਈ 29 ਅਤੇ ਮਈ ਦੇ ਵਿੱਚ ਇੱਕ ਹੋਰ ਪੁਲਿਸ ਅਫਸਰ ਮਾਰੇ ਗਏ ਸੀ ਜਿਹੜੇ ਕਿ ਡਿਊਟੀ 'ਤੇ ਸੀ, ਔਰ ਆਪਣਾ ਇੱਕ ਤਰੁਣ ਬਾਲੀ, ਇਹ ਜੂਨ 9 ਨੂੰ ਇਹਦਾ ਕਤਲ ਕਰ ਦਿੱਤਾ ਗਿਆ ਸੀ ਇੱਧਰ ਆਪਣੇ ਨੌਰਥ 'ਚ। ਅਤੇ ਅੱਜ ਸਵੇਰੇ ਸਵੇਰੇ ਟੋਰਾਂਟੋ ਪੁਲਿਸ ਅਫਸਰ ਨੂੰ ਗੋਲੀਆਂ ਮਾਰੀਆਂ ਗਈਆਂ। ਐਕਸਚੇਂਜ ਜਦੋਂ ਆਹਮਣ ਸਾਹਮਣੇ ਗੋਲੀਆਂ ਚੱਲੀਆਂ, ਉਹ ਵਾਰੰਟ ਇਸ਼ੂ ਕਰਨ ਗਏ ਸੀਗੇ, ਉਹ ਵਿਚਾਰੇ ਦੀ ਮੌਤ ਹੋ ਗਈ। I don't know what the hell is going on with these people. Seriously.
14: Job is sponsored by Airport Nissan. For the best deals in Brampton, come to Airport Nissan at the corner of Airport Road and Queen Street, or call 905-791-4900.
5: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆਇਆ ਮਕੈਨਿਕ ਨੂੰ ਗੋਦ ਲੈ ਲਿਆ,
6: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
5: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ।
7: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
5: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
7: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
16: ਹਰ ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ, ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ, ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। AAA ਲੈਂਡਸਕੇਪਿੰਗ, ਕਾਲ 647-784-1213, 6478-412-13 1213।
0: ਅਭਿਸ਼ੇਕ ਜੀ, ਵੈਲਕਮ ਟੂ ਦ ਸ਼ੋ।
17: ਸਤਿ ਸ਼੍ਰੀ ਅਕਾਲ ਦੇਵਾ ਜੀ, ਮੈਂ ਅਭਿਸ਼ੇਕ ਰੀਅਲਟਰ, ਬਹੁਤ ਹੀ ਸੋਹਣੀ ਲਿਸਟਿੰਗਸ ਲੈ ਕੇ ਆਇਆ ਲੰਡਨ ਦੇ ਅੰਦਰ, ਬ੍ਰਾਂਡ ਨਿਊ ਲਿਸਟਿੰਗ। ਡੀਟੈਚਡ ਘਰ, 4 bedroom ਪਲੱਸ 2 bedroom ਦੀ ਲੀਗਲ ਬੇਸਮੈਂਟ, 2-car garage, 4 ਗੱਡੀਆਂ ਦੀ ਪਾਰਕਿੰਗ, ਰੈਨੋਵੇਟਡ ਕਿਚਨ ਐਂਡ ਬਾਥਰੂਮਸ, $4,500 ਰੈਂਟ, ਕੈਸ਼ ਫਲੋ ਪੋਜ਼ਿਟਿਵ ਸਿਰਫ ਔਰ ਸਿਰਫ 7,95,000 ਦੇ ਅੰਦਰ। ਮਿਲਟਨ ਦੇ ਅੰਦਰ ਅਸਾਈਨਮੈਂਟ ਸੇਲ, 1 ਬੈਡਰੂਮ ਪਲੱਸ ਡੈਨ, 1 ਪਾਰਕਿੰਗ, 1 ਲੋਕਰ ਦਾ ਕੌਂਡੋ, ਬ੍ਰਾਂਡ ਨਿਊ, 5,90,000 ਦੀ ਪਰਚੇਸ, ਪਰਚੇਸ ਪ੍ਰਾਈਸ ਤੋਂ 1,00,000 ਥੱਲੇ ਤੁਹਾਨੂੰ ਦਵਾਵਾਂਗੇ ਜੀ। ਬ੍ਰੈਂਪਟਨ ਦੇ ਅੰਦਰ ਐਕਸਕਲੂਸਿਵ ਲਿਸਟਿੰਗ, ਪਾਈ ਸ਼ੇਪ ਪਲਾਟ, 120 ਫੀਟ ਡੀਪ, 115 ਫੀਟ ਵਾਈਡ ਐਟ ਦ ਬੈਕ, 10 ਗੱਡੀਆਂ ਦੀ ਪਾਰਕਿੰਗ, $6,000 ਰੈਂਟ, ਐਕਸਲੈਂਟ ਲੋਕੇਸ਼ਨ, 5 ਬੈਡਰੂਮਸ ਬਣੇ ਹੋਏ ਨੇ ਜੀ, ਆਪਾਂ ਹੋਰ ਬੈਡਰੂਮ ਬਿਲਡ ਕਰ ਸਕਦੇ ਹਾਂ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000, 647-792-7000। ਮਿਸਿਸਾਗਾ ਦੇ ਅੰਦਰ 2 ਬੈਡ 2 ਬਾਥ ਦਾ ਕੌਂਡੋ ਟਾਊਨ ਹਾਊਸ ਕਲਾਰਕਸਨ ਦੇ ਅੰਦਰ ਸਿਰਫ ਔਰ ਸਿਰਫ 4,99,000 ਦੇ ਅੰਦਰ। ਬ੍ਰਾਂਡ ਨਿਊ ਬਿਲਡਿੰਗ, ਬ੍ਰਾਂਡ ਨਿਊ ਡਿਵੈਲਪਮੈਂਟ ਬਿਲਡਰ ਵੱਲੋਂ ਲੇਕਸ਼ੋਰ ਐਂਡ ਡਿਕਸੀ ਦੇ ਉੱਤੇ ਟਾਊਨ ਹਾਊਸਿਸ ਓਨਲੀ 500 ਸਟਾਰਟਿੰਗ। ਵੀਕਐਂਡ ਤੇ ਸਪੈਸ਼ਲ ਐਕਸਕਲੂਸਿਵ ਆਫਰਸ ਐਂਡ ਇਨਸੈਂਟਿਵਸ ਨੇ। 1.5 ਸਾਲ ਦੇ ਅੰਦਰ ਕਲੋਜ਼ਿੰਗ ਹੈ, ਐਕਸਟੈਂਡਡ ਡਿਪੋਜ਼ਿਟ ਸਟਰਕਚਰ ਹੈ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000, 647-792-7000। ਤੇ ਜੇ ਤੁਸੀਂ ਸੈਲਰ ਹੋ, ਤੁਸੀਂ ਆਪਣੀ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ, ਸਾਡੇ ਕੋਲ ਬਾਇਰਸ ਨੇ ਹੂ ਆਰ ਲੁਕਿੰਗ ਫਾਰ ਗੁੱਡ ਪ੍ਰੋਪਰਟੀਜ਼ ਐਂਡ ਗੁੱਡ ਡੀਲਸ, ਮੈਨੂੰ ਹੁਣੇ ਕਾਲ ਕਰੋ 647-792-7000, 647-792-7000।
18: If Risk Transportation hire kar rahe ne cross border AZ drivers, bahut hi shandar opportunity, dedicated auto parts, daily home runs, same truck te trailers, lagbhag 3000 mile per week milange, starting from Kushaba, Etobicoke ate Bolton, je tuhade kol vi hai valid AZ license, clean CBOR te abstract US border eligibility te fast card, ta aaj hi Everest Transportation nu call karo 9058462229 extension है 4 या फिर 9053348222 यानी 905-846-2029 ते या फिर कॉल करो 905-334-82 एक्सटेंशन है 4।
15: ਜਿਹੜੀ ਐਵਰੇਜ ਟਰਾਂਸਪੋਰਟ ਹੈ ਜੀ, ਇਹਨਾਂ ਨੂੰ ਕ੍ਰੋਸ ਬਾਰਡਰ ਲਈ ਏਜ ਡਰਾਈਵਰ ਦੀ ਲੋੜ ਹੈ, ਤੁਹਾਡਾ ਸੁਨਹਿਰੀ ਮੌਕਾ ਹੈ, ਤੁਸੀਂ ਇਹਨਾਂ ਨਾਲ ਕੰਮ ਕਰ ਸਕਦੇ ਹੋ। ਆਟੋ ਪਾਰਟਸ ਦੇ ਡੈਡੀਕੇਟਡ ਉਡਾਨੇ ਹਰ ਰੋਜ਼ ਸ਼ਾਮ ਨੂੰ ਘਰੇ ਹੋਵੋਗੇ, 3,000 ਮੀਲ ਵੀਕ ਦੇ ਦਿੱਤੇ ਜਾਣਗੇ, ਨਾਲ ਦੀ ਨਾਲ ਮਿਡਵੈਸਟ ਅਤੇ US ਈਸਟ ਲਈ ਵੀ ਇਹਨਾਂ ਨਾਲ ਤੁਸੀਂ ਕੰਮ ਕਰ ਸਕਦੇ ਹੋ। ਨੰਬਰ ਹੈ 905-846-2229, 846-2229 ਐਕਸਟੈਂਸ਼ਨ 4। ਘਰੇ ਛੋਟਾ ਵੱਡਾ ਕੋਈ ਸਮਾਗਮ ਹੈ, ਚਾਹੇ ਧਾਰਮਿਕ ਪ੍ਰੋਗਰਾਮ ਹੈ ਜਾਂ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੈ, ਟੈਂਟ ਚਾਹੀਦੇ ਨੇ। ਟੈਂਟ ਵੀ ਨਵੇਂ ਹੋਣ, ਵਧੀਆ ਹੋਣ, ਫਰੇਮ ਟੈਂਟ ਕਹਿੰਦੇ ਆ ਇੱਕ ਹਾਈ ਪੀਕ ਟੈਂਟ ਕਹਿੰਦੇ, ਜਿਹੜੇ ਚੁੰਝਾਂ ਜਿਹੀਆਂ ਤਾਂ ਹੁੰਦੀਆਂ ਉੱਤੋਂ ਸਾਫ਼ ਹੋਵੇ, ਕਲੀਅਰ ਹੋਵੇ, ਪੋਪ ਅਪ ਟੈਂਟ ਵੀ ਮਿਲ ਜਾਣਗੇ ਨਾਲ ਦੀ ਨਾਲ, ਟੇਬਲ, ਚੇਅਰਾਂ, ਫਲੋਰਿੰਗ, ਪੋਰਟੇਬਲ ਵਾਸ਼ਰੂਮ। ਇਹ ਵਾਸ਼ਰੂਮ ਆਪਣੇ ਘਰਾਂ ਦੇ ਵਾਸ਼ਰੂਮ ਨਾਲੋਂ ਵੀ ਵਧੀਆ ਹੁੰਦੇ ਨੇ, ਜਿਹੜੇ ਉੱਥੇ ਤੁਹਾਡੇ ਲਾ ਦਿੰਦੇ ਨੇ, ਔਰ ਘਰ ਦੇ ਅੰਦਰ ਬਾਹਰ ਜਿਹੜੀਆਂ ਲਾਈਟਾਂ ਵਗੈਰਾ ਲਾਉਣੀਆਂ ਉਹਦਾ ਵੀ ਇੰਤਜ਼ਾਮ ਹੈ। ਤੁਸੀਂ ਜਸ਼ਨ ਟੈਂਟ ਵਾਲੇ ਦੇ ਜਸ਼ਨ ਬਾਈ ਨੂੰ ਫੋਨ ਕਰ ਲਓ, ਹੁਣ ਦੱਸ ਦਿਓ ਵੀ ਡੇਵ ਨੇ ਕਿਹਾ ਤੇ ਸਾਨੂੰ ਥੋੜਾ ਡਿਸਕਾਊਂਟ ਵੀ ਦੇ ਦੇਣਗੇ। 416-294-2857 ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ, ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜੈਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜੈਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ, ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ, ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222, 416-265-2222, 265-2222। ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90,000 ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 ਬੀ ਸਟੀਲਜ਼ ਐਵਨਿਊ ਨੀਅਰ ਟੋਪਰਮ ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ।
19: ਜ਼ਿੰਦਗੀ ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ। ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ। ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-999-5939।
0: ਪੰਜਾਬੀ ਬਾਏ ਨੇਚਰ ਉਹਨਾਂ ਵੱਲੋਂ ਆਈਕਾਨ ਇਵੈਂਟ ਸਪੇਸ ਇਨ ਮਿਸਾਗਾ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਬਹੁਤ ਹੀ ਸ਼ਾਨਦਾਰ ਐਲੀਗੈਂਟ ਬੈਂਕਵਟ ਹਾਲ ਹੈ, ਤੁਸੀਂ ਆਪਣੇ ਫੰਕਸ਼ਨ ਨੂੰ ਇੱਕ ਬਹੁਤ ਹੀ ਖੂਬਸੂਰਤ ਯਾਦਗਾਰੀ ਮਾਹੌਲ ਅੰਦਰ ਮਨਾਓ ਜੀ। ਫੂਡ ਨੰਬਰ 1, ਸਜਾਵਟ ਨੰਬਰ 1, ਲੋਕੇਸ਼ਨ ਨੰਬਰ 1, 100 to 1200 ਮਹਿਮਾਨਾਂ ਦਾ ਸਵਾਗਤ ਕਰਨਗੇ ਆਈਕਾਨ ਇਵੈਂਟ ਸਪੇਸ, 3rd 87 ਡਿਕਸੀ ਰੋਡ ਇਨ ਮਿਸਾਗਾ। ਲੱਕੀ ਵਾਲੀਆ ਜਾਂ ਮੋਨੂ ਵਾਲੀਆ ਜੀ ਨੂੰ ਘੰਟੀ ਖੜਕਾ ਲਓ 905-965-2631। ਬਾਈ ਜੀ, ਉਹਨਾਂ ਲੋਕਾਂ ਤੋਂ ਬਚੋ ਜਿਨ੍ਹਾਂ ਦਾ ਮੂੰਹ ਅੰਗਰੇਜ਼ੀ ਦੀ ਦੁੱਕੀ ਅਤੇ ਪੱਬੂ ਵਰਗਾ ਹੈ, ਜੋ ਫਿੱਡੀਆਂ ਮਾਰਦੇ ਨੇ, ਪਾਪੀ ਨੇ, ਮੌਤਖੋਰੇ ਨੇ, ਕਮੀਨੇ ਨੇ, ਜਲੇਬੀ ਵਰਗੇ ਸਿੱਧੇ ਨੇ, ਹਮੇਸ਼ਾ ਦੂਸਰੇ ਦਾ ਬੁਰਾ ਸੋਚਦੇ ਨੇ, ਹੰਕਾਰੀ ਨੇ, ਘਮੰਡੀ ਨੇ ਤੇ ਲੱਗੇ ਹੱਥ ਖਾਮ ਖਾ ਨੇ।
11: ਮੈਂ ਕਿਹਾ ਜੀ, ਮੈਂ ਪੇਕੇ ਤਾਂ ਹੀ ਜਾਣਾ ਜੇ ਤੁਸੀਂ ਛੱਡ ਕੇ ਆਉਂਗੇ ਤਾਂ।
12: ਲੈ ਛੱਡ ਤੇ ਮੈਂ ਆਉਂਗਾ, ਪਰ ਸ਼ਰਤ ਆ ਮੇਰੀ ਵੀ, ਆਉਂਗੀ ਵੀ ਤੂੰ ਉਦੋਂ ਹੀ ਜਦੋਂ ਮੈਂ ਲੈਣ ਆਉਂਗਾ।
13: ਫਿੱਟੇ ਮੂੰਹ ਤੇਰੇ।
0: ਕਿਰਨ ਜੀ, ਪ੍ਰੋਗਰਾਮ ਸਵਾਗਤ ਹੈ।
20: ਸਤਿ ਸ਼੍ਰੀ ਅਕਾਲ ਦੇਵ ਜੀ, ਕੀ ਹਾਲ ਚਾਲ ਹੈ?
0: ਬਹੁਤ ਅੱਛੇ, ਬਹੁਤ ਅੱਛੇ
20: ਜੀ।
0: ਆਪਣੇ ਟਿਕਟਾਂ ਦੀ ਤਿਆਰੀ ਕਿੰਨੀ ਤੱਕ ਪਹੁੰਚ ਗਈ?
20: ਬਿਲਕੁਲ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਹੋਰ ਸਾਡੇ ਸਾਰੇ ਲਿਸਨਰਸ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਦੱਸ ਦਈਏ ਕਿ ਅਸੀਂ ਇਨਫੋਰਮੇਸ਼ਨ ਲੈ ਕੇ ਪਹੁੰਚ ਚੁੱਕੇ ਹਾਂ ਤੀਆਂ ਦੇ ਮੇਲੇ ਜੀ, ਜਿਹੜਾ ਕਿ 21 ਜੂਨ ਦਿਨ ਐਤਵਾਰ ਫਿਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਹੋਣ ਜਾ ਰਿਹਾ ਜੀ। ਥੋੜ੍ਹੀ ਜਿਹੀ ਯਾਦ ਪਾਉਂਦੇ ਹੋਏ ਮੈਂ ਦੱਸ ਦੇਵਾਂ ਕਿ ਇਹ ਵਾਰੀ ਜਿਹੜਾ ਜੀ 24ਵੇਂ ਸਾਲ ਦਾ ਤੀਆਂ ਦਾ ਮੇਲਾ ਆ। ਲਾਸਟ ਈਅਰ ਇਹਨੂੰ 23 ਸਾਲ 23 ਈਅਰਸ ਪੂਰੇ ਹੋ ਗਏ ਸੀ, ਇਸ ਵਾਰੀ 24ਵੇਂ ਸਾਲ ਦਾ ਅਸੀਂ ਫਿਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਰੱਖਿਆ ਹੈਗਾ ਆ। ਟਿਕਟ ਸਿਰਫ ਔਰ ਸਿਰਫ $30 ਦੀ ਹੈ, ਜਿਹਦੇ ਵਿੱਚ $30 ਦੀ ਟਿਕਟ ਦੇ ਵਿੱਚ ਮੈਨੂੰ ਲੱਗਦਾ ਕਿ ਤੁਸੀਂ 100, 200, 300 ਪਤਾ ਨਹੀਂ ਕਿੰਨੇ ਕੁ ਦਾ ਜਿਹੜਾ ਜੀ ਗਿਫਟ ਜਿੱਤ ਸਕਦੇ ਆ। ਸਿਰਫ ਔਰ ਸਿਰਫ
0: ਸੋਨੇ ਦਾ ਬਿਸਕਟ, ਉਹ ਤਾਂ 6000 ਤੋਂ ਉੱਪਰ।
20: ਬਿਲਕੁਲ ਜੀ, 6-8 ਨੇ ਜਿਹੜਾ ਕਿ ਸੋਨੇ ਦਾ ਬਿਸਕਟ ਜਿਹੜਾ ਜੀ ਕੱਢਣਾ ਹੈਗਾ। ਨਾਲ ਦੀ ਨਾਲ ਸਿੰਗਾਪੁਰ ਜਵੈਲਰਸ ਨੇ ਜਿਹੜਾ ਹੈ ਜੀ ਸੋਨੇ ਦੇ ਕੁਛ ਹੋਰ ਗਿਫਟ ਕੱਢਣੇ ਆ। ਨਾਲ ਦੀ ਨਾਲ ਜਿੱਥੇ ਕਿ ਜਿਹੜਾ ਜੀ ਟਰਕਿਸ਼ ਏਅਰਲਾਈਨ ਨੇ ਇੰਡੀਆ ਦੀ ਰਿਟਰਨ ਟ੍ਰਿਪ ਜਿਹੜੀ ਹੈ ਜੀ ਤੁਹਾਨੂੰ ਟਿਕਟ ਦੇਣੀ ਹੈਗੀ ਆ। ਨਾਲ ਦੀ ਨਾਲ ਡਾਇਮੰਡ ਮੇਸਨਸ ਵੱਲੋਂ ਤੁਹਾਨੂੰ ਡਾਇਮੰਡ ਸਟੱਡ ਔਰ ਇੱਕ ਜਿਹੜੀ ਜੀ ਡਾਇਮੰਡ ਦੀ ਰਿੰਗ ਕੱਢੀ ਜਾਣੀ, ਕਿਉਂਕਿ ਲਾਸਟ ਟਾਈਮ ਵੀ ਪੰਜਾਬ ਇੰਸ਼ੋਰੈਂਸ ਵੱਲੋਂ ਇੱਕ ਡਾਇਮੰਡ ਦੀ ਜਿਹੜੀ ਜੀ ਰਿੰਗ ਦਿੱਤੀ ਗਈ ਸੀਗੀ। ਹੋਰ ਬਹੁਤ ਸਾਰੇ ਸੂਟਸ ਐਜ਼ ਯੂਜੂਅਲ ਉੱਥੇ ਜਿਹੜੇ ਜੀ ਗਿਫਟਸ ਦੇ ਵਿੱਚ ਹੋਣੇ ਆ। ਬੋਲੀਆਂ ਦਾ ਰਾਊਂਡ ਹੋਣਾ, ਉਹਦੇ ਬਾਅਦ ਜਿਹੜੇ ਜੀ ਸਿੰਗਰਸ ਦੀ ਪਰਫਾਰਮੈਂਸ ਹੋਣੀ ਆ। ਸਿੰਗਰਸ ਦੇ ਵਿੱਚ ਮੰਨਤ ਨੂਰ, ਸੁਦੇਸ਼ ਕੁਮਾਰੀ, ਮਾਸਟਰ ਸਲੀਮ, ਹਰਜੀਤ ਹਰਮਨ, ਮਿੱਕੀ ਸਿੰਘ, ਸਾਰਥੀ ਕੇ ਤੇ ਇੱਕ ਸਰਪ੍ਰਾਈਜ਼ਿੰਗ ਆਰਟਿਸਟ ਜਿਹੜਾ ਜੀ ਅਸੀਂ ਐਂਡ ਤੇ ਰਿਵੀਲ ਕਰਾਂਗੇ, ਉਹ ਵੀ ਪਹੁੰਚ ਰਹੇ ਨੇ। ਟਿਕਟ ਸਿਰਫ ਔਰ ਸਿਰਫ $30 ਦੀ ਹੈਗੀ ਆ ਜੀ। ਨੋ ਜਿਹੜਾ ਜੀ ਐਡੀਸ਼ਨਲ ਫੀਸ ਹੈਗੀ ਆ,
0: ਬਿਲਕੁਲ
20: ਜੀ $30 ਇੰਕਲੂਡਿੰਗ ਟੈਕਸ ਆ। ਔਰ ਕੱਲ ਸਾਡੀ ਟੀਮ ਨੇ ਜੀ ਜਿਹੜਾ ਜੀ ਨਾਰਥ ਪਾਰਕ ਵਾਲੀ ਲੋਕੇਸ਼ਨ ਤੇ ਏਸ਼ੀਅਨ ਫੂਡ ਸੈਂਟਰ ਤੇ ਜਿਹੜੀਆਂ ਜੀ ਟਿਕਟਾਂ ਰੱਖਤੀਆਂ। ਪਟਰੋਸਾ ਵਾਲੀ ਡਰਾਈਵ ਤੇ ਜਿਹੜਾ ਜੀ ਪਟਰੋਸਾ ਡਰਾਈਵ ਤੇ ਏਸ਼ੀਅਨ ਫੂਡ ਤੇ ਟਿਕਟਾਂ ਹੈਗੀਆਂ। ਨਾਲ ਦੀ ਨਾਲ ਇੰਡੀਅਨ ਸਵੀਟ ਮਾਸਟਰ ਰੇਲ ਆਸਨ ਲੋਕੇਸ਼ਨ ਤੇ ਵੀ ਜਿਹੜੀਆਂ ਜੀ ਟਿਕਟਾਂ ਹੈਗੀਆਂ। ਸਿੰਗਾਪੁਰ ਜਵੈਲਰਸ, ਇੱਕ ਸਪੈਸ਼ਲ ਮੈਸੇਜ ਜ਼ਰੂਰ ਦੇ ਦਾਂ, ਜੇ ਤੁਸੀਂ ਸਿੰਗਾਪੁਰ ਜਵੈਲਰਸ ਤੋਂ ਜਿਹੜੀਆਂ ਜੀ ਟਿਕਟਾਂ ਪਿੱਕ ਕਰਨ ਜਾਂਦੇ ਆ, ਤੇ ਜਿੱਦਾਂ ਲਾਸਟ ਟਾਈਮ ਆਪਾਂ ਤੁਹਾਨੂੰ ਨੱਕ ਦਾ ਜਿਹੜਾ ਜੀ ਨੋਜ਼ ਪਿੰਨ, ਡਾਇਮੰਡ ਛੋਟਾ ਜਿਹਾ ਨੋਜ਼ ਪਿੰਨ ਜਿਹੜਾ ਜੀ ਗਿਫਟ ਦਿੱਤਾ ਸੀ ਕੋਕਾ, ਉਹ ਉਹਨਾਂ ਨੇ ਜਿਹੜਾ ਜੀ ਗਿਫਟ ਐਤਕੀ ਦੇਣਾ। ਤੁਸੀਂ ਟਿਕਟ ਲਓ, ਨਾਲ ਦੀ ਨਾਲ ਤੁਹਾਨੂੰ ਜਿਹੜਾ ਜੀ ਸੋਨੇ ਦਾ ਕੋਕਾ ਜਿਹੜਾ ਜੀ ਮਿਲ ਸਕਦਾ ਆ। ਜ਼ਿਆਦਾ ਜਾਣਕਾਰੀ ਲਈ 905-799-0999 ਤੇ ਗੱਲਬਾਤ ਜਿਹੜੀ ਜੀ ਕਰ ਸਕਦੇ ਆ।
0: ਟਿਕਟਾਂ ਲੈਣ ਲਈ ਜਿਹੜੀ ਵੈਬਸਾਈਟ ਆ ਉਹ ਵੀ ਦੱਸ ਦਿਓ।
20: ਬਿਲਕੁਲ ਜੀ, megastarevents.com megastarevents.com। ਔਰ ਜੇ ਨਹੀਂ ਵੀ ਲਿੰਕ ਮਿਲ ਰਿਹਾ, ਦੈਟਸ ਫਾਈਨ, ਵੀ ਕੈਨ ਸੈਂਡ ਯੂ ਦ ਲਿੰਕ 905-799-0999 ਤੇ ਜਿਹੜਾ ਜੀ ਗੱਲਬਾਤ ਹੋ ਸਕਦੀ ਹੈ।
0: ਲੋ ਜੀ, ਗਏ ਤੇ ਆਏ, ਸਟੇ ਟਿਊਨ। ਆਪਣੇ ਵੀਰ ਜੇ ਜੇ ਨਿੱਜਰ, ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰਾਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਹਿਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿੱਜਰ ਨੂੰ ਕਾਲ ਕਰੋ ਜੀ 647-201-6002, 647-201-6002, 201-6002।

0: ఓహో, ఫికర్ నా కరో, కాల్ కరో రవీందర్ తంబర్ యా హర్మన్ టిల్లోను, రియల్ ఎస్టేట్ లా విచ్ ట్రస్టెడ్ టీమ్, పర్చేజెస్, సేల్ క్లోజింగ్స్, రీఫైనాన్సింగ్, మార్గేజెస్, బోరోవర్ తే లెండర్ సైడ్ దోవా లై ఎక్స్పర్ట్ లీగల్ సర్వీసెస్.
1: కార్ హోవే యా కమర్షియల్ బిజినెస్ డీల, హర్ క్లోజింగ్ ను బనాయా జాందా హై స్మూత్, సింపుల్ తే స్ట్రెస్ ఫ్రీ. ఆజ్ హీ విజిట్ కరో 448500 టోర్బ్రమ్ రోడ్, బ్రాంప్టన్, ఆన్ L60 5C6.
0: కాల్ రవీందర్ తంబర 6477104659
1: యా హర్మన్ టిల్లో 6479866760.
2: ਕੈਲਗਰੀ ਵਿਖੇ ਇੰਡੀਅਨ ਕਮਿਊਨਿਟੀ ਦੀ ਸੰਘਣੀ ਆਬਾਦੀ ਵਾਲੇ ਇਲਾਕੇ 'ਚ ਮਾਂ ਅਤੇ ਬੱਚੇ ਦੀ ਭੇਤ ਭਰੇ ਹਾਲਾਤਾਂ 'ਚ ਮੌਤ ਹੋ ਗਈ। ਅਮਰੀਕਾ ਵਿੱਚ ਮਹਿੰਦਰ ਨਾਮ ਦਾ ਇੱਕ ਬੰਦਾ ਜਿਹਨੇ $100 million ਦੀ ਠੱਗੀ ਮਾਰੀ ਹੈ, ਗ੍ਰਿਫਤਾਰ ਕਰ ਲਿਆ। ਅਮਰੀਕਾ ਵਿੱਚ ਮਹਿੰਗਾਈ 3 ਸਾਲ ਦੇ ਸਿਖਰ 'ਤੇ ਪਹੁੰਚ ਗਈ ਹੈ। ਚਾਈਨਾ ਨੇ ਇੰਡੀਅਨ ਰੈੱਡ ਚਿਲੀ ਜਿਹੜੀਆਂ ਲਾਲ ਮਿਰਚਾਂ ਹੁੰਦੀਆਂ ਸੁੱਕੀਆਂ ਉਹ ਵਾਪਸ ਭੇਜੀਆਂ, ਕਹਿੰਦੇ ਆਹ ਚੱਕੋ, ਇਹਦੀ ਕੁਆਲਿਟੀ ਠੀਕ ਨਹੀਂ ਹੈ। ਮੋਰਿੰਡਾ 'ਚ ਅਵਾਰਾ ਕੁੱਤਿਆਂ ਨੇ ਲੈ ਲਈ 8 ਸਾਲਾ ਬੱਚੀ ਦੀ ਜਾਨ। ਹੁਣ ਉਹ ਜਿਹੜੀ ਉਹ ਕਿਹੜੀ ਇੱਕ ਬੀਬੀ ਸੀ ਜਿਹੜੀ ਕਹਿੰਦੀ ਸੀ ਜੀ ਇਹ ਕੁੱਤਿਆਂ ਨੂੰ ਮਾਰਨਾ ਨਹੀਂ ਚਾਹੀਦਾ, ਇਹਨਾਂ ਨੂੰ ਬਚਾਉਣਾ ਚਾਹੀਦਾ, ਇੱਕ ਕੋਈ ਸੂਦ ਐਕਟਰ, ਉਹਨਾਂ ਨੂੰ ਪੁੱਛੇ ਜਾ ਕੇ ਇਹਨਾਂ ਦੇ ਘਰੇ ਦੱਸ ਕੇ ਆਓ ਵੀ ਕੁੱਤੇ ਮਾਰਨੇ ਨਹੀਂ ਚਾਹੀਦੇ, ਅਵਾਰਾ ਕੁੱਤਿਆਂ ਨੂੰ ਕੰਨੋਂ ਫੜ ਕੇ ਖਿੱਚ ਦੇਣਾ ਚਾਹੀਦਾ। ਹੁਣ ਮੋਰਿੰਡਾ 'ਚ ਜਿਹੜਾ 8 ਸਾਲ ਦਾ ਬੱਚਾ ਮਾਰਿਆ ਉਹਦਾ ਕੀ ਬਣੂਗਾ? ਜੇ ਤੁਹਾਨੂੰ ਇੰਨਾ ਚਾਹ 20-25 ਕੁੱਤੇ ਘਰੇ ਲੈ ਜਾਓ, ਆਸ਼ਰਮ ਬਣਾ ਲਓ ਕੁੱਤਿਆਂ ਦਾ, ਉੱਥੇ ਉਹਨਾਂ ਨੂੰ ਰੋਟੀ ਦੁੱਧ ਪਾਣੀ ਦਿਆ ਕਰੋ। ਬੇਬਲ ਕਲਾਂ ਗੋਲੀਕਾਂਡ ਦੀ ਜ਼ਿੰਮੇਵਾਰੀ ਸੁਖਬੀਰ ਬਾਦਲ ਨੇ ਕਬੂਲੀ ਸੀ। ਪੰਜਾਬ ਨਿਊਜ਼ ਇਹ ਹੈ, 30 ਕਿਲੋ ਹੈਰੋਇਨ ਸਮੇਤ 6 ਹਾਈ ਪ੍ਰੋਫਾਈਲ ਤਸਕਰ ਗ੍ਰਿਫਤਾਰ। ਟਰੈਵਲ ਬੀਮੇ ਦੇ ਬਾਵਜੂਦ ਅੰਟੇਰੀਓ ਦੇ ਨੌਜਵਾਨ ਨੂੰ ਮੈਕਸੀਕੋ 'ਚ ਇਲਾਜ 'ਚ ਬਿੱਲ ਆਇਆ $1.47 ਲੱਖ। ਇਹਦੀ ਡਿਟੇਲ 'ਚ ਜਾਣਕਾਰੀ ਕੱਲ੍ਹ ਨੂੰ ਉਮਰਪ੍ਰੀਤ ਸਰ ਤੋਂ ਲਵਾਂਗੇ। ਕੈਨੇਡਾ ਵਿੱਚ ਡੁੱਬਣ ਦੀਆਂ ਵਧੀਆਂ ਘਟਨਾਵਾਂ ਮਗਰੋਂ ਭਾਰਤੀ ਦੂਤਾਵਾਸ ਨੇ ਐਡਵਾਈਜ਼ਰੀ ਜਾਰੀ ਕੀਤੀ। ਉਹ ਯਾਰ, ਇਹ ਐਡਵਾਈਜ਼ਰੀਆਂ ਕਾਹਦੀਆਂ ਜਾਰੀ ਕਰਦੇ ਨੇ? ਉਹ ਜਿਹੜੇ ਡੁੱਬਦੇ ਨੇ ਉਹਨਾਂ ਨੂੰ ਅਕਲ ਨਹੀਂ ਵੀ ਸ਼ਰਾਬ ਪੀ ਕੇ ਨਾ ਜਾਓ, ਉਹ ਜਿਹੜੇ ਡੁੱਬਦੇ ਉਹਨਾਂ ਨੂੰ ਅਕਲ ਨਹੀਂ ਹੈ ਵੀ ਜੈਕਟਾਂ ਪਾ ਲਓ, ਜੇ ਨਹੀਂ ਤਰਨਾ ਹੁੰਦਾ ਪਾਣੀ 'ਚ ਨਾ ਜਾਓ। ਖਾਨ ਮੈਨ ਵਸੋਂ ਵੀ ਜੂ ਗਾਇਸ, ਆਹ ਸੁਣੋ ਕਿਰਨ ਜੀ ਕੀ ਹਾਲ ਹੈ? ਇੱਕ ਖਬਰ ਸੁਣਾਉਣ ਲੱਗਿਆ ਮੈਂ, ਖਬਰ ਬੜੀ ਚੋਟੀ ਦੀ ਹੈ। ਤੁਹਾਡੇ ਘਰੇ ਚਟਨੀ ਹੈਗੀ? ਕੋਈ ਨਾ ਕੋਈ ਹੋਊ, ਦੋ ਤਿੰਨ ਡੱਬੀਆਂ ਤਾਂ ਹੋਣਗੀਆਂ।
3: ਚਟਨੀ ਆਈ ਮੀਨ
2: ਸੌਸ, ਸੌਸ, ਕੈਚਪ, ਜੈਮ, ਯੇ ਤੇ ਵੋ।
3: ਜੀ ਜੀ,
2: ਇਹ ਸੋਚੋ ਉਹਦੇ ਵਿੱਚ 100 ਕਰੋੜ ਦਾ ਨਸ਼ਾ ਕਰਦੇ ਹੋ ਤੁਸੀਂ। ਚਾਹ ਦਾ ਖੋਖਾ ਲੁਧਿਆਣੇ, ਜਿੰਨੀਆਂ ਉੱਥੇ ਡੱਬੀਆਂ ਡੁੱਬੀਆਂ ਸੀ ਚੂਰ ਚੰਨ ਵਾਲੀਆਂ, ਸਾਰਿਆਂ 'ਚ ਡਰੱਗ। ਲੁਧਿਆਣੇ 'ਚ ਚਾਹ ਦੇ ਖੋਖੇ ਤੋਂ 100 ਕਰੋੜ ਦੇ ਨਸ਼ੇ ਸਾਮਰਾਜ ਤੱਕ ਪਹੁੰਚਿਆ। ਅਕਸ਼ੇ ਛਾਬੜੇ ਨੂੰ ਗ੍ਰਿਫਤਾਰ ਕੀਤਾ ਗਿਆ, ਜੋ ਬਡਰੂਗੜ ਜੇਲ੍ਹ ਵਿੱਚ ਬੰਦ ਰਹੇਗਾ। ਚਟਨੀ ਦੇ ਡੱਬਿਆਂ ਤੇ ਜੂਸਾਂ ਦੀਆਂ ਬੋਤਲਾਂ 'ਚ ਛੁਪਿਆ ਸੀ ਨਸ਼ੇ ਦਾ ਖੇਡ। ਲੁਧਿਆਣੇ ਦੇ ਅਕਸ਼ੇ ਛਾਬੜਾ ਦਾ ਅਫਗਾਨ ਨਾਲ ਕਨੈਕਸ਼ਨ। ਆਹ
3: ਬਿਲਕੁਲ ਜੀ ਦੇਵ ਜੀ, ਜਿੱਥੇ ਕਿ ਤੁਸੀਂ ਨਿਊਜ਼ ਵੀ ਜਿਹੜੀ ਸਾਂਝੀ ਕਰਦੇ, ਇੱਕ ਬੜੀ ਪਿਆਰੀ ਨਿਊਜ਼ ਮੈਂ ਵੀ ਜਿਹੜੀ ਜੀ ਦੁਬਾਰਾ ਤੋਂ ਸਾਂਝੀ ਕਰ ਦਵਾਂ ਕਿ ਤੀਆਂ ਦਾ ਮੇਲਾ ਸਾਡੀਆਂ ਜਿੰਨੀਆਂ ਵੀ ਭੈਣਾਂ ਸਾਡੀਆਂ ਜਿੰਨੀਆਂ ਵੀ ਮਾਮਾ ਸਾਨੂੰ ਜਿਹੜੀਆਂ ਸੁਣਦੀਆਂ ਆ, ਸਭ ਨੂੰ ਪਤਾ ਹੈ ਕਿ ਜਿਹੜਾ ਜੀ ਵਤਨੋਂ ਦੂਰ ਵੱਲੋਂ ਇੰਨੇ ਸਾਲਾਂ ਤੋਂ ਤੀਆਂ ਦਾ ਮੇਲਾ ਜਿਹੜੇ ਹਰ ਸਾਲ ਸੀ ਸੈਂਟਰ ਦੇ ਵਿੱਚ ਕਰਵਾਇਆ ਜਾਂਦਾ ਸੀ, ਇਸ ਵਾਰੀ ਅਸੀਂ ਥੋੜਾ ਜਿਹੜਾ ਜੀ ਡਿਲੇ ਕਰਤਾ ਤਾਂ ਕਿ ਸਮਰ ਜਿਹੜੀ ਜੀ ਵਧੀਆ ਹੋ ਜਾਵੇ। ਪੀਅਰਸਨ ਕਨਵੈਨਸ਼ਨ ਸੈਂਟਰ 21 ਜੂਨ 21 ਜੂਨ ਨੂੰ ਜਿਹੜਾ ਜੀ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਜਿਹੜਾ ਜੀ ਤੀਆਂ ਦਾ ਮੇਲਾ 24ਵੇਂ ਸਾਲ ਦਾ ਹੋਣ ਜਾ ਰਿਹਾ। ਬਹੁਤ ਸਾਰੇ ਕਲਾਕਾਰ ਜਿੱਥੇ ਕਿ ਪਹੁੰਚ ਰਹੇ ਨੇ, ਬਹੁਤ ਸਾਰੇ ਗਿਫਟਸ ਅਸੀਂ ਤੁਹਾਡੇ ਲਈ ਜਿਹੜੇ ਜੀ ਲੈ ਕੇ ਆਏ ਹੋਏ ਆ। ਸਾਡੀ ਬੜੀ ਪਿਆਰੀ ਗਿੱਧੇ ਦੀ ਟੀਮ ਜਿਹੜੀ ਆ ਜੀ, ਉਹ ਵੀ ਇੱਕ ਉਹਨਾਂ ਦੀ ਬੜੀ ਬਾ ਕਮਾਲ ਜਿਹੜੀ ਆ ਜੀ 15 ਮਿੰਟ ਦੀ ਪੇਸ਼ਕਸ਼ ਹੋਊਗੀ। ਸੋ ਟਿਕਟ ਸਿਰਫ ਔਰ ਸਿਰਫ $30, $30, $30 ਇੰਕਲੂਡਿੰਗ ਟੈਕਸ ਆ, ਕੋਈ ਵੀ ਐਡੀਸ਼ਨਲ ਜਿਹੜੀ ਜੀ ਫੀਸ ਨਹੀਂ ਹੈਗੀ। ਤੁਸੀਂ ਆਪਣੀਆਂ ਟਿਕਟਾਂ ਰੱਖਮੀਆਂ ਜਿਹੜੀਆਂ ਜੀ ਕਰ ਸਕਦੇ ਆ megastarevents.com, megastarevents.com ਤੋਂ ਟਿਕਟਸ ਲੈ ਸਕਦੇ ਆ। ਓਨਲੀ ਐਂਡ ਓਨਲੀ $30। ਕੋਈ ਵੀ ਇਨਫੋਰਮੇਸ਼ਨ ਚਾਹੀਦੀ, ਸਟਾਲ ਰਿਲੇਟਡ ਇਨਕੁਆਇਰੀ ਕਰਨੀ ਆ, ਜਾਂ ਤੁਸੀਂ ਇਸ ਟੀਮ ਦਾ ਮੈਂਬਰ ਬਣਨਾ ਚਾਹੁੰਦੇ ਆ, ਐਨੀਥਿੰਗ, ਯੂ ਕੈਨ ਕਾਲ ਅਸ ਐਟ 9057990999 ਤੇ ਗੱਲਬਾਤ ਜਿਹੜੀ ਜੀ ਕੀਤੀ ਜਾ ਸਕਦੀ ਆ। ਬਹੁਤ ਬਹੁਤ ਸ਼ੁਕਰੀਆ ਦੇਵ ਜੀ।
2: ਲੋ ਜੀ, ਸਾਡੀ ਲਾਈਨ ਮਿਲ ਚੁੱਕੀ ਆ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਨਾਲ, ਸੁਲਤਾਨ ਜੀ ਸਾਡੇ ਨਾਲ ਹਾਜ਼ਰ ਨੇ। ਸਰ ਜੀ, ਵੈਲਕਮ ਟੂ ਦਾ ਸ਼ੋਅ।
4: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦਵਾਂਗੇ ਜੀ, ਖਾਸ ਤੌਰ ਤੇ ਟੀਵੀ ਸੈਕਸ਼ਨ ਨੂੰ ਮਿਸ ਨਾ ਕਰਨਾ। ਬਹੁਤ ਲੋ ਇਨਵੈਂਟਰੀ ਰਹਿ ਗਈ ਹੈ, 2-2, 3-3 ਪੀਸ ਇਨ ਸਟਾਕ ਹੈ ਜੀ। 55 ਇੰਚ ਸਿਰਫ $399 ਦਾ ਦੇ ਰਹੇ ਹਾਂ ਤੇ 65 ਇੰਚ $699 ਦਾ ਮਿਲ ਜਾਏਗਾ। 6 ਮਹੀਨੇ ਚ ਤੁਸੀਂ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਤੇ ਜਦੋਂ ਫੀਫਾ ਵਰਲਡ ਕੱਪ ਦੀ ਗੱਲ ਕਰਦੇ ਹਾਂ, ਜਾਂ ਰੈਪਟਰਸ ਦੀ ਗੱਲ ਕਰਦੇ ਹਾਂ, ਜਾਂ ਬਲੂ ਜੇਸ ਗੇਮਸ ਦੀ ਗੱਲ ਕਰਦੇ ਹਾਂ, ਯਾਨੀ ਸਪੋਰਟਸ ਦੇ ਸ਼ੌਕੀਨ ਜਿਹੜੇ ਬਿਗ ਸਕਰੀਨ ਟੀਵੀ ਤੇ ਦੇਖਣਾ ਚਾਹੁੰਦੇ, ਉਹਨਾਂ ਵਾਸਤੇ 85 ਇੰਚ $999 ਦਾ ਸੈਮਸੰਗ ਕੰਪਨੀ ਦਾ 85 ਇੰਚ 999 ਚ ਲੈ ਕੇ $500 ਤੁਸੀਂ 85 ਇੰਚ ਟੀਵੀ ਤੇ ਸੇਵ ਕਰ ਸਕਦੇ ਹੋ ਤੇ 999 ਪੇ ਵੀ 6 ਮਹੀਨੇ ਚ ਕਰਨਾ ਜੀ। ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਮਿਲੇਗੀ। 905-450-2828 ਨੰਬਰ ਹੈ। ਜਿਹੜੇ ਕਸਟਮਰ ਲਾਂਡਰੀ ਸੈਕਸ਼ਨ ਚ ਵਾਸ਼ਰ ਐਂਡ ਡਰਾਇਰ ਦੇਖ ਰਹੇ ਜੀ, ਉਹਨਾਂ ਨੂੰ ਅਲਟਰਾ ਲਾਰਜ ਕਪੈਸਿਟੀ ਦਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ $2500 ਵਾਲਾ $1799 ਦਾ ਮਿਲੇਗਾ। $700 ਤੁਸੀਂ ਕੱਲੇ ਵਾਸ਼ਰ ਐਂਡ ਡਰਾਇਰ ਤੇ ਸੇਵ ਕਰ ਲੋਗੇ। ਇਹ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ, ਪਲੈਟੀਨਮ ਸੀਰੀਜ਼ ਪਲੈਟੀਨਮ ਕਲਰ ਦੇ ਵਿੱਚ। ਤੇ ਲਾਂਡਰੀ ਸੈਕਸ਼ਨ ਦੇ ਨਾਲ ਨਾਲ ਕਿਚਨ ਅਪਲਾਇੰਸਿਸ ਨੂੰ ਮਿਸ ਨਾ ਕਰਨਾ, ਕਿਉਂਕਿ 36 ਇੰਚ ਵਾਈਡ ਫਰੈਂਚ ਡੋਰ ਫਰਿੱਜ ਜਿਹੜਾ ਸਟੇਨਲੈਸ ਸਟੀਲ ਦਾ $2500 ਵਾਲਾ, ਉਹ ਵੀ ਤੁਹਾਨੂੰ ਅੱਜ $1799 ਦਾ ਦਿੱਤਾ ਜਾ ਰਿਹਾ। ਸਮੂਥ ਟੋਪ ਇਲੈਕਟ੍ਰਿਕ ਸਟੋਵ ਜਿਹੜਾ ਜੀ, ਉਹ ਵੀ $1200 ਵਾਲਾ ਸਿਰਫ $799 ਦਾ ਸਟੇਨਲੈਸ ਸਟੀਲ ਦਾ ਮਿਲੇਗਾ। ਤੇ ਜੇ ਟੋਲ ਟੱਬ ਦੀ ਡਿਸ਼ਵਾਸ਼ਰ ਦੀ ਗੱਲ ਕਰੀਏ ਤੇ $1000 ਵਾਲੀ ਟੋਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ $499, ਆਲਮੋਸਟ ਅੱਧੀ ਪ੍ਰਾਈਸ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਮਿਲੇਗੀ। ਤੇ ਫ੍ਰੀ ਹੋਮ ਡਿਲੀਵਰੀ ਹੈ। 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ। 905-450-2828 905-450-2828
2: 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ। ਥੈਂਕ ਯੂ ਸਰ,
4: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
2: ਆਲਰਾਈਟ, ਮੇਰੇ ਨਾਲ ਦੁਸ਼ਮਣੀ ਦੀ ਬਾਜੀ ਖੇਲਣੀ ਹੈ ਤਾਂ ਹੱਥ ਵਿੱਚ ਪੱਤਾ ਸਟਰੋਂਗ ਹੋਣਾ ਚਾਹੀਦਾ। Dev Chakla and you are not. AAA landscaping ਵਾਲੇ ਵੀਰ, ਪੁਰਾਣਾ

0: ਪਾਰ ਆ ਹੀ ਗਿਆ, ਜਿਹੜਾ ਸੱਤ ਸਮੁੰਦਰ ਪਾਰ ਆ ਹੀ ਗਿਆ ਇੱਥੇ, ਜਿਹਨੇ ਆਪ ਨੀ ਟ੍ਰਾਂਜੈਕਸ਼ਨ ਕੀਤੀ ਉਹ ਕਹਿੰਦਾ, ਜਿਹੜਾ ਜੋ ਕਹਿੰਦੇ ਹੁੰਦੇ ਨਾ ਜਿਹੜਾ ਆਪਣੀ ਘੋੜੀ ਚੜਿਆ ਉਹਨੇ ਚੜਦੇ ਤਾਂ ਵੇਖੇ ਹੀ ਹੋਣਗੇ, ਜਿਹਨੇ ਆਪ ਨੀ ਟ੍ਰਾਂਜੈਕਸ਼ਨ ਕੀਤੀ ਉਹਨੇ ਕੋਈ ਕੋਈ ਤਾਂ ਬੰਦਾ ਉਹਦੇ ਨਾਲ ਹੋਊਗਾ ਹੀ ਜਿਹਨੇ ਕਰ ਲਿਆ ਹੋਊਗਾ, ਜਿਹਨੇ ਕਰ ਲਿਆ ਹੋਊਗਾ ਉਹਨੇ ਕਦੇ ਤਾਂ ਚਾਰ ਪੇਪਰ ਕਿਤੇ ਤਾਂ ਬੈਂਕ ਚ ਦਿੱਤੇ ਹੀ ਹੋਣਗੇ, ਐਂ ਤਾਂ ਹੈ ਨੀ ਗੇ ਵੀ ਸੁੱਤੇ ਪਿਆ ਨੂੰ ਕਹਿ ਤਾਂ ਹੁਣ ਆ ਜਾਓ ਅੱਠ ਪੁੱਤ ਆਪ ਨੂੰ ਮੋਰਗੇਜ ਅਪਰੂਵ ਹੋ ਗਈ ਤੇ ਆ ਜਾਓ ਆਪਾਂ ਘਰ ਦੇ ਵਿੱਚ ਵੜੀਏ, ਐਂ ਤਾਂ ਕਦੇ ਵੀ ਨੀ ਹੋਇਆ ਹੋਣਾ ਗਾ ਜ਼ਿੰਦਗੀ ਚ ਕਿਸੇ ਨਾਲ ਵੀ, ਹਨਾ। ਹੁਣ ਦੇਵ ਜੀ ਗੱਲ ਪਤਾ ਕੀ ਹੈ ਇੱਥੇ, ਜਿਹੜੀ ਜਦੋਂ ਜਿਹੜੀ ਚੀਜ਼ ਸਿਰਫ ਆਪਾਂ ਰਿਵਰਸ ਹੀ ਕਰਨੀ ਆ, ਹੁਣ ਇੱਥੇ ਆਪਾਂ ਕੀ ਕਰਦੇ ਹਾਂ, ਸਭ ਤੋਂ ਪਹਿਲਾਂ ਘਰ ਦੇਖਦੇ ਹਾਂ, ਸਭ ਤੋਂ ਪਹਿਲਾਂ ਬਸ ਖਾਤੇ 'ਚ ਵੇਖ ਲੈਂਦੇ, ਕਿਸੇ ਨੇ ਤੁਹਾਨੂੰ ਕਹਿਤਾ ਜੀ ਸੋਰੀ ਟੂ ਸੇ, ਮੈਂ ਕਿਸੇ ਵੀ ਰੈਲਟਰ ਨੂੰ ਮਾੜਾ ਨਹੀਂ ਕਹਿਣਾ ਚਾਹੁੰਦਾ, ਹਰੇਕ ਨੇ ਆਪੋ ਆਪਣਾ ਕੰਮ ਕਰਨਾ, ਪਰ ਗੱਲ ਇਹ ਹੈ ਵੀ ਕੰਮ ਥੋੜਾ ਜਿਹਾ ਰਿਵਰਸ ਕਰਨਾ, ਜਿਵੇਂ ਆਪਾਂ ਪਹਿਲਾਂ ਕਰਦੇ ਹਾਂ ਉਹ ਤੋਂ ਥੋੜਾ ਜਿਹਾ ਦੂਜੇ ਪਾਸੇ ਕਰ ਲਓ, ਨਾਲੇ ਤਾਂ ਜਿਵੇਂ ਕਹਿੰਦੇ ਹੁੰਦੇ ਪੰਜਾਬੀ 'ਚ, ਮੈਂ ਤੁਹਾਨੂੰ ਕਹਾਂ ਰੈਲਟਰ ਦੀ ਜਾਣ ਸੌਖੀ, ਨਾਲੇ ਤੁਹਾਨੂੰ ਮੈਂ ਕਹਾਂ ਮੋਰਗੇਜ ਕਰਨ ਵਾਲੇ ਦੀ ਜਾਣ ਸੌਖੀ, ਨਾਲੇ ਮੈਂ ਤੁਹਾਨੂੰ ਕਹਾਂ ਸਭ ਤੋਂ ਜ਼ਿਆਦਾ ਜਾਣ ਕੜਿੱਕੀ 'ਚ ਕਿਹਦੀ ਅੜੀ ਹੁੰਦੀ ਆ, ਜਿਹੜਾ ਬਾਹਰ ਆ ਜਿਹੜਾ ਘਰ ਖਰੀਦ ਰਿਹਾ ਜਿਹੜਾ ਘਰ ਦਾ ਮਾਲਕ ਆ ਉਹਦੀ ਜਾਣ ਕੜਿੱਕੀ 'ਚ ਫਸੀ ਹੁੰਦੀ ਆ, ਦੂਜੇ ਦਾ ਕੀ ਹੈ, ਉਹ ਤਾਂ ਇੱਕ ਦੋ ਦਿਨ ਬਾਅਦ ਹੱਸ ਕੇ ਕਹਿ ਦੇਣਗੇ ਸੋਰੀ ਜੀ ਤੁਹਾਡੀ ਮੋਰਗੇਜ ਨਹੀਂ ਹੋਈ, ਰੈਲਟਰ ਨੇ ਵੀ ਕਹਿ ਦੇਣਾ ਸੋਰੀ ਜੀ ਆਪਾਂ ਹੋਰ ਵੇਖ ਲੈਂਦੇ, ਪਰ ਸੋਰੀ ਦੇ ਵਿੱਚ ਜਿਹੜਾ ਸਾਰੀ ਉਮਰ ਦੀ
1: ਸੇਵਿੰਗ
0: ਉਹਦੀ ਤਾਂ ਸੋਰੀ ਹੋ ਜਾਣੀ ਆ, ਉਹ ਤਾਂ ਕਿਸੇ ਨੂੰ ਬਾਅਦ ਚ ਸੋਰੀ ਕੀ, ਉਹ ਤਾਂ ਕਿਸੇ ਨੂੰ ਮੂੰਹ ਵਿਖਾਉਣ ਜੋਗਾ ਨਹੀਂ ਰਹਿ ਜਾਂਦਾ ਗਾ ਬਾਅਦ ਵਿੱਚ, ਹਨਾ। ਅਗਲੇ ਨੇ ਆਫਰ ਹਜੇ ਪਾਈ ਹੁੰਦੀ ਹੈ ਘਰ ਦੇ ਉੱਤੇ, ਪਹਿਲਾਂ ਚਾਰ ਰਿਸ਼ਤੇਦਾਰਾਂ ਨੂੰ ਕਹਿ ਦਿੰਦਾ ਵੀ ਮੈਂ ਘਰ ਆਪਣਾ ਲੈ ਲਿਆ ਆਪਣਾ ਘਰ, ਹੁਣ ਇਸ ਦਿਨ ਆਪਣੇ ਪਾਠ ਆ ਸਾਰੀਆਂ ਚੀਜ਼ਾਂ, ਹਨਾ। ਚਲੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਛੱਡਦੇ ਹੋਏ ਦੇਵ ਜੀ, ਰਿਵਰਸ ਆਪਾਂ ਮਾੜਾ ਜਿਹਾ ਕਿੱਦਾਂ ਕਰ ਸਕਦੇ ਹਾਂ, ਫਸਟ ਆਫ ਆਲ ਆਪਾਂ ਡਾਊਨ ਪੇਮੈਂਟ ਦੇਖ ਲਈ ਆ, ਰੈਲਟਰ ਨੇ ਤੁਹਾਨੂੰ ਯੈਸ ਕਹਿ ਦਿਆ, ਤੁਸੀਂ ਘਰ ਦੇਖਣ ਲੱਗ ਪਏ ਆ, ਘਰ ਦੇਖ ਕੇ ਤੁਸੀਂ ਆਪਦੇ ਚਾਰ ਪੇਪਰ ਬਾਅਦ ਬੈਂਕ ਵਾਲੇ ਨੂੰ ਦਿੱਤੇ ਆ, ਅਸਲੀ ਕਹਾਣੀ ਤਾਂ ਸ਼ੁਰੂ ਹੀ ਉਦੋਂ ਹੋਣੀ ਹੈ, ਪਤਾ ਤਾਂ ਉਦੋਂ ਹੀ ਲੱਗਣਾ ਤੁਹਾਡੇ ਖਾਤੇ ਦੇ ਵਿੱਚ ਕੀ ਸੀਗਾ, ਤੁਹਾਡੇ ਖਾਤੇ ਦੇ ਵਿੱਚ ਡਾਊਨ ਪੇਮੈਂਟ ਕਿੱਦਾਂ ਸ਼ੋ ਕਰਨੀ ਸੀਗੀ, ਕਿੰਨੇ ਮਹੀਨੇ ਪੁਰਾਣੀ ਸ਼ੋ ਕਰਨੀ ਸੀਗੀ, ਕਿੱਦਾਂ ਉਹਨੂੰ ਹੋ ਸਕਦਾ, ਸਾਰੀ ਚੀਜ਼ ਦੇਵ ਜੀ ਜਿਵੇਂ ਕਹਿੰਦੇ ਹੁੰਦੇ ਨਾਚ ਨਚਾਰ ਤਾਂ ਉਦੋਂ ਹੀ ਸ਼ੁਰੂ ਹੋਣਾ ਨਾ, ਉਸ ਤੋਂ ਬਾਅਦ ਫਿਰ ਤੁਹਾਨੂੰ ਬੈਂਕ ਵਾਲੇ ਨੇ ਕੋਈ ਮਾੜਾ ਮੋਟ ਕਿਹਾ ਤਾਂ ਨਹੀਂ ਜੀ ਇਹ ਤੁਹਾਡੀ ਫਾਈਲ ਨਹੀਂ ਹੋ ਸਕਦੀ, ਫਿਰ ਚੱਕਣਾ ਆਪਾਂ ਬੀ ਲੈਂਡਰ ਦੇ ਉੱਤੇ, ਬੀ ਲੈਂਡਰ ਦੇ ਵਿੱਚ ਵੀ ਦੇਵ ਜੀ ਕੋਈ ਜਾਦੂ ਨਹੀਂ ਗਾ, ਸਾਰੀਆਂ ਚੀਜ਼ਾਂ ਉਹ ਏ ਨਾਲੋਂ ਵੀ ਜ਼ਿਆਦਾ ਵੈਰੀਫਾਈ ਕਰਦੇ ਆ, ਉਸ ਤੋਂ ਬਾਅਦ ਨਹੀਂ ਚੱਕਿਆ ਝੋਲਾ, ਆ ਚਲੋ ਜੀ ਆਪਾਂ ਪ੍ਰਾਈਵੇਟ ਲੈ ਲੈਂਦੇ ਆ, ਇਹਨਾਂ ਸਾਰੀਆਂ ਚੀਜ਼ਾਂ ਨਾਲੋਂ ਜੇ ਆਪਾਂ ਇੱਕ ਚੀਜ਼ ਰਿਵਰਸ ਕਰ ਲਾਂਗੇ, ਆਪਾਂ ਪਹਿਲਾਂ ਮੋਰਗੇਜ ਦੀ ਅਪਰੂਵਲ ਦੀ ਕਾਪੀ ਆਪਦੀ ਜੇਬ 'ਚ ਪਾ ਕੇ ਤੁਰ ਲਈਏ, ਤਾਂ ਉਹਦੇ ਵਿੱਚ ਆਪਾਂ ਨੂੰ ਹਰਜ ਕੀ ਆ,
1: ਗੁਰਾਰੀ ਆ।
0: ਜੇ ਆਪਾਂ ਅਪਰੂਵਲ ਦੀ ਕਾਪੀ ਤੁਹਾਡੇ ਹੱਥ ਦੇ ਵਿੱਚ ਹੋਵੇ, ਮੇਰੀ ਜੇਬ ਦੇ ਵਿੱਚ ਅਪਰੂਵਲ ਆ ਬੈਂਕ ਦੀ ਵੀ, ਬੈਂਕ ਕਹਿੰਦੀ ਜਾ $8 ਲੱਖ, 8 ਲੱਖ ਦੀ ਤੈਨੂੰ ਮੋਰਗੇਜ ਦੇਵਾਂਗੇ, ਤੁਹਾਨੂੰ ਪਤਾ $2 ਲੱਖ ਤੁਹਾਡੇ ਕੋਲੇ ਪਿਆ, ਜਾ ਕੇ ਮਿਲੀਅਨ ਦਾ ਘਰ ਵੇਖ ਲਾ, ਮੈਂ ਉਹ ਉਸ ਕੰਡੀਸ਼ਨ ਦੇ ਵਿੱਚ ਮੈਂ ਘਰ ਸੌਖਾ ਵੇਖੂੰਗਾ, ਜਾਂ ਮੈਂ ਉਸ ਕੰਡੀਸ਼ਨ ਦੇ ਵਿੱਚ ਜਾ ਕੇ ਘਰ ਸੌਖਾ ਵੇਖੂ ਜਿਹਦੇ ਮੈਨੂੰ ਹਜੇ, ਮੈਨੂੰ ਪਤਾ ਮੇਰੇ ਮਨ 'ਚ ਚੋਰ ਹੈਗਾ, ਮੈਨੂੰ ਪਤਾ ਹੀ ਨਹੀਂ ਮੇਰੀ ਮੋਰਗੇਜ ਹੋਣੀ ਜਾਂ ਨਹੀਂ ਹੋਣੀ, ਸੋ ਮੇਰੇ ਕਹਿਣ ਦਾ ਮਤਲਬ ਉੱਥੇ ਤੁਹਾਡਾ ਰੈਲਟਰ ਵੀ ਕੌਨਫੀਡੈਂਟ ਹੋਊਗਾ, ਸੋ ਮੈਂ ਬਹੁਤ ਸਾਰੇ ਰੈਲਟਰ ਨੂੰ ਵੀ ਇਹੀ ਬੇਨਤੀ ਕਰਨੀ ਚਾਹੁੰਦਾ, ਜਿਹੜੇ ਤਾਂ ਪੁਰਾਣੇ ਉਹਨਾਂ ਨੂੰ ਪਤਾ, ਜਿਹੜੇ ਨਵੇਂ ਨਵੇਂ ਇਸ ਫੀਲਡ ਦੇ ਵਿੱਚ ਆਏ ਹੋਏ ਆ, ਇਕੱਲਾ ਗਾਹਕ ਨੂੰ ਲੈ ਕੇ ਨਾ ਘਰਾਂ ਦੇ ਵਿੱਚ ਭੱਜੇ ਫਰੋ, ਪਹਿਲਾਂ ਉਹਦੀ ਅਪਰੂਵਲ ਮੋਰਗੇਜ ਦੀ ਅਪਰੂਵਲ ਲੈ ਲਓ, ਫਿਰ ਉਹਨਾਂ ਨੂੰ ਘਰਾਂ ਦੇ ਵਿੱਚ ਲਿਜਾਣ ਦਾ ਫਾਇਦਾ, ਇਹ ਛੋਟੀਆਂ ਛੋਟੀਆਂ ਗਲਤੀਆਂ ਕਰਕੇ ਆਪਾਂ ਐਵੇਂ ਕਿਸੇ ਦਾ ਨੁਕਸਾਨ ਕਰਾਂਗੇ, ਸੋ ਕਹਿਣ ਦਾ ਮਤਲਬ ਜਿਹਦਾ ਵੀ ਨੁਕਸਾਨ ਹੋ ਗਿਆ ਉਹਨੂੰ ਹਰਜਾਨਾ, ਉਹਨੂੰ ਤਾਂ ਕੈਨੇਡਾ ਚੰਗੀ ਲੱਗਣੋਂ ਹਟ ਜਾਂਦੀ ਹੈ, ਪਿੱਛੋਂ ਵੀ ਅਗਲਾ ਜਿਵੇਂ ਕਹਿੰਦੇ ਹੁੰਦੇ ਸਾਰਾ ਬੋਰੀਆ ਬਿਸਤਰਾ ਗੋਲ ਕਰਕੇ ਹੀ ਆਇਆ ਹੁੰਦਾ, ਹਨਾ। ਸੋ ਆਪਣੇ ਅਣਜਾਣ ਪੁਣੇ ਦੇ ਵਿੱਚ ਕਿਸੇ ਦਾ ਕੋਈ ਇੰਨਾ ਵੱਡਾ ਨੁਕਸਾਨ ਨਾ ਹੋ ਜਾਵੇ ਵੀ ਅਗਲਾ ਚੱਲਣ ਯੋਗ ਨਾ ਹੋਵੇ ਤੇ ਅਗਲਾ ਸਾਰੀ ਉਮਰੀ ਤੁਹਾਨੂੰ ਵੀ ਜਿਵੇਂ ਕਹਿੰਦੇ ਹੁੰਦੇ ਮੈਂ ਪੰਜਾਬੀ 'ਚ ਗਾਲਾਂ ਕੱਢੀ ਜਾਵਾਂ ਤੇ ਅਗਲੇ ਦਾ ਵੀ ਨੁਕਸਾਨ ਹੋ ਜਾਵੇ। ਹੁਣ ਇਹ ਸਾਰੀਆਂ ਚੀਜ਼ਾਂ ਦੇਵ ਜੀ ਕਿੱਦਾਂ ਵਰਕ ਕਰਨੀਆਂ, ਕਿਵੇਂ ਕੰਮ ਚੱਲੂਗਾ, ਕਿਵੇਂ ਸਾਰਾ ਹੋਣਾ, ਨੰਬਰ 1416-356-1870 4-1-6-3-5-6-1-8-7-0 ਨੰਬਰ ਫਿਰ ਬੋਲ ਦਿੰਦਾ ਜੀ 416-356-1870 4-1-6-3-5-6-1-8-7-0 ਹੁਣ ਦੂਜੀ ਗੱਲ ਦੇਵ ਜੀ ਆਪਾਂ ਇੱਕ ਰਿਵਰਸ ਹੋਰ ਕਰਨੀ ਹੈ ਗੱਲ, ਹਨਾ। ਜਦੋਂ ਇਹ ਤਾਂ ਚੱਲ ਹੋ ਗਈ ਜਿਹੜੇ ਬੰਦੇ ਨੇ ਘਰ ਲੈਣਾ, ਜਿਹੜੇ ਬੰਦਿਆਂ ਨੇ ਆਲਰੇਡੀ ਘਰ ਲਿਆ ਹੋਇਆ, 5 ਸਾਲਾਂ ਬਾਅਦ ਉਹਨੇ ਘਰ ਦੀ ਮੋਰਗੇਜ ਰੀਨਿਊਲ ਆਉਂਦੀ ਆਉਂਦੀ ਆ, ਹਨਾ। 5 ਸਾਲਾਂ ਬਾਅਦ ਆ ਜਾਏ ਕਿਸੇ ਦੀ, 3 ਬਾਅਦ ਆ ਜਾਏ ਕਿਸੇ ਦੀ, 2 ਸਾਲਾਂ ਬਾਅਦ ਆ ਜਾਏ। ਹੁਣ ਦੇਵ ਜੀ ਉੱਥੇ ਕੀ ਹੈ, 5 ਸਾਲਾਂ ਦੀ ਦੌਰਾਨ ਦੀ ਜ਼ਿੰਦਗੀ ਦੇ ਵਿੱਚ ਕੁਛ ਵੀ ਹੋ ਸਕਦਾ, ਬੰਦੇ ਨੂੰ ਪ੍ਰਾਈਵੇਟ ਮੋਰਗੇਜ ਦੀ ਵੀ ਲੋੜ ਪੈ ਸਕਦੀ ਆ, ਬੰਦੇ ਨੂੰ ਕ੍ਰੈਡਿਟ ਕਾਰਡ ਜ਼ਿਆਦਾ ਯੂਜ਼ ਕਰਨ ਦੀ ਵੀ ਲੋੜ ਪੈ ਸਕਦੀ ਆ, ਇੱਥੋਂ ਤੱਕ ਕਿ ਜਿਹੜੇ ਮਾੜੀ ਮੋਟ ਆਲੇ ਦੁਆਲੇ ਵਾਲੇ ਨਿੱਕੇ ਮੋਟੇ ਆ ਹੈਗੇ ਆ, ਈਜ਼ੀ ਫਾਈਨਾਂਸ ਵਾਲੇ ਹੋ ਗਏ, 2-3 ਹੋਰ 4-10-12 ਕੰਪਨੀਆਂ ਹੈਗੀਆਂ ਜਿਹੜੀਆਂ ਬਹੁਤ ਜ਼ਿਆਦਾ ਰੇਟ ਆਫ ਇੰਟਰਸਟ ਤੇ ਪੈਸੇ ਦੇ ਦਿੰਦੀਆਂ, ਅਣਜਾਣੇ 'ਚ ਲੋੜ ਦੇ ਵਿੱਚ ਕਹਿ ਲਈਏ, ਕਿਸੇ ਵੀ ਗੱਲ 'ਚ ਕਹਿ ਦਈਏ, ਪੈਸਾ ਕਿਤੇ ਵੀ ਲੋੜ ਪੈ ਸਕਦੀ, ਤੁਰੇ ਜਾਂਦੇ ਜਿਵੇਂ ਕਹਿੰਦੇ ਗੱਡੀ ਦਾ ਟਾਇਰ ਪੈਂਚਰ ਹੋ ਜਾਵੇ, ਉੱਥੇ ਵੀ ਪੈਂਚਰ ਲਵਾਉਣ ਲਈ ਪੈਸੇ ਦੀ ਲੋੜ ਪੈ ਸਕਦੀ, ਭਾਵੇਂ ਟੈਂਕੀ ਆਪਣੀ ਫੁੱਲ ਹੋਵੇ ਤੇਲ ਨਾਲ। ਹੁਣ ਦੇਵ ਜੀ ਉੱਥੇ ਗੱਲ ਕੀ ਹੋ ਜਾਂਦੀ ਆ, ਜਦੋਂ ਆਪਾਂ ਨੂੰ ਪਤਾ ਵੀ 5 ਸਾਲਾਂ ਦੇ ਵਿੱਚ ਆਪਾਂ ਕੋਈ ਮਾੜੀ ਮੋਟ ਇਹੋ ਜਿਹੀਆਂ ਟ੍ਰਾਂਜੈਕਸ਼ਨਾਂ ਕਰ ਗਏ ਆ, ਇਹਨਾਂ ਤੋਂ ਖਹਿੜਾ ਕਿਵੇਂ ਛਡਾਉਣਾ, ਇਹਨਾਂ ਤੋਂ ਖਹਿੜਾ ਉਦੋਂ ਛਡਾਉਣਾ ਬਾਈ ਜੀ ਜਦੋਂ ਤੁਹਾਡੀ ਰੀਨੂਲ ਆਉਣੀ ਆ, ਉਦੋਂ ਵੀ ਤੁਸੀਂ ਪਤਾ ਕੀ ਕਰਦੇ ਦੇਵ ਜੀ, ਮੈਂ ਕਿਉਂਕਿ ਮੈਂ ਸਾਰਿਆਂ ਨੂੰ ਪੈਨਲਟੀ ਪੈਂਦੀ ਵੇਖੀ

0: ਵੀ ਤੁਸੀਂ ਮੋਰਗੇਜ ਰੀਨੂਅਲ ਕਰਾ ਲਈ, ਉਹ ਤਾਂ ਬਾਈ ਅਸੀਂ ਪਿਛਲੇ ਮਹੀਨੇ ਕਰਾ ਲਈ। ਉਹ ਭਲਿਆ ਮਾਨਸਾ ਜਿਹੜੇ ਪਿਛਲੇ ਮਹੀਨੇ ਤੋਂ ਸਾਈਨ ਕਰੇ ਆਂਦੇ, ਉਹ ਸਾਈਨ ਤੋਂ $10-20 ਦੇ ਨਹੀਂ ਕਰੇ ਆਂਦੇ। ਸਾਈਨ ਦਾ ਮਤਲਬ ਹੁੰਦਾ ਤੂੰ ਚੀਜ਼ ਅਸੈਪਟ ਕਰ ਲਈ ਆ, ਸਾਈਨ ਦਾ ਮਤਲਬ ਹੁੰਦਾ ਤੂੰ ਸਾਰੀਆਂ ਕੰਡੀਸ਼ਨਾਂ ਨਾਲ ਐਗਰੀ ਆ, ਸਾਈਨ ਦਾ ਮਤਲਬ ਹੁੰਦਾ ਤੂੰ ਹਰੇਕ ਗੱਲ ਨਾਲ ਅਸੈਪਟ ਤੇ ਐਗਰੀ ਹੋ ਗਿਆ। ਇਸ ਤੋਂ ਬਾਅਦ ਜਿਹੜੀ ਤੁਹਾਨੂੰ ਪੈਨਲਟੀ ਪੈਣੀ ਉਹ $20-25,000 ਦਾ ਤੁਹਾਨੂੰ ਹਰਜਾਨਾ ਭਰਨਾ ਪੈਣਾ। ਸੋ ਕਿਸੇ ਵੀ ਭੈਣ ਭਰਾ ਦੀ ਰੀਨਿਊਲ ਆਉਂਦੀ ਹੈ ਇੱਕ ਵਾਰੀ ਜ਼ਰੂਰ ਗੱਲ ਕਰ ਲਓ।
1: ਠੀਕ ਹੈ ਜਨਾਬ,
0: ਸਾਡੀ ਫਾਈਨਾਂਸ ਆ ਨੰਬਰ ਇੱਕੋ ਇੱਕ ਗੱਲਾਂ ਲਈ 416-356-1870 4163561870। ਦੇਵ ਜੀ ਮੇਰੇ ਸ਼ਬਦ ਜ਼ਰੂਰ ਤੱਤੇ ਹੋ ਸਕਦੇ ਆ, ਪਰ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਕਹਿਣ ਦਾ ਮੇਰੇ ਤੱਤੇ ਸ਼ਬਦ ਬੋਲਣ ਦਾ ਅੱਜ ਰੀਜ਼ਨ ਹੀ ਇਹ ਸੀਗਾ ਵੀ ਕਹਿਣ ਦਾ ਮੇਰੇ ਮਤਲਬ ਵੀ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ। ਜੇ ਅਸੀਂ ਇੰਡਸਟਰੀ ਦੇ ਵਿੱਚ ਬੈਠੇ ਆ ਨਾ,
1: ਬਿਲਕੁਲ
0: ਜੇ ਕਿਸੇ ਦਾ ਪੜਾ ਹੋ ਸਕੇ ਤਾਂ ਕਰ ਲਾਂਗੇ, ਕਿਉਂਕਿ ਨਵਾਂ ਬੰਦਾ ਘਰ ਲੈਣ ਆਇਆ ਉਹਨੂੰ ਕੁਛ ਨੀ ਪਤਾ ਗਾ, ਉਹਨੂੰ ਕੋਈ ਗੱਲ ਦਾ ਪਤਾ ਨੀਗਾ। ਈਵਨ ਕਿ ਜਿਹਨੇ ਘਰ ਲੈ ਲਿਆ ਉਹਨੂੰ ਰੀਨਿਊਲ ਵੀ ਪਹਿਲੀ ਵਾਰੀ ਆਊਗੀ 5 ਸਾਲਾਂ ਬਾਅਦ, ਉਹ ਸਾਈਨ ਕਰਕੇ ਤੋਰ ਦਿੰਦਾ, ਉਹਨੂੰ ਵੀ ਕੁਛ ਨੀ ਗੱਲਾਂ ਦਾ ਪਤਾ ਹੁੰਦਾ ਗਾ ਹਨਾ। ਜੇ ਤੁਹਾਨੂੰ 4 ਗੱਲਾਂ ਦਾ ਪਤਾ ਹੈਗਾ ਤੇ ਤੁਸੀਂ ਦੱਸ ਕੇ ਕਿਸੇ ਦਾ ਫਾਇਦਾ ਕਰ ਸਕਦੇ ਹੋ। ਸੋ ਦੇਵ ਜੀ ਇਹ ਦੇ ਉੱਤੇ ਟਾਈਮ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
1: ਮੇਰੀ ਆਵਾਜ਼ ਸਾਫ਼ ਆ ਰਹੀ ਹੈ?
0: ਬਹੁਤ ਸਾਫ਼ ਆ ਰਹੀ ਹੈ ਦੇਵ ਜੀ, ਆਵਾਜ਼ ਜਮਾਂ ਤੁਹਾਡੇ ਵਰਗੀ ਆ ਰਹੀ ਆ। ਹੁਣ ਤੁਸੀਂ ਵੇਖ ਲਓ
1: ਜਿੰਨੇ ਤੁਸੀਂ ਪਸੰਦ ਹੀ ਨਹੀਂ ਮੇਰੀ ਆਵਾਜ਼, ਕਹਿੰਦੇ ਮੇਰੀ ਆਵਾਜ਼ ਐਡ ਕਿਉਂ ਲਾਉਂਦੇ?
0: ਜਿੰਨੇ ਤੁਸੀਂ ਸਾਫ਼ ਹੋ ਉਨੀ ਤੁਹਾਡੀ ਆਵਾਜ਼ ਸਾਫ਼ ਆ ਦੇ।
1: ਮਿਹਰਬਾਨੀ ਭਰਾ, ਥੈਂਕ ਯੂ।
0: ਓਕੇ ਦੇ।
1: ਮਸਕੋਕਾ ਅੰਦਰ ਇੱਕ ਕਾਟੇਜ ਆ ਜਿਹੜੀ 1.5 ਏਕੜ ਤੋਂ ਉੱਪਰ ਹੈ, ਬੜੀ ਅੱਛੀ ਕਾਟੇਜ ਹੈ, ਸੇਲ ਤੇ ਆਈ ਹੈ। 3 ਬੈਡਰੂਮ ਤੇ 2.5 ਵਾਸ਼ਰੂਮ ਹਨ। ਹਾਈ ਐਂਡ ਦਾ ਫਰਨੀਚਰ ਪਾਇਆ ਗਿਆ ਹੈ, ਫੁੱਲੀ ਅਪਗ੍ਰੇਡ ਹੈ, ਫੁੱਲੀ ਫਰਨਿਸ਼ ਹੈ। ਜਦੋਂ ਤੁਸੀਂ ਇਹ ਲੈਣੀ ਹੈ, ਇਹਦੇ ਵਿੱਚ ਉਹਨਾਂ ਨੇ ਚਮਚਾ ਵੀ ਨਹੀਂ ਚੱਕਣਾ, ਹਰ ਇੱਕ ਚੀਜ਼ ਤੁਹਾਡੀ ਹੋਈ। ਜਿੰਨੀਆਂ ਚੇਅਰਾਂ ਪਈਆਂ ਮਸਕੋਕਾ ਚੇਅਰਾਂ, ਮੇਰੇ ਖਿਆਲ 5-6-7-8 ਪਈਆਂ ਨੇ, ਉਹ ਵੀ ਸਾਡੇ ਤੁਹਾਡੀਆਂ ਨੇ। $30,000 ਦਾ ਇਹਨਾਂ ਨੇ ਜਨਰੇਟਰ ਲਾਇਆ ਟੋਪ ਕਲਾਸ ਦਾ, ਤਾਂ ਕਿ ਅਗਰ ਬਿਜਲੀ ਸੱਜੇ ਖੱਬੇ ਚਲੀ ਜਾਵੇ ਉਹ ਚੱਲਦਾ ਰਹੇ। 14x14 ਫੁੱਟ ਦਾ ਸੀਮੈਂਟ ਦਾ ਪੈਡ ਬਣਾਇਆ, ਤਾਂ ਕਿ ਆਉਣ ਵਾਲਾ ਜਿਹਨੇ ਵੀ ਲੈਣੀ ਆ ਉੱਥੇ ਹੋਟ ਟੱਬ ਲਾ ਸਕਦਾ ਹੈ। 12x30 ਫੁੱਟ ਦਾ ਡੈਕ ਬਣਿਆ ਹੋਇਆ ਹੈ, ਜਿਹੜੀ ਬੇਸਮੈਂਟ ਹੈ ਉਹ ਵਾਕਆਊਟ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਹੈ, ਪਿਛਲੇ ਪਾਸੇ ਪਾਣੀ ਦਾ ਆਈਲੈਂਡ ਹੈ, ਖੂਬਸੂਰਤ ਕੁਦਰਤੀ ਨਜ਼ਾਰਾ ਹੈ। ਕਲੱਬ ਹਾਊਸ ਬਣ ਰਿਹਾ, ਜਿਹੜੇ ਦੱਸਦੇ ਸੀ ਅਗਸਤ ਸਪਟੰਬਰ ਅਕਤੂਬਰ ਦੇ ਨੇੜੇ ਤੇੜੇ ਕੰਪਲੀਟ ਹੋ ਜਾਏਗਾ, ਉਹਦੇ ਅੰਦਰ ਛੋਟਾ ਜਿਹਾ ਜਿਮ ਅਤੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ ਯਾਰ। ਜਾਣਕਾਰੀ ਲਈ ਜੈ ਗੰਦਮ ਨੂੰ ਫੋਨ ਕਰ ਲਓ, 416-265-2622-265-2622 ਉਹਨਾਂ ਦਾ ਨੰਬਰ ਹੈ। ਹੋਰ ਖ਼ਬਰਾਂ 'ਚ ਖ਼ਬਰ ਇਹ ਹੈ, ਸਾਊਦੀ ਅਰਬ ਨੇ ਨਵੇਂ ਦੌਰੇ ਦੀ ਦੁਸ਼ਮਣੀ ਤੋਂ ਬਾਅਦ ਪਾਕਿਸਤਾਨੀ ਕਤਰ ਦੀ ਵਿਚੋਲਗੀ ਹੇਠ ਗੱਲਬਾਤ ਦੀ ਮੰਗ ਕੀਤੀ ਹੈ। ਖਾੜੀ ਵਿੱਚ ਇੱਕ ਹੋਰ ਜਹਾਜ਼ ਤੇ ਅਮਰੀਕਾ ਦਾ ਹਮਲਾ, 20 ਭਾਰਤੀ ਸਵਾਰ ਸਨ, ਕੀ ਬਣਿਆ ਉਹਨਾਂ ਦਾ ਕੀ ਨਹੀਂ ਬਣਿਆ ਕੋਈ ਜਾਣਕਾਰੀ ਨਹੀਂ। ਜਾਣੇ ਆ ਉਹਨੇ ਆ, ਵਰਲਡ ਕੱਪ ਦੇਖਣਾ ਤਾਂ ਪਹੁੰਚੋ ਟਿੱਕਾ ਜੰਕਸ਼ਨ। ਜੰਕਸ਼ਨ ਲਈ 6474294040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 6474294040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 6474294040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 6474294040, 647-429-4040। ਇੰਡੀਅਨ ਫਰੂਟ ਲੈਂਡ ਤੇ ਜਿਹੜੀ ਸੇਲ ਚੱਲ ਰਹੀ ਹੈ ਉਹਦੇ ਨਾਲ ਨਾਲ ਤੰਦੂਰੀ ਗ੍ਰਿਲ ਤੇ ਵੀ ਬੜੀ ਜ਼ਬਰਦਸਤ ਸੇਲ ਲਗਾਈ ਹੈ ਜੀ। ਇਹ ਜਿਹੜੀ ਹੈ ਵੈਜੀ ਥਾਲੀ 499 ਦੀ ਹੈ, ਵੈਜੀ ਬਿਰਿਆਨੀ 499 ਦੀ ਹੈ, ਵੈਜੀ ਬਰਗਰ 399 ਦਾ ਹੈ, ਵੈਜੀ ਨੂਡਲ 699 ਦੇ ਨੇ, ਸੋਇਆ ਟਿੱਕਾ ਰੈਪ 699 ਦਾ, ਚਿਕਨ ਬਿਰਿਆਨੀ 699 ਦੀ, ਫਿਸ਼ ਟਿੱਕਾ ਰੈਪ ਉਹ ਵੀ 699 ਦਾ, ਚਿਕਨ ਟਿੱਕਾ ਰੈਪ ਉਹ ਵੀ 699 ਦਾ, ਚਿਕਨ ਕਰੀ ਦਾ ਕੌਲਾ ਵੱਡਾ ਸਾਰਾ ਨਾਲ ਇੱਕ ਨਾਨ 999 ਇੰਚ। 7 ਦੀਆਂ 7 ਲੋਕੇਸ਼ਨਾਂ ਦੇ ਇਹ ਤੁਹਾਨੂੰ ਮਿਲਣਗੇ ਇੰਡੀਅਨ ਫਰੂਟ ਲੈਂਡ।
2: ਆ ਭੈਣੇ ਖਰੀਦ ਲਿਆ ਗਹਿਣੇ?
3: ਕਿੱਥੇ? ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ, ਕਿਤੇ ਨਹੀਂ ਮਿਲਿਆ ਚੰਗਾ ਸੋਨਾ।
2: ਲੈ ਇਹ ਵੀ ਗੱਲ ਕੋਈ ਕਹਿਣ ਦੀ ਹੈ? ਸੋਨਾ ਤਾਂ ਸੋਨਾ ਹੀ ਹੁੰਦਾ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
3: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
4: ਜਨਕ ਜਵੈਲਰਸ, ਜਨਕ ਜਵੈਲਰਸ ਤੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਉ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ। ਜਨਕ ਜਵੈਲਰਸ, ਕਾਲ 905-230-8800।
5: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
6: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
5: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
6: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
5: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
6: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
7: ਤੁਹਾਨੂੰ ਪਤਾ ਇੱਕ ਵੇਲਾ ਹੁੰਦਾ ਸੀ ਕਾਲਜ ਦੇ ਵਿੱਚ ਨਾ, ਮੁੰਡੇ ਮੈਨੂੰ ਘੂਰ ਘੂਰ ਕੇ ਦੇਖਿਆ ਕਰਦੇ ਸੀ।
8: ਓਏ ਹੋਏ, ਮੈਂ ਤਾਂ ਤੈਨੂੰ ਪਹਿਲਾਂ ਹੀ ਕਹਿੰਦਾ ਸੀ ਕਿ ਤੂੰ ਇੱਥੇ ਨਹੀਂ ਕਿਸੇ ਅਜਾਇਬ ਘਰ ਦੇ ਵਿੱਚ ਚਾਹੀਦੀ ਸੀ।
7: ਹੈ
5: ਫਿੱਟੇ ਮੂੰਹ ਤੇਰੇ।
1: ਖਬਰ ਹੈ, ਟਰੰਪ ਨੇ ਅੱਜ ਰਾਤ ਇਰਾਨ ਨੂੰ ਬਹੁਤ ਸਖਤ ਹਮਲੇ ਦੀ ਧਮਕੀ ਦਿੱਤੀ ਹੈ ਤੇ ਕਿਹਾ ਹੈ ਕਿ ਅਮਰੀਕੀ ਖੜਗ ਟਾਪੂ ਤੇ ਕਬਜ਼ਾ ਕਰੇਗਾ ਜੇ ਇਹਨਾਂ ਨੇ ਕਬਜ਼ਾ ਕਰ ਲਿਆ। ਇਰਾਨ ਜਿਹੜਾ ਮਾੜਾ ਮੋਟਾ ਹੈ ਉਹ ਵੀ ਜਾਂਦਾ ਲੱਗਿਆ। ਰਾਮ ਮੰਦਰ ਚ ਕਹਿੰਦੇ 7 ਕਰੋੜ ਚੜਾਵੇ ਦੇ ਚੋਰੀ ਹੋ ਗਈ। ਲੈ ਇਹ ਕੋਈ ਖਬਰ ਬਣੀ ਯਾਰ, ਹੱਦ ਹੋ ਗਈ। ਸਿਰ ਕਲਮ ਕਰਨ ਦੀ ਕੋਸ਼ਿਸ਼ ਤੋਂ ਬਾਅਦ ਆਇਰਲੈਂਡ ਅਤੇ ਬ੍ਰਿਟੇਨ ਵਿਚ ਦੰਗੇ ਭੜਕ ਗਏ। ਪ੍ਰੋਟੈਸਟਰਾਂ ਨੇ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਇਆ, ਘਰਾਂ ਤੇ ਦੁਕਾਨਾਂ ਨੂੰ ਲੁੱਟਿਆ ਤੇ ਵਾਹਨਾਂ ਨੂੰ ਅੱਗ ਲਾ ਦਿੱਤੀ। ਨੰਗੀ ਅੱਧੀ ਰਾਤ ਪੈਟਰੋਲ ਦੀ ਪ੍ਰਾਈਸ 3 ਸੈਂਟ ਥੱਲੇ ਆਈ ਸੀ ਤੇ ਆਉਣ ਵਾਲੀ ਅੱਧੀ ਰਾਤ ਪੈਟਰੋਲ ਦੀ ਪ੍ਰਾਈਸ 3 ਸੈਂਟ ਉੱਪਰ ਜਾਏਗੀ। ਮੰਡੀਆਂ ਦੇ ਭਾਅ ਚ ਇਹ ਹੈ ਕਿ ਟੋਰਾਂਟੋ ਸਟਾਕ ਚੇਂਜ, ਡਾਓ, ਨੈਸਡੈਕ, ਕਰੂਡ ਆਇਲ ਇਹ ਉੱਪਰ ਹੈ। ਡਾਲਰ ਤੇ ਸੋਨਾ ਜਿਹੜਾ ਇਹ ਇਸ ਸਮੇਂ ਥੱਲੇ ਚੱਲ ਰਿਹਾ ਹੈ। ਔਰ ਤੁਹਾਨੂੰ ਲੈ ਕੇ ਚੱਲਦੇ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਤੇ। ਸੁਖ ਸਾਹਿਬ ਸਾਡੇ ਨਾਲ ਹਾਜ਼ਰ ਨੇ ਜਨਾਬ।
9: ਬਹੁਤ ਸ਼ੁਕਰੀਆ, ਧੰਨਵਾਦ ਦੇ ਭਾਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ, ਜਿਹੜੀ ਇਸ ਵੀਕਐਂਡ ਸਪੈਸ਼ਲ ਸੇਲ ਲੱਗਣ ਜਾ ਰਹੀ ਹੈ ਪਰਿਵਾਰਾਂ ਵਾਸਤੇ। ਫਰਾਈਡੇ, ਸੈਟਰਡੇ, ਸੰਡੇ ਜਿਹੜੀ ਸੇਲ ਦੀ ਕੱਲ ਤੋਂ ਸ਼ੁਰੂਆਤ ਹੋ ਜਾਊਗੀ ਤੇ ਵੀਕਐਂਡ ਪੂਰੀ ਇਸ ਸੇਲ ਦਾ ਪਰਿਵਾਰ ਫਾਇਦਾ ਲੈ ਸਕਦੇ ਨੇ। ਕਿਸੇ ਵੀ ਤਰ੍ਹਾਂ ਦੀ ਤੁਸੀਂ ਫਰਨੀਚਰ ਦੀ ਬਾਇੰਗ ਕਰਨੀ ਚਾਹੁੰਦੇ ਹੋ ਤੇ ਬਹੁਤ ਸਾਰੀ ਜਿਹੜੀ ਨਵੀਂ ਇਨਵੈਂਟਰੀ ਵੀ ਸਾਡੇ ਕੋਲ ਡਿਸਪਲੇ ਦੇ ਉੱਪਰ ਲੱਗ ਚੁੱਕੀ ਆ, ਭਾਰੀ ਡਿਸਕਾਊਂਟ ਮਿਲਣੇ ਇਸ ਵੀਕਐਂਡ ਦੇ ਉੱਪਰ ਤੇ ਸਪੈਸ਼ਲ ਜਿਹੜੀ ਨਵੀਂ ਚੀਜ਼ ਹੋਣ ਜਾ ਰਹੀ ਆ, ਨਵੇਕਲੇ ਕਿਸਮ ਦੀ ਜਿਹੜੀ ਸੇਲ ਲੱਗਣ ਜਾ ਰਹੀ ਆ ਫਰਨੀਚਰ ਦੇ ਵਿੱਚ ਪਹਿਲੀ ਵਾਰੀ ਹੋਣ ਜਾ ਰਿਹਾ। ਬਾਏ ਵਨ ਗੈਟ ਵਨ ਫ੍ਰੀ, ਬਾਏ ਵਨ ਗੈਟ ਵਨ ਫ੍ਰੀ। ਤੁਸੀਂ ਬੈਡਰੂਮ ਸੈੱਟ ਲੈਣਾ, ਦੂਸਰਾ ਬੈਡਰੂਮ ਸੈੱਟ ਫ੍ਰੀ। ਤੁਸੀਂ ਸੋਫਾ ਸੈੱਟ ਫੈਮਿਲੀ ਰੂਮ ਦੇ ਲਈ ਲੈਣਾ, ਲਿਵਿੰਗ ਰੂਮ ਦਾ ਸੋਫਾ ਸੈੱਟ ਫ੍ਰੀ। ਡਾਇਨਿੰਗ ਟੇਬਲ ਲਓ, ਦੂਸਰਾ ਡਾਇਨਿੰਗ ਟੇਬਲ ਫ੍ਰੀ। ਮੈਟਰਸ ਬਾਏ ਕਰੋ, ਦੂਸਰਾ ਮੈਟਰਸ ਫ੍ਰੀ। ਸੋ ਬਾਏ ਵਨ ਗੈਟ ਵਨ ਫ੍ਰੀ ਵਾਲੀਆਂ ਡੀਲਾਂ ਮਿਲਣੀਆਂ ਤੇ ਨਾਲ ਦੀ ਨਾਲ ਡੀਲ ਦੇ ਦਿੰਦੇ ਆ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਨੂੰ ਅਪਗ੍ਰੇਡ ਕਰਨਾ। ਜੀ ਹਾਂ, ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਕਿੰਗ ਸਾਈਜ਼ ਦਾ, ਗ੍ਰੇ ਕਲਰ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡ, ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡ। ਹੈੱਡਬੋਰਡ ਦੇ ਵਿੱਚ ਯੈਲੋ ਕਲਰ ਦੀ ਐਲਈਡੀ ਲਾਈਟ ਲੱਗੀ ਹੋਈ ਆ। ਡਰੈਸਰ ਦੇ ਡਰਾਅਰ ਸੌਫਟ ਕਲੋਜ਼ਰ ਨੇ। ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ। ਸੋ ਲਾਈਟ ਗ੍ਰੇ ਕਲਰ ਦਾ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ 5,555 ਸੀ, ਸਿਰਫ 2499 ਡਾਲਰ ਦਾ। ਜੀ ਹਾਂ, ਕਿੰਗ ਸਾਈਜ਼ ਦਾ ਕੰਪਲੀਟ ਬੈੱਡਰੂਮ ਸੈੱਟ ਹਾਈਡ੍ਰੋਲਿਕ ਸਟੋਰੇਜ ਦੇ ਨਾਲ 2499 ਡਾਲਰ ਦਾ ਲੈ ਸਕਦੇ ਹੋ। ਇੱਕ ਬੈੱਡਰੂਮ ਸੈੱਟ ਬਾਏ ਕਰ ਲੈਣਾ ਤੇ ਦੂਜਾ ਬੈੱਡਰੂਮ ਸੈੱਟ ਫ੍ਰੀ, ਬਾਏ ਵਨ ਗੈਟ ਵਨ ਫ੍ਰੀ। ਸੋ 2500 ਡਾਲਰ ਦੇ ਵਿੱਚ ਤੁਸੀਂ ਦੋ ਬੈੱਡਰੂਮ ਸੈੱਟ ਆਪਣੇ ਘਰ ਲੈ ਕੇ ਜਾ ਸਕਦੇ ਹੋ। ਜ਼ਰੂਰ ਇੱਕ ਚੱਕਰ ਲਾਓ 294 ਵਾਕ ਡਰਾਈਵ ਦੇ ਉੱਪਰ, 294 ਵਾਕ ਡਰਾਈਵ, 294 ਵਾਕ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਸੈਂਟਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕ ਡਰਾਈਵ। ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਭਾਜੀ,
1: ਬੜੀ ਮਿਹਰਬਾਨੀ ਸਰ। ਲਓ ਜੀ, 3.25 ਸੰਦੇਸ਼ਾਂ ਤੋਂ ਬਾਅਦ ਇੱਕ ਜੋਕ ਆ ਰਿਹਾ, ਉਹ ਵੀ ਸ਼ਰਾਬੀਆਂ ਦਾ।
10: ਮਿਸਟਰ ਰਾਜ, ਤੁਹਾਡੇ ਤੇ ਚੋਰੀ ਦਾ ਇਲਜ਼ਾਮ, ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ। ਯੂ ਮੇ ਗੋ ਨਾਓ।
11: ਨਹੀਂ ਨਹੀਂ,
10: ਤੂੰ ਚੋਰ ਹੈ,
11: ਧੋਖੇਬਾਜ਼ ਹੈ, ਕੰਪਨੀ ਨਾਲ ਧੋਖਾ ਕੀਤਾ,
10: ਚੋਰ ਹੈ ਤੂੰ। ਕ੍ਰਿਮੀਨਲ ਡਿਫੈਂਸ ਲਾਇਰ, ਸਟੋਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਬੇਲ ਹੇਅਰਿੰਗ, ਡਰੰਕ ਡਰਾਈਵਿੰਗ, ਘਰੇਲੂ ਝਗੜਾ, ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ 'ਚ ਫਸੇ ਹੋਵੋ, ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ, ਸਟੋਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ, ਜਾਣੇ ਅਣਜਾਣੇ ਵਿੱਚ ਹੋਏ ਜੁਰਮ ਲਈ ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ। ਮੇਫੀਲਡ ਐਂਡ ਏਅਰਪੋਰਟ, ਕਾਲ 6478715000, 6478715000।
12: Are you ready?
13: ਪਿੱਕਾ ਜੰਕਸ਼ਨ ਲੈ ਕੇ ਆਏ ਨੇ ਸਪੈਸ਼ਲ ਆਫਰਸ ਫੋਰ ਫੈਸਟਿਵ ਸੀਜ਼ਨ। ਖਾਸ ਫੈਸਟਿਵ ਸੀਜ਼ਨ ਲਈ ਕੇਟਰਿੰਗ ਸਟਾਰਟ ਸਿਰਫ 9.99 ਚ,
14: ਜਿਸ ਵਿੱਚ ਮਿਲਣਗੀਆਂ 8 ਆਈਟਮਸ। ਇਹ ਲਾਈਵ ਕੇਟਰਿੰਗ ਵੀ ਕਰਦੇ ਨੇ।
13: ਫੰਕਸ਼ਨ ਵੱਡਾ ਹੋਵੇ ਜਾਂ ਛੋਟਾ, ਕੇਟਰਿੰਗ ਵਾਲਾ ਤਾਂ ਸਿਰਾ ਲਾ ਦੇਣਗੇ।
14: ਇਹਨਾਂ ਕੋਲ ਸ਼ਾਨਦਾਰ ਪਾਰਟੀ ਹਾਲ ਵੀ ਆ, ਉਹ ਵੀ ਰੀਜ਼ਨੇਬਲ ਫੂਡ ਪ੍ਰਾਈਸਸ ਤੇ।
13: ਇਸ ਫੈਸਟਿਵਲ ਸੀਜ਼ਨ ਬਣਾਓ ਆਪਣੀਆਂ ਖੁਸ਼ੀਆਂ ਨੂੰ ਦੁੱਗਣਾ ਤੇ ਪਹੁੰਚੋ ਟਿੱਕਾ ਜੰਕਸ਼ਨ।
14: ਕਾਲ 6474294040,
13: 6474294040, ਟਿੱਕਾ ਜੰਕਸ਼ਨ, ਖੁਸ਼ੀਆਂ ਦਾ ਸੈਲੀਬ੍ਰੇਸ਼ਨ।
15: ਕੀ ਤੁਸੀਂ ਵੀ ਡਾਕਟਰ, ਡੈਂਟਿਸਟ, ਆਈ ਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੋਰ ਕਾਰਪੋਰੇਸ਼ਨ ਐਸ ਵੈਲ? ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡਰਾਅ ਕਰਨਾ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਟਸ, ਬੋਥ ਆਰ ਟੈਕਸੇਬਲ, ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਜ਼ ਚ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 6474461616, 647-446-1616।
16: ਕੋਈ ਨਾ ਕੋਈ ਨਾ, ਅੱਜ ਤੇਰੀ ਤਰੀ ਬਣਾਉ, ਮਿਰਚਾਂ ਪਾ ਕੇ ਚੰਗਾ ਰਾੜਾ ਲਾਉ।
1: ਕਿਉਂ ਇਹਦੇ ਮਗਰ ਪਏ ਹੋ? ਤੁਸੀਂ ਇੰਡੀਅਨ ਸਵੀਟ ਮਾਸਟਰ ਤੇ ਤਰੀ ਵਾਲਾ ਮਿਰਚਾਂ ਪਾ ਕੇ ਰਾੜਾ ਲਾ ਕੇ ਗੋਟ ਮੀਟ ਲੈ ਸਕਦੇ ਹੋ। ਰੇ ਲੋਸਨ ਐਂਡ ਮੈਕੋਕਲਨ ਦੇ ਕਾਰਨਰ ਤੇ ਇੰਡੀਅਨ ਸਵੀਟ ਮਾਸਟਰ, 905-450-2800,
17: 450-2800।
18: ਤੂੰ ਰੋਜ ਮੈਨੂੰ ਕੁੱਟਦੀ ਆ।
17: ਹਾਂ, ਪੀਏਗਾ ਤੇ ਆਹੀ ਕੁਛ ਹੋਣਾ ਤੇਰੇ ਨਾਲ।
18: ਪੀਤੀ ਖਾਧੀ ਫਿਰ ਪਤਾ ਨੀ ਲੱਗਦਾ ਨਾ ਵੱਜਦੀਆਂ ਦਾ।
19: ਖੱਟੇ ਮੂੰਹ ਤੇਰੇ।
1: ਪੀਓਕੇ ਵਿੱਚ ਪਾਕਿਸਤਾਨੀ ਫੌਜ ਦਾ ਹੈਲ ਲਈ ਕਾਪਟਰ ਕ੍ਰੈਸ਼ ਹੋ ਗਿਆ, ਵਿਚਾਰੇ 21 ਸੁਰੱਖਿਆ ਕਰਮਚਾਰੀ ਮਾਰੇ ਗਏ। ਦਾਵਾ ਕੀਤਾ ਗਿਆ ਕਿ ਜਿਹੜੇ ਪ੍ਰੋਟੈਸਟ ਹੋ ਰਿਹਾ ਉਹਨਾਂ ਨੂੰ ਰੋਕਣ ਜਾ ਰਹੇ ਸੀ। ਤੁਹਾਡੇ ਡਾਲਰ ਬਚਾਈਏ, ਆ ਚੱਕੋ। ਇੰਡੀਅਨ ਫਰੂਟ ਲੈਂਡ ਤੇ ਮੈਗਾ ਸੇਲ ਲਗਾ ਦਿੱਤੀ ਹੈ ਜੀ। ਪਿਲਸਬਰੀ ਚੱਕੀ ਆਟਾ 20 pounds 10.99 ਦਾ, ਸਵਰਨ ਚੱਕੀ ਆਟਾ 20 pounds 10.99 ਦਾ, ਪਿਲਸਬਰੀ ਮਲਟੀ ਗ੍ਰੇਨ ਆਟਾ 20 pounds 12.99 ਦਾ, ਮਧਾਣੀ ਦਾ ਦੇਸੀ ਘਿਓ 22.99 ਦਾ, ਟਾਟਾ ਪ੍ਰੀਮੀਅਮ ਟੀ ਜਾਂ ਟਾਟਾ ਗੋਲਡ ਟੀ 9.99 ਦੀ 1 ਕਿਲੋ, ਮਸੂਰ ਦਾਲ ਚਣਾ ਦਾਲ 3.99 ਦੇ 4 pounds ਹੈ, ਗੋਭੀ 1.99 ਈਚ, ਮਸਟਰਡ ਆਇਲ 15 liter 17.99 ਦੇ ਮਿਲੇਗਾ, ਤੇ 70 ਦੀਆਂ 70 ਲੋਕੇਸ਼ਨਾਂ ਤੇ ਸੇਲ ਚੱਲ ਰਹੀ ਹੈ ਇੰਡੀਅਨ ਫਰੂਟ ਲੈਂਡ। ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਰੁਪਏ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 B ਸਟੀਲਜ਼ ਐਵਨਿਊ ਨੀਅਰ ਟੋਪ ਰੂਮ ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ। ਸੱਜਣਾ, ਜ਼ਿੰਦਗੀ ਅੰਦਰ ਖੁਸ਼ ਰਹਿਣ ਦਾ ਤੁਹਾਨੂੰ ਪੂਰਾ ਪੂਰਾ ਹੱਕ ਹੈ, ਬਸ ਨੀਡ ਅਤੇ ਵਾਂਟ, ਲੋੜ ਕੀ ਹੈ ਔਰ ਚਾਹੁੰਦੇ ਕੀ ਹੋ, ਇਸ ਦਾ ਧਿਆਨ ਰੱਖਿਓ।
20: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਜਾਵਾਂ।
21: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ, ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100-125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ, ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫ੍ਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ।
20: ਸੁਪਰ VIP ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ, ਕਾਲ 6474294040। ਟਿੱਕਾ ਜੰਕਸ਼ਨ, 2958 Queen Street East, Unit 26, Brampton.
7: ਆਲੇ ਫਾਰਮ ਭਰਦੀ ਤੇ ਪਰ ਭਰਨਾ ਕੈਪੀਟਲ ਦੇ ਵਿੱਚ ਆ। ਓਕੇ
8: ਓਕੇ ਜੀ, ਓਕੇ, ਠੀਕ ਹੈ ਠੀਕ ਹੈ ਜੀ, ਠੀਕ ਹੈ ਜੀ, ਠੀਕ ਹੈ ਜੀ। ਮੈਂ ਤੁਹਾਨੂੰ ਇਹੋ 5-7 ਦਿਨਾਂ ਤੱਕ ਦੇ ਦਵਾਂ ਜੀ।
7: ਕਿਉਂ?
8: ਹਾਂਜੀ, ਤੁਸੀਂ ਆਪੇ ਕਹਿੰਦੇ ਕੈਪੀਟਲ ਦੇ ਵਿੱਚ ਜਾ ਕੇ ਭਰਨਾ, ਫਿਰ ਦਿੱਲੀ 5-7 ਦਿਨ ਤਾਂ ਲੱਗਣਗੇ ਹੀ।
7: ਹੈ
19: ਫਿੱਟੇ ਮੂੰਹ ਤੇਰੇ।
1: ਆਪਣੇ ਨੰਬਰ ਹੈ ਜੀ 4166770609 ਔਰ ਪ੍ਰੋਵਾਈਡ ਦਾ ਦੁਆ ਕਰ ਮਰਿਆ, ਫਿਰ ਮਿਲਾਂਗੇ। ਡੇਵ ਟਾਲਾ ਨੂੰ ਇਜਾਜ਼ਤ ਦਿਓ, ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ।
0: ਟਰੈਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
19: ਮੇਰਾ ਨਾਮ ਜੀ, ਮੇਰਾ ਬਿਜ਼ਨਸ ਨਹੀਂ ਚੱਲਦਾ ਬਾਬਾ ਜੀ, ਬੜੇ ਪਾਪੜ ਵੇਲ ਵੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ ਬਾਬਾ ਜੀ, ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ ਬਾਬਾ ਜੀ, ਮੇਰਾ ਬਿਜ਼ਨਸ ਚਲਾ ਦਿਓ।
22: ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਦਾਤਲੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ। ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609, 416-677-0609।
23: 32-55-80.
24: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
25: ਸੰਸਾਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। ਦਿਸ ਇਜ਼ ਵਤਨੋਂ ਦੂਰ ਰੇਡੀਓ।
26: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ, ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ, ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਵਤਨੋਂ ਦੂਰ ਰੇਡੀਓ।
25: This is Vatno Dur Radio.

ਬਿਲਕੁਲ ਜੀ, ਗੁੱਡ ਆਫਟਰਨੂਨ, ਸਤਿ ਸ਼੍ਰੀ ਅਕਾਲ ਜੀ, ਸਾਡੇ ਸਾਰੇ ਲਿਸਨਰਸ ਨੂੰ ਵਤਨੋ ਦੂਰ ਵੱਲੋਂ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਜੀ, ਔਰ ਉਮੀਦ ਕਰਦੇ ਕਿ ਸਾਡੇ ਸਾਰੇ ਲਿਸਨਰਸ ਬਹੁਤ ਵਧੀਆ ਹੋਣਗੇ ਜਿੱਥੋਂ ਵੀ ਤੁਸੀਂ ਸਾਨੂੰ ਸੁਣ ਰਹੇ, ਭਾਵੇਂ ਗੱਡੀਆਂ ਚੋਂ, ਕਾਰਾਂ ਚੋਂ ਜਾਂ ਕੰਮਾਂ ਕਾਰਾਂ ਤੋਂ। ਸੋ ਹੋਪ ਐਵਰੀਵਨ ਇਜ਼ ਡੂਇੰਗ ਗ੍ਰੇਟ, ਤੇ ਦਿਨ ਵੀ ਜਿਹੜਾ ਜੀ ਕਾਫੀ ਵਧੀਆ ਹੈਗਾ ਆ, ਸਮਰ ਹੈ, ਇੰਜੋਏ ਕਰੋ, ਨਾਲ ਦੀ ਨਾਲ ਇੱਕ ਘੰਟੇ ਦਾ ਜਿਹੜਾ ਜੀ ਆਪਣਾ ਸਾਥ ਹੈ, ਬਹੁਤ ਸਾਰੀਆਂ ਗੱਲਾਂ ਜਿਹੜੀਆਂ ਜੀ ਅਸੀਂ ਕਰਾਂਗੇ, ਬਹੁਤ ਸਾਰੇ ਜਿਹੜੇ ਜੀ ਗਿਫਟ ਅਸੀਂ ਜਿਹੜੇ ਜੀ ਕੱਢਾਂਗੇ, ਤੇ ਨਾਲ ਦੀ ਨਾਲ ਕੱਲ ਜਿੱਥੇ ਅਸੀਂ ਤੁਹਾਨੂੰ ਦੱਸਿਆ ਸੀਗਾ, ਕਿਉਂਕਿ ਆਪਾਂ ਜਿਹੜਾ ਜੀ ਮੰਡੇ ਬਿਲਕੁਲ ਜੀ ਤੁਸੀਂ ਸਹੀ ਸੁਣਿਆ, ਮੰਡੇ ਆਪਾਂ ਜਿਹੜੀਆਂ ਜੀ ਕੁਛ ਕੁੱਤੀਆਂ ਦੀ ਮੇਲੇ ਦੀਆਂ ਟਿਕਟਾਂ ਫ੍ਰੀ ਕੱਢੀਆਂ ਸੀਗੀਆਂ, ਬਹੁਤ ਸਾਰੇ ਸਾਨੂੰ ਜਿਹੜੇ ਜੀ ਕਾਲਸ ਆਏ ਸੀਗੇ। ਸੋ ਅੱਜ ਵੀ ਜਿਹੜੀਆਂ ਜੀ ਅਸੀਂ ਕੁਛ ਕੁੱਤੀਆਂ ਦੇ ਮੇਲੇ ਦੀਆਂ ਟਿਕਟਾਂ ਜਿਹੜੀਆਂ ਜੀ ਅੱਜ ਫ੍ਰੀ ਕੱਢਾਂਗੇ, ਇੱਕ ਘੰਟੇ ਦੇ ਵਿੱਚ ਆਪਾਂ ਕੁਛ ਕੁ ਜਿਹੜੇ ਜੀ ਕੁਐਸਚਨਨੇਅਰਸ ਰੱਖਾਂਗੇ, ਉਹਦੇ ਤੁਸੀਂ ਆਨਸਰਸ ਦੇਣੇ, ਐਂਡ ਯੂ ਕੈਨ ਵਿਨ ਤੀਆਂ ਦਾ ਮੇਲਾ ਜਿਹੜਾ ਜੀ 24ਵੇਂ ਸਾਲ ਦਾ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਹੋਣ ਵਾਲਾ ਜਾ ਰਿਹਾ ਹੈ, ਉਹਦੀਆਂ ਟਿਕਟਾਂ ਰਕੇਸ਼ ਸ਼ਰਮਾ ਜੀ ਵੱਲੋਂ। ਸੋ ਬਿਲਕੁਲ ਜੀ, ਔਰ ਨਾਲ ਦੀ ਨਾਲ ਕੁਛ ਕੁ ਗੀਤ ਸੰਗੀਤ ਦੇ ਨਾਲ ਜਿਹੜਾ ਜੀ ਆਪਾਂ ਤੁਹਾਨੂੰ ਮਨੋਰੰਜਨ ਕਰਾਂਗੇ, ਕਿਉਂਕਿ ਤੀਆਂ ਦਾ ਮੇਲਾ ਜਿਹੜਾ ਜੀ ਬਿਲਕੁਲ ਆ ਚੁੱਕਿਆ ਹੈ, ਐਂਡ ਐਵਰੀਵਨ ਇਜ਼ ਸੋ ਐਕਸਾਈਟਿਡ। ਸਾਡੀਆਂ ਜਿੰਨੀਆਂ ਵੀ ਮਾਮਾ ਭੈਣਾਂ, ਸਾਡੀਆਂ ਜਿੰਨੀਆਂ ਵੀ ਜਿਹੜੀਆਂ ਜੀ ਬਾਹਰ ਸਾਨੂੰ ਲੇਡੀਜ਼ ਸੁਣਦੀਆਂ, ਐਵਰੀਵਨ ਇਜ਼ ਸੋ ਐਕਸਾਈਟਿਡ, ਕਿਉਂਕਿ ਕੱਲ ਸਾਨੂੰ ਜਿਹੜਾ ਜੀ ਪੋਸਟਰ ਲਾਉਣ ਜਾਣ ਦਾ ਸਾਡੀ ਟੀਮ ਨੂੰ ਮੌਕਾ ਮਿਲਿਆ, ਤੇ ਜਦੋਂ ਅਸੀਂ ਕਿਤੇ ਵੀ ਪੋਸਟਰ ਲਾਉਣ ਜਾ ਰਹੇ ਸੀਗੇ, ਸਾਰੇ ਬਹੁਤ ਜਿਹੜੇ ਜੀ ਖੁਸ਼ ਹੋ ਰਹੇ ਸੀਗੇ, ਕਹਿੰਦੇ ਕਿ ਠੀਕ ਆ, ਅਸੀਂ ਫਾਈਨਲੀ ਵੇਟ ਕਰ ਰਹੇ ਸੀਗੇ ਕਿ ਕਦੋਂ ਜਿਹੜਾ ਜੀ ਤੁਹਾਡਾ ਤੀਆਂ ਦਾ ਮੇਲਾ ਆਊਗਾ। ਸੋ ਬਿਲਕੁਲ ਜੀ, ਆ ਚੁੱਕਿਆ ਹੈਗਾ ਤੀਆਂ ਦਾ ਮੇਲਾ, ਔਰ ਨਾਲ ਦੀ ਨਾਲ ਜਿਹੜਾ ਹੈ ਜੀ ਵੈਦਰ ਰਿਪੋਰਟ ਸਾਂਝੀ ਕਰਦੇ ਹੋਏ ਮੈਂ ਦੱਸਦਾ ਕਿ ਅੱਜ ਦਾ ਵੈਦਰ ਹੈਗਾ 30 ਡਿਗਰੀ, ਨਾਲ ਦੀ ਨਾਲ ਜਿਹੜਾ ਜੀ ਅੱਜ ਚਾਂਸਿਸ ਹੈਗੇ ਆ ਮੀਂਹ ਦੇ ਸ਼ਾਮ ਨੂੰ, ਮੇ ਬੀ ਜਿਹੜਾ ਜੀ ਅੱਜ ਕਲਾਉਡੀ ਵੈਦਰ ਹੋ ਸਕਦਾ ਆ। ਔਰ ਨਾਲ ਦੀ ਨਾਲ ਜਿਹੜਾ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਜੀ ਆਪਾਂ ਇੱਕ ਪਿਆਰਾ ਜਿਹਾ ਗੀਤ ਜਿਹੜਾ ਜੀ ਥੋੜਾ ਗਿੱਧੇ ਵਰਗਾ ਮਨੋਰੰਜਨ ਕਰਕੇ ਕਰਦੇ ਆ, ਉਹਦੇ ਬਾਅਦ ਸਾਡੇ ਸਟੂਡੀਓ ਦੇ ਵਿੱਚ ਬਹੁਤ ਸਾਰੇ ਮਹਿਮਾਨ ਪਹੁੰਚੇ, ਆਪਾਂ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ।

0: ਬਿਲਕੁਲ ਜੀ, ਇੱਕ ਵਾਰੀ ਫੇਰ ਬਹੁਤ ਬਹੁਤ ਜਿਹੜਾ ਜੀ ਸਵਾਗਤ ਹੈ। ਔਰ ਇੱਦਾਂ ਦਾ ਜਿਹੜਾ ਜੀ ਖੁਸ਼ਕ ਮਾਹੌਲ 21 ਜੂਨ ਨੂੰ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਜਿਹੜਾ ਜੀ ਹੋਣ ਜਾ ਰਿਹਾ ਹੈਗਾ ਆ। ਸੋ ਫਟਾਫਟ ਜੇ ਤੁਸੀਂ ਆਪਣੀਆਂ ਟਿਕਟਾਂ ਨਹੀਂ ਲਈਆਂ ਹੈਗੀਆਂ ਤੁਸੀਂ ਮੈਗਾ ਸਟਾਰ ਈਵੈਂਟਸ .com ਤੋਂ ਲੈ ਸਕਦੇ ਆ। ਅੱਜ ਅਸੀਂ ਜਿਹੜੀਆਂ ਜੀ ਰਕੇਸ਼ ਸ਼ਰਮਾ ਜੀ ਵੱਲੋਂ 10 ਟਿਕਟਾਂ ਜਿਹੜੀਆਂ ਜੀ ਤੀਆਂ ਦੇ ਮੇਲੇ ਦੀ ਜਿਹਦੀ ਕੀਮਤ $30 ਹੈਗੀ ਇੰਕਲੂਡਿੰਗ ਟੈਕਸ ਆ, ਉਹ ਅਸੀਂ ਫ੍ਰੀ ਕੱਢਾਂਗੇ। ਔਰ ਪਿਛਲੇ ਹਫ਼ਤੇ ਅਸੀਂ 5 ਟਿਕਟਾਂ ਕੱਢੀਆਂ ਸੀਗੀਆਂ, ਸੋ ਅੱਜ ਅਸੀਂ ਥੋੜ੍ਹੀ ਜਿਹੀ ਨੰਬਰਿੰਗ ਜਿਹੜੀ ਆ ਜੀ ਵਧਾ ਦਿੱਤੀ ਹੈਗੀ ਆ। 10 ਅਸੀਂ ਜਿਹੜੀਆਂ ਜੀ ਉਹਨਾਂ ਵੱਲੋਂ, ਕਿਉਂਕਿ ਉਹ ਖੁਸ਼ ਜਿਹੜੀ ਆ ਜੀ ਉਹਨਾਂ ਨੇ ਆਪਾਂ ਸਾਰਿਆਂ ਨੂੰ ਉਹਨੂੰ ਵਧਾਈ ਦੇਣੀ ਆ, ਕਿਉਂਕਿ ਉਹ ਜਿਹੜਾ ਜੀ ਸਿਟੀ ਕੌਂਸਲਰ ਦੇ ਲਈ ਵਾਰਡ 7 ਐਂਡ 8 ਚੋਂ ਜਿਹੜਾ ਹੈ ਜੀ ਖੜੇ ਹੋਏ ਆ। ਸੋ ਕਹਿ ਰਿਹਾ ਕਿ ਕਮਿਊਨਿਟੀ ਲਈ ਜਿਹੜਾ ਜੀ ਇੱਕ ਵੁਮੈਨਸ ਦਾ ਫੈਸਟੀਵਲ ਹੈਗਾ ਹੈ, ਸੋ ਵੀ ਸ਼ੁੱਡ ਡੂ ਸਮਥਿੰਗ। ਸੋ ਉਹ ਜਿਹੜਾ ਜੀ ਇਹ ਕਰਨ ਜਾ ਰਿਹਾ 9057990999 ਤੇ ਜਿਹੜਾ ਜੀ ਆਪਾਂ ਇਹ ਅੱਜ ਥੋੜ੍ਹਾ ਜਿਹਾ ਕੰਟੈਸਟ ਕਰਾਂਗੇ। ਬਟ ਉਹਦੇ ਤੋਂ ਪਹਿਲਾਂ ਜਿਹੜੇ ਆ ਜੀ ਸਾਡੀ ਲਾਈਨ ਅੱਜ ਜਿਹੜੀ ਆ ਜੀ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ ਦੇ ਨਾਲ ਜੁੜ ਚੁੱਕੀ ਹੈ, ਸੋ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਰਾਜਨ ਜੀ।
1: ਸਤਿ ਸ਼੍ਰੀ ਅਕਾਲ ਜੀ, ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਬਿਲਕੁਲ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਐਂਡ ਰਾਜਨ ਜੀ, ਕਿਉਂਕਿ ਸਮਰ ਬ੍ਰਾਈਟ ਆ ਦਾ ਕਾਰਨਰ ਆ, ਠੀਕ ਆ, ਹੁਣ ਆਪਾਂ ਨੂੰ ਵੀ ਹੁੰਦਾ ਕਿ ਬਾਹਰ ਆਪਾਂ ਨਿਕਲ ਰਹੇ ਹੈਗੇ ਆ, ਸਨ ਗਲਾਸਿਸ ਹੋਣ ਸਾਡੇ ਕੋਲ, ਅਸੀਂ ਵੀ ਟੌਰ ਕੱਢੀਏ। ਸੋ ਮੈਨੂੰ ਪਤਾ ਲੱਗਿਆ ਕਿ ਤੁਸੀਂ ਤੀਆਂ ਦੇ ਵਿੱਚ
1: 25 ਤੋਂ 30 ਸਨ ਗਲਾਸਿਸ ਜਿਹੜੀਆਂ ਸਕੈਚਰਸ ਦੀਆਂ ਪੋਲਰਾਈਜ਼ ਬਿਲਕੁਲ ਫ੍ਰੀ ਐਜ਼ ਅ ਗਿਫਟ ਦੇਵਾਂਗੇ ਜੀ ਉੱਥੇ।
0: ਕੀ ਬਾਤ ਹੈ ਜੀ, ਬਿਲਕੁਲ ਜੀ, 21 ਜੂਨ ਦਿਨ ਐਤਵਾਰ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਜਿਹੜਾ ਹੈ ਜੀ ਸਪੋਂਸਰ ਕੀਤਾ ਜਾ ਰਿਹਾ ਸਪੈਕਸ ਐਕਸਪ੍ਰੈਸ ਦੇ ਵੱਲੋਂ ਵੀ। ਔਰ ਦੇਖੋ ਜੀ, ਉਹਦੀ ਕੀਮਤ ਜਿਹੜੀ ਹੈ ਜੀ ਕਾਫੀ ਹੁੰਦੀ ਹੈ, ਕਿਉਂਕਿ ਬਹੁਤ ਸੋਹਣੇ ਜਿਹੜੇ ਹੈ ਜੀ ਸਕੈਚਰਸ ਦੇ ਪੋਲਰਾਈਜ਼ ਸਨ ਗਲਾਸਿਸ ਹੁੰਦੀਆਂ।
1: ਜਿਹੜੀ ਮੈਂ ਐਡ ਕਰਨਾ ਚਾਹਾਂਗਾ ਪੋਲਰਾਈਜ਼ ਸਨ ਗਲਾਸਿਸ ਆ। ਸੋ ਪੋਲਰਾਈਜ਼ ਕੀ ਹੁੰਦਾ ਵੀ ਜਦੋਂ ਵੀ ਜਿਹੜੀ ਸਨਲਾਈਟ ਡਾਇਰੈਕਟਲੀ ਆਉਂਦੀ ਨਾ ਕਿਰਨ ਜੀ ਸਨ ਤੋਂ, ਉਹ ਸਾਰੀਆਂ ਸਨ ਗਲਾਸਿਸ ਫਿਲ ਕਰਦੀਆਂ। ਪਰ ਜਦੋਂ ਇਹ ਰਿਫਲੈਕਟ ਹੋ ਕੇ ਆਉਂਦੀ ਨਾ ਸਨੋ ਤੋਂ ਜਾਂ ਸ਼ਾਈਨੀ ਸਰਫੇਸ ਤੋਂ, ਤੁਸੀਂ ਬੀਚ ਤੇ ਗਏ ਹੋ ਜਾਂ ਤੁਸੀਂ ਡਰਾਈਵ ਕਰਦੇ ਪਏ ਹੋ ਸਨੋ ਪਈ ਹੋਈ ਹੈ ਜਾਂ ਤੁਸੀਂ ਬਾਏ ਦਾ ਵਾਟਰ ਹੈਗੇ ਵੀ ਕਿਤੇ ਪਾਣੀ ਹੈਗਾ, ਜਿਹੜੀ ਉੱਥੋਂ ਰਿਫਲੈਕਟ ਹੋ ਕੇ ਆਉਂਦੀ ਨਾ ਸਨਲਾਈਟ, ਉਹਨੂੰ ਕੋਈ ਸਨ ਗਲਾਸਿਸ ਐਕਸਪੈਕਟ ਪੋਲਰਾਈਜ਼ ਵਾਲੀਆਂ ਹੋਰ ਕੋਈ ਵੀ ਸਨ ਗਲਾਸਿਸ ਫਿਲਟਰ ਨਹੀਂ ਕਰਦੀਆਂ। ਸੋ ਇਹ ਪੋਲਰਾਈਜ਼ ਵਾਲੀਆਂ ਸਨ ਗਲਾਸਿਸ ਨੇ, ਪਲੱਸ ਇਹ ਬ੍ਰਾਂਡਡ ਨੇ, ਔਰ ਇਹਦੇ ਵਿੱਚ ਤੁਹਾਨੂੰ ਅਸੀਂ ਗ੍ਰੇਡੀਅੰਟ ਸ਼ੇਡ ਦੇਵਾਂਗੇ, ਉੱਪਰੋਂ ਡਾਰਕ ਹੋਣਗੀਆਂ, ਥੱਲਿਓ ਲਾਈਟ ਹੋਣਗੀਆਂ, ਇਹ ਪੂਰੀਆਂ ਸਟਾਈਲਿਸ਼ ਹੋਣਗੀਆਂ ਜੀ। ਸੋ ਜਿਹੜੀਆਂ ਵੀ ਮੇਰੀਆਂ ਭੈਣਾਂ ਔਰ ਮਾਵਾਂ ਇਹ ਸਕੈਚਰਸ ਜਾਂ ਸਨ ਗਲਾਸਿਸ ਲੈਣੇ ਚਾਹੁੰਦੇ ਨੇ ਫ੍ਰੀ ਐਜ਼ ਅ ਗਿਫਟ, ਉੱਥੇ ਸਾਨੂੰ ਜ਼ਰੂਰ ਆ ਕੇ ਬੂਥ ਦੇ ਉੱਤੇ ਮਿਲੋ ਜੀ।
0: ਬਿਲਕੁਲ ਜੀ, ਤੁਸੀਂ ਜਿਹੜਾ ਹੈ ਜੀ ਸਪੈਕਸ ਐਕਸਪ੍ਰੈਸ ਦੇ ਬੂਥ ਤੇ ਜਿਹੜਾ ਜੀ ਜਾ ਕੇ ਰਾਜਨ ਜੀ ਹੁਣਾਂ ਦੇ ਨਾਲ ਮਿਲ ਸਕਦੇ ਐਂਡ ਦੈਨ ਯੂ ਕੈਨ ਵਿਨ ਦ ਸਨ ਗਲਾਸਿਸ। ਔਰ ਬਿਲਕੁਲ ਜੀ ਰਾਜਨ ਜੀ, ਜਿੱਥੇ ਕਿ ਤੁਸੀਂ ਹਮੇਸ਼ਾ ਇੰਨੀਆਂ ਸਾਰੀਆਂ ਡੀਲਸ ਲੈ ਕੇ ਆਉਂਦੇ, ਕਿਉਂਕਿ ਫਾਦਰਸ ਡੇ ਵੀ ਹੈਗਾ, ਤੁਸੀਂ ਇੱਕ ਡੀਲ ਤਾਂ ਤੁਸੀਂ ਹੁਣੇ ਅਨਾਊਂਸ ਕਰਤੀ ਔਰ ਇਨ ਸਟੋਰ ਦੇ ਵਿੱਚ ਆਈ ਡੋਂਟ ਨੋ ਕਿੰਨੀਆਂ ਡੀਲਸ ਤੁਸੀਂ ਜਿਹੜੀਆਂ ਜੀ ਲਾਉਣੀਆਂ ਹੈ, ਉਹ ਆਪਾਂ ਅਗਲੇ ਹਫ਼ਤੇ ਸਾਡੇ ਲਿਸਨਰਸ ਨੂੰ ਜਿਹੜਾ ਜੀ ਦੱਸਾਂਗੇ, ਥੋੜ੍ਹੀ ਜਿਹੀ ਐਕਸਾਈਟਮੈਂਟ ਰੱਖ ਰਹੇ ਨੇ। ਬਿਲਕੁਲ, ਔਰ ਸਪੈਸ਼ਲੀ ਤੁਸੀਂ ਮੈਨੂੰ ਦੱਸਿਆ ਸੀਗਾ ਕਿ ਡਾਕਟਰਸ ਦੀ ਟੀਮ ਜਿਹੜੀ ਹੈ ਜੀ ਤੁਹਾਡੀ ਦੋਨਾਂ ਲੋਕੇਸ਼ਨਸ ਤੇ ਅਵੇਲੇਬਲ ਹੁੰਦੀ ਹੈ, ਕਿਹੜੇ ਕਿਹੜੇ ਦਿਨ ਹੁੰਦੀ ਹੈ ਐਂਡ ਹਾਊ ਦੇ ਕੈਨ ਮੇਕ ਐਨ ਅਪੋਇੰਟਮੈਂਟ, ਉਹ ਵੀ ਜ਼ਰੂਰ ਦੱਸ।
1: ਜ਼ਰੂਰ ਜੀ, ਸਭ ਤੋਂ ਪਹਿਲਾਂ ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੁੰਦਾ, ਅਸੀਂ ਡਾਕਟਰ ਦਾ ਕੰਪਲੀਟ ਕੰਪਰੀਹੈਂਸਿਵ ਐਗਜ਼ਾਮ ਦਾ ਉੱਥੇ ਟ੍ਰੀਟਮੈਂਟ ਰੱਖਿਆ ਹੁੰਦਾ ਹੈ, ਔਰ ਅਸੀਂ ਐਡਵਾਂਸ ਟੈਕਨੋਲੋਜੀ ਦੀਆਂ ਮਸ਼ੀਨਾਂ ਰੱਖੀਆਂ ਹੋਈਆਂ। ਅੱਜ ਕੱਲ੍ਹ ਕਰਨ ਜੀ ਜਿੰਨਾ ਵੀ ਐਗਜ਼ਾਮ ਹੁੰਦਾ ਨਾ, ਇਹ ਸਾਰਾ ਡਿਜੀਟਲ ਹੁੰਦਾ, ਕਿਉਂਕਿ ਪਹਿਲਾਂ ਕੀ ਹੁੰਦਾ ਸੀ ਸਿਰਫ ਡਾਕਟਰ ਅੱਖ ਦੇ ਪਿੱਛੇ ਦੇਖ ਕੇ ਤਾਂ ਦੱਸ ਦਿੰਦਾ ਸੀ ਜੀ ਓਕੇ ਤੁਹਾਡਾ ਕਾਲਾ ਮੋਤੀਆ ਹੋ ਰਿਹਾ ਜਾਂ ਤੁਹਾਡੇ ਰੈਟਨਾ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ। ਪਰ ਨਹੀਂ, ਹੁਣ ਐਡਵਾਂਸ ਟੈਕਨੋਲੋਜੀ ਹੈ, ਜਦੋਂ ਆਪਾਂ ਵਿਜ਼ਨ ਚੈੱਕ ਕਰਦੇ ਹਾਂ ਉਸ ਤੋਂ ਬਾਅਦ ਚੋਂ ਹੈਲਥ ਚੈੱਕ ਕਰਦੇ ਹਾਂ, ਜਦੋਂ ਹੈਲਥ ਚੈੱਕ ਕਰਦੇ ਤਾਂ ਸਾਡੇ ਕੋਲ ਜਿਹੜੀ ਓਸੀਟੀ ਮਸ਼ੀਨਸ ਹੈ ਇਹ ਕੀ ਕਰਦੀ ਹੈ, ਅੱਖ ਦਾ ਜਿਹੜਾ ਰੈਟਨਾ ਹੈ ਜੀ ਉਹਨੂੰ ਸਕੈਨ ਕਰ ਲੈਂਦੀ ਹੈ, ਔਰ ਜੋ ਰਿਜ਼ਲਟ ਆਉਂਦੇ ਨੇ ਜੋ ਡਾਕਟਰ ਨੂੰ ਇੱਕ ਛੋਟੇ ਜਿਹੇ ਲੈਂਸ 'ਚ ਨਜ਼ਰ ਆਉਂਦੇ ਨੇ, ਉਹ ਪੂਰੀ ਇੱਕ ਵੱਡੀ 58 ਇੰਚ ਦੀ ਡਿਸਪਲੇ ਸਕਰੀਨ ਦੇ ਉੱਤੇ ਤੁਹਾਨੂੰ ਪੂਰੀ ਤੁਹਾਡੀ ਅੱਖ ਦਿਖਾਉਂਦੇ ਨੇ, ਔਰ ਦੱਸਦੇ ਨੇ ਕਿ ਜਿਹੜੀਆਂ ਪਿੱਛੇ ਨਰਵਸ ਹੈਗੀਆਂ ਜੇ ਕੋਈ ਵਿੱਚ ਸਵੈਲਿੰਗ ਹੈ ਜਾਂ ਕੋਈ ਪ੍ਰੋਬਲਮ ਹੈ। ਸੋ ਅੱਖ ਦੇ ਵਿੱਚ ਕੋਈ ਵੀ ਜਿਹੜੀ ਪ੍ਰੋਬਲਮ ਚੱਲਦੀ ਹੈ ਅੱਜ ਕੱਲ੍ਹ ਡਿਜੀਟਲੀ ਤੁਹਾਨੂੰ ਸਾਰਾ ਐਕਸਪਲੇਨ ਕੀਤਾ ਜਾਂਦਾ, ਔਰ ਨਾਲ ਦੀ ਨਾਲ ਇਮੇਜਸ ਜਿਹੜੀਆਂ ਤੁਹਾਨੂੰ ਈਮੇਲ ਵੀ ਕੀਤੀਆਂ ਜਾਂਦੀਆਂ। ਸੋ ਇਦਾਂ ਦਾ ਡਿਟੇਲਡ ਐਗਜ਼ਾਮ ਜੇ ਸਾਡੇ ਭੈਣ ਭਰਾ ਕਰਾਉਣਾ ਚਾਹੁੰਦੇ ਨੇ, ਡਾਕਟਰ ਸਾਡੇ ਕੋਲ ਜੀ ਅੱਜ ਥਰਸਡੇ ਵੀ ਅਵੇਲੇਬਲ ਨੇ, ਕੱਲ੍ਹ ਨੂੰ ਫਰਾਈਡੇ ਨੂੰ ਵੀ ਅਵੇਲੇਬਲ ਨੇ ਸ਼ਾਮ ਨੂੰ 4 ਵਜੇ ਤੋਂ ਲੈ ਕੇ 7 ਵਜੇ ਤੱਕ, ਤੇ ਸੈਟਰਡੇ ਨੂੰ ਵੀ 10 ਵਜੇ ਤੋਂ ਲੈ ਕੇ 2 ਵਜੇ ਤੱਕ ਨੇ, ਤੇ ਟਿਊਜ਼ਡੇ ਵਾਲੇ ਦਿਨ, ਕਿਉਂਕਿ ਕਈ ਸਾਡੇ ਸਰੋਤੇ ਜਿਹੜੇ ਹੁੰਦੇ ਨੇ ਵੀਕਐਂਡ ਦੇ ਉੱਤੇ ਬਿਜ਼ੀ ਹੁੰਦੇ ਨੇ, ਵੀਕਡ ਵਿੱਚ ਟਿਊਜ਼ਡੇ ਨੂੰ ਅਸੀਂ ਦੋਨੋਂ ਲੋਕੇਸ਼ਨ ਦੇ ਉੱਤੇ ਡਾਕਟਰ ਅਰੇਂਜ ਰੱਖਿਆ ਹੈ ਜੀ। ਸੋ ਜਿਹੜੇ ਵੀ ਸਾਡੇ ਭੈਣ ਭਰਾ ਅਪਾਇੰਟਮੈਂਟ ਬੁੱਕ ਕਰਵਾਉਣਾ ਚਾਹੁੰਦੇ ਨੇ, ਸਿੰਪਲ ਤੁਸੀਂ ਕਾਲ ਕਰਨੀ ਹੈ ਜੀ 905-460-8888, ਤੇ ਦੋਨੋਂ ਲੋਕੇਸ਼ਨ ਚੋਂ ਕਿਤੇ ਵੀ ਆਪਣਾ ਤੁਸੀਂ ਆਹ ਐਗਜ਼ਾਮ ਬੁੱਕ ਕਰਵਾ ਸਕਦੇ ਹੋ। ਸੋ ਅਗੇਨ ਜੀ, ਨੰਬਰ 905-460-8888।
0: ਬਿਲਕੁਲ ਜੀ, ਗੱਲਬਾਤ ਤੁਸੀਂ ਕਰ ਸਕਦੇ ਹੋ 9054608888 ਤੇ। ਬਿਲਕੁਲ ਜੀ, ਜਿੱਥੇ ਕਿ ਸਪੈਕਸ ਐਕਸਪ੍ਰੈਸ ਵੱਲੋਂ ਇੱਕ ਵਾਰੀ ਫੇਰ ਦੱਸ ਦਈਏ, 21 ਜੂਨ ਨੂੰ ਜਿਹੜੇ ਜੀ 25 ਤੋਂ 30 ਜਿਹੜੇ ਆ ਜੀ ਸਨ ਗਲਾਸਿਸ ਇਹਨਾਂ ਨੇ ਫ੍ਰੀ ਐਜ ਅ ਗਿਫਟ ਸਾਡੀਆਂ ਜਿੰਨੀਆਂ ਵੀ ਭੈਣਾਂ ਉੱਥੇ ਪਹੁੰਚਣਗੇ ਉਹਨਾਂ ਨੂੰ ਦੇਣਾ ਹੈਗਾ। ਸੋ ਹੁਣੇ ਆਪਾਂ ਬਹੁਤ ਜਲਦੀ ਜਿਹੜਾ ਜੀ ਇੱਕ ਕੰਟੈਸਟ ਵੀ ਸਟਾਰਟ ਕਰਾਂਗੇ। ਸੁਖੀ ਜੀ ਵੀ ਜਿਹੜਾ ਜੀ ਸਾਡੀ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਆ। ਸੋ ਐਵਰੀ ਵਨ ਜਸਟ ਸੇ ਟਿਊਨ, ਆਪਾਂ ਇੱਕ ਜਿਹੜਾ ਜੀ ਗੀਤ ਲਾ ਕੇ ਫਿਰ ਗੱਲਬਾਤ ਕਰਦੇ ਹਾਂ।

0: जी दोस्तों, एक बार फिर वतनों दूर च आप सब का निघा स्वागत है। और तियां वर्गा माहौल जिहड़ा है इस टाइम वतनों दूर दे स्टूडियो दे विच बनिया होया। और तुहानू कल शर्मा जी प्रोमिस करके गए सी के जी, क्योंकि कुछ सवाल भी इन्होंने किए सी तुहाडे तक दे इन्हां वल्लों, कुछ तुहानू गिफ्ट भी अज देने आ। ते इस तों इलावा जेकर काम दी भाल दे विचों कुछ जॉब्स साडे कोल आईआं ने, अपने कोल पेन पेपर रखना, असीं उह वी तुहानू दस्सांगे कि ਕਿੱਦਾਂ ਤੁਸੀਂ ਜਿਹੜੇ ਹੈਗੇ ਆ ਚੰਗੇ ਪੈਸੇ ਕਮਾ ਸਕਦੇ ਹੋ, ਚੰਗਾ ਕੰਮ ਕਰ ਸਕਦੇ ਹੋ। ਔਰ ਬਾਹਰ ਮਾਰਕੀਟ 'ਚ ਲੋਕ ਕਹਿੰਦੇ ਨੇ ਕਿ ਕੰਮ ਹੈ ਨਹੀਂ, ਕੰਮ ਹੈ, ਕੰਮ ਕਰਨ ਵਾਲੇ ਬੰਦੇ ਨਹੀਂ ਮਿਲਦੇ ਜੀ, ਕੰਮ ਬਹੁਤ ਹੈਗਾ। ਅਤੇ ਜੇਕਰ ਇਮਾਨਦਾਰੀ ਨਾਲ ਕੰਮ ਕਰਦੇ ਹੋ ਤਾਂ ਤੁਹਾਨੂੰ ਜੋਬ ਵੀ ਮਿਲਦੀ ਹੈ, ਤੁਹਾਡਾ ਫਿਊਚਰ ਵੀ ਵਧੀਆ ਹੁੰਦਾ, ਅਤੇ ਤੁਸੀਂ ਇਸ ਮੁਲਕ ਦੇ ਵਿੱਚ ਵਧੀਆ ਤਰੀਕੇ ਨਾਲ ਸੈੱਟ ਵੀ ਹੋ ਸਕਦੇ ਹੋ। ਸੋ ਰਕੇਸ਼ ਸ਼ਰਮਾ ਜੀ ਪਹੁੰਚ ਗਏ ਨੇ। ਸ਼ਰਮਾ ਸਾਹਿਬ ਜੀ, ਇਹਨੂੰ ਕੀ ਹਾਲ ਚਾਲ ਤੁਹਾਡੇ?
1: ਥੈਂਕ ਯੂ ਸੋ ਮਚ। ਮੈਂ ਚੜ੍ਹਦੀ ਕਲਾ 'ਚ, ਅਤੇ ਪਹਿਲਾਂ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਆਦਾਬ ਜੀ। ਅਤੇ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ, ਜਿਹੜੀਆਂ ਮੇਰੇ ਵੱਲੋਂ 10 ਟਿਕਟਸ ਅਸੀਂ ਤੀਆਂ ਦੇ ਮੇਲਾ ਜਿਹੜਾ ਹੋਣ ਜਾ ਰਿਹਾ, ਅਤੇ ਅਸੀਂ ਫ੍ਰੀ ਟਿਕਟਾਂ ਦੇਣੀਆਂ ਹੈਗੀਆਂ। ਅਤੇ ਤੁਸੀਂ ਸਰੋਤਿਓ ਆਪਣਾ ਫੋਨ ਸਟੂਡੀਓ 'ਤੇ ਤਾਂ ਕਰਨਾ ਹੈਗਾ, ਤਾਂ ਜਿਹੜੇ ਅਸੀਂ ਕੁਐਸਚਨ ਪੁੱਛਾਂਗੇ ਉਹਦੇ ਆਂਸਰ ਦੇਣੇ ਹੈਗੇ, ਜਿਹੜਾ ਵੀ ਸਹੀ ਆਂਸਰ ਦਊਗਾ ਅਤੇ ਅਸੀਂ ਉਹਨਾਂ ਨੂੰ ਟਿਕਟਾਂ ਦੇਵਾਂਗੇ।
0: ਕੀ ਬਾਤ ਜੀ, ਕੀ ਸਵਾਲ ਕਿਹੜੇ?
1: ਸਵਾਲ ਆਪਾਂ ਪਹਿਲੇ ਹੁਣੇ ਪੁੱਛ ਲਈਏ।
0: ਹਾਂਜੀ, ਨੰਬਰ ਮੈਂ ਦੱਸ ਦਿੰਦਾ,
1: ਹਾਂਜੀ,
0: ਕਿਉਂਕਿ ਬਾਅਦ ਦੇ ਵਿੱਚ ਲਾਈਨਾਂ ਬਿਜ਼ੀ ਹੋ ਜਾਣੀਆਂ। ਪਹਿਲਾਂ ਹੀ ਆਪਣੀ ਲਾਈਨ ਜਿਹੜੀ ਹੈ ਤੁਸੀਂ ਹੋਲਡ ਕਰਵਾ ਲਓ ਕਾਲ ਕਰਕੇ, 9057990999, 905-799-0999 ਦੇ ਉੱਤੇ ਜਿਹੜਾ ਹੈਗਾ ਤੁਸੀਂ ਕਾਲ ਕਰ ਲਓ, ਅਤੇ ਤੁਹਾਡੀ ਲਾਈਨ ਨੂੰ ਅਸੀਂ ਹੋਲਡ ਕਰ ਦੇਵਾਂਗੇ ਜੀ।
1: ਬਿਲਕੁਲ ਜੀ, ਅਤੇ
0: ਜੀ ਬਿਲਕੁਲ। ਔਰ ਇਸ ਦੇ ਨਾਲ ਨਾਲ ਦੱਸ ਦਈਏ ਕਿ ਜਿਹੜੀਆਂ ਖੇਤੀਆਂ ਦੀ ਜਿੱਥੇ ਅਸੀਂ ਤੁਹਾਨੂੰ ਸ਼ਰਮਾ ਜੀ ਇਹਨਾਂ ਵੱਲੋਂ ਜਿਹੜੀ ਟਿਕਟਾਂ ਕੱਲ੍ਹ ਇਹਨਾਂ ਨੇ ਪ੍ਰੋਮਿਸ ਕੀਤਾ ਸੀ ਉਹ ਦੇਣੀਆਂ, ਨਾਲ ਮੈਂ ਜਾਣਕਾਰੀ ਵੀ ਦਿੰਦਾ ਕਿ ਜਿਹੜੀਆਂ ਹੈਗੀਆਂ ਤੁਸੀਂ ਟਿਕਟਸ ਜਿਹੜੀਆਂ ਇਸ ਟਾਈਮ ਔਨਲਾਈਨ ਵੀ ਲੈ ਸਕਦੇ ਹੋ। ਔਰ ਮੈਗਾ ਸਟਾਰ ਈਵੈਂਟਸ .com ਦੇ ਉੱਪਰ ਜਾ ਕੇ, ਜਾਂ ਤੀਆਂ ਦਾ ਮੇਲਾ .com ਦੇ ਉੱਪਰ ਜਾ ਕੇ, ਜਾਂ ਫਿਰ ਜਿਹੜੀਆਂ ਜੇ ਫਿਜੀਕਲ ਟਿਕਟ ਲੈਣੀਆਂ ਨੇ ਤਾਂ ਤੁਸੀਂ ਉਹ ਜਿਹੜੀਆਂ ਟਿਕਟਾਂ ਹੈਗੀਆਂ ਏਸ਼ੀਅਨ ਫੂਡਸ, ਹਾਂਜੀ, ਹੋਲਡ ਕਰੋ, ਕਿਉਂ ਵਧੀਆ ਗੱਲ ਹੈ, ਸਾਰੀਆਂ ਲਾਈਨਾਂ ਨੂੰ ਚੱਕ ਕੇ ਹੋਲਡ ਕਰੋ ਜੀ। ਦੇਖੋ ਜੀ,
1: ਇਹਨਾਂ ਨੇ ਆਂਸਰ ਕੱਲ੍ਹ ਦੱਸਤੇ ਸੀ।
0: ਅੱਛਾ, ਹੋਲਡ ਕਰੋ, ਦੇਖੋ ਜੀ ਸਾਰੀਆਂ ਲਾਈਨਾਂ ਆਲਮੋਸਟ ਪੈਕ ਹੈ ਜੀ। ਔਰ ਧੰਨਵਾਦ ਸ਼ਰਮਾ ਜੀ, ਸੁਣ ਰਹੇ ਨਾ ਲੋਕ ਬਾਹਰ।
1: ਦੇਖੋ ਭਾਜੀ, ਆਪਣਾ ਇੱਥੇ 33 ਸਾਲ ਹੋ ਗਏ ਆਪਾਂ ਨੂੰ ਰਹਿੰਦੇ ਹੋਏ ਬ੍ਰੈਂਪਟਨ ਦੇ ਵਿੱਚ, ਤੇ ਆਪਾਂ ਨੂੰ ਆਪਣੇ ਜਿਹੜੀ ਇੱਥੇ ਕਮਿਊਨਿਟੀ ਹੈ, ਆਪਣੇ ਪੰਜਾਬੀ ਭਾਈਚਾਰੇ, ਮੈਨੂੰ ਬਹੁਤ ਪਿਆਰ ਦਿੱਤਾ।
0: ਓਕੇ,
1: ਤੇ ਮੈਂ ਆਪਣਾ ਇੱਥੇ ਉਹਨਾਂ ਨੇ ਮੈਨੂੰ ਸਕਸੈਸਫੁਲ ਬਣਾਇਆ। ਇੱਥੇ ਅਸੀਂ ਕੋਈ $20 ਵੀ ਨਹੀਂ ਲੈ ਕੇ ਆਏ ਸੀ ਜੀ, ਤੇ ਇੱਥੇ ਇਹਨਾਂ ਦੀ ਖਾਤਰ ਹੀ ਅਸੀਂ ਇੰਨੀਆਂ ਮੱਲਾਂ ਮਾਰੀਆਂ, ਜਿਹੜਾ ਤਰੱਕੀ ਕੀਤੀ, ਪੜ੍ਹੇ ਲਿਖੇ ਇੱਥੇ, ਤੇ ਫਿਰ ਅਸੀਂ ਰੀਅਲ ਸਟੇਟ ਦਾ ਕੀਤਾ, ਤੇ ਅੱਜ ਤੱਕ ਅਸੀਂ ਪਿੱਛੇ ਮੁੜ ਕੇ ਨਹੀਂ ਦੇਖਿਆ, ਨਾ ਕੋਈ ਦੂਜਾ ਕੰਮ ਕੀਤਾ, ਨਾ ਕੋਈ ਨੰਬਰ ਚੇਂਜ ਕੀਤਾ, ਇੱਕੋ ਹੀ ਨੰਬਰ ਹੈ ਸਾਡਾ ਇੰਨੇ ਸਾਲਾਂ ਤੋਂ, 416-8-93-05। ਤੇ ਅੱਜ ਇਹ ਟਾਈਮ ਆ ਗਿਆ ਕਿ ਸਾਡੀ ਕਮਿਊਨਿਟੀ ਚਾਹੁੰਦੀ ਕਿ ਅਸੀਂ ਆਪਣੇ ਕੌਂਸਲ ਦੇ ਵਿੱਚ ਆਈਏ, ਆਪਣੇ ਐਜ਼ ਏ ਸਿਟੀ ਕੌਂਸਲਰ ਅਸੀਂ ਨੋਮੀਨੇਟ ਹੋਏ ਹਾਂ, ਤੇ ਉਹਨਾਂ ਦੇ ਸਦਕਾ, ਪਿਆਰ ਦੇ ਸਦਕਾ ਅਸੀਂ ਇੱਥੇ ਹਾਂ। ਤੇ ਚਲੋ ਇਹ ਗੱਲ ਲੰਬੀ ਹੋ ਜਾਣੀ, ਪਹਿਲਾਂ ਤਾਂ ਆਪਾਂ ਸੋਤਿਆਂ ਨੂੰ ਟਿਕਟਾਂ ਦੇਈਏ।
0: ਮੈਨੂੰ ਤਾਂ ਅੱਜ ਇਹ ਪਤਾ ਲੱਗਿਆ, ਬਹੁਤ ਚੰਗੀ ਗੱਲ, ਮੈਂ ਬੜੀ ਧਿਆਨ ਨਾਲ, ਕਿਉਂਕਿ ਤੁਸੀਂ ਮੇਰੇ ਮਿੱਤਰ ਵੀ ਹੋ, ਭਰਾ ਵੀ ਹੋ, ਦੋਸਤ ਵੀ ਹੋ, ਸੱਜਣ ਵੀ ਹੋ, ਔਰ ਤੁਸੀਂ ਬੜੇ ਪਿਆਰ ਨਾਲ ਬੋਲਿਆ ਕਿ ਇੱਥੇ ਪੜ੍ਹੇ ਲਿਖੇ ਹੋ। ਮੈਨੂੰ ਅੱਜ ਪਤਾ ਲੱਗਿਆ ਤੁਸੀਂ ਪੜ੍ਹੇ ਲਿਖੇ ਵੀ ਹੋ।
1: ਹਾਂਜੀ ਬਿਲਕੁਲ ਬਿਲਕੁਲ, ਦੇਖੋ ਜੀ ਅਸੀਂ ਇੰਨੀ ਵੱਡੀ ਰੀਅਲ ਸਟੇਟ ਦੀ ਬ੍ਰੋਕਰੇਜ ਚਲਾਣੀ ਜਿਹੜੀ ਹੈ, ਕੋਈ ਛੋਟੀ ਜਿਹੀ ਗੱਲ ਨਹੀਂ।
0: ਮੈਨੂੰ ਯਾਦ ਹੈ ਨਾ ਜਦੋਂ ਅਸੀਂ ਛੋਟੇ ਜਿਹੇ ਹੁੰਦੇ ਸੀ, ਸਾਡੇ ਨਾ ਘਰਾਂ ਦੇ ਵਿੱਚ, ਪਿੰਡ ਦੇ ਵਿੱਚ ਜਿੰਨੇ ਵੀ ਕਾਲਜ ਆ, ਪਲੀਜ਼ ਹੋਲਡ ਰੱਖੋ, ਤੁਹਾਨੂੰ ਤੁਹਾਨੂੰ ਮੌਕਾ ਮਿਲੇਗਾ, ਤੁਹਾਨੂੰ ਟਿਕਟਾਂ ਵੀ ਮਿਲਣੀਆਂ, ਹੋਰ ਗਿਫਟ ਵੀ ਦੇਵਾਂਗੇ, ਕਿਉਂਕਿ ਇੱਥੇ ਸਨਗਲਾਸਿਸ ਵੀ ਆਏ ਹੋਏ ਨੇ, ਤੇ ਇੱਧਰ ਭਾਜੀ ਹੁਣੀ ਜੇਡੀ ਸਾਹਿਬ ਆਏ ਹੋਏ ਹਨਾ, ਤੇ ਇੱਧਰ ਭਾਜੀ ਹੁਣੀ ਆਏ ਸਮਿਟ ਬ੍ਰੋਕਰੇਜ ਤੋਂ ਜੋਸ਼ੀ ਸਾਹਿਬ, ਇਹ ਵੀ ਗਿਫਟ ਹੋਣਗੇ ਨਾ, ਇਹ ਵੀ ਕੁਛ ਨਾ ਕੁਛ ਦੇਣਗੇ। ਬਸ ਅੱਜ ਆਪਣੇ ਯਾਰਾਂ ਦੋਸਤਾਂ ਸੱਜਣਾ ਮਿੱਤਰਾਂ ਰਿਸ਼ਤੇਦਾਰਾਂ ਨੂੰ ਕਹਿ ਦਿਓ ਕਿ 21 ਤਰੀਕ ਨੂੰ ਲੇਡੀਜ਼ ਨੇ ਤੀਆਂ ਦਾ ਮੇਲਾ ਦੇਖਣਾ ਨਹੀਂ ਭੁੱਲਣਾ। 24ਵਾਂ ਮੇਲਾ ਹੈ, ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਹੈ, ਐਡਵਾਂਸ ਦੇ ਵਿੱਚ ਟਿਕਟ ਜਿਹੜੀ ਸਿਰਫ $30 ਦੀ, ਅਤੇ VIP ਟਿਕਟ ਹੈ, ਅਤੇ ਬਹੁਤ ਸਾਰੇ ਗਿਫਟ ਉਸ ਦਿਨ ਨੂੰ ਹੋਣੇ ਨੇ, ਅਤੇ ਬਹੁਤ ਸਾਰੇ ਤੁਹਾਨੂੰ ਐਂਟਰਟੇਨਮੈਂਟ ਹੋਣਾ, ਬਹੁਤ ਸਾਰੇ ਆਰਟਿਸਟ ਪਹੁੰਚ ਰਹੇ ਨੇ। ਇਹ ਆਮ ਦੂਜੀਆਂ ਤੀਆਂ ਨਹੀਂ ਹੈ ਕਿ ਜਿਹੜੀਆਂ ਆਮ ਹੁੰਦੀਆਂ ਪਾਰਕ ਵਗੈਰਾ ਦੇ ਵਿੱਚ, ਇਹ 24 ਸਾਲ ਤੋਂ ਜਿਹੜੀਆਂ ਤੀਆਂ, ਲਓ ਜੀ ਇੱਧਰ ਮੇਰਾ ਹੁਣ ਜੇ ਉੱਥੇ ਨਹੀਂ ਫੋਨ, ਤਾਂ ਇੱਧਰ ਚੱਕੀ ਆਈ ਜਾਂਦਾ।
1: ਹਾਂਜੀ, ਮੈਂ ਕੁਐਸਚਨ ਪੁੱਛਦਾ ਸੁਖੀ ਭਾਜੀ
0: ਆਪਾਂ। ਅੱਛਾ, ਮੈਨੂੰ ਗੱਲ ਤਾਂ ਨਿਬੇੜਦਾ, ਕਿਉਂਕਿ ਉਹ ਕਿਉਂਕਿ ਇਹ ਤੀਆਂ ਦੇਖਣ ਲਈ ਤੁਸੀਂ ਟਿਕਟਾਂ ਬਾਅਦ ਦੇ ਵਿੱਚ ਕਹਿਣਾ, ਸ਼ਰਮਾ ਜੀ ਨੂੰ ਕਹਿਣਾ, ਤੁਸੀਂ ਰਾਜਨ ਜੀ ਨੂੰ, ਹੋਰਾਂ ਵੀ ਸਾਡੇ ਸਪੌਂਸਰਾਂ ਨੂੰ ਕਹਿਣਾ ਕਿ ਸਾਨੂੰ ਲੈ ਦਿਓ, ਫਿਰ
2: ਮਿਲਣਿਆ ਨਹੀਂ,
0: ਫਿਰ ਕਪੈਸਿਟੀ ਹੋਰ ਨਹੀਂ, ਕਿਆ ਕੀ ਕਰੀਏ ਨਾ, ਪਹਿਲਾਂ ਹੀ ਟਿਕਟ ਜਿਹੜੀ ਹੈਗੀ ਲੈ ਲਓ tiyandamela.com ਦੇ ਉੱਪਰ ਜਾ ਕੇ, ਜਾਂ ਫਿਰ ਮੈਗਾ ਈਵੈਂਟਸ ਮੈਗਾ ਸਟਾਰ ਈਵੈਂਟਸ.com ਦੇ ਉੱਤੇ ਜਾ ਕੇ, ਜਾਂ ਏਸ਼ੀਅਨ ਫੂਡ ਸੈਂਟਰ ਦੀਆਂ ਲੋਕੇਸ਼ਨਾਂ ਤੋਂ ਫਿਜ਼ੀਕਲ ਟਿਕਟਸ ਵੀ ਮੇਰੇ ਖਿਆਲ ਦੇ ਵਿੱਚ ਥੋੜ੍ਹੀ ਸਵੇਰੇ ਗੱਲ ਹੋਈ ਸੀ, ਕੁਝ ਸਟੋਰਾਂ 'ਤੇ ਕਿਸੇ ਦੇ 10 ਪਈਆਂ, ਕਿਸੇ ਦੇ 15 ਪਈਆਂ, ਇੰਨੇ ਇੰਨੇ ਕੁ ਟਿਕਟਾਂ ਪਈਆਂ ਨੇ। ਅਤੇ ਪੀਟਰ ਰੋਬਰਟਸਨ ਬ੍ਰੈਮਲੀ ਦੇ ਕਾਰਨਰ ਦੇ ਉੱਤੇ ਜਿਹੜਾ ਪੀਜ਼ਾ ਡਿਪੂ ਆ, ਉੱਥੇ ਵੀ ਟਿਕਟਾਂ ਇਸ ਟਾਈਮ ਮੌਜੂਦ ਨੇ। ਤੁਸੀਂ ਉੱਥੇ ਮਿਸਟਰ ਨਿਕ ਹੋਣਗੇ, ਉਹਨਾਂ ਨੂੰ ਮਿਲੋ, ਨਾਲ ਪੀਜ਼ਾ ਆਰਡਰ ਕਰੋ, ਔਰ ਜਿੱਥੇ ਤੁਸੀਂ 30 ਦੀ ਟਿਕਟ ਲਓਗੇ ਤੇ ਤੁਹਾਡਾ ਨਾਮ ਆਟੋਮੈਟਿਕਲੀ ਜਿਹੜਾ ਹੈਗਾ ਵੰਡਰਲੈਂਡ ਦੀ ਟਿਕਟ ਦੇ ਵਿੱਚ ਵੀ ਪੈ ਜਾਏਗਾ। ਵੰਡਰਲੈਂਡ ਦੀ ਟਿਕਟ ਵੀ ਤੁਹਾਨੂੰ ਉੱਥੋਂ ਫ੍ਰੀ ਮਿਲ ਸਕਦੀ ਆ ਪੀਜ਼ਾ ਡਿਪੋ ਦੀ ਲੋਕੇਸ਼ਨ ਤੋਂ। ਤੇ ਹੁਣ ਗੱਲ ਕਰਦੇ ਪੜ੍ਹੇ ਲਿਖੇ ਦੀ। ਮੈਂ ਛੋਟਾ ਜਿਹਾ ਹੁੰਦਾ ਸੀ, ਸਾਡੇ ਘਰਾਂ ਦੇ ਬਾਹਰ ਨਾ ਉਹ ਪੰਜਾਬੀ ਜਿੱਥੇ ਸਾਡੇ ਦੁਆਬੇ 'ਚ ਕਹਿੰਦੇ ਆ ਵੇਲ ਨਾ ਲੱਗਿਆ ਗੁੜ ਕੱਢਦੇ ਹੁੰਦੇ ਸੀ, ਸਾਰੇ ਪਿੰਡ ਨੇ ਉੱਥੇ ਬਹਿ ਜਾਣਾ, ਗੱਲਾਂ ਗੁੱਲਾਂ ਮਾਰਨੀਆਂ ਗੜ, ਹੈ ਨਾ। ਅਤੇ ਉੱਥੇ ਇੱਕ ਟੀਚਰ ਹੁੰਦਾ ਸੀ, ਉਹ ਵੀ ਬੈਠਾ, ਉਹਨੇ ਨਾਲ ਬਿਲ ਜਦੋਂ ਆਪਣੇ ਕੰਮ ਤੋਂ ਵਿਹਲਾ ਹੋ ਜਾਣਾ ਨਾਲ ਹੈਲਪ ਕਰਾਉਣੀ। ਅਤੇ ਕਿਸੇ ਦੇ ਨਾ ਚਿੱਠੀ ਆਈ, ਬੜੇ ਉਦਾਸ ਬੈਠੇ ਸਾਰੇ, ਕਹਿੰਦੇ ਯਾਰ ਚਿੱਠੀ ਆਈ ਆ ਕਿਸੇ ਤੋਂ, ਪੜ੍ਹਾਉਣੀ ਸੀ, ਹੈ ਨਾ, ਅਤੇ ਕੋਈ ਬੰਦਾ ਹੀ ਨਹੀਂ ਪਿੰਡ 'ਚ ਪੜ੍ਹਿਆ ਲਿਖਿਆ, ਸ਼ਹਿਰ ਜਾ ਕੇ ਪੜ੍ਹਾਵਾਂਗੇ ਕੱਲ੍ਹ ਨੂੰ। ਉਹ ਥੋੜ੍ਹੀ ਦੇਰ ਬਾਅਦ ਮਾਸਟਰ ਬੋਲੇ ਮੈਂ ਪੜ੍ਹ ਦਿੰਦਾ। ਉਹ ਸਾਰੇ ਹੈਰਾਨ, ਕਹਿੰਦੇ ਅੱਛਾ ਮਾਸਟਰ ਜੀ ਤੁਸੀਂ ਪੜ੍ਹੇ ਲਿਖੇ ਹੋ। ਸੋ ਅੱਜ ਮੈਨੂੰ ਪਤਾ ਲੱਗਿਆ ਕਿ ਸ਼ਰਮਾ ਜੀ ਪੜ੍ਹੇ ਲਿਖੇ ਆ। ਹੁਣ ਆਉਣ ਦਿਓ ਜੀ ਤੁਹਾਡਾ ਸਵਾਲ, ਕਿਉਂਕਿ ਲਾਈਨਾਂ ਸਾਰੀਆਂ ਇਸ ਟਾਈਮ ਫੁੱਲ ਨੇ। 9057990000
1: ਨੇ ਕੱਲ ਚੀਟ ਲਿਸਟ ਦਿੱਤੀ ਸੀਗੀ, ਤੇ ਆਪਾਂ ਸਰੋਤਿਆਂ ਨੂੰ ਆਪਾਂ ਰਾਈਟ ਵੇ ਟਿਕਟਾਂ ਦੇ ਦੇ, ਜਿਹੜੇ ਆਪਣੇ ਜਿਹੜੇ ਚਾਰ ਸਵਾਲ ਹੈ ਉਹਦਾ ਆਨਸਰ ਕਰਨਗੇ। ਤੇ ਪਹਿਲਾਂ ਤਾਂ ਕੁਐਸਚਨ ਆ ਕਿ ਜਿਹੜੀਆਂ ਮਿਊਂਸੀਪਲ ਜਿਹੜੀਆਂ ਵੋਟ ਹੋ ਰਹੀਆਂ ਉਹ ਕਦੋਂ ਹੋ ਰਹੀਆਂ, ਕਿਸ ਦਿਨ ਨੂੰ ਤੁਸੀਂ ਵੋਟ ਕਰ ਸਕਦੇ ਹੈਗੇ ਆ, ਜਿਸ ਤਰ੍ਹਾਂ ਮੈਂ ਸਿਟੀ ਕੌਂਸਲ ਲਈ ਖੜਾ ਹੈਗਾ ਉਹ ਵੋਟਿੰਗ ਦਾ ਦਿਨ ਕਿਹੜਾ ਹੈਗਾ, ਠੀਕ ਹੈ, ਤੇ ਮੈਂ ਕਿਹੜੇ ਵਾਰਡ ਦੇ ਵਿੱਚੋਂ ਖੜਾ ਹੈਗਾ, ਤੇ ਉਹ ਵਾਰਡ ਦਾ ਨਾਮ ਦੱਸ ਦੇਣ, ਨੰਬਰ ਦੱਸ ਦੇਣ, ਤੇ ਤੀਸਰਾ ਮੇਰਾ ਜਿਹੜਾ ਕੈਂਪੇਨ ਆਫਿਸ ਹੈ ਉਹਦਾ ਐਡਰੈਸ ਦੱਸ ਦੇਣ, ਤੇ ਲਾਸਟ ਵਿੱਚ ਮੇਰਾ ਫੋਨ ਨੰਬਰ ਦੱਸ ਦੇਣ। ਤੀਆਂ ਦਾ ਵੀ ਆ ਰਿਹਾ ਜੀ, ਇਹ ਤਾਂ ਮੇਰੇ ਹੋ ਗਏ ਨਾ। ਹੁਣ ਤੀਆਂ ਦਾ ਮੇਲਾ ਕਿੱਥੇ ਹੋ ਰਿਹਾ ਤੇ ਕਿਹੜੇ ਦਿਨ ਹੋ ਰਿਹਾ ਤੇ ਲੋਕੇਸ਼ਨ ਤੇ ਫੋਨ ਨੰਬਰ।
0: ਵਾਜੂ ਤਾਂ ਦੇਖੀਏ, ਪਹਿਲੀ ਕਾਲ ਦੇਖੀਏ ਕਿਹੜੇ ਲੱਕੀ ਕਾਲਰ ਨੇ। ਜੀ ਆਇਆਂ ਨੂੰ ਜੀ ਵਤਨੋਂ ਦੂਰ ਸਵਾਗਤ ਹੈ। ਹੈਲੋ, ਹਾਂਜੀ ਹੈਲੋ ਜੀ, ਤੁਸੀਂ ਔਨ ਏਅਰ ਹੋ। ਹੈਲੋ, ਮੈਨੂੰ ਲੱਗਦਾ ਜੀ ਕੁਛ, ਚਲੋ ਅਗਲੀ ਲਾਈਨ ਤੇ ਚੱਲਦੇ ਹੋ, ਕਿਤੇ ਦੂਜੀ ਲਾਈਨ ਤੇ ਬਿਜ਼ੀ ਹੋ ਗਏ। ਜੀ ਆਇਆਂ ਨੂੰ ਜੀ। ਹੈਲੋ ਜੀ, ਜੀ ਜੀ ਜੀ, ਤੁਸੀਂ ਔਨ ਏਅਰ ਹੋ ਜੀ। ਬਲਜਿੰਦਰ ਜੀ ਸਤਿ ਸ੍ਰੀ ਅਕਾਲ ਜੀ। ਹਾਂਜੀ ਹਾਂਜੀ, ਤੁਸੀਂ ਆਪਣੇ ਰੇਡੀਓ ਦੀ ਆਵਾਜ਼ ਨੂੰ ਘਟਾ ਲਓ। ਹਾਂਜੀ ਜੀ, ਇਹਨਾਂ ਨੇ ਸਵਾਲ ਕੀਤੇ ਸ਼ਰਮਾ ਜੀ ਨੇ ਦੋ ਤਿੰਨ, ਕੋਈ ਹੈ ਜਵਾਬ?
3: ਤੀਆਂ ਦੇ ਮੇਲੇ ਦਾ ਹੈਗਾ ਤੇ ਫੋਨ ਨੰਬਰ ਵੀ ਯਾਦ ਆ।
0: ਦੱਸੋ ਜੀ ਫਿਰ।
3: ਉਹ ਹੈਗਾ ਆਪਣੇ, ਤੁਹਾਡਾ ਫੋਨ ਨੰਬਰ ਹੈਗਾ 905।
0: ਹਾਂਜੀ।
3: 799-0999।
0: ਅੱਛਾ, ਤੁਸੀਂ ਉਹਦੇ ਤੇ ਡਾਇਲ ਕੀਤਾ ਸ਼ਾਇਦ?
3: ਹਾਂਜੀ ਉਹ ਤੇ ਕੀਤਾ। ਹਾਂਜੀ
0: ਹਾਂਜੀ ਹਾਂਜੀ, ਤੇ
3: ਜਿਹੜਾ ਆਪਣੇ ਆ ਜਿਹੜੀ ਸੀਟ ਉੱਥੇ ਹੁੰਦਾ ਮੇਲਾ ਆਪਣਾ ਹਰ ਸਾਲ ਹੁੰਦਾ, ਚੌਵਾਂ ਮੇਲਾ ਤੁਹਾਡਾ ਹੈ ਨਾ, ਉਹਦਾ ਹਰ ਸਾਲ ਜਾਂਦੇ ਆ।
0: ਸਟੀਲ ਅਤੇ ਏਅਰਪੋਰਟ ਦੇ ਕੋਰਨਰ ਤੇ ਬੜਾ ਵੱਡਾ ਜਿਹੜਾ ਕਨਵੈਨਸ਼ਨ ਸੈਂਟਰ ਹੈ ਉੱਥੇ। ਠੀਕ ਸ਼ਰਮਾ ਜੀ, ਟਿਕਟ ਦੇ ਦੀਏ।
1: ਬਿਲਕੁਲ ਜੀ, ਤੇ ਆਪਾਂ ਨੈਕਸਟ ਕੰਟੈਂਟ ਪਹਿਲਾਂ ਦੇਖ ਲਈਏ, ਇਹਨਾਂ ਦਾ ਨਾਮ ਲਿਖ
0: ਨੰਬਰ,
1: ਪਰ ਜਿਹੜੇ ਕੁਐਸਚਨ
0: ਨੰਬਰ ਦੱਸੇ
1: ਹੈਗੇ ਉਹਨਾਂ ਨੇ ਨਹੀਂ ਦੱਸੇ ਹੈਗੇ, ਤੇ ਆਪਾਂ ਹੋਰ ਵੀ ਅਗਲੇ ਕੰਟੈਸਟ ਲੈ ਲੈਂਦੇ ਹਾਂ।
0: ਹਾਂਜੀ ਨੰਬਰ ਜੀ
3: 6477-7710-0091।
0: ਠੀਕ ਹੈ ਜੀ, 0091। ਥੈਂਕ ਯੂ ਜੀ, ਥੈਂਕ ਯੂ, ਮਿਹਰਬਾਨੀ। ਤੇ ਲਓ ਜੀ ਅਗਲੀ ਕਾਲ ਤੇ ਜਾਣੇ ਆ ਜੀ, 9057990000 ਤੇ ਕਾਲ ਕਰ ਸਕਦੇ ਹੋ। ਜੀ ਆਇਆਂ ਨੂੰ ਜੀ। ਹੈਲੋ
4: ਹੈਲੋ,
0: ਹਾਂਜੀ ਸਤਿ ਸ੍ਰੀ ਅਕਾਲ ਜੀ।
4: ਹਾਂਜੀ ਸਤਿ ਸ੍ਰੀ ਅਕਾਲ ਜੀ।
0: ਹਾਂਜੀ ਕੀ ਨਾਮ ਆ ਆਪਣਾ?
4: ਹਰਪ੍ਰੀਤ ਕੌਰ।
0: ਹਰਪ੍ਰੀਤ ਜੀ, ਚੱਲ ਰਹੀਆਂ ਤਿਆਰੀਆਂ ਤੀਆਂ ਦੀਆਂ?
4: ਹਾਂਜੀ ਬਿਲਕੁਲ।
0: ਅੱਛਾ ਜੀ, ਅੱਗੇ ਵੀ ਕਦੀ ਤੀਆਂ ਦੇ ਇਸ ਮੇਲੇ ਤੇ ਗਏ ਹੋ?
4: ਨਹੀਂ, ਇਹ ਫਸਟ ਟਾਈਮ ਹੈ।
0: ਇਹ ਕੀ ਹੋ ਗਿਆ, ਕਿੰਨੇ ਚਿਰ ਤੋਂ ਰਹਿ ਰਹੇ ਹੋ ਕੈਨੇਡਾ 'ਚ?
4: 4 ਸਾਲ ਤੋਂ।
0: ਲਓ ਜੀ, 4 ਸਾਲ ਤੋਂ ਤੁਸੀਂ ਤੀਆਂ ਹੀ ਨਹੀਂ ਦੇਖੀਆਂ, ਕੰਮਾਂ ਦੇ ਵਿੱਚ ਹੀ ਫਸੇ ਰਹੇ, ਤੇ ਬਹੁਤ ਵਧੀਆ ਮਾਹੌਲ ਹੁੰਦਾ ਜੀ। ਤੇ ਤੁਸੀਂ ਫਿਰ ਇਕੱਲੇ ਹੀ ਆ ਰਹੇ ਹੋ ਜਾਂ ਨਾਲ ਹੋਰ ਪਰਿਵਾਰ ਦੇ ਮੈਂਬਰ? ਜਾਂ
4: ਮੇਰਾ ਬੇਟਾ, ਮੇਰੇ ਹਸਬੈਂਡ।
0: ਨਹੀਂ ਜੀ, ਬੇਟਾ ਹਸਬੈਂਡ ਨਹੀਂ ਆ ਸਕਦੇ, ਲੇਡੀਜ਼ ਫੈਸਟੀਵਲ ਹੈ।
4: ਓਕੇ ਓਕੇ, ਕਿਉਂਕਿ ਮੇਰੀ
0: ਤੀਆਂ ਦਾ ਮੇਲਾ
4: ਪੀਅਰਸਨ ਕਨਵੈਨਸ਼ਨ ਸੈਂਟਰ ਤੇ ਹੋ
0: ਰਿਹਾ ਜੀ। ਇਹ ਕਿੱਥੇ ਕਿਆ ਜੀ?
4: ਹੈਗਾ ਸਟੀਲਸ ਤੇ।
0: ਹਾਂ, ਸਟੀਲ ਐਂਡ ਏਅਰਪੋਰਟ ਦੇ ਕੋਰਨਰ ਤੇ। ਠੀਕ ਹੈ ਜੀ। ਔਰ ਇਹ ਟਿਕਟਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਰਕੇਸ਼ ਸ਼ਰਮਾ ਜੀ ਹੋਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਤੇ ਇਹ ਇੱਥੇ ਨੋਮੀਨੇਟ ਹੋਏ ਨੇ ਸਿਟੀ ਕੌਂਸਲਰ ਦੇ ਲਈ, ਇਲੈਕਸ਼ਨ ਲੜ ਰਹੇ ਨੇ ਤੇ ਕੋਈ ਇਹਨਾਂ ਨੇ ਵੀ ਆਪਣਾ ਪਹਿਲਾਂ ਦੱਸਿਆ ਸੀ ਕਿ ਕਿਹੜੇ ਕਿਹੜੇ ਏਰੀਏ ਦੇ ਵਿੱਚੋਂ ਲੜ ਰਹੇ ਆ ਤੇ ਤੁਸੀਂ ਜਿਹੜਾ ਹੈਗਾ ਦੱਸ ਸਕਦੇ ਹੋ ਕੀ ਇਹਨਾਂ ਨੇ ਕਿਹਾ ਸੀ?
4: ਹਾਂਜੀ, ਇਹਨਾਂ ਨੇ ਆਈ ਥਿੰਕ ਬੋਲਿਆ ਸੀ ਬਾਲਮੋਰ ਸਾਈਡ ਤੇ ਹੈਗੇ, ਬ੍ਰਾਹਮਣੀ ਸਾਈਡ ਤੇ ਆਈ ਥਿੰਕ।
0: ਦੱਸੋ ਜੀ, ਸ਼ਰਮਾ ਜੀ ਬੋਲੋ।
1: ਨਹੀਂ ਜੀ, ਮੈਂ ਆਪਣੇ ਡਿਫਰੈਂਟ ਵਾਰਡਸ ਤੋਂ ਹੈਗਾ ਤੇ 7 and 8 ਤੋਂ ਵਾਰਡ ਤੋਂ ਹੈਗਾ।
4: ਹਾਂਜੀ, 7 and 8 ਵਾਰਡ ਤੋਂ ਹੈਗੇ ਆ।
1: ਹਾਂਜੀ, ਤੇ ਮੇਰਾ ਫੋਨ ਨੰਬਰ ਕੀ ਹੈ ਜੀ?
4: ਤੁਹਾਡਾ ਨੰਬਰ ਹੈ 416-823-9505।
1: ਤੁਸੀਂ ਟਿਕਟ ਜਿੱਤ ਗਏ ਜੀ।
0: ਠੀਕ ਹੈ ਜੀ, ਮੁਬਾਰਕਾਂ ਤੁਹਾਨੂੰ। ਔਰ ਤੁਸੀਂ, ਤੁਹਾਨੂੰ ਇੱਕ ਟਿਕਟ ਜਿਹੜੀ ਇਹਨਾਂ ਵੱਲੋਂ ਮਿਲੇਗੀ ਔਰ ਤੁਹਾਡੇ ਕੋਈ ਨਾ ਕੋਈ ਇਹਨਾਂ ਦੇ ਸਟਾਫ ਦਾ ਮੈਂਬਰ ਤੁਹਾਡੇ ਨਾਲ ਕੰਟੈਕਟ ਕਰ ਲਵੇਗਾ ਤੇ ਤੁਸੀਂ ਹੁਣ ਆਪਣੇ ਜਿਹੜੇ ਹੋਰ ਨਾਲ ਦੇ ਕੁਲੀਗ ਨੇ ਜਾਂ ਤੁਹਾਡੇ ਪਰਿਵਾਰਕ ਮੈਂਬਰ ਨੇ ਲੇਡੀਜ਼, ਉਹਨਾਂ ਨੂੰ ਵੀ ਤਿਆਰ ਕਰੋ ਤੇ ਉਹ ਵੀ ਇਸ ਸ਼ੋਅ ਦੇ ਆਉਣ ਜੀ।
4: ਠੀਕ
0: ਹੈ ਜੀ, ਠੀਕ, ਥੈਂਕ ਯੂ ਜੀ। 9057990999 ਤੇ ਤੁਹਾਡੀ ਕਾਲ ਆ ਸਕਦੀ ਹੈ ਜੀ। ਕਾਲ ਕਾਫੀ ਹੋਲਡ ਸੀਗੀਆਂ ਪਰ ਡ੍ਰੌਪ ਹੋ ਗਈਆਂ ਕਿਉਂਕਿ ਸਮਾਂ ਲੱਗ ਗਿਆ। ਤੇ ਇਹਦੇ ਨਾਲ ਨਾਲ ਇੱਕ ਹੋਰ ਸ਼ਰਮਾ ਜੀ ਖੁਸ਼ੀ ਦੀ ਗੱਲ ਦੱਸੀਏ ਕਿ ਇੱਕ ਕੰਪਨੀਆਂ, ਇੰਸ਼ੋਰੈਂਸ ਕੰਪਨੀਆਂ, ਉਹਨਾਂ ਨੂੰ ਜੋਬ ਕਰਨ ਵਾਲੇ ਵਿਅਕਤੀਆਂ ਦੀ ਲੋੜ ਹੈ ਕੰਮ ਦੀ ਭਾਲ ਦੇ ਵਿੱਚੋਂ ਤੇ ਤੁਹਾਨੂੰ ਬਹੁਤ ਚੰਗੇ ਨੋਟ ਕਮਾ ਸਕਦੇ ਹੋ, ਚੰਗਾ ਐਕਸਪੀਰੀਅੰਸ ਤੁਹਾਨੂੰ ਮਿਲੇਗਾ, ਚੰਗੀ ਟ੍ਰੇਨਿੰਗ ਮਿਲੇਗੀ। ਪਰ ਜੇ ਰੀਬੋ ਦਾ ਲਾਇਸੈਂਸ ਤੁਹਾਡੇ ਕੋਲ ਹੈ ਤਾਂ ਬਹੁਤ ਵਧੀਆ ਲੋਕੇਸ਼ਨ ਹੈ, ਬ੍ਰੈਂਪਟਨ ਦੇ ਵਿੱਚ ਵੀ ਕੰਮ ਕਰ ਸਕਦੇ ਹੋ, ਤੁਸੀਂ ਜਾਰਜ ਟਾਊਨ ਚ ਵੀ 2-3 ਲੋਕੇਸ਼ਨਾਂ ਨੇ ਉੱਥੇ ਕਰ ਸਕਦੇ ਹੋ। ਨੰਬਰ ਨੋਟ ਕਰ ਲਓ 416-902-0706 416-902-0706 ਦੇ ਉੱਤੇ ਤੁਸੀਂ ਜਿਹੜੀ ਹੈਗੀ ਆ ਕੰਮ ਦੇ ਲਈ ਭਾਲ ਦੇ ਵਿੱਚੋਂ ਤੇ ਕੰਮ ਕਰ ਸਕਦੇ ਹੋ ਜੀ, ਸੋਰੀ ਕਾਲ ਕਰ ਸਕਦੇ ਹੋ, ਤੁਹਾਨੂੰ ਕੰਮ ਮਿਲ ਸਕਦਾ ਜੀ। ਸ਼ਰਮਾ ਜੀ ਦੇਖੀਏ ਅਗਲੀ ਲਾਈਨ।
1: ਬਿਲਕੁਲ ਜੀ, ਮੈਂ ਉਹਨਾਂ ਨੂੰ ਕੁਐਸਚਨ ਪੁੱਛਾਂਗਾ
0: ਜੀ। ਜੀ ਆਇਆਂ ਨੂੰ ਜੀ। ਰਮਨ ਜੀ ਵੈਲਕਮ। ਲਓ ਜੀ, ਇਹ ਮੇਰੇ ਖਿਆਲ ਸਾਡੀ ਲਾਈਨ ਚ ਖਰਾਬੀ ਆ ਜਾਂ ਕੋਈ ਸ਼ਾਇਦ ਕੁਛ ਨਾ ਕੁਛ ਹੋ ਸਕਦਾ,
1: ਕੁਛ ਨਾ ਕੁਛ ਹੈ।
0: ਹਾਂਜੀ, ਤੇ ਹਾਂਜੀ, ਤੁਸੀਂ ਮੈਨੂੰ ਹੀ ਪੁੱਛ ਲਓ ਕੁਐਸਚਨ।
1: ਮੈਂ ਸੀ ਇਹ ਪੁੱਛਣਾ ਸੀਗਾ ਤੇ ਆਪਣਾ ਇਹ ਕਿੰਨਵਾਂ ਇਹ ਹੋ ਰਿਹਾ ਤੀਆਂ ਦਾ ਮੇਲਾ ਤੇ ਪੀਅਰਸਨ ਕਨਵੈਨਸ਼ਨ ਦੇ ਵਿੱਚ?
0: ਇਹ ਜੀ 24ਵਾਂ। ਮੈਨੂੰ ਹੀ ਪੁੱਛਿਆ ਤੁਸੀਂ,
1: ਗਲਤ ਆਨਸਰ।
0: ਅੱਛਾ,
1: ਆਪਣਾ ਪਹਿਲਾਂ ਸੀ ਏ ਸੈਂਟਰ ਦੇ ਵਿੱਚ ਹੁੰਦਾ ਸੀ।
0: ਦੇਖਿਆ ਬੜੇ ਨਾ, ਇਹਦਾ ਮਤਲਬ ਇਹ ਤਾਂ ਬੜੇ ਹੁਣ ਪਤਾ ਲੱਗਦਾ, ਕਿਉਂਕਿ ਦੇਖੋ ਸਵਾਲ ਉਹੀ ਹੁੰਦਾ ਜਦੋਂ ਪਰ ਰੀਅਲ ਸਟੇਟ ਦਾ ਵੀ ਲਾਇਸੈਂਸ ਦੇਣ ਜਿੱਦਾਂ ਘੁਮਾ ਕੇ ਪੁੱਛਦੇ ਆ ਨਾ, ਉੱਥੇ ਬੰਦਾ ਫਸ ਜਾਂਦਾ।
1: ਬਿਲਕੁਲ
0: ਹਾਂ। ਸੋ ਇਹਦੇ ਨਾਲ ਨਾਲ ਜੀ ਉੱਥੇ ਮੈਂ ਦੱਸ ਦਵਾਂ ਜਿੱਥੇ ਰਾਜਨ ਹੋਣੀ ਵੀ ਪਹੁੰਚੇ ਨੇ, ਇਹਨਾਂ ਵੱਲੋਂ ਵੀ ਉੱਥੇ ਬਹੁਤ ਸਾਰੇ ਗਿਫਟ ਤੋਹਫੇ ਦਿੱਤੇ ਜਾਣੇ ਨੇ। ਇਸ ਤੋਂ ਇਲਾਵਾ ਤਰਕਸ਼ ਏਅਰਲਾਈਨ ਵੱਲੋਂ ਜਿਹੜੀਆਂ ਇੰਡੀਆ ਦੀਆਂ ਰਿਟਰਨ ਟਿਕਟਸ ਜਿਹੜੀਆਂ ਉਹ ਨਿਕਲਣੀਆਂ, ਸ਼ੇਰ ਆਟੇ ਵੱਲੋਂ ਸੋਨੇ ਦੇ ਬਿਸਕਟ ਹੋਣੇ, ਰੋਟੀ ਬਣਾਉਣ ਦਾ ਕੰਪੀਟੀਸ਼ਨ ਹੋਣਾ, ਔਰ ਸਮਿਥ ਰਿਐਲਟੀ ਵੱਲੋਂ ਜਿਹੜਾ ਹੈਗਾ ਇੱਕ ਸਾਲ ਲਈ ਕੋਈ ਫੀਸ ਨਹੀਂ।
1: ਬਿਲਕੁਲ
0: ਹੈ ਨਾ, ਕੱਲ੍ਹ ਤੁਸੀਂ ਜੋਸ਼ੀ ਸਾਹਿਬ ਅਨਾਊਂਸ ਕੀਤਾ ਸੀ, ਯਾਦ ਹੈ ਤੁਹਾਨੂੰ?
2: ਬਿਲਕੁਲ,
0: ਇਹ ਨਾ ਹੋਵੇ
2: ਮਹਾਰਾਜ ਤੁਸੀਂ ਨੀ ਭੁੱਲਣ ਦੇਣਾ, ਅਸੀਂ ਤਾਂ ਕੀ ਭੁੱਲਣਾ,
0: ਨਹੀਂ ਭੁੱਲਣਾ ਹੀ ਨਹੀਂ ਦੇਣਾ, ਕਿਉਂਕਿ ਉਸ ਦਿਨ ਤੁਹਾਡਾ ਵੀ ਉੱਥੇ ਬੂਥ ਵੀ ਹੋਣਾ।
2: ਬਿਲਕੁਲ,
0: ਕਾਫੀ ਤੁਸੀਂ ਉੱਥੇ ਵੀ ਬੂਥ ਤੇ ਜਿਹੜਾ ਆਊਗਾ ਮੇਰੇ ਖਿਆਲ ਟੀ ਸ਼ਰਟਸ, ਪੈਨ, ਲੈਪਟਾਪ, ਕੀ ਕਹਿੰਦੇ ਨੇ, ਆਈਪੈਡ,
2: ਆਈਪੈਡ ਦੇਣਾ,
0: ਆਈਪੈਡ ਤੁਹਾਨੂੰ ਤੁਸੀਂ ਉੱਥੇ ਗਿਫਟ ਦੇਣੇ ਨੇ। ਸੋ ਕਾਫੀ ਕੁਛ, ਇਸ ਤੋਂ ਇਲਾਵਾ ਬੜਾ ਸੈਂਕੜੇ ਸੂਟ ਸੁਣੇ ਆ। ਔਰ ਦੱਸ ਦਈਏ ਕਿ ਵੈਸੇ ਲੇਡੀਜ਼ ਨੂੰ ਸਾਰਿਆਂ ਨੂੰ ਪਤਾ ਜਿਹੜੇ ਇੰਨੇ ਸਾਲ ਤੋਂ ਅਟੈਂਡ ਕਰਦੇ ਨੇ ਕਿ ਬਹੁਤ ਸਾਰੇ ਵੈਂਡਰਸ ਜਿਹੜੇ ਨੇ ਜਿਹੜੇ ਫੈਸ਼ਨ ਨਾਲ ਰਿਲੇਟਡ ਉਹ ਇੰਡੀਆ ਤੋਂ ਵੀ ਆਉਂਦੇ ਨੇ ਇਸ ਸ਼ੋਅ ਦੇ ਉੱਤੇ, ਤੇ ਤੁਸੀਂ ਲੇਟੈਸਟ ਡਿਜ਼ਾਈਨ ਦੇ ਸੂਟ ਜੇ ਆਉਣ ਵਾਲੇ ਦਿਨਾਂ 'ਚ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੈ ਤੁਹਾਡੇ ਘਰਾਂ 'ਚ, ਤੁਹਾਨੂੰ ਇੰਡੀਆ ਜਾ ਕੇ ਸ਼ੋਪਿੰਗ ਕਰਨ ਦੀ ਜ਼ਰੂਰਤ ਨਹੀਂ, ਇੱਥੇ ਤੁਸੀਂ ਆਰਡਰ ਉਹਨਾਂ ਨੂੰ ਦੇ ਸਕਦੇ ਹੋ। ਬਸ ਗੱਲ ਕੀ ਆ ਜੀ, ਸਮਾਂ ਕੱਢਣਾ ਉਸ ਦਿਨ ਨੂੰ, ਠੀਕ 12 ਵਜੇ ਡੋਰ ਖੁੱਲ ਜਾਣੇ ਆ, 8 ਵਜੇ ਤੱਕ ਪ੍ਰੋਗਰਾਮ ਚੱਲੇਗਾ, ਫੁੱਲੀ ਐਂਟਰਟੇਨਮੈਂਟ ਪ੍ਰੋਗਰਾਮ ਹੋਵੇਗਾ, ਕਾਫੀ ਸਿੰਗਰ ਹੋਣੇ ਨੇ, ਕਾਫੀ ਸਟਾਲਸ ਹੋਣੇ ਆ, ਖਾਣ ਪੀਣ ਦੇ, ਸ਼ੋਪਿੰਗ ਦੇ, ਇਨਫੋਰਮੇਸ਼ਨ ਦੇ, ਕਾਫੀ ਕੁਛ ਹੋਣਾ ਜੀ। ਤੇ ਨਾਲ ਜਿਹੜੀ ਭਾਜੀ ਤੁਸੀਂ ਵੀ, ਤੁਹਾਡੀ ਕੰਪਨੀ ਵੀ ਆ ਜਾਓ ਮਾਈਕ ਦੇ ਲਾਗੇ ਆ ਜਾਓ, ਤੁਸੀਂ ਵੀ ਇਹਨੂੰ ਈਵੈਂਟ ਦਾ ਭਾਗ ਹੋ, ਤੁਸੀਂ ਵੀ ਸਪਾਂਸਰ ਵੀ ਕਰ ਰਹੇ ਹੋ, ਤੁਹਾਡਾ ਬੂਥ ਵੀ ਹੋਣਾ, ਤੁਹਾਡੇ ਵੱਲੋਂ ਕਿੱਦਾਂ ਦੀਆਂ ਤਿਆਰੀਆਂ ਚੱਲ ਰਹੀਆਂ?
5: ਬਸ ਵਧੀਆ ਤਿਆਰੀਆਂ ਚੱਲ ਰਹੀਆਂ, ਬੜੇ ਐਕਸਾਈਟਿਡ ਆ ਤੁਹਾਨੂੰ ਜੁਆਇਨ ਕਰਕੇ, ਤੇ ਅਸੀਂ ਉੱਥੇ ਬੂਥ ਲਾਵਾਂਗੇ, ਨਾਲ ਮਿਲਾਂਗੇ।
0: ਅੱਛਾ, ਮੈਂ ਦੱਸ ਦਵਾਂ ਜੀ, ਜੇਡੀ ਸਾਹਿਬ ਜਿਹੜੇ ਕਿ ਘਰਾਂ ਦੀ ਤੇ ਆਟੋ ਇੰਸ਼ੋਰੈਂਸ ਦੇ ਇਹਨਾਂ ਕੋਲ ਐਕਸਪੀਰੀਅੰਸ ਆ, ਬਹੁਤ ਜ਼ਿਆਦਾ ਐਕਸਪੀਰੀਅੰਸ ਆ। ਕਈ ਵਾਰੀ ਤੁਸੀਂ ਜ਼ਿਆਦਾ ਹੀ ਆਟੋ ਇੰਸ਼ੋਰੈਂਸ ਦਾ ਘਰ ਦੀ ਇੰਸ਼ੋਰੈਂਸ ਦੇ ਰਹੇ ਹੋ ਤੇ ਤੁਸੀਂ ਇਹਨਾਂ ਨਾਲ ਕੰਟੈਕਟ ਕਰਕੇ ਵੀ ਫਾਇਦਾ ਲੈ ਸਕਦੇ ਹੋ। ਤੇ ਇਹਨਾਂ ਦੀ ਹੀ ਕੰਪਨੀ ਨੂੰ, ਇੰਨੀ ਬਿਜ਼ੀ ਕੰਪਨੀ ਹੋ ਗਈ ਆ, ਇਹਨਾਂ ਨੂੰ ਹੀ ਵਰਕਰਾਂ ਦੀ ਲੋੜ ਹੈ। ਰੀਬੋ ਦਾ ਲਾਇਸੈਂਸ ਜੇ ਤੁਹਾਡੇ ਕੋਲ ਹੈ, ਜੋਬ ਮਿਲ ਸਕਦੀ ਆ। 416-902-0706 ਇਹਨਾਂ ਦਾ ਨੰਬਰ ਹੈ, ਇੱਥੇ ਤੁਸੀਂ ਗੱਲਬਾਤ ਕਰ ਸਕਦੇ ਹੋ। ਤੇ ਤੀਆਂ ਦੇ ਮੇਲੇ ਦੇ ਵਿੱਚ ਕਿਸੇ ਵੀ ਆਉਣ ਵਾਲੇ ਸਿੰਗਰ ਦੀ ਗੱਲਬਾਤ ਕਰਨੀ ਆ, ਪੁੱਛਣੀ ਆ, ਜਾਂ ਫਿਰ ਤੁਸੀਂ ਕੋਈ ਸਾਡੇ ਉੱਥੇ ਸਟਾਲ ਲਾਉਣਾ ਚਾਹੁੰਦੇ ਹੋ, ਤੇ ਜਾਂ ਫਿਰ ਤੁਸੀਂ ਸਪੌਂਸਰ ਕਰਨਾ ਚਾਹੁੰਦੇ ਹੋ, ਤੇ ਜਾਂ ਫਿਰ ਐਜ਼ ਏ ਟੀਮ ਤੁਸੀਂ ਸਾਡੇ ਨਾਲ ਕੰਮ ਕਰਨਾ ਚਾਹੁੰਦੇ ਹੋ ਉੱਥੇ ਐਜ਼ ਏ ਵਲੰਟੀਅਰ, ਤੇ ਤੁਸੀਂ ਤਾਂ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਇੱਕੋ ਇੱਕ ਨੰਬਰ 9057990999। ਸਾਰੇ ਮੀਡੀਆ ਦਾ ਬਹੁਤ ਬਹੁਤ ਧੰਨਵਾਦੀ ਆ, ਤੇ ਸਾਰੇ ਸਪੌਂਸਰਾਂ ਦੇ ਧੰਨਵਾਦੀ ਆ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਫੰਕਸ਼ਨ ਤੁਹਾਡੇ ਤੱਕ ਸੁਨੇਹਾ ਪਹੁੰਚਦਾ ਤੇ ਫੰਕਸ਼ਨ ਕਾਮਯਾਬ ਹੁੰਦਾ। ਲਓ ਸੁਣਦੇ ਹਾਂ ਜੀ ਇੱਕ ਪਿਆਰਾ ਜਿਹਾ ਗੀਤ ਉਸ ਆਵਾਜ਼ ਦੇ ਵਿੱਚ ਜਿਹੜੀ ਕਿ ਫਸਟ ਟਾਈਮ ਕੈਨੇਡਾ ਦੇ ਵਿੱਚ, ਪਰ ਇਹ ਆਵਾਜ਼ ਦਾ ਪੂਰਾ ਗੀਤ ਜਿਹੜੇ ਪੂਰੇ ਵਰਲਡ ਦੇ ਵਿੱਚ ਆਇਆ ਹੋਇਆ, ਪਰ ਫਸਟ ਟਾਈਮ ਕੈਨੇਡਾ ਤੇ ਫਸਟ ਟਾਈਮ ਤੀਆਂ ਦੇ ਮੇਲੇ ਤੇ ਪਹੁੰਚ ਰਿਹਾ ਜੀ।

0: ਜੀ ਦੋਸਤੋ, ਇੱਕ ਵਾਰੀ ਫਿਰ ਵੈਲਕਮ ਤੁਹਾਡਾ ਸਾਰਿਆਂ ਦਾ। ਇਸ ਟਾਈਮ ਤੁਸੀਂ 5:30 AM ਦੇ ਉੱਤੇ ਵਤਨੋਂ ਦੂਰ ਦਿਨ ਹਿੱਸੇ ਦੇ ਨਾਲ ਜੁੜੇ ਹੋਏ ਹੋ। ਸਟੂਡੀਓ 'ਚ ਰੌਣਕਾਂ ਤੁਹਾਡੇ ਵੱਲੋਂ ਫੋਨ 'ਤੇ ਫੋਨ ਖੜਕ ਰਹੇ ਨੇ, ਬਹੁਤ ਬਹੁਤ ਧੰਨਵਾਦ ਹੈ। ਬਾਹਰ ਦਾ ਮੌਸਮ ਵੀ ਬੜਾ ਅੱਛਾ ਆ, ਅੱਜ ਸਵੇਰੇ ਥੋੜ੍ਹੀ ਜਿਹੀ ਵੈਸੇ ਬਾਰਿਸ਼ ਵੈਸੇ ਗਰਮੀ 'ਚ ਬਾਰਿਸ਼ ਚੰਗਾ ਲੱਗਦਾ ਨਾ,
1: ਬਹੁਤ ਅੱਛਾ ਲੱਗਦਾ ਜੀ। ਬਾਲਕੋਨੀ 'ਚ ਬੈਠਦੇ ਨਾਲੇ ਸਵੇਰੇ ਉੱਠ ਕੇ ਤੁਸੀਂ ਬਾਹਰ ਬੈਠੋ, ਚਾਹ ਪੀਓ।
0: ਅੱਛਾ, ਬੈਠੇ ਸੀ ਅੱਜ?
1: ਹਾਂਜੀ ਬਿਲਕੁਲ, ਰੋਜ਼ ਬੈਠਦੇ ਜੀ।
0: ਤੁਹਾਡੇ ਤਾਂ ਪਿੱਛੇ ਵੀ ਬੜਾ ਵਧੀਆ ਵਿਊ ਬਣਿਆ
1: ਬੈਠਣ ਲਈ।
0: ਅੱਛਾ ਜੀ, ਮੈਂ ਉਦਣ ਦੇਖਿਆ ਤੁਹਾਡੇ ਤਾਂ ਪਿੱਛੇ ਹਿਰਨ ਵਗੈਰਾ, ਕੁਦਰਤੀ ਮੋਰ ਵਗੈਰਾ ਕਾਫੀ ਕੁਝ ਆਉਂਦੇ।
1: ਮੋਰ ਤਾਂ ਨਹੀਂ ਜੀ ਮੈਂ ਦੇਖੇ, ਨਾਮ ਦੇਖੇ
0: ਪਰ ਚੋਰ
1: ਕਿਉਂਟੀ ਜ਼ਰੂਰ ਦੇਖੀ।
0: ਅੱਛਾ,
1: ਤੇ ਨਹੀਂ ਚੋਰ ਤਾਂ ਚਲੋ, ਉੱਥੇ ਪੂਰਾ ਕੰਜ਼ਰਵੇਸ਼ਨ ਏਰੀਆ ਹੈਗਾ, ਬੈਕ ਤੇ ਰਵੀਨ ਹੈ ਤੇ ਵਿਚ ਇਜ਼ ਗੁੱਡ ਐਟਮੋਸਫੀਅਰ, ਜਿਹੜਾ ਵਧੀਆ ਵਾਤਾਵਰਨ ਹੈ, ਗ੍ਰੀਨਰੀ ਹੈ ਪੂਰੀ, ਤੇ ਬੈਠ ਕੇ ਇੰਜੋਏ ਕਰੀਦਾ ਜੀ।
0: ਬਿਲਕੁਲ,
1: ਨਾਲ ਬੈਠ ਕੇ ਪ੍ਰੋਪਰ ਥੋੜਾ ਜਿਹਾ ਟਾਈਮ ਸਪੈਂਡ ਕਰੀਦਾ ਹੈਗਾ ਸਵੇਰੇ ਸ਼ਾਮ, ਤੇ ਉਹਨਾਂ ਦਾ ਦਿਲ ਨਾਲ ਗੱਲਾਂ ਬਾਤਾਂ ਕਰੀਦੀਆਂ। ਤੇ ਖੁਸ਼ੀ ਵਾਲੀ ਗੱਲ ਇਹ ਆ ਕਿ ਉਹਨਾਂ ਨੇ 83 ਈਅਰ ਦੇ ਪੂਰੇ ਹੋਏ ਆ, ਤੇ ਹੁਣ ਉਹਨਾਂ ਨੂੰ 84ਵਾਂ ਲੱਗਾ ਹੈਗਾ। ਉਹਨਾਂ ਦਾ ਜਨਮ ਦਿਨ ਮਨਾਇਆ ਜੂਨ ਨੂੰ, ਮਈ 'ਚ ਹੁੰਦਾ ਜੀ ਉਹਨਾਂ ਦਾ, ਤੇ ਉਹ ਮੈਨੂੰ ਕਹਿ ਰਹੇ ਕਿ ਸੁੱਖੀ ਨੇ ਜਦੋਂ ਮੈਂ ਦੱਸਿਆ ਤੀਆਂ ਦਾ ਮੇਲਾ ਹੋ ਰਿਹਾ, ਕਹਿੰਦੇ ਪੁੱਤ ਮੈਂ ਵੀ ਜਾਣਾ ਹੈਗਾ,
0: ਜਾਣਾ ਚਾਹੀਦਾ,
1: ਉਹ ਜ਼ਰੂਰ ਪਹੁੰਚਣਗੇ।
0: ਹਾਂਜੀ,
1: ਤੇ ਉਹਨਾਂ ਨੂੰ ਅਸੀਂ ਨਾਲ ਲੈ ਕੇ ਆਵਾਂਗੇ।
0: ਮੈਂ ਬੇਨਤੀ ਵੀ ਕਰਾਂਗਾ ਜਿੰਨੇ ਵੀ ਸੁਣ ਰਹੇ ਨੇ, ਜੇ ਇਹਨਾਂ ਦੇ ਘਰਾਂ ਦੇ ਵਿੱਚ ਸੀਨੀਅਰ ਓਲਡ ਮਾਤਾਵਾਂ ਨੇ, ਜ਼ਰੂਰ ਉਹਨਾਂ ਨੂੰ ਲੈ ਕੇ ਆਓ, ਕਿਉਂਕਿ ਦੇਖੋ ਉਹਨਾਂ ਦੇ ਇੱਕ ਤਾਂ ਪੁਰਾਣੇ ਪਿੰਡਾਂ ਵਾਲੇ ਦਿਨ ਯਾਦ ਆਉਣਗੇ ਉਹਨਾਂ ਦੇ, ਉੱਥੇ ਉੱਥੇ ਮਿਲ ਕੇ ਅੰਦਰ ਨੇ ਤਾਂ ਬੰਦਾ ਸਾਰਾ ਸਾਲ, ਤਾਂ ਇਸ ਵਾਰੀ ਵਿੰਟਰ ਵੀ ਲੰਬਾ ਹੋਇਆ, ਅੰਦਰ ਰਹਿ ਰਹਿ ਕੇ ਵੀ ਬਜ਼ੁਰਗਾਂ ਨੂੰ ਹੋਰ ਤਰ੍ਹਾਂ ਹੁੰਦਾ, ਹਨਾ। ਉੱਥੇ ਲੈ ਕੇ ਆਓ ਉਹਨਾਂ ਨੂੰ ਜ਼ਰੂਰ ਇੱਕ ਦਿਨ, ਔਰ ਬਹੁਤ ਸਾਰਾ ਜਿੱਥੇ ਇੰਜੋਏ ਕਰਨਗੇ ਉੱਥੇ ਬਹੁਤ ਸਾਰੇ ਉਹਨਾਂ ਲਈ ਤੋਹਫੇ ਵੀ ਹੋਣਗੇ। ਔਰ ਜਿੱਦਾਂ ਕੱਲ੍ਹ ਅਨਾਊਂਸ ਕੀਤਾ, ਜਿਹੜੇ ਸਭ ਤੋਂ ਵੱਡੀ ਏਜ਼ ਦੀ ਮਾਤਾ ਹੋ ਗਈ ਉਹਦੇ ਲਈ ਸਪੈਸ਼ਲ ਉਹਨਾਂ ਨੂੰ ਰੈਕੋਗਨਾਈਜ਼ ਵੀ ਸਟੇਜ 'ਤੇ ਕੀਤਾ ਜਾਊਗਾ, ਅਤੇ ਸਪੈਸ਼ਲ ਇੱਕ ਤੋਹਫਾ ਦਿੱਤਾ ਜਾਊਗਾ। ਆਪਣੀ ਆਈ ਡੀ ਲੈ ਕੇ ਆਉਣ ਜ਼ਰੂਰ।
1: ਬਿਲਕੁਲ,
0: ਹਾਂਜੀ। ਅਤੇ ਰਾਜਨ ਜੀ, ਤੁਸੀਂ ਸਪੈਕਸ ਜਿਹੜਾ ਹੈਗਾ ਐਕਸਪ੍ਰੈਸ ਤੋਂ ਜੁੜੇ ਹੋ ਨਾਲ, ਕਿਉਂਕਿ ਤੁਸੀਂ ਵੀ ਇੱਕ ਬੜਾ ਵਧੀਆ ਕੰਮ, ਔਰ ਤੁਸੀਂ ਤਾਂ ਕਿੰਨੀ ਵਾਰੀ ਤੀਆਂ ਦੇ ਮੇਲੇ ਦੇ ਉੱਤੇ
2: ਬਹੁਤ
0: ਸਟਾਲ ਲਾਏ, ਗਿਫਟ ਦਿੱਤੇ ਆ, ਤੇ ਤੁਹਾਨੂੰ ਕਿੱਦਾਂ ਮਹਿਸੂਸ ਹੋ ਰਿਹਾ ਇਸ ਵਾਰ?
2: ਬਹੁਤ ਵਧੀਆ ਜੀ, ਇੱਕ ਵਨ ਆਫ ਦਾ ਈਅਰ ਦਾ ਬੈਸਟ ਟਾਈਮ ਹੁੰਦਾ, ਸਾਡੀਆਂ ਸਾਰੀਆਂ ਮਾਤਾਵਾਂ ਭੈਣਾਵਾਂ ਆ ਕੇ ਉੱਥੇ ਪੂਰਾ ਇੰਜੋਏ ਕਰ ਸਕਦੀਆਂ ਨੇ। ਆਮ ਤੌਰ ਦੇ ਉੱਤੇ ਤੁਸੀਂ ਦੇਖੋਗੇ ਤੀਆਂ ਮਨਾਉਂਦੇ ਵੀ ਕਈ ਥਾਵਾਂ ਤੇ ਪਾਰਕ ਦੇ ਵਿੱਚ, ਪਰ ਉੱਥੇ ਉਹ ਰੌਣਕ ਨਹੀਂ ਬਣਦੀ, ਉਹ ਗੱਲ ਨਹੀਂ ਬਣਦੀ, ਜਿਹੜਾ ਇੱਥੇ ਇੱਕ ਮਾਹੌਲ ਬਣਿਆ ਹੁੰਦਾ, ਇਹ ਸਾਲ ਦਾ ਇੱਕ ਬੈਸਟ ਡੇ ਹੁੰਦਾ ਤੁਹਾਡੇ ਵਾਸਤੇ, ਜਿੱਥੇ ਤੁਸੀਂ ਜਾ ਕੇ ਪੂਰਾ ਇੰਜੋਏ ਕਰ ਸਕਦੇ ਹੋ, ਕਿਉਂਕਿ ਲੇਡੀਜ਼ ਦਾ ਪ੍ਰੋਗਰਾਮ ਹੁੰਦਾ, ਪੂਰਾ ਤੁਸੀਂ ਫਨ ਕਰ ਸਕਦੇ ਹੋ, ਤੇ ਨਾਲ ਦੀ ਨਾਲ ਜਿਹੜੇ ਲੇਟੈਸਟ ਸਿੰਗਰ ਹੁੰਦੇ ਜੀ ਉਹਨਾਂ ਨੂੰ ਸੁਣ ਵੀ ਸਕਦੇ ਹੋ, ਤੇ ਪੂਰਾ ਇੰਜੋਏ ਵੀ ਕਰ ਸਕਦੇ ਹੋ। ਸੋ ਬਹੁਤ ਵਧੀਆ ਮਾਹੌਲ ਹੁੰਦਾ ਜੀ। ਮੈਂ ਜ਼ਰੂਰ ਬੇਨਤੀ ਕਰਾਂਗਾ ਸਾਰੀਆਂ ਆਪਣੀਆਂ ਭੈਣਾਵਾਂ ਨੂੰ, ਮਾਤਾਵਾਂ ਨੂੰ ਵੀ ਜ਼ਰੂਰ ਪਹੁੰਚੋ ਔਰ ਇਸ ਪ੍ਰੋਗਰਾਮ ਦਾ ਹਿੱਸਾ ਬਣੋ।
0: ਬਿਲਕੁਲ ਜੀ, ਤੁਸੀਂ ਵੀ ਜਿਹੜੇ ਉੱਥੇ ਸਨਗਲਾਸਿਸ, ਮੈਨੂੰ ਪਤਾ ਲੱਗਿਆ ਕਿ ਗਿਫਟ ਕਰਨੇ।
2: ਬਿਲਕੁਲ ਜੀ ਬਿਲਕੁਲ, ਅਸੀਂ ਆਪਣੇ ਜਿਹੜੇ ਸਰੋਤੇ ਜਿਹੜੇ ਉੱਥੇ ਸਾਡੇ ਪਹੁੰਚਣਗੇ ਉਹਨਾਂ ਵਾਸਤੇ ਅਸੀਂ ਸਪੈਸ਼ਲ ਗਿਫਟ ਰੱਖਿਆ ਜੀ, 25 ਬ੍ਰਾਂਡਡ ਸਨਗਲਾਸਿਸ ਸਕੈਚਸ ਦੀਆਂ ਪੋਲਰਾਈਜ਼ ਜਿਹੜੀਆਂ ਨੇ ਉਹ ਬਿਲਕੁਲ ਫ੍ਰੀ ਐਜ਼ ਅ ਗਿਫਟ ਦਿੱਤੀਆਂ ਜਾਣੀਆਂ ਨੇ ਸਪੈਕਸ ਐਕਸਪ੍ਰੈਸ ਵੱਲੋਂ। ਸਾਡਾ ਨੰਬਰ ਹੈ ਜੀ 905-460-8888, ਸਾਡਾ ਉੱਥੇ ਬੂਥ ਲੱਗਾ ਹੋਏਗਾ, ਜ਼ਰੂਰ ਤੁਸੀਂ ਆਪਣੇ ਸਾਡੇ ਬੂਥ ਤੇ ਵਿਜ਼ਿਟ ਕਰੋ ਤੇ ਤੁਸੀਂ ਵਿਨ ਕਰ ਸਕਦੇ ਹੋ ਜੀ ਇਹ ਬ੍ਰਾਂਡਡ ਸਨਗਲਾਸਿਸ
0: ਜੀ। ਔਰ ਨੰਬਰ
2: ਨੰਬਰ ਜੀ ਇੱਕ ਵਾਰੀ ਫਿਰ ਦੱਸ ਦਿਆਂ, 905-460-8888, 905-460-8888।
0: ਤੇ ਹੁਣ ਰਾਜਨ ਜੀ ਦੱਸੋ, ਇਹ ਤਾਂ ਚਲੋ ਉਸ ਦਿਨ ਨੂੰ, ਕਿਉਂਕਿ ਹਾਲੇ 21 ਤਰੀਕ ਦੇ ਵਿੱਚ ਸਮਾਂ ਹੈ, ਉੱਥੇ ਜਿਹੜੇ ਪਹੁੰਚਣਗੇ ਪਰਿਵਾਰ ਉਹਨਾਂ ਨੂੰ ਤੋਹਫੇ ਮਿਲਣਗੇ, ਪਰ ਇਸ ਵੀਕਐਂਡ ਦੇ ਉੱਤੇ ਸਪੈਸ਼ਲ ਕੀ ਆ, ਕਿਉਂਕਿ ਹੁਣ ਸਮਰ ਵੀ ਹੋ ਗਿਆ ਸ਼ੁਰੂ, ਔਰ ਕਿਉਂਕਿ ਤੁਸੀਂ ਆਲਵੇਜ਼ ਜਿਹੜੀ ਹੈਲਪ ਕਰਦੇ ਹੋ ਪਰਿਵਾਰਾਂ ਦੀ, ਡਾਕਟਰ ਤੁਹਾਡੇ ਉੱਥੇ ਅਵੇਲੇਬਲ ਹੁੰਦੇ ਨੇ, ਤੇ ਕੁਛ ਨਾ ਕੁਛ ਸਪੈਸ਼ਲ ਡੀਲਸ ਵੀ ਤੁਸੀਂ ਦਿੰਦੇ ਹੋ, ਕੁਛ ਇਸ ਵਾਰੀ ਕਿਹਾ ਕੋਈ ਪਲਾਨ?
2: ਬਿਲਕੁਲ ਜੀ ਬਿਲਕੁਲ। ਸੋ ਸਭ ਤੋਂ ਪਹਿਲਾਂ ਤਾਂ ਦੱਸਦੀ ਹੈ, ਕਿਉਂਕਿ ਗਰਮੀਆਂ ਦਾ ਮੌਸਮ ਹੈ ਸੁੱਖੀ ਜੀ, ਹਰ ਕਿਸੇ ਨੇ ਬਾਹਰ ਨਿਕਲਣਾ, ਸੋ ਹਰ ਕਿਸੇ ਨੂੰ ਹੁੰਦਾ ਕਿ ਸਾਨੂੰ ਵਧੀਆ ਬ੍ਰਾਂਡਡ ਸਨਗਲਾਸਿਸ ਪਾਈਆਂ ਹੋਣ, ਕਿਉਂਕਿ ਜਿਹੜੀ ਤੁਹਾਡੀ ਸਨਗਲਾਸਿਸ ਹੈ ਨਾ, ਇੱਕ ਤੁਹਾਡੀ ਪਰਸਨੈਲਿਟੀ ਚ ਬਹੁਤ ਵੱਡਾ ਹਿੱਸਾ ਹੁੰਦਾ ਜੀ। ਤੁਸੀਂ ਸਨਗਲਾਸਿਸ ਲਗਾਈਆਂ ਹੁੰਦੀਆਂ ਨੇ, ਤੁਹਾਡੀ ਲੁੱਕ ਚੇਂਜ ਹੋ ਜਾਂਦੀ ਹੈ। ਸੋ ਜੇ ਵਧੀਆ ਬ੍ਰਾਂਡਡ ਸਨਗਲਾਸਿਸ ਲੈਣਾ ਚਾਹੁੰਦੇ ਹੋ ਤੇ ਸਾਡੇ ਕੋਲ ਗੁੱਚੀ ਦੀਆਂ, ਪ੍ਰਾਡਾ ਦੀਆਂ, ਡੋਲਚੀ ਗਬਾਨਾ, ਟੋਮ ਫੋਰਡ, ਟਿਫਨੀ, ਬਲੈਂਸੀਆਗਾ, ਵਰਸਾਚੀ, ਬਰਬਰੀ, ਇਹ ਸਾਰੇ ਦੇ ਸਾਰੇ ਬ੍ਰਾਂਡਡ ਸਨਗਲਾਸਿਸ ਤੇ ਫਰੇਮ ਸਾਡੇ ਕੋਲ ਅਵੇਲੇਬਲ ਨੇ ਜੀ। ਔਰ ਇਹਨਾਂ ਸਾਰੇ ਹੀ ਬ੍ਰਾਂਡਡ ਸਨਗਲਾਸਿਸ ਦੇ ਉੱਤੇ ਤੇ ਫਰੇਮਾਂ ਦੇ ਉੱਤੇ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਫਲੈਟ ਤੋਂ ਮਤਲਬ ਹੈ ਜੀ ਕਿ ਅਪ ਟੂ ਨਹੀਂ ਹੈ, ਕਈ ਵਾਰੀ ਆਪਾਂ ਸੁਣਦੇ ਹਾਂ ਵੀ 30% ਰਹੇਗਾ, ਉੱਥੇ ਜਾਈਦਾ ਉੱਥੇ 5% ਨਿਕਲਦਾ, ਨਹੀਂ ਜੀ, ਜੋ ਪ੍ਰਾਈਸ ਟੈਗ ਲੱਗਾ ਉੱਥੇ ਫਲੈਟ 30% ਡਿਸਕਾਊਂਟ ਹੋਣਾ। ਇਸ ਤੋਂ ਇਲਾਵਾ ਹੁਣ ਸਾਡੇ ਭੈਣ ਭਰਾ ਹੁੰਦੇ ਜਿਹਨਾਂ ਨੂੰ ਅਰਮਾਨੀ ਦੀਆਂ, ਕੋਚ ਦੀਆਂ, ਮਾਈਕਲ ਕੋਰਸ, ਕੇਟ ਸਪੇਡ, ਮਾਰਕ ਜੈਕਬ, ਇਹ ਸਨਗਲਾਸਿਸ ਚਾਹੀਦੀਆਂ, ਤੇ ਇਹ ਫਲੈਟ 50% ਆਫ

0: ਆਪਣਾ ਕੰਪਲੀਟ ਕੰਪ੍ਰੀਹੈਂਸਿਵ ਐਗਜ਼ਾਮ ਕਰਾ ਸਕਦੇ ਹੋ। ਅੱਖਾਂ ਦਾ ਚੈੱਕਅਪ ਕਰਾਉਣ ਦੇ ਲਈ, ਅਪਾਇੰਟਮੈਂਟ ਬਣਵਾਉਣ ਦੇ ਲਈ ਇੱਕੋ ਇੱਕ ਨੰਬਰ ਜੀ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀ ਨੂੰ ਆਪਾਂ ਡਾਇਰੈਕਟ ਬਿਲ ਕਰਦੇ ਹਾਂ, ਚਾਹੇ ਤੁਹਾਡਾ ਐਗਜ਼ਾਮ ਹੋਵੇ ਜਾਂ ਤੁਹਾਡੇ ਪ੍ਰਿਸਕ੍ਰਿਪਸ਼ਨ ਗਲਾਸਿਸ ਜਾਂ ਪ੍ਰਿਸਕ੍ਰਿਪਸ਼ਨ ਸਨਗਲਾਸਿਸ। ਸੋ ਪਹੁੰਚਣਾ ਕਿੱਥੇ ਜੀ? ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ। ਇਹ 410 ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ ਹੈ। ਤੇ ਨੰਬਰ ਇੱਕ ਵਾਰੀ ਫਿਰ ਜੀ 905-460-8888, 905-460-8888।
1: ਥੈਂਕ ਯੂ ਜੀ। ਔਰ ਇੱਕ ਵਾਰੀ ਫਿਰ ਜਿਹੜੀ ਸਾਹਿਬ ਤੁਹਾਡਾ ਵੀ ਧੰਨਵਾਦ ਆ, ਔਰ ਮੈਂ ਇੱਕ ਨੰਬਰ ਇਹਨਾਂ ਦਾ ਦੇ ਦੇਵਾਂ, ਕਿਉਂਕਿ ਕੋਈ ਵੀ ਕੰਮ ਦੀ ਭਾਲ ਦੇ ਵਿੱਚ ਹੋ ਤੇ ਇਹਨਾਂ ਨੂੰ ਜੋਬ ਦੇ ਉੱਤੇ ਅਤੇ ਕੰਮ ਦੇ ਵਿੱਚ ਆਫਿਸ ਦੇ ਵਿੱਚ ਜ਼ਰੂਰਤ ਹੈ, ਰੀਬੋ ਲਾਇਸੈਂਸ ਹੋਣਾ ਜ਼ਰੂਰੀ ਹੈ। ਨੰਬਰ ਹੈ 416-902-0706 ਦੇ ਉੱਤੇ ਇਹਨਾਂ ਦਾ ਆਪਣਾ ਪਰਸਨਲ ਸੈੱਲ ਨੰਬਰ ਹੈ, ਇੱਥੇ ਤੁਸੀਂ ਕਾਲ ਕਰ ਸਕਦੇ ਹੋ। ਜਿਹੜੀ ਸਾਹਿਬ ਜੇ ਕਿਸੇ ਕੋਲ ਲਾਇਸੈਂਸ ਨਹੀਂ ਹੈਗਾ ਮੰਨ ਲਓ, ਪਰ ਉਹ ਪੂਰਾ ਐਨ ਤੱਤਵਰ ਹੈ ਕੰਮ ਕਰਨ ਦੇ ਲਈ, ਮੈਨੂੰ ਮੈਂ ਇੱਦਾਂ ਦੀ ਜੋਬ 'ਚ ਜਾਣਾ ਵੀ ਜਿੱਥੇ ਵਾਈਟ ਕਾਲਰ ਜੋਬ ਹੋਵੇ, ਅਤੇ ਤੁਸੀਂ ਉਹਨਾਂ ਨੂੰ ਦੱਸ ਵੀ ਸਕਦੇ ਹੋ ਵੀ ਕਿੱਦਾਂ ਲਾਇਸੈਂਸ ਲੈਣਾ ਆ ਅਤੇ ਕਿਵੇਂ ਜਾਂ ਟ੍ਰੇਨਿੰਗ ਕਰਨੀ ਹੈ ਜਾਂ ਕਿੱਦਾਂ?
2: ਹਾਂਜੀ ਭਾਜੀ, ਮੈਨੂੰ ਨਾ 16 ਸਾਲ ਹੋ ਗਏ ਇਸੇ ਲਾਈਨ 'ਚ। ਜੇ ਕਿਸੇ ਨੂੰ ਵੀਰ ਭੈਣ ਨੂੰ ਕਿਸੇ ਵੀ ਤਰ੍ਹਾਂ ਦੀ ਹੈਲਪ ਦੀ ਲੋੜ ਹੈ, ਇਸ ਇੰਡਸਟਰੀ 'ਚ ਆਉਣਾ ਚਾਹੁੰਦੇ ਆ, ਤਾਂ ਮੈਨੂੰ ਕੰਟੈਕਟ ਕਰ ਲੈਣ, ਮੈਂ ਪੂਰਾ ਗਾਈਡ ਕਰ ਦੂੰਗਾ ਕਿੱਦਾਂ ਲਾਇਸੈਂਸ ਲੈ ਸਕਦੇ ਆ।
1: ਓਕੇ, 416-902-0706 ਇਹਨਾਂ ਦਾ ਨੰਬਰ ਹੈ। ਅਤੇ ਜੇ ਕੋਈ ਵਿਅਕਤੀ ਇਸ ਟਾਈਮ ਘਰ ਦੀ ਜਾਂ ਆਟੋ ਦੀ ਇੰਸ਼ੋਰੈਂਸ ਜ਼ਿਆਦਾ ਪੇ ਕਰ ਰਿਹਾ, ਕਿਉਂਕਿ ਉਹਨਾਂ ਨੂੰ ਕਈ ਵਾਰੀ ਪਤਾ ਹੀ ਨਹੀਂ ਹੁੰਦਾ, ਮੈਨੂੰ ਇੱਥੋਂ ਤੱਕ ਵੀ ਪਤਾ ਲੱਗਾ, ਮੈਨੂੰ ਵੀ ਅੱਜ ਹੀ ਪਤਾ ਲੱਗਾ ਤੁਹਾਡੇ ਕੋਲੋਂ, ਕਿ ਜੇ ਤੁਸੀਂ ਆਟੋ ਅਤੇ ਘਰ ਦੀ ਇੰਸ਼ੋਰੈਂਸ ਕੋਈ ਕੰਪਨੀ ਤੋਂ ਲੈਂਦੇ ਹਾਂ ਤਾਂ ਉਹ ਕਾਫੀ ਡਿਸਕਾਊਂਟ ਮਿਲ ਜਾਂਦਾ।
2: ਹਾਂਜੀ, ਇੱਕ ਕੰਬਾਈਨ ਡਿਸਕਾਊਂਟ ਮਿਲ ਜਾਂਦਾ ਜੀ, ਉਹ ਹੋਰ ਵੀ ਕਾਫੀ ਡਿਸਕਾਊਂਟ ਹੁੰਦੇ ਆ, ਮਲਟੀ ਵਹੀਕਲ ਡਿਸਕਾਊਂਟ, ਟੈਲੀਮੈਟ੍ਰਿਕਸ ਡਿਸਕਾਊਂਟ। ਸੋ ਵਧੀਆ ਬ੍ਰੋਕਰ ਨਾਲ ਡੀਲ ਕਰਨ ਦਾ ਇਹ ਫਾਇਦਾ ਜ਼ਰੂਰ ਆ ਵੀ ਉਹ 15-16 ਕੰਪਨੀਆਂ ਨਾਲ ਸ਼ੋਪ ਰਾਊਂਡ ਕਰਕੇ ਜਿਹੜਾ ਵੀ ਤੁਹਾਡੇ ਬੈਸਟ ਰੇਟ ਆ ਤੁਹਾਨੂੰ ਦੇ ਸਕਦਾ। ਸੋ ਆਪਣੀ ਪੂਰੀ ਵੀ ਹੈਵ ਅ ਫੁੱਲ ਟੀਮ, ਜਿਹੜੇ ਅਸੀਂ ਕੋਈ ਪਾਰਟ ਟਾਈਮ ਨਹੀਂ ਕੰਮ ਕਰਦੇ, ਮੇਰੇ ਕੋਲ ਪੂਰੀ ਸੇਲਸ ਐਂਡ ਸਰਵਿਸ ਟੀਮ ਹੈ। ਹੋਮ, ਆਟੋ, ਕਮਰਸ਼ੀਅਲ, ਲਾਈਫ, ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਨੀਡਸ ਹੈ, ਉਹ ਕੰਟੈਕਟ ਕਰ ਲੈਣ, ਅਸੀਂ ਕੋਟ ਦੇ ਦਾਂਗੇ, ਐਂਡ ਇਟਸ ਅ ਫ੍ਰੀ ਕੋਟ ਇਹਨਾਂ ਨੂੰ, ਇਟਸ ਨਾਟ ਕੋਸਟਿੰਗ ਦੇ।
1: 416-902-0706 ਤੇ ਤੁਸੀਂ ਗੱਲ ਕਰ ਲੈਣੀ ਹੈ। ਜੇਕਰ ਤੁਸੀਂ ਆਟੋ ਜਾਂ ਘਰ ਦੀ ਇੰਸ਼ੋਰੈਂਸ ਜ਼ਿਆਦਾ ਪੇ ਕਰ ਰਹੇ, ਉਹਦੇ ਵਿੱਚ ਤੁਹਾਨੂੰ ਡਿਸਕਾਊਂਟ ਮਿਲੇਗਾ, ਅਤੇ ਜੇਕਰ ਤੁਸੀਂ ਕੰਮ ਦੀ ਭਾਲ ਦੇ ਵਿੱਚ ਚਾਹੁੰਦੇ ਹੋ ਇੰਸ਼ੋਰੈਂਸ ਆਫਿਸ ਦੇ ਵਿੱਚ ਕੰਮ ਕਰਨਾ, ਤਾਂ ਵੀ ਤੁਹਾਨੂੰ ਜੋਬ ਮਿਲ ਸਕਦੀ ਹੈ ਜੀ, 416-902-0706 ਦੇ।
2: ਭਾਈ ਸਾਨੂੰ ਨਾ 2-3 ਇੰਪਲਾਈਜ਼ ਚਾਹੀਦੇ ਆ, ਤਾਂ ਵੀ ਪ੍ਰੈਫਰ ਜੇ ਕਿਸੇ ਕੋਲ ਰੀਬੋ ਲਾਇਸੈਂਸ ਹੋਵੇ, ਜੇ ਨਹੀਂ ਵੀ ਹੈ ਤਾਂ ਕੋਈ ਲੈਣ ਨੂੰ ਲੈਣਾ ਚਾਹੇ, ਤੇ ਅਸੀਂ ਉਹਨਾਂ ਨੂੰ ਸੈਲਰੀਡ ਪੋਜੀਸ਼ਨ ਆਫਰ ਕਰ ਸਕਦੇ ਹਾਂ। ਸੋ ਆਪਣਾ ਰੈਜ਼ਮੇ ਜਾਂ ਮੈਨੂੰ ਭੇਜ ਦੇਣ jd@thebig.ca, ਜਾਂ ਮੈਨੂੰ ਕਾਲ ਕਰ ਲੈਣ 416-902-0706।
1: ਥੈਂਕ ਯੂ ਸਰ। ਤੇ ਸ਼ਰਮਾ ਜੀ, ਹੁਣ ਆਪਾਂ ਗੱਲ ਕਰਦੇ ਹਾਂ, ਕਿਉਂਕਿ ਤੁਸੀਂ ਚਲੋ ਬਹੁਤ ਸਾਲ ਰੀਅਲ ਸਟੇਟ ਦੀ ਸੇਵਾਵਾਂ ਨਿਭਾਈਆਂ, ਕਮਿਊਨਿਟੀ 'ਚ ਹਰ ਪਰਿਵਾਰ ਤੋਂ ਰੁਝਾਨ ਦਾ, ਜਿਹਨਾਂ ਨੂੰ ਤੁਸੀਂ ਘਰ ਲੈ ਕੇ ਦਿੱਤੇ ਆ ਜਾਂ ਜਿਹਨਾਂ ਦੇ ਘਰ ਵੇਚ ਕੇ ਉਹਨਾਂ ਨੂੰ ਪੈਸੇ ਬਣਾ ਕੇ ਦਿੱਤੇ ਆ, ਹੁਣ ਤੁਸੀਂ ਸੋਚਿਆ ਕਿ ਤੁਸੀਂ ਹੁਣ ਕਮਿਊਨਿਟੀ ਨੂੰ ਵਾਪਸ ਕੁਛ ਕਰਨਾ ਹੈ, ਤੁਸੀਂ ਹੁਣ ਸਿਟੀ ਦੇ ਕੌਂਸਲਰ ਦੇ ਲਈ ਆ ਰਹੇ ਹੋ ਇਲੈਕਸ਼ਨ ਦੇ ਵਿੱਚ। ਅੱਛਾ, ਤੁਸੀਂ 33 ਸਾਲ ਤੋਂ ਬ੍ਰਮਟਨ 'ਚ ਹੀ ਰਹਿ ਰਹੇ ਹੋ, ਅਤੇ ਤੁਹਾਨੂੰ ਲੱਗਦਾ ਕਿ ਇਹਦੇ 'ਚ ਕੁਛ ਤਬਦੀਲੀ ਆਉਣੀ ਚਾਹੀਦੀ ਆ, ਹੋਰ ਸਿਟੀ ਨੂੰ ਵਧੀਆ ਬਣਾਉਣ ਦੇ ਵਿੱਚ ਕੁਛ ਸੁਧਾਰ ਆਉਣਾ, ਤਾਂ ਹੀ ਆਏ ਹੋ ਕਿ ਜਾਂ ਜਿਹੜਾ ਆਲਰੇਡੀ ਚੱਲ ਰਿਹਾ ਸੀ ਠੀਕ ਠਾਕ ਹੈ?
3: ਨਹੀਂ ਜੀ, ਕਾਫੀ ਚੇਂਜਸ ਆਈਆਂ ਜਦੋਂ ਅਸੀਂ ਪਹਿਲਾਂ ਰਹਿੰਦੇ ਸੀ। ਪਹਿਲਾਂ ਦੇਖੋ, ਘਰ ਵੱਡੇ ਹੁੰਦੇ ਸੀ, ਲੋਟ ਵੱਡੇ ਹੁੰਦੇ ਸੀਗੇ, ਤੇ ਘਰ ਛੋਟੇ ਹੁੰਦੇ ਸੀ, ਤਾਂ ਕਾਰਾਂ ਦੀ ਪਾਰਕਿੰਗ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਸੀ, ਤੇ ਬਹੁਤ ਸਾਰੇ ਇਸ਼ੂ ਹੈਗੇ ਆ ਜਿਹੜੇ ਆਪਾਂ ਨੂੰ ਰਿਜ਼ੋਲਵ ਕਰਨ ਦੀ ਜ਼ਰੂਰਤ ਹੈਗੀ ਆ। ਤੇ ਮੈਂ ਜਿੰਨਾ ਰੋਜ਼ ਰੈਜੀਡੈਂਸ ਜਿੱਦਾਂ ਇੱਥੇ ਘਰ ਲੈ ਕੇ ਦਿੱਤੇ ਹੈਗੇ ਆ, ਰੀਅਲ ਸਟੇਟ ਦਾ ਤੁਸੀਂ ਦੱਸਿਆ ਹੈਗਾ, ਤੇ ਹਰੇਕ ਨਾਲ ਮਿਲਦਾ ਜਾਂਦਾ, ਡੋਰ ਨੋਕਿੰਗ, ਤੇ ਹਰੇਕ ਨਾਲ ਮੈਂ ਬਹੁਤ ਮੀਟਿੰਗਸ ਕੀਤੀਆਂ ਹੈਗੀਆਂ, ਤੇ ਉਹਨਾਂ ਦੇ ਲੋਕਾਂ ਦੇ ਕਾਫੀ ਕੰਸਰਨਸ ਹੈਗੇ ਆ, ਤੇ ਜਿਹੜੇ ਕਿ ਉਹ ਹਰ ਵੇਲੇ ਕੰਪਲੇਂਟ ਕਰਦੇ ਆ। ਪਹਿਲੀ ਗੱਲ ਤਾਂ ਬਹੁਤ ਵੱਡੀ ਕੰਪਲੇਂਟ ਇਹ ਕਰਦੇ ਕਿ ਇਹਦਾ ਜਿਹੜਾ ਆਪਣਾ ਸਿਟੀ ਦਾ ਜਿਹੜਾ ਪ੍ਰੋਪਰਟੀ ਟੈਕਸ ਬਹੁਤ ਵੱਧ ਰਿਹਾ ਹੈਗਾ, ਹਰ ਇੱਕ ਨੂੰ ਹਰਟ ਕਰਦਾ ਹੈਗਾ। ਠੀਕ ਹੈ, ਵੱਧ ਰਿਹਾ, ਐਗਰੀ, ਪਰ ਉਹ ਜਿਹੜੀ ਪ੍ਰੋਪਰ ਯੂਟੀਲਾਈਜੇਸ਼ਨ ਨਹੀਂ ਹੋ ਰਹੀ। ਜੇ ਤੁਸੀਂ ਠੀਕ ਹੈ ਕੋਈ ਚੀਜ਼ ਲੈਂਦੇ ਹੋ, ਤੁਸੀਂ ਉਹਨਾਂ ਨੂੰ ਸਰਵਿਸ ਦੇ ਦਿੰਦੇ ਹੈਗੇ ਆ, ਤਾਂ ਠੀਕ ਹੈ, ਉਹ ਤਾਂ ਪ੍ਰੋਪਰ ਯੂਟੀਲਾਈਜ਼, ਜਦੋਂ ਉਹ ਚੀਜ਼ ਨਹੀਂ ਹੁੰਦੀ ਤੇ ਉਦੋਂ ਕੁਐਸਚਨਸ ਆ, ਕਈ ਕੰਟਰੋਵਰਸੀਜ਼ ਹੈਗੀਆਂ ਆਪਣੇ, ਤੇ ਉਹ ਚੀਜ਼ਾਂ ਜਦੋਂ ਆ ਜਾਂਦੀਆਂ ਤੇ ਉਹਦਾ ਮਤਲਬ ਕਿ ਸਮਥਿੰਗ ਇਜ਼ ਦੇਅਰ, ਨੀਡ ਟੂ ਇੰਪਰੂਵ। ਤੇ ਮੈਂ ਉਸ ਹੱਕ ਦੇ ਵਿੱਚ ਹੈਗਾ ਕਿ ਅਸੀਂ ਜਿੱਦਾਂ ਜਿਹੜੇ ਆਪਣੇ ਰੈਜੀਡੈਂਸ ਦੀ ਆਵਾਜ਼ ਹੈ, ਜੋ ਉਹ ਚਾਹੁੰਦੇ ਆ, ਤੇ ਉਹ ਅਸੀਂ ਉਹ ਪੂਰਾ ਕਰੀਏ।
1: ਤੇ ਅੱਛਾ, ਅੱਜ ਤੋਂ ਨਾ ਜਦੋਂ ਪਹਿਲਾਂ ਤੁਸੀਂ ਵੀ ਆਏ, ਔਰ ਉਦੋਂ ਹੁੰਦਾ ਸੀ ਜੀ ਨਹੀਂ ਜੀ ਆਪਾਂ ਕੋਈ ਨਾ ਕੋਈ ਨੁਮਾਇੰਦਾ ਆਪਣੀ ਕਮਿਊਨਿਟੀ ਦਾ ਅੱਗੇ ਲੈ ਕੇ ਜਾਣਾ, ਅੱਗੇ ਉਹ ਲੈ ਕੇ ਬਹੁਤ ਗਏ, ਪਰ ਉਹਨਾਂ ਨੇ ਕੀ ਕੀਤਾ?
3: ਹਾਂਜੀ ਬਿਲਕੁਲ, ਦੇਖੋ ਜੋ ਆਪਣੇ
1: ਬਿਨਾਂ ਕਿਸੇ ਦੇ ਬਰਥਡੇ ਜਾਂ ਕੋਈ ਸਮਾਗਮ ਆਉਂਦਾ ਘਰਾਂ 'ਚ, ਉੱਥੇ ਹੀ ਜਾਂਦੇ ਆ ਮੇਰੇ ਖਿਆਲ 'ਚ।
3: ਬਿਲਕੁਲ, ਮੈਂ ਤੁਹਾਨੂੰ ਦੱਸ ਦਵਾਂ ਕਿ ਮੇਰੇ ਵੱਲੋਂ ਕੋਈ ਇੱਦਾਂ ਦਾ ਕੁਛ ਨਹੀਂ ਹੋਏਗਾ। ਆਪਣਾ ਜੋ ਸਾਡੀ ਜੋਬ ਹੈ,

0: ਜਿਸ ਲਈ ਅਸੀਂ ਹਾਇਰ ਹੋ ਰਹੇ ਹਾਂ, ਪਬਲਿਕ ਲਈ ਹਾਇਰ ਹੋ ਰਹੇ ਹਾਂ, ਆਪਣੇ ਉਹਨਾਂ ਦੀ ਜੋ ਕੰਮ ਆ ਸਾਡਾ, ਅਸੀਂ ਉਹ ਕੀਤਾ ਜਾਵੇ। ਮੇਰਾ ਕੰਮ ਹੈ ਤੁਹਾਡੀ ਆਵਾਜ਼, ਤੁਹਾਡੇ ਕੰਸਰਨ, ਤੁਹਾਡੇ ਇਸ਼ੂ ਸਿਟੀ ਹਾਲ ਦੇ ਸਾਹਮਣੇ ਰੱਖਣੇ, ਅਤੇ ਉਹਨਾਂ ਦਾ ਕਿਸ ਤਰ੍ਹਾਂ ਅਸੀਂ ਉਹਨੂੰ ਰੈਜ਼ੋਲੂਸ਼ਨ ਕਰਨਾ, ਸਾਡੀ ਸਿਰਫ ਇਹ ਜੌਬ ਆ, ਨਾ ਕਿ ਅਸੀਂ ਭੋਗਾਂ 'ਤੇ ਜਾਈਏ, ਨਾ ਉਹ ਕੰਮ ਨਹੀਂ ਮੇਨ ਚੀਜ਼ ਆ। ਅਸੀਂ ਜਿਹੜੀ ਜੌਬ ਹੈ ਅਸੀਂ ਪ੍ਰੋਪਰ ਤਰੀਕੇ ਨਾਲ ਕਰੀਏ। ਕੋਈ ਮੈਨੂੰ ਇਹਦੇ ਵਿੱਚ, ਮੈਂ ਬਹੁਤ ਕੰਮ ਕੀਤਾ, ਰੀਅਲ ਟਾਈਮ ਫੁੱਲੀ ਸਕਸੈਸਫੁਲ ਸਾਡੀ ਬ੍ਰੋਕਰ ਰਨ, ਕੋਈ ਪੈਸੇ ਦੇ ਮੋਟਿਵ ਨਾਲ ਨਹੀਂ ਜਾ ਰਹੇ, ਅਤੇ ਆ ਜਿਹੜੀ ਆ ਇੱਕ ਨਿਸ਼ਕਾਮ ਜਿਹਦੇ ਭਾਵਨਾ ਆਪਣਾ ਕੰਮ ਕਰਨਾ ਹੈਗਾ ਕਿ ਕਮਿਊਨਿਟੀ ਲਈ ਹੁਣ ਆਪਾਂ ਕੁਛ ਕਰਨਾ ਹੈਗਾ, ਉਹਨਾਂ ਨੂੰ ਅੱਛਾ ਸੁਧਾਰੀਏ। ਟ੍ਰੈਫਿਕਸ ਦੇ ਇਸ਼ੂ ਹੈਗੇ ਆ, ਕੰਸਟਰਕਸ਼ਨ ਦੇ ਇਸ਼ੂ ਹੈਗੇ ਆ, ਸਨੋਅ ਰਿਮੂਵਲ ਦੇ ਇਸ਼ੂ ਹੈਗੇ, ਘਰਾਂ ਦੇ ਮੂਹਰੇ ਤੁਹਾਡੇ ਸਨੋਅ ਲਾ ਜਾਂਦੇ, ਤੁਸੀਂ ਟੈਕਸ ਪੇ ਕਰਦੇ ਆ ਅਤੇ ਇੱਕ ਸੜਕ ਪੂਰੀ ਕਲੀਨ ਨਹੀਂ ਹੁੰਦੀ, ਅਤੇ ਜਦੋਂ ਤੁਸੀਂ ਆਪਣਾ ਡਰਾਈਵੇ ਸਾਫ਼ ਕਰਕੇ ਫਿਰ ਗੱਡੀ ਬਾਹਰ ਕੱਢਦੇ ਆ ਤਾਂ ਤੁਹਾਡੇ ਮੂਹਰੇ ਸਿਟੀ ਨੇ ਫਿਰ ਢੇਰ ਲਾਇਆ ਹੁੰਦਾ, ਇੱਕ ਤਾਂ ਉਹ ਵੱਡਾ ਇਸ਼ੂ ਹੈਗਾ। ਬਾਕੀ ਸੇਫਟੀ ਦਾ ਇਸ਼ੂ ਹੈਗਾ, ਦੇਰ ਸੋ ਮੈਨੀ, ਆਈ ਡੋਂਟ ਵਾਂਟ ਟੂ ਗੋ ਇਨਟੂ ਡਿਟੇਲ, ਤਾਂ ਫਿਰ ਆਪਾਂ ਨੂੰ।
1: ਅੱਛਾ, ਮੈਂ ਕਹਿੰਦਾ ਕਿ ਜਿਹੜੇ ਸਾਡੇ ਲਿਸਨਰ ਨੇ, ਕਿਉਂਕਿ ਇਸ ਸਟੇਸ਼ਨ ਦੇ ਬਹੁਤ ਲਿਸਨਰ ਨੇ, ਬਹੁਤ ਸਾਰੇ ਉਹ ਲਿਸਨਰ ਨੇ ਜਿਹੜੇ ਬ੍ਰੈਂਪਟਨ ਦੇ ਰਹਿਣ ਵਾਲੇ ਨੇ, ਤੇ ਜੇ ਉਹਨਾਂ ਦਾ ਕੋਈ ਸਵਾਲ ਹੋਵੇ ਉਹ ਤੁਹਾਨੂੰ ਸਿੱਧਾ ਕਰ ਸਕਦੇ ਨੇ ਤੁਹਾਡੇ ਟੈਲੀਫੋਨ?
0: ਬਿਲਕੁਲ, ਸਾਡੇ ਨੂੰ ਆਉਣ, ਆਪਣਾ ਕੰਸਰਨ ਦੱਸਣ, ਕੋਈ ਇਸ਼ੂ ਆ, ਕੀ ਚੀਜ਼ ਚਾਹੀਦੀ, ਕਿਸ ਤਰ੍ਹਾਂ ਅਸੀਂ ਸੁਧਾਰ ਲਿਆ ਸਕਦੇ ਹਾਂ, ਕਿਹੜਾ ਅਸੀਂ ਸਿਟੀ ਦੇ ਸਾਹਮਣੇ ਮੁੱਦਾ ਰੱਖ ਸਕਦੇ ਹੈਗੇ ਹਾਂ। ਤਾਂ ਡੈਫੀਨੇਟਲੀ ਮੇਨ ਪਰਪਸ ਜਿਹੜਾ ਸਾਡਾ ਹੈਗਾ ਕਿ ਜਿਹੜੀ ਵੀ ਸਪੈਂਡਿੰਗ ਹੈ ਜਿਹੜੀ ਹੋ ਰਹੀ ਆ ਸਿਟੀ ਵੱਲੋਂ, ਉਹ ਅਕਾਊਂਟੇਬਿਲਟੀ ਹੋਣੀ, ਟ੍ਰਾਂਸਪੇਰੈਂਸੀ ਚਾਹੀਦੀ ਆ। ਜੇ ਪਬਲਿਕ ਦਾ ਪੈਸਾ ਕਿਤੇ ਯੂਜ਼ ਹੋ ਰਿਹਾ, ਕੋਈ ਡਿਸੀਜਨ ਲੈ ਰਹੇ ਹਾਂ, ਤਾਂ ਉਹ ਚੀਜ਼ ਪ੍ਰੋਪਰ ਸਾਰਾ ਆਪਣੇ ਲੋਕਾਂ ਨੂੰ ਪਤਾ ਹੋਵੇ। ਕੋਈ ਵੀ ਚੀਜ਼ ਤੁਸੀਂ ਜਾਂ ਬਾਏ ਕਰ ਰਹੇ ਆ, ਜਾਂ ਕੋਈ ਸਿਟੀ ਲਈ ਕੋਈ ਚੀਜ਼ ਲੈ ਰਹੇ ਆ, ਉਹ ਕਿਉਂ ਲੈ ਰਹੇ ਆ ਤੇ ਕੀ ਚੀਜ਼ ਆ, ਉਹਦੀ ਟ੍ਰਾਂਸਪੇਰੈਂਸੀ ਪੂਰੀ ਮੂਹਰੇ ਲੋਕਾਂ ਮੂਹਰੇ ਹੋਵੇ।
1: ਤੇ ਜੇਕਰ ਤੁਹਾਡੇ ਨਾਲ ਕੋਈ ਮਿਲ ਕੇ ਕੰਮ ਕਰਨਾ ਚਾਹਵੇ, ਤੁਹਾਡੀ ਹੈਲਪ ਕਰਨਾ ਚਾਹਵੇ, ਕਿਉਂਕਿ ਤੁਸੀਂ ਹੁਣ ਡੋਰ ਟੂ ਡੋਰ ਵੀ ਜਾਣਾ, ਲੋਕਾਂ ਦੇ ਮੈਸੇਜ ਵੀ ਲੈਣੇ ਸੁਣਿਆ, ਇਕੱਲਾ ਬੰਦਾ ਤੇ ਨਾ ਕੁਛ ਕਰ ਨਹੀਂ ਸਕਦਾ।
0: ਬਿਲਕੁਲ ਜੀ, ਇੱਕ ਟੀਮ ਦੀ ਜ਼ਰੂਰਤ ਹੁੰਦੀ ਆ, ਆਸ਼ੀਰਵਾਦ ਦੀ। ਪਹਿਲਾਂ ਤਾਂ ਜਿੰਨੇ ਆਪਣੇ ਮਾਤਾਵਾਂ ਆ, ਭੈਣਾਂ ਸਾਡੇ, ਉਹਨਾਂ ਦੇ ਆਸ਼ੀਰਵਾਦ ਦੀ ਜ਼ਰੂਰਤ ਹੈ, ਅਤੇ ਉਹਨਾਂ ਨੇ ਸਾਨੂੰ ਅੱਗੇ ਕੀਤਾ, ਪਹਿਲਾਂ ਤਾਂ ਉਹ ਚਾਹੀਦਾ, ਪਰਮਾਤਮਾ ਦੇ ਆਸ਼ੀਰਵਾਦ ਚਾਹੀਦਾ, ਅਤੇ ਉਸ ਤੋਂ ਬਾਅਦ ਆਪਣੇ ਜਿਹੜੇ ਭੈਣ ਭਰਾ ਆ ਸਾਡੇ ਨਾਲ ਆਉਣ, ਹੱਥ ਨਾਲ ਹੱਥ ਮੋਢਾ ਫੜ ਕੇ ਸਾਡੇ ਨਾਲ ਚੱਲਣ। ਯੈਸ, ਵੀ ਨੀਡ ਵਲੰਟੀਅਰਸ ਜਿਹੜੇ ਸਾਡੇ ਨਾਲ ਸਾਡੀ ਹੈਲਪ ਕਰ ਸਕਦੇ ਹੈਗੇ ਆ, ਅਤੇ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਹੋਏਗਾ ਸਾਡੇ ਕੈਂਪੇਨ ਆਫਿਸ ਆਉਣ, ਜਿਹੜਾ ਕਿ ਸਾਡਾ 9300 ਗੋਰਬੇ ਡਰਾਈਵ ਆਫਿਸ 'ਤੇ। ਸਾਨੂੰ ਕਾਲ ਕਰ ਲੈਣ 416-823-9505-416-823-9503-5 'ਤੇ ਕਾਲ ਕਰਕੇ ਸਾਨਾ ਆਉਣ, ਅਤੇ ਅਸੀਂ ਪ੍ਰੋਪਰ ਉਹਨਾਂ ਨੂੰ ਗਾਈਡ ਕਰਾਂਗੇ ਕਿ ਉਸ ਤਰ੍ਹਾਂ ਸਾਡੇ ਨਾਲ ਸੁਝਾਅ ਵੀ ਆਪਣੇ ਦੇ ਸਕਦੇ ਆ ਕਿਸ ਤਰ੍ਹਾਂ ਕਰਨਾ ਹੈਗਾ। ਅਤੇ ਇੱਕ ਜੇ ਚਾਹੁੰਦੇ ਆ ਚੇਂਜ ਆਪਣੇ ਸਿਟੀ ਦੇ ਵਿੱਚ, ਜੇ ਤਾਂ ਯੂਜ ਟੂ ਹੋਏ ਹੋ ਆ, ਸੇਮ ਹੀ ਚੀਜ਼ ਹੈ, ਅਡਾਪਟ ਕਰ ਲਿਆ ਸਿਸਟਮ, ਫਿਰ ਤਾਂ ਆਪਾਂ ਕੁਛ ਨਹੀਂ ਕਰ ਸਕਦੇ। ਠੀਕ ਹੈ, ਜੇ ਚਾਹੁੰਦੇ ਚੇਂਜ, ਤਾਂ ਫਿਰ ਆਪਾਂ ਨੂੰ ਇੱਕ ਕਦਮ ਅੱਗੇ ਪੁੱਟਣਾ ਪੈਣਾ, ਅਤੇ ਫਿਰ ਕੁਛ ਹੋ ਸਕਦਾ
1: ਜੀ। ਔਰ ਇਸ ਦੇ ਨਾਲ ਨਾਲ ਦੱਸਦੇ ਹਾਂ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਉਹ ਸਮੋਸਾ ਸਵੀਟ ਫੈਕਟਰੀ ਦੇ ਸਹਿਯੋਗ ਦੇ ਨਾਲ ਅਸੀਂ ਪੇਸ਼ ਕਰ ਰਹੇ ਹੈਗੇ ਹਾਂ। ਮੇਨ ਹੈੱਡ ਆਫਿਸ ਉਹਨਾਂ ਦਾ ਹੈ ਟੋਬਿਕੋ ਦੇ ਵਿੱਚ ਹੀ, ਔਰ ਨੰਬਰ 416-213-1165, ਅਤੇ ਦੋ ਹੋਰ ਲੋਕੇਸ਼ਨਾਂ ਨੇ ਚਲੋ ਫਰੈਸ਼ਕੋ ਦੇ ਵਿੱਚ। ਅਤੇ ਜੇਕਰ ਆਉਣ ਵਾਲੇ ਦਿਨਾਂ 'ਚ ਕੋਈ ਪਾਰਟੀ ਕਰਨੀ ਚਾਹੁੰਦੇ ਹੋ, ਬੁੱਢਬਾਈ ਨੇ ਬੈਂਕ ਉਠਾਲ ਦੀਆਂ ਸੇਵਾਵਾਂ ਲੈਣੀਆਂ, 416-743-0003 ਦੇ ਉੱਤੇ ਕਾਲ ਕਰ ਸਕਦੇ ਹੋ। ਅਤੇ ਲਾਈਫ ਇੰਸ਼ੋਰੈਂਸ ਜਾਂ ਕੋਈ ਕ੍ਰਿਟੀਕਲ ਇੰਸ਼ੋਰੈਂਸ ਜਾਂ ਕੁਝ ਬੱਚਿਆਂ ਵਾਸਤੇ RESP ਵਗੈਰਾ ਚਾਹੀਦੀ ਹੈ, ਅਤੇ ਮੋਨਾ ਮਹਿੰਗੀ ਹੋਰੀ 416-509-1509 'ਤੇ ਸੰਪਰਕ ਕਰ ਲਓ। ਸਿੰਗਾਪੁਰ ਜੂਲਰ ਜਿਹੜਾ ਕਿ ਏਅਰਪੋਰਟ ਰੋਡ ਦੇ ਉੱਤੇ ਆ, ਡਾਇਮੰਡ ਦੀ ਜੂਲਰੀ 'ਤੇ 70% ਆਫ ਤੁਹਾਨੂੰ ਮਿਲ ਰਿਹਾ ਫਾਦਰਸ ਡੇ ਤੱਕ, ਔਰ ਨਾਲ ਦੀ ਨਾਲ ਉੱਥੇ ਤੀਆਂ ਦੇ ਮੇਲੇ ਦੀਆਂ ਟਿਕਟਾਂ ਵੀ ਅਵੇਲੇਬਲ ਨੇ। ਅਗਰ ਤੁਸੀਂ ਉੱਥੋਂ ਟਿਕਟ ਲੈਣੇ ਹੋ ਦੇ ਮੇਲੇ ਦੀ, ਤੁਹਾਨੂੰ ਨੋਜ਼ ਪਿੰਨ ਜਿਹੜਾ ਹੈਗਾ ਉਹ ਬਿਲਕੁਲ ਤੋਹਫੇ ਵੱਲੋਂ ਫ੍ਰੀ ਦੇਣਗੇ ਸਿੰਗਾਪੁਰ ਜੂਲਰ। 9051215000 ਇਲੈਕਟ੍ਰੋਨਿਕ ਦੀ ਸ਼ਾਪਿੰਗ ਕਰਨੀ ਚਾਹੁੰਦੇ ਹੋ ਤਾਂ ਟੈਲੀ ਟੈਮ ਇਲੈਕਟ੍ਰੋਨਿਕ ਦਾ ਨਾਮ ਯਾਦ ਰੱਖੋ, ਹਰ ਘਰ ਦੇ ਵਿੱਚ ਇਹਨਾਂ ਦਾ ਸਮਾਨ ਮੌਜੂਦ ਹੈ, ਔਰ ਤੁਸੀਂ ਉੱਥੇ ਆਲਵੇਜ ਸੇਲ ਚੱਲਦੀ ਹੈ ਟੈਲੀਵਿਜ਼ਨਾਂ ਦੇ ਉੱਤੇ, ਫਰਿੱਜਾਂ ਦੇ ਉੱਤੇ, ਸਟੋਵ ਦੇ ਉੱਤੇ, ਅਤੇ ਇਹਨਾਂ ਵੱਲੋਂ ਵੀ ਬਹੁਤ ਸਾਰੇ ਗਿਫਟ ਜਿਹੜੇ ਨੇ ਤੀਆਂ ਦੇ ਮੇਲੇ ਦੇ ਉੱਤੇ ਤੁਹਾਡੇ ਲਈ ਕੱਢੇ ਜਾਣੇ ਨੇ। ਨੰਬਰ 9054551666 ਤੇ ਇੰਸ਼ੋਰੈਂਸ ਦੇ ਵਿੱਚ ਹੀ ਜਾਣਿਆ ਪਹਿਚਾਣਿਆ ਨਾਮ ਹੈ ਹਰਪ੍ਰੀਤ ਸੈਣੀ ਹੋਰਾਂ ਦਾ, ਬੜੇ ਲੰਬੇ ਅਰਸੇ ਤੋਂ। ਨੰਬਰ ਹੈ 416-817-6500 ਦੇ ਉੱਤੇ ਜਿਹੜੀ ਗੱਲਬਾਤ ਹੋ ਸਕਦੀ ਹੋ। ਟਿੱਕਾ ਜੰਕਸ਼ਨ ਦੀ ਗੱਲਬਾਤ ਕਰਦੇ ਹਾਂ ਜੀ। ਟਿੱਕਾ ਜੰਕਸ਼ਨ ਜਿਹੜਾ ਬ੍ਰੈਂਪਟਨ ਦੇ ਵਿੱਚ ਹੈ, ਰਦਰ ਫੋਰਡ ਅਤੇ ਕੁਈਨ ਦੇ ਕਾਰਨਰ ਦੇ ਉੱਪਰ ਹੈ, ਔਰ ਜਿੱਥੇ ਲਾਈਵ ਮਿਊਜ਼ਿਕ ਐਵਰੀ ਡੇ ਚੱਲਦਾ, ਬਹੁਤ ਵੱਡੀ ਸਟੇਜ ਬਣੀ ਹੋਈ ਆ, ਖਾਣਾ ਤਾਂ ਵਾਹ ਕਮਾਲ ਹੁੰਦਾ। ਤੁਸੀਂ ਆਪਣਾ ਟੇਬਲ ਬੁੱਕ ਕਰਾਉਣ ਲਈ ਨੰਬਰ ਹੈ 6474294040 'ਤੇ ਗੱਲ ਕਰ ਲਓ। ਇਹ ਮੌਸਮ ਬੜਾ ਅੱਛਾ, ਜੇ ਇਹਨਾਂ ਦਿਨਾਂ ਦੇ ਵਿੱਚ ਨਾਗਰਾ ਫਾਲ ਚੱਕਰ ਲੱਗ ਰਿਹਾ ਤਾਂ ਢਾਬਾ ਔਨ ਦਾ ਫਾਲ ਜ਼ਰੂਰ ਜਾਣਾ, ਅਤੇ ਜਿਹਨਾਂ ਦਾ ਖਾਣਾ ਤੁਹਾਡੇ ਘਰ ਵਰਗਾ ਹੀ ਖਾਣਾ ਮਿਲਦਾ ਤੁਹਾਨੂੰ, ਨੰਬਰ ਉੱਥੇ ਦਾ 9059388030 'ਤੇ ਗੱਲਬਾਤ ਹੋ ਸਕਦੀ ਹੈ। ਪੀਜ਼ਾ ਡਿਪੂ ਦੀ ਗੱਲਬਾਤ ਕਰਦੇ ਹਾਂ ਜੀ। ਪੀਜ਼ਾ ਡਿਪੂ ਵੀ ਸਾਡੇ ਮੇਨ ਸਪੋਂਸਰ ਵੀ ਨੇ, ਅਤੇ ਪੀਜ਼ਾ ਡਿਪੂ 'ਤੇ ਜਿਹੜੀਆਂ ਪੀਟਰ ਆਪਸ਼ਨ ਅਤੇ ਬ੍ਰੈਮਲੀ ਵਾਲੀ ਲੋਕੇਸ਼ਨ ਦੇ ਉੱਤੇ ਜਿਹੜਾ ਹੈ ਉਹ ਟਿਕਟਾਂ ਤੁਸੀਂ ਲੈ ਸਕਦੇ ਹੋ। ਉੱਥੇ ਟਿਕਟਾਂ ਵੀ ਤੀਆਂ ਦੀਆਂ ਮੇਲੇ ਦੀਆਂ ਮੌਜੂਦ ਹੈ, ਅਤੇ ਨਾਲ ਦੀ ਨਾਲ ਤੁਹਾਨੂੰ ਦੱਸੀਏ ਕਿ ਤੀਆਂ ਦੇ ਮੇਲੇ ਦੀਆਂ ਟਿਕਟਾਂ ਦੇ ਨਾਲ ਨਾਲ ਅਗਰ ਤੁਸੀਂ ਉੱਥੋਂ ਪੀਜ਼ਾ ਲੈਂਦੇ ਹੋ ਤਾਂ ਤੁਹਾਨੂੰ ਵੰਡਰਲੈਂਡ ਦੀ ਟਿਕਟ ਜਿਹੜੀ ਹੈਗੀ ਆ ਉਹ ਵੀ ਤੁਹਾਨੂੰ ਉੱਥੋਂ ਮਿਲ ਸਕਦੀ ਹੈ ਜੀ, ਪੀਜ਼ਾ ਡਿਪੂ ਤੋਂ। ਦਾਸ ਬ੍ਰਦਰਸ ਅਤੇ ਉਸ ਦੇ ਸਹਿਯੋਗ ਨਾਲ ਵੀ ਅੱਜ ਦੇ ਪ੍ਰੋਗਰਾਮ ਨੂੰ ਅਸੀਂ ਪੇਸ਼ ਕਰ ਰਹੇ ਹਾਂ, ਜੇ ਦਾਸ ਹੋਰੀ ਉਹਨਾਂ ਦੀ ਪੂਰੀ ਟੀਮ ਔਰ ਡੈਲੀ ਟਾਈਮ ਵੁੱਡਵਾਈਨ ਬੈਂਕਟ ਹਾਲ ਅਤੇ ਸਾਰੇ ਹੀ ਸਾਡੇ ਮੇਨ ਸਪੋਂਸਰ ਨੇ। ਇਹਨਾਂ ਵੱਲੋਂ ਕਾਫੀ ਜਿਹੜੇ ਤੋਹਫੇ ਉਸ ਨੂੰ ਦਿੱਤੇ ਜਾਣੇ ਨੇ ਉੱਥੇ, ਅਤੇ ਨਾਲ ਦੀ ਨਾਲ ਅਸੀਂ ਜਿਹੜੀ ਗੱਲਬਾਤ ਕਰਦੇ ਹਾਂ ਜੀ ਤੁਹਾਡੇ ਨਾਲ ਆਪਣੇ ਕਟਾਰੀਆ ਟੂਰ ਐਂਡ ਟਰੈਵਲ ਦੀ। ਕਟਾਰੀਆ ਟੂਰ ਐਂਡ ਟਰੈਵਲ ਵੱਲੋਂ ਸੁਨੇਹਾ ਆਇਆ ਕਿ ਅਗਰ ਤੁਸੀਂ ਕਿਤੇ ਵੀ ਜਾਣਾ, ਕਿਸੇ ਵੀ ਮੁਲਕ ਦੇ ਵਿੱਚ ਜਾਣਾ, ਸਸਤੀਆਂ ਹਵਾਈ ਟਿਕਟਾਂ ਲੈਣੀਆਂ ਚਾਹੁੰਦੇ ਹੋ, 9056781200 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਕਟਾਰੀਆ ਟੂਰ ਐਂਡ ਟਰੈਵਲ ਤੋਂ, ਔਰ ਉਹਨਾਂ ਕੋਲ ਕਾਫੀ ਇਸ ਟਾਈਮ ਵਧੀਆ ਡੀਲ ਚੱਲ ਰਹੀਆਂ ਨੇ ਇੰਡੀਆ ਦੀਆਂ ਰਿਟਰਨ ਟਿਕਟਾਂ ਵਾਸਤੇ। ਅਤੇ ਜੇ ਰੱਬ ਨਾ ਕਰੇ ਤੁਹਾਡਾ ਐਕਸੀਡੈਂਟ ਹੋ ਜਾਂਦਾ ਤਾਂ ਤੁਸੀਂ ਅੰਜਮ ਕੁਰੇਸ਼ੀ ਹੋਰਾਂ ਨਾਲ ਗੱਲਬਾਤ ਕਰਨੀ ਆ, ਅਤੇ ਅੰਜਮ ਕੁਰੇਸ਼ੀ ਹੋਰਾਂ ਦਾ ਨੰਬਰ ਹੈ 4165700157। ਲਓ ਇਸ ਟਾਈਮ ਜੀ ਅਸੀਂ ਸਾਡੇ ਨਾਲ ਕਮਿਊਨਿਟੀ ਦੇ ਵਿੱਚ ਬਹੁਤ ਹੀ ਜਾਣੀ ਪਹਿਚਾਣੀ ਸ਼ਖਸੀਅਤ ਤੇ ਬੜੇ ਲੰਬੇ ਅਰਸੇ ਤੋਂ ਕਮਿਊਨਿਟੀ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ, ਤਕਰੀਬਨ 45 ਸਾਲਾਂ ਤੋਂ ਵੱਧ ਸਮਾਂ ਹੋ ਚੁੱਕਾ ਹੈ। ਇੱਕੋ ਇੱਕ ਨਾਮ ਹੈ ਜੀ ਢਿੱਲੋਂ ਵੀਡੀਓ। ਸੋ ਸੈਮੀ ਢਿੱਲੋਂ ਸਾਹਿਬ ਸਾਡੇ ਨਾਲ ਨੇ। ਸੈਮੀ ਸਾਹਿਬ ਵੈਲਕਮ ਜੀ ਆਇਆਂ ਨੂੰ।
2: ਬਿਲਕੁਲ, ਥੈਂਕ ਯੂ ਸੋ ਮਚ ਸੁਖੀ ਭਾਜੀ, ਥੈਂਕ ਯੂ ਸੋ ਮਚ, ਔਰ ਜਿੰਨੇ ਵੀ ਸਰੋਤੇ ਆਪਣੇ ਵਤਨੋਂ ਦੂਰ ਰੇਡੀਓ ਨਾਲ ਜੁੜੇ ਉਹਨਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਔਰ ਕਿਉਂਕਿ ਹੋ ਸਕਦਾ ਜੀ ਸੁਣਨ ਵਾਲੇ ਜਿਹੜੇ ਹੋਣ ਕੁਛ ਨਵੇਂ ਜੁੜੇ ਹੋਣ, ਔਰ ਮੈਂ ਜੇ ਗਲਤ ਤਾਂ ਨਹੀਂ ਆਲਮੋਸਟ 45 ਸਾਲ ਹੋ ਗਏ ਆਪਾਂ ਨੂੰ ਇਸ ਫੀਲਡ ਚ, ਕਿ ਜ਼ਿਆਦਾ ਹੋ ਗਿਆ?
2: ਬਿਲਕੁਲ ਜੀ, ਨਹੀਂ ਪੂਰੇ 45 ਸਾਲ ਹੋ ਗਏ ਜੀ, ਪੂਰੇ 45 ਸਾਲ ਹੋ ਗਏ।
1: ਕਿਆ ਬਾਤ ਜੀ, ਕਿਉਂਕਿ ਕਹਿੰਦੇ ਹੁੰਦੇ ਨਾ ਕੋਈ ਵਪਾਰ ਜਿਹੜਾ ਖੋਲਣਾ, ਬਿਜ਼ਨਸ ਖੋਲਣਾ ਸੌਖੀ ਗੱਲ ਹੈ, ਪਰ ਇੰਨਾ ਲੰਬਾ ਕੰਟੀਨਿਊ ਕਰਨਾ ਬੜਾ ਔਖਾ ਹੁੰਦਾ। ਉਹ ਇਸ ਕਰਕੇ ਚੱਲਦਾ ਕਿ ਤੁਹਾਡਾ ਵਿਸ਼ਵਾਸ ਜਿਹੜਾ ਕਮਿਊਨਿਟੀ ਤੇ ਬਣ ਜਾਵੇ, ਤੁਹਾਡੇ ਕਸਟਮਰ ਤੇ ਵਿਸ਼ਵਾਸ ਹੈ, ਤਾਂ ਹੀ ਤੁਸੀਂ ਲੰਬੇ ਚੱਲ ਸਕਦੇ ਹੋ, ਤੇ ਤੁਹਾਡਾ ਵਿਸ਼ਵਾਸ ਬਣਿਆ ਹੋਇਆ ਜੀ। ਤੇ ਪਹਿਲਾਂ ਤਾਂ ਤੁਸੀਂ ਆਪਣੀ ਫਰਮ ਬਾਰੇ ਥੋੜਾ ਜਿਹਾ ਦੱਸੋ, ਤੇ ਦੂਸਰਾ ਜਦੋਂ ਦੇ ਵੀ ਤੀਆਂ ਦੀ ਆਪਾਂ ਸ਼ੁਰੂਆਤ ਕੀਤੀ ਪਿਛਲੇ 24 ਸਾਲ ਤੋਂ, ਉਸ ਟਾਈਮ ਤੋਂ ਹੀ ਤੁਸੀਂ ਨਾਲ ਜੁੜੇ ਹੋ, ਆਲਵੇਜ਼ ਹਰ ਤਰ੍ਹਾਂ ਦੀ ਸਲਾਹ, ਹਰ ਤਰ੍ਹਾਂ ਦਾ ਸਹਿਯੋਗ, ਆਲਵੇਜ਼ ਤੁਸੀਂ ਕਸਟਮਰ ਤੱਕ ਟਿਕਟਾਂ ਵੀ ਤੁਹਾਡੇ ਕੋਲੋਂ ਲੈ ਕੇ ਜਾਂਦੇ ਨੇ, ਉਹਦੇ ਲਈ ਵੀ ਤੁਹਾਡਾ ਧੰਨਵਾਦ।
2: ਬਿਲਕੁਲ ਜੀ, ਸੋ ਪਹਿਲੀ ਗੱਲ ਤਾਂ ਤੁਹਾਨੂੰ ਸੁਖੀ, ਤੁਹਾਨੂੰ ਭੈਣ ਜੀ ਤਲਵਿੰਦਰ ਹੁਣਾਂ ਨੂੰ, ਤੁਹਾਡੇ ਸਾਰੇ ਪਰਿਵਾਰ ਨੂੰ, ਮਾਤਾ ਜੀ ਨੂੰ ਬਹੁਤ ਬਹੁਤ ਮੁਬਾਰਕਾਂ। ਜਿਸ ਤਰ੍ਹਾਂ ਅਸੀਂ ਆਪਣੇ ਬਿਜ਼ਨਸ ਦੇ ਵਿੱਚ 45 ਸਾਲ ਕੱਢੇ ਹੈਗੇ ਆ, 24 ਸਾਲ ਵੀ ਜਿਹੜਾ ਹੈਗਾ ਆ ਉਹ ਇੱਕ ਛੋਟਾ ਸਮਾਂ ਨਹੀਂ ਹੁੰਦਾ ਗਾ। ਮੈਨੂੰ ਅਜੇ ਵੀ ਯਾਦ ਆ ਕਿ ਤੁਸੀਂ ਇੱਕ ਮੇਲਾ ਦਾ ਛੋਟਾ ਜਿਹਾ ਹਾਲ ਸੀ, ਉਦੋਂ 300 ਲੇਡੀਜ਼ ਦਾ ਹਾਲ ਸੀ ਉਹ, ਜਿਹਦੇ ਵਿੱਚ ਪਹਿਲੀ ਵਾਰੀ ਤੀਆਂ ਕਰਵਾਈਆਂ ਸੀ, ਯਾਦ ਆ ਤੁਹਾਨੂੰ?
1: ਹਾਂਜੀ ਹਾਂਜੀ ਹਾਂਜੀ, ਸਾਰਾ ਯਾਦ।
2: ਹਾਂ, ਸੋ ਉਸ ਤੋਂ ਬਾਅਦ ਫਿਰ ਤੁਸੀਂ ਦੇਖੋ ਵੀ CAA ਸੈਂਟਰ ਐਂਡ ਜਿੰਨੇ ਵੀ ਤੁਸੀਂ ਆਪਣੇ ਆਡੀਟੋਰੀਅਮ ਜਿਹੜੇ ਹੈਗੇ ਉਹਨਾਂ ਦੇ ਵਿੱਚ ਤੀਆਂ ਨੂੰ ਲਗਾਤਾਰ ਨਿਰੰਤਰ ਕਰਵਾਉਂਦੇ ਆ ਰਹੇ ਹੋ। ਸੋ ਇਹ ਵੀ ਇੱਕ ਬਹੁਤ ਵੱਡੀ ਅਚੀਵਮੈਂਟ ਆ ਜੀ। ਹਰੇਕ ਕਲਾਕਾਰ ਨੂੰ, ਵੱਡੇ ਵੱਡੇ ਕਲਾਕਾਰ ਨੂੰ ਤੁਸੀਂ ਇੰਟਰੋਡਿਊਸ ਕੀਤਾ ਆ, ਔਰ ਖਾਸ ਕਰਕੇ ਦੇਖੋ ਸੁਖੀ ਜਦੋਂ ਇਹ ਚੀਜ਼ ਸ਼ੁਰੂ ਹੋਈ ਸੀ ਨਾ, ਉਦੋਂ ਭੈਣਾਂ ਦੇ ਲਈ ਕੋਈ ਮਨੋਰੰਜਨ ਬਿਲਕੁਲ ਹੈ ਨਹੀਂ ਸੀਗਾ, ਰਾਈਟ? ਸ਼ੋਜ਼ ਹੁੰਦੇ ਸੀਗੇ, ਲਾਈਵ ਸ਼ੋਜ਼ ਹੁੰਦੇ ਸੀਗੇ, ਜਿਹਦੇ ਵਿੱਚ ਕਿ ਖਾਸ ਕਰਕੇ ਮੈਂ ਸਮਝਦਾ ਹਾਂ ਕਿ ਭੈਣਾਂ ਬਹੁਤ ਸਾਰੇ ਸ਼ੋਆਂ ਦੇ ਵਿੱਚ, ਜਿਹੜੇ ਜਿੱਦਾਂ ਕਈ ਇੱਦਾਂ ਦੇ ਸ਼ੋਅ ਹੁੰਦੇ ਆ ਜਿਹਨਾਂ 'ਚ ਡਰਦੀਆਂ ਵੀ ਆ ਵੀ ਅਸੀਂ ਕਾਹਤੋਂ ਜਾਣਾ ਆ, ਕਿਉਂਕਿ ਉੱਥੇ ਟਰੈਵਲ ਨਾ ਹੋਵੇ। ਸੋ ਇਹ ਇੱਕ ਭੈਣਾਂ ਦਾ ਜਿਹੜਾ ਸ਼ੋਅ ਆ ਤੁਸੀਂ ਪਿਛਲੇ 24 ਸਾਲ ਤੋਂ ਕਰ ਰਹੇ ਹੋ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ, ਔਰ ਇਹ ਹਰੇਕ ਸਾਲ ਸਕਸੈਸ ਹੁੰਦਾ ਆ, ਇਸ ਵਾਰ ਵੀ ਤੁਹਾਡਾ ਪੂਰਾ ਸਕਸੈਸਫੁਲ ਹੋਏਗਾ। ਜਿਹੜਾ ਆਡੀਟੋਰੀਅਮ ਜਿੱਦਾਂ ਆਪਾਂ ਕੱਲ ਗੱਲ ਕਰਦੇ ਸੀਗੇ, ਜਿਹੜਾ ਆਡੀਟੋਰੀਅਮ ਤੁਸੀਂ ਜਿਹਦੇ ਵਿੱਚ ਕਰਵਾਉਣ ਜਾ ਰਹੇ ਹੋ, ਔਰ ਖੁੱਲਾ ਕਹਿੰਦੇ ਹੁੰਦੇ ਆ ਵੀ ਉਹਦੇ ਵਿੱਚ ਕੋਈ ਚੇਅਰ ਨਹੀਂ ਹੋਊਗੀ, ਭੈਣਾਂ ਬਕਾਇਦਾ ਉਹਦੇ ਵਿੱਚ ਪੂਰਾ ਆਪਦਾ ਇਸ ਤੀਆਂ ਦੇ ਮੇਲੇ ਨੂੰ ਆਨੰਦ ਮਾਣਨਗੀਆਂ। ਬਾਕੀ ਜਿਹੜੇ ਕਲਾਕਾਰ ਹਮੇਸ਼ਾ, ਮੈਂ ਇੱਕ ਗੱਲ ਦਾ ਤੁਹਾਡੀ ਸਲਾਘਾ ਕਰਦਾ ਆ ਕਿ ਤੁਸੀਂ ਕਦੇ ਵੀ ਮਾੜਾ ਕਲਾਕਾਰ ਨਹੀਂ ਲੈ ਕੇ ਆਉਂਦਾ ਗਾ। ਇੱਦਾਂ ਨਹੀਂ ਹੈਗਾ ਗਾ ਵੀ ਕੋਈ ਲੋਕਲ, ਇੱਦਾਂ ਨਹੀਂ ਕਿ ਲੋਕਲ ਆਰਟਿਸਟ ਮਾੜੇ ਕਲਾਕਾਰ ਹੁੰਦੇ ਆ, ਪਰ ਫਿਰ ਵੀ ਜਦੋਂ ਵੀ ਕਲਾਕਾਰ ਜਿਹੜੇ ਆਪਣੇ ਸ਼ੋਆਂ ਦੇ ਵਿੱਚ ਲੈ ਕੇ ਆਉਂਦੇ ਆ, ਉਹ ਹਮੇਸ਼ਾ ਵਧੀਆ ਤੇ ਜਿਹੜੇ ਮਤਲਬ ਕਿ ਮਨਪਸੰਦ ਕਲਾਕਾਰ ਆ ਉਹ ਹਮੇਸ਼ਾ ਤੀਆਂ ਦੇ ਵਿੱਚ ਲੈ ਕੇ ਆਉਂਦੇ ਆ।
1: ਬਿਲਕੁਲ ਜੀ ਬਿਲਕੁਲ, ਧੰਨਵਾਦ। ਤੇ ਹੁਣ ਆਪਾਂ ਥੋੜੀ ਜਿਹੀ ਗੱਲ ਕਰੀਏ, ਜਿੱਦਾਂ ਕਿਉਂਕਿ ਜਿੱਦਾਂ ਟੈਕਨੋਲੋਜੀ ਚੇਂਜ ਹੁੰਦੀ ਗਈ ਸਮੇਂ ਦੇ ਨਾਲ ਨਾਲ, ਤੁਸੀਂ ਵੀ ਚੇਂਜ ਹੁੰਦੇ ਗਏ, ਔਰ ਇਸ ਟਾਈਮ ਟੈਕਨੋਲੋਜੀ ਦਾ ਇਹ ਯੁੱਗ ਹੈ ਕਿ ਭਾਵੇਂ ਤੁਸੀਂ ਦੁਨੀਆ ਦੇ ਕਿਤੇ ਵੀ ਹੋਵੋ, ਕਿਸੇ ਮੁਲਕ 'ਚ ਹੋਵੋ, ਨਾ ਤਾਂ ਉੱਥੇ ਕੇਬਲ ਦੀ ਲੋੜ ਹੈ ਨਾ ਕਿਸੇ ਹੋਰ ਚੀਜ਼ ਦੀ ਲੋੜ ਆ, ਤੇ ਤੁਸੀਂ ਐਪ ਇੱਕ ਤਿਆਰ ਕੀਤਾ, ਥੋੜਾ ਜਿਹਾ ਉਹਦੇ ਬਾਰੇ ਮੈਨੂੰ ਕੱਲ ਤੁਸੀਂ ਸਮਝਾ ਰਹੇ ਸੀ, ਆਪਾਂ ਸੁਣਨ ਵਾਲਿਆਂ ਤੱਕ ਵੀ ਦੱਸੀਏ ਉਹ ਕਿਹੜਾ ਐਪ ਹੈ ਤੇ ਕਿੱਦਾਂ ਕਿੱਦਾਂ ਵਰਕ ਕਰਦਾ ਜੀ।
2: ਬਿਲਕੁਲ ਜੀ। ਸੋ ਇੱਕ ਇਹ ਸੁਖੀ ਇਹ ਆਪਣਾ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਸਭ ਤੋਂ ਪਹਿਲਾ ਐਪ ਆ ਜਿਹੜਾ ਅਸੀਂ, ਇੱਕ ਤਾਂ ਇਹ ਆ ਕਿ ਇਹ ਜਿੰਨੇ ਵੀ ਸਮਾਰਟ ਡਿਵਾਈਸਿਸ ਹੈਗੇ ਆ ਉਹਦੇ ਤੇ ਅਵੇਲੇਬਲ ਆ। ਐਪ ਦਾ ਨਾਮ ਹੈਗਾ ਆ ਕਰੋਸਟ੍ਰੀਮ, ਔਰ ਕਿਉਂਕਿ ਕ੍ਰਿਕਟ ਜਿਹੜਾ ਹੈਗਾ ਆ, ਲੋਕ ਕ੍ਰਿਕਟ ਨੂੰ ਬਹੁਤ ਪਿਆਰ ਕਰਦੇ ਆ, ਖਾਸ ਕਰਕੇ ਜਿਹੜਾ ਸਾਡਾ ਨਵਾਂ ਇਮੀਗ੍ਰੈਂਟ ਆਇਆ ਹੈਗਾ ਆ ਉਹ ਕ੍ਰਿਕਟ ਦੇ ਨਾਲ ਬਹੁਤ ਜ਼ਿਆਦਾ ਜੁੜਦਾ ਆ। ਔਰ ਇਹਦੀ ਖਾਸੀਅਤ ਇਹ ਹੈਗੀ ਆ ਕਿ ਦੇਖੋ ਜਿਹੜੀ ਸਾਡੀ ਫਿਜ਼ੀਕਲ ਲੋਕੇਸ਼ਨ ਆ ਉਹ ਇੱਕ ਤਾਂ ਇੱਕ ਲੋਕੇਸ਼ਨ ਦੇ ਉੱਤੇ ਹੈਗੀ ਆ, ਠੀਕ ਆ ਜੀ। ਜਿਹੜੇ ਲੋਕ ਬ੍ਰੈਂਪਟਨ ਦੇ ਲਾਗੇ ਛਾਗੇ ਆ ਉਹੀ ਫਿਜ਼ੀਕਲ ਲੋਕੇਸ਼ਨ ਤੇ ਪਹੁੰਚ ਸਕਦੇ ਆ। ਇਸ ਐਪ ਨੂੰ ਥਰੂ ਆਊਟ ਨੌਰਥ ਅਮਰੀਕਾ ਲੋਕੀ ਰਾਈਟ ਵੇ ਡਾਊਨਲੋਡ ਕਰਕੇ ਆਪਣਾ ਯੂਜ਼ਰ ਨੇਮ ਤੇ ਪਾਸਵਰਡ ਕ੍ਰੀਏਟ ਕਰਕੇ ਰਾਈਟ ਵੇ ਇਹਨੂੰ ਐਕਟੀਵੇਟ ਕਰ ਸਕਦੇ ਆ। ਸੋ ਬਹੁਤ ਹੀ ਈਜ਼ੀ ਆ, ਕਰੋਸਟ੍ਰੀਮ.com ਤੇ ਜਾ ਕੇ ਤੁਸੀਂ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹੋ। ਔਰ ਜਿਸ ਤਰ੍ਹਾਂ ਆਪਾਂ ਕੱਲ ਗੱਲ ਕਰਦੇ ਸੀਗੇ ਕਿ ਜਦੋਂ ਵੀ ਕ੍ਰਿਕਟ ਦੀ ਸ਼ੁਰੂਆਤ ਹੁੰਦੀ ਆ ਤੇ ਲੋਕ ਧੜਾ ਧੜ ਇਹਨੂੰ ਸਬਸਕ੍ਰਾਈਬ ਕਰਦੇ ਆ। ਅਸੀਂ ਬਹੁਤ ਸੰਤੁਸ਼ਟ ਆ ਜੀ, ਸਾਡੀ ਟੀਮ ਵੱਲੋਂ ਅਸੀਂ ਇਹਨੂੰ ਆਪ ਡਿਵੈਲਪ ਕੀਤਾ ਆ, ਕੋਈ ਵੀ ਚੀਜ਼ ਇਹਦੇ ਵਿੱਚ ਅਸੀਂ ਆਊਟਸੋਰਸ ਨਹੀਂ ਕੀਤੀ ਗਈ। ਸੋ ਇਹ ਇੱਕ ਖਾਸੀਅਤ ਆ ਜਿਹੜਾ, ਕਿਉਂਕਿ ਅਸੀਂ ਪਿਛਲੇ 45 ਸਾਲਾਂ ਤੋਂ ਇਸ ਇੰਟਰਟੇਨਮੈਂਟ ਦੇ ਬਿਜ਼ਨਸ ਦੇ ਵਿੱਚ ਹੈਗੇ ਆ। ਸੋ ਇਹ ਸਾਰਾ ਕੁਝ ਜਿਹੜਾ ਹੈਗਾ ਆ ਉਹ ਨਿਰੰਤਰ ਬਕਾਇਦਾ ਪੂਰੀ ਸੇਫਟੀ ਨਾਲ ਅਤੇ ਕਸਟਮਰ ਨੂੰ, ਮਤਲਬ ਕਿ ਕਸਟਮਰ ਨੂੰ ਤਰਜੀਹ ਦੇ ਕੇ ਇਹ ਸਾਰਾ ਕੁਝ ਡਿਵੈਲਪ ਕੀਤਾ ਗਿਆ
1: ਜੀ। ਔਰ ਇੱਕ ਤਾਂ ਆਪਣਾ ਨੰਬਰ ਦੇ ਦਿਓ ਉੱਥੇ ਹੈੱਡ ਆਫਿਸ ਦਾ, ਤੇ ਦੂਜਾ ਜਿਹੜੀਆਂ ਮੈਨੂੰ ਪਤਾ ਕਿ ਅਬਨੇਜ਼ਰ ਤੇ ਗੌਰ ਵਾਲੇ ਪਲਾਜ਼ੇ ਦੇ ਵਿੱਚ ਜਿੱਥੇ ਆਪਣਾ ਢਿੱਲੋ ਵੀਡੀਓ ਦਾ ਹੈੱਡ ਆਫਿਸ ਆ, ਉੱਥੇ ਤੀਆਂ ਦੇ ਮੇਲੇ ਦੀਆਂ ਫਿਜ਼ੀਕਲ ਟਿਕਟਾਂ ਵੀ ਪਹੁੰਚ ਗਈਆਂ ਨੇ ਤੇ ਉੱਥੋਂ ਲੇਡੀਜ਼ ਲੈ ਸਕਦੇ ਨੇ।
2: ਬਿਲਕੁਲ ਜੀ। ਸੋ ਐਬਨੀਜ਼ਰ ਐਂਡ ਗੌਰ ਰੋਡ ਦੀ ਸਾਡੀ ਲੋਕੇਸ਼ਨ ਆ ਜੀ, ਔਰ ਨੰਬਰ ਸਾਡਾ ਹੈਗਾ 905-204-1313। ਬਿਲਕੁਲ ਜੀ, ਤੀਆਂ ਦੀਆਂ ਟਿਕਟਾਂ ਸਾਡੇ ਸਟੋਰ ਤੇ ਪਹੁੰਚ ਚੁੱਕੀਆਂ। ਸੋ ਅਸੀਂ ਗੁਜ਼ਾਰਿਸ਼ ਕਰਾਂਗੇ ਜਿਹੜਾ ਇਹ ਏਰੀਆ ਹੈਗਾ ਐਬਨੀਜ਼ਰ ਐਂਡ ਗੌਰ ਰੋਡ ਦਾ, ਭੈਣਾਂ ਇਸ ਸਾਡੇ ਸਟੋਰ ਤੇ ਆਉਣ, ਆਪਦੀਆਂ ਟਿਕਟਾਂ ਜਿਹੜੀਆਂ ਹੈਗੀਆਂ ਆ ਉਹ ਪਿਕਅਪ ਕਰਨ। ਔਰ 21 ਜੂਨ ਨੂੰ ਮੈਂ ਸਮਝਦਾ ਹਾਂ ਕਿ ਮਤਲਬ ਕਿ ਜਿੱਦਾਂ ਤੁਹਾਡੇ ਪਹਿਲਾਂ ਤੀਆਂ ਦੇ ਮੇਲੇ ਕਾਮਯਾਬ ਹੁੰਦੇ ਰਹੇ ਹੈਗੇ ਆ, ਇਹ ਵੀ ਇਸੇ ਤਰ੍ਹਾਂ ਹੀ ਕਾਮਯਾਬ ਹੋਏਗਾ।
1: ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ ਢਿੱਲੋਂ ਸਾਹਿਬ, ਥੈਂਕ ਯੂ ਜੀ, ਥੈਂਕ ਯੂ। ਔਰ ਇਸ ਦੇ ਨਾਲ ਨਾਲ ਦੱਸ ਦਈਏ ਕਿ ਟਾਈਮ ਸਮਾਂ ਆਪਣਾ ਥੋੜਾ ਜਿਹਾ ਰਹਿ ਗਿਆ ਤੇ ਮੇਰੇ ਨਾਲ ਇਸ ਟਾਈਮ ਜੀ ਪੰਕਜ ਜੋਸ਼ੀ ਸਾਹਿਬ ਨੇ ਸੁਮਿਤ ਰਿਐਲਿਟੀ ਤੋਂ। ਜੋਸ਼ੀ ਸਾਹਿਬ, ਆਪਣੇ ਕੋਲ ਇੱਕ ਮਿੰਟ ਹੈ ਤੇ ਇੱਕ ਮਿੰਟ ਚ ਦੇਖੋ ਹੁਣ ਕੀ ਸਮੇਟਣਾ
3: ਆਫਰ ਹੀ ਕਰ ਸਕਦੇ ਹਾਂ।
1: ਕਰੋ ਜੀ, ਬਸ ਕਰੋ।
3: ਇੱਕ ਸਾਲ ਦੀ ਮੈਂਬਰਸ਼ਿਪ ਫ੍ਰੀ ਜੂਨ 21-2027 ਤੱਕ। ਤੁਸੀਂ ਉੱਥੇ ਤੀਆਂ ਦੇ ਮੇਲੇ ਤੇ ਪਹੁੰਚੋ, ਆਪਣੇ ਸਾਡੇ ਬੂਥ ਤੇ ਆਓ, ਆਪਣੇ ਆਪ ਨੂੰ ਰਜਿਸਟਰ ਕਰੋ, ਤੁਹਾਨੂੰ ਨੋ ਫੀਸ ਫੋਰ ਅੰਟਿਲ ਜੂਨ 21-2027।
1: ਕੀ ਬਾਤ! ਔਰ ਬਹੁਤ ਬਹੁਤ ਧੰਨਵਾਦ। ਨੰਬਰ ਹੈ ਜੀ ਇਹਨਾਂ ਦਾ 905-458-1123। ਤੇ ਰਾਜਨ ਜੀ, ਜਾਂਦੇ ਜਾਂਦੇ ਤੁਸੀਂ
4: ਬਿਲਕੁਲ ਜੀ ਜਾਂਦੇ ਜਾਂਦੇ ਦੱਸ ਦਈਏ, ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ, ਡਾਕਟਰ ਜੀ ਸਾਡੇ ਕੋਲ ਅੱਜ ਅਵੇਲੇਬਲ ਨੇ। ਜੇ ਅੱਜ ਨਹੀਂ ਤੁਸੀਂ ਆ ਸਕਦੇ ਤੇ ਫਰਾਈਡੇ ਤੇ ਸੈਟਰਡੇ ਨੂੰ ਵੀ ਡਾਕਟਰ ਅਵੇਲੇਬਲ ਨੇ। ਤੇ ਗਲਾਸਿਸ ਬਾਰੇ ਇੱਕ ਸਪੈਸ਼ਲ ਦੇਣੇ ਚਾਹਾਂਗਾ ਸੁਖੀ ਜੀ, ਬੜੇ ਸਾਡੇ ਸਰੋਤੇ ਹੁੰਦੇ ਜਿਨ੍ਹਾਂ ਕੋਲ ਬੈਨੀਫਿਟਸ ਨਹੀਂ ਹੁੰਦੇ ਜਾਂ ਬਹੁਤ ਘੱਟ ਬੈਨੀਫਿਟ ਹੁੰਦੇ ਨੇ, ਉਹਨਾਂ ਵਾਸਤੇ ਅਸੀਂ ਇੱਕ ਵੈਲਿਊ ਪੈਕੇਜ ਲੈ ਕੇ ਆਏ ਹਾਂ ਦੋਸਤੋ। ਇਹਦੇ ਚ ਅਸੀਂ ਦੋ ਚੀਜ਼ਾਂ ਦੇ ਰਹੇ ਹਾਂ ਤੁਹਾਨੂੰ। ਇੱਕ ਤੇ $300 ਦੀ ਕੀਮਤ ਦਾ ਬ੍ਰਾਂਡਡ ਫਰੇਮ ਦੇ ਰਹੇ ਹਾਂ, ਲੰਡਨ ਫੌਗ, ਲਿਵਾਈਸ, ਰੈਂਗਲਰ, ਵੈਨ ਹਿਊਸਨ, ਤਕਰੀਬਨ 700-800 ਫਰੇਮ ਲੱਗਿਆ ਕੋਈ ਉੱਥੇ ਸਾਡੇ ਕੋਲ ਡਿਸਪਲੇ ਤੇ। ਕੋਈ ਵੀ ਫਰੇਮ ਚੂਜ਼ ਕਰ ਲਓ ਤੇ ਨਾਲ $100 ਦੀ ਕੀਮਤ ਦੇ ਲੈਂਸ ਨੇ। ਸੋ ਕੁੱਲ ਮਿਲਾ ਕੇ ਇਹ $400 ਦਾ ਪੈਕੇਜ ਹੈ ਜਿਹੜਾ ਕਿ ਆਪਣੇ ਸਰੋਤਿਆਂ ਨੂੰ ਅਸੀਂ ਸਿਰਫ $129 ਚ ਦੇ ਰਹੇ ਹਾਂ ਜੀ। ਇਸੇ ਤਰ੍ਹਾਂ ਜਿਨ੍ਹਾਂ ਨੇ ਪ੍ਰੋਗਰੈਸਿਵ ਗਲਾਸਿਸ ਲੈਣੀ ਹੋਣ, ਐਸਲਰ ਕੰਪਨੀ ਦੇ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ ਤੇ ਨਾਲ ਸਿਲੈਕਟਿਡ ਬ੍ਰਾਂਡਡ ਫਰੇਮ। ਇਹ $300 ਦੇ ਲੈਂਸਿਸ ਨੇ ਤੇ $300 ਦਾ ਫਰੇਮ। $600 ਵਾਲਾ ਪੈਕੇਜ ਸਿਰਫ $258 ਚ ਮਿਲ ਰਿਹਾ ਜੀ, ਤੇ ਨਾਲ ਉੱਪਰ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾਓ, ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ।
1: ਨੰਬਰ ਦੇ ਦਿਓ ਕਿਉਂਕਿ ਹੁਣ ਨਾ ਰਾਜਵੀਰ ਹੋਰੀ ਉਧਰ ਬਾਹਾਂ ਚੱਕੀ।
4: ਬਿਲਕੁਲ ਜੀ, 905-460-8888, 905-460-8888।
1: ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ। ਔਰ ਇੱਕ ਵਾਰੀ ਜਾਂਦੇ ਕੰਮ ਦੀ ਭਾਲ ਦੇ ਵਿੱਚ ਉੱਥੇ 416-902-0706 ਦੇ ਉੱਤੇ ਕਾਲ ਕਰ ਲਓ ਤੇ ਦਿਓ ਇੱਥੇ ਇਜਾਜ਼ਤ। ਕੋਈ ਹੋਰ ਗੱਲਬਾਤ ਕਰਨੀ ਹੈ ਤੇ 905-799-0999 ਤੇ ਤੁਸੀਂ ਕਾਲ ਕਰ ਸਕਦੇ ਹੋ। ਇਸ ਟਾਈਮ ਰਾਜਵੀਰ ਬੋਪਾ ਰਾਏ ਹੋਰਾਂ ਨੂੰ ਸੁਣੋ ਔਰ ਉਹ ਵੀ ਤੀਆਂ ਦੀ ਇਨਫੋਰਮੇਸ਼ਨ ਤੁਹਾਡੇ ਤੱਕ ਸਾਂਝੀ ਕਰਨਗੇ। ਤੇ ਕੋਈ ਹੋਰ ਸਾਡੇ ਕੋਲੋਂ ਗੱਲਬਾਤ ਕਰਨੀ, ਕਿਸੇ ਸਪੋਂਸਰ ਦਾ ਨੰਬਰ ਚਾਹੀਦਾ, ਕੋਈ ਤੀਆਂ ਦੀ ਇਨਫੋਰਮੇਸ਼ਨ ਚਾਹੀਦੀ ਜਾਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਇੱਕੋ ਹੀ ਨੰਬਰ 905-799-0999 ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ।

0: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਇੰਸਿਸ ਵੀ ਹਾਈ ਐਂਡ ਹੀ ਲੈਣੇ ਆ।
1: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਇੰਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ 905-450-2828
2: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: ਸੁਗੰਧ ਵਰਗਾ ਕਿਸੇ ਚਰਖੇ ਦੀ ਤੰਦ ਵਰਗਾ ਘਾਹ ਉੱਤੇ ਸੱਜਰੀ ਤਰੇਲ ਵਰਗਾ ਦੋ ਦਿਲਾਂ ਦੇ ਹੁੰਦੇ ਮੇਲ ਵਰਗਾ ਬੁੱਢੇ ਬਾਬਲ ਦੇ ਹੱਥ 'ਚ ਡੰਗੋਰੀ ਵਰਗਾ ਅੰਬੜੀ ਦੀ ਮਿੱਠੀ ਜਿਹੀ ਲੋਰੀ ਵਰਗਾ ਗੱਭਰੂ ਤੇ ਚੜ੍ਹਦੀ ਜਵਾਨੀ ਵਰਗਾ ਕਿਸੇ ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ ਨਿਊਜ਼ ਵਿਊਜ਼ ਗੀਤ ਸੰਗੀਤ ਹਾਸੇ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ

0: ਚਾਂਦੀ ਕੀ ਪਾਇਲ
1: ਇੱਥੇ ਬਸ ਨਹੀਂ ਜੈਂਟਸ ਲਈ ਚਾਂਦੀ ਦੇ ਕੜੇ ਚਾਂਦੀ ਦੀ ਚੇਨ ਤੇ ਚਾਂਦੀ ਦੇ ਬ੍ਰੇਸਲੈਟ
0: ਬਰਤਨ ਔਰ ਚਾਂਦੀ ਕੇ ਕਿਸੇ ਵੀ ਤਰ੍ਹਾਂ ਕਾ ਸਮਾਨ ਲੈਣੇ ਕੇ ਲਿਏ ਵਨ ਐਂਡ ਓਨਲੀ ਸਿਲਵਰ ਹਟ
1: ਹੋਰ ਐਂਡ ਅਵਨੀਜ਼ਰ ਦੇ ਇੰਟਰਸੈਕਸ਼ਨ ਤੇ ਗੁਰਦੁਆਰੇ ਬਾਈ ਪਲਾਜ਼ਾ ਦੇ ਵਿੱਚ ਸਿਲਵਰ ਹਟ 647-339-3521
0: ਸਿਲਵਰ ਹਟ ਵਿੱਚ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਵੀ ਟਿਕਟਾਂ ਦੋ ਲੈ ਲਈ ਲੈਣੀਆਂ ਹੋਣ ਜਾਂ ਚਾਰ ਬਿਜ਼ਨਸ ਲਈ ਜਾਣਾ ਹੋਵੇ ਜਾਂ ਫਿਰ ਘੁੰਮਣ ਲਈ ਇੰਡੀਵਿਜੁਅਲ ਔਰ ਕਾਰਪੋਰੇਟ ਹਰ ਤਰ੍ਹਾਂ ਦੇ ਟ੍ਰੈਵਲਿੰਗ ਪਰਪਸ ਲਈ ਕੰਟੈਕਟ ਕਰੋ ਏਅਰ ਟਿਕਟਸ ਇੰਸ਼ੋਰੈਂਸ ਪਾਸਪੋਰਟ ਐਂਡ ਵੀਜ਼ਾ ਸਰਵਿਸ ਉਹ ਵੀ ਰੀਜ਼ਨੇਬਲ ਪ੍ਰਾਈਸਿਸ ਤੇ ਤੇ ਸਪੈਸ਼ਲ ਟ੍ਰੈਵਲ ਪੈਕੇਜਸ ਵੀ ਅਵੇਲੇਬਲ ਨੇ ਕਟਾਰੀਆ ਟੂਰ ਐਂਡ ਟ੍ਰੈਵਲ 2883 ਡੈਰੀ ਰੋਡ ਈਸਟ ਮਿਸੀਸਾਗਾ ਕਾਲ 9056781200
2: ਆਖਰੀ ਅਪੀਲ ਸਾਡੀ ਰੱਦ
3: ਗੱਲ ਹੋਵੇ ਰੀਅਲ ਇਸਟੇਟ ਸੇਲ ਪਰਚੇਸ ਆਫ ਬਿਜ਼ਨੈਸਿਸ ਕਮਰਸ਼ੀਅਲ ਟ੍ਰਾਂਜੈਕਸ਼ਨ ਵਿਲ ਪਾਵਰ ਆਫ ਅਟਾਰਨੀ ਜਾਂ ਫਿਰ ਐਫੀਡੈਵਿਟ ਦੀ ਤਾਂ ਸੋਚਣ ਦੀ ਲੋੜ ਨਹੀਂ ਇੱਕੋ ਨਾਮ ਯਾਦ ਰੱਖੋ ਲਾਅ ਆਫ ਅਮਨ ਸ਼ਰਮਾ ਜੋ ਆਪਣੇ ਕਲਾਇੰਟਸ ਨੂੰ ਦਿੰਦੇ ਨੇ ਐਕਸਲੈਂਟ ਲੀਗਲ ਸਰਵਿਸਿਸ ਅਮਨ ਸ਼ਰਮਾ LLB ਬੈਰਿਸਟਰ ਸੋਲੀਸਿਟਰ ਐਂਡ ਨੋਟਰੀ ਪਬਲਿਕ 25 ਚੈਰੀਕ੍ਰਿਸਟ ਡਰਾਈਵ ਯੂਨਿਟ 6 ਬ੍ਰੈਂਪਟਨ ਕਾਲ 905-913-2355 9059132355
4: ਕਿੱਦਾਂ ਦੀ ਤਿਆਰੀ
0: ਓ ਜੀ ਮੈਂ ਰਸੋਈ ਨੂੰ ਨਿਗਾਹ ਮਾਰੀ ਦੇਖਿਆ ਗਰੋਸਰੀ ਮੁੱਕ ਗਈ ਸਾਰੀ ਤੇ ਫੇਰ ਮੈਂ ਬੈਸਟ ਏਸ਼ੀਅਨ ਗਰੋਸਰ ਦੀ ਖਿੱਚ ਲਈ ਤਿਆਰੀ
4: ਮੈਨੂੰ ਪਤਾ ਹੈ ਅੱਜ ਗਰੋਸਰੀ ਦੇ ਨਾਲ ਨਾਲ ਆਊ ਬਾਹਰੋਂ ਖਾਣ ਪੀਣ ਦੀ ਵਾਰੀ ਕਿਉਂਕਿ ਇਹਨਾਂ ਕੋਲ ਮਿਲਦੀ ਹੈ ਵੈਰਾਇਟੀ ਸਾਰੀ
0: ਜੀ ਹਾਂ ਬੈਸਟ ਏਸ਼ੀਅਨ ਗਰੋਸਰੀ ਸਟੋਰ ਜਿੱਥੇ ਗਰੋਸਰੀ ਤੇ ਰੈਸਟੋਰੈਂਟ ਦੋਨੋਂ ਨੇ ਜਿੱਥੇ ਤੁਹਾਨੂੰ ਮਿਲੇਗਾ ਫਿਸ਼ ਗੋਟ ਕਰੀ ਤੰਦੂਰੀ ਨਾਨ ਤੇ ਸਪੈਸ਼ਲ ਦੇਸੀ ਸਟਾਈਲ ਪੀਜ਼ਾ ਫਨ ਸਰਵਿਸ ਵੀ ਪ੍ਰੋਵਾਈਡ ਕਰਦੇ ਨੇ ਬੈਸਟ ਸਟੇਸ਼ਨ ਗਰੋਸਰ ਇਕੋ ਪਲਾਜ਼ਾ ਵਿੱਚ ਤਿੰਨੋ ਗਰੋਸਰੀ ਦੇਸੀ ਸਟਾਈਲ ਪੀਜ਼ਾ ਐਂਡ ਰੈਸਟੋਰੈਂਟ ਕੈਂਬ੍ਰਿਜ ਕਾਲ 519-621-7774
5: ਮਤਲਬ ਸ਼ਾਇਦ ਤੁਸੀਂ ਸਵੀਟ ਮਹਿਲ ਨਹੀਂ ਗਏ
6: ਨਹੀਂ ਮੈਂ ਮਰ ਜਾ ਉੱਥੇ ਕੀ ਹੁਣ
5: GTA ਦਾ ਸਭ ਤੋਂ ਸਵਾਦਲਾ ਖਾਣਾ ਉੱਥੇ ਹੀ ਤਾਂ ਮਿਲਦਾ ਹੈ ਸਹੀ ਸੁਣਿਆ ਬਈ ਜਿੰਨਾ ਸੋਹਣਾ ਰੈਸਟੋਰੈਂਟ ਹੈ ਉਸ ਤੋਂ ਵੀ ਜ਼ਿਆਦਾ ਸਵਾਦ ਸਵੀਟ ਮਹਿਲ ਦੀ ਹਰ ਇੱਕ ਡਿਸ਼ ਹੈ ਜਲੇਬੀਆਂ ਪਕੌੜੇ ਸਮੋਸੇ ਟਿੱਕੀਆਂ ਵਿਆਹ ਹੋਵੇ ਪਾਰਟੀ ਜਾਂ ਹੋਣ ਕਿੱਟੀਆਂ ਸਵੀਟ ਮਹਿਲ ਦੀ ਵੈਜ ਜਾਂ ਨਾਨ ਵੈਜ ਆਈਟਮਸ ਲਈ ਡਾਈਨਿੰਗ ਕਰੋ ਜਾਂ ਕੇਟਰਿੰਗ ਕਰਵਾਓ ਇੱਕੋ ਨੰਬਰ ਘੁਮਾਓ 416-679-9991 ਔਰ ਵਿਜ਼ਿਟ ਯੂਨਿਟ 9-680 ਰੈਕਸਡੇਲ ਬੁਲੇਵਾਰਡ ਟੋਬਿਕੋ ਸਵੀਟ ਮਹਿਲ ਟ੍ਰੈਡੀਸ਼ਨ ਆਫ ਟੇਸਟ
7: ਜੇਕਰ ਤੁਹਾਡੀ ਬੇਸਮੈਂਟ ਲੀਕ ਹੋ ਰਹੀ ਆ ਨਹੀਂ ਠੀਕ ਹੋ ਰਹੀ ਤਾਂ ਤੁਹਾਨੂੰ ਮੈਂ ਬਾਈ ਸਤਵਿੰਦਰ ਉਹਨਾਂ ਦਾ ਨਾਮ ਦਿੰਦਾ ਇਹਨਾਂ ਨੇ ਬੇਸਮੈਂਟ ਦੇ ਵਿੱਚ ਇੱਕ ਐਸਾ ਇੰਜੈਕਸ਼ਨ ਆ ਜਿਹੜਾ ਉਹ ਲਾਉਂਦੇ ਆ ਕਿ ਬੇਸਮੈਂਟ ਦਾ ਖੰਘ ਜ਼ੁਕਾਮ ਸਾਰਾ ਹੀ ਹਟ ਜਾਂਦਾ 22 ਸਾਲਾਂ ਦਾ ਐਕਸਪੀਰੀਅੰਸ ਆ ਬਾਈ ਸਤਵਿੰਦਰ ਉਹਨਾਂ ਨੂੰ ਸੋ 25 ਸਾਲ ਦੀ ਵਾਰੰਟੀ ਵੀ ਕਰਦੇ ਆ ਕਿ ਦੁਬਾਰੇ ਮੁੜ ਕੇ ਲੀਕ ਨਹੀਂ ਹੋਊਗਾ ਚਾਹੇ ਅੰਦਰਲੇ ਪਾਸਿਓ ਜਾਂ ਫਿਰ ਬਾਹਰਲੇ ਪਾਸਿਓ ਡਿੱਗ ਕਰਕੇ ਵੀ ਤੁਹਾਨੂੰ ਸਰਟੀਫਿਕੇਟ ਸਪੈਸ਼ਲ ਦੇਣਗੇ ਬੇਸਮੈਂਟ ਲੀਕਿੰਗ ਦਾ ਪੱਕਾ ਇਲਾਜ ਕਰਵਾਉਣਾ ਤਾਂ ਬਾਈ ਸਤਵਿੰਦਰ ਉਹਨਾਂ ਨੂੰ ਕਾਲ ਕਰ ਲਿਓ ਨੰਬਰ ਨੋਟ ਕਰ ਲਓ ਇੱਕ ਕ੍ਰੈਕ ਆ ਦੋ ਕ੍ਰੈਕ ਨੇ ਫਾਊਂਡੇਸ਼ਨ 'ਚ ਕ੍ਰੈਕ ਆ ਤਾਂ ਨੰਬਰ ਨੋਟ ਕਰੋ 416-451-4565 416-451-4565 416-451-4565
8: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ
9: ਓਏ ਕੱਲਾ ਮੈਂ ਨਹੀਂ ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ
8: ਵਾਹ ਯਾਰ ਨੰਬਰ ਤਾਂ ਦਈ ਮੋਨਾ ਜੀ ਦਾ
9: ਹਾਂਜੀ ਤੁਸੀਂ ਵੀ ਨੋਟ ਕਰੋ ਇੰਸ਼ੋਰੈਂਸ ਕੋਈ ਵੀ ਹੋਵੇ
10: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ
9: ਜਿਹੜੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ ਹੁਣੇ ਕਾਲ ਕਰੋ 416-509-1509 ਤੇ
10: ਯਾਦ ਰੱਖੋ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
9: 416-509-1509
10: ਔਰ ਵਿਜ਼ਿਟ insuranceforyou.ca
7: ਜੀ ਹਾਂ ਦੋਸਤੋ ਤੁਸੀਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਮੈਂ ਤੁਹਾਡਾ ਹੋਸਟਲ ਦੋਸਤ ਰਾਜਬੀਰ ਬੋਪਰਾ ਪ੍ਰੋਗਰਾਮ ਦੇ ਵਿੱਚ ਸਾਥ ਬਣਿਆ ਰਹੇਗਾ 2 ਵਜੇ ਤੋਂ ਲੈ ਕੇ 3 ਵਜੇ ਤੱਕ ਮੇਰੇ ਤੋਂ ਪਹਿਲਾਂ ਤੁਸੀਂ ਵਤਨੋਂ ਦੂਰ ਸੁਣਿਆ ਉਸ ਤੋਂ ਬਾਅਦ ਬਾਰੀ ਹੈ ਰੇਡੀਓ ਪ੍ਰੋਗਰਾਮ ਸਾਰੰਗ ਦੀ ਫਿਰ ਸੁਣੋਗੇ ਦੇਸ਼ ਪ੍ਰਦੇਸ਼ ਉਸ ਤੋਂ ਬਾਅਦ ਫਿਰ ਪੰਜਾਬੀ ਲਹਿਰਾਂ AM 5 ਤੁਹਾਡੀ ਦੀ ਟੀਮ ਨਾਲ ਜੁੜੇ ਰਹਿਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਬਹੁਤ ਧੰਨਵਾਦ ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਵਰਨ ਸਿੰਘ ਟਹਿਣਾ ਸਾਹਿਬ ਖਬਰਾਂ ਲੈ ਕੇ ਬਿਲਕੁਲ ਰੈਡੀ ਹੋ ਗਏ ਆ ਸੋ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਉਹਨਾਂ ਨਾਲ ਗੱਲਬਾਤ ਬਿਕਰਮਜੀਤ ਮਜੀਠੀਆ ਦੀ ਵੀ ਕਰਾਂਗੇ ਬਿਕਰਮਜੀਤ ਮਜੀਠੀਆ ਉਹਨਾਂ ਦਾ ਕੀ ਹਾਲ ਚਾਲ ਹੈ ਕਿਵੇਂ ਆ ਕਿੱਥੇ ਆ ਉਹਨਾਂ ਦੀ ਚਰਚਾ ਦੇ ਵਿੱਚ ਖਬਰਾਂ ਨੇ ਜਿਹੜੀਆਂ ਉਹਨਾਂ ਦੀਆਂ ਉਹਦੇ ਬਾਬਤ ਟਹਿਣਾ ਸਾਹਿਬ ਅਪਡੇਟ ਜ਼ਿਆਦਾ ਬਿਹਤਰ ਤਰੀਕੇ ਨਾਲ ਦੇ ਸਕਦੇ ਆ ਅਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਅਸੀਂ ਫੇਸਬੁੱਕ 'ਤੇ ਵੀ ਲਾਈਵ ਹੋ ਚੁੱਕੇ ਹਾਂ ਤੇ ਜਿਹੜੇ ਜਿਹੜੇ ਮਿੱਤਰ ਦੋਸਤ ਫੇਸਬੁੱਕ ਦੇ ਜ਼ਰੀਏ ਸਾਡੇ ਨਾਲ ਸਾਂਝ ਪਾਉਣੀ ਚਾਹੁੰਦੇ ਆ ਉਹਨਾਂ ਨੂੰ ਜੀ ਆਇਆਂ ਵੈਲਕਮ, ਤੁਹਾਡਾ ਜ਼ਿਕਰ ਕਰਾਂਗੇ, ਕੋਸ਼ਿਸ਼ ਕਰਾਂਗੇ। ਅੱਛਾ, ਬਹੁਤ ਵਾਰ ਜਗਜੀਤ ਮਾਲ ਸਾਹਿਬ ਵੀ ਸਾਡੇ ਸਟੂਡੀਓ 'ਚ ਆ ਗਏ। ਮਾਲ ਸਾਹਿਬ ਜੀ, ਇਹਨੂੰ ਸਤਿ ਸ਼੍ਰੀ ਅਕਾਲ
11: ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
7: ਹਾਂ, ਸੋ ਬਹੁਤ ਸਾਰੇ ਜਿਹੜੇ ਸਾਡੇ ਸੁਣਨ ਵਾਲੇ ਆ ਉਹ ਦੂਰ ਦੁਰੇਡੇ ਵੀ ਬੈਠੇ ਹੁੰਦੇ ਆ, ਕੋਈ ਵੈਨਕੂਵਰ, ਕੋਈ ਐਡਮਿੰਟਨ, ਕੋਈ ਵਿੰਡਸਰ ਤੋਂ, ਇੱਕ ਦਿਨ ਕਾਲ ਸੀ ਵਿਨੀਪੈਗ ਤੋਂ ਸੀਗੇ। ਸੋ ਜਿੱਥੇ ਜਿੱਥੇ ਵੀ ਤੁਸੀਂ ਬੈਠੇ ਹੋ ਤੁਹਾਡਾ ਬਹੁਤ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਨਾਲ ਜੁੜਨ ਲਈ, ਪ੍ਰੋਗਰਾਮ ਨੂੰ ਸੁਣਨ ਲਈ। ਸੋ ਲਓ, ਅੱਜ ਦਾ ਪ੍ਰੋਗਰਾਮ ਆ ਜਿਹੜਾ ਇਹ ਨਾ ਇਹ ਅਸੀਂ ਸ਼ੁਰੂ ਕਰਦੇ ਹਾਂ, ਅਤੇ ਉਹ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਰੈਪ ਐਂਡ ਮੂਵ ਕੰਪਨੀ ਹੈ ਇੱਕ, ਕਿ ਜੇਕਰ ਤੁਸੀਂ ਘਰ ਦਾ ਸਮਾਨ ਮੂਵ ਕਰਵਾਉਣਾ ਚਾਹੁੰਦੇ ਹੋ
11: ਜੀ,
7: ਜੇਕਰ ਤੁਸੀਂ ਕੋਈ ਫਰਨੀਚਰ ਲਿਆ ਉਹ ਮੂਵ ਕਰਵਾਉਣਾ ਚਾਹੁੰਦੇ ਹੋ, ਜੇਕਰ ਤੁਸੀਂ ਕਿਤੇ ਨਾ ਕਿਤੇ ਬੇਸਮੈਂਟ ਤੋਂ ਬੇਸਮੈਂਟ ਜਾਂ ਕਮਰਸ਼ੀਅਲ ਯੂਨਿਟ ਤੋਂ ਕਮਰਸ਼ੀਅਲ ਯੂਨਿਟ ਦੇ ਵਿੱਚ ਜਾਣਾ ਚਾਹੁੰਦੇ ਹੋ, ਆਫਿਸ ਦਾ ਸਮਾਨ ਮੂਵ ਕਰਵਾਉਣਾ ਚਾਹੁੰਦੇ ਹੋ, ਤਾਂ ਮੂਵਿੰਗ ਕੰਪਨੀਆਂ ਬਹੁਤ ਕਮਾਲ ਦੀ ਆ। ਬਹੁਤੀ ਵਾਰੀ ਇਹ ਹੁੰਦਾ ਕਿ ਅਸੀਂ ਹਾਇਰ ਤਾਂ ਕਰ ਲੈਂਦੇ ਹਾਂ, ਉਹਨਾਂ ਦੇ ਹਿਡਨ ਕੋਸਟ ਬਹੁਤ ਹੁੰਦੇ ਆ
11: ਜੀ,
7: ਉਹ ਬਾਅਦ ਫਿਰ ਪਲਾਜ਼ੇ ਦੇ ਵਿੱਚ ਸਮਾਨ ਦੀਆਂ ਫੋਟੋ ਆਉਂਦੀਆਂ ਕਿ ਪਲਾਜ਼ੇ 'ਚ ਸਮਾਨ ਧਰ ਕੇ ਚਲੇ ਗਏ ਜੀ। ਇਹਨਾਂ ਦੀ ਇੱਦਾਂ ਦੀ ਕੋਈ ਗੱਲਬਾਤ ਨਹੀਂ ਹੈ। ਬਲੈਂਕਟ ਵਗੈਰਾ ਆਪਣੇ ਲੈ ਕੇ ਆਉਂਦੇ ਆ, ਪਹਿਲਾਂ ਉੱਥੇ ਸਫਾਈ ਦਾ ਪ੍ਰਬੰਧ ਰੱਖਦੇ ਆ ਪੂਰਾ, ਐਂਡ ਸਟ੍ਰੈਪ ਵਗੈਰਾ ਪਾ ਕੇ ਲਿਜਾਂਦੇ ਆ। ਜਸ ਬਾਈ ਉਹਨਾਂ ਨਾਲ ਗੱਲਬਾਤ ਕਰ ਲੈਣੀ ਆ। 226-5-9-70 ਇਹਨਾਂ ਦਾ ਨੰਬਰ ਹੈ, 226-5-9-70 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਇੱਕ ਨਾ ਖਲੀਲ ਜਬਰਾਨ ਹੋਏ ਆ
11: ਜੀ ਸਰ,
7: ਉਹਨਾਂ ਨੇ ਬੜੀ ਵਧੀਆ ਗੱਲ ਲਿਖੀ, ਪੈਗੰਬਰ ਬੁੱਕ ਉਹਨਾਂ ਦੀ ਇੱਕ
11: ਜੀ,
7: ਜਿਵੇਂ ਆਪਾਂ ਹੁਣੇ ਗੱਲਬਾਤ ਪਹਿਲਾਂ ਆਫ ਦੀਅਰ ਕਰਦੇ ਸੀ ਕਿ ਦਿਮਾਗ ਨੂੰ ਤੇਜ਼ ਕਰਨ ਲਈ ਤੁਹਾਨੂੰ ਕਿਤਾਬਾਂ ਦਾ ਸਹਾਰਾ ਜ਼ਰੂਰੀ ਹੁੰਦਾ
11: ਜੀ, ਬਿਲਕੁਲ,
7: ਇਹ ਚਾਰਜਰ ਦੇ ਤੌਰ 'ਤੇ ਕੰਮ ਆਉਂਦੀਆਂ ਨੇ। ਸੋ ਉਹ ਪੈਗੰਬਰ ਬੁੱਕ ਦੇ ਵਿੱਚ ਉਹਨਾਂ ਨੇ ਬੜੀ ਕਮਾਲ ਦੀ ਚੀਜ਼ ਲਿਖੀ, ਕਹਿੰਦੇ ਜਿਵੇਂ ਨਾ ਪੱਤਿਆਂ ਨੇ ਜਦੋਂ ਪੀਲੇ ਹੋਣਾ ਹੁੰਦਾ
11: ਜੀ,
7: ਉਹ ਵੀ ਦਰਖਤ ਦੀ ਮਰਜ਼ੀ ਤੋਂ ਬਗੈਰ ਨਹੀਂ ਹੁੰਦੇ,
11: ਬਿਲਕੁਲ
7: ਉਹਨਾਂ ਨੂੰ ਵੀ ਇਜਾਜ਼ਤ ਚਾਹੀਦੀ ਹੁੰਦੀ ਹੈ ਦਰਖਤ ਦੀ
11: ਜੀ, ਬਿਲਕੁਲ ਬਿਲਕੁਲ।
7: ਤੇ ਇਸੇ ਤਰੀਕੇ ਨਾਲ ਜਦੋਂ ਕੋਈ ਬੁਰਾ ਕਰਦਾ ਸਾਡੇ ਲਈ
11: ਜੀ,
7: ਤਾਂ ਉਹ ਅੰਦਰੋਂ ਸਾਡੀ ਵੀ ਇਜਾਜ਼ਤ ਚਾਹੀਦੀ ਹੁੰਦੀ ਹੈ ਕਿ ਅਸੀਂ ਉਹਨੂੰ ਅਲਾਓ ਕੀਤਾ ਕਰਨ ਲਈ ਬੁਰਾ ਜਾਂ ਨਹੀਂ ਕੀਤਾ
11: ਜੀ, ਬਿਲਕੁਲ,
7: ਹੈਨਾ। ਜੇਕਰ
11: ਸਾਡਾ ਵੀ ਉਹ ਨਹੀਂ ਯੋਗਦਾਨ ਹੁੰਦਾ ਜਿੰਨਾ ਸਾਨੂੰ ਉਹ ਘਿਰਨਾ ਕਰਦਾ ਗਾ, ਉਹ 'ਚ ਵੀ ਸਾਡਾ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਯੋਗਦਾਨ ਜ਼ਰੂਰ ਬਣਦਾ ਗਾ।
7: ਹਾਂ ਵੀ ਅਸੀਂ ਕਿਤੇ ਨਾ ਕਿਤੇ ਅਲਾਓ ਕੀਤਾ,
11: ਸਾਡਾ ਬਣ ਜਾਂਦਾ ਬਿਲਕੁਲ,
7: ਜੇਕਰ ਤੁਸੀਂ ਅਲਾਓ ਕੀਤਾ ਤਾਂ ਹੀ ਉਹ
11: ਬਿਲਕੁਲ ਜੀ
7: ਸੋਚ ਸਕਿਆ, ਹੈਨਾ। ਜੁੜੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਸਾਡੀ ਅੰਦਰ ਜਿਹੜੀ ਲੁਕੀ ਬੈਠੀ ਤੁਸੀਂ ਕਹਿ ਲਓ ਇੱਕ ਪਾਵਰ ਆ
11: ਜੀ,
7: ਉਹ ਤੋਂ ਬਿਨਾਂ ਕੋਈ ਤੁਹਾਡਾ ਬੁਰਾ ਵੀ ਨਹੀਂ ਕਰ ਸਕਦਾ ਹੈਗਾ,
11: ਬਿਲਕੁਲ ਬਿਲਕੁਲ।
7: ਇੱਦਾਂ ਨਾ ਕਹਿੰਦੇ ਰੱਬ ਨੂੰ ਨਾ, ਰੱਬ ਦੇ ਬੰਦੇ ਦੀ ਖੇਡ ਹੋ ਰਹੀ ਸੀਗੀ
11: ਜੀ,
7: ਬੰਦੇ ਨੇ ਸੋਚਿਆ ਵੀ ਪਹਿਲਾਂ ਮੈਂ ਖੇਡਦਾ, ਫਿਰ ਰੱਬ ਨੇ ਕਿਹਾ ਵੀ ਚੱਲ ਪਹਿਲਾਂ ਤੂੰ। ਉਹ ਜਦੋਂ ਰੱਬ ਲੁਕਣ ਲੱਗਿਆ, ਲੁਕਣ ਮਿੱਟੀ ਖੇਡਣਾ ਸੀਗਾ, ਉਹ ਲੁਕਦਾ ਲੁਕਦਾ ਰੱਬ ਕਹਿੰਦਾ ਵੀ ਐਂ ਕਰਦੇ ਆ ਵੀ ਯਾਰ ਇੱਥੇ ਲੁਕਿਆ, ਇੱਥੋਂ ਵੀ ਫੜਿਆ ਜਾਊ, ਇੱਥੇ ਫੜਿਆ ਜਾਊ, ਮੈਂ ਲੋਕਾਂ ਜਿੱਥੇ ਬੰਦਾ ਲੱਭ
11: ਹੀ ਨਾ ਸਕੇ,
7: ਉਹ ਬੰਦੇ ਦੇ ਅੰਦਰ ਹੀ ਬਣ ਕੇ ਗਿਆ। ਉਹ ਕਹਿੰਦਾ ਲੈ ਹੁਣ ਲੱਭ ਲਾ, ਬੰਦਾ ਉਦੋਂ ਦਾ ਬਾਹਰ ਲੱਭਦਾ ਤੁਰਿਆ ਫਿਰੀ, ਇੱਧਰ ਲੱਭ ਲਾ ਉੱਧਰ ਲੱਭ ਲਾ, ਲੱਭਦਾ ਕਿਤੇ ਨਹੀਂ ਹੈ, ਅੰਦਰ ਅਸੀਂ ਝਾਕਦੇ ਨਹੀਂ,
11: ਅੰਦਰ ਝਾਕਦੇ ਨਹੀਂ।
7: ਜੇ ਅੰਦਰ ਝਾਕਾਂਗੇ ਤਾਂ ਸਾਨੂੰ ਆਪਣਾ ਆਪ ਦਿਸੂਗਾ
11: ਜੀ,
7: ਆਪਣਾ ਆਪ ਫਿਰ ਸਾਨੂੰ ਚੜਾਊਗਾ ਵੀ,
11: ਬਿਲਕੁਲ।
7: ਬਈ ਰਾਜਵੀਰ ਸਿੰਘ ਜੀ ਕੀ ਬਣੇ ਫਿਰਦੇ ਹੋ, ਕਿਹੜੀਆਂ ਗੱਲਾਂ ਕਰਦੇ ਹੋ
11: ਜੀ,
7: ਚਿਹਰੇ ਹਰੇਕ ਬੰਦੇ ਅਲੱਗ ਅਲੱਗ ਨੇ, ਹੈ ਨਾ
11: ਜੀ, ਬਿਲਕੁਲ।
7: ਆਪਣੇ ਅੰਦਰ ਝਾਕਣਾ ਜ਼ਰੂਰੀ ਆ, ਜਿਹੜੀਆਂ ਚੀਜ਼ਾਂ ਅਸੀਂ ਬਾਹਰ ਲੱਭਦੇ ਫਿਰਦੇ ਹਾਂ ਹੈਗੀਆਂ ਕਿਤੇ ਨਾ ਕਿਤੇ ਉਹ ਅੰਦਰ ਹੀ ਆ,
11: ਬਿਲਕੁਲ ਬਿਲਕੁਲ ਅੰਦਰ ਹੀ ਆ ਜੀ। ਜੋ ਬ੍ਰਹਿਮੰਡੇ ਸੋਈ ਪਿੰਡੇ, ਤਾਂ ਹੀ ਤਾਂ ਗੁਰਬਾਣੀ 'ਚ ਵੀ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਸਮਝਾਉਣਾ ਕੀਤਾ ਗੁਰੂ ਸਾਹਿਬਾਨ ਨੇ, ਵੀ ਪਹਿਲਾਂ ਤੁਸੀਂ ਆਪਦੇ ਅੰਦਰ ਦੇਖੋ ਜੀ ਕੀ ਆ, ਜਦੋਂ ਤੁਸੀਂ ਆਪਣੇ ਅੰਦਰ ਨੂੰ ਪੜ੍ਹ ਲਿਆ ਤਾਂ ਸਮਝ ਲਓ ਤੁਸੀਂ ਪੂਰੇ ਜਹਾਨ ਨੂੰ ਪੜ੍ਹ ਲਿਆ। ਜੋ ਬ੍ਰਹਿਮੰਡੇ ਸੋਈ ਪਿੰਡੇ,
7: ਤੇ ਅੰਦਰ ਨੂੰ ਅਸੀਂ ਪੜ੍ਹ ਕੇ,
11: ਹਾਂ ਪਰ ਅੰਦਰ ਨੂੰ ਅਸੀਂ ਪੜ੍ਹਦੇ ਨੀ, ਅਸੀਂ ਬਾਹਰਲੀਆਂ ਚੀਜ਼ਾਂ ਵੱਲ ਨੂੰ ਜ਼ਿਆਦਾ ਹੋ ਰਹੇ ਹਾਂਗੇ ਵੀ ਫਲਾਨਾ ਕਿਵੇਂ ਆ, ਭਿਮਕਾ ਕਿਵੇਂ ਆ, ਸਾਨੂੰ ਉਹਨਾਂ ਦੀ ਟੈਨਸ਼ਨ ਜ਼ਿਆਦੇ ਆ, ਆਪਦੀ ਟੈਨਸ਼ਨ ਸਾਨੂੰ ਹੈ ਹੀ ਨਹੀਂ ਵੀ ਸਾਡੇ ਅੰਦਰ ਕੀ ਆ।
7: ਹਾਂ, ਅਸੀਂ
11: ਜਿਵੇਂ ਕਹਿੰਦੇ ਪੰਜਾਬੀ ਦੇ ਕਹਾਵਤ ਨੇ ਵੀ ਪਹਿਲਾਂ ਆਪਦੀ ਪੀੜ੍ਹੀ ਥੱਲੇ ਛੋਟਾ ਫਿਰੋ, ਸੋ ਵੀ ਆਪਣੀ ਪੀੜ੍ਹੀ ਥੱਲੇ ਅਸੀਂ ਛੋਟਾ ਨਹੀਂ ਫਿਰਦੇ, ਅਸੀਂ ਲੋਕਾਂ ਨੂੰ ਦੇਣ ਦੀ ਆਪਦੀਆਂ ਹੱਥ 'ਚ, ਆਪਦੀਆਂ ਕੱਛ 'ਚ ਦੂਜੇ ਦੇ ਹੱਥ 'ਚ,
7: ਉਹੀ ਅਸੀਂ ਆਪਦੀ ਗੱਡੀ ਨਹੀਂ ਵਧੀਆ ਲੈਣੀ,
11: ਦੂਜੇ ਦੀ ਰੇਟਾਂ ਪਾ ਦਿੰਦੇ
7: ਹਾਂ, ਲੈਗ ਪੁਲਿੰਗ ਜਿਹੜੀ ਉਹ ਜ਼ਿਆਦਾ। ਤੇ ਜੁੜ ਚੁੱਕੇ ਹੋ ਸਾਡੇ ਨਾਲ ਸੁੱਖ ਗਰਾਲ ਜੀ ਵੀ ਜੁੜ ਗਿਆ, ਉਹਨਾਂ ਨੂੰ ਵੀ ਜੀ ਆਇਆਂ ਨੂੰ। ਸੋ ਮੈਂ ਨਾ ਬਾਈ ਰਾਣਾ ਰਣਵੀਰ ਦੀ ਬੁੱਕ, ਉਹਦੇ ਵਿੱਚੋਂ ਖੁਸ਼ੀਆਂ ਵਾਲਾ ਸੁਣਾਉਣਾ, ਇੱਕ ਖੁਸ਼ੀਆਂ ਵਾਲਾ ਬੁੱਕ ਦਾ ਨਾਂ ਆ ਆਹੋ, ਮੈਂ ਸਾਡਾ ਜਿਹੜੇ ਇਹ ਵੀ ਇਹਨਾਂ ਨੂੰ ਦਿਖਾ ਦਿੰਦਾ ਜੀ,
11: ਬਿਲਕੁਲ
7: ਆਹੋ, ਬਹੁਤ ਵਧੀਆ ਇਹ 'ਚ ਇੱਕ ਖੁਸ਼ੀਆਂ ਵਾਲਾ। ਕੋਈ ਲੋੜ ਨਹੀਂ ਸਹੁੰ ਖਾਣ ਦੀ,
11: ਅੱਛਾ ਜੀ,
7: ਕੋਈ ਲੋੜ ਨਹੀਂ ਸਹੁੰ ਖਾਣ ਦੀ
11: ਜੀ,
7: ਤੇਰੇ ਤੇ ਇਤਵਾਰਾਂ ਨੇ, ਕੋਈ ਲੋੜ ਨਹੀਂ ਸਹੁੰ ਖਾਣ ਦੀ ਤੇਰੇ ਤੇ ਇਤਵਾਰਾਂ ਨੇ, ਮੇਰੇ ਵਿੱਚ ਤਾਂ ਨੁਕਸ ਬਹੁਤ ਨੇ ਤੈਂ ਵਿੱਚ ਸਿਫਤ ਹਜ਼ਾਰਾਂ ਨੇ।
11: ਵਾਹ ਜੀ ਵਾਹ,
7: ਕਹਿੰਦਾ ਤੇਰੇ 'ਚ ਤਾਂ ਬਹੁਤ ਸਾਰੀਆਂ ਸਿਫਤਾਂ ਨੇ, ਮੇਰੇ 'ਚ ਨੁਕਸ ਨੇ, ਤੈਨੂੰ ਸਹੁੰ ਖਾਣ ਦੀ ਵੀ ਜ਼ਰੂਰਤ ਨਹੀਂ ਕਿਉਂਕਿ ਤੇਰੇ 'ਤੇ ਤਾਂ ਮੇਰਾ ਇਤਵਾਰ ਹੀ ਬਹੁਤ ਆ
11: ਜੀ।
7: ਕੋਈ ਲੋੜ ਨਹੀਂ ਸਹੁੰ ਖਾਣ ਦੀ ਤੇਰੇ 'ਤੇ ਇਤਵਾਰਾਂ ਨੇ, ਮੇਰੇ ਵਿੱਚ ਤਾਂ ਨੁਕਸ ਬਹੁਤ ਨੇ ਤੈਂ ਵਿੱਚ ਸਿਫਤ ਹਜ਼ਾਰਾਂ ਨੇ
11: ਜੀ।
7: ਹੱਕ ਮੇਰੇ ਵਿੱਚ ਖੜਿਆ ਆ ਕੇ, ਹੱਕ ਮੇਰੇ ਵਿੱਚ ਖੜਿਆ ਆ ਕੇ ਤੇ ਹੈਲੋ ਵੀਰ ਜੀ, ਕੀ ਹਾਲ ਚਾਲ ਹੈ ਜੀ? ਸੁਖ ਜੀ ਬਹੁਤ ਵਧੀਆ ਵੀਰੇ, ਠੀਕ ਠਾਕ ਚੜ੍ਹਦੀ ਕਲਾ। ਤੁਸੀਂ ਸੁਣਾਓ, ਟਹਿਣਾ ਸਾਹਿਬ ਦੀਆਂ ਖਬਰਾਂ ਵੱਲ ਪਹਿਲਾਂ ਝਾਤ ਪਾ ਲਈਏ।
11: ਜੀ ਬਿਲਕੁਲ ਜੀ, ਪੰਜਾਬ ਦੀਆਂ ਖਬਰਾਂ ਆਉਣ ਤੋਂ ਪਹਿਲਾਂ
7: ਪੰਜਾਬ ਦੀਆਂ ਖਬਰਾਂ ਆਉਣ ਨੇ। ਖਬਰਾਂ ਜਿਹੜੀਆਂ ਸਪੋਂਸਰ ਕੀਤੀਆਂ ਜਾ ਰਹੀਆਂ ਨੇ ਗ੍ਰੈਂਡ ਫਰਨੀਚਰ ਵੱਲੋਂ।
11: ਵਾਹ ਜੀ ਵਾਹ,
7: ਉਹ ਸਾਡੇ ਨਾਲ ਆ ਗਿਆ ਸੁਖਬਾ ਜੀ ਆਇਆਂ ਨੂੰ ਵੈਲਕਮ।
12: ਬਹੁਤ ਸ਼ੁਕਰੀਆ, ਧੰਨਵਾਦ ਬੋਪਰਾ ਸਾਹਿਬ। ਬਿਲਕੁਲ ਗ੍ਰੈਂਡ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਇਸ ਵੀਕਡ ਦੇ ਉੱਪਰ। ਫਰਾਈਡੇ ਵਾਲੇ ਦਿਨ ਜਾਂ ਕੱਲ ਨੂੰ ਲਾਈਵ ਓਨ ਲੋਕੇਸ਼ਨ ਪ੍ਰੋਗਰਾਮ ਚੱਲਣਾ ਸਾਰੰਗ ਰੇਡੀਓ ਦਾ। ਤੇ ਬਾਈ ਜੀ, ਆਪਾਂ ਜਿਹੜਾ ਉਸ ਮੰਡੇ ਤੋਂ ਪਰਿਵਾਰਾਂ ਨੂੰ ਮੈਸੇਜ ਦਿੰਦੇ ਆ ਰਹੇ ਹਾਂ, ਬਾਏ ਵਨ ਗੈਟ ਵਨ ਫ੍ਰੀ। ਕੋਈ ਵੀ ਬੈਡਰੂਮ ਸੈੱਟ ਪਰਿਵਾਰ ਬਾਏ ਕਰਨ, ਦੂਜਾ ਬੈਡਰੂਮ ਸੈੱਟ ਫ੍ਰੀ। ਕੋਈ ਵੀ ਸੋਫਾ ਸੈੱਟ ਬਾਏ ਕਰਨ, ਦੂਜਾ ਸੋਫਾ ਸੈੱਟ ਫ੍ਰੀ। ਕੋਈ ਵੀ ਡਾਇਨਿੰਗ ਟੇਬਲ ਬਾਏ ਕਰਨ ਤੇ ਦੂਜਾ ਡਾਇਨਿੰਗ ਟੇਬਲ ਬੋਪਰਾ ਸਾਹਿਬ ਫ੍ਰੀ ਦਿੱਤਾ ਜਾਣਾ ਜੀ।
7: ਹਰ ਚੀਜ਼ ਜਿਹੜੀ ਬਾਏ ਕਰਨਗੇ ਉਹਦੇ ਨਾਲ, ਚਾਹੇ ਬੈੱਡ ਸੈੱਟ ਬਾਏ ਕੀਤਾ ਬੈੱਡ ਫ੍ਰੀ ਆ, ਸੋਫਾ ਬਾਏ ਕੀਤਾ ਸੋਫਾ, ਡਾਇਨਿੰਗ ਟੇਬਲ ਬਾਏ ਕੀਤਾ ਡਾਇਨਿੰਗ ਟੇਬਲ, ਮਤਲਬ ਹਰ ਚੀਜ਼ ਫ੍ਰੀ ਨਾਲ।
12: ਬਿਲਕੁਲ, ਤੇ ਮੈਂ ਨਾਲ ਐਗਜ਼ਾਮਪਲ ਵੀ ਦੇਣਾ ਪਰਿਵਾਰਾਂ ਨੂੰ, ਕਿਤੇ ਨਾ ਲੱਗੇ ਵੀ ਇੱਕ ਚੀਜ਼ ਬਾਏ ਕਰਨੀ ਦੀ ਦੂਜੀ ਫ੍ਰੀ, ਵੀ ਬੈਡਰੂਮ ਸੈੱਟ ਹੀ 5000 ਦਾ ਆਊਗਾ ਫੇਰ ਫ੍ਰੀ ਦੇਣਗੇ। ਨਹੀਂ, ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਬੈੱਡ 1200 ਦਾ ਲੈਂਦੇ ਆਇਓ, ਸਿਰਫ 499 ਡਾਲਰ ਦਾ ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ, ਹੈੱਡਬੋਰਡ ਫੁੱਟਬੋਰਡ ਰੇਲਾਂ ਦੇ ਨਾਲ ਪੇਟੀ ਵਾਲਾ ਕੁਈਨ ਸਾਈਜ਼ ਦਾ ਬੈੱਡ 499 ਡਾਲਰ ਦਾ, ਤੇ ਦੂਜਾ ਪੇਟੀ ਵਾਲਾ ਬੈੱਡ ਫ੍ਰੀ। ਸੋ 499 ਡਾਲਰ ਦੇ ਵਿੱਚ ਦੋ ਕੁਈਨ ਸਾਈਜ਼ ਦੇ ਪੇਟੀ ਵਾਲੇ ਬੈੱਡ ਲੈ ਕੇ ਜਾ ਸਕਦੇ ਹੋ। ਇਹ ਤਾਂ ਐਗਜ਼ਾਮਪਲ ਆ, ਬਾਕੀ ਬਹੁਤ ਸਾਰੀਆਂ ਡੀਲਾਂ ਜਿਹੜੀਆਂ ਇਨ ਸਟੋਰ ਤੁਹਾਡਾ ਵੇਟ ਕਰ ਰਹੀਆਂ ਨੇ। 294 ਵੋਕਰ ਡਰਾਈਵ, 294 ਵੋਕਰ ਡਰਾਈਵ, 294 ਵੋਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ। ਘਰ ਘਰ ਚੱਲੀ ਇੱਕੋ ਗੱਲ, ਫਰਨੀਚਰ ਲੈਣਾ ਤਾਂ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ। ਚੱਲ ਚੱਲ ਚੱਲ ਬੋਪਰਾ ਸਾਹਿਬ,
7: ਬਹੁਤ ਬਹੁਤ ਧੰਨਵਾਦ ਸਰ। ਮਿਲਦੇ ਅਗਲੇ ਲਿੰਕ ਦੇ ਵਿੱਚ, ਜੁੜੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਅਗਲੇ ਲਿੰਕ ਦੇ ਵਿੱਚ। ਗ੍ਰੈਂਡ ਫਰਨੀਚਰ 'ਤੇ ਫਿਰ ਚੱਲਦੇ ਹਾਂ। ਸੋ ਸਾਡੇ ਜਿਹੜੇ ਇੱਧਰੋਂ ਵੀ ਆ ਹਰਜਿੰਦਰ ਕੌਰ ਜੀ, ਉਹ ਕਹਿੰਦੇ ਵੀ ਟਰੂ ਆ ਜਿਹੜੀ ਗੱਲ ਆਪਾਂ ਕਰ ਰਹੇ ਸੀਗੇ, ਜੋ ਖੋਜੇ ਸੋ ਪਾਵੇ, ਗੱਲ ਤਾਂ ਇਹੀ ਆ। ਸੋ ਸਾਹਿਬ ਮੇਰਾ ਨਿਤਨਾਮਾ, ਹੈ ਨਾ, ਗੱਲ ਤਾਂ ਉਹਦੀ ਆ ਕਿ ਅਸੀਂ ਉਹਨੂੰ ਕਿਸ ਤਰੀਕੇ ਨਾਲ ਲੈਂਦੇ ਹਾਂ, ਹੈ ਨਾ। ਬਹੁਤੀ ਵਾਰੀ ਨਾ ਅਸੀਂ ਦੂਜਿਆਂ ਦੇ ਵਿੱਚ ਨੁਕਸ ਦੇਖਦੇ ਰਹਿੰਦੇ ਹਾਂ, ਆਪਣੇ ਆਪ ਨੂੰ ਪੜ੍ਹਿਆ ਹੀ ਨਹੀਂ ਕਦੇ, ਦੂਜਿਆਂ ਨੂੰ ਪੜ੍ਹਦੇ ਰਹਿੰਦੇ ਹਾਂ ਵੀ ਇਹਨੇ ਐਂ ਕੀਤਾ, ਉਹ ਆਹ ਐਂ ਹੋ ਜਾਊ, ਆਹ ਐਂ ਹੋ ਜਾਊ, ਅਤੇ ਆਪਣੇ ਆਪ ਨੂੰ ਪੜ੍ਹਨ ਦੀ ਅਸੀਂ ਕੋਸ਼ਿਸ਼ ਨਹੀਂ ਕਰਦੇ ਹਾਂ। ਪਰ ਕੋਈ ਗੱਲ ਨਹੀਂ, ਬਹੁਤ ਵਾਰ ਅਸੀਂ ਕਰਨਾ ਕੁਛ ਚਾਹੁੰਦੇ ਹੁੰਦੇ ਹਾਂ, ਕਰ ਨਹੀਂ ਪਾਉਂਦੇ। ਉਹਦਾ ਕਾਰਨ ਕੀ ਆ ਕਿ ਜਿਵੇਂ ਤੁਸੀਂ ਇਹ ਕਹਿ ਲਓ ਕਿ ਕੰਫਰਟ ਜ਼ੋਨ 'ਚੋਂ ਨਹੀਂ ਅਸੀਂ ਨਿਕਲ ਪਾਉਂਦੇ।
13: ਜ਼ਿੰਦਗੀ ਦੀ ਸਫਲਤਾ ਵੱਲ ਲਿਜਾਣ ਨੂੰ ਉਹ ਕੰਫਰਟ ਜ਼ੋਨ ਆ ਜਿਹੜਾ, ਉਹੀ ਸਭ ਤੋਂ ਵੱਡੀ ਮੁਸੀਬਤ ਬਣਦਾ।
7: ਜਿਵੇਂ ਕਿ ਇੱਕ ਤੁਸੀਂ ਵੀ ਸੁਣੀ ਹੋਣੀ ਉਹ ਕਹਾਣੀ ਹੁੰਦੀ ਸੀਗੀ ਕਿ ਇੱਕ ਹਾਥੀ ਆ ਜਿਹੜਾ ਜਦੋਂ ਛੋਟਾ ਸੀਗਾ ਤਾਂ ਉਹਨੂੰ ਚੰਗੇ ਮੋਟੇ ਸੰਗਲ ਨਾਲ ਬੰਨਤਾ, ਤੇ ਉਹ ਸੰਗਲ ਤੁੜਾਉਣ ਦੀ ਕੋਸ਼ਿਸ਼ ਕਰਦਾ ਸੀ, ਉਹ ਸੰਗਲ ਨਹੀਂ ਸੀ ਟੁੱਟਦਾ, ਤੇ ਉਹ ਫਿਰ ਉਹਨੂੰ ਉਹ ਜਿਉਂ ਜਿਉਂ ਵੱਡਾ ਹੋ ਗਿਆ ਉਹਨੂੰ ਇਹ ਲੱਗਿਆ, ਉਹਦੇ ਬਾਅਦ ਉਹਨਾਂ ਨੇ ਬਿਲਕੁਲ ਹਲਕੀ ਜਿਹੀ ਰੱਸੀ ਨਾਲ ਬੰਨਤਾ, ਤੇ ਉਹ ਜਾਂਦਾ ਹੀ ਨਹੀਂ ਸੀ, ਤੁੜਾਉਣ ਦੀ ਕੋਸ਼ਿਸ਼ ਹੀ ਨਹੀਂ ਸੀ ਕਰਦਾ, ਉਹਨੂੰ ਲੱਗਦਾ ਸੀ ਕਿ ਮੇਰੇ ਤੋਂ ਤਾਂ ਹੋਣਾ ਹੀ ਨਹੀਂ ਇਹ, ਇਹ ਸੰਗਲ ਮੇਰੇ ਤੋਂ ਟੁੱਟਣਾ ਨਹੀਂ, ਕਿਉਂਕਿ ਉਹਦੇ ਮਨ ਦੇ ਵਿੱਚ, ਦਿਮਾਗ ਦੇ ਵਿੱਚ ਪੱਕੇ ਤੌਰ 'ਤੇ ਬਿਠਾ ਲਿਆ ਸੀ।
13: ਬੜੀਆਂ ਸਾਰੀਆਂ ਐਗਜ਼ਾਮਪਲਾਂ ਇੱਦਾਂ ਨੇ, ਕਹਿੰਦੇ ਇੱਕ ਵਾਰੀ ਨਾ ਵਰਤਮਾਨ ਚੌਲਾਂ ਦਾ ਭਰਿਆ ਪਿਆ ਸੀ, ਉਹ 'ਚ ਚੂਹਾ ਡਿੱਗ ਪਿਆ
7: ਵਰਤਮਾਨ 'ਚ,
13: ਵਰਤਮਾਨ ਦੇ ਵਿੱਚ, ਤੇ ਚੂਹੇ ਨੂੰ ਕੀ ਚਾਹੀਦਾ ਖਾਣ ਨੂੰ ਜੀ, ਚੌਲ ਮਿਲੀ ਗਏ, ਖਾਈ ਗਿਆ ਖਾਈ ਗਿਆ, ਕਿਉਂਕਿ ਇੱਕ ਦਿਨ ਨਾ ਇੱਕ ਦਿਨ ਤਾਂ ਵਰਤਮਾਨ ਦੇ ਖਾਲੀ ਹੋਣੇ ਸੀ, ਤੇ ਚੂਹਾ ਜਿਉਂ ਜਿਉਂ ਵਰਤਮਾਨ ਖਾਲੀ ਹੋ ਗਿਆ ਤਿਉਂ ਤੇ ਚੂਹਾ ਨੀਚੇ ਨੂੰ ਜਾਈ ਗਿਆ, ਹੁਣ ਥੱਲੇ ਉਹ ਸਾਰਾ ਕੁਝ ਖਾਣਾ ਦੇਣਾ ਮੁੱਕ ਗਿਆ ਭੁੱਖਾ, ਹੁਣ ਉੱਪਰ ਨੂੰ ਛਾਲ ਮਾਰੇ
7: ਮੈਨੂੰ ਸੌਖਾ ਸਾਰਾ ਕੁਝ ਮਿਲੀ ਜਾਣਾ,
13: ਨਹੀਂ ਕੀਤਾ ਬਾਹਰ ਨਿਕਲਿਆ ਜਦੋਂ ਵਰਤਮਾਨ ਭਰਿਆ ਸੀ, ਉਦੋਂ ਨੂੰ ਖਾਣ ਨੂੰ ਮਿਲ ਰਿਹਾ ਸੀਗਾ।
7: ਅੱਛਾ, ਕੰਫਰਟ ਜ਼ੋਨ ਦੇ ਵਿੱਚ ਇੱਕ ਹੋਰ ਬੜੀ ਵਧੀਆ ਕਮਾਲ ਦੀ ਗੱਲ ਆ ਕਿ ਕੋਈ ਬੰਦੇ ਦਾ ਜਿਹੜਾ ਸੀਗਾ, ਉਹਨੇ ਕੋਈ ਪੰਛੀ ਰੱਖਿਆ ਹੋਇਆ ਸੀਗਾ, ਤੁਸੀਂ ਕਬੂਤਰ ਲਾ ਲਓ, ਉਹ ਕਹਿੰਦਾ ਜਾਂ ਤੋਤਾ ਲਾ ਲਓ, ਉਹ ਕਹਿੰਦਾ ਯਾਰ ਤੋਤਾ ਤਾਂ ਲਿਆਂਦਾ ਮੈਂ, ਬਈ ਇਹ ਉੱਠਦਾ ਨਹੀਂ ਹੈ। ਉਹ ਕਹਿੰਦਾ ਵੀ ਇਹਨੂੰ ਦਵਾਈ ਦਵੂਈ ਦਵਾਓ ਕਿਤੋਂ, ਇਹਨੂੰ ਕੁਛ ਚੈੱਕ ਕਰੋ, ਦਵਾਈ ਦਵੂਈ ਦਵਾਈ। ਉਹ ਕਹਿੰਦਾ ਫਿਰ ਨਹੀਂ ਉੱਠਦਾ ਹੈ। ਉਹ ਕਹਿੰਦਾ ਵੀ ਯਾਰ ਕਿਸੇ ਹੋਰ ਡਾਕਟਰ ਨੂੰ ਚੰਗੇ ਚੋਟੀ ਦੇ ਡਾਕਟਰ ਨੂੰ ਦਿਖਾਓ, ਉਹਨੂੰ ਵੀ ਦਿਖਾਇਆ, ਉਹਨੇ ਵੀ ਦਵਾਈ ਦੇ ਕੇ ਦੇਖ ਲਈ, ਕਹਿੰਦਾ ਬਾਜੀ ਇਹ ਉੱਠਦਾ ਨਹੀਂ, ਇੱਥੋਂ ਉੱਠਦਾ ਇੱਥੇ ਬਹਿ ਜਾਂਦਾ, ਅਤੇ ਬਾਹਰ ਕੋਈ ਸਿਆਣਾ ਬੰਦਾ ਤੁਰਿਆ ਜਾਂਦਾ ਸੀਗਾ। ਉਹ ਕਹਿੰਦਾ ਵੀ ਮੈਂ ਦੇਖਦਾ ਕਈ ਦਿਨਾਂ ਤੋਂ ਤੁਹਾਡੇ ਘਰੇ, ਕਦੇ ਡਾਕਟਰ ਆ ਗਿਆ, ਕਦੇ ਵੜ ਗਿਆ, ਕਦੇ ਚੱਕਰ ਕੀ ਆ। ਕਹਿੰਦਾ ਤੋਤਾ ਲਿਆਂਦਾ ਸੀ ਅਤੇ ਇਹ ਇੱਥੋਂ ਉੱਠ ਕੇ ਨਾਲ ਅਤੇ ਇੱਥੇ ਬਹਿ ਜਾਂਦਾ ਅਤੇ ਉੱਠਦਾ ਨਹੀਂ ਹੈ, ਇਹਨੂੰ ਪਤਾ ਨਹੀਂ ਕੀ ਹੋ ਗਿਆ। ਕਹਿੰਦਾ ਜੇ ਮੈਂ ਉੜਾ ਦਿਆਂ, ਉਹ ਕਹਿੰਦਾ ਵੀ ਤੂੰ ਕਹਾਂ ਇਹਨੂੰ ਕਿ ਮੈਂ ਉੜਾ ਦੇਗਾ, ਤੂੰ ਕੀ ਕਰੇਗਾ। ਉਹ ਕਹਿੰਦਾ ਡਾਕਟਰ ਆ ਕੇ ਸਾਗੇ ਤੇ ਇਹ ਨਹੀਂ ਉੜਿਆ। ਉਹ ਕਹਿੰਦਾ ਜੇ ਮੈਂ ਉੜਾ ਦਾਂ, ਕਹਿੰਦਾ ਕਿਵੇਂ ਉੜਾਏਗਾ, ਕਹਿੰਦਾ ਮਿੰਟ ਇੱਕ ਲਾਊ। ਉਹ ਕਹਿੰਦਾ ਜੀ ਵੀ ਕਿਵੇਂ ਕੀ ਕਰੇਗਾ ਤੂੰ। ਉਹ ਕਹਿੰਦਾ ਤੁਸੀਂ ਮੰਨੋਗੇ, ਬਾਬਿਆਂ ਨੂੰ, ਉਹ ਕਹਿੰਦੇ ਮੰਨਾਂਗੇ, ਕਹਿੰਦਾ ਕਿਰਪਾ ਆੜੀ ਹੋਈ ਆ, ਖੋਲ ਦੀਏ, ਕਹਿੰਦੇ ਖੋਲ ਦਿੰਦੇ ਆ, ਕਹਿੰਦਾ ਸਮੋਸਿਆਂ ਨਾਲ ਖਾਧੀ ਚਟਨੀ ਕਿ ਨਹੀਂ, ਕਹਿੰਦਾ ਖਾਧੀ ਆ, ਕੇਲੇ ਕਦੋਂ ਖਾਧੇ ਸੀ, ਹਾਂ ਸੋ ਉਹ ਕਹਿੰਦਾ ਵੀ ਕਰ ਦਿੰਦੇ ਹਾਂ, ਖੋਲ ਦਿੰਦੇ ਕਿਰਪਾ, ਦੇਖੀ ਉੜਦਾ ਤੋਤਾ, ਉਹ ਕਹਿੰਦਾ ਕਿਵੇਂ ਉੜੂਗਾ, ਉਹ ਕਹਿੰਦਾ ਤੋਤਾ ਉੜਦੇ ਆ, ਤੁਸੀਂ ਐਂ ਕਰੋ ਕੈਂਚੀ ਲਿਆਓ, ਉਹ ਕਹਿੰਦੇ ਕੈਂਚੀ ਨਾਲ ਇਹ ਕੀ ਕੱਟੂਗਾ ਬਈ, ਉਹ ਕਹਿੰਦਾ ਤੁਸੀਂ ਲਿਆਓ ਤਾਂ ਸਹੀ, ਦਵਾਈ ਕੋਈ ਨਹੀਂ ਦੇਣੀ, ਮਿੰਟ ਇੱਕ ਦੇ ਤੋਤਾ ਦੇਖੇ ਉੜਦਾ, ਉਹ ਕਹਿੰਦਾ ਠੀਕ ਹੈ ਜੀ, ਉਹਨਾਂ ਨੇ ਕੈਂਚੀ ਲਿਆਂਦੀ, ਉਹ ਜਿਹੜੀ ਟਾਹਣੀ ਤੋੜ ਕੇ ਜਿਹੜੀ ਟਾਹਣੀ 'ਤੇ ਬਹਿੰਦਾ ਸੀ ਉਹਨੇ ਟਾਹਣੀ ਕੱਟਤੀ, ਕਹਿੰਦਾ ਇਹਦਾ ਕੰਫਰਟ ਜ਼ੋਨ ਸੀਗਾ, ਕੰਫਰਟ ਜ਼ੋਨ ਕੱਟਤਾ, ਹੁਣ ਬੈਠ ਕੇ ਤਾਂ ਖਾਵੇ ਬੈਠੂ ਕਿੱਥੇ, ਤੋਤੇ ਨੂੰ ਉੱਡਣਾ ਪੈ ਗਿਆ, ਸੋ ਮਿੰਟ ਇੱਕ ਦੀ ਖੇਡ ਸੀਗੀ, ਗੱਲ ਸਿਰਫ ਇਹੀ ਆ ਕਿ ਅਸੀਂ ਕੰਫਰਟ ਜ਼ੋਨ ਨੂੰ ਉੱਡ ਹੀ ਨਹੀਂ ਪਾਉਂਦੇ,
13: ਕਿਉਂਕਿ ਅਸੀਂ ਉੱਥੇ ਆਰਾਮ ਫੀਲ ਕਰਦੇ ਹਾਂ ਬਸ,
7: ਤੇ ਬੱਚਿਆਂ ਲਈ ਅਸੀਂ ਕੰਫਰਟ ਜ਼ੋਨ ਆਪ ਬਣਾ ਦਿੰਦੇ ਹਾਂ, ਇਹ ਸਾਡੀ ਗਲਤੀ ਆ, ਅਸੀਂ ਕਹਿੰਦੇ ਪੁੱਤ ਤੂੰ ਨਾ ਕੁਛ ਕਰੀ, ਤੈਨੂੰ ਕਰਨ, ਤੈਨੂੰ ਤੈਨੂੰ ਕਾਰ ਦੀ ਲੋੜ ਆ, ਤੂੰ ਕਾਹਤੋਂ ਕਾਰ, ਤੈਨੂੰ ਕਾਰ ਮੈਂ ਲਿਆ ਕੇ ਦਿੰਦਾ, ਤੈਨੂੰ ਇਸ ਚੀਜ਼ ਦੀ ਲੋੜ ਆ, ਤੈਨੂੰ ਆਹ ਮੈਂ ਲਿਆ ਕੇ ਦਿੰਦਾ, ਤੈਨੂੰ ਕੋਈ, ਤੈਨੂੰ ਮਿਹਨਤ ਕਰਨ ਦੀ ਲੋੜ ਨਹੀਂ ਹੈ, ਅਸੀਂ ਇਹ ਸੋਚਦੇ ਹਾਂ ਵੀ ਜਿਹੜੀਆਂ ਤੰਗੀਆਂ ਤੁਰਸ਼ੀਆਂ ਅਸੀਂ ਦੇਖੀਆਂ ਸਾਡੇ ਬੱਚੇ ਨਾ ਦੇਖਣ,
13: ਬਿਲਕੁਲ,
7: ਅਸੀਂ ਉਹਨਾਂ ਨੂੰ ਉਹਨਾਂ ਦੀਆਂ ਖੁਆਇਸ਼ਾਂ ਪੂਰੀਆਂ ਕਰਨ ਦੇ ਚੱਕਰ ਦੇ ਵਿੱਚ ਕਈ ਵਾਰ ਸੋਰੀ ਟੂ ਸੇ ਦੈਟ ਉਹਨਾਂ ਨੂੰ ਲਾਚਾਰ ਬਣਾ ਦਿੰਦੇ ਹਾਂ ਅਸੀਂ, ਉਹਨਾਂ ਨੂੰ ਅਸੀਂ ਬਣਾ ਦਿੰਦੇ ਹਾਂ ਵੀ ਤੈਨੂੰ ਕੋਈ ਕੰਮ ਕਰਨ ਦੀ ਜ਼ਰੂਰਤ ਨਹੀਂ, ਉਹਨਾਂ ਨੂੰ ਇੰਨਾ ਕੁ ਬਣਾ ਦਿੰਦੇ ਵੀ ਹਰ ਚੀਜ਼ 'ਚ ਤੂੰ ਸਕਸੈਸ ਹੋਵੇਂ, ਜਿਹੜੀ ਚੀਜ਼ ਤੂੰ ਚਾਹੇ ਤਾਂ ਤੂੰ ਪਹਿਲਾਂ ਤੇਰੇ ਮੂਹਰੇ ਪਈ ਹੋਇਆ ਕਰੂਗੀ, ਅਤੇ ਬੜੇ ਮਾਣ ਨਾਲ ਅਸੀਂ ਦੱਸਦੇ ਹਾਂ, ਮੈਂ ਤਾਂ ਆਪਦੇ ਜਵਾਕ ਦੇ ਮੂਹਰੇ ਢੇਰ ਲਾ ਦਿੰਦਾ ਚੀਜ਼ਾਂ ਦੇ ਖਿਡੌਣਿਆਂ ਦੇ, ਮੈਂ ਤਾਂ ਉਹਨੂੰ ਐਂ ਕਰ ਦਿੰਦਾ ਆਈਫੋਨ 17 ਆਇਆ ਬਾਅਦ 'ਚ ਮੈਂ ਪਹਿਲਾਂ ਮੈਂ ਕਿਹਾ ਚੱਕ ਪੁੱਤ, ਮੈਂ ਲਵਾਂ ਨਾ ਲਵਾਂ ਮੈਂ ਉਹਨੂੰ ਦਿੰਦਾ, ਵਧੀਆ ਗੱਲ ਆ, ਖੁਆਇਸ਼ਾਂ ਪੂਰੀਆਂ ਕਰਦੇ ਹੋ, ਪਰ ਕਿਤੇ ਇਹ ਨਾ ਹੋਵੇ ਤੁਸੀਂ ਖੁਆਇਸ਼ਾਂ ਪੂਰੀਆਂ ਕਰਦੇ ਕਰਦੇ ਉਹਨਾਂ ਦੀ ਕਾਬਲੀਅਤ ਨੂੰ ਮਾਰ ਰਹੇ ਹੋਵੋ, ਜਿਹੜੀ ਚੀਜ਼ ਨੂੰ ਉਹਨਾਂ ਨੂੰ ਤਰਸਣਾ ਚਾਹੀਦਾ ਸੀਗਾ, ਜਿਹੜੀ ਚੀਜ਼ ਉਹਨਾਂ ਨੂੰ ਅਰਨ ਕਰਨੀ ਚਾਹੀਦੀ ਸੀਗੀ, ਉਹ ਅਰਨ ਹੀ ਨਾ ਕਰ ਪਾਏ ਹੋਣ, ਹੈ ਨਾ, ਜੇ ਉਹਨਾਂ ਨੂੰ ਤੁਸੀਂ ਕਹੋ ਕਿ ਤੂੰ ਆਹ ਕੰਮ ਕਰ, ਆਪਦੇ ਮਾਰਕਸ ਲੈ ਕੇ ਪੁੱਤ, ਤੈਨੂੰ ਮੈਂ ਕੋਈ ਨਾ ਆਈਫੋਨ 17 ਕੀ 18 ਹੋਊਗਾ ਉਹ ਲੈ ਦੂੰਗਾ, ਪਰ ਉਹਨੇ ਅਰਨ ਕੀਤਾ, ਉਹਨੂੰ ਲੱਗੇ ਕਿ ਇਹਦੇ ਵੈਲਿਊ ਆ, ਇਹ ਨਾ ਲੱਗੇ ਕਿ ਮੈਨੂੰ ਤਾਂ ਮਿਲ ਹੀ ਜਾਣਾ, ਮੈਨੂੰ ਤਾਂ ਆਹ ਚੀਜ਼ ਮਿਲੀ ਜਾਣੀ, ਮੈਨੂੰ ਤਾਂ ਆਹ ਗੱਡੀ ਮਿਲੀ ਜਾਣੀ, ਮੇਰੇ ਕੋਲ ਤਾਂ, ਮੇਰੇ ਬਾਪੂ ਕੋਲ ਤਾਂ ਸਭ ਕੁਛ ਹੈਗਾ ਹੀ ਆ, ਉਹ ਮੈਂ ਉਹ ਆਪ ਚਾਹੇ ਔਖਾ ਹੋ ਲਵੇ, ਪਰ ਮੇਰੀ ਕਦੇ ਉਹਨਾਂ ਨੇ ਮਤਲਬ ਮੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ, ਸੋ ਉੱਥੇ ਦਿੱਕਤ ਆ ਜਾਂਦੀ ਹੈ, ਅਸੀਂ ਉਹਨਾਂ ਨੂੰ ਲਾਡ ਲਾਡ ਦੇ ਵਿੱਚ, ਪਿਆਰ ਪਿਆਰ ਦੇ ਵਿੱਚ ਐਸੇ ਬਣਾ ਦਿੰਦੇ ਹਾਂ ਕਿ ਉਹ ਆਪ ਜ਼ਿੰਦਗੀ ਦਾ ਇੱਕ ਥਪੇੜਾ ਨਹੀਂ ਝੱਲ ਸਕਦੇ, ਕਿਉਂਕਿ ਹਰ ਵਾਰ ਤਾਂ ਅਸੀਂ ਚਾਹੁੰਦੇ ਹਾਂ ਕਿ ਸਕਸੈਸ ਹੋਵਾਂ,
13: ਆਪਣੇ ਆਪ ਤੇ ਡਿਪੈਂਡ ਕਰ ਲੈਂਦੇ ਹਾਂ, ਕਿਉਂਕਿ ਅਸੀਂ ਜੇ ਬੱਚੇ ਦੀ ਕਾਬਲੀਅਤ ਨੂੰ ਪਹਿਚਾਨਣ ਚ ਸਾਡੀ ਸਾਰਾ ਤੋਂ ਵੱਡੀ ਗਲਤੀ ਹੁੰਦੀ ਹੈ ਜੀ, ਜੋ ਬੱਚਾ ਕਹਿ ਵੀ ਦੂ ਨਾ ਵੀ ਆਹ ਕੁਛ ਬਣਨਾ ਵਾ, ਤਾਂ ਆਪਣੇ ਮਨ ਦੇ ਤੂੰ ਬਣ ਜਾਏਗਾ,
11: ਟੋਰਚਰ ਕਰ ਦਿੰਦੇ ਹੈਗੇ, ਬਹੁਤ ਸਾਰੀਆਂ ਮੂਵੀਆਂ ਵੀ ਇੱਦਾਂ ਦੀਆਂ ਬਣੀਆਂ ਨੇਗੀਆਂ, ਬਹੁਤ ਸਾਰੀਆਂ ਸੀਰੀਅਲ ਵੀ ਇੱਦਾਂ ਦੇ ਬਣੇ ਹੈਗੇ ਵੀ ਜਿਹਨਾਂ ਦੇ ਵਿੱਚ ਮਾਂ ਪਿਓ ਉਹਨਾਂ ਨੂੰ ਕੁਛ ਕਰਨ ਨਹੀਂ ਦਿੰਦੇ ਜੀ, ਐਂਡ ਨੂੰ ਕੀ ਹੁੰਦਾ ਬੱਚਾ ਬਿਲਕੁਲ ਨਿਕੰਮਾ ਬਣ ਜਾਂਦਾ ਗਾ ਜਾ ਕੇ, ਸੋ ਬੱਚੇ ਦੀ ਕਾਬਲੀਅਤ ਨੂੰ ਪਹਿਚਾਣੋ, ਜੋ ਉਹਨਾਂ ਦਾ ਹੱਕ ਹੈਗਾ ਉਹਨਾਂ ਨੂੰ ਦੇਵੋ, ਆਪਾਂ ਇਹ ਨਹੀਂ ਕਹਿੰਦੇ ਨਾ ਦੇਵੋ ਲਿਆ ਕੇ, ਜਿਵੇਂ ਤੁਸੀਂ ਕਿਹਾ ਉਹਨੂੰ ਕਹਿ ਤੂੰ 90% ਨੰਬਰ ਲੈ ਕੇ ਆ, ਅਸੀਂ ਦੇਵਾਂਗੇ, ਹਾਂ ਬਿਲਕੁਲ,
7: ਜਿਵੇਂ ਜਿਹੜਾ ਭੌਰਾ
11: ਜੀ
7: ਉੜ ਪਿਆ ਡਿੱਗ ਪਏ ਭੌਰੇ ਗਸ਼ ਖਾ ਕੇ, ਉੜ ਗਿਆ ਉਜੜ ਗਿਆ ਬਾਗ ਬਹਾਰਾਂ ਦਾ, 5 ਫੁੱਟੀ ਤਲਵਾਰ ਹੀ ਨੀ ਕਤਲ
11: ਕਰਾਇਆ,
7: ਭੌਰੇ ਤੇ ਚੇਤੇ ਆ ਗਈ ਸੀਗੀ, ਡਿੱਗ ਪਏ ਭੌਰੇ ਗਸ਼ ਖਾ ਕੇ ਉਜੜ ਗਏ ਬਾਗ ਬਹਾਰਾਂ ਦਾ, 5 ਫੁੱਟੀ ਤਲਵਾਰ ਹੀ ਨੀ ਕਤਲ ਕਰਾਇਆ, ਬਲਵੀਰ ਬੋਪਰਾ ਦੀ ਕਲਮ ਦੇ ਵਿੱਚ ਨਿਕਲਿਆ ਹੈ,
11: ਚੇਤੇ
7: ਆ ਗਿਆ ਸੀ, ਉਹ ਜਿਹੜੇ ਭੌਰੇ ਆ ਨਾ ਉਹਨਾਂ ਦਾ ਭਾਰ ਇੰਨਾ ਕੁ ਹੁੰਦਾ, ਉਹ ਉੱਡ ਨਹੀਂ ਸਕਦੇ ਉਸ ਹਿਸਾਬ ਨਾਲ, ਹਨਾ, ਪਰ ਉਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਨਹੀਂ, ਜੇ ਅਹਿਸਾਸ ਹੋ ਜਾਵੇ ਵੀ ਯਾਰ ਮੇਰੇ ਤੋਂ ਆਹ ਕੰਮ ਨਹੀਂ ਹੋਣਾ, ਤਾਂ ਫਿਰ ਤੁਸੀਂ ਕਰ ਨਹੀਂ ਪਾਉਂਦੇ, ਜੇ ਤੁਹਾਨੂੰ ਅਹਿਸਾਸ ਨਹੀਂ ਹੈ ਤਾਂ ਤੁਸੀਂ ਖਿੱਚ ਲੈਂਦੇ ਹੋ, ਤੁਸੀਂ ਕੰਮ ਕਰ ਲੈਂਦੇ
11: ਜੀ, ਬਿਲਕੁਲ ਬਿਲਕੁਲ,
7: ਹਨਾ, ਜਿਵੇਂ ਤੁਸੀਂ ਕਿਹਾ ਨਾ ਜੇ ਅਸੀਂ ਪਹਿਲਾਂ ਹੀ ਬੱਚੇ ਨੂੰ ਕਹੋ ਵੀ ਤੇਰੇ ਤੋਂ ਨਹੀਂ ਹੋਣਾ
11: ਜੀ,
7: ਕਹਿੰਦੇ ਇੱਕ ਦੋ ਭਾਈ ਸੀ, ਵੱਡਾ ਭਾਈ ਤੇ ਛੋਟਾ ਭਾਈ, ਵੱਡਾ ਉਹ ਜਾਂਦੇ ਜਾਂਦੇ ਕਿਤੇ ਜੰਗਲ ਦੇ ਵਿੱਚ ਜਾਂਦੇ ਸੀ, ਉਹ ਖੂਹ 'ਚ ਡਿੱਗ ਪਿਆ
11: ਜੀ,
7: ਹੁਣ ਛੋਟਾ ਸੀਗਾ, ਛੋਟੇ ਨੇ ਉਹਨੂੰ ਲੱਜ ਜਿਹੜੀ ਆ ਉਹ ਸਿੱਟਤੀ, ਹੁਣ ਛੋਟਾ ਉਹਨੂੰ ਖਿੱਚਣ ਦੀ ਕੋਸ਼ਿਸ਼ ਕਰ ਰਿਹਾ, ਛੋਟੇ ਦਾ ਭਾਰ ਘੱਟ ਆ, ਕਮਜ਼ੋਰ ਆ, ਉਮਰ 'ਚ ਵੀ ਛੋਟਾ ਵਾ, ਨਹੀਂ ਖਿੱਚ ਸਕਦਾ
11: ਜੀ,
7: ਪਰ ਵੱਡਾ ਡਿੱਗ ਪਿਆ ਜਿਹਨੇ ਖਿੱਚਣਾ ਸੀਗਾ, ਹੁਣ ਵੱਡਾ ਵਿੱਚ ਡਿੱਗਿਆ ਹੋਇਆ, ਛੋਟਾ ਉਹਨੂੰ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਵਾ, ਉਹ ਖਿੱਚ ਸਕਦਾ ਨਹੀਂ, ਪਰ ਉਹ ਖਿੱਚ ਲੈਂਦਾ,
11: ਖਿੱਚ ਲੈਂਦਾ,
7: ਜਦੋਂ ਉਹਨੂੰ ਪੁੱਛਦੇ ਵੀ ਇਹ ਕੀ ਹੋ ਗਿਆ, ਕਹਿੰਦਾ ਮੈਨੂੰ ਕੋਈ ਰੋਕਣ ਵਾਲਾ ਹੈ ਹੀ ਨਹੀਂ ਸੀ, ਕਹਿਣ ਵਾਲਾ ਹੈ ਨਹੀਂ ਖਿੱਚ ਸਕਦਾ,
11: ਨਹੀਂ ਖਿੱਚ ਸਕਦਾ,
7: ਮੈਨੂੰ ਲੱਗਦਾ ਕਿ ਮੈਂ ਖਿੱਚ ਹੀ ਸਕਦਾ, ਮੈਂ
11: ਖਿੱਚ ਲਿਆ,
7: ਗੱਲ ਇਹ ਆ ਕਿ ਤੁਸੀਂ ਕਿਸ ਤਰੀਕੇ ਨਾਲ ਉਸ ਚੀਜ਼ ਨੂੰ ਲੈਂਦੇ ਹੋ, ਜੇ ਅਸੀਂ ਬਾੜੀ ਦਿਮਾਗ ਦੇ ਵਿੱਚ ਇਹ ਦਈਏ ਨਹੀਂ ਤੂੰ ਨਹੀਂ ਆ ਕਰ ਸਕਦਾ, ਨਹੀਂ ਤੇਤੋਂ ਤਾਂ ਨਹੀਂ ਆ ਪਾਸ ਹੋਣਾ, ਤੂੰ ਤਾਂ ਨਹੀਂ ਆ ਟੈਸਟ ਕਰ ਸਕਦਾ, ਤੂੰ ਤਾਂ ਨਹੀਂ ਡਾਕਟਰ ਬਣ ਸਕਦਾ, ਤੂੰ ਤਾਂ ਨਹੀਂ ਇੰਜੀਨੀਅਰ ਬਣ ਸਕਦਾ, ਤੂੰ ਤਾਂ ਨਹੀਂ ਰੇਡੀਓ ਕਰ ਸਕਦਾ, ਤੂੰ ਤਾਂ ਨਹੀਂ, ਨਹੀਂ ਯਾਰ ਉਹਨੂੰ ਕਰਨ ਦਿਓ, ਉਡਾਰੀ ਭਰਨ ਦਿਓ,
11: ਬਿਲਕੁਲ ਉੱਡਣ ਦਿਓ ਜਿਹਨੂੰ ਮਨਾਉਣ ਦੇ ਵਿੱਚ, ਐਸੀ ਗੱਲ ਨਹੀਂ ਹੈ।
7: ਲਓ ਜੀ ਸੁੱਖ ਜੀ ਕਹਿੰਦੇ ਵੀ ਜੀ ਸਤਿ ਸ਼੍ਰੀ ਅਕਾਲ, ਢੈਪਈ ਤੋਂ, ਢੈਪਈ ਢੈਪਈ ਢੈਪਈ ਹੈ ਨਾ, ਢੈਪਈ ਲਿਖਿਆ, ਢੈਪਈ ਹੈਗਾ,
11: ਢੈਪਈ ਆਪਣੇ ਇੱਧਰ ਰਹਿ ਜਾਂਦਾ
7: ਬੱਬੂ ਭੱਟੀ ਜੀ, ਸਤਿ ਸ਼੍ਰੀ ਅਕਾਲ ਰਾਜਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸੋ ਬਹੁਤ ਬਹੁਤ ਧੰਨਵਾਦ ਜੀ, ਜਿੰਨੇ ਵੀ ਤੁਸੀਂ ਫੇਸਬੁੱਕ ਦੇ ਜਿਹੜੀ ਜੁੜੇ ਹੋਏ ਹੋ, ਬਹੁਤ ਬਹੁਤ ਧੰਨਵਾਦ ਲਓ। ਟਹਿਣਾ ਸਾਹਿਬ ਦੀਆਂ ਖਬਰਾਂ ਸੁਣਾ ਦੀਆਂ, ਪਹਿਲਾਂ ਮਜੀਠੀਆ ਸਾਹਿਬ ਦਾ ਹਾਲ ਚਾਲ ਪੁੱਛੇ, ਮਜੀਠੀਆ ਸਾਹਿਬ ਦੇ ਲਈ ਗੱਲਬਾਤ ਕੀ ਹੈ, ਕਿੱਥੇ ਆ? ਸੋ ਦੱਸਦੀ ਹੈ ਕਿ ਭਾਈ ਕੱਲ੍ਹ ਨੂੰ ਸਾਡਾ ਲਾਈਵ ਔਨ ਲੋਕੇਸ਼ਨ ਹੋਣਾ, ਫਰੈਂਡਸ ਸਾਡੇ ਮਿੱਤਰ ਨੇ ਖਾਸ ਤੌਰ 'ਤੇ, ਜੇ ਆਪਾਂ ਸੁੱਖ ਦੀ ਗੱਲਬਾਤ ਕਰਦੇ ਹਾਂ, ਸੁੱਖ ਉਹਨਾਂ ਦੀ ਨਾ ਇੱਕ ਖਾਸੀਅਤ ਆ, ਉਹਨਾਂ ਨੇ ਜਿਹੜੀ ਗੱਲ ਕਹਿਤੀ, ਜੇ ਅੱਜ ਉਹਨਾਂ ਨੇ ਕਿਹਾ ਕਿ ਇੱਥੇ ਜਾ ਕੇ ਕਹਿਤਾ ਵੀ ਬਾਈ ਇੱਕ ਨਾਲ ਇੱਕ ਫ੍ਰੀ ਆ, ਕੱਲ੍ਹ ਉਹ ਲਾ ਕੇ ਗਏ ਸੀ 399 ਦਾ ਮਾਰਬਲ ਵਾਲਾ ਡਾਇਨਿੰਗ ਟੇਬਲ।
11: ਓਕੇ,
7: ਮੈਂ ਕਿਹਾ ਬਾਈ ਇੱਕ ਨਾਲ ਇੱਕ ਫ੍ਰੀ ਇਹਦੇ ਵੀ ਕਰੋ, ਕਰਕੇ ਗਏ ਬਾਈ 10 ਬੰਦਿਆਂ ਨੇ ਜਿਨ੍ਹਾਂ ਨੇ ਕਾਲ ਕਰ ਲਈ
11: ਜੀ।
7: ਅੱਜ ਸਪੈਸ਼ਲ ਵੀ, ਜੇ ਤੁਸੀਂ ਕੁਛ ਲੈਣਾ ਹੈ ਤਾਂ ਮੈਨੂੰ ਦੱਸ ਦਿਓ, ਤੇ ਅੱਜ ਆਪਾਂ ਸਪੈਸ਼ਲ ਫੇਰ ਲਵਾ ਦੇਣਾ ਉਹਨੂੰ, ਆਉਣ ਦਿਓ ਗੇਟ 'ਚ। ਸੋ ਜੇ ਸੁਣਦੇ ਹੋ ਪ੍ਰੋਗਰਾਮ ਤਾਂ ਕਰ ਲਿਓ ਕਾਲ। ਰੈਪ ਐਂਡ ਮੂਵ ਵਾਲੇ ਵੱਲੋਂ ਪ੍ਰੋਗਰਾਮ ਦਾ ਹਿੱਸਾ ਜਿਹੜਾ ਉਹ ਸਪੋਂਸਰ ਕੀਤਾ ਜਾ ਰਿਹਾ, ਖਾਸ ਤੌਰ 'ਤੇ ਜੇਕਰ ਤੁਸੀਂ ਸਮਾਨ ਘਰ ਦਾ ਮੂਵ ਕਰਵਾਉਣਾ ਤਾਂ ਰੈਪ ਐਂਡ ਮੂਵ 226-505-9970 'ਤੇ ਗੱਲਬਾਤ ਕਰ ਸਕਦੇ ਹੋ, 9022-6505-9270 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਅਤੇ ਜੇਕਰ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ ਜਾਂ ਫਿਰ ਸੁਪਰ ਵਿਜ਼ਰ ਦੀ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਤਾਂ ਫਿਰ ਮੁਸਕਾਨ ਦਿਓਲ ਹੋਣਾ ਦਾ ਨੰਬਰ ਆ ਜਿਹੜਾ ਉਹ ਤੁਸੀਂ ਨੋਟ ਕਰਕੇ ਰੱਖ ਲਓ, 647-564-2733 'ਤੇ। ਲਾਈਫ ਇੰਸ਼ੋਰੈਂਸ, ਟਰਮ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਸੁਪਰ ਵੀਜ਼ਾ ਦੀ ਇੰਸ਼ੋਰੈਂਸ, ਤਾਂ ਤੁਸੀਂ ਇੱਕ ਨੰਬਰ ਆ ਜਿਹੜਾ ਮੁਸਕਾਨ ਦੇ ਉਹਨਾਂ ਦਾ ਨੋਟ ਕਰਕੇ ਰੱਖ ਲਓ, 647-564-2733 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਟਾਣਾ ਸਾਹਿਬ ਵੱਲ ਚੱਲਦੇ ਹਾਂ। ਟਾਣਾ ਸਾਹਿਬ ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਕੀ ਹਾਲ ਚਾਲ ਹੈ? ਮਜੀਠੀਆ ਸਾਹਿਬ ਦਾ ਦੱਸੋ ਤਾਂ, ਦਿਓ ਤਾਂ ਅਪਡੇਟ ਥੋੜ੍ਹੀ ਜੀ।
14: ਬਹੁਤ ਮਿਹਰਬਾਨੀ ਜੀ, ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਪੰਜਾਬ ਦੀ ਪਹਿਲੀ ਸਭ ਤੋਂ ਵੱਡੀ ਖਬਰ ਇਹ ਹੈ ਜੀ ਕਿ ਬਿਕਰਮ ਸਿੰਘ ਮਜੀਠੀਆ ਦਾ ਅੱਜ ਕੀ ਬਣਿਆ। ਬਿਕਰਮ ਮਜੀਠੀਆ ਦੇ ਮਾਮਲੇ ਦੀ ਸੁਣਵਾਈ ਹੋਈ ਅਦਾਲਤ ਦੇ ਵਿੱਚ, ਤੇ ਜਿਹੜੀ ਗੱਲ ਦਾ ਅਸੀਂ ਅੰਦਾਜ਼ਾ ਪ੍ਰਗਟਾਇਆ ਸੀ ਬਿਲਕੁਲ ਉਹੀ ਹੋਈ ਆ, ਕਿਉਂਕਿ ਅਦਾਲਤ ਦੇ ਵੱਲੋਂ ਪੁਲਿਸ ਨੂੰ ਸਵਾਲ ਕੀਤਾ ਗਿਆ ਕਿ ਜੇਕਰ ਬਿਕਰਮ ਮਜੀਠੀਏ ਨੇ ਜਾਂ ਉਹਨਾਂ ਦੇ ਸਾਥੀਆਂ ਨੇ ਮਜੀਠਾ ਦੇ ਥਾਣੇ ਦੇ ਵਿੱਚ ਜੋਬਨਪ੍ਰੀਤ ਸਿੰਘ ਨੂੰ ਛਡਵਾਉਣ ਦੀ ਕੋਸ਼ਿਸ਼ ਮੌਕੇ ਕੋਈ ਭੰਨ ਤੋੜ ਕੀਤੀ ਆ, ਜੇਕਰ ਕੋਈ ਗੈਰ ਕਾਨੂੰਨੀ ਗਤੀਵਿਧੀ ਕੀਤੀ ਆ ਜਾਂ ਕੋਈ ਫਾਈਲਾਂ ਪਾੜੀਆਂ, ਤਾਂ ਉਹਦੀ CCTV ਫੁਟੇਜ ਆ ਜਿਹੜੀ ਉਹ ਮੁਹੱਈਆ ਕਰਾਈ ਜਾਵੇ। ਤੇ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਤਰੀਕ ਹੁਣ 15 ਜੂਨ ਪਾ ਦਿੱਤੀ ਆ। ਪਤਾ ਲੱਗਾ ਜੀ ਕਿ ਪੁਲਿਸ ਨੇ ਅਦਾਲਤ ਦੇ ਵਿੱਚ ਇਹ ਬਿਆਨ ਦਿੱਤਾ ਕਿ ਸਾਡੇ ਕੋਲੇ ਫਿਲਹਾਲ ਕੋਈ ਵੀ CCTV ਕੈਮਰੇ ਦੀ ਫੁਟੇਜ ਮੌਜੂਦ ਨਹੀਂ ਆ, ਇਹਦਾ ਸਾਰਾ ਐਕਸੈਸ, ਇਹਦਾ ਸਾਰਾ ਕੰਟਰੋਲ ਆ ਜਿਹੜਾ ਉਹ ਚੰਡੀਗੜ੍ਹ ਦੇ ਵਿੱਚ ਹੁੰਦਾ, ਸਾਡੇ ਕੋਲੇ ਇਹ ਨਹੀਂ ਹੁੰਦਾ, ਸਾਡੇ ਅਧਿਕਾਰ ਖੇਤਰ ਦੇ ਵਿੱਚ ਇਹ ਨਹੀਂ ਹੁੰਦਾ। ਦੂਜੀ ਮਹੱਤਵਪੂਰਨ ਗੱਲ ਹੈ ਜੀ ਕਿ ਪਿਛਲੇ ਕਈ ਦਿਨਾਂ ਤੋਂ ਇਹ ਮਾਮਲਾ ਚਰਚਾ ਦੇ ਵਿੱਚ ਆ ਕਿ ਮਜੀਠੀਆ ਕੇਸ ਦਾ ਆਉਂਦੇ ਸਮੇਂ ਦੇ ਵਿੱਚ ਬਣੂਗਾ ਕੀ, ਇਹ ਮਾਮਲਾ ਕਿਹੜੇ ਪਾਸੇ ਨੂੰ ਆਉਂਦੇ ਸਮੇਂ ਦੇ ਵਿੱਚ ਮੋੜ ਘਟੂਗਾ। ਇਸ ਮਾਮਲੇ ਦੇ ਵਿੱਚ ਬਿਕਰਮ ਮਜੀਠੀਆ ਹਾਲੇ ਤੱਕ ਅੰਡਰਗਰਾਊਂਡ ਆ, ਪਰ ਅਸੀਂ ਇਹ ਗੱਲ ਕਹੀ ਸੀ ਆਪਣੇ ਰੇਡੀਓ ਦੇ ਉੱਤੇ ਕਿ ਜੋਬਨਪ੍ਰੀਤ ਸਿੰਘ ਜਿਹਦੇ ਕਰਕੇ ਇਹ ਮਾਮਲਾ ਉੱਠਿਆ ਉਹਨੂੰ ਹਾਈਕੋਰਟ ਨੇ ਰਾਹਤ ਦਿੱਤੀ ਤੇ ਜੇਲ੍ਹ ਦੇ ਵਿੱਚੋਂ ਛੱਡਣ ਵਾਸਤੇ ਕਹਿਤਾ, ਉਹ ਬਾਹਰ ਆ ਗਿਆ। ਇਸ ਮਾਮਲੇ ਦੇ ਵਿੱਚ ਜਿਹੜੇ ਲੋਕਾਂ ਦੇ ਉੱਤੇ 22 ਨੇਮ ਪਰਚਾ ਦਰਜ ਹੋਇਆ ਉਹਦੇ ਵਿੱਚ ਇੱਕ ਬਿਕਰਮਜੀਤ ਸਿੰਘ ਬਾਠ ਆ। ਬਿਕਰਮਜੀਤ ਬਾਠ ਬਿਕਰਮ ਮਜੀਠੀਆ ਦੇ ਵਕੀਲ ਆ, ਉਹਨਾਂ ਨੂੰ ਵੀ ਅਦਾਲਤ ਨੇ ਰਾਹਤ ਦਿੱਤੀ ਵੀ ਭਾਈ ਇਸ ਪਰਚੇ ਦੀ ਕੋਈ ਤੁੱਕ ਨਹੀਂ ਬਣਦੀ, ਤੇ ਉਹੀ ਪਰਚਾ ਮਜੀਠੀਆ ਦੇ ਉੱਤੇ ਦਰਜ ਆ, ਪਰਚਾ ਨੰਬਰ 99। ਹੁਣ ਇਸ ਮਾਮਲੇ ਦੇ ਵਿੱਚ ਮਜੀਠੀਆ ਨੂੰ ਵੀ ਰਾਹਤ ਮਿਲਣ ਦੀ 70% ਤੋਂ ਵੱਧ ਸੰਭਾਵਨਾ, ਕਿਉਂਕਿ ਪੁਲਿਸ ਦੇ ਵੱਲੋਂ ਜੋ FIR ਦੇ ਵਿੱਚ ਦਰਜ ਕੀਤਾ ਗਿਆ ਕਿ ਮਜੀਠੀਏ ਨੇ ਉਹਦੇ ਸਾਥੀਆਂ ਨੇ ਆ ਕੇ ਸਰਕਾਰੀ ਡਿਊਟੀ ਦੇ ਵਿੱਚ ਵਿਘਨ ਪਾਇਆ, ਇੱਥੇ ਆ ਕੇ ਗੁੰਡਾਗਰਦੀ ਕੀਤੀ, ਧੱਕਾ ਕੀਤਾ, ਕਮਰਿਆਂ ਦੀ ਤਲਾਸ਼ੀ ਲਈ, ਇੱਥੇ ਫਾਈਲਾਂ ਪਾੜੀਆਂ, ਸਾਥੀ ਭਜਾ ਕੇ ਲਿਜਾਣ ਦੀ ਕੋਸ਼ਿਸ਼ ਕੀਤੀ। ਅਦਾਲਤ ਨੇ ਇਸ ਮਾਮਲੇ ਦੇ ਵਿੱਚ ਉੱਤਰ ਮੰਗਿਆ ਵੀ ਭਾਈ ਤੁਹਾਡੇ ਕੋਲ ਸਬੂਤ ਕੀ ਆ, ਸਬੂਤ ਦਿਓ, CCTV ਕੈਮਰੇ ਦੀ ਫੁਟੇਜ ਦਿਓ, ਤੇ ਫਿਰ ਆਪਾਂ ਉਹਦੇ ਤਾਂ ਆਧਾਰ 'ਤੇ ਫੈਸਲਾ ਕਰ ਲੈਂਦੇ ਹਾਂ। ਪਰ ਅਦਾਲਤ ਦੇ ਵਿੱਚ ਲੰਘੇ ਕੱਲ੍ਹ ਪੁਲਿਸ ਦੇ ਵੱਲੋਂ ਕੋਈ ਸਬੂਤ ਪੇਸ਼ ਨਹੀਂ ਕੀਤਾ ਜਾ ਸਕਿਆ, ਤੇ ਹੁਣ ਇਹ ਸਬੂਤ ਕਿਹੜਾ ਪੇਸ਼ ਕਰਨਗੇ ਤੇ ਇਹਦੇ ਵੱਲ 15 ਜੂਨ ਨੂੰ ਧਿਆਨ ਟਿਕਿਆ ਰਹਿਣਾ। ਪਰ ਇਹ ਮਾਮਲਾ ਬਹੁਤ ਵੱਡਾ, ਬੜਾ ਮਹੱਤਵਪੂਰਨ ਆ ਕਿ ਭਾਈ ਮਜੀਠੀਆ ਹੋਰੀ ਕਦੋਂ ਅੰਡਰਗਰਾਊਂਡ ਜਿਹੜੇ ਹੋਏ ਆ ਉਹ ਬਾਹਰ ਆਉਂਦੇ ਆ, ਤੇ ਮਜੀਠੀਏ ਹੋਰਾਂ ਦੀ ਚੜ੍ਹਤ ਜਾਂ ਚੜ੍ਹ ਕਿੰਨੀ ਕੁ ਮਚਦੀ ਆ ਤੇ ਕੀ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਆਉਂਦਾ। ਅਗਲੀ ਗੱਲ ਇਹ ਜੀ ਕਿ ਤਰੁਣ ਚੁੱਗ ਜਿਹੜੇ ਕਿ ਅੰਮ੍ਰਿਤਸਰ ਦੇ ਜੰਮੇ ਜਾਏ ਆ, ਪੰਜਾਬ ਦੇ BJP ਦੇ ਸੀਨੀਅਰ ਆਗੂਆਂ ਦੇ ਵਿੱਚੋਂ ਇੱਕ ਆ, ਲੰਘੇ ਕੱਲ ਇਹਨਾਂ ਨੂੰ ਰਾਜ ਸਭਾ ਦੀ ਮੈਂਬਰੀ ਮਿਲ ਗਈ ਆ ਤੇ ਜਿੱਤ ਦਾ ਸਰਟੀਫਿਕੇਟ ਇਹਨਾਂ ਦੀ ਝੋਲੀ ਦੇ ਵਿੱਚ ਪੈ ਗਿਆ। ਮੱਧ ਪ੍ਰਦੇਸ਼ ਤੋਂ ਤਰੁਣ ਚੁੱਗ ਨੂੰ ਰਾਜ ਸਭਾ ਦਾ ਮੈਂਬਰ BJP ਦੇ ਵੱਲੋਂ ਬਣਾਇਆ ਗਿਆ, ਕਿਉਂਕਿ ਇਹਨਾਂ ਦੀ ਮੁਕਾਬਲੇਬਾਜ਼ ਕਾਂਗਰਸ ਦੀ ਉਮੀਦਵਾਰ ਦੇ ਕਾਗਜ਼ ਰੱਦ ਹੋ ਗਏ ਤੇ ਜਿਹਦੇ ਕਰਕੇ ਇਹਨਾਂ ਦੀ ਇੱਕ ਪਾਸੜ ਜਿੱਤ ਹੋ ਹੀ ਜਾਣੀ ਸੀ, ਤੇ ਲੰਘੇ ਕੱਲ 3 ਜਣੇ ਜਿਹੜੇ ਰਾਜ ਸਭਾ ਦੀਆਂ ਪੌੜੀਆਂ ਚੜ੍ਹੇ ਆ ਬਿਨਾਂ ਮੁਕਾਬਲੇ ਦੇ। ਸੋ ਤਰੁਣ ਚੁੱਗ ਦੀ ਪ੍ਰਾਪਤੀ ਦੇ ਉੱਤੇ ਪਰਿਵਾਰ ਖੁਸ਼ ਆ, BJP ਦੇ ਕਈ ਆਗੂ ਖੁਸ਼ ਆ, ਪਰ ਇਹਦੇ ਪਿੱਛੇ ਕਾਰਨ ਕੀ ਆ? ਰਵਨੀਤ ਬਿੱਟੂ ਨੂੰ ਪੌੜੀਆਂ ਕਿਉਂ ਨਹੀਂ ਚੜ੍ਹਿਆ ਰਾਜ ਸਭਾ ਦੀਆਂ ਮੁੜ ਕੇ, ਤੇ ਤਰੁਣ ਚੁੱਗ ਨੂੰ ਕਿਉਂ ਚੜ੍ਹਿਆ? ਹਾਲਾਂਕਿ ਬੀਜੇਪੀ ਇਹ ਗੱਲ ਕਹਿਣੀ ਜੀ ਕਿ ਸਿੱਖ ਚਿਹਰਿਆਂ ਦੀ ਸਾਨੂੰ ਲੋੜ ਬਹੁਤ ਆ, ਸਿੱਖ ਚਿਹਰੇ ਇੱਦਾਂ ਕਰਨੇ ਉਹ ਕਰਨਾ, ਪਰ ਫਿਰ ਗੱਲ ਤਰਨ ਚੁੱਗ ਤੇ ਕਿਉਂ ਆਈ? ਅਸਲ ਦੇ ਵਿੱਚ ਪਿਛਲੇ ਨਹੀਂ ਕੇਵਲ ਸਿੰਘ ਢਿੱਲੋਂ ਨੂੰ ਬੀਜੇਪੀ ਨੇ ਪੰਜਾਬ ਦਾ ਪ੍ਰਧਾਨ ਬਣਾਇਆ, ਉਹਦੇ ਤੋਂ ਬਾਅਦ ਪੰਜਾਬ ਦੇ ਟਕਸਾਲੀ ਬੀਜੇਪੀ ਆਗੂ ਆ ਜਿਹੜੇ ਉਹ ਨਿਰਾਸ਼ ਹੋ ਗਏ। ਉਸ ਡੈਮੇਜ ਕੰਟਰੋਲ ਦੇ ਲਈ ਤਰਨ ਚੁੱਗ ਨੂੰ ਮੂਹਰੇ ਕੀਤਾ ਗਿਆ। ਦੂਜੀ ਗੱਲ ਇਹ ਹੈ ਜੀ ਕਿ ਬੀਜੇਪੀ ਹਿੰਦੂ ਭਾਈਚਾਰੇ ਤੇ ਕਾਰੋਬਾਰੀਆਂ ਦੀ ਪਾਰਟੀ ਮੰਨੀ ਜਾਂਦੀ ਆ, ਤੇ ਕੇਵਲ ਸਿੰਘ ਢਿੱਲੋਂ ਨੂੰ ਮੂਹਰੇ ਕਰਕੇ ਤੇ ਜੱਟ ਸਿੱਖ ਭਾਈਚਾਰੇ ਨੇ ਉੱਤੇ ਨਿਸ਼ਾਨਾ ਬੰਨਿਆ। ਸੋ ਇਸ ਕਰਕੇ ਵੀ ਕਈ ਤਰ੍ਹਾਂ ਦੇ ਸਿਆਸੀ ਸਮੀਕਰਨ ਬਦਲਦੇ ਸੀ, ਜਿਹਦੇ ਕਰਕੇ ਤਰਨ ਚੁੱਗ ਨੂੰ ਮੂਹਰੇ ਕੀਤਾ ਗਿਆ। ਹੁਣ ਸਵਾਲ ਇਹ ਪੈਦਾ ਹੁੰਦਾ ਜੀ ਕਿ ਰਵਨੀਤ ਬਿੱਟੂ ਦਾ ਕੀ ਬਣੂ? ਰਵਨੀਤ ਬਿੱਟੂ ਰਾਜਸਥਾਨ ਤੋਂ ਰਾਜ ਸਭਾ ਦੇ ਮੈਂਬਰ ਆ, ਜਿਨ੍ਹਾਂ ਦੀ ਰਾਜ ਸਭਾ ਦੀ ਮੈਂਬਰੀ ਦੀ ਮਿਆਦ ਇਸੇ ਮਹੀਨੇ 'ਚ ਮੁੱਕ ਜਾਣੀ ਆ। ਜੇ ਮੰਨ ਲਓ ਉਹ ਰਾਜ ਸਭਾ ਦੇ ਮੈਂਬਰ ਨਹੀਂ ਜਦੋਂ, ਤੇ ਫਿਰ ਵੀ ਉਹਨਾਂ ਨੂੰ ਬੀਜੇਪੀ ਮੰਤਰੀ ਰੱਖਣਾ ਚਾਹੇ ਤਾਂ ਇਹ 21 ਦਸੰਬਰ ਤੱਕ ਮੰਤਰੀ ਰਹਿ ਸਕਦੇ, ਯਾਨੀ ਕਿ 6 ਮਹੀਨੇ ਵਾਸਤੇ। ਤੇ 6 ਮਹੀਨੇ ਤੋਂ ਪਹਿਲਾਂ ਵੀ ਬੀਜੇਪੀ ਲਾ ਸਕਦੀ ਹੈ ਤੇ ਮਗਰੋਂ ਵੀ ਲਾ ਸਕਦੀ ਆ। ਯਾਨੀ ਜਾਂ ਤਾਂ ਰਾਜ ਸਭਾ ਦੀ ਮੈਂਬਰੀ ਹਾਸਲ ਕਰਨੀ ਪਊਗੀ ਜੇਕਰ ਉਹ ਆਪਣੀ ਕਹਿ ਦਈਏ ਵੀ ਮੰਤਰੀ ਪੁਜੀਸ਼ਨ ਨੂੰ ਜਿਹੜਾ ਰੱਖਣਾ ਚਾਹੁੰਦੇ ਕੰਟੀਨਿਊ, ਤੇ ਜਾਂ ਫਿਰ ਉਹਨਾਂ ਨੂੰ ਲੋਕ ਸਭਾ ਦੀ ਚੋਣ ਲੜ ਕੇ ਜਿੱਤਣੀ ਪਊਗੀ। ਸੋ ਵੇਹਨੇ ਵੀ ਭਾਈ ਬੀਜੇਪੀ ਕਿੰਨਾ ਕੁ ਉਹਨਾਂ ਦੇ ਉੱਤੇ ਭਰੋਸਾ ਪ੍ਰਗਟਾਉਂਦੀ ਆ ਤੇ ਕਿੰਨਾ ਕੁ ਹੁਲਾਰਾ ਦਿੰਦੀ ਆ। ਪਰ ਲੰਘੇ ਕੱਲ ਕਾਂਗਰਸਕਾਰ ਨੇ ਗੱਲ ਕਹੀ ਹੈ ਕਿ ਰਵਨੀਤ ਬਿੱਟੂ ਦਾ ਸਿਆਸੀ ਭਵਿੱਖ ਖਤਮ ਹੋ ਚੁੱਕਿਆ, ਹੁਣ ਉਹ ਹੋਏ ਤੇ ਨਾ ਹੋਏ ਇੱਕ ਬਰਾਬਰ ਆ। ਇਹਨਾਂ ਨੂੰ ਬੀਜੇਪੀ ਨੇ ਜਿਵੇਂ ਹਲਵਾਈ ਦੁੱਧ ਦੇ ਵਿੱਚੋਂ ਵਾਲ ਕੱਢ ਕੇ ਬਾਹਰ ਮਾਰਨਾ ਹੁੰਦਾ ਉਸ ਤਰੀਕੇ ਨਾਲ ਮਾਰਿਆ, ਤੇ ਹੁਣ ਇਹਨਾਂ ਦੇ ਪਿੜ ਪੱਲੇ ਕੁਝ ਵੀ ਨਹੀਂ ਆ। ਤੇ ਬੀਜੇਪੀ ਦੇ ਵਿੱਚ ਚੜ੍ਹਤ ਦਾ ਸੂਰਜ ਛਿਪ ਗਿਆ ਰਵਨੀਤ ਬਿੱਟੂ ਦਾ, ਕਾਂਗਰਸੀਆਂ ਦੇ ਕਹਿਣ ਦੇ ਮੁਤਾਬਕ
7: ਜੀ। ਸੋ ਬਹੁਤ ਬਹੁਤ ਧੰਨਵਾਦ ਟਾਣਾ ਸਾਹਿਬ, ਅਗਲੇ ਲਿੰਕ ਦੇ ਵਿੱਚ ਗੱਲਬਾਤ ਥੋੜ੍ਹੀ ਜਿਹੀ ਹੋਰ ਕਰਦੇ ਹਾਂ। ਸੋ ਬਿਲਕੁਲ ਪੋਲੀਟਿਕਸ ਆ ਜਿਹੜੀ ਇਹ 'ਚ ਇਹ ਪਤਾ ਨਹੀਂ ਜੀ, ਚੜ੍ਹਦੇ ਸੂਰਜ ਨੂੰ ਸਲਾਮਾਂ ਨੇ ਜਿਹੜੀਆਂ ਉਹ ਹੁੰਦੀਆਂ ਨੇ ਮਲ ਸਾਹਿਬ। ਸੋ ਮਨਜੀਤ ਸਿੰਘ ਤੋਰ ਸਾਹਿਬ ਵੀ ਸਾਡੇ ਨਾਲ ਜੁੜ ਚੁੱਕੇ ਆ ਫੇਸਬੁੱਕ ਦੇ ਜ਼ਰੀਏ, ਉਹਨਾਂ ਨੂੰ ਵੀ ਨਿੱਘੀ ਜੀ ਆਇਆਂ ਨੂੰ। ਅੱਛਾ, ਫੇਸਬੁੱਕ ਦਾ ਇੱਕ ਇਹ ਟੂਲ ਦੇ ਤੌਰ 'ਤੇ ਬੜੀ ਅੱਛੀ ਚੀਜ਼ ਆ ਕਿ ਤੁਸੀਂ ਦੂਰ ਦੁਰੇਡੇ ਬੈਠੇ ਵੀ ਕਿਤੇ ਬੈਠੇ ਆਫਿਸ ਦੇ ਵਿੱਚ ਬੈਠੇ ਸੁਣ ਸਕਦੇ ਹੋ
11: ਜੀ ਜੀ ਬਿਲਕੁਲ।
7: ਅਤੇ ਸਾਡੇ ਨਾਲ ਸੁੱਖ ਬਾਈ ਜੀ ਇੱਕ ਵਾਰ ਫਿਰ ਆ ਗਏ, ਸੁੱਖ ਜੀ ਆਇਆਂ ਨੂੰ ਇੱਕ ਵਾਰ ਫਿਰ ਤੋਂ
12: ਬਹੁਤ ਸ਼ੁਕਰੀਆ, ਧੰਨਵਾਦ ਬੋਪਰੇ ਸਾਹਿਬ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ।
7: ਨਹੀਂ ਨਹੀਂ ਮੈਸੇਜ ਨਹੀਂ ਦੇਣਾ, ਪਹਿਲਾਂ ਮੇਰੀ ਸੁਣੋ ਗੱਲ
12: ਜੀ।
7: ਅੱਛਾ, ਤੁਸੀਂ ਕਹਿੰਦੇ ਹੋ ਕਿ ਇੱਕ ਬੈੱਡ ਦੇ ਨਾਲ ਇੱਕ ਬੈੱਡ ਫ੍ਰੀ ਕਰੋਗੇ, ਹਾਂਜੀ
12: ਬਿਲਕੁਲ ਸਰ।
7: ਸੋ ਮਤਲਬ ਇਹ ਆ ਕਿ ਜੇ ਸਪੋਜ਼ ਕਰੋ ਕਿ ਦੋ ਭਰਾ ਨੇ, ਦੋ ਮਿੱਤਰ ਨੇ, ਇਹ ਮੰਨ ਲਓ ਲੈ ਦੇ ਕੇ ਸਪੋਜ਼ ਕਰੋ ਕਿ ਯਾਰ ਇੱਕ ਜਣੇ ਬੈੱਡ ਸੈੱਟ ਵੀ ਚਾਹੀਦਾ, ਉਹਨੂੰ ਡਾਇਨਿੰਗ ਟੇਬਲ ਵੀ ਚਾਹੀਦਾ, ਸੋਫਾ ਵੀ ਚਾਹੀਦਾ, ਮਤਲਬ ਇੱਕ ਜਣਾ ਘਰ ਦਾ ਫਰਨੀਚਰ ਜੇ ਪੂਰਾ ਖਰੀਦੇ ਤਾਂ ਪੂਰੇ ਦਾ ਪੂਰਾ ਘਰ ਦਾ ਦੂਜੇ ਦਾ ਫਰਨੀਚਰ ਫ੍ਰੀ ਕਰੋਗੇ ਫਿਰ ਤੁਸੀਂ?
12: ਬਿਲਕੁਲ ਬੋਪਰਾ ਸਾਹਿਬ, ਡਨ।
7: ਮਲ ਸਾਹਿਬ ਇਹ ਕਹਿੰਦੇ ਵੀ ਜੇ ਘਰ ਦਾ ਫਰਨੀਚਰ ਤੁਸੀਂ ਖਰੀਦ ਲਿਆ, ਦੂਜੇ ਘਰ ਦਾ ਸੇਮ ਫਰਨੀਚਰ ਫ੍ਰੀ ਆ,
11: ਸੇਮ ਟੂ ਸੇਮ।
7: ਪਰ ਇਹ ਨਾ ਹੋਵੇ ਵੀ ਪਹਿਲੇ ਫਰਨੀਚਰ ਦੇ ਵਿੱਚ ਹੀ ਤੁਸੀਂ ਜਿਹੜੀ 2000 ਵਾਲੀ ਚੀਜ਼ 5000 ਦੀ ਹੋਵੇ।
12: ਬੋਪਰਾ ਸਾਹਿਬ ਪ੍ਰਾਈਜ਼ ਆ, ਮੈਂ ਨਾਲ ਦੀ ਨਾਲ ਡੀਲ ਦੇ ਦਿੰਦਾ ਹੈ ਪਰਿਵਾਰਾਂ ਨੂੰ, ਜਿਨ੍ਹਾਂ ਪਰਿਵਾਰਾਂ ਨੇ ਕਿੰਗ ਸਾਈਜ਼ ਦਾ ਪਲੇਟਫਾਰਮ ਵਾਲਾ ਬੈੱਡ ਲੈਣਾ ਜਿਹਦੀ ਰੈਗੂਲਰ ਕੀਮਤ $1,200 ਸੀ, ਕਿੰਗ ਸਾਈਜ਼ ਦਾ ਪਲੇਟਫਾਰਮ ਵਾਲਾ ਬੈੱਡ $299 ਦਾ। ਬੋਪਰਾ ਸਾਹਿਬ ਬਿਲਕੁਲ ਸਹੀ ਪ੍ਰਾਈਜ਼ ਹੈ ਜੀ, ਕਿੰਗ ਸਾਈਜ਼ ਦਾ ਬੈੱਡ $299 ਦਾ ਜੀ।
7: ਨਹੀਂ ਇਹਦੇ ਨਾਲ ਫਿਰ ਬੈੱਡ ਇੱਕ ਹੋਰ ਫ੍ਰੀ ਹੋਊ?
12: ਬਿਲਕੁਲ ਫ੍ਰੀ, $299 ਦੇ ਵਿੱਚ ਕਿੰਗ ਦੇ 2 ਬੈੱਡ ਮਿਲਣਗੇ ਸਰ, ਬਿਲਕੁਲ ਵਾਜਬ ਪ੍ਰਾਈਜ਼ ਹੈ ਜੀ।
7: $399 ਦਾ ਮਤਲਬ ਉਹ 12-15-1800 ਤੋਂ ਘੱਟ ਮਾਰਬਲ ਦਾ ਹੈ ਨੀ ਗਾ, ਡਾਇਨਿੰਗ ਟੇਬਲ ਨਾਲ 6 ਚੇਅਰਾਂ ਸੀ, 399 ਦੇ ਵਿੱਚ 12 ਚੇਅਰਾਂ ਹੋ ਗਈਆਂ, 2 ਡਾਇਨਿੰਗ ਟੇਬਲ ਹੋ ਗਏ
11: ਜੀ।
7: ਸੋ ਇੱਕ ਦਿਨ ਇੱਦਾਂ ਹੀ ਮੈਂ ਟੋਕੇ ਦੇਖਣ ਲੱਗਿਆ ਜਿਵੇਂ ਚੌਲਾਂ ਦਾ ਦਾਣਾ ਟੋਕੇ ਦੇਖ ਲਈਦਾ, ਮੈਂ ਕਿਹਾ ਜੀ ਕਾਫੀ ਟੇਬਲ ਕੋਈ ਗਲਾਸ ਵਾਲਾ ਦੇ ਦਿਓ, ਵੀ ਕਹਿੰਦਾ 400-500 ਦਾ, ਵੀ 100 ਦਾ ਲੈ ਲਿਓ। ਮੈਂ ਕਿਹਾ ਨਾ ਜੀ ਨਾ, ਇਹ ਤਾਂ ਘੱਟ, ਕਹਿੰਦਾ ਤੁਸੀਂ ਦੱਸੋ ਕਿੰਨੇ ਦਾ। ਮੈਂ ਕਿਹਾ ਮੈਂ ਤਾਂ ਵੀ ਨਾ ਪੁੱਛੋ ਮੈਨੂੰ ਤੁਸੀਂ, ਕਹਿੰਦੇ ਨਹੀਂ ਤੁਸੀਂ ਦੱਸੋ। ਮੈਂ ਕਿਹਾ ਮੈਂ ਤਾਂ 30 ਦਾ ਕਹਿ ਦੂੰਗਾ, ਕਹਿੰਦੇ ਦੇ ਦਿੰਦੇ 30 ਦਾ ਕਾਫੀ ਟੇਬਲ। ਮੈਂ ਕਿਹਾ 30 ਦਾ ਨਹੀਂ, ਫਿਰ ਜੇ ਇੱਦਾਂ ਉਹਨਾਂ ਦਾ ਫਿਰ ਤੁਸੀਂ ਆਇਆ ਜਾਓ ਵੀ 30 ਦਾ ਜੇ ਤੁਸੀਂ ਦਿੰਦੇ ਹੋ ਤਾਂ 30 ਦੇ ਫਿਰ 2 ਪਹਿਲਾਂ ਕਿਹਾ ਸੀ, 2 ਦਿਓ 30 ਦਾ।
11: ਅੱਛਾ,
7: ਕਹਿੰਦੇ 2 ਦੇ ਦਿਓ ਜੀ ਪਹਿਲਾਂ ਦੱਸਾਂ ਨੂੰ,
11: 30 ਦੇ 2
7: 15-15 ਦਾ ਇੱਕ, ਉਹ 15 ਦਾ ਪੀਜ਼ਾ ਵੀ ਨਹੀਂ ਹੁੰਦਾ।
11: ਬਿਲਕੁਲ ਜੀ,
7: ਪਰ ਇਹ ਚੀਜ਼ ਜਿਹਨਾਂ ਨੇ ਆਪਣੇ ਨਾਂ ਲਿਖਵਾਏ ਹੋਏ ਆ ਉਹਨਾਂ ਨੂੰ ਮਿਲਣਗੇ, ਲਿਸਟਾਂ ਬਣਾਈ ਫਿਰਦੇ ਆ ਪੂਰੀਆਂ, ਜਾ ਕੇ ਅੱਜ ਚੈੱਕ ਕਰ ਲਿਓ। ਪਰ ਜੇ ਅੱਜ ਜਾਓਗੇ ਅੱਜ ਨਹੀਂ ਇਹ ਡੀਲਾਂ ਮਿਲਣੀਆਂ, ਇਹ ਡੀਲਾਂ ਮਿਲਣੀਆਂ ਨੇ, ਪਰ ਨਾਮ ਨੰਬਰ ਨੋਟ ਕਰਵਾ ਦਿਓ ਜਿਹੜੀ ਨੀਲ ਡੀਲ। ਕਿਉਂ ਬਾਜੀ ਇੱਦਾਂ ਹੀ ਆ?
12: ਬਿਲਕੁਲ ਬੋਪਰਾ ਸਾਹਿਬ, ਫਰਾਈਡੇ ਸੈਚਰਡੇ ਤੇ ਸੰਡੇ 3 ਦਿਨ ਇਹ ਡੀਲਾਂ ਮਿਲਣੀਆਂ ਪਰਿਵਾਰਾਂ ਨੂੰ, ਤੇ ਮੈਂ ਡਰੈਸ ਤੇ ਡਾਇਰੈਕਸ਼ਨ ਪਰਿਵਾਰਾਂ ਨੂੰ ਜ਼ਰੂਰ ਦੱਸ ਦਵਾਂ ਪਹੁੰਚਣਾ ਕਿੱਥੇ ਆ ਪਰਿਵਾਰਾਂ ਨੇ। 294 ਵੋਕਰ ਡਰਾਈਵ, 294 ਵੋਕਰ ਡਰਾਈਵ, 294 ਵੋਕਰ ਡਰਾਈਵ ਦੇ ਉੱਪਰ। ਤੇ ਜੇ ਕੋਈ ਜਾਣਕਾਰੀ ਲੈਣੀ ਆ ਜਾਂ ਡਾਇਰੈਕਸ਼ਨ ਲੈਣਾ ਚਾਹੁੰਦੇ ਤਾਂ ਰਾਈਟ ਵੇਸ ਨੰਬਰ ਤੇ ਸੰਪਰਕ ਕਰ ਲਿਓ, 905-302-9494 905-302-9494। ਇਹ ਗੱਲ ਕਲੀਅਰ ਹੈ? ਉਹਨੇ ਕੋਈ ਵੀ ਚੀਜ਼ ਬਾਏ ਕਰਨੀ ਆ, ਬੈੱਡ ਬਾਏ ਕਰਨਾ ਤਾਂ ਨਾਲ ਬੈੱਡ ਫ੍ਰੀ, ਸੋਫਾ ਬਾਏ ਕਰਨਾ ਤਾਂ ਸੋਫਾ ਫ੍ਰੀ, ਡਾਇਨਿੰਗ ਬਾਏ ਕਰਨਾ ਤਾਂ ਡਾਇਨਿੰਗ ਫ੍ਰੀ, ਕਾਫੀ ਟੇਬਲ ਬਾਏ ਕਰੋਗੇ ਤਾਂ ਕਾਫੀ ਟੇਬਲ ਫ੍ਰੀ, ਬਾਏ ਵਨ ਗੈਟ ਵਨ ਫ੍ਰੀ, 294 ਵੋਕ ਡਰਾਈਵ, ਘਰ ਘਰ ਚੱਲੀ ਕੋ ਗੱਲ, ਫਰਨੀਚਰ ਲੈਣਾ ਤਾਂ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ, ਫਰਾਈਡੇ ਸੈਚਰਡੇ ਸੰਡੇ, ਚੱਲ ਚੱਲ ਚੱਲ ਬਬਰ ਸਾਹਿਬ।
7: ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ, ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਮਾਲ ਸਾਹਿਬ, ਇਉਂ ਮਰਜ਼ੀ ਗੱਲਬਾਤ ਬਣਦੀ ਕਿ ਨਹੀਂ ਬਣਦੀ?
11: ਬਿਲਕੁਲ ਬਿਲਕੁਲ ਜੀ, ਇਹ ਤਾਂ ਵਾਹ ਕਮਾਲ
7: ਡੀਲ ਹੈ, ਲਾਈਵ ਲੋਕੇਸ਼ਨ ਦਾ ਫੇਰ ਹੀ ਫਾਇਦਾ, ਜੇ ਜੇ ਫਾਇਦਾ
11: ਜੇ ਕੋਈ ਫਾਇਦਾ ਹੋਊ ਕਸਟਮਰ ਦਾ,
7: ਉਹ ਕਹੀਦਾ ਹੀ ਆਪਾਂ ਉਦੋਂ ਕਾ ਜਦੋਂ ਗੱਲਬਾਤ ਐ ਸਿਰੇ ਦੀ ਪਹਿਲੇ ਨੂੰ ਕਹੀਦਾ ਤੁਸੀਂ ਅਜੇ
11: ਹਫਤਾ। ਨਹੀਂ ਨਹੀਂ, ਇਹ ਤਾਂ ਬਹੁਤ ਕਮਾਲ ਦੀ ਡੀਲ ਆ ਜੀ, ਜਿਹੜੇ ਜਿਹੜੇ ਪਰਿਵਾਰ ਆਪਣੇ ਘਰ ਵਾਸਤੇ ਫਰਨੀਚਰ ਦੇਖ ਰਹੇ ਨੇ ਉਹ ਕੱਲ ਨੂੰ ਜ਼ਰੂਰ ਉੱਥੇ ਪਹੁੰਚਣ, ਤਾਂ ਕਿ ਤੁਹਾਡਾ ਬਹੁਤ ਵੱਡਾ ਫਾਇਦਾ ਹੋ ਸਕੇ।
7: ਜਦੋਂ ਕਈ ਵਾਰ ਚੀਜ਼ਾਂ ਚੱਲਦੀਆਂ ਨੇ, ਹਮੇਸ਼ਾ ਮੈਂ ਇਹਨਾਂ ਨੂੰ ਕਹਿੰਦਾ ਕਿ ਜਦੋਂ ਤੁਸੀਂ ਮਿਹਨਤ ਕਰਦੇ ਹੋ ਕੋਈ ਵੀ ਕੰਮ ਆ, ਮਿਹਨਤ ਦੇ ਨਾਲ ਤੁਹਾਨੂੰ ਇਹ ਹੁੰਦਾ ਕਿ ਤੁਸੀਂ ਫਾਇਦਾ ਵੀ ਕਰੋ
11: ਜੀ। ਬਿਲਕੁਲ,
7: ਹੁਣ ਜੇ ਅਸੀਂ ਸ਼ੋਅ ਕਰਦੇ ਹਾਂ, ਸਾਨੂੰ ਹੁੰਦਾ ਕਿ ਯਾਰ ਇੱਥੇ ਵੀ ਸ਼ੋਅ ਕੀਤਾ, ਉੱਥੇ ਵੀ ਸ਼ੋਅ ਕੀਤਾ, ਪਰ ਨਾਲ ਦੀ ਨਾਲ ਹੀ ਕਿਤੇ ਨਾ ਕਿਤੇ ਅਸੀਂ ਜਿਹੜੇ ਹੈਗੇ ਅਜੇ ਮਤਲਬ ਇੰਡੀਆ ਦੇ ਵਿੱਚ ਵੀ ਖਾਸ ਤੌਰ 'ਤੇ ਦੇਖੀਏ, ਇੱਕ ਦੋ ਸ਼ੋਅ ਸਾਡੇ ਜਿਹੜੇ ਉਹ ਅਸੀਂ ਫ੍ਰੀ ਕਰ ਦਿੰਦੇ ਹਾਂ ਜੀ, ਕੋਈ ਉਹਦੀ ਟਿਕਟ ਵੀ ਨਹੀਂ ਹੁੰਦੀ ਹੈਗਾ ਨਾ ਕਿਤੇ ਵੀ।
11: ਬਿਲਕੁਲ,
7: ਸੋ ਉਹਦਾ ਕਾਰਨ ਕਿ ਤੁਸੀਂ ਆਪਦੇ ਵੱਲੋਂ ਕੀ ਬਣ ਰਹੇ ਹੋ, ਆਪਦੇ ਵੱਲੋਂ ਕੀ ਲੈ ਕੇ ਆਏ ਹੋ। ਇੱਕ ਤਾਂ ਦੋ ਚੀਜ਼ਾਂ ਜ਼ਿੰਦਗੀ ਦੇ ਵਿੱਚ ਪੱਲੇ ਬੰਨਣ ਵਾਲੀਆਂ ਨੇ, ਇੱਕ ਤਾਂ ਇਹ ਕਿ ਜੇ ਤਾਂ ਤੁਹਾਡੀ ਕੋਈ ਤਾਰੀਫ ਕਰੇ
11: ਜੀ,
7: ਪ੍ਰਸ਼ੰਸਾ ਕਰੇ, ਕੋਈ ਤੁਹਾਨੂੰ ਕਹੇ ਵੀ ਵਾਹ ਕਿਆ ਬਾਤ ਆ ਯਾਰ, ਚੱਕ ਤੇ ਬਹੁਤ ਘੈਂਟ ਐਕਟਰ ਆ ਬਾਈ ਤੁਸੀਂ, ਜੇ ਕੋਈ ਕਹੇ ਬਹੁਤ ਵਧੀਆ ਹੋਸਟ ਹੋ ਬਾਈ ਤੁਸੀਂ, ਤਾਂ ਬਹੁਤ ਵਧੀਆ ਇਨਸਾਨ ਹੋ, ਬਹੁਤ ਵਧੀਆ ਐਡਵਾਈਜ਼ਰ ਹੋ, ਬਹੁਤ ਵਧੀਆ ਘੈਂਟ ਬੰਦੇ ਹੋ, ਇੱਕ ਤਾਂ ਉਦੋਂ ਚੌਕਸ ਹੋ ਜਾਓ।
11: ਬਿਲਕੁਲ,
7: ਤੇ ਇੱਕ ਜਦੋਂ ਬੰਦਾ ਕਹੇ ਤੇਰੇ ਵਰਗਾ ਨਿਕੰਮਾ ਬੰਦਾ ਕੋਈ ਨਹੀਂ ਹੈ, ਤੇਰੇ ਵਰਗਾ ਬੇਵਕੂਫ ਬੰਦਾ ਕੋਈ ਨਹੀਂ ਹੈ, ਤੇਰੇ ਵਰਗਾ ਬੇਈਮਾਨ ਬੰਦਾ ਕੋਈ ਨਹੀਂ ਹੈ, ਉਦੋਂ ਵੀ
11: ਚੌਕਸ ਹੋ ਜਾਓ।
7: ਮਤਲਬ ਚੌਕਸੀ ਤੁਹਾਨੂੰ ਚਾਹੀਦੀ ਹੈ ਪ੍ਰਸ਼ੰਸਾ ਵੇਲੇ ਵੀ, ਤੇ ਜਦੋਂ ਤੁਸੀਂ ਕ੍ਰਿਟੀਸਾਈਜ਼ ਤੁਹਾਨੂੰ ਕੋਈ ਕਰ ਰਿਹਾ ਉਸ ਵੇਲੇ ਵੀ, ਉਸ ਵੇਲੇ ਤਾਂ ਚੌਕਸ ਹੋਣਾ ਕ੍ਰਿਟੀਸਾਈਜ਼ ਵੇਲੇ ਕਿ ਯਾਰ ਮੈਂ ਆਹ ਕੰਮ ਨਹੀਂ ਕਰਨਾ, ਮੈਂ ਐਂ ਕਰਨਾ ਕਿਉਂਕਿ ਆਹ ਚੀਜ਼ ਚੰਗੀ ਨਹੀਂ ਹੈ, ਇਹ ਤੋਂ ਚੌਕਸ ਹੋ ਕੇ ਮੈਂ ਸਹੀ ਤਰੀਕੇ ਨਾਲ ਸਹੀ ਪ੍ਰੈਜੈਂਟੇਸ਼ਨ ਕਿਵੇਂ ਕਰ ਰਿਹਾ। ਤੇ ਚੰਗੇ ਵੇਲੇ ਜੇ ਪ੍ਰਸ਼ੰਸਾ ਹੋ ਰਹੀ ਹੈ ਉਦੋਂ ਚੌਕਸ ਕਿਉਂ ਹੋਣਾ, ਵੀ ਯਾਰ ਕੰਮ ਮੈਂ ਬਹੁਤ ਵਧੀਆ ਕਰ ਰਿਹਾ, ਮੈਂ ਸ਼ਾਬਾਸ਼ ਵੀ ਮਿਲ ਰਹੀ ਹੈ, ਮੈਂ ਕੋਈ ਗਲਤੀ ਨਾ ਕਰਾਂ,
11: ਗਲਤੀ ਨਾ ਕਰ ਲਾਂ, ਇਹਨੂੰ ਹੋਰ ਪਾਲਿਸ਼ ਕਰਾਂ, ਵਧੀਆ ਮਤਲਬ ਪੇਸ਼ ਕਰ ਸਕਾਂ, ਕੋਈ ਵੀ ਚੀਜ਼ ਦੇ ਸਕਾਂ।
7: ਤੇ ਅਸੀਂ ਕੀ ਕਰਦੇ ਹਾਂ ਜਦੋਂ ਕੋਈ ਪ੍ਰਸ਼ੰਸਾ ਕਰਦਾ, ਅਸੀਂ ਐਂ ਹੋ ਜਾਂਦੇ ਹਾਂ ਬਈ ਅੱਜ ਅੱਛਾ ਧੰਨਵਾਦ,
11: ਕਹਿੰਦੇ ਨੇ ਨਾ ਵੀ ਟੀਸੀ ਤੇ ਪਹੁੰਚਣਾ ਬਹੁਤ ਸੌਖਾ, ਪਰ ਟੀਸੀ ਤੇ ਬਣੇ
7: ਰਹਿਣਾ
11: ਉਹ ਸਭ ਤੋਂ ਔਖਾ।
7: ਨਾਗਪਾਲ ਸਾਹਿਬ ਸਾਡੇ ਨਾਲ ਆ ਚੁੱਕੇ ਆ, ਨਾਗਪਾਲ ਸਾਹਿਬ ਜੀ ਇਹਨੂੰ ਸਤਿ ਸ਼੍ਰੀ ਅਕਾਲ।
15: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ ਸਭੀ ਨੂੰ।
7: ਨਾਗਪਾਲ ਸਾਹਿਬ ਨਾਲ ਗੱਲਬਾਤ ਕਰਦੇ, ਨਾਗਪਾਲ ਸਾਹਿਬ ਨਾਲ ਤੁਸੀਂ ਬਿਲੀਵ ਕਰਿਓ ਇੰਨਾ ਭਰਮਾ ਹੰਗਾਰਾ ਨਾਗਪਾਲ ਸਾਹਿਬ ਨੂੰ ਮਿਲਿਆ, ਇਹਨਾਂ ਦੀ ਟੀਮ ਨੂੰ ਮਿਲਿਆ, ਇਹਨਾਂ ਨੂੰ ਵੀ ਕਾਹਤੋਂ ਮਿਲਿਆ, ਕਿਉਂਕਿ ਕੰਮ ਚੰਗਾ ਕਰਦੇ ਆ, ਕੰਮ ਇਹਨਾਂ ਦੀ ਜਿਹੜੀ ਟੀਮ ਆ ਉਹ ਇਮਾਨਦਾਰੀ ਨਾਲ ਕਰਦੇ। ਜੇ ਮੈਂ ਪਹਿਲਾਂ ਦੱਸਾਂ ਨਾ ਕਿ ਇਹ ਨਹੀਂ ਹੈ ਕਿ ਇਹਨਾਂ ਨੂੰ ਜੇ ਇਹਨਾਂ ਨੂੰ ਕੋਈ ਸ਼ਾਬਾਸ਼ ਦੇ ਗਿਆ ਤਾਂ ਇਹਨਾਂ ਦੀ ਟੀਮ ਉਨੀ, ਕੱਲ ਵੀ ਇਹ ਗੱਲ ਕਰ ਸਕੇ ਤਾਂ ਸਾਨੂੰ ਜੇ ਕੰਮ ਕਰਨ ਵਾਲੀ ਲੜਕੀ ਦੀ ਵੀ ਜ਼ਰੂਰਤ ਆ ਜਿਹੜੀ ਆਫਿਸ ਦੇ ਵਿੱਚ ਕਾਲਜ ਵਗੈਰਾ ਲੈ ਸਕੇ, ਕਿਉਂਕਿ ਇਹਨਾਂ ਦੇ ਕੋਲ ਇੰਨੀਆਂ ਕੁ ਕਾਲਜ ਜਾਂਦੀਆਂ ਨੇ, 4-5 ਬੰਦੇ ਸਟਾਫ ਮੈਂਬਰ ਰੱਖੇ ਹੋਏ ਆ, ਅਲੱਗ ਅਲੱਗ 12-15 ਲਾਈਨਾਂ ਨੇ ਜਿਹੜੀਆਂ ਉਹ ਸਾਰੀਆਂ ਇੱਕਦਮ ਬਿਜ਼ੀ ਹੋ ਜਾਂਦੀਆਂ ਨੇ। ਸੋ ਕਿਉਂ, ਕਿਉਂਕਿ ਅਗਸਤ ਦੇ ਵਿੱਚ ਇਹ ਗ੍ਰਾਂਟ ਆ ਜਿਹੜੀ ਉਹ ਬੰਦ ਹੋ ਜਾਣੀ ਹੈ, ਸੋ ਉਸ ਤੋਂ ਪਹਿਲਾਂ ਬਹੁਤੀ ਵਾਰ ਬਹੁਤੇ ਬੰਦੇ ਜਿਹੜੇ ਉਹ ਕਾਲ ਕਰ ਜਾਂਦੇ ਵੀ ਰੋਜ਼ ਸੁਣ ਵੀ ਲੈਂਦੇ ਆ, ਫਿਰ ਕਹਿੰਦੇ ਪੂਰੀ ਦਿਨ ਕਰ ਲਾਂਗੇ ਕਾਲ। ਨਾਗਪਾਲ ਸਾਹਿਬ ਹਰ ਰੋਜ਼ ਤੁਹਾਨੂੰ ਨਵੇਂ ਨਵੇਂ ਜਿਹੜੇ ਹੈਗੇ ਆ ਜੀ ਉਹ ਕਾਲਜ ਆਉਂਦੇ ਹੋਣੀਆਂ, ਨਵੇਂ ਐਕਸਪੀਰੀਅੰਸ ਹੁੰਦੇ ਹੋਣੇ, ਥੋੜ੍ਹਾ ਜਿਹਾ ਦੱਸੋ ਕਿ ਇਨਕੁਆਇਰੀਜ਼ ਕਿੱਦਾਂ ਦੀ ਆਉਂਦੀਆਂ ਨੇ?
15: ਹਾਂਜੀ, ਲਾਈਕ ਇਸਮੇ ਲਾਈਕ ਹਮਾਰੇ ਪਾਸ ਆਪ ਮਾਨ ਕੇ ਚਲੇਂਗੇ, ਕੁਛ ਲੋਕ ਐਸੇ ਵੀ ਆਤੇ ਹੈ ਜੋ ਜਿਹਨਾਂ ਨੇ ਪ੍ਰੋਪਰਟੀ ਮੈਨ ਪੈਸਾ ਇਨਵੈਸਟ ਕਰ ਰੱਖਿਆ, ਬੜੇ ਟਫ ਟਾਈਮ ਸੇ ਗੁਜ਼ਰ ਰਹੇ ਹੈ, ਕੁਛ ਐਸੇ ਵੀ ਲੋਕ ਆਤੇ ਜਿਹ ਲਾਈਕ ਕਹਿਤੇ ਸਰ ਹਮਾਰੇ ਪਾਸ ਖਾਣੇ ਕੇ ਲਈ ਪੈਸੇ ਨਹੀਂ ਹੈ, ਔਰ ਲਾਈਕ ਬਹੁਤ ਲਾਈਕ ਹਮਨੇ ਲਾਈਕ ਬਹੁਤ ਅਲੱਗ ਅਲੱਗ ਕਮਿਊਨਿਟੀ ਸੇ ਲੋਕ ਆਤੇ ਹੈ, ਐਸਾ ਨਹੀਂ ਕਿ ਸਿਰਫ ਇੱਕ ਹੀ ਕਮਿਊਨਿਟੀ ਕੇ, ਰਾਈਟ? ਤੋ ਇਸਮੇ ਹਮੇ ਬੜਾ ਅੱਛਾ ਲੱਗਤਾ ਜਬ ਕਾਮ ਹੋ ਜਾਤਾ ਹੈ, ਹਮੇ ਬੁੜੇ ਲੋਕ ਵੀ ਆਤੇ, ਰਾਈਟ? ਰਿਟਾਇਰਡ ਪਰਸਨ ਕੀ ਬੜੇ ਹੈ, ਬੜੇ ਬਲੈਸਿੰਗਸ, ਬੜਾ ਆਸ਼ੀਰਵਾਦ ਦੇ ਕੇ ਜਾਤੇ ਹੈ ਹਮੇ, ਰਾਈਟ? ਔਰ ਆਪਣੇ ਇਹ ਬਾਤ ਠੀਕ ਕਹੀ ਕਿ ਨਾਮ ਬਣਾਉਣਾ ਅਲੱਗ ਚੀਜ਼ ਹੈ ਔਰ ਬਣਾ ਕੇ ਰੱਖਣਾ ਇੱਕ ਬਹੁਤ ਬੜੀ ਚੀਜ਼ ਹੈ, ਰਾਈਟ? ਇਸ ਲਈ ਹਮਨੇ ਕੋਈ ਕੈਸ਼ ਨਹੀਂ ਰੱਖਾ, ਹਮ ਆਪਣੀ ਚੀਜ਼ ਕਾਮ ਹੋਣੇ ਕੇ ਬਾਅਦ ਲੈਤੇ ਹੈ ਕਿ ਭਾਈ ਸਾਹਿਬ ਕੋਈ ਐਸਾ ਨਹੀਂ ਕਿ ਪੈਸੇ ਲੈ ਲਈਏ, ਰਾਈਟ? ਔਰ ਛੋਟੀ ਸੀ ਚੀਜ਼ ਹੈ ਹਮਾਰੀ 199, 499, ਤੋ ਅਗਰ ਇਹ ਆਪ ਸਕਿੱਲ ਹਾਸਿਲ ਕਰੇ, ਗਵਰਨਮੈਂਟ ਫੰਡਡ ਪ੍ਰੋਗਰਾਮਸ ਕਰੇ, ਤਾਲੀਮ ਹਾਸਿਲ ਕਰੇ, ਸਾਥ ਮੇਂ ਹਕੂਮਤ ਸੇ ਫੰਡਿੰਗ ਆਪਣੇ ਖਾਤੇ ਮੇਂ ਹਾਸਿਲ ਕਰੇ, 30-100,000 ਕੀ ਫੰਡਿੰਗ ਹੈ ਆਜ ਕੇ ਟਾਈਮ ਪੇ, ਆਧਾ ਪੈਸਾ ਅਗਰ ਫੈਮਿਲੀ ਆਫ ਫੋਰ ਹੈ 80,000 ਆ ਰਹਾ ਹੈ, ਆਧਾ ਪੈਸਾ ਇਜ਼ ਨੋਨ ਰਿਫੰਡੇਬਲ, ਗ੍ਰਾਂਟਸ ਗ੍ਰਾਂਟਸ ਗ੍ਰਾਂਟਸ, ਜੋ ਅਗਲਾ ਪੈਸਾ ਹੈ ਉਹ ਵੀ ਲਾਈਕ ਆਪਸ਼ਨਲ ਲੋਨ ਹੈ 0%, ਲੇਕਿਨ 1 ਅਗਸਤ ਕੇ ਬਾਅਦ ਜੈਸਾ ਆਪਣੇ ਕਹਾ ਗ੍ਰਾਂਟ ਬੰਦ, ਲੋਨ ਹੀ ਆਏਗਾ ਸਿਰਫ, ਗ੍ਰੋਸ ਇਸ ਸੇਮ ਬਟ ਲੋਨ ਆਏਗਾ, ਕਿਆ ਕਰੇਂਗੇ ਉਸਕਾ, ਅਭੀ ਕਾਲ ਕਰੇ ਆਫਿਸ ਆਏ।
7: 437-264-3075 ਇਹਨਾਂ ਦਾ ਨੰਬਰ ਆ। ਹੁਣੇ ਕਾਲ ਕਰ ਲਿਓ, ਇਹਨਾਂ ਦੇ ਆਫਿਸ ਚਲੇ ਜਾਇਓ, ਵੀਕਐਂਡ ਤੱਕ ਚਲੇ ਜਾਇਓ, ਆਪਣੀ ਅਪੁਆਇੰਟਮੈਂਟ ਬਣਾ ਲਿਓ, ਕਿਉਂਕਿ ਰਸ਼ ਹੋ ਜਾਂਦਾ। ਤੁਸੀਂ ਅਪੁਆਇੰਟਮੈਂਟ ਬਣਾ ਕੇ ਜਾਓਗੇ, 15 ਮਿੰਟ 20 ਮਿੰਟ ਅੱਧਾ ਘੰਟਾ ਆਪ ਗੱਲ ਕਰਨੀ ਹੈ, ਕਿਸੇ ਦੀ ਹੋਰ ਗੱਲ ਕਰਵਾਉਣੀ ਹੈ ਤਾਂ ਕਰਵਾ ਸਕਦੇ ਹੋ, ਪੁੱਛ ਸਕਦੇ ਹੋ। ਤੁਹਾਡੀ ਐਡਮਿਸ਼ਨ ਆ ਜਿਹੜੀ, ਉਸ ਤੋਂ ਬਾਅਦ ਤੁਹਾਡੇ ਕੋਲ ਐਨਰੋਲਮੈਂਟ ਹੋਣ ਤੋਂ ਬਾਅਦ ਤੁਹਾਡੇ ਅਕਾਊਂਟ 'ਚ ਪੈਸੇ ਆਉਣੇ ਆ, ਇਹਨਾਂ ਦੇ ਨਹੀਂ ਜਾਣੇ। ਬਹੁਤੀ ਵਾਰ ਹੁੰਦਾ ਕਿ ਇਹਨਾਂ ਨੇ ਪਤਾ ਨਹੀਂ ਕੀ ਇਹਨਾਂ ਦਾ ਕੀ ਲਾਲਚ ਹੋਊਗਾ, ਇਹਨਾਂ ਨੇ 15%, 5%, 2% ਰੱਖਣਾ ਹੋਊਗਾ, ਕੋਈ ਪਰਸੈਂਟੇਜ ਨਹੀਂ ਹੈ ਜੀ ਇਹਨਾਂ ਦੀ। ਇਹਨਾਂ ਦੀ ਤਾਂ ਫੀਸ ਵੀ ਹੈ ਜਿਹੜੀ, ਸੋ ਉਹ ਬਾਅਦ 'ਚ ਇਹ ਚਾਰਜ ਕਰਦਾ ਜਦੋਂ ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਆ ਗਏ। ਯੈਸ, ਉਹ ਵੀ ਨਾ ਮਾਤਰ, ਮੇਰਾ ਇੱਕ ਦੋਸਤ ਸੀਗਾ, ਉਹਨੇ ਉਹਦੇ ਪੈਸੇ ਵੀ ਆ ਗਏ, ਉਹ ਗਿਆ ਹੀ ਨਹੀਂ ਹਜੇ ਤੱਕ। ਸੋ ਇਹਨਾਂ ਦੇ ਮੈਂ ਆਉਣੇ ਵਾਲੀ ਪੁੱਛਦਾ, ਇਹਨਾਂ ਦੇ ਸਟਾਫ ਮੈਂਬਰ ਸੀਗੇ ਜੀ, ਉਹਨਾਂ ਦੇ ਮੈਨੂੰ ਕਾਲ ਆਈ, ਕਹਿੰਦੇ ਭਾਅ ਜੀ ਉਹਨਾਂ ਨੂੰ ਅਸੀਂ ਫੀਸ ਦਾ ਕਹਿਣਾ ਕਿ ਨਹੀਂ ਕਹਿਣਾ। ਮੈਂ ਕਿਹਾ ਕਹਿਣਾ ਜ਼ਰੂਰ, ਕਹੋ ਤੁਸੀਂ ਕਿਉਂ ਨਹੀਂ ਕਹਿਣਾ ਹੈਗਾ। ਨਾਗਪਾਲ ਸਾਹਿਬ, ਗੱਲ ਇੱਦਾਂ ਹੀ ਹੋਈ ਹੈ ਕਿ ਨਹੀਂ ਹੋਈ?
15: ਹਾਂਜੀ ਹਾਂਜੀ, ਬਿਲਕੁਲ, ਆਪਕੇ ਜੋ ਪਰਸਨਲ ਕੈਪੈਸਿਟੀ ਹੈ ਨਾ, ਤੋ ਹਮ ਥੋੜਾ ਸਾ
7: ਜਿਹਨੇ ਲਾਹ ਲਿਆ। ਸੋ ਨਾਗਪਾਲ ਸਾਹਿਬ ਦਾ ਨੰਬਰ ਆ ਜਿਹੜਾ ਉਹ ਨੋਟ ਕਰ ਲਓ, 437-264-3075, 437-264-3075 ਦੇ ਹੁਣੇ ਕਾਲ ਕਰੋਗੇ ਤਾਂ ਤੁਹਾਨੂੰ ਹੁਣ ਵੀ ਇਹਨਾਂ ਦਾ ਸਟਾਫ ਆ ਕਾਲ ਚੱਕੂਗਾ ਤੇ ਦੱਸ ਦੂਗਾ 5-7 ਮਿੰਟਾਂ ਦੇ ਵਿੱਚ ਕਿ ਤੁਹਾਨੂੰ ਕਿੰਨੀ ਗ੍ਰਾਂਟ ਮਿਲ ਸਕਦੀ, ਕਿੰਨਾ ਲੋਨ ਤੁਹਾਨੂੰ ਮਿਲ ਸਕਦਾ। ਬਹੁਤੇ ਕੋਈ ਡਾਕੂਮੈਂਟ 2-4 ਤੋਂ ਬਿਨਾਂ ਹੋਰ ਚਾਹੀਦੇ ਨਹੀਂ ਹੈਗੇ। ਸੋ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰਿਆਂ ਨਾਲ, ਨਾਗਪਾਲ ਸਾਹਿਬ ਥੈਂਕ ਯੂ ਵੈਰੀ ਮੱਚ।
15: ਥੈਂਕ ਯੂ
7: ਬਹੁਤ ਬਹੁਤ ਧੰਨਵਾਦ ਜੀ। ਸੋ ਪੀਏਯੂ ਵਾਲਿਆਂ ਦੀ ਵੀ ਆਪਾਂ ਦੱਸਣੀ ਗੱਲ ਹਜੇ।
11: ਹਾਂਜੀ ਹਾਂਜੀ ਬਿਲਕੁਲ, ਪੀਏਯੂ ਵਾਲੇ ਤੁਸੀਂ ਦੱਸੋ।
7: ਪੀਏਯੂ ਦੇ ਵਿੱਚ ਨਾ ਇੱਕ ਗੀਤ ਸੀ ਬਲਬੀਰ ਦਾ, ਮੇਰਾ ਖਿਆਲ ਸਭ ਤੋਂ ਪਹਿਲਾਂ ਗੀਤ ਸੀ ਪੀਏਯੂ ਦੇ ਪਾਰਕ ਦੇ ਵਿੱਚ ਪੈਂਦੀ ਨਿੰਮੀ ਸਰਦੀ ਸੀ, ਕੁਛ ਇੱਦਾਂ ਦਾ ਰਣਜੀਤ ਮਣੀ ਨੇ ਗਾਇਆ ਸੀਗਾ।
11: ਅੱਛਾ ਜੀ,
7: ਹਾਂ ਪੀਏਯੂ ਤੇ ਲਿਖਿਆ ਸੀ ਬਲਬੀਰ ਬੋਪਰਾ, ਕਹਿੰਦਾ ਪਹਿਲਾ ਗੀਤ ਉਹ ਸੀਗਾ, ਲੈ ਮੇਰੇ ਚੇਤੇ ਆ ਗਿਆ, ਦੇਖ ਲਓ ਬਲਬੀਰ ਬੋਪਰਾ ਦਾ ਦੇ ਲਾ ਗਿਟਾਲੇ ਦਾ ਪਹਿਲਾ ਗੀਤ ਉਹ ਸੀ, ਰਣਜੀਤ ਮਣੀ ਉਹਨਾਂ ਨੇ ਗਾਇਆ ਸੀ। ਪੀਏਯੂ ਦੇ ਪਾਰਕ ਵਿੱਚ ਪੈਂਦੀ ਨਿੰਮੀ ਸਰਦੀ ਸੀ, ਕੁਛ ਇੱਦਾਂ ਦੀ ਠੰਡ ਦੇ ਦਿਨਾਂ 'ਚ ਲਿਖਿਆ ਹੋਇਆ ਗੀਤ ਲੱਗਦਾ ਹੈ
11: ਜੀ, ਬਿਲਕੁਲ।
7: ਸੋ ਉਹ ਤੋਂ ਬਾਅਦ ਫਿਰ ਮਣੀ ਸਾਹਿਬ ਨੇ ਬਹੁਤ ਸਾਰੇ ਹੋਰ ਅਨੇਕਾਂ ਹਿੱਟ ਗੀਤ ਦਿੱਤੇ,
11: ਬਿਲਕੁਲ।
7: ਸਾਡੇ ਨਾਲ ਗੈਰੀ ਬਾਈ ਹੁਣੀ ਵੀ ਆ, ਉਹਨਾਂ ਨਾਲ ਵੀ ਗੱਲਬਾਤ ਕਰਨੀ ਆ। ਪਰ ਪੀਏਯੂ ਵਾਲੇ ਜਿਹੜੇ ਸੁਣ ਰਹੇ ਆ ਬਾਈ ਜੀ, ਜਿੰਨੇ ਬੰਦੇ ਪੀਏਯੂ ਵਾਲੇ ਸੁਣ ਰਹੇ ਆ, ਸੋ ਹੁਣ ਤੁਸੀਂ ਇਹ ਨੰਬਰ ਨੋਟ ਕਰ ਲਿਓ, ਇਸ ਨੰਬਰ 'ਤੇ ਕਾਲ ਕਰ ਲਿਓ। 5 ਨਹੀਂ 10 ਨਹੀਂ 15 ਨਹੀਂ 20 ਨਹੀਂ 25% ਕਿਹਾ ਤੁਸੀਂ
11: ਜੀ,
7: 25% ਤੁਹਾਨੂੰ ਕਾਰਾਂ ਦੀ ਇੰਸ਼ੋਰੈਂਸ ਦੇ ਵਿੱਚ। ਯਾਰ ਇਹ ਆਪਦੇ ਕੋਲੋਂ ਦੇਣਗੇ, ਕਿਵੇਂ ਦੇ ਦੇਣਗੇ, ਹੋਰਾਂ ਦੀ ਤਾਂ ਹੈ ਨਹੀਂ। ਜੇ ਬ੍ਰੈਮਟਨ 'ਚ ਰਹਿੰਦੇ ਤਾਂ ਵੀ ਮਿਲੂਗਾ
11: ਜੀ, ਕਿਤੇ ਵੀ ਰਹਿੰਦੇ ਆ ਜੀ, ਪੂਰੇ ਓਨਟਾਰੀਓ ਵਿੱਚ ਕਿਤੇ ਵੀ ਰਹਿੰਦੇ ਆ।
7: ਜੇ ਪੀਏਯੂ 'ਚ ਪੜ੍ਹੇ ਹੋਏ ਹੁੰਦੇ 25% ਤੁਸੀਂ ਹੱਦ ਕਰਤੀ, ਸੱਚੀ ਗੱਲ ਆ।
11: ਬਿਲਕੁਲ ਬਿਲਕੁਲ ਸੱਚੀ ਗੱਲ ਆ ਜੀ, ਸਾਡੇ ਜਿਹੜੇ ਬ੍ਰੋਕਰ ਦੇ ਓਨਰ ਨੇਗੇ ਉਹ ਖੁਦ ਪੀਏਯੂ ਦੇ ਸਟੂਡੈਂਟ ਨੇ, ਉਹਨਾਂ ਨੇ ਕੰਪਨੀਆਂ ਤੋਂ ਰਿਕੁਐਸਟ ਕਰਕੇ ਇੱਕ ਸਪੈਸ਼ਲ ਪੀਏਯੂ ਦਾ ਪੈਕ
7: ਬਣਾਇਆ। ਇਹ ਤਾਂ ਐਮਪੀਆਂ ਨੂੰ ਵੀ ਉੱਪਰ ਜੇ ਕੰਮ ਹੋਇਆ ਪਿਆ, ਉਹ ਵੀ ਹਜੇ ਕਹਿੰਦੇ ਥੋੜੇ ਘਟਾਵਾਂਗੇ, ਘਟਾਉਂਦੇ ਨਹੀਂ ਤਾਂ ਕਹਿੰਦੇ ਘਟਾ ਦਿੱਤੀ ਅਸੀਂ।
11: ਬਿਲਕੁਲ ਜੀ,
7: ਆਹ ਨੰਬਰ ਨੋਟ ਕਰ ਲਓ ਬਾਈ ਜੀ, ਜਿਹੜੇ ਜਿਹੜੇ ਪੀਏਯੂ ਪੜ੍ਹੇ ਹੋਏ ਆ
11: ਜੀ
7: ਤੇ ਓਨਟਾਰੀਓ 'ਚ ਰਹਿੰਦੇ ਆ
11: ਜੀ,
7: ਤੇ ਉਹਨਾਂ ਦੀਆਂ ਗੱਡੀਆਂ ਦੀਆਂ ਘਰਾਂ ਦੀ ਤੇ ਕਾਰਾਂ ਦੀ ਇੰਸ਼ੋਰੈਂਸ ਆ ਜਿਹੜੀ ਉਹ ਜਿੰਨੀ ਪੇ ਕਰ ਰਹੇ ਆ, ਕਹਿੰਦੇ 25% ਤੱਕ ਤੁਹਾਨੂੰ ਡਿਸਕਾਊਂਟ ਦਵਾਉਣਗੇ ਜੇ ਪੀਏਯੂ ਦੇ ਪੜ੍ਹੇ ਹੋਏ ਹੋ ਤਾਂ। ਨੰਬਰ ਨੋਟ ਕਰਾਓ ਜੀ।
11: ਹਾਂਜੀ, 6476278820, 647-627-2728 ਦੇ ਉੱਪਰ ਤੁਸੀਂ ਇਸ ਵਕਤ ਕਾਲ ਕਰ ਸਕਦੇ ਹੋ ਜਗਜੀਤ ਮਾਹਲ ਨੂੰ
7: ਜੀ। ਨੰਬਰ ਇੱਕ ਵਾਰ ਫਿਰ ਦੇ ਦਿਓ, 6476-2728-627-2768-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2728-627-2
15: ਸਤਿਕਾਰ ਰਾਜਵੀਰ ਜੀ, ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ, ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ

0: और एड्रेस चेक करके बहुत बढ़िया प्रमोशन दिला देंगे। नंबर अगेन 647-864-8000।
1: जी बहुत बहुत धन्यवाद। 647-864-8000 ते गलबात की जा सकती है वकार खान साहब। खान साहब थैंक यू वेरी मच। बहुत बहुत धन्यवाद। अच्छा एक चीज आ, मैं गरीब वर्ग साहब गलबात करूंगा, दिमाग ला के उन्ना टाइम मैं तुम्हें दिना, सोच लियो
2: जी
1: ਬਈ ਕੋਈ ਇੱਦਾਂ ਦੀਆਂ ਇੱਕ ਹੋਵੇ ਜਾਂ ਦੋ ਹੋਣ ਚੀਜ਼ਾਂ ਦਿਮਾਗ 'ਚ, ਜਿਹੜੇ ਫੇਸਬੁੱਕ ਫੈਮਿਲੀ ਸਾਡੀ ਇਹਨਾਂ ਲਈ ਵੀ ਗੁਜ਼ਾਰਿਸ਼ ਹੈ ਕਿ ਇਹ ਵੀ ਸੋਮਨਦੀਪ ਬਾਈ ਜੀ, ਸੰਦੀਪ ਭੰਦੇਰ ਸਾਹਿਬ ਵੀ ਜੁੜ ਚੁੱਕਿਆ, ਸੋ ਗਰੇਵਾਲ ਜੀ ਵੀ ਜੁੜ ਚੁੱਕੇ ਆ। ਸੋ ਇੱਦਾਂ ਦੀ ਚੀਜ਼ ਕੋਈ ਦਿਮਾਗ ਦੇ ਵਿੱਚ ਲਿਆਇਓ ਵੀ ਜਿਹੜੀ ਚੀਜ਼ ਘਟਾਉਣ ਨਾਲ ਵੱਧਦੀ ਹੋਵੇ ਅਤੇ ਵਧਾਉਣ ਨਾਲ ਘਟਦੀ ਹੋਵੇ, ਘਟਾਉਣ ਨਾਲ ਵੱਧਦੀ ਹੋਵੇ ਅਤੇ ਵਧਾਉਣ ਨਾਲ ਘਟਦੀ
2: ਹੋਵੇ,
1: ਇਹੋ ਜਿਹੀਆਂ ਕਿਹੜੀਆਂ ਚੀਜ਼ਾਂ ਹੋ ਸਕਦੀਆਂ ਨੇ ਜਿਹੜੀਆਂ, ਦਿਮਾਗ ਲਾ ਲਓ ਸਾਰੇ ਘੋੜੇ ਜਿਹੜੇ ਦੌੜਾ ਲਓ ਕਿ ਘਟਾਉਣ ਨਾਲ ਚੀਜ਼ ਵੱਧਦੀ ਹੋਵੇ ਅਤੇ ਵਧਾਉਣ ਨਾਲ ਘਟਦੀ ਹੋਵੇ, ਇਹ ਚੀਜ਼ ਦੇਖਿਓ ਕਿਹੜੀ ਆ। ਪਰ ਉਸ ਤੋਂ ਪਹਿਲਾਂ ਆਪਾਂ ਗੈਰੀ ਵਿਰਕ ਸਾਹਿਬ ਵੱਲ ਚੱਲਦੇ ਹਾਂ ਅਤੇ ਤੁਸੀਂ ਦਿਮਾਗ ਦੇ ਘੋੜੇ ਦੌੜਾਇਓ ਕਰਾਂ। ਅਤੇ ਵਿਰਕ ਸਾਹਿਬ ਜੀ ਨੂੰ ਸਤਿ ਸ਼੍ਰੀ ਅਕਾਲ। ਗੁੱਡ ਆਫਟਰਨੂਨ ਬਾਈ ਜੀ, ਕੀ ਹਾਲ ਚਾਲ ਹੈ, ਠੀਕ ਠਾਕ ਹੋ? ਸੋ ਇਹਨਾਂ ਦਾ ਇੱਕ ਸਲੋਗਨ ਆ ਕਿ ਫੀਸਾਂ ਘੱਟ ਅਸੀਸਾਂ ਵੱਧ। ਇਹ ਕਹਿੰਦੇ ਬਾਈ ਆਏ ਨੀ ਵੀ ਢੇਰ ਲਾ ਲੈਣੇ ਫਾਈਲਾਂ ਦੇ,
2: ਜੀ ਜੀ
1: ਫਾਈਲ ਉਹੀ ਫੜਨੀ ਆ ਜਿਹੜੀ ਫਾਈਲ ਤੇ ਅਸੀਂ ਕੰਮ ਕਰਕੇ
2: ਪ੍ਰੋਪਰ
1: ਮੇਰੇ ਐਨ ਕਲਮ ਜਿਵੇਂ ਅੱਖਾਂ ਦੇ ਥੱਲੇ ਜੀ ਫਾਈਲ ਨਿਕਲਦੀ ਹੈ ਇਉਂ ਨਿਕਲੇ। ਸੋ ਬਾਈ ਜੀ ਥੋੜਾ ਜਿਹਾ ਦਿਓ ਦਾ ਅਪਡੇਟ ਇਮੀਗ੍ਰੇਸ਼ਨ ਬਾਬਤ, ਕੀ ਹਾਲ ਚਾਲ ਹੈ?
0: ਬਿਲਕੁਲ ਬਾਈ, ਜਿਵੇਂ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਪਿਛਲੇ ਸਾਲ ਤੋਂ ਤਬਦੀਲੀਆਂ ਦਾ ਜਾਂ ਪ੍ਰੋਗਰਾਮ ਜਿਹੜੇ ਪੌਸ ਕਰਨੇ ਨੇ ਜਾਂ ਨਵੇਂ ਆਉਣੇ ਨੇ, ਸੋ ਉਸੇ ਤਰ੍ਹਾਂ ਓਨਟੈਰੀਓ ਪੀ ਐਨ ਪੀ ਪ੍ਰੋਗਰਾਮ ਦੀ ਅਪਡੇਸ਼ਨ ਦੇ ਦਿੰਦੇ ਹਾਂ ਕਿ 30 ਮਈ 2026 ਤੋਂ ਜਿਹੜੇ ਕਰੰਟਲੀ ਸਟ੍ਰੀਮਸ ਚੱਲਦੀਆਂ ਸੀਗੀਆਂ ਓਨਟੈਰੀਓ ਪੀ ਐਨ ਪੀ ਦੀਆਂ 9 ਸਟ੍ਰੀਮ ਸੀਗੀਆਂ, ਉਹ ਸਾਰੀਆਂ ਦੀ ਸਾਰੀਆਂ ਪੌਜ ਨੇ ਜਾਂ ਕਹਿ ਲਓ ਕਿ ਉਹ ਹੁਣ ਖਤਮ ਨੇ। ਉਸ ਤੋਂ ਬਾਅਦ ਹੁਣ ਅੱਗੇ ਜਿਹੜੀ ਓਨਟੈਰੀਓ ਇਮੀਗ੍ਰੇਸ਼ਨ ਮਿਨਿਸਟਰ ਨੇ ਦੱਸਣਾ ਕਿ ਕਿਹੜੀਆਂ ਕਿਹੜੀਆਂ ਦੁਬਾਰਾ ਸਟ੍ਰੀਮ ਨਵੀਆਂ ਲਾਂਚ ਹੋਣਗੀਆਂ। ਸੋ ਜਿਹੜੇ ਵੀ ਇੰਡੀਵਿਜੁਅਲ ਰਾਈਟ ਨਾ ਉਹਨਾਂ ਕੋਲ ਪੀ ਜੀ ਵਰਕਣ ਚੱਲ ਰਹੇ ਨੇ, ਅੱਗੇ ਉਹਨਾਂ ਨੂੰ ਅਸੈਸਮੈਂਟ ਕਰਨੀ ਹੈ ਫਰਦਰ ਕੀ ਓਕੂਪੇਸ਼ਨ ਹੋ ਸਕਦੇ ਨੇ। ਸੋ ਬਹੁਤੇ ਅੰਦਾਜ਼ੇ ਦਿੱਤੇ ਨੇ, ਹਜੇ ਓਨਟੈਰੀਓ ਪੀ ਐਨ ਪੀ ਨੇ ਐਗਜੈਕਟਲੀ ਅਨਾਊਂਸਮੈਂਟ ਨਹੀਂ ਆਈ। ਪ੍ਰਾਇਓਰਟੀ ਹੈਲਥ ਕੇਅਰ ਸਟ੍ਰੀਮ ਦੇ ਵਿੱਚ ਜਿਹੜੇ ਹੈਲਥ ਕੇਅਰ ਜੋਬਸ ਨੇ ਉਹ ਆ ਸਕਦੀਆਂ ਨੇ, ਐਕਸੈਪਸ਼ਨਲ ਟੇਲੈਂਟ ਵਾਲੀ ਆ ਸਕਦੀ ਹੈ। ਉਸ ਤੋਂ ਬਿਨਾਂ ਟੀਅਰ 0-3 ਵਾਲੇ ਹਾਈ ਸਕਿੱਲਡ ਜਿਹੜੇ ਓਕੂਪੇਸ਼ਨ ਨੇ ਉਹਨਾਂ ਦੇ ਵਾਸਤੇ ਵੀ ਨਵੀਂ ਸਟ੍ਰੀਮ ਅਨਾਊਂਸ ਹੋਣੀ ਹੈ। ਸੋ ਇਹ ਇੱਕ ਅਪਡੇਸ਼ਨ ਹੈ ਕਿ 30 ਮਈ 2026 ਨੂੰ ਓਨਟੈਰੀਓ ਪੀ ਐਨ ਪੀ ਦੀ ਜਿਹੜੀਆਂ ਕਰੰਟ ਸਟ੍ਰੀਮਾਂ ਚੱਲਦੀਆਂ ਸੀਗੀਆਂ ਸਾਰੀਆਂ ਦੀ ਸਾਰੀਆਂ ਉਹ ਖਤਮ ਨੇ, ਉਸ ਤੋਂ ਬਾਅਦ ਹੁਣ ਨਵੀਂ ਚੱਲੇਗੀ। ਇਸੇ ਤਰ੍ਹਾਂ ਜਿਹੜਾ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਚੱਲ ਰਿਹਾ ਉਹ ਵੀ ਹੁਣ ਸਮਰ ਐਂਡ ਤੱਕ ਜਾਂ ਫਾਲ ਦੇ ਵਿੱਚ ਉਹਦੇ ਵਾਸਤੇ ਵੀ ਇਹ ਸਾਰੇ ਜਿਹੜੇ ਸਟ੍ਰੀਮ ਚੱਲਦੀਆਂ ਨੇ 4 ਸਟ੍ਰੀਮ ਇਹਦੇ ਵਿੱਚ ਇਹ ਬੰਦ ਹੋਣਗੀਆਂ, ਤਾਂ ਨਵਾਂ ਇੱਕ 1 ਵਿੰਡੋ ਪ੍ਰੋਗਰਾਮ ਐਕਸਪ੍ਰੈਸ ਐਂਟਰੀ ਦਾ ਵੀ ਆਏਗਾ। ਸੋ ਇਹ ਜਿਹੜੀਆਂ ਅਨਾਊਂਸਮੈਂਟ ਹੋ ਰਹੀਆਂ ਨੇ ਵਿਦਿਆਰਥੀ ਭੈਣ ਭਰਾ ਵਾਸਤੇ ਥੋੜ੍ਹੀ ਜਿਹੀ ਹੋਰ ਮਿਹਨਤ ਕਰਨੀ ਪਏਗੀ, ਸਹੀ ਸਲਾਹ ਮਸ਼ਵਰਾ ਸਹੀ ਸਮੇਂ ਤੇ ਕਰੋਗੇ ਤਾਂ ਤੁਹਾਡਾ ਜਿਹੜਾ ਪਾਸਵਰਡ ਪੀ ਆਰ ਤੱਕ ਪਹੁੰਚਣ ਦਾ ਰਸਤਾ ਵੀ ਆਸਾਨ ਰਹੇਗਾ। ਕੁੱਲ ਮਿਲਾ ਕੇ ਜਿਹਨਾਂ ਦੇ ਕੋਲ ਪਿਛਲੇ ਰਾਤ ਵਿੱਚ ਆਈ ਟੀ ਆਈ ਹੋਈ ਹੈ, ਫਰਦਰ ਪੀ ਆਰ ਦੀ ਫਾਈਲ ਲਾਉਣੀ ਹੈ, ਜਾਂ ਤੁਹਾਡੇ ਕੋਲ ਹਜੇ ਹੁਣੇ ਹੁਣੇ ਪੀ ਜੀ ਵਰਕਣ ਚੱਲਿਆ ਜਾਂ ਤੁਹਾਡਾ ਚੱਲ ਰਿਹਾ ਜਾਂ ਥੋੜੇ ਮਹੀਨੇ ਜਾਂ ਸਾਲ ਲੰਘ ਗਿਆ, ਤਾਂ ਅਸੈਸਮੈਂਟ ਕਰਾਓ ਕਿ ਆਉਣ ਵਾਲੇ ਮਹੀਨਿਆਂ 'ਚ ਤੁਹਾਡੀ ਐਲੀਜੀਬਿਲਟੀ ਕਿੱਥੇ ਕਿਵੇਂ ਕਿਹੜੇ ਉਸ ਸਟ੍ਰੀਮ ਤੇ ਬਣਨੀ ਹੈ। ਨੰਬਰ 416-456-6661। ਹੋਰ ਬਹੁਤ ਸਾਰੇ ਇੱਦਾਂ ਦੇ ਤੁਹਾਡੇ ਕੰਪਨਸ ਹੁੰਦੇ ਨੇ ਵਿਦਿਆਰਥੀ ਭੈਣ ਭਰਾਵਾਂ ਦੇ ਜਿਹੜਾ ਤੁਸੀਂ ਉਹਦੇ ਓਵਰਲੁੱਕ ਕਰ ਦਿੰਦੇ ਹੋ, ਹਮੇਸ਼ਾ ਜਿਹੜਾ ਪਹਿਲਾ ਕੰਪੋਨੈਂਟ ਤੁਹਾਡਾ ਕੀ ਗ੍ਰੈਜੂਏਸ਼ਨ ਕੀਤੀ ਤੁਸੀਂ ਸਟੱਡੀ ਕੀਤੀ ਤਾਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਵੀ ਆਪਣੇ ਅਪਲਾਈ ਨਾ ਕਰੋ, ਉਹਦੇ 'ਚ ਵੀ ਰਿਫਿਊਜ਼ਲਸ ਆ ਰਹੀਆਂ ਨੇ। ਸਪਾਊਜ਼ਲ ਵਰਕ ਪਰਮਿਟ ਦੀ ਐਕਸਟੈਂਸ਼ਨ ਵਿੱਚ ਵੀ ਰਿਫਿਊਜ਼ਲ ਆ ਜਾਂਦੀਆਂ ਨੇ, ਔਰ ਮੇਨ ਜਿਹੜਾ ਜਿਹਨਾਂ ਦੀ ਪੀ ਆਰ ਦੀ ਫਾਈਲ ਲੱਗੀ ਹੋਈ ਹੈ ਉਹਨਾਂ ਉੱਤੇ ਵੀ ਪੀ ਐਫ ਐਲ ਲੈਟਰਸ ਬਹੁਤ ਆ ਰਹੀਆਂ ਨੇ। ਜੇ ਪੀ ਐਫ ਐਲ ਤੁਹਾਨੂੰ ਆ ਚੁੱਕੀ ਹੈ ਤਾਂ ਉਹਨੂੰ ਇਗਨੋਰ ਨਾ ਕਰੋ, ਇਮੀਡੀਏਟਲੀ ਵਿਦਿਨ 15 ਡੇਜ਼ ਤੁਹਾਡੇ ਕੋਲ ਰਾਈਟ ਹੈਗਾ ਜੇ ਆਰ ਕਰਨ ਦਾ, ਜੁਡੀਸ਼ੀਅਲ ਰਿਵਿਊ ਕਰਨ ਦਾ, ਖਾਸ ਕਰ ਜੇ ਕੋਈ ਨੋਨ ਕੰਪਨੀ ਸਪਾਊਸ ਕੀਤਾ ਜਾਂ ਕਿਸੇ ਦੀ ਡਿਟੇਲ ਇੰਪਲੋਇਮੈਂਟ ਦੀ ਲੀਡ ਜਿਹੜੀ ਓਕੂਪੇਸ਼ਨ ਦੇ ਨਾਲ ਮੈਚ ਨਹੀਂ ਹੋ ਰਹੀ। ਤਾਂ ਆਫਿਸਰ ਅੱਜ ਕੱਲ੍ਹ ਬਹੁਤ ਸਟ੍ਰਿਕਟ ਚੱਲ ਰਹੇ ਨੇ ਆਫਟਰ ਬਿੱਲ C-12 ਜਿਹੜਾ ਪਾਸ ਹੋ ਚੁੱਕਾ ਹੈ। ਸੋ ਕੋਈ ਕੁਸਚਨ ਕੋਈ ਸਵਾਲ ਮੈਸੇਜ ਵਟਸਐਪ ਕਾਲ 416-456-6661
1: 416-456-6661 ਗੈਰੀ ਬਾਈ ਹੁਣਾਂ ਦਾ ਨੰਬਰ ਆ। ਸੋ ਤੁਸੀਂ ਇਸ ਨੰਬਰ 'ਤੇ ਕਾਲ ਕਰ ਸਕਦੇ ਹੋ, ਤੁਹਾਡਾ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦਾ ਕੋਈ ਵੀ ਕੁਸ਼ਚਨ ਹੈ। ਸੋ 416-456-6661 'ਤੇ ਗੈਰੀ ਬਾਈ ਹੁਣਾਂ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਬਾਈ ਜੀ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ।
0: ਥੈਂਕ ਯੂ ਰਾਜੀਵ ਬਾਈ ਜੀ, ਧੰਨਵਾਦ,
1: ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ। ਅਤੇ ਜਿਹੜੀ ਗੱਲ ਮੈਂ ਕਰ ਰਿਹਾ ਸੀਗਾ ਕਿ ਕੀ ਘਟਾਉਣ ਨਾਲ ਕੀ ਵਾਧਾ ਅਤੇ ਕੀ ਵਧਾਉਣ ਨਾਲ ਕੀ ਘਟਦਾ ਦਿਮਾਗ 'ਚ ਆਇਆ ਕੁਛ ਨਹੀਂ? ਕੁਛ ਹੈ ਰਾਜਨ ਜੀ, ਸਾਡੇ ਨਾਲ ਇਹਨਾਂ ਨੂੰ ਪੁੱਛ ਲੈਣੇ। ਰਾਜਨ ਜੀ ਸਤਿ ਸ਼੍ਰੀ ਅਕਾਲ ਜੀ, ਆਏ ਨੂੰ
3: ਸਤਿ ਸ਼੍ਰੀ ਅਕਾਲ ਜੀ।

0: ਪਤਾ ਨਵਾਂ ਜੀ, ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ। ਕੋਈ ਐਸੀ ਚੀਜ਼ ਜਿਹੜੀ ਘਟਾਉਣ ਨਾਲ ਕੀ, ਘਟਾਉਣ ਨਾਲ ਕੀ ਵੱਧ ਸਕਦਾ ਕਿ ਕੀ ਵਧਾਉਣ ਨਾਲ ਕੀ ਘੱਟ ਸਕਦਾ?
0: ਰੋਟੀ ਤੁਸੀਂ ਜੰਕ ਫੂਡ ਖਾਣਾ ਘਟਾ ਦਿਓ ਤੇ ਤੁਹਾਡੀ ਸਿਹਤ ਵਧੀਆ ਹੋ ਸਕਦੀ ਹੈ।
1: ਹਾਂ,
0: ਤੇ ਕੀ ਵਧਾਉਣ ਦੇ ਨਾਲ ਐਕਸਰਸਾਈਜ਼ ਵਧਾ ਦਿਓ ਤੇ ਤੁਹਾਡਾ ਪੇਟ ਘੱਟ ਸਕਦਾ।
1: ਹਾਂ, ਇਹ ਗੱਲ ਵੀ ਸਹੀ ਹੈ।
2: ਬਿਲਕੁਲ ਜੀ।
1: ਹੋਰ ਸੌਖਾ ਦੱਸ ਦਿੰਦਾ
2: ਜੀ,
1: ਜਿਹੜੀ ਐਡਵਰਟਾਈਜ਼ਮੈਂਟ ਦਾ ਚੈੱਕ ਵਧਾ ਦਿਓ।
2: ਬਿਲਕੁਲ,
1: ਉਹਨੂੰ ਘਟਾ ਦੋ
2: ਤੇ ਕੂਲਿੰਗ ਵਧਜੂ।
1: ਹਾਂ, ਉਹਦੇ ਨਾਲ ਫਰਕ ਪੈ ਜੂਗਾ। ਇੱਦਾਂ ਹੀ ਹੀਟ ਆ
2: ਜੀ,
1: ਉਹਦੇ ਨਾਲ ਜੇ ਤੁਸੀਂ ਕਰਨੀ ਹੀਟ ਤੇ ਉਹਨੂੰ ਆਪਾਂ ਟੈਂਪਰੇਚਰ ਕਰ ਸੈੱਟ ਕਰਕੇ ਉਹਨੂੰ ਵਧਾ ਘਟਾ ਸਕਦੇ ਹਾਂ। ਸੋ ਇਹਨਾਂ ਨੇ ਸਿਹਤ ਦੀ, ਪੇਟ ਦੀ ਗੱਲਬਾਤ ਕੀਤੀ ਆ, ਪੇਟ ਦੇ ਨਾਲ ਵੇਟ ਦੀ ਗੱਲਬਾਤ ਵੀ ਹੋ ਸਕਦੀ ਆ
2: ਜੀ।
1: ਸੋ ਇਹਨਾਂ ਦਾ ਐਨਕਾਂ ਦਾ ਨੰਬਰ ਮਾਜੀ, ਤੁਹਾਡੇ ਐਨਕਾਂ ਦੇ ਨੰਬਰ ਘਟਾਉਣ ਵਧਾਉਣ ਨਾਲ ਹੀ ਬਣੂ ਗੱਲ
0: ਜੀ? ਐਨਕਾਂ ਦਾ ਜੇ ਨੰਬਰ ਘਟਾਓਗੇ ਤੇ ਨਿਗਾਹ ਵੀ ਘੱਟ ਜਾਣੀ ਹੈ। ਜਦੋਂ ਤੁਸੀਂ ਵਧਾਤਾ ਤਾਂ ਵੀ ਤੁਹਾਡੀ ਨਿਗਾਹ ਤੁਹਾਨੂੰ ਬਲਰ ਹੋ ਜਾਣਾ, ਜੇ ਘਟਾਤਾ ਤਾਂ ਵੀ। ਇਹ ਇਸ ਤਰ੍ਹਾਂ ਕੰਮ ਕਰਦਾ ਜਿਵੇਂ ਆਪਾਂ ਫੋਕਸ ਕਰਦੇ ਨਾ ਕੈਮਰੇ ਦਾ, ਵੀ ਜਿਵੇਂ ਪਿਕਚਰ ਜਲਦੀ ਪਈ ਹੈ ਪਰਦੇ ਦੇ ਉੱਤੇ ਫੋਕਸ ਆਣਾ ਚਾਹੀਦਾ। ਜੇ ਉਰੇ ਫੋਕਸ ਆ ਗਿਆ ਤਾਂ ਵੀ ਬਲਰੀ, ਜੇ ਪਿੱਛੇ ਫੋਕਸ ਚਲ ਗਿਆ ਤਾਂ ਵੀ ਬਲਰੀ।
1: ਫੋਕਸ ਹੀ ਤਾਂ ਹੁੰਦਾ ਨਹੀਂ ਜ਼ਿੰਦਗੀ, ਜਿਹਨੂੰ ਫੋਕਸ ਕਰਨ ਆ ਗਿਆ ਗੱਲ ਹੀ ਉੱਥੇ ਕੰਮ ਖਤਮ ਹੋ ਜਾਂਦਾ। ਜਿਹਨੇ ਜ਼ਿੰਦਗੀ 'ਚ ਆਪਣੇ ਕੋਈ ਨਾ ਕੋਈ ਏਮ ਰੱਖ ਲਿਆ, ਏਮ 'ਤੇ ਕਰ ਲਿਆ ਫੋਕਸ, ਫਿਰ ਗੱਲ ਖਤਮ ਆ, ਫਿਰ ਬਣ ਗੱਲ ਬਣ ਗਈ ਆ। ਸੋ ਪਹਿਲਾਂ ਤੁਸੀਂ ਦੇ ਦਿਓ ਥੋੜ੍ਹੀ ਜਿਹੀ ਅਪਡੇਟ ਕਿ ਜਿਹੜੇ ਜਿਹੜੇ ਅੱਜ ਡਾਕਟਰ ਸਾਹਿਬ ਵੀ ਹੋਣਗੇ, ਦਿਓ ਥੋੜ੍ਹੀ ਜਿਹੀ ਅਪਡੇਟ।
0: ਜੇ ਤੁਸੀਂ ਅੱਜ ਨੀ ਆ ਸਕਦੇ ਤੇ ਕੱਲ ਨੂੰ 4 ਵਜੇ ਤੋਂ ਲੈ ਕੇ 7 ਵਜੇ ਤੱਕ ਸਾਡੀ ਰੈਜ਼ਰਵੇਸ਼ਨ ਵਾਲੀ ਲੋਕੇਸ਼ਨ ਦੇ ਉੱਤੇ, ਤੇ ਅਗੇਨ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਉਸ ਦਿਨ ਵੀ ਰੈਜ਼ਰਵੇਸ਼ਨ ਵਾਲੀ ਲੋਕੇਸ਼ਨ ਦੇ ਉੱਤੇ ਡਾਕਟਰ ਅਵੇਲੇਬਲ ਹੋਣਗੇ। ਤੇ ਰਾਜਵੀਰ ਜੀ, ਜਿਹੜਾ ਅੱਖਾਂ ਦਾ ਚੈੱਕਅਪ ਹੁੰਦਾ ਨਾ, ਅੱਜ ਕੱਲ੍ਹ ਸਾਰਾ ਕੁਛ ਡਿਜੀਟਲ ਹੋ ਗਿਆ। ਸੋ ਡਿਜੀਟਲ ਐਗਜ਼ਾਮ ਹੁੰਦੇ ਨੇ, ਜਿਹੜੇ ਰਿਜ਼ਲਟ ਆਉਂਦੇ ਨੇ ਡਿਜੀਟਲੀ ਸਕਰੀਨ ਦੇ ਉੱਤੇ ਤੁਹਾਨੂੰ ਦਿਖਾਏ ਜਾਂਦੇ ਨੇ, ਸਮਝਾਏ ਜਾਂਦੇ ਨੇ ਵੀ ਅੱਖ 'ਚ ਜੇ ਕੋਈ ਪ੍ਰੋਬਲਮ ਚੱਲ ਰਹੀ ਹੈ ਤੇ ਕੀ ਪ੍ਰੋਬਲਮ ਚੱਲ ਰਹੀ ਹੈ। ਔਰ ਇਹ ਸਾਰੀ ਐਡਵਾਂਸ ਟੈਕਨੋਲੋਜੀ ਦੇ ਸਾਡੇ ਕੋਲ ਇਕਵਿਪਮੈਂਟ ਹੈਗੇ ਨੇ। ਸੋ ਜਿਹੜੇ ਵੀ ਸਾਡੇ ਸਰੋਤੇ ਇਹਨਾਂ ਐਡਵਾਂਸ ਟੈਕਨੋਲੋਜੀ ਦੇ ਇਕਵਿਪਮੈਂਟ ਦੇ ਨਾਲ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ, ਜ਼ਰੂਰ ਸਾਨੂੰ ਕਾਲ ਕਰੋ 905-460-8888, 905-460-8888। ਹੁਣ ਐਨਕਾਂ ਦੀ ਜੇ ਗੱਲ ਕਰੀਏ, ਬਹੁਤ ਸਾਰੇ ਭੈਣ ਭਰਾ ਹੁੰਦੇ ਨੇ ਸਿਰਫ ਇਸ ਕਰਕੇ ਨਹੀਂ ਗਲਾਸਿਸ ਲੈਂਦੇ ਕਿ ਮਹਿੰਗੀਆਂ ਬਹੁਤ ਹੈ, ਉਹਨਾਂ ਵਾਸਤੇ ਸਪੈਸ਼ਲੀ ਸਪੈਸ਼ਲੀ ਵੈਲਿਊ ਪੈਕੇਜ ਲਿਆਂਦਾ ਹੋਇਆ ਜੀ। $300 ਦੀ ਕੀਮਤ ਦਾ ਬ੍ਰਾਂਡਿਡ ਫਰੇਮ ਦੇ ਰਹੇ ਹਾਂ ਤੁਹਾਨੂੰ, ਨਾਲ $100 ਦੀ ਕੀਮਤ ਦੇ ਸਿੰਗਲ ਵਿਜ਼ਨ ਲੈਂਸਿਸ, $400 ਦਾ ਪੂਰਾ ਪੈਕੇਜ ਸਿਰਫ $129 ਦੇ ਵਿੱਚ ਮਿਲ ਰਿਹਾ। ਸੋ ਇਸੇ ਤਰ੍ਹਾਂ ਜੇ ਕਿਸੇ ਨੇ ਦੂਰੇ ਦੀ ਇਕੱਠੀਆਂ ਰੱਖ ਲੈਣੀ ਹੈ ਤਾਂ ਵੀ ਬਹੁਤ ਵਧੀਆ ਡੀਲ ਹੈ ਜੀ। SLR ਕੰਪਨੀ ਦੇ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ, $300 ਦੀ ਕੀਮਤ ਦੇ ਲੈਂਸਿਸ ਤੇ $300 ਦੀ ਕੀਮਤ ਦਾ ਫਰੇਮ, $600 ਵਾਲਾ ਪੈਕੇਜ ਸਿਰਫ $258 ਚ ਹੈ ਜੀ। ਤੇ ਨਾਲ ਤੁਸੀਂ ਆਪਣੀ ਐਨਕਾਂ ਦੇ ਉੱਤੇ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾ ਲਓ, ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਤੇ ਕਈ ਵਾਰੀ ਰਾਜੀਵ ਜੀ ਕੋਈ ਹੁੰਦਾ ਵੀ ਮੈਨੂੰ 2 ਪੇਅਰ ਚਾਹੀਦੇ ਆ ਜੀ, ਇੱਕ ਘਰ ਰੱਖਣਾ, ਇੱਕ ਆਫਿਸ, ਉਹਨਾਂ ਵਾਸਤੇ ਸਪੈਸ਼ਲ ਵੀ ਪਹਿਲੇ ਪੇਅਰ ਦੇ ਉੱਤੇ ਕੋਟਿੰਗਾਂ 50% ਆਫ ਤੇ ਦੂਜੇ ਪੇਅਰ ਦੇ ਉੱਤੇ ਕੋਟਿੰਗਾਂ ਬਿਲਕੁਲ ਫ੍ਰੀ ਹੈ। ਸੋ 2 ਲੋਕੇਸ਼ਨ ਹੈ ਜੀ, ਕਿਤੇ ਵੀ ਜਾ ਕੇ ਡੀਲ ਲੈ ਸਕਦੇ ਹੋ। 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, 4th ਐਂਡ ਸਟ੍ਰੀਟ ਇੰਟਰਸੈਕਸ਼ਨ ਹੈ, ਵਾਲਮਾਰਟ ਵਾਲਾ ਪਲਾਜ਼ਾ ਹੈ। ਤੇ ਨੰਬਰ ਇੱਕ ਵਾਰੀ ਫੇਰ ਜੀ, 905-460-8888। ਤੇ ਜਿਹੜੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬਿਲ ਕਰ ਰਹੇ ਹਾਂ, ਚਾਹੇ ਤੁਹਾਡਾ ਐਗਜ਼ਾਮ ਹੋਵੇ ਜਾਂ ਪ੍ਰਿਸਕ੍ਰਿਪਸ਼ਨ ਗਲਾਸਿਸ ਜਾਂ ਪ੍ਰਿਸਕ੍ਰਿਪਸ਼ਨ ਸਨ ਗਲਾਸਿਸ। ਸੋ ਇੱਕ ਇੱਕ ਨੰਬਰ ਜੀ, 905-460-8888, 905-460-8888।
1: ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮੱਚ। ਮੇਰੇ ਦਿਮਾਗ 'ਚ ਹੋਰ ਆ ਗਈ ਬਾਈ
2: ਜੀ,
1: ਤੁਸੀਂ ਹਿੰਸਾ ਘਟਾ ਦਿਓ, ਸ਼ਾਂਤੀ ਵੱਜੂ,
2: ਸ਼ਾਂਤੀ ਵੱਜੂ ਜੀ, ਬਿਲਕੁਲ
1: ਹੈ ਨਾ,
2: ਬਿਲਕੁਲ।
1: ਤੁਸੀਂ ਪੜ੍ਹਾਈ ਵਧਾ ਦਿਓ, ਐਜੂਕੇਸ਼ਨ ਵਧਾ ਦਿਓ, ਅਨਪੜ੍ਹਤਾ ਘੱਟ ਜੂ,
2: ਅਨਪੜ੍ਹਤਾ ਘੱਟ ਜੂ ਜੀ, ਬਿਲਕੁਲ।
1: 2 ਚੀਜ਼ਾਂ ਦਿਮਾਗ 'ਚ ਆ ਗਈਆਂ,
2: ਬਿਲਕੁਲ ਬਿਲਕੁਲ ਆਉਣਗੀਆਂ ਜੀ, ਬਹੁਤ ਆਉਣਗੀਆਂ ਦਿਮਾਗ ਤੁਹਾਡੇ।
1: ਹਾਂ, ਜਿਹੜੀ ਦਾਲ ਬਣਾਈ ਆ, ਉਹ ਚ ਆਟੇ ਦਾ ਪੀੜਾ ਸੁੱਟਦੇ ਹੋ ਵੱਡਾ ਜਿੱਦਾਂ ਲੂਣ ਘੱਟ
3: ਜਾਊ ਨਮਕ ਘੱਟ
1: ਜਾਏਗਾ
3: ਬਿਲਕੁਲ ਬਿਲਕੁਲ ਕਦੇ ਐਕਸਪੈਰੀਮੈਂਟ ਕੀਤਾ ਨੀ ਬਟ ਕਹਿੰਦੇ ਸੋਹਣੇ ਜ਼ਰੂਰ
1: ਹਾਂ ਕਹਿੰਦੇ ਹੁੰਦੇ ਵੀ ਆਟਾ ਸੋਖ ਲੈਂਦਾ ਲੂਣ
3: ਜੀ ਜੀ ਬਿਲਕੁਲ
1: ਤੇ ਇੱਦਾਂ ਦੀਆਂ ਕਈ ਚੀਜ਼ਾਂ ਨੇ ਜਿਹੜੀਆਂ ਘਟਾਉਣ ਨਾਲ ਵੱਧਦੀਆਂ ਵੀ ਨੇ
3: ਜੀ
1: ਤੇ ਵਧਾਉਣ ਨਾਲ ਘੱਟ
3: ਜਾਂਦੇ ਨੇ ਪਿਆਰ ਵਧਾ ਦੋ ਲੋਕਾਂ ਨਾਲ ਤੁਹਾਡੀ ਦੁਸ਼ਮਣੀ ਘੱਟ ਜਾਊ
1: ਨਫ਼ਰਤ ਘੱਟ ਜਾਊ
3: ਨਫ਼ਰਤ ਘੱਟ ਜਾਊ
1: ਪਿਆਰ ਵਧਾ ਦੋ ਨਫ਼ਰਤ ਘੱਟ ਜਾਊ
3: ਆਹ ਕੀ ਬਾਤ ਆ
1: ਬਿਲਕੁਲ ਨਫ਼ਰਤ ਵਧਾ ਦਿਓ ਪਿਆਰ ਘੱਟ ਜਾਊ
3: ਪਿਆਰ ਘੱਟ ਜਾਊ ਬਿਲਕੁਲ
1: ਹੈਨਾ ਇਹ ਤਾਂ ਬਰਾਬਰ ਆ ਗਏ
3: ਜੀ ਜੀ ਬਿਲਕੁਲ ਬਿਲਕੁਲ
1: ਸੋ ਜਿਹੜੇ ਰੇਡੀਓ ਪ੍ਰੋਗਰਾਮ ਸਾਰਿਆਂ ਨਾਲ ਅੱਛਾ ਇੱਕ ਬਾਈ ਮੈਂ ਤੁਹਾਨੂੰ ਦੱਸ ਦਵਾਂ ਕਿ ਯਾਰ ਜੇ ਤੁਸੀਂ ਨਾ ਇੱਧਰ ਬਲੂ ਮਾਊਂਟੇਨ ਦੇ ਜਾਣ ਦੇ ਸ਼ੌਕੀਨ ਹੋ ਬਹੁਤ ਖੂਬਸੂਰਤ ਬਹੁਤ ਕਮਾਲ ਦਾ ਇੱਕ ਚਾਰ ਬੈਡਰੂਮ ਤਿੰਨ ਵਾਸ਼ਰੂਮ ਵਾਲਾ ਫੁੱਲੀ ਡਿਟੈਚ ਘਰ ਆ ਵੱਡਾ ਉਹਦਾ ਲੋਟ ਸਾਈਜ਼ ਆ ਪਾਈ ਸ਼ੇਪ ਪਲੋਟ ਆ ਪਹਿਲੇ ਦੋ ਰੂਮਾਂ ਦੇ ਵਿੱਚੋਂ ਬੈਠਿਆਂ ਨੂੰ ਐਨ ਜਿਹੜੀ ਸਕੀ ਹੈਲ ਆ ਬਿਲਕੁਲ ਸਾਹਮਣੇ ਕ੍ਰੋਸ ਦਾ ਰੋਡ ਉਹ ਦਿਸਦੀ ਆ ਦੂਜੇ ਜਿਹੜੇ ਦੋ ਰੂਮ ਨੇ ਉਹਨਾਂ ਦੇ ਵਿੱਚੋਂ ਵਿੰਡੋ ਦੇ ਵਿੱਚੋਂ ਤੁਹਾਨੂੰ ਜਾਰਜਨ ਬੇ ਦਿਸਦਾ ਮਤਲਬ ਇੱਕ ਮਿੰਟ ਦੀ ਵਾਕ 'ਤੇ ਪ੍ਰਾਈਵੇਟ ਬੀਚ ਆ ਜਿਹੜੀ ਉੱਥੇ ਤੁਸੀਂ ਜਾ ਸਕਦੇ ਹੋ ਮਤਲਬ ਅੱਗੇ ਬੰਬੇ ਜਾਣਾ ਪੈਂਦਾ ਸੀ ਇਹ ਇੱਕ ਮਿੰਟ ਦੀ ਬਾਅਦ ਬਹੁਤ ਬਹੁਤ ਬਹੁਤ ਰੀਜ਼ਨੇਬਲ ਰੇਟ 'ਤੇ ਇਹ ਤੁਸੀਂ ਦੋ ਭਰਾਵਾਂ ਨੇ ਤਿੰਨਾਂ ਨੇ ਜਾਣਾ ਬੜੇ ਸੈਲੀਬ੍ਰਿਟੀਜ਼ ਨੇ ਜਿਹੜੇ ਜਿੱਥੇ ਫਿਲਮ ਸ਼ੂਟ ਹੋਈ ਸੀਗੀ ਰਣਜੀਤ ਬਾਬੇ ਹੋਣਾ ਦੀ ਉਹ ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ ਉਹ ਸਬ ਡਿਵੀਜ਼ਨ ਦੇ ਵਿੱਚ ਉੱਥੇ ਬਿਲਕੁਲ ਇਹ ਘਰ ਆ ਸੋ ਸਕੀ ਹਿੱਲ ਵਾਲੇ ਰੈਂਟ 'ਤੇ ਲੈ ਲੈਂਦੇ ਨੇ ਚਾਰ ਚਾਰ ਮਹੀਨੇ ਲਈ ਜੀ ਸੋ ਤੁਸੀਂ ਆਪ ਵੀ ਇੰਜੋਏ ਕਰੋ ਜੇ ਬਹੁਤ ਕਮਾਲ ਦੀ ਵੈਕੇਸ਼ਨ 'ਤੇ ਤੁਸੀਂ ਜਾਣਾ ਚਾਹੁੰਦੇ ਹੋ ਬੜਾ ਬੜਾ ਰੀਜ਼ਨੇਬਲ ਰੇਟ 'ਤੇ ਜਿੰਨੇ ਕੁ ਦੇ ਉੱਥੇ ਟਾਊਨ ਹਾਊਸ ਵਿਕੇ ਹੋਏ ਸੀਗੇ ਉੱਨੇ ਕੁ ਦੀ ਰੇਟ 'ਤੇ ਇਹ ਤੁਹਾਨੂੰ ਫੁੱਲੀ ਡਿਟੈਚ ਘਰ ਆ ਜਿਹੜਾ ਇਹ ਮਿਲ ਜਾਣਾ ਮੈਨੂੰ ਕਾਲ ਕਰ ਲਿਓ 416-317-2733 416-317-2733 'ਤੇ ਗੱਲਬਾਤ ਕਰ ਸਕਦੇ ਹੋ ਸਿਮਰਨਜੀ ਸਾਡੇ ਨਾਲ ਆ ਚੁੱਕੇ ਆ ਸਿਮਰਨਜੀ ਸਤਿ ਸ਼੍ਰੀ ਅਕਾਲ ਥੋੜਾ ਜਿਹਾ ਮੈਨੂੰ ਇਹ ਦੱਸ ਦਿਓ ਕਿ ਸਵਾਲ ਕਈ ਵਾਰ ਇਹ ਹੁੰਦਾ ਕਿ ਇੱਕ ਤਾਂ ਐਲੀਜੀਬਿਲਟੀ ਕ੍ਰਾਈਟੇਰੀਆ ਅਸੀਂ ਦੱਸਤਾ ਕਿ ਭਾਈ ਤੁਸੀਂ ਏਜ 40-50-60-65 ਦੇ ਵੀ ਹੋ ਤਾਂ ਤੁਸੀਂ ਐਲੀਜੀਬਲ ਹੈਗੇ ਹੋ ਇਹ ਵੀ ਦੱਸਤਾ ਕਿ ਡਾਕੂਮੈਂਟ ਥੋੜੇ ਚਾਹੀਦੇ ਪਰ ਥੋੜੇ ਦਾ ਮਤਲਬ ਕਿਹੜੇ ਕਿਹੜੇ ਚਾਹੀਦੇ ਉਹ ਤੁਸੀਂ ਦੱਸ ਦਿਓ
4: ਸੋ ਮੇਨ ਡਾਕੂਮੈਂਟ ਤੁਹਾਡੇ ਜਿਵੇਂ ਸਿਨ ਨੰਬਰ ਹੁੰਦਾ ਵਾ ਤੁਹਾਡਾ ਨੋਟਿਸ ਆਫ ਅਸੈਸਮੈਂਟ 2024 ਦਾ ਅਤੇ ਤੁਹਾਡੀ ਫੋਟੋ ਆਈ ਡੀ ਤੁਹਾਡੇ ਡਿਪੈਂਡੈਂਟ ਬੱਚੇ ਨੇ ਅਤੇ ਬੱਚਿਆਂ ਦੇ ਬਰਥ ਸਰਟੀਫਿਕੇਟ ਤੁਹਾਡਾ ਮੈਰਿਜ ਸਰਟੀਫਿਕੇਟ
1: ਬਸ
4: ਮੇਨ ਸਰਟੀਫਿਕੇਟ ਤੁਹਾਡੇ ਹੈਗੇ ਨੇ ਉਹੀ ਲੱਗਣਗੇ ਜੀ
1: ਓਕੇ ਸੋ ਜੇਕਰ ਤੁਸੀਂ ਆਪਾਂ ਹਮੇਸ਼ਾ ਗੱਲ ਕਰਦੇ ਕਿ ਹਸਬੈਂਡ ਵਾਈਫ ਅਤੇ ਉਹਨਾਂ ਦੇ ਦੋ ਬੱਚੇ ਆ ਜਾਂ ਤਿੰਨ ਬੱਚੇ ਆ ਪਰ ਜੇ ਹਸਬੈਂਡ ਵਾਈਫ ਦੋਨੇ ਹੀ ਆ ਉਹ ਵੀ ਐਲੀਜੀਬਲ ਹੈਗੇ ਕਿ ਨਹੀਂ ਹੈਗੇ
4: ਹਾਂਜੀ ਉਹਨਾਂ ਦੋਨਾਂ ਦਾ ਇੱਕ ਜਣੇ ਨੂੰ ਕਰਕੇ ਬੈਨੀਫਿਟ ਹੁੰਦਾ ਵਾ ਅਗਰ ਤੁਹਾਡੇ ਡਿਪੈਂਡੈਂਟ ਬੱਚੇ ਹੁੰਦੇ ਨੇ ਤਾਂ ਤੁਹਾਨੂੰ ਦੋਨਾਂ ਨੂੰ ਬੈਨੀਫਿਟ ਹੁੰਦਾ ਵਾ ਅਗਰ ਤੁਹਾਡੇ ਡਿਪੈਂਡੈਂਟ ਬੱਚੇ ਨਹੀਂ ਹੈਗੇ ਤੁਸੀਂ ਸਿਰਫ ਹਸਬੈਂਡ ਵਾਈਫ ਹੋ ਤਾਂ ਤੁਹਾਨੂੰ ਇੱਕ ਜਣੇ ਨੂੰ ਕਰਕੇ ਹੀ ਬੈਨੀਫਿਟ ਹੁੰਦਾ ਵਾ
1: ਓਕੇ ਤੇ ਇਹ ਗ੍ਰਾਂਟ ਆ ਜਿਹੜੀ ਉਹ ਜਾਂ ਲੋਨ ਆ ਜਿਹੜਾ ਉਹ ਤੁਸੀਂ ਪਹਿਲਾਂ ਦੱਸ ਦਿੰਦੇ ਹੋ ਵੀ ਆਹ ਗ੍ਰਾਂਟ ਆਹ ਲੋਨ ਆ ਲੋਨ ਲੈਣਾ ਲਓ ਨਹੀਂ ਲੈਣਾ ਨਾ ਲਓ ਇਕੱਲੀ ਗ੍ਰਾਂਟ ਲੈਣੀ ਇਕੱਲੀ ਗ੍ਰਾਂਟ ਲੈ ਸਕਦੇ ਹੋ
4: ਤੁਹਾਨੂੰ ਆਪਣੀ ਇਨਕਮ ਦੱਸ ਦਿਓ ਆਪਣਾ ਫੈਮਿਲੀ ਸਾਈਜ਼ ਆਪਾਂ ਤੁਹਾਨੂੰ ਕੈਲਕੂਲੇਟ ਕਰਕੇ ਰਾਈਟ ਵੇ ਦੱਸ ਦਿੰਦੇ ਹਾਂ ਕਿ ਤੁਹਾਨੂੰ ਕਿੰਨਾ ਗ੍ਰਾਂਟ ਦਾ ਪੋਰਸ਼ਨ ਹੋਏਗਾ ਕਿੰਨਾ ਲੋਨ ਦਾ ਹੋਏਗਾ ਤੇ ਕਿੰਨੇ ਕਾਲਜ ਦੀ ਫੀਸ ਤੇ ਡਿਡਕਟ ਹੋਏਗੀ ਸਾਰਿਆਂ ਤੁਹਾਨੂੰ ਰਾਈਟ ਵੇ ਪਹਿਲਾਂ ਦੱਸ ਦਵਾਂਗੇ ਆਪਾਂ ਉਸ ਤੋਂ ਬਾਅਦ ਫਾਈਲਿੰਗ ਕਰਾਂਗੇ ਫਰਦਰ ਅਗਰ ਕਲਾਇੰਟ ਨੂੰ ਫਾਈਲ ਦੀ ਵਿੱਚ ਵੀ ਪ੍ਰੋਪਰ ਡਿਟੇਲ ਚਾਹੀਦਾ ਉਹ ਵੀ ਤੁਹਾਨੂੰ ਆਪਾਂ ਰਾਈਟ ਵੇ ਤੁਹਾਡੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰ ਦਿੰਦੇ ਜਦੋਂ ਤੁਸੀਂ
1: ਪਰ ਇਹ ਜਿਹੜੀ ਫੀਸ ਆ ਕਾਲਜ ਦੀ ਤੁਸੀਂ ਕਹੀ ਆ ਕਿ ਇਹ ਕਾਲਜ ਦੀ ਫੀਸ ਬੰਦੇ ਨੇ ਆਪਦੀ ਜੇਬ ਚੋਂ ਤਾਂ ਨਹੀਂ ਪੇ ਕਰਨੀ ਕੋਈ
4: ਨਹੀਂ ਨਹੀਂ ਉਹ ਵੀ ਗਵਰਨਮੈਂਟ ਹੀ ਪੇ ਕਰਦੀ ਹੈ ਸੋ ਉਹ ਵੀ ਤੁਹਾਨੂੰ ਸਾਰਾ ਜਦੋਂ ਵੀ ਤੁਸੀਂ ਸਾਨੂੰ ਕਾਲ ਕਰੋਗੇ ਆਪਾਂ ਤੁਹਾਨੂੰ ਰਾਈਟ ਵੇ ਸਾਰਾ ਪ੍ਰੋਪਰ ਐਕਸਪਲੇਨ ਕਰਾਂਗੇ ਵੀ ਕਿਵੇਂ ਕਿਵੇਂ ਤੁਹਾਡਾ ਸਾਰਾ ਕਾਲਜ ਦੀ ਫੀਸ ਦਾ ਤੁਹਾਡੀ ਗ੍ਰਾਂਟ ਦਾ ਪੋਰਸ਼ਨ ਤੁਹਾਡਾ ਲੋਨ ਦਾ ਪੋਰਸ਼ਨ ਈਵਨ ਜਿਹੜਾ ਗ੍ਰਾਂਟ ਦਾ ਪੋਰਸ਼ਨ ਆ ਉਹ ਤੁਸੀਂ ਰਿਟਰਨ ਨਹੀਂ ਕਰਨਾ ਜਿਹੜਾ ਲੋਨ ਦਾ ਹੁੰਦਾ ਵਾ ਉਹਦੇ ਉੱਤੇ ਵੀ ਤੁਸੀਂ ਇੱਕ ਸਾਲ ਕੋਈ ਇੰਟਰਸਟ ਨਹੀਂ ਹੁੰਦਾ ਇੱਕ ਸਾਲ ਤੋਂ ਬਾਅਦ 2.5% ਇੰਟਰਸਟ ਲੱਗਣਾ ਸਟਾਰਟ ਹੁੰਦਾ
1: ਵਾ ਅੱਛਾ ਕੋਰਸ ਕਿਹੜੇ ਕਿਹੜੇ ਹੈਗੇ ਆ ਜਿਵੇਂ PSW ਦਾ ਕੋਰਸ ਹੈਗਾ ਅਕਾਊਂਟਿੰਗ ਦਾ ਹੈਗਾ HVAC ਦਾ ਹੈਗਾ ਹੋਰ ਕਿਹੜੇ ਕਿਹੜੇ ਕੋਰਸ ਆ
4: ਹੋਰ ਹਸਪੀਟੈਲਿਟੀ ਦਾ ਹੈਗਾ ਵਾ ECA ਦਾ ਵੀ ਹੈਗਾ ਵਾ ਆਪਣੇ ਕੋਲ ਔਰ ਆਪਣੇ ਬਿਜ਼ਨਸ ਮੈਨੇਜਮੈਂਟ ਦਾ ਹੈਗਾ ਵਾ ਕੋਰਸ ਸੋ ਇਹ ਕੋਰਸਿਸ ਆਪਣੇ ਪਾਸ ਅਵੇਲੇਬਲ ਹੈਗੇ
1: ਨੇ ਮਤਲਬ ਸੌਖੇ ਕੋਰਸ ਜੇ ਬੰਦਾ ਲੈਣਾ ਚਾਹੇ ਤਾਂ ਉਹ ਮਾਲ ਸਾਹਿਬ ਈਜ਼ੀ ਕੋਰਸ ਨੇ ਜਿਹੜੇ ਆਨਲਾਈਨ ਬੈਠੇ
3: ਬਿਲਕੁਲ ਬਿਲਕੁਲ ਆਨਲਾਈਨ ਬੈਠੇ ਬੰਦਾ ਆਰਾਮ ਨਾਲ ਘਰੇ ਬੈਠ ਕੇ ਵੀ ਕਰ ਸਕਦਾ ਹੈਗਾ ਈਜ਼ੀ ਵੇ ਨਾਲ
1: ਕੋਈ ਇਹਨਾਂ ਦੀ ਅਸਾਈਨਮੈਂਟਸ ਵਗੈਰਾ ਹੀ ਦੇਣੀਆਂ ਹਾਂਜੀ
4: ਸਿਰਫ ਅਸਾਈਨਮੈਂਟਸ ਹੋਣਗੀਆਂ ਤੇ ਕਲਾਸਿਸ ਵੀ ਸਿਰਫ 2-3 ਘੰਟੇ ਦੀ ਕਲਾਸ ਹੁੰਦੀ ਹੈ ਟੋਟਲੀ ਆਨਲਾਈਨ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈਗੀ ਤੁਸੀਂ ਕਿਤੋਂ ਵੀ ਕਲਾਸਿਸ ਆਨ ਕਰ ਸਕਦੇ
1: ਜੇ ਤੁਹਾਨੂੰ ਹੁਣ ਕਾਲ ਆਵੇ ਤਾਂ ਤੁਸੀਂ 10-15 ਮਿੰਟ ਦੇ ਵਿੱਚ ਦੱਸ ਸਕਦੇ ਹੋ ਬੰਦਿਆਂ ਨੂੰ ਵੀ ਹਾਂਜੀ ਤੁਹਾਨੂੰ ਇੰਨੀ ਐਲੀਜੀਬਿਲਟੀ ਜੇ ਸਪੋਜ਼ ਕਰੋ ਮਾਲ ਸਾਹਿਬ ਤੁਹਾਨੂੰ ਫੋਨ ਕਰਨ ਤਾਂ ਤੁਸੀਂ ਇਹਨਾਂ ਨੂੰ ਕਿੰਨਾ ਟਾਈਮ ਲੱਗੇਗਾ ਤੁਹਾਨੂੰ ਦੱਸਣ ਲਈ ਹਾਂ ਇਹ ਜ਼ਰੂਰੀ ਹੈ ਕਿ ਜਿਹੜੇ ਪਹਿਲਾਂ ਲਾਈਨ 'ਚ ਲੱਗੇ ਹੋਣਗੇ ਪਹਿਲਾਂ ਤਾਂ ਓਬਵੀਅਸਲੀ ਉਹਨਾਂ ਨੂੰ ਦੱਸੋਗੇ ਉਸ ਤੋਂ ਬਾਅਦ ਤੁਸੀਂ ਜਾਂ ਬੈਕ ਕਾਲ ਕਰਕੇ ਇਹਨਾਂ ਨੂੰ ਦੱਸ ਦਿੰਦੇ ਹੋ ਕਿ ਤੁਸੀਂ ਇੰਨੇ ਲਈ ਐਲੀਜੀਬਲ ਹੋ ਤਾਂ ਜਿੰਨੇ ਲਈ ਦੱਸਦੇ ਹੋ ਉਨਾ ਹੀ ਮਿਲ ਜਾਂਦਾ ਜਾਂ ਉਹਦੇ ਨੀਅਰ ਅਬਾਊਟ ਹੁੰਦਾ
4: ਜਿੰਨਾ ਆਪਾਂ ਤੁਹਾਨੂੰ ਦੱਸਾਂਗੇ ਉਨਾ ਹੀ ਤੁਹਾਡਾ ਹੋਏਗਾ ਬਾਕੀ ਅਗਰ ਹੁਣ ਮੰਨ ਲਓ ਕਿ ਤੁਸੀਂ ਇਨਕਮ ਦੱਸ ਰਹੇ ਹੋ ਕਿ ਮੇਰੀ ਅਪਰੋਕਸੀਮੇਟਲੀ ਇੰਨੀ ਕਿ ਇਨਕਮ ਹੈ ਆਪਾਂ ਨੂੰ ਐਗਜੈਕਟ ਵੈਲਿਊ ਦੱਸੋਗੇ ਤਾਂ ਐਗਜੈਕਟ ਤੁਹਾਨੂੰ ਮਿਲੇਗਾ ਅਗਰ ਤੁਸੀਂ ਅਪਰੋਕਸੀਮੇਟਲੀ ਦੱਸੋਗੇ ਤਾਂ ਮਤਲਬ ਉਹੀ $300-400 ਦਾ ਫਰਕ ਹੁੰਦਾ ਵਾ
1: ਜਿਹੜੀ ਜਿਹੜੀ ਇਨਕਮ ਉਹਨਾਂ ਨੇ ਸ਼ੋਅ ਕੀਤੀ ਹੋਈ ਹੈ ਹਨਾ ਜਿਹੜੀ ਇਨਕਮ ਸ਼ੋਅ ਕੀਤੀ ਉਹਨਾਂ ਨੇ
4: 2024 ਦੀ ਇਨਕਮ ਸਰ 70,000 ਤੋਂ ਘੱਟ ਹੋਣੀ ਚਾਹੀਦੀ ਹੈ, 15,000 ਤੇ ਜਿੰਨੀ ਤੁਹਾਡੀ ਇਨਕਮ ਦੀ ਵੈਲਿਊ ਹੋਏਗੀ ਉਹ ਤੁਸੀਂ ਸਾਨੂੰ ਦੱਸਣੀ ਹੈ।
1: ਸੋ ਨੰਬਰ ਤੁਸੀਂ ਇੱਕ ਵਾਰ ਨੋਟ ਕਰਾ ਦਿਓ ਇਹਨਾਂ ਨੂੰ, ਹੁਣੇ ਤੁਸੀਂ ਕਾਲ ਕਰਕੇ ਬਾਕੀ ਸਾਰੀ ਇਨਫੋਰਮੇਸ਼ਨ ਜਿਹੜੇ ਤੁਹਾਡੇ ਸਵਾਲ ਨੇ ਉਹਦੇ ਆਨਸਰ ਕਰ ਦੇਣਗੇ। ਮੇਨ ਮੇਨ ਗੱਲ ਮੋਟੀ ਮੋਟੀ ਤਾਂ ਇਹੀ ਹੈ ਜੀ, ਇਹ ਕਹਿੰਦੇ ਤੁਹਾਡੀ ਤੁਸੀਂ ਪੀਆਰ ਹੈਗੇ ਹੋ ਜਾਂ ਸਿਟੀਜ਼ਨ ਹੈਗੇ ਹੋ ਤਾਂ ਤੁਸੀਂ ਆਨਲਾਈਨ ਕਲਾਸਿਸ ਲੈਣੀਆਂ ਚਾਹੁੰਦੇ ਹੋ ਤਾਂ ਤੁਸੀਂ ਕੰਮ ਜਿਹੜਾ ਕਰਦੇ ਹੋ ਕਰੀ ਚੱਲਿਓ, ਪਾਰਟ ਟਾਈਮ ਤੁਸੀਂ ਘਰੇ ਬੈਠੇ ਸ਼ਾਮ ਨੂੰ 3 ਘੰਟੇ ਦੀ ਕਲਾਸ 4 ਘੰਟੇ ਦੀ ਕਲਾਸ ਜਿਹੜੀ ਉਹ ਲਾ ਸਕਦੇ ਹੋ
3: ਜੀ।
1: ਅਤੇ ਤੁਸੀਂ ਵੀ ਇਹਦਾ ਸਾਰਾ ਖਰਚਾ ਜਿਹੜਾ ਉਹ ਗੌਰਮੈਂਟ ਦੇ ਰਹੀ ਹੈ, ਕਾਲਜ ਦੀ ਫੀਸ ਵੀ ਪਲੱਸ ਤੁਹਾਡੇ ਐਕਸਪੈਂਸ ਤੁਹਾਡੇ ਰਹਿਣ ਲਈ ਖਰਚੇ ਵੀ ਉਹ ਦੇ ਰਹੀ ਹੈ। ਸੋ ਜੇ 4 ਬੰਦੇ ਦੀ ਫੈਮਿਲੀ ਹੈ ਕਿੰਨਾ ਕੁ ਉਹਨਾਂ ਨੂੰ ਆ ਜਾਂਦੀ ਹੈ ਜੀ ਗ੍ਰਾਂਟ?
4: 70,000 ਤੋਂ 80,000 ਤੱਕ ਦੀ ਫੰਡਿੰਗ ਹੁੰਦੀ ਹੈ, ਜਿਹਦੇ ਚ ਹਾਫ ਪੋਰਸ਼ਨ ਲੋਨ ਦਾ ਹੁੰਦਾ ਤੇ ਹਾਫ ਪੋਰਸ਼ਨ ਗ੍ਰਾਂਟ ਦਾ ਹੁੰਦਾ ਵਾ।
1: ਲਓ ਤੁਸੀਂ ਹੁਣੇ ਕਾਲ ਕਰਕੇ ਆਪਣੇ ਹਿਸਾਬ ਨਾਲ ਆਪਣਾ ਜਿਹੜਾ ਹੈਗਾ ਜੀ ਉਹ ਪੁੱਛ ਲਓ ਵੀ ਤੁਹਾਨੂੰ ਕਿੰਨੀ ਮਿਲ ਸਕਦੀ ਹੈ, ਮਿਲ ਵੀ ਸਕਦੀ ਹੈ ਜਾਂ ਨਹੀਂ। ਨੰਬਰ ਇੱਕ ਵਾਰ ਦੇ ਦਿਓ ਜੀ।
4: ਨੰਬਰ ਸਾਡਾ ਹੈਗਾ ਜੀ 4372643175 4372643175। ਤੇ ਸਾਡਾ ਆਫਿਸ ਵੀ ਮਿਸੀਸਾਗਾ ਲੋਕੇਟਿਡ 218 ਐਕਸਪੋਰਟ ਬੋਲੇਵਾਰ, ਤੁਸੀਂ ਸਾਡੇ ਆਫਿਸ ਵੀ ਵਿਜ਼ਿਟ ਕਰ ਸਕਦੇ ਹੋ। ਅਗਰ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਪਹਿਲਾਂ ਤੁਸੀਂ ਸਾਨੂੰ ਕਾਲ ਕਰਕੇ
1: ਇਨਫੋਰਮੇਸ਼ਨ
4: ਲੈ ਲਓ, ਉਹ ਤੋਂ ਬਾਅਦ ਤੁਸੀਂ ਆਫਿਸ ਵੀ ਆ ਸਕਦੇ ਹੋ।
1: ਬਹੁਤ ਬਹੁਤ ਧੰਨਵਾਦ। 437-264-3175 ਤੇ 437-264-3175 ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮਚ, ਬਹੁਤ ਬਹੁਤ ਸ਼ੁਕਰੀਆ। ਸੋ ਮਲ ਸਾਹਿਬ, ਅੱਛਾ ਭੈਣ ਜੀ ਉਹਨਾਂ ਨੇ ਕੀ ਮੈਸੇਜ ਕੀਤਾ, ਕਹਿੰਦੇ ਟੋਰਾਂਟੋ ਵਾਲੇ ਡੀਲ ਬਹੁਤ ਲਾਉਂਦੇ ਆ, ਲੱਗਦਾ ਸ਼ੋਪਿੰਗ ਕਰਨ ਆਉਣਾ ਪੈਣਾ। ਫੇਸਬੁੱਕ ਤੇ ਮੈਸੇਜ ਉਹਨਾਂ ਨੇ ਕੀਤਾ, ਕਹਿੰਦੇ ਲੱਗਦਾ ਵੀ ਸ਼ੋਪਿੰਗ ਕਰਨ ਆਉਣਾ। ਆਓ ਜੀ ਆਓ ਜੀ, ਆਇਆਂ
3: ਨੂੰ ਮੋਸਟ ਵੈਲਕਮ ਜੀ।
1: ਸੋ ਟੋਰਾਂਟੋ ਵਾਲਿਆਂ ਨੂੰ ਡੀਲ ਆ, ਸੁਖ ਬਾਈ ਜੀ ਲਾਓ ਕਰੋ ਇੱਕ ਦੀ ਘੰਟ ਜੀ ਡੀਲ। ਤੇ ਇਧਰੋਂ ਤਾਂ ਇਹਨਾਂ ਨੇ ਲਾਤੀ ਆ 25%
3: 25%
1: 25% ਆਫ ਲਾਤੀ ਆ, ਕਮਾਲ ਹੀ ਕਰਤੀ ਆ। ਸੋ 25% ਆਫ ਤੁਸੀਂ ਜੇਕਰ ਇੰਸ਼ੋਰੈਂਸ ਦੇ ਵਿੱਚ ਲੈਣਾ ਚਾਹੁੰਦੇ ਹੋ, ਇਹ ਯਾਰ ਸੱਚੀ ਗੱਲ ਆ, ਇਹ ਮੈਂ ਹੈਰਾਨ ਆ ਵੈਸੇ ਇਸ ਚੀਜ਼ ਤੇ।
3: ਬਿਲਕੁਲ ਜੀ ਬਿਲਕੁਲ ਸੱਚੀ ਗੱਲ ਆ, ਆਪਣੇ ਕੋਲ
1: ਇਹ ਲਾ ਸਕਦੇ ਇਦਾਂ ਤੁਸੀਂ?
3: ਜੀ ਬਿਲਕੁਲ ਲਾ ਸਕਦੇ ਜੀ।
1: ਅੱਛਾ
3: ਜੀ,
1: ਕਿਆ ਬਾਤ, ਨੰਬਰ ਦੇ ਦਿਓ ਫਿਰ ਇੱਕ ਵਾਰੀ।
3: ਹਾਂਜੀ 6476278820 647-627-2820
1: ਮੈਂ ਲੰਘਦਾ ਰਿਹਾ ਉੱਥੇ ਮੋਰ ਚੀਜ਼, ਜਦੋਂ ਅਸੀਂ ਜੀਨੀ ਕਾਲਜ ਜਾਂਦੇ ਹੁੰਦੇ ਸੀਗੇ ਮੋਰ
3: ਚੀਜ਼
1: ਪੰਦਰਾਂ ਕਰ ਲਓ, ਜਿਹੜੇ ਮੋਰ ਚ ਲੰਘਦੇ ਰਹੇ
3: ਯਾਰ, ਜਿਹੜੇ ਮੋਰ ਦੀ ਲੰਘਿਆ ਉਹਨਾਂ ਨੂੰ ਕਾਫੀ ਪਿਲਾ ਦਾਂਗੇ।
1: ਨਹੀਂ ਨਹੀਂ, ਅਸੀਂ ਉੱਥੇ ਮੋਰ ਰੋਜ਼ ਲੰਘਦੇ ਰਹੇ ਯਾਰ, ਅਸੀਂ ਦੇਖਦੇ ਰਹੇ
3: ਕਾਫੀ।
1: ਅੱਛਾ ਅਸੀਂ ਸੱਚ ਭੰਗੜਾ ਪਾਉਣ ਜਾਂਦੇ ਰਹੇ ਉੱਥੇ, ਓਪਨ ਏਅਰ ਥੀਏਟਰ ਬਣਿਆ ਹੋਇਆ ਪੀਏ ਜੀ ਬਣਿਆ ਹੋਇਆ
3: ਜੀ ਜੀ ਬਿਲਕੁਲ ਬਣਿਆ ਹੈ,
1: ਹੋਮ ਸਾਇੰਸ ਦਾ ਵੀ ਬਣਿਆ ਹੋਇਆ
3: ਜੀ ਬਿਲਕੁਲ।
1: ਮੈਂ ਸਾਰਾ ਦੇਖ ਲਓ, 5 ਨੰਬਰ ਹੋਸਟਲ ਚ ਵੀ ਮਿੱਤਰ ਦੋਸਤ ਸਾਡੇ ਹੁੰਦੇ ਸੀਗੇ ਉੱਥੇ ਵੀ ਜਾਂਦੇ ਰਹੇ ਹਾਂ। ਫਿਰ ਹੁਣ 5-7% ਹੋਊ ਕਿ ਨਹੀਂ ਹਜੇ ਇੰਨੀਆਂ ਚੀਜ਼ਾਂ ਦੱਸਣ
3: ਨਾਲ? ਕਾਫੀ ਨਾਲ ਵੱਧ ਤੋਂ ਵੱਧ ਡੋਨਟ ਆ ਜਾਣਗੇ
1: ਜਿੰਨੇ
3: ਵੀ ਮੇਰੇ ਭੈਣ ਭਰਾ ਸੁਣ ਰਹੇ ਨੇ, ਇੱਕ ਵਾਰੀ ਜਰੂਰ ਕਾਲ ਕਰੋ, ਤੁਹਾਨੂੰ ਆਟੋ ਹੋਮ ਇੰਸ਼ੋਰੈਂਸ ਚਾਹੀਦੀ ਆ।
1: ਕਿਉਂ ਦੁਬਾਰੇ ਜੇ ਕਾਲ ਕਰਨਗੇ ਪਹਿਲਾਂ ਦੇ ਦੇ?
3: ਨਹੀਂ ਨਹੀਂ,
1: ਇੱਕ ਵਾਰ
3: ਜ਼ਰੂਰ ਕਰੋ, ਨੈਕਸਟ ਟਾਈਮ
1: ਤੁਹਾਡੀ ਮਰਜ਼ੀ ਆ,
3: ਤੁਹਾਡੀ ਮਰਜ਼ੀ ਆ, ਕਿਉਂਕਿ ਆਪਾਂ ਨੂੰ ਡੀਲ ਹੀ ਇੰਨੀ ਵਧੀਆ ਦੇ ਦੇਣੀ ਹੈ ਕਿ ਉਹਨਾਂ ਨੇ ਮੁੜ ਕੇ ਜਾਣੀ ਨਹੀਂ ਕਿਤੇ।
1: ਇੱਥੇ ਰੱਖ,
3: ਹਾਂ ਇਹ ਆਪਣੀ ਗਰੰਟੀ ਆ। 647-627-2820 6476278820
1: ਲਓ ਜੀ ਬਾਜੀ, ਇੱਕ ਜਿਹੜਾ ਮੈਂ ਤੁਹਾਨੂੰ ਘਰ ਦੱਸਿਆ ਨਾ, ਇਹ ਘਰ ਇਹ ਮਿਸ ਨਾ ਕਰਿਓ, ਬਲੂ ਮਾਊਂਟਨ ਦੇ ਵਿੱਚ ਬਹੁਤ ਖੂਬਸੂਰਤ ਬਹੁਤ ਕਮਾਲ ਦਾ ਘਰ ਆ ਤੇ ਬਹੁਤ ਵਾਜਬ ਰੇਟ ਤੇ ਤੁਹਾਨੂੰ ਮਿਲ ਜਾਣਾ ਵਾ, ਬਹੁਤ ਵਾਜਬ ਰੇਟ ਤੇ। ਜਿੰਨੀ ਕੁ ਉਹਨਾਂ ਦੀ ਮੌਰਗੇਜ ਵਗੈਰਾ ਰਹਿੰਦੀ ਆ ਉਹਨੇ ਤੁਹਾਡੇ ਨਾਲ ਤੇ ਅਸੀਂ ਕਰਾ ਦੇਣੀ ਹੈ ਜੀ। ਤੇ ਤੁਸੀਂ ਬਹੁਤ ਉੱਥੇ ਬਹੁਤ ਮਹਿੰਗੇ ਮਹਿੰਗੇ ਘਰ ਵੀ ਵਿਕੇ ਆ, ਬੜੇ ਬੜੇ ਸੈਲੀਬ੍ਰਿਟੀਜ਼ ਨੇ ਜਿਹੜੇ ਉਹਨਾਂ ਦੇ ਘਰ,
3: ਬਿਲਕੁਲ ਬਿਲਕੁਲ
1: ਪੰਜਾਬੀ ਇੰਡਸਟਰੀ ਦੇ ਸਿੰਗਰਾਂ ਦੇ ਘਰ ਵੀ ਉਸੇ ਸਬ ਡਿਵੀਜ਼ਨ ਦੇ ਵਿੱਚ ਨੇ ਜੀ। ਨਾਮ ਤਾਂ ਨਹੀਂ ਲਵਾਂਗੇ ਪਰ ਉੱਥੇ ਬਹੁਤ ਕਮਾਲ ਦੀ ਫਿਲਮ ਵੀ ਉੱਥੇ ਸ਼ੂਟ ਹੋਈ ਸੀ। 1 ਮਿੰਟ ਤੇ ਯਾਰ ਪਹਾੜ ਤੇ 1 ਮਿੰਟ ਤੇ ਤੁਹਾਨੂੰ,
3: ਬਿਲਕੁਲ
1: ਇਹ ਤਾਂ ਸੀਧਾ
3: ਪੀਸਫੁਲ ਏਰੀਆ
1: ਲੱਭਦੀਆਂ ਨਹੀਂ ਹੈਗੀਆਂ, ਜਾਂ ਤਾਂ 40-50 ਮਿੰਟ ਜਾਓਗੇ ਕਿਤੇ ਪਹਾੜ ਹੀ ਮਿਲਣਗੇ, ਜਾਂ 40-50 ਮਿੰਟ ਜਾਓਗੇ ਤਾਂ ਲੇਕ ਮਿਲੂਗੀ,
3: ਲੇਕ ਮਿਲੂਗੀ।
1: ਇੱਥੇ ਦੋਨੇ 1 ਮਿੰਟ ਦੀ ਦੂਰੀ ਤੇ, ਸਾਹਮਣੇ ਪਹਾੜ ਦਿਸ ਰਹੇ ਆ ਨਾਲ ਦੂਸਰੇ ਰੂਮ ਦੇ ਵਿੱਚ ਤੁਹਾਨੂੰ ਜੋਰਜਨ ਬੇ ਪ੍ਰਾਈਵੇਟ ਬੀਚ ਦਿਸ ਰਹੀ ਹੈ। ਸੋ ਨੰਬਰ ਤੁਸੀਂ 416-317-2733 ਤੇ ਦੋ ਜਣੇ ਨੇ 3 ਜਣੇ ਰਲ ਕੇ ਵੀ ਲੈਣਾ ਤਾਂ ਬਹੁਤ ਖੂਬਸੂਰਤ ਪ੍ਰੋਪਰਟੀ ਆ, ਬਿਲਕੁਲ 2-3 ਸਾਲ ਪੁਰਾਣਾ, ਮਤਲਬ ਨਵੇਂ ਆਰਗਾ, 4 ਬੈਡਰੂਮ 3 ਵਾਸ਼ਰੂਮ ਵਾਲਾ। ਨੰਬਰ 416-317-2733 416-317-2733 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਅੱਜ ਪ੍ਰੋਗਰਾਮ ਦੇ ਵਿੱਚ। ਮੈਨੂੰ ਦੇ ਦਿਓ ਇੱਥੇ ਇਜਾਜ਼ਤ, ਰੱਬ ਰੱਖਾ, ਸਤਿ ਸ਼੍ਰੀ ਅਕਾਲ ਜੀ।
5: ਬਲੀ ਕਹਿੰਦੀ ਕਿਚਨ 'ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨ ਇੱਕ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
6: ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਵੇ ਡਰਾਈਵ ਨੀਅਰ ਚਕੂਜ਼ੀ, 905-450-2828।
7: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਇੰਸਿਸ ਵੀ ਹਾਈ ਐਂਡ ਹੀ ਲੈਣੇ ਆ।
5: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ ਸਭ ਇੱਥੋਂ ਹੀ ਲਵਾਂਗੇ। ਪ੍ਰਾਈਸਿਸ ਪੂਰੇ ਬ੍ਰੈਂਪਟਨ ਟੋਰਾਂਟੋ ਨਹੀਂ ਮਿਲਣੀਆਂ। ਕੋਈ ਵੀ ਅਪਲਾਇੰਸਿਸ ਖਰੀਦੋ, ਪੇਮੈਂਟ ਵੀ ਛੇਤੀ ਹੈ।
7: 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32
8: serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530. Opinions of the management and staff of CHLO AM 530.

0: ਇਹ ਹੈ ਤੁਹਾਡਾ ਆਪਣਾ ਰੇਡੀਓ ਦੇਸ਼ ਪ੍ਰਦੇਸ਼।
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551।
0: Is but one God.
2: Satnam.
0: The supreme truth.
2: Karta Purakh.
0: The creator.
2: Nirupam.
0: Without fear.
2: Nirvair.
0: Without hate. Shall worship the eternal truth.

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੋਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੋਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ।

देश परदेश प्राइम टाइम रेडियो या चलो एम 530 ते 24/7 जिन्ने भी प्रोग्राम आउंदे ने उन्हां नूं सुनण वास्ते जां देश परदेश नूं लाइव वेखण वास्ते लॉग इन करो साडी वेबसाइट नूं www.deshpardeshradio.com या www.deshpardeshtv.com लाइव सुनना चाहुंदे लाइव ते क्लिक कर लो जे वाच करना चाहुंदे हो तां ओह ते क्लिक करो जां फिर अपने आई पी टीवी बॉक्स दे उत्ते पंजाबी सैक्शन क्लिक करो ओहदे उत्ते जाके देश परदेश टीवी नूं क्लिक करो ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7 ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਵਿੱਚ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ ਪਹਿਲਾਂ ਤੁਸੀਂ ਸੁਣਦੇ ਸੀ ਮੰਡੇ ਟੂ ਫਰਾਈਡੇ 4-6 ਲੇਕਿਨ ਹੁਣ ਤੁਸੀਂ ਸੁਣਦੇ ਹੋ 3-6 ਸ਼ਾਮੀ ਯਾਨੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਵੇਰੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30

0: ਵਾਹ ਜੀ ਵਾਹ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਕਰ ਚੁੱਕੇ ਔਨ ਅਤੇ ਅੱਜ ਦਿਨ ਬੜਾ ਹੀ ਖੂਬਸੂਰਤ ਹੈ, ਗਹਿਮਾ ਗਹਿਮੀ ਹੋਈ ਪਈ ਬਾਹਰ, ਯਾਨੀ ਕਿ ਇੱਕ ਤਾਂ ਯੂਨੀਅਰ ਫਰਾਈਡੇ, ਦੂਸਰਾ ਇਹ ਆ ਕਿ ਬਾਹਰ ਜਿਹੜਾ ਬਹੁਤ ਵਧੀਆ ਇੱਕ ਰੌਸ਼ਨੀ ਆ, ਕਹਿੰਦਾ ਮਤਲਬ ਸੂਰਜ ਦੇਵਤਾ ਜੀ ਖੁਸ਼ ਨੇ ਪੂਰੇ ਬਾਗੋ ਬਾਗ ਨੇ, ਅਤੇ ਨਾਲ ਦੀ ਨਾਲ ਵੀਕਐਂਡ ਵੀ ਬੜਾ ਬਾਗੋ ਬਾਗ ਹੋਏਗਾ, ਉਹਦੀ ਗੱਲ ਆਪਾਂ ਅੱਗੇ ਜਾ ਕੇ ਕਰਾਂਗੇ। ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਅੱਜ ਦੇ ਪ੍ਰੋਗਰਾਮ ਜੀ ਨੂੰ ਨਿੱਘਾ ਸਵਾਗਤ
1: ਜੀ। ਨਾਲ ਸਾਥ ਦੇ ਰਹੀ ਹੈ ਮੈਂ ਮਨਪ੍ਰੀਤ ਕੌਰ ਤੂਰ, ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਤੁਹਾਡਾ ਅਤੇ ਸਾਡਾ ਸਾਥ 3 ਘੰਟੇ ਦਾ ਬਣ ਚੁੱਕਾ, ਜਿਹਦੇ ਵਿੱਚ ਮੇਰਾ ਅਤੇ ਸਿੱਧੂ ਸਰ ਦਾ ਸਾਥ ਹੋਏਗਾ ਤੁਹਾਡੇ ਨਾਲ 1 ਘੰਟਾ, ਯਾਨੀ ਕਿ 4 ਵਜੇ ਤੱਕ, ਅਤੇ ਉਸ ਤੋਂ ਬਾਅਦ ਸਿਮਰਾਜ ਸਿੱਧੂ ਜੀ ਆਪਣੀ ਹਾਜ਼ਰੀ ਲਗਾਉਣਗੇ ਤੁਹਾਡੇ ਨਾਲ ਅਤੇ ਕੈਨੇਡਾ ਦੀ ਲੇਟੈਸਟ ਨਿਊਜ਼ ਤੁਹਾਡੇ ਲਈ ਲੈ ਕੇ ਆਉਣਗੇ। ਬਟ ਫਿਲਹਾਲ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇ ਕਿ ਪ੍ਰੋਗਰਾਮ ਨੂੰ ਤੁਸੀਂ ਕਿਵੇਂ ਕਿਵੇਂ ਸੁਣ ਸਕਦੇ ਹੋ। ਤੁਸੀਂ ਸਭ ਤੋਂ ਪਹਿਲਾਂ ਸਾਡੀ ਵੈਬਸਾਈਟ ਵਿਜ਼ਿਟ ਕਰੋ www.desparadesh.tv.com ਜਾਂ ਫਿਰ www.desparadesh.radio.com, ਇੱਥੇ ਜਾ ਕੇ ਤੁਸੀਂ ਪ੍ਰੋਗਰਾਮ ਦੇ ਨਾਲ ਸਾਂਝ ਪਾ ਸਕਦੇ ਹੋ, ਲਾਈਵ ਸਟ੍ਰੀਮਿੰਗ ਕਰੋਗੇ ਡਾਇਰੈਕਟਲੀ ਸਟੂਡੀਓ ਦੇ ਵਿੱਚੋਂ ਦੇਖ ਸਕਦੇ ਹੋ। ਅਤੇ ਇਸ ਤੋਂ ਇਲਾਵਾ ਤੁਹਾਡੇ ਘਰਾਂ ਦੇ ਵਿੱਚ IPTV ਬਾਕਸ ਹੈ, ਤੁਸੀਂ ਪੰਜਾਬੀ ਸੈਕਸ਼ਨ ਦੇ ਵਿੱਚ ਜਾਓ ਅਤੇ ਦੇਸ਼ ਪ੍ਰਦੇਸ਼ ਨੂੰ ਟਿਊਨ ਇਨ ਕਰ ਲਓ ਅਤੇ ਸਾਡੇ ਨਾਲ ਜੁੜ ਕੇ ਰਹੋ ਪੂਰੇ 3 ਘੰਟੇ। ਇਸ ਤੋਂ ਇਲਾਵਾ ਜੇਕਰ ਤੁਸੀਂ ਪ੍ਰੋਗਰਾਮ ਨੂੰ ਸੁਣਨਾ ਚਾਹੁੰਦੇ ਹੋ ਫੋਨ ਦੇ ਉੱਪਰ, ਤਾਂ ਨੰਬਰ ਡਾਇਲ ਕਰੋ 416-4770-2040, 416-470-2040, ਇਸ ਨੰਬਰ ਨੂੰ ਡਾਇਲ ਕਰਕੇ ਪ੍ਰੋਗਰਾਮ ਨੂੰ ਸੁਣਿਆ ਜਾ ਸਕਦਾ ਹੈ। ਅਤੇ ਨਾਲ ਹੀ ਜੇਕਰ ਤੁਸੀਂ ਸਾਡੇ ਨਾਲ ਗੱਲਾਂ ਬਾਤਾਂ ਕਰਨਾ ਚਾਹੁੰਦੇ ਹੋ, ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣੀ ਹੋਵੇ, ਆਪਣੀ ਪਸੰਦ ਦਾ ਕੋਈ ਗਾਣਾ ਸੁਣਨਾ ਆ, ਕਿਸੇ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਆ, ਤਾਂ ਨੰਬਰ ਸਟੂਡੀਓ ਦਾ ਇੱਕੋ ਇੱਕ ਹੁੰਦਾ ਗੱਲਬਾਤ ਕਰਨ ਦੇ ਲਈ 905-564-6444, 905-564-6444, ਸਟੂਡੀਓ ਦਾ ਨੰਬਰ ਹੈ।
0: ਦੋਸਤੋ ਵੀਰਵਾਰ ਦਾ ਦਿਨ ਹੈ, ਲਓ ਫਿਰ ਸਭ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਵਾਹਿਗੁਰੂ ਦੇ ਨਾਮ ਨਾਲ। ਅੱਛਾ ਮਨਪ੍ਰੀਤ, ਜਿਹੜੇ ਲੋਕ TV ਅੱਗੇ ਬੈਠੇ ਨੇ ਸਾਨੂੰ ਆਪਦੇ ਫੋਨ 'ਤੇ ਵੀ ਕਲਿੱਕ ਕਰ ਸਕਦੇ ਆ, www.desparadesh.tv.com radio.com 'ਤੇ ਜਾ ਕੇ ਕਲਿੱਕ ਕਰੋ TV ਦੇ ਉੱਤੇ ਵਾਚ ਲਾਈਫ, ਹੈ ਨਾ
1: ਜੀ,
0: ਅਤੇ ਸਾਨੂੰ ਵੇਖ ਸਕਦੇ ਸਟੂਡੀਓ 'ਚੋਂ। ਮੈਂ ਚਾਹ ਪੀਂਦਾ ਹਾਂ ਕੱਪ ਸਟਾਰਬਕਸ ਦਾ, ਇਹ ਵੀ ਵੇਖ ਸਕਦੇ ਹੋ।
1: ਹਾਂਜੀ,
0: ਔਰ ਮਨਪ੍ਰੀਤ ਨੇ ਚਾਹ ਦਾ ਕੱਪ ਫੜਿਆ। ਅੱਛਾ ਮੈਂ ਨਾ ਚਾਹ ਅੱਜ ਕੁਦਰਤੀ ਬਣਾਈ ਆ, ਮੈਂ ਕਿਹਾ ਟੇਸਟ ਦੇਖਦੇ ਹਾਂ।
1: ਹਾਂਜੀ,
0: ਅਤੇ ਉਹ ਨਾ ਪੀਲਾ ਬੈਗ ਨਵਾਂ ਨਹੀਂ ਆਇਆ ਸੀਲ ਦਾ ਵੱਡਾ,
1: ਹਾਂਜੀ 6% ਵਾਲਾ,
0: 6% ਵਾਲਾ,
1: ਹਾਂਜੀ
0: ਆਪਣੇ ਘਰ ਦੇ ਇੱਕ ਬੰਦਾ ਲਿਆਉਣਾ ਛੋਟਾ, ਹੈ ਨਾ, ਉਹਨੇ ਲਿਆਂਦਾ ਸੀਗਾ। ਮੈਂ ਕਿਹਾ ਚੱਲ ਚਾਹ 'ਚ ਪਾ ਕੇ ਦੇ ਦੇ ਇਹਨੂੰ, ਕਾਫੀ ਜ਼ਿਆਦਾ ਅੱਜ ਮੈਂ ਇੰਡੀਆ ਵਾਲੀ ਚਾਹ ਨਹੀਂ ਪੀਂਦੇ ਹੁੰਦੇ, ਪੂਰੇ ਦੁੱਧ ਵਾਲੇ, ਹੈ ਨਾ, ਉਵੇਂ ਬਣੀ ਗਿਆ ਨਾ
1: ਜੀ।
0: ਫਿਰ ਪ੍ਰੋਗਰਾਮ ਨੂੰ ਸ਼ੁਰੂ ਕਰੀਏ, ਗੱਲਾਂ ਪਤਾ ਚੱਲਦੀਆਂ ਰਹਿਣੀਆਂ।
1: 905-500,
0: ਹਾਂਜੀ ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਤੁਸੀਂ ਵੀ ਇਸ ਸਮੇਂ ਬਹੁਤ ਸਾਰੇ ਟਿਮ ਹੋਟਲ ਕਾਫੀ ਵੀ ਲੈ ਰਹੇ ਹੋ, ਲੈ ਲਈ ਹੋਏਗੀ, ਖਾ ਵੀ ਲਿਆ ਹੋਏਗਾ, ਲੰਚ ਵੀ ਕਰਨਾ ਤੁਹਾਨੂੰ ਕਰਾ ਦਿਆਂਗੇ ਅੱਗੇ ਜਾ ਕੇ, ਤੇ ਕੁੱਲ ਮਿਲਾ ਕੇ ਤੁਸੀਂ ਜਿੰਨੇ ਕੀਤਾ ਲੇਟ ਲੰਚ ਕਰ ਦੇਗਾ ਮੇਰੇ ਬੰਚ, ਹੈ ਨਾ
1: ਜੀ,
0: ਤੇ ਉਹ ਵੀ ਤੁਹਾਨੂੰ ਮੈਂ ਜਾਣਕਾਰੀ ਦਿਆਂਗੇ। ਪਰ ਹਾਲ ਦੀ ਘੜੀ ਸਭ ਤੋਂ ਪਹਿਲਾਂ
1: ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ, ਇੱਕ ਭਾਈ ਹਰਜਿੰਦਰ ਸਿੰਘ ਜੀ ਦੀ ਆਵਾਜ਼ 'ਚ ਆਪਾਂ ਸ਼ਬਦ ਸਰਵਣ ਕਰੀਏ, ਉਸ ਤੋਂ ਬਾਅਦ ਪ੍ਰੋਗਰਾਮ 'ਚ ਅੱਗੇ ਵਧਾਂਗੇ। ਸੁੰਦਰ ਉਹ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: radio program ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਅੱਛਾ ਮਨਪ੍ਰੀਤ, 2026 ਫੀਫਾ ਕੱਪ ਵਰਲਡ ਕੱਪ ਬੜੇ ਹੀ ਸ਼ਾਨੋ ਸ਼ੌਕਤ ਨਾਲ ਅੱਜ ਮੈਕਸੀਕੋ ਦੇ ਵਿੱਚ ਪਹਿਲਾਂ ਗ੍ਰੈਂਡ ਓਪਨਿੰਗ ਹੋ ਗਈ ਉਹਦੀ,
1: ਹਾਂਜੀ
0: ਕਿਕਅਪ ਹੋ ਗਿਆ ਅਤੇ ਪਹਿਲਾ ਮੈਚ ਹੁਣ ਚੱਲ ਰਿਹਾ ਹੈਗਾ ਇਸ ਸਮੇਂ, ਔਰ ਮੈਕਸੀਕੋ ਖੇਡ ਰਿਹਾ ਸਾਊਥ ਅਫਰੀਕਾ ਦੇ ਨਾਲ ਮੈਚ ਚੱਲ ਰਿਹਾ ਅਤੇ ਅੱਜ ਪਹਿਲਾਂ ਕਾਫੀ ਸੈਲੀਬ੍ਰੇਸ਼ਨ ਹੋਈਆਂ ਮੈਕਸੀਕੋ ਦੇ ਵਿੱਚ, ਸਾਰੇ ਲੋਕਾਂ ਨੇ ਦੇਖੀਆਂ ਅਤੇ ਅੱਗੇ ਅੱਗੇ ਜਾ ਕੇ ਜਾਣਕਾਰੀ ਹੋਰ ਦੇਣੀ ਹੈ ਤੁਹਾਨੂੰ ਕਿ ਸਾਡੇ ਟੋਰਾਂਟੋ ਵਿੱਚ ਕੀ ਕੁਛ ਹੋ ਰਿਹਾ, ਕਿਉਂਕਿ ਕੱਲ੍ਹ ਨੂੰ ਆਪਣੇ ਵੀ ਹੋ ਰਹੀਆਂ ਪੂਰੀ ਕਿੱਕ ਆਫ, ਆਪਾਂ ਤਾਂ ਇੱਥੋਂ ਦੀ ਗੱਲ ਕਰਾਂਗੇ ਜ਼ਿਆਦਾ, ਪਰ ਮੈਕਸੀਕੋ ਅੱਜ ਗ੍ਰੈਂਡ ਓਪਨਿੰਗ ਜਿਹੜੀ ਇਹਨਾਂ ਮੈਚਾਂ ਦੀ ਹੋ ਗਈ ਹੈ ਅਤੇ ਇਸ ਸਮੇਂ ਜਿਹੜੀ ਟੀਮ ਖੇਡ ਰਹੀ ਹੈ ਸੌਕਰ, ਪਹਿਲਾ ਮੈਚ ਹੋ ਰਿਹਾ ਮੈਕਸੀਕੋ ਅਤੇ ਸਾਊਥ ਅਫਰੀਕਾ ਦਾ, ਜਿਹੜੀ ਕੈਨੇਡਾ ਦੀ ਟੀਮ ਸਾਡੀ ਪੈਂਦੀ ਹੈ ਗਰੁੱਪ ਬੀ ਦੇ ਵਿੱਚ, ਅੱਗੇ ਜਾ ਕੇ ਹੋਰ ਗੱਲਬਾਤ ਕਰਦੇ ਹਾਂ ਸਾਰੀ। ਅਤੇ ਪਰ ਇਸ ਸਮੇਂ ਇਨਸ਼ੋਰੈਂਸ ਦੇ ਫੀਲਡ ਦੇ ਵਿੱਚ ਜਾਣਦੇ ਹੋ ਕਿ ਉਮਰਪ੍ਰੀਤ ਚਾਵਲਾ ਹੋਣੀ ਬੜਾ ਹੀ ਜਾਣੀ ਕਿ ਸਰ ਕਡਮਾ ਨਾਮ ਹੈਗਾ ਔਰ ਫਾਈਨੈਂਸ਼ੀਅਲ ਐਡਵਾਈਜ਼ਰ ਵੀ ਨੇ, ਉਹ ਸਾਡੇ ਨਾਲ ਜੁੜ ਚੁੱਕੇ ਨੇ, ਟਿਪਸ ਲੈ ਕੇ ਆਉਂਦੇ ਨੇ ਹਰ ਆਪਣੇ ਅੱਜ ਵੀਰਵਾਰ ਨੂੰ ਹੁੰਦੇ ਸਾਡੇ ਨਾਲ, ਅਤੇ ਉਹਨਾਂ ਨਾਲ ਜੁੜੀਏ। ਉਮਰਪ੍ਰੀਤ ਜੀ, ਜੀਆ ਨੂੰ ਨਿੱਘਾ ਸਵਾਗਤ ਤੁਹਾਡਾ ਜੀ।
2: ਥੈਂਕ ਯੂ ਸੋ ਮਚ ਤੇਜਿੰਦਰ ਜੀ, ਸਭ ਤੋਂ ਪਹਿਲੇ ਤੁਹਾਨੂੰ ਮਨਪ੍ਰੀਤ ਜੀ, ਤੁਹਾਨੂੰ ਤੇ ਆਪਣੇ ਸਾਰੇ ਲਿਸਨਰਸ ਨੂੰ ਮਨਪ੍ਰੀਤ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
1: ਜੀ ਸਤਿ ਸ੍ਰੀ ਅਕਾਲ
2: ਜੀ। ਬਿਲਕੁਲ, ਆਪਾਂ ਇੰਸ਼ੋਰੈਂਸ ਇੰਡਸਟਰੀ ਦੀ ਅਪਡੇਟ ਦਿੰਦੇ ਰਹਿੰਦੇ ਆ ਤੇਜਿੰਦਰ ਜੀ। ਕੋਈ ਵੀ ਇੰਸ਼ੋਰੈਂਸ ਦੇ ਵਿੱਚ, ਇਨਵੈਸਟਮੈਂਟ ਦੇ ਵਿੱਚ ਕੁਛ ਵੀ ਅਪਡੇਟ ਹੈਗਾ, ਕਿਹੜਾ ਪਲਾਨ ਆਪਾਂ ਨੂੰ ਲੈਣਾ ਚਾਹੀਦਾ, ਕਿੰਨੇ ਕੁ ਦੀ ਕਵਰੇਜ ਹੋਣੀ ਚਾਹੀਦੀ ਹੈ, ਜੇ ਲਾਈਫ ਇੰਸ਼ੋਰੈਂਸ ਆ ਤਾਂ ਕਿੰਨਾ ਅਮਾਊਂਟ ਲੈਣਾ ਚਾਹੀਦਾ, ਜੇ ਕ੍ਰਿਟੀਕਲ ਇਲਨੈਸ ਆ ਤਾਂ ਕਿੰਨਾ ਅਮਾਊਂਟ ਲੈਣਾ ਚਾਹੀਦਾ। ਸੋ ਜਿੱਥੇ ਆਪਾਂ ਲਾਈਫ ਇੰਸ਼ੋਰੈਂਸ ਦੀ ਇੰਪੋਰਟੈਂਸ ਦੀ ਹਮੇਸ਼ਾ ਹੀ ਗੱਲ ਕਰਦੇ ਹਾਂ, ਉੱਥੇ ਕ੍ਰਿਟੀਕਲ ਇਲਨੈਸ ਦੀ ਇੰਸ਼ੋਰੈਂਸ ਦੀ ਇੰਪੋਰਟੈਂਸ ਨੂੰ ਆਪਾਂ ਡਿਨਾਈ ਨਹੀਂ ਕਰ ਸਕਦੇ, ਕਿਉਂਕਿ ਕ੍ਰਿਟੀਕਲ ਇਲਨੈਸ ਜੇ ਆਪਾਂ ਸਟੈਟਸ ਵੀ ਦੇਖੀਏ ਨਾ ਤੇਜਿੰਦਰ ਜੀ, ਹਰ 5 ਚੋਂ 2 ਨੂੰ ਕੈਂਸਰ ਹੋਣ ਦੇ ਚਾਂਸਿਸ ਆ, ਹਰ 3 ਚੋਂ 1 ਨੂੰ ਹਾਰਟ ਅਟੈਕ ਹੋਣ ਦੇ ਚਾਂਸਿਸ ਆ, ਔਰ ਜੇ ਡੈਥ ਦੀ ਆਪਾਂ ਗੱਲ ਕਰੀਏ, ਕੈਂਸਰ ਜਿਹੜਾ ਹੈਗਾ ਲੀਡਿੰਗ ਕੌਜ਼ ਆਫ ਡੈਥ ਆ, ਔਰ ਹਾਰਟ ਜਿਹੜਾ ਹੈਗਾ ਸੈਕਿੰਡ ਲੀਡਿੰਗ ਕੌਜ਼ ਆਫ ਡੈਥ ਆ। ਸੋ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਜਿਹੜੀ ਹੈਗੀ, ਜਿਹੜਾ ਸਟੈਂਡਰਡ ਪਲਾਨ ਹੈ ਨਾ ਤੇਜਿੰਦਰ ਜੀ, ਉਹਦੇ ਚ 30 ਡੇਜ਼ ਦਾ ਸਰਵਾਈਵਿੰਗ ਪੀਰੀਅਡ ਹੁੰਦਾ, ਮਤਲਬ ਤੁਸੀਂ ਜਦੋਂ ਵੀ ਕੋਈ ਆਪਾਂ ਨੂੰ ਕ੍ਰਿਟੀਕਲ ਇਲਨੈਸ ਹੁੰਦੀ ਆ, ਆਪਾਂ 30 ਦਿਨ ਸਰਵਾਈਵ ਕਰਨਾ ਚਾਹੀਦਾ ਤਾਂ ਆਪਾਂ ਨੂੰ ਉਸ ਕਲੇਮ ਦਾ ਕਲੇਮ ਮਿਲਦਾ ਹੁੰਦਾ। ਹੁਣ ਜਿਹੜੇ ਮੈਂ ਪਲਾਨ ਦੀ ਗੱਲ ਕਰਨ ਲੱਗੀ ਆ, ਉਹ ਸਪੈਸ਼ਲ ਇੱਕ ਇਹੋ ਜਿਹਾ ਪਲਾਨ ਆ ਜਿਹਦੇ ਚ ਕੋਈ ਵੀ ਇਵੇਂ ਦਾ ਕਲੋਜ਼ ਨਹੀਂ ਆ ਕਿ ਤੁਸੀਂ 30 ਦਿਨ ਸਰਵਾਈਵ ਕਰਨੇ ਚਾਹੀਦੇ ਹੋ। ਸੋ ਬੇਸਿਕਲੀ ਇਹ ਪਲਾਨ ਕੀ ਆ, ਇੱਕ ਸਪੈਸ਼ਲੀ ਡਿਜ਼ਾਈਨ ਕੀਤਾ ਗਿਆ ਪਲਾਨ ਆ ਉਹਨਾਂ ਲੋਕਾਂ ਲਈ ਜਿਹਨਾਂ ਨੂੰ ਲੱਗਦਾ ਕਿ ਸਾਡਾ ਲਾਈਫ ਇੰਸ਼ੋਰੈਂਸ ਤੇ ਕ੍ਰਿਟੀਕਲ ਇਲਨੈਸ ਇਕੱਠੇ ਹੋਣ। ਹੁਣ ਇਹਦੇ ਚ ਇਹ ਆ ਵੀ ਲੈਸ ਜੇ ਆਪਾਂ ਲਾਈਫ ਇੰਸ਼ੋਰੈਂਸ ਲਈ ਆ, ਉਹਦੇ ਵਿੱਚੋਂ ਹੀ ਆਪਾਂ ਆਪਣੇ ਲਾਈਫ ਇੰਸ਼ੋਰੈਂਸ ਦੇ ਅਮਾਊਂਟ ਵਿੱਚੋਂ ਹੀ ਆਪਾਂ ਪਹਿਲੇ ਡਿਸਾਈਡ ਕਰ ਸਕਦੇ ਹਾਂ ਕਿ ਸਾਨੂੰ ਕ੍ਰਿਟੀਕਲ ਇਲਨੈਸ ਕੱਲ ਨੂੰ ਜੇ ਹੋ ਜਾਂਦੀ ਆ ਤਾਂ ਸਾਨੂੰ ਕਿੰਨਾ ਅਮਾਊਂਟ ਜਿਹੜਾ ਹੈਗਾ ਸਾਡੇ ਲਾਈਫ ਇੰਸ਼ੋਰੈਂਸ ਦੇ ਵਿੱਚੋਂ ਆਪਣੇ ਲਈ ਮਿਲ ਜਾਏਗਾ ਤੇ ਬਾਕੀ ਦਾ ਅਮਾਊਂਟ ਲਾਈਫ ਇੰਸ਼ੋਰੈਂਸ ਦਾ ਰਹਿ ਜਾਏਗਾ। ਉਹਦਾ ਕੀ ਮਤਲਬ ਹੈ ਕਿ ਲੈਸ ਜੇ ਆਪਾਂ 1 ਮਿਲੀਅਨ ਦੀ ਲਾਈਫ ਇੰਸ਼ੋਰੈਂਸ ਲਈ ਆ, ਉਹਦੇ ਚੋਂ ਆਪਾਂ ਅੱਗੇ ਡਿਸਾਈਡ ਕਰ ਲਿਆ ਕਿ ਆਪਾਂ 2 ਲੱਖ ਦਾ ਕ੍ਰਿਟੀਕਲ ਇਲਨੈਸ ਦਾ ਵਿੱਚ ਬੈਨੀਫਿਟ ਲੈਣਾ। ਹੁਣ ਜੇ ਅਨਫੋਰਚੁਨੇਟਲੀ ਕ੍ਰਿਟੀਕਲ ਇਲਨੈਸ ਹੋ ਗਈ ਤਾਂ 2 ਲੱਖ ਦਾ ਬੈਨੀਫਿਟ ਆਪਾਂ ਨੂੰ ਪਹਿਲੇ ਹੀ ਮਿਲ ਜਾਊਗਾ ਆਪਣੇ ਲਈ, ਔਰ ਬਾਕੀ ਦੀ 8 ਲੱਖ ਦੀ ਲਾਈਫ ਇੰਸ਼ੋਰੈਂਸ ਆ ਜਿਹੜਾ ਫੈਮਿਲੀ ਨੂੰ ਪੇ ਹੋ ਜਾਊਗਾ ਜਦੋਂ ਵੀ ਡੈਥ ਹੁੰਦੀ ਆ। ਤੇ ਜੇ ਕ੍ਰਿਟੀਕਲ ਇਲਨੈਸ ਨਹੀਂ ਹੋਈ ਤਾਂ ਪੂਰਾ 1 ਮਿਲੀਅਨ ਲਾਈਫ ਦਾ ਜਿਹੜਾ ਬੈਨੀਫਿਟ ਆ ਉਹ ਸਾਡੀ ਫੈਮਿਲੀ ਨੂੰ ਮਿਲ ਜਾਏਗਾ। ਸੋ ਇੱਕ ਬਹੁਤ ਹੀ ਵਧੀਆ ਪਲਾਨ ਡਿਜ਼ਾਈਨ ਕੀਤਾ ਗਿਆ ਹੈ ਜਿਹਦੇ ਚ ਦੋਨੋਂ ਚੀਜ਼ਾਂ ਕਵਰ ਹੈ। ਜੇ ਕੁਝ ਹੋ ਗਿਆ ਤਾਂ ਪਹਿਲੇ ਆਪਾਂ ਆਪਣੇ ਲਈ ਬੈਨੀਫਿਟ ਲੈ ਲਈਏ, ਨਹੀਂ ਹੋਇਆ ਤਾਂ ਸਾਰੇ ਦਾ ਸਾਰਾ ਬੈਨੀਫਿਟ ਜਿਹੜਾ ਹੈਗਾ ਫੈਮਿਲੀ ਨੂੰ ਇਨ ਦਾ ਫਾਰਮ ਆਫ ਲਾਈਫ ਇੰਸ਼ੋਰੈਂਸ ਪੇ ਆਊਟ ਹੋ ਜਾਊਗਾ। ਸੋ ਤੁਹਾਨੂੰ ਇਵੇਂ ਦੇ ਪਲਾਨ ਦੀ ਕੋਈ ਇਨਫੋਰਮੇਸ਼ਨ ਚਾਹੀਦੀ ਹੈ, ਕਿਉਂਕਿ ਇਹ ਕੋਈ ਟਰਮ ਦਾ ਪਲਾਨ ਨਹੀਂ ਹੈਗਾ, ਇਹ ਪਰਮਾਨੈਂਟ ਲਾਈਫ ਇੰਸ਼ੋਰੈਂਸ ਦਾ ਪਲਾਨ ਹੈ, ਮਤਲਬ ਗਰੰਟਿਡ ਮਿਲਣਾ ਹੀ ਮਿਲਣਾ ਪੈਸਾ ਲਾਈਫ ਇੰਸ਼ੋਰੈਂਸ ਜਦੋਂ ਪੇ ਆਊਟ ਹੋਣਾ ਉਦੋਂ ਵੀ ਤੇ ਕ੍ਰਿਟੀਕਲ ਇਲਨੈਸ ਦੇ ਵਿੱਚ ਵੀ। ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੈ ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਕੈਨੇਡਾ ਦੀ ਕਿਸੇ ਵੀ ਪ੍ਰੋਵਿੰਸ ਤੁਸੀਂ ਹੈਗੇ, ਨੰਬਰ ਹੈ ਜੀ ਮੇਰਾ
0: 647-446-1616 ਟੈਲੀਫੋਨ ਨੰਬਰ
1: ਜੀ। ਜੀ, ਤੇ ਨਾਲੇ ਤੁਸੀਂ ਅਕਾਲ ਡਾਕਟਰ ਕਲੀਨਿਕ ਦੇ ਨਾਲ ਜ਼ਰੂਰ ਗੱਲਬਾਤ ਕਰੋ। ਇਹ ਫਸਟ ਐਵਰ ਕੰਪਨੀ ਹੈ ਆਪਣੀ ਕਮਿਊਨਿਟੀ ਦੀ ਜੋ ਕਿ ਡਕਟ ਕਲੀਨਿੰਗ ਦੀ ਸਰਵਿਸ ਦਿੰਦੀ ਹੈ ਤੁਹਾਨੂੰ ਪਿਛਲੇ 40 ਸਾਲ ਤੋਂ। ਇਹ ਤੁਹਾਨੂੰ ਐਵਰੀ ਡੇ 7 ਡੇਜ਼ ਅ ਵੀਕ ਤੁਹਾਨੂੰ ਸਰਵਿਸ ਦਿੰਦੇ ਨੇ, ਬਹੁਤ ਹੀ ਸਪੈਸ਼ਲਾਈਜ਼ ਸਰਵਿਸ ਦਿੰਦੇ ਨੇ, ਪ੍ਰੋਫੈਸ਼ਨਲ ਡਕਟ ਕਲੀਨਿੰਗ ਕਰਦੇ ਆ। ਜੇ ਤੁਸੀਂ ਆਪਣੇ ਏਅਰ ਕੰਡੀਸ਼ਨਰਸ ਜਾਂ ਫਰਨੇਸਿਸ ਨੂੰ ਇੰਸਟਾਲ ਇੰਸਟਾਲ ਕਰਵਾਉਣਾ ਜਾਂ ਰਿਪੇਅਰ ਕਰਵਾਉਣਾ ਹੋਵੇ, ਦੋਵੇਂ ਕੰਮ ਤੁਹਾਡੇ ਬੜੇ ਕਮਾਲ ਦੇ ਕਰ ਦੇਣਗੇ। ਤੇ ਜਿੰਨੇ ਵੀ ਸਾਡੇ ਰੈਗੂਲਰ ਜਿੰਨੇ ਵੀ ਕਸਟਮਰਸ ਨੇ ਬ੍ਰੈਂਪਟਨ ਐਂਡ ਮਿਸਿਸਾਗਾ ਦੇ, ਉਹਨਾਂ ਦੇ ਲਈ ਇਹਨਾਂ ਨੇ ਕਾਫੀ ਵਧੀਆ ਡਿਸਕਾਊਂਟ ਦੇ ਰੱਖਿਆ। ਤੇ ਜੇਕਰ ਤੁਸੀਂ ਨੋਰਮਲੀ ਕਿਸੇ ਵੀ ਏਰੀਆ ਦੇ ਵਿੱਚ ਹੈਗੇ ਹੋ, ਫਿਰ ਵੈਸੇ ਰੈਗੂਲਰ ਪ੍ਰਾਈਸ $250 ਹੈ, $250 ਅਪ ਟੂ 3000 ਸਕੁਏਅਰ ਫਿੱਟ ਅਨਫਿਨਿਸ਼ਡ ਬੇਸਮੈਂਟ। ਬਟ ਜਿੰਨੇ ਵੀ ਬ੍ਰੈਂਪਟਨ ਐਂਡ ਮਿਸਿਸਾਗਾ ਦੇ ਲਿਸਨਰਸ ਨੇ, ਤੁਸੀਂ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦਿਓ, $140 ਦੇ ਵਿੱਚ ਤੁਸੀਂ ਆਪਣੀ ਇਹ ਡਕਟ ਕਲੀਨਿੰਗ ਦੀ ਸਰਵਿਸ ਲੈ ਸਕਦੇ ਹੋ, ਅਪ ਟੂ 3000 ਸਕੁਏਅਰ ਫਿੱਟ ਅਨਫਿਨਿਸ਼ਡ ਬੇਸਮੈਂਟ $140 ਦੇ ਵਿੱਚ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦਿਓ। ਐਂਡ ਸਪੈਸ਼ਲੀ ਬ੍ਰੈਂਪਟਨ ਐਂਡ ਮਿਸਿਸਾਗਾ ਦੇ ਲਿਸਨਰਸ ਦੇ ਲਈ ਇਹ ਵਾਲੀ ਡੀਲ ਲਗਾਈ ਹੈ। ਵੈਸੇ ਤੁਸੀਂ ਰੈਗੂਲਰ ਪ੍ਰਾਈਸ $250 ਦੇ ਵਿੱਚ ਵੀ ਇਹ ਵਾਲੀ ਸਰਵਿਸ ਲੈ ਸਕਦੇ ਹੋ। ਅਕਾਲ ਡਕਟ ਕਲੀਨਿਕ ਤੋਂ ਹਰਮਿੰਦਰ ਸਿੰਘ ਜੀ ਨੂੰ ਕਾਲ ਕਰੋ 416-710-0662 ਦੇ ਉੱਪਰ ਕਾਲ ਹੋਏਗੀ, 416-710-0662 ਇਹਨਾਂ ਦਾ ਨੰਬਰ ਹੈ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਦੋਸਤੋ, ਮੈਂ ਕਈ ਵਾਰੀ ਸੋਚਦਾ ਹੁੰਦਾ ਕਿ ਜਦੋਂ ਕਾਲ ਕਰਦੇ ਹਾਂ, ਪੋਲੀਟਿਕਸ ਦੀ ਗੱਲ ਹੀ ਹੈ ਥੋੜ੍ਹੀ ਬਹੁਤੀ, ਮਨਪ੍ਰੀਤ, ਪੰਜਾਬ ਦੇ ਮੁੱਖ ਮੰਤਰੀ ਨੇ ਭਗਵੰਤ ਮਾਨ, ਹੈ ਨਾ,
1: ਹਾਂਜੀ,
0: ਇਹ ਨਹੀਂ ਪਤਾ ਕਿੰਨਾ ਕੰਮ ਕਰਦੇ ਆ ਜੀ, ਹੁਣ ਵੋਟਾਂ ਆਉਣੀਆਂ 2027 ਦੇ ਵਿੱਚ, ਪਰ ਇੰਡੀਆ ਦੇ ਵਿੱਚ ਹਲੇ 2027 ਵਿੱਚ ਇਲੈਕਸ਼ਨ ਹੋਣੀ ਆ ਆਪਣੇ ਪੰਜਾਬ ਦੇ ਵਿੱਚ, ਪਰ ਮੁੱਦਾ ਹੁਣੇ ਗਰਮਾਇਆ ਹੋਇਆ, ਵਿਰੋਧੀ ਪਾਰਟੀਆਂ ਪੂਰੇ ਬੂਰੇ ਐਨ ਬਾਹਾਂ ਦੇ ਕੰਮ ਸਭ ਚਾੜੀ ਫਿਰਦੀ ਤਾਂ ਹੁਣ
1: ਜੀ
0: ਭਗਵੰਤ ਮਾਨ, ਪਰ ਭਗਵੰਤ ਮਾਨ ਦੀ ਇੱਕ ਗੱਲ ਮੰਨਣੀ ਪਊ, ਉਹਨੂੰ ਵਿਰੋਧੀ ਪਾਰਟੀਆਂ ਕਹਿੰਦੀ ਜੀ ਇਹ ਸ਼ਰਾਬ ਪੀਂਦਾ ਜੀ, ਇੱਕੋ ਮੁੱਦਾ ਉਹਨਾਂ ਕੋਲ ਸ਼ਰਾਬ ਪੀਂਦਾ, ਬਾਕੀ ਵੀ ਚਿੱਟੇ ਕੱਪੜੇ ਪਾ ਕੇ ਬਹਿੰਦੇ, ਨੀਲੀ ਪੱਗ ਵੀ ਬੰਨਦੇ ਆ, ਸ਼ਾਮ ਨੂੰ ਉਹ ਵੀ ਪੈਗ ਲਾਉਣ ਬੈਠਣ ਦੇ ਹਾਥੀਆਂ ਦੇ ਪਿੱਛੇ ਪਿਛਲੇ ਪਾਸੇ ਕੁਰਸੀਆਂ ਮੰਗਾ ਕੇ, ਹੈ ਨਾ, ਚਲੋ ਉਹ ਤਾਂ ਖੈਰ ਉਹਨਾਂ ਦੀ ਆਪਣੇ ਹੀ ਸੁਭਾਅ ਹੈਗਾ, ਸੁਭਾਅ ਕਿ ਜਿਹਨਾਂ ਨੇ ਕੁਛ ਕਹਿਣਾ ਹੁੰਦਾ ਕੋਈ ਕਹਿਣਾ, ਹੈ ਨਾ, ਪਰ ਮੈਂ ਇੱਕ ਗੱਲ ਜ਼ਰੂਰ ਕਹਿ ਸਕਦਾ, ਅੱਜ ਕੱਲ੍ਹ ਭਗਵੰਤ ਮਾਨ ਨੇ ਸਾਰਿਆਂ ਨੂੰ, ਚਾਹੇ ਕੋਈ ਪੱਤਰਕਾਰ ਆ ਟੀ ਵੀ ਦਾ ਕਹਿੰਦਾ, ਹੈ ਨਾ, ਕਈ ਐਨ ਡੀ ਟੀ ਵੀ ਵਾਲੇ ਕੋਈ ਹੋਰ ਆ ਕਹਿੰਦੇ ਕਹਾਉਂਦੇ ਪੱਤਰਕਾਰ ਨੇ, ਉਹਨਾਂ ਦੀ ਬੋਲਤੀ ਬੰਦ ਕੀਤੀ ਆ
1: ਜੀ,
0: ਹਾਜ਼ਰ ਜਵਾਬੀ ਇੰਨੇ ਗੱਲ ਕਰਕੇ ਨਾ, ਤੋ ਕਹਿ ਉਹਦੇ ਕੋਲ ਹਰ ਗੱਲ ਦਾ ਨਾਲ ਪੂਰਾ ਪੂਰਾ ਜਵਾਬ ਹੈਗਾ
1: ਜੀ,
0: ਐਂ ਡਟ ਕੇ ਦਿੰਦਾ ਪੂਰੇ, ਹੈ ਨਾ, ਜਾਣੇ ਨਾਲ ਉਹਦੇ ਨਾਲ ਐਗਜ਼ਾਮਪਲ ਵੀ ਦਿੰਦਾ
1: ਜੀ।
0: ਤੋ ਭਗਵੰਤ ਮਾਨ ਨੇ ਵੈਸੇ ਲੋਕ ਜਿਹੜੀਆਂ ਵਿਰੋਧੀ ਪਾਰਟੀਆਂ ਹੈਗੀਆਂ ਉਹ ਚਾਹੁੰਦੀਆਂ ਕਿ ਭਗਵੰਤ ਮਾਨ ਨੂੰ ਘੇਰਿਆ ਜਾਵੇ, ਪਰ ਭਗਵੰਤ ਮਾਨ ਸਾਰਿਆਂ ਨੂੰ ਧੋਈ ਜਾਂਦਾ, ਜਿਵੇਂ ਕੱਪੜੇ ਧੋਬੀ ਧੋਣਾ ਹੁੰਦਾ ਉਵੇਂ ਧੋ ਰਿਹਾ, ਬਾਕੀ ਤਾਂ ਹੁਣ ਦੇਖੋ ਕੀ ਬਣਦਾ ਆਉਣ ਵਾਲੇ ਸਮੇਂ ਦੇ, ਚੱਲ ਤੱਕ ਕਾਫੀ ਟਾਈਮ ਪਿਆ, ਇਲੈਕਸ਼ਨ ਤਾਂ ਬਹੁਤ ਦੂਰ ਆ ਜਾਣਾ, 27 ਵਿੱਚ ਜਾ ਕੇ ਹੋਣੀ ਆ, ਪਰ ਕੋਈ ਨਹੀਂ, ਜਦ ਤੱਕ ਆਪਣਾ ਇੰਟਰਟੇਨਮੈਂਟ ਹੁੰਦੀ ਰਹਿਣੀ, ਮੈਂ ਕੀ ਕਰਦੇ ਆ ਆਪਾਂ ਤੁਹਾਨੂੰ ਦੱਸੀ ਜਾਵਾਂਗਾ ਨਾ
1: ਜੀ,
0: ਤੁਹਾਡੇ ਭਰਾ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ। ਲਓ ਫਿਰ ਮਨੂ ਸ਼ਰਮਾ ਹੋਰਾਂ ਦੀ ਮੈਂ ਜਾਣਕਾਰੀ ਦਿਆਂ, ਮਨੂ ਸ਼ਰਮਾ ਹੋਰੀ ਜਿਹੜੇ ਕਿ ਇੰਸ਼ੋਰੈਂਸ ਕਹਿੰਦੇ ਜੇ ਵੱਧ ਪੈਸੇ ਪੇ ਕਰ ਰਹੇ ਹੋ ਤਾਂ ਮੇਰੇ ਨਾਲ ਤਾਲਮੇਲ ਕਰੋ, ਔਰ ਖਾਸ ਕਰਕੇ ਕਹਿੰਦੇ ਆਟੋ ਹੋਮ ਕਮਰਸ਼ੀਅਲ ਬਿਜ਼ਨਸ ਇੰਸ਼ੋਰੈਂਸ ਕਰਾਉਣੀ ਹੈ ਤਾਂ ਬੈਸਟ ਡੀਲ ਮੈਂ ਲੈ ਕੇ ਦਿਆਂਗੀ, 35% ਡਿਸਕਾਊਂਟ ਤੁਹਾਨੂੰ ਦਵਾਵਾਂਗੀ, ਜਿਹੜੇ ਲੋਕ ਪ੍ਰੋਫੈਸ਼ਨਲ ਨੇ ਉਹਨਾਂ ਨੂੰ ਹੋਰ ਵੀ ਡਿਸਕਾਊਂਟ ਦਵਾਵਾਂਗੀ, ਜਿਵੇਂ ਇੰਜੀਨੀਅਰ ਟੀਚਰ ਨਰਸਿਸ ਹੋ ਗਏ ਡਾਕਟਰ ਹੋ ਗਏ, ਉਹਨਾਂ ਵਾਸਤੇ ਉਹ ਕਹਿੰਦੇ ਕਿ ਹੋਰ ਡਿਸਕਾਊਂਟ ਮਿਲੇਗਾ। ਅੱਜ ਹੀ ਕਾਲ ਕਰੋ ਮਨੂ ਸ਼ਰਮਾ ਨੂੰ 2899529532 2899529532 ਉਹਨਾਂ ਦਾ ਟੈਲੀਫੋਨ ਨੰਬਰ ਹੈ, ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ
1: ਜੀ, ਸਟੂਡੀਓ ਨੰਬਰ 905-564-4444 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਸਕਦੇ ਹੋ। ਤੇ ਪਹਿਲਾਂ ਤੁਹਾਨੂੰ ਗਾਣਾ ਸੁਣਾਉਂਦੇ ਹਾਂ, ਇੱਕ
0: ਗਾਣੇ ਤੋਂ ਬਾਅਦ ਤੁਹਾਨੂੰ ਮੈਂ ਇੱਕ ਮਿੱਠੀ ਜਿਹੀ ਖਬਰ ਸੁਣਾਊਂਗਾ
1: ਜੀ,
0: ਜੇ ਉਹ ਤਿਆਰ ਰਹੋ, ਕਿਉਂਕਿ ਇੰਟਰਟੇਨ ਹੋਣੇ ਚਾਹੀਦੇ ਆ ਤੇ ਅਸੀਂ ਜ਼ਿਆਦਾਤਰ ਇੰਟਰਟੇਨ ਦੀਆਂ ਖਬਰਾਂ ਤੁਹਾਨੂੰ ਕਾਫੀ ਸੁਣਾਉਂਦੇ ਹਾਂ ਉਹ ਗੀਤ ਤੋਂ ਬਾਅਦ
1: ਜੀ।
0: ਡਿਪਰਾਂ ਦੇ

0: ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਨਾਲ ਜੁੜੇ ਹੋਏ ਹੋ। ਮੈਂ ਤੁਹਾਡਾ ਆਪਣਾ ਹੋਸਟ ਤੇਜਿੰਦਰ ਸਿੰਘ ਸਿੱਧੂ ਸਿੱਧਮਾ ਵੜਾ। ਅੱਜ ਵੀਰਵਾਰ ਹੈ ਅਤੇ ਅੱਜ ਕਾਫੀ ਲੋਕ ਆ ਰਹੇ ਨੇ ਆਪਦੇ ਸ਼ਹਿਰ ਦੇ ਵਿੱਚ, ਕਾਫੀ ਜਗ੍ਹਾ ਮੈਂ ਹੋ ਜਾਣੀ ਆ ਸ਼ਾਮ ਤੱਕ ਕਈ ਹੋਟਲਾਂ ਦੇ ਵਿੱਚ। ਅਤੇ ਕੁੱਲ ਮਿਲਾ ਕੇ ਮਨਪ੍ਰੀਤ, ਜਿਹੜੀ ਆਪਣਾ ਕੱਲ੍ਹ ਨੂੰ ਕਾਊਂਟ ਡਾਊਨ ਹੈਗਾ ਆਪਣੇ ਟੋਰਾਂਟੋ ਦਾ,
1: ਹਾਂਜੀ,
0: ਜਿਹੜੀਆਂ ਗੇਮਾਂ ਕੱਲ੍ਹ ਨੂੰ ਆਪਣੇ ਸ਼ੁੱਕਰਵਾਰ ਪੈਂਦਾ, ਸ਼ੁੱਕਰਵਾਰ ਨੂੰ ਬੜੇ ਵਧੀਆ ਈਵੈਂਟ ਆਪਣੇ ਹੋਣਾ। ਪਹਿਲਾਂ ਤਾਂ ਕਾਊਂਟ ਡਾਊਨ ਹੋ ਰਿਹਾ ਕਿ 1:30 ਵਜੇ, ਹਾਂਜੀ, ਜਿਹੜਾ ਟੋਰਾਂਟੋ ਸਟੇਡੀਅਮ ਡਾਊਨ ਟਾਊਨ ਦੇ ਵਿੱਚ ਹੈਗਾ, ਉੱਥੇ 1:30 ਵਜੇ ਇਹਦੀ ਕਾਊਂਟ ਡਾਊਨ ਹੋਣਾ। ਓਪਨਿੰਗ ਸੈਰੇਮਨੀ ਦੇਖਣ ਵਾਲੀ ਹੋਏਗੀ ਫੀਫਾ ਦੀ ਆਪਣੇ ਟੋਰਾਂਟੋ ਦੇ ਸ਼ਹਿਰ ਦੇ ਵਿੱਚ। ਕਾਫੀ ਮਨੀ ਸਪੈਂਡ ਕੀਤੀ ਹੈ ਗਵਰਨਮੈਂਟ ਨੇ, ਔਰ ਨਾਲ ਦੀ ਨਾਲ ਤੁਹਾਡੀ ਚਹੇਤੀ ਆਏਗੀ ਨੂਰਾ ਫਤਿਹ। ਉਹਦੇ ਠੁਮਕਿਆਂ ਨਾਲ ਗ੍ਰੈਂਡ ਓਪਨਿੰਗ ਹੋਏਗੀ ਫੀਫਾ ਦੀ 2026 ਟੋਰਾਂਟੋ ਦੇ ਵਿੱਚ। ਕਹਿੰਦੇ ਬੜੀ ਐਕਸਾਈਟਮੈਂਟ ਹੈਗੀ ਆ, ਇਕੱਲੀ ਨੂਰਾ ਨਹੀਂ ਆ ਰਹੀ, ਨੂਰਾ ਤਾਂ ਖੈਰ ਬੰਬੇ ਫਿਲਮ ਇੰਡਸਟਰੀ 'ਚੋਂ ਆ ਰਹੀ ਆ, ਅਤੇ ਇੱਥੋਂ ਕਈ ਬੋਲੀਵੁੱਡ 'ਚੋਂ ਤਾਂ ਖੈਰ ਆ ਗਈ, ਉਹ ਹੋਲੀਵੁੱਡ ਦੇ ਵਿੱਚ ਸਿੰਗਰ ਹੋਣਗੇ, ਕੁਛ ਕੈਨੇਡੀਅਨ ਸਿੰਗਰ ਹੋਣਗੇ। ਕੁੱਲ ਮਿਲਾ ਕੇ 1:30 ਵਜੇ ਪਹਿਲਾਂ ਓਪਨਿੰਗ ਦੇ ਵਿੱਚ ਪੂਰੀ ਐਂਟਰਟੇਨਮੈਂਟ ਹੋਏਗੀ। ਤੁਸੀਂ ਆਪਣਾ ਟੀ ਵੀ 'ਤੇ ਵੀ ਵੇਖ ਕੇ ਬੈਠ ਕੇ ਵੇਖ ਸਕੋਗੇ ਘਰ ਦੇ ਵਿੱਚ
1: ਜੀ।
0: ਮੈਨੂੰ ਨਹੀਂ ਪਤਾ ਕਿੰਨੇ ਕੁ ਲੋਕਾਂ ਨੇ ਟਿਕਟਾਂ ਲਈਆਂ ਹੋਣੀਆਂ ਕੱਲ੍ਹ ਦੀ ਗੇਮ ਵਾਸਤੇ, ਜੇ ਕਿਸੇ ਨੇ ਲਈ ਹੋਏ ਭਾਵੇਂ ਦੱਸ ਦਿਓ, ਪਰ ਮੈਨੂੰ ਲੱਗਦਾ ਕਿ ਜਦੋਂ ਫਸਵੇਂ ਮੈਚ ਹੁੰਦੇ ਜ਼ਿਆਦਾ ਆਪਣੇ ਟਿਕਟਾਂ ਬਾਏ ਕਰਦੇ ਆ, ਪਰ ਕਿਉਂਕਿ ਆਪਣੇ ਗ੍ਰੈਂਡ ਹੋ ਰਹੀ ਆ ਆਪਣੀ ਫੀਫਾ ਦੀ ਕਿੱਕ ਆਫ ਕੱਲ੍ਹ ਨੂੰ 1:30 ਵਜੇ, ਅਤੇ ਕੱਲ੍ਹ ਨੂੰ ਹੀ ਆਪਣੀ ਟੀਮ ਦਾ ਹੈਗਾ 3 ਵਜੇ ਉਹ ਉਪਰੰਤ 1:30 ਵਜੇ ਸ਼ੁਰੂ ਹੋ ਜਾਣਗੀਆਂ ਸੈਰੇਮਨੀਆਂ, ਅਤੇ ਉਸ ਤੋਂ ਬਾਅਦ ਫਿਰ 3 ਵਜੇ ਮੈਚ ਹੋਣਾ ਆਪਣਾ ਕੈਨੇਡਾ ਸਾਕਰ ਟੀਮ ਦਾ ਬਾਸਨੀਆ ਦੇ ਨਾਲ। 3 PM ਮਾਣੋਗੇ ਤੁਸੀਂ ਗੇਮ ਦੇਖੋਗੇ
1: ਜੀ।
0: ਅਫਕੋਰਸ ਕੈਨੇਡੀਅਨ ਹੈਗੇ ਆ ਤਾਂ ਭਾਈ ਕੈਨੇਡਾ ਦੀ ਸਪੋਰਟ ਕਰਨ ਦੀ ਬਣਦੀ ਆਪਣੇ ਆ, ਅਤੇ ਸਾਕਰ ਨੂੰ ਵੇਖੋ। ਹੁਣ ਆਪਾਂ ਜੁਲਾਈ ਦੇ ਐਂਡ ਤੱਕ ਸਾਕਰ ਦਾ ਪੂਰਾ ਮਜ਼ਾ ਲਵਾਂਗੇ
1: ਜੀ।
0: ਅਤੇ ਵੱਖ ਵੱਖ ਹੋਣੇ ਦੇ ਮੈਚ ਸ਼ੁਰੂ ਹੋ ਗਏ ਨੇ, ਜਿਵੇਂ ਮੈਂ ਪਹਿਲਾਂ ਦੱਸਿਆ ਅਤੇ ਸ਼ੁਰੂਆਤ ਹੋਈ ਆ ਮੈਕਸੀਕੋ ਤੋਂ। ਆਪਣੇ ਪੂਲ ਬੀ ਆ ਅਤੇ ਏ ਦੇ ਵਿੱਚ ਕਾਫੀ ਹੋਰ ਹੈ ਨਾ ਕੰਟਰੀਆਂ ਹੈਗੀਆਂ ਨੇ। ਆਪਾਂ ਜਿਹੜੇ ਆਉਂਦੇ ਹਾਂ ਬੀ ਦੇ ਵਿੱਚ, ਅਤੇ ਜ਼ਰੂਰ ਕੱਲ੍ਹ ਨੂੰ ਆਪਣੇ ਵਾਚ ਕਰੋ। ਜੇ ਡਾਊਨ ਟਾਊਨ ਜਾਣਾ ਤਾਂ ਇੰਜੋਏ ਕਰੋ, ਅਤੇ ਟਿਕਟ ਲਈ ਆ ਤਾਂ ਫਿਰ ਤਾਂ ਸੋਨੇ ਸੁਹਾਗੇ ਵਾਲੀ ਗੱਲ ਆ ਭਾਈ। ਅਤੇ ਕੱਲ੍ਹ ਨੂੰ ਮੈਚ ਹੋਣਾ ਕੈਨੇਡਾ ਦੇ ਵਾਸੀਆਂ ਦਾ 3 PM
1: ਜੀ।
0: ਅਤੇ ਜਿਹੜੇ ਪ੍ਰਾਮ ਦੇਸ਼ ਪਰਦੇ, ਉਸਦੇ ਨਾਲ ਦੱਸਦੇ ਹਾਂ ਕਿ ਕੱਲ੍ਹ ਨੂੰ ਹੀ 2 ਚੀਜ਼ਾਂ ਹੋਣੀਆਂ, ਇੱਕ ਤਾਂ ਆਪਣੇ 1:30 ਵਜੇ ਹੋਣੀ ਆ ਆਪਣੀ ਸੈਰੇਮਨੀ ਸ਼ੁਰੂ ਕਿੱਕ, ਅਤੇ ਇਸ ਤਰ੍ਹਾਂ ਹੀ ਆਪਣੇ ਜਿਹੜਾ ਹੈਗਾ ਨਾ ਆਪਣੇ ਅਮੈਰੀਕਾ ਦੇ ਵਿੱਚ ਵੀ ਇੱਕ ਆ ਪਾਉਣੀ ਆ ਪਹਿਲੇ ਮੈਚ ਦੀ ਲੋਸ ਏਂਜਲਸ। ਲੋਸ ਏਂਜਲਸ ਦੇ ਵਿੱਚ ਆਪਣਾ ਪੈਂਦਾ ਟਾਈਮ 9 PM ਈਸਟਰਨ ਟਾਈਮ ਹੈ ਨਾ
1: ਜੀ।
0: ਅਤੇ ਉਹਨਾਂ ਦਾ ਜਿਹੜਾ ਜਿਵੇਂ ਵੈਨਕੂਵਰ ਵਾਲੇ ਹੋ ਗਏ ਜਾਂ ਆਪਾਂ ਇੱਧਰ ਹੋ ਗਏ ਕੈਲੀਫੋਰਨੀਆ ਦਾ ਹੋ ਗਿਆ, ਪੈਸੀਫਿਕ ਟਾਈਮ
1: ਹਾਂਜੀ
0: 6 ਵਜੇ
1: ਦਾ
0: ਅਤੇ ਉਹ ਸ਼ੁਰੂ ਹੋਗਾ। ਅਤੇ ਇਹ ਪਹਿਲਾ ਮੈਚ ਹੋ ਰਿਹਾ ਲੋਸ ਏਂਜਲਸ, ਅਤੇ ਪਹਿਲਾ ਬੋਇਸ ਕਿਆ ਬਹੁਤ ਆ ਹੈ ਨਾ, ਸਾਊਥ ਅਮੈਰੀਕਾ ਕਹਿੰਦੇ ਕੰਟਰੀ ਨਾ ਹੈਗਾ ਪੈਰਾ ਬੋਇਸ। ਤੋ ਇਹ ਵੀ ਤੁਸੀਂ ਦੇਖਣ ਵਾਲਾ ਹੋਊਗਾ ਕੱਲ੍ਹ ਨੂੰ ਮੈਚ। 2 ਮੈਚ ਹੋ ਰਹੇ ਨੇ ਕੱਲ੍ਹ ਨੂੰ ਸਾਕਰ ਦੇ, ਅਤੇ ਬੈਕ ਟੂ ਬੈਕ ਕਨੇਡਾ ਅਮੈਰੀਕਾ ਨਾਲ ਸਿਰਮਨ ਜਾਣੀ। ਦੇਖੋ ਮੈਚ ਤਾਂ ਚੱਲੇ ਜਾਣੇ ਆਪਾਂ ਦੇਖੀ ਜਾਣੇ ਹੈ ਨਾ, ਉਹ ਤਾਂ ਰੀਪਲੇ ਵੀ ਦੇਖਾਂਗੇ ਆਪਾਂ ਯਾਰ। ਰੀਪਲੇ ਤਾਂ ਗ੍ਰੈਂਡ ਓਪਨ ਦੇ ਸਕਦੇ, ਪਰ ਗ੍ਰੈਂਡ ਓਪਨ ਲਾਈਵ ਚੱਲਦੇ ਹੋ ਦੇਖੋ ਨਾ, ਤੁਹਾਨੂੰ ਨਜ਼ਾਰਾ ਹੋ ਜ਼ਿਆਦਾ ਆਉਂਦਾ
1: ਜੀ।
0: ਟੀ ਵੀ ਮੂਹਰੇ ਕੱਲ੍ਹ ਨੂੰ ਫਿਰ ਬਹਿ ਜਾਓ 1:30 ਵਜੇ ਭਾਈ, ਇਹਦੀ ਲਾ ਕੇ ਅਤੇ ਵੱਡੇ ਵੱਡੇ ਟੀ ਵੀ 'ਤੇ ਤੁਹਾਡੇ ਲਈ ਇਹ ਸਾਰਾ ਓਪਨਿੰਗ ਜਿਹੜੀ ਹੈਗੀ ਤੁਹਾਨੂੰ ਦੇਖਣ ਨੂੰ ਮਿਲੇਗੀ। ਐਂਟਰਟੇਨਮੈਂਟ ਜਾਣੀ ਵੀਕਐਂਡ ਦੇ ਤੁਹਾਡੇ ਵਾਸਤੇ ਇਹ ਪੂਰੀ ਗ੍ਰਾਈਵਾਟਰ ਹੈ ਨਾ। ਜਿਹੜੀ ਬ੍ਰਾਹਮ ਦੇਸ਼ ਪ੍ਰਦੇਸ ਨਾਲ ਜੁੜੇ ਹੋਏ ਹੋ, ਟੈਲੀਫੋਨ ਨੰਬਰ 905-564-6444 ਸਟੂਡੀਓ ਨੰਬਰ ਨੇ
1: ਜੀ। ਅਤੇ ਇੰਡੀਅਨ ਫਰੂਟਲੈਂਡ ਐਂਡ ਤੰਦੂਰੀ ਗ੍ਰਿਲ ਮੀਟ ਸ਼ੋਪ ਤੁਸੀਂ ਜ਼ਰੂਰ ਪਹੁੰਚੋ, ਕਿਉਂਕਿ ਇਹਨਾਂ ਦੇ ਕੋਲ ਮੈਗਾ ਸੇਲ ਚੱਲ ਰਹੀ ਹੈ ਗਰੋਸਰੀਜ਼ ਦੇ ਉੱਪਰ ਅਤੇ ਨਾਲ ਦੇ ਨਾਲ ਫੂਡ ਆਈਟਮਸ ਦੇ ਉੱਪਰ ਵੀ। ਥੋੜ੍ਹੀ ਜਿਹੀ ਪ੍ਰਾਈਸਿਸ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ। ਮੈਗਾ ਸੇਲ ਜਿਹੜੀ ਹੈਗੀ ਇਹ ਕੱਲ੍ਹ ਤੱਕ ਹੈਗੀ, ਯਾਨੀ ਕਿ 12 ਜੂਨ ਤੱਕ, ਅਤੇ ਇਹ 2 ਦਿਨ ਹੀ ਰਹਿ ਗਏ ਅੱਜ ਦਾ ਅਤੇ ਕੱਲ੍ਹ ਦਾ। ਤੁਸੀਂ ਇਹਦਾ ਫਾਇਦਾ ਜ਼ਰੂਰ ਲਓ। ਮਧਾਣੀ ਘਿਓ ਲੈ ਕੇ ਆਓ 3.5 LB ਦਾ, $22.99 ਦੇ ਵਿੱਚ ਵੱਡਾ ਬਾਕਸ ਹੈ। ਹੈਪੀ ਡੇਰੀ ਪਨੀਰ 3.99, ਦੀਪ ਬੇਸਨ ਵੀ 3.99। ਜੇ ਤੁਸੀਂ ਆਟੇ ਲੈ ਕੇ ਆਉਣੇ ਨੇ, ਚਾਹੇ ਤੁਸੀਂ ਚੱਕੀ ਆਟਾ ਲੈ ਕੇ ਆਉਣਾ ਸਵਰਨਾ ਫਰੈਸ਼ ਚੱਕੀ ਆਟਾ, ਜਾਂ ਫਿਰ ਤੁਸੀਂ ਪਿਲਸਬਰੀ ਚੱਕੀ ਆਟਾ ਲੈ ਕੇ ਆਉਣਾ ਹੋਵੇ, ਦੋਨਾਂ ਦੀ ਪ੍ਰਾਈਸ 20-20 pound ਵਾਲੇ ਜਿਹੜੇ ਬੈਗਸ ਨੇ $10.99 ਈਚ ਮਿਲ ਜਾਣਗੇ। ਤੁਸੀਂ ਇੰਡੀਆ ਗੇਟ ਪ੍ਰੀਮੀਅਮ ਰਾਈਸ ਲੈ ਕੇ ਆਓ, $10 ਵਾਲਾ ਬੈਗ $10.99, ਬਰਾੜ ਦਹੀਂ $5.99 ਦੇ ਵਿੱਚ ਲੈ ਕੇ ਆਓ, ਚਾਹੇ ਤੁਸੀਂ 2% ਲਾਈਕ ਕਰਦੇ ਹੋ ਚਾਹੇ 3.2%, ਤੁਹਾਨੂੰ ਵੱਡਾ ਜਿਹੜਾ ਬਾਕਸ ਹੈ 1.8 kg ਵਾਲਾ 599 ਦੇ ਵਿੱਚ ਮਿਲ ਜਾਣਾ। ਅਤੇ ਇਸ ਤੋਂ ਇਲਾਵਾ ਇੰਡੀਅਨ ਡੈਲੀਬਾਈਟਸ ਦੀ ਮਸਟਰਡ ਆਇਲ ਯਾਨੀ ਸਰੋਂ ਦੇ ਤੇਲ ਦੀ ਬੋਟਲ 5 ਲੀਟਰ ਵਾਲੀ $17.99 ਦੇ ਵਿੱਚ ਮਿਲੂਗੀ। ਟਾਟਾ ਟੀ ਗੋਲਡ ਚਾਹੇ ਟਾਟਾ ਟੀ ਪ੍ਰੀਮੀਅਮ ਕੋਈ ਵੀ ਲੈਣੀ ਹੋਵੇ 1 ਕਿਲੋ ਵਾਲੇ ਬੈਗਸ ਨੇ $9.99 ਦੇ ਵਿੱਚ। ਅਤੇ ਹੋਰ ਵੀ ਤੁਸੀਂ ਕਾਫੀ ਸਾਰੀਆਂ ਪ੍ਰਾਈਸਿਸ ਮੈਂ ਇੱਥੇ ਦੱਸਾਂ ਤਾਂ ਦਾਲਾਂ ਲੈ ਕੇ ਆਉਣੀਆਂ ਹੁਣ 4 ਪਾਉਂਡ ਵਾਲੀਆਂ $3.99 ਦੇ ਵਿੱਚ ਮਿਲ ਜਾਣਗੀਆਂ। ਇਸ ਤੋਂ ਇਲਾਵਾ ਤੁਸੀਂ ਗੁੜ ਲੈ ਕੇ ਆਓ 5 ਕਿਲੋ ਵਾਲਾ ਪੈਕ ਹੈ $7.99 ਦੇ ਵਿੱਚ ਬੰਸੀ ਗੁੜ ਦਾ। ਅਤੇ ਜੇ ਤੁਸੀਂ ਤਾਜ਼ੀਆਂ ਹਰੀਆਂ ਸਬਜ਼ੀਆਂ ਲੈ ਕੇ ਆਉਣਾ ਚਾਹੁੰਦੇ ਹੋ $1.99 ਤੋਂ ਜਿਵੇਂ ਗੋਭੀ ਦਾ ਪ੍ਰਾਈਸ ਹੈ ਇੱਥੋਂ ਸਟਾਰਟ ਹੋ ਜਾਂਦੇ ਨੇ। ਫਰੂਟਸ ਦੇ ਵੀ ਪ੍ਰਾਈਸ $1.99 ਤੋਂ ਸਟਾਰਟ ਹੋ ਜਾਂਦੇ ਨੇ। ਅਤੇ ਜ਼ਰੂਰ ਤੁਸੀਂ ਇਹਨਾਂ ਦੇ ਕੋਲੋਂ ਫਰੈਸ਼ ਫਰੂਟਸ ਫਰੈਸ਼ ਵੈਜੀਟੇਬਲਸ ਲੈ ਕੇ ਆਓ। ਅਤੇ ਨਾਲ ਹੀ ਤੰਦੂਰੀ ਗ੍ਰਿਲ ਮੀਟ ਸ਼ੋਪ ਜਿਹੜੀ ਇਹਨਾਂ ਦੀ ਹਰ ਲੋਕੇਸ਼ਨ ਦੇ ਉੱਤੇ ਅਵੇਲੇਬਲ ਹੁੰਦੀ ਹੈ। ਇੱਥੋਂ ਤੁਸੀਂ ਖਾਣਾ ਲੈ ਕੇ ਆ ਸਕਦੇ ਹੋ ਪੂਰਾ ਵਧੀਆ। ਵੈਜੀਟੇਰੀਅਨ ਖਾਣਾ ਤੁਹਾਨੂੰ ਇੰਡੀਅਨ ਫਰੂਟਲੈਂਡ ਦੇ ਅੰਦਰ ਇੱਕ ਸੈਪਰੇਟ ਸੈਕਸ਼ਨ 'ਤੇ ਮਿਲ ਜਾਣਾ ਅਤੇ ਨੋਨ ਵੈਜੀਟੇਰੀਅਨ ਖਾਣਾ ਤੁਸੀਂ ਤੰਦੂਰੀ ਗ੍ਰਿਲ ਮੀਟ ਸ਼ੋਪ ਤੋਂ ਲੈ ਸਕਦੇ ਹੋ। ਵੈਜ ਥਾਲੀ $4.99 ਦੇ ਵਿੱਚ ਲੈ ਕੇ ਆਓ, ਪੂਰੀ ਲੋਡਡ ਥਾਲੀ ਹੁੰਦੀ ਹੈ। ਵੈਜੀ ਬਰਗਰ ਵੀ ਤੁਹਾਨੂੰ ਮਿਲੂਗਾ $3.99 ਦੇ ਵਿੱਚ। ਵੈਜ ਬਿਰਿਆਨੀ ਹੋਵੇ ਤਾਂ $4.99 ਦੇ ਵਿੱਚ ਖਾ ਸਕਦੇ ਹੋ। ਅਤੇ ਆਲੂ ਕੁਲਚਾ ਵੀ $4.99 ਦੇ ਵਿੱਚ ਮਿਲੂਗਾ। ਅਤੇ ਜੇਕਰ ਤੁਸੀਂ ਸਟੱਫਡ ਕੁਲਚਾ ਖਾਣਾ ਹੋਵੇ ਤੁਹਾਨੂੰ ਮਿਲੂਗਾ $2.99 ਈਚ ਸਟੱਫਡ ਕੁਲਚਾ। ਸੋਇਆ ਟਿੱਕਾ ਰੈਪ ਖਾਣਾ $6.99, ਫਿਸ਼ ਟਿੱਕਾ ਰੈਪ ਵੀ $6.99, ਚਿਕਨ ਟਿੱਕਾ ਰੈਪ ਵੀ $6.99, ਚਿਕਨ ਬਿਰਿਆਨੀ ਵੀ $6.99। ਅਤੇ ਇਸ ਤੋਂ ਇਲਾਵਾ ਜੇ ਵੈਜੀ ਨੂਡਲਸ ਖਾਣੀਆਂ ਉਹ ਵੀ $6.99 ਦੇ ਵਿੱਚ ਮਿਲਣਗੀਆਂ। ਚਿਕਨ ਕਰੀ ਵਿਦ ਨਾਨ ਦਾ ਡਿਨਰ ਕਰਨਾ ਹੋਵੇ ਅੱਜ $9.99। ਇੱਦਾਂ ਦੀਆਂ ਬਹੁਤ ਹੀ ਐਕਸਾਈਟਿੰਗ ਪ੍ਰਾਈਸਿਸ ਨੇ ਜਿਹਦੇ ਵਿੱਚ ਤੁਸੀਂ ਆਪਣਾ ਪੂਰਾ ਫਾਇਦਾ ਕਰ ਸਕਦੇ ਹੋ। ਬਹੁਤ ਹੀ ਲਾਜਵਾਬ ਇਹਨਾਂ ਦਾ ਖਾਣਾ ਹੁੰਦਾ, ਟੇਸਟੀ ਖਾਣਾ। ਅਤੇ ਲੈ ਕੇ ਆਓ ਤੁਸੀਂ ਇਹਨਾਂ ਦੀ ਕਾਫੀ ਲੋਕੇਸ਼ਨਸ ਨੇ। 1465 ਮੇਫੀਲਡ ਰੋਡ ਦੇ ਉੱਪਰ ਲੋਕੇਸ਼ਨ ਹੈ ਪਹਿਲੀ ਬ੍ਰੈਂਪਟਨ ਦੇ ਵਿੱਚ, ਦੂਸਰੀ ਲੋਕੇਸ਼ਨ 9985 ਮੈਕਵੀਨ ਡਰਾਈਵ ਯੂਨਿਟ ਨੰਬਰ 49 ਬ੍ਰੈਂਪਟਨ ਦੇ ਵਿੱਚ, ਤੀਸਰੀ ਲੋਕੇਸ਼ਨ 15 ਫੈਂਡਰ ਵੇ ਬਬੀਡਨ ਚੰਕਿਊਜ਼ੀ ਦੇ ਉੱਪਰ ਹੈ, ਚੌਥੀ ਲੋਕੇਸ਼ਨ 45 ਡਸਕ ਡਰਾਈਵ ਡਸਕ ਐਂਡ ਚੰਕਿਊਜ਼ੀ, ਅਤੇ ਪੰਜਵੀਂ ਲੋਕੇਸ਼ਨ ਇਹਨਾਂ ਦੀ ਬ੍ਰੈਂਪਟਨ ਦੇ ਵਿੱਚ ਹੈਗੀ ਹੈ 25 ਸੈਂਡਲਵੁੱਡ ਪਾਰਕ ਵੇ, ਸੈਂਡਲਵੁੱਡ ਐਂਡ ਹਾਈਵੇ 10 ਦਾ ਇੰਟਰਸੈਕਸ਼ਨ ਹੈ। ਇਸ ਤੋਂ ਇਲਾਵਾ 33 ਫੋਰਲੇ ਡਰਾਈਵ ਗਲਫ ਦੇ ਵਿੱਚ ਵੀ ਤੁਸੀਂ ਜਾ ਸਕਦੇ ਹੋ, ਜਾਂ ਫਿਰ ਇਹਨਾਂ ਦੀ 8th ਲੋਕੇਸ਼ਨ ਇਹ ਹੈਗੀ ਆ, 7th ਲੋਕੇਸ਼ਨ 600 ਹੈਸਪਲਰ ਰੋਡ ਕੇਮਬ੍ਰਿਜ ਦੇ ਵਿੱਚ। 8ਵੀਂ ਲੋਕੇਸ਼ਨ ਇਹਨਾਂ ਦੀ ਹੈਗੀ ਸੈਰੇਮਨੀ ਐਕਸਪ੍ਰੈਸ, ਜਿਹੜੀ ਕਿ ਤੁਹਾਨੂੰ ਮਿਲੂਗੀ ਸਟੀਲਸ ਐਂਡ ਮਿਸੀਸਾਗਾ ਰੋਡ ਦੇ ਉੱਪਰ, 10 ਲਾਈਟ ਬੀਮ ਟੈਰਿਸ ਯੂਨਿਟ ਨੰਬਰ 17 ਐਂਡ 18। ਇੱਥੇ ਤੁਹਾਡੇ ਲਈ ਟੇਕ ਆਊਟ ਫੂਡ ਮਿਲਦਾ ਆ ਅਤੇ ਸਾਰੀਆਂ ਲੋਕੇਸ਼ਨਸ ਐਵਰੀ ਡੇ ਓਪਨ ਨੇ, ਰਾਤ ਦੇ 10 ਵਜੇ ਤੱਕ ਤੁਸੀਂ ਪਹੁੰਚ ਸਕਦੇ ਹੋ। ਅਤੇ ਕੱਲ੍ਹ ਤੱਕ ਇਹ ਸੇਲ ਦਾ ਫਾਇਦਾ ਤੁਸੀਂ ਲਓ, 12 ਜੂਨ ਤੱਕ ਇਹ ਸੇਲ ਮਿਲੂਗੀ। 13 ਨੂੰ ਇਹ ਵਾਲੀ ਪ੍ਰਾਈਜ਼ ਤੁਹਾਨੂੰ ਨਹੀਂ ਮਿਲਣਗੀਆਂ, ਇਸ ਕਰਕੇ ਤੰਦੂਰੀ ਗ੍ਰਿਲ ਐਂਡ ਮੀਟ ਸ਼ੋਪ ਤੇ ਇੰਡੀਅਨ ਫਰੂਟਲੈਂਡ ਤੁਸੀਂ ਜ਼ਰੂਰ ਪਹੁੰਚੋ। ਅੱਜ ਤੇ ਕੱਲ 2 ਦਿਨ ਤੁਸੀਂ ਇਹ ਮੈਗਾ ਸੇਲ ਦਾ ਫਾਇਦਾ ਲੈ ਸਕਦੇ ਹੋ।
0: ਅਗਲਾ ਸੁਨੇਹਾ ਸਿਟੀ ਆਫ ਬ੍ਰੈਂਪਟਨ ਵੱਲੋਂ ਤੁਹਾਡੇ ਲਈ ਹੈ। ਉਹ ਕਹਿੰਦੇ ਇਕੱਠੇ ਅਸੀਂ ਸਟਰੋਂਗਰ ਕਮਿਊਨਿਟੀ ਨੇਬਰਹੁੱਡ ਬਣਾ ਸਕਦੇ ਹਾਂ, ਭਾਈਚਾਰਾ ਬਣਾ ਸਕਦੇ ਹਾਂ ਉਸ ਵਿੱਚ ਇਕੱਠੇ ਹੋ ਕੇ ਰਲ ਮਿਲ ਕੇ ਸਾਰੇ। ਆਹ ਜਿਹੜਾ ਸੀਜ਼ਨ ਚੱਲ ਰਿਹਾ ਸਾਰਾ, ਕਹਿੰਦੇ ਕਿ ਆਪਣੇ ਆਪ ਨੂੰ ਸਾਫ਼ ਸੁਥਰਾ ਰੱਖੋ, ਸਿਟੀ ਨੂੰ ਸਾਫ਼ ਸੁਥਰਾ ਰੱਖੋ, ਕਲੀਨ ਰੱਖੋ, ਆਪਣੇ ਯਾਰਡ ਨੂੰ ਮੇਨਟੇਨ ਰੱਖੋ, ਅਤੇ ਜਿਹੜਾ ਸ਼ੋਰ ਸ਼ਰਾਬਾ ਘੱਟ ਕਰੋ, ਹਾਂਜੀ, ਪਬਲਿਕ ਪ੍ਰਾਈਵੇਟ ਪ੍ਰੋਪਰਟੀ ਦੀ ਡੰਪਿੰਗ ਨਾ ਕਰੋ, ਲੇਨਸ ਕਲੀਅਰ ਰੱਖੋ ਜਿਹੜੇ ਸਾਈਡ 'ਤੇ ਹੁੰਦੀਆਂ, ਹਾਂਜੀ। ਤੋ ਡਿਸਪੋਜ਼ੇਬਲ ਕਹਿੰਦੇ ਤੁਸੀਂ ਕਈ ਵਾਰ ਕਿਸੇ ਹੋਰ ਦੀ ਪ੍ਰੋਪਰਟੀ ਸਿੱਟੇ ਆਉਂਦੇ ਹੋ ਉਹਦੀ ਵੱਡੀ ਟਿਕਟ ਮਿਲੂਗੀ। ਅਤੇ ਪਾਰਕਿੰਗ ਸਵੇਰ ਵੇਲੇ ਕਹਿੰਦੇ ਹੁਣ 2 ਤੋਂ ਲੈ ਕੇ 6 ਵਜੇ ਤੱਕ ਸਾਡੇ 'ਤੇ ਨਹੀਂ ਕਰਨੀ, ਬੜੇ ਬੜੇ ਫਾਈਨ ਹੋਣੇ ਨੇ। ਅਤੇ ਹੋਰ ਵੀ ਕਈ ਫਾਈਨ ਹੁਣ ਤੋਂ ਘਰ ਆ ਜਾਇਆ ਕਰਨੀ ਚਿੱਠੀਆਂ, ਅਤੇ ਆਪਣੇ ਆਪ ਨੂੰ ਕਹਿੰਦੇ ਜੇ ਤੁਸੀਂ ਇਸ ਵਧੀਆ ਢੰਗ ਦੇ ਨਾਲ ਚੰਗੀ ਕਮਿਊਨਿਟੀ ਹੋਣ ਦਾ ਸਬੂਤ ਦਿਓ ਬ੍ਰੈਂਪਟਨ ਦੇ ਵਿੱਚ, ਨਹੀਂ ਤਾਂ ਟਿਕਟ ਮੇਲ ਦੇ ਵਿੱਚ ਆਇਆ ਕਰੋਗੀ। ਹੁਣ ਤਾਂ ਕੋਈ ਰੋਕਣ ਦੀ ਲੋੜ ਵੀ ਨਹੀਂ, ਉਹ ਕਹਿੰਦੇ ਇਸ ਸੰਬੰਧ ਸਾਡੇ ਕੋਲ ਸਾਰਾ ਸਿਸਟਮ ਮੁਹੱਈਆ ਹੋ ਗਿਆ ਜੀ।
1: ਜੀ
0: ਡਿਪਰਾਮ ਦੇਸ ਪਰਦੇਸ ਲੋ ਫਿਰ ਗੀਤ ਲਈਏ ਆਪਾਂ, ਅਤੇ ਫਿਰ ਆਉਂਦੇ ਹਾਂ ਵਾਪਸ। ਕੁਲਦੀਪ ਮਾਨ।

0: ਰੇਡੀਓ ਪ੍ਰੋਗਰਾਮ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਔਰ ਮੇਰੇ ਨਾਲ ਜੁੜ ਚੁੱਕੇ ਨੇ ਇਸ ਉਮਰਪ੍ਰੀਤ ਚਾਵਲਾ ਹੋਰੇ ਲੈ ਕੇ ਟਿਪਸ ਜੀ ਉਮਰਪ੍ਰੀਤ ਜੀ
1: ਥੈਂਕ ਯੂ ਸੋ ਮਚ ਰਜਿੰਦਰ ਜੀ ਸੋ ਆਪਾਂ ਲਾਈਫ ਇੰਸ਼ੋਰੈਂਸ ਤੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਗੱਲ ਕੀਤੀ ਆ ਮੈਂ ਬਹੁਤ ਵਾਰ ਦੇਖਿਆ ਰਜਿੰਦਰ ਜੀ ਵੀ ਅਸੀਂ ਹਸਬੈਂਡ ਨੇ ਅੱਡ ਰੇਡੀਓ ਸੁਣ ਲਿਆ ਵਾਈਫ ਨੇ ਅੱਡ ਸੁਣ ਲਿਆ ਸਾਡੇ ਨਾਲ ਜਿਹੜਾ ਵੀ ਉਸ ਟਾਈਮ ਕੋਈ ਫਰੈਂਡ ਹੈ ਕੋਈ ਕਜ਼ਨ ਹੈ ਅਸੀਂ ਉਹਦੇ ਨਾਲ ਗੱਲ ਕਰ ਲੈਂਦੇ ਹਾਂ ਬਟ ਹਸਬੈਂਡ ਵਾਈਫ ਜਿਨ੍ਹਾਂ ਨੂੰ ਆਪਸ 'ਚ ਬੈਠ ਕੇ ਗੱਲ ਕਰਨੀ ਚਾਹੀਦੀ ਆਪਣੀ ਇੰਸ਼ੋਰੈਂਸ ਦੀ ਅਸੀਂ ਉਸ ਚੀਜ਼ ਨੂੰ ਡਿਲੇ ਕਰਦੇ ਰਹਿੰਦੇ ਹਾਂ ਮੈਨੂੰ ਲੱਗਦਾ ਤਾਂ ਹੀ ਆਪਾਂ ਡਿਸੀਜਨ ਲੈਣ ਦੇ ਵਿੱਚ ਵੀ ਡਿਲੇ ਕਰ ਜਾਂਦੇ ਹਾਂ ਸੋ ਮੈਂ ਅੱਜ ਇੱਕੋ ਗੱਲ ਕਹੂੰਗੀ ਕਿ ਹਸਬੈਂਡ ਵਾਈਫ ਤੁਸੀਂ ਦੋਨੋਂ ਬੈਠੋ ਦੇਖੋ ਕਿ ਕੱਲ੍ਹ ਨੂੰ ਜੇ ਤੁਹਾਡੇ ਦੋਨਾਂ 'ਚੋਂ ਇੱਕ ਨਹੀਂ ਹੈ ਤਾਂ ਪਿੱਛੇ ਫੈਮਿਲੀ ਨੇ ਕਿਵੇਂ ਜਿਹੜਾ ਸਰਵਾਈਵਿੰਗ ਸਪਾਊਸ ਆ ਕੋਈ ਵੀ ਹੋ ਸਕਦਾ ਹਸਬੈਂਡ ਵੀ ਵਾਈਫ ਵੀ ਕੋਈ ਵੀ ਹੋ ਸਕਦਾ ਵੀ ਉਹਨੇ ਕਿਵੇਂ ਸਰਵਾਈਵ ਕਰਨਾ ਫੈਮਿਲੀ ਦਾ ਖਰਚਾ ਕਿਵੇਂ ਚੱਲਣਾ ਬੱਚਿਆਂ ਨਾਲ ਕੀ ਕਰਨਾ ਮੌਰਗੇਜ ਕਿਵੇਂ ਪੇ ਕਰਨੀ ਹੈ ਜਿਹੜਾ ਵੀ ਮੇਨ ਅਰਨਰ ਹੈਗਾ ਫੈਮਿਲੀ ਦੇ ਵਿੱਚ ਉਹਨੂੰ ਜ਼ਰੂਰ ਉਹ ਵੀ ਇਨਕਮ ਨੂੰ ਪ੍ਰੋਟੈਕਟ ਕਰੋ ਉਹਨੂੰ ਇੰਸ਼ੋਰ ਕਰੋ ਔਰ ਕੋਈ ਬਹੁਤਾ ਜ਼ਿਆਦਾ ਪ੍ਰੀਮੀਅਮ ਨਹੀਂ ਆਉਂਦਾ ਹੁੰਦਾ ਲਾਈਫ ਇੰਸ਼ੋਰੈਂਸ ਦਾ ਆਪਾਂ ਬੇਸਿਕ ਜੇ ਪਲਾਨ ਤੋਂ ਸ਼ੁਰੂ ਕਰ ਸਕਦੇ ਹਾਂ ਜੇ ਹਸਬੈਂਡ ਵਾਈਫ ਤੁਹਾਡੇ ਦੋਨਾਂ ਦੀ 30-30 ਸਾਲ ਦੀ ਉਮਰ ਹੈ ਆਪਾਂ ਹਾਫ ਮਿਲੀਅਨ ਈਚ ਦੀ ਮਤਲਬ ਮਿਲੀਅਨ ਟੋਟਲ ਹੋ ਜਾਊਗਾ ਹਾਫ ਮਿਲੀਅਨ ਈਚ ਦੀ ਲਾਈਫ ਇੰਸ਼ੋਰੈਂਸ ਲਈਏ ਔਰ ਆਪਾਂ ਛੋਟੇ ਜਿਹੇ ਟਰਮ ਲੈ ਲਈਏ 10 ਸਾਲ ਦੇ ਟਰਮ ਤੋਂ ਪਲਾਨ ਸ਼ੁਰੂ ਕਰ ਲਈਏ ਤਾਂ $32-33 ਮੰਥਲੀ ਪ੍ਰੀਮੀਅਮ ਆਉਂਦਾ ਦੋਨਾਂ ਦਾ ਮਿਲਾ ਕੇ ਸੋ ਮੈਨੂੰ ਨਹੀਂ ਲੱਗਦਾ ਵੀ ਕਿਤੇ $32-33 ਮਿਲੀਅਨ ਦੀ ਇੰਸ਼ੋਰੈਂਸ ਲਈ ਜਿਸ 'ਚ ਹਸਬੈਂਡ ਵਾਈਫ ਦੋਨੋਂ ਇੰਸ਼ੋਰਡ ਹੋਣ ਕੋਈ ਔਖਾ ਕੰਮ ਹੈ ਸੋ ਇੰਨਾ ਕੁ ਥੋੜਾ ਜਿਹਾ ਟਾਈਮ ਕੱਢੋ ਥੋੜਾ ਜਿਹਾ ਆਪਣਾ ਬਜਟਿੰਗ ਕਰੋ ਤਾਂ ਕਿ ਤੁਸੀਂ ਪ੍ਰੋਟੈਕਟਿਡ ਰਹੋ ਤੁਹਾਡੀ ਫੈਮਿਲੀ ਪ੍ਰੋਟੈਕਟਿਡ ਰਹੇ ਜਿਹੜਾ ਸਰਵਾਈਵਿੰਗ ਸਪਾਊਸ ਹੈ ਕੱਲ੍ਹ ਨੂੰ ਰੱਬ ਨਾ ਕਰੇ ਇੱਕ ਨੂੰ ਕੁਝ ਹੋ ਗਿਆ ਤਾਂ ਦੂਜੇ ਨੇ ਘਰ ਕਿਵੇਂ ਚਲਾਉਣਾ ਹੈ ਬੱਚਿਆਂ ਦੀ ਕਿਵੇਂ ਟੇਕ ਕੇਅਰ ਹੋਣੀ ਹੈ ਤੁਹਾਡੇ ਜੇ ਪੇਰੈਂਟਸ ਨਾਲ ਹੈ ਤਾਂ ਉਹਨਾਂ ਦੀ ਕਿਵੇਂ ਟੇਕ ਕੇਅਰ ਹੋਣੀ ਹੈ ਸੋ ਬਹੁਤ ਚੀਜ਼ਾਂ ਹੁੰਦੀਆਂ ਜੀ ਆਪਣੇ ਛੋਟੀਆਂ ਛੋਟੀਆਂ ਕਰਕੇ ਆਪਾਂ ਉਹਨਾਂ ਚੀਜ਼ਾਂ ਨੂੰ ਕਰ ਸਕਦੇ ਹੁੰਦੇ ਹਾਂ ਆਪਾਂ ਗੱਡੀਆਂ ਦੀ ਇੰਸ਼ੋਰੈਂਸ ਲੈਂਦੇ ਹਾਂ ਆਪਾਂ ਆਪਣੇ ਅਪਲਾਈਸਿਸ ਦੀ ਇੰਸ਼ੋਰੈਂਸ ਲੈ ਲੈਂਦੇ ਹਾਂ ਲੇਕਿਨ ਸਾਡੀ ਲਾਈਫ ਸਾਡੀ ਇਨਕਮ ਉਹਨੂੰ ਆਪਾਂ ਪ੍ਰੋਟੈਕਟ ਕਰਨ 'ਚ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦੇ ਹਾਂ ਕੋਈ ਵੀ ਸਟੇਟਸ ਹੈ ਤੁਹਾਡਾ ਤੁਸੀਂ ਸਟੂਡੈਂਟ ਹੋ ਵਰਕ ਪਰਮਿਟ ਤੇ ਹੋ PR ਹੋ ਰਿਫਿਊਜੀ ਸਟੇਟਸ ਹੈ ਨੈਨੀ ਕੈਟੇਗਰੀ ਹੈ ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਇੱਕ ਬੇਸਿਕ ਜੇ ਲਾਈਫ ਇੰਸ਼ੋਰੈਂਸ ਦੇ ਪਲਾਨ ਤੋਂ ਆਪਾਂ ਸ਼ੁਰੂ ਕਰ ਸਕਦੇ ਹੁੰਦੇ ਹਾਂ ਤੇ ਨਾਲ ਦੇ ਨਾਲ ਤੁਸੀਂ ਕ੍ਰਿਟੀਕਲ ਇਲਨੈਸ ਐਡ ਕਰਨੀ ਹੈ ਤੁਸੀਂ ਡਿਸਬਿਲਟੀ ਇੰਸ਼ੋਰੈਂਸ ਐਡ ਕਰਨੀ ਹੈ ਤੁਹਾਡਾ ਕੋਈ ਵੀ ਕੁਐਸਚਨ ਹੈ ਇੰਸ਼ੋਰੈਂਸ ਨੂੰ ਲੈ ਕੇ ਨੰਬਰ ਹੈ ਜੀ ਮੇਰਾ
2: 6416 1616 ਕਿਸੇ ਦੇ ਵੀ ਏਅਰ ਟਿਕਟ ਬੁੱਕ ਕਰਵਾਓ ਅਕਟੂਬਰ ਦੇ ਵਿੱਚ ਜਾ ਕੇ ਮਤਲਬ ਅਕਟੂਬਰ ਦੇ ਵਿੱਚ ਸੋਰੀ ਦਿੱਲੀ ਤੋਂ ਟੋਰਾਂਟੋ ਨੂੰ ਆ ਕੇ ਵਾਪਸੀ ਕਰ ਸਕਦੇ ਫੈਬਰੀ ਜਾਂ ਮਾਰਚ ਦੇ ਵਿੱਚ ਯਾਨੀ ਕਿ 2027 ਫੈਬਰੀ ਜਾਂ ਮਾਰਚ ਦੇ ਵਿੱਚ ਤੇ ਇਹਦੇ ਲਈ $1,350 ਦੀ ਟਿਕਟ ਹੈ ਦੋਵੇਂ

0: ਜ਼ੋਂਬੀ, ਉਹ ਜ਼ੋਂਬੀ ਕੋਈ ਜਾਨਵਰ ਹੁੰਦਾ?
1: ਨਹੀਂ, ਜ਼ੋਂਬੀਸ ਕਹਿ ਦਿੰਦੇ ਨੇ ਜਿਹੜੇ
0: ਮੈਂ ਗੱਲ ਕਰ ਰਿਹਾ ਸੀਗਾ ਕਿ ਸਾਡੇ ਲੋਕ ਜਿਹੜੇ ਪੰਜਾਬੀ ਆ ਨਾ, ਯੰਗ ਜਨਰੇਸ਼ਨ ਨਾ, ਉਹ ਯੰਗ ਇਨ ਡੰਡਾਸ ਸਕੇਅਰ ਕਹਿੰਦੇ ਆ ਨਾ, ਯੰਗ ਡੰਡਾਸ, ਉੱਥੇ ਜਾ ਕੇ ਭੰਗੜਾ ਪਾਈ ਜਾਂਦੇ ਆ। ਜਿਹੜੇ ਕੈਨੇਡੀਅਨ ਆ ਉਹ ਜ਼ੋਂਬੀ ਬਣੀ ਫਿਰਦੇ ਆ। ਉਹ ਆਪ ਦੇਖੋ ਉੱਥੇ ਨਾ ਰੰਗ ਬਿਰੰਗੇ ਮਿਲਦੇ ਆ ਲੋਕ, ਜਾਂਦੇ ਤਸਵੀਰ ਮਾਰੋ ਆਪਣੇ, ਮੈਂ ਬਹੁਤ ਵਾਰ ਦੇਖਿਆ ਕਈ ਵਾਰ ਜਦ ਲੰਘੀ ਉਹ ਡਾਂਡ ਰੰਗ ਦੇ ਵਿੱਚ ਕਿਤੇ ਮੌਕਾ ਮਿਲਦਾ ਵੀਕਐਂਡ 'ਤੇ, ਉਹ ਤਾਂ ਆਪਣਾ ਭੰਗੜਾ ਭੰਗੜਾ ਪਾਈ ਜਾਂਦੇ ਆ ਯੰਗ ਜਵਾਈ ਨਾ। ਦੂਜੇ ਬਾਅਦ ਝਾਤੀ ਮਾਰੋ ਤਾਂ ਆਹ ਚੀਜ਼ਾਂ ਬੜੀਆਂ ਜ਼ੋਂਬੀ ਵਾਲੀਆਂ, ਜਿਹੜੇ ਉਹ ਕੈਨੇਡੀਅਨ ਜਿਹੜੇ ਪੌਰ ਨੇ ਇੱਥੋਂ ਦੇ ਆ ਗੋਰੇ ਗਾਣੇ ਜਿਹੜੇ, ਉਹ ਇਹੋ ਜਿਹਾ ਕੰਮ ਕਰੀ ਜਾਂਦੇ ਆ। ਖੈਰ ਇਹ ਜਿਹੜੇ ਨਸ਼ੇ ਨੇ ਦੇਖ ਕੇ ਸਾਨੂੰ ਨਾ ਗੱਲ ਜਿਹਾ ਹੱਲਦੇ ਕੀ ਖਾਧਾ ਉਪਤੰਦਰਾਂ ਨੇ ਹੈ ਨਾ, ਜਿਹੜੇ ਇਸ ਤਰ੍ਹਾਂ ਬਣੇ ਹੋਏ ਭੂਤ ਹੀ ਬਣ ਜਾਂਦੇ ਹੈ ਨਾ, ਜਿਹੜੇ ਆਪਣਾ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਆ। ਦੱਸੋ ਅਤੇ ਗੀਤ ਸੁਣਾਈਏ ਤੁਹਾਨੂੰ, ਫਿਰ ਆਪਾਂ ਅੱਗੇ ਜਾ ਕੇ ਗੱਲਾਂ ਬਾਤਾਂ ਹੋਰ ਕਰਦੇ ਹਾਂ।
1: ਜੀ

0: ਬੜਾ ਪਿਆਰਾ ਨਗਮਾ ਤੁਹਾਡੀ ਨਜ਼ਰ ਕੀਤਾ ਔਰ ਐਵਰਗ੍ਰੀਨ ਹੁੰਦੇ ਨੇ ਇਹ ਸੌਂਗ ਇਸ ਤਰ੍ਹਾਂ ਦੇ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਸਾਡੇ ਨਾਲ ਜੁੜ ਚੁੱਕੇ ਨੇ ਇਨ ਸ਼ੋਸਵਿਲ ਦੇ ਵਿੱਚ ਬਹੁਤ ਹੀ ਵਧੀਆ ਨਾਮ ਹੈ ਉਮਰਪ੍ਰੀਤ ਚਾਵਲਾ ਹੋਰੀ ਫਿਰ ਆ ਗਏ ਨੇ ਲੈ ਕੇ ਟਿਪਸ ਜੀ ਉਮਰਪ੍ਰੀਤ ਜੀ ਜੀ ਆਨੂੰ ਜੀ
1: ਥੈਂਕ ਯੂ ਸੋ ਮਚ ਜਿੰਦਰ ਜੀ ਸੋ ਇੱਕ ਇੰਪੋਰਟੈਂਟ ਇੰਸ਼ੋਰੈਂਸ ਇੰਡਸਟਰੀ ਦਾ ਅਪਡੇਟ ਮੈਂ ਸ਼ੇਅਰ ਕਰਦਾ ਜਿੰਦਰ ਜੀ ਦੋ ਤਿੰਨ ਜਿਹੜੀਆਂ ਮੇਜਰ ਟਰੈਵਲ ਇੰਸ਼ੋਰੈਂਸ ਕੰਪਨੀਜ਼ ਹੈ ਉਹਨਾਂ ਨੇ ਅਨਾਊਂਸ ਕੀਤਾ ਕਿ ਉਹਨਾਂ ਦੇ ਪ੍ਰੀਮੀਅਮ 1 ਜੁਲਾਈ ਤੋਂ ਇਨਕਰੀਜ਼ ਹੋ ਰਹੇ ਹੈ ਸੋ ਹੁਣ ਦੋ ਤਿੰਨ ਚੀਜ਼ਾਂ ਇਸ ਤੋਂ ਪਤਾ ਲੱਗਦੀਆਂ ਪਹਿਲਾਂ ਤਾਂ ਇਹ ਹੈ ਕਿ ਪ੍ਰੀਮੀਅਮ ਤਾਂ ਹੀ ਇਨਕਰੀਜ਼ ਹੁੰਦਾ ਜਦੋਂ ਕਲੇਮ ਬਹੁਤ ਜ਼ਿਆਦਾ ਪੇ ਆਊਟ ਹੁੰਦੇ ਆ ਸੋ ਕਿਤੇ ਨਾ ਕਿਤੇ ਮਤਲਬ ਅਸੀਂ ਕਈ ਵਾਰ ਅਸੀਂ ਪੇਰੈਂਟਸ ਨੂੰ ਜਦੋਂ ਅਸੀਂ ਵਿਜ਼ਿਟਰ ਵੀਜ਼ੇ ਤੇ ਬੁਲਾ ਰਹੇ ਹਾਂ ਜਾਂ ਸਾਡੀ ਫੈਮਿਲੀ ਚੋਂ ਕੋਈ ਆ ਰਿਹਾ ਅਸੀਂ ਕਈ ਵਾਰ ਸਾਨੂੰ ਲੱਗਦਾ ਵੀ ਅਸੀਂ ਇੰਸ਼ੋਰੈਂਸ ਨਾ ਲਈਏ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਵੀ ਚਲੋ ਐਵੇਂ ਹੀ ਸਰ ਜਾਏਗਾ ਲੇਕਿਨ ਜੇ ਪ੍ਰੀਮੀਅਮ ਵੱਧ ਰਿਹਾ ਉਹਦਾ ਮਤਲਬ ਇਹ ਹੈ ਕਿ ਕਲੇਮ ਬਹੁਤ ਆਉਂਦੇ ਆ ਔਰ ਅਸੀਂ ਵੀ ਦੇਖਦੇ ਹਾਂ ਡੇ ਟੂ ਡੇ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਕਲੇਮਸ ਆਉਂਦੇ ਆ ਔਰ ਕਲੇਮ ਪੇ ਆਊਟ ਵੀ ਹੁੰਦੇ ਆ ਦੂਜਾ ਹੈਗਾ ਵੀ ਜੇ ਤੁਸੀਂ ਲੈਣਾ ਹੀ ਮਤਲਬ ਇੰਸ਼ੋਰੈਂਸ ਲੈਣੀ ਹੋਈ ਆ ਤੁਸੀਂ ਸੁਪਰ ਵੀਜ਼ਾ ਅਪਲਾਈ ਕਰਨਾ ਪੇਰੈਂਟਸ ਦਾ ਆਉਣ ਵਾਲੇ 2-3-4 ਮਹੀਨੇ ਦੇ ਵਿੱਚ ਜਾਂ ਪੇਰੈਂਟਸ ਨੂੰ ਵਿਜ਼ਿਟਰ ਵੀਜ਼ੇ ਤੇ ਇੱਥੇ ਇਹਨਾਂ ਨੇ ਆਉਣਾ ਹੀ ਆ ਤਾਂ 1 ਜੁਲਾਈ ਤੋਂ ਪਹਿਲੇ ਪਹਿਲੇ ਜੇ ਆਪਾਂ ਲੈ ਲੈਂਦੇ ਹਾਂ ਇੰਸ਼ੋਰੈਂਸ ਤਾਂ ਨੈਚੁਰਲੀ ਪ੍ਰੀਮੀਅਮ 1 ਜੁਲਾਈ ਤੋਂ ਵਧਣੇ ਆ ਚਾਹੇ ਉਹਨਾਂ ਨੇ ਬਾਅਦ ਵਿੱਚ ਆਉਣਾ ਲੇਕਿਨ ਪ੍ਰੀਮੀਅਮ ਆਪਾਂ ਅੱਜ ਦੀ ਡੇਟ ਦਾ ਲੌਕ ਕਰ ਲਾਂਗੇ ਸੋ ਤੁਸੀਂ ਆਪਣੇ ਪੇਰੈਂਟਸ ਦੀ ਡੇਟ ਆਫ ਬਰਥ ਉਹਨਾਂ ਦੀਆਂ ਹੈਲਥ ਕੰਡੀਸ਼ਨਸ ਮੈਨੂੰ ਲਿਖ ਕੇ ਭੇਜ ਦਿਓ ਔਰ ਸਪੈਸ਼ਲੀ ਮੈਂ ਕਹੂੰਗੀ ਇਹ ਪ੍ਰੀਮੀਅਮ ਉਹਨਾਂ ਤੇ ਇੰਪੈਕਟ ਕਰੂਗਾ ਜਿਨ੍ਹਾਂ ਦੇ ਪੇਰੈਂਟਸ ਨੂੰ ਕੋਈ ਮੇਜਰ ਹੈਲਥ ਇਸ਼ੂਜ਼ ਹੈ ਮਤਲਬ ਕਿ ਕੋਈ ਹਾਰਟ ਦੀ ਪ੍ਰੋਬਲਮ ਹੈ ਡਾਇਬਟੀਜ਼ ਹੈ ਜਾਂ ਬੀਪੀ ਆ ਉੱਥੇ ਕਿਤੇ ਨਾ ਕਿਤੇ ਇਹ ਰੈਲੇਵੈਂਟ ਹੋਣਗੀਆਂ ਇਹ ਇੰਸ਼ੋਰੈਂਸ ਕੰਪਨੀਜ਼ ਸੋ ਤੁਸੀਂ ਆਪਣੇ ਪੇਰੈਂਟਸ ਦੀ ਹੈਲਥ ਕੰਡੀਸ਼ਨ ਔਰ ਡੇਟ ਆਫ ਬਰਥ ਮੈਨੂੰ ਲਿਖ ਕੇ ਭੇਜ ਦਿਓ ਮੈਂ ਸ਼ੋਪ ਅਰਾਊਂਡ ਕਰਕੇ ਜਿਹੜਾ ਵੀ ਬੈਸਟ ਰੇਟ ਆਉਂਦਾ ਹੋਊਗਾ ਮੈਂ ਤੁਹਾਨੂੰ ਉਹ ਦੱਸ ਦਾਂਗੀ ਚਾਹੇ ਉਹ ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਹੈ ਜਾਂ ਵਿਜ਼ਟਰ ਇੰਸ਼ੋਰੈਂਸ ਹੈ ਸੋ ਜਦੋਂ ਵੀ ਤੁਸੀਂ ਇੰਸ਼ੋਰੈਂਸ ਲੈਣੀ ਹੈ 1-2 ਚੀਜ਼ਾਂ ਦਾ ਜ਼ਰੂਰ ਧਿਆਨ ਰੱਖਿਆ ਕਰੋ ਇੱਕ ਤਾਂ ਤੁਹਾਡੇ ਪੇਰੈਂਟਸ ਦੇ ਇੱਥੋਂ ਆਉਣ ਤੋਂ ਪਹਿਲੇ ਇੰਸ਼ੋਰੈਂਸ ਸਟਾਰਟ ਕਰਾਓ ਕਿਉਂਕਿ ਜਦੋਂ ਪੇਰੈਂਟਸ ਇੱਕ ਵਾਰ ਲੈਂਡ ਕਰ ਜਾਂਦੇ ਆ ਤਾਂ ਵੇਟਿੰਗ ਪੀਰੀਅਡ ਪੈ ਜਾਂਦਾ ਦੂਜਾ ਹੈਗਾ ਵੀ ਐਡਵਾਈਜ਼ਰ ਨੂੰ ਉਹਨਾਂ ਦੀ ਹੈਲਥ ਕੰਡੀਸ਼ਨ ਜ਼ਰੂਰ ਡਿਸਕਲੋਜ਼ ਕਰੋ ਵੀ ਕਿਹੜੀਆਂ ਕਿਹੜੀਆਂ ਮੈਡੀਸਨ ਚੱਲਦੀਆਂ ਹੁਣ ਜਾਂ ਪਾਸਟ ਚੱਲਦੀਆਂ ਸੀ ਹੁਣ ਨਹੀਂ ਚੱਲਦੀਆਂ ਤੀਜਾ ਸਟੇਬਿਲਿਟੀ ਕਲੋਜ਼ ਇੱਕ ਬਹੁਤ ਹੀ ਮੇਨ ਫੈਕਟਰ ਹੁੰਦਾ ਜਦੋਂ ਵੀ ਇੰਸ਼ੋਰੈਂਸ ਦਾ ਕਲੇਮ ਡਿਕਲਾਈਨ ਹੁੰਦਾ ਇਹ ਚੀਜ਼ਾਂ ਦੇਖੀਆਂ ਜਾਂਦੀਆਂ ਉਹਦਾ ਕੀ ਮਤਲਬ ਹੈ ਕਿ ਕਿੰਨੀ ਦੇਰ ਤੋਂ ਉਹਨਾਂ ਦੀ ਮੈਡੀਸਨ ਸੇਮ ਚੱਲ ਰਹੀ ਹੈ ਉਹਨਾਂ ਦੀ ਡੋਜ਼ ਦੇ ਵਿੱਚ ਵੀ ਕੋਈ ਚੇਂਜ ਨਹੀਂ ਹੋਣਾ ਚਾਹੀਦਾ ਡੋਜ਼ ਘਟਣੀ ਵਧਣੀ ਨਹੀਂ ਚਾਹੀਦੀ ਜਾਂ ਕਦੇ ਲੈ ਲਈ ਕਦੇ ਨਹੀਂ ਲੈ ਲਈ ਉਹ ਸਟੇਬਿਲਿਟੀ ਕਲੋਜ਼ ਉਹਦੇ ਨਾਲ ਖਤਮ ਹੋ ਜਾਂਦਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਡਿਟੇਲ 'ਚ ਤੁਸੀਂ ਮੈਨੂੰ ਦੱਸ ਕੇ ਆਪਾਂ ਇੱਕ ਵਧੀਆ ਕੋਟੇਸ਼ਨ ਤੁਹਾਡੇ ਪੇਰੈਂਟਸ ਲਈ ਜਾਂ ਫੈਮਿਲੀ ਲਈ ਜੋ ਵੀ ਕੋਈ ਵਿਜ਼ਿਟਰ ਆ ਰਿਹਾ ਉਹਦੇ ਲਈ ਤਿਆਰ ਕਰ ਸਕਦੇ ਹਾਂ ਸੋ ਐਲਬਰਟਾ ਬੀਸੀ ਮੈਨੀਟੋਬਾ ਸਸਕੈਚਵਾਨ ਨੋਵਾ ਸਕੋਸ਼ੀਆ ਜਾਂ ਓਨਟਾਰੀਓ ਇਹਨਾਂ 'ਚੋਂ ਕਿਸੇ ਵੀ ਪ੍ਰੋਵਿੰਸ ਤੁਸੀਂ ਹੋ ਕੋਈ ਵੀ ਇੰਸ਼ੋਰੈਂਸ ਲਾਈਫ ਕ੍ਰਿਟੀਕਲ ਇਲਨੈਸ ਡਿਸੇਬਿਲਿਟੀ ਸੁਪਰ ਵੀਜ਼ਾ ਵਿਜ਼ਿਟਰ ਟਰੈਵਲ ਇੰਸ਼ੋਰੈਂਸ ਜਾਂ ਕਿਸੇ ਵੀ ਤਰ੍ਹਾਂ ਦੀ ਇਨਵੈਸਟਮੈਂਟ ਦੀ ਗੱਲ ਕਰਨੀ ਹੈ RRST, RESTT, TFSA, FHSA ਜਾਂ ਡਿਸੇਬਿਲਿਟੀ ਦੀ ਜਿਹੜੀ 90,000 ਦੀ ਗ੍ਰਾਂਟ ਹੈ ਘਰ 'ਚ ਕੋਈ ਵੀ ਬੱਚਾ ਵਿਦ ਡਿਸੇਬਿਲਿਟੀ ਜਾਂ ਕੋਈ ਅਡਲਟ ਹੈ ਜਿਨ੍ਹਾਂ ਦੀ DTC ਅਪਰੂਵਡ ਹੈ ਤਾਂ 90,000 ਤੱਕ ਦੀ ਗਵਰਨਮੈਂਟ ਗ੍ਰਾਂਟ ਤੁਹਾਨੂੰ ਮਿਲ ਸਕਦੀ ਹੈ ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਨੰਬਰ ਜੀ
0: 4446 1616 4446 1616 ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਆ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ TV ਨੂੰ ਕਲੈਕਟ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7 ਜੀ
2: ਜੀ ਬਿਲਕੁਲ ਸਾਡੇ ਨਾਲ ਇਸ ਸਮੇਂ ਲਾਈਨ ਤੇ ਜੁੜੇ ਹੋਏ ਨੇ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਕੰਟੈਕਟ ਕਰੋ ਤੁਸੀਂ ਅੱਜ ਵੀ ਡਾਕਟਰਸ ਦੇ ਨਾਲ ਮੁਲਾਕਾਤ ਕਰ ਸਕਦੇ ਹੋ ਕੱਲ ਨੂੰ ਵੀ ਸੈਟਰਡੇ ਨੂੰ ਵੀ ਤੇ ਆਪਣੀ ਅਪਾਇੰਟਮੈਂਟ ਜ਼ਰੂਰ ਬੁੱਕ ਕਰੋ ਤੇ ਪਹੁੰਚੋ ਤੁਸੀਂ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਦੇ ਉੱਪਰ ਸਪੈਕਸ ਐਕਸਪ੍ਰੈਸ ਰਾਜਨ ਜੀ ਸਵਾਗਤ ਸਤਿ ਸ਼੍ਰੀ ਅਕਾਲ
3: ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਔਰ ਦੇਸ਼ ਪ੍ਰਦੇਸ਼ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਿੱਧੂ ਸਾਹਿਬ ਨੂੰ ਤੇ ਤੁਹਾਨੂੰ ਵੀ ਪਿਆਰ ਭਰੀ
2: ਸਤਿ ਸ਼੍ਰੀ ਅਕਾਲ ਜੀ
3: ਹਾਂਜੀ, ਸੋ ਅੱਜ ਦੱਸਣਾ ਚਾਹਾਂਗੇ ਬਿਲਕੁਲ ਤੁਸੀਂ ਠੀਕ ਹੈ ਵੀ ਡਾਕਟਰ ਜਿਨ੍ਹਾਂ ਨੇ ਵੀ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ, ਅਸੀਂ ਹੁਣ ਦੋਨੋਂ ਲੋਕੇਸ਼ਨ ਦੇ ਉੱਤੇ ਡਾਕਟਰ ਦੇ ਟਾਈਮਿੰਗ ਰੱਖੇ ਹੋਏ ਨੇ। ਅੱਜ ਸਾਡੇ ਕੋਲ ਕ੍ਰੈਡਿਟ ਵਿਊ ਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਦੇ ਉੱਤੇ ਡਾਕਟਰ ਅਵੇਲੇਬਲ ਨੇ। ਜੇ ਤੁਸੀਂ ਅੱਜ ਨਹੀਂ ਆ ਸਕਦੇ ਤੇ ਕੱਲ ਨੂੰ ਸ਼ਾਮ ਨੂੰ 4 ਵਜੇ ਤੋਂ ਲੈ ਕੇ 7 ਵਜੇ ਤੱਕ ਰੈਜ਼ੋਲੂਸ਼ਨ ਵਾਲੀ ਲੋਕੇਸ਼ਨ ਦੇ ਉੱਤੇ ਡਾਕਟਰ ਅਵੇਲੇਬਲ ਨੇ, ਤੇ ਜੇ ਕੱਲ ਵੀ ਨਹੀਂ ਆ ਸਕਦੇ ਤੇ ਪਰਸੋਂ ਨੂੰ ਸੈਟਰਡੇ ਨੂੰ ਵੀ ਡਾਕਟਰ ਅਵੇਲੇਬਲ ਨੇ। ਸੋ ਕੰਪਲੀਟ ਕੰਪ੍ਰੀਹੈਂਸਿਵ ਤੁਸੀਂ ਆਈ ਐਗਜ਼ਾਮ ਕਰਵਾ ਸਕਦੇ ਹੋ, ਐਡਵਾਂਸ ਟੈਸਟਿੰਗ ਕਰਵਾ ਸਕਦੇ ਹੋ। ਜਿਹੜੇ ਵੀ ਰਿਜ਼ਲਟ ਆਉਂਦੇ ਨੇ ਜੀ ਮਨਪ੍ਰੀਤ ਜੀ, ਡਿਜੀਟਲੀ ਵੱਡੀ ਡਿਸਪਲੇ ਸਕਰੀਨ ਦੇ ਉੱਤੇ ਕਸਟਮਰ ਨੂੰ ਦਿਖਾਏ ਜਾਂਦੇ ਨੇ, ਸਮਝਾਏ ਜਾਂਦੇ ਨੇ ਜੇ ਅੱਖ 'ਚ ਕੋਈ ਪ੍ਰੋਬਲਮ ਚੱਲ ਰਹੀ ਹੈ ਤੇ ਕੀ ਪ੍ਰੋਬਲਮ ਹੈ ਤੇ ਉਹਦਾ ਕੀ ਹੱਲ ਹੈ। ਸੋ ਜਿਨ੍ਹਾਂ ਨੇ ਵੀ ਅਪਾਇੰਟਮੈਂਟ ਬੁੱਕ ਕਰਵਾਉਣੀ ਹੈ ਜੀ, ਇੱਕੋ ਇੱਕ ਨੰਬਰ 905-460-8888 ਤੇ ਨਾਲ ਦੀ ਨਾਲ ਜੇ ਗਲਾਸਿਸ ਦੀ ਗੱਲ ਕਰੀਏ, ਬਹੁਤ ਸਾਰੇ ਭੈਣ ਭਰਾ ਨੇ ਜਿਨ੍ਹਾਂ ਕੋਲ ਬੈਨੀਫਿਟਸ ਨਹੀਂ ਹੁੰਦੇ ਜਾਂ ਬਹੁਤ ਘੱਟ ਬੈਨੀਫਿਟ ਹੁੰਦੇ ਨੇ, ਉਹਨਾਂ ਵਾਸਤੇ ਅਸੀਂ ਆਪਣਾ ਵੈਲਿਊ ਪੈਕੇਜ ਸਪੈਸ਼ਲ ਲੈ ਕੇ ਆਏ ਹੁੰਦੇ ਹਾਂ ਜੀ। ਇਹਦੇ 'ਚ ਸਿਲੈਕਟਡ ਬ੍ਰਾਂਡਡ ਫਰੇਮ ਨੇ, ਲੰਡਨ ਫੋਗ, ਲਿਵਾਈਸ, ਰੈਂਗਲਰ, ਵੈਨ ਹਿਊਸਨ, ਐਡੀ ਬਾਬਰ, ਰੂਟਸ, ਆਈਜ਼ੋਡ, ਤਕਰੀਬਨ ਮਨਪ੍ਰੀਤ ਜੀ 700 ਤੋਂ 800 ਫਰੇਮ ਡਿਸਪਲੇ ਤੇ ਲੱਗਾ। ਸਾਡੇ ਸਟੋਰ ਤੇ ਆ ਕੇ ਕੋਈ ਵੀ ਫਰੇਮ ਚੂਜ਼ ਕਰ ਲੈਣ, $300 ਦੀ ਕੀਮਤ ਫਰੇਮ ਹੈ ਜੀ, ਤੇ $100 ਦੀ ਕੀਮਤ ਦੇ ਨਾਲ ਵਿੱਚ ਲੈਂਸਿਸ ਹੁੰਦੇ ਨੇ। $400 ਵਾਲਾ ਪੈਕੇਜ ਸਿਰਫ $129 ਦੇ ਵਿੱਚ ਦਿੱਤਾ ਜਾ ਰਿਹਾ ਜੀ। ਤੇ ਜੇ ਕਿਸੇ ਨੇ ਪ੍ਰੋਗਰੈਸਿਵ ਗਲਾਸਿਸ ਲੈਣੀ, ਯਾਨੀ ਕਿ ਦੂਰ ਨੇੜੇ ਦੀ ਇਕੱਠੀ, ਤੇ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ, $300 ਦੀ ਕੀਮਤ ਦੇ ਲੈਂਸਿਸ ਤੇ $300 ਦੀ ਕੀਮਤ ਦਾ ਫਰੇਮ, $600 ਵਾਲਾ ਪੈਕੇਜ ਸਿਰਫ $258 ਚ ਹੈ। ਤੇ ਜਦੋਂ ਆਪਾਂ ਐਨਕਾਂ ਬਣਵਾ ਲੈਂਦੇ ਹਾਂ, ਫਿਰ ਸਾਨੂੰ ਹੁੰਦਾ ਵੀ ਇਹਦੇ ਉੱਤੇ ਕੋਟਿੰਗ ਐਡ ਕਰਵਾਉਣੀ ਹੈ। ਸੋ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਵਾਉਣ, ਸਾਰੀਆਂ ਦੀ ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਤੇ ਜੇ ਕਿਸੇ ਨੇ ਦੋ ਪੇਅਰ ਬਣਵਾਉਣੇ ਵੀ ਇੱਕ ਘਰ ਰੱਖ ਲਈਏ ਤੇ ਇੱਕ ਆਫਿਸ 'ਚ ਜਾਂ ਗੱਡੀ 'ਚ, ਤੇ ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਨੇ ਤੇ ਦੂਜੇ ਪੇਅਰ ਦੇ ਉੱਤੇ ਕੋਟਿੰਗਾਂ ਬਿਲਕੁਲ ਫ੍ਰੀ ਹੈ। ਸੋ ਦੋ ਲੋਕੇਸ਼ਨ ਹੈ ਜੀ, ਪਹਿਲੀ ਲੋਕੇਸ਼ਨ 35 ਰੈਜ਼ੋਲੂਸ਼ਨ ਡਰਾਈਵ ਬਰੈਂਪਟਨ ਦੇ ਵਿੱਚ, ਇਹ 410 ਐਂਡ ਸੀਲਸ ਕਹਿ ਲਓ ਜਾਂ ਕੈਨੇਡੀ ਐਂਡ ਸੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਦੂਜੀ ਲੋਕੇਸ਼ਨ 10635 ਕ੍ਰੈਡਿਟ ਵਿਊ ਰੋਡ, ਇਹ ਕ੍ਰੈਡਿਟ ਵਿਊ ਤੇ ਸੈਂਡਲਵੁੱਡ ਦੀ ਲੋਕੇਸ਼ਨ ਹੈ ਜੀ। ਤੁਸੀਂ ਦੋਨਾਂ ਲੋਕੇਸ਼ਨ 'ਚੋਂ ਕਿਤੇ ਵੀ ਜਾ ਕੇ ਇਹਨਾਂ ਡੀਲਾਂ ਦਾ ਫਾਇਦਾ ਲੈ ਸਕਦੇ ਹੋ। ਤੇ ਜਿਹੜੇ ਸਾਡੇ ਭੈਣ ਭਰਾ ਜਿਨ੍ਹਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀ ਨੂੰ ਆਪਾਂ ਡਾਇਰੈਕਟ ਵੀ ਕਰਦੇ ਹਾਂ, ਚਾਹੇ ਆਈ ਐਗਜ਼ਾਮ ਹੋਵੇ, ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨ ਗਲਾਸਿਸ। ਸੋ ਇੱਕ ਇੱਕ ਨੰਬਰ ਜੀ, 905-460-8888-905-460-8888। ਸਮਾਂ ਦੇ ਲਈ ਬਹੁਤ ਬਹੁਤ ਧੰਨਵਾਦ ਮਨਪ੍ਰੀਤ ਜੀ।
0: ਮਿਹਰਬਾਨੀ ਜੀ, ਵਾਪਸ ਆਉਂਦੇ ਹਾਂ ਅਸੀਂ ਥੋੜ੍ਹੇ ਜਿਹੇ ਕਮਰਸ਼ੀਅਲ ਲੈ ਕੇ। ਦੋਸਤੋ, ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲੈਕਟ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7। ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ, ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਂਪਟਨ। ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-8053, 905-792-8053। ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ। ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ANJ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇੰਸਪੈਕਸ਼ਨ, ਫ੍ਰੀ ਅਮਿਸ਼ਨ ਟੈਸਟ, ਨਿਊ ਤੇ ਯੂਜ ਟਾਇਰ ਪਵਾਓ, ਰਸਟ ਪ੍ਰੂਫਿੰਗ ਦਾ ਕੰਮ, ਓਇਲ ਚੇਂਜ, ਬ੍ਰੇਕ ਜੋਬ, ਟਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ। ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ, ਔਰ ਹੋਮ ਡਿਪੂ ਦੇ ਨਾਲ ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-857-75-96, 905-857-7596। ANJ ਆਟੋ ਰਿਪੇਅਰ, ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ।

0: ਫੇਰ ਕਾਕਰੋਚ ਦਾ ਚੂਹਾ ਉਹ ਹਾਲੇ ਮਹੀਨਾ ਪਹਿਲਾਂ ਤਾਂ ਟ੍ਰੀਟਮੈਂਟ ਕਰਾਈ ਸੀ।
1: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪਾਓ, ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ।
0: ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ।
2: ਆਪ ਘਰ ਚੋਂ ਬਾਹਰ ਕਿਉਂ ਜਾਣਾ, ਚੂਹੇ ਕਾਕਰੋਚਾਂ ਨੂੰ ਕੱਢੋ। ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ, ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ, ਰੈਸਟੋਰੈਂਟ, ਹੋਟਲਸ, ਮੋਟਲਸ, ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ। ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਰੰਟੀ ਹੈ।

0: ਵੀ ਦੋਸਤੋ ਇੱਕ ਵਾਰੀ ਫਿਰ ਜੀ ਆਇਆਂ ਨੂੰ ਅਤੇ ਸਾਡੀ ਮੁਲਾਕਾਤ ਤੁਹਾਡੇ ਨਾਲ ਇੱਕ ਘੰਟੇ ਦੀ ਹੁੰਦੀ ਹੈ ਅਤੇ ਖਾਸ ਕਰਕੇ ਮੰਡੇ ਟੂ ਥਰਸਡੇ। ਅਗਲਾ ਪ੍ਰੋਗਰਾਮ ਲੈ ਕੇ ਆਉਣਾ ਸਮਰਾਜ ਸੁਦੋਰਾ ਨੇ, ਸਾਡੀ ਤਿੰਨ ਘੰਟੇ ਦੀ ਮੁਲਾਕਾਤ ਹੁੰਦੀ ਸ਼ਾਮ ਨੂੰ 3 ਤੋਂ ਲੈ ਕੇ 6 ਵਜੇ ਤੱਕ, 2 ਤੋਂ ਲੈ ਕੇ ਹੁਣ 2 ਆਪਣੇ 3 ਤੋਂ ਲੈ ਕੇ 3 ਆਪਣੇ ਹੁੰਦੇ ਸਾਰਗ ਰੈਡੀਓ, 3 ਤੋਂ 6 ਹੁੰਦੇ ਆ ਦੇਸ਼ ਪ੍ਰਦੇਸ਼, ਅਤੇ ਹੁਣ ਅੱਗੇ ਜਾ ਕੇ 4 ਤੋਂ 6 ਤੁਹਾਡੇ ਲਈ ਸਮਰਾਜ ਸੁਦੋਰੇ ਆਉਣਗੇ, ਅਸੀਂ ਸਾਈਨ ਅਪ ਕਰਾਂਗੇ। ਅਤੇ ਮੈਂ ਥੋੜ੍ਹੀ ਜਿਹੀ ਜਾਣਕਾਰੀ ਦੇ ਦਿਆਂ ਫਿਰ ਆਪਾਂ ਚਾਟ ਐਂਡ ਪਰਾਂਠਾ ਦੀ। ਅੱਜ ਉਹ ਕਹਿੰਦੇ ਕਿ ਮੰਡੇ ਟੂ ਥਰਸਡੇ, ਟਿਊਜ਼ਡੇ ਅਤੇ ਥਰਸਡੇ ਡਾਇਨ ਇਨ ਕਰੋ, ਉੱਥੇ ਕੋਈ ਵੀ ਹੈ ਨਾ ਕੋਈ ਡਾਇਨ ਕਰਦੇ ਆ ਬੈਠ ਕੇ, ਉਹਦੇ ਨਾਲ ਤੁਹਾਨੂੰ ਬਰਗਰ ਫਰੀ ਹੈ ਅਤੇ ਚਾਟ ਪਾਪੜੀ ਲੈ ਲਓ ਉਹ ਵੀ ਫਰੀ ਨਾਲ, ਹੈ ਨਾ। ਜਾਂ ਫਿਰ ਟੇਕ ਆਊਟ ਡੀਲ ਕੋਲ ਜਾਂਦੇ ਹਾਂ, ਜਾਂ ਬਾਏ ਐਨੀ ਕਾਠੀ ਰੋਲ, ਉਹਦੇ ਨਾਲ ਸਾਫਟ ਡਰਿੰਕ ਫਰੀ ਹੈਗੀ ਆ, ਬਾਏ ਬਰਗਰ ਉਹਦੇ ਨਾਲ ਵੀ ਸਾਫਟ ਡਰਿੰਕ ਫਰੀ ਆ, ਅਤੇ ਬਾਏ ਮਲਾਈ ਚੌਪ ਉਹਦੇ ਨਾਲ ਰੁਮਾਲੀ ਰੋਟੀ ਫਰੀ ਆ। ਪਹੁੰਚੋ 11685 ਮਕਵੀਨ ਰੋਡ ਜਨਰਲ 47 ਮਕਵੀਨ ਅਤੇ ਮੇਫੀਲ ਦੇ ਨੇੜੇ ਨੇ, ਚਾਟ ਐਂਡ ਪਰਾਂਠਾ ਤੇ ਜਿਹੜਾ ਮਾਰਿਆ ਉਹ ਨੰਬਰ ਇਹਨਾਂ ਦਾ 905-794-4545।
1: ਜੀ ਬਿਲਕੁਲ, ਜਿਹੜੀਆਂ ਇਹ ਵਾਲੀਆਂ ਡੀਲਸ ਨੇ ਉਹ ਤੁਹਾਨੂੰ ਦੇਸ਼ ਪ੍ਰਦੇਸ਼ ਰੇਡੀਓ ਦੇ ਰੈਫਰੈਂਸ ਦੇ ਨਾਲ ਹੀ ਮਿਲਣੀਆਂ ਨੇ, ਤਾਂ ਜਦੋਂ ਵੀ ਤੁਸੀਂ ਇਹਨਾਂ ਦੇ ਕੋਲ ਜਾਂਦੇ ਹੋ ਤਾਂ ਰੈਫਰੈਂਸ ਜ਼ਰੂਰ ਦਿਆ ਕਰੋ ਕਿ ਅਸੀਂ ਦੇਸ਼ ਪ੍ਰਦੇਸ਼ ਰੇਡੀਓ ਸੁਣ ਕੇ ਆਏ ਹਾਂ, ਤਾਂ ਤੁਸੀਂ ਡੀਲਸ ਦਾ ਫਾਇਦਾ ਲੈ ਸਕਦੇ ਹੋ। ਅਤੇ ਨਾਲ ਦੀ ਨਾਲ ਹੀ ਮੈਂ ਦੱਸ ਦਿਆਂ ਕਿ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ 'ਤੇ ਵੀ ਜ਼ਰੂਰ ਪਹੁੰਚੋ। ਅੱਜ ਥਰਸਡੇ ਨੂੰ ਹਾਕਾ ਥਾਲੀ ਬਾਏ 1 ਗੈਟ 1 ਫਰੀ ਖਾਓ ਇਹਨਾਂ ਦੇ ਕੋਲੋਂ, ਅਤੇ ਨਾਲ ਹੀ ਫਰੈਸ਼ ਐਂਡ ਫਲੇਵਰਫੁੱਲ ਇਹਨਾਂ ਦਾ ਫੂਡ ਹੈ, ਵੈਜੀਟੇਰੀਅਨ ਐਂਡ ਨੋਨ ਵੈਜੀਟੇਰੀਅਨ, ਸ਼ੁੱਧ ਖੋਏ ਦੇ ਮਿਠਾਈਆਂ, ਡਰਾਈ ਫਰੂਟਸ ਵਾਲੀਆਂ ਤੁਸੀਂ ਜ਼ਰੂਰ ਲੈ ਕੇ ਆਓ ਇਹਨਾਂ ਦੀ ਹਰ ਲੋਕੇਸ਼ਨ ਤੋਂ। ਅਤੇ ਲਾਈਵ ਫੂਡ ਟਰੱਕ ਕੇਟਰਿੰਗ ਕਰਦੇ ਨੇ ਤੁਹਾਡੀਆਂ ਸਾਰੀਆਂ ਸਪੈਸ਼ਲ ਲੋਕੇਸ਼ਨਸ ਦੇ ਵਿੱਚ। ਥਰਸਡੇ ਨੂੰ ਹਾਕਾ ਥਾਲੀ ਬਾਏ 1 ਗੈਟ 1 ਫਰੀ ਸਿੰਪਲੀ ਇੰਡੀਅਨ ਦੀ ਹਰ ਲੋਕੇਸ਼ਨ 'ਤੇ ਤੁਹਾਨੂੰ ਮਿਲ ਰਹੀ ਹੈ, ਅਤੇ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਜ਼ਰੂਰ ਦਿਓ। ਪਹੁੰਚੋ ਤੁਸੀਂ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਐਂਡ ਕੈਸਲ ਮੋਰ ਦੀ ਇੰਟਰਸੈਕਸ਼ਨ 'ਤੇ ਨੇ, ਦੂਸਰੀ ਲੋਕੇਸ਼ਨ 85 ਮੌਂਟਪੇਲੀਅਰ ਸਟਰੀਟ, ਮਿਸਿਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ, ਤੀਸਰੀ ਲੋਕੇਸ਼ਨ 15 ਫੈਂਡਰ ਵੇ ਬੋਬੇਡ ਐਂਡ ਚੰਕਿਊਜ਼ੀ ਦੇ ਇੰਟਰਸੈਕਸ਼ਨ ਦੇ ਕੋਲ ਨੇ। ਸਾਰੀਆਂ ਲੋਕੇਸ਼ਨਸ ਰਾਤ ਦੇ 2 ਵਜੇ ਤੱਕ ਓਪਨ ਨੇ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੀਆਂ।
0: ਜਾਂਦੇ ਜਾਂਦੇ ਮੈਂ ਦੱਸਾਂ ਕਿ ਸਾਡੀਆਂ ਕੈਨੇਡਾ ਦੀਆਂ, ਮੈਕਸੀਕੋ ਦੀਆਂ, ਦੁਨੀਆ ਦੀਆਂ, ਯੂਰਪ ਦੀਆਂ ਨਿਗਾਹਾਂ ਆਪਣੇ ਜੁਲਾਈ ਦੇ ਵਿੱਚ ਜਿਹੜਾ ਟ੍ਰੇਡ ਸਮਝੌਤਾ ਹੁੰਦਾ ਹੁੰਦਾ ਆ ਆਪਣੇ, ਖਾਸ ਕਰਕੇ ਇਹ ਸਮਝੌਤਾ ਮੋਸਟਲੀ ਹੁੰਦਾ 3 ਦੇਸ਼ਾਂ ਦਾ, ਅਮੈਰੀਕਾ, ਕੈਨੇਡਾ ਅਤੇ ਮੈਕਸੀਕੋ ਜੁਲਾਈ ਦੇ ਵਿੱਚ
1: ਜੀ,
0: ਉਹਦੇ 'ਤੇ ਨਿਗਾਮਾਂ ਸੀਆਂ। ਪਰ ਕੱਲ੍ਹ ਡੋਨਲਡ ਟਰੰਪ ਉਹਨਾਂ ਨੇ ਕਿਹਾ ਕਿ ਮੈਂ ਸਮਝੌਤਾ ਨਹੀਂ ਕਰਨਾ, ਮੈਂ ਬਿਲਕੁਲ ਇਹਦੇ ਹੱਕ ਦੇ ਵਿੱਚ ਨਹੀਂ, ਅਤੇ ਹੋਣਾ ਨਹੀਂ ਚਾਹੀਦਾ। ਉਹ ਕਹਿ ਰਹੇ ਨੇ ਕਿ ਉਹਦੇ ਜਿਹੜਾ ਇਹ ਸਮਝੌਤਾ 3 ਦੇਸ਼ਾਂ ਦਾ, ਮੈਕਸੀਕੋ, ਕੈਨੇਡਾ ਅਤੇ ਨਾਲ ਅਮੈਰੀਕਾ ਦਾ, ਉਹਦੇ ਵਿੱਚ ਅਮੈਰੀਕਾ ਨੂੰ ਫਾਇਦਾ ਨਹੀਂ ਹੁੰਦਾ, ਮੈਕਸੀਕੋ ਅਤੇ ਕੈਨੇਡਾ ਨੂੰ ਫਾਇਦਾ ਹੁੰਦਾ। ਹੁਣ ਮੈਨੂੰ ਇਹ ਲੱਗ ਰਿਹਾ ਕਿ ਸਮਝੌਤਾ ਸ਼ਾਇਦ ਹੋ ਜਾਵੇ ਹੁਣ ਵਾਲੇ ਦਿਨਾਂ ਵਿੱਚ, ਪਰ ਇਹ ਲਮਕੂਗਾ ਕੰਮ। ਉਹਦਾ ਕਾਰਨ ਕੀ ਆ ਕਿ ਮੈਨੂੰ ਲੱਗਦਾ ਕਿ ਡੋਨਲਡ ਟਰੰਪ ਸਮਝੌਤਾ ਤਾਂ ਕਰਨਗੇ ਅਗਰ ਇਹ ਸਮਝੌਤਾ ਚੇਂਜ ਹੋਊਗਾ, ਪਹਿਲੀਆਂ ਸ਼ਰਤਾਂ 'ਤੇ ਨਹੀਂ ਹੋਊਗਾ, ਕਾਰਨ ਇਹ ਹੋਣੀ ਨਵੀਆਂ ਸ਼ਰਤਾਂ ਤੱਕ ਰੱਖਣਗੇ
1: ਜੀ,
0: ਕੁਛ ਇਹਨਾਂ ਨੂੰ ਘਟਾਉਣਾ ਪਊਗਾ, ਵਧਾਉਣਾ ਪਊਗਾ, ਕੋਈ ਨਾ ਕੁਛ ਕਰਕੇ, ਕਿਉਂਕਿ ਟਰੰਪ ਸਾਹਿਬ ਕਹਿੰਦੇ ਆਪਣਾ ਫਾਇਦਾ ਦੇਖਦੇ ਆ, ਉਹ ਤਾਂ ਕਹਿੰਦੇ ਆਈ ਵਾਂਟ ਟੂ ਮੇਕ ਅਮਰੀਕਾ ਗ੍ਰੇਟ,
1: ਇਹ ਨਹੀਂ ਪਤਾ ਕੋਈ ਨਾ ਕੋਈ ਕੰਪਰੋਮਾਈਜ਼ ਹੋਊਗਾ ਤਾਂ ਹੀ ਕੁਛ ਹੋ ਸਕਦਾ।
0: ਪਹਿਲੇ ਸਮਝੌਤੇ ਦੀ ਡੀਲ ਨਹੀਂ ਹੋਣੀ
1: ਜੀ,
0: ਕੁਝ ਨਾ ਕੋਈ ਚੇਂਜਸ ਹੋਣਗੀਆਂ। ਉਹ ਕਹਿੰਦੇ ਸਾਨੂੰ ਵੀ ਜੇ 4 ਪੈਸੇ ਆਉਣ ਫਿਰ ਹੀ ਫਾਇਦਾ ਕਰਨ ਦਾ, ਨਹੀਂ ਤੁਹਾਡੇ ਨਾਲ ਡੀਲ ਕਰਨ ਦਾ ਫਾਇਦਾ ਕੋਈ ਨਹੀਂ। ਚਲੋ ਜਾਂਦੇ ਜਾਂਦੇ ਹੁਣ ਅਸੀਂ ਅੱਗੇ ਵੀ ਜਾ ਕੇ ਤੁਹਾਡੇ ਲਈ ਬਹੁਤ ਸਾਰੀ ਨੌਲੇਜ ਖਬਰਾਂ ਆਉਣੀਆਂ ਨੇ ਦਿੰਦੇ ਰਹਿਣੀ ਆ ਅਸੀਂ, ਅਤੇ ਅਸੀਂ ਸਾਈਨ ਅਪ ਕਰਦੇ ਹਾਂ ਤੁਹਾਨੂੰ ਇੱਥੋਂ, ਅਤੇ ਅਗਲਾ ਪ੍ਰੋਗਰਾਮ ਲੈ ਕੇ ਆ ਰਹੇ ਸਮਰਾਜ਼ੁਰੀ।
1: ਕੱਲ੍ਹ ਨੂੰ ਸਾਡੀ ਮੁਲਾਕਾਤ ਹੋਏਗੀ ਤੁਹਾਡੇ ਨਾਲ 3 ਘੰਟਿਆਂ ਦੇ ਲਈ, ਕਾਫੀ ਸਾਰਾ ਗੀਤ ਸੰਗੀਤ, ਕਾਫੀ ਸਾਰੀਆਂ ਗੱਲਾਂ ਬਾਤਾਂ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਕਰਾਂਗੇ। ਫਰਾਈਡੇ ਨੂੰ 3 ਤੋਂ 6 ਵਜੇ ਤੱਕ ਤੁਹਾਡਾ ਅਤੇ ਮੇਰਾ ਸਾਥ ਰਹੇਗਾ ਅਤੇ ਸਿੱਧੂ ਸਰ ਦਾ, ਅਤੇ ਬਿਲਕੁਲ ਇੱਥੇ ਹੀ ਹੁਣ ਸਾਨੂੰ ਇਜਾਜ਼ਤ ਦਿਓ, ਕੱਲ੍ਹ ਨੂੰ ਮਿਲਦੇ ਹਾਂ 3 ਵਜੇ, ਅਤੇ ਉਦੋਂ ਤੱਕ ਸਾਨੂੰ ਇੱਥੇ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ।

0: ਹੈ ਤੁਹਾਡਾ ਆਪਣਾ ਰੇਡੀਓ ਦੇਸ਼ ਪ੍ਰਦੇਸ਼।
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551।
2: Study visa, express entry, Canadian express entry, spousal file, parents PR, super visa, nanny, work permit, farmer, investor, ya self-employed di file. Gal ki, immigration di har problem da solution lain lai, community de jaane pehchane ate tajrubekar immigration consultant Gary Virk nu milo.
3: Koi case refuse ho gaya ya appeal te chala gaya, hove immigration da koi bhi masla, hamesha yaad rakho ikko hi na ate ikko hi tha. CIC Immigration, hune hi call karo 416-456
4: कनेडा विच रहंदे हुए हर परिवार को लाइफ इंश्योरेंस होनी बहुत जरूरी है अपने परिवार दी फाइनेंशियल सिक्योरिटी ते फ्यूचर प्लानिंग लई।
5: इसे लई मैं अपनी ते वाइफ दी इंश्योरेंस पॉलिसी प्राइम इंश्योरेंस ते सिमराज सिद्धू तो ही करवाई है।
6: जेकर तुसी भी किसी तरह दी लाइफ इंश्योरेंस, मॉर्गेज इंश्योरेंस, डिसेबिलिटी इंश्योरेंस, क्रिटिकल इलनेस इंश्योरेंस बारे सोच रहे हो ता सब तो वध कवरेज ते सही पॉलिसी तुहानू सिमराज सिंह सिद्धू ही दवा सकते ने। पेरेंट्स लई सुपर वीजा इंश्योरेंस या विजिटर वीजा इंश्योरेंस दी बेस्ट कोट लई हुणे कॉल करो 416-456-3381 ते 416-457-3381।
4: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-456-3381 416-457-3381।
7: ਦੋਸਤੋ ਦੇਸ਼ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ TV ਨੂੰ ਕਲੈਕਟ ਕਰੋ। ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।

0: ਨੇ ਅੱਜ ਹੀ ਆਓ 170 ਗਿਲਡਨ ਰੋਡ ਜਿਨ ਨੰਬਰ 17 170 ਗਿਲਡਨ ਰੋਡ ਜਿਨ ਨੰਬਰ 17 ਟੈਲੀਫੋਨ ਨੰਬਰ 647-302-1322 ਜੈਲੋ ਟਾਇਰ ਸੈਂਟਰ
1: ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ
2: Simply Indian brings you all simply delicious deals. Buy one, get one free every day. Surya 10 to sham 7 baje tak on dine-in and take-outs. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. Hey, yummy deals is Simply Indian. This sariya hi locations te. Dining, take-out and catering also available. Call at 905-794-8111. Simply delicious. Matlab, Simply Indian.
3: ਟੀਮ ਸਿੱਧੂ ਲੈ ਕੇ ਆਏ ਨੇ ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲਡ ਰੋਡ ਤੇ ਇੱਕ ਨਵੀਂ ਮਾਸਟਰ ਪਲਾਨਡ ਕਮਿਊਨਿਟੀ ਜਿਹਦੇ ਵਿੱਚ 2500 ਤੋਂ ਵੀ ਜ਼ਿਆਦਾ ਨਵੇਂ ਟਾਊਨ ਹਾਊਸਿਸ ਸੈਮੀ ਡੀਟੈਚ ਤੇ ਡੀਟੈਚ ਘਰ ਤਿਆਰ ਹੋਣਗੇ 2027 ਐਂਡ 2028 ਦੇ ਵਿੱਚ Traditional two-story freehold townhouses but deep backyard the unfinished basement naal sirf 7 lakh dollar di range de vich in the 700s bahut jald aa rahe ne semi detached ghar 8 lakh di range de vich in the 800s releasing very soon sab to khas double car garage wale bade detached ghar sirf 9 lakh dollar di range de vich in the 900s releasing very soon public release to pehla best lot end lot corner lot de layi ਜਲਦ ਤੋਂ ਜਲਦ ਸੰਪਰਕ ਕਰੋ ਐਟ 416-302-0016 ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲਡ ਰੋਡ ਤੇ 2500 ਤੋਂ ਵੀ ਜ਼ਿਆਦਾ ਘਰ ਤਿਆਰ ਹੋ ਰਹੇ ਨੇ 2027 ਐਂਡ 2028 ਦੇ ਵਿੱਚ ਕਾਲ ਟੀਮ ਸਿੱਧੂ 416-302-0016 ਟੀਮ ਸਿੱਧੂ
4: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
5: ਤਾਂ ਫਿਕਰ ਕਿਉਂ ਕਰਦੇ ਹੋ
6: ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ
4: ਇਹ ਆਫਰ ਕਰਦੇ ਨੇ ਬੈਸਟ ਰੇਟਸ ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ ਨੋ ਪ੍ਰੋਬਲਮ
6: ਇਹਨਾਂ ਕੋਲ ਨਹੀਂ ਏ ਬੀ ਐਂਡ ਟਰਸਟਡ ਪ੍ਰਾਈਵੇਟ ਲੈਂਡਰਸ
4: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ
6: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
4: 647-739 6477398710 license number M200034500
7: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
0: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444
7: 905-564-6444
0: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਚਲੋ AM 530 ਤੋਂ

0: AM 530 ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਥਰਸਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਵਾਂਗੂ ਇਹਨਾਂ 3 ਘੰਟਿਆਂ ਦੇ ਅੰਦਰ ਅੰਦਰ 3 PM till 6 PM ਰਸ਼ ਆਵਰ ਪ੍ਰਾਈਮ ਟਾਈਮ ਡਰਾਈਵ ਟਾਈਮ ਦੇ ਵਿੱਚ ਹੁਣ ਸਾਡੇ ਨਾਲ ਠੀਕ 6 ਵਜੇ ਤੱਕ ਜੁੜੇ ਰਹੋ। ਅਤੇ ਅੱਜ ਵੀ ਦੋਸਤੋ ਤੁਹਾਨੂੰ ਕੁਛ ਇੰਟਰਨੈਸ਼ਨਲ, ਕੁਛ ਕੈਨੇਡਾ ਵਾਈਡ ਨੈਸ਼ਨਲ, ਕੁਛ ਅੰਟੇਰੀਓ ਵਾਈਡ ਪ੍ਰੋਵਿੰਸ਼ੀਅਲ ਅਤੇ ਖਾਸ ਤਾਂ ਸਾਡੀਆਂ ਲੋਕਲ ਸ਼ਹਿਰਾਂ ਦੀਆਂ ਬ੍ਰੈਂਪਟਨ ਐਂਡ ਬਿਯੋਂਡ ਦੀਆਂ ਨਵੀਆਂ ਤਾਜ਼ੀਆਂ ਖਬਰਾਂ ਅਤੇ ਸਾਡੇ ਵਿਚਾਰ ਨਿਊਜ਼ ਅਤੇ ਵਿਊਜ਼ ਪੇਸ਼ ਕਰਦੇ ਰਵਾਂਗੇ। ਅਤੇ ਅੱਜ ਕਿਉਂਕਿ ਫਰਾਈਡੇ ਜੂਨੀਅਰ ਹੈ, ਅੱਜ ਬਹੁਤ ਹੀ ਸੋਹਣਾ ਦਿਨ ਹੈ, ਕੰਮ ਕਾਰ ਕਰਨ ਦਾ ਕੋਈ ਜੀ ਤਾਂ ਕਰਦਾ ਨਹੀਂ ਵੈਸੇ, ਪਰ ਤੁਹਾਡੇ ਲਈ ਅੱਜ ਕੁਝ ਚੱਕਮਾ ਵਧੀਆ ਗੀਤ ਸੰਗੀਤ ਵੀ ਪੇਸ਼ ਕਰਾਂਗੇ, ਕੁਝ ਤੁਹਾਡੇ ਪਸੰਦ ਦੇ, ਕੁਝ ਸਾਡੇ ਪਸੰਦ ਦੇ। ਨਾਲ ਦੀ ਨਾਲ ਅੱਗੇ ਜਾ ਕੇ ਪ੍ਰੋਗਰਾਮ ਦੇ ਵਿੱਚ ਸਾਡੇ ਕੁਝ ਖਾਸ ਸਪਾਂਸਰ ਆ ਕੇ ਆਪਣੇ ਕੁਝ ਮੈਸੇਜ ਸਿੱਧੇ ਤੁਹਾਡੇ ਤੱਕ ਵੀ ਪੇਸ਼ ਕਰਨਗੇ। ਡਿਫਰੈਂਟ ਡਿਫਰੈਂਟ ਡੇਜ਼, ਡਿਫਰੈਂਟ ਬਿਜ਼ਨਸ, ਡਿਫਰੈਂਟ ਇੰਡਸਟਰੀਜ਼, ਡਿਫਰੈਂਟ ਕੰਮ ਕਾਰੋਬਾਰ ਨਾਲ ਜੁੜੀਆਂ ਹੋਈਆਂ ਨਵੀਆਂ ਤਾਜ਼ੀਆਂ ਅਤੇ ਕੁਝ ਅਪਡੇਟਸ ਪੇਸ਼ ਹੁੰਦੀਆਂ ਰਹਿੰਦੀਆਂ ਨੇ। ਇਮੀਗ੍ਰੇਸ਼ਨ, insurance, real estate, mortgage, education, natural health, homeopathy, acupuncture, sales de bare, live on location programs bare, koi na koi information tuhanu mil di rehndi hai sade nit roz de hi programs de vich, te ajj vi vakk vakk different industries naal judiyan hoyiyan gallan baatan aapan karde rahange sade khaas sponsors naal, jinna karke hi tuhade tak hun inne saal to sade program pesh kite ja rahe ne। so dosto ajj kehdiyan kehdiyan khaas khabran cover karn wale aa ohde bare tuhanu kuch headlines das denne aa, phir program ਸ਼ੁਰੂ ਕਰਦੇ ਹਾਂ ਇੱਕ ਵਧੀਆ ਗੱਲ ਦੇ ਨਾਲ। ਸੋ ਅੱਜ ਕਿਉਂਕਿ ਮੈਕਸੀਕੋ ਦੇ ਵਿੱਚ ਫੀਫਾ ਵਰਲਡ ਕੱਪ ਸ਼ੁਰੂ ਹੋ ਚੁੱਕਿਆ ਹੈ, ਕੱਲ੍ਹ ਨੂੰ ਸਾਡੇ ਟੋਰਾਂਟੋ ਸ਼ਹਿਰ ਦੇ ਵਿੱਚ ਸਭ ਤੋਂ ਪਹਿਲਾਂ ਕੈਨੇਡਾ ਅਤੇ ਬੋਸਨੀਆ ਹਰਜ਼ੇਗੋਵੀਆ ਦਾ ਇੱਕ ਮੈਚ ਹੋਣਾ ਹੈ। ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਕਿ ਪਿਛਲੇ ਹਫ਼ਤੇ ਹੀ ਬਹੁਤ ਹੀ ਜ਼ਿਆਦਾ ਕੈਨੇਡੀਅਨਸ ਨੂੰ ਪੋਲ ਕੀਤਾ ਗਿਆ ਅਤੇ ਪੋਲ ਕੀਤੇ ਗਏ ਕੈਨੇਡੀਅਨਸ ਦੇ ਵਿੱਚੋਂ ਮੈਜੋਰਿਟੀ ਨੇ ਕਿਹਾ ਕਿ ਜਿੰਨਾ ਖਰਚਾ ਹੋਣਾ, ਜਿੰਨਾ ਰੌਲਾ ਹੋਣਾ, ਜਿੰਨਾ ਡਿਸਰਪਸ਼ਨ, ਜਿੰਨਾ ਟ੍ਰੈਫਿਕ, ਜਿੰਨੀ ਸਿਕਿਉਰਿਟੀ ਅਤੇ ਆਤੰਕਵਾਦੀਆਂ ਦੀ ਟੈਰਰਿਸਟ ਅਤੇ ਬੰਬ ਬੁੰਬ ਚੱਲਣ ਦੀ ਜਿਹੜੀ ਇੱਥੇ ਖਤਰਾ ਪੇਸ਼ ਹੋਣਾ, ਇਟਸ ਨਾ ਵਰਥ ਇਟ। ਇਹ ਮੈਜੋਰਿਟੀ ਆਫ ਕੈਨੇਡੀਅਨਸ ਕਹਿਣਾ ਹੈ ਇਟਸ ਜਸਟ ਨਾ ਵਰਥ ਇਟ। ਪਰ ਅੱਜ ਜਿਹੜਾ ਇੱਕ ਸੈਕਰਟਰੀ ਆਫ ਸਟੇਟ ਫੋਰ ਸਪੋਰਟ ਲਿਬਰਲ ਐਮ ਪੀ ਐਡਮ ਵੈਂਕੂਵਰਡਨ ਹੈ, ਉਹਨੇ ਬੇਸਿਕਲੀ ਕਿਹਾ ਕਿ ਹਾਂ ਟ੍ਰੈਫਿਕ ਹੋਊਗਾ, ਹਾਂ ਰੌਲਾ ਹੋਊਗਾ, ਹਾਂ ਪੰਗੇ ਪੈਣਗੇ, ਬਟ ਜਸਟ ਇੰਬਰੇਸ ਇਟ। ਉਹਨੇ ਕਿਹਾ ਕਿ ਕਿੰਨਾ ਕੁ ਤੁਹਾਨੂੰ ਲਾਈਫ ਦੇ ਵਿੱਚ ਇਸ ਤਰ੍ਹਾਂ ਦਾ ਮੌਕਾ ਮਿਲਦਾ ਦੁਨੀਆ ਦੇ ਹੀ ਸਭ ਤੋਂ ਵੱਡੇ ਸਪੋਰਟਸ ਇਵੈਂਟ ਨੂੰ, ਉਹ ਵੀ ਤੁਹਾਡੇ ਮੁਲਕ ਦੇ ਵਿੱਚ ਹੀ, ਉਹ ਵੀ ਤੁਹਾਡੀ ਵੀ ਆਪਦੀ ਟੀਮ ਵਿੱਚ ਹੀ ਦੇਖਣ ਦਾ ਕਿੰਨਾ ਕੁ ਮੌਕਾ ਮਿਲਦਾ, ਉਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਨਾਲ ਦੇ ਦੋਸਤੋ, ਹੁਣ ਦੂਜੇ ਦਿਨ ਲਗਾਤਾਰ, ਵੈਰੀ ਵੈਰੀ ਅਨਫੋਰਚੁਨੇਟਲੀ, ਅੰਟੇਰੀਓ ਦੇ ਵਿੱਚ ਦੂਜੇ ਦਿਨ ਲਗਾਤਾਰ ਇੱਕ ਅੰਟੇਰੀਓ ਪੁਲਿਸ ਆਫਿਸਰ ਦਾ ਕਤਲ ਕੀਤਾ ਗਿਆ, ਹੁਣ ਇੱਕ ਹੋਰ ਦਾ ਕਤਲ ਕੀਤਾ ਗਿਆ ਹੈ। ਕੱਲ੍ਹ ਹੀ ਤੁਹਾਨੂੰ ਦੱਸਿਆ ਸੀ ਕਿ ਬ੍ਰੈਂਪਟਨ ਤੋਂ ਆਪਣਾ ਇੱਕ ਦੇਸੀ ਪੁਲਿਸ ਆਫਿਸਰ, ਇੱਕ ਓ ਪੀ ਪੀ ਕਾਂਸਟੇਬਲ, ਵੈਰੀ ਫਾਰ ਨੌਰਥ ਵੈਸਟ, ਤਕਰੀਬਨ 10 ਘੰਟੇ ਦੂਰ ਬ੍ਰੈਂਪਟਨ ਤੋਂ, ਤਕਰੀਬਨ 950 ਕਿਲੋਮੀਟਰ ਦੂਰ ਬ੍ਰੈਂਪਟਨ ਤੋਂ, ਉੱਥੇ ਇਨ ਦਾ ਲਾਈਨ ਆਫ ਡਿਊਟੀ ਕੱਲ੍ਹ ਹੀ ਉਹਦਾ ਕਤਲ ਕੀਤਾ ਗਿਆ। ਅਤੇ ਅੱਜ ਸਵੇਰੇ ਇੱਕ ਟੋਰਾਂਟੋ ਪੁਲਿਸ ਆਫਿਸਰ ਜੋ ਕਿ 18 ਸਾਲਾਂ ਦਾ ਵੈਟਰਨ ਸੀ ਔਨ ਦਾ ਫੋਰਸ, ਉਹ ਵੀ ਅਨਫੋਰਚੁਨੇਟਲੀ ਅੱਜ ਸਵੇਰੇ ਲਾਈਨ ਆਫ ਡਿਊਟੀ ਦੇ ਵਿੱਚ ਉਹਦਾ ਸ਼ੂਟਿੰਗ ਦੇ ਵਿੱਚ ਕਤਲ ਕੀਤਾ ਗਿਆ। ਹੁਣ ਪਤਾ ਲੱਗ ਗਿਆ ਹੈ ਕਿ ਟੋਰਾਂਟੋ ਅਤੇ ਆਲੇ ਦੁਆਲੇ ਮਲਟੀਪਲ ਡਿਫਰੈਂਟ ਸ਼ੂਟਿੰਗ ਜਿਹੜੇ ਕੇਸਿਸ ਪੇਸ਼ ਹੋਏ ਨੇ, ਖਾਸ ਤਾਂ ਇੱਕ ਜਿਹਦੇ ਵਿੱਚ ਯੂ ਐਸ ਕੌਂਸਲ ਇਨ ਡਾਊਨ ਟਾਊਨ ਟੋਰਾਂਟੋ ਉਹ ਹੀ ਸ਼ੂਟ ਅਪ ਕੀਤੀ ਗਈ। ਉਹਦੇ ਚੱਕਰ ਦੇ ਵਿੱਚ, ਇਨਵੈਸਟੀਗੇਸ਼ਨ ਦੇ ਵਿੱਚ, ਅੱਜ ਸਵੇਰੇ ਅਰਲੀ ਮਾਰਨਿੰਗ 5 ਵਜੇ ਤੋਂ ਬਾਅਦ ਮਲਟੀਪਲ ਟੋਰਾਂਟੋ ਐਂਡ ਸਰਾਊਂਡਿੰਗ ਏਰੀਆਜ਼ ਦੇ ਵਿੱਚ ਟੋਰਾਂਟੋ ਪੁਲਿਸ ਦੇ ਵੱਲੋਂ ਸਰਚ ਵਾਰੰਟਸ ਐਕਸੀਕਿਊਟ ਕੀਤੇ ਗਏ। ਅਤੇ ਇੱਕ ਨੌਰਥ ਯੋਰਕ ਦੇ ਵਿੱਚ ਅਪਾਰਟਮੈਂਟ ਬਿਲਡਿੰਗ ਦੇ ਵਿੱਚ ਪੁਲਿਸ ਨੇ 4th floor 'ਤੇ ਇੱਕ ਯੂਨਿਟ ਦੇ ਵਿੱਚ ਦਰਵਾਜ਼ਾ ਖੜਕਾਇਆ, ਅੰਦਰ ਗਏ। ਜਦੋਂ ਅੰਦਰ ਗਏ, ਅਨਫੋਰਚੁਨੇਟਲੀ ਇੱਕ ਸਸਪੈਕਟ ਨੇ ਗੋਲੀ ਫਾਇਰ ਕੀਤੀ, ਜਿਹਦੇ ਨਾਲ ਪਹਿਲਾ ਜਿਹੜਾ ਮੂਹਰਲਾ ਪੁਲਿਸ ਆਫਿਸਰ ਸੀ ਉਹਨੂੰ ਗੋਲੀ ਲੱਗੀ, ਅਤੇ ਬਾਅਦ ਦੇ ਵਿੱਚ ਹੋਸਪਿਟਲ ਦੇ ਵਿੱਚ ਉਹਨੂੰ ਡੈੱਡ ਪ੍ਰੋਨਾਂਸ ਕੀਤਾ ਗਿਆ। ਅਤੇ ਇੱਕ ਸਸਪੈਕਟ ਜੋ ਕਿ ਇਸ ਮਲਟੀਪਲ ਲੋਕੀ ਅਪਾਰਟਮੈਂਟ ਦੇ ਵਿੱਚ ਹੀ ਸੀ, ਇੱਕ ਸਸਪੈਕਟ ਨੂੰ ਪੁਲਿਸ ਦੇ ਵੱਲੋਂ ਵੀ ਸ਼ੂਟ ਕੀਤਾ ਗਿਆ, ਜੋ ਕਿ ਹੁਣ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਆਪਣੀ ਆਪਦੀ ਜਾਨ ਦੇ ਲਈ ਸਸਪੈਕਟ ਲੜ ਰਿਹਾ ਹੈ, ਪੁਲਿਸ ਕਸਟਡੀ ਦੇ ਵਿੱਚ ਇਨ ਦਾ ਹੋਸਪਿਟਲ। ਉਹਦੇ ਖਿਲਾਫ ਹੁਣ ਸ਼ਾਇਦ ਬਹੁਤ ਜ਼ਿਆਦਾ ਚਾਰਜਸ ਪੈਂਡਿੰਗ ਹਨ, ਉਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਨਾਲ ਦੀ ਨਾਲ ਕੱਲ੍ਹ ਹੀ ਸ਼ਾਮ ਹੀ ਮਾਰਕ ਕਰਨੀ ਫੈਡਰਲ ਸਰਕਾਰ ਨੇ ਨਵੀਂ ਸੋ ਕਾਲਡ ਆਨਲਾਈਨ ਸੇਫਟੀ ਲੈਜਿਸਲੇਸ਼ਨ ਇੰਟਰੋਡਿਊਸ ਕੀਤੀ ਸਾਡੇ ਹਾਊਸ ਆਫ ਕਾਮਨਸ ਦੇ ਵਿੱਚ। ਬਿੱਲ C-34, ਦਾ ਸੇਫ ਸੋਸ਼ਲ ਮੀਡੀਆ ਐਕਟ ਇੰਟਰੋਡਿਊਸ ਕੀਤਾ, ਜਿਹਦੇ ਰਾਹੀਂ ਫੇਸਬੁੱਕ, ਟਿਕਟੋਕ, ਇੰਸਟਾਗ੍ਰਾਮ, ਸਨੈਪਚੈਟ ਐਂਡ ਯੂ ਨੇਮ ਇਟ, ਜਿੰਨੇ ਵੀ ਅਲੱਗ ਅਲੱਗ ਡਿਫਰੈਂਟ ਸੋਸ਼ਲ ਮੀਡੀਆ ਪਲੈਟਫਾਰਮਸ ਹਨ, ਉਹਨਾਂ 'ਤੇ ਹੁਣ 16 ਸਾਲ ਤੋਂ ਘੱਟ ਉਮਰ ਦੇ ਜਵਾਕਾਂ ਨੂੰ ਜਦੋਂ ਵੀ ਇਹ ਲੈਜਿਸਲੇਸ਼ਨ ਬਣਦੀ ਹੈ ਅਤੇ ਇੱਕ ਰੈਗੂਲੇਟਰੀ ਬਾਡੀ ਤਿਆਰ ਹੁੰਦੀ ਹੈ ਜੋ ਕਿ ਸ਼ਾਇਦ ਅੱਜ ਤੋਂ ਕੋਈ 2 ਸਾਲ ਬਾਅਦ ਤੱਕ ਵੀ ਟਾਈਮਲਾਈਨ ਦੀ ਐਕਸਪੈਕਟੇਸ਼ਨ ਹੈ ਅਕੋਰਡਿੰਗ ਟੂ ਸਮ ਐਕਸਪਰਟਸ। ਸੋ ਅੱਜ ਨਹੀਂ ਤਾਂ ਕੱਲ੍ਹ ਨੂੰ ਤੋਂ ਲੈ ਕੇ 2 ਸਾਲਾਂ ਬਾਅਦ ਤੱਕ 3 ਸਾਲਾਂ ਬਾਅਦ ਤੱਕ ਜਦੋਂ ਵੀ ਇਹ ਲੈਜਿਸਲੇਸ਼ਨ ਅਪਰੂਵ ਹੋ ਜਾਂਦੀ ਆ ਅਤੇ ਰੈਗੂਲੇਟਰੀ ਬਾਡੀ ਤਿਆਰ ਕੀਤੀ ਜਾਂਦੀ ਆ, ਉਹਨਾਂ ਨੂੰ ਤਾਕਤ ਕਾਨੂੰਨੀ ਤੌਰ 'ਤੇ ਦਿੱਤੀ ਜਾਂਦੀ ਆ, ਸਭ ਕੁਝ ਸੈਟਅਪ ਕੀਤਾ ਜਾਂਦਾ ਹੈ, ਸਾਡੇ ਹੀ ਟੈਕਸਪੇਅਰ ਦਾ ਬਿਲੀਅਨਸ ਡਾਲਰ ਖਰਚਿਆ ਜਾਂਦਾ ਹੈ ਉਹਨਾਂ ਦੀਆਂ ਤਨਖਾਹਾਂ 'ਤੇ, ਉਦੋਂ ਹੀ ਜਾ ਕੇ ਫਿਰ ਅੰਡਰ 16 ਏਜਡ ਕੈਨੇਡੀਅਨ ਯੂਥ ਦੇ ਲਈ ਸੋਸ਼ਲ ਮੀਡੀਆ, ਜਿੰਨੇ ਵੀ ਵੱਡੇ ਵੱਡੇ ਸੋਸ਼ਲ ਮੀਡੀਆ ਪਲੈਟਫਾਰਮਸ ਹਨ ਉਹਨਾਂ ਨੂੰ ਹੀ ਯੂਜ਼ ਕਰਨ ਤੋਂ ਬੈਨ ਕੀਤਾ ਜਾਊਗਾ। ਕੁਛ ਐਗਜ਼ੈਂਪਸ਼ਨਸ ਵੀ ਦਿੱਤੇ ਜਾਣਗੇ ਸੋਸ਼ਲ ਮੀਡੀਆ ਪਲੈਟਫਾਰਮਸ ਨੂੰ, ਜੋ ਕਿ ਸਰਕਾਰ ਦੇ ਕਹਿਣ 'ਤੇ ਉਹਨਾਂ ਦੇ ਇਸ਼ਾਰੇ 'ਤੇ ਨੱਚਣ 'ਤੇ ਕਰਨਗੇ ਜੋ ਵੀ ਉਹ ਚਾਹੁੰਦੇ ਨੇ। ਸੋ ਕਾਲਡ ਸੇਫ ਗਾਰਡਸ ਇੰਸਟਾਲ ਕਰਨਗੇ ਆਪਣੇ ਇਹਨਾਂ ਪਲੈਟਫਾਰਮਸ ਦੇ ਵਿੱਚ। ਪਰ ਹੁਣ ਕਾਫੀ ਜ਼ਿਆਦਾ ਇੰਟਰਨੈਟ ਲੈਜਿਸਲੇਸ਼ਨ ਬੇਸਡ ਐਕਸਪਰਟਸ ਹੁਣ ਰੌਲਾ ਪਾ ਰਹੇ ਨੇ ਕਿ ਇਹ ਇੱਕ ਟ੍ਰੋਜਨ ਹੋਰਸ ਹੈ, ਗਿਫਟ ਦੇਣ ਦੇ ਬਹਾਨੇ, ਬੱਚਿਆਂ ਨੂੰ ਪ੍ਰੋਟੈਕਟ ਕਰਨ ਦੇ ਬਹਾਨੇ ਟ੍ਰੋਜਨ ਹੋਰਸ ਦੇ ਅੰਦਰ ਪੂਰੀ ਫੌਜ ਬੈਠੀ ਹੈ, ਹਮਲਾ ਕਰਨ ਲਈ ਤਿਆਰ ਹੈ। ਇਟਸ ਅ ਮੈਟਾਫੋਰ ਜੋ ਕਿ ਤੁਹਾਡੇ ਪ੍ਰਾਈਵੇਸੀ 'ਤੇ ਅਤੇ ਤੁਹਾਡੇ ਰਾਈਟਸ 'ਤੇ, ਤੁਹਾਡੇ ਫਰੀਡਮ ਆਫ ਐਕਸਪ੍ਰੈਸ਼ਨ 'ਤੇ, ਤੁਹਾਡੇ ਆਨਲਾਈਨ ਸੈਂਸਰਸ਼ਿਪ ਦੇ ਵੱਲ, ਤੁਹਾਡੇ ਨੇਰੇਟਿਵ ਕੰਟਰੋਲ ਦੇ ਵੱਲ, ਤੁਹਾਡੇ ਐਲਗੋਰਿਥਮ ਕੰਟਰੋਲ ਦੇ ਵੱਲ, ਕੀ ਦੇਖ ਸਕਦੇ ਹੋ, ਕੀ ਪੜ੍ਹ ਸਕਦੇ ਹੋ, ਕੀ ਨਹੀਂ ਦੇਖ ਸਕਦੇ, ਕੀ ਨਹੀਂ ਪੜ੍ਹ ਸਕਦੇ ਹੋ, ਉਹਦੇ ਤੱਕ ਵੀ ਦੂਰ ਦੂਰ ਤੱਕ ਵੀ ਸਰਕਾਰ ਦੀ ਪਹੁੰਚ ਹੋਣੀ ਹੈ ਇਸ ਨਵੀਂ ਰੈਗੂਲੇਟਰੀ ਬਾਡੀ ਦੇ ਰਾਹੀਂ। ਬਹੁਤ ਹੀ ਜ਼ਿਆਦਾ ਤਾਕਤ, ਬਹੁਤ ਹੀ ਜ਼ਿਆਦਾ ਵੱਡੇ ਵੱਡੇ ਫਾਈਨਸ ਲਾਉਣ ਦੀ ਇਹਨਾਂ ਕੋਲ ਪਾਵਰ ਹੋਣੀ ਹੈ। ਇਹ ਤੁਹਾਨੂੰ ਪੂਰੀ ਪੂਰੀ ਖਬਰ ਅੱਗੇ ਜਾ ਕੇ ਸਮਝਾਵਾਂਗੇ। ਨਾਲ ਦੇ ਦੋਸਤੋ, ਅੱਗੇ ਜਾ ਕੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਹੁਣ ਕਾਫੀ ਕੰਟਰੋਵਰਸ਼ਲ ਨਵੀਂ ਵਿੰਜ਼ਰ ਡੀਟਰੋਇਟ ਬ੍ਰਿਜ, ਦ ਗੋਰਡੀ ਹਾਓ ਇੰਟਰਨੈਸ਼ਨਲ ਬ੍ਰਿਜ ਦੇ ਬਾਰੇ ਦੱਸਾਂਗੇ। ਹੁਣ ਤੁਹਾਨੂੰ ਸ਼ਾਇਦ ਪਤਾ ਹੋਣਾ ਹੈ ਕਿ ਪਰਸੋਂ, 2 ਦਿਨ ਪਹਿਲਾਂ, ਸਾਡੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਕਿਹਾ ਸੀ ਕਿ ਇਸ ਹੀ ਹਫ਼ਤੇ ਬ੍ਰਿਜ ਖੁੱਲ੍ਹਣੀ ਖੁੱਲ੍ਹਣੀ ਆ। ਫਿਰ ਕੱਲ੍ਹ ਹੀ ਇਹਨੇ ਆਪਣੀ ਸਟੇਟਮੈਂਟ ਚੇਂਜ ਕੀਤੀ, ਕਿਹਾ ਕਿ ਜੇਕਰ ਟਾਈਮ ਸਿਰ ਬ੍ਰਿਜ ਨਹੀਂ ਖੁੱਲ੍ਹਦੀ ਹੈ, ਕੋਈ ਵੱਡਾ ਡਰਾਮਾ ਨਹੀਂ ਹੈ, ਵਰਡ ਫੋਰ ਵਰਡ, ਇਟਸ ਨਾਟ ਅ ਬਿਗ ਡਰਾਮਾ, ਇਹ ਕੋਈ ਵੱਡੀ ਗੱਲ ਨਹੀਂ, ਕੋਈ ਵੱਡਾ ਤਮਾਸ਼ਾ ਨਹੀਂ, ਕੋਈ ਵੱਡਾ ਡਰਾਮਾ ਨਹੀਂ ਹੈਗਾ, ਪਰ ਹੁਣ ਲੱਗਦਾ ਤਾਂ ਹੈ ਕਿ ਵੱਡਾ ਡਰਾਮਾ ਹੀ ਹੈ। ਕਿਉਂ? ਕਿਉਂਕਿ ਸਾਰਾ ਸੱਦਾ ਪੱਤਰ ਲੋਕਾਂ ਨੂੰ ਆਲਰੇਡੀ, ਪੋਲੀਟੀਸ਼ੀਅਨਸ ਨੂੰ, ਡਿਗਨਿਟਰੀਜ਼ ਨੂੰ, ਸਾਰਿਆਂ ਨੂੰ ਇਨਵੀਟੇਸ਼ਨਸ ਆਲਰੇਡੀ ਦਿੱਤੇ ਹੋਏ ਸੀ। ਅਫੀਸ਼ੀਅਲ ਰਿਬਨ ਕਟਿੰਗ ਐਂਡ ਗ੍ਰੈਂਡ ਓਪਨਿੰਗ ਸੈਰੇਮੋਨੀ ਕੱਲ੍ਹ ਨੂੰ ਹੋਣੀ ਸੀ ਇਸ ਵਿੰਜ਼ਰ ਅਤੇ ਡੀਟਰੋਇਟ ਨੂੰ ਕਨੈਕਟ ਕਰਨ ਵਾਲੀ ਦੂਜੀ ਬ੍ਰਿਜ, ਇੱਕ ਨੋਨ ਪ੍ਰਾਈਵੇਟ ਬ੍ਰਿਜ, ਇੱਕ ਸਰਕਾਰੀ ਓਨ ਬ੍ਰਿਜ ਦੇ ਰਾਹੀਂ ਕੱਲ੍ਹ ਨੂੰ ਇਹ ਰਿਬਨ ਕੱਟਿਆ ਜਾਣਾ ਸੀ। ਅਤੇ ਆਲਰੇਡੀ ਜਾਣਕਾਰੀ ਮਿਲ ਚੁੱਕੀ ਹੈ ਹਾਈ ਰੈਂਕਿੰਗ ਗਵਰਨਮੈਂਟ ਸੋਰਸਿਸ ਦੇ ਵੱਲੋਂ, ਕੈਨੇਡੀਅਨ ਪ੍ਰੈਸ ਨੂੰ ਦੱਸਿਆ ਗਿਆ ਹੈ ਕਿ ਜਾ ਕੇ ਮੰਡੇ 15 ਤਰੀਕ ਨੂੰ ਪਹਿਲਾ ਟ੍ਰੈਫਿਕ ਇੱਥੇ ਫਲੋ ਹੋਣਾ ਸੀ। ਹੁਣ ਤਾਂ ਇਹਨਾਂ ਨੇ ਜਿਹੜੀ 1 ਦਿਨ ਪਹਿਲਾਂ ਇਸ ਰਿਬਨ ਕਟਿੰਗ ਨੂੰ ਅਚਾਨਕ ਕੈਂਸਲ ਕਰ ਦਿੱਤਾ ਹੈ, ਕਿਹਾ ਹੈ ਕਿ ਪੋਸਟਪੋਨ ਕੀਤਾ ਹੈ। ਸੁਣ ਲਓ ਧਿਆਨ ਨਾਲ, ਕੋਈ ਵੀ ਤਰੀਕ ਵੀ ਨਹੀਂ ਪੇਸ਼ ਕੀਤੀ। ਕਹਿੰਦੇ ਨੇ ਕਿ ਕੁਝ ਆਊਟਸਟੈਂਡਿੰਗ ਇਸ਼ੂਜ਼ ਨੇ, ਇਸ਼ੂਜ਼ ਦੇ ਇਹਨਾਂ ਨੇ ਕੋਈ ਦੱਸਿਆ ਨਹੀਂ ਹੈਗਾ ਕਿ ਕਿਹੜੇ ਹੋਣਗੇ, ਆਊਟਸਟੈਂਡਿੰਗ ਇਸ਼ੂਜ਼ ਨੇ, ਉਹਨਾਂ ਨੂੰ ਐਡਰੈਸ ਕਰਾਂਗੇ, ਫੇਰ ਇਹਨੂੰ ਖੋਲ੍ਹਾਂਗੇ। ਪਰ ਹੁਣ ਕੋਈ ਤਰੀਕ ਨਹੀਂ ਦੱਸੀ ਕਿ ਹਫ਼ਤਾ ਬਾਅਦ, ਮਹੀਨਾ ਬਾਅਦ, ਸਾਲ ਬਾਅਦ, ਕਦੋਂ ਬਾਅਦ ਇਹਨੂੰ ਖੋਲ੍ਹਿਆ ਜਾਊਗਾ। ਅਤੇ ਮੇਨ ਮੁੱਦਾ ਤਾਂ ਲੱਗਦਾ ਹੈ, ਕਿਉਂਕਿ ਆਲਰੇਡੀ ਸਾਰੇ ਤੋਂ ਸਾਰੇ ਇਹਨਾਂ ਨੂੰ ਟੈਕਨੀਕਲ ਅਪਰੂਵਲਸ, ਸਰਕਾਰੀ ਅਪਰੂਵਲਸ, ਐਵਰੀ ਸਿੰਗਲ ਗ੍ਰੀਨ ਲਾਈਟ ਤਾਂ ਇਹਨਾਂ ਨੂੰ ਮਿਲੀ ਹੋਈ ਹੈ ਖੋਲ੍ਹਣ ਦੇ ਲਈ। ਲੱਗਦਾ ਤਾਂ ਹੈ ਕਿ ਜਿਹੜਾ ਆਊਟਸਟੈਂਡਿੰਗ ਇਸ਼ੂ ਹੈ ਹੈ US ਪ੍ਰੈਜ਼ੀਡੈਂਟ ਡੋਨਲਡ ਟਰੰਪ, ਕਿਉਂਕਿ ਫੈਬਰੀ ਦੇ ਵਿੱਚ ਹੀ ਉਹਨੇ ਕਿਹਾ ਸੀ ਕਿ ਜਦੋਂ ਇਹ ਬ੍ਰਿਜ ਤਿਆਰ ਹੁੰਦੀ ਆ ਅਸੀਂ ਆਪ ਹੀ ਬਲੌਕ ਕਰਾਂਗੇ, ਅਸੀਂ ਇਹਦੇ 'ਤੇ ਕਿਸੇ ਨੂੰ ਆਉਣ ਜਾਣ ਨਹੀਂ ਦੇਵਾਂਗੇ, ਕਿਉਂਕਿ ਕੈਨੇਡਾ ਨੂੰ ਸਾਨੂੰ ਵੀ ਟੋਲਸ ਦੇ ਰਾਹੀਂ ਕੰਪਨਸੇਟ ਕਰਨ ਦੀ ਲੋੜ ਹੈ। ਸੋ ਬਹੁਤ ਹੀ ਜ਼ਿਆਦਾ ਮਿਸ ਇਨਫੋਰਮੇਸ਼ਨ, ਡਿਸ ਇਨਫੋਰਮੇਸ਼ਨ ਸਪਰੈਡ ਕੀਤੀ ਗਈ ਸੀ ਉਸ ਦਿਨ US ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਵੱਲੋਂ ਫੈਬਰੀ ਦੇ ਵਿੱਚ। ਕਿਉਂ? ਕਿਉਂਕਿ ਇਹਨੂੰ ਇਸ ਅਨਾਊਂਸਮੈਂਟ ਕਰਨ ਤੋਂ ਕੁਛ ਘੰਟੇ ਪਹਿਲਾਂ ਜਿਹੜਾ ਅੰਬੈਸਡਰ ਬ੍ਰਿਜ ਹੈ, ਪ੍ਰਾਈਵੇਟਲੀ ਓਨ ਬ੍ਰਿਜ ਹੈ, ਬਿਲੀਅਨੇਅਰ ਮਰੂਨ ਫੈਮਿਲੀ ਨੇ ਜਾ ਕੇ ਇੱਕ ਲਿਟਰਲ ਇਨ ਪਰਸਨ ਮੀਟਿੰਗ ਰੱਖੀ ਸੀ ਟਰੰਪ ਅਤੇ ਉਹਦੇ ਐਡਮਿਨਿਸਟ੍ਰੇਸ਼ਨ ਦੇ ਨਾਲ। ਉਹਦੇ ਕੰਨ ਦੇ ਵਿੱਚ ਫਸ ਫਸ ਕੀਤੀ ਹੋਣੀ ਆ ਕਿ ਭਾਈ ਸਾਡਾ 60 to 70 million dollar USD ਸਾਲ ਦਾ ਬ੍ਰਿਜ ਟੋਲ ਦਾ ਘਾਟਾ ਹੁਣ ਪੇਸ਼ ਹੋਣਾ ਹੈ, ਉਹਦੇ ਵਿੱਚ ਅੱਧ ਤੋਂ ਵੀ ਘੱਟ ਹੀ ਬਣਨਾ ਹੈ ਜੇ ਇਹ ਬ੍ਰਿਜ ਖੁੱਲ੍ਹ ਜਾਂਦੀ ਆ। ਤੂੰ ਕੋਈ ਨਾ ਕੋਈ ਤਰੀਕੇ ਦੇ ਨਾਲ ਹੋਰ ਪੈਸੇ ਕਢਾ, ਅਮਰੀਕਾ ਲਈ ਕਢਾ। ਸੋ ਹੁਣ ਲੱਗਦਾ ਤਾਂ ਹੈ ਬਿਨਾਂ ਸਾਨੂੰ ਦੱਸਣ ਤੋਂ ਕਿ ਮੇਨ ਮੁੱਦਾ ਤੇ ਸੋ ਕਾਲਡ ਆਲ ਆਫ ਅ ਸਡਨ 1 ਦਿਨ ਪਹਿਲਾਂ ਇਨਵੀਟੇਸ਼ਨ ਮਿਲਣ ਤੋਂ ਬਾਅਦ, ਸਭ ਕੁਝ ਸਕੇਜੂਲ ਹੋਣ ਤੋਂ ਬਾਅਦ ਅਚਾਨਕ ਹੁਣ ਸਰਕਾਰ ਨੇ ਕਹਿ ਦਿੱਤਾ ਹੈ ਕਿ ਇਹਨੂੰ ਪੋਸਟਪੋਨ ਕਰ ਰਹੇ ਹਾਂ ਫਾਰ ਆਊਟਸਟੈਂਡਿੰਗ ਇਸ਼ੂਜ਼। ਇਸ਼ੂ ਤਾਂ ਇੱਕੋ ਹੀ ਲੱਗਦੀ ਹੈ, ਡੋਨਲਡ ਟਰੰਪ, ਬਸ ਆਹੀ ਹੈ। ਇਹਦੇ ਬਾਰੇ ਵੀ ਪੂਰੀ ਡਿਟੇਲ ਦੇ ਵਿੱਚ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਦੋਸਤੋ ਅੱਜ ਕਾਫੀ ਨਵੀਆਂ ਤਾਜ਼ੀਆਂ ਖਬਰਾਂ ਅਤੇ ਸਾਡੇ ਵਿਚਾਰ, ਨਿਊਜ਼ ਰਿਵਿਊਜ਼ ਠੀਕ 6 ਵਜੇ ਤੱਕ ਤੁਹਾਨੂੰ ਪੇਸ਼ ਕਰਦੇ ਰਹਾਂਗੇ। 6 ਵਜੇ ਤੱਕ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਆ, 905-564-6444 905-564-6444-905-564-6444 ਸਟੂਡੀਓ ਦਾ ਫੋਨ ਨੰਬਰ ਹੈ, 905-564-6444। ਜੇ ਤੁਸੀਂ ਟੈਕਸਟ ਜਾਂ ਵਟਸਐਪ ਕਰਨਾ ਚਾਹੁੰਦੇ ਹੋ, ਟੈਕਸਟ ਔਰ ਵਟਸਐਪ ਹੈ 416-457-3381 ਤੇ ਤੁਸੀਂ ਆਪਣਾ ਟੈਕਸਟ ਔਰ ਵਟਸਐਪ ਮੈਸੇਜ ਵੀ ਭੇਜ ਸਕਦੇ ਹੋ।
1: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
2: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444
1: 905-564-6444।

0: 5:30 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
1: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
0: 905-564-6444।

AM 530 Days per Days Prime Time Radio Program ਦੇ ਨਾਲ ਜੁੜੇ ਹੋਏ ਸਾਡੇ ਸਾਰੇ ਲਿਸਨਰਸ ਐਂਡ ਵਿਊਅਰਸ ਨੂੰ ਇੱਕ ਵਾਰੀ ਫਿਰ ਤੋਂ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਇੰਡੀਅਨ ਫਰੂਟਲੈਂਡ ਐਂਡ ਤੰਦੂਰੀ ਗ੍ਰਿਲ ਦੇ ਵੱਲੋਂ, ਜਿੱਥੇ ਕਿ ਮੈਗਾ ਸੇਲ ਚੱਲ ਰਹੀ ਹੈ ਅੱਜ ਅਤੇ ਕੱਲ੍ਹ। ਹੁਣ ਦੋ ਦਿਨ ਹੀ ਰਹਿ ਗਏ ਨੇ, ਅੱਜ ਅਤੇ ਕੱਲ੍ਹ ਦੋ ਦਿਨ ਹੀ ਰਹਿ ਗਏ ਨੇ। ਟੁਡੇ ਐਂਡ ਟਮੋਰੋ ਤੁਹਾਨੂੰ ਬਹੁਤ ਜ਼ਿਆਦਾ ਪੈਸਾ ਬਚਾਉਣ ਦਾ ਮੌਕਾ ਹੈ ਆਪਣੀ ਨੇੜਲੀ ਇੰਡੀਅਨ ਫਰੂਟਲੈਂਡ ਲੋਕੇਸ਼ਨ 'ਤੇ, ਜਿਨ੍ਹਾਂ ਦੀਆਂ 5 ਬ੍ਰੈਂਪਟਨ ਦੇ ਵਿੱਚ ਅਤੇ ਕੁੱਲ ਮਿਲਾ ਕੇ 7 ਲੋਕੇਸ਼ਨ ਨੇ ਅੰਟੇਰੀਓ ਦੇ ਵਿੱਚ, ਅਤੇ 7 ਹੀ ਲੋਕੇਸ਼ਨ 'ਤੇ ਦੋਸਤੋ ਅੱਜ ਅਤੇ ਕੱਲ੍ਹ ਇਹਨਾਂ ਸੇਲ ਦੇ ਵਿੱਚ। ਦੋ ਅਖੀਰਲੇ ਦਿਨ ਦੇ ਵਿੱਚ ਤੁਹਾਨੂੰ 4-4 ਪਾਉਂਡ ਦੀਆਂ ਦਾਲਾਂ, ਬਲੈਕ ਚਨਾ, ਵਾਈਟ ਚਨਾ, ਚਨਾ ਦਾਲ, ਮਸਰ ਦਾਲ, ਇਹ 4-4 ਪਾਉਂਡ ਦੀਆਂ ਦਾਲਾਂ ਮਿਲਣਗੇ ਸਿਰਫ 399 ਦੇ ਵਿੱਚ। 4 ਪਾਉਂਡ ਦਾਲਾਂ ਸਿਰਫ ਅਤੇ ਸਿਰਫ 399 ਦੇ ਵਿੱਚ। ਜਿੰਨੀਆਂ ਵੀ ਚਾਹ ਪੱਤੀਆਂ ਨੇ ਉਹਨਾਂ 'ਤੇ ਵੀ ਭਾਰੀ ਡਿਸਕਾਊਂਟ ਨੇ, ਆਟਾ ਵੀ, ਦੁੱਧ ਵੀ, ਘਿਓ ਵੀ, ਚੌਲ ਵੀ, ਹਰੇਕ ਚੀਜ਼ 'ਤੇ ਹੀ ਵੱਡੇ ਵੱਡੇ ਡਿਸਕਾਊਂਟ ਲਾਏ ਹੋਏ ਨੇ ਸਿਰਫ ਅੱਜ ਅਤੇ ਕੱਲ੍ਹ ਦੇ ਲਈ। ਹੁਣ 20 ਪਾਉਂਡ ਦਾ ਫਿਲਸਬਰੀ ਚੱਕੀ ਆਟਾ ਜਾਂ 20 ਪਾਉਂਡ ਦਾ ਸਵਰਨਾ ਚੱਕੀ ਆਟਾ ਚੱਕ ਲਓ $10 $99 ਦੇ ਵਿੱਚ। ਫਿਲਸਬਰੀ ਮਲਟੀਗ੍ਰੇਨ ਆਟਾ ਜਿਹੜਾ 20 ਪਾਉਂਡ ਦਾ ਉਹ ਮਿਲੂਗਾ ਸਿਰਫ $12.99 ਵਿੱਚ। ਦੀਪ ਬੇਸਣ 4 pounds for only $4, ਮਤਾਣੀ ਦਾ ਘਿਓ 3.5 pounds for $22.99, ਹੈਪੀ ਡੇਅਰੀ ਪਨੀਰ 3.99, ਅਤੇ ਲਿਸਟ ਗੋਜ਼ ਔਨ ਐਂਡ ਔਨ ਐਂਡ ਔਨ ਐਂਡ ਔਨ। ਜਿੰਨੀਆਂ ਵੀ ਹਾਊਸਹੋਲਡ ਸਟੇਪਲ ਆਈਟਮਸ ਨੇ, ਦਾਲਾਂ, ਆਟਾ, ਦੁੱਧ, ਚੌਲ, ਘਿਓ, ਯੂ ਨੇਮ, ਹੈ ਹਰੇਕ 'ਤੇ ਹੀ ਅੱਜ ਅਤੇ ਕੱਲ੍ਹ ਨੂੰ ਇਹਨਾਂ ਦੇ ਮੈਗਾ ਸੇਲ ਦੇ ਵਿੱਚ ਭਾਰੇ ਭਾਰੇ ਡਿਸਕਾਊਂਟ ਨੇ। ਸੋ ਆਪਣੀ ਨੇੜਲੀ ਲੋਕੇਸ਼ਨ 'ਤੇ ਪਹੁੰਚੋ, 45 ਡਸਕ ਡਰਾਈਵ, ਡਸਕ ਐਂਡ ਚਿੰਕੂਜ਼ੀ ਸਟਾਰਬਕਸ ਵਾਲਾ ਪਲਾਜ਼ਾ ਹੈ, 15 ਫੈਂਡਰ ਵੇ ਰਾਈਟ ਬਾਈ ਬੋਵੇਰਡ ਐਂਡ ਚਿੰਕੂਜ਼ੀ, 9985 ਮਕਵੀਨ ਡਰਾਈਵ ਐਟ ਕੈਸਲ ਮੋਰ ਐਂਡ ਮਕਵੀਨ, ਅਤੇ 1465 ਮੇਫੀਲਡ ਰੋਡ, ਮੇਫੀਲਡ ਐਂਡ ਕ੍ਰੈਡਿਟ ਵਿਊ ਐਂਡ ਬ੍ਰੈਂਪਟਨ ਅਤੇ ਕੈਲਟਨ ਦੇ ਬੋਰਡਰ 'ਤੇ। ਅਤੇ ਸਭ ਤੋਂ ਨਵੀਂ ਲੋਕੇਸ਼ਨ, 5ਵੀਂ ਬ੍ਰੈਂਪਟਨ ਲੋਕੇਸ਼ਨ ਹੈ, 25 ਸੈਂਡਲਵੁੱਡ ਪਾਰਕਵੇ ਵੈਸਟ ਐਟ ਸੈਂਡਲਵੁੱਡ ਐਂਡ ਹਰਨਟੇਰੀਓ, ਅਤੇ ਕੇਂਬਰਿਜ ਵਾਲਿਓ 600 ਹੈਸਪਲਰ ਰੋਡ ਕੇਂਬਰਿਜ, ਗੁਆਲਫ ਵਾਲਿਓ 33 ਫਾਰਲੀ ਡਰਾਈਵ ਇਨ ਗੁਆਲਫ। ਕੁੱਲ ਮਿਲਾ ਕੇ ਇੰਡੀਅਨ ਫਰੂਟਲੈਂਡ ਦੀਆਂ 7 ਲੋਕੇਸ਼ਨ ਨੇ। ਨਾਲੇ 7 ਲੋਕੇਸ਼ਨਸ 'ਤੇ ਇੱਕ ਤਾਂ ਇਹਨਾਂ ਦੇ ਗਰੋਸਰੀ ਸਟੋਰ ਦੇ ਅੰਦਰ ਸ਼ੁੱਧ ਵੈਜੀਟੇਰੀਅਨ, ਪਿਓਰ ਵੈਜੀਟੇਰੀਅਨ ਰੈਸਟੋਰੈਂਟ ਹੈ, ਅਤੇ ਬਾਹਰ ਇੱਕ ਨਾਲ ਦੇ ਯੂਨਿਟ ਸੈਪਰੇਟ ਐਂਟਰੈਂਸ ਨਾਲ ਤੁਸੀਂ ਜਾ ਕੇ ਤੰਦੂਰੀ ਗ੍ਰਿਲ 'ਚ ਪਹੁੰਚ ਸਕਦੇ ਹੋ, ਜਿੱਥੇ ਕਿ ਰਾ ਮੀਟ, ਮਸਾਲਾ ਲੱਗਿਆ ਹੋਇਆ, ਅਚਾਰੀ ਵੀ, ਤੰਦੂਰੀ ਵੀ, ਅਫਗਾਨੀ ਵੀ, ਮਿੰਟ ਵਾਲਾ ਵੀ, ਅਤੇ ਅਲੱਗ ਅਲੱਗ ਕਿਸਮ ਦੇ ਚਿਕਨ, ਬੀਫ ਅਤੇ ਨਾਲ ਦੀ ਨਾਲ ਫਿਸ਼ ਤੁਹਾਨੂੰ ਮੇਨੇ ਮਿਲਣਗੇ, ਅਤੇ ਬਣੇ ਬਣਾਏ ਵੀ ਬਹੁਤ ਹੀ ਸਵਾਦ ਤੁਹਾਨੂੰ ਇੱਥੇ ਤੰਦੂਰੀ ਪਕਵਾਨ ਮਿਲਣਗੇ। ਵੈਜ ਥਾਲੀ ਸਿਰਫ ਅਤੇ ਸਿਰਫ 499, ਇਹ ਕੋਈ ਜਗ੍ਹਾ ਹੈ ਜੋ ਕਿ ਮੇਰੀ ਨੌਲੇਜ ਵਿੱਚ ਹੈ ਜੋ ਕਿ ਇਸ ਪ੍ਰਾਈਸ ਦੇ ਵਿੱਚ 365 ਦਿਨ ਸਾਲ ਦੇ ਵੈਜ ਥਾਲੀ ਆਫਰ ਕਰਦੇ ਨੇ, ਅਤੇ ਹਰੇਕ ਦਿਨ ਹੀ 7 ਲੋਕੇਸ਼ਨਸ ਤੋਂ ਟੇਕ ਆਊਟ ਵੀ ਅਤੇ ਊਬਰ ਵਗੈਰਾ ਰਾਹੀਂ ਡਿਲੀਵਰੀ ਵੀ, ਥਾਊਜ਼ੈਂਡਸ ਦੀ ਗਿਣਤੀ ਦੇ ਵਿੱਚ ਇਹ ਵੈਜ ਥਾਲੀਆਂ ਤਿਆਰ ਕਰਦੇ ਆ। ਸੋ 499 ਜਿਹੜੇ ਮਰਜ਼ੀ ਦਿਨ ਜਾਓ, $4.99 ਦੇ ਵਿੱਚ ਪੂਰੀ ਫੁੱਲ ਫਲੈਜਡ ਅਡਲਟ ਸਾਈਜ਼, ਕੋਈ ਜਵਾਕਾਂ ਦੀ ਸਾਈਜ਼ ਨਹੀਂ, ਕੋਈ ਮਿੰਨੀ ਥਾਲੀ ਨਹੀਂ, 499 ਵੈਜ ਥਾਲੀ। ਨਾਲ ਦੀ ਨਾਲ ਸਟਫਡ ਕੁਲਚਾ 299, ਆਲੂ ਕੁਲਚਾ 499, ਜਿੰਨੇ ਵੀ ਰੈਪ ਨੇ, ਚਾਹੇ ਸੋਇਆ ਟਿੱਕਾ ਰੈਪ, ਫਿਸ਼ ਟਿੱਕਾ ਰੈਪ, ਚਿਕਨ ਟਿੱਕਾ ਰੈਪ ਹੋਵੇ, ਓਨਲੀ 699, ਅਤੇ ਰੈਪ ਅੰਦਰ ਚਿਕਨ ਵਾਲਾ ਬਹੁਤ ਸਵਾਦ ਹੈ। ਅਤੇ ਨਾਲ ਦੀ ਨਾਲ ਚਿਕਨ ਕੜੀ ਨਾਨ 999 ਦੇ ਵਿੱਚ, ਚਿਕਨ ਬਿਰਿਆਨੀ 699 ਦੇ ਵਿੱਚ। ਸੋ ਅੱਜ ਅਤੇ ਕੱਲ੍ਹ ਆਹੀ ਦੋ ਦਿਨ ਰਹਿ ਗਏ ਨੇ ਇਹਨਾਂ ਦੇ ਮੈਗਾ ਸੇਲ ਦੇ ਵਿੱਚ। 7 ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ ਇੰਡੀਅਨ ਫਰੂਟਲੈਂਡ ਐਂਡ ਤੰਦੂਰੀ ਗ੍ਰਿਲ, 5 ਬ੍ਰੈਂਪਟਨ, 1 ਕੇਂਬਰਿਜ, 1 ਗੁਆਲਫ। ਅੱਜ ਦੇ ਅਤੇ ਹਮੇਸ਼ਾ ਹੀ ਸਾਡੇ ਖਾਸ ਸਪਾਂਸਰ ਨੇ, ਸਾਡੇ ਪ੍ਰਾਊਡ ਸਪਾਂਸਰ ਨੇ ਇੰਡੀਅਨ ਫਰੂਟਲੈਂਡ ਐਂਡ ਤੰਦੂਰੀ ਗ੍ਰਿਲ ਵਾਲੇ। ਨਾਲ ਦੇ ਦੋਸਤੋ, ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਸਪੈਕਸ ਐਕਸਪ੍ਰੈਸ ਦੇ ਵੱਲੋਂ, ਜੋ ਕਿ ਬਹੁਤ ਲੰਬੇ ਸਮੇਂ ਤੋਂ ਤੁਹਾਨੂੰ ਬ੍ਰੈਂਪਟਨ ਸ਼ਹਿਰ ਤੋਂ 35 ਰੈਜ਼ੋਲੂਸ਼ਨ ਡਰਾਈਵ ਕੈਨੇਡੀਅਨ ਸਟੀਲਸ ਤੋਂ ਸਭ ਤੋਂ ਅਫੋਰਡੇਬਲ ਆਈ ਕੇਅਰ ਅਤੇ ਆਪਟੀਕਲ ਕੇਅਰ ਅਤੇ ਐਨਕਾਂ ਅਤੇ ਕੰਟੈਕਟ ਲੈਂਸ ਪ੍ਰੋਵਾਈਡ ਕਰਦੇ ਆ ਰਹੇ ਨੇ। ਸੋ ਜੇ ਤੁਸੀਂ ਬਹੁਤ ਹੀ ਸੋਹਣੇ, ਬਹੁਤ ਹੀ ਡਿਜ਼ਾਈਨਰ ਬ੍ਰੈਂਡ ਨੇਮ ਫਰੇਮਸ ਦੇ ਵਿੱਚੋਂ ਸਿਲੈਕਸ਼ਨ ਕਰਨਾ ਚਾਹੁੰਦੇ ਹੋ, ਡਿਜ਼ਾਈਨਰ ਫਰੇਮ ਚੂਜ਼ ਕਰੋ, ਕੋਈ 25-30 ਡਿਫਰੈਂਟ ਆਪਸ਼ਨ ਨੇ, ਜਿਵੇਂ ਕਿ ਲੀਵਾਈਜ਼, ਰੈਂਗਲਰ, ਰੂਟਸ, ਲੰਡਨ ਫੋਗ, ਆਈਜ਼ਾਡ, ਮੈਨੀ ਮੈਨੀ ਮੈਨੀ ਡਿਫਰੈਂਟ ਆਪਸ਼ਨ ਨੇ, 25 ਤੋਂ ਲੈ ਕੇ 30 ਡਿਫਰੈਂਟ ਬ੍ਰੈਂਡ ਨੇ।
ਆਪਦੇ ਪਸੰਦ ਦਾ ਫਰੇਮ ਚੂਜ਼ ਕਰੋ ਉਹਦੇ ਵਿੱਚ ਤੁਹਾਡੇ ਪ੍ਰਸਕ੍ਰਿਪਸ਼ਨ ਦੇ ਹਿਸਾਬ ਨਾਲ ਸਿੰਗਲ ਵਿਜ਼ਨ ਲੈਂਸ ਪਾ ਕੇ ਦੇਣਗੇ ਸਿਰਫ ਤੇ ਸਿਰਫ 129 ਓਨਲੀ 129 ਇਹ ਬਹੁਤ ਹੀ ਵਧੀਆ ਡੀਲ ਹੈ ਚਾਹੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਇੰਸ਼ੋਰੈਂਸ ਨੂੰ ਡਾਇਰੈਕਟ ਬਿੱਲ ਕੀਤਾ ਜਾਵੇ ਫਿਰ ਵੀ 129 ਜੇ ਤੁਸੀਂ ਆੜਾ ਫਾ ਕੇ ਪੇ ਕਰਦੇ ਹੋ ਫਿਰ ਵੀ ਓਨਲੀ 129 ਕੈਨੇਡੀਅਨ ਸਟੀਲਸ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਤੇ ਸਪੈਕਸ ਐਕਸਪ੍ਰੈਸ ਹੈ ਤੁਹਾਡੀਆਂ ਬੋਲੀਆਂ ਸਾਰੇ ਹੀ ਬੋਲਦੇ ਨੇ ਇਹ ਪੰਜਾਬੀ ਵੀ ਹਿੰਦੀ ਵੀ ਉਰਦੂ ਵੀ ਇੰਗਲਿਸ਼ ਵੀ 905-460-8888 905-460-8888 ਤੁਸੀਂ ਅਪੋਇੰਟਮੈਂਟ ਬੁੱਕ ਕਰ ਸਕਦੇ ਹੋ ਜਾਂ ਵਾਕ ਇਨ ਵੀ ਜਦੋਂ ਮਰਜ਼ੀ ਕਰ ਸਕਦੇ ਹੋ ਕੈਨੇਡੀ ਤੇ ਸਟੀਲਸ ਤੇ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਸਪੈਕਸ ਐਕਸਪ੍ਰੈਸ ਅੱਜ ਦੇ ਵੀ ਸਾਡੇ ਖਾਸ ਸਪਾਂਸਰ ਹਨ ਨਾਲ ਦੇ ਨਾਲ ਦੋਸਤੋ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਰੈਵ ਵੈਲਡਿੰਗ ਐਂਡ ਫੈਬਰੀਕੇਸ਼ਨ ਦੇ ਵੱਲੋਂ ਜੇ ਤੁਸੀਂ ਕੋਈ ਵੀ ਵੈਲਡਿੰਗ ਦਾ ਕੰਮ ਕਰਵਾਉਣਾ ਹੈ ਜਾਂ ਰਿਪੇਅਰ ਵੀ ਕਰਵਾਉਣਾ ਹੈ ਚਾਹੇ ਤੁਸੀਂ ਚਾਹੁੰਦੇ ਹੋ ਕਿ ਉਹਦੇ ਫੈਕਟਰੀ ਵਿੱਚ ਸਭ ਕੁਝ ਤਿਆਰ ਕੀਤਾ ਜਾਵੇ ਜਾਂ ਆਨ ਦਾ ਸਪਾਟ ਤੁਹਾਡੇ ਕੋਈ ਰੈਜ਼ੀਡੈਂਸ਼ੀਅਲ ਜਾਂ ਕਮਰਸ਼ਲ ਪ੍ਰਾਪਰਟੀ 'ਤੇ ਵੀ ਤਿਆਰ ਕੀਤਾ ਜਾਵੇ ਇਹਨਾਂ ਨੂੰ ਸੱਦੋ ਕੈਨੇਡੀਅਨ ਵੈਲਡਿੰਗ ਬਿਊਰੋ ਸਰਟੀਫਾਈਡ ਇਹ ਰੈਵ ਵੈਲਡਿੰਗ ਐਂਡ ਫੈਬਰੀਕੇਸ਼ਨ ਇੰਕ ਵਾਲੇ ਹਨ ਜੋ ਕਿ ਤੁਹਾਡੇ ਲਈ ਤੁਹਾਡੇ ਘਰ ਦੇ ਲਈ ਬਹੁਤ ਹੀ ਸੋਹਣੇ ਡਿਜ਼ਾਈਨਰ ਫੈਂਸੀ ਮੈਟਲ ਗੇਟ ਤਿਆਰ ਕਰਦੇ ਆ ਸੋ ਜੇ ਤੁਸੀਂ ਐਡਿਡ ਸਿਕਿਉਰਿਟੀ ਐਡਿਡ ਪ੍ਰੋਟੈਕਸ਼ਨ ਦੇ ਲਈ ਜਾਂ ਉੱਦਾਂ ਘਰ ਦੀ ਟੋਰ ਕੱਢਣ ਦੇ ਲਈ ਬਹੁਤ ਹੀ ਸੋਹਣਾ ਤੁਸੀਂ ਲੋਹੇ ਦਾ ਮੈਟਲ ਦਾ ਗੇਟ ਤਿਆਰ ਕਰਵਾਉਣਾ ਹੋਵੇ ਇਹ ਡਿਜ਼ਾਈਨਰ ਫੈਂਸੀ ਗੇਟਸ ਤਿਆਰ ਕਰਦੇ ਨੇ ਅਤੇ ਨਾਲ ਜਾਂ ਤੁਸੀਂ ਬੈਕਯਾਰਡ ਦੇ ਵਿੱਚ ਇਹਨਾਂ ਤੋਂ ਇੱਕ ਪਰਮਨੈਂਟ ਕੈਨਪੀ ਪਰਮਨੈਂਟ ਕੈਨਪੀ ਈਵਨ ਰਿਕਲਾਈਨਿੰਗ ਕੈਨਪੀ ਤਿਆਰ ਕਰਵਾਓ ਜੋ ਕਿ ਤੁਹਾਡੇ ਸਲਾਈਡਿੰਗ ਡੋਰ ਤੋਂ ਲੈ ਕੇ ਜਿੰਨਾ ਵੀ ਦੂਰ ਤੁਸੀਂ ਚਾਹੁੰਦੇ ਹੋ ਬੈਕਯਾਰਡ ਦੇ ਵਿੱਚ ਇੱਕ ਕੈਨਪੀ ਤਿਆਰ ਕੀਤੀ ਜਾਂਦੀ ਆ ਪਰਮਨੈਂਟ ਵੀ ਹੁੰਦੇ ਨੇ ਟੈਂਪਰਰੀ ਵੀ ਹੁੰਦੇ ਨੇ ਰਿਮੂਵਬਲ ਵੀ ਹੁੰਦੇ ਨੇ ਕੈਨਪੀ ਤਿਆਰ ਕਰਵਾਓ ਜਿਹਦੇ ਨਾਲ ਤੁਸੀਂ ਪੂਰਾ ਤਾਂ ਪੂਰਾ ਸਮਰ ਦਾ ਨਜ਼ਾਰਾ ਲੈ ਸਕਦੇ ਹੋ ਬਿਨਾਂ ਕੋਈ ਵੀ ਪੂਰੇ ਕਾਲੇ ਹੋਣ ਤੋਂ ਬਿਨਾਂ ਕੋਈ ਵੀ ਸਨਬਰਨ ਹੋਣ ਤੋਂ ਸੋ ਤੁਸੀਂ ਕੈਨਪੀ ਵੀ ਆਪਦੇ ਬੈਕਯਾਰਡ ਵਿੱਚ ਤਿਆਰ ਕਰਵਾਓ ਅਤੇ ਉਹਦੇ ਵਿੱਚ ਪਾਰਟੀਆਂ ਪੂੜੀਆਂ ਜੋ ਮਰਜ਼ੀ ਰੱਖੋ ਬਾਰਬਕਿਊ ਕਰੋ ਇੰਜੋਏ ਕਰੋ ਕਸਟਮ ਮੈਟਲ ਰੇਲਿੰਗ ਇਨਡੋਰ ਐਂਡ ਆਊਟਡੋਰ ਸਟੇਅਰਸ ਪੌੜੀਆਂ ਦੇ ਇਹ ਕਸਟਮ ਮੈਟਲ ਰੇਲਿੰਗ ਤਿਆਰ ਕਰਦੇ ਨੇ ਜਿਹਦੀ ਪੂਰੀ ਦੀ ਪੂਰੀ ਟੋਰ ਹੀ ਨਿਕਲ ਜਾਂਦੀ ਆ ਜੇ ਤੁਸੀਂ ਪੁਰਾਣੇ ਵੁਡਨ ਕੋਈ ਟੁੱਟੇ ਹੋਏ ਕੋਈ ਡੈਮੇਜਡ ਰੇਲਿੰਗਸ ਲੱਗੀਆਂ ਹੋਈਆਂ ਨੇ ਤੁਹਾਡੇ ਪੌੜੀਆਂ ਦੇ ਵਿੱਚ ਮੇਨ ਪੌੜੀਆਂ 'ਤੇ ਉਹਨੂੰ ਤੁਸੀਂ ਕੱਢ ਕੇ ਰਿਪਲੇਸ ਕਰਵਾਓ ਇਹਨਾਂ ਤੋਂ ਬਹੁਤ ਹੀ ਸ਼ਾਨਦਾਰ ਕਸਟਮ ਮੈਟਲ ਰੇਲਿੰਗਸ ਪੌੜੀਆਂ ਦੇ ਲਈ ਤਿਆਰ ਕਰਵਾਓ ਸੋ ਔਨ ਸਾਈਟ ਬਿਲਡਿੰਗ ਵੀ ਕਰਦੇ ਆ ਅਤੇ ਬੀਮ ਪੋਸਟ ਦਾ ਕੰਮ ਫੈਂਸ ਲਵਾਉਣੀ ਆ ਜੇ ਤੁਸੀਂ ਚੇਨ ਲਾਈਨ ਫੈਂਸ ਲਵਾਉਣੀ ਹੋਵੇ ਕਿਸੇ ਰੈਜ਼ੀਡੈਂਸ਼ੀਅਲ ਜਾਂ ਕਮਰਸ਼ਲ ਪ੍ਰਾਪਰਟੀ 'ਤੇ ਉਹਦਾ ਵੀ ਕੰਮ ਕਰਦੇ ਆ ਮਾਨੋ ਸਟਿੰਗਰ ਫੈਬਰੀਕੇਸ਼ਨ ਅਤੇ ਕੀਤਾ ਹੋਇਆ ਕੰਮ ਵੀ ਵੈਲਡਿੰਗ ਦਾ ਇਹ ਰਿਪੇਅਰ ਕਰ ਦਿੰਦੇ ਨੇ ਤੁਹਾਨੂੰ ਟਾਪ ਦਾ ਕੰਮ ਅਤੇ ਟਾਪ ਦੀ ਪ੍ਰਾਈਸ ਦੇਣਗੇ ਖਾਲ ਰੈਵ ਵੈਲਡਿੰਗ ਐਂਡ ਫੈਬਰੀਕੇਸ਼ਨ ਰਵਨੀਤ ਸਿੰਘ 226-978-4275 226-978-4275 ਅਤੇ ਨਾਲ ਦਾ ਦੋਸਤੋ ਸਾਡੇ ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ ਹੈ ਟੀਮ ਸਿੱਧੂ ਦੇ ਵੱਲੋਂ ਜੋ ਕਿ ਲੈ ਕੇ ਆਏ ਨੇ ਸਭ ਤੋਂ ਗਰਮ ਗਰਮ ਪ੍ਰੋਜੈਕਟ ਇੱਥੇ ਜੀ ਟੀ ਏ ਦੇ ਵਿੱਚ ਕੈਲਡਨ ਸ਼ਹਿਰ ਦੇ ਵਿੱਚ ਬ੍ਰੈਂਪਟਨ ਦੇ ਵੀ ਨੇੜੇ ਵਾਨ ਦੇ ਵੀ ਨੇੜੇ ਬਹੁਤ ਹੀ ਪ੍ਰਾਈਮ ਲੋਕੇਸ਼ਨ 'ਤੇ ਇੱਕ ਮਾਸਟਰ ਪਲਾਨ ਕਮਿਊਨਿਟੀ ਤਿਆਰ ਹੋ ਰਹੀ ਆ 2500 ਤੋਂ ਵੀ ਜ਼ਿਆਦਾ ਨਵੇਂ ਘਰ ਤਿਆਰ ਹੋਣੇ ਆ ਇਸ ਇੱਕ

0: ਮੈਚ ਵੀ ਤੇ ਤਿਆਰ ਹੋਣੇ ਆ ਮੇਫੀਲਡ ਐਂਡ ਗੋਰ ਮੇਫੀਲਡ ਰੋਡ ਐਂਡ ਦ ਗੋਰ ਰੋਡ ਇਹ ਮੇਜਰ ਇੰਟਰਸੈਕਸ਼ਨ ਹੈ ਦ ਗੋਰ ਰੋਡ ਐਂਡ ਮੇਫੀਲਡ ਰੋਡ ਤੇ ਫਰੀ ਹੋਲਡ ਟ੍ਰੈਡੀਸ਼ਨਲ ਟੂ ਸਟੋਰੀ ਪਲੱਸ ਅਨਫਿਨਿਸ਼ਡ ਬੇਸਮੈਂਟ ਵਾਲੇ ਟਾਊਨ ਹਾਊਸਿਸ ਬਿਨਾਂ ਕੋਈ ਵੀ ਪੋਰਟਲ ਫੀਸ ਬਿਨਾਂ ਕੋਈ ਮੇਨਟੇਨੈਂਸ ਫੀਸ ਫੁੱਲੀ ਫਰੀ ਹੋਲਡ ਟ੍ਰੈਡੀਸ਼ਨਲ ਦੋ ਸਟੋਰੀ ਪਲੱਸ ਅਨਫਿਨਿਸ਼ਡ ਬੇਸਮੈਂਟ ਅਤੇ ਵੱਡੇ ਬੈਕਯਾਰਡ ਵਾਲੇ ਇਹ ਸਾਰੇ ਦੇ ਸਾਰੇ ਬੈਕਯਾਰਡ ਵਾਲੇ ਟ੍ਰੈਡੀਸ਼ਨਲ ਟਾਊਨ ਹਾਊਸ 7 ਲੱਖ ਤੋਂ ਸ਼ੁਰੂ ਹੁੰਦੇ ਨੇ ਅਤੇ ਨਾਲ ਜਿਹੜਾ ਸੈਮੀ ਡੀਟੈਚ ਘਰ 8 ਲੱਖ ਤੋਂ ਸ਼ੁਰੂ ਹੁੰਦੇ ਨੇ ਅਤੇ ਡਬਲ ਕਾਰ ਗਰਾਜ ਵੱਡੇ ਡੀਟੈਚ ਘਰ ਸਿਰਫ 9 ਲੱਖ ਤੋਂ ਸ਼ੁਰੂ ਹੁੰਦੇ ਨੇ ਸੋ ਜਿਹੜੇ ਲੋਕ ਸੋਚ ਰਹੇ ਨੇ ਕਿ ਅਸੀਂ ਅਗਲੇ ਸਾਲ ਤੱਕ ਵੇਟ ਕਰ ਲਵਾਂਗੇ ਕੁਛ ਬੁੱਕ ਕਰਨ ਲਈ ਸ਼ਾਇਦ ਪ੍ਰਾਈਸਿਸ ਘੱਟ ਜਾਣਗੀਆਂ ਨਹੀਂ ਘਟਣੀਆਂ ਕਿਉਂ ਕਿਉਂਕਿ ਅਗਲੇ ਸਾਲ ਦੇ ਵਿੱਚ ਹੀ ਮਾਰਚ ਦੇ ਵਿੱਚ ਹੀ ਹੁਣ ਤੋਂ ਕੋਈ 8-9 ਮਹੀਨੇ ਬਾਅਦ 13% ਦਾ ਰੀਬੇਟ ਤਾਂ ਖਤਮ ਹੋ ਜਾਣਾ ਹੈ ਸੋ 13% ਵੱਧ ਹੀ ਤੁਸੀਂ ਉਦੋਂ ਪੇ ਕਰੋਗੇ ਸੋ ਜੇ ਤੁਸੀਂ ਗੋਰ ਐਂਡ ਮੇਫੀਓ 'ਤੇ ਇੱਕ ਨਵੀਂ 2500+ ਘਰ ਦੀ ਕਮਿਊਨਿਟੀ ਵਿੱਚ ਆਪਣਾ ਘਰ ਬੁੱਕ ਕਰਨਾ ਚਾਹੁੰਦੇ ਹੋ ਜਿੱਥੇ ਕਿ 5-6 ਡਿਫਰੈਂਟ ਸਕੂਲ ਬਣਨੇ ਆ ਪਾਰਕਾਂ ਪੂਰਕਾਂ ਕ੍ਰਿਕਟ ਦਾ ਇੱਕ ਮੈਸਿਵ ਗਰਾਊਂਡ ਤਿਆਰ ਹੋਣਾ ਹੈ ਬਾਸਕਿਟਬਾਲ ਕੋਰਟਸ ਤੋਂ ਲੈ ਕੇ ਵਾਟਰ ਸਪਲੈਸ਼ ਪਾਰਕ ਪੂਰੀ ਦੀ ਪੂਰੀ ਬ੍ਰੈਂਡ ਨਿਊ ਕਮਿਊਨਿਟੀ ਤਿਆਰ ਹੋਣੀ ਆ ਗੋਰ ਐਂਡ ਮੇਫੀਓ 'ਤੇ 27 ਦੇ ਐਂਡ 28 ਦੀ ਸ਼ੁਰੂਆਤ ਦੇ ਵਿੱਚ ਪਬਲਿਕ ਰਿਲੀਜ਼ ਅਗਲੇ ਹਫ਼ਤੇ ਹੈ ਵੈਨਸਡੇ ਨੂੰ ਉਸ ਤੋਂ ਪਹਿਲਾਂ ਟੀਮ ਸਿੱਧੂ ਨਾਲ ਸੰਪਰਕ ਕਰੋ ਆਪਣਾ ਗੇਰੰਟੀਡ ਬੈਸਟ ਕੋਰਨਰ ਹਾਊਸ ਐਂਡ ਹਾਊਸ ਬੁੱਕ ਕਰਨ ਦੇ ਲਈ 416-302-0016 416-302-0016 ਸੋ ਕੁਛ ਸੈਗਮੈਂਟ ਪਹਿਲਾਂ ਸਾਡੇ ਸੰਧੂ ਸਾਹਿਬ ਨੇ ਕਾਲ ਕੀਤੀ ਸੀ ਪੁੱਛਿਆ ਸੀ ਕਿ ਆ ਜਿਹੜਾ ਹੁਣ ਫੀਫਾ ਵਰਲਡ ਕੱਪ ਹੈ ਟੋਰਾਂਟੋ ਵਿੱਚ ਕਦੋਂ ਪਹਿਲਾ ਮੈਚ ਹੋਣ ਲੱਗਿਆ ਮੈਂ ਕਿਹਾ ਕੱਲ੍ਹ ਨੂੰ ਹੁਣ ਲੱਗਿਆ ਹੈ ਅਤੇ ਉਹਨਾਂ ਨੇ ਪੁੱਛਿਆ ਕਿ ਕਿਹੜੇ ਟਾਈਮ 'ਚ ਮੈਂ ਕਿਹਾ 3 ਵਜੇ ਕਹਿੰਦੇ ਯਾਰ ਮੈਂ ਤਾਂ ਕੰਮ ਹੀ ਡਾਊਨ ਟਾਊਨ ਟੋਰਾਂਟੋ ਕਰਦਾ ਮੈਂ ਕਿਹਾ ਛੁੱਟੀ ਮਾਰਨੀ ਪਊਗੀ ਫਿਰ ਕਿ ਬੁਰਾ ਹਾਲ ਹੋਣਾ ਹੈ ਚੱਕਾ ਜਾਮ ਹੋਣਾ ਹੈ ਸ਼ਾਇਦ ਇਕੱਲੀ ਹੀ ਗੇਮ ਹੋਣੀ ਹੈ ਜੋ ਕਿ ਜ਼ਿਆਦਾ ਹੀ ਬੁਰਾ ਹਾਲ ਹੋਣਾ ਕਿਉਂਕਿ ਕੈਨੇਡਾ ਇਜ਼ ਪਲੇਇੰਗ ਦਮਸੈਲਵਸ ਕੈਨੇਡਾ ਆਪ ਹੀ ਖੇਡ ਰਿਹਾ ਹੈ ਕੱਲ੍ਹ ਨੂੰ ਕੈਨੇਡਾ ਦੇ ਵਿੱਚ ਹੀ ਸਭ ਤੋਂ ਪਹਿਲੇ ਮੈਚ ਦੇ ਵਿੱਚ ਹੈ 3:00 PM ਸਾਡੇ ਇੱਥੇ ਈਸਟਰਨ ਸਟੈਂਡਰਡ ਟਾਈਮ 3 PM 3 ਵਜੇ ਸ਼ਾਮ ਨੂੰ ਕੱਲ੍ਹ ਨੂੰ ਡਾਊਨ ਟਾਊਨ ਟੋਰਾਂਟੋ ਦੇ ਵਿੱਚ ਬੀਮੋ ਫੀਲਡ ਦੇ ਵਿੱਚ ਕੈਨੇਡਾ ਦਾ ਸਭ ਤੋਂ ਪਹਿਲਾ ਮੈਚ ਹੋਣਾ ਹੈ ਕੈਨੇਡਾ ਦੇ ਵਿੱਚ ਹੀ ਸਭ ਤੋਂ ਪਹਿਲਾ ਮੈਚ ਹੋਣਾ ਹੈ ਸੋ ਕਾਫੀ ਚੱਕਾ ਜਾਮ ਹੋਣਾ ਹੈ ਤੁਸੀਂ ਐਕਸਪੈਕਟ ਕਰ ਸਕਦੇ ਹੋ ਕਿਉਂਕਿ ਹੁਣ ਤਾਂ ਹਰੇਕ ਠੇਕਾ ਬੀਅਰ ਸਟੋਰ ਵੀ LCBO ਵੀ ਅਰਲੀ ਖੋਲ੍ਹ ਰਿਹਾ ਹੈ ਅਗਲੇ ਕੁਛ ਹਫ਼ਤਿਆਂ ਲਈ ਅਤੇ ਲੇਟ ਬੰਦ ਹੋ ਰਿਹਾ ਹੈ ਅਤੇ ਨਾਲ ਦਾ ਜਿੰਨੇ ਵੀ ਫੈਰੀਓਜ਼ ਨੇ ਉਹ ਵੀ ਖੁੱਲ੍ਹ ਚੁੱਕੇ ਨੇ ਜਿੰਨੇ ਵੀ ਰੈਸਟੋਰੈਂਟ ਨੇ ਉਹ ਵੀ ਅਰਲੀਅਰ ਸਰਵ ਕਰ ਰਹੇ ਨੇ ਲੋਕਾਂ ਨੇ ਤਾਂ ਸਵੇਰੇ 9-10 ਵਜੇ ਪੀਣੀ ਸ਼ੁਰੂ ਕਰ ਲੈਣੀ ਆ ਸੋ ਕਾਫੀ ਜ਼ਿਆਦਾ ਰਾਉਡੀ ਮਾਹੌਲ ਹੋਊਗਾ ਜੇ ਕੱਲ੍ਹ ਨੂੰ ਸੋਚ ਰਹੇ ਸੀ ਕਿ ਆਪਾਂ ਕੰਮ ਕਾਰ ਹੀ ਕਰ ਲਈਏ ਕੋਈ ਡਰਾਈਵਰੀ ਦਾ ਕੋਈ ਊਬਰ ਦਾ ਜਿਹੜਾ ਮਰਜ਼ੀ ਪਹਿਲਾਂ ਹੀ ਨੋਟ ਕਰ ਲਓ ਕਿ ਕਾਫੀ ਜ਼ਿਆਦਾ ਚੱਕਾ ਜਾਮ ਕੱਲ੍ਹ ਨੂੰ ਹੋਣਾ ਹੈ ਕਿਉਂਕਿ ਕੋਈ ਸ਼ਾਮ ਨੂੰ ਕੋਈ ਰਾਤ ਨੂੰ ਨਹੀਂ ਗੇਮ ਇਟਸ ਬ੍ਰਾਡ ਡੇ ਲਾਈਟ ਐਟ 3 PM ਸੋ ਬੀ ਵੇਅਰ ਪਹਿਲਾਂ ਹੀ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਸੋ ਅੱਜ ਫੀਫਾ ਵਰਲਡ ਕੱਪ ਸ਼ੁਰੂ ਹੋ ਚੁੱਕਿਆ ਹੈ ਮੈਕਸੀਕੋ ਦੇ ਵਿੱਚ ਕੱਲ੍ਹ ਨੂੰ ਕੈਨੇਡਾ ਵਿੱਚ ਹੋਊਗਾ ਅਤੇ July 19, 2026 ਤੱਕ ਚੱਲੂਗਾ US ਕੈਨੇਡਾ ਨਾਲੇ ਮੈਕਸੀਕੋ ਦੇ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਅਤੇ ਅੱਜ ਇਹਦੇ ਸ਼ੁਰੂ ਹੁੰਦੇ ਸੈਰ ਹੀ ਕੈਨੇਡਾ ਦੇ ਸੈਕਰਟਰੀ ਆਫ ਸਟੇਟ ਫਾਰ ਸਪੋਰਟਸ ਇੱਕ ਲਿਬਰਲ MP ਨੇ ਕਿਹਾ ਕਿ ਇਹਦੇ ਖਰਚੇ ਦੇ ਬਾਰੇ ਫਿਕਰ ਨਾ ਕਰੋ ਬਸ ਇੰਜੋਏ ਕਰੋ ਨਜ਼ਾਰੇ ਲਓ ਠੇਕੇ ਵੀ ਅਰਲੀਅਰ ਖੁੱਲ੍ਹਣਗੇ ਲੇਟ ਵੀ ਬੰਦ ਹੋਣਗੇ ਰੈਸਟੋਰੈਂਟਸ ਅਤੇ ਬਾਰਸ ਵੀ ਲੇਟ ਤੱਕ ਸਰਵ ਕਰ ਰਹੇ ਹਨ ਫੈਡੀਓਜ਼ ਵੀ ਭਰੇ ਹੋਣਗੇ ਜ਼ੋਰਾਂ ਸ਼ੋਰਾਂ ਦੇ ਨਾਲ ਮੇਰਾ ਵੀ ਇੱਕ ਫਰੈਂਡ ਹੈ ਉਹ ਪੁੱਛ ਰਿਹਾ ਸੀ ਕਿ ਕਿਹਨੇ ਕੱਲ੍ਹ ਨੂੰ 3 ਵਜੇ ਮਿਲਣਾ ਗੇਮ ਦੇਖਣ ਲਈ ਅਤੇ ਕੋਈ ਡਾਊਨ ਟਾਊਨ ਟੋਰਾਂਟੋ ਦੀ ਵੀ ਨਹੀਂ ਗੱਲ ਹੋ ਰਹੀ Square 1 ਏਰੀਆ ਇੱਕ ਕੋਈ ਰੈਸਟੋਰੈਂਟ ਬਾਰ ਹੈ ਉੱਥੇ ਉਹਨੇ ਪੁੱਛਿਆ ਕਹਿੰਦੇ ਉਹ ਤਾਂ ਆਲਰੇਡੀ ਰੈਜ਼ਰਵੇਸ਼ਨ ਤਾਂ ਹਫ਼ਤਿਆਂ ਪਹਿਲਾਂ ਤੋਂ ਹੀ ਬੁੱਕ ਹੋ ਗਏ ਨੇ ਸੋ ਯੂ ਕੈਨ ਇਮੈਜਿਨ ਕਿੰਨਾ ਜ਼ਿਆਦਾ ਬਿਜ਼ੀ ਮਾਹੌਲ ਹੋਣਾ ਹੈ ਤੁਹਾਡੇ ਆਲੇ ਦੁਆਲੇ ਪੂਰੇ ਦੇ ਪੂਰੇ GTA ਦੇ ਵਿੱਚ ਐਵਰੀ ਸਿੰਗਲ ਰੈਸਟੋਰੈਂਟ ਐਂਡ ਬਾਰ ਵਿਲ ਬੀ ਪੈਕਡ ਇਸਪੈਸ਼ਲੀ ਕਿਉਂਕਿ ਇਹ ਤਾਂ ਆਮ ਰੈਗੂਲਰ TV ਚੈਨਲਸ 'ਤੇ ਹੀ ਇਹ ਮੈਚ ਚੱਲਣੇ ਆ ਸੋ ਸਾਰੇ ਦਿਖਾ ਸਕਦੇ ਆ ਕੋਈ ਵੀ UFC ਵਾਂਗੂ ਕੋਈ 2,000-3,000 ਰਾਤ ਤੱਕ ਕਿਸੇ ਬਾਰ ਰੈਸਟੋਰੈਂਟ ਪੇ ਕਰਨ ਦੀ ਲੋੜ ਨਹੀਂ ਪੈਣੀ ਸੋ ਯੂ ਕੈਨ ਇਮੈਜਿਨ ਇਕੱਠ ਦਾ ਵਾਹਵਾ ਬਹੁਤ ਹੀ ਜ਼ਿਆਦਾ ਹੋਣਾ ਹੈ ਸੋ ਕੈਨੇਡਾ ਫੀਫਾ ਵਰਲਡ ਕੱਪ ਨੂੰ ਕੋ ਹੋਸਟ ਕਰ ਰਿਹਾ ਹੈ US ਅਤੇ ਮੈਕਸੀਕੋ ਦੇ ਨਾਲ ਕੈਨੇਡਾ ਟੋਰਾਂਟੋ ਅਤੇ ਵੈਂਕੂਵਰ ਸ਼ਹਿਰ ਦੇ ਵਿੱਚ ਅਤੇ ਮੈਕਸੀਕੋ ਕੁੱਲ ਮਿਲਾ ਕੇ ਹੁਣ ਸੁਣ ਲਓ ਟੋਰਾਂਟੋ ਅਤੇ ਵੈਂਕੂਵਰ ਦੇ ਵਿੱਚ ਕੁੱਲ ਮਿਲਾ ਕੇ ਇਕੱਲੇ 13 ਮੈਚ ਹੋਣੇ ਆ ਮੈਕਸੀਕੋ ਦੇ ਵਿੱਚ ਇਕੱਲੇ 13 ਮੈਚ ਹੋਣੇ ਆ US ਦੇ ਵਿੱਚ ਬਾਕੀ 78 ਮੈਚ ਹੋਣੇ ਆ ਆਊਟ ਆਫ ਅ ਟੋਟਲ 104 ਮੈਚਿਸ ਪਰ ਇਕੱਲੇ 13 ਮੈਚਿਸ ਹੋਸਟ ਕਰਨ ਦਾ ਜਿਹੜਾ ਇੱਥੇ ਸਾਡਾ ਟੈਕਸ ਪੇਅਰ ਦਾ ਐਸਟੀਮੇਟਡ ਖਰਚਾ ਹੈ ਅਕੋਰਡਿੰਗ ਟੂ ਦ ਪਾਰਲੀਮੈਂਟਰੀ ਬਜਟ ਆਫਿਸਰ ਉਹ ਹੈ
1: $473 million.

0: ਸਿਰਫ ਫੈਡਰਲ ਸਰਕਾਰ ਦੇ ਵੱਲੋਂ ਤੇ $593 million ਅੰਟੇਰੀਓ ਤੇ BC ਪ੍ਰੋਵਿੰਸ਼ੀਅਲ ਤੇ ਟੋਰਾਂਟੋ ਤੇ ਵੈਨਕੂਵਰ ਮਿਊਨਿਸਪਲ ਸਰਕਾਰਾਂ ਦੇ ਵੱਲੋਂ, ਜੋ ਕਿ ਸਾਰਾ ਦਾ ਸਾਰਾ ਸਾਡਾ ਹੀ ਟੈਕਸ ਪੇਅਰ ਦਾ ਪੈਸਾ ਹੈ, ਚਾਹੇ ਤੁਸੀਂ ਇਹਨਾਂ ਸ਼ਹਿਰਾਂ 'ਚ ਰਹਿੰਦੇ ਹੋ ਜਾਂ ਕੋਬੈਕ ਦੇ ਵਿੱਚੋਂ, ਨਨੋਵਟ ਦੇ ਵਿੱਚੋਂ, ਨਿਊਫਾਊਂਡਲੈਂਡ ਦੇ ਵਿੱਚੋਂ, ਸਾਰਿਆਂ ਦਾ ਹੀ ਸਾਂਝਾ ਟੈਕਸ ਪੇਅਰ ਪੈਸਾ ਖਰਚਿਆ ਜਾ ਰਿਹਾ ਹੈ ਤੇ ਈਜ਼ਲੀ ਟੂ $593 million ਐਂਡ $473 million, ਇਟਸ ਮੱਚ higher than $1 billion ਜੋ ਕਿ ਸਾਰਾ ਸਾਰਾ ਟੈਕਸ ਪੇਅਰ ਦਾ ਹੈ ਖਰਚਿਆ ਜਾ ਰਿਹਾ। $1 billion ਤੋਂ ਵੀ ਜ਼ਿਆਦਾ ਖਰਚਿਆ ਜਾ ਰਿਹਾ ਹੈ ਇਕੱਲੇ 13 ਕੈਨੇਡੀਅਨ ਮੈਚਿਸ ਲਈ। ਪਰ ਗਵਰਨਮੈਂਟ ਦੇ ਹਰੇਕ ਕੰਮ ਦੇ ਵਾਂਗੂ ਇਹ ਫਿਗਰਸ ਤੁਹਾਨੂੰ ਪਤਾ ਹੈ ਰਾਤੋਂ ਰਾਤ ਬਦਲ ਜਾਂਦੇ ਨੇ। ਆਪਦਾ ਹੀ ਕੋਈ ਇਹਨਾਂ ਦਾ ਜਾਣ ਪਛਾਣ ਦਾ ਬੰਦਾ ਹੁੰਦਾ, ਕੋਈ ਚੇਲਾ ਚਮਚਾ ਹੁੰਦਾ, ਉਹਦੀ ਸਿਕਿਉਰਿਟੀ ਕੰਪਨੀ ਨੂੰ ਐਕਸਟਰਾ ਕੋਈ $200 million ਦੇ ਦਿਓ, ਕਿਸੇ ਹੋਰ ਨੂੰ ਕੋਈ ਹੋਰ ਕੰਮ ਲਈ, ਐਡਵਰਟਾਈਜ਼ਿੰਗ ਲਈ, ਮਾਰਕੀਟ ਲਈ ਕੋਈ ਹੋਰ ਐਕਸਟਰਾ $200 million ਡਾਲ ਦੇ ਦਿਓ, ਕੋਈ ਫਰਕ ਨਹੀਂ ਪੈਂਦਾ। ਪੈਸੇ ਤਾਂ ਦਰੱਖਤਾਂ 'ਤੇ ਲੱਗਦੇ ਆ, ਇੱਥੇ ਤਾਂ ਪ੍ਰਿੰਟ ਕਰਕੇ ਮਨੀ ਪ੍ਰਿੰਟਰ ਕੋ ਬਰ ਜਦੋਂ ਮਰਜ਼ੀ ਪ੍ਰਿੰਟ ਕਰ ਲਓ, ਇਨਫਲੇਸ਼ਨ ਵਧਾਈ ਜਾਓ। ਸਰਕਾਰ ਨੂੰ ਹਰੇਕ ਕੰਮ ਦੇ ਵਿੱਚੋਂ, ਇਹ ਤਾਂ ਸਿਰਫ ਐਸਟੀਮੇਟ ਹੀ ਨੇ, ਅਚਾਨਕ ਹੀ ਇਹਦਾ ਖਰਚਾ ਵੱਧ ਹੀ ਜਾਣਾ ਹੈ ਫੋਰ ਮੱਚ ਮੱਚ ਮੱਚ ਹਾਇਰ ਦੈਨ ਓਵਰ $1 billion। ਅਤੇ ਬਦਲੇ ਦੇ ਵਿੱਚ ਜਿੰਨੀ ਇਕਨੋਮਿਕ ਐਕਟੀਵਿਟੀ ਟੋਰਾਂਟੋ ਅਤੇ ਵੈਨਕੂਵਰ 'ਚ ਪੇਸ਼ ਹੋਣੀ ਆ, ਬਾਹਰਲੇ ਟੂਰਿਸਟ ਫੈਨਸ ਉਹਨਾਂ ਦੇ ਆਉਣ ਜਾਣ ਤੋਂ, ਹੋਟਲਸ, ਅਕੋਮੋਡੇਸ਼ਨਸ, ਟਿਕਟਸ, ਈਟਿੰਗ, ਡਰਿੰਕਿੰਗ ਵਗੈਰਾ ਤੋਂ, ਉਹ ਤਾਂ ਟੋਰਾਂਟੋ ਅਤੇ ਵੈਨਕੂਵਰ 'ਚ ਹੀ ਹੋਣੀ ਆ, ਭਾਵੇਂ ਬਾਕੀ ਪੂਰੇ ਮੁਲਕ ਦੇ ਟੈਕਸ ਪੇਅਰਸ ਨੇ ਪੇ ਕੀਤਾ ਹੈ, ਉਹਨਾਂ ਨੂੰ ਕੀ ਮਿਲਣਾ ਹੈ ਪੂੰਡ। ਸੋ ਉਹ ਵੀ ਹਾਈਲੀ ਕੁਐਸ਼ਨੇਬਲ ਹੈ। PBO ਦੇ ਮੁਤਾਬਕ ਵੀ ਕੋਈ ਗਰੰਟੀ ਨਹੀਂ ਹੈ ਕਿ ਇੰਨਾ ਖਰਚ ਕੇ ਇੰਨਾ ਬਣਨਾ ਵੀ ਹੈਗਾ, ਇਹ ਹਾਈਲੀ ਕੁਐਸ਼ਨੇਬਲ ਹੈ। ਜੇਕਰ ਕੋਈ ਵੀ ਪ੍ਰੋਫਿਟ, ਕੋਈ ਵੀ ਫਾਇਦਾ ਹੋਣਾ ਵੀ ਹੈ ਸਾਡੇ ਇੰਟਾਇਰ ਇਕੋਨਮੀ ਦੇ ਲਈ, ਸ਼ਾਇਦ ਤਾਂ ਹੀ ਪਿਛਲੇ ਹਫ਼ਤੇ ਹੀ ਕੰਡਕਟ ਕੀਤੀ ਗਈ ਐਂਗਸ ਰੀਡ ਇੰਸਟੀਟਿਊਟ ਦੇ ਵੱਲੋਂ ਇੱਕ ਪੋਲ ਦੇ ਮੁਤਾਬਕ, ਜਿਹੜੇ ਲੋਕ ਟੋਰਾਂਟੋ ਅਤੇ ਵੈਨਕੂਵਰ 'ਚ ਰਹਿੰਦੇ ਨੇ ਉਹਨਾਂ ਨੂੰ ਸਪੈਸੀਫਿਕਲੀ ਪੋਲ ਕੀਤਾ ਗਿਆ, ਅਤੇ ਸੁਣੋ ਧਿਆਨ ਨਾਲ, ਇਨ ਟੋਰਾਂਟੋ ਐਂਡ ਵੈਨਕੂਵਰ 70%, ਯਾਨੀ ਕਿ ਮਜੋਰਿਟੀ ਨੇ ਕਿਹਾ, ਟੋਰਾਂਟੋ ਅਤੇ ਵੈਨਕੂਵਰ ਸ਼ਹਿਰਾਂ ਵਾਲੇ ਲੋਕਾਂ ਨੇ, ਕਿ ਇਹਨਾਂ ਮੈਚਿਸ ਨੂੰ ਹੋਸਟ ਕਰਨ ਦਾ ਜਿਹੜਾ ਖਰਚਾ ਹੈ, ਇਟਸ ਨਾਟ ਵਰਥ ਦ ਡਿਸਰਪਸ਼ਨ, ਦ ਟ੍ਰੈਫਿਕ, ਦ ਸਿਕਿਉਰਿਟੀ ਕੰਸਰਨਸ ਐਕਸੈਟਰਾ, ਇਟਸ ਨਾਟ ਵਰਥ ਇਟ। ਪਰ ਹਰੇਕ ਕੰਮ ਦੇ ਵਾਂਗੂ ਤੁਹਾਨੂੰ ਪਤਾ ਹੀ ਹੈ ਕਿ ਇਸ ਲਿਬਰਲ ਸਰਕਾਰ ਦੇ ਲਈ ਤਾਂ ਪੈਸੇ ਇੱਕ ਮੇਡ ਅਪ ਕਾਨਸੈਪਟ ਹੈ। ਇਹਨਾਂ ਨੂੰ ਲੱਗਦਾ ਹੈ ਕਿ ਡੈਫਿਸਿਟ ਰਨ ਕਰਕੇ ਅਸੀਂ ਚੰਦ ਤੱਕ ਪਹੁੰਚ ਜਾਵਾਂਗੇ, ਅਸੀਂ ਤਾਂ ਇੱਥੇ ਪਾਵਰਟੀ ਤੱਕ ਪਹੁੰਚਣ ਵਾਲੇ ਹਾਂ, ਪਰ ਇਹਨਾਂ ਨੂੰ ਉਲਟਾ ਹੀ ਲੱਗਦਾ ਹੈ। ਇਹ 11 ਸਾਲ ਦਾ ਇਹਨਾਂ ਦਾ ਆਪਦਾ ਸਪੈਂਡਿੰਗ ਰੈਕਡ ਦਿਖਾਉਂਦਾ ਹੈ। ਪਰ ਇਹਨਾਂ ਦੇ ਹੁਣ ਲਿਬਰਲਸ ਦੇ ਸੈਕਟਰੀ ਆਫ ਸਟੇਟ ਫਾਰ ਸਪੋਰਟਸ ਲਿਬਰਲ MP ਐਡਮ ਵੈਨਕੂਵਰਡਨ, ਜੋ ਕਿ ਇੱਕ ਆਪ ਫੋਰਮਰ ਓਲੰਪੀਅਨ ਵੀ ਹੈ, ਉਹਨੇ ਖਰਚਿਆਂ ਦੇ ਕੰਸਰਨਸ ਕੰਪਲੀਟ ਡਿਸਮਿਸ ਕੀਤੇ ਨੇ ਅਤੇ ਕਿਹਾ ਲੈਟ ਦ ਗੇਮਸ ਬਿਗਿਨ। ਸਿੱਧੇ ਇਹਨੂੰ ਜਰਨਲਿਸਟ ਵੱਲ ਪੁੱਛਿਆ ਗਿਆ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਕੈਨੇਡੀਅਨਸ ਨੂੰ ਜਿਹਨੂੰ ਲੱਗਦਾ ਹੈ ਕਿ $1 billion ਸ਼ਾਇਦ ਕੋਈ ਜ਼ਿਆਦਾ ਜ਼ਰੂਰੀ, ਜ਼ਿਆਦਾ ਅਹਿਮ, ਲੋਕਾਂ ਨੂੰ ਫੀਡ ਕਰਨ ਲਈ, ਹੈਲਥ ਕੇਅਰ ਦੇਣ ਦੇ ਲਈ, ਹਾਊਸਿੰਗ ਦੇਣ ਦੇ ਲਈ, ਹੋਮਲੈਸ ਦੇ ਲਈ, ਜਿਹੜੇ ਮਰਜ਼ੀ ਦੁਨੀਆ ਦੇ ਕੰਮ ਲਈ ਜ਼ਿਆਦਾ ਬਿਹਤਰ ਖਰਚਿਆ ਜਾ ਸਕਦਾ ਹੈ, ਇਹਨੇ ਕੀ ਕਿਹਾ ਲੈਟ ਦ ਗੇਮਸ ਬਿਗਿਨ, ਕੋਈ ਸ਼ਰਮ ਵੀ ਨਹੀਂ ਹੈਗੀ। ਸੋ ਉਹਨੇ ਕਿਹਾ ਬੇਸ਼ੱਕ people will be concerned about traffic, people will be concerned about crowds, especially terrorist threats, etc. par onu parwah hi nahi, unne kiya let's embrace it. Great. Canadian organizers for different sports, the aam lokan ne bhi puchya hai ki Canada de vich hi eh 13 game host kitiyan ja rahiyan, par Canada de vich koi average joe, average banda Toronto te Vancouver sheher de vich ta hore matches nu ta live dekhan layi afford hi nahi kar sakda। ਤੁਹਾਡੇ ਇੱਕ ਮਹੀਨੇ ਦੇ ਮੋਰਗੇਜ ਜੋਗੀ ਤੁਹਾਨੂੰ 2 ਟਿਕਟਾਂ ਮਿਲਦੀਆਂ ਨੇ, ਇੰਨੀਆਂ ਮਹਿੰਗੀਆਂ ਟਿਕਟਾਂ ਮਿਲਦੀਆਂ ਨੇ। ਸੋ ਇੱਥੇ ਰੱਖਣ ਦਾ ਫਾਇਦਾ ਕੀ ਹੋਇਆ ਜੇ ਕੈਨੇਡੀਅਨਸ ਇਹਨੂੰ ਲਿਟਰਲੀ ਲਾਈਵ ਇਨ ਟੋਰਾਂਟੋ ਜਾਂ ਵੈਨਕੂਵਰ ਦੇਖ ਹੀ ਨਹੀਂ ਸਕਦੇ, ਬਾਹਰਲੇ ਮੁਲਕਾਂ ਦੇ ਲੋਕ ਹੀ ਇੱਥੇ ਆ ਕੇ ਉਹਨੂੰ ਦੇਖ ਰਹੇ ਨੇ, ਜਾਂ ਵੱਡੇ ਵੱਡੇ ਕਾਰਪੋਰੇਟ ਫਿਸ਼ ਹੀ ਇਹਨਾਂ ਨੂੰ ਖਰੀਦ ਕੇ ਆਪਦੇ ਕੰਮ ਕਰਨ ਵਾਲਿਆਂ ਨੂੰ ਵਗੈਰਾ ਨੂੰ ਦੇ ਰਹੇ ਨੇ। ਅਤੇ ਇਹਦੇ ਬਲ ਦੇ ਵਿੱਚ ਇਹਨੇ ਕੀ ਕਿਹਾ SMP ਨੇ, ਇਹਨੇ ਕਿਹਾ ਕਿ ਬਥੇਰੇ ਫ੍ਰੀ ਦੇ ਵਿੱਚ ਫੈਨ ਐਕਸਪੀਰੀਅੰਸਿਸ ਹੋਸਟ ਕੀਤੇ ਜਾ ਰਹੇ ਨੇ ਦੋਨਾਂ ਹੀ ਸ਼ਹਿਰਾਂ ਦੇ ਵਿੱਚ ਅਤੇ ਉਹਨਾਂ ਦੇ ਨੇੜੇ, ਕਹਿੰਦਾ ਕਰੋ ਇੰਜੋਏ। ਅਤੇ ਹੁਣੇ ਲਾਈਵ ਮੈਕਸੀਕੋ ਵਰਸ ਸਾਊਥ ਅਫਰੀਕਾ ਦਾ ਸਭ ਤੋਂ ਪਹਿਲਾ ਮੈਚ ਹੋ ਰਿਹਾ ਹੈ ਗਰਮਾ ਗਰਮ ਮਾਹੌਲ ਦੇ ਵਿੱਚ ਇਨ ਮੈਕਸੀਕੋ। ਅੱਜ ਰਾਤ 10 ਵਜੇ ਸਾਊਥ ਕੋਰੀਆ ਵਰਸ ਚੈਚੀਆ ਦਾ ਮੈਚ ਸ਼ੁਰੂ ਹੋਣਾ ਹੈ। ਕੱਲ੍ਹ ਨੂੰ 3:00 PM ਕੈਨੇਡਾ ਵਰਸ ਬਾਸਨੀਆ ਐਂਡ ਹਰਜ਼ਗੋਵੀਨਾ, ਕੈਨੇਡਾ ਦੇ ਵਿੱਚ ਕੱਲ੍ਹ ਨੂੰ ਸਭ ਤੋਂ ਪਹਿਲਾਂ ਹੀ ਕੈਨੇਡਾ ਦਾ ਹੀ ਮੈਚ ਹੋਣਾ ਹੈ 3:00 PM ਇਨ ਡਾਊਨਟਾਊਨ ਟੋਰਾਂਟੋ ਐਟ ਦ ਬੀਮਾ ਫੀਲਡ। ਪਰ ਜਿਹੜੇ ਵਰਲਡ ਕੱਪ ਦੇ ਸਭ ਤੋਂ ਵੱਡੇ ਕੰਟੈਂਡਰ ਨੇ, ਫੈਨ ਫੇਵਰੇਟਸ ਕਹਿ ਲਓ ਐਂਡ ਬੈਟਿੰਗ ਆਡ ਫੇਵਰੇਟਸ, ਚੈੱਕ ਯੂਅਰ ਬੈਟ 365, ਚੈੱਕ ਵਟਐਵਰ, ਸਪੇਨ, ਫਰਾਂਸ, ਇੰਗਲੈਂਡ, ਅਰਜਨਟੀਨਾ, ਬ੍ਰਾਜ਼ੀਲ ਅਤੇ ਪੋਰਚੁਗਲ। ਉਹਨਾਂ ਦੇ ਵਿੱਚੋਂ ਬ੍ਰਾਜ਼ੀਲ ਦਾ ਪਹਿਲਾ ਮੈਚ ਤਾਂ ਇਸ ਸੈਟਰਡੇ ਨੂੰ ਹੈ ਅਤੇ ਬਾਕੀ ਸਾਰੇ ਮੈਚਿਸ ਤਾਂ ਮੰਡੇ 15 ਤਰੀਕ ਜਾਂ ਉਸ ਤੋਂ ਅੱਗੇ ਹੀ ਹੋਣਗੇ। ਸੋ ਅਸਲੀ ਜਿਹੜੇ ਫੈਨ ਫੇਵਰੇਟਸ ਨੇ ਅਤੇ ਬਿਗ ਟਾਪ ਕੰਟੈਂਡਰਸ ਨੇ ਮੰਡੇ ਤੋਂ ਹੀ ਅੱਗੇ ਤੁਹਾਨੂੰ ਉਹਨਾਂ ਨੂੰ ਦੇਖਣ ਦਾ ਮੌਕਾ ਮਿਲੂਗਾ। ਐਂਡ ਜੇਕਰ ਕਿਸੇ ਕੋਲ ਕੋਈ ਵੀ ਵਾਧੂ ਟਿਕਟ ਪਈ ਹੈ ਫੋਰ ਅਮੇਰੀਕਾ, ਖਾਸ ਤਾਂ ਸਪੇਨ ਜਾਂ ਪੋਰਚੁਗਲ ਦੀ ਗੇਮ ਦੇ ਲਈ, ਲੈਟ ਮੀ ਨੋ ਪਲੀਜ਼। ਮੈਂ ਵੀ ਜਾਣਾ ਚਾਹੁੰਦਾ, ਮੈਨੂੰ ਵੀ ਲਾ ਜਾਓ ਪਲੀਜ਼। ਮੈਂ ਸਾਰੀਆਂ ਤੁਹਾਡੀਆਂ ਬੀਰਾਂ ਦਾ ਪੈਸਾ ਆਪ ਪੇ ਕਰ ਦੂੰਗਾ। ਜੇਕਰ ਕਿਸੇ ਕੋਲ ਫੋਰ ਅਮੇਰੀਕਾ, ਸਪੇਨ ਜਾਂ ਪੋਰਚੁਗਲ ਦੀਆਂ ਟਿਕਟਸ ਹੈਗੀਆਂ, ਲੈਟ ਮੀ ਨੋ, ਆਮ ਨਾਟ ਈਵਨ ਜੋਕਿੰਗ। ਕਿਉਂ? ਕਿਉਂਕਿ ਕਈ ਸਾਲ ਪਹਿਲਾਂ ਹੀ ਇਨ ਬਾਰਸਲੋਨਾ ਮੈਨੂੰ ਮੈਸੀ ਅਤੇ ਨੇਮਾਰ ਗੋਟਸ ਨੂੰ ਲਾਈਵ ਦੇਖਣ ਦਾ ਮੌਕਾ ਮਿਲਿਆ, ਪਰ ਹਜੇ ਤੱਕ ਨਾ ਤਾਂ ਮੈਂ ਰੋਨਾਲਡੋ ਨੂੰ ਦੇਖਿਆ ਹੈ, ਹੁਣ ਫਿਰ ਵੀ ਦੇਖਣਾ ਚਾਹੁੰਦਾ, ਭਾਵੇਂ ਓਲਡ ਤਾਂ ਹੋ ਗਿਆ ਹੈ, ਸਟਿਲ ਦ ਗੋ। ਅਤੇ ਨਾਲ ਦੀ ਨਾਲ ਜਿਹੜਾ ਨਵਾਂ ਹੁਣ ਫਿਊਚਰ ਗੋਟ ਹੈ ਸਪੇਨ ਦਾ, ਯਮਾਲ, ਜਵਾਕ ਹੀ ਹੈ ਪਰ ਖਿੱਚੀ ਆਉਂਦਾ ਕੰਮ, ਕਮਾਲ ਦਾ ਪਲੇਅਰ ਹੈ, ਉਹਨਾਂ ਨੂੰ ਦੇਖਣਾ ਚਾਹੁੰਦਾ ਲਾਈਵ ਦੇ ਵਿੱਚ। ਸੋ ਜੇਕਰ ਕਿਸੇ ਕੋਲ ਟਿਕਟ ਹੈਗੀ ਆ ਸਪੇਨ ਜਾਂ ਪੋਰਚੁਗਲ ਦੀ ਗੇਮ ਲਈ, ਲੈਟ ਮੀ ਨੋ, ਆਈਲ ਪੇ ਫੋਰ ਆਲ ਯੂਰ ਬੀਅਰ। ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ ਤਾਂ ਦੋਸਤੋ, ਨਾਲ ਦੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਹੁਣ ਅਨਫੋਰਚੁਨੇਟਲੀ ਦੂਜੇ ਦਿਨ ਲਗਾਤਾਰ ਅੰਟੇਰੀਓ ਦੇ ਵਿੱਚ ਇੱਕ ਪੁਲਿਸ ਆਫਿਸਰ ਦਾ ਕਤਲ ਕੀਤਾ ਗਿਆ ਹੈ। ਬਹੁਤ ਹੀ ਰੇਅਰ, ਕਦੇ ਵੀ ਇਸ ਤਰ੍ਹਾਂ ਦੀ ਕੋਈ ਵੀ ਗੱਲ ਸੁਣਨ ਨੂੰ ਆਉਂਦੀ ਹੈ ਕਿ ਪੁਲਿਸ ਆਫਿਸਰ ਦਾ ਕਤਲ ਕੀਤਾ ਗਿਆ। ਹੁਣ ਤਾਂ ਐਕਸਟਰਾ ਰੇਅਰ ਹੀ ਹੋ ਗਿਆ ਹੈ ਕਿ 2 ਦਿਨ ਲਗਾਤਾਰ ਹੀ ਇਹ ਕੰਮ ਹੋ ਚੁੱਕਿਆ ਹੈ। ਅੱਜ ਸਵੇਰੇ ਨੌਰਥ ਯੋਰਕ ਦੇ ਇੱਕ ਅਪਾਰਟਮੈਂਟ ਬਿਲਡਿੰਗ ਦੇ ਵਿੱਚ ਸਰਚ ਵਾਰੰਟ ਐਕਸੀਕਿਊਟ ਕਰਦੇ ਹੋਏ ਇੱਕ ਟੋਰਾਂਟੋ ਪੁਲਿਸ ਆਫਿਸਰ ਨੂੰ ਅਨਫੋਰਚੁਨੇਟਲੀ ਸ਼ੂਟ ਕੀਤਾ ਗਿਆ, ਜਿਸ ਤੋਂ ਬਾਅਦ ਆਫਿਸਰ ਦੀ ਡੈਥ ਹੋ ਚੁੱਕੀ ਹੈ ਹਾਸਪਿਟਲ ਦੇ ਵਿੱਚ। ਇੱਕ ਸਸਪੈਕਟ ਵੀ ਜ਼ਖਮੀ ਹੈ, ਉਹ ਆਪਣੀ ਆਪਦੀ ਜਾਨ ਦੇ ਲਈ ਲੜ ਰਿਹਾ ਹਾਸਪਿਟਲ ਦੇ ਵਿੱਚ, ਅਤੇ ਇੱਕ 19 ਸਾਲ ਦਾ ਸਸਪੈਕਟ ਹੋ ਗਿਆ ਫਰਾਰ, ਹੈ ਆਰਮਡ ਐਂਡ ਡੇਂਜਰਸ। ਟੋਰਾਂਟੋ ਪੁਲਿਸ ਨੇ ਸਟੇਟ ਕੀਤਾ ਹੈ ਕਿ ਅੱਜ ਸਵੇਰੇ ਉਹਨਾਂ ਦੇ ਆਫਿਸਰ ਨੇ ਕਈ ਲੋਕੇਸ਼ਨਸ 'ਤੇ ਇਕੱਠੇ ਹੀ ਸਰਚ ਵਾਰੰਟਸ ਐਕਸੀਕਿਊਟ ਕੀਤੇ, ਰੇਡਸ ਕੀਤੀਆਂ, ਜੋ ਕਿ ਕਨੈਕਟਡ ਹਨ ਪਿਛਲੇ ਕਈ ਮਹੀਨਿਆਂ ਦੇ ਅਲੱਗ ਅਲੱਗ ਸ਼ੂਟਿੰਗਸ ਦੇ ਨਾਲ। ਖਾਸ ਤਾਂ ਇੱਕ ਸ਼ੂਟਿੰਗ ਜੋ ਕਿ ਮਾਰਚ 2026 ਦੇ ਵਿੱਚ ਹੋਈ ਸੀ, ਜਦੋਂ ਇੱਕ ਗਨਮੈਨ ਨੇ ਡਾਊਨਟਾਊਨ ਟੋਰਾਂਟੋ ਦੇ ਵਿੱਚ US ਕੌਂਸਲੇਟ ਨੂੰ ਅਰਲੀ ਮਾਰਨਿੰਗ ਸ਼ੂਟ ਅਪ ਕੀਤਾ। ਸੋ ਅਨਫੋਰਚੁਨੇਟਲੀ ਇਹਨਾਂ ਮਲਟੀਪਲ ਐਕਸੀਕਿਊਟਿਡ ਸਰਚ ਵਾਰੰਟ ਲੋਕੇਸ਼ਨ ਦੇ ਵਿੱਚੋਂ ਇੱਕ ਲੋਕੇਸ਼ਨ 'ਤੇ ਇੱਕ ਆਫਿਸਰ ਨੂੰ ਹੀ ਸ਼ੂਟ ਕੀਤਾ ਗਿਆ, ਜਿਸ ਤੋਂ ਬਾਅਦ ਉਹਦੀ ਡੈਥ ਅੱਜ ਸਵੇਰੇ ਹੀ ਹੋ ਚੁੱਕੀ ਹੈ। ਸੋ ਅੱਜ ਥਰਸਡੇ June 11, 2026 ਅਰਲੀ ਮਾਰਨਿੰਗ 5:42 AM ਟੋਰਾਂਟੋ ਪੁਲਿਸ ਆਫਿਸਰ ਪਹੁੰਚੇ ਨੌਰਥ ਯੋਰਕ ਦੇ ਵਿੱਚ ਬਲੈਕ ਕ੍ਰੀਕ ਐਂਡ ਟ੍ਰੈਸਵੇ ਡਰਾਈਵ ਦੇ ਏਰੀਆ ਦੇ ਵਿੱਚ, ਜੋ ਕਿ ਤੁਹਾਨੂੰ ਪਹਿਲਾਂ ਹੀ ਪਤਾ ਹੈ ਕਿ ਕਾਫੀ ਖਤਰਨਾਕ ਏਰੀਆ ਹੈ, ਕਾਫੀ ਉੱਥੇ ਟ੍ਰੈਸਵੇ ਦੇ ਗੈਂਗਸ ਨੇ। ਸੋ ਮਾਰਸਾ ਈਟਨ ਵੇ ਤੇ ਲੋਕੇਟਡ ਇੱਕ ਅਪਾਰਟਮੈਂਟ ਬਿਲਡਿੰਗ ਦੇ ਵਿੱਚ ਸਰਚ ਵਾਰੰਟ ਐਕਸੀਕਿਊਟ ਕਰ ਰਹੇ ਸੀ ਇਹ। ਜਦੋਂ ਬਿਲਡਿੰਗ ਦੇ ਚੌਥੇ ਫਲੋਰ 'ਤੇ ਇਹ ਪਹੁੰਚੇ, ਉਹਨਾਂ ਨੇ ਇੱਕ ਯੂਨਿਟ 'ਤੇ ਖੜਕਾਇਆ, ਅੰਦਰ ਗਏ ਅਤੇ ਇੱਕ ਸਸਪੈਕਟ ਦੇ ਵੱਲੋਂ ਗੋਲੀ ਫਾਇਰ ਕੀਤੀ ਗਈ, ਪੁਲਿਸ ਆਫਿਸਰ ਨੂੰ ਲੱਗੀ, ਉਹ ਡਿੱਗ ਗਿਆ, ਉਹਦੇ ਪਿੱਛਿਓਂ ਇੱਕ ਹੋਰ ਪੁਲਿਸ ਆਫਿਸਰ ਨੇ ਦੂਜੇ ਸਸਪੈਕਟ ਵੱਲ ਸ਼ੂਟ ਕੀਤਾ। ਗਨ ਫਾਇਰ ਐਕਸਚੇਂਜ ਕਰਦੇ ਕਰਦੇ ਹੋਏ ਇੱਕ ਟੋਰਾਂਟੋ ਪੁਲਿਸ ਆਫਿਸਰ ਅਤੇ ਇੱਕ ਸਸਪੈਕਟ ਦੋਨੇ ਜ਼ਖਮੀ ਹੋਏ। ਪੈਰਾਮੈਡਿਕਸ ਨੇ ਦੋਨਾਂ ਨੂੰ ਹੀ, ਪੁਲਿਸ ਆਫਿਸਰ ਨੂੰ ਵੀ ਅਤੇ ਨਾਲ ਦਾ ਇੱਕ ਸਸਪੈਕਟ ਨੂੰ ਵੀ, ਸਨੀ ਬਰੁੱਕ ਹਾਸਪਿਟਲ ਤੱਕ ਰਸ਼ ਵੀ ਕੀਤਾ, ਪਰ ਅਨਫੋਰਚੁਨੇਟਲੀ ਪੁਲਿਸ ਆਫਿਸਰ ਨੂੰ ਹਾਸਪਿਟਲ ਦੇ ਵਿੱਚ ਡੈਡ ਪ੍ਰੋਨਾਊਂਸ ਕੀਤਾ ਗਿਆ ਅਤੇ ਡਿਸੀਸਡ ਆਫਿਸਰ ਨੂੰ ਹੁਣ ਆਈਡੈਂਟੀਫਾਈ ਵੀ ਕੀਤਾ ਗਿਆ ਹੈ ਐਜ 43-year-old TPS ਕਾਂਸਟੇਬਲ ਮਾਰਕ ਪਿੰਜ਼ਾਰੋ, ਜੋ ਕਿ ਪਿਛਲੇ 18 ਸਾਲਾਂ ਤੋਂ ਹੀ ਇਸ ਪੁਲਿਸ ਫੋਰਸ ਦੇ ਵਿੱਚ ਸਰਵ ਕਰਦਾ ਆ ਰਿਹਾ ਸੀ। ਸੋ ਪੈਰਾਮੈਡਿਕਸ ਨੇ ਦੱਸਿਆ ਹੈ ਕਿ ਜਿਹੜਾ ਸਸਪੈਕਟ ਆ, ਜਿਹਨੂੰ ਆਪ ਗੋਲੀ ਲੱਗੀ ਆ ਪੁਲਿਸ ਦੇ ਵੱਲੋਂ, ਉਹ ਖੜਕੋ ਕੰਡੀਸ਼ਨ ਦੇ ਵਿੱਚ ਹੈ, ਫਿਰ ਵੀ ਉਹਨੂੰ ਲਾਈਫ ਸੇਵਿੰਗ ਟ੍ਰੀਟਮੈਂਟ ਮਿਲ ਰਹੀ ਹੈ। ਅਤੇ ਨਾਲ ਦੀ ਨਾਲ ਇੱਕ ਹੋਰ 19 ਸਾਲ ਦਾ ਸਸਪੈਕਟ ਜ਼ਰਾ ਜੱਬੀ ਸੀਨ ਤੋਂ ਹੋ ਗਿਆ ਫਰਾਰ, ਜਿਹਨੂੰ ਆਰਮਡ ਐਂਡ ਡੇਂਜਰਸ, ਕਾਫੀ ਖਤਰਨਾਕ ਮੰਨਿਆ ਜਾ ਰਿਹਾ ਹੈ, ਉਹਨੂੰ ਵੀ TPS ਦੇ ਵੱਲੋਂ ਆਪਣੇ ਆਪ ਨੂੰ ਸਰੈਂਡਰ ਕਰਨ ਲਈ ਆਖਿਆ ਗਿਆ, ਪਰ ਹਜੇ ਤੱਕ ਵੀ ਫਰਾਰ ਹੈ। ਅੱਜ ਟੋਰਾਂਟੋ ਪੁਲਿਸ ਚੀਫ ਮਾਰਵਿਨ ਡੈਮਕਿਊ, ਉਹਨੇ ਕਿਹਾ ਕਿ ਇਸ ਤਰ੍ਹਾਂ ਦੇ ਮੂਮੈਂਟਸ ਸਾਨੂੰ ਯਾਦ ਦਿਲਵਾਉਂਦੇ ਨੇ ਕਿ ਪੁਲਿਸ ਆਫਿਸਰ ਹਰੇਕ ਦਿਨ ਕਿੰਨੇ ਖਤਰੇ ਫੇਸ ਕਰਦੇ ਨੇ। ਅਤੇ ਉਹਨੇ ਕਿਹਾ ਕਿ 2 ਦਿਨਾਂ ਦੇ ਵਿੱਚ ਹੀ ਅਸੀਂ ਟ੍ਰੈਜਿਕ ਲਾਸ ਆਫ ਲਾਈਫ ਦੇਖੀ ਹੈ ਪੂਰੇ ਅਨਸੇਰੀਓ ਪੁਲਿਸਿੰਗ ਕਮਿਊਨਿਟੀ ਵਿੱਚ। ਸੋ ਕੱਲ੍ਹ ਬ੍ਰੈਂਪਟਨ ਤੋਂ 29-year-old ਤਰਨ ਬਲੀ, ਇੱਕ ਓਪੀਬੀ ਆਫਿਸਰ ਨੂੰ ਗੱਡੀ ਦੇ ਨਾਲ ਹਿੱਟ ਕਰਕੇ ਉਹਦਾ ਕਤਲ ਕੱਲ ਕੀਤਾ ਗਿਆ ਇਨ ਨੌਰਥ ਵੈਸਟਰਨ ਇੰਟੀਰੀਓ। ਤੇ ਅੱਜ ਇਸ ਸ਼ੂਟਿੰਗ ਦੇ ਵਿੱਚ 43 ਓਲਡ ਮਾਰਕ ਪਿੰਜ਼ੋਰੋ ਦਾ ਸ਼ੂਟਿੰਗ ਕਤਲ ਕੀਤਾ ਗਿਆ। ਵੈਰੀ ਵੈਰੀ ਰੇਅਰ ਕਿ ਇੰਨੇ ਇਕੱਠੇ ਹੀ ਲਗਾਤਾਰ ਹੀ ਇੰਟੀਰੀਓ ਦੇ ਵਿੱਚ ਪੁਲਿਸ ਆਫਿਸਰ ਦਾ ਕਤਲ ਕੀਤਾ ਜਾਂਦਾ ਹੈ। ਇਟ ਇਜ਼ ਅ ਵੈਰੀ ਵੈਰੀ ਰੇਅਰ ਥਿੰਗ ਟੂ ਹੀਅਰ, ਪਰ ਹੋ ਤਾਂ ਗਿਆ ਹੈ। ਸੋ ਟੋਰਾਂਟੋ ਪੁਲਿਸ, ਟੋਰਾਂਟੋ ਦੇ ਮੇਅਰ, ਹੋਰਾਂ ਮਿਊਨਿਸਪੈਲਿਟੀਜ਼ ਦੇ ਮੇਅਰ, ਅੰਟੇਰੀਓ ਦਾ ਪ੍ਰੀਮੀਅਰ, ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਲੀਡਰ ਤੋਂ ਲੈ ਕੇ ਯੂ ਐਸ ਅੰਬੈਸਡਰ ਟੂ ਕੈਨੇਡਾ ਪੀਟ ਹੋਕਸਟਰਾ ਤੱਕ ਵੱਲੋਂ ਕੰਡੋਲੈਂਸਿਸ ਪੇਸ਼ ਕੀਤੇ ਗਏ ਹਨ ਅੱਜ 43 ਮਾਰਕ ਪਿੰਜ਼ੋਰੋ ਦੇ ਇਸ ਕਤਲ ਹੋਣ ਤੋਂ ਬਾਅਦ, ਤੇ ਉਹਦੇ ਪਰਿਵਾਰ ਤੱਕ ਵੀ ਕੰਡੋਲੈਂਸਿਸ ਦਿੱਤੀਆਂ ਗਈਆਂ ਹਨ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ, ਸਟੂਡੀਓ ਦਾ ਫੋਨ ਨੰਬਰ ਹੈ 905-564-6444, 905-564-6444। ਕੋਈ ਆਪਣੇ ਪਸੰਦ ਦਾ ਗੀਤ ਸੰਗੀਤ ਸੁਣਨਾ, ਕਾਲ ਕਰਕੇ ਸਾਨੂੰ ਦੱਸੋ 905-564-6444, 905-564-6444। ਸਾਡੇ ਕਿਸੇ ਵੀ ਐਡਵਰਟਾਈਜ਼ ਦਾ ਕੋਈ ਫੋਨ ਨੰਬਰ, ਕੋਈ ਅਤਾ ਪਤਾ ਚਾਹੀਦਾ ਹੋਵੇ ਕੋਈ ਸਪੈਸੀਫਿਕ ਟਾਈਪ ਆਫ ਬਿਜ਼ਨਸ ਜਾਂ ਕੰਮ ਦੇ ਭਾਲ ਦੇ ਵਿੱਚੋਂ, ਉਹ ਵੀ ਤੁਸੀਂ ਸਾਨੂੰ ਟੈਕਸਟ ਜਾਂ ਵਟਸਐਪ ਕਰ ਸਕਦੇ ਹੋ 416-457-3381, 416-457-3381। ਜੁੜੇ ਰਹੋ ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ। ਸਟੇਸ਼ਨ ਆਈ ਡੀ ਲੱਗਣ ਤੋਂ ਬਾਅਦ ਵਾਪਸ ਆਉਂਦੇ ਹਾਂ ਕੁਛ ਕੁ ਮਿੰਟਾਂ ਦੇ ਵਿੱਚ।
1: ਚੌਂਹਠ ਚੌਂਹਠ 44, 905-564-6444।

0: ਤੁਹਾਡਾ ਆਪਣਾ ਰੇਡੀਓ ਦੇਸ ਪ੍ਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: 5:30 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ ਪਹਿਲਾਂ ਤੁਸੀਂ ਸੁਣਦੇ ਸੀ ਮੰਡੇ ਟੂ ਫਰਾਈਡੇ 4 to 6 ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਵੇਰੇ 1 to 6 ਸ਼ਾਮ ਦੇ 4 ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ ਸਭ ਦੇ ਜ਼ਬੀਕ ਤੁਹਾਡੇ ਅੰਗ ਸੰਗ ਚਲੋ AM 5:30 ਤੇ

0: AM 530 ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜਿਹਨੇ ਵੀ ਸਾਡੇ ਲਿਸਨਰਸ ਜਿਹਨੇ ਵੀ ਸਾਡੇ ਵਿਊਅਰਸ ਹੁਣ 5 ਵਜੇ ਤੋਂ ਬਾਅਦ ਜੁੜੇ ਨੇ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਆਰੋ ਇੰਸ਼ੋਰੈਂਸ ਬ੍ਰੋਕਰ ਮਨੂ ਸ਼ਰਮਾ ਦੇ ਵੱਲੋਂ, ਜਿਨ੍ਹਾਂ ਦਾ ਕਹਿਣਾ ਹੈ ਕਿ ਜੁਲਾਈ 1, 2026 ਯਾਨੀ ਕਿ ਅਗਲੇ ਮਹੀਨੇ ਅੰਟੇਰੀਓ ਸਰਕਾਰ ਕਾਫੀ ਵੱਡੇ ਚੇਂਜ ਪੇਸ਼ ਕਰ ਰਹੀ ਹੈ ਅੰਟੇਰੀਓ ਦੇ ਵਿੱਚ ਆਰਓ ਇੰਸ਼ੋਰੈਂਸ ਲਈ, ਯਾਨੀ ਕਿ ਗੱਡੀ ਦੀ ਇੰਸ਼ੋਰੈਂਸ ਲਈ, ਜਿਹੜੀਆਂ ਚੀਜ਼ਾਂ ਹੁਣ ਤੱਕ ਜਿਹੜੇ ਫੀਚਰਸ ਹੁਣ ਤੱਕ ਮੈਂਡਟੋਰੀ ਜ਼ਰੂਰੀ ਰਹੇ ਨੇ ਤੁਹਾਡੇ ਆਰਓ ਇੰਸ਼ੋਰੈਂਸ ਪਾਲਿਸੀ ਦੇ ਵਿੱਚ, ਉਹਨਾਂ ਨੂੰ ਜੁਲਾਈ 1 ਤੋਂ ਅੱਗੇ ਆਪਸ਼ਨਲ ਬਣਾਇਆ ਜਾ ਰਿਹਾ ਹੈ। ਸੋ ਜੇ ਤੁਹਾਡੀ ਰਿਨਿਊਅਲ ਆਰਓ ਇੰਸ਼ੋਰੈਂਸ ਦੀ ਹੁਣ ਆ ਰਹੀ ਹੈ ਜੁਲਾਈ 1 ਜਾਂ ਉਸ ਤੋਂ ਬਾਅਦ, ਇਹਦਾ ਮਤਲਬ ਇਹ ਨਹੀਂ ਕਿ ਆਟੋਮੈਟਿਕਲੀ ਹੀ ਤੁਸੀਂ ਉਹਨਾਂ ਚੀਜ਼ਾਂ ਨੂੰ ਰਿਮੂਵ ਕਰਕੇ ਤੁਹਾਡੀ ਪ੍ਰਾਈਸ ਘੱਟ ਜਾਣੀ ਹੈ। ਜਿਹੜੀ ਵੀ ਕੰਪਨੀ ਹੈ ਉਹਨਾਂ ਨੇ ਉੱਦਾਂ ਹੀ ਰਿਨਿਊ ਕਰ ਦੇਣੀ ਹੈ। ਸੋ ਤੁਸੀਂ ਇੱਕ ਵਾਰੀ ਇਹਨਾਂ ਦੇ ਨਾਲ ਜ਼ਰੂਰ ਸੰਪਰਕ ਕਰੋ, ਕਿਉਂਕਿ ਜਿਹੜੀ ਮਰਜ਼ੀ ਕੰਪਨੀ ਦੇ ਨਾਲ ਹੋ, ਇਹ ਚੈੱਕ ਕਰ ਲੈਣਗੇ ਸਾਰੀਆਂ ਮੇਜਰ ਕੰਪਨੀਜ਼ ਦੇ ਵਿੱਚ ਜਿੱਥੇ ਵੀ ਸਭ ਤੋਂ ਘੱਟ ਪ੍ਰਾਈਸ ਹੋਊਗੀ, ਆਬਵੀਅਸਲੀ ਉੱਥੇ ਤੁਹਾਡੀ ਰਾਈਟ ਵੇ ਫਿਰ ਇੰਸ਼ੋਰੈਂਸ ਸਵਿੱਚ ਕਰ ਦੇਣਗੇ ਅਤੇ ਤੁਹਾਡੇ ਸਾਲ ਦੇ ਹੰਡਰਡਸ ਤੋਂ ਲੈ ਕੇ ਹਜ਼ਾਰਾਂ ਤੱਕ ਬਚਾ ਦੇਣਗੇ। ਖਾਸ ਜੇ ਮਲਟੀਪਲ ਡਰਾਈਵਰ ਨੇ ਘਰ ਦੇ ਵਿੱਚ ਅਤੇ ਤੁਸੀਂ ਅੱਡ ਅੱਡ ਕੰਪਨੀਜ਼ ਤੋਂ ਅੱਡ ਅੱਡ ਪਾਲਿਸੀ ਕੀਤੀਆਂ ਹੋਈਆਂ ਨੇ, ਕਿਉਂਕਿ ਅੱਡ ਕਿਸ਼ਤਾਂ ਪੇ ਕਰਦੇ ਹੋ, ਕੋਈ ਟੈਨਸ਼ਨ ਨਹੀਂ, ਕਿਸ਼ਤਾਂ ਵੀ ਅੱਡ ਹੋਣਗੀਆਂ, ਪੇਮੈਂਟ ਅੱਡ ਅੱਡ ਜਾਊਗੀ, ਪਰ ਕੰਪਨੀ ਇਕੱਠੀ ਕਰ ਲਓ ਸਾਰੇ ਹੀ ਘਰ ਦੇ ਡਰਾਈਵਰਸ ਦੀ ਅਤੇ ਤੁਹਾਨੂੰ ਮਹੀਨੇ ਦੇ ਵੀ ਕੋਈ 700-800-900 ਬਚ ਸਕਦਾ ਹੈ। ਸੋ ਚਾਹੇ ਗੱਡੀ ਦੀ ਇੰਸ਼ੋਰੈਂਸ ਹੋਵੇ, ਚਾਹੇ ਘਰ ਦੀ ਇੰਸ਼ੋਰੈਂਸ ਹੋਵੇ, ਚਾਹੇ ਕਮਰਸ਼ਲ ਬਿਜ਼ਨਸ ਇੰਸ਼ੋਰੈਂਸ ਹੋਵੇ, ਆਰਓ ਹੋਮ ਕਮਰਸ਼ਲ ਬਿਜ਼ਨਸ ਸਾਰੇ ਮੇਜਰ ਕੰਪਨੀਜ਼ ਨਾਲ ਡੀਲ ਕਰਦੇ ਨੇ, ਤਾਂ ਹੀ ਤਾਂ ਤੁਹਾਨੂੰ ਇਹ ਕਹਿੰਦੇ ਆ ਕਿ ਗੇਰੰਟੀਡ ਤੁਹਾਡਾ ਰੇਟ ਘਟਾਵਾਂਗੇ, ਜੇਕਰ ਕੋਈ ਵੀ ਕੰਪਨੀ ਹੈ ਜੋ ਕਿ ਘਟਾ ਸਕਦੀ ਹੈ ਤੁਹਾਨੂੰ ਐਕਸੈਸ ਦੇਵਾਂਗੇ। ਕਾਲ ਮਨੂ ਸ਼ਰਮਾ 289-952-9532 ਤੁਸੀਂ ਨਾਲ ਸੰਪਰਕ ਕਰ ਸਕਦੇ ਹੋ। ਨਾਲ ਦੀ ਨਾਲ ਸਿਰੀ ਬ੍ਰੈਂਪਟਨ ਦੇ ਵੱਲੋਂ ਇੱਕ ਪੇਡ ਮੈਸੇਜ ਹੈ ਦੋਸਤੋ, ਜਿਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਸ਼ਹਿਰ ਨੂੰ ਸਾਫ ਸੇਫ ਅਤੇ ਵੈਲਕਮਿੰਗ ਰੱਖਣ ਦੇ ਲਈ ਸਾਰੇ ਦੇ ਸਾਰੇ ਬਾਇਲਾਜ ਜ਼ਰੂਰ ਫਾਲੋ ਕਰੋ। ਗੁੱਡ ਨੇਬਰਸ ਮੇਕ ਸਟਰੋਂਗ ਕਮਿਊਨਿਟੀਜ਼, ਇਹ ਬ੍ਰੈਂਪਟਨ ਸ਼ਹਿਰ ਦਾ ਇੱਕ ਪੇਡ ਮੈਸੇਜ ਹੈ ਤੁਹਾਡੇ ਤੱਕ। ਸੋ ਇਸ ਸੀਜ਼ਨ ਦੇ ਵਿੱਚ ਪਲੀਜ਼ ਮੇਨਟੇਨ ਯੋਰ ਯਾਰਡ, ਜਿੰਨਾ ਵੀ ਘਾਹ ਘੂ ਹੈ ਫਰੰਟ ਯਾਰਡ ਬੈਕ ਯਾਰਡ ਉਹਨੂੰ ਜ਼ਰੂਰ ਕੱਟੋ, ਚਾਹੇ ਰੈਂਟ 'ਤੇ ਰਹਿੰਦੇ ਹੋ, ਚਾਹੇ ਤੁਸੀਂ ਆਪ ਪ੍ਰਾਪਰਟੀ ਓਨ ਕਰਦੇ ਹੋ, ਜੇ ਰੈਂਟ 'ਤੇ ਰਹਿੰਦੇ ਹੋ ਪਤਾ ਕਰ ਲਓ ਭਾਈ ਤੁਹਾਡੀ ਜ਼ਿੰਮੇਵਾਰੀ ਹੈ ਜਾਂ ਘਰ ਦੇ ਓਨਰ ਦੀ ਜ਼ਿੰਮੇਵਾਰੀ ਹੈ, ਕਿਸੇ ਨਾ ਕਿਸੇ ਦਾ ਕੱਟਣਾ ਹੀ ਪਊਗਾ। ਸੋ ਮੇਨਟੇਨ ਯੋਰ ਯਾਰਡ ਅਤੇ ਐਕਸੈਸਿਵ ਨੋਇਜ਼ ਨੂੰ ਡਾਊਨ ਰੱਖੋ, ਖਾਸ ਰਾਤ ਨੂੰ, ਅਤੇ ਸਾਈਡ ਵਾਕਸ ਬਿਲਕੁਲ ਕਲੀਅਰ ਰੱਖੋ, ਗੱਡੀਆਂ ਸਾਈਡ ਵਾਕ 'ਤੇ ਨਾ ਪਾਰਕ ਕਰੋ, ਅਤੇ ਤੁਹਾਡਾ ਜਿਹੜਾ ਗਾਰਬੇਜ ਹੈ ਮੇਕ ਸ਼ੋਰ ਕਿ ਸਹੀ ਡੱਬੇ 'ਚ ਪਾ ਕੇ ਹੀ ਸਹੀ ਦਿਨ ਹੀ ਡਿਸਪੋਜ਼ ਕਰਦੇ ਹੋ, ਨਾ ਕਿ ਕਿਸੇ ਵੀ ਪਬਲਿਕ ਜਾਂ ਪ੍ਰਾਈਵੇਟ ਪ੍ਰਾਪਰਟੀ ਜਾ ਕੇ ਡੰਪ ਕਰਦੇ ਹੋ, ਉਹਦੇ ਲਈ ਕਾਫੀ ਭਾਰੇ ਤੁਹਾਨੂੰ ਫਾਈਨ ਮਿਲ ਸਕਦੇ ਆ। ਅਤੇ ਨਾਲ ਦੀ ਨਾਲ ਸਟਰੀਟ ਪਾਰਕਿੰਗ, ਜਿਹੜੀ ਗੱਡੀ ਤੁਸੀਂ ਸੜਕ 'ਤੇ ਲਾਉਂਦੇ ਹੋ 3 ਘੰਟੇ ਲਗਾਤਾਰ ਤੱਕ ਹੀ ਲਾ ਸਕਦੇ ਹੋ, ਅਤੇ ਓਵਰਨਾਈਟ ਸਵੇਰੇ 2 ਤੋਂ ਲੈ ਕੇ 6 ਵਜੇ ਤੱਕ ਜੇਕਰ ਗੱਡੀ ਸੜਕ 'ਤੇ ਲਾਉਣੀ ਹੋਵੇ ਤੁਹਾਨੂੰ ਆਨਲਾਈਨ ਸਿਰੀ ਬ੍ਰੈਂਡ ਦੀ ਵੈਬਸਾਈਟ 'ਤੇ ਜਾ ਕੇ ਗੱਡੀ ਰਜਿਸਟਰ ਕਰਨੀ ਪੈਂਦੀ ਹੈ। ਅਤੇ ਇਹਨਾਂ ਸਿੰਪਲ ਐਕਸ਼ਨਸ ਨਾਲ ਬਹੁਤ ਵੱਡਾ ਫਰਕ ਪੇਸ਼ ਹੋ ਸਕਦਾ ਹੈ ਸਾਡੇ ਸ਼ਹਿਰ ਦੇ ਵਿੱਚ। ਇਹ ਸਿਰੀ ਬ੍ਰੈਂਪਟਨ ਦਾ ਇੱਕ ਪੇਡ ਮੈਸੇਜ ਹੈ ਤੁਹਾਡੇ ਤੱਕ, ਅਤੇ ਪੂਰੀ ਜਾਣਕਾਰੀ ਬਾਇਲਾਜ਼ ਦੇ ਬਾਰੇ ਲੈਣ ਦੇ ਲਈ ਕਾਲ ਸੋਰੀ ਵਿਜ਼ਿਟ www.brampton.ca/bylaws www.brampton.ca/bylaws ਇਹ ਸਿਰੀ ਬ੍ਰੈਂਪਟਨ ਵੱਲੋਂ ਇੱਕ ਪੇਡ ਮੈਸੇਜ ਹੈ। ਨਾਲ ਦੇ ਦੋਸਤੋ, ਜੇ ਤੁਸੀਂ ਆਪਦੇ ਘਰ ਦੇ ਵਿੱਚ ਕੋਈ ਵੀ ਰੈਨੋਵੇਸ਼ਨ, ਕੋਈ ਵੀ ਰਿਪੇਅਰ, ਕੋਈ ਵੀ ਅਪਗ੍ਰੇਡ, ਕਿਚਨ ਦਾ ਕੰਪਲੀਟ ਕੰਮ, ਫਲੋਰਿੰਗ ਦਾ ਕੰਪਲੀਟ ਕੰਮ, ਜਾਂ ਫਿਰ ਵਾਸ਼ਰੂਮਸ ਦਾ ਕੰਪਲੀਟ ਅਪਗ੍ਰੇਡ ਕੰਮ ਕਰਵਾਉਣਾ ਹੋਵੇ, ਅਸੀਂ ਰੈਕਮੈਂਡ ਕਰਦੇ ਹਾਂ ਕਿ ਤੁਸੀਂ ਅਨਕਾਰ ਹੋਮਸ ਅਤੇ ਪਾਲ ਗਰੇਵਾਲ ਅਤੇ ਉਹਨੇ ਬਹੁਤ ਹੀ ਕਮਾਲ ਦੀ ਅਤੇ ਐਕਸਪੀਰੀਅੰਸਡ ਟੀਮ ਨਾਲ ਜ਼ਰੂਰ ਸੰਪਰਕ ਕਰੋ। ਫ੍ਰੀ ਐਸਟੀਮੇਟ ਲਈ ਸੱਦੋ 416-817-3600। ਸਭ ਤੋਂ ਪਹਿਲਾਂ ਤਾਂ ਇਹਦਾ ਕੀਤਾ ਹੋਇਆ ਕੰਮ ਦੇਖੋ, ਚਾਹੇ ਉਹ ਰੈਜ਼ੀਡੈਂਸ਼ਲ ਕੰਮ ਹੋਵੇ, ਚਾਹੇ ਕਮਰਸ਼ਲ ਕੰਮ ਹੋਵੇ, ਅਤੇ ਇਹ ਮਾਹਰ ਨੇ, ਸਪੈਸ਼ਲਿਸਟ ਨੇ ਲੀਗਲ ਬੇਸਮੈਂਟ ਐਂਡ ਗਾਰਡਨ ਸਵੀਟ ਤਿਆਰ ਕਰਨ ਦੇ ਵਿੱਚ 416-817-3600 ਜਿਹੜਾ ਵੀ ਕੰਮ ਕਰਦੇ ਆ ਲੀਗਲ ਹੀ ਕੰਮ ਕਰਦੇ ਆ, ਤੁਹਾਡੇ ਲਈ ਹੀ ਸਾਰੇ ਸ਼ਹਿਰ ਤੋਂ ਪਰਮਿਟ ਪਹਿਲਾਂ ਅਪਲਾਈ ਕਰਦੇ ਆ, ਅਤੇ ਡਰਾਇੰਗਸ ਜਿਹੜੇ ਤੁਹਾਨੂੰ ਪਤਾ ਕਿ ਬਹੁਤ ਮਹਿੰਗੇ ਹੁੰਦੇ ਨੇ, ਖੁਦ ਆਪ ਇਹ ਪ੍ਰਬੰਧ ਕਰਦੇ ਨੇ, ਪਰਮਿਟ ਵੀ, ਡਰਾਇੰਗਸ ਵੀ, ਸਭ ਕੁਝ ਆਪ ਹੀ ਤੁਹਾਡੇ ਬਿਹਾਫ 'ਤੇ ਸਬਮਿਟ ਕਰਦੇ ਨੇ ਸ਼ਹਿਰ ਤੋਂ, ਅਤੇ ਸ਼ਹਿਰ ਤੋਂ ਪਰਮਿਟ ਤੁਹਾਨੂੰ ਟਾਈਮ ਸਿਰ ਦਿਲਵਾ ਦੇਣਗੇ ਜੇ ਤੁਸੀਂ ਪਹਿਲਾਂ ਹੀ ਕਾਲ ਕਰ ਲਓਗੇ। ਹੁਣ ਜੇ ਤੁਸੀਂ ਗਾਰਡਨ ਸਵੀਟ ਤਿਆਰ ਕਰਵਾਉਣਾ ਚਾਹੁੰਦੇ ਹੋ, ਬਹੁਤ ਲੋਕ ਨੇ ਜੋ ਕਿ ਇਸ ਕਾਨਸੈਪਟ ਬਾਰੇ ਸੁਣਿਆ ਤਾਂ ਜ਼ਰੂਰ ਹੋਊਗਾ ਕਿ ਬੈਕ ਯਾਰਡ ਦੇ ਵਿੱਚ, ਫਰੰਟ ਯਾਰਡ ਦੇ ਵਿੱਚ, ਲੇਨ ਵੇ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਇੱਕ ਛੋਟੀ ਜਿਹੀ ਘਰ, ਇੱਕ ਪ੍ਰੀ ਮੇਡ ਘਰ, ਇੱਕ ਫੈਬਰੀਕੇਟਡ ਜਾ ਕੇ ਮਾਡਰ ਘਰ ਵੀ ਤਿਆਰ ਕੀਤਾ ਜਾ ਸਕਦਾ ਜਿਹਦੇ ਵਿੱਚੋਂ ਤੁਹਾਨੂੰ ਵਧੀਆ ਪੱਕੇ ਤੌਰ 'ਤੇ ਰੈਂਟ ਮਿਲ ਸਕਦਾ ਹੈ। ਸੋ ਬ੍ਰੈਂਪਟਨ ਜਾਂ ਜਿੱਥੇ ਮਰਜ਼ੀ ਰਹਿੰਦੇ ਹੋ, ਇਹਦਾ ਖਰਚਾ ਕਿੰਨਾ, ਕਿੰਨਾ ਟਾਈਮ ਲੱਗਦਾ ਇਹਨੂੰ ਕੰਪਲੀਟ ਕਰਨ ਲਈ, ਕਿੰਨਾ ਕਿਰਾਇਆ ਮਿਲਣਾ ਹੈ, ਕਦੋਂ ਸਾਰਾ ਕੁਝ ਪੇਡ ਆਫ ਹੋ ਜਾਣਾ ਹੈ, ਸਾਰੀ ਏ ਟੂ ਜ਼ੈਡ ਜਾਣਕਾਰੀ ਇਹਨਾਂ ਤੋਂ ਲਓ, ਕਿਉਂਕਿ ਇਹਨਾਂ ਨੇ ਪਿਛਲੇ ਸਾਲ 20 ਤੋਂ ਜ਼ਿਆਦਾ ਇਕੱਲੇ ਗਾਰਡਨ ਸਵੀਟ ਹੀ ਤਿਆਰ ਕੀਤੇ ਆ। ਸੋ ਇਸ ਫੀਲਡ ਵਿੱਚ ਸਪੈਸ਼ਲਿਸਟ ਨੇ। ਜੇ ਗਾਰਡਨ ਸਵੀਟ ਜਾਂ ਤੁਸੀਂ ਲੀਗੋ ਬੇਸਮੈਂਟ ਤਿਆਰ ਕਰਵਾਉਣੀ ਆ, ਇਹ ਤੁਹਾਨੂੰ ਦੇਸ਼ ਪ੍ਰਦੇਸ਼ ਦਾ ਨਾਮ ਲੈਣ ਦੇ ਨਾਲ, ਸਾਡਾ ਰੈਫਰੈਂਸ ਦੇਣ ਦੇ ਨਾਲ $5,000 ਦੇ ਡਿਸਕਾਊਂਟ ਦੇਣਗੇ। ਪਹਿਲਾਂ ਪੁੱਛ ਲਿਓ ਪ੍ਰਾਈਸ ਕੀ ਹੋਣੀ ਹੈ, ਫਿਰ ਕੋ ਦੇਸ਼ ਪ੍ਰਦੇਸ਼ ਸੁਣ ਕੇ ਆਏ ਹਾਂ, ਫਿਰ ਤੁਹਾਨੂੰ ਜਿਹੜੀ ਵੀ ਪ੍ਰਾਈਸ ਪਹਿਲਾਂ ਦੱਸੀ ਆ -5,000, ਸਿੰਪਲ ਜੀ ਗੱਲ ਹੈ। ਅਤੇ ਜੇ ਤੁਸੀਂ ਕੋਈ ਵੀ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਵੀ ਕੰਮ ਕਰਵਾਉਣਾ, ਕੋਈ ਕਮਰਸ਼ੀਅਲ ਆਫਿਸ, ਰੈਸਟੋਰੈਂਟ ਐਕਸੈਟਰਾ, ਇਹਨਾਂ 'ਤੇ ਕੀਤਾ ਹੋਇਆ ਕੰਮ ਪਹਿਲਾਂ ਜ਼ਰੂਰ ਦੇਖੋ। ਪਾਲ ਗਰੇਵਾਲ, ਓਨਕਾਰ ਹੋਮਸ, 416-817-3600, 416-817-3600, 416-817-3600, 416-817-3600, 416-817-3600, 416-817-3600, 416-817-3600, 416-817-3600, 416-817-3600, 416-817-3600, 416-817-3600, 416-817-3600, 416-817-3600, 416-817-3600, 416-817-3600, 416-817-3600, 416-817-3600, 416-817-3600, 416-817-3600, 416-817-3600, 416-817-3600, 416-817-3600, 416-817-3600, 416-817-3600, 416-817-3600, 416-817-3600, 416-817-3600, 416-817-3600, 416-817-3600, 416-817-3600, 416-817-3600, 416-817-3600, 416-817-3600, 416-817-3600, 416-817-3600, 416-817-3600, 416-817-3600, 416-817-3600, 416-817-3600, 416-817-3600, 416-817-3600, 416-817-3600, 416-817-3600, 416-817-3600, 416-817-3600, 416-817-3600, 416-817-3600, 416-817-3600, Specs Express ਤੇ ਪਹੁੰਚੋ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, ਤੇ ਅਪਾਇੰਟਮੈਂਟ ਬੁੱਕ ਕਰਨ ਲਈ ਵੀ ਨੰਬਰ ਤੁਹਾਨੂੰ ਦੱਸ ਦਿੰਦਾ ਫਿਰ ਤੋਂ 905-460-8888 ਕੈਨੇਡੀ ਤੇ ਸਟੀਲਸ ਤੇ ਸਪੈਕਸ ਐਕਸਪ੍ਰੈਸ ਵਾਲੇ ਲੋਕੇਟਡ ਹਨ, ਤੇ ਸਪੈਕਸ ਐਕਸਪ੍ਰੈਸ ਦੀ ਟੀਮ ਸਾਡੇ ਨਾਲ ਜੁੜ ਚੁੱਕੀ ਹੈ, ਕੁਝ ਸਪੈਸ਼ਲ ਤੁਹਾਡੇ ਪ੍ਰਾਈਸਿਸ ਤੇ ਆਫਰਸ ਲੈ ਕੇ ਆਏ ਨੇ। ਬਾਈ ਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਸਮਾਜ ਜੀ, ਸਭ ਤੋਂ ਪਹਿਲਾਂ ਤੇ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਨਾਲ ਦੀ ਨਾਲ ਦੱਸਣਾ ਚਾਹਾਂਗੇ ਜੀ, ਜਿਹੜੇ ਵੀ ਸਾਡੇ ਭੈਣ ਭਰਾ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ, ਸਾਡੇ ਕੋਲ ਅੱਜ ਸਾਡੀ ਕ੍ਰੈਡਿਟ ਵਿਊ ਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਦੇ ਡਾਕਟਰ ਅੱਜ ਅਵੇਲੇਬਲ ਨੇ। ਜੇ ਤੁਸੀਂ ਅੱਜ ਨਹੀਂ ਆਉਣਾ ਚਾਹੁੰਦੇ ਤੇ ਕੱਲ ਤੇ ਪਰਸੋਂ ਦੋ ਦਿਨ ਸਾਡੀ 35 ਰੈਜ਼ੋਲੂਸ਼ਨ ਡਰਾਈਵ ਵਾਲੀ ਜਿਹੜੀ ਲੋਕੇਸ਼ਨ ਹੈ ਜੀ, ਉੱਥੇ ਡਾਕਟਰ ਹੋਣਗੇ, ਤੁਸੀਂ ਕੰਪਲੀਟ ਆਪਣਾ ਅੱਖਾਂ ਦਾ ਚੈੱਕਅਪ ਕਰਵਾ ਸਕਦੇ ਹੋ। ਤੇ ਨਾਲ ਦੀ ਨਾਲ ਜਿਹਨਾਂ ਨੇ ਬ੍ਰਾਂਡਡ ਫਰੇਮ ਤੇ ਬ੍ਰਾਂਡਡ ਸਨਗਲਾਸ ਲੈਣੀਆਂ ਨੇ, ਕਿਉਂਕਿ ਗਰਮੀਆਂ ਦਾ ਮੌਸਮ ਹੈ ਜੀ, ਬਾਹਰ ਨਿਕਲਦੇ ਆ, ਤੇ ਮੇਕ ਸ਼ੋਰ ਤੁਹਾਡੀਆਂ ਆਈਜ਼ ਜਿਹੜੀਆਂ ਪ੍ਰੋਟੈਕਟਡ ਰਹਿਣ। ਤੁਸੀਂ ਵਧੀਆ ਪੋਲਰਾਈਜ਼ ਸਨਗਲਾਸਿਸ ਲੈ ਸਕਦੇ ਹੋ, ਗੁੱਚੀ ਦੀਆਂ, ਪ੍ਰਾੜਾ ਦੀਆਂ, ਟੌਮ ਫੋਰਡ ਦੀਆਂ, ਟਿਫਨੀ ਦੀਆਂ, ਬਲੈਂਸੀਆਗਾ, ਵਰਸਾਚੀ, ਬਰਬਰੀ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮਸ ਤੇ ਸਨਗਲਾਸਿਸ ਕੈਰੀ ਕਰਦੇ ਆ, ਔਰ ਇਹਨਾਂ ਸਾਰਿਆਂ ਦੇ ਉੱਤੇ ਇਸ ਵੇਲੇ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਇਸੇ ਤਰ੍ਹਾਂ ਜਿਹਨਾਂ ਨੇ ਰੇਬਨ ਦੇ ਫਰੇਮ ਲੈਣੇ ਹੋਣ, ਅਰਮਾਨੀ ਦੇ, ਮਾਰਕ ਜੇਕਬ ਦੇ, ਮਾਈਕਲ ਕੋਸ ਦੇ, ਜਾਂ ਫਿਰ ਕੋਚ ਦੇ, ਕੇਟ ਸਪੇਡ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮਾਂ ਦੇ ਉੱਤੇ ਫਲੈਟ 50% ਆਫ ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਤੇ ਨਾਲ ਦੀ ਨਾਲ ਟੌਮੀ ਹਿਲਫਿਗਰ ਦੇ, ਕੈਲਵਿਨ ਕਲਾਈਨ ਦੇ, ਵੈਲੈਂਟੀਨੋ ਦੇ, ਤੇ ਨਾਲ ਦੀ ਨਾਲ ਫੈਂਡੀ ਦੇ ਫਰੇਮਾਂ ਦੇ ਉੱਤੇ ਫਲੈਟ 75% ਡਿਸਕਾਊਂਟ ਦਿੱਤਾ ਜਾ ਰਿਹਾ। ਸੋ ਇਹ ਸਾਰੀਆਂ ਡੀਲਾਂ ਚ ਲੈਣੀਆਂ ਨੇ ਤੇ ਪਹੁੰਚਣ ਸਾਡੇ ਸਰੋਤੇ ਸਪੈਕਸ ਐਕਸਪ੍ਰੈਸ ਉੱਤੇ। ਤੇ ਸਮਰਾਜ ਜੀ, ਨਾਲ ਦੇ ਨਾਲ ਇੱਕ ਸਾਡਾ ਜਿਹੜਾ ਸਪੈਸ਼ਲ ਵੈਲਿਊ ਪੈਕੇਜ ਹੈ ਉਹਦੇ ਬਾਰੇ ਵੀ ਜ਼ਰੂਰ ਦੱਸਣਾ ਚਾਹਾਂਗਾ। ਸਿਰਫ $129 ਚ ਅਸੀਂ ਤੁਹਾਨੂੰ ਕੰਪਲੀਟ ਪੇਅਰ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ ਬਣਾ ਕੇ ਦਿੰਦੇ ਹਾਂ, ਜਿਹਦੇ ਵਿੱਚ ਫਰੇਮ ਵੀ ਹੋਏਗਾ ਬ੍ਰਾਂਡਿਡ ਵਾਲਾ, ਲੰਡਨ ਫੋਗ, ਲਿਵਾਈਸ, ਰੈਂਗਲਰ, ਵੈਨ ਹਿਊਸਨ, ਐਡੀ ਬਾਵਰ, ਕੋਈ ਵੀ ਫਰੇਮ ਚੂਜ਼ ਕਰ ਲਓ। ਤੇ ਨਾਲ ਸਿੰਗਲ ਵਿਜ਼ਨ ਲੈਂਸਿਸ ਵੀ ਹੋਣਗੇ। ਤੇ ਜੇ ਤੁਸੀਂ ਪ੍ਰੋਗਰੈਸਿਵ ਗਲਾਸਿਸ ਬਣਾਉਣਾ ਚਾਹੁੰਦੇ ਹੋ ਤੇ ਐਸਿਲਰ ਕੰਪਨੀ ਦੇ ਡਿਜੀਟਲ ਪ੍ਰੋਗਰੈਸਿਵ ਤੇ ਨਾਲ ਬ੍ਰਾਂਡਿਡ ਫਰੇਮ, ਇਹ $258 ਸਾਨੂੰ ਕੰਪਲੀਟ ਪੈਕੇਜ ਦੇ ਰਿਹਾ ਜੀ। ਔਨ ਟੋਪ ਆਫ ਇਟ ਆਪਣੀਆਂ ਐਨਕਾਂ ਦੇ ਤੁਸੀਂ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਵਾਉਣੀ ਚਾਹੁੰਦੇ ਹੋ ਕਰਵਾ ਸਕਦੇ ਹੋ, ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਤੇ ਜੇ ਤੁਸੀਂ ਦੋ ਪੇਅਰ ਬਣਵਾਉਣਾ ਚਾਹੁੰਦੇ ਹੋ ਤੇ ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਹੈ ਜੀ, ਦੂਜੇ ਤੇ ਕੋਟਿੰਗਾਂ ਬਿਲਕੁਲ ਫ੍ਰੀ ਹੈ। ਸੋ ਇਹ ਡੀਲਾਂ ਲੈਣੀਆਂ ਤੇ ਸਾਡੇ ਸਰੋਤੇ ਪਹੁੰਚਣ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲ ਦੀ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਇੱਕ ਵਾਰੀ ਫੇਰ 905-460-8888-905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬਿਲ ਕਰਦੇ ਹਾਂ, ਚਾਹੇ ਆਈ ਐਗਜ਼ਾਮ ਹੋਵੇ, ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨ ਗਲਾਸਿਸ। ਸੋ ਇੱਕ ਇੱਕ ਨੰਬਰ ਜੀ, 905-460-8888-905-460-8888। ਸਮਝਦੇ ਲਈ ਬਹੁਤ ਬਹੁਤ ਧੰਨਵਾਦ ਸਮਰਾਜ ਜੀ।
0: ਥੈਂਕ ਯੂ ਵੈਰੀ ਮੱਚ। ਤੁਸੀਂ ਵੀ ਹੁਣੇ ਕਾਲ ਕਰੋ ਸਪੈਕਸ ਐਕਸਪ੍ਰੈਸ ਨੂੰ ਆਪਣੀ ਅਪੁਆਇੰਟਮੈਂਟ ਬੁੱਕ ਕਰਨ ਦੇ ਲਈ। ਤੁਹਾਡੀ ਬੋਲੀ ਬੋਲ ਦੇ ਡਾਕਟਰਸ ਨੇ, ਚਾਹੇ ਬਜ਼ੁਰਗਾਂ ਨੂੰ ਵੀ ਲੈ ਕੇ ਜਾਣਾ ਹੋਵੇ, ਕੋਈ ਵੀ ਲੈਂਗੁਏਜ ਬੈਰੀਅਰ ਨਹੀਂ ਹੋਣੀ। ਸਹੀ ਉਹਨਾਂ ਦੇ ਆਪਟੀਕਲ ਸਾਰਾ ਕੁਝ ਚੈੱਕ ਕੀਤਾ ਜਾਊਗਾ ਅਤੇ ਐਨਕ ਤਿਆਰ ਕੀਤੀਆਂ ਜਾਣਗੀਆਂ। 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਕੈਨੇਡੀਅਨ ਸਟੀਲਸ ਦੇ ਸਪੈਕਸ ਐਕਸਪ੍ਰੈਸ ਹੈ। ਫੋਨ ਨੰਬਰ ਹੈ 905-460-8888 ਸਪੈਕਸ ਐਕਸਪ੍ਰੈਸ ਵਾਲਿਆਂ ਦਾ ਫੋਨ ਨੰਬਰ ਹੈ। ਨਾਲ ਦੇ ਦੋਸਤੋ ਇਸ ਟਾਈਮ ਤੇ ਸਾਡੇ ਨਾਲ ਜੁੜ ਚੁੱਕੇ ਨੇ ਮੋਰਗੇਜ ਬ੍ਰੋਕਰ ਮੋਰਗੇਜ ਐਕਸਪਰਟ ਪ੍ਰਭਦੀਪ ਸਿੰਘ, ਜੋ ਕਿ ਬਹੁਤ ਲੰਬੇ ਸਮੇਂ ਤੋਂ ਮੋਰਗੇਜ ਦੇ ਫੀਲਡ ਦੇ ਵਿੱਚ ਤੁਹਾਡੇ ਲਈ ਸਪੈਸ਼ਲਾਈਜ਼ ਕਰਦੇ ਆ ਰਹੇ ਨੇ। ਫੋਨ ਨੰਬਰ ਹੈ 416-710-7524 ਤੁਹਾਡਾ ਜਿਹੜਾ ਮਰਜ਼ੀ ਮੋਰਗੇਜ ਰਿਲੇਟਡ ਸਵਾਲ ਹੋਵੇ, ਖਾਸ ਜੇ ਤੁਸੀਂ ਹਜੇ ਕੋਈ ਵੀ ਪ੍ਰਾਪਰਟੀ ਖਰੀਦੀ ਨਹੀਂ, ਬੁੱਕ ਕੀਤੀ ਨਹੀਂ, ਪਹਿਲੀ ਵਾਰੀ ਮੋਰਗੇਜ ਕਰਵਾਉਣ ਦੇ ਬਾਰੇ ਸੋਚ ਰਹੇ, ਯਾਨੀ ਕਿ ਪਹਿਲੀ ਵਾਰੀ ਕੋਈ ਵੀ ਬਣਿਆ ਬਣਾਇਆ ਘਰ ਰੀਸੇਲ ਦੇ ਵਿੱਚ ਜਾਂ ਬੁੱਕ ਕਰਨ ਦੇ ਬਾਰੇ ਸੋਚ ਰਹੇ ਹੋ, ਇਹਨਾਂ ਨਾਲ ਜ਼ਰੂਰ ਸੰਪਰਕ ਕਰੋ। ਇਹ ਲਿਟਰਲੀ ਹੈਂਡ ਹੋਲਡਿੰਗ ਪ੍ਰੋਸੈਸ, ਸਟੈਪ ਬਾਏ ਸਟੈਪ ਬਾਏ ਸਟੈਪ ਬਾਏ ਸਟੈਪ ਤੁਹਾਨੂੰ ਗਾਈਡ ਕਰਨਗੇ। ਤੁਹਾਨੂੰ ਪੁੱਛਣ ਦੀ ਵੀ ਨਹੀਂ ਕੋਈ ਲੋੜ ਪੈਣੀ ਕਿ ਸਾਨੂੰ ਕਿਹੜੇ ਤਰੀਕ ਨੂੰ ਕੀ ਕੁਛ ਕਰਨਾ ਪਊਗਾ, ਇਹ ਸਾਰਾ ਕੁਛ ਤੁਹਾਨੂੰ ਸਟੈਪ ਬਾਏ ਸਟੈਪ ਗਾਈਡ ਕਰਨਗੇ। ਅਤੇ ਜੇ ਹੁਣ ਤੁਹਾਡੀ ਮੋਰਗੇਜ ਦੀ ਰਿਨਿਊਅਲ ਆ ਗਈ ਹੈ, ਤੁਹਾਨੂੰ ਪਤਾ ਹੀ ਆ ਕਿ ਕਿੰਨਾ ਔਖਾ ਟਾਈਮ ਹੈ ਪਰਿਵਾਰਾਂ ਲਈ, ਸੋ ਜੇ ਤੁਸੀਂ ਔਖੇ ਟਾਈਮ ਤੋਂ ਬਚਣਾ ਚਾਹੁੰਦੇ ਹੋ, ਟਾਈਮ ਸਿਰ ਪਹਿਲਾਂ ਇਹਨਾਂ ਨਾਲ ਸੰਪਰਕ ਕਰੋ। ਕੋਈ 3, ਕੋਈ 2, ਕੋਈ 1 ਮਹੀਨਾ ਪਹਿਲਾਂ ਰਿਨਿਊਅਲ ਤੋਂ ਵੀ ਜ਼ਰੂਰ ਸੰਪਰਕ ਕਰ ਲਓ ਅਤੇ ਤੁਹਾਨੂੰ ਬੈਸਟ ਰੇਟ ਦਿਲਵਾਉਣਗੇ ਬੈਸਟ ਬੈਂਕ ਤੋਂ, ਅਤੇ ਬੈਂਕ ਤੋਂ ਹੀ ਤੁਹਾਨੂੰ ਹਜ਼ਾਰਾਂ ਡਾਲਰ ਕੈਸ਼ਬੈਕ ਵੀ ਦਿਲਵਾਉਣਗੇ। ਕਾਲ 416-710-7524। ਬਾਈ ਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸਵਰਾਜ ਵੀਰੇ, ਨਾਲ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੇ ਹੀ ਭੈਣ ਭਰਾਵਾਂ ਨੂੰ ਜੀ।
0: ਬਾਈ ਜੀ, ਆਪਣੇ ਕਮਿਊਨਿਟੀ ਵਿੱਚ ਮੈਨੂੰ ਲੱਗਦਾ ਬਹੁਤ ਹੀ ਜ਼ਿਆਦਾ ਕਨਫਿਊਜ਼ਨ ਹੈ ਇਸ ਟਾਈਮ 'ਤੇ, ਕਿਉਂਕਿ ਬਹੁਤ ਲੋਕਾਂ ਤੋਂ ਮੈਨੂੰ ਸੁਣਨ ਆਇਆ ਹੈ ਕਿ ਰਿਨਿਊਅਲ ਤਾਂ ਹੋਣ ਲੱਗੀ ਆ ਇਸ ਸਾਲ ਦੇ ਵਿੱਚ ਹੀ, ਜਾਂ ਰਿਨਿਊਅਲ ਆ ਵੀ ਗਈ ਆ, ਪਰ ਉਹ ਕਹਿੰਦੇ ਨੇ ਕਿ ਕੋਈ ਫਾਇਦਾ ਹੀ ਨਹੀਂ ਹੈਗਾ ਕੋਈ ਬੈਂਕ ਬੁੱਕ ਸਵਿੱਚ ਕਰਨ ਦੇ ਵਿੱਚ, ਕਿ ਜਿੱਥੇ ਹੈਗੀ ਇਹ ਚੱਲਦੀ ਉੱਥੇ ਚੱਲਦੀ ਰਹੇ। ਕੀ ਇਹ ਗੱਲ ਸੱਚ ਆ ਜਾਂ ਕੋਈ ਸਵਿੱਚ ਕਰਨ ਦੇ ਨਾਲ ਕੋਈ ਫਾਇਦਾ ਹੋ ਸਕਦਾ?
1: ਦੇਖੋ, ਹਮੇਸ਼ਾ ਕਹਿੰਦਾ ਹੁੰਦਾ ਸਵਿੱਚ ਕਰੋਗੇ ਤਾਂ ਡੈਫੀਨੇਟਲੀ ਜੋ ਤੁਹਾਨੂੰ ਅੱਜ ਇੰਟਰਸਟ ਰੇਟ ਆਫਰ ਹੋ ਰਿਹਾ ਗਾਰੰਟੀਡ ਉਦੋਂ ਲੋਅ ਦਵਾ ਕੇ ਦਊਂਗੇ ਜੀ। ਨਾਲ ਦੀ ਨਾਲ ਜਿਹੜਾ ਹੋਰ ਵੱਡਾ ਫਾਇਦਾ ਹੈਗਾ, ਤੁਹਾਨੂੰ ਕੋਈ ਪੈਨਲਟੀ ਨਹੀਂ ਪੈਣੀ। ਤੇ ਬਥੇਰੀ ਵਾਰੀ ਭੈਣ ਭਰਾਵਾਂ ਦਾ ਐਂ ਹੁੰਦਾ ਲਾਈਨ ਆਫ ਕ੍ਰੈਡਿਟ ਪ੍ਰੋਡਕਟ ਨਹੀਂ ਉਹਨਾਂ ਦੀ ਮੋਰਗੇਜ ਨਾਲ ਟਾਈ ਅਪ ਹੋਇਆ ਹੁੰਦਾ ਤਾਂ ਭੈਣ ਭਰਾ ਲਾਈਨ ਆਫ ਕ੍ਰੈਡਿਟ ਨੂੰ ਹੀ ਕਹਿ ਲਓ ਸਾਰੀ ਟਰਮ ਦੌਰਾਨ ਦੇਖਦੇ ਰਹਿੰਦੇ ਵੀ ਯਾਰ ਸਾਡੇ ਕੋਲ ਕਾਸ਼ ਲਾਈਨ ਆਫ ਕ੍ਰੈਡਿਟ ਹੁੰਦੀ। ਲਾਈਨ ਆਫ ਕ੍ਰੈਡਿਟ ਦੀ ਤੁਹਾਨੂੰ ਆਪਸ਼ਨ ਬਣਦੀ ਆ, ਕੈਸ਼ ਬੈਕ ਤੁਹਾਨੂੰ ਮਿਲਦਾ ਆ, ਤੁਹਾਨੂੰ ਜਿਹੜੇ ਇਸ ਵਕਤ ਕਰੰਟ ਲੈਂਡਰ ਤੋਂ ਤੁਹਾਨੂੰ ਜੋ ਵੀ ਇੰਟਰਸਟ ਰੇਟ ਆਫਰ ਹੋਇਆ ਉਹਨੂੰ ਬੀਟ ਕਰਕੇ ਉਦੋਂ ਘੱਟ ਇੰਟਰਸਟ ਰੇਟ ਤੁਹਾਨੂੰ ਮਿਲਦਾ ਹੈਗਾ। ਫਿਰ ਉਸ ਤੋਂ ਵੱਡੀ ਗੱਲ, ਤੁਹਾਨੂੰ ਕੋਈ ਪੈਨਲਟੀ ਨਹੀਂ ਜੀ ਇਸ ਟਾਈਮ ਤੇ ਪੈਣੀ ਹੁੰਦੀ। ਸੋ ਜ਼ਰੂਰੀ ਨੀਗਾ ਵੀ ਜੇ ਤੁਸੀਂ ਹੁਣ ਸਾਰੇ ਸਕੈਜੂਲ ਏ ਲੈਂਡਰ ਨਾਲ ਕਿਤੇ ਮੋਰਗੇਜਾਂ ਚੱਕੀ ਫਿਰਦੇ ਨੇ, ਬਥੇਰੇ ਭੈਣ ਭਰਾ ਕਈ ਪ੍ਰਾਈਵੇਟ ਵਿੱਚ ਵੀ ਸਟੱਕ ਨੇ, ਬਥੇਰੇ ਭੈਣ ਭਰਾਵਾਂ ਨੇ ਸੈਕਿੰਡ ਮੋਰਗੇਜ ਚੱਕਣੀ ਪੈ ਗਈ ਸੀ, ਕਿਉਂ ਵੀ ਕੋਈ ਇਨਵੈਸਟਮੈਂਟ ਪ੍ਰੋਪਰਟੀ ਕਲੋਜ਼ ਕਰਾਈ ਆ ਜਾਂ ਡੈਟ ਕੰਸੋਲੀਡੇਟ ਕਰਾਏ ਨੇ। ਕਿਉਂਕਿ ਜਿਹੜੀ ਆ ਸਪੈਸ਼ਲੀ ਪ੍ਰਾਈਵੇਟ ਮੋਰਗੇਜ ਜਾਂ ਸੈਕਿੰਡ ਮੋਰਗੇਜ ਹੁੰਦੀਆਂ ਨੇ ਨਾ ਸਮਰਾਜ ਵੀਰੇ, ਇਹ ਸਿਰਫ 1 ਸਾਲ ਦੀ ਟਰਮ ਲਈ ਹੁੰਦੀਆਂ ਨੇ। ਸੋ 1 ਸਾਲ ਬਾਅਦ ਜਾਂ ਤਾਂ ਤੁਹਾਨੂੰ ਰੀਨੂਅਲ ਫੀਸ ਫੇਰ ਦੇਣੀ ਪੈਂਦੀ ਆ ਜਾਂ ਸਾਲ ਬਾਅਦ ਉਹਨਾਂ ਦੇ ਪੈਸੇ ਮੋੜਨੇ ਪੈਂਦੇ ਆ। ਸੋ ਉਸ ਤੋਂ ਹੋਰ ਭੈੜੀ ਗੱਲ ਕੀ ਇਸ ਪ੍ਰੋਡਕਟ ਦੇ ਵਿੱਚ ਹੁੰਦੀ ਆ ਵੀ ਤੁਹਾਨੂੰ ਇਹਦੀ ਸਿਰਫ ਤੇ ਸਿਰਫ ਇੰਟਰਸਟ ਓਨਲੀ ਪੇਮੈਂਟ ਬਣਦੀ ਆ। ਸੋ ਕੋਈ ਲਾਹੇਵੰਦੀ ਗੱਲ ਹੈ ਨੀ। ਹਾਂ, ਜੇ ਐਮਰਜੈਂਸੀ ਫੰਡਸ ਦੀ ਲੋੜ ਹੈਗੀ ਆ ਉਦੋਂ ਜ਼ਰੂਰ ਇਹ ਸਹਾਇਕ ਹੁੰਦੀ ਆ, ਬਟ ਇਸ ਚੀਜ਼ ਨੂੰ ਮੋੜਨਾ ਬਹੁਤ ਫਾਇਦੇ ਵਾਲੀ ਗੱਲ ਹੈ। ਕਿੱਥੇ ਤੁਸੀਂ 8-10% ਤੇ ਚੱਕੀ ਫਿਰਦੇ ਹੋ ਤੇ ਕਿੱਥੇ ਤੁਹਾਡਾ ਸਾਰਾ ਅਲਟੀਮੇਟ ਤੁਹਾਡੇ ਸਾਰੇ ਜਿਹੜੇ ਕਰਜ਼ੇ ਨੇ ਅਨਸਿਕਿਓਰਡ ਨੇ, ਸਿਕਿਓਰਡ ਕਰਜ਼ੇ ਨੇ, ਕੋਈ ਕਾਰ ਲੋਨ ਹੈ, ਕੋਈ ਕਿਸੇ ਤਰੀਕੇ ਦੀ ਵਿਆਹ ਸ਼ਾਦੀ ਲਈ ਤੁਹਾਨੂੰ ਪੈਸਾ ਚਾਹੀਦਾ ਹੈਗਾ, 3-4% ਇੰਟਰਸਟ ਰੇਟ ਦੇ ਉੱਤੇ ਸਾਰਾ ਕੁਛ ਇਹ ਹੋ ਸਕਦਾ ਹੈਗਾ। ਪਾਉਣ ਦਾ ਸਭ ਤੋਂ ਫਾਇਦਾ ਇੱਦਾਂ ਵੱਡਾ ਕੀ ਹੈ, ਕੋਈ ਤੁਹਾਨੂੰ ਪੈਨਲਟੀ ਨਹੀਂ ਪੈਣੀ ਹੁੰਦੀ ਬਾਈ ਜੀ ਉਸ ਟਾਈਮ ਤੇ। ਸੋ ਕੋਈ ਵੀ ਭੈਣ ਭਰਾ ਕਿਸੇ ਵੀ ਲੈਂਡਰ ਨਾਲ ਤੁਸੀਂ ਹੈਗੇ ਹੋ, ਸਕੈਜੂਅਲ ਏ ਨਾਲ ਤੁਸੀਂ ਆਪਦੀ ਮੋਰਗੇਜ ਕਰਾਉਣੀ ਚਾਹੁੰਦੇ ਹੋ, ਸਕੈਜੂਅਲ ਏ ਕਹਿਣ ਤੋਂ ਭਾਵ TD ਬੈਂਕ, ਸਕੋਸ਼ੀਆ ਬੈਂਕ, BM ਵਰਗੀਆਂ ਬੈਂਕਾਂ ਨਾਲ ਆਉਣਾ ਚਾਹੁੰਦੇ ਹੋ, ਨਾਲ ਦੇ ਨਾਲ ਕੈਸ਼ ਬੈਕ ਵੀ ਦਵਾਵਾਂਗੇ ਕਿਉਂਕਿ ਵੱਧ ਵੋਲਿਊਮ ਕੱਢੀ ਦੀ ਹੈ ਜੀ, ਤਾਂ ਨੰਬਰ 1 ਹੈ 416-710-7524-416-710-7524। ਬੈਕ ਟੂ ਯੂ ਸਮਰਾਜ ਵੀਰੇ।
0: ਮੋਰਗੇਜ ਬ੍ਰੋਕਰ ਮੋਰਗੇਜ ਐਕਸਪਰਟ ਪ੍ਰਭਦੀਪ ਸਿੰਘ ਇਹ ਹਮੇਸ਼ਾ ਕਹਿੰਦੇ ਨੇ ਕਿ ਜੇ ਤੁਸੀਂ ਇਹਨਾਂ ਨਾਲ ਸੰਪਰਕ ਕਰੋਗੇ, ਗੱਲਬਾਤ ਕਰੋਗੇ, ਉਹਦੇ ਵਿੱਚ ਹੀ ਤੁਹਾਡੇ ਲਈ ਸਹੀ ਫਾਈਨੈਂਸ਼ੀਅਲ ਸੋਲੂਸ਼ਨ ਫਿਰ ਲੱਭਿਆ ਜਾ ਸਕਦਾ। ਸੋ ਨੰਬਰ ਘੁਮਾਓ, ਤੁਹਾਡਾ ਕੁਛ ਜਾਣਦਾ ਨਹੀਂ, 5 ਮਿੰਟ ਜਾਣਗੇ ਪਰ ਤੁਹਾਡਾ ਲੱਖਾਂ ਤੱਕ ਦਾ ਫਾਇਦਾ ਹੋ ਸਕਦਾ ਹੈ। 416-710-7524। ਅਤੇ ਬਾਈ ਜੀ ਇਹ ਦੱਸੋ ਕਿ ਜਿਹੜੇ ਲੋਕਾਂ ਨੇ ਪ੍ਰੀ ਕੰਸਟਰਕਸ਼ਨ ਦੇ ਵਿੱਚ ਪ੍ਰਾਪਰਟੀਆਂ ਪਹਿਲਾਂ ਬੁੱਕ ਕੀਤੀਆਂ ਹੋਈਆਂ ਅਤੇ ਹੁਣ ਕਲੋਜ਼ ਹੋਣੀਆਂ ਅਤੇ ਮਜਬੂਰ ਕਰਨੀਆਂ ਹੀ ਪੈਣੀ ਕਿਉਂਕਿ ਅਸਾਈਨਮੈਂਟ 'ਤੇ ਕੋਈ ਚੱਕਦਾ ਕੁਛ ਵੀ ਨਹੀਂ ਹੈਗਾ, ਪਰ ਅਪਰੀਜ਼ਲ 'ਚ ਫਰਕ ਹੈ, ਉਹਨਾਂ ਦੇ ਬਾਰੇ ਵੀ ਦੱਸੋ, ਤੇ ਜਿਹੜੇ ਲੋਕੀ ਹੁਣ ਸੋਚ ਰਹੇ ਨੇ ਕਿ ਘੱਟ ਪ੍ਰਾਈਸ ਦੇ ਵਿੱਚ ਤੇ 13% ਦੇ ਰੀਬੇਟ ਦੇ ਨਾਲ ਪ੍ਰੀ ਕੰਸਟਰਕਸ਼ਨ ਹੁਣ ਬੁੱਕ ਕਰੀਏ, ਉਹਨਾਂ ਨੂੰ ਕੀ ਸਲਾਹ ਦੇਣਾ ਚਾਹੁੰਦੇ ਹੋ?
1: ਬਿਲਕੁਲ ਸਵਰਾਜ, ਦੇਖੋ ਪਹਿਲਾਂ ਗੱਲ ਕਰਦੇ, ਜਿਹੜੇ ਭੈਣ ਭਰਾ ਬੁੱਕ ਕਰਾ ਕੇ ਬੈਠੇ ਸੀਗੇ ਉਹ ਭਾਵੇਂ ਤੁਸੀਂ ਕਹ ਪੀਕ ਟਾਈਮ ਤੇ ਭਾਵੇਂ ਦੇ ਪੀਕ ਟਾਈਮ ਤੋਂ ਪਹਿਲਾਂ, ਕੁਝ ਕੁ ਪ੍ਰੋਜੈਕਟ ਇਹੋ ਜਿਹੇ ਜਿਹੜੇ ਵਾਹਵਾ ਟਾਈਮ ਲੱਗ ਜਾਂਦੇ ਕਲੋਜ਼ਿੰਗ ਕਰਾਉਣ ਨੂੰ, ਕਈ ਵਾਰੀ ਸਿਟੀ ਤੋਂ ਪਰਮਿਟ ਨਹੀਂ ਆਉਂਦਾ ਬਿਲਡਰ ਨੂੰ, ਕਈ ਵਾਰੀ ਕੰਸਟਰਕਸ਼ਨ ਦੇ ਦੌਰਾਨ ਡਿਲੇ ਪੈ ਜਾਂਦਾ, ਚਲੋ ਵਟ ਐਵਰ ਰੀਜ਼ਨ ਕਰਕੇ ਤੁਹਾਡਾ ਪ੍ਰੋਜੈਕਟ ਹੋ ਗਿਆ ਡਿਲੇ, ਤੁਹਾਡੀ ਹੁਣ ਆਈ ਵੀ ਹੈ ਕਲੋਜ਼ਿੰਗ ਮੂਹਰੇ, ਜੇ ਤੁਹਾਡੀ ਅਪਰੇਜ਼ਲ ਘੱਟ ਆ ਰਹੀ ਹੈ ਤਾਂ ਮੈਂ ਹਮੇਸ਼ਾ ਕਹਿੰਦਾ ਹੁੰਦਾ ਬਾਈ ਜੀ, ਹੋ ਸਕਦਾ ਕਿਤੇ ਨਾ ਕਿਤੇ ਤੁਹਾਡੀ ਜਿਹੜੀ ਫਾਈਲ ਦੀ ਸਟਰਕਚਰਿੰਗ ਹੈ ਉਹਦੇ ਵਿੱਚ ਕੋਈ ਨਾ ਕੋਈ ਕਮੀ ਰਹਿ ਗਈ ਹੋਵੇ। ਬਥੇਰੀ ਵਾਰੀ ਕੀ ਹੁੰਦਾ ਹੈਗਾ, ਜਦੋਂ ਫਾਈਲ ਸਟਰਕਚਰ ਚਲੋ ਇੱਕ ਆਮ ਜਿਹੇ ਤਰੀਕੇ ਨਾਲ ਹੋ ਜਾਵੇ ਨਾ, ਉਹਦੇ ਵਿੱਚ ਗਰੰਟੀਡ ਸ਼ੋਰਟ ਫਾਲ ਆਉਂਦੀ ਹੈ, ਤੇ ਸ਼ੋਰਟ ਫਾਲ ਦਾ ਭਾਂਡਾ ਅਕਸਰ ਗਾਹਕ ਦੇ ਉੱਤੇ ਹੀ ਦਿੱਤਿਆ ਜਾਂਦਾ। ਹੁਣ ਖੜੇ ਪੈਰ ਲੱਖ, ਡੇਢ ਲੱਖ, ਦੋ ਲੱਖ ਇੱਥੋਂ ਲੈ ਕੇ, ਇੱਕ ਤਰ੍ਹਾਂ ਦੇ ਕਹਿ ਲਓ ਇੱਕ ਤਰ੍ਹਾਂ ਦਾ ਬਿਪਤਾ ਵਾਲਾ ਵਿਸ਼ਾ ਬਣ ਜਾਂਦਾ ਬੰਦੇ ਲਈ, ਬੰਦਾ ਕਹਿੰਦਾ ਯਾਰ ਹੁਣ ਮੈਂ ਕਰਾਂ ਕੀ, ਕਲੋਜ਼ ਕਰਾਵਾਂ ਕਿ ਨਾ ਕਰਾਵਾਂ। ਕਲੋਜ਼ ਕਰਾਉਣ ਲਈ ਤਾਂ ਸੋਚਦਾ ਕਿਉਂਕਿ ਡਿਪੋਜ਼ਿਟ ਬਹੁਤ ਜ਼ਿਆਦਾ ਗਿਆ ਹੁੰਦਾ, ਕਈ ਵਾਰੀ ਲੱਖ, ਡੇਢ ਲੱਖ, ਕਈ ਵਾਰ ਤਾਂ ਇਹੋ ਜਿਹੇ ਪ੍ਰੋਜੈਕਟਸ ਵੀ ਦੇਖਣੇ ਬਾਈ ਜੀ, ਬੰਦਿਆਂ ਨੇ ਤਿੰਨ ਤਿੰਨ ਚਾਰ ਚਾਰ ਲੱਖ ਡਿਪੋਜ਼ਿਟ ਦੇ ਵਿੱਚ ਹੀ ਦਿੱਤਾ ਹੋਇਆ ਤੇ ਉਹ ਡੁੱਬਦਾ ਵੀ ਦੇਖਿਆ ਹੈਗਾ। ਸੋ ਜਿਹੜੇ ਭੈਣ ਭਰਾ ਪ੍ਰੀ ਕੰਸਟਰਕਸ਼ਨ ਦੇ ਵਿੱਚ ਪਹਿਲਾਂ ਘਰ ਬੁੱਕ ਕਰਾਈ ਬੈਠੇ ਸੀਗੇ, ਆਉਂਦੇ ਸਮੇਂ 'ਚ ਤੁਹਾਨੂੰ ਪਤਾ ਤੁਹਾਡੀ ਕਲੋਜ਼ਿੰਗ ਆ ਰਹੀਆਂ ਨੇ, ਅਸਾਈਨਮੈਂਟ 'ਤੇ ਲਾ ਕੇ ਦੇਖ ਲਿਆ, ਅਸਾਈਨਮੈਂਟ ਨਹੀਂ ਮੂਵ ਹੋ ਰਹੀ, ਨਹੀਂ ਵਿਕ ਰਿਹਾ, ਤੁਹਾਨੂੰ ਪਤਾ ਤੁਹਾਡੀ ਕਲੋਜ਼ਿੰਗ ਆ ਰਹੀ ਹੈ, ਡਿਪੋਜ਼ਿਟ ਲੱਖਾਂ ਤੱਕ ਤੁਸੀਂ ਦਿੱਤੇ ਹੋਏ ਸੀਗੇ, ਕਲੋਜ਼ਿੰਗ ਕਰਾਉਣਾ ਚਾਹੁੰਦੇ ਹੋ, ਸ਼ੋਰਟ ਫਾਲ ਤੋਂ ਬਚਣਾ ਚਾਹੁੰਦੇ ਹੋ, ਕਾਲ ਕਰ ਲਿਓ ਜੀ। ਦਾਅਵੇ ਨਾਲ ਕਹਿੰਦਾ ਕੁਝ ਕੁ ਪ੍ਰੋਜੈਕਟਸ ਤਾਂ ਇਹੋ ਜਿਹੇ ਵੀ ਹੁੰਦੇ ਜਿਹਦੇ ਉੱਤੇ ਬਲੈਂਕਟ ਮੋਰਗੇਜ ਹੁੰਦੀ ਹੈ, ਕਹਿਣ ਤੋਂ ਭਾਵ ਵੱਡੀਆਂ ਬੈਂਕਾਂ ਨੇ ਆਪ ਹੀ ਉਹਨਾਂ ਵੱਡੀਆਂ ਸਾਈਟਾਂ ਨੂੰ ਫਾਈਨੈਂਸਿੰਗ ਕੀਤੀ ਹੁੰਦੀ ਹੈ, ਫੰਡਿੰਗ ਦਿੱਤੀ ਹੁੰਦੀ ਹੈ, ਉਸ ਲੈਵਲ 'ਤੇ ਆ ਕੇ ਬਿਲਡਰ ਆਪ ਚਾਹੁੰਦਾ ਜਿਹੜੀ ਪੋਜੈਸ਼ਨ ਹੈ ਉਹ ਇਕੱਲੇ ਇਕੱਲੇ ਇੰਡੀਵਿਜੁਅਲ ਦੇ ਸਿਰ 'ਤੇ ਆ ਜਾਵੇ, ਉਹ ਜਿਹੇ ਪ੍ਰੋਜੈਕਟਸ ਦੇ ਉੱਤੇ ਤਾਂ ਤੁਹਾਨੂੰ ਕੋਈ ਸ਼ਾਰਟਫਾਲ ਆਉਣ ਦੀ ਸੰਭਾਵਨਾ ਹੀ ਹੈ ਨਹੀਂ। ਸੋ ਐਵੇਂ ਹੱਥ ਤੇ ਹੱਥ ਧਰ ਕੇ ਨਾ ਬੈਠੇ ਰਹੋ ਤੇ ਸੋਚ ਕੇ ਬਹਿ ਜਾਓ ਯਾਰ ਸਾਨੂੰ ਸ਼ਾਰਟਫਾਲ ਆਉਣੀ ਹੈ। ਡੈਫੀਨੇਟਲੀ ਆਪਦੇ ਪ੍ਰੋਜੈਕਟ ਨੂੰ ਚੈੱਕ ਕਰਵਾਇਓ, ਜੇ ਤੁਹਾਨੂੰ ਕੋਈ ਨਹੀਂ ਹੱਥ ਪੱਲਾ ਫੜਾਉਂਦਾ ਮੈਨੂੰ ਦੱਸ ਦਿਓ, ਤੁਹਾਡਾ ਐਗਰੀਮੈਂਟ ਆਫ ਪਰਚੇਸ ਐਂਡ ਸੇਲ ਦੇ ਦਿਓ, ਮੈਂ ਤੁਹਾਨੂੰ ਪਤਾ ਕਰਕੇ ਦੱਸ ਦੂੰਗਾ ਐਟ ਨੋ ਕੋਸਟ ਵੀ ਤੁਹਾਡੇ ਇਸ ਪ੍ਰੋਜੈਕਟ ਦੇ ਉੱਤੇ ਬਲੈਂਕਟ ਮੋਰਗੇਜ ਹੈਗੀ ਵੀ ਹੈ ਜਾਂ ਨਹੀਂ। ਤੇ ਹੁਣ ਗੱਲ ਕਰਦੇ ਜਿਹੜੇ ਭੈਣ ਭਰਾਵਾਂ ਨੇ ਅੱਜ ਕੱਲ੍ਹ ਦੇ ਵਿੱਚ ਬੁੱਕ ਕਰਾਉਣਾ ਹੈਗਾ, ਜੇ ਤੁਸੀਂ ਬੁੱਕ ਕਰਾਉਣ ਦੀ ਸੋਚ ਰਹੇ ਹੋ ਬਹੁਤ ਸੁਨਹਿਰੀ ਮੌਕਾ ਸਵਰਾਜ ਵੀਰੇ, ਜਿਵੇਂ ਤੁਸੀਂ ਵੀ ਜ਼ਿਕਰ ਕਰਦੇ ਰਹਿੰਦੇ ਹੋ ਬਿਲਡਰ ਨੇ ਬਹੁਤ ਇਨਸੈਂਟਿਵ ਦਿੱਤੇ ਹੋਏ ਨੇ, ਸਭ ਤੋਂ ਵੱਡਾ ਜਿਹੜਾ ਇਨਸੈਂਟਿਵ ਹੈ ਆ ਜਿਹੜਾ HST ਰੀਪੇਟ ਦਾ ਹੈਗਾ, ਬਹੁਤ ਸੁਨਹਿਰੀ ਮੌਕਾ, ਅੱਜ ਤੁਸੀਂ ਬੁੱਕ ਕਰਵਾ ਲਓ, ਜੇ ਆਉਂਦੇ ਤੁਹਾਡੀ ਦੋਵਾਂ ਸਾਲਾਂ ਤੱਕ ਵੀ ਉਹਦੀ ਕਲੋਜ਼ਿੰਗ ਹੈਗੀ ਹੈ ਪ੍ਰੋਜੈਕਟ ਦੀ, ਤੁਸੀਂ ਇੱਕ ਵਾਰੀ ਬੁੱਕ ਕਰਵਾਓ ਯੂਨਿਟ, ਤੁਹਾਨੂੰ ਗਾਰੰਟੀਡ ਵਿਦਇਨ 3 to 4 weeks ਬੈਂਕ ਤੋਂ ਹੀ ਫਰਮ ਅਪਰੂਵਲ ਲੈ ਕੇ ਦੇਵਾਂਗੇ। ਫਰਮ ਅਪਰੂਵਲ ਕਹਿਣ ਤੋਂ ਭਾਵ ਤੁਹਾਡੀ ਉਹਦੀ ਵੈਲਿਡਿਟੀ 36 ਮਹੀਨਿਆਂ ਤੱਕ ਹੋਊਗੀ, ਜੋ ਕਿ ਹੋ ਗਏ 3 ਸਾਲ ਤੱਕ। ਅੱਜ ਤੁਸੀਂ ਪ੍ਰੋਜੈਕਟ ਬੁੱਕ ਕਰਵਾਉਂਦੇ ਹੋ ਕਿਤੇ ਵੀ ਕੈਨੇਡਾ ਵਾਈਡ, ਅੱਜ ਤੁਸੀਂ ਨਾਲ ਦੀ ਨਾਲ ਹੀ ਬੈਂਕ ਤੋਂ ਫਰਮ ਅਪਰੂਵਲ ਲੈ ਕੇ ਰੱਖ ਸਕਦੇ ਹੋ, ਜਿਹਦੀ ਕਿ ਵੈਲਿਡਿਟੀ 36 ਮਹੀਨਿਆਂ ਤੱਕ ਹੋਏਗੀ ਬਾਈ ਜੀ। ਤੁਹਾਨੂੰ ਬੇਫਿਕਰ ਹੋ ਕੇ ਤੁਸੀਂ ਆਰਾਮ ਨਾਲ ਬਹਿ ਸਕਦੇ ਹੋ, ਜਿੱਦਣ ਤੁਹਾਡੀ ਕਲੋਜ਼ਿੰਗ ਵਾਲੇ ਦਿਨ ਨੇੜੇ ਆਉਣੇ ਆ ਤੁਸੀਂ ਚੁੱਪ ਚਾਪ ਆਪਦੇ ਲੋਅਰ ਕੋਲੇ ਜਾਣਾ ਤੇ ਤੁਹਾਡਾ ਸਾਰਾ ਕੰਮ ਆਲਰੇਡੀ ਪਹਿਲਾਂ ਹੀ ਡਨ ਹੋਇਆ ਹੋਣਾ, ਤੁਹਾਨੂੰ ਕੋਈ ਖਤਰੇ ਵਾਲੀ ਸਾਰ ਹੋਣੀ ਹੋ ਨਹੀਂ। ਸੋ ਜੇ ਤੁਸੀਂ ਆਉਂਦੇ ਸਮੇਂ ਵਿੱਚ ਪ੍ਰੀ ਕੰਸਟਰਕਸ਼ਨ ਬੁੱਕ ਕਰਾਉਣਾ ਚਾਹੁੰਦੇ ਹੋ ਆ ਕੇ ਇੱਕ ਵਾਰੀ ਮਿਲ ਲਿਓ, ਤੁਹਾਨੂੰ ਦਿਖਾ ਵੀ ਦਊਂਗਾ ਹੋਰਾਂ ਭੈਣ ਭਰਾਵਾਂ ਦੇ ਜਿਵੇਂ ਜਿਵੇਂ ਪ੍ਰੋਜੈਕਟਸ ਕੱਢੇ ਸੀਗੇ, ਤੁਹਾਨੂੰ ਉਹਦਾ ਆਈਡੀਆ ਲੱਗ ਜਾਏਗਾ। ਸੋ ਆਉਂਦੇ ਸਮੇਂ ਲਈ ਵੀ ਬੁੱਕ ਕਰਾਉਣਾ ਕਾਲ ਕਰ ਲਿਓ, ਪਹਿਲਾਂ ਬੁੱਕ ਕਰਾ ਬੈਠੇ ਹੋ ਸ਼ਾਰਟਫਾਲ ਆ ਰਹੀ ਉਹ ਵੀ ਭੈਣ ਭਰਾ ਕਾਲ ਕਰ ਲੈਣ, ਗੱਲ ਕੀ ਕੈਨੇਡਾ ਵਾਈਡ ਕਿਤੇ ਵੀ ਪ੍ਰੀ ਕੰਸਟਰਕਸ਼ਨ ਯੂਨਿਟ ਤੁਸੀਂ ਬੁੱਕ ਕਰਾਉਣਾ ਕਰਾ ਬੈਠੇ ਹੋ ਕਾਲ ਕਰ ਲਿਓ, ਨੰਬਰ ਦੱਸ ਦਿੰਦਾ 416-710-7724-416-710-7524 ਤੇ ਆ ਪ੍ਰੀ ਕੰਸਟਰਕਸ਼ਨ ਦੇ ਯੂਨਿਟ ਇਕੱਲੇ ਰੈਜੀਡੈਂਸ਼ੀਅਲ ਨਹੀਂ, ਕਮਰਸ਼ਲ ਵਾਲੇ ਭੈਣ ਭਰਾਵਾਂ ਨੂੰ ਵੀ ਇਹੀ ਸੇਮ ਗੱਲ ਆ। ਕਈ ਵਾਰੀ ਤਾਂ ਇਹੋ ਜਿਹੇ ਵੀ ਆਪਾਂ ਕੇਸਿਸ ਕੱਢੇ ਨੇ ਜਿਹਦੇ ਵਿੱਚ 100% ਫਾਈਨੈਂਸਿੰਗ ਕਰਵਾ ਕੇ ਦਿੱਤੀ ਵੀ ਹੈ ਕਮਰਸ਼ਲ ਪ੍ਰੋਜੈਕਟਸ ਦੇ ਵਿੱਚ, ਜੋ ਭੈਣ ਭਰਾ ਵੀ ਜਾਣਕਾਰੀ ਲੈਣਾ ਚਾਹੁੰਦੇ ਨੇ ਉਹ ਵੀ ਕਾਲ ਕਰ ਲੈਣ।
0: Thank you very much. Tusi vi hun Prabdeep Singh, mortgage broker, naal galbaat karo. Phone number hai 416-710-7524. 416-710-7524. ਦੋਸਤੋ ਅੱਜ ਵਧੀਆ ਖਾਣ ਪੀਣ ਲਈ ਪਹੁੰਚੋ ਆਪਣੀ ਨੇੜਲੀ ਸਿੰਪਲੀ ਇੰਡੀਅਨ ਸਵੀਟਸ ਐਂਡ ਲੋਕੇਸ਼ਨ ਤੇ, ਜੋ ਕਿ 3 ਬਹੁਤ ਹੀ ਸ਼ਾਨਦਾਰ ਸਾਫ਼ ਸੁਥਰੀਆਂ ਲੋਕੇਸ਼ਨਸ ਬ੍ਰੈਂਪਟਨ ਸ਼ਹਿਰ ਵਿੱਚ ਆਪਰੇਟ ਕਰ ਰਹੇ ਨੇ। ਕਿਉਂ? ਕਿਉਂਕਿ ਤੁਹਾਡੇ ਲਈ ਕੁਛ ਅਗਲੇ ਹਫ਼ਤਿਆਂ ਲਈ ਇਹਨਾਂ ਨੇ ਕੁਛ ਸਪੈਸ਼ਲ ਟੇਕ ਆਊਟ ਆਫਰਸ ਦਾ ਪ੍ਰਬੰਧ ਕੀਤਾ ਹੈ 5 ਡਿਫਰੈਂਟ ਆਈਟਮਸ ਤੇ, ਜਿਵੇਂ ਕਿ ਇੱਕ ਵੈਜ ਥਾਲੀ ਖਰੀਦੋ, ਦੂਜੀ ਤੁਹਾਨੂੰ ਸਿਰਫ $2 ਦੇ ਵਿੱਚ ਮਿਲੂਗੀ, ਇੱਕ ਤੁਸੀਂ ਵੈਜ ਰੈਪ ਜਾਂ ਚਿਕਨ ਰੈਪ ਆਰਡਰ ਕਰੋ, ਦੂਜਾ ਸਿਰਫ ਤੇ ਸਿਰਫ $2 ਦੇ ਵਿੱਚ ਮਿਲੂਗਾ, ਇੱਕ ਪਾਊਂਡ ਫਿਸ਼ ਪਕੌੜਾ ਆਰਡਰ ਕਰੋ, ਦੂਜਾ ਪਾਊਂਡ ਤੁਹਾਨੂੰ ਸਿਰਫ $2 ਦੇ ਵਿੱਚ ਮਿਲੂਗਾ, ਇੱਕ ਪਾਊਂਡ ਚਿਕਨ ਪਕੌੜਾ ਆਰਡਰ ਕਰੋ, ਦੂਜਾ ਤੁਹਾਨੂੰ ਸਿਰਫ ਤੇ ਸਿਰਫ $2 ਦੇ ਵਿੱਚ ਮਿਲੂਗਾ। ਸੋ ਆਹ 5 ਆਈਟਮ ਨੇ, ਵੈਜ ਥਾਲੀ, ਵੈਜ ਰੈਪ, ਚਿਕਨ ਰੈਪ, ਚਿਕਨ ਪਕੌੜਾ, ਫਿਸ਼ ਪਕੌੜਾ, ਬਾਏ ਵਨ and get the other one for just $2 $2 de vich. A takeout special to every day milne a agle kuch hor haftiyan layi. Simply Indian Sweets and Restaurant te jo ke simply sab to best Indian food taiyar karde hai, veg vi non veg vi. Location pehli hai 275 Garden Brook Trail te Castle Morte. Dooji location Mississauga Road and Financial, 85 Montpellier Street. The third location, 15 Fander Way, Beauvais te Chinkuzi te. Je tusi aapde special event nu jyada special banauna chahunde ho, in the live catering karwao. Live catering de vich specialize karde ne, taan te 10 truck rakhe hoye ne, te tuhade jinne marzi mehman han, food mukna hi nahi, te food bahut swad hona hai. Server vi naal bhejde ne, snacks, chaah paani to leke dessert tak sari zimmewari in the servers di aap ਦੀ ਹੈ ਤੁਸੀਂ ਆਪਦਾ ਫੰਕਸ਼ਨ ਇੰਜੋਏ ਕਰੋ ਕਾਲ Simply Indian Sweets and Restaurant, 905-794-8111, 905-794-8111. Three locations in Brampton, ਤਿੰਨੇ ਲੋਕੇਸ਼ਨਸ ਤੇ ਅੱਜ ਤੋਂ ਲੈ ਕੇ ਜਿਹੜੇ ਮਰਜ਼ੀ ਅਗਲੇ ਕਈ ਦਿਨਾਂ ਤੱਕ ਲਗਾਤਾਰ ਜਾਓ ਤੁਹਾਨੂੰ 5 ਆਈਟਮ ਮਿਲਣਗੀਆਂ ਟੇਕ ਆਊਟ ਸਪੈਸ਼ਲ ਕਿ ਇੱਕ ਖਰੀਦਣ ਨਾਲ ਦੂਜੀ ਤੁਹਾਨੂੰ ਸਿਰਫ $2 'ਚ ਮਿਲੂਗੀ ਵੈਜ ਥਾਲੀ ਵੀ ਵੈਜ ਰੈਪ ਚਿਕਨ ਪਕੌੜਾ ਫਿਸ਼ ਪਕੌੜਾ ਇੱਕ ਖਰੀਦੋ ਦੂਜਾ ਸਿਰਫ ਤੇ ਸਿਰਫ $2 ਦੇ ਵਿੱਚ ਐਟ ਯੂਰ ਨੀਅਰਸਟ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਲੋਕੇਸ਼ਨ 3 ਲੋਕੇਸ਼ਨਸ ਇਨ ਬ੍ਰੈਂਪਟਨ ਦੋਸਤੋ ਇਸ ਗੱਲ ਦੇ ਬਾਵਜੂਦ ਕਿ ਸਾਡੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਪਰਸੋਂ ਹੀ ਕਿਹਾ ਕਿ ਨਵੀਂ ਵਿੰਡਜ਼ਰ ਡੀਟਰੋਇਟ ਬ੍ਰਿਜ ਇਸ ਹੀ ਹਫ਼ਤੇ ਖੁੱਲੂਗੀ ਫਿਰ ਉਹਨੇ ਕੱਲ੍ਹ ਹੀ ਆਪਣੀ ਸਟੇਟਮੈਂਟ ਬਦਲੀ ਬਿਨਾਂ ਕੋਈ ਵੀ ਕਾਰਨ ਦੱਸਣ ਤੋਂ ਅਤੇ ਕਿਹਾ ਕਿ ਜੇਕਰ ਖੋਲ੍ਹਣ 'ਚ ਕੋਈ ਡਿਲੇਅ ਪੇਸ਼ ਹੁੰਦਾ ਹੈ ਉਹਨੇ ਵਰਡ ਫੋਰ ਵਰਡ ਕਿਹਾ ਦੇਅਰ ਇਜ਼ ਨੋ ਬਿਗ ਡਰਾਮਾ ਯਾਨੀ ਕਿ ਕੋਈ ਵੱਡੀ ਗੱਲ ਨਹੀਂ ਕੋਈ ਰਾਜ਼ ਨਹੀਂ ਕੋਈ ਕਾਰਨ ਨਹੀਂ ਪਰ ਲੱਗਦਾ ਤਾਂ ਹੈ ਕਿ ਦਾਲ ਦੇ ਵਿੱਚ ਕੁਝ ਕਾਲਾ ਹੈ ਕਿਉਂ ਕਿਉਂਕਿ ਸੱਦਾ ਪੱਤਰ ਵੀ ਸਾਰਿਆਂ ਨੂੰ ਪੋਲੀਟੀਸ਼ੀਅਨਸ ਡਿਗਨਿਟੇਰੀਜ਼ ਐਕਸੈਟਰਾ ਐਕਸੈਟਰਾ ਤੋਂ ਆਲਰੇਡੀ ਵੰਡੇ ਹੋਏ ਸੀ ਆਲਰੇਡੀ ਕਿਹਾ ਹੋਇਆ ਸੀ ਕਿ ਤੁਸੀਂ ਕੱਲ੍ਹ ਨੂੰ ਫਰਾਈਡੇ ਜੂਨ 12 2026 ਨੂੰ ਅਫਿਸ਼ੀਅਲ ਰਿਬਨ ਕਟਿੰਗ ਸੈਰਮੋਨੀ 'ਤੇ ਪਹੁੰਚਣਾ ਅਤੇ ਪਤਾ ਇਹ ਵੀ ਲੱਗ ਗਿਆ ਹੈ ਹਾਈ ਰੈਂਕਿੰਗ ਡਿਫਰੈਂਟ ਇਨਸਾਈਡਰਸ ਵੱਲੋਂ ਕੈਨੇਡੀਅਨ ਪ੍ਰੈਸ ਨੂੰ ਦੱਸਿਆ ਗਿਆ ਕਿ ਅਫਿਸ਼ੀਅਲ ਰਿਬਨ ਕਟਿੰਗ ਕੱਲ੍ਹ ਨੂੰ ਅਤੇ ਮੰਡੇ ਨੂੰ ਅਸਲੀ ਫਰੀ ਫਲੋ ਆਫ ਟ੍ਰੈਫਿਕ ਸ਼ੁਰੂ ਹੋ ਜਾਣਾ ਸੀ ਪਰ ਹੁਣ ਇੱਕ ਦਿਨ ਪਹਿਲਾਂ ਅਚਾਨਕ ਹੀ ਆਲ ਆਫ ਅ ਸਡਨ ਹੀ ਹੁਣ ਦੱਸਿਆ ਗਿਆ ਹੈ ਕਿ ਦੋਨੇ ਮੁਲਕਾਂ ਨੇ ਹੀ ਜੁਆਇੰਟ ਫੈਸਲਾ ਲਿਆ ਹੈ ਇਹਨੂੰ ਡਿਲੇ ਕਰਨ ਦੇ ਲਈ ਬਿਨਾਂ ਕੋਈ ਵੀ ਨਵੀਂ ਈਵਨ ਤਰੀਕ ਪੇਸ਼ ਕਰਨ ਤੋਂ ਬਿਨਾਂ ਕੋਈ ਵੀ ਸਪੈਸੀਫਿਕ ਈਵਨ ਰੀਜ਼ਨ ਦੱਸਣ ਤੋਂ ਸਿਰਫ ਆਹੀ ਇੱਕ ਰੀਜ਼ਨ ਦੱਸਿਆ ਗਿਆ ਹੈ ਕਿ ਆਊਟਸਟੈਂਡਿੰਗ ਇਸ਼ੂਜ਼ ਨੇ ਉਹਨਾਂ ਨੂੰ ਨਿਬੇੜ ਲਈਏ ਫਿਰ ਇਹਨੂੰ ਖੋਲ੍ਹਾਂਗੇ ਪਰ ਕੋਈ ਤਰੀਕ ਵੀ ਨਹੀਂ ਦੱਸੀ ਯਾਰ ਸੋ ਕਾਰਨ ਕੀ ਲੱਗਦਾ ਹੈ ਆਊਟਸਟੈਂਡਿੰਗ ਇਸ਼ੂ ਕੀ ਹੈ ਲੱਗਦਾ ਤਾਂ ਹੈ ਕਿ ਬਾਬਾ ਟਰੰਪ ਹੀ ਹੈ ਜਿਹਨੇ ਹੁਣ ਕਈ ਮਹੀਨੇ ਤੋਂ ਕਿਹਾ ਹੋਇਆ ਕਿ ਜਦੋਂ ਇਹ ਬ੍ਰਿਜ ਖੁੱਲੂਗੀ ਮੈਂ ਇਹਨੂੰ ਆਪ ਰੋਕੂੰਗਾ ਇਹਨੇ ਆਪ ਹੀ ਕਿਹਾ ਸੀ ਆਈ ਵਿਲ ਬਲੌਕ ਇਟ ਜੋ ਮਰਜ਼ੀ ਹੋ ਜਾਵੇ ਆਈ ਵਿਲ ਬਲੌਕ ਇਟ ਕਿਉਂਕਿ ਇਹਨੂੰ ਲੱਗਦਾ ਹੈ ਕਿ US ਨੂੰ ਸਹੀ ਫੇਅਰ ਕੰਪਨਸੇਸ਼ਨ ਨਹੀਂ ਮਿਲਣੀ ਹੈ ਇਹਦੇ ਤੋਂ ਜਾਂ ਜ਼ਿਆਦਾ ਲਾਈਕਲੀ ਗੱਲ ਜਿਹੜੀ ਅੰਬੈਸਡਰ ਬ੍ਰਿਜ ਹੈ ਪ੍ਰਾਈਵੇਟ ਬ੍ਰਿਜ ਹੈ ਉਹਦੇ ਵਿੱਚ ਹੀ ਘਾਟਾ ਪੇਸ਼ ਹੋਣਾ ਹੈ millions and millions and millions of dollars per month shayad ahi ek main karan hai kyunki maroon family jo ke ambassador bridge nu hun inne saalon to privately owned te operate karde aa rahe ne oh ta donald trump de khaas bande ne jaan pehchan de ne voter vi supporter vi donor vi ne so you got to follow the money trail do din pehla tuesday june 9 2026 canadian prime minister mark carney ne kiya ਕਿ ਵਿੰਡਜ਼ਰ ਅਤੇ ਡੀਟਰੋਇਟ ਨੂੰ ਕਨੈਕਟ ਕਰਨ ਵਾਲੀ ਦੂਜੀ ਬ੍ਰਿਜ ਨਵੀਂ ਗੋਰਡੀ ਹਾਓ ਇੰਟਰਨੈਸ਼ਨਲ ਬ੍ਰਿਜ ਇਸ ਹੀ ਫਰਾਈਡੇ ਨੂੰ ਖੁੱਲੂਗੀ ਯਾਨੀ ਕਿ ਕੱਲ੍ਹ ਨੂੰ ਖੁੱਲੂਗੀ ਇਹ 2 ਦਿਨ ਪਹਿਲਾਂ ਦਾ ਬਿਆਨ ਆ ਅਤੇ ਪੋਲੀਟੀਸ਼ੀਅਨਸ ਅਤੇ ਡਿਗਨਿਟੇਰੀਜ਼ ਨੂੰ ਆਲਰੇਡੀ ਅਫਿਸ਼ੀਅਲ ਇਨਵੀਟੇਸ਼ਨਸ ਵੀ ਭੇਜੇ ਗਏ ਸੀ ਕੱਲ੍ਹ ਦੇ ਲਈ ਸਕੈਡਿਊਲ ਰਿਬਨ ਕਟਿੰਗ ਸੈਰੇਮੋਨੀ ਦੇ ਲਈ ਫੋਟੋਆਂ ਤਾਂ ਖਿਚਾਉਣੀਆਂ ਹੀ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਇਹ ਇੱਕ ਮੇਜਰ $6 billion ਪਲੱਸ ਪ੍ਰੋਜੈਕਟ ਹੈ ਜਸਟ ਮੇਕ ਅ ਬ੍ਰਿਜ ਵਿੰਡਜ਼ਰ ਦੇ ਮੇਅਰ ਨੇ ਕਿਹਾ ਕਿ ਉਹਨੂੰ ਪਤਾ ਹੀ ਸੀ ਉਹਨੂੰ ਪਹਿਲਾਂ ਹੀ ਜਾਣਕਾਰੀ ਸੀ ਕਿ ਮੰਡੇ ਜੂਨ 15 2026 ਨੂੰ ਇਹ ਬ੍ਰਿਜ ਅਫਿਸ਼ੀਅਲ ਤੌਰ 'ਤੇ ਖੋਲ੍ਹ ਦਿੱਤੀ ਜਾਣੀ ਸੀ ਪਰ ਹੁਣ ਮਾਰਕ ਕਾਰਨੀ ਦੇ ਕਹਿਣ ਦੇ ਕਿ ਇਹ ਫਰਾਈਡੇ ਨੂੰ ਖੁੱਲੂਗੀ ਉਸ ਤੋਂ ਇੱਕੋ ਦਿਨ ਬਾਅਦ ਯਾਨੀ ਕਿ ਕੱਲ੍ਹ ਕਾਰਨੀ ਨੇ ਸਟੇਟਮੈਂਟ ਚੇਂਜ ਕੀਤੀ ਕਿਹਾ ਕਿ ਜੇਕਰ ਇਹ ਨਵੀਂ ਬ੍ਰਿਜ ਫੋਰ ਸਮ ਰੀਜ਼ਨ ਇਸ ਹਫ਼ਤੇ ਨਹੀਂ ਖੁੱਲ੍ਹਦੀ ਫਿਰ ਕੋਈ ਵੱਡੀ ਗੱਲ ਨਹੀਂ ਹੈਗੀ ਉਹਨੇ ਵਰਡ ਫੋਰ ਵਰਡ ਕਿਹਾ ਦੇਰ ਇਜ਼ ਨੋ ਬਿਗ ਡਰਾਮਾ ਸੋ ਜੇ ਕੋਈ ਛੋਟਾ ਡਰਾਮਾ ਹੈ ਉਹ ਵੀ ਸਾਨੂੰ ਦੱਸ ਦਿਓ ਭਾਈ ਸਾਨੂੰ ਅੰਧੇਰੇ 'ਚ ਡਾਰਕਨੈਸ ਦੇ ਵਿੱਚ ਹੀ ਹਮੇਸ਼ਾ ਰੱਖਦੇ ਨੇ ਕੋਈ ਵੀ ਗੱਲ ਸਾਨੂੰ ਦੱਸਦੇ ਨਹੀਂ ਹੈਗੇ ਕਿਉਂਕਿ ਇਹਨਾਂ ਦੀ ਆਪਦੀ ਬਦਨਾਮੀ ਇਹਨਾਂ ਦੀ ਆਪਦੀ ਹੀ ਵੋਟ ਸਪੋਰਟ ਘੱਟਦੀ ਹੈ ਜੇਕਰ ਅਸਲ ਦੇ ਵਿੱਚ ਇਹ ਨਿਕਲਦਾ ਹੈ ਕਿ ਡੋਨਲਡ ਟਰੰਪ ਦੇ ਲਿਟਰਲੀ ਕਹਿਣ 'ਤੇ ਇਹ ਬ੍ਰਿਜ ਖੁੱਲ੍ਹੀ ਨਹੀਂ ਜਾ ਰਹੀ ਹੁਣ ਫਿਰ ਤਾਂ ਇਟਸ ਐਗ ਔਨ ਫੇਸ ਬੇਇੱਜ਼ਤੀ ਹੀ ਹੈ ਇਸ ਸਰਕਾਰ ਦੇ ਲਈ ਜਿਹਨੇ ਪਰਸੋਂ ਹੀ ਕਿਹਾ ਕਿ ਖੋਲ੍ਹ ਕੇ ਹੀ ਦੇਵਾਂਗੇ ਇਸ ਹਫ਼ਤੇ ਦੇ ਵਿੱਚ ਪਰ ਅੱਜ ਆਲ ਆਫ ਅ ਸਡਨ apparently donne canada nal united states of america ne achanak decide kita hai joint faisla liya hai ki oh ace grand opening nu hun postpone karange kyon exact wording inne eh ditti hai ki sanu hor time chahida hai outstanding issues nu address karne layi par nahi zikr kita ki eh kehde issues ho sakde ne jo ke grand opening to ikko hi din pehla achanak pesh hoye ne ja achanak inna nu yaad aa gaya hai ikko hi din pehla ਨਾ ਤਾਂ ਕੋਈ ਵੀ ਨਵਾਂ ਓਪਨਿੰਗ ਦਾ ਹੁਣ ਟਾਈਮ ਲਾਈਨ ਰਿਲੀਜ਼ ਕੀਤਾ ਗਿਆ ਹੈ ਸੋ ਤਾਂ ਹੀ ਤਾਂ ਬਹੁਤ ਜ਼ਿਆਦਾ ਲੋਕਾਂ ਨੂੰ ਹੁਣ ਲੱਗਦਾ ਹੈ ਕਿ ਦਾਲ ਦੇ ਵਿੱਚ ਕੁਛ ਨਾ ਕੁਛ ਤਾਂ ਕਾਲਾ ਹੈ ਦੇਰ ਇਜ਼ ਡੈਫੀਨੈਟਲੀ ਸਮਥਿੰਗ ਫਿਸ਼ੀ ਸਮਥਿੰਗ ਸਟ੍ਰੇਂਜ ਇਜ਼ ਗੋਇੰਗ ਔਨ ਕਿਉਂ ਕਿਉਂਕਿ ਫੈਡਰਲ ਗਵਰਨਮੈਂਟ ਦੇ ਹੀ ਇੱਕ ਇਨਸਾਈਡਰ ਸੋਰਸ ਨੇ ਕੈਨੇਡੀਅਨ ਪ੍ਰੈਸ ਨੂੰ ਕਨਫਰਮ ਕੀਤਾ ਹੈ ਕਿ ਫੈਡਰਲ ਗਵਰਨਮੈਂਟ ਨੇ ਤਾਂ ਆਪ ਹੀ ਅਕੋਰਡਿੰਗ ਟੂ ਆਲ ਦੇਅਰ ਪੇਪਰ ਵਰਕ ਕਨਫਰਮ ਕੀਤਾ ਹੋਇਆ ਹੈ ਕਾਫੀ ਚਿਰਾਂ ਤੋਂ ਕਿ ਇਹ ਬ੍ਰਿਜ ਦਾ ਫੁੱਲੀ ਕਲੀਅਰਡ ਹੈ ਟੂ ਓਪਨ ਐਂਡ ਆਪਰੇਟ ਇੰਨਾ ਵੱਡਾ ਅੰਡਰਟੇਕਿੰਗ ਇਹ ਕਿਹੜਾ ਉੱਦਾਂ ਹੀ ਸਾਈਨ ਆਫ ਕਰ ਦੇਣਗੇ ਕਿ ਸਭ ਕੁਛ ਤਿਆਰ ਆ ਅਤੇ ਲਾਸਟ ਮਿੰਟ 'ਤੇ ਕਹਿਣਗੇ ਕਿ ਨਹੀਂ ਹਜੇ ਵੀ ਕੁਛ ਇਸ਼ੂਜ਼ ਨੇ ਕੁਛ ਨੁਕਸ ਹੈ ਸਾਨੂੰ ਡਿਲੇ ਕਰਨੀ ਪੈਣੀ ਹੈ ਦੇਰ ਇਜ਼ ਨੋ ਵੇ ਦੈਟਸ ਪੋਸੀਬਲ ਤੁਹਾਨੂੰ ਪਤਾ ਹੈ ਕਿ ਜਿਹੜਾ ਸਰਕਾਰੀ ਕੰਮ ਆ ਉਹ ਲੋੜ ਤੋਂ ਵੀ ਜ਼ਿਆਦਾ ਟਾਈਮ ਲੈਂਦੇ ਨੇ ਸਭ ਕੁਛ ਪਹਿਲਾਂ ਹੀ ਪ੍ਰਬੰਧ ਕਰਨ ਲਈ ਐਂ ਤਾਂ ਹੋ ਹੀ ਨਹੀਂ ਸਕਦਾ ਕਿ ਇੱਕ ਦਿਨ ਪਹਿਲਾਂ ਰਿਬਨ ਕਟਿੰਗ ਤੋਂ ਆਲ ਆਫ ਅ ਸਡਨ ਕਿ ਇਹਨਾਂ ਨੂੰ ਔਰ ਪਾਪ ਅਪ ਸਰਪ੍ਰਾਈਜ਼ ਕੋਈ ਇਸ਼ੂਜ਼ ਪੇਸ਼ ਹੋ ਗਏ ਨੇ ਦੇਰ ਇਜ਼ ਨੋ ਵੇ ਹੋਜ਼ੇ ਕਿ ਇਹ ਹੀ ਸਿਨੈਰੀਓ ਹੈ ਸੋ ਆਲਰੇਡੀ ਇੱਕ ਹਾਈ ਰੈਂਕਿੰਗ ਸੋਰਸ ਨੇ ਦੱਸਿਆ ਹੈ ਦ ਬ੍ਰਿਜ ਇਜ਼ ਫੁੱਲੀ ਕਲੀਅਰ ਟੂ ਓਪਨ ਐਂਡ ਆਪਰੇਟ ਨਾਲੇ ਇੱਕ ਹੋਰ ਸੋਰਸ ਨੇ ਕੈਨੇਡੀਅਨ ਪ੍ਰੈਸ ਨੂੰ ਦੱਸਿਆ ਹੈ ਕਿ ਵਿੰਜ਼ਰ ਡੀਟਰੋਇਟ ਬ੍ਰਿਜ ਅਥੋਰਿਟੀ ਜੋ ਕਿ ਇੱਕ ਕੈਨੇਡੀਅਨ ਕ੍ਰਾਊਨ ਕਾਰਪੋਰੇਸ਼ਨ ਹੈ ਇਸ ਬ੍ਰਿਜ ਦੇ ਕੰਸਟਰਕਸ਼ਨ ਅਤੇ ਐਡਮਿਨਿਸਟ੍ਰੇਸ਼ਨ ਲਈ ਜ਼ਿੰਮੇਵਾਰ ਕੈਨੇਡੀਅਨ ਕ੍ਰਾਊਨ ਕਾਰਪੋਰੇਸ਼ਨ ਹੈ ਉਹਨਾਂ ਨੂੰ ਆਲਰੇਡੀ ਕਾਫੀ ਚਿਰਾਂ ਤੋਂ ਹੀ ਸਾਰੀਆਂ ਟੈਕਨੀਕਲ ਅਪਰੂਵਲਸ ਤਾਂ ਮਿਲੀਆਂ ਹੋਈਆਂ ਨੇ ਇਹਨੂੰ ਖੋਲ੍ਹਣ ਅਤੇ ਚਲਾਉਣ ਦੇ ਲਈ ਸੋ ਹੁਣ ਕਾਰਨ ਕੀ ਹੋ ਸਕਦਾ ਹੈ ਇਸ ਲਾਸਟ ਮਿੰਟ ਡਿਲੇ ਦੇ ਲਈ ਡੋਨਲਡ ਟਰੰਪ ਚੱਲਦਾ ਧੱਕਾ ਮਿਸਟਰ ਟਰੰਪ ਦਾ ਸੋ ਵਿੰਜ਼ਰ ਅਤੇ ਡੀਟਰੋਇਟ ਨੂੰ ਕਨੈਕਟ ਕਰਦੀ ਐਗਜ਼ਿਸਟਿੰਗ ਐਂਬੈਸਡਰ ਬ੍ਰਿਜ ਜੋ ਕਿ ਸਾਡੇ ਕਾਫੀ ਜ਼ਿਆਦਾ ਟਰੱਕ ਡਰਾਈਵਰ ਮਿੱਤਰ ਤਾਂ ਕਈ ਵਾਰੀ ਲੰਘੇ ਹੋਣਗੇ ਇਹ ਇੱਕ ਪ੍ਰਾਈਵੇਟਲੀ ਓਨਡ ਬ੍ਰਿਜ ਹੈ ਬਾਏ ਦ ਮਰੂਨ ਫੈਮਲੀ ਬਿਲੀਅਨੀਅਰ ਫੈਮਲੀ ਜੋ ਕਿ ਇਹਦੇ ਯੂਸ ਤੋਂ ਟੋਲਸ ਕਲੈਕਟ ਕਰਦੇ ਆ ਰਹੇ ਨੇ ਅਤੇ ਡੋਨਲਡ ਟਰੰਪ ਦੇ ਕਾਫੀ ਵੱਡੇ ਸਪੋਰਟਰ ਅਤੇ ਡੋਨੇਟਰ ਵੀ ਹਨ ਉਹ ਕਾਫੀ ਚਿਰਾਂ ਤੋਂ ਹੀ ਇਹਦੇ ਕੰਨ ਦੇ ਵਿੱਚ ਫਸ ਫਸ ਕਰਦੇ ਆ ਰਹੇ ਨੇ ਕਿ ਇਸ ਨਵੀਂ ਬ੍ਰਿਜ ਨੂੰ ਖੋਲ੍ਹਣ ਨਾ ਦੇ ਭਰਾਵਾ ਸਾਡੇ ਹੀ ਰੈਵਨਿਊ ਦੇ ਵਿੱਚ ਬਹੁਤ ਵੱਡਾ ਘਾਟਾ ਪੇਸ਼ ਹੋਣਾ ਅਤੇ ਸਭ ਤੋਂ ਨਵਾਂ ਲਹਿਰਾ ਦਿਖਾਉਂਦਾ ਹੈ ਕਿ ਪਿਛਲੇ ਸਾਲ ਦੇ ਵਿੱਚ ਅਤੇ ਉਹਨਾਂ ਤੋਂ ਵੀ ਪਿਛਲੇ ਸਾਲਾਂ ਦੇ ਵਿੱਚ ਔਨ ਐਵਰੇਜ ਇਮੈਜਿਨ 60 to 70 million dollars every year 60 to 70 million US dollars every year ਇਹ ਇਕੱਲੇ ਇਸ ਬ੍ਰਿਜ ਦੇ ਟੋਲਸ ਦੇ ਰਾਹੀਂ ਕਲੈਕਟ ਕਰਦੇ ਨੇ ਔਨ ਦੀ ਐਂਬੈਸਡਰ ਬ੍ਰਿਜ ਇਹ ਕਿੰਨਾ ਜ਼ਿਆਦਾ ਡੇਲੀ ਬਿਲੀਅਨਸ ਦੀ ਗਿਣਤੀ ਦੇ ਵਿੱਚ ਟੂ ਵੇ ਟ੍ਰੈਫਿਕ ਹੈ ਥਰੂ ਟਰੱਕਸ ਤੁਸੀਂ ਇਮੈਜਿਨ ਕਿੰਨੀ ਜ਼ਿਆਦਾ ਟ੍ਰੇਡ ਕੀਤੀ ਜਾਂਦੀ ਹੈ ਅੰਦਾਜ਼ਾ ਲਾ ਸਕਦੇ ਹੋ ਸੋ ਇਹਨਾਂ ਨੂੰ ਵੀ ਹੈ ਫਾਇਦਾ ਇਸ ਬ੍ਰਿਜ ਨੂੰ ਖੋਲ੍ਹਣ ਤੋਂ ਰੋਕਣ ਦੇ ਲਈ ਜੋ ਤੁਹਾਨੂੰ ਸ਼ਾਇਦ ਯਾਦ ਹੋਣਾ ਹੈ ਕਿ ਫੈਬਰੂਅਰੀ 2026 ਦੇ ਵਿੱਚ ਫੀਲਸ ਲਾਈਕ 5 years ago ਹੋਣਸੀ ਪਤਾ ਨਹੀਂ ਕੀ ਹੋ ਰਿਹਾ ਇਸ ਸਾਲ ਦੇ ਵਿੱਚ ਇੱਕ ਇੱਕ ਮਹੀਨਾ ਲੰਘ ਰਿਹਾ ਜਿਵੇਂ ਕੋਈ 5 years ਹੁੰਦੇ ਨੇ ਮਾਈਟ ਜਸ ਬੀ ਮੀ ਬਟ ਮੇ ਬੀ ਯੂਰ ਫੀਲਿੰਗ ਇਟ ਟੂ ਬਟ ਐਨੀਵੇਜ਼ ਫੈਬਰੂਅਰੀ 2026 ਦੇ ਵਿੱਚ ਕੁਛ ਕੁ ਮਹੀਨੇ ਪਹਿਲਾਂ ਉਦੋਂ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਥਰੈਟਨ ਕੀਤਾ ਸੀ ਕਿ ਉਹ ਇਸ ਨਵੀਂ ਵਿੰਜ਼ਰ ਤੋਂ ਲੈ ਕੇ ਡੀਟਰੋਇਟ ਤੱਕ ਜਾਂਦੀ ਬ੍ਰਿਜ ਨੂੰ ਬਲਾਕ ਕਰੂਗਾ ਜੇਕਰ US ਨੂੰ ਫੁੱਲੀ ਕੰਪਨਸੇਟ ਨਹੀਂ ਕੀਤਾ ਜਾਂਦਾ ਹੈ ਅਤੇ ਜਿੰਨੀ ਚਿਰ ਕੈਨੇਡਾ United States of America no fairness they respect in our nahi treat karda the Gordie Howe International Bridge Windsor Ontario no connect karugi Detroit Michigan de naal ajj nahi ta kal nahi ta kise na kise din ta karugi kyunki 6.4 billion ta kharcha gaya sade taxpayer paisan da so is bridge te uninterrupted freeway traffic allow kiti jaugi jo ke current border crossing ambassador bridge ek privately owned bridge naal kai guna zyada effective honi hai ਟਰੱਕ ਡਰਾਈਵਰ ਤੇ ਟ੍ਰਾਂਸਪੋਰਟੇਸ਼ਨ ਲਈ ਕਿਉਂਕਿ ਉਹਨਾਂ ਨੂੰ ਇੰਟੀਰੀਅਰ ਸਾਈਡ ਤੇ ਲੋਕਲ ਸਟਰੀਟਸ ਯੂਜ਼ ਕਰਨ ਦੀ ਲੋੜ ਪੈਣੀ ਹੀ ਨਹੀਂ ਹੈਗੀ। ਇਹ ਇੱਕ ਵੱਡਾ ਫਰਕ ਹੋਊਗਾ। ਸੋ ਇਸ ਬ੍ਰਿਜ ਨੂੰ ਬਣਾਉਣ ਦਾ ਜਿਹੜਾ ਖਰਚਾ ਹੈ ਫੋਰ ਦਾ ਕੈਨੇਡੀਅਨ ਗਵਰਨਮੈਂਟ ਯਾਨੀ ਕਿ ਫਾਰ ਮੀ ਐਂਡ ਯੂ ਫਾਰ ਟੈਕਸ ਪੇਅਰਸ ਐਸਟੀਮੇਟਡ 6.4 billion dollars ਹੈ, ਜੋ ਕਿ ਬਹੁਤ ਅਜੀਬ ਗੱਲ ਆ ਕਿਉਂਕਿ ਇਸੇ ਤਰ੍ਹਾਂ ਦੇ ਜਿਹੜੇ ਬ੍ਰਿਜਸ ਨੇ ਟੂ ਕਨੈਕਟ ਦ ਬੋਥ ਕੰਟਰੀਜ਼ ਮਿਲੀਅਨਸ ਦੀ ਗਿਣਤੀ ਵਿੱਚ, ਹੰਡਰਡਸ ਦੀ ਮਿਲੀਅਨ ਗਿਣਤੀ ਵਿੱਚ ਵੀ ਤਿਆਰ ਕੀਤੇ ਗਏ ਨੇ ਈਵਨ ਦ ਪਾਸਟ 10, 15, 20 years। ਸੋ 6.4 billion ਕਿਵੇਂ ਖਰਚਿਆ ਗਿਆ ਰੱਬ ਹੀ ਜਾਣਦਾ, ਲਿਬਰਲਸ ਹੀ ਜਾਣਦੇ ਨੇ ਕਿ ਕਿਵੇਂ ਇੰਨਾ ਖਰਚਿਆ ਗਿਆ। ਪਰ ਐਨੀਵੇਜ਼, ਹੁਣ ਜਿਹੜਾ $6.4 billion ਖਰਚਿਆ ਗਿਆ ਹੈ ਸਾਡੇ ਟੈਕਸ ਪੇਅਰ ਪੈਸਾ, ਹੁਣ ਬ੍ਰਿਜ ਟੋਲਸ ਦੇ ਰਾਹੀਂ ਓਵਰ ਟਾਈਮ ਇਹਨੂੰ ਰਿਕਵਰ ਕਰਨ ਦਾ ਇਰਾਦਾ ਹੈ ਸਾਡੀ ਸਰਕਾਰ ਦੇ ਵੱਲੋਂ। ਜਦੋਂ ਇਹ ਕਾਸਟ ਫੁੱਲੀ ਰਿਕੂਪ ਕੀਤੇ ਜਾਣਗੇ, ਫਿਰ ਹੀ ਉਸ ਤੋਂ ਬਾਅਦ ਦੋਨੇ ਸਾਈਡਸ ਆਫ ਦ ਬੋਰਡਰ ਰੈਵਨਿਊ ਸਪਲਿਟ ਕਰਨਗੇ ਕਿ ਅਮਰੀਕਾ ਦਾ ਇੰਨਾ, ਕਨੇਡਾ ਦਾ ਇੰਨਾ। ਅਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਬ੍ਰਿਜ ਸਾਡੇ ਦੋਨੇ ਮੁਲਕਾਂ ਦੇ ਟੂ ਵੇ ਟ੍ਰੇਡ ਲਈ ਕਿੰਨੀ ਅਹਿਮ ਹੋਣੀ ਹੈ, ਕਿਉਂਕਿ ਨਿਤ ਰੋਜ਼ ਹੀ ਬਿਲੀਅਨਸ ਆਫ ਡਾਲਰਸ ਦੀ ਗੁੱਡਸ ਬੋਥ ਵੇ ਟ੍ਰੇਡ ਕੀਤੇ ਜਾਂਦੇ ਨੇ ਇਕੱਲੇ ਅੰਬੈਸਡਰ ਬ੍ਰਿਜ 'ਤੇ। ਅਤੇ ਇਹਦੇ 'ਤੇ ਤਾਂ ਜ਼ਿਆਦਾ ਲਾਈਕਲੀ ਹੈ ਕਿ ਵਾਧੀ ਟਰੱਕ ਲੰਘਣਗੇ। ਪਰ US President Donald Trump ਨੇ ਉਦੋਂ February 2026 ਦੇ ਵਿੱਚ ਸੋਸ਼ਲ ਮੀਡੀਆ 'ਤੇ ਲਿਖਿਆ ਸੀ ਕਿ ਉਹ ਇਸ ਬ੍ਰਿਜ 'ਤੇ ਤਿਆਰ ਹੁੰਦੇ ਸਰ ਅਮੇਰੀਕਨ ਐਕਸੈਸ ਨੂੰ ਬਲੌਕ ਕਰੂਗਾ, ਕਰ ਲਓ ਗੱਲ, ਅਤੇ ਜੇਕਰ ਉਹਦੀਆਂ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਬਲੌਕ ਹੀ ਰਹੂਗਾ। ਸੋ ਆਪਣੇ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਉਦੋਂ ਡੋਨਲਡ ਟਰੰਪ ਨੇ ਲਿਖਿਆ ਸੀ ਕਿ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ ਕਈ ਡੈਕੇਡਸ ਤੋਂ ਕੈਨੇਡਾ ਨੇ ਅਮੈਰੀਕਾ ਨੂੰ ਬਹੁਤ ਅਨਫੇਅਰਲੀ ਟ੍ਰੀਟ ਕੀਤਾ ਹੈ, ਅਤੇ ਹੁਣ ਕੈਨੇਡੀਅਨਸ ਅੰਟੇਰੀਓ ਤੋਂ ਲੈ ਕੇ ਮਿਸ਼ਿਗਨ ਤੱਕ ਇੱਕ ਬ੍ਰਿਜ ਬਣਾ ਰਹੇ ਨੇ ਜੋ ਕਿ ਕੈਨੇਡਾ ਦੇ ਵੱਲੋਂ ਹੀ ਬਣਾਈ ਗਈ ਹੈ ਬਿਨਾਂ ਕੋਈ ਵੀ ਅਮੈਰੀਕਨ ਸਟੀਲ ਤੋਂ, ਅਤੇ ਕੈਨੇਡਾ ਦੇ ਵੱਲੋਂ ਹੀ ਬੋਥ ਸਾਈਡਸ ਦਾ ਬ੍ਰਿਜ ਓਨਡ ਹਨ। ਸੋ ਡੋਨਲਡ ਟਰੰਪ ਨੇ ਉਸ ਟਾਈਮ 'ਤੇ ਸੋਸ਼ਲ ਮੀਡੀਆ ਪੋਸਟ ਵਿੱਚ ਪੁੱਛਿਆ ਕਿ ਇਸ ਬ੍ਰਿਜ ਨੂੰ ਚਲਾਉਣ ਦੇ ਬਦਲੇ ਅਮੈਰੀਕਾ ਨੂੰ ਕੀ ਮਿਲ ਰਿਹਾ ਹੈ, ਅਤੇ ਉਹਨੇ ਲਿਖਿਆ ਐਬਸੋਲੂਟਲੀ ਨਥਿੰਗ। ਪਰ ਲਾਈਕ ਯੂਜੂਅਲ ਬਾਬਾ ਟਰੰਪ ਫੁੱਲ ਆਫ ਮਿਸ ਇਨਫੋਰਮੇਸ਼ਨ ਐਂਡ ਡਿਸ ਇਨਫੋਰਮੇਸ਼ਨ, ਲਿਟਰਲੀ ਅੱਧੀ ਤੋਂ ਵੀ ਜ਼ਿਆਦਾ ਇਹ ਫੇਕ ਨਿਊਜ਼ ਹੀ ਨਿਕਲੀ ਹੈ। ਉਦੋਂ ਹੀ ਵਿੰਜ਼ਰ ਸ਼ਹਿਰ ਦੇ ਮੇਅਰ ਡਰੂ ਡਿਲਕਿਨਸ, ਉਦੋਂ ਹੀ ਉਹਨੇ ਕਿਹਾ ਸੀ ਕਿ ਭਰਾਵਾ ਇਹ ਬ੍ਰਿਜ ਇੱਕ ਜੁਆਇੰਟ ਕੈਨੇਡਾ US ਪ੍ਰੋਜੈਕਟ ਹੈ ਜਿਹਨੂੰ ਸਿਰਫ ਕੈਨੇਡੀਅਨ ਸਾਈਡ ਦੇ ਵੱਲੋਂ ਫੁੱਲੀ ਫਾਈਨੈਂਸ ਕੀਤਾ ਗਿਆ ਹੈ 6.4 billion ਨਾਲ। ਪਰ ਸਟੇਟ ਆਫ ਮਿਸ਼ੀਗਨ ਨੇ ਵੀ ਖੁਦ ਆਪ ਮੰਨਦੇ ਹਾਂ ਕਿ ਹੰਡਰਡਸ ਆਫ ਮਿਲੀਅਨਸ ਆਫ ਡਾਲਰਸ ਖਰਚੇ ਹਨ ਸਿਰਫ ਅਤੇ ਸਿਰਫ ਅਮੈਰੀਕਨ ਸਾਈਡ 'ਤੇ ਸਪੋਰਟਿੰਗ ਐਂਡ ਕਨੈਕਟਿੰਗ ਇਨਫਰਾਸਟਰਕਚਰ ਬਣਾਉਣ ਦੇ ਲਈ। ਨਾਲੇ ਇਹਨੇ ਕਨਫਰਮ ਕੀਤਾ ਕਿ ਮਿਸ਼ੀਗਨ ਮੇਡ ਸਟੀਲ ਲਿਟਰਲੀ ਯੂਜ਼ ਕੀਤੀ ਗਈ ਹੈ ਇਸ ਕੰਸਟਰਕਸ਼ਨ ਪ੍ਰੋਸੈਸ ਦੇ ਵਿੱਚ। ਸੋ ਕਾਹਦੀਆਂ ਗੱਲਾਂ ਕਰ ਰਿਹਾ ਭਰਾਵਾ ਕਿ ਇਹ ਇਕੱਲਾ ਕੈਨੇਡਾ ਓਨ ਕਰਦਾ ਹੈ ਅਤੇ ਇਕੱਲਾ ਕੈਨੇਡੀਅਨ ਸਟੀਲ ਯੂਜ਼ ਕੀਤਾ ਗਿਆ ਹੈ, ਇਟਸ ਲਿਟਰਲੀ ਫੇਕ ਨਿਊਜ਼। ਵਿੰਜ਼ਰ ਦੇ ਮੇਅਰ ਨੇ ਉਦੋਂ ਕਿਹਾ ਸੀ ਕਿ ਡੋਨਲਡ ਟਰੰਪ ਇਜ਼ ਟੋਟਲੀ ਅਨਹਿੰਜਡ, ਫੁੱਲ ਆਫ ਲਾਈਜ਼ ਐਂਡ ਮਿਸ ਇਨਫੋਰਮੇਸ਼ਨ, ਯਾਨੀ ਕਿ ਬਾਬੇ ਦਾ ਦਿਮਾਗ ਹਿੱਲਿਆ ਹੋਇਆ ਹੈ, ਆਪ ਹੀ ਦਿਮਾਗੀ ਤੌਰ 'ਤੇ ਹਿੱਲਿਆ ਹੋਇਆ ਹੈ ਅਤੇ ਝੂਠ ਬੋਲ ਰਿਹਾ ਹੈ, ਗਲਤ ਜਾਣਕਾਰੀ ਹੀ ਪੇਸ਼ ਕਰ ਰਿਹਾ ਹੈ। ਸੋ ਉਦੋਂ ਫੈਬਰੀ ਦੇ ਵਿੱਚ ਜਦੋਂ ਡੋਨਲਡ ਟਰੰਪ ਨੇ ਰੌਲਾ ਪਾਇਆ, ਧਮਕੀ ਪੇਸ਼ ਕੀਤੀ ਕਿ ਮੈਂ ਬ੍ਰਿਜ ਬਲਾਕ ਕਰੂੰਗਾ, ਮਿਸ਼ੀਗਨ ਦੇ ਗਵਰਨਰ ਗ੍ਰੈਚਨ ਵਿਟਮਰ ਦੇ ਆਫਿਸ ਨੇ ਵੀ ਉਦੋਂ ਵੀ ਰਿਲੀਸ ਕੀਤੀ ਸੀ, ਇੱਕ ਸਟੇਟਮੈਂਟ ਲਿਖਿਆ ਸੀ ਕਿ ਇਹ ਪੂਰੇ ਨੌਰਥ ਅਮੈਰੀਕਾ ਦੇ ਵਿੱਚ ਸਭ ਤੋਂ ਬਿਜ਼ੀਐਸਟ ਟ੍ਰੇਡ ਕ੍ਰੋਸਿੰਗ ਹੈ, ਇਟਸ ਆਲ ਅਬਾਊਟ ਜੋਬਸ, ਇਟਸ ਗੁੱਡ ਫਾਰ ਮਿਸ਼ੀਗਨ ਵਰਕਰਸ ਐਂਡ ਇਟਸ ਗੁੱਡ ਫਾਰ ਮਿਸ਼ੀਗਨਸ ਆਟੋ ਇੰਡਸਟਰੀ। ਅਤੇ ਇਸ ਗਵਰਨਰ ਦੇ ਆਫਿਸ ਨੇ ਲਿਖਿਆ, ਦਿਸ ਬ੍ਰਿਜ ਇਜ਼ ਗੋਇੰਗ ਟੂ ਓਪਨ ਵਨ ਵੇ ਔਰ ਅਨਦਰ, ਖੋਲ੍ਹ ਕੇ ਹੀ ਦੇਵਾਂਗੇ, ਖੋਲ੍ਹ ਕੇ ਹੀ ਦਿਖਾਵਾਂਗੇ। ਪਰ ਬੀਬੀ ਦੀਆਂ ਵੱਡੀਆਂ ਗੱਲਾਂ ਨਿਕਲਿਆ ਕੁਛ ਵੀ ਨਹੀਂ, ਤਾਂ ਹੀ ਤਾਂ ਹੁਣ ਇੱਕੋ ਹੀ ਦਿਨ ਪਹਿਲਾਂ ਰਿਬਨ ਕਟਿੰਗ ਤੋਂ ਆਲ ਓਵਰ ਸਡਨ ਮਿਸਟਰੀ, ਅਚਾਨਕ ਕਾਰਨ ਪੇਸ਼ ਹੋ ਗਿਆ ਹੈ ਇਹਨੂੰ ਹੁਣ ਡਿਲੇ ਕਰਨ ਦੇ ਲਈ। ਅਤੇ ਕਹਿੰਦੀ ਸੀ ਦ ਬ੍ਰਿਜ ਇਜ਼ ਗਨ ਓਪਨ ਵਨ ਵੇ ਔਰ ਅਨਦਰ, ਕਲੀਅਰਲੀ ਨਾਟ। ਸੋ ਉਦੋਂ ਸਾਡੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਵੀ ਉਦੋਂ ਕਨਫਰਮ ਕੀਤਾ ਸੀ ਫੈਬਰੀ ਦੇ ਵਿੱਚ ਕਿ ਉਹਨੇ ਆਹ ਸਭ ਕੁਝ ਸੁਣਨ ਤੋਂ ਬਾਅਦ ਅਤੇ ਡੋਨਲਡ ਟਰੰਪ ਦੀਆਂ ਚੀਕਾਂ ਮਾਰਨ ਤੋਂ ਬਾਅਦ ਟਰੰਪ ਦੇ ਨਾਲ ਹੀ ਗੱਲਬਾਤ ਕੀਤੀ ਹੈ ਅਤੇ ਇਹ ਬ੍ਰਿਜ ਜ਼ਰੂਰ ਖੋਲ੍ਹੀ ਜਾਊਗੀ। ਸਾਡੇ PM ਨੇ ਕਨਫਰਮ ਕੀਤਾ ਸੀ ਇਨ ਫੈਬਰੀ, ਇਟ ਵਿਲ ਡੈਫੀਨੇਟਲੀ ਓਪਨ। ਪਰ ਹੁਣ ਤਿਆਰ ਵੀ ਹੋ ਗਈ ਆ, ਅਤੇ ਇਹਨੇ ਪਰਸੋਂ 2 ਦਿਨ ਪਹਿਲਾਂ ਹੀ ਕਨਫਰਮ ਵੀ ਕੀਤਾ ਕਿ ਫਰਾਈਡੇ ਨੂੰ ਖੋਲ੍ਹੀ ਜਾਊਗੀ, ਅਤੇ ਫਿਰ ਕੱਲ੍ਹ ਹੀ ਆਲ ਆਫ ਸਡਨ ਇਹਨੇ ਆਪਣੀ ਸਟੇਟਮੈਂਟ ਚੇਂਜ ਕਰਤੀ, ਕਹਿ ਦਿੱਤਾ ਕਿ ਮੇ ਬੀ ਜੇਕਰ ਇਹ ਡਿਲੇ ਹੋ ਜਾਂਦੀ ਆ, ਇਹ ਕੋਈ ਵੱਡਾ ਡਰਾਮਾ ਨਹੀਂ ਹੈ, ਸਮਝਿਓ ਨਾ ਕੋਈ ਵੱਡਾ ਡਰਾਮਾ ਹੈ। ਅਤੇ ਦੇਖ ਲਓ ਹੁਣ ਵੱਡਾ ਡਰਾਮਾ ਹੀ ਬਣ ਗਿਆ ਸਾਡੇ ਸਾਹਮਣੇ। ਕੰਟਰੋਵਰਸੀ ਤਾਂ ਆਲਰੇਡੀ ਸਵਰਲ ਕਰ ਰਹੀ ਹੈ ਮੇਨ ਸਟ੍ਰੀਮ ਮੀਡੀਆ ਦੇ ਵਿੱਚ, ਕੰਸਪੀਰਸੀਜ਼ ਵੀ ਸਵਰਲ ਕਰ ਰਹੀਆਂ ਹਨ ਕਿ ਕਾਰਨ ਕੀ ਹੋ ਸਕਦਾ ਹੈ। ਪਰ ਲੱਗਦਾ ਤਾਂ ਹੈ ਕਿ ਇਹ ਬਿਨਾ ਕੋਈ ਵੀ ਨਵੀਂ ਡੇਟ ਰਿਲੀਜ਼ ਹੋਣ ਤੋਂ ਲੰਬਾ ਹੀ ਕੰਮ ਚੱਲਣਾ ਹੈ। ਸੋ ਅੱਜ ਵਿੰਡਜ਼ਰ ਸ਼ਹਿਰ ਦੇ ਮੇਅਰ ਡਰੂ ਡਿਲਕਿਨਸ ਨੇ ਕਿਹਾ ਕਿ ਉਹ ਵੀ ਚਾਹੁੰਦਾ ਹੈ ਕਿ ਇਹ ਨਵੀਂ ਬ੍ਰਿਜ ਜਲਦ ਤੋਂ ਜਲਦ ਖੋਲ੍ਹੀ ਜਾਵੇ, ਪਰ ਕੈਨੇਡਾ ਨੂੰ ਗੋਡਿਆਂ 'ਤੇ

प्रोग्राम देश प्रदेश से जुड़े हैं। स्टूडियो का फोन नंबर है 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444,

0: ਕਰੇਗਾ। ਮੈਂ ਇਸ ਕਿਚਨ ਚ ਖਾਣਾ ਬਣਾਉਣਾ ਹੀ ਨਹੀਂ।
1: ਹੈ ਫੇਰ ਕਾਕਰੋਚ ਤਾਂ ਜੋ ਹੈ ਉਹ ਹਾਲੇ ਮਹੀਨਾ ਪਹਿਲਾਂ ਤਾਂ ਟ੍ਰੀਟਮੈਂਟ ਕਰਾਈ ਸੀ।
0: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪਾਓ, ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ।
1: ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ।
2: ਆਪ ਘਰ ਚੋਂ ਬਾਹਰ ਕਿਉਂ ਜਾਣਾ? ਚੂਹੇ ਕਾਕਰੋਚਾਂ ਨੂੰ ਕੱਢੋ, ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ, ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ, ਰੈਸਟੋਰੈਂਟ, ਹੋਟਲਸ, ਮੋਟਲਸ, ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ। ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਾਰੰਟੀ ਹੈ। 647-515-8000 ਟੋਰਾਂਟੋ ਪੈਸਟ ਅਰੈਸਟ, ਸਿੱਕੇ ਬੰਦ ਕੰਮ ਦੀ ਗਾਰੰਟੀ। 647-515-8000
3: ਟੀਮ ਸਿੱਧੂ ਲੈ ਕੇ ਆਏ ਨੇ ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲ ਰੋਡ ਤੇ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ, ਜਿਹਦੇ ਵਿੱਚ 2500 ਤੋਂ ਵੀ ਜ਼ਿਆਦਾ ਨਵੇਂ ਟਾਊਨ ਹਾਊਸਿਸ, ਸੈਮੀ ਡੀਟੈਚ ਤੇ ਡੀਟੈਚ ਘਰ ਤਿਆਰ ਹੋਣਗੇ 2027 ਐਂਡ 2028 ਦੇ ਵਿੱਚ। ਟ੍ਰੈਡੀਸ਼ਨਲ ਟੂ ਸਟੋਰੀ ਫ੍ਰੀ ਹੋਲ ਟਾਊਨ ਹਾਊਸਿਸ, ਵੱਡੀ ਬੈਕਯਾਰਡ ਤੇ ਅਨਫਿਨਿਸ਼ ਬੇਸਮੈਂਟ ਨਾਲ ਸਿਰਫ $7 lakh ਦੀ ਰੇਂਜ ਦੇ ਵਿੱਚ ਇਨ ਦ 700s ਬਹੁਤ ਜਲਦ ਆ ਰਹੇ ਨੇ। ਸੈਮੀ ਡੀਟੈਚ ਘਰ 8 lakh ਦੀ ਰੇਂਜ ਦੇ ਵਿੱਚ ਇਨ ਦ 800s ਰਿਲੀਸਿੰਗ ਵੈਰੀ ਸੂਨ। ਸਭ ਤੋਂ ਖਾਸ ਡਬਲ ਕਾਰ ਗਰਾਜ ਵਾਲੇ ਵੱਡੇ ਡੀਟੈਚ ਘਰ ਸਿਰਫ $9 lakh ਦੀ ਰੇਂਜ ਦੇ ਵਿੱਚ ਇਨ ਦ 900s ਰਿਲੀਸਿੰਗ ਵੈਰੀ ਸੂਨ। ਪਬਲਿਕ ਰਿਲੀਜ਼ ਤੋਂ ਪਹਿਲਾਂ ਬੈਸਟ ਲਾਟ ਐਂਡ ਲਾਟ ਕੋਰਨਰ ਲਾਟ ਦੇ ਲਈ ਜਲਦ ਤੋਂ ਜਲਦ ਸੰਪਰਕ ਕਰੋ ਐਟ 416-302-0016 416-302-0016 ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲ ਰੋਡ ਤੇ 2500 ਤੋਂ ਵੀ ਜ਼ਿਆਦਾ ਘਰ ਤਿਆਰ ਹੋ ਰਹੇ ਨੇ 2027 ਐਂਡ 2028 ਦੇ ਵਿੱਚ। ਕਾਲ ਟੀਮ ਸਿੱਧੂ 416-302-0016 416-302-0016 ਟੀਮ।
4: ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ ਟ੍ਰਿਪਲ ਡਬਲਯੂ ਡਾਟ ਦੇਸ਼ ਪ੍ਰਦੇਸ਼

0: ਟੀਵੀ.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲਿੱਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7
1: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹਾਂ। ਦੋਸਤੋ, ਅੱਜ ਜੇ ਤੁਸੀਂ ਬਹੁਤ ਹੀ ਵਧੀਆ ਪਿਓਰ ਵੈਜੀਟੇਰੀਅਨ ਇੰਡੀਅਨ ਫੂਡ ਖਾਣਾ ਚਾਹੁੰਦੇ ਹੋ, ਸ਼ੁੱਧ ਵੈਜੀਟੇਰੀਅਨ, ਜਾਂ ਫਿਰ ਤੁਸੀਂ ਕਿਸੇ ਵੀ ਸਪੈਸ਼ਲ ਇਵੈਂਟ ਦੇ ਲਈ, ਕਿਸੇ ਧਾਰਮਿਕ ਇਵੈਂਟ ਲਈ ਵੀ ਪਿਓਰ ਵੈਜੀਟੇਰੀਅਨ ਹੀ ਕੇਟਰਿੰਗ ਚਾਹੁੰਦੇ ਹੋ, ਚਾਹੇ ਇਕੱਲੇ ਐਪਟਾਈਜ਼ਰ ਚਾਹੀਦੇ ਹੋਣ, ਗਿਲਸ ਸਵੀਟ ਫੈਕਟਰੀ ਬਹੁਤ ਲੰਬੇ ਸਮੇਂ ਤੋਂ ਆਪਣੀ ਬਹੁਤ ਹੀ ਹਾਈਜੀਨਿਕ ਫੈਕਟਰੀ ਦੇ ਵਿੱਚ ਨਿਤ ਰੋਜ਼ ਹੀ 21 ਵਿਲੀਅਮਸ ਪਾਰਕਵੇ ਐਂਡ ਸਨਪੈਕ ਤੋਂ ਆਪਣੀ ਫੈਕਟਰੀ ਦੇ ਵਿੱਚ ਨਿਤ ਰੋਜ਼ ਹੀ 10,000 ਦੀ ਗਿਣਤੀ ਦੇ ਵਿੱਚ ਮਸ਼ੀਨ ਮੇਡ ਮਿੰਨੀ ਸਮੋਸੇ ਵੀ, ਵੱਡੇ ਹੈਂਡਮੇਡ ਸਮੋਸੇ ਵੀ, ਆਲੂ ਟਿੱਕੀਆਂ ਵੀ, ਪਕੌੜੇ ਵੀ, ਸ਼ੁੱਧ ਖੋਏ ਦੀਆਂ ਮਿਠਾਈਆਂ ਵੀ ਤਿਆਰ ਕਰਦੇ ਆ ਰਹੇ ਨੇ। ਤੁਸੀਂ ਕਿਸੇ ਵੱਡੇ ਬਿਜ਼ਨਸ ਦੇ ਵਿੱਚ, ਕੋਈ ਫੈਕਟਰੀ ਦੇ ਵਿੱਚ, ਜਾਂ ਆਪਣੇ ਘਰ ਦੇ ਵਿੱਚ ਕੋਈ ਫੰਕਸ਼ਨ ਵਿੱਚ, ਜਾਂ ਗੁਰੂ ਘਰ ਦੇ ਵਿੱਚ, ਜਾਂ ਮੰਦਰ ਦੇ ਵਿੱਚ, ਜਾਂ ਫਿਰ ਕਿਸੇ ਈਵਨ ਬੈਂਕੁਟ ਹਾਲ ਦੇ ਵਿੱਚ, ਜਿੱਥੇ ਮਰਜ਼ੀ ਯਾਰ, ਕੋਈ ਪਿਕਨਿਕ ਦੇ ਵਿੱਚ, ਕੋਈ ਮੇਲੇ ਦੇ ਵਿੱਚ ਕੇਟਰਿੰਗ ਕਰਵਾਉਣੀ ਆ, ਇਹ ਤੁਹਾਨੂੰ ਪਿਓਰ ਵੈਜੀਟੇਰੀਅਨ ਕੇਟਰਿੰਗ ਦਾ ਪ੍ਰਬੰਧ ਕਰਦੇ ਨੇ, ਫੁੱਲ ਆਫ ਐਪਟਾਈਜ਼ਰਸ ਵੀ, ਪਰ ਨਾਲ ਦੇ ਨਾਲ ਦਾਲ ਰੋਟੀ ਸਬਜ਼ੀ ਸਾਰਾ ਹੀ ਪਿਓਰ ਵੈਜੀਟੇਰੀਅਨ ਹੀ ਤਿਆਰ ਕਰਦੇ ਆ, ਅਤੇ ਲਾਈਵ ਟਰੱਕ ਕੇਟਰਿੰਗ ਵੀ ਬਹੁਤ ਸਵਾਦ ਕਰਦੇ ਨੇ। ਪਿਓਰ ਵੈਜੀਟੇਰੀਅਨ, ਕਾਲ ਗਿਲਸ ਸਵੀਟ ਫੈਕਟਰੀ 905-799-2616 ਅਤੇ ਇਹਨਾਂ ਦੇ ਹੁਣ ਦੋਸਤੋ ਕੁੱਲ ਮਿਲਾ ਕੇ 6 ਲੋਕੇਸ਼ਨ ਨੇ। ਇੱਕ ਤਾਂ ਇਹਨਾਂ ਦੀ ਮੇਨ ਫੈਕਟਰੀ ਹੈ ਗਿਲਸਵੀ ਫੈਕਟਰੀ ਦੀ, 2131 ਵਿਲੀਅਮਸ ਪਾਰਕਵੇ ਐਂਡ ਸਨਪੈਕ ਨੰਬਰ 3, ਅਤੇ 5 ਇਹਨਾਂ ਦੀਆਂ ਲੋਕੇਸ਼ਨ ਨੇ ਚਲੋ ਫਰੈਸ਼ਕੋਸ ਦੇ ਅੰਦਰ। ਇੱਕ ਤਾਂ ਬ੍ਰੈਂਪਟਨ ਦੇ ਵਿੱਚ ਚਲੋ ਫਰੈਸ਼ਕੋ ਹੈ ਕੁਈਨ ਐਂਡ ਚਿੰਕੂਜ਼ੀ ਦੇ, ਉਹਦੇ 'ਚ ਇੱਕ ਮਿਲਟਨ ਦੇ ਵਿੱਚ, ਇੱਕ ਮਿਸਸਾਗਾ ਦੇ ਵਿੱਚ, ਅਤੇ 2 ਨੇ ਕੈਲਗਰੀ ਸ਼ਹਿਰ ਦੇ ਵਿੱਚ। ਕੁੱਲ ਮਿਲਾ ਕੇ 6 ਲੋਕੇਸ਼ਨ ਨੇ। ਨੰਬਰ ਹੈ ਗਿਲਸ ਸਵੀਟ ਫੈਕਟਰੀ ਦਾ, ਪਿਓਰ ਵੈਜੀਟੇਰੀਅਨ ਫੈਕਟਰੀ ਦਾ, 905-799-2616 ਇਸ ਟਾਈਮ 'ਤੇ ਸਾਡੇ ਨਾਲ ਜੁੜ ਚੁੱਕੇ ਨੇ ਮੋਰਗੇਜ ਬ੍ਰੋਕਰ, ਮੋਰਗੇਜ ਕੁਈਨ, ਮੋਰਗੇਜ ਐਕਸਪਰਟ, ਵੈਰੀ ਵੈਰੀ ਐਕਸਪੀਰੀਅੰਸ, ਅਤੇ ਗੱਲਬਾਤ ਤੁਹਾਡੀ ਇਹਨਾਂ ਨਾਲ ਕਰਕੇ ਹੀ ਤੁਹਾਨੂੰ ਮਿੰਟ 'ਚ ਪਤਾ ਲੱਗ ਜਾਂਦਾ ਕਿ ਇਹਨਾਂ ਨੂੰ ਪਤਾ ਹੈ ਇਹ ਕਾਹਦੀ ਗੱਲ ਕਰ ਰਹੇ ਨੇ। ਜੇ ਤੁਸੀਂ ਚਾਹੁੰਦੇ ਹੋ ਕਿ ਇੱਕ ਐਕਸਪੀਰੀਅੰਸ ਪਰਸਨ ਹੀ ਸਾਡੀ ਫਾਈਲ ਹੈਂਡਲ ਕਰੇ, ਚਾਹੇ ਮੋਰਗੇਜ ਪਹਿਲੀ ਵਾਰੀ ਕਰਾਉਣੀ ਆ, ਚਾਹੇ ਮੋਰਗੇਜ ਰਿਨਿਊਅਲ ਆ ਗਈ ਆ, ਚਾਹੇ ਪ੍ਰਾਈਵੇਟ ਪੈਸੇ ਚਾਹੀਦੇ ਆ, ਚਾਹੇ ਲਾਸਟ ਮਿੰਟ ਪੰਗਾ ਹੀ ਪੈ ਗਿਆ ਹੈ ਅਤੇ ਕਲੋਜ਼ਿੰਗ ਕਰਨੀ ਪੈ ਰਹੀ ਹੈ ਕਿਉਂਕਿ ਕਿਸੇ ਹੋਰ ਏਜੰਟ ਨੇ ਲਾਰਾ ਲਾ ਕੇ ਕਹਿੰਦਾ ਹੋਜੂ ਅਤੇ ਹੁਣ ਹੁੰਦਾ ਨਹੀਂ ਕੰਮ, ਜਿਹੜਾ ਮਰਜ਼ੀ ਸਿਨੇਰੀਓ ਹੈ, ਜਾਂ ਤੁਹਾਨੂੰ ਲਾਈਨ ਆਫ ਕ੍ਰੈਡਿਟ ਚਾਹੀਦੀ ਹੈ, ਤੁਸੀਂ ਜ਼ਰੂਰ ਸੰਪਰਕ ਕਰੋ ਨੀਲਮ ਸੈਦੋਵ ਨਾਲ। ਅਸੀਂ ਰੈਕਮੈਂਡ ਕਰਦੇ ਹਾਂ ਇਹਨਾਂ ਨਾਲ ਬਿਲਕੁਲ ਫ੍ਰੀ ਦੇ ਵਿੱਚ ਸਲਾਹ ਮਸ਼ਵਰਾ ਕਰੋ। ਸਾਰੇ AB ਸਾਰੇ AZ ਲੈਂਡਰ ਦਾ ਡਾਇਰੈਕਟ ਡੀਲ ਕਰਦੇ ਆ ਰਹੇ ਬਹੁਤ ਲੰਬੇ ਸਮੇਂ ਤੋਂ, ਅਤੇ ਜੇ ਤੁਸੀਂ ਔਨ ਟਾਈਮ ਲੋਵੈਸਟ ਇੰਟਰਸਟ ਰੇਟ ਦੇ ਵਿੱਚ ਕੰਮ ਕਰਵਾਉਣਾ ਹੈ, ਨੰਬਰ ਹੈ 6477398710 6477398710। ਜੇ ਤੁਹਾਡੀ ਰਿਨਿਊਅਲ ਇਸ ਸਾਲ 'ਚ ਆਉਣੀ ਹੈ, ਚਾਹੇ ਮਹੀਨੇ ਤੱਕ, 2-3-4-5-6 ਮਹੀਨੇ ਤੱਕ, ਨੰਬਰ ਤੁਸੀਂ ਹੁਣੇ ਹੀ ਕਮਾ ਲਓ ਜਾਂ ਹੁਣੇ ਹੀ ਸੇਵ ਕਰ ਲਓ, ਕਿਉਂਕਿ ਤੁਹਾਨੂੰ ਗੇਰੰਟੀਡ ਐਬਸਲੂਟਲੀ ਲੋਵੈਸਟ ਇੰਟਰਸਟ ਰੇਟ ਵਾਲੇ ਬੈਂਕ ਨਾਲ ਸਵਿੱਚ ਕਰ ਦੇਣਗੇ, ਅਤੇ ਤੁਹਾਡਾ ਉਸ ਤੋਂ ਵੀ ਜ਼ਿਆਦਾ ਫਾਇਦਾ ਹੋ ਸਕਦਾ ਹੈ। ਜੇ ਹੋਰ ਵੀ ਤੁਸੀਂ ਥਾਵਾਂ ਤੋਂ ਕਰਜ਼ਾ ਲਿਆ ਹੋਇਆ ਬਹੁਤ ਹੀ ਮਹਿੰਗੇ ਇੰਟਰਸਟ ਰੇਟ 'ਤੇ, ਸਾਰਾ ਕੁਝ ਇਕੱਠੇ ਕਰਕੇ ਵੀ ਤੁਹਾਡੇ $1,000 ਤੱਕ ਬਚਾ ਸਕਦੇ ਆ ਵੈਰੀ ਵੈਰੀ ਈਜ਼ਲੀ। ਸੋ ਕਾਲ ਨੀਲਮ ਸੈਦੋਵ 6477398710 6477398710। ਨੀਲਮ ਜੀ, ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਸਮਰਾਜ, ਹਾਊ ਆਰ ਯੂ?
1: ਬਹੁਤ ਵਧੀਆ, ਤੁਸੀਂ ਸੁਣਾਓ?
2: ਵੈਰੀ ਗੁੱਡ, ਵੈਰੀ ਗੁੱਡ, ਐਕਸਲੈਂਟ ਵੈਦਰ। ਆਈ ਨੋ ਲੋਕੀ ਕੰਪਲੇਨ ਕਰਦੇ ਆ ਸਰਦੀ ਤਾਂ ਸਰਦੀ ਦੀ ਕੰਪਲੇਨ ਆ, ਗਰਮੀ ਤਾਂ ਗਰਮੀ ਦੀ ਕੰਪਲੇਨ ਆ, ਪਰ ਡਜ਼ਨਟ ਮੈਟਰ, ਸਾਰਾ ਕੁਝ ਇੰਜੋਏ ਕਰਨਾ ਚਾਹੀਦਾ। ਜੋ ਰੱਬ ਨੇ ਟਾਈਮ ਦਾ ਲਿਖਿਆ ਹੋਇਆ ਕਿ ਅੱਜ ਇੱਦਾਂ ਦਾ ਕੱਢਣਾ ਤਾਂ ਉਹ ਉਦਾਂ ਹੀ ਹੁੰਦਾ। ਤੇ ਹੁਣ ਆਪਾਂ ਅੱਜ ਇੱਕ ਦੀ ਛੋਟੀ ਜਿਹੀ ਗੱਲ ਇਹ ਕਰਾਂਗੇ ਮੋਰਗੇਜ ਦੇ ਬਾਰੇ ਕਿ ਆਈ ਸਮਰਾਜ, ਓਨੈਸਟਲੀ ਆਮ ਨੋਟ ਲਾਇੰਗ, ਆਈ ਰਿਸੀਵ ਐਟ ਲੀਸਟ ਮਿਨੀਮਮ ਆਊਟ ਆਫ 60 ਕਾਲਜ ਹੋ, ਐਟ ਲੀਸਟ 10 ਕਾਲਜ ਇੱਕੋ ਹੀ ਟੋਪਿਕ ਤੇ ਆਉਂਦੀਆਂ ਕਿ ਨੀਲਮ ਜੀ ਸਾਡੀ ਜਿਹੜੀ ਕਿਸੇ ਨੂੰ ਫਾਈਲ ਦਿੱਤੀ ਹੋਈ ਹੈ, ਮਹੀਨਾ ਹੋ ਗਿਆ, ਉਹਨਾਂ ਨੇ ਸਾਨੂੰ ਕੋਈ ਜਵਾਬ ਨਹੀਂ ਦਿੰਦੇ ਪਏ, ਕਦੀ ਕਹਿੰਦੇ ਅੱਜ, ਕਦੀ ਕਹਿੰਦੇ ਕੱਲ, ਕਦੀ ਕਹਿੰਦੇ ਪਰਸੋਂ। ਪਰ ਤੁਸੀਂ ਦੱਸੋ, ਆਪਾਂ ਹੁਣ ਉੱਥੇ ਨਾ ਕਰਕੇ ਤੁਹਾਡੇ ਕੋਲ ਫਾਈਲ ਲੈ ਆਈਏ? ਡੀ ਯੂ ਨੋ ਵਟ ਦਿਸ ਮੀਨ? ਇਹਦੇ ਚ 3-4 ਕੁਐਸਚਨ ਰਾਈਟ ਵੇ ਅਰਾਈਜ਼ ਹੋ ਜਾਂਦੇ ਆ। ਨੰਬਰ 1, ਤੁਹਾਡੀ ਉਸ ਬ੍ਰੋਕਰ ਨੇ ਕਿਸੇ ਬੈਂਕ ਨਾਲ ਫਾਈਲ ਲਾਈ ਹੈ ਕਿ ਨਹੀਂ ਲਾਈ? ਉੱਥੇ ਉਹਨੇ ਕੀ ਸਟ੍ਰੈਟਜੀ ਕਰਕੇ ਕਿੱਦਾਂ ਦੀ, ਮੰਨ ਲਓ ਕੋਈ ਇਹ ਬੈਂਕ ਜਿਹੜਾ ਮਰਜ਼ੀ ਮੋਨੋ ਲੈਂਡਰ ਹੈ ਜਾਂ ਇਹ ਲੈਂਡਰ ਹੈ, ਜਿਹੜਾ ਜਿੱਥੇ ਵੀ ਲਾਈ ਉਹਨੇ,
1: ਹਾਂਜੀ,
2: ਤੁਸੀਂ ਉਸ ਬੈਂਕ ਚ ਦੁਬਾਰਾ ਨਹੀਂ ਜਾ ਸਕਦੇ, ਕਿਉਂਕਿ ਤੁਸੀਂ ਪਤਾ ਨੀ, ਆਈ ਡੋਂਟ ਨੋ ਵਟ ਡਿਡ ਯੂ ਡੂ, ਆਈ ਪਰਸਨਲੀ ਵਰਕ ਫਰੋਮ, ਜਦੋਂ ਤੁਸੀਂ ਮੈਨੂੰ ਡਾਕੂਮੈਂਟ ਦਿੰਦੇ ਹੋ ਮੈਂ ਓਰਿਜਿਨਲ ਡਾਕੂਮੈਂਟ ਨੂੰ ਦੇ ਕੇ ਉਹਨੂੰ ਸਟੱਡੀ ਕਰਕੇ ਦੈਨ ਆਈ ਟੈਲ ਯੂ ਕਿ ਦਿਸ ਇਜ਼ ਹਾਊ ਇਟਸ ਗੋਨਾ ਹੈਪਨ, ਦਿਸ ਇਜ਼, ਕਈ ਵਾਰੀ ਹੁੰਦਾ ਕਿ ਤੁਸੀਂ ਦੂਜਾ ਘਰ ਆ ਉਹਨੂੰ ਰੈਂਟਲ ਦੱਸਣਾ ਹੁੰਦਾ ਕਿ ਤੁਸੀਂ ਜਿਹਨੂੰ ਰੈਂਟਲ ਰੈਂਟ ਤੇ ਚੜਾਉਣਾ, ਜਿਹੜੇ ਘਰ ਚ ਤੁਸੀਂ ਆਪ ਰਹਿ ਰਹੇ ਹੋ, ਕਈ ਵਾਰੀ ਤੁਸੀਂ ਸੋਚਦੇ ਕਿ ਸਾਡੇ ਵਾਸਤੇ ਬਹੁਤ ਵੱਡਾ ਘਰ ਆ, ਅਸੀਂ ਇਹ ਚ ਨਹੀਂ ਰਹਿਣਾ, ਹੁਣ ਮੈਂ ਤਾਂ ਕੱਲੀ, ਮੇਰੀ ਵਾਈਫ ਰਹਿ ਗਏ, ਬੱਚੇ ਮੂਵ ਹੋ ਗਏ, ਅਸੀਂ ਪਰ ਉਸ ਘਰ ਚ ਸ਼ਿਫਟ ਹੋ ਜਾਣਾ, ਜਿੱਥੇ ਰਹਿੰਦੇ ਪਏ ਅਸੀਂ ਉਹਨੂੰ ਅਸੀਂ ਕਿਰਾਏ ਤੇ ਦੇ ਦੇਣਾ, ਤਾਂ ਹੋ ਸਕਦਾ ਕਿ ਮੈਂ ਜੋ ਤੁਸੀਂ ਕਿਹਾ ਉਹਨੂੰ ਹੀ ਉਸੇ ਤਰੀਕੇ ਨਾਲ ਫਾਈਲ ਲਾਣੀ ਹੋਵੇ ਕਿ ਜਿੱਥੇ ਤੁਸੀਂ ਰਹਿ ਰਹੇ ਸੀ ਮੂਵ ਹੋਣ ਲੱਗੇ ਹੋ ਇਹਨੂੰ ਰੈਂਟਲ ਦਿਖਾਉਣਾ, ਪਰ ਦੂਜੇ ਬੰਦੇ ਨੇ ਇਸ ਗੱਲ ਨੂੰ ਧਿਆਨ ਹੀ ਨਹੀਂ ਦਿੱਤਾ, ਦੂਜੇ ਬੰਦੇ ਨੇ ਕਿਹਾ ਤੇ ਪ੍ਰਿੰਸੀਪਲ ਹੈ ਦੂਜੇ ਚ ਜਿੱਥੇ ਉਹਨੂੰ ਆਪਾਂ ਕਿਰਾਏ ਤੇ ਚੜਾ ਦਾਂਗੇ, ਬਹੁਤ ਸਾਰੀਆਂ ਚੀਜ਼ਾਂ ਛੋਟੀਆਂ ਛੋਟੇ ਟੌਪਿਕਸ ਤੋਂ ਉੱਤੇ ਕਈ ਵਾਰੀ ਬਹੁਤ ਵੱਡਾ ਸਾਰਾ GDS TDS ਚ ਫਰਕ ਪੈ ਜਾਂਦਾ, ਡਿਪੈਂਡਿੰਗ ਔਨ ਦਾ ਨੰਬਰ ਤੁਸੀਂ ਕਿੱਦਾਂ ਮੈਚ ਕਰਦੇ ਹੋ, ਕਿੱਦਾਂ ਉਸ ਫਾਈਲ ਨੂੰ ਲਾਈਦਾ, ਮਹੀਨੇ ਦੇ ਬਾਅਦ ਜਦੋਂ ਤੁਸੀਂ ਮੈਨੂੰ ਆਣ ਕੇ ਕਹਿੰਦੇ ਹੋ ਨਾ ਸੋਰੀ ਨੀਲਮ ਜੀ ਆਪਾਂ ਤੁਹਾਨੂੰ ਪਹਿਲੇ ਆ ਜਾਣਾ ਚਾਹੀਦਾ ਸੀ, ਹੁਣ ਸਾਨੂੰ ਜਵਾਬ ਨਹੀਂ, ਮੇਰੇ ਕੋਲ ਜਦੋਂ ਫਾਈਲ ਆਉਂਦੀ ਹੈ ਐਵਰੀਥਿੰਗ ਔਨ ਦਾ ਟੇਬਲ, ਐਵਰੀ ਸਿੰਗਲ ਡਾਕੂਮੈਂਟ ਮੇਰੇ ਕੋਲ ਅਗਰ ਅੱਜ ਮੰਡੇ ਨੂੰ ਆਇਆ ਆਈ ਵਿਲ ਗੈਟ ਯੂ ਦੀ ਅਪਰੂਵਲ ਵਿਦ ਇਨ 3 days. I don't consider ki lokan nu latkai jo kari jo ki chal you know what khair ke koi ho juga I don't do that. Jehdi file honi apa onu vi kahida ho jugi, jehdi file nahi honi hundi apa onan nu vi kahida ki you know what. ਇੱਕ ਬੰਦੇ ਦਾ ਕ੍ਰੈਡਿਟ ਸਕੋਰ ਆ 650, ਉਹ ਕਹਿੰਦਾ ਜੀ ਮੈਂ ਜਾਣਾ ਤਾਂ ਸਿਰਫ ਏ ਲੈਂਡਰ ਦੇ ਜਾਣਾ, ਹੋ ਸਕਦਾ ਜਿਸ ਲੈਂਡਰ ਦੇ ਤੁਸੀਂ ਜਾਣ ਲੱਗੇ ਉਹਨਾਂ ਦੀ ਮਿਨੀਮਮ ਰਿਕੁਆਇਰਮੈਂਟ ਰੀਸੈਂਟਲੀ ਚੇਂਜ, ਆਪਾਂ 680 ਤੋਂ ਥੱਲੇ ਨਹੀਂ ਲੈਣਾ, ਸੋ ਤੁਸੀਂ ਕਿੱਦਾਂ ਚੱਲ ਜਾਓਗੇ ਜੇ ਤੁਹਾਨੂੰ ਕੋਈ ਅਣਜਾਣ ਬੰਦਾ, ਜਿਸ ਉਸ ਬੰਦੇ ਨੂੰ ਨਹੀਂ ਪਤਾ ਕਿ ਉਹਨਾਂ ਦੀ ਅੱਜ ਨਵੀਂ ਜਿਹੜੀ ਚੇਂਜ ਆਈ ਉਸ ਬੈਂਕ ਦੇ ਵਿੱਚ, ਹਾਊ ਕੈਨ ਯੂ ਸੇ ਟੂ ਦੀ ਕਲਾਇੰਟ ਓਕੇ ਯੂ ਨੋ ਵਟ ਆਪਾਂ ਲੈ ਜੂਗੇ ਕੋਈ ਨਹੀਂ ਹੋ ਜੂਗਾ, ਓਬਵੀਅਸਲੀ ਜਦੋਂ ਫਾਈਲ ਲੱਗਣੀ ਹੈ ਅੰਡਰਰਾਈਟਰ ਕੋਲ ਜਾਏਗੀ, ਅੰਡਰਰਾਈਟਰ ਕਹੇਗਾ ਕਿ ਤੁਹਾਨੂੰ ਪਤਾ ਹੀ ਹੈ ਰੂਲ ਚੇਂਜ ਹੋਏ, ਨੋ, ਤੁਸੀਂ ਲਾਸਟ ਮਿੰਟ ਤੇ ਫਿਰ ਪ੍ਰਾਈਵੇਟ ਤੇ ਨੱਠੋਗੇ, ਆਪਣੇ ਕੁਐਸਚਨ ਸਾਰੇ ਅਪ ਫਰੰਟ ਪੁੱਛਿਆ ਕਰੋ, ਮੈਂ ਉਹ 10 ਕਾਲਾਂ ਨੂੰ ਓਨੈਸਟਲੀ ਮੈਨੂੰ ਬੜਾ ਰਿਗਰੈਟ ਹੁੰਦਾ ਕਿ ਵਾਈ ਡੂ ਦੇ ਗੋ, ਮਹੀਨਾ ਭਰ ਉੱਤੇ ਫਾਈਲ ਦੇ ਕੇ ਬਾਅਦ ਚ ਕਹਿੰਦੇ ਕਿ ਨੀਲਮ ਜੀ ਆਪਾਂ ਵਾਪਸ ਲਿਆਈਏ, ਨੋ, ਵਾਪਸ ਲਿਆਉਣ ਦੀ ਬਜਾਏ ਹੁਣ ਉਹਨੂੰ ਬੰਦੇ ਨੂੰ ਥੋੜਾ ਜਿਹਾ ਇਨਫ ਟਾਈਮ ਦੇ ਦਿਓ ਕਿ ਜਿੰਨੇ ਲਾਈ ਹੋਈ ਆ ਕਿਹੜੇ ਬੈਂਕ ਨਾਲ ਲਾਈ ਆ ਕਿੱਦਾਂ ਲਾਈ ਆ, ਉੱਥੇ ਉਹਨੂੰ ਜਾ ਕੇ ਕੁਐਸਚਨ ਪੁੱਛ ਲਓ ਬਜਾਏ ਕਿ ਉੱਥੋਂ ਕੈਂਸਲ ਕਰਾਓ, ਇੱਧਰ ਨੱਠੋ, ਡੋਂਟ ਡੂ ਅੱਗਾ ਚੌੜ ਪਿੱਛਾ ਚੌੜ, ਯੂ ਨੋ ਵਟ ਐਵਰ ਇਸ ਕਾਲਡ ਪੰਜਾਬੀ ਦੀ ਕਸੀਰੀ ਸਮਥਿੰਗ, ਅੱਗਾ ਦੌੜ ਪਿੱਛਾ ਚੌੜ ਸਮਥਿੰਗ ਲਾਈਕ ਦੈਟ, ਓਕੇ, ਸੋ ਮੇਕ ਸ਼ੋਰ ਕਰਿਆ ਕਰੋ ਰਾਈਟ ਜਗ੍ਹਾ ਤੇ ਰਾਈਟ ਸਟ੍ਰੈਟਜੀ ਨਾਲ ਲੱਗੀ ਹੋਈ ਆ, ਰਿਨਿਊਅਲ ਆ ਰਹੀ ਆ, ਡੋਂਟ ਵਰੀ ਅਬਾਊਟ ਦੀ ਜਸਟ ਦੀ ਇੰਟਰਸਟ ਰੇਟ ਕਿ ਸਾਨੂੰ 3.6 ਮਿਲਣ ਲੱਗਾ ਜਾਂ 3.5 ਜਾਂ 3.7 ਕੀ ਮਿਲਣ ਲੱਗਾ, ਥਿੰਕ ਅਬਾਊਟ how fast you can pay the mortgage, because the more longer amortization more you're paying bank the interest, tusi dekho je agar 30 saal di amortization aur 20 saal ch khatam karna chahnde ho ask me the numbers ki apa kinni amount nal kinne pay kar sakde ta ki apa jaldi pay kar sakiye ta ka interest jada apa save karunge principal paise jaange jaldi finish hoge ta tode jehde paise oh save honge, debts ne consolidate karni hai, plenty karje sir te chade hoye whether is visa card line of credit ko gayi kum hor kisi cheez de ਤੁਸੀਂ ਕਿਤੋਂ ਸੈਕਿੰਡ ਮੋਰਗੇਜ ਲਿੱਤੀ ਹੋਈ ਆ, ਕੰਸੋਲੀਡੇਟ ਇਨ ਆਲ ਸਾਰੀਆਂ ਪੇਮੈਂਟ ਨੂੰ ਕਰਕੇ ਵਨ ਪੇਮੈਂਟ ਬਣਾ ਕੇ ਮੋਰਗੇਜ ਦੀ ਵਿਦ ਦੀ ਮੋਸਟ ਸਮਾਲੈਸਟ ਇੰਟਰਸਟ ਰੇਟ, ਬੈਟਰ ਅਫੋਰਡੇਬਿਲਿਟੀ, ਡੈਟ ਫਰੀ, ਸਟ੍ਰੈਸ ਫਰੀ, ਮੋਰਗੇਜ ਬ੍ਰੋਕਰ, ਮੋਰਗੇਜ ਕੁਈਨ, ਮੋਰਗੇਜ ਅਲਾਇੰਸ, ਨੀਲਮ ਸਰਵ, 6477398710.
1: ਬਹੁਤ ਧੰਨਵਾਦ ਸੁਭਰਾਜ, ਥੈਂਕ ਯੂ ਸੋ ਮਚ, ਤੁਸੀਂ ਵੀ ਹੁਣ ਨੀਲਮ ਸੈਦੋਵ ਨਾਲ ਗੱਲਬਾਤ ਕਰੋ, ਜਿਹੜਾ ਮਰਜ਼ੀ ਮੋਰਗੇਜ ਦਾ ਇਸ਼ੂ ਹੈ ਇਹ ਤੋਂ ਲਈ ਸੋਲੂਸ਼ਨ ਲੱਭਣਗੇ, ਇਹ ਬਹੁਤ ਐਕਸਪੀਰੀਅੰਸ ਨੇ ਇਸ ਫੀਲਡ ਦੇ ਵਿੱਚ, ਕਾਲ 6477398710, 6477398710. ਦੋਸਤੋ ਅੱਜ ਵਧੀਆ ਪੰਜਾਬੀ ਪਕਵਾਨ ਖਾਣ ਲਈ, ਉਹ ਵੈਜ ਹੋਵੇ ਨਾਨ ਵੈਜ ਹੋਵੇ, ਆਪਦੇ ਪੂਰੇ ਪਰਿਵਾਰ ਨਾਲ ਬਹਿ ਕੇ ਵੀ ਖਾ ਸਕਦੇ ਹੋ, ਟੇਕ ਆਊਟ ਵੀ ਕਰ ਸਕਦੇ ਹੋ, ਐਪ ਪੰਜਾਬੀ ਬਾਈ ਨੇਚਰ, ਪੰਜਾਬੀ ਬਾਈ ਨੇਚਰ ਵਾਲਿਆਂ ਦੀਆਂ 4 ਲੋਕੇਸ਼ਨ ਨੇ ਸਾਡੇ ਬ੍ਰੈਂਪਟਨ ਸ਼ਹਿਰ ਦੇ ਵਿੱਚ, 4 ਲੋਕੇਸ਼ਨ 'ਤੇ ਤੁਹਾਨੂੰ ਬਹੁਤ ਹੀ ਸਵਾਦ ਪੰਜਾਬੀ ਬਾਈ ਨੇਚਰ ਦਾ ਬਹੁਤ ਹੀ ਮਸ਼ਹੂਰ, ਹੁਣ 13 ਸਾਲ ਤੋਂ ਲਗਾਤਾਰ ਮਸ਼ਹੂਰ ਫੂਡ ਮਿਲੂਗਾ, 888 ਗੋਰ ਰੋਡ, ਗੋਰ ਐਂਡ ਐਬਨੀਜ਼ਰ, ਪਹਿਲੀ ਲੋਕੇਸ਼ਨ ਹੈ ਗੋਰ ਐਂਡ ਐਬਨੀਜ਼ਰ, ਬਿਜ਼ੀ ਪਲਾਜ਼ੇ ਵਿੱਚ, ਦੂਜਾ ਉਸ ਤੋਂ ਵੀ ਜ਼ਿਆਦਾ ਬਿਜ਼ੀ ਪਲਾਜ਼ਾ ਹੈ ਕਿਹੜਾ, ਠੇਕੇ ਵਾਲਾ ਪਲਾਜ਼ਾ, ਏਅਰਪੋਰਟ 'ਤੇ ਬੁਵੇੜ 'ਤੇ, 9980 Airport Road, Airport and Bouvard, ਸੇਮ ਸਾਂਝੀ ਪਾਰਕਿੰਗ ਲਾਟ ਹੈ ਐਸ ਦ ਲਿਕਬੋ, ਉੱਥੇ ਵੀ ਪਹੁੰਚ ਸਕਦੇ ਹੋ। ਅਤੇ ਤੀਜੀ ਲੋਕੇਸ਼ਨ ਹੈ ਬੋਵੇਰਡ ਐਂਡ ਹਰਨਸ ਹੇਰੀਓ, ਆਹ ਨਵੀਂ ਲੋਕੇਸ਼ਨ ਹੈ ਬੋਵੇਰਡ ਅਤੇ ਹਰਨਸ ਹੇਰੀਓ ਅਤੇ 58 ਕੁਆਰੀ ਐਜ ਡਰਾਈਵ, ਜੋ ਕਿ ਵਾਲਮਰਟ ਅਤੇ ਫਰਟੀਨੋਜ਼ ਵਾਲਾ ਪਲਾਜ਼ਾ ਹੈ। ਅਤੇ ਚੌਥੀ ਬ੍ਰੈਂਪਟਨ ਲੋਕੇਸ਼ਨ ਹੈ ਦੋਸਤੋ Kennedy te Sandalwood 180 Sandalwood Parkway East at Kennedy and Sandalwood. So Punjabi by nature te ਦੇਸੀ ਘਿਓ ਦੀਆਂ ਜਲੇਬੀਆਂ ਨੰਬਰ 1, ਗਜਰੇਲਾ ਨੰਬਰ 1, ਪਰ ਸਵੀਟਸ ਤੋਂ ਇਲਾਵਾ ਉਹ ਤਾਂ ਬਾਅਦ ਦੇ ਵਿੱਚ ਕੰਮ ਹੈ, ਪਹਿਲਾਂ ਐਪਟਾਈਜ਼ਰ ਚੱਕੋ ਫਿਸ਼ ਪਕੌੜਾ। ਇਹਨਾਂ ਦਾ ਜਿਹੜਾ ਅੰਮ੍ਰਿਤਸਰੀ ਫਿਸ਼ ਹੈ ਬਹੁਤ ਕਮਾਲ ਦੀ ਹੈ, ਵੈਰੀ ਡਿਫਰੈਂਟ, ਵੈਰੀ ਵੈਰੀ ਡਿਫਰੈਂਟ ਫਰੋਮ ਅਦਰ ਰੈਸਟੋਰੈਂਟਸ। ਅਤੇ ਨਾਲ ਦੀ ਨਾਲ ਵੈਜ ਨੋਨ ਵੈਜ ਜਿਹੜਾ ਮਰਜ਼ੀ ਪਕਵਾਨ ਖਾਣਾ, ਅੱਜ ਪਹੁੰਚੋ ਆਪਣੀ ਨੇੜਲੀ ਪੰਜਾਬੀ ਬਾਈ ਨੇਚਰ ਲੋਕੇਸ਼ਨ 'ਤੇ 888-7 ਦਾ ਗੋਰ ਰੋਡ, ਗੋਰ ਐਂਡ ਅਬਨੀਜ਼ਰ, ਜਾਂ 9980 ਏਅਰਪੋਰਟ ਰੋਡ, ਏਅਰਪੋਰਟ ਐਂਡ ਬੋਵੇਰਡ, ਜਾਂ ਫਿਰ 58 ਕੁਆਰੀ ਐਜ ਡਰਾਈਵ ਬ੍ਰੈਂਪਟਨ ਐਂਡ ਬੋਵੇਰਡ ਐਂਡ ਹਰਨਸ ਹੇਰੀਓ, ਜਾਂ ਫਿਰ 180 ਸੈਂਡਲਵੁੱਡ ਪਾਰਕਵੇ ਈਸਟ ਕੈਨੇਡੀ ਐਂਡ ਸੈਂਡਲਵੁੱਡ, 4 ਲੋਕੇਸ਼ਨਸ ਐਂਡ ਬ੍ਰੈਂਪਟਨ। ਅਤੇ ਜੇ ਤੁਸੀਂ ਚਾਹੁੰਦੇ ਹੋ ਕਿ ਹਾਈ ਐਂਡ ਵੀ ਆਈ ਪੀ ਬਹੁਤ ਹੀ ਸਵਾਦ ਸਾਡੇ ਲਈ ਲਾਈਵ ਕੇਟਰਿੰਗ ਕੀਤੀ ਜਾਵੇ, ਕਿ ਨੰਬਰ 1 ਹੀ ਰੈਸਟੋਰੈਂਟ ਸਾਡੇ ਲਈ ਸਾਰਾ ਪਕਵਾਨ ਤਿਆਰ ਕਰੇ, ਨੰਬਰ ਕਮਾਓ। ਪੰਜਾਬੀ ਬਾਈ ਨੇਚਰ 905-794-4667 ਇਹ ਸੀ ਸਾਡਾ ਅੱਜ ਦਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ। ਕੱਲ੍ਹ ਨੂੰ ਫਿਰ 3 ਤੋਂ ਲੈ ਕੇ 6 ਵਜੇ ਤੱਕ 3 PM ਟੋ 6 PM ਤੁਹਾਡੇ ਲਈ ਫਰਾਈਡੇ ਵਾਲੇ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਵਾਂਗੇ। ਪ੍ਰੋਗਰਾਮ ਤੋਂ ਬਾਅਦ ਸਾਡੇ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਸਾਡੇ ਕਿਸੇ ਵੀ ਐਡਵਰਟਾਈਜ਼ਰ ਦਾ ਕੋਈ ਫੋਨ ਨੰਬਰ ਤੁਹਾਡੇ ਤੋਂ ਮਿਸ ਹੋ ਗਿਆ ਹੈ, ਤੁਸੀਂ ਆਪਦੇ ਬਿਜ਼ਨਸ ਨੂੰ ਦੇਸ਼ ਪ੍ਰਦੇਸ਼ ਨਾਲ ਪ੍ਰਮੋਟ ਕਰਨਾ ਚਾਹੁੰਦੇ ਹੋ, ਗਿਵ ਅਸ ਅ ਕਾਲ ਔਰ ਟੈਕਸਟ ਔਰ ਵਟਸਐਪ ਐਟ 416-457-3381 416-457-3381। ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਸਿਮਰਾਜ ਸਿੱਧੂ ਨਾਲ, ਤੁਸੀਂ ਆਪਣੇ ਪਰਿਵਾਰ ਦੇ ਲਈ ਹਜੇ ਤੱਕ ਬਿਲਕੁਲ ਕੋਈ ਵੀ ਨਹੀਂ, ਲਾਈਫ ਇੰਸ਼ੋਰੈਂਸ, ਮੋਰਗੇਜ ਪ੍ਰੋਟੈਕਸ਼ਨ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਡਿਸਬਿਲਟੀ ਇੰਸ਼ੋਰੈਂਸ, ਚਾਹੇ ਸਸਤੀ ਟਰਮ ਕਵਰੇਜ ਵੀ ਕਰਵਾ ਲਓ ਪਰ ਕਰਵਾਓ ਜ਼ਰੂਰ, ਮਨੀ ਬੈਕ ਇੰਸ਼ੋਰੈਂਸ ਕਰਵਾਉਣੀ ਹੈ ਉਹ ਵੀ ਕਰਵਾ ਸਕਦੇ ਹੋ, ਸਹੀ ਪਲੈਨਿੰਗ ਦੇ ਲਈ ਮੇਰੇ ਨਾਲ ਸੰਪਰਕ ਕਰੋ। 416-457-3381 416-457-3381 ਇੱਥੇ ਦੁਆਗੇ ਆ ਜੀ। ਸਤਿ ਸ਼੍ਰੀ ਅਕਾਲ।

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ। ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680, 416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
4: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
3: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557। SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ, ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ, ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ, ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ, ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नु मिलेगी ते जिंदगी दी सब तो प्यारी दौलत बच्चे किस कोल रहनगे
4: S&S Lawyers को इन सारे सवालों के जवाब ते तुहाडे हक ले लड़न वास्ते लियाकत है अपने हक जानन ले या सलाह लेन ले आज ही S&S Lawyers नु कॉल करो 416-655-2000
5: ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ ਟੋਪ ਟੋਪ ਟੋਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ ਵਨ ਸਰਵਿਸ ਨੰਬਰ ਵਨ ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 905-828-5800 ਤੇ ਕਾਲ ਕਰੋ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਿਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313 ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 647-504-1557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ

0: ਹਾਲ ਨੇ ਸਭ ਦੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਦਾਰਾ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ ਰਵੇਗਾ। ਕਿਵੇਂ ਹੋ, ਕੀ ਹਾਲ ਚਾਲ ਨੇ? ਬੱਲੇ ਬੱਲੇ ਠੀਕ ਠਾਕ ਹੋ? ਕਮਾਲ ਦੀ ਸ਼ਾਮ ਹੈ, ਧੁੱਪ ਨਿਕਲੀ ਹੈ, ਗਰਮੀ ਐਨ ਕੜਾਕੇਦਾਰ ਜਿਹਨੂੰ ਕਹਿੰਦੇ ਆ। ਸੋ ਗਰਮੀ ਦਾ ਮੌਸਮ ਇੰਜੋਏ ਕਰੋ ਯਾਰ, ਗਰਮੀ ਦੀ ਉਡੀਕ ਸੀਗੀ ਹੁਣ ਆ ਗਈ, ਹੁਣ ਖੁੱਲ੍ਹ ਕੇ ਬਾਹਰ ਨਿਕਲੋ ਅਤੇ ਟੀ ਸ਼ਰਟਾਂ ਸ਼ੋਰਟਸ ਸਮਰ ਕੱਪੜੇ ਪਾ ਕੇ ਇੰਜੋਏ ਕਰੋ। ਸੋ ਅਸੀਂ ਤੁਹਾਡੇ ਨਾਲ ਲਾਉਂਦੇ ਹਾਂ ਰੌਣਕਾਂ, ਸਜਾਉਂਦੇ ਹਾਂ ਅੱਜ ਦੀ ਇਸ ਸੋਹਣੀ ਜੀ ਮਿੱਠੀ ਜੀ ਸ਼ਾਮ ਨੂੰ। ਅਤੇ ਮਿਡ ਵੀਕ ਹੈ, ਕੱਲ੍ਹ ਨੂੰ ਫਰਾਈਡੇ, ਜੂਨੀਅਰ ਪਰਸਨ ਨੂੰ ਫਰਾਈਡੇ ਲੈ ਲਿਆ ਕੰਮ, ਵੀ ਵੀਕਐਂਡ ਨੇੜੇ ਹੀ ਹੈ। ਅਤੇ ਕੀ ਪਲੈਨ ਹੈ ਅੱਜ ਫਿਰ, ਕਿੱਥੇ ਜਾ ਰਹੇ ਹੋ, ਕੀ ਕਰ ਰਹੇ ਹੋ, ਕੀ ਤੁਸੀਂ ਅੱਜ ਰਨਿੰਗ ਕਰਨ ਜਾ ਰਹੇ ਹੋ?
1: ਗੁਰੂ ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ।
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
0: ਹੁਣ ਲਓ ਮੌਕਾ HST ਰੀਬੇਟ ਅਤੇ ਵੱਡੀਆਂ ਬੱਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: Main thoda apna vakeel

0: ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557। SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ, ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ, ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337 905-673-3337 9056733337

ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਤੇ ਪੰਜਾਬੀ ਦਲ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਅਦਾਬ ਐਂਡ ਗੁੱਡ ਈਵਨਿੰਗ।

ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਇੱਕ ਵਾਰ ਫਿਰ ਤੁਹਾਡੇ ਨਾਲ ਬਹੁਤ ਹੀ ਖੂਬਸੂਰਤ ਪ੍ਰੋਗਰਾਮ ਲੈ ਕੇ। ਹੈਪੀ ਹੈਪੀ ਹੈਪੀ ਹੈਪੀ ਫਰਾਈਡੇ ਜੂਨੀਅਰ।

ਜੂਨੀਅਰ, ਬਹੁਤ ਹੀ ਕਮਾਲ ਦੀ, ਬੜੀ ਮਿੱਠੀ, ਬੜੀ ਖੂਬਸੂਰਤ ਸ਼ਾਮ ਹੈ। ਮੌਸਮ ਬੜਾ ਪਿਆਰਾ ਐਂਡ ਹਲਕੀ ਫੁਲਕੀ ਜੀ ਗਰਮੀ ਤਾਂ ਹੈ, ਬਟ ਗਰਮੀ ਲਈ ਆਪਾਂ ਉਡੀਕ ਕਰ ਰਹੇ ਸੀ। ਸੋ ਪ੍ਰੋਗਰਾਮ ਪੰਜਾਬੀ ਰਹੇ ਅਤੇ ਸਭ ਨੂੰ ਬਹੁਤ ਹੀ ਪਿਆਰ ਅਤੇ ਵੈਲਕਮ ਵੈਲਕਮ ਵੈਲਕਮ। ਫੀਫਾ ਵਰਲਡ ਕੱਪ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਫੀਫਾ ਵਰਲਡ ਕੱਪ ਦੇ ਵਿੱਚ ਅੱਜ ਮੈਕਸੀਕੋ ਨੇ ਸਾਊਥ ਅਫਰੀਕਾ ਨੂੰ 2-0 ਦੇ ਫਰਕ ਦੇ ਨਾਲ ਹਰਾਇਆ ਅਤੇ ਅੱਜ ਸ਼ਾਮ ਨੂੰ ਸਾਊਥ ਕੋਰੀਆ ਅਤੇ ਚੈੱਕ ਦਾ ਮੈਚ ਹੋ ਰਿਹਾ। ਸੋ ਮੈਨੂੰ ਲੱਗਦਾ ਕਿ ਕੱਲ੍ਹ ਦੀ ਉਡੀਕ ਸਾਰਿਆਂ ਨੂੰ ਜ਼ਰੂਰ ਹੈ ਕਿਉਂਕਿ ਕੱਲ੍ਹ ਨੂੰ ਕੈਨੇਡਾ ਅਤੇ ਬੋਸਨੀਆ ਦਾ ਮੈਚ ਹੋ ਰਿਹਾ। ਸੋ ਲੈਟਸ ਸੀ ਕੱਲ੍ਹ ਨੂੰ ਕੀ ਬਣਦਾ। ਕੱਲ੍ਹ ਨੂੰ 3 ਵਜੇ ਕੈਨੇਡਾ ਅਤੇ ਬੋਸਨੀਆ ਦਾ ਮੈਚ ਹੋ ਰਿਹਾ ਅਤੇ ਟੋਰਾਂਟੋ ਸਟੇਡੀਅਮ ਦਾ ਪਹਿਲਾ ਮੈਚ। ਕਈ ਕਹਿ ਰਹੇ ਆ ਟੋਰਾਂਟੋ ਸਟੇਡੀਅਮ ਇੱਦਾਂ ਦੀ ਹੈ ਉੱਦਾਂ ਦੀ ਹੈ, ਬਾਲੀ ਕੋਈ ਅੱਛੀ ਉਹਨਾਂ ਨੇ ਸੈਟਅਪ ਨਹੀਂ ਕੀਤੀ, ਬਟ ਲੈਟਸ ਸੀ। ਕਹਿ ਰਹੇ ਆ ਕਿ ਬਹੁਤ ਹੀ ਇੱਕ ਇੰਟੀਮੇਟ ਐਟਮੋਸਫੀਅਰ ਹੈ। ਸੋ ਲੈਟਸ ਸੀ ਕਿੱਦਾਂ ਦਾ ਮੈਚ ਕੱਲ੍ਹ ਦਾ ਕੈਨੇਡਾ ਅਤੇ ਬੋਸਨੀਆ ਦਾ ਰਹੇਗਾ। ਬਟ ਲੈਟਸ ਸੀ, ਮੈਕਸੀਕੋ ਨੂੰ ਬਹੁਤ ਬਹੁਤ ਮੁਬਾਰਕ ਹੈ। ਮੈਕਸੀਕੋ ਸਿਟੀ 83,000 ਬੰਦੇ ਦੇ ਇਕੱਠ ਦੇ ਵਿੱਚ ਆਈ ਥਿੰਕ ਮੈਕਸੀਕੋ ਨੇ ਅੱਜ ਦਾ ਮੈਚ ਜਿੱਤਿਆ। ਸੋ ਲੈਟਸ ਸੀ ਕੀ ਬਣਦਾ ਕੱਲ੍ਹ ਦੇ ਕੈਨੇਡਾ ਦੇ ਮੈਚ ਦੇ ਵਿੱਚ। ਸੋ ਬਹੁਤ ਬਹੁਤ ਮੁਬਾਰਕ ਹੈ ਮੈਕਸੀਕੋ ਨੂੰ ਅਤੇ ਲੈਟਸ ਇੰਜੋਏ ਅਤੇ ਪ੍ਰੋਗਰਾਮ ਪੰਜਾਬੀ ਤਰ੍ਹਾਂ ਦੇ ਨਾਲ ਜੁੜ ਚੁੱਕੇ ਹੋ। ਠੀਕ 9 ਵਜੇ ਤੱਕ ਤੁਹਾਡੇ ਨਾਲ ਜੁੜੇ ਹਾਂ ਅਤੇ 905-673-3337 ਆਪਣਾ 1-1 ਫੋਨ ਨੰਬਰ ਹੈ।

ਯਾਦ ਰੱਖੋ ਜ਼ਰੂਰ ਪੈਸ਼ਨ ਰੂਫਿੰਗ ਦੇ ਗੁਰਲਾਲ ਬਾਈ ਜੀ ਨੂੰ। ਅਗਰ ਕਿਸੇ ਨੇ ਵੀ ਨਵੀਂ ਰੂਫ ਲਗਵਾਉਣੀ ਹੈ ਜਾਂ ਰੂਫ ਦੀ ਕੋਈ ਰਿਪੇਅਰ ਹੈ, ਮੈਟਲ ਰੂਫ ਦੀ ਕੋਈ ਵੀ ਗੱਲਬਾਤ ਹੈ, ਪੈਸ਼ਨ ਰੂਫਿੰਗ 6479199413 6479199413 ਪੈਸ਼ਨ ਰੂਫਿੰਗ ਇਜ਼ ਦੀ ਨੰਬਰ 1 ਰੂਫਿੰਗ ਕੰਪਨੀ। 6479199913 ਪੈਸ਼ਨ ਰੂਫਿੰਗ।

0: ਕੀ ਬਾਤ ਹੈ। ਸੋ ਜਿਹੜੇ ਸਾਡੇ ਬਾਸਕਟਬਾਲ ਦੇ ਫੈਨ ਨੇ, ਕੱਲ ਤੁਸੀਂ ਨਿਊਯਾਰਕ ਅਤੇ ਸੈਨ ਐਂਟੋਨੀਓ ਦੀ ਗੇਮ ਜ਼ਰੂਰ ਦੇਖੀ ਹੋਵੇਗੀ। ਕੱਲ ਤਕਰੀਬਨ ਮੈਂ ਲੱਗਦਾ ਕਿ 10:30 ਵਜੇ ਸੈਨ ਐਂਟੋਨੀਓ ਵਾਲੇ 25-30 ਪੁਆਇੰਟਾਂ 'ਤੇ ਜਿੱਤ ਰਹੇ ਸੀ, ਅਤੇ ਫਿਰ ਤਕਰੀਬਨ ਮੈਂ ਲੱਗਦਾ ਕਿ 10:30-11 ਵਜੇ ਜਦੋਂ ਸਕੋਰ ਦੇਖਿਆ, ਮੈਂ ਕਿਹਾ ਯਾਰ ਕਿ ਆਹ ਕੀ ਹੋ ਗਿਆ, ਨਿਊਯਾਰਕ ਵਾਲੇ ਬਸ 1 ਪੁਆਇੰਟ ਦੇ ਨਾਲ ਹਾਰ ਰਹੇ ਸੀ, ਫਿਰ ਅਚਾਨਕ ਹੀ ਨਿਊਯਾਰਕ ਵਾਲੇ ਜਿੱਤ ਗਏ। ਕਹਿੰਦੇ ਆ ਕਿ ਦ ਬਿਗੇਸਟ ਕਮ ਬੈਕ ਐਨ ਬੀ ਏ ਦੇ ਫਾਈਨਲ ਦੀ ਹਿਸਟਰੀ ਦੇ ਵਿੱਚ, ਕਦੇ ਨਹੀਂ ਹੋਇਆ ਕਿ ਕੋਈ ਟੀਮ 29 ਪੁਆਇੰਟਾਂ 'ਤੇ ਹਾਰ ਰਹੀ ਸੀ ਅਤੇ ਫਿਰ ਉਹੀ ਟੀਮ ਜਿੱਤੀ। ਸੋ ਹੁਣ 1 ਗੇਮ ਜੇ ਨਿਊਯਾਰਕ ਵਾਲੇ ਜਿੱਤਦੇ ਨੇ ਤਾਂ ਦੇ ਵਿਲ ਬੀ ਦ ਫਾਈਨਲ ਚੈਂਪੀਅਨ। ਸੋ ਲੱਗਦਾ ਇਹੀ ਰਿਹਾ ਕਿ ਕੱਲ੍ਹ ਪਰਸੋਂ ਤੱਕ ਨਿਊਯਾਰਕ ਵਾਲੇ ਐਨ ਬੀ ਏ ਫਾਈਨਲ ਦੇ ਚੈਂਪੀਅਨ ਬਣਨਗੇ। ਬਟ ਅਗੇਨ ਸਪੋਰਟਸ ਵਿੱਚ ਨੈਵਰ ਨੋ, ਕੁਛ ਨਹੀਂ ਪਤਾ ਕੀ ਬਣ ਸਕਦਾ। ਮੈਂ ਤਾਂ ਯਾਰ ਕੱਲ੍ਹ ਹੋਪ ਕਰ ਰਿਹਾ ਸੀ ਸੈਨ ਐਂਟੋਨੀਓ ਜਿੱਤਣ ਅਤੇ ਗੇਮ 7 ਤੱਕ ਸੀਰੀਜ਼ ਇਹ ਜਾਵੇ, ਦੇਖਦੇ ਹਾਂ, ਲੈਟਸ ਸੀ। ਬਟ ਆਈ ਥਿੰਕ ਨਿਊਯਾਰਕ ਵਿਲ ਬੀ ਦ ਚੈਂਪੀਅਨਸ ਅਗਲੇ ਮੈਚ ਤੱਕ, ਦੇਖਦੇ ਹਾਂ ਕੀ ਬਣਦਾ। ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ 'ਤੇ ਵੀ ਕੰਮ ਕਰਦੇ ਆ, ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-798-1478-905-799-1478-1478-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1
1: ਹਾਂਜੀ ਸਤਿ ਸ਼੍ਰੀ ਅਕਾਲ ਨਵੀ, ਤੇ ਮੈਂ ਵੀ ਗੇਮ ਦੇਖ ਰਿਹਾ ਸੀ ਰਾਤੀ।
0: ਤੁਸੀਂ ਨਿਊਯਾਰਕ ਦੇ ਫੈਨ ਹੋ ਜਾਂ ਸੈਨ ਐਂਟੋਨੀਓ?
1: ਮੈਂ ਨਿਊਯਾਰਕ ਦਾ ਸਰ, ਮੈਂ 12-13 ਸਾਲ ਲੈ ਕੇ ਆਇਆ ਨਿਊਯਾਰਕ ਸਿਟੀ ਦੇ ਵਿੱਚ। ਹਰ ਗਿਆ, ਦੋ ਢਾਈ ਹੋ ਜਾਏਗੀ। ਤੇ ਸਵੇਰੇ ਜਿਹੜੇ ਮੈਂ ਉੱਠਿਆ 1:10 ਤੇ 1:11 ਮੈਂ ਸ਼ਾਰਟ ਮੈਂ ਕੰਮ ਤੇ ਆ ਗਈ ਹਾਲੀ, ਤੇ ਬਸ ਦੇ ਵਾਜ਼ ਗੁੱਡ ਐਂਡ ਬਿਲਕੁਲ ਸਾਡੀ ਗੱਲ ਸਹੀ ਹੈ। ਇਸ ਮਤਲਬ ਵਨ ਆਫ ਦਾ ਬੈਸਟ ਐਵਰ, ਮਤਲਬ ਜਿਹੜਾ ਕਮ ਬੈਕ ਹੈਗਾ, ਤੇ ਆਈ ਹੋਪ ਦੇ ਗਨ ਵਿਨ ਨਾਓ ਗੇਮ ਫਿਫਥ ਆਈ ਥਿੰਕ ਇਨ ਉੱਥੇ ਹੈਗੀ ਹੈ।
0: ਮੈਂ ਨਾ ਮੈਂ ਅਰਾਊਂਡ 10:30 ਮੈਂ ਕਿਹਾ ਚਲੋ ਠੀਕ ਹੈ, ਹੁਣ ਤਾਂ ਸੈਨ ਐਂਟੋਨੀਓ 30 ਪੁਆਇੰਟਾਂ ਦੇ ਫਰਕ ਨਾਲ ਜਿੱਤ ਰਹੇ ਆ, ਮੈਂ ਫਿਰ ਕਿਹਾ ਵੀ ਚਲੋ ਪੈਣੇ ਆ। ਫਿਰ ਪੈਣ ਤੋਂ ਪਹਿਲਾਂ ਮੈਂ ਕਿਹਾ ਯਾਰ ਚੈੱਕ ਹੀ ਕਰ ਲਈਏ, ਇੱਕ ਮਿੰਟ ਰਹਿੰਦਾ ਸੀਗਾ ਤੇ 1 ਪੁਆਇੰਟ ਦਾ ਫਰਕ ਸੀ। ਫਿਰ ਮੈਂ ਸਾਰੀ ਬਾਕੀ ਦੀ ਗੇਮ ਦੇਖੀ ਤੇ ਯਾਰ ਨਿਊਯਾਰਕ ਵਾਲੇ ਜਿੱਤੇ, ਬਹੁਤ ਹੀ ਕਮਾਲ ਦਾ ਮੈਚ ਸੀਗਾ। ਬਿਲਕੁਲ ਬਿਲਕੁਲ ਬਿਲਕੁਲ,
1: ਉਹ ਵੀ 1-1 ਪੁਆਇੰਟ ਤੇ ਸਾਰੀਆਂ ਹੋਈਆਂ ਐਂਡ ਦੇ ਵਿੱਚ, ਉਹਨਾਂ ਕੋਲ ਪਏ ਨਹੀਂ। ਅਗਰ ਉਹਨਾਂ ਦੇ ਲਾਸਟ ਸ਼ਾਟ ਪੈ ਜਾਂਦੇ ਤਾਂ ਉਹਨਾਂ ਦੇ ਰਿਸਪੌਂਸ।
0: ਪਰ ਭਾਜੀ ਮਜ਼ਾ ਵੀ ਆਈ ਥਿੰਕ ਉਦੋਂ ਹੀ ਹੁੰਦਾ ਜਦੋਂ ਇਦਾਂ ਦਾ ਫਸਟ ਮਾਰ ਕੋਈ ਮੈਚ ਹੋਵੇ।
1: ਬਿਲਕੁਲ ਬਿਲਕੁਲ ਬਿਲਕੁਲ ਹਾਂਜੀ, ਥੈਂਕ ਯੂ ਸਰ ਤੁਹਾਡਾ ਟਾਈਮ ਦੇਣ ਦਾ।
0: ਚਲੋ ਬਹੁਤ ਸ਼ੁਕਰੀਆ ਸਰ, ਥੈਂਕ ਯੂ। ਸੋ ਆਈ ਥਿੰਕ ਨਿਊਯਾਰਕ ਨਿਕਸ ਹੁਣ ਸਾਡੇ NBA ਦੇ ਚੈਂਪੀਅਨ ਬਣਨਗੇ, ਬਾਕੀ ਯੂ ਨੈਵਰ ਨੋ, ਕੁਛ ਵੀ ਹੋ ਸਕਦਾ। ਬਟ ਜਿਹੜੇ ਹਿਸਾਬ ਨਾਲ ਖੇਡ ਰਹੇ ਆ ਤੇ ਹੁਣ ਯਾਰ ਅਗਲੇ 3 ਗੇਮਾਂ ਜਿੱਤ ਗਏ, 1 ਕਿਉਂ ਜਿੱਤਣੀ ਹੈ। ਆਈ ਥਿੰਕ ਦੇ ਵਿਲ ਵਿਨ, ਬਟ ਲੈਟਸ ਸੀ ਕਿ ਕੀ ਬਣਦਾ। SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984, 437-655-1984। ਐਂਡ ਮਿਸਟਰ ਸਿੰਘ ਪੀਜ਼ਾ, 100% ਪਿਓਰ ਵੈਜੀਟੇਰੀਅਨ ਪੀਜ਼ਾ, ਬਹੁਤ ਹੀ ਕਮਾਲ ਦੀ ਡੀਲ ਲੱਗੀ ਹੋਈ ਆ ਮਿਸਟਰ ਸਿੰਘ ਪੀਜ਼ੇ ਤੇ। ਤੁਸੀਂ ਕਾਲ ਕਰੋ, 2 ਲਾਰਜ ਪੀਜ਼ੇ, 4 ਟੋਪਿੰਗ, 2 ਲੀਟਰ ਕੋਕ ਦੀ ਬੋਤਲ ਬਿਲਕੁਲ ਫ੍ਰੀ, ਸਿਰਫ $40 ਦੇ ਵਿੱਚ 2 ਲਾਰਜ ਪੀਜ਼ੇ, 4 ਟੋਪਿੰਗ, 905 504,000 905-500-4000-905-500-4000 Mr. Singh Pizza.

0: ਵਾਹ ਕਿਆ ਬਾਤ ਹੈ ਯਾਰ। ਨਹੀਂ ਸੋ ਪ੍ਰੋਗਰਾਮ ਪੰਜਾਬੀ ਰਾਜ ਤੇ ਨੰਬਰ ਆਪਣਾ 905-673-3337 905-673-3337 ਤੇ ਸਾਡੇ ਨਾਲ ਜੁੜ ਚੁੱਕੇ ਨੇ ਹਰਮਨ ਬੱਤਾ, ਟੀਮ ਹਰਮਨ ਬੱਤਾ ਨੰਬਰ 1 ਸਾਡੀ ਮੋਰਗੇਜ ਫਾਈਨੈਂਸਿੰਗ ਦੀ ਟੀਮ। ਹਰਮਨ ਵੈਲਕਮ।
1: ਗੁੱਡ ਈਵਨਿੰਗ ਐਵਰੀਵਨ। ਰਵੀ ਅੱਜ ਸਵੇਰੇ ਇੱਕ ਮੈਸੇਜ ਦਿੱਤਾ ਸੀ ਆਪਾਂ, ਜਿੱਥੇ ਆਪਾਂ ਕਲਾਇੰਟ ਦੀ ਸਟੋਰੀ ਦੱਸੀ ਸੀ। ਸਾਡੇ ਕੋਲ ਜਿਹੜੇ ਕਲਾਇੰਟ ਆਏ ਸੀ ਜਿਨ੍ਹਾਂ ਦਾ ਅਰਾਊਂਡ 20-21,000 ਸੀਐਮਐਚਸੀ ਫੀਸ ਸੇਵ ਹੋਇਆ, ਐਂਡ ਉਸ ਤੋਂ ਬਾਅਦ ਮੈਨੂੰ 3-4 ਕਲਾਇੰਟਸ ਦੀਆਂ ਆਪਣੇ ਲਿਸਨਰਸ ਦੀਆਂ ਕਾਲਸ ਆਈਆਂ ਜਿਨ੍ਹਾਂ ਨੇ ਮੈਨੂੰ ਇਹ ਦੱਸਿਆ ਕਿ ਹਰਮਨ ਸਾਡੇ ਨਾਲ ਇਹ ਹੋ ਗਿਆ ਤੇ ਸਾਨੂੰ ਪਤਾ ਵੀ ਨਹੀਂ ਸੀ, ਤੇ ਨਾ ਸਾਨੂੰ ਬੈਂਕ ਨੇ ਦੱਸਿਆ ਕਿ ਸੈਕਿੰਡ ਟਾਈਮ ਤੁਹਾਨੂੰ ਪੂਰੀ ਸੀਐਮਐਚਸੀ ਫੀ ਨਹੀਂ ਦੇਣੀ ਪੈਂਦੀ।
0: ਹਰਮਨ ਜਿਹੜੀ ਕਲਾਇੰਟ ਨਾਲ ਇਹ ਹੋਇਆ, ਜ਼ਰੂਰ ਸਟੋਰੀ ਫਿਰ ਤੋਂ ਦੱਸੋ।
1: ਹਾਂਜੀ, ਮੈਂ ਸਾਰੇ ਲਿਸਨਰਸ ਨੂੰ ਇਹ ਵੀ ਦੱਸਿਆ, ਬਹੁਤ ਜ਼ਿਆਦਾ ਇੰਪੋਰਟੈਂਟ ਗੱਲ ਆ, ਸਪੈਸ਼ਲੀ ਜਿਹੜੇ ਕਲਾਇੰਟਸ ਨੇ ਜਿਨ੍ਹਾਂ ਨੇ ਪਹਿਲਾ ਘਰ ਆਪਣਾ ਲੈਸ ਦੈਨ 20% ਦੇ ਕੇ ਲਿਆ ਤੇ ਸੀਐਮਐਚਸੀ ਫੀ ਪੇ ਕੀਤੀ ਸੀ। ਸਾਰਿਆਂ ਨੂੰ ਪਤਾ ਕਿ ਜੇ ਆਪਾਂ ਲੈਸ ਦੈਨ 20% ਕਰਦੇ ਹਾਂ ਸੀਐਮਐਚਸੀ ਫੀ ਪੈਂਦੀ ਆ, ਉਹ 4% ਆ ਜੇ ਤੁਸੀਂ ਲੈਸ ਦੈਨ 10% ਕਰਦੇ ਹੋ, 4% ਆਫ ਮੋਰਗੇਜ ਅਮਾਊਂਟ, ਤੇ 3% ਹੁੰਦੀ ਆ ਜੇ ਤੁਸੀਂ 10% ਕਰਦੇ ਹੋ। ਸੋ ਇੱਕ ਕਲਾਇੰਟ ਆਏ ਸੀ ਮੇਰੇ ਕੋਲ ਜਿਨ੍ਹਾਂ ਨੇ ਆਪਣਾ ਘਰ ਸੈੱਲ ਕਰਤਾ, ਉਹਨਾਂ ਨੇ ਉਹ ਲੈਸ ਦੈਨ 20% ਡਾਊਨ ਦੇ ਕੇ ਲਿਆ ਸੀ ਤੇ ਨਵੇਂ ਘਰ ਚ ਮੂਵ ਕਰ ਰਹੇ ਸੀ ਤੇ ਬੈਂਕ ਵੱਲੋਂ ਅਪਰੂਵ ਸੀਗੇ, ਤੇ ਜਦੋਂ ਮੈਂ ਉਹਨਾਂ ਦੀ ਅਪਰੂਵਲ ਲੈਟਰ ਰਿਵਿਊ ਕਰ ਰਿਹਾ ਸੀ, ਸਾਡੇ ਕੋਲ ਹੋਰ ਆਪਸ਼ਨ ਦੇਖਣ ਆਏ ਸੀ ਕਿ ਬੈਟਰ ਇੰਟਰਸਟ ਰੇਟ ਮਿਲ ਜਾਵੇ ਉਹਨਾਂ ਨੂੰ, ਇੰਟਰਸਟ ਰੇਟ ਵੀ 4.2 ਮਿਲਿਆ ਸੀ ਵੇਰੀਏਬਲ। ਐਂਡ ਜਦੋਂ ਮੈਂ ਉਹਨਾਂ ਦੀ ਅਪਰੂਵਲ ਲੈਟਰ ਪੜ੍ਹੀ ਤੇ ਮੈਂ ਬੜਾ ਸਰਪ੍ਰਾਈਜ਼ ਹੋਇਆ ਦੇਖ ਕੇ ਕਿ ਸੀਐਮਐਚਸੀ ਫੀ ਫੇਰ ਉਹ ਪੂਰੀ ਲੱਗੀ ਹੋਈ, 28,000 ਦੇ ਕਰੀਬ ਸੀਐਮਐਚਸੀ ਫੀ ਸੀ। ਸੋ ਮੈਂ ਜਦੋਂ ਕੁਐਸਚਨ ਪੁੱਛਿਆ ਕਿ ਪਿਛਲਾ ਜੋ ਘਰ ਤੁਸੀਂ ਸੈੱਲ ਕੀਤਾ ਉੱਤੇ ਵੀ ਸੀਐਮਐਚਸੀ ਫੀ ਦਿੱਤੀ, ਇਹਦੇ ਤੇ ਵੀ ਤੁਸੀਂ ਫੁੱਲ ਸੀਐਮਐਚਸੀ ਦੇ ਰਹੇ ਹੋ, ਤੇ ਉਹਨਾਂ ਨੂੰ ਇਹ ਪਤਾ ਨਹੀਂ ਸੀਗਾ ਕਿ ਉਹ ਕ੍ਰੈਡਿਟਸ ਕੈਰੀ ਫਾਰਵਰਡ ਹੋ ਜਾਂਦੇ ਨੇ। ਫੋਰ ਐਗਜ਼ਾਮਪਲ, ਤੁਸੀਂ ਪਹਿਲਾਂ ਘਰ 7 ਲੱਖ ਦਾ ਲਿਆ ਤੇ ਉਹ ਚ ਸੀਐਮਐਚਸੀ ਫੀ ਪੇ ਕੀਤੀ ਆ, ਹੁਣ ਤੁਸੀਂ 9 ਲੱਖ ਜਾਂ ਮਿਲੀਅਨ ਦਾ ਲੈ ਰਹੇ ਹੋ ਤਾਂ ਸੀਐਮਐਚਸੀ ਫੀ ਉਹ ਡਿਫਰੈਂਸ ਪੋਰਸ਼ਨ ਤੇ ਹੀ ਪੇ ਕਰਨੀ ਆ ਤੁਸੀਂ। ਸੋ 2-3 ਲੱਖ ਤੇ ਸੀਐਮਐਚਸੀ ਫੀ ਪੇ ਕਰੋਗੇ ਜਿਹੜੀ $5,000-6,000 ਬਣਦੀ ਆ, ਨਾ ਕਿ $28,000 ਬਣਦੀ ਆ। ਸੋ ਇਹ ਚੀਜ਼ ਦਾ ਬਹੁਤ ਧਿਆਨ ਰੱਖਣਾ, ਤੁਸੀਂ ਘਰ ਤੁਸੀਂ ਲਿਆ ਸੀਐਮਐਚਸੀ ਫੀ ਪੇ ਕੀਤੀ ਆ, ਉਹ ਘਰ ਸੈੱਲ ਕਰਕੇ ਅਗਲਾ ਲੈ ਰਹੇ ਹੋ ਲੈਸ ਦੈਨ 20% ਡਾਊਨ ਤੇ, ਤੁਹਾਨੂੰ ਸੀਐਮਐਚਸੀ ਫੀ ਫੁੱਲ ਪੇ ਕਰਨ ਦੀ ਲੋੜ ਨਹੀਂ ਹੈਗੀ। ਇਹ ਬਹੁਤ ਵੱਡੀ ਅਮਾਊਂਟ ਹੁੰਦੀ ਹੈ ਜੋ ਕਿ ਤੁਹਾਡੇ ਮੋਰਗੇਜ 'ਚ ਐਡ ਹੁੰਦੀ ਹੈ, ਤੇ ਕਈ ਵਾਰ ਆਪਾਂ ਰਿਅਲਾਈਜ਼ ਨਹੀਂ ਕਰਦੇ ਬਿਕਾਜ਼ ਉਹ ਆਪਣੀ ਡਾਊਨ ਪੇਮੈਂਟ 'ਚ ਨਹੀਂ ਜਾਂਦੀ ਹੈਗੀ, ਉਹ ਮੋਰਗੇਜ 'ਚ ਐਡ ਹੁੰਦੀ ਆ। ਸੋ ਇਹਦੇ ਬਾਰੇ ਹੋਰ ਜਾਣਕਾਰੀ ਲੈਣੀ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਸੈਲਫ ਇੰਪਲੋਇਡ ਹੋ, ਅਕਸਰ ਦੇਖਿਆ ਜਾਂਦਾ ਕਿ ਮੋਰਗੇਜ ਬਹੁਤ ਘੱਟ ਅਪਰੂਵ ਹੁੰਦੀ ਹੈ ਸੈਲਫ ਇੰਪਲੋਇਡ ਕਲਾਇੰਟਸ ਦੀ, ਜਾਂ ਬੈਂਕ ਡਿਕਲਾਈਨ ਕਰ ਦਿੰਦਾ। ਸਾਡੀ ਟੀਮ ਨੂੰ ਕਾਲ ਕਰ ਸਕਦੇ ਹੋ, ਅਸੀਂ ਏ ਬੈਂਕਸ ਤੋਂ ਵਧੀਆ ਰੇਟ ਤੇ ਤੁਹਾਨੂੰ ਮੋਰਗੇਜ ਦਿਲਾ ਸਕਦੇ ਹਾਂ। ਟੀਮ ਹਰਮਨ ਪੱਤਾ 647-685-9000 647-685-9000 ਥੈਂਕ ਯੂ ਨਵੀ।
0: ਨੋ ਵਰੀਜ਼ ਹਰਮਨ, 647-685-9000 ਓਕੇ। ਮੈਨੂੰ ਹੁਣੇ ਹੁਣੇ ਇੱਕ ਮੈਸੇਜ ਆਇਆ ਕਿ ਨਵੀ ਯਾਰ ਸਾਨੂੰ ਇੱਕ ਮਕੈਨਿਕ ਦੀ ਲੋੜ ਹੈ। ਸੋ ਤੁਸੀਂ ਅਗਰ ਮਕੈਨਿਕ ਦੀ ਜੋਬ ਦੀ ਭਾਲ ਚੋਂ ਤਾਂ ਏਅਰ ਐਂਡ ਓਸ਼ਨ ਬਹੁਤ ਹੀ ਕਮਾਲ ਦੀ ਟਰੱਕਿੰਗ ਕੰਪਨੀ ਹੈ, ਕਾਲ ਕਰੋ ਇਹਨਾਂ ਨੂੰ। ਇੱਕ ਮਕੈਨਿਕ ਦੀ ਲੋੜ ਹੈ ਜਿਹਨਾਂ ਕੋਲ 1 ਸਾਲ ਦਾ ਲਾਇਸੈਂਸ ਦਾ ਐਕਸਪੀਰੀਅੰਸ ਹੈ। ਸੋ 1 ਈਅਰ ਲਾਇਸੈਂਸਡ ਮਕੈਨਿਕ ਦੀ ਭਾਲ ਦੇ ਵਿੱਚ ਨੇ, ਡੇ ਸ਼ਿਫਟ ਬਰੈਂਪਟਨ ਦੇ ਵਿੱਚ ਇਹ ਲੋਕੇਟਡ ਨੇ। ਸੁਖਵਿੰਦਰ ਬਾਈ ਜੀ ਨੂੰ ਫੋਨ ਕਰੋ 416-616-3345। ਸੋ 1 ਸਾਲ ਦੇ ਲਾਇਸੈਂਸ ਮਕੈਨਿਕ ਦੇ ਐਕਸਪੀਰੀਅੰਸ ਨਾਲ ਇਹ ਮਕੈਨਿਕ ਹਾਇਰ ਕਰ ਰਹੇ ਨੇ ਟਰੱਕਾਂ ਲਈ। 416-616-3345 ਨੰਬਰ ਹੈ। ਸੋ ਕੱਲ ਨੂੰ ਫਰਾਈਡੇ ਹੈ, ਜਦੋਂ ਵੀ ਫਰਾਈਡੇ ਹੁੰਦਾ ਤੁਹਾਨੂੰ ਪਤਾ ਕਿ ਪੰਜਾਬੀ ਲਰਨ ਲਾਈਵ ਆਨ ਲੋਕੇਸ਼ਨ ਹੁੰਦਾ ਗ੍ਰੈਂਡ ਹੋਮ ਫਰਨੀਚਰ ਤੇ। ਸੋ ਕੱਲ ਨੂੰ ਬਹੁਤ ਹੀ ਕਮਾਲ ਦਾ ਇੱਕ ਲਾਈਵ ਸ਼ੋਅ ਅਸੀਂ ਕਰਨ ਜਾ ਰਹੇ ਹਾਂ ਗ੍ਰੈਂਡ ਹੋਮ ਫਰਨੀਚਰ ਤੇ। ਤੇ ਸੁਖਪਾ ਜੀ, ਮੈਂ ਕਹਿੰਦਾ ਆਪਾਂ ਫਰਾਈਡੇ ਨਾ ਹੀ ਰੱਖ ਲਈਏ ਕਿ ਫਰਾਈਡੇ ਗ੍ਰੈਂਡ ਹੋਮ ਫਰਨੀਚਰ ਡੇ ਕਿ ਨਹੀਂ?
2: ਬਿਲਕੁਲ ਬਾਈ ਜੀ, ਪੰਜਾਬੀ ਲਹਿਰਾ ਤੇ ਫਰਾਈਡੇ ਵਾਲਾ ਦਿਨ ਤੇ ਨਾਲ ਗ੍ਰੈਂਡ ਫਰਨੀਚਰ, ਕਿਉਂਕਿ ਹਮੇਸ਼ਾ ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਹੋਣਾ ਤੇ ਹੋਣਾ ਵੀ ਪੰਜਾਬੀ ਲਹਿਰਾ ਦਾ
0: ਹੋਣਾ ਵੀ ਹੈ। ਤੇ ਸੁਖਪਾ ਜੀ, ਐਤਕੀ ਤੁਸੀਂ ਮੈਨੂੰ ਲੱਗਦਾ ਕਿ ਜਿਹੜਾ ਲਾਈਵ ਆਨ ਲੋਕੇਸ਼ਨ ਕਰ ਰਹੇ ਹੋ ਐਕਸਟਰਾ ਸਪੈਸ਼ਲ ਕਰ ਰਹੇ ਹੋ, ਬਾਏ 1 ਗੈਟ 1 ਫ੍ਰੀ ਫਰਨੀਚਰ ਕਦੇ ਸੁਣਿਆ ਹੀ ਨਹੀਂ?
2: ਬਿਲਕੁਲ ਨਬੀ ਬਾਈ ਜੀ, ਨਵੇਕਲੇ ਕਿਸਮ ਦੀ ਅਸੀਂ ਐਤਕੀ ਸੇਲ ਲਾਉਣ ਜਾ ਰਹੇ ਹਾਂ, ਕਿਉਂਕਿ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਦਾ ਹੋਵੇ ਵੀ ਫਰਾਈਡੇ ਵਾਲੇ ਦਿਨ, ਤੇ ਚੱਲੇ ਵੀ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ, ਤੇ ਫਿਰ ਵੱਖਰੀ ਚੀਜ਼ ਕਿਉਂ ਨਾ ਹੋਵੇ। ਨਬੀ ਬਾਈ ਜੀ, ਤੁਸੀਂ ਪਰਸੋਂ ਸਾਡੇ ਨਾਲ ਗੱਲਬਾਤ ਕੀਤੀ ਸੀ ਕਿ ਜੇ ਦੋ ਭਰਾ ਹੋਣ, ਇੱਕ ਘਰ ਦਾ ਫਰਨੀਚਰ ਬਾਏ ਕਰ ਲੈਣ ਤੇ ਦੂਜੇ ਘਰ ਦਾ ਫਰਨੀਚਰ ਫ੍ਰੀ, ਕਿਉਂਕਿ ਬਾਏ ਵਨ ਗੈਟ ਵਨ ਫ੍ਰੀ ਵਾਲੀਆਂ ਡੀਲਾਂ ਮਿਲਣੀਆਂ। ਨਬੀ ਬਾਈ ਜੀ, ਕੋਈ ਵੀ ਬੈਡਰੂਮ ਸੈੱਟ ਬਾਏ ਕਰ ਲੈਣ, ਦੂਜਾ ਬੈਡਰੂਮ ਸੈੱਟ ਫ੍ਰੀ, ਕੋਈ ਵੀ ਸੋਫਾ ਸੈੱਟ ਫੈਮਿਲੀ ਰੂਮ ਲਈ ਬਾਏ ਕਰੋ, ਲਿਵਿੰਗ ਰੂਮ ਦਾ ਸੋਫਾ ਸੈੱਟ ਫ੍ਰੀ, ਕੰਫਰਟੇਬਲ ਬਾਏ ਕਰੋ, ਕੰਫਰਟੇਬਲ ਫ੍ਰੀ, ਮੈਟਰਸ ਬਾਏ ਕਰੋ, ਮੈਟਰਸ ਫ੍ਰੀ, ਉਹ ਵੀ ਲੋਐਸਟ ਪ੍ਰਾਈਸ ਦੇ ਉੱਪਰ। ਪਰਿਵਾਰ ਇਹ ਨਾ ਸੋਚਣ ਵੀ ਬਾਏ ਵਨ ਗੈਟ ਵਨ ਫ੍ਰੀ ਹੈ ਤੇ ਕਿਤੇ ਪ੍ਰਾਈਜ਼ਾਂ ਹਾਈ ਹੋਣਗੇ, ਨਹੀਂ। ਮੈਂ ਐਗਜ਼ਾਮਪਲ ਦੇ ਰਿਹਾ ਪਰਿਵਾਰਾਂ ਨੂੰ, ਜਿਨ੍ਹਾਂ ਪਰਿਵਾਰਾਂ ਨੇ ਕਿੰਗ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਬਾਏ ਕਰਨਾ, ਕਿੰਗ ਸਾਈਜ਼ ਦਾ ਬੈੱਡ ਜਿਹਦੀ ਰੈਗੂਲਰ ਕੀਮਤ 1200 ਸੀ, ਸਿਰਫ 299 ਦੇ ਵਿੱਚ। ਜੀ ਹਾਂ, ਕਿੰਗ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ $299 ਦਾ ਮਿਲੂਗਾ। ਇੱਕ ਬਾਏ ਕਰ ਲਓ ਤੇ ਦੂਜਾ ਬਾਏ ਵਨ ਗੈਟ ਵਨ ਫ੍ਰੀ, ਸੋ $299 ਦੇ ਵਿੱਚ ਕਿੰਗ ਦੇ ਦੋ ਬੈੱਡ ਮਿਲਣਗੇ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਇਸ ਵੀਕਐਂਡ ਦੇ ਉੱਪਰ ਮਿਲਣਗੇ, ਜਰੂਰ ਤੁਸੀਂ ਵੀ ਇੱਕ ਚੱਕਰ ਲਓ। 294 ਵੋਕਰ ਡਰਾਈਵ, 294 ਵੋਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵੋਕਰ ਡਰਾਈਵ, ਗ੍ਰੈਂਡ ਗ੍ਰੈਂਡ ਹੋਮ ਫਰਨੀਚਰ। ਘਰ ਘਰ ਚੱਲੀ ਇੱਕੋ ਗੱਲ, ਫਰਨੀਚਰ ਲੈਣਾ ਤਾਂ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ।
0: ਚੱਲ ਚੱਲ ਚੱਲ, ਕਿਆ ਬਾਤ ਹੈ, ਸੋ ਜ਼ਰੂਰ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ, ਯਾਰ ਨਾਮ ਹੀ ਬਹੁਤ ਪਿਆਰਾ। ਤੇ ਜੇ ਤੁਸੀਂ ਗ੍ਰੈਂਡ ਡੀਲਾਂ ਲੈਣੀ ਹੈ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਫਰਨੀਚਰ ਲੈਣਾ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ। ਥੈਂਕ ਯੂ ਭਾਜੀ, ਬਹੁਤ ਸ਼ੁਕਰੀਆ ਤੁਹਾਡਾ। ਜੀ 8926, ਹਾਂਜੀ
3: ਤੁਹਾਡੀ
0: ਤਾਂ ਡਿਮਾਂਡ ਹੀ ਬਹੁਤ ਆ। ਅੱਛਾ, ਜੇ ਕਿਸੇ ਨੂੰ ਜੌਬ ਚਾਹੀਦੀ ਹੈ ਸਿਕਿਉਰਿਟੀ ਗਾਰਡ ਦੀ, ਬ੍ਰੈਂਟਫੋਰਡ ਦੇ ਵਿੱਚ ਅਵੇਲੇਬਲ ਫੁੱਲ ਟਾਈਮ ਹੈ?
3: ਜੀ ਜੀ, ਫੁੱਲ ਟਾਈਮ।
0: ਓਕੇ, ਪੇ ਕਿੰਨੀ ਹੈ? ਫੁੱਲ ਟਾਈਮ ਸਿਕਿਉਰਿਟੀ ਦੀ ਜੋਬ ਮਿਨੀਮਮ ਵੇਜ ਤੇ, ਕਾਲ ਕਰੋ 6478249268 Thank you so much, sir.
3: Thank you, bhai.
0: ਤੁਹਾਡੀ ਡਿਮਾਂਡ ਹੀ ਬਹੁਤ ਹੈ ਜੋਬ ਦਾ, ਯਾਰ ਮੈਨੂੰ ਲੱਗਦਾ ਕਿ ਥਾਂ ਥਾਂ ਲੋਕ ਲੱਭ ਰਹੇ ਆ। ਇੰਪਲੋਇਡ ਲੋਕ ਘੱਟ ਨੇ, ਅਨਇੰਪਲੋਇਡ ਜ਼ਿਆਦਾ ਨੇ। ਓਕੇ, ਇੱਕ ਮੈਂ ਨੰਬਰ ਦੇ ਦੇਵਾਂ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼। ਤੁਸੀਂ ਅਗਰ ਕੰਟਰੈਕਟਰ ਹੋ, ਰੈਨੋਵੇਸ਼ਨ ਦੇ ਕੰਮ 'ਚੋਂ, ਇਲੈਕਟ੍ਰੀਕਲ ਦਾ ਕੰਮ ਕਰਦੇ ਹੋ, ਪਲੰਬਿੰਗ ਦਾ ਕੰਮ ਕਰਦੇ ਹੋ, ਫਲੋਰਿੰਗ ਦਾ, ਪੇਂਟਿੰਗ ਦਾ, ਕੁਛ ਵੀ, ਨੰਬਰ 1 ਬਿਲਡਿੰਗ ਸਪਲਾਈਜ਼ ਦਾ ਸਟੋਰ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, 8005 ਡਿਕਸੀ ਰੋਡ, ਡਿਕਸੀ ਐਂਡ ਸਟੀਲਸ। ਬਹੁਤ ਹੀ ਹਾਈ ਐਂਡ, ਬੜਾ ਲਗਜ਼ਰੀ ਵਾਲਾ ਇਹ ਬਿਲਡਿੰਗ ਸਪਲਾਈਜ਼ ਦਾ ਸਟੋਰ ਹੈ। ਪਹਿਲੀ ਗੱਲ, ਹਰ ਇੱਕ ਪ੍ਰਾਈਸ ਨੂੰ ਬੀਟ ਕਰਨਗੇ, ਤੇ ਬ੍ਰੈਂਪਟਨ ਦੇ ਵਿੱਚ ਡਿਲੀਵਰੀ ਫ੍ਰੀ। 6479610585 ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, ਡਿਕਸੀ ਐਂਡ ਸਟੀਲਸ, ਪਲੰਬਿੰਗ ਸਪਲਾਈਜ਼, ਐਚਵੈਕ ਮਟੀਰੀਅਲਸ, ਇਲੈਕਟ੍ਰੀਕਲ ਸਪਲਾਈਜ਼, ਫਲੋਰਿੰਗ, ਟਾਇਲ ਪ੍ਰੋਡਕਟ, ਡੋਰ ਟ੍ਰਿਮ, ਮੋਲਡਿੰਗ, ਡਰਾਈਵਲ ਐਂਡ ਇੰਸਟਾਲੇਸ਼ਨ। 6479610585 ਦੇ ਉੱਤੇ ਕਾਲ

ਲੇਜ਼ਰ ਹੇਅਰ ਰਿਮੂਵਲ 250 ਦੀ ਥਾਂ ਤੇ $200 ਚ, ਵੈਕਸਿੰਗ ਫੁੱਲ ਬਾਡੀ 120 ਦੀ ਥਾਂ ਤੇ $100 ਦੇ ਵਿੱਚ, ਲਵਾਨਾ ਵੈਲਨੈਸ ਸਪਾ, ਏਅਰਪੋਰਟ ਰੋਡ ਅਤੇ ਸਟੀਲਸ ਦੇ ਬਿਲਕੁਲ ਕੋਰਨਰ ਤੇ, 341 ਪਾਰਕਹਰਸ ਸਕੁਏਅਰ, ਬਰੈਂਪਟਨ, 416-881-5385 ਦੇ ਉੱਤੇ ਜ਼ਰੂਰ ਕਾਲ ਕਰੋ। ਸੋ ਵੀ ਵਿਲ ਬੀ ਰਾਈਟ ਬੈਕ। ਬਹੁਤ ਹੀ ਪਿਆਰਾ, ਬੜਾ ਖੂਬਸੂਰਤ ਗੀਤ ਲਾ ਰਹੇ ਹਾਂ ਅਤੇ ਉਹਨੇ ਵਾਪਸ

0: ਵਾਹ ਕਿਆ ਬਾਤ ਹੈ ਯਾਰ, ਗੁਰਦਾਸ ਮਾਨ ਨੰਬਰ 1 ਹੈ, ਨਹੀਂ ਰੀਸਾ ਸੁਣ ਕੇ ਮੈਂ ਕਹਿੰਦਾ ਕਿ ਬੰਦਾ ਕਹਿੰਦਾ ਨਵੀ ਯਾਰ ਚੱਲੀ ਜਾਣ ਦੋ ਚਾਹੇ 2 ਘੰਟੇ ਹੀ ਇਹ ਗਾਣਾ ਸੁਣੀ ਚੱਲੀਏ ਤਾਂ ਬਸ ਗੱਲ ਬਣ ਜੂ। ਸੋ ਖੈਰ ਪ੍ਰੋਗਰਾਮ ਪੰਜਾਬੀ ਰਹਿਣਾ ਤੇ 9056733337 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਇੱਕ ਯਾਰ ਸੱਚ ਤੁਹਾਨੂੰ ਜੋਬ ਦੀ ਜਾਣਕਾਰੀ ਦੇ ਦਈਏ, ਬੜੇ ਲੋਕ ਹਮੇਸ਼ਾ ਅਲਾਂਭੇ ਦਿੰਦੇ ਆ ਨਵੀ ਯਾਰ ਜੋਬ ਨਹੀਂ ਲੱਭਦੀ ਕੀ ਕਰੀਏ। ਫੀਨਿਕਸ ਮੈਲਵਰਕ ਵਾਲੇ ਨੇ ਇਹਨਾਂ ਨੂੰ ਐਕਸਪੀਰੀਅੰਸਡ ਕਾਰਪੈਂਟਰ ਦੇ ਕੰਮ ਕਰਨ ਵਾਲੇ ਲੋਕਾਂ ਦੀ ਜ਼ਰੂਰਤ ਹੈ। ਸੋ ਫੀਨਿਕਸ ਮੈਲਵਰਕ ਐਕਸਪੀਰੀਅੰਸਡ ਕਾਰਪੈਂਟਰ ਦੀ ਹਾਇਰ ਕਰ ਰਹੇ ਨੇ। ਜੇ ਤੁਹਾਨੂੰ ਕਾਰਪੈਂਟਰੀ ਜਾਂ ਕਾਰਪੈਂਟਰ ਦੇ ਕੰਮ ਦੀ ਜਾਣਕਾਰੀ ਹੈ, ਫੀਨਿਕਸ ਮੈਲਵਰਕ ਨੂੰ ਕੰਟੈਕਟ ਜ਼ਰੂਰ ਕਰੋ। ਟੇਬਲ ਸੌ ਅਤੇ ਟੂਲਸ ਦੀ ਇੱਕ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ। ਸੋ ਨੰਬਰ ਹੈ ਜੈਗ ਬਾਈ ਜੀ ਦਾ 416-822-2239 416-822-2239 416-822-2239 ਸਟੀਲਸ ਅਤੇ ਟੋਂਪਕਿਨ ਦੇ ਕੋਲ ਨੇ ਤੇ ਇਹਨਾਂ ਦਾ ਆਫਿਸ ਹੈ ਜਾਂ ਸ਼ੋਪ ਹੈ। ਫੀਨਿਕਸ ਮੈਲਵਰਕ ਕਾਰਪੈਂਟਰੀ ਟੇਬਲ ਸੌ ਅਤੇ ਟੂਲਸ ਦੀ ਜਾਣਕਾਰੀ ਰੱਖਣ ਵਾਲੇ ਇੰਪਲੋਈ ਦੀ ਲੋੜ ਹੈ। 416-822-2239 ਜੀ 2480 ਹੈਲੋ
1: ਹੈਲੋ
0: ਹਾਂਜੀ ਵੈਲਕਮ।
1: ਸਤਿ ਸ਼੍ਰੀ ਅਕਾਲ ਭਾਜੀ, ਤਬੀਅਤ ਕੀ ਹਾਲ ਚਾਲ?
0: ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ, ਕਿਵੇਂ ਹੋ? ਅੱਜ 11 ਤਰੀਕ ਵਰਲਡ ਕੱਪ NBA ਫਾਈਨਲਸ ਕੀ ਪੜ ਰਿਹਾ?
1: ਹਜੇ
0: ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ 11 June 1993 ਜਿਸ ਦਿਨ ਇੱਕ ਬਹੁਤ ਹੀ ਟੈਲੈਂਟਡ ਹੀਰੇ ਦਾ ਜਨਮ ਹੋਇਆ, ਕਦੇ ਭੁੱਲ ਨਹੀਂ ਸਕਦੇ ਯਾਰ। ਜ਼ਰੂਰ ਯਾਰ, ਆਪਾਂ ਕਦੇ ਭੁੱਲ ਨਹੀਂ ਸਕਦੇ, ਜ਼ਰੂਰ ਲਾ ਦੇਣੇ, ਨੋ ਪ੍ਰੋਬਲਮ।
1: ਠੀਕ
0: ਹੈ, ਥੈਂਕ ਯੂ ਬ੍ਰਦਰ। ਸੋ ਬਿਲਕੁਲ ਅੱਜ ਸਿੱਧੂ ਮੂਸੇਵਾਲੇ ਬਾਈ ਨੂੰ ਯਾਦ ਕਰ ਰਹੇ ਹਾਂ। 1993 11 June ਨੂੰ ਸਿੱਧੂ ਬਾਈ ਦਾ ਜਨਮ ਹੋਇਆ ਤੇ ਮੈਂ ਨਾ ਕਈ ਵੀਡੀਓਜ਼ ਦੇਖ ਰਿਹਾ ਸੀ ਸਿੱਧੂ ਬਾਈ ਦੀਆਂ, ਜਦੋਂ ਚਲੋ ਉਹਨਾਂ ਨਾਂ ਨਹੀਂ ਸੀ, ਫਿਰ ਵੀ ਸਿੱਧੂ ਨੇ ਕਹਿਣਾ ਵੀ ਪਿੱਛੇ ਹਟੋ, ਮੈਂ ਆਪਣਾ ਗਾਣਾ ਗਾਉਣਾ ਹੀ ਗਾਉਣਾ। ਸੋ ਜਿਹਨੂੰ ਪਤਾ ਨਾ ਕਿ ਮੈਂ ਟੈਲੈਂਟ ਰੱਖਦਾ, ਮੇਰੇ ਵਿੱਚ ਗੁਣ ਹੈ, ਉਹ ਬੰਦਾ ਕਹਿੰਦਾ ਯਾਰ ਮੈਨੂੰ ਗਾ ਲੈਣ ਦਿਓ। ਜੀ 8021 ਹੈਲੋ
2: ਗਾਣੇ ਮੈਂ ਸੁਣਦਾ ਨਾ, ਇਮੀਡੀਏਟ ਕਾਲ ਕਰਦਾ ਤੁਹਾਨੂੰ, ਪਾਰਕਿੰਗ ਲੋਟ ਚ ਰੋਕ ਕੇ ਤੁਹਾਨੂੰ ਯਾਦ ਹੋਣਾ।
0: ਜੀ ਜੀ ਜੀ
2: ਹਾਂਜੀ ਹਾਂਜੀ, ਕਦੀ ਮੌਕਾ ਮਿਲੇ ਤਾਂ ਲਾ ਦੇਣਾ ਜੀ ਅੱਜ।
0: ਨਹੀਂ ਤੁਹਾਨੂੰ ਉਹ ਗਾਣਾ ਇੰਨਾ ਵਧੀਆ ਕਿਉਂ ਲੱਗਿਆ?
2: ਬਈ ਗਾਣਾ ਸੀ ਨਾ ਟੌਪ ਦਾ, ਤੇ ਵਧੀਆ ਲੱਗਣਾ ਹੀ ਸੀ। ਹਾਲਾਂਕਿ ਤੁਹਾਡਾ ਟੌਪਿਕ ਕੱਲ ਸੀ, ਮੈਂ ਬਿਲਕੁਲ ਵੀ ਪੈਗ ਸ਼ੈਗ ਨਹੀਂ ਲਗਾਉਂਦਾ, ਮੈਂ ਕਦੀ ਅੱਜ ਤੱਕ ਚੱਕੀ ਵੀ ਨਹੀਂ, ਪਰ ਲੋਕੀ ਕਹਿੰਦੇ ਨਾ ਤੁਹਾਡੇ ਪ੍ਰੋਗਰਾਮ ਬੜੇ ਅੱਛੇ ਹੁੰਦੇ, ਤੁਹਾਡਾ ਟੌਪਿਕ ਐਵੇਂ ਆਨਲਾਈਨ ਬਣ ਜਾਂਦਾ ਕਿ ਉਹਦੀ ਉਹ ਅਲੱਗ ਹੀ ਬੈਜਾ ਬੈਜਾ ਖਿਲਾ ਦਿੰਦਾ। ਉਹ ਟੌਪਿਕ ਹੀ ਸੁਣਦਾ ਕੱਲ ਬੜਾ ਮਜ਼ਾ ਆ ਰਿਹਾ ਸੀ। ਕੋਈ
0: ਤੁਹਾਨੂੰ ਕੱਲ ਪੈਗ ਲਾਉਣ ਦੀ ਲੋੜ ਨੀ ਪਈ, ਸਾਡੇ ਟੌਪਿਕ ਨਾਲ ਹੀ ਤੁਹਾਨੂੰ ਨਸ਼ਾ ਛੱਡ ਗਿਆ ਹੈ?
2: ਨਹੀਂ ਨਹੀਂ, ਮੈਂ ਪੈਗ ਲਾਉਂਦਾ ਹੀ ਨਹੀਂ। ਹਾਂਜੀ, ਮੈਂ ਅੱਜ ਤੱਕ ਕਦੀ ਚੱਖੀ ਵੀ ਨਹੀਂ ਕੁਛ, ਪਰ ਮਜ਼ਾ ਬੜਾ ਆਉਂਦਾ ਮੈਨੂੰ ਐਸੇ ਟੌਪਿਕ ਸੁਣ ਕੇ ਨਾ, ਬੈਠੇ ਹੋਣ ਨਾ ਅੰਦਰ ਸਿੱਟੀ ਹੋਏ ਤੇ ਗੱਲਾਂ ਨਿਕਲਦੀਆਂ ਨੇ, ਵਾਹ ਵਾਹ ਵਾਹ ਵਾਹ, ਤੁਹਾਡਾ ਵੀ ਐਕਸਪੀਰੀਅੰਸ ਸੁਣਿਆ।
0: ਚਲੋ ਜਿਹੜੇ ਬੰਦੇ ਨਹੀਂ ਨਾ ਪੈਗ ਲਾਉਂਦੇ ਉਹਨਾਂ ਨੂੰ ਵਾਕਈ ਸੁਣ ਕੇ ਸ਼ਰਾਬੀਆਂ ਦੀ ਗੱਲ ਵਧੀਆ ਲੱਗਦੀ ਲੱਗਦੀ ਆ।
2: ਹਾਂਜੀ ਸਹੀ ਗੱਲ।
0: ਸੋ ਤੁਹਾਡੇ ਲਈ ਉਹੀ ਜਿਹੜਾ ਲਾਈ ਫੋਕਾ ਪਾਣੀ ਆ, ਹੋਰ ਲਾ ਦਈਏ ਕੋਈ?
2: ਕੋਈ ਨੀ, ਉਹ ਲਾ ਦੇਣਾ, ਨਹੀਂ ਤੇ ਕੋਈ ਹੋਰ ਲਾ ਦਿਓ, ਕੋਈ ਤੁਹਾਨੂੰ ਜ਼ਿਆਦਾ ਚੰਗਾ ਲੱਗਦਾ ਲਾ ਦੇਣਾ।
0: ਕੋਈ ਨਾ, ਥੈਂਕ ਯੂ ਮੋਹਨ ਸਿੰਘ ਜੀ, ਬਹੁਤ ਸ਼ੁਕਰੀਆ, ਥੈਂਕ ਯੂ। ਕਿਆ ਬਾਤ ਹੈ, ਇੰਦਰ ਮੋਹਨ ਸਿੰਘ ਜੀ ਕਹਿੰਦੇ ਨਵੀਂ ਯਾਰ ਮੈਂ ਪੈਗ ਤਾਂ ਲਾਉਂਦਾ ਨਹੀਂ, ਬਟ ਤੁਹਾਡੇ ਕੱਲ ਪੈਗ ਦੀਆਂ ਗੱਲਾਂ ਬਾਤਾਂ ਸੁਣ ਕੇ ਮੈਨੂੰ ਮਜ਼ਾ ਬਹੁਤ ਆਇਆ। ਸੋ ਖੈਰ, ਨੰਬਰ ਹੈ ਆਪਣਾ 9056733337 ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ। ਤੁਸੀਂ ਟਰੱਕਾਂ ਦੇ ਨਵੇਂ ਟਾਇਰ ਪਵਾਉਣੇ ਆ, ਟਰੱਕ ਦਾ ਅਲਾਈਨਮੈਂਟ ਕਰਾਉਣਾ, ਟਰੱਕ ਦਾ ਓਇਲ ਚੇਂਜ ਕਰਾਉਣਾ, ਜਿਹੜਾ ਮੈਂ ਨੰਬਰ ਦੇ ਰਿਹਾ ਇਸ ਤੋਂ ਵਧੀਆ ਕੋਈ ਨਹੀਂ। ਈਗਲ ਟਰੱਕ ਟਾਇਰ ਅਲਾਈਨਮੈਂਟ ਸੈਂਟਰ ਸਟੀਲਸ ਅਤੇ ਜੇਮਸ ਨੋ ਪਾਰਕਵੇ ਦੇ ਬਿਲਕੁਲ ਕੋਰਨਰ 'ਤੇ 401 ਤੋਂ ਉਤਰਨ ਸਾਰੇ ਲੋਕੇਟਡ ਨੇ। ਕਹਿੰਦੇ ਨਵੀਂ ਜਿਹੜਾ ਵੀ ਬੰਦਾ ਤੁਹਾਡਾ ਨਾਂ ਲਊਗਾ ਬਹੁਤ ਵੱਡਾ ਡਿਸਕਾਊਂਟ। ਟਰੱਕ ਓਇਲ ਚੇਂਜ, ਟਰੱਕ ਅਲਾਈਨਮੈਂਟ, ਟਰੱਕ ਦੇ ਟਾਇਰ 6472346293 6472346293। ਤੇ ਵਾਰ ਵਾਰ ਦੱਸ ਰਹੇ ਹਾਂ, ਕਿਸੇ ਨੂੰ ਵੀ ਜੌਬ ਦੀ ਲੋੜ ਹੈ, ਸੁਣ ਲਓ ਧਿਆਨ ਨਾਲ, ਇੱਕ ਬਹੁਤ ਹੀ ਵਧੀਆ ਜੌਬ ਅਵੇਲੇਬਲ ਹੈ ਫੀਨਿਕਸ ਮਿਲ ਵਰਕ ਵਾਲੇ ਐਕਸਪੀਰੀਅੰਸਡ ਕਾਰਪੈਂਟਰ ਦੀ ਹਾਇਰਿੰਗ ਕਰ ਰਹੇ ਆ। ਜੇ ਤੁਸੀਂ ਕਾਰਪੈਂਟਰ ਹੋ ਜਾਂ ਕਾਰਪੈਂਟਰੀ ਦਾ ਕੰਮ ਜਾਣਦੇ ਹੋ, ਟੇਬਲ ਸੋ ਟੂਲਸ ਦੇ ਨਾਲ ਤੁਸੀਂ ਐਕਸਪੀਰੀਅੰਸ ਰੱਖਦੇ ਹੋ, ਜੈਗ ਬਾਈ ਜੀ ਨੂੰ ਫੋਨ ਕਰੋ 416-822-2239 416-822-2239। ਠੀਕ ਹੈ, ਕਾਲ ਕਰ ਲਓ। ਅਤੇ ਜਿਨ੍ਹਾਂ ਨੇ ਨਵੀਂ ਰੂਫ ਲਗਵਾਉਣੀ ਹੈ, ਰੂਫ ਦੀ ਕੋਈ ਵੀ ਏ ਟੂ ਜ਼ੈਡ ਰਿਪੇਅਰ ਕਰਵਾਉਣੀ ਹੈ, ਤਾਂ ਬਈ ਸਾਡੇ ਗੁਰਲਾਲ ਬਾਈ ਜੀ ਪੈਸ਼ਨ ਰੂਫਿੰਗ ਵਾਲੇ। ਇੱਕ ਸੈਕਿੰਡ ਹੋਲਡ ਕਰੋ ਗੁਰਲਾਲ ਜੀ, ਤੁਹਾਡਾ ਨੰਬਰ ਪਹਿਲਾਂ ਆਵੇ। ਸੋਰੀ ਯਾਰ, ਇੱਕ ਤਾਂ ਗੁਰਦਾਸ ਜੀ ਕਹਿੰਦੇ ਨਵੀਂ ਤੁਹਾਡਾ ਪ੍ਰੋਗਰਾਮ ਚੱਲ ਰਿਹਾ ਹੋਵੇ, ਮੈਂ ਕਿਵੇਂ ਪਿੱਛੇ ਹਟਾਂ? ਇੱਕ ਸੈਕਿੰਡ ਦਿਓ। ਕੋਈ ਵੀ ਰੂਫਿੰਗ ਦੀਆਂ ਸੇਵਾਵਾਂ ਦੇ ਲਈ ਪੈਸ਼ਨ ਰੂਫਿੰਗ ਨੂੰ ਯਾਦ ਰੱਖੋ। ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਰੂਫ ਜੌਬਸ, ਨਵੀਂ ਰੂਫ ਲਗਵਾਉਣੀ ਹੈ, ਕੋਈ ਰੀਰੂਫਿੰਗ ਕਰਵਾਉਣੀ ਹੈ, ਸ਼ਿੰਗਲਸ ਦਾ ਕੋਈ ਕੰਮ ਹੈ ਜਾਂ ਫਲੈਟ ਰੂਫ ਦਾ ਕੰਮ ਹੈ, ਪੈਸ਼ਨ ਰੂਫਿੰਗ 25 ਸਾਲ ਦੀ ਵਾਰੰਟੀ ਦੇ ਨਾਲ ਫ੍ਰੀ ਐਸਟੀਮੇਟ ਅਤੇ ਫੁੱਲੀ ਇੰਸ਼ੋਰਡ ਕੰਪਨੀ। ਕੋਈ ਵੀ ਪ੍ਰਾਈਸ ਲੈ ਆਓ ਤੇ ਸਾਰੀਆਂ ਪ੍ਰਾਈਸਿਸ ਬੀਟ ਕੀਤੀਆਂ ਜਾਣਗੀਆਂ। ਯਾਦ ਰੱਖੋ, ਪੈਸ਼ਨ ਰੂਫਿੰਗ ਕੋਈ ਵੀ ਰੂਫਿੰਗ ਦੀਆਂ ਸੇਵਾਵਾਂ ਦੇ ਲਈ 6479199413 6479199413। ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬੱਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਮਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
3: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਓ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ 9915154548।
0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਵੈਰੀ ਗੁੱਡ 416-477-2047-2070 ਸਾਡੇ ਦੇ ਲਿਸਨ ਲਾਈਵ ਦਾ ਨੰਬਰ ਹੈ। ਸੋ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਤੇ ਨੰਬਰ ਹੈ ਆਪਣਾ 905-600-7533-9056-733-777 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਸੋ ਕਿਸੇ ਨੇ ਵੀ ਅਗਰ ਗੱਡੀ ਲੈਣੀ ਹੈ ਤਾਂ ਇੱਕੋ ਇੱਕ ਨੰਬਰ ਹੈ ਏਰੀਅਨ ਮਿਲਸ ਐਕਿਊਰਾ। ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ ਟੋਪ ਟੋਪ ਟੋਪ ਦਾ ਨਾਮ ਇੱਕੋ ਹੈ, ਉਹ ਹੈ ਏਰੀਅਨ ਮਿਲਸ ਐਕਿਊਰਾ। ਏਰੀਅਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ ਵਨ ਸਰਵਿਸ, ਨੰਬਰ ਵਨ ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ ਏਰੀਅਨ ਮਿਲਸ ਐਕਿਊਰਾ 905-828-5800-905-828-5800 ਤੇ ਕਾਲ ਕਰ। ਐਂਡ ਤੁਹਾਨੂੰ ਅਗਰ ਕਿਸੇ ਵੀ ਫੰਕਸ਼ਨ ਲਈ ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦਾ ਕੋਈ ਵੀ ਟੈਂਟ ਚਾਹੀਦਾ, ਮਲਦੀ ਟੈਂਟ ਸਰਵਿਸ, ਇਹਨਾਂ ਕੋਲ ਵਾਈਟ ਟੈਂਟ, ਕਲੀਅਰ ਟੈਂਟ, ਟੇਬਲ, ਚੇਅਰਾਂ, ਲਗਜ਼ਰੀ ਪੋਰਟੇਬਲ ਵਾਸ਼ਰੂਮ ਸਾਰਾ ਕੁਛ ਹੈ, ਬਾਰ ਵੀ ਹੈ ਤੇ 1500 ਬੰਦਿਆਂ ਤੱਕ ਦੀ ਕਪੈਸਿਟੀ ਰੱਖਦੇ ਹਨ। ਇਹਨਾਂ ਕੋਲ ਟੈਂਟ ਹੈ 647-999-2569 647-999-2569 ਤੇ ਜਿੰਨੇ ਵੀ ਲਿਸਨਰ ਸੁਣ ਰਹੇ ਆ ਤੁਸੀਂ ਕਹਿੰਦੇ ਹੋ ਨਵੀਂ ਯਾਰ ਡਰਾਈਵੇ ਨਵਾਂ ਬਣਵਾਉਣਾ, ਪਤਾ ਨਹੀਂ ਲੱਗਦਾ ਕੀ ਤੋਂ ਕੰਮ ਕਰਾਈਏ, ਨਵੀਂ ਯਾਰ ਬੈਕਯਾਰਡ ਪੱਕੀ ਕਰਾਉਣੀ ਹੈ, ਪਤਾ ਨਹੀਂ ਲੱਗਦਾ ਕੀ ਤੋਂ ਕਰਾਈਏ। ਜਿਹੜਾ ਮੈਂ ਨੰਬਰ ਦੇ ਰਿਹਾ ਨਾ ਟੀ ਐਸ ਸੀ ਕੰਸਟਰਕਸ਼ਨ ਦੇ ਤਲਵਿੰਦਰ ਬਾਈ ਜੀ ਦਾ, ਬਾਈ ਜੀ ਇੰਨੇ ਕਮਾਲ ਦੇ ਇਨਸਾਨ ਨੇ, ਮੈਂ ਇਹਨਾਂ ਤੋਂ ਖੁਦ ਬੈਕਯਾਰਡ ਦੇ ਵਿੱਚ ਕੌਂਕਰੀਟ ਪਵਾ ਰਿਹਾ, ਇੰਟਰਲੋਕਿੰਗ ਪਵਾ ਰਿਹਾ, ਇੰਨਾ ਵਧੀਆ ਕੰਮ ਕਰਦੇ ਆ, ਮੈਂ ਕਹਿੰਦਾ ਕਿ ਜਿੰਨੀ ਤਾਰੀਫ ਕਰੋ ਉਨੀ ਘੱਟ ਹੈ। ਜਦੋਂ ਮੈਂ ਆਪ ਇਹਨਾਂ ਤੋਂ ਕੰਮ ਕਰਾ ਰਿਹਾ ਸੋ ਇਹਦਾ ਮਤਲਬ ਮੈਂ ਤੁਹਾਨੂੰ ਵੀ ਇੱਕ ਬਹੁਤ ਹੀ ਟਰੱਸਟਵਰਦੀ ਇੱਕ ਅੱਛਾ ਨੰਬਰ ਦੇ ਰਿਹਾ। ਨੰਬਰ ਹੈ 416-930-4238। ਕੌਂਕਰੀਟ ਪਵਾਉਣੀ ਹੈ, ਬੈਕਯਾਰਡ ਪੱਕੀ ਕਰਾਉਣੀ ਹੈ, ਡਰਾਈਵੇ ਨਵਾਂ ਬਣਵਾਉਣਾ, ਇੰਨਾ ਸੋਹਣਾ ਬਾਈ ਜੀ ਕੰਮ ਕਰਦੇ ਨੇ ਕਿ ਨਾ ਤੁਸੀਂ ਆਪ ਕਰਾਓਗੇ ਕੰਮ, ਤੁਹਾਡੇ ਤੋਂ 15-20 ਬੰਦੇ ਹੋਰ ਨੰਬਰ ਲੈਣਗੇ ਇਹਨਾਂ ਦਾ 416-930-4238 416-930-4238 ਦੇ ਉੱਤੇ ਕਾਲ ਕਰੋ ਤੇ ਆ ਜਾਓ। ਫਿਰ ਅਗਲੀ ਕਹਿੰਦੇ ਹੁੰਦੇ ਕਿ ਰਿਕੁਐਸਟ ਤੁਹਾਡੀ ਸੁਣਦੇ ਹਾਂ ਤੇ ਨੰਬਰ ਹੈ ਆਪਣਾ 905-600-7533-9056-673-3337 9056-733-3337

0: ਪਹਿਲੀ ਲਾਮ
1: ਨੀਰ ਮੈਨੂੰ ਦੱਸੋ ਵਿਆਹ ਤੋਂ ਬਾਅਦ ਮਿਲਣਾ ਗਿਣਨਾ ਕੀ ਇੰਨਾ ਕਾਮਨ ਹੈ ਕਿ ਗਾਣੇ ਦੇ ਵਿੱਚ ਵੀ ਇਹ ਗੱਲ ਕਹੀ ਗਈ ਕਿ ਵਿਆਹ ਕਰਵਾ ਕੇ ਵੇ ਮੈਨੂੰ ਮਿਲਦਾ ਗਿਲਦਾ ਰਹੀ ਨਹੀਂ ਤਾਂ ਯਾਰ ਬੰਦਾ ਕਹਿੰਦਾ ਕਿ ਜਦੋਂ ਵਿਆਹ ਕਰਾ ਲਿਆ ਤਾਂ ਚਲੋ ਕੋਈ ਪੁਰਾਣੀ ਸੀ ਪੁਰਾਣਾ ਸੀ ਉਹਨੂੰ ਭੁੱਲ ਜਾਓ ਬਸ ਡਨ ਇੱਥੇ ਚਮਕੀਲਾ ਸਾਹਿਬ ਅਤੇ ਅਮਰਜੋਤ ਜੀ ਕਹਿ ਰਹੇ ਆ ਕਿ ਵਿਆਹ ਕਰਵਾ ਕੇ ਵੇ ਮੈਨੂੰ ਮਿਲਦਾ ਗਿਲਦਾ ਰਹੀ ਨਹੀਂ ਯਾਰ ਤੁਸੀਂ ਉਹਦੇ ਨਾਲ ਹੀ ਵਿਆਹ ਕਰਾ ਲਓ ਐਡੀ ਕਿਹੜੀ ਗੱਲ ਆ ਜੇ ਮਿਲਣਾ ਗਿਲਣਾ ਹੀ ਆ ਤਾਂ ਕੋਈ ਸੈਂਸ ਕੀ ਬਣਦਾ ਕਿ ਯਾਰ ਤੁਸੀਂ ਕਿਸੇ ਹੋਰ ਨਾਲ ਵਿਆਹ ਕਰਾ ਲਏ ਹੋ ਪਤਾ ਨਹੀਂ ਇਹਦੇ ਪਿੱਛੇ ਕੀ ਇੱਕ ਮਾਇੰਡ ਸੈੱਟ ਹੈ ਜਾਂ ਕੀ ਇੱਕ ਸੋਚ ਹੈ ਕੋਈ ਜੇ ਕਲੀਅਰ ਕਰ ਸਕਦਾ ਤਾਂ ਕਰੋ ਜ਼ਰੂਰ ਕੀ ਕੋਈ ਸੈਂਸ ਬਣਦਾ ਕਿ ਤੁਸੀਂ ਵਿਆਹ ਕਰਵਾ ਕੇ ਵੀ ਮਿਲਦੇ ਗਿਲਦੇ ਰਹਿੰਦੇ ਹੋ ਹੈ ਜੇ ਉਹਨੂੰ ਹੀ ਮਿਲਣਾ ਗਿਲਣਾ ਵਿਆਹ ਹੀ ਉਹਦੇ ਨਾਲ ਕਰਾਓ ਸੋ ਖੈਰ ਜੇ ਕਿਸ ਕੋਲ ਕੋਈ ਹੈ ਕਲੀਅਰਫਿਕੇਸ਼ਨ ਤਾਂ ਦੱਸ ਦਿਓ ਜੀ 8981 ਹੈਲੋ
2: ਹੈਲੋ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਜੀ
1: ਬਹੁਤ ਵਧੀਆ ਜੀ ਕਿਵੇਂ ਹੋ
2: ਵਧੀਆ ਵਧੀਆ ਜੀ
1: ਜੀ
2: ਹਾਂਜੀ ਭਾਜੀ ਜਿਹੜਾ ਤੁਸੀਂ ਸਵਾਲ ਪੁੱਛਿਆ ਆ ਐਕਚੁਲੀ ਇਹ ਉਹਨੇ ਚਮਕੀਲੇ ਨੇ ਸੈਕਿੰਡ ਮੈਰਿਜ ਕੀਤੀ ਸੀ
1: ਠੀਕ ਹੈ
2: ਤੇ ਉਹ ਜਿਹੜੀ ਪਹਿਲੀ ਵਾਈਫ ਦੇ ਵੱਲੋਂ ਜਿਹੜਾ ਸੌਂਗ ਜਿਹੜਾ ਉਹ ਆ ਕਿ ਮੈਨੂੰ ਜਿਹੜੀ ਸੈਕਿੰਡ ਮੈਰਿਜ ਤੋਂ ਕਰਾ ਲਈ ਆ ਕਿਉਂਕਿ ਉਹਨੂੰ ਜਿਹੜਾ ਡਿਵੋਰਸ ਵੀ ਦਿੱਤਾ ਸੀ ਨਾ
1: ਠੀਕ ਹੈ
2: ਇਸ ਕਰਕੇ ਕਹਿੰਦਾ ਇਸ ਗਾਣੇ ਦੇ ਵਿੱਚ ਕਿ ਵੈਸੇ ਤਾਂ ਜਿਹੜਾ ਉਹ ਗਲਤ ਆ ਮਤਲਬ ਕਿ ਮੈਰਿਜ ਕਰਾਉਣ ਤੋਂ ਬਾਅਦ
1: ਨਹੀਂ ਉਹੀ ਤਾਂ ਹੈ ਨਹੀਂ ਚਲੋ ਮੈਂ ਮੰਨਦਾ ਸੈਕਿੰਡ ਮੈਰਿਜ ਕਰਾ ਲਈ ਬਟ ਸੈਕਿੰਡ ਕਰਾਈ ਇਹਦਾ ਮਤਲਬ ਇਹ ਥੋੜਾ ਵੀ ਮੈਨੂੰ ਮਿਲ ਗਿਆ ਮਿਲਦਾ ਗਿਲਦਾ ਰਹੀ
2: ਨਹੀਂ ਉਹ ਆਪਸ ਵਿੱਚ ਕੰਪਰੋਮਾਈਜ਼ ਹੀ ਹੋਇਆ ਸੀਗਾ ਜਿਹੜੀ ਫਸਟ ਐਂਡ ਸੈਕਿੰਡ ਮੈਰਿਜ ਜਿਹੜੀ ਵਾਈਫ ਸੀਗੀ ਚਮਕੀਲੇ ਦੀ
1: ਅੱਛਾ
2: ਇਸ ਕਰਕੇ ਉਹ ਸੌਂਗ ਗਾਉਂਦੀ ਹੈ ਉਹਦੀ ਜਿਹੜੀ ਹੈ ਇਹਦੇ ਵਿੱਚ
1: ਨਹੀਂ ਕੀ ਕੀ ਸੀ ਉਹਨਾਂ ਦਾ ਕੰਪਰੋਮਾਈਜ਼ ਕੀ ਸੀ
2: ਮਿਲਦਾ ਗਿਲਦਾ ਰਹੀ ਹਾਂਜੀ
1: ਕੀ ਕੰਪਰੋਮਾਈਜ਼ ਕੀ ਸੀ ਉਹਨਾਂ ਦਾ
2: ਇਹ ਕੰਪਰੋਮਾਈਜ਼ ਉਹਨੇ ਸੈਕਿੰਡ ਮੈਰਿਜ ਜਿਹੜੀ ਆ ਉਹ ਆਪਣੀ ਵਾਈਫ ਤੋਂ ਪਰਮਿਸ਼ਨ ਲੈ ਕੇ ਕਰਾਈ ਸੀ ਚਮਕੀਲੇ ਨੇ
1: ਹਾਂਜੀ ਠੀਕ ਹੈ
2: ਠੀਕ ਹੈ ਨਾ ਤੇ ਜਿਹੜੀ ਫਿਰ ਜਿਹੜੀ ਇਹ ਜਿਹੜਾ ਸੌਂਗ ਜਿਹੜਾ ਹੈਗਾ ਆ ਉਹ ਡੈਡੀਕੇਟਡ ਹੁੰਦਾ ਆ ਜਿਹੜੀ ਫਸਟ ਵਾਈਫ ਆ ਉਹਨੂੰ ਹਾਂਜੀ ਕਿ ਮਤਲਬ ਜੋ ਤੂੰ ਸੈਕਿੰਡ ਮੈਰਿਜ ਕਰਾ ਲਈ ਆ ਤਾਂ ਤੂੰ ਫਸਟ ਵਾਲੀ ਨੂੰ ਭੁੱਲ ਨਾ ਜਾਈ ਮੈਨੂੰ ਭੁੱਲ ਨਾ ਜਾਈ
1: ਠੀਕ ਹੈ ਮੈਨੂੰ ਫਿਰ ਵੀ ਮਿਲਦਾ ਗਿਰਦਾ ਰਹੀ ਸੋ ਜਦੋਂ ਚਮਕੀਲੇ ਨੇ ਸੈਕਿੰਡ ਮੈਰਿਜ ਕਰਾਈ ਤਾਂ ਰਹਿ ਕਿਹਦੇ ਨਾਲ ਰਿਹਾ ਸੀ ਪਹਿਲੀ ਨਾਲ ਜਾਂ ਦੂਜੀ ਨਾਲ
2: ਉਦੋਂ ਸੈਕਿੰਡ ਨਾਲ ਰਹਿ ਰਿਹਾ ਸੀਗਾ ਜੀ
1: ਤੇ ਪਹਿਲੀ ਵਾਈਫ ਕਿੱਥੇ ਸੀ
2: ਪਹਿਲੀ ਵੀ ਹੈਗੀ ਸੀਗੀ ਉੱਥੇ ਜੀ
1: ਜੋ ਵੀ ਨਾਲ ਸੋ ਨਾਲ ਹੀ ਰਹਿ ਰਹੀ ਸੀ
2: ਹਾਂਜੀ ਮਤਲਬ ਇਹ ਵੈਸੇ ਜਿਹੜੇ ਆਪਣੇ ਅਲੱਗ ਅਲੱਗ ਜਿਹੜਾ ਕਿਉਂਕਿ ਇਹ ਗਾਉਂਦਾ ਰਹਿੰਦਾ ਸੀਗਾ ਬਾਹਰ ਹੀ ਰਹਿੰਦੇ ਸੀਗੇ ਦੋਨੇ ਜਾਣੇ ਉਹਦੀ ਸੈਕਿੰਡ ਵਾਈਫ ਹਾਂਜੀ
1: ਚਲੋ ਠੀਕ ਹੈ ਸੋ ਪਹਿਲੀ ਵਾਈਫ ਦੇ ਪੱਖੋਂ ਗਾਣਾ ਗਾਇਆ ਗਿਆ ਵੀ ਤੂੰ ਭਾਵੇਂ ਦੂਜੀ ਨਾਲ ਹੁਣ ਰਹਿ ਰਿਹਾ ਉਹਦੇ ਨਾਲ ਗਾਣੇ ਗੁਣੇ ਗਾ ਰਿਹਾ ਉਹਦੇ ਨਾਲ ਅਖਾੜੇ ਤੇ ਜਾ ਰਿਹਾ ਵੀ ਫਿਰ ਵੀ ਮੈਨੂੰ ਵੀ ਤੂੰ ਮਿਲਦਾ ਗਿਲਦਾ ਰਹੀ
2: ਯੈਸ ਮੈਨੂੰ ਵੀ ਯਾਦ ਰੱਖੀ ਤੂੰ ਮੈਨੂੰ ਭੁੱਲ ਨਾ ਜਾਈਂ ਇਸ ਕਰਕੇ ਆਏ
1: ਚਲੋ ਬਟ ਇਹ ਲਾਈਫ ਸਟਾਈਲ ਕਿੱਦਾਂ ਦਾ ਯਾਰ ਜੇ ਉਹ ਹੈਗਾ ਕਿਸੇ ਹੋਰ ਨਾਲ ਹੈ ਉਹਦੇ ਨਾਲ ਗਾ ਰਿਹਾ ਉਹਦੇ ਨਾਲ ਖਾ ਪੀ ਰਿਹਾ ਵੀ ਤੈਨੂੰ ਕਾਹਦੇ ਲਈ ਮਿਲਣਾ ਰਹਿਣਾ ਚਲੋ ਖੈਰ ਹਰੇਕ ਦੀ ਆਪਦੀ ਆਪਦੀ ਇੱਕ ਸੋਚ ਹੁੰਦੀ ਹੈ
2: ਹਾਂਜੀ
1: ਚਲੋ ਠੀਕ ਹੈ ਥੈਂਕ ਯੂ ਵੀਰੇ ਬਹੁਤ ਸ਼ੁਕਰੀਆ ਤੁਹਾਡਾ ਸੋ ਲਾਈਫ ਕਿੰਨੀ ਯਾਰ ਬੰਦੇ ਕੰਪਲੀਕੇਟ ਕਰ ਲੈਂਦੇ ਆ ਸੋ ਜੇ ਯਾਰ ਹੁਣ ਉਹਦਾ ਕਿਸੇ ਹੋਰ ਨਾਲ ਪਿਆਰ ਹੈ ਕਿਸੇ ਹੋਰ ਨਾਲ ਇੱਕ ਰਿਲੇਸ਼ਨਸ਼ਿਪ ਹੈ ਤੈਨੂੰ ਕਾਹਦੇ ਮਿਲਣਾ ਗਿਲਣਾ ਹੈ ਹੁਣ ਤਾਂ ਉਹ ਮੂਵ ਔਨ ਹੋ ਗਿਆ ਕਈ ਕਹਿੰਦੇ ਆ ਯਾਰ ਸਾਨੂੰ ਵੀ ਮਿਲਦਾ ਗਿਲਦਾ ਰਹੀ ਪਰ ਜਦੋਂ ਅੱਗਾ ਅਗਲਾ ਮੂਵ ਔਨ ਹੋ ਜਾਂਦਾ ਫਿਰ ਤੈਨੂੰ ਕਾਹਦੇ ਮਿਲਣਾ ਗਿਲਣਾ ਖੈਰ ਓਕੇ ਸੋ ਇੱਕ ਤਾਂ ਯਾਦ ਰੱਖੋ ਤੁਸੀਂ ਜ਼ਰੂਰ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਸਿੰਪਲੀ ਇੰਡੀਅਨ ਸਿੰਪਲੀ ਦਾ ਬੈਸਟ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ 'ਤੇ ਬਹੁਤ ਹੀ ਕਮਾਲ ਦੀਆਂ ਡੀਲਾਂ ਚੱਲ ਰਹੀਆਂ ਬਾਏ ਵਨ ਅਤੇ ਦੂਜੀ ਆਪਸ਼ਨ $2 ਦੀ ਸੋ ਵੈਜ ਥਾਲੀ ਇੱਕ ਲਓ ਦੂਜੀ ਵੈਜ ਥਾਲੀ $2 ਦੀ ਚਿਕਨ ਜਾਂ ਵੈਜ ਰੈਪ ਇੱਕ ਲਓ ਦੂਜਾ $2 ਦਾ ਚਿਕਨ ਪਕੌੜਾ ਜਾਂ ਫਿਸ਼ ਪਕੌੜਾ ਇੱਕ ਲਓ ਦੂਜਾ $2 ਦਾ ਸਿੰਪਲੀ ਇੰਡੀਅਨ 275 ਗਾਰਡਨ ਬਰੁੱਕ ਟ੍ਰੇਲ ਗਾਰਡਨ ਬਰੁੱਕ ਕੈਸਲ ਮੋੜ ਜਾਂ ਸਿੰਪਲੀ ਇੰਡੀਅਨ 15 ਫੈਂਡਰ ਵੇ ਬਵੇਡ ਐਂਡ ਸ਼ਿਕੂਜ਼ੀ ਜਾਂ ਸਿੰਪਲੀ ਇੰਡੀਅਨ ਹੈ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਅਤੇ ਕੈਸਲ ਮੋੜ ਦੇ ਕੋਰਨਰ ਤੇ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਤੇ ਇੱਕ ਵਾਰ ਗੇੜਾ ਮਾਰਿਆ ਤੇ ਸਿੰਪਲੀ ਇੰਡੀਅਨ ਦੀ ਟੀਮ ਤੁਹਾਡੇ ਲਈ ਬਿਲਕੁਲ ਆਲਵੇਜ਼ ਹਾਜ਼ਰ ਹੈ ਯਾਰ। ਤੁਸੀਂ ਐਨੀ ਟਾਈਮ ਕਾਲ ਕਰ ਲਓ, ਸਿੰਪਲੀ ਇੰਡੀਅਨ ਤੁਹਾਡੇ ਲਈ ਹਾਜ਼ਰ ਹੈ। ਦੁਆਬਾ ਟਰੈਵਲ, ਇੰਡੀਆ ਕਿਸ ਨੇ ਜਾਣਾ, ਇੰਡੀਆ ਤੋਂ ਕਿਸ ਨੇ ਆਉਣਾ, ਲੋਏਸਟ ਪ੍ਰਾਈਸ ਨੰਬਰ ਵਨ ਸਰਵਿਸ ਦੁਆਬਾ ਟਰੈਵਲ 905-796-3800 9057967800 ਤੇ ਸਾਡੇ ਨਾਲ ਜੁੜ ਚੁੱਕੇ ਨੇ ਸੈਮੀ ਜੀ ਫਰੋਮ ਢਿੱਲੋਂ ਵੀਡੀਓ। ਸੋ ਸ਼ੁਰੂ ਹੈ ਫੀਫਾ ਵਰਲਡ ਕੱਪ, ਘਰੇ ਬੈਠੇ ਹੋ, ਕਹਿੰਦੇ ਹੋ ਕਿ ਯਾਰ ਨਵੀਂ ਟੀ ਵੀ ਲਾਈਏ, ਟੀ ਵੀ ਔਨ ਕਰਨ ਸਾਰ ਫੀਫਾ ਵਰਲਡ ਕੱਪ ਸ਼ੁਰੂ ਹੋਵੇ ਤਾਂ ਹਰ ਇੱਕ ਮੈਚ ਢਿੱਲੋਂ ਵੀਡੀਓ ਦੇ ਆਈ ਪੀ ਟੀ ਵੀ ਬਾਕਸ 'ਤੇ ਦੇਖੋ। ਸੋ ਸੈਮੀ ਜੀ ਵੈਲਕਮ, ਕਿਵੇਂ ਹੋ?
0: ਬਿਲਕੁਲ, ਥੈਂਕ ਯੂ ਨਵੀ, ਬਹੁਤ ਬਹੁਤ ਵਧੀਆ ਜੀ, ਥੈਂਕ ਯੂ ਸੋ ਮਚ।
1: ਸੈਮੀ ਜੀ ਮੈਂ ਹੁਣ ਗਾਣਾ ਲਾਇਆ ਵੀ ਵਿਆਹ ਕਰਵਾ ਕੇ ਵੇ ਸਾਨੂੰ ਮਿਲਦਾ ਗਿਲਦਾ ਨਹੀਂ, ਮੈਂ ਕਿਹਾ ਹੁਣ ਜੇ ਵਿਆਹ ਤੋਂ ਬਾਅਦ ਹੀ ਮਿਲਣਾ ਗਿਲਣਾ ਫਿਰ ਵਿਆਹ ਕਾਹਦੇ ਲਈ ਕਰਾਇਆ ਕਿ ਨਹੀਂ?
0: ਬਿਲਕੁਲ
1: ਹਾਂ, ਹੁਣ ਇੱਕ ਬਾਈ ਜੀ ਕਹਿੰਦੇ ਕਿ ਦੋ ਘਰ ਵਾਲੀਆਂ ਜਦੋਂ ਹੋਣ ਫਿਰ ਦੂਜੀ ਨੂੰ ਵੀ ਮਿਲਣਾ, ਪਹਿਲੀ ਵੀ ਮਿਲਣਾ, ਮੈਂ ਕਿਹਾ ਅੱਜ ਕੱਲ੍ਹ ਨਹੀਂ ਉਹ ਚੀਜ਼ਾਂ ਚੱਲਦੀਆਂ।
0: ਬਿਲਕੁਲ, ਪਰ ਇਹ ਆ ਕਿ ਇਹ ਦੇਖੋ ਜਿਹੜਾ ਚਮਕੀਲਾ ਸਾਹਿਬ ਨੇ ਕੋਈ ਵੀ ਜਿਹੜਾ ਲਿਖਾਰੀ ਆ ਇਹ ਜੋ ਵੀ ਚੀਜ਼ਾਂ ਸਮਾਜ ਵਿੱਚ ਦੇਖਦੇ ਆ, ਠੀਕ ਹੈ ਨਾ ਜੀ। ਸੋ ਇਹ ਦੋ ਪ੍ਰੇਮੀਆਂ ਦੀ ਇੱਕ ਲਵ ਸਟੋਰੀ ਆ ਜਿਹੜੀ ਮੇਬੀ ਉਹ ਸਕਸੈਸ ਨਹੀਂ ਹੋਏਗੀ, ਬਟ ਉਹਨਾਂ ਕੋਲੇ ਫਿਰ ਐਂਡ ਆਫ ਦਾ ਡੇ ਤਾਂ ਇਹੀ ਆ ਮੈਸੇਜ ਵੀ ਭਾਈ ਕੋਈ ਗੱਲ ਨੀ, ਆਪਣੀ ਜਿਹੜੀ ਸਟੋਰੀ ਆ ਉਹ ਸਕਸੈਸ ਨਹੀਂ ਹੋਈ ਪਰ ਮਿਲਦਾ ਗਿਲਦਾ ਰਹੀ, ਬਸ ਇਹੀ ਇਹਦਾ ਗਾਣੇ ਦਾ।
1: ਠੀਕ ਹੈ, ਨਹੀਂ ਬਿਲਕੁਲ ਤੁਹਾਡੀ ਗੱਲ ਸਹੀ ਆ। ਹੁਣ ਕਈ ਮੈਨੂੰ ਨਾ ਸੈਮੀ ਜੀ ਕਾਲਾਂ ਆਉਣਗੀਆਂ, ਇੱਕ ਬਾਈ ਜੀ ਪਰਸੋਂ ਚੌਥੀ ਕਾਲ ਆਈ ਕਿਤੇ ਨਵੀਂ ਯਾਰ 40 ਸਾਲ ਪੁਰਾਣੀ ਗੱਲ ਹੈ ਹਜੇ ਉਹ ਵੀ ਚੇਤੇ ਆਉਂਦੀ ਹੈ, ਮੈਂ ਕਿਹਾ ਭਾਜੀ ਉਹਨੂੰ ਕੱਲ੍ਹ ਹੀ ਚੇਤੇ ਕਰਨਾ, ਕਹਿੰਦੇ ਕਿ ਨਵੀਂ ਉਹ ਕਿਤੇ ਭੁੱਲਦੀ ਵੀ ਨਹੀਂ। ਸੋ ਗੱਲਾਂ ਉਹੀ ਨੇ ਕਿ ਕਈ ਵਾਰ ਆਪਣੇ ਇਮੋਸ਼ਨਸ ਨੇ ਨਾ ਆਪਣੀ ਬਾਕੀ ਲਾਈਫ ਨੂੰ ਟੇਕ ਓਵਰ ਇਮੋਸ਼ਨਸ ਕਰ ਲੈਂਦੀਆਂ। ਸੋ ਖੈਰ ਸੈਮੀ ਜੀ, ਅੱਜ ਮੈਕਸੀਕੋ ਅਤੇ ਸਾਊਥ ਅਫਰੀਕਾ ਦਾ ਮੈਚ ਹੋਇਆ, 2-0 ਮੈਕਸੀਕੋ ਵਾਲੇ ਜਿੱਤੇ। ਕੱਲ੍ਹ ਨੂੰ ਕੈਨੇਡਾ ਅਤੇ ਬੋਸਨੀਆ ਦਾ ਮੈਚ ਹੈ, ਅੱਜ ਰਾਤ ਨੂੰ ਸਾਊਥ ਕੋਰੀਆ ਅਤੇ ਚੈੱਕ ਵਾਲਿਆਂ ਦਾ ਮੈਚ ਹੈ, ਅਤੇ ਕੱਲ੍ਹ ਨੂੰ ਯੂ ਐੱਸ ਏ ਪੈਰਾਗੁਏ ਦਾ ਮੈਚ ਹੈ। ਸੋ ਲਗਾਤਾਰ ਹੁਣ ਫੀਫਾ ਵਰਲਡ ਕੱਪ ਦੇ ਮੈਚ ਚੱਲ ਰਿਹਾ, ਸੋ ਸਾਰੇ ਕਿੱਥੇ ਦੇਖਣ?
0: ਬਿਲਕੁਲ ਜੀ, ਸੋ ਇਹ ਸਾਡੇ ਆਈ ਪੀ ਟੀ ਵੀ ਦੇ ਉੱਤੇ ਸਾਰੇ ਮੈਚਿਸ ਅਵੇਲੇਬਲ ਹੈਗੇ ਆ। ਔਰ ਜੇਕਰ ਤੁਸੀਂ ਨਵਾਂ ਬਾਕਸ ਲੈਣਾ ਆ, ਦੇਖੋ ਜਿਹੜਾ ਨਵਾਂ ਇਮੀਗ੍ਰੈਂਟ ਇੱਥੇ ਆਇਆ ਆ ਉਹਨੂੰ ਤਾਂ ਨਵਾਂ ਬਾਕਸ ਚਾਹੀਦਾ ਹੀ ਚਾਹੀਦਾ ਆ, ਠੀਕ ਆ ਜੀ। ਅਸੀਂ ਬਾਕਸ ਵੀ ਉਹ ਦਿੰਦੇ ਹਾਂ ਜਿਹੜਾ ਕਿ ਘਰੇ ਉਹਨਾਂ ਦੇ ਵਰਕ ਕਰੂਗਾ, ਨਾ ਕਿ ਕੋਈ ਚਾਈਨਾ ਮੇਡ $20-$30 ਦਾ ਬਾਕਸ ਲਿਆ ਕੇ ਕਸਟਮਰ ਨੂੰ ਦਿੱਤਾ ਜਾਵੇ ਔਰ ਉਸ ਤੋਂ ਬਾਅਦ ਫਿਰ ਉਹਨੂੰ ਮਤਲਬ ਕਿ ਜਿੱਦਾਂ ਕਹਿੰਦੇ ਹੁੰਦੇ ਨਾ ਵੀ ਗੋਲ ਹੋਣ ਲੱਗਾ ਆ ਤੇ ਉੱਥੇ ਕਿੱਕ ਤੇ ਬਾਲ ਤੇ ਗੋਲੀ ਜਿਹੜਾ ਹੈਗਾ ਆ ਤਿੰਨੇ ਚੀਜ਼ਾਂ ਫ੍ਰੀਜ਼ ਹੋ ਜਾਂਦੀਆਂ ਆ। ਸੋ ਇੱਦਾਂ ਦਾ ਬਿਲਕੁਲ ਵੀ ਤੁਹਾਨੂੰ ਜਿਹੜਾ ਹੈਗਾ ਆ ਢਿੱਲੋਂ ਵੀਡੀਓ ਵੱਲੋਂ ਇੱਦਾਂ ਦੀ ਜਮਾਂ ਵੀ ਸਰਵਿਸ ਨਹੀਂ ਦਿੱਤੀ ਜਾਊਗੀ ਜਿਹੜੀ ਕਿ ਤੁਹਾਨੂੰ ਡਾਊਨ ਦਾ ਰੋਡ ਟ੍ਰਬਲ ਦੇਵੇ। ਤੁਹਾਨੂੰ ਸਭ ਤੋਂ ਬੈਸਟ ਬਾਕਸ ਦਿੱਤਾ ਜਾਊਗਾ ਅਤੇ ਜੇਕਰ ਤੁਹਾਡੇ ਕੋਲੇ ਆਲਰੇਡੀ ਬਾਕਸ ਹੈਗਾ ਆ ਔਰ ਤੁਸੀਂ ਆਪਣੇ ਕਰੰਟ ਪ੍ਰੋਵਾਈਡਰ ਦੇ ਨਾਲ ਖੁਸ਼ ਨਹੀਂ ਹੈਗੇਗੇ, ਪਹਿਲੀ ਗੱਲ ਤਾਂ ਤੁਹਾਡਾ ਫੋਨ ਨਹੀਂ ਚੱਕਿਆ ਜਾਂਦਾ, ਜੇਕਰ ਚੱਕਿਆ ਜਾਂਦਾ ਆ ਤਾਂ ਤੁਹਾਡੀ ਜਿਹੜੀ ਪ੍ਰੋਬਲਮ ਆ ਉਹ ਸੋਲਵ ਵੀ ਨਹੀਂ ਕੀਤੀ ਜਾਂਦੀਗੀ। ਤਾਂ ਡੈਫੀਨਿਟਲੀ ਤੁਸੀਂ ਇੱਕ ਵਾਰ ਸਾਡੀ ਗੁਜ਼ਾਰਿਸ਼ ਹੈ ਢਿੱਲੋਂ ਵੀਡੀਓ ਦੀ ਸਰਵਿਸ ਟਰਾਈ ਕਰੋ, ਸਭ ਤੋਂ ਬੈਸਟ ਸਰਵਿਸ ਤੁਹਾਨੂੰ ਜਿਹੜੀ ਹੈਗੀ ਆ ਉਹ ਪ੍ਰੋਵਾਈਡ ਕੀਤੀ ਜਾਊਗੀ। ਸੋ ਆਈ ਪੀ ਟੀ ਵੀ ਨਵਾਂ ਲੈਣਾ ਆ, ਇਸ ਵੀਕਐਂਡ ਤੇ ਪਹੁੰਚੋ। ਅੱਜ ਫੀਫਾ ਕੱਪ ਸ਼ੁਰੂ ਹੋਇਆ ਆ, ਸੋ ਅੱਜ ਦੀਆਂ ਸ਼ੁਰੂਆਤਾਂ ਆ, ਹਜੇ ਕਾਫੀ ਟਾਈਮ ਚੱਲਣਾ ਆ। ਤੁਸੀਂ ਆਪਣੀ ਫੇਵਰੇਟ ਗੇਮ ਜਿਹੜੀ ਹੈਗੀ ਆ ਉਹ ਆਈ ਪੀ ਟੀ ਵੀ ਦੇ ਥਰੂ, ਜਾਂ ਤੁਸੀਂ ਪੰਜਾਬ ਨਾਲ ਜੁੜਨਾ ਚਾਹੁੰਦੇ ਹੋ ਪੰਜਾਬ ਦੀ ਨਿਊਜ਼ ਨਾਲ, ਇੰਡੀਆ ਦੀ ਨਿਊਜ਼ ਦੇ ਨਾਲ, ਠੀਕ ਆ ਜੀ, ਤੁਸੀਂ ਵੈਬ ਸੀਰੀਜ਼, ਹਿੰਦੀ ਟੀ ਵੀ ਸੀਰੀਜ਼ ਆਪਣੇ ਫੇਵਰੇਟ, ਬਾਲੀਵੁੱਡ ਦੀਆਂ ਟੋਪ ਟੂ ਟੋਪ ਫਿਲਮਾਂ ਜਿਹੜੀਆਂ ਹੈਗੀਆਂ ਆ, ਕ੍ਰਿਸਟਲ ਕਲੀਅਰ ਕੁਆਲਿਟੀ, ਜਦੋਂ ਅਸੀਂ ਕ੍ਰਿਸਟਲ ਕਲੀਅਰ ਕੁਆਲਿਟੀ ਦੀ ਗੱਲ ਕਰਦੇ ਹਾਂ, 4K ਦਾ 4K ਦੀ ਗੱਲ ਕਰਦੇ ਹਾਂ, ਉਹ 4K ਦੀ ਜਿਹੜੀ ਕੁਆਲਿਟੀ ਹੈਗੀ ਆ ਤੁਹਾਨੂੰ ਸਾਡੀ ਆਈ ਪੀ ਟੀ ਵੀ ਸਰਵਿਸ ਦੇ ਵਿੱਚ ਦੇਖਣ ਨੂੰ ਮਿਲੇਗੀ, ਨਾ ਕਿ ਸਿਰਫ ਅਸੀਂ ਰੇਡੀਓ ਤੇ ਗੱਲਬਾਤ ਕਰਕੇ ਕਹਿੰਦੇ ਹੁੰਦੇ ਆ ਵੀ ਲੋਕਾਂ ਨੂੰ ਆਪਣੇ ਤੱਕ ਖਿੱਚਦੇ ਹਾਂ, ਉਹ ਸਰਵਿਸ ਐਕਚੁਅਲੀ ਅਸੀਂ ਪ੍ਰੋਵਾਈਡ ਕਰਦੇ ਹਾਂ। ਸੋ ਢਿੱਲੋਂ ਵੀਡੀਓ ਆਪਣਾ ਫੇਵਰੇਟ ਆਈ ਪੀ ਟੀ ਵੀ ਬਾਕਸ ਸਾਡੇ ਸਟੋਰ ਤੋਂ ਪਿਕਅਪ ਕਰੋ, ਗੁਰਬਾਣੀ ਰੇਡੀਓ ਵੀਡੀਓ ਸਾਡੇ ਸਟੋਰ ਤੇ ਹਮੇਸ਼ਾ ਅਵੇਲੇਬਲ ਹੁੰਦਾ ਆ। ਔਰ ਨਵੀ ਆਪਣੀ ਗੱਲ ਮੈਨੂੰ ਲੱਗਦਾ ਮਦਰਸ ਡੇ ਤੋਂ ਬਾਅਦ ਪਹਿਲੀ ਵਾਰੀ ਹੋਣ ਲੱਗੀ ਆ ਸਾਡੇ ਕੋਲ ਇੱਕ ਨਵਾਂ ਰੇਡੀਓ ਜਿਹੜਾ ਹੈਗਾ ਆ ਜਿਹਨੂੰ ਕਿ ਬੈਟਰੀ ਦੀ ਜ਼ਰੂਰਤ ਨਹੀਂ ਹੈਗੀ ਗੀ, ਪਲੱਗ ਐਂਡ ਪਲੇ ਹੈਗਾ ਆ। ਉਹ ਸਿਰਫ ਤੇ ਸਿਰਫ ਤੁਸੀਂ ਆਪਣੇ ਘਰ ਦੇ ਵਿੱਚ ਪਲੱਗ ਲਾਉਣਾ ਆ ਅਤੇ ਤੁਹਾਡੇ ਸਾਰੇ ਘਰ ਦੇ ਵਿੱਚ ਗੁਰਬਾਣੀ ਦਾ ਪ੍ਰਵਾਹ ਜਿਹੜਾ ਹੈਗਾ ਆ ਉਹ ਇਸ ਰੇਡੀਓ ਦੇ ਥਰੂ ਚੱਲੂਗਾ।
1: ਸੋ ਸੈਮੀ ਜੀ ਬਿਲਕੁਲ, ਬਹੁਤ ਸਾਰੀਆਂ ਮਾਤਾਵਾਂ ਤੇ ਯੂਨੋ ਆਪਣੇ ਦਾਦੀਆਂ ਨਾਨੀਆਂ ਨੇ ਜੋ ਕਿ ਚਾਹੁੰਦੇ ਆ ਕਿ 24 ਘੰਟੇ ਗੁਰਬਾਣੀ ਘਰ ਦੇ ਵਿੱਚ ਚੱਲਦੀ ਰਹੇ। ਸੋ ਉਹਦੀ ਕਿੰਨੀ ਕੁ ਲਾਈਫ ਹੈ, ਵੀ ਕਿੰਨਾ ਕੁ ਲੰਬਾ ਸਮਾਂ ਗੁਰਬਾਣੀ ਅਤੇ ਉਸ ਰੇਡੀਓ ਤੇ ਚੱਲਦੀ ਰਹੇਗੀ?
0: 24 ਘੰਟੇ ਜੀ, 24/7 ਜਿਹੜਾ ਹੈਗਾ ਆ ਤੁਸੀਂ ਉਹਨੂੰ ਚਲਾ ਸਕਦੇ ਆ। ਔਰ ਉਹਦੀ ਜਿਹੜੀ ਪ੍ਰਾਈਸ ਆ ਨਵੀਂ ਪ੍ਰਾਈਸ ਵੀ ਅਸੀਂ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਰੱਖੀ ਆ। ਜਿਹੜਾ ਪਲੱਗ ਐਂਡ ਪਲੇ ਰੇਡੀਓ ਆ ਸਿਰਫ ਤੇ ਸਿਰਫ $20 ਦੇ ਵਿੱਚ, ਸਿਰਫ ਤੇ ਸਿਰਫ $20 ਦੇ ਵਿੱਚ ਤੁਸੀਂ ਸਾਡੇ ਸਟੋਰ ਤੋਂ ਖਰੀਦ ਸਕਦੇ ਹੋ। ਸੋ ਬਾਕੀ ਹੈ ਕਿ ਤੁਸੀਂ ਉਹਦੇ ਵਿੱਚ ਸੁਖਮਨੀ ਸਾਹਿਬ 24/7, ਨਾਮ ਸਿਮਰਨ 24/7, ਕਈ ਲੋਕ ਚੌਪਈ ਸਾਹਿਬ ਜਿਹੜਾ ਹੈਗਾ ਆ ਉਹ 24/7 ਚਲਾਉਣਾ ਚਾਹੁੰਦੇ ਆ। ਸੋ ਡੈਫਨਲੀ ਤੁਹਾਡੇ ਫੇਵਰੇਟ ਜਾਂ ਤੁਹਾਡੇ ਮਨਪਸੰਦ ਦੀ ਗੁਰਬਾਣੀ ਜਿਹੜੀ ਹੈਗੀ ਆ ਤੁਸੀਂ ਸਾਨੂੰ ਦੱਸੋ ਵੀ ਸਾਨੂੰ ਆਹ ਚੀਜ਼ ਚਾਹੀਦੀ ਆ, ਅਸੀਂ ਤੁਹਾਨੂੰ ਉਸ ਰੇਡੀਓ ਦੇ ਵਿੱਚ ਫੀਡ ਕਰਕੇ 5 ਮਿੰਟਾਂ ਦੇ ਅੰਦਰ ਅੰਦਰ ਜਿਹੜਾ ਹੈਗਾ ਆ ਤੁਸੀਂ ਆ ਕੇ ਪਿਕਅਪ ਕਰੋ ਅਤੇ ਪੇ ਕਰੋ ਅਤੇ ਆਪਣੇ ਘਰ ਦੇ ਵਿੱਚ ਗੁਰਬਾਣੀ ਦਾ ਪ੍ਰਵਾਹ ਜਿਹੜਾ ਹੈਗਾ ਆ ਉਹ ਚੱਲੇਗਾ।
1: ਵੈਰੀ ਗੁੱਡ। ਸੋ ਨੰਬਰ ਇੱਕ ਹੈ 9052041313, 905-204-1313 ਢਿੱਲੋਂ ਵੀਡੀਓ। ਸੈਮੀ ਜੀ ਬਹੁਤ ਸ਼ੁਕਰੀਆ।
0: ਥੈਂਕ ਯੂ
1: ਸਰ। ਸੋ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਤੇ ਦੇਖੋ ਯਾਰ ਆਲਰੇਡੀ 7:00 ਤਕਰੀਬਨ 20-19 ਮਿੰਟ ਹੋ ਗਏ ਨੇ ਤੇ ਨੰਬਰ ਆਪਣਾ 905-673-3337। ਗਰੋਸਰੀ ਕਰਨੀ ਹੈ ਤਾਂ ਫਰੈਸ਼ ਫੂਡ ਸੈਂਟਰ 12570 ਕੈਨੇਡੀ ਰੋਡ, ਕੈਨੇਡੀ ਅਤੇ ਮੇਫੀਅਰ ਦੇ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ ਤੁਹਾਡੇ ਲਈ ਹਾਜ਼ਰ ਹੈ। ਮੈਂ ਹੱਸਦਾ ਆ ਰਿਹਾ, ਮੈਨੂੰ ਇੱਕ ਵੀਰ ਦਾ ਮੈਸੇਜ ਆਇਆ, ਕੈਨ ਯੂ ਪਲੀਜ਼ ਪਲੇ ਮੇਰਾ ਜੀ ਕਰਦਾ ਬਾਈ ਚਮਕੀਲਾ ਇਨ ਦਾ ਮੂਡ 4 ਸ਼ਾਟਸ ਇਨ ਆਫ ਵੋਡਕਾ। ਭਰਾਵਾ ਹਜੇ ਯਾਰ ਥਰਸਡੇ ਦਾ ਦਿਨ ਹੈ, ਹਜੇ 8 ਵੀ ਨਹੀਂ ਵਜੇ, 7:15 ਹੋਏ ਆ, ਪਹਿਲਾਂ ਹੀ ਭਰਾਵਾ 4 ਸ਼ਾਟ ਵੋਡਕੇ ਦੀ ਤੂੰ ਪੀ ਚੁੱਕਿਆ। ਸੋ ਕਾਲ ਕਰੋ ਸਟੂਡੀਓ, ਜੇ ਕਾਲ ਕਰੇਗਾ ਤਾਂ ਮੈਂ ਲਾਊਂਗਾ, ਠੀਕ ਹੈ। ਇਹ ਵੀਰ ਦਾ ਮੈਨੂੰ ਹਮੇਸ਼ਾ ਮੈਸੇਜ ਆਉਂਦਾ ਕਿ ਨਵੀ ਆ ਹੋ ਰਿਹਾ, ਉਹ ਹੋ ਰਿਹਾ, ਆਹ ਗਾਣਾ ਲਾਓ, ਉਹ ਗਾਣਾ ਲਾਓ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ। ਜੇ ਤੁਸੀਂ ਮੈਨੂੰ ਸਟੂਡੀਓ 'ਚ ਕਾਲ ਕਰੋਗੇ ਵੀ ਮੇਰਾ ਜੀ ਕਰਦਾ ਗਾਣਾ ਸੁਣਨਾ ਤਾਂ ਮੈਂ ਲਾ ਦੂੰਗਾ, ਠੀਕ ਹੈ। ਤੁਹਾਡੀ ਕਾਲ ਹੋਣੀ ਚਾਹੀਦੀ ਹੈ ਤਾਂ ਮੈਂ ਲਾਊਂਗਾ। ਜੀ 7565, ਹੈਲੋ।
3: ਹੈਲੋ,
1: ਹਾਂਜੀ ਵੈਲਕਮ।
3: ਹਾਂਜੀ ਭਾਜੀ ਕੀ ਹਾਲ ਹੈ?
1: ਬਹੁਤ ਵਧੀਆ ਜੀ, ਕਿਵੇਂ ਹੋ?
3: ਤੁਹਾਡਾ
1: ਰੇਡੀਓ ਆਨ ਹੈ, ਉਹਨੂੰ ਬੰਦ ਕਰ ਲੋ, ਫਿਰ ਆਵਾਜ਼ ਤੁਹਾਡੀ ਸੁਣੋ।
3: ਅੱਛਾ ਭਾਜੀ, ਇੱਕ ਮਿੰਟ ਹੋਲਡ ਰੱਖੋ, ਹੁਣ ਠੀਕ ਹੈ ਭਾਜੀ?
1: ਹਾਂਜੀ ਵੀਰੇ, ਹਾਂਜੀ ਹਾਂਜੀ ਵੈਲਕਮ।
3: ਹਾਂਜੀ ਹਾਂਜੀ ਵੈਲਕਮ, ਥੈਂਕ ਯੂ ਸੋ ਮਚ ਭਾਜੀ। ਮੈਂ ਫਸਟ ਟਾਈਮ ਤੁਹਾਨੂੰ ਕਾਲ ਲਾ ਰਿਹਾ, ਬੜਾ ਵਧੀਆ ਲੱਗਿਆ ਮੈਨੂੰ ਸੁਣ ਕੇ ਰੇਡੀਓ ਤੁਹਾਡਾ ਪੰਜਾਬੀ ਲਹਿਰਾਂ।
1: ਠੀਕ ਹੈ।
3: ਹਾਂਜੀ ਭਾਜੀ, ਆਪਾਂ ਮੈਂ ਇਹ ਚੀਜ਼ ਬਾਰੇ ਜਾਣਕਾਰੀ ਲੈਣੀ ਸੀਗੀ, ਜਿੱਦਾਂ ਹੁਣ ਨਵੇਂ ਇੰਟਰਨੈਸ਼ਨਲ ਸਟੂਡੈਂਟਸ ਨਹੀਂ ਆ ਰਹੇ, ਰਾਈਟ, ਇਹ ਟੈਕਨੀਕਲੀ ਰਿਸੈਸ਼ਨ ਚ ਐਡ ਆਨ ਕਰ ਗਿਆ ਆਪਣਾ ਕੈਨੇਡਾ, ਤਾਂ ਇਹਦੇ ਬਿਹਾਫ ਤੇ ਆਪਾਂ ਆਪਣੇ ਕੈਨੇਡਾ ਦੀ ਇਕੋਨਮੀ ਦੇ ਕੀ ਇਫੈਕਟ ਪੈ ਰਿਹਾ, ਤੇ ਆਪਾਂ ਨੂੰ ਜਿਹੜੇ ਵਰਕ ਪਰਮਿਟ ਹੋਲਡਰ ਆ ਜਾਂ ਜਿਹੜੇ ਮਤਲਬ ਆਲਰੇਡੀ ਟੈਂਪਰੇਰੀ ਰੈਜੀਡੈਂਸ ਰਹਿ ਰਹੇ ਆ, ਉਹਨਾਂ ਨੂੰ ਕੋਈ ਪ੍ਰੋਬਲਮ ਆਉਣ ਦਾ ਚਾਂਸਿਸ ਤਾਂ ਨੀ ਹੈਗੇ? ਲਾਈਕ ਕੁਛ ਦੇ ਸਕਦੇ ਨੌਲੇਜ ਇਹਦੇ ਬਾਰੇ?
1: ਜਿਹੜੇ ਆਪਣੇ ਟੈਂਪਰੇਰੀ
3: ਰੈਜੀਡੈਂਸ ਰਹਿ ਰਹੇ ਆ ਇੱਥੇ,
1: ਹਾਂ,
3: ਕੈਨੇਡਾ ਸਰਕਾਰ ਉਹਨਾਂ ਨੂੰ ਕਿਉਂ ਨੀ ਭਾਜੀ ਮਤਲਬ PR ਵਗੈਰਾ ਕਰ ਰਹੀ ਆ, ਬਾਹਰੋਂ ਲਿਆ ਕੇ ਪੱਕੇ ਕਰ ਰਹੇ ਆ ਫ੍ਰੈਂਚ ਦੇ ਉੱਤੇ, ਜਿਹੜੇ ਵਿਚਾਰੇ ਆਲਰੇਡੀ ਇੱਥੇ ਰਹਿ ਰਹੇ ਆ, ਟੈਕਸ ਭਰ ਰਹੇ ਆ, ਕੰਮ ਕਰ ਰਹੇ ਆ ਦਿਨ ਰਾਤ, ਇਨ ਸਾਈਡ ਕੈਨੇਡਾ ਰਹਿ ਰਹੇ, ਉਹਨਾਂ ਦੇ ਫੋਕਸ ਕਿਉਂ ਨੀ ਹੈ ਭਾਜੀ ਸਰਕਾਰ ਦਾ?
1: ਨਹੀਂ ਸਰਕਾਰ, ਹੁਣ ਦੇਖੋ ਸਾਡੇ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਨੇ, ਕੋਈ ਵਰਕ ਪਰਮਿਟ ਹੋਲਡਰ ਨੇ, ਟੈਂਪਰੇਰੀ ਫੋਰਨ ਵਰਕਰਸ ਨੇ, ਯੂਨੋ ਗਵਰਨਮੈਂਟ ਆਲਰੇਡੀ ਟੈਂਪਰੇਰੀ ਜਿਹੜੇ ਰੈਜ਼ੀਡੈਂਟਸ ਨੇ ਬਹੁਤ ਸਾਰੇ ਸੱਦੇ ਹੋਏ ਨੇ, ਅਤੇ ਜਿਹੜੇ ਸੱਦੇ ਨੇ ਉਹਨਾਂ ਨੂੰ ਹੁਣ ਉਹਨਾਂ ਦੇ ਉੱਤੇ ਮਿਹਨਤ ਹੋਊਗੀ, ਉਹਨਾਂ ਦੇ ਉੱਤੇ ਫੋਕਸ ਹੋਊਗਾ। ਤੁਹਾਨੂੰ ਪਤਾ ਹੀ ਹੈ ਕਿੱਡੇ ਵੱਡੇ ਲੈਵਲ ਦੇ ਉੱਤੇ ਸਾਡੇ ਜਿਹੜੇ ਇਮੀਗ੍ਰੈਂਟਸ ਸੱਦੇ ਗਏ ਨੇ ਪਾਸਟ ਦੇ ਵਿੱਚ। ਕੋਈ ਵੀ ਆਪਣੇ ਦੁਨੀਆ ਭਰ ਦੇ ਵਿੱਚ ਕੋਈ ਕੰਟਰੀ ਹੈ ਨੀ ਜਿਨ੍ਹਾਂ ਨੇ ਇੰਨੇ ਲੋਕ ਸੱਦੇ ਆ, ਤੁਸੀਂ ਹਜੇ ਵੀ ਕੰਪਲੇਨ ਕਰ ਰਹੇ ਹੋ?
3: ਬਟ ਭਾਜੀ ਨਹੀਂ, ਕੰਪਲੇਨ ਨਹੀਂ ਕਰ ਰਿਹਾ, ਕੈਨੇਡਾ ਨੂੰ ਸੱਦਣਾ ਚਾਹੀਦਾ, ਇਹ ਹੈ ਹੀ ਇਮੀਗ੍ਰੈਂਟ ਕੰਟਰੀ ਆ, ਮੈਂ ਕਹਿੰਦਾ ਇਹਨਾਂ ਨੂੰ ਸੱਦਣਾ ਵੀ ਚਾਹੀਦਾ। ਬਟ ਯੂ ਨੋ ਕਿ ਇੰਨਾ ਖਾਲੀ ਪਿਆ ਕੈਨੇਡਾ, ਇਹ ਫਿਰ ਵੀ ਬੁਲਾਉਣ ਦੇ ਵਿੱਚ ਤਾਂ ਚਲੋ ਨਹੀਂ।
1: ਨਹੀਂ ਖਾਲੀ ਕਿਵੇਂ, ਕਿਹਨੇ ਕਿਹਾ ਵੀ ਖਾਲੀ ਪਿਆ ਕੈਨੇਡਾ?
3: ਦੇਖੋ ਭਾਜੀ ਪੂਰੀ ਇੰਨੀਆਂ ਪ੍ਰੋਵਿੰਸਾਂ ਦੇ ਵਿੱਚ ਇੰਨੀ ਜਗ੍ਹਾ ਖਾਲੀ ਪਈ ਹੈ ਵੀ ਜਿੱਥੇ ਜਿੱਥੇ ਨਹੀਂ ਰਹਿ ਰਹੇ ਬੰਦੇ, ਜਿੱਥੇ ਘੱਟ ਪਾਪੂਲੇਸ਼ਨ ਹੈ ਉੱਥੇ ਬੰਦੇ ਨਹੀਂ ਰਹਿ ਰਹੇ। ਤਾਂ ਜਿਹੜੇ ਮੰਨ ਲਓ ਇਨਸਾਈਡ ਕੈਨੇਡਾ ਰਹੇ, ਉਹਨਾਂ ਨੂੰ ਓਪਰਚੁਨਿਟੀ ਦਿਓ ਕਿ ਹਾਂਜੀ ਵੀ ਤੁਸੀਂ ਉੱਥੇ ਜਾ ਕੇ ਕੰਮ ਵਗੈਰਾ ਕਰੋ, ਤੁਹਾਨੂੰ ਪਰਮਾਨੈਂਟ ਰੈਜੀਡੈਂਸੀ ਅਸੀਂ ਦੇਵਾਂਗੇ ਜਾਂ ਕੁਛ ਏਦਾਂ ਦਾ ਸਿਸਟਮ।
1: ਪਰ ਯਾਰ ਆਪਾਂ ਯਾਰ ਜੇ ਆਪਾਂ ਹਜੇ ਵੀ ਕਹਿ ਰਹੇ ਹਾਂ ਵੀ ਇਮੀਗ੍ਰੈਂਟਸ ਨੂੰ ਆਪਾਂ ਸੱਦ ਨਹੀਂ ਰਹੇ, ਜਿਹੜੇ ਲੈਵਲ ਤੇ ਆਪਾਂ ਸੱਦੇ ਆ ਹੋਰ ਕਿਸੇ ਕੰਟਰੀ ਨੇ ਸੱਦੇ ਨੀ?
3: ਨਹੀਂ ਮੈਂ ਮੰਨਦਾ ਚਲੋ ਇਹਨਾਂ ਨੇ ਬਹੁਤ ਜ਼ਿਆਦਾ ਸੱਤ ਕੇ ਸਗੋਂ ਕੰਮ ਖਰਾਬ ਹੋਇਆ ਪਿੱਛੇ ਜੇ ਬਹੁਤ, ਪਰ ਜਿਹੜੇ ਵਿਚਾਰੇ ਹੁਣ ਕੰਟਰੀ ਲੀਵ ਕਰ ਰਹੇ, ਜਿਨ੍ਹਾਂ ਦੇ ਟੈਂਪਰਰੀ ਰੈਜੀਡੈਂਸ ਦੇ ਹੁਣ ਵਰਕ ਪਰਮਿਟ ਨਾ ਖਤਮ ਹੋ ਰਹੇ ਹੈ, ਉਹ ਵਿਚਾਰਿਆਂ ਦਾ ਕੀ ਬਣੂਗਾ ਵਾ? ਲਾਈਕ ਇਹ ਸਵਾਲ ਹੈ ਮੇਰਾ ਉਹਨਾਂ ਤੋਂ, ਉਹਨਾਂ ਦੇ ਹੈ ਹੀ ਨਹੀਂ, ਉਹਨਾਂ ਨੂੰ ਜਾਂ ਤਾਂ 25,000 ਲਾ ਕੇ ਦੁਬਾਰਾ ਫਿਰ ਸਟੱਡੀ ਲੈਣੀ ਪੈਣੀ ਹੈ, ਜਾਂ ਉਹਨਾਂ ਨੂੰ LMIA, ਜਾਂ ਉਹਨਾਂ ਨੂੰ ਫਿਰ ਵਾਪਸ ਜਾਣਾ ਪੈਣਾ। ਉਹਨਾਂ ਕੋਲੇ ਵਿਚਾਰਿਆਂ ਕੋਲੇ ਤਿੰਨ ਹੀ ਆਪਸ਼ਨ ਬਚਦੇ ਪਏ।
1: ਚਲੋ ਥੋੜ੍ਹਾ ਜਿਹਾ ਨਾ ਕੁਦਰਤੀ ਸਾਡੇ ਐਕਸਪਰਟ ਨੇ ਅਮਨ ਜੀ, ਅਮਨ ਬੈਨੀਪਾਲ ਜੀ ਸਾਡੇ ਸਵੇਰੇ ਰੇਡੀਓ ਆਵਾਜ਼ ਹੋਸਟ ਕਰਦੇ ਆ 9 ਤੋਂ 10। ਅਮਨ ਜੀ ਤੁਸੀਂ ਦੋਨਾਂ ਨੂੰ ਜਵਾਬ ਕੀ ਕਹਿਣਾ ਚਾਹੁੰਦੇ ਹੋ?
4: ਮੈਂ ਸੁਣ ਰਿਹਾ ਸੀ ਗੱਲ ਇਹਨਾਂ ਦੀ ਧਿਆਨ ਨਾਲ
1: ਜੀ।
4: ਜਦੋਂ ਕੈਨੇਡਾ ਨੇ ਨਾ ਪਲਾਨ ਖੋਲੇ, ਸਤਿ ਸ਼੍ਰੀ ਅਕਾਲ ਤੇ ਮੈਂ ਸਾਰਿਆਂ ਨੂੰ ਜਿੰਨੇ ਵੀ ਜਾਣੇ ਸਾਰੇ ਹੈਗੇ ਨਾ, ਕੈਨੇਡਾ ਨੇ ਪਲਾਨ ਖੋਲੇ ਸੀ ਤਵੀ ਤੇ ਆਊਟਸਕਰਟ ਦੇ, ਮੈਨੂੰ ਯਾਦ ਆ ਕਿ ਸਸਕੈਚਵਨ ਦੇ ਵਿੱਚ ਜਦੋਂ ਸਟੀਫਨ ਹਾਰਪਰ ਸੀਗਾ ਉਦੋਂ ਜੇਸਨ ਕੇਨੀ ਮਿਨਿਸਟਰ ਬਣਿਆ
1: ਜੀ।
4: ਜੇਸਨ ਕੇਨੀ ਨੇ ਇੱਕ ਇੱਕ ਪਲਾਨ ਕੱਢਿਆ ਕਿ ਜਿਹੜਾ ਡਾਕਟਰ ਇੰਡੀਆ ਤੋਂ ਆਉਂਦਾ, ਅਸੀਂ ਉਹਨੂੰ ਇੱਕ ਛੋਟੇ ਜਿਹੇ ਐਗਜ਼ਾਮ ਤੋਂ ਬਾਅਦ ਜਿਹੜਾ ਮਹੀਨਾ ਜਾਂ ਡੇਢ ਮਹੀਨੇ 'ਚ ਜਾਂ 2 ਮਹੀਨੇ 'ਚ ਕਲੀਅਰ ਕਰ ਜੂਗਾ, ਉਦੋਂ ਬਾਅਦ ਅਸੀਂ ਉਸਨੂੰ ਡਾਕਟਰ ਮੰਨਾਂਗੇ, ਕੰਪਲੀਟ ਡਾਕਟਰ ਮੰਨਾਂਗੇ, ਪਰ ਉਹਨੂੰ ਸਸਕੈਚਵਨ ਦੇ ਰੂਰਲ ਏਰੀਆ ਦੇ ਵਿੱਚ ਜੁਆਇਨ ਕਰਨਾ ਪਊਗਾ ਜਿੱਥੇ ਸਾਡੇ ਕੋਲ ਡਾਕਟਰ ਹੈ ਨਹੀਂ ਗੇ, ਪੇਸ਼ੈਂਟ ਹੈਗੇ ਨੇ, ਹੈਨਾ। ਲੋਕ ਗਏ, ਲੋਕਾਂ ਨੇ PR ਲਈ ਅਪਲਾਈ ਕਰ ਦਿੱਤਾ ਵੀ PR ਬਣ ਜੂਗੀ, ਤੇ ਉੱਥੋਂ ਬਾਅਦ ਲੋਕ ਨਿਕਲ ਕੇ ਬੈਕ ਆ ਗਏ ਸਾਰੇ। ਇਸ ਵੇਲੇ ਵੀ ਜਿਹੜੇ ਜਿਹੜੇ ਜਿਹੜੇ ਕਈ ਪ੍ਰੋਵਿੰਸਿਸ ਨੇ, ਦੇਖੋ ਬਾਈ ਜੀ ਦੀ ਗੱਲ ਸੀ ਕਿ ਜਗ੍ਹਾ ਖਾਲੀ ਪਈ ਆ, ਜਗ੍ਹਾ ਲਈ ਇਨਫਰਾਸਟ੍ਰਕਚਰ ਵੀ ਤਾਂ ਚਾਹੀਦਾ ਹੈਗਾ, ਸਾਰਾ ਸਿਸਟਮ ਵੀ ਚਾਹੀਦਾ, ਪਾਪੂਲੇਸ਼ਨ ਵੀ ਚਾਹੀਦੀ ਆ, ਬੜਾ ਕੁਛ ਹੈਗਾ। ਮਤਲਬ ਤੁਹਾਡੀ ਗੱਲ ਸਹੀ ਆ ਵੀ ਜਿੰਨਾ ਇਮੀਗ੍ਰੈਂਟ ਅਸੀਂ ਲੈ ਕੇ ਆਏ ਆ, ਅਸੀਂ ਓਵਰ ਲਿਆਏ, ਮਤਲਬ ਇਹਨਾਂ ਦਾ ਚਾਹੀਦਾ ਹੀ ਨਹੀਂ ਸੀ ਆਉਣਾ, ਤਾਂ ਹੀ ਸਾਡੇ ਕੋਲ ਪੁਲਿਸਿੰਗ ਹੈਲਥ ਕੇਅਰ ਤੋਂ ਲੈ ਕੇ। ਮੈਂ ਇਹ ਗੱਲ ਕਹੂੰਗਾ ਕਿ ਇਸ ਵੇਲੇ ਜੇ ਕੋਈ ਡਾਕਟਰ ਸੁਣਦਾ ਪਿਆ ਇਸ ਸ਼ੋਅ ਨੂੰ, ਮੈਡੀਕਲ ਪ੍ਰੋਫੈਸ਼ਨਲ ਸੁਣਦਾ ਪਿਆ, ਜਿਸ ਤਰ੍ਹਾਂ ਰੀਅਲ ਸਟੇਟ ਦੇ ਵਿੱਚ ਬੂਮ ਸੀ ਨਾ, ਇਸ ਵੇਲੇ ਹੈਲਥ ਕੇਅਰ ਦੇ ਵਿੱਚ ਇੱਦਾਂ ਬੂਮ ਆ ਕਿ ਏਦਾਂ ਹੋ ਰਿਹਾ ਵੀ ਇੱਕ ਡਾਕਟਰ ਦੇ ਕੋਲ ਜੇ ਕੋਈ ਜਾ ਆ ਬਾਹਰਲੇ ਸ਼ਹਿਰਾਂ 'ਚ, ਮੈਂ GTA ਤਾਂ ਨਹੀਂ ਪਤਾ ਇੱਦਾਂ ਹੁੰਦਾ ਕਿ ਨਹੀਂ ਹੁੰਦਾ, ਸਪੋਜ਼ ਮੇਰਾ ਫੈਮਿਲੀ ਕਲੀਨਿਕ A ਆ, ਪਰ A ਦੇ ਮੈਂ ਗਿਆ ਨਹੀਂ, ਅੱਜ ਮੈਂ C ਦੇ ਕਿਸੇ ਦੇ ਜਾ ਕੇ ਚੈੱਕਅਪ ਕਰਾਇਆ, ਬਾਹਰਲੇ ਸ਼ਹਿਰਾਂ ਦੇ ਵਿੱਚ ਜਿਵੇਂ ਸਪੈਸ਼ਲੀ ਨੈਗਰਫੋਲ ਹੈਮਿਲਟਨ 'ਚ ਈਮੇਲ ਆ ਜਾਂਦੇ ਡਾਕਟਰ ਦੀ ਕਿ ਤੁਸੀਂ ਸਾਡੇ ਕਲਾਇੰਟ ਨਹੀਂ ਹੈਗੇ ਐਨੀ ਮੋਰ, ਹੁਣ ਤੁਸੀਂ ਜਾ ਕੇ ਉੱਥੇ ਜੁਆਇਨ ਕਰੋ ਜਿੱਥੋਂ ਇਲਾਜ ਕਰਾਇਆ। ਮੀਨਸ ਕਿ ਡਾਕਟਰਸ ਤੋਂ ਲੈ ਕੇ ਹਰ ਚੀਜ਼ ਦੇ ਵਿੱਚ ਸਿਸਟਮ ਕਲੈਪਸ ਹੋ ਗਿਆ, ਤੇ ਅੱਜ ਜਿਹੜੀਆਂ ਨਰਸ ਪ੍ਰੈਕਟੀਸ਼ਨਰ ਨੇ ਉਹਨਾਂ ਨੂੰ ਅਲਾਓ ਕੀਤਾ ਜਾ ਰਿਹਾ ਕਿ ਉਹ ਡਾਕਟਰ ਦੀ ਤਰ੍ਹਾਂ ਪ੍ਰੈਕਟਿਸ ਕਰ ਸਕਦੇ, ਚੈੱਕਅਪ ਕਰ ਸਕਦੇ ਆ ਇੱਕ ਲੈਵਲ ਤੱਕ, ਹੈਲਥ ਕੇਅਰ ਦੇ ਗਲਿਚ ਨੂੰ ਢੱਕਣ ਵਾਸਤੇ। ਹੈਲਥ ਕੇਅਰ ਦੇ ਗਲਿਚ ਦੇ ਵਿੱਚ ਜਿੰਨੇ ਵੀ ਰਿਟਾਇਰਮੈਂਟ ਹੋਮ ਨੇ ਉੱਥੇ ਨਰਸ ਪ੍ਰੈਕਟੀਸ਼ਨਰ ਨੇ ਜਿਹੜੀਆਂ ਵੀ ਆਪਣੀ ਕਮਿਊਨਿਟੀ ਦੇ ਵਿੱਚ ਸੁਣਦੀਆਂ ਨੇ, ਤੇ ਇਹਨਾਂ ਲਈ ਬੜੀ ਵੱਡੀ ਓਪਰਚੁਨਿਟੀ ਹੈ। ਜੇ ਕੋਈ ਸੁਣਦਾ ਪਿਆ ਪਰਿਵਾਰ ਮੇਲ ਫੀਮੇਲ ਆ ਨਰਸ ਪ੍ਰੈਕਟੀਸ਼ਨਰ ਨੂੰ, ਤੁਸੀਂ ਜ਼ਰੂਰ ਮੈਨੂੰ ਕਾਲ ਕਰਿਓ, ਮੈਂ ਤੁਹਾਨੂੰ ਦੱਸ ਦੂੰਗਾ ਨਾ ਵੀ ਬੜੀ ਨਵੀਆਂ ਚੀਜ਼ਾਂ ਵੀ ਨਿਕਲੀਆਂ। ਪਰ ਬਾਈ ਜੀ ਦੀ ਗੱਲ ਦਰੁਸਤ ਨਹੀਂ ਹੈ ਕਿ ਅਸੀਂ ਲੋਕਾਂ ਨੂੰ ਬੁਲਾਇਆ ਨੇ, ਅਸੀਂ ਜ਼ਿਆਦਾ ਲੋਕ ਬੁਲਾ ਲਏ ਤੇ ਸਾਂਭਣ ਲਈ ਸਿਸਟਮ ਹੈ ਨਹੀਂ ਸੀਗਾ, ਉਹਦੇ ਕਰਕੇ ਜਿਹੜਾ ਸਾਰਾ ਕੁਛ ਹੋਇਆ। ਤੇ ਇਦਾਂ ਦੇ ਪ੍ਰੋਗਰਾਮ ਸੀਗੇ ਰੂਰਲ ਸਪੈਸ਼ਲ, ਹੁਣ ਵੀ ਚੱਲਦੇ ਪਏ ਨੇ, ਟਿਮਸ ਦੇ, ਸਡਬਰੀ ਦੇ, ਸੁਸਾਈਡ ਮਰੀ ਦੇ, ਲੋਕ ਜਾਂਦੇ ਉੱਥੇ। ਬਟ ਆਪਾਂ ਵੀ ਇਮੀਗ੍ਰੇਸ਼ਨ ਲੈ ਕੇ ਆਪਾਂ ਮੱਥਾ ਟੇਕਣਾ ਹੁੰਦਾ ਟੋਰਾਂਟੋ ਦੇ ਗੁਰਦੁਆਰੇ 'ਚ ਜਾ ਕੇ?
1: ਨਹੀਂ ਨਹੀਂ ਅਮਨ ਜੀ, ਉਹੀ ਤਾਂ ਹੈ, ਹੁਣ ਦੇਖੋ ਜੋਬ ਵੀ ਚਾਹੀਦੀ ਹੈ, ਹਾਊਸਿੰਗ ਵੀ ਚਾਹੀਦੀ ਹੈ, ਸਕੂਲਿੰਗ ਵੀ ਚਾਹੀਦੀ ਹੈ, ਹਾਸਪਿਟਲ ਵੀ ਚਾਹੀਦੀ ਹੈ, ਪਬਲਿਕ ਟ੍ਰਾਂਸਪੋਰਟ ਵੀ ਚਾਹੀਦੀ ਹੈ, ਕਮਿਊਨਿਟੀਜ਼ ਵੀ ਆਪਾਂ ਭਾਰ ਰਹੇ ਹਾਂ। ਜੇ ਆਪਾਂ ਆਉਣਾ ਹੀ ਬ੍ਰੈਮਟਨ 'ਚ ਹੈ, ਆਉਣਾ ਹੀ ਸਰੀ 'ਚ ਹੈ, ਅਤੇ ਬਾਅਦ ਵਿੱਚ ਕਹਿਣਾ ਕੈਨੇਡਾ ਐਡਾ ਵੱਡਾ, ਕੈਨੇਡਾ ਤਾਂ ਹੈ ਐਡਾ ਵੱਡਾ, ਪਰ ਤਾਂ ਆਪਾਂ ਉੱਥੇ ਜਾ ਕੇ ਰਾਜ਼ੀ ਨਹੀਂ?
4: ਅੱਜ ਸਾਰੇ ਰੈਡੀ ਨੇ, ਅੱਜ ਤੋਂ ਪਹਿਲਾਂ ਕੋਈ ਬੰਦਾ ਹਿਲ ਕੇ ਰਾਜ਼ੀ ਨਹੀਂ ਸੀਗਾ, ਹਿੱਲਣਾ ਨੀਗਾ ਸੀ, ਬਸ ਸਾਨੂੰ ਇੱਥੇ ਬੈਠੇ। ਫਿਰ ਸਾਡੇ ਕੰਪੈਰੀਜ਼ਨ ਸੀਗੇ ਕਿ ਸਾਨੂੰ ਵੀ ਅਮਨ ਤੇ ਨਵੀ ਆਹ ਕਰਦੇ ਨੇ ਤੇ ਅਸੀਂ ਕਿਉਂ ਨਹੀਂ। ਦੇਖੋ ਅਸੀਂ ਅਸੀਂ ਜਦੋਂ ਇੱਥੇ ਆਏ, ਅਸੀਂ ਆ ਕੇ ਇੱਥੇ ਆਪਣੇ ਅਧਿਕਾਰ ਤਾਂ ਦੱਸਣ ਲੱਗ ਗਏ ਸਾਰਿਆਂ ਨੂੰ ਵੀ ਸਾਡੇ ਅਧਿਕਾਰ ਕੀ ਕੀ ਨੇ, ਸਾਨੂੰ ਕੀ ਕੀ ਮਿਲਣਾ ਚਾਹੀਦਾ, ਕਿਵੇਂ ਹੋਣਾ ਚਾਹੀਦਾ। ਅਸੀਂ ਆਪਣੇ ਫਰਜ਼ ਨੇ ਉਹਨਾਂ ਬਾਰੇ ਪੜ੍ਹੇ ਨੀ, ਜਾਗਰੂਕ ਨਹੀਂ ਹੋਏ, ਉਹਦੇ ਕਾਰਨ ਜਿਹੜਾ ਹੈਗਾ ਵੀ ਇੱਥੋਂ ਦਾ ਸਿਸਟਮ ਜਿਹੜਾ ਹਿਮੂਲੇਟ ਹੋਇਆ, ਇੱਥੋਂ ਦਾ ਸਿਸਟਮ ਕੋਲੈਪਸ ਹੋ ਗਿਆ, ਜਿਹੜੇ ਜਿਹੜੇ ਜਿਹਨੂੰ ਆਪਾਂ ਲਾਅ ਐਂਡ ਆਰਡਰ ਕਹਿੰਦੇ ਹਾਂ, ਉਹ ਕੋਲੈਪਸ ਹੋ ਗਿਆ ਕਿ ਕੋਈ ਵੀ ਆਉਂਦਾ ਸੀ. ਹੁਣ ਦੇਖੋ ਨਵੀਂ ਇੱਕ ਕੇਸ ਸੀਗਾ, ਸਰੀ ਦੀਆਂ ਇੱਕ ਫੋਟੋ ਆਈਆਂ ਸੀ, ਉਹ ਮੁੰਡਿਆਂ ਦੇ ਮੂੰਹ ਤੇ ਸੋਜਰ ਸੁਜਰ ਜਿਹੀ ਆਈ ਹੈ, ਪੁਲਿਸ ਨੇ ਚੱਕੇ ਸੀ, ਐਕਸਟੋਰਸ਼ਨ ਦਾ ਕੰਮ ਕਰਦੇ ਸੀ. ਉਹਨਾਂ ਚ ਇੱਕ ਮੁੰਡਾ ਜਿਹੜਾ ਕ੍ਰਿਮੀਨਲ ਸੀਗਾ, ਪ੍ਰੋਫੈਸ਼ਨਲ ਕ੍ਰਿਮੀਨਲ ਸੀਗਾ, ਉਹ 18 ਕੁ ਸਾਲਾਂ ਦਾ, ਉਹ ਇੰਡੀਆ ਵੀ ਆਈ ਕੁਛ ਕਰਦਾ ਸੀ, ਬਿਨਾਂ ਚੈੱਕ ਕੀਤੇ ਇੱਥੇ ਆ ਗਿਆ. ਹੁਣ ਉਹਨਾਂ ਨੇ ਕੀਤੇ ਤਾਂ ਥੋੜੇ ਥੋੜੇ ਪੈਸਿਆਂ ਲਈ ਆ, ਮਤਲਬ 1,000, 2,000, 5,000 ਲਈ ਕਰਦਾ ਹੋਊਗਾ, ਗੋਲੀਆਂ ਚਲਾਏ ਕਿਸੇ ਘਰੇ. ਹੁਣ ਉਹਨਾਂ ਨੂੰ ਜਜਮੈਂਟ ਆਈ ਹੈ ਇੱਕ, ਮੈਂ ਦੇਖ ਰਿਹਾ ਸੀ ਜਜਮੈਂਟ ਤੇ ਕੈਨੇਡੀਅਨ ਸਪੈਸ਼ਲੀ ਜਿਹੜੇ ਗੋਰੇ ਲੋਕ ਨੇ ਉਹ ਕਿਸ ਤਰ੍ਹਾਂ ਦੇ ਨਾਲ ਸਾਨੂੰ ਟਾਰਗੇਟ ਕਰ ਰਹੇ ਸਾਰਿਆਂ ਨੇ. ਇਸ ਵੇਲੇ ਸਭ ਤੋਂ ਵੱਧ ਰੇਸਿਜ਼ਮ ਜੇ ਲਾਈਏ ਤਾਂ ਬਰਾਊਨ ਪੀਪਲ ਦੇ ਉੱਪਰ ਹੋ ਰਿਹਾ. ਕਿਉਂ ਹੋ ਰਿਹਾ? ਕਿਉਂਕਿ ਬਰਾਊਨ ਪੀਪਲ ਦੀਆਂ ਫੋਟੋ ਰੋਜ਼ ਅਖਬਾਰ ਛਪਦੀਆਂ ਨੇ, ਚਾਹੇ ਦੁਨੀਆ ਚਾਹੇ ਕੈਨੇਡਾ ਦੀ ਸਭ ਤੋਂ ਵੱਡੀ ਚੋਰੀ ਲਾ ਲਓ, ਸੋਨੇ ਦੀ ਏਅਰਪੋਰਟ ਦੀ, ਚਾਹੇ ਕੋਈ ਵੀ ਘਟਨਾ ਲਾ ਲਓ, ਸਾਡੇ ਬੰਦਿਆਂ ਦੇ ਮੂੰਹ ਉੱਤੇ ਲੱਗੇ ਹੁੰਦੇ ਨੇ ਫੋਟੋ ਦੇ ਉੱਤੇ, ਹਨਾ. ਵੀ ਇਹਨਾਂ ਲੋਕਾਂ ਨੇ ਨਾ ਉਹਨੂੰ ਨੋਰਮਲ ਲੈ ਲਿਆ ਸੀ, ਵੀ ਅੰਨੀ ਪੀਂਦੀ ਕੁੱਤੇ ਚੜਦੇ ਵਾਲੀ ਕਹਾਵਤ ਆ. ਪਰ ਹੁਣ ਜਦੋਂ ਮੈਂ ਕੱਲ੍ਹ ਨੂੰ ਜਜਮੈਂਟ ਦੇਖ ਰਿਹਾ ਸੀ, ਮੈਂ ਪ੍ਰੋਪਰਲੀ ਖੋਲੀ, ਉਹਦੇ ਚ 5.5-6 ਸਾਲ ਦੀ ਸਜ਼ਾ ਇੱਕ ਨੂੰ ਆ, 6 ਮਹੀਨੇ ਤੋਂ ਉੱਪਰ ਦੀ ਸਜ਼ਾ ਤੋਂ ਬਾਅਦ ਡਿਪੋਰਟ ਹੋਣੇ ਆ ਸਾਰੇ, ਯਾਨੀ ਕਿ ਜੇਲ੍ਹ ਚ ਵੀ ਰਹਿਣਗੇ, ਜੇਲ੍ਹ ਤੋਂ ਬਾਅਦ ਇਹਨਾਂ ਨੂੰ ਡਿਪੋਰਟ ਕੀਤਾ ਜਾਊਗਾ. ਪਰ ਆਪਾਂ ਟੂ ਲੇਟ ਹੋ ਗਏ, ਫਿਲਹਾਲ ਇਹਨਾਂ ਦੀਆਂ ਗੱਲਾਂ ਮੁੱਕੜੀਆਂ ਨੀ ਜੀ.
1: ਸਰ ਅਮਨ ਜੀ, ਮੈਂ ਉਹ ਜਿਹੜੇ ਕਾਲਰ ਨੇ ਉਹਨਾਂ ਨੂੰ ਥੋੜੇ ਜਿਹਾ ਫ੍ਰੀ ਕਰ ਦਵਾਂ. ਬਾਈ ਜੀ, ਹੋਰ ਕੋਈ ਤੁਹਾਡਾ ਕੁਐਸਚਨ ਹੈ, ਕੁਛ ਕਹਿਣਾ ਚਾਹੁੰਦੇ ਹੋ?
3: ਨਹੀਂ ਨਹੀਂ ਵੀਰੇ, ਥੈਂਕ ਯੂ, ਤੁਸੀਂ ਮਤਲਬ ਬਹੁਤ ਵਧੀਆ ਗਾਈਡੈਂਸ ਦਿੱਤੀ ਹੈ. ਠੀਕ ਹੈ, ਮੈਂ ਐਗਰੀ ਕਰਦਾ ਤੁਹਾਡੀਆਂ ਗੱਲਾਂ ਨਾਲ, ਪਰ ਮੇਰਾ ਇਹ ਕਹਿਣਾ, ਮੇਰਾ ਇਹੀ ਮੋਰਲ ਹੈ, ਵਿਚਾਰੇ ਜਿਹੜੇ ਭਾਜੀ ਇਨਸਾਈਡ ਰਹਿ ਰਹੇ ਹੈ ਨਾ, ਚਾਹੇ ਉਹਨਾਂ ਨੂੰ, ਮਤਲਬ ਮੈਂ ਇਹ ਕਹਿਣਾ ਚਾਹੁੰਦਾ ਕਿ ਹਨਾ, ਉਹਨਾਂ ਨੂੰ ਨਾ ਓਪਰਚੁਨਿਟੀ ਮਿਲਣੀ ਚਾਹੀਦੀ ਹੈ, ਰਾਦਰ ਦੇਣ ਕਿ ਯਾਰ ਵਾਪਸ ਜਾਣ ਨਾਲੋਂ ਜਾਂ 25,000 ਦੁਬਾਰਾ ਲਾਉਣ ਨਾਲੋਂ, ਕਿਉਂਕਿ ਨਾ ਏਜੰਟਸ ਵੀ ਗਲਤ ਗਾਈਡ ਕਰਦੇ ਭਾਜੀ. ਮੈਂ ਅੱਜ ਕੱਲ ਹੀ ਇੱਕ ਬੰਦੇ ਨੂੰ ਮਿਲਿਆ, ਉਹਨੂੰ ਕੋਈ ਕਹਿੰਦਾ 38,000 ਦੀ LMI ਲੈ ਲਓ, ਵਿਚਾਰੇ ਹੁਣ ਲੋਨ ਲੈ ਕੇ ਜਾਂ ਕੁਛ ਕਰਕੇ ਉਹ ਕਰਨ ਲੱਗੇ, ਕਿਉਂਕਿ ਉਹਨਾਂ ਦਾ 3 ਮਹੀਨੇ ਦਾ ਰਹਿ ਗਿਆ, ਤਾਂ ਕੰਟਰੀ ਲੀਵ ਕਰਨੀ ਪੈਣੀ ਭਾਜੀ, ਨਹੀਂ ਤਾਂ ਉਹਨਾਂ ਨੂੰ.
4: ਰਾਜੇ, ਵਾਲੰਟਰੀ ਜੇ ਚਲੇ ਜਾਂਦੇ ਨੇ, ਦੇਖੋ ਗੱਲ ਸੁਣੋ, ਜੇ 6 ਸਾਲ ਲਾਇਆ ਕੋਈ ਮੁਫ਼ਤ ਤਾਂ ਇੱਥੇ ਰਿਹਾ ਨੀ ਨਾ, ਸਾਰੀਆਂ ਸਹੂਲਤਾਂ ਮਿਲੀਆਂ 6 ਸਾਲ ਦੇ ਵਿੱਚ, ਪੈਸਾ ਵੀ
3: ਕਮਾਇਆ, ਕੁਛ ਮਿਲਿਆ, ਭੁੱਖੇ ਮਰੇ. ਬਿਲਕੁਲ ਬਿਲਕੁਲ ਬਿਲਕੁਲ, ਮੈਂ ਐਗਰੀ ਕਰਦਾ. ਮੈਂ ਤਾਂ ਭਾਜੀ ਬੜਾ ਗ੍ਰੇਟਫੁਲ ਹਾਂ ਕੈਨੇਡਾ ਚ ਰਹਿ ਕੇ, ਮੈਨੂੰ ਵੀ ਭਾਜੀ 8 ਸਾਲ ਹੋ ਗਏ ਆ. ਮੈਂ ਬਸ ਉਹਨਾਂ ਨੂੰ ਦੇਖਦਾ ਜਿਹੜੇ ਵਿਚਾਰੇ ਯਾਰ ਹੁਣ 2-4 ਮਿਲਦੇ, ਮੈਂ ਸਾਰੀ ਦਿਹਾੜੀ ਮਾਰਕੀਟਿੰਗ ਚ ਰਹਿੰਦਾ ਭਾਜੀ, ਤਾਂ ਕਰਕੇ ਮੇਰਾ ਭਾਜੀ ਨੂੰ, ਨਵੀਂ ਭਾਜੀ ਨੂੰ ਇਹ ਕੁਸ਼ਚਨ ਸੀਗਾ ਕਿ ਭਾਜੀ ਕੋਈ ਇਹਦਾ ਸੋਲਿਊਸ਼ਨ ਦੱਸੋ, ਜੇ ਤੁਹਾਨੂੰ ਕੋਈ ਲਿੰਕ ਚ ਹੈਗਾ ਬੰਦਾ, ਕੋਈ ਵਧੀਆ ਗਾਈਡੈਂਸ ਦੱਸ ਸਕੇ ਇਮੀਗ੍ਰੇਸ਼ਨ ਦੇ ਰਿਲੇਟਡ, ਤਾਂ ਕਿ ਆਪਾਂ ਅੱਗੇ ਵਾਲੇ ਬੰਦੇ ਨੂੰ ਦੱਸ ਸਕੀਏ ਭਾਜੀ ਇਹਦੇ ਕੋਲੇ, ਇਹਦੇ ਕੋਲੇ ਇਨਫੋਰਮੇਸ਼ਨ, ਇਹਦੇ ਕੋਲੇ ਲੈ ਲਾ. ਰਾਈਟ
1: ਜੀ ਅਮਨ ਜੀ,
4: ਇੱਕ ਗੱਲ ਨਵੀਂ ਕਹਿ ਸਕਾਂ ਭਾਜੀ ਨੂੰ ਮੈਂ?
1: ਜੀ ਜੀ
4: ਭਾਜੀ, ਆਪਾਂ ਨਾ ਇੱਕ ਇੱਕ ਬੰਦੇ ਤੋਂ ਲੈ ਕੇ ਸਾਰਾ ਸਿਨੈਰੀਓ ਨਹੀਂ ਬਿਲਡਅਪ ਕਰ ਸਕਦੇ. ਮੈਂ ਤੁਹਾਨੂੰ ਇਹੋ ਜਿਹੇ ਪਰਿਵਾਰ ਮਿਲਾ ਦੂੰ ਜਿਹੜੇ ਡੇਢ ਸਾਲ ਦੇ ਵਿੱਚ PR ਹੋਏ ਨੇ. ਜੇ ਕੋਈ ਬੰਦਾ ਇੱਥੇ, ਮੈਂ ਕਹਿੰਦਾ ਹੈਗਾ ਵੀ ਪਿਛਲੇ 5-6 ਸਾਲ ਚ PR ਨਹੀਂ ਲੈ ਸਕਿਆ, ਜਾਂ ਤਾਂ ਉਹਦੀ ਕਿਸਮਤ ਸਹੀ ਨਹੀਂ ਸੀ, ਜਾਂ ਉਹ ਬੰਦਾ ਆਪ ਕਹਿ ਲਓ ਬਿਹਾਈਂਡ ਹੋ ਗਿਆ ਕਿਸੇ ਚੀਜ਼ ਚ. 6 ਸਾਲ ਦੇ ਵਿੱਚ ਵਿੱਚ
3: ਐਕਸਪੀਰੀਅੰਸ ਪੂਰਾ ਉਹਨਾਂ ਦੇ ਭਾਜੀ, ਪੁਆਇੰਟਸ ਹੋਏ ਪਿੱਛੋਂ, ਰੂਲ ਨੇ ਚੇਂਜ ਹੋ ਗਏ, ਜਿੱਦਾਂ ਹੁਣ ਇਨ ਦਾ ਸੈਂਸ 550
1: ਪੁਆਇੰਟ ਹੋ ਗਏ. ਥੈਂਕ ਯੂ ਸੋ ਮਚ. ਨਹੀਂ ਦੇਖੋ, ਅਸੀਂ ਤੁਹਾਡੀ ਗੱਲ ਦੀ ਰਿਸਪੈਕਟ ਕਰਦੇ ਹਾਂ, ਤੇ ਜ਼ਰੂਰ ਆਪਾਂ ਲੰਬੀ ਚੌੜੀ ਗੱਲਬਾਤ ਕਿਸੇ ਦਿਨ ਇਸ ਮੁੱਦੇ ਉੱਤੇ ਕਰਾਂਗੇ. ਬਟ ਥੈਂਕ ਯੂ ਸੋ ਮਚ ਫੋਰ ਯਰ ਕਾਲ, ਤੁਹਾਡੀ ਕੰਸਰਨ ਲਈ, ਤੇ ਬਹੁਤ ਅਸੀਂ ਰਿਸਪੈਕਟ ਕਰਦੇ, ਤੇ ਜ਼ਰੂਰ ਕਰਾਂਗੇ ਗੱਲ. ਠੀਕ ਹੈ, ਇਨਫੋਰਮੇਟਿਵ ਗੱਲਬਾਤ ਕਰਦੇ ਰਹੀਏ. ਤੇ ਅਮਨ ਜੀ ਨੂੰ ਮੈਂ ਤਾਂ ਲੈ ਕੇ ਆਇਆ ਕਿਉਂਕਿ ਅਮਨ ਜੀ ਦੇਖੋ ਬਿਜ਼ਨਸ ਪੱਖੋਂ ਬਹੁਤ ਹੀ ਨੌਲੇਜੇਬਲ ਨੇ. ਅਮਨ ਜੀ ਕੋਲ ਵੱਖਰੇ ਵੱਖਰੇ ਜਿਹੜੇ ਸਾਡੇ ਯੰਗ ਆਂਟਰਪ੍ਰੀਨੋਰਸ ਨੇ ਉਹਨਾਂ ਨੂੰ ਗਾਈਡ ਕਰਨ ਦੇ ਵਿੱਚ ਬਹੁਤ ਹੈਲਪ ਕਰਦੇ ਨੇ. ਤੇ ਨਾਲ ਦੀ ਨਾਲ ਅਮਨ ਜੀ ਹੁਣ ਸਾਨੂੰ ਨਜ਼ਾਰੇ ਦੀ ਗੱਲਬਾਤ ਕਰ ਦੱਸਣਗੇ, ਕਿਉਂਕਿ ਨਜ਼ਾਰਾ ਇੰਡੀਅਨ ਰੈਸਟੋ ਅੱਜ ਕੱਲ੍ਹ ਧੁੰਮਾ ਪਾ ਰਿਹਾ. ਸੋ ਅਮਨ ਜੀ, ਹੋਰ ਕੀ ਆਪਾਂ ਨਜ਼ਾਰੇ ਦੀ ਗੱਲਬਾਤ ਫਿਰ ਕਰ ਰਹੇ ਹਾਂ ਅੱਜ?
4: ਮੈਂ ਕੋਈ ਚੀਜ਼ ਗੱਲ ਕਰਨਾ ਵੀ ਪਹਿਲਾਂ ਜ਼ਰੂਰ ਕਰਨੀ ਚਾਹੂੰਗਾ, ਤੁਸੀਂ ਮਾੜਾ ਜਿਹਾ ਮੈਂਸ਼ਨ ਕੀਤਾ ਸਾਰਿਆਂ ਲਈ. ਦੇਖੋ ਜਿਹੜਾ ਰਿਸੈਸ਼ਨ ਆ ਨਾ, ਰਿਸੈਸ਼ਨ 2 ਤਰੀਕੇ ਨਾਲ, ਅਸੀਂ ਵੀ ਖੁਦ ਜਿਹੜਾ ਰਿਸੈਸ਼ਨ ਦਾ ਪਾਰਟ ਅਸੀਂ ਪੈਸਾ ਲੂਜ਼ ਕੀਤਾ ਹੈਗਾ, ਅਸੀਂ ਵੀ ਕੀਤਾ ਹੈਗਾ, ਮਤਲਬ ਮੈਂ ਖੁਦ ਆਪਣੇ ਬਾਰੇ ਕਹੂੰਗਾ ਵੀ ਕਾਫੀ ਕੀਤਾ ਹੈਗਾ, ਥੋੜਾ ਨਹੀਂ ਕਾਫੀ ਹੋ ਗਿਆ ਚਲੋ. ਪਰ ਪਾਰਟ ਬੀ ਇਹ ਹੈ ਕਿ ਇਸ ਵੇਲੇ ਜਿਹੜੇ ਲੋਕ ਜਿਹੜਾ ਰਿਸੈਸ਼ਨ ਨੂੰ ਰੀਸਾਈਕਲਿੰਗ ਕਹਿੰਦੇ ਨੇ, ਇੱਕ ਰੀਸਾਈਕਲਿੰਗ ਦਾ ਮਤਲਬ ਹੈ ਕਿ ਜਿਹੜੀ ਦੁਬਾਰਾ ਚੀਜ਼ ਬਣਨੀ, ਜਿਵੇਂ ਇੱਕੋ ਚੀਜ਼ ਨੂੰ ਮੈਂ ਓਨ ਕਰਦਾ ਸੀ 20 ਸਾਲ ਤੋਂ, ਪਰ ਹੁਣ ਮਿਸਮੈਨੇਜਡ ਆ, ਮੇਰੇ ਖਰਚੇ ਵੱਧ ਨੇ, ਪਰ ਉਹੀ ਚੀਜ਼ ਦੁਬਾਰਾ ਹੁਣ ਜਦੋਂ ਬਾਜ਼ਾਰ 'ਚ ਆਉਂਦੀ ਹੈ ਤਾਂ ਉਹਨੂੰ ਤੁਸੀਂ ਕੌਡੀਆਂ ਦੇ ਭਾਰਤ ਚੱਕ ਵੀ ਰਹੇ ਹੋ, ਯਾਨੀ ਕਿ ਬੈਨੀਫਿਟ ਵੀ ਹੈ, ਪਲੱਸ ਵੀ ਹੈ ਤੇ ਮਾਈਨਸ ਵੀ ਹੈ. ਦੂਜਾ ਪਾਰਟ ਹੈਗਾ ਕਿ ਇੱਕ ਵਾਰ ਜ਼ਰੂਰ ਕਹੂੰਗਾ ਨਾ ਜੀ, ਮੇਰੇ ਕੋਲ ਨਾ ਜਿਵੇਂ ਅੱਜ ਮੇਰੀ ਡਾਕਟਰਸ ਨਾਲ ਗੱਲ ਹੋ ਰਹੀ ਸੀ ਹੁਣੇ ਥੋੜ੍ਹੀ ਦੇਰ ਪਹਿਲਾਂ, ਉਹ ਮੈਨੂੰ ਦੱਸ ਰਿਹਾ ਸੀ ਕਿ ਅੰਟੈਰੀਓ ਦੇ ਵਿੱਚ ਸਰਕਾਰ ਨੇ ਨਵਾਂ ਕੱਢਿਆ ਨਰਸ ਪ੍ਰੈਕਟੀਸ਼ਨਲ, ਜਿਹੜੀਆਂ ਕੋਈ ਨਰਸ ਹੈਗੇ ਨੇ ਜੇ ਕੋਈ ਸੁਣਦੇ ਹੋਏ ਨਾ, ਜ਼ਰੂਰ ਮੈਨੂੰ ਕਾਲ ਕਰ ਦਿਓ 416-518-3200. ਇਨਫੋਰਮੇਸ਼ਨ ਸ਼ੇਅਰ ਕਰਨਾ ਕੁਛ ਨਹੀਂ ਜਾਂਦਾ, ਤੁਹਾਨੂੰ ਫਾਇਦਾ ਹੋ ਜਾਊਗਾ। 416-518-3200 ਤੇ ਕਾਲ ਕਰ ਦਿਓ, ਤੁਹਾਨੂੰ ਦੱਸ ਦਾਂਗੇ ਕੀ ਤੁਹਾਡੇ ਲਈ ਸਪੈਸ਼ਲ ਹੈਗਾ। ਦੂਸਰੀ ਚੀਜ਼ ਆ, ਨਜ਼ਾਰਾ ਦੀ ਅਸੀਂ ਗੱਲ ਕਰਨ ਲੱਗੇ ਸੀ, ਹੁਣ ਜਿਹੜਾ ਸਮਾਂ ਹੈਗਾ ਲੋਕ ਪੈਸਾ ਬਚਾਉਣਾ ਚਾਹੁਣਗੇ, ਤੇ ਤੁਸੀਂ ਨਾ ਜੇ ਕਿਤੇ ਵੀ ਚੰਗੇ ਬੈਂਕਟ ਹਾਲ ਜਾਂ ਕਿਸੇ ਜਗ੍ਹਾ ਤੇ ਜਾਂਦੇ ਸੀ ਉੱਥੇ $30-35 ਤਾਂ ਤੁਹਾਡੇ ਇਕੱਲੇ ਪਰ ਪਰਸਨ ਦੇ ਚਾਰਜ ਕਰਦੇ ਸੀ, ਪਲੱਸ ਫੂਡ ਦੇ ਚਾਰਜ ਕਰਦੇ ਸੀ। ਵਨ ਆਫ ਦਾ ਬੈਸਟ ਐਂਬੀਅੰਸ ਇਨ ਐਂਡ ਆਊਟ, ਮੈਂ ਇਸ ਸਮੇਂ ਇਹਨਾਂ ਦੇ ਪੈਟੀਓ ਦੇ ਵਿੱਚ ਖੜਾ ਹੈਗਾ ਬਾਹਰ, ਫੋਟੋਜ਼ ਅਪਲੋਡ ਕਰਾਵਾਂਗੇ ਅਸੀਂ। ਤੁਸੀਂ ਨਜ਼ਾਰਾ ਦੇ ਪੇਜ ਤੇ ਵੈਸੇ ਵੀ ਚੱਲ ਜਾਣਾ, ਨਜ਼ਾਰਾ ਇੰਡੀਅਨ ਰੈਸਟੋ ਐਂਡ ਲਾਂਚ ਤੇ ਗ੍ਰੈਂਡ ਓਪਨਿੰਗ ਹੋਊਗੀ ਇਹਦੇ ਅੱਗੇ ਚੱਲ ਕੇ। ਤੇ ਤੁਸੀਂ ਜਿੰਨੇ ਵੀ ਲੋਕ ਸੁਣਦੇ ਪਏ ਹੋ, ਤੁਹਾਡੇ ਘਰ ਚ ਕੋਈ ਵੀ ਫੰਕਸ਼ਨ ਆ ਰਿਹਾ, ਵਿਆਹ ਆ ਰਿਹਾ, ਬਰਥਡੇ ਦੀ ਪਾਰਟੀ ਦੇਣੀ ਹੈ, ਬਫਲੋ ਤੋਂ ਇੱਕ ਪਰਿਵਾਰ ਆ, ਉਹ ਪੂਰੇ ਦਾ ਪੂਰਾ ਪਰਿਵਾਰ ਜਿਹੜਾ ਹੈਗਾ ਇੱਥੇ, ਉੱਥੇ ਉਹਨਾਂ ਕੋਲ ਉਦਾਂ ਦਾ ਇਨਵਾਇਰਮੈਂਟ ਨਹੀਂ, ਉਹ ਇੱਥੇ ਇਹਨਾਂ ਕੋਲ ਬੁਕਿੰਗ ਕਰਾ ਕੇ ਗਏ। ਮੈਂ ਚੈਂਪੀ ਤੁਹਾਨੂੰ ਦੱਸ ਰਿਹਾ ਸੀ ਮੇਰੇ ਕੋਲ ਖੜਾ, ਕਿ ਜ਼ਰੂਰ ਮੈਂਸ਼ਨ ਕਰਿਓ ਕਿ ਬਫਲੋ ਤੋਂ 14-15 ਜਾਣੇ, 13-15 ਜਾਣੇ ਜਿਹੜੇ ਨੇ ਉਹ ਬਰਥਡੇ ਮਨਾਉਣ ਆ ਰਹੇ ਆਪਣੀ ਵਾਈਫ ਦਾ, ਹਨਾ। ਸੋ ਤੁਸੀਂ ਕਿਸੇ ਦਾ ਵੀ ਕੋਈ ਇਵੈਂਟ ਹੈਗਾ, ਇਨਡੋਰ ਆਊਟਡੋਰ ਦੋਨੋਂ ਦੋਨੋਂ ਵਾਸਤੇ ਨਜ਼ਾਰਾ ਕਹਿੰਦਾ ਹੈਗਾ ਕਿ ਅਸੀਂ ਤੁਹਾਡੇ ਲਈ ਬੈਂਕਟ ਹਾਲ ਮੰਗੋ, ਜਾਣੀ ਇੱਥੇ ਇੱਕ ਪਾਰਟੀ ਹਾਲ ਮੰਗੋ ਬਣਿਆ ਹੈ, ਵਿੱਚ ਦੇ ਰੈਸਟੋਰੈਂਟ ਦੇ ਵਿੱਚ ਬੂਥ ਬਣੇ ਹੋਏ ਨੇ ਅੰਦਰ, ਸਟੇਜ ਤੇ ਨਾਲ ਨਾਲ ਜਿਹੜੇ ਲੇਜ਼ਰ ਲਾਈਟਸ ਤੋਂ ਲੈ ਕੇ ਡੀਜੇ ਸਿਸਟਮ ਤੱਕ ਦਾ ਸਾਰੇ ਅਰੇਂਜਮੈਂਟ, ਤੁਹਾਡਾ ਕੇਕ ਬਰਥਡੇ ਦਾ ਬਿਲਕੁਲ ਫ੍ਰੀ ਹੁੰਦਾ ਇਹਨਾਂ ਦਾ। ਤੇ ਤੁਸੀਂ ਨਜ਼ਾਰਾ ਨੂੰ 905-451-2600 ਜਾਂ ਇਹਨਾਂ ਨੂੰ ਤੁਸੀਂ ਕੋਈ ਵੀ ਇਵੈਂਟ ਆਪਣੀ ਕੋਈ ਬੁਕਿੰਗ ਕਰਾਉਣੀ ਹੈ, ਕਾਫੀ ਬੁਕਿੰਗ ਹੋ ਰਹੀ ਹੈ, ਮੰਗਣਾ, ਸ਼ਾਦੀ, ਵਿਆਹ, ਤੁਹਾਡੇ ਕੋਈ ਵੀ ਡਾਂਡੀਆ ਵਾਲਿਆਂ ਨੇ ਬੁੱਕ ਕੀਤਾ ਹੈਗਾ, 100 ਬੰਦਿਆਂ ਨੇ ਡਾਂਡੀਆ ਕਰਨਾ ਇੱਥੇ, ਸੋ ਬਾਹਰ ਟੈਂਟ ਵੀ ਲਾਉਣਗੇ ਬਾਹਰਲੇ ਪਾਸੇ ਡਾਂਡੀਆ ਲਈ, ਸੋ ਗੁਜਰਾਤੀ ਪਰਿਵਾਰ ਆ ਤੁਸੀਂ। 416-416-803-1616 ਤੇ ਕਾਲ ਕਰ ਲਿਓ, ਜਾਂ ਤੁਸੀਂ ਇਹਨਾਂ ਨੂੰ 905-451-2600 ਤੇ ਕਾਲ ਕਰ ਲਿਓ। ਡਾਇਨਿੰਗ ਕਰਨੀ ਹੈ ਕੱਲ ਪਰਸੋਂ, ਜ਼ਰੂਰ ਆਓ।
1: ਫਰਨੀਚਰ ਲੈਣਾ, ਜੇਬ ਟਾਇਟ ਆ ਜਾਂ ਫਰਨੀਚਰ ਵਧੀਆ ਚਾਹੀਦਾ, ਗ੍ਰੈਂਡ ਹੋਮ ਫਰਨੀਚਰ। ਸੁਖਪਾ ਜੀ ਕਿਵੇਂ ਹੋ?
5: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ, ਜਦੋਂ ਵੀ ਜੇਬ ਟਾਈਟ ਹੋਵੇ ਤੇ ਵਧੀਆ ਫਰਨੀਚਰ ਲੈਣਾ ਤੇ ਨਾਮ ਤੁਸੀਂ ਇੱਕੋ ਯਾਦ ਰੱਖਣਾ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ। ਤੇ ਪਰਿਵਾਰਾਂ ਨੇ ਜਦੋਂ ਪਹੁੰਚਣਾ ਆ ਕੇ ਤੁਸੀਂ ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣਾ, ਡਿਸਕਾਊਂਟ ਤਾਂ ਮਿਲਣੇ ਆ ਤੇ ਨਾਲ ਦੀ ਨਾਲ ਤੋਹਫੇ ਵੀ ਤੁਹਾਨੂੰ ਦਿੱਤੇ ਜਾਣੇ ਆ। ਸੋ ਇਸ ਵੀਕਐਂਡ ਦੇ ਉੱਪਰ ਜਿਹੜਾ ਸਪੈਸ਼ਲ ਕਰਨ ਜਾ ਰਹੇ ਆ, ਇੱਕ ਤੇ ਕੱਲ ਨੂੰ ਫਰਾਈਡੇ ਵਾਲੇ ਦਿਨ ਸ਼ਾਮ ਨੂੰ 6 ਵਜੇ ਤੋਂ ਲੈ ਕੇ 9 ਵਜੇ ਤੱਕ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ, ਤੋਹਫੇ ਮਿਲਣੇ ਆ ਤੇ ਨਵੇਕਲੇ ਕਿਸਮ ਦੀ ਇੱਕ ਸੇਲ ਲੱਗਣ ਜਾ ਰਹੀ ਆ। ਬਾਏ 1 ਗੈਟ 1 ਫ੍ਰੀ ਫਰਨੀਚਰ ਇੰਡਸਟਰੀ ਦੇ ਵਿੱਚ ਪਹਿਲੀ ਵਾਰੀ ਹੋਣ ਜਾ ਰਿਹਾ ਕਿ ਬੈਡਰੂਮ ਸੈੱਟ ਲਓ, ਬੈਡਰੂਮ ਸੈੱਟ ਫ੍ਰੀ, ਸੋਫਾ ਸੈੱਟ ਲਓ, ਸੋਫਾ ਸੈੱਟ ਫ੍ਰੀ, ਡਾਇਨਿੰਗ ਟੇਬਲ ਲਓ, ਡਾਇਨਿੰਗ ਟੇਬਲ ਫ੍ਰੀ, ਕਾਫੀ ਟੇਬਲ ਲਓ, ਕਾਫੀ ਟੇਬਲ ਫ੍ਰੀ, ਬਾਏ 1 ਗੈਟ 1 ਫ੍ਰੀ ਵਾਲੀਆਂ ਡੀਲਾਂ ਮਿਲਣੀਆਂ ਤੇ ਲੋਐਸਟ ਪ੍ਰਾਈਸ ਦੇ ਉੱਪਰ। ਤੇ ਨਾਲ ਦੀ ਨਾਲ ਮੈਂ ਇੱਕ ਡੀਲ ਦੇ ਰਹਿਣਾ ਪਰਿਵਾਰਾਂ ਨੂੰ, ਜਿਹਨਾਂ ਪਰਿਵਾਰਾਂ ਨੇ ਗਲਾਸ ਦਾ ਮਾਡਰਨ ਕਾਫੀ ਟੇਬਲ ਬਾਏ ਕਰਨਾ ਜਿਹਦੀ ਰੈਗੂਲਰ ਕੀਮਤ $500-600 ਸੀ, ਸਿਰਫ $99 ਦਾ, ਜੀ ਹਾਂ $99 ਦੇ ਵਿੱਚ ਕਾਫੀ ਟੇਬਲ ਮਿਲੂਗਾ ਤੇ ਨਾਲ ਦੂਜਾ ਕਾਫੀ ਟੇਬਲ ਬਿਲਕੁਲ ਫ੍ਰੀ, ਬਾਏ 1 ਗੈਟ 1 ਫ੍ਰੀ। ਸੋ ਇਹੋ ਜਿਹੀਆਂ ਡੀਲਾਂ ਨੇ। ਸੋ ਇੱਕ ਕਾਫੀ ਟੇਬਲ ਤੁਸੀਂ ਬਾਏ ਕਰੋ $99 ਦਾ ਤੇ ਦੂਜਾ ਫ੍ਰੀ ਲੈ ਜਾਓ। ਸੋ 2 ਕਾਫੀ ਟੇਬਲ ਤੁਸੀਂ ਆਪਣੇ ਘਰ $99 ਦੇ ਵਿੱਚ ਲੈ ਕੇ ਜਾ ਸਕਦੇ ਹੋ। ਸੋ ਬਹੁਤ ਸਾਰੀਆਂ ਡੀਲਾਂ ਤੁਹਾਡਾ ਇਨ ਸਟੋਰ ਵੇਟ ਕਰ ਰਹੀਆਂ ਨੇ, ਜ਼ਰੂਰ ਇੱਕ ਚੱਕਰ ਲਾਓ। 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅਡਾਰੀਓ ਦੀ ਬਿਲਕੁਲ ਬੈਕ ਸਾਈਡ ਉੱਪਰ, 294 ਵਾਕਰ ਡਰਾਈਵ। ਘਰ ਘਰ ਚੱਲੀ ਇੱਕੋ ਗੱਲ, ਫਰਨੀਚਰ ਲੈਣਾ ਤਾਂ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ।
1: ਚੱਲ ਚੱਲ ਚੱਲ, ਵਾਹ ਬਈ ਵਾਹ, ਕੀ ਬਾਤ ਹੈ, ਬਹੁਤ ਸ਼ੁਕਰੀਆ ਸਰ। 8257 ਥੈਂਕ ਯੂ ਸੋ ਮਚ, ਹੋਲਡ ਤੇ ਉਹਨਾਂ ਚਿਰ ਤੋਂ ਜੀ।
6: ਹਾਂਜੀ, ਸਤਿ ਸ਼੍ਰੀ ਅਕਾਲ ਨਵੀਂ ਵੀਰੇ।
1: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
6: ਵਧੀਆ ਵਧੀਆ, ਠੀਕ ਠਾਕ ਵੀਰੇ, ਤੁਸੀਂ ਦੱਸੋ ਕਿਵੇਂ?
1: ਬਹੁਤ ਵਧੀਆ ਵੀਰੇ, ਬਹੁਤ ਵਧੀਆ। ਬੱਲੇ ਬੱਲੇ,
6: ਹਾਂਜੀ, ਮੈਂ ਲੇਟ ਹੋ ਗਿਆ ਤੁਹਾਨੂੰ ਫੋਨ ਲਾਉਂਦਾ।
1: ਕੋਈ ਨਾ ਵੀਰੇ, ਯਾਰ ਤੁਸੀਂ ਇੰਨਾ ਚਿਰ ਹੋਲਡ ਕੀਤਾ, ਮੈਂ ਥੋੜਾ ਤਹਿ ਦਿਲੋਂ ਥੈਂਕ ਯੂ ਕਰਦਾ, ਥੈਂਕ ਯੂ।
6: ਨਹੀਂ ਨਹੀਂ ਕੋਈ ਗੱਲ ਨਹੀਂ ਵੀਰੇ, ਉਦਾਂ ਫਸਟ ਕਾਲ ਮੇਰੇ ਮੇਰੀ ਹੁੰਦੀ ਆ।
1: ਨਹੀਂ ਚਲੋ ਵੀਰੇ, ਬਹੁਤ ਸ਼ੁਕਰੀਆ ਜੀ।
6: ਤੁਹਾਡੇ
1: ਗਾਣੇ ਸਾਰੇ ਵਧੀਆ ਹੁੰਦੇ, ਦੱਸੋ।
6: ਕਾਸ਼ ਕਿਤੇ ਉਹ ਵੇਲੇ ਮੁੜਿਆ ਬਣ, ਉਹੀ ਹੈ ਨਾ? ਹਾਂਜੀ ਹਾਂਜੀ ਹਾਂਜੀ, ਉਹੀ ਉਹੀ।
1: ਇਹ ਗਾਣੇ ਦਾ ਨਾਮ ਕਾਸ਼ ਹੀ ਹੈ ਜਾਂ ਹੋਰ ਕੁਛ ਟਾਈਟਲ ਹੈ?
6: ਹੈਗਾ ਤਾਂ ਮੈਨੂੰ ਲੱਗਦਾ ਕਾਸ਼ ਹੀ ਆ, ਕਾਸ਼ ਕਿਤੇ ਉਹ ਬੀਤੇ ਵੇਲੇ ਮੁੜਿਆ
1: ਮੁੜਿਓ ਵਣ ਹੈ।
6: ਹਾਂਜੀ
1: ਬਹੁਤ ਸੋਹਣਾ ਗਾਇਆ ਹੈ। ਦੇਖੋ ਯਾਰ ਕੁਝ ਕੁ ਲੋਕ ਨਾ ਵਿਛੜ ਜਾਂਦੇ, ਆਪਣਾ ਇਹੀ ਮਨ ਕਰਦਾ ਕਿ ਯਾਰ ਉਹਨਾਂ ਦੇ ਰਾਹਾਂ ਚ ਫਿਰ ਖੜ ਜਾਈਏ, ਭਾਵੇਂ ਬੰਦੇ ਨੇ ਕੁਛ ਗਲਤ ਕੀਤਾ, ਬੰਦਾ ਵਿਛੜ ਗਿਆ, ਫਿਰ ਵੀ ਉਹਨਾਂ ਦੇ ਰਾਹਾਂ ਚ ਖੜਨ ਨੂੰ ਤਿਆਰ ਆ ਆਪਾਂ।
6: ਹਾਂਜੀ ਹਾਂਜੀ ਬਿਲਕੁਲ ਬਿਲਕੁਲ।
1: ਯਾਰ ਤੁਹਾਨੂੰ ਇੰਨੇ ਵਧੀਆ ਵਧੀਆ ਗਾਣਿਆਂ ਨਾਲ ਕਿਵੇਂ ਪਿਆਰ ਹੈ ਹੁਣ ਪਰਦੇਸੀ ਵੀਰਾ? ਕੱਲ ਵੀ ਤੁਸੀਂ ਹੁਣ ਮੈਨੂੰ ਕਿਹੜਾ ਸੀ ਗਾਣਾ ਤੁਸੀਂ ਰਿਕੁਐਸਟ ਕੀਤਾ ਕੱਲ?
6: ਪਰਸੋਂ ਲਵਾਇਆ ਸੀਗਾ ਮੈਂ ਆਪਣਾ ਸੀਗਾ, ਹੁਣ ਯਾਦ ਨੀ ਆ ਰਿਹਾ ਹੈਗਾ।
1: ਪਰਸੋਂ ਹੀ ਨਹੀਂ ਸੀ ਪਰਦੇਸੀ ਵੀਰਾ?
6: ਗਾਣੇ ਮੈਂ ਉਸ ਨਹੀਂ ਪਹਿਲੀ ਸੁਣਦਾ ਹੁੰਦਾ ਸੀ, ਆਪਣੇ ਵਧੀਆ ਲੱਗਦੇ ਪੁਰਾਣੇ ਗਾਣੇ, ਬਹੁਤ ਵਧੀਆ ਲੱਗਦੇ।
1: ਨਹੀਂ ਪੁਰਾਣਿਆਂ ਚ ਉਹੀ ਹੈ ਨਾ ਵੀ ਹੁਣ ਹਰੇਕ ਬੰਦਾ ਸੋਚਦਾ ਕਿ ਯਾਰ ਕਾਸ਼ ਕਿਤੇ ਉਹ ਬੀਤੇ ਵੇਲੇ ਮੁੜਾ ਬਣ। ਹੁਣ ਕਿਹੜਾ ਨਹੀਂ ਸੋਚਦਾ ਯਾਰ, ਜਿਹਦੇ ਰਾਹਾਂ ਚ ਤੁਸੀਂ ਖੜਦੇ ਰਹੇ ਹੋ, ਕਿਸ ਦੀ ਉਡੀਕ ਕਰਦੇ ਰਹੇ ਹੋ, ਹਰੇਕ ਚਾਹੁੰਦਾ ਯਾਰ ਉਹ ਵੇਲੇ ਮੁੜ ਆਵਣ।
6: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਭਾਈ, ਉਹੀ ਆ ਕਿ ਬੰਦੇ ਨੂੰ ਪੁਰਾਣਾ ਟਾਈਮ ਥੋੜਾ ਜਿਹਾ ਯਾਦ ਆਉਂਦਾ ਹੈ।
1: ਥੈਂਕ ਯੂ ਵੀਰੇ, ਜ਼ਰੂਰ ਮੈਂ ਲਾ ਦੇਣਾ ਤੁਹਾਡਾ ਗਾਣਾ। ਥੈਂਕ ਯੂ ਸੋ ਮਚ, ਰਿਕੁਐਸਟ ਕੀਤੀ, ਕਾਲ ਕੀਤੀ, ਥੈਂਕ ਯੂ। ਤੁਸੀਂ ਜੇ ਨਵੀਂ ਕਿਚਨ ਰੈਡੀ ਕਰਾਉਣੀ ਹੈ, ਬ੍ਰੈਂਡ ਨਿਊ ਕਿਚਨ, ਨਵਾਂ ਬਾਰ, ਨਵੀਂ ਕੋਈ ਕਹਿੰਦੇ ਹੁੰਦੇ ਕਿ ਐਂਟਰਟੇਨਮੈਂਟ ਯੂਨਿਟ, ਟੀਵੀ ਦੇ ਆਲੇ ਦੁਆਲੇ ਕਿਚਨ ਬਾਰ ਇੰਟਰਟੇਨਮੈਂਟ ਯੂਨਿਟ ਵੈਨਿਟੀਜ਼, 416-859-1920 ਜਿਹੜੇ ਮੈਂ ਨੰਬਰ ਦਿੰਦਾ ਉਹਨਾਂ ਕਾਲ ਕਰਦਾ ਕਰੋ, ਹੋਰ ਕਿਤੇ ਜਾਣ ਦੀ ਲੋੜ ਨਹੀਂ। 0210 ਹੈਲੋ।
7: ਹਾਂਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
1: ਬਹੁਤ ਵਧੀਆ ਜੀ, ਕਿਵੇਂ ਹੋ?
7: ਬਹੁਤ ਵਧੀਆ ਜੀ। ਮੈਂ ਜਿਹੜਾ ਵੀਰ ਨੇ ਪਹਿਲਾਂ ਇਮੀਗ੍ਰੇਸ਼ਨ ਦਾ ਕੁਐਸਚਨ ਕੀਤਾ ਸੀ, ਮੈਂ ਉਹਦਾ ਥੋੜਾ ਮਤਲਬ ਇੱਕ ਆਪਣਾ ਥੋਟ ਸ਼ੇਅਰ ਕਰਨਾ ਸੀ
1: ਜੀ ਵੀਰੇ ਜੀ।
7: ਹਾਂਜੀ, ਮੈਂ ਕਹਿਣਾ ਸੀਗਾ ਵੀ ਆਪਾਂ ਹਮੇਸ਼ਾ ਹਰ ਬੰਦੇ ਤੋਂ ਗੱਲ ਸੁਣਦੇ ਹਾਂ ਵੀ ਕੈਨੇਡਾ ਹੁਣ ਪੱਕੇ ਨੀ ਕਰ ਰਿਹਾ, ਬਾਹਰੋਂ ਬੰਦੇ ਬੁਲਾ ਰਿਹਾ, ਸਵੇਰੇ ਬੈਠੇ ਆ, ਟੈਕਸ ਭਰਦੇ ਆ, ਇਹ ਉਹ ਹਨਾ ਜੋ ਵੀ ਗੱਲਾਂ ਨੇ ਵੀਰੇ, ਪੁਆਇੰਟ ਸਿਸਟਮ ਚੱਲਦਾ ਹਨਾ, ਸਾਨੂੰ ਸਭ ਨੂੰ ਪਤਾ ਆ। ਅਸਲ ਦੇ ਵਿੱਚ ਅਸੀਂ ਉਹ ਕੰਪੀਟੀਸ਼ਨ ਤੋਂ ਬਾਹਰ ਹੋ ਗਏ, ਇਸ ਕਰਕੇ ਅਸੀਂ ਪੱਕੇ ਨੀ ਹੋ ਰਹੇ, ਸਮਝ ਗਏ ਮੇਰੀ ਗੱਲ? ਉਹਨਾਂ ਨੇ ਤਾਂ ਆਪਣੇ ਨੰਬਰ ਕਦੇ ਘਟਾਏ ਨੀ ਪੱਕੇ ਹੋਣ ਦੇ, ਸੋ ਅਸੀਂ ਮਤਲਬ ਕੈਨੇਡਾ ਨਿੰਦੀ ਹੈ ਨਾ, ਸਰਕਾਰ ਨਿੰਦੀ ਹੈ ਨਾ ਕਿ ਬਈ ਵੀ ਸਾਨੂੰ ਪੱਕੇ ਨੀ ਕੀਤਾ, ਅਸੀਂ ਟੈਕਸ ਭਰ ਰਹੇ ਹਾਂ। ਸੋ ਟੈਕਸ ਭਰਨਾ ਮੈਟਰ ਨੀ ਕਰ ਰਿਹਾ ਉਰੇ, ਗੱਲ ਇਹ ਤੁਸੀਂ ਉਹ ਕੰਪੀਟੀਸ਼ਨ ਤੋਂ ਬਾਹਰ ਹੋ ਗਏ। ਜਦੋਂ ਮੈਂ ਵੀਰੇ 10-11 ਦੀ ਗੱਲ ਆ, ਉਦੋਂ ਆਇਲਸ ਦੀ ਲੋੜ ਨਹੀਂ ਸੀਗੀ, ਸਮਝੇ ਮੇਰੀ ਗੱਲ? 10th ਕੀਤੀ, ਕੈਨੇਡਾ ਆ ਗਏ, ਥੋੜਾ ਟਾਈਮ ਚੇਂਜ ਹੋਇਆ, ਆਇਲਸ ਦੀ ਲੋੜ ਪੈ ਗਈ, 5 ਟਾਈਮ ਤੇ ਆਉਣ ਲੱਗ ਗਏ, 5 ਤੋਂ 5:30 ਤੇ ਆਈ ਜਾਓ, 5:30 ਦੀ ਗੱਲ ਨਹੀਂ, ਲੋਕ ਕਹਿਣ ਲੱਗ ਗਏ ਵੀ ਹੁਣ ਤਾਂ ਕੈਨੇਡਾ ਮੁਸ਼ਕਿਲ ਆ ਵੀ ਬੈਨ ਆਉਣੇ ਨੀ। ਅੱਜ ਵੀਰੇ ਲੋਕਾਂ ਨੇ ਸਟੱਡੀ ਪਰਮਿਟ ਦੇ ਵੀ 3600 ਬੈਨ ਨੇ।
1: ਜੀ ਜੀ ਨਹੀਂ 100% ਸਹੀ ਗੱਲ,
7: ਸੋ ਕੰਪੀਟੀਸ਼ਨ ਜਿਹੜਾ ਕੰਪੀਟੀਸ਼ਨ ਹੈ ਡੇ ਬਾਏ ਡੇ ਵੱਧ ਰਿਹਾ।
1: ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਬਹੁਤ ਸਾਰੇ ਲੋਕਾਂ ਨੂੰ ਉਹ ਪੁਆਇੰਟਸ ਨੀ ਮਿਲ ਰਹੇ, ਕੈਨੇਡੀਅਨ ਵਰਕ ਐਕਸਪੀਰੀਅੰਸ ਨੀ ਉਹਨਾਂ ਨੇ ਗੈਦਰ ਕੀਤਾ, ਲੈਂਗੁਏਜ ਸਕੋਰ ਬਹੁਤ ਨੇ, ਆਕੂਪੇਸ਼ਨ ਉਹਨਾਂ ਦੀ ਹੋ ਸਕਦਾ ਕਿ ਹੁਣ ਡਿਮਾਂਡ ਦੇ ਵਿੱਚ ਨਹੀਂ ਹੈ, ਸੋ ਬਹੁਤ ਸਾਰੀਆਂ ਚੀਜ਼ਾਂ ਨੇ।
7: ਉਹੀ ਮੈਂ ਗੱਲ ਕਹਿ ਰਿਹਾ ਸੀ ਵੀਰੇ ਵੀ ਅਸੀਂ ਕੰਪੀਟੀਸ਼ਨ ਨੂੰ ਮੈਚ ਨਹੀਂ ਕਰ ਪਾ ਰਹੇ, ਪਰ ਉਹ ਕੰਪੀਟੀਸ਼ਨ ਮੈਚ ਕਰਨ ਦੇ ਲਈ ਅਸੀਂ ਆਪਣੇ ਤੇ ਵਰਕ ਕਰੀਏ ਨਾ, ਕੈਨੇਡਾ ਨੂੰ ਬੁਰਾ ਬੋਲੀਏ ਨਾ, ਸਰਕਾਰ ਨੀ ਪੱਕੇ ਕਰ ਰਹੀ, ਏਦਾਂ ਦਾ ਕੋਈ ਇਹ ਗਲਤ ਗੱਲ ਹੈ। ਲੋਕ ਸਟੱਡੀ ਪਰਮਿਟ ਦੇ ਆ ਕੇ ਫਿਰ 3600 ਬੈਨ ਲੈ ਕੇ ਵੀ ਪੱਕੇ ਹੋ ਗਏ, ਵਰਕ ਪਰਮਿਟ ਜਗ੍ਹਾ ਉਹਨਾਂ ਦਾ ਪੀਆਰ ਕਾਰਡ ਹੀ ਆਇਆ,
1: ਤੇ
7: ਕੁਛ ਲੋਕਾਂ ਨੂੰ 10-10 ਸਾਲ ਹੋ ਗਿਆ ਲੰਮੀਆਂ ਵਿੱਚ ਕਰੀ ਜਾਂਦੇ, ਸੋ ਮਤਲਬ ਇਹ ਆ ਵੀ
1: ਪੰਗਾ ਇਹ ਹੈ ਕਿ ਆਪਾਂ ਉਹ ਜਿਹੜੇ ਇਨ ਡਿਮਾਂਡ ਕੰਮ ਨੇ ਉਹ ਕਰਨੇ ਨੀ, ਬਾਅਦ ਦੇ ਵਿੱਚ ਗਾਲਾਂ ਕੱਢਣੀਆਂ ਸਰਕਾਰ ਨੂੰ ਵੀ ਇਹਨਾਂ ਨੇ ਸਾਨੂੰ ਪੱਕਾ ਨਹੀਂ ਕੀਤਾ।
7: ਬਸ ਇਹੀ ਗੱਲ ਹੈ ਜਿਵੇਂ ਹੁਣ ਵੀਰਾ ਕਹਿੰਦਾ ਕਿ ਮੈਂ ਟੈਕਸ ਭਰਿਆ, ਇੱਕ ਪਹਿਲਾਂ ਮੈਂ ਸੁਣਿਆ ਕਿਸੇ ਮੈਨੂੰ ਕਹਿ ਰਿਹਾ ਮੈਨੂੰ ਵੀਰੇ ਕੋਈ ਪਾਰਕਿੰਗ ਟਿਕਟ ਵੀ ਨੀ ਆਈ, ਮੈਨੂੰ ਕਹਿੰਦਾ ਮੈਂ ਜਮਾ ਕ੍ਰਿਮੀਨਲ ਨੀ ਹੈਗਾ, ਮੈਂ ਕਿਹਾ ਵੀਰੇ ਪਾਰਕਿੰਗ ਟਿਕਟ ਸੋ ਮੈਟਰ ਕਰ ਰਹੀ ਆ, ਉਹਦੇ ਤੇ ਕੰਪੀਟੀਸ਼ਨ ਹੋਰ ਚੀਜ਼ ਆ ਹਨਾ, ਸੋ ਆਪਾਂ
8: ਛੱਡ ਕੇ ਕੰਮ ਨੂੰ ਮਿਹਨਤ ਕਰੀਏ ਵੀਰੇ, ਕੈਨੇਡਾ ਚ ਵਰਕ ਕਰਦੇ ਆ 15 ਪੁਆਇੰਟ ਨੇ, ਜੇ ਤੁਸੀਂ ਇੰਡੀਆ ਮਤਲਬ ਆਊਟ ਆਫ ਦਾ ਕੈਨੇਡਾ ਕਰਦੇ ਹੋ ਕਿਤੇ ਕੰਮ ਦੇ 25 ਪੁਆਇੰਟ ਨੇ, ਮੇਰੀ ਗੱਲ ਸਮਝ ਕੇ ਉਹਨਾਂ ਨੇ ਪਹਿਲਾਂ ਹੀ ਉਸ ਹਿਸਾਬ ਨਾਲ ਆਪਣਾ ਸਰਵੀ ਸੈੱਟ ਕੀਤਾ ਹੋਇਆ, ਤਾਂ ਤੁਸੀਂ ਇੰਡੀਆ ਜਾ ਕੇ ਪੁਆਇੰਟ ਲੈ ਕੇ 10 ਪੁਆਇੰਟ ਦਾ ਸਿੱਧੇ ਫਰਕ ਪੈ ਰਿਹਾ, ਉਸਦੇ 25 ਨੇ ਕਿਤੇ 15 ਨੇ।
1: ਤੁਸੀਂ ਨਰਸ ਬਣਾਓ, ਫਿਜ਼ੀਸ਼ੀਅਨ ਬਣਾਓ, PSW ਬਣਾਓ, ਇਲੈਕਟ੍ਰੀਸ਼ੀਅਨ ਬਣਾਓ, ਪਲੰਬਰ ਬਣਾਓ, ਵੈਲਡਰ ਬਣਾਓ, ਕਾਰਪੈਂਟਰ ਬਣਾਓ, ਤੁਸੀਂ ਇਦਾਂ ਦੇ ਕੰਮ ਕਰੋ ਤੇ ਕੈਨੇਡਾ ਕਿਉਂ ਤੁਹਾਨੂੰ ਮਨਾ ਕਰੇਗਾ। ਸੋ ਨਹੀਂ, ਥੈਂਕ ਯੂ ਵੀਰੇ, ਬਹੁਤ ਅੱਛੀ ਗੱਲ ਹੈ ਤੁਹਾਡੀ, ਥੈਂਕ ਯੂ, ਬਹੁਤ ਸ਼ੁਕਰੀਆ ਵੀਰੇ। ਸੋ ਨਹੀਂ, ਤੁਹਾਡੇ ਕੋਲ ਆਪਸ਼ਨ ਬਹੁਤ ਨੇ, ਆਪਾਂ ਆਪਸ਼ਨ

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557। ਵੈਰੀ ਗੁੱਡ ਜੀ 6100 ਹੈਲੋ
1: ਮੁੰਡੇ ਕੁੜੀਆਂ ਹੁਣ ਜਿਹੜੇ ਨੂੰ ਸਾਰਾ ਕੁਛ ਪੂਰਾ ਕੀਤਾ ਉਹ ਵੀ ਇਹਨਾਂ ਨੂੰ ਰਿਜੈਕਟ ਕਰਤੀਆਂ, ਉਹਨਾਂ ਦਾ ਕੀ ਕਸੂਰ ਆ? ਤੁਸੀਂ ਕਹਿ ਸਕ ਇੱਕ ਮਿੰਟ ਚ ਕਹਿ ਸਕ ਵੀ ਹਨਾ ਇਹ ਪੂਰੇ ਨੀ ਕਰ ਰਹੇ ਸ਼ਾਇਦ ਵੀ ਪੁਆਇੰਟ ਸਭ ਕੁਛ ਕਰ ਰਹੇ ਜੀ ਸਾਰੇ ਸਾਰੇ ਡਾਕਟਰ ਬਣ ਜਾਣ ਉਹ ਵੀ ਗੱਲ ਨੀ ਕਿ ਹੁਣ ਹਰੇਕ ਨੇ ਆਪੋ ਆਪਣਾ ਕੋਈ ਨਾ ਕੋਈ ਪੈਸ਼ਨ ਚੂਜ਼ ਕੀਤਾ ਹੋਇਆ ਨਾ ਇਹ ਜਿਹਨਾਂ ਦਾ ਪੈਸ਼ਨ ਚੇਂਜ ਕਰ ਦਿੰਦੇ ਆ ਤੁਸੀਂ ਆਹ ਸਕਿੱਲ ਕਰ ਲਓ ਜਿਹਨਾਂ ਨੂੰ ਮਿਲ ਜੂ ਪੀ ਆਰ ਉਹ ਬੰਦਾ ਇਹ ਕਰਨ ਲੱਗਦਾ ਉਹ ਤੋਂ ਬਾਅਦ ਉਹ ਚੇਂਜ ਕਰ ਦਿੰਦੇ ਆ
0: ਜੀ ਜੀ
1: ਹੁਣ ਬਾਕੀ ਸਹੂਲਤਾਂ ਜੀ ਸਹੂਲਤਾਂ ਕੀ ਮਿਲ ਗਈਆਂ ਇੱਥੇ ਆ ਕੇ ਇਹ ਗੱਲ ਨੀ ਹੈਗੀ ਸਹੂਲਤਾਂ ਆਪਾਂ ਟੈਕਸ ਪੇ ਕਰਦੇ ਹਾਂ ਤਾਂ ਹਰੇਕ ਚੀਜ਼ ਆਪਾਂ ਮੁੱਲ ਦੀ ਮਿਲਦੀ ਹੈ ਇੱਥੇ

0: ਦੀ ਮਸ਼ੀਨ ਮਿਲਦਾ ਤੇ ਬਾਕੀ ਮੈਡੀਕਲ ਦੀ ਸਹੂਲਤ ਫ੍ਰੀ ਮਿਲਦੀ ਵੀ ਆ ਤਾਂ ਆਪਾਂ ਟੈਕਸ ਪੇ ਕੀਤਾ ਹੋਇਆ ਹਨਾ ਇੰਨੀ ਗੱਲ ਵੀ ਨੀ ਹੈਗੀ ਨਾ ਕਿਉਂਕਿ ਸਹੂਲਤਾਂ ਸਹੂਲਤਾਂ ਠੀਕ ਹੈ ਜੀ ਸਹੂਲਤਾਂ ਸਾਨੂੰ ਤਾਂ ਮੰਨਦੇ ਸਹੂਲਤਾਂ ਦਿੰਦੇ ਨੇ ਪਰ ਆਪਾਂ ਟੈਕਸ ਵੀ ਪੇ ਕਰ ਰਹੇ ਹਾਂ ਸਭ ਕੁਛ ਕਰ ਤਾਂ ਰਹੇ ਹਾਂ ਕੌਣ ਚਾਹੁੰਦਾ ਜੀ ਆਪਣਾ 3 ਸਾਲ ਪੜ੍ਹੇ 2 ਸਾਲ ਪੜ੍ਹੇ ਉਸ ਤੋਂ ਬਾਅਦ 3 ਸਾਲ ਵਰਕ ਪਰਮਿਟ ਲੈ ਕੇ ਜੇ ਹੁਣ PR ਦੀ ਨਹੀਂ ਗੱਲ ਬਣ ਰਹੀ ਵਾਪਸ ਮੁੜਨ ਨੂੰ ਕਿਹੜਾ ਦਿਲ ਕਰਦਾ ਜੀ ਜੇ ਵਾਪਸ ਹੀ ਮੁੜਨਾ ਸੀ ਫਿਰ ਉੱਥੋਂ ਆਉਂਦੀ ਨਾ 35-35 ਲੱਖ ਰੁਪਏ ਲਾ ਕੇ ਉੱਥੋਂ ਆਉਂਦੀ ਨਾ ਬੰਦਾ ਜੇ ਕਹਿ ਦੇਣਾ ਵੀ PR ਹੈ ਹੀ ਨਹੀਂ ਤੁਹਾਡੀ ਚ PR ਫਿਰ ਉੱਥੋਂ ਤੁਰੇ ਹੀ ਨਾ ਕੌਣ ਪੈਸੇ ਲਾ ਕੇ ਆਵੇ ਸਾਰੇ ਉੱਥੋਂ ਪੜ੍ਹ ਤਾਂ ਕੋਈ ਵੀ ਨੀ ਹੁੰਦਾ ਇੱਥੇ ਦੇਖਿਆ ਜਾਵੇ ਤਾਂ ਅਫਸਰ ਨੂੰ ਸਾਰੇ ਪੱਕੇ ਹੋਣੀ ਉੱਥੇ ਆਉਂਦੇ ਆ
1: ਠੀਕ ਹੈ ਨਹੀਂ ਦੇਖੋ ਤੁਹਾਡੀ ਗੱਲ ਮੈਂ ਸਮਝਦਾ ਕਿ ਬਹੁਤ ਸਾਰੇ ਲੋਕ ਆਉਂਦੇ ਆ ਉਹਨੂੰ ਲੱਗਦਾ ਕਿ ਆ ਸਾਡਾ ਇਹ ਯੂ ਨੋ ਟੀਚਾ ਸੀਗਾ ਇਹ ਗੋਲ ਸੀਗਾ ਤੇ ਇਹਨਾਂ ਨੇ ਕਿਤੇ ਨਾ ਕਿਤੇ ਜੋ ਰਿਕੁਆਇਰਮੈਂਟਸ ਨੇ ਉਹ ਬਦਲ ਦਿੱਤੀਆਂ ਰਾਈਟ ਨਹੀਂ ਚਲੋ ਕਿਤੇ ਨਾ ਕਿਤੇ
0: ਹੁਣ ਪ੍ਰੋਵਿੰਸ ਮੂਵ ਕਰਕੇ ਵੀ ਨਹੀਂ ਕੁਛ ਬਣ ਰਿਹਾ ਜੀ ਹੁਣ ਸਾਡੇ ਕੀ ਨਾਲ ਨੋਵਾ ਸਕੋਸ਼ੀਆ ਮੂਵ ਹੋਇਆ ਉੱਥੇ ਕੋਈ ਇਹੋ ਜਿਹੇ ਟਾਊਨ ਚ ਰਹਿੰਦੇ ਪਏ ਆ ਜਿੱਥੇ ਤਾਂ ਜੇ ਕੋਈ ਏਰੋਪਲੇਨ ਵੀ ਲੈਣਾ ਜੇ ਆਉਣਾ ਬ੍ਰੈਂਪਟਨ ਬ੍ਰੂਮਟਨ ਨੂੰ 3 ਘੰਟੇ ਵਾਟ ਆ ਦੂਰ ਦੂਰ ਰਹਿ ਰਿਹਾ ਉੱਥੇ ਕਿਹੜਾ ਹੈਗੀ ਆ
1: ਦੇਖੋ ਮੈਂ ਸਮਝਦਾ ਤੁਹਾਡੀ ਗੱਲ ਨੂੰ ਬਟ ਆਈ ਨਹੀਂ ਕਹਿ ਸਕਦੇ ਕਿ GTA ਨੂੰ ਕੌਣ ਸਾਂਭੂਗਾ ਮੈਂ ਜ਼ਰੂਰ ਤੁਹਾਡੀ ਗੱਲ ਸਮਝਦਾ ਕਿ ਸਾਨੂੰ ਇਮੀਗ੍ਰੈਂਟਸ ਦੀ ਲੋੜ ਆ ਹੁਣ ਸਾਡੇ ਪੇਰੈਂਟਸ ਵੀ ਇਮੀਗ੍ਰੈਂਟ ਆਏ ਨੇ ਆਪਾਂ ਨੂੰ ਜ਼ਰੂਰ 110% 120% ਜ਼ਰੂਰਤ ਹੈ ਬਟ ਜੇ ਆਪਾਂ ਇਹ ਕਹਿਣਾ ਕਿ ਕੌਣ ਸਾਂਭੂਗਾ ਤਾਂ ਆਈ ਡੋਂਟ ਥਿੰਕ ਇਹ ਕਹਿਣਾ ਚਾਹੀਦਾ ਆਪਾਂ ਨੂੰ
0: ਥੋੜੀ ਬਹੁਤ ਨਾ ਕਰਕੇ ਪੀਅਰ ਹੋਣੇ ਚਾਹੀਦੇ ਸਾਰੇ ਕਿਉਂ ਜੀ ਕੋਈ ਵਾਪਸ ਮੁੜੇ ਵਾਪਸ ਨੂੰ ਹਨਾ ਆਪਾਂ ਤੇ ਇਹੀ ਚਾਹੁੰਦੇ ਸਭ ਦਾ ਸਰਬੱਤ ਦਾ ਭਲਾ ਹੋਵੇ ਆਪਣੇ ਵੀ ਮਾਂ ਪਿਓ ਆਏ ਸੀ ਤੇ ਹੁਣ
1: ਜਿਹੜੇ ਬੱਚੇ ਇੱਥੇ ਆਏ ਉਹ ਮਿਹਨਤ ਕਰ ਰਹੇ ਨੇ ਉਹਨਾਂ ਨੂੰ ਵੀ ਜ਼ਰੂਰ ਯੂਨੋ ਇਕੁਅਲ ਇੱਥੇ ਰਹਿਣ ਦਾ ਹੱਕ ਮਿਲਣਾ ਚਾਹੀਦਾ ਉਹ ਜ਼ਰੂਰ ਮੈਂ ਤੁਹਾਡੇ ਨਾਲ ਸਹਿਮਤ ਹਾਂ
0: ਬਾਕੀ ਜੀ ਚਲੋ
1: ਰਿਸਪੋਂਸ ਆ ਰਿਹਾ ਸਾਡੇ ਜਿਹੜੇ ਲਿਸਨਰਸ ਨੇ ਤੇ ਅੱਜ ਕਿੰਨੇ ਕੁ ਲੋਕਾਂ ਦੀ ਫੰਡਿੰਗ ਤੁਹਾਡੇ
2: ਰਿਸਪੋਂਸ ਅਬ ਲੋਕ ਸਮਝ ਰਹੇ ਹੈ ਅਵੇਅਰਨੈਸ ਹੋ ਚੁੱਕੀ ਹੈ ਲਾਈਕ ਖੁਦ ਹੀ ਆ ਰਹੇ ਹੈ ਐਂਡ ਆਪਣੇ ਰਿਲੇਟਿਵਸ ਕੋ ਲੈ ਕੇ ਆ ਰਹੇ ਜਿਨਕਾ ਕੰਮ ਹੋ ਚੁੱਕਾ ਵੋ ਆਪਣੇ ਰਿਲੇਟਿਵਸ ਕੋ ਲੈ ਕੇ ਆ ਰਹੇ ਹੈ ਗਵਰਨਮੈਂਟ ਫੰਡਡ ਪ੍ਰੋਗਰਾਮਸ ਕਰ ਰਹੇ ਹੈ ਸਕਿੱਲ ਹਾਸਿਲ ਕਰ ਰਹੇ ਹੈ ਅਕਾਊਂਟਿੰਗ ਬਿਜ਼ਨਸ ਮੈਨੇਜਮੈਂਟ ਐਂਡ ਸਾਥ ਹੀ ਸਾਥ ਆਪਣੇ ਖਾਤੇ ਮੈਂ ਵੋ ਲੋਕ 30-100,000 ਕੀ ਫੰਡਿੰਗ ਹਾਸਿਲ ਕਰ ਚੁੱਕੇ ਹੈ ਜਾਂ ਕਰਨੇ ਵਾਲੇ ਹੈ ਕੁਛ ਟਾਈਮ ਮੈਂ ਜਿਸ ਕਾ ਹਾਫ ਪੈਸਾ ਕਿਆ ਹੈ ਨਾਨ ਰਿਫੰਡੇਬਲ ਟੈਕਸ ਫ੍ਰੀ ਗ੍ਰਾਂਟਸ ਨੋ ਏਜ ਲਿਮਿਟ ਨੋ ਕੈਚ ਕਾਲ ਕਰੇ ਆਫਿਸ ਆਏ ਐਂਡ ਫੰਡਿੰਗ ਐਂਡ ਸਕਿੱਲ ਦੋਨੋਂ ਹਾਸਿਲ ਕਰੇ
1: ਨੰਬਰ ਹੈ 4372643175 ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਤੁਹਾਡੀ 199 ਤੋਂ ਲੈ ਕੇ 499 ਤੱਕ ਦੀ ਫੀਸ ਹੈ ਤੇ ਬਾਅਦ ਦੇ ਵਿੱਚ ਤੁਸੀਂ ਲੈਂਦੇ ਹੋ ਜਦੋਂ ਜਿਹੜਾ ਕਲਾਇੰਟ ਹੈ ਉਹਨਾਂ ਦੇ ਅਕਾਊਂਟ ਦੇ ਵਿੱਚ ਪੈਸੇ ਆ ਜਾਣ ਤੇ ਹੁਣ ਕੁਝ ਕਲਾਇੰਟਸ ਪੈਸੇ ਨਹੀਂ ਵੀ ਦੇ ਰਹੇ ਉਹਦੇ ਬਾਰੇ ਕੀ ਕਹਿਣਾ
2: ਅਜੀ ਇਹ ਉਲਟਾ ਯਾਰ ਹਮਨੇ ਨਾ ਸਭ ਕਲੈਰਿਟੀ ਰੱਖੀ ਹੈ ਐਂਡ ਟੂ ਐਂਡ ਕਿ ਕੱਲ ਕੋ ਹਮੇ ਐਸਾ ਨਾ ਕਿ ਜੀ ਹਮਾਰੇ ਪੈਸੇ ਫਸ ਗਏ 200-400 ਵੀ ਜਮਾਦੀ ਫੀਸ ਹੈ 200-500 ਹੈ ਨਾ ਹਮ ਬਾਅਦ ਮੇ ਲੇਤੇ ਹੈ ਤੋ ਜੈਸੇ ਲਾਸਟ ਵੀਕ 34 ਕਲਾਇੰਟਸ ਕੀ ਫੰਡਿੰਗ ਉਨਕੇ ਖਾਤੇ ਮੇ ਡਾਇਰੈਕਟ ਗਿਰੀ ਹੈ 29 ਨੇ ਹਮਾਰੀ ਫੀਸ ਦੇ ਦੀ ਛੋਟੀ ਸੀ ਬਾਕੀ ਹਮ 5 ਬੰਦੇ ਫੋਨ ਨਹੀਂ ਉਠਾ ਰਹੇ राइट, तो हमारे साथ ऐसा जरूर हो जाता है कभी कभी, लेकिन आपके साथ नहीं होता। तो हमने एंड टू एंड ऑनेस्टी, क्लैरिटी रखी है, ट्रांसपेरेंसी रखी है, छोटी सी फीस है, नो कमीशन नो परसेंटेज, आपका फायदा बहुत ज्यादा आपको दिख रहा है, यस होता है, और इतने लोग तो ऑलरेडी लाह ले चुके हैं, टच विट आई थिंक वी आर गुड इन दिस थिंग, वी आर लीडर्स इन दिस थिंग, एंड आप पीछे ना रहे, अपॉर्चुनिटी खत्म होने वाली है थोड़े टाइम में, गवर्नमेंट ग्रांट्स में कट कर रही है, 22 जुलाई तक का टाइम है, मतलब अब तो बहुत ही कम टाइम रह गया है, अगर आपने अभी इनरोल नहीं करा आप बाद में आपको मलाल होगा कि आपने फंडिंग भी हासिल नहीं करी और साथ में आपने लाइक ग्रांट भी हासिल नहीं करी, साथ में आपने स्किल भी हासिल नहीं करी।
1: नंबर है सरांश थोड़ा की दे दो नंबर एक बार।
2: नंबर है जी 437-264-31-75, 437-264-31-75।
1: 4372643175 सरांश फोन दा नंबर है। सरांश गवर्नमेंट दे विच फंडिंग हुणे की कह रही है, रूल्स कदों चेंज हो रहे ने?
2: हाँ जी, 1 अगस्त से रूल चेंज हो रहे हैं, मतलब 1 अगस्त के बाद जो क्लाइंट एनरोल करेंगे, जैसे एग्जांपल ने फैमिली ऑफ 5 है, हस्बैंड वाइफ दोनों पढ़ते हैं, आज की डेट में 100,000 की फंडिंग उनकी बनती है, जिसमें से $50,000 $50,000 तो उन्होंने वापस भी नहीं करना, वो ग्रांट्स का पैसा है जी, ग्रांट्स मतलब आपने वापस नहीं करना, जो रेस्ट $50,000 है वो ऑप्शनल लोन है जो कि 1 से 1.5 साल तक 0% पे है, और 1.5 साल बाद जब पे करना स्टार्ट करेंगे तब 2.5% पूरे साल का ब्याज है सिर्फ, जो कि कुछ भी नहीं होता। ओके, 1 अगस्त के बाद $1,00,000 तो आ रहा है लेकिन सारा ही लोन है। आज 10 कॉल आती हैं, 8 बंदे कहते हैं पाजी चक दो फट्टे कर दो एनरोल, बाद में 2 महीने बाद कॉल, 1.5 महीने बाद उन्होंने बोला जी लोन ही आ रहा है, आप अपने रस्ते हम अपने रस्ते। तो अभी आपका एडवांटेज है, इसको अपॉर्चुनिटी को मिस ना करें, कॉल करें, असेसमेंट कराएं, ऑफिस आएं 200 एक्सपोर्ट बुलेवर्ड पे, प्रॉपर ऑफिस है जी, टिम होटल पे नहीं मिलते, 7 ईयर से बिजनेस में है, बहुतों को असिस्ट ऑलरेडी कर चुके हैं।
1: 4372643175 नंबर है, 437-264-31-75। तीसरा शे अगर फैमिली ऑफ 2 है या फैमिली ऑफ 5 है, एस्टिमेट दो इन्होंने कितने पैसे मिल सकते हैं?
2: हाँ जी, फैमिली ऑफ 2 नू अप टू $45,000, जैसे हमारे पास रिटायर्ड कपल भी आते हैं 75 ईयर्स की एज है, उनमें से एक बंदा पड़ता है, हस्बैंड वाइफ में से एक बंदा पड़ता है, अब उनको 45,000 की फंडिंग बनती है जिसमें से $25,000 तो नॉन रिफंडेबल ग्रांट्स का पैसा है और रेस्ट इज ऑप्शनल लोन एट 0%। फैमिली ऑफ 5 में मतलब 2 बच्चे 3 बच्चे भी है उनके साथ में, तो 100,000 की फंडिंग बनती है जिसमें से $50,000 आज की रेट में ग्रांट्स है जो वापिस नहीं करना। सो इसलिए आसान जो कोर्सेज हैं, सेल्फ एम्प्लॉयड उबर ड्राइवर ट्रक ड्राइवर आप हैं, आपको अच्छा बेनिफिट है, सिंगल मदर है अच्छा बेनिफिट है, गवर्नमेंट की जो ये फंडिंग है ये कोलैटरल फ्री, सिक्योरिटी फ्री, क्रेडिट चेक फ्री होती है, नो क्रेडिट चेक, एज लिमिट भी कुछ नहीं है, हमारे क्लाइंट्स 30K भी 65K भी है। अभी मैं न्यूज देख रहा था 10 घंटे पहले, गवर्नमेंट ऑफ कैनाडा ने $100 मिलियन एलोकेट करा है आउटसाइड कैनेडा जो स्पेंड होगा किसके लिए, प्ले करने के लिए, मतलब कैसे जो छोटे बच्चे हैं अफ्रीका में यहाँ पे उनको प्ले स्कूल में डालने के लिए, मतलब जब गवर्नमेंट बाहर इतना पैसा लगा सकती है अंदर भी लगाती है, कोई कैच नहीं है, कॉल करें असेसमेंट कराएं, 437-264-31-75 437-264-31-75।
1: सराश यार नंबर दो, दो चार बार और।
2: हाँ जी, नंबर ये आएगा जी 437-264-31-75। हमें कॉल करो ते कल ऑफिस आओ हमारे, नंबर अगेन 437-264-31-75।
1: नंबर फिर दे दो एक बार।
2: नंबर जी अब चलो ओके, नंबर जी है 437-264-31-75। आपका बेनिफिट है इसमें सर, कोई कैच नहीं।
1: नहीं नहीं, देखो सरांश ने साडे यार बहुत प्यारे सज्जन ने, सरांश बहुत प्यारे इंसान ने, बड़े मिठे ने, ते सरांश नु जरूर कॉल करो, थोड़ा फायदा कराउणगे। 437-264-31-75 437-264-31-75। सरांश ब्रदर थैंक यू सो मच सर।
2: थैंक यू जी।
1: थैंक यू। ओके जी 8181 हेलो, ठीक है, ब्रेक में हो
0: ਠੀਕ
1: ਹੈ ਹਾਂਜੀ
0: ਹਾਂਜੀ ਇਹਨਾਂ ਦੇ ਨਾਲ ਆਪਣਾ ਜਿੰਨੇ ਵੀ ਬੱਚਿਆਂ ਦੇ ਵਰਕ ਪਰਮਿਟ ਨੇ ਗੌਰਮੈਂਟ ਨੂੰ ਹੈਲਪ ਕਰਨੀ ਚਾਹੀਦੀ ਹੈ ਜਿੰਨੇ ਇਹ ਅਪਲਾਈ ਦੇ ਜਾਂਦੇ ਨੇ ਜਿਵੇਂ ਰੈਸਟੋਰੈਂਟ ਤੇ ਜਾਂਦੇ ਨੇ ਜੀ ਜੋਬ ਲੈਣ ਜਾਂ ਟਰੱਕਿੰਗ ਲਾਈਨ ਦੇ ਵਿੱਚ ਜਾਂਦੇ ਆ ਉੱਥੇ ਵੀ ਇਹਨਾਂ ਤੋਂ ਵੱਧ ਪੈਸਾ ਵਸੂਲਿਆ ਜਾਂਦਾ ਜੀ ਬਹੁਤ ਜ਼ਿਆਦਾ ਤੇ ਇਹਨਾਂ ਨੂੰ ਪੇ ਅੱਧੀ ਤੋਂ ਵੀ ਘੱਟ ਦਿੱਤੀ ਜਾਂਦੀ ਹੈ ਜੀ
1: ਬਜਾਰ ਤੋਂ ਧੋਖਾ
0: ਕੀਤਾ ਜਾਂਦਾ ਇਹਨਾਂ ਨਾਲ ਬਹੁਤ ਜ਼ਿਆਦਾ
1: ਦੇਖੋ ਗਲਤੀ ਇੱਥੇ ਇਹ ਹੈ ਗਵਰਨਮੈਂਟ ਦੀ ਪੂਰੀ ਗਲਤੀ ਹੈ ਕਿ ਲੋੜ ਤੋਂ ਵੱਧ ਲੋਕ ਸੱਦ ਲਏ ਲੋੜ ਤੋਂ ਵੱਧ ਹੁਣ ਟੈਂਪਰੇਰੀ ਵਰਕਰ ਜਾਂ ਟੈਂਪਰੇਰੀ ਰੈਜ਼ੀਡੈਂਟ ਅਲਾਓ ਕਰ ਦਿੱਤੇ ਹੁਣ ਉਹਨਾਂ ਨੂੰ ਬਹੁਤ ਸਾਰਾ ਯਕੀਨ ਸੀ ਕਿ ਅਸੀਂ ਬਈ ਪੀ ਆਰ ਹੋ ਜਾਵਾਂਗੇ ਗਵਰਨਮੈਂਟ ਫਿਰ ਡਿਸਾਈਡ ਕਰ ਦਈਏ ਕਿ ਸਾਡੇ ਕੋਲ ਬਈ ਇੰਨਾ ਹਾਊਸਿੰਗ ਹੈ ਨਹੀਂ ਇੰਨਾ ਇਨਫਰਾਸਟ੍ਰਕਚਰ ਹੈ ਨਹੀਂ ਅਸੀਂ ਕੀ ਕਰੀਏ ਸੋ ਗਵਰਨਮੈਂਟ ਦੀ ਜ਼ਰੂਰ ਇਹਦੇ ਵਿੱਚ ਗਲਤੀ ਹੈ ਐਂਡ ਨਹੀਂ ਸੀ ਇਹਨਾਂ ਨੂੰ ਕਰਨਾ ਚਾਹੀਦਾ ਸੋ ਬਿਲਕੁਲ 100% ਗਵਰਨਮੈਂਟ ਵੀ ਦੋਸ਼ੀ ਹੈ ਚਲੋ ਨਹੀਂ ਥੈਂਕ ਯੂ ਸਰ ਬਹੁਤ ਸ਼ੁਕਰੀਆ ਤੁਹਾਡਾ ਨਹੀਂ ਦੇਖੋ ਹਰੇਕ ਬੰਦਾ ਇੱਥੇ ਆਉਂਦਾ ਹਰੇਕ ਨੂੰ ਹੁੰਦਾ ਕਿ ਅਸੀਂ ਆਪਦੀ ਇੰਟਰਨੈਸ਼ਨਲ ਟਿਊਸ਼ਨ ਦੇ ਰਹੇ ਹਾਂ ਸਟੱਡੀ ਕਰ ਰਹੇ ਹਾਂ ਵਰਕ ਕਰ ਰਹੇ ਹਾਂ ਟੈਕਸਿਸ ਦੇ ਰਹੇ ਹਾਂ ਲੇਬਰ ਸ਼ੋਰਟੇਜ ਸੈਲ ਕਰਨ ਲਈ ਆਏ ਹਾਂ ਜ਼ਿੰਦਗੀ ਬਣਾਉਣ ਲਈ ਆਏ ਹਾਂ ਬਟ ਕੈਨੇਡਾ ਦੀ ਬਿਲਕੁਲ ਬੜੀ ਵੱਡੀ ਗਲਤੀ ਹੈ ਕਿ ਟੂ ਮੈਨੀ ਪੀਪਲ ਲੋਕ ਸੱਦ ਲਏ ਹੁਣ ਹੈਲਥ ਕੇਅਰ ਹਾਊਸਿੰਗ ਜੋਬਸ ਹੈ ਨਹੀਂ ਗੀਆਂ ਸੋ 100% ਗਵਰਨਮੈਂਟ ਦੀ ਵੀ ਉਨੀ ਗਲਤੀ ਆ ਇੱਕ ਤੁਸੀਂ ਬਿਯੋਂਡ ਆਈਵਰ ਨੂੰ ਯਾਦ ਰੱਖੋ ਐਨਕਾਂ ਚਾਹੀਦੀਆਂ ਹੰਬਰ ਵੈਸਟਨ ਗੋਰਵੇ ਬਿਯੋਂਡ ਆਈਵਰ ਰੋਮੀ ਬਾਈ ਜੀ ਹਾਸਨ ਨੇ ਐਂਡ ਨੰਬਰ 1 ਸਾਡੇ ਆਪਟੀਕਲ ਐਕਸਪਰਟ ਨੇ ਐਨਕਾਂ ਚਾਹੀਦੀਆਂ 9057933937 ਬਿਯੋਂਡ ਆਈਵਰ ਗਰੋਸਰੀ ਕਰਨੀ ਹੈ ਤਾਂ ਇੰਡੀਅਨ ਫਰੂਟਲੈਂਡ 6 ਲੋਕੇਸ਼ਨਾਂ ਬਰੈਂਪਟਨ 'ਚ 1 ਕੇਮਬ੍ਰਿਜ 1 ਗੁਆਲਫ ਇੰਡੀਅਨ ਫਰੂਟਲੈਂਡ ਤੇ ਸਾਡੇ ਨਾਲ ਮਨਜੀਤ ਜੁੜ ਚੁੱਕੇ ਨੇ ਅਪਲਾਈਸ ਜੰਕਸ਼ਨ ਤੋਂ ਮਨਜੀਤ ਵੈਲਕਮ ਕਿਵੇਂ ਹੋ
3: ਬਸ ਵਧੀਆ ਨਵੀਂ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਪਾਇੰਟ ਜੰਕਸ਼ਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਜਾਂ ਇਨਵੈਸਟਮੈਂਟ ਪ੍ਰਾਪਰਟੀ ਲਈ 5 ਤੇ 5 ਅਪਲਾਈਸਿਸ ਦਾ ਕੋਂਬੋ ਦੇਖ ਰਹੇ ਨੇ ਸੋ ਇਹਦੇ ਇਸ ਵੀਕਐਂਡ ਸਪੈਸ਼ਲ ਤੇ ਅਵੇਲੇਬਲ ਹੈ ਪੂਰੇ 5 ਸਟੇਨਲੈਸ ਸਟੀਲ ਦੇ ਪ੍ਰੀਮੀਅਮ ਅਪਲਾਈਸਿਸ ਦਾ ਕੋਂਬੋ ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਗਲਾਸ ਟੌਪ ਵਾਲਾ ਇਲੈਕਟ੍ਰਿਕ ਸਟੋਵ ਟਾਲ ਟੱਪ ਦੀ ਡਿਸ਼ ਵਾਸ਼ਰ ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ $6,500 ਦੀ ਵੈਲਿਊ ਦੇ 5 ਪ੍ਰੀਮੀਅਮ ਅਪਲਾਈਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $39.99 ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਹਾਂ ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ ਤੇ ਤੁਸੀਂ ਬਿਲਟ ਇਨ ਅਪਲਾਈਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਬਿਲਟ ਇਨ ਅਪਲਾਈਸਿਸ ਦੇ ਵਿੱਚ ਅਪ ਟੂ 35% ਡਿਸਕਾਊਂਟ ਇਸ ਵੀਕਐਂਡ ਅਸੀਂ ਅਪਲਾਈਸ ਜੰਕਸ਼ਨ ਤੇ ਲਗਾ ਕੇ ਦੇ ਰਹੇ ਹਾਂ ਲਾਸਟ ਦੇ ਵਿੱਚ ਜਿੰਨੇ ਵੀ ਕਸਟਮਰ ਇਸ ਟਾਈਮ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ ਜਿਹੜਾ ਕਿ $2,200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $14.99 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਹਾਂ 6 ਮੰਥ ਚ ਪੇਮੈਂਟ ਕਰਨੀ ਹੈ ਡਿਲੀਵਰੀ ਬਿਲਕੁਲ ਫ੍ਰੀ ਹੈ 2 ਲੋਕੇਸ਼ਨਾਂ ਤੁਸੀਂ ਸਰਵ ਕਰਦੇ ਹਾਂ ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਨੰਬਰ ਟੂ ਕਾਲ ਇਜ 905-405-4050 ਅਪਲਾਈਸ ਜੰਕਸ਼ਨ ਥੈਂਕ ਯੂ ਸੋ ਮਚ ਫੋਰ ਦਾ ਟਾਈਮ ਨਵੀ
1: ਥੈਂਕ ਯੂ ਮਨਜੀਤ 905-450-0054G0777 ਹੈਲੋ
4: ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ
1: ਸਤਿ ਸ੍ਰੀ ਅਕਾਲ
4: ਠੀਕ ਠਾਕ ਬਾਈ
1: ਵਧੀਆ ਜੀ ਕਿਵੇਂ ਹੋ
4: ਵਧੀਆ ਵਧੀਆ ਬਾਈ ਤੇ ਬਾਈ ਮੈਂ ਵੀ ਸੁਣ ਰਿਹਾ ਸੀਗਾ ਹੁਣੇ ਲਾਇਆ ਸੀਗਾ ਤੇ ਇਮੀਗ੍ਰੇਸ਼ਨ ਬਾਰੇ ਗੱਲ ਚੱਲ ਰਹੀ ਸੀਗੀ
1: ਜੀ
4: ਤੇ ਮੇਰਾ ਵਿਊ ਪੁਆਇੰਟ ਐਵੇਂ ਹੈ ਕਿ ਬਾਈ ਚਲੋ ਠੀਕ ਹੈ ਕਿ ਇੱਦਾਂ ਹੈ ਕਿ ਜਿਹੜਾ ਤੇ ਬੰਦਾ ਐਫਰਟ ਨਹੀਂ ਕਰਦਾ ਪਿਆ ਉਹਦਾ ਤੇ ਚਲੋ ਡਿਜ਼ਰਵ ਹੀ ਨਹੀਂ ਕਰਦਾ ਨਾ ਇੱਥੇ ਪੀ ਆਰ ਹੋਣਾ
1: ਜੀ
4: ਤੇ ਹੁਣ ਮੇਰੇ ਨਾਲ ਮੈਂ ਤੁਹਾਨੂੰ ਆਪਣੇ ਸਰਕਲ ਚ ਹੀ ਦੱਸ ਦੂੰਗਾ ਦੋ ਮੁੰਡੇ ਇੱਦਾਂ ਦੇ ਨੇ ਆਈ ਟੀ ਪ੍ਰੋਫੈਸ਼ਨਲ ਨੇ ਠੀਕ ਹੈ ਜੀ ਤੇ ਉਹਨਾਂ ਨੇ ਬੈਂਡ ਵੀ 777-8 ਨੇ ਤੁਸੀਂ ਲਾ ਲਓ ਕਿ ਮਤਲਬ ਵਧੀਆ ਮੰਨਿਆ ਜਾਂਦਾ ਨਾ 777 ਬੈਂਡ ਬਹੁਤ ਵਧੀਆ ਇੰਗਲਿਸ਼ ਵਾਲੇ ਬੰਦੇ ਨੂੰ ਮੰਨੇ ਹੁਣ ਉਹਨਾਂ ਦੀ ਪੀ ਆਰ ਨੀ ਹੋ ਰਹੀ ਦੇਖ ਲਓ ਕਿ ਤੁਸੀਂ 5.57 ਨੇ ਉਹਨਾਂ ਦੇ ਠੀਕ ਹੈ ਤੇ ਹੁਣ ਦੇਖੋ ਆਈ ਟੀ ਪ੍ਰੋਫੈਸ਼ਨਲ ਦੀ ਇੱਥੇ ਲੋੜ ਨੀ ਹੈਗੀ ਤੁਸੀਂ ਦੇਖੋ ਨਾ ਮਤਲਬ ਜੇ ਦੇਖਿਆ ਜਾਵੇ ਫਿਊਚਰ ਵਾਸਤੇ ਕਿਉਂਕਿ ਇੱਦਾਂ ਦੇ ਬੱਚੇ ਹੁਣ ਡਿਜ਼ਰਵ ਕਰਦੇ ਆ ਕਿਉਂਕਿ ਪਹਿਲਾਂ ਇਹਨਾਂ ਨੇ ਆਪਣੀ ਪਾਲਿਸੀ ਇੱਥੇ ਕੰਮ ਨੀ ਕੀਤਾ ਜਿਹੜਾ ਵਿੱਚ ਜੇ ਇਹਨਾਂ ਨੇ ਨਾ ਕੋਵਿਡ ਤੋਂ ਬਾਅਦ ਪੀ ਆਰ ਮਤਲਬ ਐਂ ਨਜਾਇਜ਼ ਵੰਡ ਲਈ ਉਦੋਂ ਇਹਨਾਂ ਨੂੰ ਆਪਣਾ ਇੱਕ ਟਾਰਗੇਟ ਰੱਖਣਾ ਚਾਹੀਦਾ ਕਿ ਕਿੱਦਾਂ ਪੀ ਆਰ ਕਰਨੇ, ਕਿਹੜੇ ਬੰਦਿਆਂ ਨੂੰ ਟਾਰਗੇਟ ਕਰਨਾ, ਉਦੋਂ ਸਾਰੇ ਬੰਦਿਆਂ ਨੂੰ ਇਹਨਾਂ ਨੇ ਪੀ ਆਰ ਦੇ ਤੀ ਨਜਾਇਜ਼, ਜਿਹੜਾ ਨਹੀਂ ਵੀ ਡਿਜ਼ਰਵ ਕਰਦਾ ਉਹ ਵੀ ਇਹਨਾਂ ਨੂੰ, ਚਲੋ ਹੋ ਗਏ ਤੇ ਉਹ ਜਿਹੜੇ ਬੰਦੇ ਡਿਜ਼ਰਵ ਨਹੀਂ ਨੇ। ਹਾਂ ਕਿਉਂਕਿ ਉਦੋਂ ਇਹਨਾਂ ਨੇ ਭਾਈ ਫੋਗ ਲਿਫਟ ਆਪਰੇਟਰ ਪਤਾ ਨੀ ਕਿਹੜੇ ਕਿਹੜੇ ਸਾਰਿਆਂ ਨੂੰ ਪੀ ਆਰ ਦਿੱਤੀ, ਮਤਲਬ ਫੂਡ ਪਤਾ ਨੀ ਸਰਵਰ ਏਦਾਂ ਕਰਕੇ ਸਾਰਿਆਂ ਨੂੰ ਹਨਾ, ਮਤਲਬ ਉਦੋਂ ਵੀ ਕਿਹੜਾ ਗੌਰਮੈਂਟਾਂ ਨੂੰ ਪਤਾ ਨੀ ਸੀਗਾ। ਹੁਣ ਲਾਸਟ ਜੇ 4 ਈਅਰ ਚ ਆਪਾਂ ਭਾਈ ਹਿਸਾਬ ਲਾ ਜਾਵੇ ਤੇ ਇਕੱਲੇ ਇੰਟਰਨੈਸ਼ਨਲ ਸਟੂਡੈਂਟ ਕੈਟਾਗਰੀ ਨੇ 140